ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Sure.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

やったー。

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ ਦੇ
2: ਬਿਲਕੁਲ
1: ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ
2: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ।
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ,
1: ਨਾਲ,
2: ਹਾਂਜੀ
1: ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ।
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ
1: ਪੇਸ਼ ਕਰਨ ਲਈ, ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।

0: ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹਾਂ ਔਰ ਅੱਗੇ ਵੱਧ ਸਕਦੇ ਹਾਂ।
1: ਹਾਂਜੀ
0: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਹਾਂ ਜਾਂ ਕਰ ਸਕਦੇ ਹਾਂ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਹਾਂ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕਾਸਟ ਮਿਲ ਜਾਂਦੀਆਂ ਨੇ। ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕਾਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ। ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ। ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਇਸ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ।
1: ਬਿਲਕੁਲ
0: ਫਿਊਚਰ
1: ਜੀ,
0: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
0: ਹਾਂਜੀ
1: ਸਾਰੇ ਵੈੱਬ ਚੈਨਲ ਹੈ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ
0: ਹਾਂਜੀ
1: ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ। ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ। ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਝ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਝ ਵੀ,
1: ਹਾਂਜੀ
0: ਕੋਈ ਅੱਛੀ ਚੀਜ਼ ਉਸ ਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸ ਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ, ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ
0: ਬਿਲਕੁਲ
1: ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੇ ਵੀਡੀਓ
0: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਤੇ
0: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ।
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
0: ਤਾਂ ਉਸਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਉਹਨਾਂ ਦੇ
0: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ।
1: ਵੇਸਟ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
1: हाँ जी
0: क्योंकि एक तो बेसिकली उन्हां दी जो उम्र है इस टाइम ते जो एक

0: ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਬਿਲਕੁਲ
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੀਆਂ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
1: ਬਿਲਕੁਲ
0: ਆਪਣੇ
1: ਜੀ
0: ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਧੰਨਵਾਦ, ਬਿਲਕੁਲ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ। ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ।
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ ਬਾਅਦ
1: ਹਾਂਜੀ,
2: JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਇਹੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ ਉਹਨੇ
1: ਹਾਂਜੀ,
2: ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ,
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ,
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ,
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਪੈਂਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ, ਤੇ
1: ਅੱਛਾ ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ ਹੈ,
1: ਹਾਂਜੀ ਹਾਂਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ,
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ,
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ,
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ,
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ,
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
1: ਹਾਂਜੀ
2: ਦੇ ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਅਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ ਯੂ।
1: ਹਾਂਜੀ, ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਆ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਦੋ ਸਵਾ ਦੋ ਘੰਟੇ ਲਈ ਤੁਹਾਡੀ ਹਾਜ਼ਰੀ ਦੇ ਵਿਚ ਫਿਰ ਤੋਂ ਬਰਕਰਾਰ ਹੈ ਜੀ, ਜੁੜ ਚੁੱਕੇ ਹਾਂ ਹਾਜ਼ਰੀ ਭਰਨ ਦੇ ਲਈ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਤਕਰੀਬਨ 20-25 ਮਿੰਟ ਤੱਕ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਤੇ ਸਭ ਤੋਂ ਪਹਿਲਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੀਆਂ ਨੂੰ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ ਤੇ ਗੁਲਾਬ ਦੇ ਨਾਲ ਨਾਲ ਫੁੱਲ ਵੀ ਭੇਜੇ ਨੇ। ਤੇ ਦੋਸਤੋ, ਅੱਜ 23 ਸਤੰਬਰ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਕਰਦੇ ਆ ਤੇ ਕੱਲ ਨੂੰ ਆਪਾਂ ਵੀਰਵਾਰ ਵਾਲਾ ਦਿਨ ਹੈ ਤੇ ਜਿਸ ਦੇ ਵਿਚ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਵਿਸ਼ਿਆਂ ਨੂੰ ਲੈ ਕੇ। ਤੇ ਅੱਜ ਤੁਹਾਡੀ ਕਚਹਿਰੀ ਦੇ ਵਿਚ ਤੁਹਾਡਾ ਤੇ ਮੇਰਾ ਸਾਥ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:05 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 5 ਮਿੰਟ ਹੋ ਗਿਆ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:05 ਦਾ ਸਮਾਂ ਹੈ। ਭਾਰਤ ਦੇ ਵਿਚ ਰਾਤ ਦੇ 9:35 ਤੇ ਯੂਕੇ ਦੇ ਵਿਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਘੜੀਆਂ ਦੇ ਉੱਤੇ ਸ਼ਾਮ ਦੇ 6:05 ਦਾ ਸਮਾਂ ਹੈ ਜੀ। ਤੇ ਲੋ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ, ਮਿੱਤਰਾਂ, ਯਾਰਾਂ, ਬੇਲੀਆਂ, ਸਹੇਲੀਆਂ ਨੂੰ ਲਾ ਦਿਓ ਸੁਨੇਹਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਤੇ ਨਾਲ ਨਾਲ ਇੱਕ ਜ਼ਰੂਰੀ ਜਾਣਕਾਰੀ ਦੀ ਵੀ ਗੱਲ ਕਰਾਂਗੇ। ਆਪਣੇ ਹਰਜਿੰਦਰ ਜੀਤ ਬਾਈ ਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਬਾਕਮਾਲ ਉਹਨਾਂ ਦੀ ਆਵਾਜ਼ ਤੇ ਅੰਦਾਜ਼ ਹੈ ਗੀਤਕਾਰੀ ਦੇ ਵਿੱਚ, ਤੇ ਉਹਨਾਂ ਦਾ ਇੱਕ ਜਿਹੜਾ ਗੀਤ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਦਾਦੇ ਦੀ ਪੈਲੀ, ਤੇ ਹਰਿੰਦਰ ਹਰ ਉਹਨਾਂ ਦੀ ਆਵਾਜ਼ ਦੇ ਵਿੱਚ ਤੇ ਲਿਖਤ ਹੈ ਦੇਵ ਉਹਨਾਂ ਦੀ, ਤੇ ਉਹਨਾਂ ਦਾ ਗੀਤ ਜਲਦ ਹੀ ਆ ਰਿਹਾ ਦੋਸਤੋ। ਕਿਸੇ ਦਿਨ ਉਹਨਾਂ ਨਾਲ ਲੈ ਕੇ ਗੱਲਬਾਤ ਵੀ ਕਰਾਂਗੇ ਤੇ ਉਹਦੇ ਉੱਤੇ ਝਾਤ ਵੀ ਪਾਵਾਂਗੇ। ਤੇ ਉਹਨਾਂ ਦੀ ਇੱਕ ਫਰਮਾਇਸ਼ ਸੀਗੀ ਤਾਂ ਕਰਕੇ ਕੋਸ਼ਿਸ਼ ਹੈ। ਚਲੋ, ਚੰਗੀਆਂ ਕਲਮਾਂ, ਚੰਗੀਆਂ ਗੱਲਾਂ ਬਾਤਾਂ, ਚੰਗੇ ਗੀਤ ਸੰਗੀਤ ਨੂੰ ਪਿਆਰ ਕਰਨਾ ਚਾਹੀਦਾ ਤੇ ਵੱਧ ਤੋਂ ਵੱਧ ਦੋਸਤਾਂ ਤੱਕ ਜਿਹੜਾ ਉਸਨੂੰ ਪਹੁੰਚਾਉਣਾ ਵੀ ਚਾਹੀਦਾ। ਤੇ ਕਿਸੇ ਦਿਨ ਆਪਣੇ ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ ਜ਼ਰੂਰ, ਹਰਿੰਦਰਜੀਤ ਹਰ ਉਹਨਾਂ ਦੇ ਨਾਲ, ਤੇ ਬਾਕਮਾਲ ਉਹਨਾਂ ਦਾ ਅੰਦਾਜ਼ ਤੇ ਗੱਲਬਾਤ ਦਾ ਵੀ ਤੇ ਗੀਤ ਸੰਗੀਤ ਦਾ ਵੀ ਅੰਦਾਜ਼ ਬੜਾ ਹੀ ਨਜ਼ਾਰੇਦਾਰ ਹੈ। ਤੇ ਦੋਸਤੋ, ਇਸੇ ਤਰ੍ਹਾਂ ਹੀ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ। 23 ਸਤੰਬਰ ਦਾ ਅੱਜ ਦਾ ਵਿਚਾਰ ਕਹਿੰਦਾ ਹੈ, ਸਾਹਿਤ ਦੀ ਗੱਲ ਹੋਈ ਹੈ, ਚੰਗੇ ਗੀਤ ਸੰਗੀਤ ਦੀ ਗੱਲ ਹੋਈ ਹੈ, ਤੇ ਕਹਿੰਦੇ ਜਿਹੜੇ ਚੰਗਾ ਸਾਹਿਤ ਪੜ੍ਹਦੇ ਨੇ ਤੇ ਉਹ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਨੇ, ਪਰ ਜਿਹੜੇ ਭੈੜੇ ਕੰਮ ਕਰਦੇ ਨੇ ਉਹ ਚੰਗਾ ਸਾਹਿਤ ਪੜ੍ਹਨ ਤੋਂ ਜਿਹੜੇ ਨੇ ਬਚਦੇ ਰਹਿੰਦੇ ਆ। ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਅੱਜ ਦੇ ਦਿਹਾੜੇ ਦੀ ਵੀ ਬਾਤ ਪਾਉਂਦੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਅੱਜ ਦੇ ਵਿਚਾਰ ਦੇ ਵਿੱਚ 23 ਸਤੰਬਰ 1846 ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਨੈਪਚੂਨ ਜਿਹਨੂੰ ਵਰਨ ਵੀ ਕਿਹਾ ਜਾਂਦਾ ਹੈ, ਗ੍ਰਹਿ ਦੀ ਖੋਜ ਹੋਈ ਸੀ। ਤੇ 1915 ਦੇ ਵਿੱਚ ਦੇਸ਼ ਭਗਤ ਜੈਫਰ ਥੇਵਰ ਗੁਜਰਾਤ ਦੀ ਕੀਨੀਆਂ ਦੇ ਵਿੱਚ ਜਿਹੜੀ ਗੋਲੀ ਦੇ ਨਾਲ ਉਹਨੂੰ ਸ਼ਹੀਦ ਕੀਤਾ ਗਿਆ ਸੀ। 1939 ਦੇ ਵਿੱਚ ਮਨੋਵਿਗਿਆਨੀ ਸਿੰਗਮੰਡ ਫਰਾਇਡ ਦਾ ਦੇਹਾਂਤ ਹੁੰਦਾ ਹੈ ਤੇ 1965 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਖਤਮ ਹੁੰਦਾ ਹੈ। 1998 ਵਿੱਚ ਪ੍ਰਸਿੱਧ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜਿਹੜਾ ਦੇਹਾਂਤ ਹੋਇਆ, ਦਿਨ ਰਾਤ ਬਰਾਬਰ ਹੁੰਦੀ ਹੈ ਇਸ ਦਿਨ ਦੇ ਉੱਤੇ, ਕਿਉਂਕਿ ਜਿਹੜੀਆਂ ਆਪਣੇ ਸਿਆਲ ਤੇ ਗਰਮੀ ਦੀਆਂ ਰੁੱਤਾਂ ਦੇ ਵਿੱਚ ਵਿਚਕਾਰ ਜਿਹੜਾ ਕੰਮ ਸਮਾਪਤ ਹੋ ਜਾਂਦਾ ਹੈ ਤੇ ਸਿਆਲ ਦੀਆਂ ਰੁੱਤਾਂ ਦਾ ਸ਼ੁਰੂ ਹੋ ਜਾਂਦੇ ਆ। ਤੇ ਇਹ ਕੁਝ ਦਿਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਬਰਾਬਰ ਦਾ ਦਿਨ ਤੇ ਬਰਾਬਰ ਦੀ ਰਾਤ ਜਿਹੜੀ ਹੈ ਓਨੀ ਲੰਬੀ ਹੁੰਦੀ ਹੈ। ਤੇ ਨੈਪਚੂਨ ਦਾ ਜ਼ਿਕਰ ਆਇਆ ਤੇ 2006 ਤੋਂ ਪਹਿਲਾਂ ਸੂਰਜੀ ਪਰਿਵਾਰ ਦੇ 9 ਗ੍ਰਹਿ ਸਨ ਤੇ 8ਵਾਂ ਗ੍ਰਹਿ ਜਿਹੜਾ ਸੀ ਪਲੂਟੋ, ਜਿਹੜਾ ਕਿ 1930 ਦੇ ਵਿੱਚ ਕਲਾਈਡ ਟੌਮ ਬੋ ਅਮਰੀਕੀ ਵਿਗਿਆਨੀ ਨੇ ਲੱਭਿਆ ਸੀ। ਤੇ 14 ਤੋਂ 26 ਅਗਸਤ 2005 ਨੂੰ ਹੋਈ ਅੰਤਰਰਾਸ਼ਟਰੀ ਤਾਰਾ ਯੂਨੀਅਨ ਦੇ ਵੱਲੋਂ ਗ੍ਰਹਿ ਸ਼ਬਦ ਦੀ ਨਵੀਂ ਪਰਿਭਾਸ਼ਾ ਜਿਹੜੀ ਸੀ ਆਉਣ ਦੇ ਉੱਤੇ ਉਸਨੂੰ ਬੋਨਾ ਗ੍ਰਹਿ ਦਾ ਨਾਂ ਜਿਹੜਾ ਦਿੱਤਾ ਗਿਆ ਸੀ ਤੇ ਹੁਣ ਪਲੂਟੋ ਗ੍ਰਹਿ ਜਿਹੜਾ ਨਹੀਂ ਰਿਹਾ। ਇਸੇ ਤਰ੍ਹਾਂ ਹੀ ਇਹਨਾਂ ਦੀ ਕਿੱਦਾਂ ਮਤਲਬ ਕਿ ਇਹਨਾਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ, ਖਾਸ ਕਰਕੇ ਜਿਹੜੇ ਪੁਲਾੜ ਹੈ ਜਾਂ ਉਹਨਾਂ ਨੂੰ ਨਾਮ ਕਿਵੇਂ ਦਿੱਤਾ ਜਾਂਦਾ ਹੈ, ਉਹਨਾਂ ਦੇ ਵਿੱਚ ਕਿਹੋ ਜਿਹੀਆਂ ਜਿਹੜੀਆਂ ਨੇ ਹੋਂਦ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਤੇ ਪੁਲਾੜ ਵਸਤੂ ਨੂੰ ਮੰਨਿਆ ਜਾਵੇਗਾ ਉਸਨੂੰ ਫਿਰ ਸੂਰਜ ਦੇ ਦੁਆਲੇ ਘੁੰਮਦਾ ਹੋਵੇ, ਆਪਣੇ ਗੁਰਤਵ ਆਕਰਸ਼ਣ ਸਦਕਾ ਆਪਣੇ ਆਪ ਨੂੰ ਲਗਭਗ ਗੋਲਕਾਰ ਬਣਾ ਲਿਆ ਹੋਵੇ। ਤਿੰਨ ਜਿਹੜਾ ਹੈਗਾ ਨੰਬਰ ਉਹਦੇ ਵਿੱਚ ਆਪਣੇ ਗ੍ਰਹਿ ਪੰਥ ਜਿਹੜਾ ਗ੍ਰਹਿ ਪਥ ਨੂੰ ਨਜ਼ਦੀਕ ਦੀਆਂ ਸਾਰੀਆਂ ਪੁਲਾੜੀ ਵਸਤੂਆਂ ਉੱਪਰ ਜਿਹੜਾ ਹੈ ਸਾਫ਼ ਕਰ ਲਿਆ ਹੋਵੇ ਤੇ ਜੇਕਰ ਉਸਨੇ ਗ੍ਰਹਿ ਪੰਥ ਦੇ ਨੇੜੇ ਦੀਆਂ ਵਸਤੂਆਂ ਨੂੰ ਆਪਣੇ ਵਿੱਚ ਸਮੇਟ ਕੇ ਆਪਣਾ ਰਸਤਾ ਸਾਫ਼ ਨਹੀਂ ਕੀਤਾ ਤਾਂ ਉਸਨੂੰ ਬੋਣਾ ਗ੍ਰਹਿ ਕਿਹਾ ਜਾਵੇਗਾ। ਉਹ ਗ੍ਰਹਿਾਂ ਨੂੰ ਛੱਡ ਕੇ ਬਾਕੀ ਸਾਰੀਆਂ ਪੁਲਾੜੀ ਵਸਤਾਂ ਨੂੰ ਸੂਰਜੀ ਪਰਿਵਾਰ ਦੇ ਛੋਟੇ ਪਿੰਡ ਕਿਹਾ ਜਾਵੇਗਾ ਤੇ ਪਲੂਟੋ ਤੀਜੀ ਸ਼ਰਤ ਪੂਰੀ ਨਾ ਕਾਰਨ ਜਿਹੜਾ ਸੀ 2006 ਦੇ ਵਿੱਚ ਬੋਣਾ ਗ੍ਰਹਿ ਰਹਿ ਗਿਆ। ਭਾਵ ਕਿ ਹੁਣ 8 ਗ੍ਰਹਿ ਨੇ, ਨੈਪਚੂਨ 7ਵੇਂ ਯੂਰੇਨਸ ਗ੍ਰਹਿ ਤੋਂ ਅੱਗੇ ਹੈ ਤੇ ਪਹਿਲਾਂ ਇਸਨੂੰ ਜਿਹੜਾ ਸੀ ਯੂਰੇਨਸ ਤੋਂ ਪਾਰ ਦਾ ਜਿਹੜਾ ਸੀ ਗ੍ਰਹਿ ਫਿਰ ਤਾਰਾ ਵਿਗਿਆਨੀਆਂ ਦੇ ਨਾਵਾਂ ਦੇ ਉੱਤੇ ਉਰਬੇਨ ਲੀ ਵੈਰੀਅਰ ਦੇ ਜੈਨਸ ਦਾ ਨਾਂ ਜਿਹੜਾ ਦਿੱਤਾ ਗਿਆ। ਅਖੀਰ ਦੇ ਵਿੱਚ ਜਿਸ ਵਿਗਿਆਨੀ ਨੇ ਇਸ ਨੂੰ ਲੱਭਿਆ ਸੀ ਉਹਦੇ ਇਸਦਾ ਨਾਂ ਜਿਹੜਾ ਸੀ ਉਹਦੇ ਉੱਤੇ ਰੱਖ ਦਿੱਤਾ ਗਿਆ ਨੈਪਚੂਨ। ਰੋਮਨ ਸਮੁੰਦਰ ਦਾ ਦੇਵਤਾ ਰੱਖਿਆ ਉਹਦਾ ਅਰਥ ਬਣਦਾ ਹੈ। ਇਹ ਧਰਤੀ ਤੋਂ 17 ਗੁਣਾ ਵੱਡਾ ਹੈ ਤੇ ਇਸਦਾ ਅਰਧ ਜਿਹੜਾ ਵਿਆਸ ਹੈ 24,622 ਕਿਲੋਮੀਟਰ ਹੈ ਜਦਕਿ ਧਰਤੀ ਦਾ 6,500 ਕਿਲੋਮੀਟਰ ਹੈ। ਇਹ ਇੱਕੋ ਗ੍ਰਹਿ ਹੈ ਜਿਸ ਨੂੰ ਗਣਿਤ ਦੇ ਨਾਲ ਲੱਭਿਆ ਗਿਆ ਤੇ 1845 ਦੇ ਵਿੱਚ ਅੰਗਰੇਜ਼ ਹਿਸਾਬਦਾਨ ਜੋਹਨ ਕਾਊਚ ਐਡਮਜ਼ ਨੇ ਕਲਪਨਾ ਕਰ ਦਿੱਤੀ ਸੀ ਤੇ 1612 ਤੇ 13 ਦੇ ਵਿੱਚ ਗਲੈਲੀਓ ਨੇ ਇਸ ਨੂੰ ਵੇਖ ਲਿਆ ਸੀ ਤੇ ਉਹਨੇ ਇੱਕ ਸਥਿਰ ਤਾਰਾ ਹੀ ਜਿਹੜਾ ਇਹਨੂੰ ਮੰਨਿਆ ਸੀ। ਬਰਲਿਨ ਦੂਰਬੀਨ ਦੇ ਜਿਹੜੇ ਵਿਗਿਆਨੀ ਨੇ ਜੋਹਨ ਗੋਟਫ੍ਰਾਈਡ ਗੈਲੇ ਤੇ ਹੈਨਰਿਚ ਲੁਡਵਿੰਗ ਨੇ ਜਿਹੜਾ ਸੀ 23 ਸਤੰਬਰ 1846 ਨੂੰ ਪਲੂਟੋ ਗ੍ਰਹਿ ਲੱਭ ਲਿਆ ਤੇ ਅਸਲ ਦੇ ਵਿੱਚ ਇਹ ਸੂਰਜ ਤੋਂ ਸਭ ਤੋਂ ਜ਼ਿਆਦਾ ਦੂਰੀ ਦੇ ਉੱਤੇ ਬਰਫ਼ ਦੇ ਦੋ ਵੱਡੇ ਗੋਲੇ ਨੇ। ਯੂਰੇਨਸ ਤੇ ਅਖੀਰਲਾ ਨੈਪਚੂਨ ਇਹ 8ਵੇਂ ਸਥਾਨ ਦੇ ਉੱਤੇ ਹੋ ਕੇ ਸੂਰਜ ਦੇ ਦੁਆਲੇ ਚੱਕਰ ਲਾ ਰਿਹਾ। ਇਹਦਾ ਜਿਹੜਾ ਤਾਪਮਾਨ 0 ਦਰਜੇ ਤੋਂ ਲੈ ਕੇ 216 ਜਿਹੜਾ ਡਿਗਰੀ ਤੱਕ ਮਾਈਨਸ ਤੱਕ ਜਿਹੜਾ ਸੈਲਸੀਅਸ ਤੱਕ ਨੋਟ ਕੀਤਾ ਗਿਆ। ਕਿਆ ਬਾਤਾਂ ਜੀ, ਮਤਲਬ ਕਿ ਸਾਡੇ ਨਾਲੋਂ ਠੰਡ ਉੱਥੇ ਵੀ ਜ਼ਿਆਦਾ ਪੈਂਦੀ ਹੈ ਜੀ। 216 ਮਾਈਨਸ ਡਿਗਰੀ ਦੇ ਵਿੱਚ ਇਹ ਰਹਿੰਦਾ ਹੈ। ਇਸ ਦੇ ਦੁਆਲੇ 14 ਜਿਹੜੇ ਨੇ ਚੰਦ ਵਿੱਚ, ਜਿਹੜਾ ਚੰਨਾਂ ਦੇ ਵਿੱਚ ਟ੍ਰਾਈਟਨ ਸਭ ਤੋਂ ਵੱਡਾ ਚੰਨ ਹੈ। ਨੈਪਚੂਨ ਦੇ ਦੁਆਲੇ 6 ਜਿਹੜੇ ਨੇ ਮੱਧਮ ਜਿਹੜੇ ਲਾਲ ਭਾ ਮਾਰ ਦੇ ਛੱਲੇ ਜੋ ਸਿਲੀਕੇਟ ਜਾਂ ਕਾਰਬਨ ਦੇ ਯੋਗਿਕ ਦੇ ਕਣਾਂ ਦੇ ਉੱਤੇ ਬਣੇ ਹੋਏ ਨੇ। ਇੱਥੇ ਦਿਨ 8 ਘੰਟੇ ਦਾ ਤੇ ਤਕਰੀਬਨ 1.5 ਮਿੰਟ ਦੇ ਉੱਤੇ ਜਿਹੜਾ ਰਾਤ ਵੀ 1.5 ਗੁਣਾ ਕਹਿ ਸਕਦੇ ਹਾਂ ਕਿ ਜਿੱਦਾਂ ਆਪਣੇ 12 ਘੰਟਿਆਂ ਦੀ ਉੱਥੇ ਮਤਲਬ ਕਿ 1.5 ਘੰਟੇ ਦੇ ਵਿੱਚ ਹੋਰ ਲਾ ਲਓ, 1.5 ਰਾਤ ਲਾ ਲਓ, ਇੰਨੀ ਲੰਬੀ ਹੁੰਦੀ ਹੈ। ਤੇ ਇਸਦਾ ਜਿਹੜਾ 1 ਸਾਲ ਧਰਤੀ ਦੇ ਉੱਤੇ ਉੱਥੇ ਦੇ ਹਿਸਾਬ ਦੇ ਨਾਲ 164.79 ਜਿਹੜਾ ਨੇ 79 ਸਾਲਾਂ ਦੇ ਬਰਾਬਰ ਹੈ। 1 ਸਾਲ 164 ਤਕਰੀਬਨ 165 ਹੀ ਕਹਿ ਲਓ, 165 ਸਾਲ ਬਣ ਜਾਂਦੇ ਨੇ ਤੇ ਧਰਤੀ ਦਾ 1 ਸਾਲ। ਬੀਤੇ ਦਿਨੀ ਨੂੰ ਸੌਰ ਮੰਡਲ ਤੋਂ ਬਾਹਰ ਦੀ ਦੁਨੀਆ ਲੱਭ ਰਹੇ ਨਾਸਾ ਨੇ 2 ਹੋਰ ਨਵੇਂ ਗ੍ਰਹਿਾਂ ਦੇ ਉੱਤੇ ਸੁਪਰ ਅਰਥ ਪਾਈ ਮੈਸੇ ਤੇ LHS ਜਿਹੜਾ 3844B ਦੀ ਖੋਜ ਕੀਤੀ ਹੈ। ਵਿਗਿਆਨੀਆਂ ਨੇ ਕਿਹਾ ਕਿ ਦੋਵੇਂ ਗ੍ਰਹਿ ਜ਼ਿਆਦਾ ਗਰਮ ਹੋਣ ਕਰਕੇ ਜੀਵਨ ਸੰਭਵ ਨਹੀਂ ਹੈ ਉੱਥੇ ਤੇ ਸੁਪਰ ਅਰਥ ਪਾਈ ਮੈਸੇ ਗ੍ਰਹਿ ਧਰਤੀ ਤੋਂ 60 ਪ੍ਰਕਾਸ਼ ਸਾਲ ਦੂਰ ਹੈ ਜੋ ਕਿ 63 ਦਿਨਾਂ ਦੇ ਵਿੱਚ ਆਪਣੇ ਤਾਰੇ ਦੀ ਪਰਿਕਰਮਾ ਕਰਦਾ ਹੈ। LHS 3844B 49 ਸਾਲ ਪ੍ਰਕਾਸ਼ ਦੂਰ ਹੈ ਤੇ 11 ਘੰਟੇ ਦੇ ਵਿੱਚ ਆਪਣੇ ਸੂਰਜ ਦੀ ਜਿਹੜੀ ਹੈ ਪਰਿਕਰਮਾ ਕਰਦਾ ਹੈ। ਲਓ ਦੋਸਤੋ, ਇਹ ਸੀ ਜੀ ਕੁਝ ਗੱਲਾਂ ਬਾਤਾਂ ਵਿਗਿਆਨ ਦੇ ਨਾਲ ਜੁੜੀਆਂ ਹੋਈਆਂ ਕੁਝ ਗ੍ਰਹਿਾਂ ਦੀਆਂ। ਤੇ ਦੂਸਰੇ ਪਾਸੇ ਢਾਡੀ ਸੋਹਣ ਸਿੰਘ ਸ਼ੀਤਲ ਹੁਣਾਂ ਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਆਪਾਂ ਰਿਸ਼ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਢਾਡੀ ਸੋਹਣ ਸਿੰਘ ਸ਼ੀਤਲ ਜੋ ਕਿ ਪੰਜਾਬ ਦੀ ਲਗਭਗ 600 ਸਾਲ ਪ੍ਰਾਚੀਨ ਕਲਾ ਦੇ ਵਿੱਚੋਂ ਜਦੋਂ ਗੱਲ ਆਉਂਦੀ ਹੈ ਢਾਡੀ ਕਲਾ ਦੀ ਤੇ ਢਾਡੀਆਂ ਦਾ ਜਦ ਜ਼ਿਕਰ ਹੁੰਦਾ ਹੈ ਤਾਂ ਸੋਹਣ ਸਿੰਘ ਸ਼ੀਤਲ ਹੁਣਾਂ ਦਾ ਨਾਂ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਆਉਂਦਾ ਹੀ ਆਉਂਦਾ ਹੈ। ਉਹਨਾਂ ਦਾ ਜਨਮ ਜਿਹੜਾ ਸੀ 7 ਅਗਸਤ 1909 ਨੂੰ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਵਿੱਚ ਖੁਸ਼ਹਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੇ ਕੁੱਖੋਂ ਹੁੰਦਾ ਹੈ। 1930 ਦੇ ਵਿੱਚ ਮੈਟ੍ਰਿਕ ਪਹਿਲੇ ਦਰਜੇ ਦੇ ਵਿੱਚ ਤੇ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ ਤੇ ਇਹਨਾਂ ਦੀ ਸ਼ਾਦੀ ਜਿਹੜੀ ਸੀ ਵਿਆਹ ਜਾਣੀ ਕਿ ਬੀਬੀ ਕਰਤਾਰ ਕੌਰ ਦੇ ਨਾਲ ਹੁੰਦਾ ਹੈ ਤੇ ਉਹਨਾਂ ਦੇ ਜਿਹੜੇ ਸੀ ਦੋ ਪੁੱਤਰ ਰਘਬੀਰ ਸਿੰਘ ਤੇ ਸੁਰਜੀਤ ਸਿੰਘ ਤੇ ਇੱਕ ਪੁੱਤਰੀ ਹੈ। 12 13 ਸਾਲ ਤੋਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਤੇ ਪਹਿਲੀ ਕਵਿਤਾ ਅਕਾਲੀ ਅਖਬਾਰ ਦੇ ਵਿੱਚ ਛਪਦੀ ਹੈ। 1935 ਦੇ ਵਿੱਚ ਢਾਡੀ ਜੱਥਾ ਬਣਾਇਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਨਵਾਂ ਮੋੜ ਆਇਆ। ਵੰਡ ਤੋਂ ਬਾਅਦ ਲੁਧਿਆਣੇ ਆਣ ਵਸਦੇ ਹੈ ਤੇ ਉਹਨਾਂ ਦੀ ਲਿਖਿਆ ਗਈਆਂ ਜੜੀਆਂ ਨੇ ਵਾਰਾਂ ਸਦਕਾਂ ਉਹ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਢਾਡੀ ਤੌਰ ਦੇ ਉੱਤੇ ਪ੍ਰਸਿੱਧ ਹੋਏ। ਉਹ ਸਿੱਖ ਇਤਿਹਾਸ ਦੇ ਚੰਗੇ ਵਾਕਫ, ਚੰਗੇ ਵਿਆਖਿਆਕਾਰ ਤੇ ਅਨੇਕਾਂ ਦੇਸ਼ਾਂ ਦੇ ਵਿੱਚ ਆਪਣੇ ਢਾਡੀ ਜਥੇ ਦੇ ਨਾਲ ਜਾਂਦੇ ਹੈ ਤੇ ਉਹਨਾਂ 80 ਦੇ ਲਗਭਗ 12 ਇੱਕ ਨਾਟਕ, ਗੀਤ, ਕਵਿਤਾ ਤੇ 2 ਦਰਜਨ ਨਾਵਲ, ਜਿਨ੍ਹਾਂ ਦੇ ਵਿੱਚ ਤੂਤਾਂ ਵਾਲਾ ਖੂਹ ਵੀ ਸਿਲੇਬਸ ਦੇ ਵਿੱਚ ਵੀ ਲੱਗਾ ਰਿਹਾ, ਮੁੱਲ ਦਾ ਮਾਸ, ਪਤਵੰਤੇ ਕਾਤਲ, ਸਿੱਖ ਰਾਜ ਕਿਵੇਂ ਗਿਆ, ਦੁਖਦਈ, ਦੁਖੀਏ ਮਾਂ ਪੁੱਤ ਜਿਹੜੇ ਨੇ ਉਹ ਸ਼ਾਮਲ ਨੇ। ਉਹਨਾਂ ਦੇ ਵਿੱਚੋਂ ਯੁੱਗ ਬਦਲ ਗਿਆ ਬੜਾ ਦਿਲਚਸਪ ਨਾਵਲ ਹੈ। ਉਹਦੇ ਲਈ ਸਾਹਿਤ ਸ਼੍ਰੋਮਣੀ ਜਿਹੜਾ ਸੀਗਾ ਉਹਦਾ ਸਨਮਾਨ ਮਿਲਿਆ ਤੇ ਨਾਵਲ ਲਿਖਣ ਤੋਂ ਪਹਿਲਾਂ ਉਹਨਾਂ ਹਿੰਦੀ ਪੰਜਾਬੀ ਦੇ ਕਈ ਨਾਵਲ ਤੇ ਲੇਖਕ ਦੋਸਤੋ ਵਸਕੀ ਜਿਹੜੇ ਨੇ ਰਸ਼ੀਅਨ ਮੇਰਾ ਦਾਗਿਸਤਾਨ ਵਾਲੇ, ਹਾਰਟੀ ਟਾਲਸਟਾਏ ਨੂੰ ਜਿਹੜਾ ਪੜ੍ਹਿਆ ਵੀ ਤੇ ਕ੍ਰਾਂਤੀਕਾਰੀ ਸੋਹਣ ਸਿੰਘ ਸ਼ੀਤਲ 23 ਸਤੰਬਰ ਅੱਜ ਦੇ ਦਿਹਾੜੇ ਦੇ ਉੱਤੇ 1998 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹੈ। ਲੋ ਦੋਸਤੋ, ਇਹ ਸਨ ਉਹ ਰੂਹਾਂ ਜਿਨ੍ਹਾਂ ਨੇ ਸਾਰਾ ਕੁਝ ਆਪਣਾ ਪਿੰਡਿਆਂ ਦੇ ਉੱਤੇ ਹੰਢਾਇਆ ਤੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਖਬਰਾਂ ਦੇ ਬਾਰੇ। ਅੱਜ ਦੀਆਂ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਗੱਲ ਕਰਾਂਗੇ ਕੀ ਕੁਝ ਹਾਲਾਤ ਬਣ ਰਹੇ ਨੇ ਤੇ ਨਾਲ ਦੀ ਨਾਲ ਅੱਜ ਜਿਹੜੇ ਹਾਲਾਤ ਨੇ, ਦਿਲ ਮੰਗੇ ਮੋਰ ਤੇ ਇੱਕ ਪਾਰਟੀ ਹੋਰ, ਸੈਂਟਰ ਹੱਥ ਡੋਰ, ਈਡੀ ਅੱਗੇ ਨਹੀਂ ਜ਼ੋਰ ਭਾਈ ਤੇ ਟਰੰਪ ਦਾ ਹੈਗਾ ਅਮਰੀਕਾ ਦੇ ਵਿੱਚ ਸ਼ੋਰ। ਇਸ ਤਰ੍ਹਾਂ ਦੀਆਂ ਖਬਰਾਂ ਦੀ ਬਾਤ ਪਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਖਬਰਾਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ ਤੇ 15-20 ਮਿੰਟ ਤਾਂ ਤੁਹਾਡੇ ਲਈ ਦੋਸਤੋ ਲਾਈਨਾਂ ਜਿਹੜੀਆਂ ਖੋਲ੍ਹ ਦਿੱਤੀਆਂ ਜਾਣਗੀਆਂ। ਸਭ ਤੋਂ ਪਹਿਲਾਂ ਪੰਜਾਬ ਦੀਆਂ ਤੇ ਕੇਂਦਰ ਦੀਆਂ, ਦੇਸ਼ ਦੀਆਂ ਜਿਹੜੀਆਂ ਖਬਰਾਂ ਭਾਰਤ ਦੀਆਂ ਸਾਂਝੀਆਂ ਕਰਦੇ ਹਾਂ ਤੇ ਉਹਦੇ ਉੱਤੇ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਝੋਨਾ ਆ ਗਿਆ ਭਾਈ, ਝੋਨਾ ਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਖਰੀਦ ਤੁਰੰਤ ਜਿਹੜਾ ਸ਼ੁਰੂ ਕਰਨ ਦੀ ਮੰਗ ਰੱਖ ਦਿੱਤੀ ਗਈ ਹੈ ਤੇ ਭਾਈ ਜਦੋਂ ਆ ਗਿਆ ਉਦੋਂ ਮੰਗ ਰੱਖੀ ਹੈ। ਪਹਿਲਾਂ ਹਰ ਕੋਈ ਆਪਣੇ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਜਿਹੜੀ ਹੈ ਮੰਗ ਕਰ ਲਈ ਹੈ ਤੇ ਇਸ ਦੇ ਨਾਲ ਹੀ ਮੋਰਚੇ ਨੇ ਹਰਿਆਣਾ ਦੇ ਵਿੱਚ ਹੋ ਰਹੀ ਦੇਰੀ ਤੋਂ ਦੁਖੀ ਹੋਏ ਕਿਸਾਨਾਂ ਦੇ ਉੱਪਰ ਭਾਜਪਾ ਸਰਕਾਰ ਦੇ ਵੱਲੋਂ ਲਾਠੀਚਾਰਜ ਕਰਨ, ਹੰਝੂ ਗੈਸ ਦੇ ਗੋਲੇ ਦਾਗਣ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਜ਼ੋਰਦਾਰ ਨਿੰਦਾ ਵੀ ਕੀਤੀ ਹੈ। SKM ਜਿਹੜੀ ਹੈ ਪੰਜਾਬ ਨੇ ਮੰਗ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਫੌਰੀ ਸ਼ੁਰੂ ਕੀਤੀ ਜਾਵੇ। ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਉੱਤੇ ਜਬਰ ਕਰਨ ਪ੍ਰਤੀ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਆਪਣੇ ਭਰਾਵਾਂ ਤੇ ਹੋ ਰਹੇ ਜਿਹੜੇ ਨੇ ਜਬਰ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖਣਗੇ। SKM ਪੰਜਾਬ ਨੇ ਭਗਵੰਤ ਸਿੰਘ ਮਾਨ ਸਰਕਾਰ ਨੂੰ ਕਿਹਾ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਦੇ ਵੱਲੋਂ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਇਸੇ ਤਰ੍ਹਾਂ ਬਿਜਾਈ ਦੇ ਲਈ DAP ਦੀ ਜਿਹੜੀ ਘਾਟ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ SKM ਪੰਜਾਬ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ ਤੇ DAP ਦੀ ਜਿਹੜੀ ਹੈ ਢੁਕਵੀਂ ਸਪਲਾਈ ਯਕੀਨੀ ਬਣਾਈ ਜਾਵੇ। ਦੂਸਰੇ ਪਾਸੇ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੇ ਸਾਬਕਾ DSP ਬਲਵਿੰਦਰ ਸੇਖੋ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਅੱਜ ਸ਼ਾਮਲ ਹੋ ਗਏ ਹੈ। ਕੱਲ ਰਾਤੀ ਆਪਾਂ ਖਬਰ ਪੂਰੀ ਕਰ ਹੀ ਦਿੱਤੀ ਸੀ। ਦੂਸਰੇ ਪਾਸੇ ਭਿਖਾਰੀ ਮੁਕਤ ਪੰਜਾਬ ਬਣਾਉਣਾ, ਕਹਿੰਦੇ ਬਾਲ ਤਸਕਰੀ ਨੂੰ ਠੱਲ ਪਾਈ ਹੈ ਤੇ ਭਰ ਪਾਈ ਸਾਰਾ ਪੰਜਾਬ ਹੀ ਕਹਿ ਸਕਦੇ ਹਾਂ ਕਿ ਬਣਾ ਦਿੱਤਾ, ਹੁਣ ਕੀ ਕਹੀਏ। ਤੇ ਹਰ ਕੋਈ ਮਤਲਬ ਕਿ ਮੰਗ ਰਿਹਾ ਹੈ, ਹਰ ਕੋਈ ਘਰ ਘਰ ਰਾਸ਼ਨ ਪਹੁੰਚਾ ਰਿਹਾ ਤੇ ਇਹ ਮੁੱਦੇ ਚੱਲ ਰਹੇ ਨੇ। ਤੇ ਦੂਸਰੇ ਪਾਸੇ ਕਹਿੰਦੇ ਨੇ ਮੰਗ ਤੇ ਖਤਮ ਕਰ ਦੇਣੇ ਪਰ ਮੰਗ ਤੇ ਜਿਹੜੇ ਨੇ ਸਰਕਾਰ ਹੀ ਜ਼ਰੂਰ ਬਣਾ ਦੇਣੇ ਨੇ। ਪੰਜਾਬ ਅੰਦਰ ਬੱਚਿਆਂ ਦੀ ਤਸਕਰੀ ਤੇ ਸੜਕਾਂ ਦੇ ਉੱਤੇ ਭੀਖ ਮੰਗਵਾਉਣ ਵਾਲੇ ਗਰੋਹਾਂ ਦੇ ਖਿਲਾਫ਼ ਸੂਬਾਈ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਦਾ ਅਹਿਦ ਲੈ ਲਿਆ। ਇਸ ਦੇ ਤਹਿਤ ਸੜਕਾਂ ਦੇ ਉੱਤੇ ਭੀਖ ਮੰਗਦੇ ਬੱਚਿਆਂ ਦੀ ਪਛਾਣ ਤੇ ਸੁਰੱਖਿਆ ਦੇ ਲਈ ਜਿਹੜਾ DNA ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਆਰੰਭੀ ਹੈ। ਪਰ ਭਾਈ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਤੁਹਾਡੇ ਕੋਲ ਜਿਹੜਾ ਪੂਰੇ ਪੰਜਾਬ ਦੇ ਜਾਂ ਪੂਰੇ ਇੰਡੀਆ ਦੇ ਕੋਲ, ਇੰਡੀਆ ਦੇ ਜਿਹੜੇ ਨੇ DNA ਹੈ ਉਹਨਾਂ ਦਾ ਸੈਂਪਲ ਹੈਗਾ, ਤੁਹਾਡੇ ਕੋਲ ਡਾਟਾ ਹੈਗਾ ਹੈ, ਇਹ ਕਿਹਦੇ ਨਾਲ ਮੈਚ ਕਰੋਗੇ? ਜਿਹੜੇ ਬੱਚਿਆਂ ਦਾ DNA ਲਵੋਗੇ ਭੀਖ ਮੰਗਣ ਨੂੰ ਕਹਿੰਦੇ ਠੱਲ ਪਾਉਣ ਦੇ ਲਈ ਸੂਬਾ ਸਰਕਾਰਾਂ ਦੇ ਵੱਲੋਂ ਪ੍ਰੋਜੈਕਟ ਜੀਵਨ ਜੋਤ 2.0 ਸ਼ੁਰੂ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਪ੍ਰੋਜੈਕਟ ਜੀਵਨ ਜੋਤ ਤੇ ਜੀਵਨ ਜੋਤ 2.0 ਤਹਿਤ 704 ਬੱਚਿਆਂ ਨੂੰ ਭੀਖ ਮੰਗਣ ਵਾਲਿਆਂ ਦੀ ਚੁੰਗਲ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਹ ਪ੍ਰੋਜੈਕਟ ਬਾਲ ਸੁਰੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਦੇ ਯਤਨਾਂ ਦੀ ਕਹਿੰਦੇ ਸ਼ਾਨਦਾਰ ਮਿਸਾਲ ਹੈ। ਸਰਕਾਰ ਦਾ ਮੁੱਖ ਜਿਹੜਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਸੜਕਾਂ ਜਾਂ ਚੌਂਕਾਂ ਦੇ ਉੱਤੇ ਵੱਡਿਆਂ ਦੇ ਨਾਲ ਭੀਖ ਮੰਗਦੇ ਹੋਏ ਬੱਚੇ ਅਸਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਹਨ ਜਾਂ ਨਹੀਂ। ਕਈ ਮਾਮਲਿਆਂ ਦੇ ਵਿੱਚ ਬੱਚਿਆਂ ਦੀ ਤਸਕਰੀ ਤੇ ਸ਼ੋਸ਼ਣ ਦੇ ਖਤਰੇ ਸਾਹਮਣੇ ਆਏ ਨੇ, ਜਿਸ ਦੇ ਕਾਰਨ ਇਹ ਸਖ਼ਤ ਕਦਮ ਜਿਹੜੇ ਚੁੱਕਿਆ ਗਿਆ। ਚੰਗਾ ਕੰਮ ਵੀ ਹੈ ਜੇ ਕਰ ਰਹੇ ਨੇ ਇਮਾਨਦਾਰੀ ਨਾਲ, ਵੈਸੇ ਕੱਟੜ ਇਮਾਨਦਾਰ ਕਹਿੰਦੇ ਨੇ। ਤੇ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਪਿਛਲੇ ਮਹੀਨਿਆਂ ਦੇ ਵਿੱਚ ਸੈਂਕੜੇ ਬੱਚਿਆਂ ਨੂੰ ਸੜਕਾਂ ਤੋਂ ਬਚਾ ਕੇ ਉਹਨਾਂ ਦੇ ਅਸਲ ਪਰਿਵਾਰਾਂ ਨਾਲ ਕਹਿੰਦੇ ਮਿਲਾਇਆ ਗਿਆ ਤੇ ਕਈਆਂ ਨੂੰ ਸਕੂਲਾਂ ਦੇ ਤੇ ਆਂਗਣਵਾੜੀ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਪਹਿਲ ਕਦਮੀ ਦੇ ਤਹਿਤ ਬਚਾਏ ਗਏ ਬੱਚਿਆਂ ਤੇ ਉਹਨਾਂ ਦੇ ਨਾਲ ਲਿਆਉਣ ਵਾਲੇ ਬਾਲਗਾਂ ਦੇ ਰਿਸ਼ਤਿਆਂ ਦੀ ਪੁਸ਼ਟੀ ਕਰਨ ਦੇ ਲਈ DNA ਟੈਸਟ ਜਿਹੜੇ ਕੀਤੇ ਜਾਂਦੇ ਨੇ ਤੇ ਜੇਕਰ DNA ਨਤੀਜੇ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਤਾਂ ਦੋਸ਼ੀਆਂ ਦੇ ਵਿਰੁੱਧ FIR ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਦੂਸਰੀ ਖ਼ਬਰ ਦੇ ਉੱਤੇ ਚੱਲੀਏ ਤੇ 26 ਸਤੰਬਰ ਤੋਂ ਭਾਈ ਬੈਂਕਾਂ ਵਾਲਿਆਂ ਭੱਜ ਲਓ ਬੈਂਕਾਂ ਵੱਲ ਨੂੰ, ਪੈਸਾ ਪੂਸਾ ਕਢਾਉਣਾ ਤਾਂ ਲੋੜ ਆ ਭਾਈ, ਚੱਲ ਪੋ, ਨਹੀਂ ਤਾਂ 5 ਦਿਨ ਕੋਈ ਪੈਸਾ ਧੇਲਾ ਨਹੀਂ ਮਿਲਣਾ ਕੈਸ਼ ਦੇ ਤੌਰ ਦੇ ਉੱਤੇ। 26 ਸਤੰਬਰ ਤੋਂ ਲਗਾਤਾਰ 5 ਦਿਨ ਬੰਦ ਰਹਿਣਗੀਆਂ ਬੈਂਕਾਂ ਤੇ SBI ਇੰਡੀਅਨ ਬੈਂਕ ਦੇ ਵੱਲੋਂ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਬੈਂਕ ਯੂਨੀਅਨਾਂ ਦੇ ਵੱਲੋਂ ਹਫ਼ਤੇ ਦੇ ਵਿੱਚ 5 ਦਿਨ ਕੰਮ ਕਰਨ, ਜਿਹੜਾ 5-day ਵਰਕਿੰਗ ਵੀਕ ਦੇ ਵਿੱਚ ਦੀ ਮੰਗ ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ PLI ਸਕੀਮ ਨੂੰ ਵਾਪਸ ਲੈਣ ਦੇ ਹੱਕ ਦੇ ਵਿੱਚ ਦਿੱਤੇ ਗਏ 3 ਦਿਨਾਂ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ 2 ਮੁੱਖ ਸਰਕਾਰੀ ਬੈਂਕਾਂ ਸਟੇਟ ਬੈਂਕ ਆਫ ਇੰਡੀਆ SBI ਤੇ ਇੰਡੀਅਨ ਬੈਂਕ ਨੇ ਆਪਣੇ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਬੈਂਕਿੰਗ ਸੇਵਾਵਾਂ ਦੇ ਲਈ ਪਹਿਲਾਂ ਹੀ ਜਿਹੜਾ ਪ੍ਰਬੰਧ ਕਰਨ ਦੀ ਐਡਵਾਇਜ਼ਰੀ ਜਾਰੀ ਕਰਤੀ ਹੈ। 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਦੇ ਕਾਰਨ ਬੈਂਕ ਛੁੱਟੀ ਹੈ ਤੇ 27 ਸਤੰਬਰ ਨੂੰ ਐਤਵਾਰ ਹੈ, ਜਿਸ ਦੇ ਕਾਰਨ ਲਗਾਤਾਰ 5 ਦਿਨ ਫਿਜ਼ੀਕਲ ਬੈਂਕਿੰਗ ਦਾ ਜਿਹੜਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ। ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਮੰਗਲਵਾਰ ਸ਼ਾਮ ਆਪਣੇ ਗਾਹਕਾਂ ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ, ਪਿਆਰੇ ਗਾਹਕੋ, ਬੈਂਕ ਕਰਮਚਾਰੀਆਂ ਦੀਆਂ ਕੁਝ ਯੂਨੀਅਨਾਂ ਨੇ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ, ਕਿਰਪਾ ਕਰਕੇ ਆਪਣੇ ਜ਼ਰੂਰੀ ਲੈਣ ਦੇਣ ਸਮੇਂ ਜਿਹੜਾ ਤੋਂ ਪਹਿਲਾਂ ਹੀ ਨਿਪਟਾ ਲਵੋ। ਇਸ ਦੇ ਦੌਰਾਨ ATM, ADWM, CSP ਤੇ YONO ਇੰਟਰਨੈਟ ਜਿਹੜਾ ਹੈ, ਮੋਬਾਈਲ ਬੈਂਕਿੰਗ, UPI ਅਤੇ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ। ਫਿਲਹਾਲ ਸਟੇਟ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ PNB ਤੇ ਯੂਨੀਅਨ ਬੈਂਕ ਆਫ ਇੰਡੀਆ ਵੱਲੋਂ ਆਪਣੇ ਗਾਹਕਾਂ ਨੂੰ ਸਾਵਧਾਨੀ ਵਜੋਂ ਇਹ ਸੂਚਨਾਵਾਂ ਭੇਜੀਆਂ ਗਈਆਂ ਨੇ। ਇੰਡੀਅਨ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਪ੍ਰਸਤਾਵਿਤ ਬੈਂਕ ਹੜਤਾਲ 28 ਤੋਂ 30 ਸਤੰਬਰ 26 ਜਿਹੜੀ ਹੈ ਨਾਲ ਲਾਈ ਹੈ, ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ। ਕਿਰਪਾ ਕਰਕੇ ਮੋਬਾਈਲ ਬੈਂਕਿੰਗ, ATM ਅਤੇ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ ਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਵੱਲੋਂ ਦਿੱਤੇ ਗਏ ਇਸ 3 ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਖੇਤਰੀ ਗ੍ਰਾਮੀਣ ਬੈਂਕਾਂ ਦਾ ਵੀ ਸਮਰਥਨ ਜਿਹੜਾ ਹਾਸਲ ਹੋ ਗਿਆ। ਇਹ ਹੜਤਾਲ 30 ਸਤੰਬਰ ਨੂੰ ਖਾਤਿਆਂ ਦੀ ਛਮਾਹੀ ਕਲੋਜ਼ਿੰਗ ਜਿਹੜੀ ਹੈ, ਹਾਲਫ ਈਅਰ ਜਿਹੜੀ ਕਲੋਜ਼ਿੰਗ ਹੁੰਦੀ ਹੈ ਉਹਦੇ ਸਮੇਂ ਦੇ ਨਾਲ ਮੇਲ ਖਾਂਦੀ ਹੈ, ਜਿਹਦੇ ਕਾਰਨ ਖਜ਼ਾਨਾ ਸੰਚਾਲਨ ਜਿਹੜਾ ਚੈੱਕ ਕਲੀਅਰਿੰਗ ਅਤੇ ਕਾਰਪੋਰੇਟ ਲੈਣ ਦੇਣ ਦੇ ਵਿੱਚ ਵੱਡੀ ਰੁਕਾਵਟ ਆ ਸਕਦੀ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹੜਤਾਲ ਦੇ ਦੌਰਾਨ ਇੰਟਰਨੈਟ ਬੈਂਕਿੰਗ, ਮੋਬਾਈਲ ਐਪਸ ਅਤੇ UPI ਸੇਵਾਵਾਂ ਆਮ ਵਾਂਗ ਹੀ ਚੱਲਦੀਆਂ ਰਹਿਣਗੀਆਂ। ਦੂਸਰੇ ਪਾਸੇ ਗਮਾਂਡਾ ਵਿੱਚ ਖੌਫ ਤੇ ਬੇਬਸੀ ਦਾ ਮਾਹੌਲ ਬਣ ਗਿਆ। ਅਫਸਰਾਂ ਦੇ ਦਫ਼ਤਰ ਬਣੇ ਨੇ ਬੈਡਰੂਮ, ਗੱਦੇ ਮੰਗਾ ਲਏ ਨੇ ਤੇ ਦੇਰ ਰਾਤ ਤੱਕ ਜਿਹੜੀ ਪੁੱਛ ਪੜਤਾਲ ਚੱਲੀ ਹੈ ਤੇ ਬਾਹਰੋਂ ਗੱਦੇ ਤੇ ਕੱਪੜੇ ਮੰਗਵਾ ਕੇ ਅਫਸਰਾਂ ਨੇ ਦਫ਼ਤਰਾਂ ਦੇ ਵਿੱਚ ਹੀ ਰਾਤ ਕੱਟੀ ਹੈ। ED ਦੇ ਵੱਲੋਂ ਮੋਹਾਲੀ ਸਥਿਤ ਗਮਾਂਡਾ ਦਫ਼ਤਰ ਦੇ ਵਿੱਚ ਰਾਤ ਭਰ ਤੋਂ ਛਾਪੇਮਾਰੀ ਜਾਰੀ ਸੀ ਤੇ ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਜਿਹੜਾ ਘਰ ਵੀ ਪਹੁੰਚ ਟੀਮ ਜਿਹੜੀ ਕੀਤੀ ਹੈ ਤੇ ਲੈਂਡ ਐਗਰੀਗੇਟਰ ਜਿਹੜੇ ਨੇ ਉਹ ਵੀ ਜਿਹੜੇ ਜਾਂਚ ਦੇ ਘੇਰੇ ਦੇ ਵਿੱਚ ਆ ਗਏ ਨੇ। ਮੋਹਾਲੀ ਦੇ ਜਿਸ ਗਮਾਂਡਾ ਦਫ਼ਤਰ ਦੇ ਵਿੱਚ ਉੱਚ ਅਧਿਕਾਰੀਆਂ ਦੀ ਤੂਤੀ ਬੋਲਦੀ ਸੀ, ਇੱਕ ਹੁਕਮ ਦੇ ਨਾਲ ਅਰਬਾਂ ਰੁਪਏ ਦੀ ਜ਼ਮੀਨ ਜਿਹੜੀ ਹੈ ਉਹਦੇ ਫੈਸਲੇ ਹੁੰਦੇ ਸਨ। ਪਿਛਲੇ 2 ਦਿਨਾਂ ਤੋਂ ਉਸੇ ਦਫ਼ਤਰ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ। ED ਨੇ ਆਪਣੇ ਕੈਮਰੇ ਤੋਪਾਂ ਵਾਂਗ ਬੀਟ ਕੇ ਰੱਖੇ ਹੋਏ ਨੇ ਤੇ ਹਰ ਹਰਕਤ ਕੈਮਰੇ ਦੇ ਵਿੱਚ ਕੈਦ ਕੀਤੀ ਜਾ ਰਹੀ ਹੈ। ED ਦੀਆਂ ਟੀਮਾਂ ਵੱਲੋਂ ਲਾਂਚ ਲਗਾਤਾਰ ਜਾਰੀ ਹੈ ਜਾਂਚ ਜਿਹੜੀ ਚੱਲ ਰਹੀ ਹੈ ਤੇ ਲੰਘੀ ਰਾਤ ਤੋਂ ਦਫ਼ਤਰ ਦੇ ਵਿੱਚ ਅਜੀਬੋ ਗਰੀਬ ਖਮੋਸ਼ੀ ਛਾਈ ਹੋਈ ਹੈ। ਜਿਨ੍ਹਾਂ ਦਫ਼ਤਰਾਂ ਦੇ ਵਿੱਚ ਅਫਸਰਾਂ ਦੇ ਹੁਕਮਾਂ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿਲਦਾ, ਉੱਥੇ ਅੱਜ ਅਫਸਰਾਂ ਤੇ ਮੁਲਾਜ਼ਮਾਂ ਦੇ ਸਾਹ ਲੈਣ ਦੀ ਵੀ ਜਿਹੜੀ ਆਵਾਜ਼ ਵੀ ਜਿਹੜੀ ਹੈ ਡਰ ਕੇ ਨਿਕਲ ਰਹੀ ਹੈ। ਅੱਜ ਪੂਰਾ ਮਾਹੌਲ ਬੇਬਸੀ ਦੇ ਵਿੱਚ ਬਦਲਿਆ ਹੋਇਆ ਨਜ਼ਰ ਆਇਆ। ਵੇਰਵਿਆਂ ਦੇ ਅਨੁਸਾਰ ਲੰਘੀ ਦੇਰ ਰਾਤ ਤੱਕ ਚੱਲੀ ਤਿੱਖੀ ਪੁੱਛਗਿੱਛ ਤੋਂ ਬਾਅਦ ਜਦੋਂ ਅਫਸਰਾਂ ਨੂੰ ਨੀਂਦ ਆਉਣ ਲੱਗੀ ਤਾਂ ਬਾਹਰੋਂ ਗੱਦੇ ਮੰਗਵਾ ਕੇ ਦਫ਼ਤਰਾਂ ਦੇ ਵਿੱਚ ਹੀ ਵਿਛਾਏ ਗਏ ਤੇ ਰਾਤ 2 ਵਜੇ ਜਾ ਕੇ ਈਡੀ ਨੇ ਉੱਚ ਅਧਿਕਾਰੀਆਂ ਨੂੰ ਅੱਖਾਂ ਮੀਟਣ ਦੀ ਇਜਾਜ਼ਤ ਦਿੱਤੀ ਹੈ। ਅਫਸਰਾਂ ਦੇ ਲਈ ਖਾਣਾ ਵੀ ਜਿਹੜਾ ਬਾਹਰੋਂ ਹੀ ਮੰਗਵਾਇਆ ਗਿਆ। ਬੁੱਧਵਾਰ ਦੀ ਸਵੇਰ ਵੀ ਅਧਿਕਾਰੀਆਂ ਦੇ ਲਈ ਕੋਈ ਵੀ ਨਵੀਂ ਉਮੀਦ ਨਹੀਂ ਲੈ ਕੇ ਆਈ, ਸਗੋਂ ਪੁੱਛਗਿੱਛ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਪਰਿਵਾਰਾਂ ਦੇ ਵੱਲੋਂ ਦਫ਼ਤਰ ਦੇ ਬਾਹਰੋਂ ਕੱਪੜਿਆਂ ਦੇ ਬੈਗ ਭੇਜੇ ਗਏ ਜਿਨ੍ਹਾਂ ਦੇ ਵਿੱਚ ਕਲਮਾਂ ਨੇ ਕਦੇ ਅਨੇਕਾਂ ਵੱਡੇ ਫੈਸਲੇ ਲਿਖੇ ਸਨ। ਅੱਜ ਉਹ ਕਲਮਾਂ ਵਾਲੇ ਜਿਹੜੇ ਅਫਸਰ ਨੇ ਈਡੀ ਦੇ ਸਵਾਲਾਂ ਦੇ ਅੱਗੇ ਕੰਬਦੇ ਨਜ਼ਰ ਆਏ ਨੇ। ਤੇ ਦੂਸਰੇ ਪਾਸੇ ਜਿਹੜੀ ਖ਼ਬਰ ਇਹ ਵੀ ਹੈ, ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਦੇ ਘਰ ਜਿਹੜਾ ਈਡੀ ਦੀ ਛਾਪੇਮਾਰੀ ਹੋਈ ਹੈ। ਦੁਪਹਿਰ ਕਰੀਬ 2:30 ਵਜੇ ਪਹੁੰਚੀ ਹੈ ਈਡੀ ਦੀ ਟੀਮ ਬਠਿੰਡਾ ਵੀ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਈ ਤੇ ਖ਼ਬਰ ਲਿਖੇ ਜਾਣ ਤੱਕ ਅਜੇ ਵੀ ਜਿਹੜਾ ਜਾਰੀ ਰਹੀ ਹੈ। ਜਿਵੇਂ ਹੀ ਈਡੀ ਦੇ ਅਧਿਕਾਰੀ ਪੁਲਿਸ ਸਮੇਤ ਤਲਾਸ਼ੀ ਮੁਹਿੰਮ ਦੇ ਲਈ ਪ੍ਰਿੰਸ ਦੇ ਘਰ ਪੁੱਜਦੇ ਹੈ ਤੇ ਵਸਨੀਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਪ੍ਰਿੰਸ ਨੂੰ ਅਕਸਰ ਆਪਣੇ ਚਾਚੇ ਹਰਦੀਪ ਮੁੰਡੀਆਂ ਦੇ ਨਾਲ ਕਈ ਸਮਾਗਮਾਂ ਦੇ ਵਿੱਚ ਦੇਖਿਆ ਜਾਂਦਾ ਸੀ। ਪਰਿਵਾਰ ਦੇ ਇੱਕ ਕਰੀਬੀ ਦੇ ਨੇ ਵੀ ਜਿਹੜਾ ਦੱਸਿਆ ਕਿ ਪ੍ਰਿੰਸ ਕੈਬਨਿਟ ਮੰਤਰੀ ਮੁੰਡੀਆਂ ਦੇ ਦਫ਼ਤਰ ਦੇ ਪਿਛਲੇ ਪਾਸੇ ਸਿਰਫ 100 ਵਰਗ ਗਜ਼ ਦੇ ਘਰ ਦੇ ਵਿੱਚ ਰਹਿੰਦਾ ਹੈ। ਉਸਦੀ ਪਤਨੀ ਧਨਾਸੂ ਵਿਖੇ ਟਾਟਾ ਸਟੀਲਜ਼ ਵਿੱਚ ਕੰਮ ਕਰਦੀ ਹੈ। ਲਗਭਗ ਇੱਕ ਹਫ਼ਤੇ ਦੇ ਅੰਦਰ ਅੰਦਰ ਪ੍ਰਿੰਸ ਪੱਕੇ ਤੌਰ ਦੇ ਉੱਤੇ ਨਿਊਜ਼ੀਲੈਂਡ ਜਾਣ ਵਾਲਾ ਸੀਗਾ ਤੇ ਇਸਦੇ ਮੌਜੂਦਾ ਛਾਪੇ ਨੇ ਸਾਹਨੇਵਾਲ ਦੇ ਵਿੱਚ ਹਰ ਕਿਸੇ ਨੂੰ ਜਿਹੜਾ ਹੈਰਾਨ ਕਰਕੇ ਰੱਖ ਦਿੱਤਾ ਹੈ। ਭਾਵੇਂ ਪ੍ਰਿੰਸ ਦਾ ਘਰ ਛੋਟਾ ਹੈ ਪਰ ਜਿਸ ਕਲੋਨੀ ਦੇ ਵਿੱਚ ਇਹ ਸਥਿਤ ਹੈ ਉਸ ਨੂੰ ਕਥਿਤ ਤੌਰ ਦੇ ਉੱਤੇ ਮੰਤਰੀ ਦੇ ਵੱਲੋਂ ਹੀ ਵਿਕਸਿਤ ਕੀਤਾ ਗਿਆ। ਉੱਥੇ ਮੁੰਡੀਆਂ ਦਾ ਆਪਣਾ ਇੱਕ ਫਾਰਮ ਹਾਊਸ ਵੀ ਹੈ। ਪ੍ਰਿੰਸ ਹਮੇਸ਼ਾ ਮੰਤਰੀ ਦੇ ਨਾਲ ਰਹਿੰਦਾ ਸੀ ਤੇ ਕਥਿਤ ਤੌਰ ਦੇ ਉੱਤੇ ਉਸਦੇ ਸਾਰੇ ਵਿੱਤੀ ਮਾਮਲਿਆਂ ਦੇ ਉੱਤੇ ਕਾਰੋਬਾਰਾਂ ਨੂੰ ਜਿਹੜਾ ਸੀ ਸੰਭਾਲਦਾ ਸੀ। ਲੋ ਪਾਈ ਪਰਤਾਂ ਖੁੱਲ੍ਹਣ ਲੱਗੀਆਂ ਨੇ, ਪਹਿਲਾਂ ਸੰਜੀਵ ਅਰੋੜਾ ਤੇ ਹੁਣ ਇਸੇ ਮਹਿਕਮੇ ਦੇ ਮੰਤਰੀ ਖੁੱਡੀਆਂ ਸਾਹਿਬ ਵੀ ਅੜਿੱਕੇ ਦੇ ਵਿੱਚ ਆ ਚੁੱਕੇ ਹੈ। ਦੂਸਰੇ ਪਾਸੇ ਪੰਜਾਬ DA ਦਾ ਮਾਮਲਾ, ਪੰਜਾਬ ਦੇ ਮੁਲਾਜ਼ਮਾਂ ਦੇ ਲਈ ਖੁਸ਼ਖਬਰੀ ਆ ਰਹੀ ਹੈ ਹੁਣ ਕਹਿੰਦੇ, ਕਿਉਂਕਿ ਤਰੀਕ ਲਾਗੇ ਆ ਗਈ ਹੈ। ਸਰਕਾਰ ਦੇ ਵੱਲੋਂ DA ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਹੜਾ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਓਫੀਸ਼ੀਅਲ ਤੌਰ ਦੇ ਉੱਤੇ ਅਜੇ ਹੋਇਆ ਨਹੀਂ ਹੈ ਤੇ ਉਹਨਾਂ ਨੇ ਪਾਈ ਹੁਣ ਚਿੱਠੀ ਕੱਢ ਦਿੱਤੀ ਹੈ ਓਫੀਸ਼ੀਅਲ ਤੌਰ ਦੇ ਉੱਤੇ DA ਦੀ। ਤੇ ਸਤੰਬਰ ਤੇ ਅਕਤੂਬਰ ਦੀ ਤਨਖਾਹ ਦੇ ਨਾਲ 4-4% ਦੀਆਂ 2 ਕਿਸ਼ਤਾਂ ਦੇ ਵਿੱਚ ਮਿਲੇਗਾ ਲਾਭ, ਇਹ ਗੱਲ ਕਹੀ ਹੈ। ਕਿਉਂਕਿ ਕੋਰਟ ਦੇ ਵਿੱਚ ਪਾਈ ਜਵਾਬ ਵੀ ਦੇਣਾ ਜਾ ਕੇ ਕੁਝ ਨਾ ਕੁਝ ਪੇਪਰ ਵਰਕ ਤਾਂ ਦਿਖਾਉਣਾ ਹੀ ਪਊਗਾ ਵੀ ਅਸੀਂ ਕਾਹ ਕਰ ਰਹੇ ਹਾਂ ਜੀ ਜਨਾਬ ਜੀ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ DA ਦੇ ਵਿੱਚ 8% ਵਾਧੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸਰਕਾਰ ਨੇ ਪਹਿਲਾਂ DA ਦੇ ਵਿੱਚ 8% ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਜ਼ਮਾਂ ਦੀ ਜਿਹੜੀ ਹੈ ਹੋਈ ਮੀਟਿੰਗ ਦੇ ਦੌਰਾਨ ਸਹਿਮਤੀ ਬਣੀ। ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਜਿਹੜਾ ਕੁੱਲ 8% DA ਵਧਾਉਣ ਦਾ ਫੈਸਲਾ ਲਿਆ ਗਿਆ ਤੇ ਇਹ ਵਾਧਾ 4-4% 2 ਕਿਸ਼ਤਾਂ ਦੇ ਵਿੱਚ ਕਹਿੰਦੇ ਲਾਗੂ ਕੀਤਾ ਜਾਏਗਾ। ਉਹ ਕਿੱਦਾਂ ਕੀਤਾ ਜਾਏਗਾ? ਪਹਿਲੀ ਕਿਸ਼ਤ ਜਿਹੜੀ ਹੈ ਸਤੰਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੀ ਜਾਊ, ਦੂਜੀ ਕਿਸ਼ਤ ਜਿਹੜੀ ਹੈ 4% ਦੀ ਅਕਤੂਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੇ ਜਾਣ ਦੀ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਕੁੱਲ DA ਜਿਹੜਾ 50% ਹੋਵੇਗਾ ਤੇ ਸਰਕਾਰ ਤੇ ਪਵੇਗਾ ਕਹਿੰਦੇ ਕਰੋੜਾਂ ਰੁਪਏ ਦਾ ਬੋਝ। ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ DA ਤੇ ਹੋਰ ਮੰਗਾਂ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ

ਭਾਗ ਵੱਲੋਂ ਜਲਦ ਹੀ ਅਹੁਦਿਆਂ ਦੇ ਲਈ ਅਰਜ਼ੀਆਂ ਮੰਗਣ ਸੰਬੰਧੀ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਅੱਜ ਕਰਮਚਾਰੀਆਂ ਦੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਸਿੱਖਿਆ ਖੇਤਰ ਦੀਆਂ 100 ਯੂਨੀਅਨਾਂ ਅਤੇ ਬਿਜਲੀ ਵਿਭਾਗ ਦੇ ਥਰਮਲ ਪਲਾਂਟ ਕਰਮਚਾਰੀ ਸੰਘ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਦੇ ਦੌਰਾਨ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ। ਮੁਲਾਜ਼ਮ ਮਾਮਲਿਆਂ ਦੇ ਜਿਹੜੇ ਨੇ ਹੱਲ ਦੇ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਚੀਮਾ ਹੁਣਾਂ ਨੇ ਯੂਨੀਅਨ ਨੁਮਾਇੰਦਿਆਂ ਦੀਆਂ ਮੰਗਾਂ ਸੁਣੀਆਂ ਅਤੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦਾ ਜਲਦ ਹੀ ਤੇ ਹਮਦਰਦੀ ਦੇ ਨਾਲ ਹੱਲ ਕਰਨ ਦੇ ਲਈ ਵਚਨਬੱਧ ਹੈ। ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਯੂਨੀਅਨਾਂ ਨੇ ਮੁੱਖ ਤੌਰ ਦੇ ਉੱਤੇ ਨਵੀਂ ਭਰਤੀ ਤਬਾਦਲਿਆਂ ਅਤੇ ਤਨਖਾਹ ਢਾਂਚੇ ਦੇ ਵਿੱਚ ਸੋਧ ਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਉਠਾਈਆਂ ਤੇ ਚੀਮਾ ਹੁਣਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਆਪਕ ਭਰਤੀ ਦੇ ਨਾਲ ਸੰਬੰਧਿਤ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਬਿਨਾਂ ਕਿਸੇ ਦੇਰੀ ਦੇ ਪੂਰੀਆਂ ਕੀਤੀਆਂ ਜਾਣ, ਜਿਨ੍ਹਾਂ ਮਾਮਲਿਆਂ ਦੇ ਵਿੱਚ ਕੈਬਨਿਟ ਦੀ ਮਨਜ਼ੂਰੀ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਵੀ ਤੇਜ਼ੀ ਦੇ ਨਾਲ ਕਹਿੰਦੇ ਸਰਕਾਰ ਦੇ ਸਾਹਮਣੇ ਭੇਜਣ ਦੇ ਲਈ ਕਿਹਾ ਗਿਆ ਹੈ। ਦੂਸਰੇ ਪਾਸੇ ਬੀਜੇਪੀ ਦੇ ਵੱਲੋਂ ਸਤੀਸ਼ ਪੁਨੀਆ ਪੰਜਾਬ ਦੇ ਵਿੱਚ ਜਿਹੜੇ ਨਿਯੁਕਤ ਕੀਤੇ ਹੈ, ਸਿਮਰਤੀ ਇਰਾਨੀ ਨੂੰ ਹਰਿਆਣਾ ਦੇ ਵਿੱਚ ਤੇ ਮਹਿੰਦਰਾ ਪਾਂਡੇ ਜਿਹੜੇ ਨੇ ਚੰਡੀਗੜ੍ਹ ਦੇ ਇੰਚਾਰਜ ਨਿਯੁਕਤ ਕਰ ਦਿੱਤੇ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਨੇ 2027 ਦੇ ਆਗਾਮੀ ਵਿਧਾਨ ਸਭਾ ਚੋਣ ਚੱਕਰ ਤੋਂ ਪਹਿਲਾਂ ਸੰਗਠਨਾਤਮਕ ਜਿਹੜਾ ਢਾਂਚੇ ਦੇ ਵਿੱਚ ਵੱਡਾ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਤਾ ਹੈ। ਪਾਰਟੀ ਦੀ ਸੀਨੀਅਰ ਆਗੂ ਤੇ ਨਵ ਨਿਯੁਕਤ ਕੌਮੀ ਜਨਰਲ ਸਕੱਤਰ ਸਿਮਰਤੀ ਇਰਾਨੀ ਨੂੰ ਹਰਿਆਣਾ ਦਾ ਇੰਚਾਰਜ ਲਗਾਇਆ ਤੇ ਸਰਹੱਦੀ ਸੂਬੇ ਪੰਜਾਬ ਦੀ ਕਮਾਨ ਜਿਹੜੀ ਹੈ ਸਤੀਸ਼ ਪੁਨੀਆ ਨੂੰ ਸੌਂਪ ਦਿੱਤੀ ਗਈ ਹੈ, ਜਦੋਂ ਕਿ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਅਲਕਾ ਗੁਰਜ਼ਰ ਨੂੰ ਪੰਜਾਬ ਦੇ ਸਹਿ ਇੰਚਾਰਜ ਦੇ ਵਜੋਂ ਤੈਨਾਤ ਕੀਤਾ ਹੈ। ਹਰਿਆਣਾ ਦੇ ਵਿੱਚ ਸ੍ਰੀਮਤੀ ਇਰਾਨੀ ਦੀ ਮਦਦ ਦੇ ਲਈ ਭੋਲਾ ਸਿੰਘ ਨੂੰ ਸਹਿ ਇੰਚਾਰਜ ਬਣਾਇਆ ਗਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਸੀਨੀਅਰ ਨੇਤਾ ਸ਼੍ਰੀਕਾਂਤ ਸ਼ਰਮਾ ਨੂੰ ਇੰਚਾਰਜ ਥਾਪਿਆ, ਜਦੋਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਜ਼ਿੰਮੇਵਾਰੀ ਮਹਿੰਦਰ ਪਾਂਡੇ ਨੂੰ ਦੇ ਦਿੱਤੀ ਗਈ। ਮਹਾਰਾਸ਼ਟਰ 'ਚ ਪਾਰਟੀ ਨੇ ਰਾਜ ਸਭਾ ਮੈਂਬਰ ਜਿਹੜੇ ਨੇ ਆਪਣੇ ਵਿਜੇ ਬਾਈ ਜੈਨਤ ਪਾਂਡਾ ਨੂੰ ਇੰਚਾਰਜ ਬਣਾਇਆ, ਜਿਨ੍ਹਾਂ ਦੇ ਨਾਲ ਭਾਜਪਾ ਦੇ ਆਈ ਟੀ ਸੈੱਲ ਦੇ ਸਾਬਕਾ ਮੁਖੀ ਅਮਿਤ ਮਾਲਵੀਆ ਤੇ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਸਹਿ ਇੰਚਾਰਜ ਦੀ ਭੂਮਿਕਾ ਨਿਭਾਉਣਗੇ। ਰਾਜਨੀਤਿਕ ਦ੍ਰਿਸ਼ਟੀ ਤੋਂ ਅਹਿਮ ਨਿਯੁਕਤੀਆਂ ਤਹਿਤ ਭਾਜਪਾ ਦੇ ਸੀਨੀਅਰ ਨੇਤਾ ਤਰੁਣ ਝੁੱਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇੰਚਾਰਜ ਦੇ ਵਜੋਂ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਜਿਹੜੇ ਨੇ ਬਿਪਲਬ ਦੇਵ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਹੈ ਤੇ ਰਾਜਧਾਨੀ ਦਿੱਲੀ ਦੀ ਕਮਾਨ ਸੀਨੀਅਰ ਆਗੂ ਵਿਨੇ ਹੁਣਾਂ ਨੂੰ ਜਿਹੜੀ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਦੇ ਨਾਲ ਲੱਦਾਖ ਦੇ ਸਾਬਕਾ ਸੰਸਦ ਮੈਂਬਰ ਜਾਮਿਆਂਗ ਤਸੇਰਿੰਗ ਨਾਮਗਿਆਲ ਸਹਿ ਇੰਚਾਰਜ ਦੇ ਵਜੋਂ ਕੰਮ ਕਰਨਗੇ ਤੇ ਆਗਾਮੀ ਚੋਣਾਂ ਵਾਲੇ ਸੂਬਿਆਂ ਦੇ ਲਈ ਵੀ ਪਾਰਟੀ ਨੇ ਵਿਸ਼ੇਸ਼ ਰਾਜਨੀਤੀ ਤਹਿਤ ਤਾਇਨਾਤੀਆਂ ਕੀਤੀਆਂ ਨੇ ਤੇ ਇਸ ਲੜੀ ਦੇ ਤਹਿਤ ਪੰਜਾਬ ਦੇ ਵਿੱਚ ਸਤੀਸ਼ ਪੁਨੀਆ, ਉੱਤਰ ਪ੍ਰਦੇਸ਼ ਦੇ ਵਿੱਚ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ, ਗੋਆ ਦੇ ਵਿੱਚ ਸਾਬਕਾ ਮੰਤਰੀ ਭਾਰਤੀ ਪਵਾਰ ਤੇ ਮਨੀਪੁਰ ਦੇ ਵਿੱਚ ਰਾਜਦੀਪ ਰੋਏ, ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼੍ਰੀਕਾਂਤ ਸ਼ਰਮਾ ਤੇ ਗੁਜਰਾਤ ਦੇ ਵਿੱਚ ਤਰੁਣ ਝੁੱਗ ਨੂੰ ਮੋਰਚਾ ਸੰਭਾਲਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਜਥੇਦਾਰ ਸਾਹਿਬ ਨੇ ਪਾਕਿਸਤਾਨ ਨੂੰ ਇੱਕ ਖੱਤ ਲਿਖਿਆ, ਉਨ੍ਹਾਂ ਦੀ ਬਾਤ ਪਾਉਂਦੇ ਹਾਂ। ਜਥੇਦਾਰ ਗੜਗੱਜ ਹੁਣਾਂ ਵੱਲੋਂ ਮਰੀਅਮ ਨਵਾਜ਼ ਨੂੰ ਪੱਤਰ ਲਾਹੌਰ ਦੇ ਵਿੱਚ ਸਿੱਖ ਵਿਰਾਸਤੀ ਸਥਾਨਾਂ ਦੀ ਸੰਭਾਲ ਦੀ ਮੰਗ ਕੀਤੀ ਹੈ। ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਜਿਹੜਾ ਕਰਵਾਉਣ ਦੇ ਲਈ ਵੀ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨੀ ਸ਼ਹਿਰ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਤੇ ਸੰਭਾਲ ਯਕੀਨੀ ਬਣਾਉਣ ਦੀ ਮੰਗ ਰੱਖੀ ਹੈ। ਉਨ੍ਹਾਂ ਵਿਸ਼ੇਸ਼ ਤੌਰ ਦੇ ਉੱਤੇ ਲਾਹੌਰ ਅੰਦਰੂਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਲਾਲ ਖੂਹ ਕੱਟੜੀ ਚੰਦੂ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਦੇ ਲਈ ਕਿਹਾ ਗਿਆ। ਮੁੱਖ ਮੰਤਰੀ ਜਿਹੜੇ ਨੇ ਉਨ੍ਹਾਂ ਨੂੰ ਲਿਖੇ ਪੱਤਰ ਜਿਹੜੇ ਨੇ ਉਨ੍ਹਾਂ ਦੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਿਤ ਕੀਤਾ ਹੈ। ਜਥੇਦਾਰ ਗੜਗੱਜ ਹੁਣਾਂ ਕਿਹਾ ਕਿ ਇਸ ਪੱਤਰ ਦਾ ਮਕਸਦ ਕਿਸੇ ਸਰਕਾਰ, ਸੰਸਥਾ ਜਾਂ ਵਿਅਕਤੀ ਉੱਤੇ ਦੋਸ਼ ਲਗਾਉਣਾ ਨਹੀਂ, ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਦੇ ਵੱਲ ਧਿਆਨ ਦਿਵਾਉਣਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਜੁੜੇ ਹੋਏ ਨੇ। ਲਾਹੌਰ ਸਿੱਖ ਇਤਿਹਾਸ ਦੇ ਲਈ ਕੋਈ ਬਾਹਰੀ ਸਥਾਨ ਨਹੀਂ ਹੈ, ਸਗੋਂ ਇਹ ਉਹੀ ਧਰਤੀ ਹੈ ਜਿੱਥੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਯਾਦਾਂ, ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ
ਤੇ ਗੁਰਸਿੱਖ ਪਰੰਪਰਾਵਾਂ ਦੇ ਦਿਨ ਅਨੇਕਾਂ ਅਧਿਆਏ ਜਿਹੜੀਆਂ

0: ਨੇ ਆਪਣੀਆਂ ਭੌਤਿਕ ਨਿਸ਼ਾਨੀਆਂ ਸਮੇਤ ਮੌਜੂਦ ਰਹੇ ਨੇ। ਜਥੇਦਾਰ ਹੁਣਾਂ ਕਿਹਾ ਕਿ ਸਮੇਂ ਦੇ ਬਦਲਾਅ, ਸ਼ਹਿਰੀ ਵਿਕਾਸ, ਪੰਜਾਬ ਦੀ ਵੰਡ ਅਤੇ ਹੋਰ ਇਤਿਹਾਸਕ ਹਾਲਾਤਾਂ ਦੇ ਕਾਰਨ ਇਨ੍ਹਾਂ ਦੇ ਵਿਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਤਾਂ ਮਿਟ ਚੁੱਕੀਆਂ ਨੇ ਜਾਂ ਆਪਣੀ ਪਹਿਲੀ ਸਥਿਤੀ ਦੇ ਵਿਚ ਨਹੀਂ ਰਹੀਆਂ। ਇਸ ਦੇ ਲਈ ਅੱਜ ਵੀ ਮੌਜੂਦ ਇਤਿਹਾਸਕ ਜਿਹੜੀਆਂ ਨਿਸ਼ਾਨੀਆਂ ਨੇ ਉਹਦੀ ਸੰਭਾਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਆਖਰ ਚ ਜਥੇਦਾਰ ਹੁਣਾਂ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਵਿਚ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਅਤੇ ਉਨ੍ਹਾਂ ਨੂੰ ਮੁੜ ਖੋਲਣ ਦੇ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ ਦੇ ਉਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸੇ ਤਰ੍ਹਾਂ ਦੋਸਤੋ ਗੱਲਬਾਤ ਅੱਗੇ ਵਧਾਉਂਦੇ ਹਾਂ ਤੇ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ। ਰਿਸ਼ਵਤ ਕਾਂਡ ਜਿਹੜਾ ਸੀ ਪਿਛਲੇ ਦਿਨਾਂ ਦੇ ਵਿਚ ਵਿਜੀਲੈਂਸ ਦਾ ਸੀਗਾ ਮੁੱਦਾ, ਸੀਬੀਆਈ ਕੋਰਟ ਦੇ ਵੱਲੋਂ 13 ਲੱਖ ਦੀ ਰਿਸ਼ਵਤ ਕੇਸ ਦੇ ਵਿਚ ਮੁਲਜ਼ਮ ਅੰਕਤ ਨੂੰ ਜ਼ਮਾਨਤ ਦਿੱਤੀ ਗਈ ਹੈ। ਇਹ 11 ਮਈ ਨੂੰ ਇਸ ਕੇਸ ਦੇ ਵਿਚ 3 ਮੁਲਜ਼ਮਾਂ ਨੂੰ ਜਿਹੜਾ ਸੀ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ ਅੰਕਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਇਸ ਮੁੱਦੇ ਦੇ ਵਿਚ ਤੇ ਉਹਦੇ ਵਿਚੋਂ ਇਕ ਨੂੰ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਗਈ ਹੈ, ਜੋ ਕਿ 13 ਲੱਖ ਦਾ ਮਾਮਲਾ ਸੀਗਾ ਇਹਦੇ ਵਿਚ। ਤੇ ਸੀਬੀਆਈ ਨੇ ਮਲੋਟ ਦੇ ਇੱਕ ਸਟੇਟ ਟੈਕਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਜਿਹੜੀ ਸੀ ਸ਼ਿਕਾਇਤ ਦੇ ਮਾਮਲੇ ਦਰਜ ਕਰਕੇ 11 ਮਈ ਨੂੰ ਇਸ ਕੇਸ ਦੇ ਵਿਚ 3 ਮੁਲਜ਼ਮਾਂ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ ਅੰਕਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਬਾਅਦ ਦੇ ਵਿਚ ਇਸ ਕੇਸ ਦੇ ਵਿਚ ਪੰਜਾਬ DGP ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀਗਾ ਤੇ ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਸ਼ਿਕਾਇਤਕਰਤਾ ਅਮਿਤ ਕੁਮਾਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ DA ਦਾ ਜਿਹੜਾ ਇੱਕ ਫਰਜ਼ੀ ਕੇਸ ਪੰਜਾਬ ਵਿਜੀਲੈਂਸ ਕੋਲ ਲੰਬਤ ਸੀਗਾ ਤੇ ਮੁਲਜ਼ਮ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੇ 29 ਅਪ੍ਰੈਲ 2026 ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਦੇ ਨਾਲ ਉਸਦੇ ਦਫ਼ਤਰ ਦੇ ਵਿਚ ਸ਼ਿਕਾਇਤਕਰਤਾ ਦੀ ਮੀਟਿੰਗ ਕਰਵਾਈ ਸੀ ਤੇ ਰਿਸ਼ਵਤ ਦੀ ਮੰਗ ਜਿਹੜੀ ਕੀਤੀ ਸੀਗੀ। ਤੇ ਇਸੇ ਤਰ੍ਹਾਂ ਹੀ ਭਾਰਤ ਦੀ ਵੀ ਗੱਲ ਕਰਦੇ ਹਾਂ, ਜੋ SIR ਦਾ ਮੁੱਦਾ ਹੈ। ਸੈਣੀ ਸਾਹਿਬ ਦੇ ਨਾਲ ਇਸੇ ਖਬਰ ਤੋਂ ਅੱਗੇ ਸ਼ੁਰੂਆਤ ਕਰਾਂਗੇ ਤੇ ਹੋਰ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਤੜਤੱਲੀ ਮਚਾਈ ਹੋਈ ਆ, ਤੁਸੀਂ ਕੀ ਕਰੀ ਜਾਂਦੇ ਹੋ, ਕਰਾਈ ਜਾਂਦੇ ਹੋ?
1: ਹਾਲ ਚਾਲ ਠੀਕ ਹੈ ਜੀ, ਤਰਸੱਲੀ ਮਚਣੀ ਹੈਗੀ ਆ ਜੀ। ਜਦੋਂ ਕਹਿੰਦੇ ਹੈਗੇ ਆ ਵੀ ਕਿਸੇ ਦੀ ਪਰਵਾਹ ਹੀ ਨਹੀਂ ਕਰਨੀ ਲਾਅ ਐਂਡ ਆਰਡਰ ਦੀ, ਤੇ ਫਿਰ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਦਬੀਆਂ ਨਹੀਂ ਰਹਿ ਸਕਦੀਆਂ ਜੀ, ਬਾਹਰ ਆ ਹੀ ਜਾਂਦੀਆਂ।
0: ਬਿਲਕੁਲ ਹੈ ਜੀ।
1: ਮੈਂ ਦੇਖ ਰਿਹਾ ਸੀ ਵੀ ਉਹ ਜਿੱਦਾਂ ਨਾ ਜੀ ਕੱਪੜੇ ਆਲੇ ਜਿਹੜੀ ਦੁਕਾਨ ਹੁੰਦੀ ਆ ਨਾ, ਉਹ ਕੱਪੜੇ ਆਲੇ ਦੇਖਦੇ ਹੈਗੇ ਆ ਵੀ ਗਾਹਕ ਕਿਹੜਾ ਕਿਹੜਾ ਹੈਗਾ ਆ, ਉਹਦੇ ਹਿਸਾਬ ਨਾਲ ਕੱਪੜਾ ਕੱਢੀਏ ਜੀ।
0: ਨਹੀਂ ਉਹ ਥਾਂ ਸਿੱਟੀ ਜਾਂਦੇ, ਉਹ
1: ਮੈਂ ਵੀ
0: ਦੇੜ ਦੇੜ ਕੇ
1: ਹਾਂਜੀ ਉਹ ਫਿਰ ਦੇਖ ਲੈਂਦੇ ਹੈਗੇ ਨਾ। ਹੁਣ ਕਿਤੇ ਜਿਹੜੀ ਲੜਕੀ ਆਈ ਹੈਗੀ ਆ ਉਹਨੂੰ ਸਫਿਆਨੇ ਸੂਟ ਥੋੜਾ ਦੇਣੇ ਹੈਗੇ ਆ, ਉਹਨੂੰ ਕੋਈ ਰੰਗਦਾਰ ਸੂਟ ਦੇਣਾ ਆ, ਕੋਈ ਲਹਿੰਗਾ ਅੱਗੇ ਸਿੱਟਣਾ ਹੈਗਾ ਜੀ, ਜੇ ਕੋਈ ਬਜ਼ੁਰਗ ਔਰਤ ਆਈ ਹੈਗੀ ਆ ਉਹਨੂੰ ਹੈਗਾ ਆ ਆਪਣੇ ਉਸ ਹਿਸਾਬ ਨਾਲ ਹੈਗਾ ਜੀ।
0: ਬਿਲਕੁਲ।
1: ਤੇ ਮੈਂ ਵੀ ਆਪਣੀ ਆਡੀਅੰਸ ਦੇਖਦਾ ਸੀਗਾ ਵੀ ਉਹਦੇ ਮੁਤਾਬਕ ਹੀ ਜਿਹੜਾ ਹੈਗਾ ਆ ਵੀ ਮੈਂ ਪਟਾਰੀ ਦੇ ਵਿਚੋਂ ਸਮਾਨ ਕੱਢੀਏ ਜੀ। ਤੇ ਖੈਰ ਮੈਨੂੰ ਜੋਰ ਪੈ ਜੀ ਦਿਸੇ ਤਾਂ ਹੈ ਨਹੀਂ, ਪਰ ਉਹਨਾਂ ਨੂੰ ਮਤਲਬ ਯਾਦ ਕਰਦੇ ਹੋਏ ਮੈਂ ਕਿਹਾ ਸ਼ੁਰੂਆਤ ਜਿਹੜੀ ਹੈਗੀ ਆ ਇਸੇ ਤਰੀਕੇ ਨਾਲ ਕਰ ਦਿੰਨਾ ਜੀ। ਇੱਕ ਰਹੀਮ ਦਾ ਦੋਹਾ ਆ ਜੀ, ਉਹ ਕਹਿੰਦਾ ਜੀ ਰਹਿਮਨ ਕਵੀ ਨਾ ਛੋੜੀਏ ਲੇਨ ਹਰੀ ਕੋ ਨਾਮ, ਮਨੁਸ਼ ਮਜੂਰੀ ਦੇਤ ਹੈ ਭਲਾ ਕਿਉਂ ਰਾਖੇਂਗੇ ਰਾਮ
0: ਜੀ। ਕਿਆ ਬਾਤ ਹੈ ਜੀ।
1: ਉਹ ਕਹਿੰਦਾ ਜੇ ਬੰਦੇ ਦੇ ਦਿਹਾੜੀ ਲਾਈਏ ਤੇ ਅਗਲਾ ਪੈਸੇ ਦਿੰਦਾ ਹੀ ਆ, ਤੇ ਜੇ ਰੱਬ ਦੇ ਦਿਹਾੜੀ ਲਾਈਏ ਤੇ ਉਹ ਵੀ ਕਿਉਂ ਰੱਖੂਗਾ, ਏਡਾ ਨਿਆਣਾ ਉਹ ਵੀ ਨਹੀਂ ਗਾ ਜੀ।
0: ਹਾਂਜੀ
1: ਹੁਣ ਆ ਜੀ ਤੁਹਾਡੀ SIR ਵਾਲਾ ਖਬਰ, ਜੋ ਤੁਹਾਡਾ ਦੇਸ਼ ਹੋਇਆ ਕਿ ਪਹਿਲਾਂ ਇਸ ਖਬਰ ਨੂੰ ਲੈਣਾ ਆ ਜੀ।
0: ਮੈਂ ਸੋਚਦਾ ਸੀਗਾ ਕਿੱਥੇ ਟਰੰਪ ਸਾਹਿਬ ਵੀ ਉੱਥੇ ਦੀਆਂ ਕੋਰਟ ਦੇ ਨਾਲ ਪੰਗਾ ਲੈ ਬੈਠੇ, ਤੇ ਪਹਿਲੇ ਕੁਝ ਦਿਨਾਂ ਦੇ ਵਿਚ ਉਹਨਾਂ ਨੇ ਪਿਛਲੇ ਮਹੀਨੇ ਜਿਹੜਾ ਇੰਡੀਆ ਦਾ ਚੋਣ ਕਮਿਸ਼ਨ ਸੀਗਾ ਉਹਦੀ ਬੜੀਆਂ ਤਾਰੀਫਾਂ ਦੇ ਪੁਲ ਬੰਨੇ ਕਿ ਉਦਾਂ ਦਾ ਇਹ ਸਿਸਟਮ ਸਾਡੇ ਅਮਰੀਕਾ ਦੇ ਵਿਚ ਵੀ ਭਾਈ ਲਾਗੂ ਹੋਣਾ ਚਾਹੀਦਾ ਹੈ। ਤੇ ਪਰ ਅੱਜ ਜੋ ਹਾਲਾਤ ਬਣੇ ਨੇ ਜਿਸ ਦੇ ਵਿਚ ਆਪਾਂ ਝਾਤ ਮਾਰੀਏ ਤਾਂ SIR ਮੁੱਦਾ ਜਿਹੜਾ ਸੀਗਾ ਉਹਦੇ ਵਿਚ ਗਣੇਸ਼ ਕੁਮਾਰ ਹੁਣੀ ਜਿਹੜੇ ਸਨ ਫਸਦੇ ਨਜ਼ਰ ਆ ਰਹੇ ਨੇ ਜੀ, ਤੇ ਲੋਕਤੰਤਰ ਦਾ ਜੋ ਹਾਲਾਤ ਬਣਦੇ ਸੀਗੇ ਜਿਹੜਿਆਂ ਨੇ ਲੋਕਾਂ ਨੇ ਆਵਾਜ਼ ਚੁੱਕੀ ਸੀ, ਉਹ ਚਾਹੇ ਸਮਾਜ ਸੇਵੀ ਚਾਹੇ ਜਿਹੜੇ ਇਹਨਾਂ ਵੋਟ ਨੀਤੀ ਦੇ ਕਹਿ ਸਕਦੇ ਹਾਂ ਹੱਕ ਦੇ ਵਿਚ, ਤੇ ਜਿਹੜੇ ਜਾਗਰੂਕ ਲੋਕ ਨੇ ਕਾਫੀ ਲੰਮੇ ਤੋਂ ਇਸ ਦੇ ਵਿਚ ਸੰਘਰਸ਼ ਕਰ ਰਹੇ ਨੇ ਵੋਟਾਂ ਕੱਟਣ ਦਾ, ਵੱਢਣ ਦਾ, ਹੋਰ ਸਾਰੀਆਂ ਚੀਜ਼ਾਂ, ਉਹ ਕਿਤੇ ਨਾ ਕਿਤੇ ਹੁਣ ਦੋ ਚੋਣ ਕਮਿਸ਼ਨਾਂ ਦੇ ਜਿਹੜੇ ਇਤਰਾਜ਼ ਤੋਂ ਬਾਅਦ ਸਿਆਸੀ ਪਾਰਾ ਵੀ ਵਧਿਆ ਹੈ ਤੇ ਵਿਰੋਧੀਆਂ ਦੇ ਵੱਲੋਂ CAC ਨੂੰ ਜਿਹੜਾ ਹਟਾਉਣ ਦੀ ਮੰਗ ਵੀ ਰੱਖ ਦਿੱਤੀ ਹੈ ਭਾਈ ਅਸਤੀਫਾ ਦੇਵੋ ਕਿਵੇਂ ਦੇਖਦੇ ਹੋ
1: ਪਰ ਇਸਾ ਬੇਨਤੀ ਹੈਗੀ ਆ ਕਿ ਜਦੋਂ ਟਰੰਪ ਸਾਹਿਬ ਨੇ ਸਿਫਤ ਕਰ ਦਿੱਤੀ ਨਾ ਕਿ
0: ਜੀ
1: ਤੇ ਆਮ ਜਨਤਾ ਨੂੰ ਤਾਂ ਸ਼ੱਕ ਪਹਿਲਾਂ ਹੈਗਾ ਸੀਗਾ ਤੇ ਉਹ ਫਿਰ ਜਿਹੜਾ ਕਨਫਰਮ ਹੋ ਗਿਆ ਵੀ ਬੰਦਾ ਇਹ ਇਮਾਨਦਾਰ ਨਹੀਂ ਹੋ ਸਕਦਾ
0: ਜੀ
1: ਉਹਦਾ ਕਾਰਨ ਇਹ ਹੈਗਾ ਨਾ ਜੀ ਕਿ ਟਰੰਪ ਸਾਹਿਬ ਨੇ ਜੇ ਸਿਫਤ ਕੀਤੀ ਹੈਗੀ ਆ ਤੇ ਉਹਨਾਂ ਨੇ ਇਸ ਚੀਜ਼ ਨੂੰ ਬੜਾ ਅਨਾਲਿਸਿਸ ਕੀਤਾ ਹੋਊਗਾ ਵੀ ਭਾਈ ਇਹੋ ਜਿਹੇ ਬੰਦੇ ਜਿਹੜੇ ਆ ਵੀ ਬੰਦੇ ਨੂੰ ਮੁੜ ਕੇ ਸੱਤਾ ਦਵਾ ਸਕਦੇ ਆ
0: ਜੀ ਕਿਉਂਕਿ ਦੇਖੋ ਮੋਦੀ ਸਾਹਿਬ ਨੇ ਵੀ ਤਾਂ ਨਾਰਾ ਲਾਇਆ ਸੀ ਅਮਰੀਕਾ ਜਾ ਕੇ ਅਬ ਕੀ ਬਾਰ ਟਰੰਪ ਸਰਕਾਰ ਤੇ ਉਹ ਕਹਿੰਦਾ ਹੁਣ ਮੈਂ ਪਿੱਛੇ ਗਾ ਤੋਂ ਰਵਾਂ ਮੈਂ ਵੀ ਤਾਂ ਤਾਰੀਫ ਕਰਨੀ ਆ ਥੋੜੀ ਬਹੁਤ ਚਾਹੇ ਕਿਸੇ ਦੀ ਕਰਾਂ ਜੀ
1: ਚਲੋ ਕਿਸੇ ਤਰੀਕੇ ਮੁੱਲ ਮੋੜਿਆ ਬੰਦੇ ਨੇ ਮੋੜਿਆ ਤਾਂ
0: ਮੋੜਿਆ ਤਾਂ ਹੈ ਜੀ
1: ਉਹ ਤਾਂ ਹੁਣ ਜਿਹੜਾ ਹੈਗਾ ਆ ਉਹ ਇਹ ਬੰਦੇ ਵੀ ਚਾਹੁੰਦਾ ਆ ਉਹ ਇਹ ਵੀ ਚਾਹੁੰਦਾ ਹੈਗਾ ਆ ਵੀ ਤੀਜੀ ਟਰਮ ਵੀ ਮੈਨੂੰ ਮਿਲਣੀ ਚਾਹੀਦੀ ਹੈਗੀ ਆ ਅਮੈਰੀਕਾ ਦੇ ਵਿੱਚ ਬਹੁਤ ਕੁਛ ਕਰਨ ਵਾਲਾ ਆ ਜਿੱਦਾਂ ਕੈਪਟਨ ਕਹਿੰਦਾ ਸੀ ਪੰਜਾਬ ਦੇ ਮੁੱਦੇ ਅਜੇ ਮਤਲਬ ਅਡਰੈਸ ਨਹੀਂ ਹੋਏ ਤੇ ਇਸ ਕਰਕੇ ਇੱਕ ਟਰਮ ਮੈਨੂੰ ਹੋਰ ਚਾਹੀਦੀ ਆ
0: ਕਹਿਣਗੇ ਜਨਮ ਹੋਰ ਤੁਹਾਰੇ ਨਾਮ
1: ਆ ਜਾਓ ਤੇ ਉਹ ਨਾ ਪਹਿਲਾਂ ਪਹਿਲੀ ਜਿਹੜੀ ਟਰਮ ਚ ਇਹ ਬਣਿਆ ਸੀ ਜੀ ਉਦੋਂ ਇਹਨੇ ਲਾਸਟ ਟਰਮ ਕਹਿ ਕੇ ਜਿਹੜਾ ਹੈਗਾ ਆ ਇਲੈਕਸ਼ਨ ਜਿੱਤਿਆ ਸੀ
0: ਬਿਲਕੁਲ
1: ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਫੇਰ ਮਨ ਬੇਈਮਾਨ ਹੋ ਗਿਆ ਵੀ ਨਹੀਂ ਇੱਕ ਟਰਮ ਹੋਰ ਜੀ ਅਜੇ ਪੰਜਾਬ ਦੇ ਮੁੱਦੇ ਐਡਰੈਸ ਨਹੀਂ ਹੋਏ
0: ਜੀ
1: ਸੋ ਏਦਾਂ ਹੀ ਟਰੰਪ ਸਾਹਿਬ ਸੋਚਦੇ ਹੈਗੇ ਆ ਵੀ ਅਮੈਰੀਕਾ ਜਿਹੜਾ ਹੈਗਾ ਜੀ ਗ੍ਰੇਟ ਬਣਿਆ ਨਹੀਂ ਇੱਕ ਟਰਮ ਮੈਨੂੰ ਮਿਲ ਜਾਏ ਤੇ ਮੈਂ ਪੂਰੀ ਤਰ੍ਹਾਂ ਗ੍ਰੇਟ ਬਣਾ ਦਊ
0: ਜੀ
1: ਹਾਂ ਜੀ ਤੇ ਜਿਹੜੇ ਅਮੈਰੀਕਾ ਦੇ ਵਿੱਚ ਵਾਸੀ ਹੈਗੇ ਉਹ ਕਹਿੰਦੇ ਅਸੀਂ ਤਾਂ ਹੋਰ ਗ੍ਰੇਟ ਐਂਡ ਗ੍ਰੇਟ ਹੋ ਜਾਵਾਂਗੇ ਜੀ
0: ਜੀ
1: ਜਦੋਂ ਤੇਲ ਦੀਆਂ ਕੀਮਤਾਂ ਡਬਲ ਹੋ ਗਈਆਂ
0: ਜੀ
1: ਸੋ ਸਰ ਇੱਥੇ ਜਿਹੜਾ ਹੈਗਾ ਆ ਬੜੀ ਚੰਗੀ ਗੱਲ ਹੋਈ ਆ ਜੀ ਜੋ ਵੀ ਹੋਇਆ ਕਾਰਨ ਇਹ ਹੈਗਾ ਆ ਕਿ ਨਹੀਂ ਤਾਂ ਇਹ ਜਿਹੜੇ ਦੋ ਕਮਿਸ਼ਨਰ ਨਾਲ ਲੱਗੇ ਸੀ ਚੀਫ ਕਮਿਸ਼ਨਰ ਦੇ
0: ਹਾਂਜੀ
1: ਉਹ ਲੋਕੀ ਉਹਨਾਂ ਨੂੰ ਵੀ ਉਸੇ ਨਜ਼ਰ ਨਾਲ ਦੇਖਦੇ ਸੀ ਕਿ ਇਹ ਵੀ ਸਾਰੇ ਮਿਲੇ ਹੋਏ ਆ ਤੇ ਇਹ ਜਿਹੜੇ ਆ ਹਾਂਜੀ ਵੀ ਰਲੇ ਮਿਲੇ ਆ ਤੇ ਇਹ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਜੀ ਈ ਸਟੇਟਾਂ ਦੇ ਵਿੱਚ 13 ਕਰੋੜ ਵੋਟਾਂ ਜਿਹੜੀਆਂ ਹੈਗੀਆਂ ਵੋਟਰ ਜਿਹੜਾ ਆ ਉਹ ਬਾਹਰ ਰਹਿ ਗਿਆ ਜੀ ਲਿਸਟ ਤੋਂ
0: ਜੀ ਵੈਸੇ ਜੇ ਅੰਕੜਾ ਦੇਖਦੇ ਸੈਣੀ ਸਾਹਿਬ ਬੰਗਲਾਦੇਸ਼ੀ ਜਿਹਨਾਂ ਕਰਕੇ ਸਾਰਾ ਕੁਝ ਪ੍ਰਕਿਰਿਆ ਕੀਤੀ ਜਾ ਰਹੀ ਹੈ ਉਹਨਾਂ ਦੀ ਤਾਂ ਆਬਾਦੀ 11 ਕਰੋੜ ਹੈਗੀ ਆ ਜੀ ਤੇ ਵੋਟਾਂ ਲਗਭਗ
1: ਦੇਖਦੀਆਂ ਛੱਡ ਦਿੱਤੀ
0: ਜੀ
1: ਭਾਰੀ ਸਾਹਿਬ ਮੈਂ ਨਾ ਤੁਸੀਂ ਇਸ ਚੀਜ਼ ਦਾ ਗਵਾਹ ਮੁਕੱਦਰ ਵੀਰ ਹੈਗਾ ਆ ਮੈਂ ਇਸ ਚੀਜ਼ ਦੇ ਉੱਤੇ ਆਰਗੂ ਕਰਦਾ ਰਿਹਾ ਹੈਗਾ ਆ ਵੀ ਜਿਹਨਾਂ ਦੀਆਂ ਡਬਲ ਵੋਟਾਂ ਹੈਗੀਆਂ ਜਿਹਨਾਂ ਦੀਆਂ ਜਾਲੀ ਵੋਟਾਂ ਬਣੀਆਂ ਆ ਉਹ ਕੱਟ ਹੋਣੀਆਂ ਚਾਹੀਦੀਆਂ ਤੁਸੀਂ ਵੀ ਦੇਖਿਆ ਹੋਣਾ ਕਿ ਮੈਂ ਇਸ ਚੀਜ਼ ਦੀ ਵਕਾਲਤ ਕਰਦਾ ਰਿਹਾ ਹੈਗਾ ਆ ਜੀ ਹਾਂਜੀ ਬਟ ਜਦੋਂ ਹੁਣ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਕੱਟ ਹੋਣ ਲੱਗ ਪਈਆਂ ਜੀ
0: ਬਿਲਕੁਲ
1: ਤੇ ਉਹ ਮਤਲਬ ਜਿਹੜਾ ਆ ਦੂਰ ਕੀ ਜਾਣਾ ਮੇਰੇ ਭਾਂਜੇ ਦੀ ਵੋਟ ਜਿਹੜੀ ਹੈਗੀ ਆ ਉਹ ਆਰਮੀ ਦੇ ਵਿੱਚ ਆ ਤੇ ਉਹਦੀ ਵੋਟ ਜਿਹੜੀ ਆ ਉਹ ਕੱਟ ਦਿੱਤੀ ਜੀ
0: ਜੀ ਬਿਲਕੁਲ ਆ ਜੀ
1: ਤੋ ਹੁਣ ਚਲੋ ਚਾਰਾ ਚੋਰੀ ਕਰ ਲਾਂਗੇ ਨਹੀਂ ਤਾਂ ਸਾਡੇ ਕੋਲ ਤਾਂ ਰਿੱਟ ਕਰ ਦਿਆਂਗੇ ਹੋਰ ਤੇ ਕੀ ਆ
0: ਜੀ
1: ਬਟ ਇਹ ਜਿਹੜਾ ਆ ਲੋਕਾਂ ਵਾਸਤੇ ਤਾਂ ਪ੍ਰੋਬਲਮ ਖੜੀ ਹੋ ਗਈ ਨਾ ਜੀ
0: ਬਿਲਕੁਲ ਖੱਜਲ ਖਵਾਰ ਤਾਂ ਕੀਤਾ ਨਾ ਜੀ
1: ਹੁਣ ਸਵਾਲ ਇਹ ਹੈਗਾ ਆ ਕਿ ਤੁਸੀਂ ਪ੍ਰੋਸੈਸ ਦੇ ਵਿੱਚ ਲੋਕਾਂ ਨੂੰ ਲਿਆਉਣਾ ਆ ਕਿ ਤੁਸੀਂ ਡੈਮੋਕਰੇਸੀ ਦੇ ਵਿੱਚੋਂ ਲੋਕਾਂ ਦਾ ਮੋਹ ਭੰਗ ਕਰਨਾ
0: ਭੰਗ ਕਰਨਾ ਜੀ
1: ਫੇਰ ਤੁਸੀਂ ਸਰ ਏਦਾਂ ਕਰਦੇ ਆ ਨਾ ਜੀ ਇਹ ਬਹੁਤ ਸ਼ਡਿਊਲਡ ਹੈਗੇ ਆ ਜੀ
0: ਜੀ
1: ਇੱਕ ਚੀਜ਼ ਹੈਗੀ ਆ ਫੈਸਿਲਿਟੀ ਜਿਹੜੀ ਆ ਚੀਜ਼ ਉਹ ਵੋਟਰ ਜਿਹੜੀ ਆ ਵੋਟ ਜਿਹੜੀ ਆ ਬਣਨੀ ਆ ਨਾ ਜੀ ਉਹਦੇ ਨਾਲ ਕੱਲੀ ਵੋਟ ਕਾਸਟ ਨਹੀਂ ਨਾ ਹੋਣੀ ਜੀ ਉਹਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਉਹ ਆਈਡੈਂਟੀਫਿਕੇਸ਼ਨ ਬੰਦੇ ਦੀ ਤੈਅ ਕਰਨੀ ਆ ਜੀ
0: ਜੀ
1: ਸੋ ਇਸ ਕਰਕੇ ਬੰਦੇ ਵਾਸਤੇ ਜਰੂਰੀ ਹੋ ਜਾਣਾ ਮੈਂਡੇਟਰੀ ਹੋ ਜਾਣਾ ਕਿ ਵੋਟ ਪਾਵਾਂ ਜਾਂ ਨਾ ਪਾਵਾਂ ਪਰ ਮੇਰੀ ਵੋਟ ਬਣੀ ਜਰੂਰ ਹੋਣੀ ਚਾਹੀਦੀ ਹੈ
0: ਕਈ ਵਾਰੀ ਸੈਣੀ ਸਾਹਿਬ ਮੈਂ ਸੋਚਦਾ ਹੁੰਦਾ ਸੀ ਇਸ ਚੀਜ਼ ਦੇ ਉੱਤੇ ਚਲੋ ਆਪਣੇ ਅੰਦਰ ਹੀ ਮਨ ਦੇ ਕਿ ਪਤਾ ਨੀ ਡੈਮੋਕਰੇਸੀ ਜਾਂ ਕਹਿ ਲੋ ਕਿ ਡਿਕਟੇਟਰਸ਼ਿਪ ਜਾਂ ਚੋਣ ਪ੍ਰਕਿਰਿਆ ਜੋ ਹੈਗੀ ਆ ਮਤਲਬ ਕਿ ਉਹ ਕਿ ਵੋਟਿੰਗ ਦੇ ਉੱਤੇ ਨਿਰਭਰ ਕਰਦੀ ਹੈ ਮੈਨੂੰ ਉਹ ਸਮਾਂ ਚੇਤੇ ਆਉਂਦਾ ਜਦੋਂ ਅਮਰੀਕਾ ਦੇ ਵਿੱਚ ਬਹੁਤ ਮਾਹੌਲ ਖਰਾਬ ਸੀਗਾ ਤੇ ਮਨਮੋਹਨ ਸਿੰਘ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਇਕਨੋਮਿਕ ਸਿਸਟਮ ਨੂੰ ਸੂਤ ਕਰਨ ਦੇ ਲਈ ਜਾਂ ਉਹਨਾਂ ਤੋਂ ਸਲਾਹਾਂ ਲਈਆਂ ਗਈਆਂ ਸਾਰਾ ਕੁਝ ਢਾਂਚਾ ਕ੍ਰੀਏਟ ਕਰਨ ਦੇ ਲਈ ਸਾਰਾ ਕੁਝ ਤਾਂ ਉਦੋਂ ਹੀ ਜਿਹੜਾ ਸੀਗਾ ਉਸ ਸਮੇਂ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਆਉਣ ਵਾਲਾ ਜਿਹੜਾ ਪ੍ਰੈਜ਼ੀਡੈਂਟ ਪ੍ਰਧਾਨ ਪ੍ਰਧਾਨ ਮੰਤਰੀ ਹੋਊਗਾ ਇੰਡੀਆ ਤਾਂ ਉਹ ਮਨਮੋਹਨ ਸਿੰਘ ਹੋਏਗਾ ਤੇ ਉਹ ਹੀ ਉਹ 2-4 ਸਾਲਾਂ ਬਾਅਦ ਜਦੋਂ ਚੋਣ ਹੋਈ ਹੈ ਤਾਂ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਆ ਗਈ ਸੀ ਤੇ ਉਹ ਪੀਐਮ ਵੀ ਬਣ ਗਏ ਜੀ ਤੇ ਉਹ ਚੀਜ਼ ਤੋਂ ਮੈਨੂੰ ਕਿਤੇ ਨਾ ਕਿਤੇ ਉਹਨਾਂ ਸਮਿਆਂ ਦੇ ਵਿੱਚ ਹੀ ਮਨ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਸੱਚੀ ਹੀ ਲੋਕਾਂ ਦੀ ਜਿਹੜੀ ਵੋਟ ਪਵਾਈ ਜਾਂਦੀ ਹੈ ਉਹ ਗਿਣੀ ਜਾਂਦੀ ਹੈ ਜਾਂ ਫਿਰ ਉਹ ਉਸ ਹਿਸਾਬ ਦੇ ਨਾਲ ਹੀ ਲੀਡਰਸ਼ਿਪ ਨੂੰ ਜਿਹੜਾ ਚੁਣਿਆ ਜਾਂਦਾ ਹੈ ਕਿ ਇਹ ਸਿਰਫ ਇੱਕ ਲੋਕ ਦਿਖਾਵਾ ਹੈਗਾ ਆ ਮਤਲਬ ਕਿ ਤੁਹਾਡੀ ਵੋਟ ਲਈ ਜਾਂਦੀ ਹੈ ਜਾਂ ਡੈਮੋਕਰੇਸੀ ਹੈ ਦੁਨੀਆ ਦੀ ਵੱਡੀ ਡੈਮੋਕਰੇਸੀ ਹੈ ਜੀ ਜੇ ਹੈ ਜੀ ਵੋ ਆ ਸਾਰੇ ਮੁਲਕ ਜਿਹੜੇ ਕਰਦੇ ਹੀ ਹੈ ਤੇ ਕੱਲਾ ਇੰਡੀਆ ਦੀ ਗੱਲ ਨਹੀਂ ਕਰਦਾ ਹੋਰ ਮੁਲਕਾਂ ਦੇ ਉੱਤੇ ਵੀ ਮੈਂ ਕਈ ਵਾਰੀ ਇਹ ਚੀਜ਼ ਨੂੰ ਸੋਚਦਾ ਪਰ ਇਹਨਾਂ ਨੇ ਤਾਂ ਉਸ ਚੀਜ਼ ਦੇ ਉੱਤੇ ਮੋਹਰ ਲਾ ਦਿੱਤੀ ਹੈ ਮੇਰੀ ਗੱਲ ਦੇ ਉੱਤੇ ਲੱਗਦਾ ਮੈਨੂੰ
1: ਪਰ ਸਮਾਂ ਬਦਲ ਗਿਆ ਜਿੱਥੇ ਤੱਕ ਡਾਕਟਰ ਮਨਮੋਹਨ ਸਿੰਘ ਦੀ ਗੱਲ ਹੈਗੀ ਹੈ ਨਾ ਜੀ
0: ਜੀ
1: ਤੇ ਡਾਕਟਰ ਮਨਮੋਹਨ ਸਿੰਘ ਦੀ ਤਾਂ ਉਹਨਾਂ ਨੇ ਅਬਿਲਿਟੀ ਦੇਖੀ ਤੇ ਅਬਿਲਿਟੀ ਨੂੰ ਉਹਨਾਂ ਨੇ ਕਿਹਾ ਵੀ ਓਨਰ ਹੋਊਗਾ ਤਾਂ ਕਰਕੇ ਉਹਨਾਂ ਨੇ ਸੋਚਿਆ ਵੀ ਹਾਂ ਇਸ ਬੰਦੇ ਦੇ ਵਿੱਚ ਕਾਬਲੀਅਤ ਹੈਗੀ ਆ ਤੇ ਇਹ ਬੰਦਾ ਇੱਕ ਨਾ ਇੱਕ ਦਿਨ ਜਿਹੜਾ ਆ ਪ੍ਰਧਾਨ ਮੰਤਰੀ ਬਣੂਗਾ ਉਹਨਾਂ ਨੇ ਤਾਂ ਇਹ ਸੋਚਿਆ ਕਿ ਜਿਹੜੀ ਲੀਡਰਸ਼ਿਪ ਕੋਈ ਵੀ ਹੈਗੀ ਆ ਉਹ ਇਸ ਇੰਟੈਲੀਜੈਂਸ ਦਾ ਬੁੱਲ ਪਾਊਗੀ ਤੇ ਕਾਂਗਰਸ ਨੇ ਪਾਇਆ ਵੀ
0: ਜੀ
1: ਤੇ ਵੈਸੇ ਜਿਹੜਾ ਹੈਗਾ ਆ ਕਿ ਬੰਦੇ ਦੀ ਇੰਟੈਲੀਜੈਂਸ ਤੇ ਤੇਜ਼ ਤਰਾਰ ਜਿਹੜਾ ਬੰਦਾ ਹੁੰਦਾ ਆ ਤੇ ਨਹਿਰੂ ਨੇ ਮਤਲਬ ਜਿਹੜਾ ਆ ਇੱਕ ਫੋਰਨ ਡੈਲੀਗੇਟ ਆਇਆ ਸੀ ਉਹਨਾਂ ਨੂੰ ਕਿਹਾ ਵੀ ਆਓ ਮੈਂ ਤੁਹਾਨੂੰ ਇੱਕ ਬੰਦੇ ਨਾਲ ਮੁੰਡੇ ਨਾਲ ਮਿਲਾਵਾਂ
0: ਜੀ
1: ਤੇ ਉਹ ਵਾਜਪੇਈ ਨਾਲ ਜਿਹੜਾ ਹੈਗਾ ਆ ਮਿਲਾਉਂਦੇ ਹੋਏ ਉਹਨਾਂ ਨੇ ਕਿਹਾ ਵੀ ਵਨ ਡੇ ਹੀ ਵਿਲ ਬੀ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ
0: ਜੀ
1: ਹਾਂਜੀ ਉਹਨਾਂ ਨੇ ਬਹੁਤ ਦੇਰ ਪਹਿਲਾਂ ਜਿਹੜਾ ਹੈਗਾ ਨਹਿਰੂ ਨੇ ਭਵਿੱਖਬਾਣੀ ਕਰ ਦਿੱਤੀ ਸੀ ਹਾਲਾਂਕਿ ਉਹ ਆਪੋਜਿਟ ਪਾਰਟੀ ਦੇ ਵਿੱਚ ਸੀਗੇ ਜੀ ਵਾਜਪੇਈ ਸਾਹਿਬ
0: ਜੀ
1: ਉਹ ਇੰਟਲੈਕਚ ਦੇ ਮਤਲਬ ਜਿਹੜਾ ਹੈਗਾ ਆ ਟੇਲੈਂਟ ਦੇਖ ਕੇ ਤੇ ਭਵਿੱਖਬਾਣੀ ਕਰ ਦਿੰਦੇ ਹੈਗੇ ਆ ਜਾਂ ਇੱਦਾਂ ਦੀ ਕੋਈ ਗੱਲ ਆਸ ਰੱਖ ਲੈਂਦੇ ਹੈਗੇ ਆ ਜੀ
0: ਜੀ
1: ਹੁਣ ਸਮਾਂ ਬਦਲ ਗਿਆ ਸਰ
0: ਜੀ
1: ਹੁਣ ਸਮਾਂ ਇਹ ਹੈਗਾ ਆ ਜੀ ਕਿ ਜਿਹੜੇ ਬੰਦੇ ਨੂੰ ਜੁਗਾੜ ਲਾਉਣਾ ਆਉਂਦਾ ਆ ਉਸ ਬੰਦੇ ਦਾ ਜਿਹੜਾ ਆ ਪਤਾ ਹੁੰਦਾ ਵੀ ਇਹਨੇ ਅੱਗੇ ਚੱਲ ਜਾਣਾ ਜੀ
0: ਜੀ
1: ਇੰਟੈਲੀਜੈਂਸੀ ਜਿਹੜੀ ਹੈਗੀ ਆ ਉਹ ਤੁਹਾਡੀ ਜਿੰਨੀ ਮਰਜ਼ੀ ਹੋਵੇ ਜੇ ਤੁਹਾਨੂੰ ਜੁਗਾੜ ਲਾਉਣਾ ਨਹੀਂ ਆਉਂਦਾ ਤੁਸੀਂ ਮਤਲਬ ਤਰੱਕੀ ਨਹੀਂ ਕਰ ਸਕਦੇ ਅੱਗੇ ਨਹੀਂ ਜਾ ਸਕਦੇ ਅਹੁਦਾ ਨਹੀਂ ਅਟੇਨ ਕਰ ਸਕਦੇ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਜੀ ਹੁਣ ਗੱਲ ਤਾਂ ਇਹ ਹੈ ਕਿ ਦੋ ਕਮਿਸ਼ਨਰ ਜਿਹੜੇ ਆ ਉਹ ਕਹਿੰਦੇ ਆ ਵੀ ਸਾਡੀ ਤਾਂ ਸੁਣੀ ਨੀ ਗਈ ਜੀ
0: ਜੀ
1: ਸਾਡੇ ਜਿਹੜਾ ਹੈਗਾ ਆ ਇਹ ਦੇਖੋ ਇਹਨਾਂ ਨੇ ਪਹਿਲਾਂ ਜਿਹੜਾ ਆ ਵੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਨਾ ਇੱਦਾਂ ਦੀ ਮਿੰਟੀ ਦੇ ਤੀ ਜਿੱਦਾਂ ਦੀ ਪ੍ਰੈਜੀਡੈਂਟ ਆਫ ਇੰਡੀਆ ਨੂੰ
0: ਬਿਲਕੁਲ ਆ ਜੀ
1: ਕਿ ਉਹ ਕੁਛ ਵੀ ਕਰ ਲਏ ਹੀ ਕਾਂਟ ਬੀ ਪ੍ਰੋਸੀਕਿਊਟਿਡ
0: ਜੀ
1: ਆਫਟਰ ਹਿਸ ਰਿਟਾਇਰਮੈਂਟ ਹੀ ਕਾਂਟ ਬੀ ਕਾਲਡ ਇਨ ਦਾ ਕੋਰਟ ਫਾਰ ਦੋਜ਼ ਐਕਟਸ ਵਿਚ ਹੈਵ ਡਨ ਡਿਊਰਿੰਗ ਡਿਊਟੀ ਟਾਈਮ ਹਾਂਜੀ ਉਹ ਸਾਰਾ ਕੁਛ ਜਿਹੜਾ ਹੈਗਾ ਆ ਵੀ ਜਦੋਂ ਉਹਨੇ ਡਿਊਟੀ ਟਾਈਮ ਚ ਜੋ ਕੁਛ ਕੀਤਾ ਆ ਉਹਨੂੰ ਤੁਸੀਂ ਬਾਅਦ ਦੇ ਵਿੱਚ ਵੀ ਕੁਐਸਚਨ ਨਹੀਂ ਕਰ ਸਕਦੇ ਜਦੋਂ ਇੰਨੀ ਜ਼ਿਆਦਾ ਲਿਬਰਟੀ ਦਿੱਤੀ ਹੋਵੇ ਫਿਰ ਅਗਲੇ ਕੋਲੋਂ ਜੋ ਮਰਜ਼ੀ
0: ਕਰਾ ਲਓ ਜੀ ਬਿਲਕੁਲ
1: ਅਗਲੇ ਨੂੰ ਪਹਿਲਾਂ ਤੇਰੇ ਅਸੀਂ ਕੰਡੇ ਕੱਢ ਦਿੱਤੇ ਆ ਤੈਨੂੰ ਕੋਈ ਪੁੱਛਣ ਵਾਲਾ ਨੀ ਜੋ ਮਰਜ਼ੀ ਕਰ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਇਹ ਪਤਾ ਨੀ ਇਹਨਾਂ ਦਾ ਜਿਹੜਾ ਤਰੀਕਾ ਕੀ ਸੀ ਇੱਕ ਫਾਰਮ 6 ਹੈਗਾ ਆ ਉਹਦੇ ਉੱਤੇ ਵੀ ਉਹਨਾਂ ਨੇ ਜਿਹੜੇ ਦੋਨੇ ਕਮਿਸ਼ਨਰ ਆ ਉਹਨਾਂ ਨੇ ਇਤਰਾਜ਼ ਦਿੱਤਾ ਸੀ ਕਿ ਭਾਈ ਆਹ ਤਾਂ ਹੋਇਆ ਵੀ ਹਾਂ ਜੀ ਮੈਂ ਆਪਣਾ ਨਾਂ ਐਡਰੈਸ ਸਾਰਾ ਕੁਛ ਦੇਣਾ ਹੈਗਾ ਮੈਂ ਆਪਣੀ ਪ੍ਰੇਟੇ ਜੀ ਜਿਹੜੀ ਹੈਗੀ ਆ ਉਹ ਵੀ ਮੇਰੇ ਦਾਦੇ ਦੀ ਵੋਟ ਕਿੱਥੇ ਸੀ ਤੇ ਮੇਰੇ ਬਾਬੇ ਦੀ ਵੋਟ ਕਿੱਥੇ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂਸ਼ਨ ਰੱਖਣੀਆਂ ਉਹ ਮੈਂਡੇਟਰੀ ਕਿਉਂ ਕੀਤਾ ਹੈਗਾ ਜੀ ਉਹ ਸਾਰੀਆਂ ਚੀਜ਼ਾਂ ਤੇ ਹੈਗਾ ਜੀ ਇਹ ਹੁਣ ਜਿਹੜਾ ਮਸਲਾ ਹੈਗਾ ਇਹ ਪਹਿਲਾਂ ਤਾਂ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਸੁਪਰੀਮ ਕੋਰਟ ਦੇ ਵਿੱਚ 2 ਜੱਜਾਂ ਦੀ ਬੈਂਚ ਕੋਲ ਵਿਚਾਰੀ ਜਾਂਦੀ ਸੀ ਹੁਣ ਜਿਹੜਾ ਹੈਗਾ ਇਹਨਾਂ ਦੇ ਮਤਲਬ ਇਤਰਾਜ਼ ਕਰਨ ਦੇ ਨਾਲ ਹੋ ਸਕਦਾ ਮੈਟਰ ਜਿਹੜਾ ਹੈਗਾ ਇਹ ਫੁੱਲ ਬੈਂਚ ਕੋਲ ਜਾਵੇ ਕਿ ਇਹ ਜੋ ਸਰਕਾਰ ਦਾ ਜਨਰਲੀ ਕੀ ਹੁੰਦਾ ਆ ਜੀ ਕਿ ਜਨਰਲੀ ਪਾਰਲੀਮੈਂਟ ਦਾ ਕੋਈ ਵੀ ਜਿਹੜਾ ਆ ਸਟੈਚੂ ਹੁੰਦਾ ਉਹਨੂੰ ਸੁਪਰੀਮ ਕੋਰਟ ਸੈਟਿਸਫਾਈਡ ਨਹੀਂ ਕਰਦੀ ਅਨਲੈਸ ਐਂਡ ਅੰਟਿਲ ਇਟ ਇਜ਼ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ
0: ਜੀ
1: ਹੁਣ ਇਹ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ ਹੈ ਹੀ ਆ ਜੀ ਕਿ ਇੱਕ ਬੰਦਾ ਜਿਹੜਾ ਹੈਗਾ ਇੰਨੀ ਅਮੈਨਿਟੀ ਇੰਜੋਏ ਕਰੇ ਕਿ ਉਹਦੇ ਕੀਤੇ ਉਹ ਕਿਉਂ ਸਹੀ ਕੰਮ ਕਰੂਗਾ ਜੀ ਉੱਥੇ ਗਲਤ ਪੋਸੀਬਿਲਿਟੀ ਜਿਹੜੀ ਹੈਗੀ ਆ ਵਧੇਗੀ ਸਗੋਂ ਸੋ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਇਹ ਰਿਟ ਇਨ ਦਾ ਲੌਂਗ ਰਨ ਚਾਹੇ ਸ਼ੋਰਟ ਟਰਮ ਦੇ ਵਿੱਚ ਇਹ ਫਾਈਲ ਹੋਏਗੀ ਔਰ ਇਹ ਐਡਮਿਟ ਵੀ ਹੋਏਗੀ ਔਰ ਇਹਦੇ ਤੇ ਜਿਹੜਾ ਹੈਗਾ ਕੋਈ ਫੈਸਲਾ ਵੀ ਪੋਜ਼ਿਟਿਵ ਆਏਗਾ ਜਿਹੜਾ ਕਿ ਸਰਕਾਰ ਦੇ ਅਗੇਂਸਟ ਹੋਏਗਾ ਬਟ ਕਰਨਾ ਕੀ ਆ ਜੀ ਜਦੋਂ ਤੱਕ ਇਹ ਕੰਮ ਹੋਣਾ ਆ ਜੀ ਤਦ ਤੱਕ ਜਿਹੜਾ ਹੈਗਾ ਆ ਸਰਕਾਰਾਂ ਬਦਲੀਆਂ ਜਾ ਚੁੱਕੀਆਂ ਹੋਣਗੀਆਂ ਜਾਂ ਤਾਂ ਵੀ ਦੁਬਾਰਾ ਟਰਮ ਜੋ ਉਹਨਾਂ ਨੇ ਗੋਲ ਰੱਖਿਆ ਸੀ ਉਹ ਅਚੀਵ ਕੀਤਾ ਜਾ ਚੁੱਕਾ ਹੋਏਗਾ
0: ਜੀ ਪਰ ਸਾਇੰਸ ਸਰ ਜੇ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਆਪ ਵੀ ਸਮਝਣਾ ਮੈਂ ਵੀ ਸਮਝਣਾ ਹੋਵੇ ਜਾਂ ਦੋਸਤ ਵੀ ਜਿਹੜੇ ਲਾਅ ਦੇ ਨਾਲ ਨਹੀਂ ਜੁੜੇ ਹੋਏ ਜੇ ਸਪਸ਼ਟ ਸ਼ਬਦਾਂ ਚ ਜਾਂ ਦੇਸੀ ਭਾਸ਼ਾ ਚ ਕਹੀਏ ਕਿ ਜਿਹੜਾ ਚੋਣ ਕਮਿਸ਼ਨ ਹੁੰਦਾ ਹੈ ਦੇਸ਼ ਦਾ ਓਹਦਾ ਕੰਮ ਹੁੰਦਾ ਕਿ ਓਰਗਨਾਈਜ਼ ਕਰਨਾ, ਮਤਲਬ ਕਿ ਚੋਣਾਂ ਦੀ ਪ੍ਰਕਿਰਿਆ ਜਿਹੜੀ ਆ ਜਾਂ ਓਹਦੇ ਵਿਚ, ਤੇ ਓਹਨੂੰ ਉਸ ਹਿਸਾਬ ਦੇ ਨਾਲ ਅੱਗੇ ਕਰਨਾ, ਨਾ ਕਿ ਓਹਦੇ ਵਿਚ ਚੇਂਜਿਸ ਕਰਨਾ ਕਹਿ ਸਕਦੇ, ਮਤਲਬ ਓਹਦੇ ਵਿਚ ਬਦਲਾਅ ਨਹੀਂ ਕੀਤੇ ਜਾ ਸਕਦੇ। ਜੋ ਲਾਅ ਹੈਗਾ ਆ, ਬਸ ਓਹਨਾ ਦਾ ਅਰੇਂਜਮੈਂਟ ਹੀ ਕਰਨਾ ਹੁੰਦਾ ਜੀ, ਪ੍ਰਕਿਰਿਆ ਕਰਨੀ ਹੁੰਦੀ ਅੰਦਰ ਜਾਣਾ, ਮਤਲਬ ਕਿ ਕਿਸ ਹਿਸਾਬ ਦੇ ਨਾਲ ਸਭ ਠੀਕ ਠਾਕ ਸਲਾਮਤ ਜਿਹੜੀ ਆ ਚੋਣ ਪ੍ਰਕਿਰਿਆ ਜਿਹੜੀ ਆ ਆਰੰਭੀ ਜਾਵੇ ਤੇ ਉਹ ਸਮਾਪਤੀ ਕੀਤੀ ਜਾਵੇ ਜੀ। ਕਹਿਣ ਦਾ ਮਤਲਬ ਇਹ
1: ਸਰ, ਵੋਟਾਂ ਦੀ ਸੁਧਾਈ ਜਿਹੜੀ ਹੈਗੀ ਆ ਕਰਦੇ ਆ ਜੀ, ਅੱਗੇ ਵੀ ਕਰਦੇ ਰਹੇ ਹੈਗੇ ਆ, ਇਹ ਕੋਈ ਨਵੀਂ ਗੱਲ ਨਹੀਂ ਸੀ
0: ਜੀ।
1: ਪਰ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ, ਇੱਕ ਮੋਟਿਵ ਰੱਖ ਕੇ, ਇੱਕ ਡਿਜ਼ਾਈਨ ਰੱਖ ਕੇ, ਇਹ ਵੋਟਾਂ ਦੀ ਜਿਹੜੀ ਹੈਗੀ ਆ ਉਹ ਸੁਧਾਈ ਨੀ ਕੀਤੀ, ਕਟਾਈ ਕੀਤੀ, ਕਿਸ ਤਰੀਕੇ ਨਾਲ ਕੀਤੀ ਹੈਗੀ ਆ ਜੀ, ਵੀ ਉਹਦਾ ਇੱਕ ਜਿਹੜਾ ਆ ਉਹ ਚਾਰਟ ਬਣਾ ਲਿਆ, ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿਸੇ ਨੂੰ ਟ੍ਰੈਪ ਚ ਲਿਆ ਜਾਵੇ ਤੇ ਉਹਦੀ ਵੋਟ ਜਿਹੜੀ ਹੈਗੀ ਆ ਕੱਟੀ ਜਾ ਸਕਦੀ ਹੈਗੀ ਆ। ਟੂ ਬੀ ਵੈਰੀ ਫਰੈਂਕ, ਮੈਂ ਬੋਲਣਾ ਨਹੀਂ ਸੀ ਚਾਹੁੰਦਾ ਵੀ ਇੱਕ ਫਿਰਕੇ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਕੱਟਣ ਵਾਸਤੇ ਇਹ ਡਿਜ਼ਾਈਨ ਕੀਤਾ ਗਿਆ ਸੀ, ਤੇ ਉਹ ਉਹਨਾਂ ਨੇ ਅਚੀਵ ਵੀ ਕੀਤਾ ਹੋਏਗਾ ਜੀ। ਬੰਗਾਲ ਸਾਡੇ ਸਾਹਮਣੇ ਹੈਗਾ ਜੀ। ਸਰ ਸਾਡੇ ਨਾ ਕਾਨੂੰਨ ਦਾ ਇੱਕ ਬਹੁਤ ਬੇਸਿਕ ਫੰਡਾ ਆ, ਉਹ ਕਹਿੰਦੇ ਆ ਕਿ 100 ਗੁਨਾਹਗਾਰ ਬਸ਼ੱਕ ਤੁਹਾਡੇ ਕੋਲੋਂ ਬਰੀ ਹੋ ਜਾਣ, ਛੁੱਟ ਜਾਣ ਜੀ, ਪਰ ਇੱਕ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਹੁਣ ਇਸੇ ਵੀ ਏਦਾਂ ਹੀ ਹੈਗਾ ਆ ਜੀ, ਵੀ 100 ਵੋਟਾਂ ਜਾਂ ਦੂਜੀਆਂ ਪੈ ਜਾਂਦੀਆਂ ਜਿਹੜੀਆਂ ਡਬਲਿੰਗ ਹੋਈਆਂ ਹੁੰਦੀਆਂ, ਪਰ ਇੱਕ ਵੀ ਜੈਨੂਅਨ ਵੋਟ ਜਿਹੜੀ ਆ ਉਹ ਨਹੀਂ ਸੀ ਛੁੱਟਣੀ ਚਾਹੀਦੀ।
0: ਬਿਲਕੁਲ ਜੀ, ਬਿਲਕੁਲ।
1: ਇੱਥੇ ਕੀ ਹੈਗਾ ਆ ਕਿ ਤੁਸੀਂ ਜਿਹੜਾ ਹੈਗਾ ਇੱਕ ਜਿਹੜੀ ਹੈਗੀ ਆ ਏਦਾਂ ਦੀ ਵੋਟ ਜਿਹੜੀ ਆ ਫੇਕ ਵੋਟ ਦੀ ਨੂੰ ਕੱਟਦੇ ਕੱਟਦੇ 100 ਜੈਨੂਅਨ ਵੋਟਾਂ ਵੀ ਕੱਟ ਜਾਂਦੇ ਹੈਗੇ ਆ, ਉਹਨੂੰ ਫਿਰ ਵੀ ਜਸਟੀਫਾਈ ਠਹਿਰਾਇਆ ਜਾ ਰਿਹਾ ਹੈਗਾ ਜੀ।
0: ਬਿਲਕੁਲ ਜੀ।
1: ਸੋ ਸਧਾਰਨ ਸ਼ਬਦਾਂ ਦੇ ਵਿੱਚ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਪ੍ਰੋਸੈਸ ਹੋਈ ਆ 30 ਸਟੇਟਾਂ ਦੇ ਵਿੱਚ, ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਵੋਟਾਂ ਕੱਟੀਆਂ ਗਈਆਂ ਹੈਗੀਆਂ, ਇਹ ਟਾਕ ਆਫ ਦਾ ਜਿਹੜਾ ਹੈਗਾ ਆ ਟਾਊਨ ਜਿਹਨੂੰ ਕਹਿੰਦੇ ਹੈਗੇ ਆ ਜੀ, ਵੀ ਅੱਗੇ ਚਰਚਾ ਦਾ ਵਿਸ਼ਾ ਜ਼ਰੂਰ ਬਣੂਗਾ ਜੀ। ਸੋ ਇਸ ਕਰਕੇ ਔਰ ਹੋ ਸਕਦਾ ਹੈਗਾ ਇਸ ਪ੍ਰੋਸੈਸ ਦੇ ਉੱਤੇ ਜਿਹੜਾ ਆ ਕੋਈ ਅੰਕੁਸ਼ ਲੱਗੇ, ਜਾਂ ਇਹਦੇ ਵਿੱਚ ਮੋਡੀਫਿਕੇਸ਼ਨ ਹੋਵੇ,
0: ਮੋਹਾਲੀ ਜਾਂ ਹੋਰ ਖੇਤਰਾਂ ਦੇ ਵਿਚ ਈਡੀ ਨੇ ਤਕਰੀਬਨ 23-24 ਵੱਖਰੀਆਂ ਵੱਖਰੀਆਂ ਸਥਾਨਾਂ ਦੇ ਉੱਤੇ, ਦਿੱਲੀ ਦੇ ਵਿਚ ਵੀ ਜਿਹੜਾ ਰੇਡ ਕੀਤੀ, ਸਾਰਾ ਕੁਝ ਹੋਇਆ। ਕੱਲ ਤਾਂ ਗੱਦੇ ਵੀ ਮੰਗਾ ਲਏ ਗਏ, ਰਾਤ ਵੀ ਉਹਨਾਂ ਨੇ ਕੱਟੀ ਹੈ, ਤਾਂ ਅੰਦਰ ਹੀ ਜਿੱਥੇ ਕਹਿੰਦੇ ਕਦੇ ਪੱਤਾ ਨਹੀਂ ਹਿਲਦਾ ਹੁੰਦਾ ਸੀ ਉਹਨਾਂ ਦੀ ਇਜਾਜ਼ਤ ਤੋਂ, ਤੇ ਹੁਣ ਕਹਿੰਦੇ ਨੇ ਉਹ ਆਪ ਥੜ ਥੜ ਕੰਬ ਰਹੇ ਨੇ। ਤੇ ਦੂਸਰੇ ਪਾਸੇ ਅੱਜ ਨਵਾਂ ਹੀ ਕੰਮ ਖੁੱਲ੍ਹ ਗਿਆ ਜੀ, ਜੋ ਸੁਰਖੀਆਂ ਲੱਗੀਆਂ ਨੇ ਕਿ ਦੁਪਹਿਰ ਤਕਰੀਬਨ 2:30 ਵਜੇ ਬਠਿੰਡਾ ਵੀ ਈਡੀ ਪਹੁੰਚ ਗਏ ਜੀ। ਕੈਬਨਿਟ ਮੰਤਰੀ ਜਿਹੜੇ ਪਹਿਲਾਂ ਹੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਅਰੋੜਾ ਸਾਹਿਬ ਲੁਧਿਆਣੇ ਤੋਂ, ਉਹ ਤਾਂ ਹੈਗੇ ਹੀ ਹੈਗੇ ਨੇ ਅੰਦਰ ਅਜੇ ਵੀ। ਪਰ ਦੂਸਰੇ ਪਾਸੇ ਹੁਣ ਇਸੇ ਮਹਿਕਮੇ ਦੇ ਵਿੱਚੋਂ ਹਰਦੀਪ ਸਿੰਘ ਮੁੰਡੀਆਂ ਉਹਨਾਂ ਦੇ ਭਤੀਜੇ ਦਾ ਘਰ ਵੀ ਈਡੀ ਨੇ ਰੇਡ ਮਾਰ ਲਈ ਆ ਜੀ, ਤੇ ਹਰਦੀਪ ਸਿੰਘ ਮੁੰਡੀਆਂ ਵੀ ਚਰਚਾ ਦੇ ਵਿੱਚ ਆ ਚੁੱਕੇ ਆ।
1: ਪਾਣੀ ਸਾਹਿਬ, ਮੈਂ ਨਾ ਜਦੋਂ ਹੈਡ ਨਿਊਜ਼ ਆਪਣਾ ਹੈਡਿੰਗ ਲਿਖਾਇਆ ਸੀਗਾ ਤੇ ਇਸੇ ਕਰਕੇ ਦਿਲ ਮੰਗੇ ਮੋੜ ਦਾ ਮਤਲਬ ਇਹ ਸੀ ਵੀ ਈਡੀ ਰੱਜਦੇ ਹੀ ਨੀ ਪਏ ਜੀ ਈਡੀ ਵਾਲੇ। ਹਾਂਜੀ, ਉਹ ਕਿਤੇ ਮੋਹਾਲੀ ਤੋਂ ਬਠਿੰਡੇ ਤੱਕ ਪਹੁੰਚ ਗਏ ਹੈਗੇ, ਇਹਨਾਂ ਨੂੰ ਰਾਜ ਹੀ ਨੀ ਆਉਂਦਾ ਵੀ ਤੁਸੀਂ ਲੈ ਜਾਓ ਜਿੰਨੇ ਜਾਣੇ ਹੈਗੇ ਆ, ਤੇ ਬਾਕੀ ਹੁਣ ਕੁਛ ਤਾਂ ਛੱਡ ਜਾਓ।
0: ਬਠਿੰਡਾ ਸੈਣੀ ਸਾਹਿਬ ਪੁਰਾਣੀ ਰਾਜਧਾਨੀ ਹੈ, ਦੇਖਿਆ ਜਾਵੇ ਤਾਂ ਉੱਥੇ ਸਭ ਤੋਂ ਵੱਡੀਆਂ ਵੱਧ ਰੇਲਾਂ ਦਾ ਜੰਕਸ਼ਨ ਕਹਿ ਸਕਦੇ ਆ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ ਤਾਂ ਉੱਥੋਂ ਹੀ ਤਾਂ ਕੰਮ ਸ਼ੁਰੂ ਹੁੰਦਾ ਜੀ। ਜੀ,
1: ਪਰ ਸਭ ਗੱਲ ਏਦਾਂ ਹੈਗੀ ਆ, ਜਨਰਲੀ ਨਾ ਜਿਹੜਾ ਹੈਗਾ ਆ ਜਦ ਤੱਕ ਰੇਡ ਚੱਲਦੀ ਹੁੰਦੀ ਆ ਨਾ ਜੀ, ਤਦ ਤੱਕ ਜਿਹੜਾ ਆ ਸੈਕਸ਼ਨ 16 ਜਿਹੜਾ ਆ ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਆ ਉਹ ਅਪਲਾਈ ਨਹੀਂ ਕੀਤਾ ਜਾਂਦਾ ਹੋਣਾ। ਉਹ ਹੁੰਦਾ ਹੈਗਾ ਜੀ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸੀਜ਼ ਕਰਨ ਦਾ ਜੀ। ਇੱਥੇ ਕੀ ਹੈਗਾ ਜੀ, ਤੁਸੀਂ ਦੇਖੋ ਕਈਆਂ ਦੇ ਫੋਨ ਸੀਜ਼ ਕੀਤੇ ਹੈਗੇ, ਨਾਲੋ ਨਾਲ ਹੀ ਸੈਕਸ਼ਨ 16 ਦੀ ਐਪਲੀਕੇਸ਼ਨ ਹੋ ਗਈ ਆ ਜੀ,
0: ਕੁਝ ਲਈ ਜਾਂਦੇ ਆ ਜੀ। ਬਿਲਕੁਲ
1: ਹਾਂਜੀ, ਉਹ ਨਾਲ ਹੀ ਨਾਲ ਜਿਹੜਾ ਹੈਗਾ ਆ ਉਹ ਕਬਜ਼ੇ ਦੇ, ਉੱਥੇ ਕੇਸ ਪ੍ਰੋਪਰਟੀ ਬਣ ਜਾਂਦੀ ਸਰ
0: ਜੀ,
1: ਇਸ ਕਰਕੇ ਅਵਾਇਡ ਕੀਤਾ ਜਾਂਦਾ ਹੁੰਦਾ ਵੀ ਕੇਸ ਪ੍ਰੋਪਰਟੀ ਵਿੱਚ ਨੈਸੈਸਿਟੀਡ ਇਨ ਦਾ ਕੇਸ, ਉਹੋ ਹੀ ਜਿਹੜੀ ਹੈਗੀ ਜ਼ਰੂਰੀ ਹੋਣੀ ਚਾਹੀਦੀ ਆ ਜੀ, ਬਾਕੀ ਜਿਹੜਾ ਹੈਗਾ ਆ ਉਹ ਉਹਨੂੰ ਨਹੀਂ ਕਰਦੇ ਹੈਗੇ। ਪਰ ਇੱਥੇ ਜਿਹੜਾ ਹੈਗਾ ਆ ਬਹੁਤ ਸਾਰਾ ਮਟੀਰੀਅਲ, ਬਹੁਤ ਸਾਰੇ ਡਾਕੂਮੈਂਟਸ ਇਨਕਲੂਡਿੰਗ ਦੀ ਫੋਨਸ, ਇਹ ਜਿਹੜੇ ਹੈਗੇ ਆ ਇਹਨਾਂ ਨੇ ਕਬਜ਼ੇ ਦੇ ਵਿੱਚ ਆਪਣੇ ਲੈ ਲਏ ਆ ਤੇ ਉਹਨਾਂ ਨੂੰ ਸੀਜ਼ ਕਰ ਦਿੱਤਾ ਹੈਗਾ ਜੀ।
0: ਜੀ,
1: ਹੋਰ ਜਿਹੜਾ ਹੈਗਾ ਆ ਜੀ, ਇੱਕ ਕਹਿੰਦੇ ਹੈਗੇ ਜੀ ਕਿ 290 ਕਰੋੜ ਦਾ ਘਟਾਲਾ ਹੈਗਾ ਆ ਇੱਕ,
0: ਜੀ
1: ਜਿਹੜਾ ਕਿ ਐਕਸਟਰਨਲ ਡਿਵੈਲਪਮੈਂਟ ਚਾਰਜਿਸ ਦੇ ਨਾਂ ਦੇ ਉੱਤੇ ਹੇਰਾ ਫੇਰੀ ਕੀਤੀ ਹੈਗੀ ਸੀ ਜੀ।
0: ਜੀ
1: ਇੱਕ 100 ਕਰੋੜ ਦਾ ਕੇਸ ਹੈਗਾ ਜੀ।
0: ਜੀ
1: ਜਦੋਂ ਏਡੇ ਏਡੇ ਵੱਡੇ ਅਮਾਉਂਟ ਦੇ ਕੇਸ ਹੈਗੇ ਆ ਜੀ, ਤੇ ਇਹਦੇ ਵਿੱਚ ਜਿਹੜਾ ਆ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀ ਪਈ ਆ, ਜਿਤਨੇ ਜਿਹੜਾ ਆ ਇੱਥੇ ਸਤਿੰਦਰ ਜੈਨ ਜਿਹੜਾ ਦਿੱਲੀ ਦਾ ਮੰਤਰੀ ਸੀਗਾ ਜੀ, ਜਿਹੜਾ ਪੰਜਾਬ ਚ ਵੀ ਘੁੰਮਦਾ ਰਿਹਾ, ਉਹਦੇ ਤੇ ਉਹਦੇ ਨੇੜਲੇ ਬੰਦਿਆਂ ਤੇ ਜੀ।
0: ਜੀ
1: ਹੁਣ ਇਹ ਹੈ ਤਾਂ ਦਿੱਲੀ ਲੋਬੀ ਹੀ ਆਈ ਸੀ ਸਰ, ਇੱਥੇ ਪੰਜਾਬ ਵਾਲੇ ਜਿਹੜੇ ਆ ਨਾ ਜੀ, ਇਹ ਗੱਲਾਂ ਗੁੱਲਾਂ ਕਰ ਸਕਦੇ ਹੈਗੇ, ਮਤਲਬ ਹਿਸਾਬ ਕਿਤਾਬ ਦੇ ਵਿੱਚ ਮਨੀ ਮੈਟਰ ਦੇ ਵਿੱਚ ਇਹ ਜ਼ਿਆਦਾ ਕੋਈ ਪਰਵਾਹ ਨਹੀਂ ਕਰਦੇ ਹੈਗੇ ਜੀ, ਤੇ ਨਾ ਹੀ ਇੰਨਾ ਇੰਡਲਜ ਕਰਦੇ ਹੈਗੇ ਜੀ। ਤੇ ਮੈਂ ਤਾਂ ਮਤਲਬ ਇਹ ਵੀ ਸੋਚਦਾ ਹੈਗਾ ਆ ਕਿ ਇਹ ਸਾਰੀ ਜਿਹੜੀ ਵਿਉਂਤਬੰਦੀ ਆ ਨਾ ਜੀ, ਕਿੱਦਾਂ ਮਤਲਬ ਇੱਥੋਂ ਪੈਸਾ ਕੱਢਣਾ ਆ, ਉਹ ਸਾਰੀ ਉਹ ਜਿਹੜੀ ਦਿੱਲੀ ਦੀ ਟੀਮ ਆਈ ਸੀ ਉਹਨਾਂ ਦੀ ਸੀ ਜੀ। ਬਟ ਇਹ ਆ ਕਿ ਮਾਨ ਸਾਹਿਬ ਦੀ ਸਰਕਾਰ ਵੀ ਬਦਨਾਮ ਹੋ ਰਹੀ ਆ, ਤੇ ਇਹਨਾਂ ਦੇ ਆਪ ਇਹ ਚਕੰਨੇ ਹੋਏ ਵੀ ਹੁਣ ਕਿਹਦੇ ਕੋਲ ਚੱਲੇ, ਹੁਣ ਕਿਹਦੇ ਕੋਲ ਚੱਲੇ ਜੀ।
0: ਸੈਣੀ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਉਹ ਸੀਐਮ ਹਾਊਸ ਤੱਕ ਵੀ ਤਾਰਾਂ ਜੁੜਦੀਆਂ ਨੇ ਜੀ, ਉਹ ਤਾਂ ਇਹ ਵੀ ਕਹਿ ਰਹੇ ਨੇ ਜੀ,
1: ਜੁੜਦੀਆਂ ਹੈਗੀਆਂ। ਪਰ ਸੀਐਮ ਹਾਊਸ ਦਾ ਵੀ ਜਿਹੜਾ ਹੈਗਾ ਨਾ ਜੀ, ਅੱਜ ਮੈਂ ਵੀ ਇੱਕ ਵਿਸ਼ਲੇਸ਼ਣ ਸੁਣਦਾ ਪਿਆ ਸੀਗਾ, ਉਹਦੇ ਵਿੱਚ ਉਹ ਕਹਿੰਦੇ ਹੈਗੇ ਵੀ ਇਹਨਾਂ ਦਾ ਵੀ ਪਤਾ ਨੀ ਲੱਗਦਾ ਬੀਜੇਪੀ ਦਾ, ਹਰਿਆਣੇ ਦੇ ਵਿੱਚ ਜਿਹੜਾ ਹੈਗਾ ਆ ਮਾਨ ਸਾਹਿਬ ਦੇ ਕੇਸ ਦੇ ਵਿੱਚ ਜਿਹੜਾ ਆ ਕੋਈ ਪ੍ਰੋਗਰੈਸ ਨਹੀਂ, ਉੱਥੇ ਜਿਹੜਾ ਹੈਗਾ ਇਹ ਚਾਹੁੰਦੇ ਹੈਗੇ ਆ ਵੀ ਹਾਂ ਜੀ ਵੀ ਏਦਾਂ ਲੱਗਦਾ ਆ ਵੀ ਜਿੱਦਾਂ ਫੇਵਰ ਕਰਦੇ ਹੁੰਦੇ ਮਾਨ ਸਾਹਿਬ ਨੂੰ, ਇੱਥੇ ਆ ਕੇ ਇੱਥੇ ਵੀ ਸਿੱਧਾ ਹੱਥ ਨਹੀਂ ਪਾ ਰਹੇ ਹੈਗੇ, ਪਤਾ ਨੀ ਕਿਉਂ, ਮਤਲਬ ਜਿਹੜਾ ਹੈਗਾ ਨਾ ਸਾਰਾ ਕੁਛ ਸਟਾਕ ਇਕੱਠਾ ਕਰਕੇ ਰੱਖੀ ਜਾਂਦੇ ਹੈਗੇ ਆ, ਇਹ ਜਿੱਦਣ ਬੰਬ ਸਿੱਟਣਗੇ ਇੱਕੋ ਵਾਰੀ ਸਿੱਟਣਗੇ ਜੀ,
0: ਸਿੱਟਣਗੇ ਜੀ ਬਿਲਕੁਲ ਜੀ।
1: ਹਾਂਜੀ,
0: ਤੇ ਸੈਣੀ ਸਾਹਿਬ ਪੰਜਾਬ ਦੇ ਵਿੱਚ ਨਵੀਆਂ ਨਵੀਆਂ ਪਾਰਟੀਆਂ ਬਣ ਰਹੀਆਂ ਨੇ ਜੀ, ਹੁਣ ਸਾਂਝੀਵਾਲ ਤਾਂ ਦਲ ਬਣ ਗਿਆ ਜੀ, ਕਹਿੰਦੇ ਸਰਬੱਤ ਦਾ ਭਲਾ ਇਹ ਵੀ ਕਰਨਗੇ ਕੁਛ ਕੇ, ਮਤਲਬ ਕਿ ਫਿਲਮਾਂ ਵਾਲਾ ਸਿਸਟਮ ਹੀ ਹੈ ਜਾਂ ਚਲੋ ਪਕੜ ਤਾਂ ਚੰਗੀ ਆ, ਮਤੋਜਮਾਨ ਹੋਣਾ ਦੀ ਸਾਰਾ ਕੁਝ ਹੈ, ਪਰ ਜਿੱਦਾਂ ਸਿੱਧੇ ਤੌਰ ਦੇ ਉੱਤੇ ਸੱਤਾ ਦੇ ਵਿੱਚ ਆ ਜਾਣਾ ਜਾਂ ਸੱਤਾ ਚ ਤਾਂ ਨਹੀਂ ਆਏ, ਚਲੋ ਕਿਤੇ ਨਾ ਕਿਤੇ ਚੋਣ ਪ੍ਰਕਿਰਿਆ ਕਹਿ ਲਓ ਜਾਂ MLA ਜਾਂ ਹੋਰ ਸਾਰੀਆਂ ਚੀਜ਼ਾਂ ਬਣਨਗੇ, ਤੇ ਜਿਹੜਾ ਇੱਕ ਬਾਹਰ ਰਹਿ ਕੇ ਜਿਹੜਾ ਕਾਜ ਕਰ ਸਕਦੇ ਆ ਜਾਂ ਇੱਕ ਓਪੋਜੀਸ਼ਨ ਦਾ ਰੋਲ ਨਿਭਾ ਸਕਦੇ ਆ ਜਾਂ ਸਮਾਜਿਕ ਮੁੱਦੇ ਜਿਹੜੇ ਨੇ ਚੱਕ ਸਕਦੇ ਆ, ਤਾਂ ਉਹ ਤੋਂ ਕਿਤੇ ਨਾ ਕਿਤੇ ਦੂਰੀ ਬਣਾਉਂਦੇ ਵੀ ਨਜ਼ਰ ਆਉਂਦੇ ਨੇ। ਤੇ ਦੂਸਰੇ ਪਾਸੇ ਨਿਰੰਜਨ ਸਿੰਘ ਹੁਣੀ ਤੇ ਸੇਖਵਾਂ ਹੁਣਾਂ ਦੀ ਆਪਾਂ ਗੱਲ ਕੀਤੀ ਸੀ ਕੱਲ, ਤੇ ਉਹਨਾਂ ਨੇ ਵੀ ਜਿਹੜੀ ਆ ਵਾਰਸ ਪੰਜਾਬ ਜੁਆਇਨ ਕਰ ਲਈ ਆ ਜੀ, ਤੇ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਆਫਿਸਰ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੀਆਂ ਉਹ ਡਾਇਰੀਆਂ ਲਿਖਦੇ ਨੇ ਜਾਂ ਕਿਤਾਬਾਂ ਵੀ ਲਿਖਦੇ ਨੇ, ਕੁਝ ਨਾ ਕੁਝ ਚੀਜ਼ਾਂ ਨਸ਼ਰ ਵੀ ਕਰਦੇ ਆ ਜਦੋਂ ਔਨ ਡਿਊਟੀ ਦੇ ਵਿੱਚ ਰਹਿ ਕੇ ਉਹ ਨਈ ਚੀਜ਼ਾਂ ਦਾ ਖੁਲਾਸਾ ਕਰ ਸਕਦੇ ਹੁੰਦੇ ਆ ਸਮਾਜ ਦੇ ਢਾਂਚੇ ਨੂੰ ਸਮਝਣ, ਤੇ ਅਫਸਰਸ਼ਾਹੀ ਦੇ ਵਿੱਚ ਜਦੋਂ ਕੰਮ ਕਰਦੇ ਆ ਦੋਵਾਂ ਪੱਖਾਂ ਨੂੰ ਉਹ ਚੰਗੀ ਤਰ੍ਹਾਂ ਵਿਚਾਰ ਸਕਦੇ ਆ, ਤੇ ਹੱਕ ਸੱਚ ਦੀ ਗੱਲ ਉਹ ਬੜੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ, ਪਰ ਕਿਤੇ ਨਾ ਕਿਤੇ ਉਹ ਵੀ ਇਸੇ
1: ਪਾਸੇ ਨੂੰ ਤੁਰ ਪਏ ਨੇ ਜੀ। ਮੇਰੀ ਆਪਣੀ ਸੋਚ ਹੈਗੀ ਆ ਜੀ ਕਿ ਇੰਨੀਆਂ ਪਾਰਟੀਆਂ ਪਹਿਲਾਂ ਹੀ ਮੌਜੂਦ ਹੈਗੀਆਂ ਸੀ, ਉੱਥੇ ਇੱਕ ਪਾਰਟੀ ਹੋਰ ਬਣੀ ਹੈਗੀ ਆ, ਤੇ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਵੱਡਾ ਮਾਰਕਾ ਮਾਰੇਗੀ, ਉਹ ਵੀ ਐਨ ਚੋਣਾਂ ਦੇ ਨੇੜੇ ਆ ਕੇ ਜੀ।
0: ਜੀ
1: ਨੋ ਡਾਊਟ ਵੀ ਜਿਹੜੇ ਬੰਦਿਆਂ ਨੇ ਇਹ ਪਾਰਟੀ ਬਣਾਈ ਹੈਗੀ ਆ, ਨਵਕਿਰਨ ਸਿੰਘ ਹੁਣੀ ਤਾਂ ਚਲੋ ਹਾਈ ਕੋਰਟ ਦੇ ਵਿੱਚ ਐਡਵੋਕੇਟ ਹੈਗੇ ਆ ਜੀ, ਉਹਨਾਂ ਨੇ ਬਹੁਤ ਸਾਰੇ ਮੁੱਦੇ ਜਿਹੜੇ ਆ ਚੱਕੇ ਆ ਜੀ, ਤੇ ਹਿਊਮਨ ਰਾਈਟ ਕਮਿਸ਼ਨ ਦੇ ਨਾਲ ਵੀ ਜੁੜੇ ਰਹੇ ਆ ਜੀ,
0: ਜੀਰਾ ਸਾਹਿਬ ਵੀ ਜੁੜੇ ਹੋਣੇ, ਉਹਨਾਂ ਦੇ ਮਿਲ ਦਾ ਮਾਮਲਾ ਸੀਗਾ ਉਹ ਵੀ ਚੱਕਦੇ ਰਹੇ ਨੇ ਸਾਰਾ ਕੁਝ।
1: ਹਾਂਜੀ ਚੱਕਦੇ ਰਹੇ ਹੈਗੇ ਜੀ ਹਾਈ ਕੋਰਟ ਦੇ, ਕਾਫੀ PIL ਵੀ ਪਾਈਆਂ ਜੀ, ਆ ਨਿਰੰਜਨ ਸਿੰਘ ਦੀ ਵੀ PIL ਇਹਨਾਂ ਨੇ ਪਾਈ ਸੀ, ਉਹਦੀ ਟ੍ਰਾਂਸਫਰ ਜਿਹੜੀ ਚੈਲੰਜ ਕੀਤੀ ਸੀ ਉਹ ਇਹਨਾਂ ਨੇ ਕੀਤੀ ਸੀ, ਤੇ ਉਹ ਦੈਟ ਵਾਸ ਟਾਕ ਆਫ ਦਾ ਟਾਊਨ ਔਨ ਦੋਜ਼ ਡੇਜ਼। ਤੇ ਇਹ ਜਿਹੜਾ ਹੈਗਾ ਆ ਹੁਣ ਇਹਨਾਂ ਦਾ ਇਹ ਬਣਾਉਣਾ ਜੀ ਪੰਜਾਬ ਸਰਵ
0: ਹੈਗੀ ਜੀ
1: ਸਾਂਝੀਵਾਲਤਾ ਦਲ, ਪੰਜਾਬ ਸਾਂਝੀਵਾਲਤਾ ਦਲ
0: ਜੀ।
1: ਹੁਣ ਇਹ ਹੁਣ ਪਤਾ ਨੀ ਜਿਹੜਾ ਆ ਕਿ ਕੀ ਇਹਨਾਂ ਦਾ ਮੋਟਿਵ ਹੈ, ਕੀ ਇਹਨਾਂ ਦਾ ਡਿਜ਼ਾਇਨ ਹੈ ਜੀ, ਕਿੱਥੇ ਕਿਤੇ ਰੋਡ ਮੈਪ ਕੀ ਹੈਗਾ ਜੀ, ਤੇ ਇਹ ਇਸ਼ੂ ਕਿਹੜੇ ਟੇਕ ਅਪ ਕਰਨੇ ਆ ਜੀ, ਇਟ ਇਜ਼ ਟੂ ਅਰਲੀ ਟੂ ਸੇ, ਇਹ ਬਹੁਤ ਮਤਲਬ ਛੇਤੀ ਦੀ ਗੱਲ ਹੋਏਗੀ ਕਿ ਉੱਥੇ ਆਪਾਂ ਕੋਈ ਕਮੈਂਟ ਕਰੀਏ, ਕਿ ਮੈਨੂੰ ਨਹੀਂ ਲੱਗਦਾ ਕਿ ਮਤਲਬ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ ਵੀ ਕੋਈ ਅਚੀਵ ਕਰ ਸਕਣਗੇ। ਅਮਿਤੋਜਮਾਨ ਹੋਣਾ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਜੀ, ਉਹਨਾਂ ਦਾ ਨਾਂ ਖੁਸ਼ਵਿੰਦਰ ਕੀ ਹੈਗਾ ਜੀ, ਉਹਨਾਂ ਦਾ ਨਾਂ
0: ਖੁਸ਼ਵਿੰਦਰ,
1: ਖੁਸ਼ਵਿੰਦਰ ਸਿੰਘ, ਉਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀਆਂ ਹੈਗੀਆਂ ਜੀ, ਸਮਾਣਾ ਮੋਰਚਾ ਦੇ ਵਿੱਚ ਜਾਂ ਹੋਰ ਕਈ ਜਗ੍ਹਾ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਐਕਟੀਵਿਟੀ ਜਿਹੜਾ ਆ ਉਹ ਦੇਖਿਆ ਗਿਆ ਜਾਂ ਪਾਰਟੀਸਪੇਟ ਕਰਦਿਆਂ ਨੂੰ ਵੀ, ਬਟ ਉਹਨਾਂ ਤੇ ਕੋਈ ਬਹੁਤਾ ਲੋਕੀ ਜਿਹੜੇ ਹੈਗੇ ਆ ਫੇਥ ਨਹੀਂ ਕਰਦੇ ਜੀ, ਪਤਾ ਨਹੀਂ ਕਿਉਂ, ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈ ਜੀ। ਕੋਈ ਹਿਸਾਬ ਕਿਤਾਬ ਦੇ ਵਿੱਚ ਕਿੱਥੇ ਜਿੱਥੇ ਜਿੱਥੇ ਮੋਰਚੇ ਲੱਗੇ ਜਾ ਉੱਥੇ ਉੱਥੇ ਜਿਹੜਾ ਵੱਲ ਉਂਗਲ ਆਈ ਆ ਜੀ, ਤਾਂ ਕਰਕੇ ਆ ਜੀ। ਵੈਸੇ ਜਿਹੜਾ ਹੈਗਾ ਆ ਜੇ ਪੰਜਾਬ ਦੇ ਸੰਜੀਦਾ ਬੰਦੇ ਜਿਹੜੇ ਆ ਨਾ ਜੀ, ਉਹਨਾਂ ਨੂੰ ਤਾਂ ਚਾਹੀਦਾ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣ ਜੀ। ਸਰਕਾਰ ਕੋਈ ਵੀ ਆਵੇ, ਪਾਰਟੀ ਕੋਈ ਵੀ ਹੋਵੇ, ਉਹਨਾਂ ਨੂੰ ਆਪਣੇ ਆਪ ਨੂੰ ਰਾਜਨੀਤੀ ਤੋਂ ਪਰੇ ਰੱਖਣਾ ਚਾਹੀਦਾ ਤੇ ਰਾਜਨੀਤਿਕ ਮੁੱਦਿਆਂ ਦੇ ਉੱਤੇ ਕੰਸੰਟਰੇਟ ਕਰਕੇ ਤੇ ਉਹ ਇਹਨਾਂ ਕੋਲੋਂ ਹੱਲ ਕਰਾਉਣੇ ਚਾਹੀਦੇ ਆ ਜੀ। ਲੋਕਾਂ ਦਾ ਸਮਰਥਨ ਜਿਹੜਾ ਹੈਗਾ ਆ ਉਹ ਬਹੁਤ ਵੱਡੇ ਪੱਧਰ ਤੇ ਮਿਲੇਗਾ ਜੇ ਮਤਲਬ ਕੋਈ ਪ੍ਰੈਸ਼ਰ ਗਰੁੱਪ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਐਕਟਿਵ ਹੁੰਦਾ ਆ ਜੀ।
0: ਬਿਲਕੁਲ,
1: ਤੁਸੀਂ ਦੇਖੋ ਨਾ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਵੀ ਮਤਲਬ ਦਬਦਬਾ ਇਸ ਕਰਕੇ ਘੱਟ ਗਿਆ ਜੀ ਕਿ ਉਹਨਾਂ ਨੇ ਨਾ ਜੀ ਸੇਮ ਮੈਥਡ ਹੀ ਅਡੋਪਟ ਕੀਤਾ ਆ ਜੀ। ਉਹਦੇ ਨਾ ਤਾਂ ਲੀਡਰਾਂ ਨੂੰ ਫਰਕ ਪੈਂਦਾ, ਧਰਨੇ ਆ ਜੀ ਤੇ ਸੜਕਾਂ ਰੋਕਣੀਆਂ ਜੀ, ਉਹਦੇ ਨਾਲ ਜਿਹੜਾ ਹੈਗਾ ਪਬਲਿਕ ਜਿਹੜੀ ਆ ਉਹ ਹਰਾਸ ਹੁੰਦੀ ਹੈਗੀ ਆ। 10% ਲੋਕ ਜਿਹੜੇ ਹੈਗੇ ਆ ਉਹਨਾਂ ਦੀ ਮਜਬੂਰੀ ਸਮਝਦੇ ਹੈਗੇ ਆ ਜੀ, ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੈਗੇ ਆ ਜੀ। ਬਾਕੀ ਜਿਹੜੇ ਅੰਦਰੋਂ ਅੰਦਰੀ ਕੁਛ ਇੱਕ ਜਿਹੜੇ ਹੈਗੇ ਆ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਚੁੱਪ ਕਰ ਜਾਂਦੇ ਆ ਜੀ, ਤੇ ਕੁਛ ਇੱਕ ਵੋਕਲ ਹੋ ਕੇ ਕਹਿ ਵੀ ਦਿੰਦੇ ਹੈਗੇ ਆ ਜੀ ਵੀ ਇਹਨਾਂ ਨੇ ਤਾਂ ਰੋਜ਼ ਦਾ ਹੀ ਕੰਮ ਫੜਿਆ ਆ।
0: ਸੈਣੀ ਸਾਹਿਬ ਇੱਕ ਗੱਲ ਹੋਰ ਵੀ ਕਹਿੰਦੇ ਸੀਗਾ, ਦੇਖੋ ਬੀਜੇਪੀ ਨੇ ਨਸ਼ਾ ਛਡਾਊ ਯਾਤਰਾ ਜਾਂ ਹੋਰ ਸਾਰੀਆਂ ਪੰਜਾਬ ਬਚਾਊ ਯਾਤਰਾ ਏਦਾਂ ਦੀਆਂ ਸਾਰੀਆਂ ਚੱਲ ਰਹੀਆਂ ਨੇ, ਤੇ ਬੀਜੇਪੀ ਦੇ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਨੇ ਚਾਹੇ ਉਹ ਖੇਤੀ ਦੇ ਨਾਲ ਸੰਬੰਧਿਤ ਨੇ ਤੇ ਉਹ ਵੀ ਜਿਹੜੇ ਨੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆ ਕੇ ਗਏ ਨੇ ਜਾਂ ਵਿਚਰ ਰਹੇ ਨੇ, ਅਜੇ ਵੀ ਵਿਚਰ ਰਹੇ ਨੇ, ਤੇ ਕਿਸਾਨ ਆਗੂ ਜਿਹੜੇ ਨੇ ਉਹ ਇਸ ਵਕਤ ਕਿਉਂ ਚੁੱਪ ਕਿਉਂ ਨੇ ਜੀ? ਮੈਂ ਇਹ ਸਵਾਲ ਮੇਰੇ ਮਨ ਦੇ ਵਿੱਚ ਘੁੰਮਣ ਲੱਗ ਗਿਆ ਜਦੋਂ ਮੈਂ ਖਬਰ ਕੀਤੀ ਹੈ ਕਿ ਝੋਨਾ ਤਾਂ ਆ ਗਿਆ ਪੰਜਾਬ, ਤੇ ਸਭ ਤੋਂ ਪਹਿਲਾਂ ਪਹਿਲਕਦਮੀ ਕੀਤੀ ਕਿ ਹਰਿਆਣੇ ਦੇ ਨਾਲ ਵਿੱਤ ਘਰਾਣੀ ਸਾਂਭਾਂਗੇ ਸਹਾਂਗੇ ਜੀ, ਤੇ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਮੁੱਦੇ ਹੁਣ ਕਿੱਥੇ ਨੇ ਜੀ? ਚੁੱਪ ਕਾਹਤੋਂ ਕਰ ਗਏ ਨੇ ਸਾਰੇ ਮੁੱਦਿਆਂ ਦੇ ਉੱਤੇ? ਕਿਉਂ ਨੀ ਉਹਨਾਂ ਦਾ ਘਰਾ ਜਾਂ ਉਹਨਾਂ ਨੂੰ ਇਹ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ ਜੀ? ਚਲੋ ਉਹਨਾਂ ਦਾ ਵੀ ਹੱਕ ਹੈਗਾ ਆ ਰੈਲੀਆਂ ਕੱਢਣੀਆਂ ਜੋ ਮਰਜ਼ੀ ਕਰਨਾ, ਪਰ ਆਪਣੀ ਆਵਾਜ਼ ਜਿਹੜੀ ਆ ਇਸ ਸਮੇਂ ਦੇ ਵਿੱਚ ਉਹਨਾਂ ਦੇ ਕੰਨਾਂ ਦੇ ਲਾਗੇ ਨੀ ਗੂੰਜਣੀ ਚਾਹੀਦੀ ਵੀ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ?
1: ਅਜੇ ਭਾਰਤ ਸਾਹਿਬ ਜਿਹੜਾ ਹੈਗਾ ਆ ਝੋਨਾ ਜਿਹੜਾ ਆ ਜਿਹੜਾ ਐਡਵਾਂਸ ਏਰੀਆ ਹੁੰਦਾ ਨਾ ਜੀ ਬਹੁਤ ਥੋੜਾ ਉੱਥੋਂ ਆ ਰਿਹਾ ਜੀ। ਤੁਸੀਂ ਦੱਸ, ਤੁਸੀਂ ਕਾਇੰਡਲੀ 10 ਦਿਨ ਰੁਕ ਜਾਓ, 10-20 ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਇੱਕਦਮ ਮੰਡੀਆਂ ਭਰੀਆਂ ਤੇ ਇੱਥੇ ਜਗ੍ਹਾ ਨਾ ਹੋਈ ਹੈਂਜੀ, ਤੇ ਉਸ ਵੇਲੇ ਔਖਾ ਹੋ ਜਾਣਾ ਹੈਗਾ ਜੀ। ਤਾਂ
0: ਪਿਛਲੇ ਮਹੀਨੇ ਇਹ ਗੱਲ ਕਹਿ ਦਿੱਤੀ ਸੀ, ਵੈਸੇ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਵੀ ਇਹਦੇ ਉੱਤੇ ਕਿਸੇ ਦਾ ਧਿਆਨ ਹੀ ਨਹੀਂਗਾ ਜੀ, ਝੋਨੇ ਦੀ ਫਸਲ ਆ ਰਹੀ ਹੈ ਜੀ, ਤੁਸੀਂ ਕਿਹਾ ਸੀ ਪਿਛਲੇ
1: ਨਾ ਜੀ ਨਾ ਨਾ ਨਾ ਮੈਂ ਤੁਹਾਨੂੰ ਮੈਂ 1 ਮਹੀਨਾ ਪਹਿਲਾਂ ਜਿਹੜਾ ਹੈਗਾ ਇਸੇ ਕਰਕੇ ਕਹਿਣ ਲੱਗ ਪਿਆ ਸੀ ਵੀ ਇਹ ਜਿਹੜਾ ਆ ਵੀ ਤੁਸੀਂ ਦੇਖੋ ਇਹਨਾਂ ਨੂੰ ਪਤਾ ਹੀ ਨੀ ਹੈਗਾ ਇਹ ਭਾਈ ਅਸੀਂ ਇਹਦਾ ਅਰੇਂਜਮੈਂਟ ਕਰਨੇ ਹੈਗੇ ਆ, ਉੱਥੋਂ ਜਗ੍ਹਾ ਖਾਲੀ ਕਰਾਉਣੀ ਹੈਗੀ ਆ, ਸਪੈਸ਼ਲ ਵੀ ਤੁਹਾਨੂੰ ਹਫਤੇ ਚ ਇੱਕ ਮਿਲਦੀ ਰਹੀ ਆ ਤੇ ਬਟ ਜਦ ਹੈ ਨੀ ਜੀ ਧਿਆਨ ਹੈ ਨੀ ਗਾ, ਤੁਸੀਂ ਦੇਖੋ ਸੀ ਹੋਣਾ ਕੀ ਆ, ਬਿਲਕੁਲ ਅਨਰੈਸਟ ਹੋਣੀ ਆ ਜੀ, ਕਿਸਾਨਾਂ ਦੀ ਖੱਜਲ ਖਰਾਬੀ ਤਾਂ ਤੈਅ ਆ ਜੀ, ਇਹ ਤਾਂ ਲਿਖਿਆ ਆ ਜੀ,
0: ਬਿਲਕੁਲ
1: ਇਸ ਕਰਕੇ ਦੇਖਦੇ ਹੈਗੇ ਜੀ।
0: ਜੀ
1: ਤੇ ਸਿਆਣਿਆਂ ਨੇ ਹੋਰ ਵੀ ਕੰਮ ਕਰਨੇ ਹੈਗੇ ਜੀ, ਉਹਨਾਂ ਨੇ ਜਿਹੜਾ ਇਹ ਆ ਵੀ ਬਾਹਰੋਂ ਬਾਹਰ ਸ਼ੈਲਰਾਂ ਵਾਲਿਆਂ ਨਾਲ ਪਹਿਲਾਂ ਹੀ ਕਹਾਣੀ ਪਾ ਲੈਣੀ ਹੈਗੀ ਆ ਜੀ, ਤੇ ਕਰੀਏ ਕੀ ਜਿਹੜਾ 200-400 ਘੱਟ ਮਿਲਦਾ ਹੈਗਾ ਲੈ ਕੇ ਤੇ ਕੰਮ ਕਰ ਦਿਆਂਗੇ ਜੀ, ਅਦਰਵਾਈਜ਼ ਔਖਾ ਹੋ ਜਾਣਾ ਜੀ,
0: ਔਖਾ ਹੋ ਜਾਣਾ ਜੀ,
1: ਇਹ ਤਾਂ ਬਹੁਤ ਸਿਚੁਏਸ਼ਨ ਖਰਾਬ ਹੋਣੀ ਜੀ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਡੀਏ ਦਾ, ਡੀਏ ਦੀ ਇੱਕ ਖਬਰ ਸੀਗੀ ਵੱਡਾ ਫੈਸਲਾ ਜਾਂ ਸਾਰਾ ਕੁਝ ਕੋਰਟ ਜਾਣ ਤੋਂ ਪਹਿਲਾਂ ਆਪਣੇ ਪੇਪਰ ਵਰਕ ਕਰਨਾ ਸ਼ੁਰੂ ਕਰ ਦਿੱਤਾ, 4-4% ਕਰਕੇ ਕਹਿੰਦੇ ਨੇ ਜੀ ਕਿਸ਼ਤਾਂ 2 ਟਰਮ ਦੇ ਵਿੱਚ ਦੇ ਦੇਣੀਆਂ ਨੇ, ਤੇ ਕਿਵੇਂ ਦੇਖਦੇ ਹੋ ਇਹ ਮਸਲਾ?
1: ਭਾਰਤ ਸਾਹਿਬ 62% ਉਹ ਮੰਗਦੇ ਆ ਜੀ, ਤੇ 62% ਇਹਨਾਂ ਨੇ ਦਿੱਤਾ ਵੀ ਹੈ IAS ਲੌਬੀ ਨੂੰ ਜਾਂ PCS ਲੌਬੀ ਨੂੰ, ਉਹ ਲੈ ਗਏ ਅਫਸਰਾਂ ਨੂੰ ਤੁਸੀਂ ਦੇ ਸਕਦੇ ਆ ਜੀ, ਤੇ ਮੁਲਾਜ਼ਮਾਂ ਨੂੰ ਨਹੀਂ ਦੇ ਸਕਦੇ ਜੀ। ਉਹਨਾਂ ਨੇ ਦੇਖੋ ਜਿਹੜੀ ਬੰਦੇ ਤਨਖਾਹਾਂ ਬਣਾਉਂਦੇ ਹੈਗੇ ਉਹ ਆਪਾਂ ਕਦੀ ਮੰਤਰੀ ਇਹਨਾਂ ਨੇ ਨੀ ਲਿਆ ਜੀ, ਸਾਰਿਆਂ ਨੇ ਲਿਆ, ਮੁਲਾਜ਼ਮਾਂ ਦੇ ਉੱਤੇ ਆ ਕੇ ਗਾਜ ਗਿਰ ਗਈ ਹੈਗੀ ਆ ਜੀ। ਉੱਥੇ ਜਿਹੜਾ ਆ ਹੁਣ ਤੁਸੀਂ 42% ਦਿੰਦੇ ਹੈਗੇ ਆ, 62% ਦੀ ਉਹਨਾਂ ਦੀ ਡਿਮਾਂਡ ਆ, ਤੁਸੀਂ 8% ਆਪਾਂ ਕੋਰਟ ਨੇ ਫੈਸਲਾ ਉਹਨਾਂ ਦੇ ਹੱਕ ਚ ਦਿੱਤਾ ਆ, ਤੁਸੀਂ ਡਿਗਰੀ ਹੋਲਡਰ ਦੀ ਕੰਸੈਂਟ ਤੋਂ ਬਿਨਾ ਹੀ ਪਾਰਟ ਵੀ ਜਿਹੜਾ ਆ ਕੋਰਟ ਦੇ ਫੈਸਲੇ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ
0: ਜੀ,
1: ਜਾਂ ਕੋਰਟ ਨੂੰ ਕੋਨਫੀਡੈਂਸ ਲਏ ਬਿਨਾ ਹੀ ਡਿਗਰੀ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ ਜੀ?
0: ਜੀ,
1: ਇਹਨਾਂ ਨੇ ਇੱਕ ਜਰੀਆ ਬਣਾਇਆ, ਇੱਕ ਹਾਂਜੀ
0: ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਨਾ ਜੀ ਅੱਜ, ਆਪਾਂ ਕੱਲ ਹੀ ਗੱਲ ਕਰ ਰਹੇ ਸੀ।
1: ਹਾਂਜੀ 8% ਕਹਿ ਕੇ ਹੁਣ 8% ਨੂੰ 8% ਨੂੰ ਵੀ ਦੋ ਦੋ ਹਿੱਸਿਆਂ ਦੇ ਵਿੱਚ ਵੰਡ ਰਹੇ ਆ ਜੀ,
0: ਚਾਰ ਚਾਰ ਕਰਤਾ ਜੀ
1: ਪਰ ਸਭ ਬਾਕੀ ਹਾਂਜੀ ਚਾਰ ਚਾਰ ਕਰ ਦਿੱਤਾ। ਉਹ ਤਾਂ ਊਂਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈਗੀ ਆ, ਤੇ ਪਿਛਲਾ ਬਕਾਇਆ ਕਿਹਨੇ ਦੇਣਾ ਜੀ? ਗੱਲ ਤਾਂ ਆ ਆ,
0: ਇਹ ਤਾਂ ਉਹੀ ਹਾਲ ਹੋਣਾ ਜਿਹੜਾ ਜੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਸੀ।
1: ਤੁਸੀਂ ਅੱਜ ਤੋਂ ਹੀ ਪੂਰਾ, ਅੱਜ ਤੋਂ ਹੀ ਪੂਰਾ ਦੇ ਦਿਓ ਉਹਨਾਂ ਦਾ, ਅੱਜ ਤੋਂ ਹੀ ਪੂਰਾ ਦੇ ਦਿਓ। ਤੁਸੀਂ ਜਾ ਕੇ ਸੁਪਰੀਮ ਕੋਰਟ ਉੱਥੇ ਹਾਈਕੋਰਟ ਕਹਿਣ ਵਾਲੇ ਤਾਂ ਬਣਦੇ ਜੀ ਵੀ ਅਸੀਂ ਅੱਗੇ ਤੋਂ ਦੇ ਰਹੇ ਹੈਗੇ ਆ, ਪਿਛਲੇ ਦਾ ਫਾਈਨਾਂਸ ਦਾ ਇੰਤਜ਼ਾਮ ਕਰ ਰਹੇ ਹੈਗੇ ਆ ਜੀ, ਉੱਥੋਂ ਤੁਹਾਨੂੰ ਸਮਾਂ ਮਿਲ ਜੂਗਾ, 2 ਮਹੀਨੇ ਜਿਹੜੇ ਤੁਸੀਂ ਕੱਢਣੇ ਕੱਢ ਲਓ ਆਪਣੇ
0: ਜੀ। ਬਿਲਕੁਲ ਆ ਜੀ,
1: ਇਸ ਕਰਕੇ ਹੁਣ ਪਰ ਇਹ ਨਾ ਵੋਟਾਂ ਵੀ ਨਹੀਂ ਨਾ ਬਰਬਾਦ ਹੋਣ ਦੇਣੀਆਂ ਚਾਹੁੰਦੇ, ਤੇ ਪਬਲਿਕ ਦੇ ਵਿੱਚ ਇੱਕ ਮੈਸੇਜ ਇਹ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ ਮੁਲਾਜ਼ਮਾਂ ਦੇ ਬਹੁਤ ਖੈਰ ਖਾ ਹੈਗੇ ਆ, ਤੇ ਮੁਲਾਜ਼ਮ ਵੀ ਸਾਡੇ ਨਾਲ ਸਹਿਮਤ ਆ ਤੇ ਖੁਸ਼ ਹੈਗੇ ਆ ਜੀ। ਇਸੇ ਕਰਕੇ ਫੋਟੋ ਬਰਫੀ ਵਾਲੀ ਫੋਟੋ ਜਿਹੜੀ ਲੱਡੂ ਵਾਲੀ ਉਹ ਆ ਜਾਂਦੀ ਆ ਬਾਹਰ, ਤੇ ਨਾਲ ਲੋਈ ਪਾਉਂਦਿਆਂ ਦੀ ਮੁਲਾਜ਼ਮਾਂ ਦੀ, ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਭਾਈ ਸਾਡੇ ਨਾਲ ਗੇਮ ਲੱਗ ਗਈ ਆ
0: ਜੀ।
1: ਤੇ ਪਰ ਜਦੋਂ ਕਿਸੇ ਕੋਲ ਜਾਂਦੇ ਹੈਗੇ ਆ ਤੇ ਉਦੋਂ ਆਪਾਂ ਕੱਲ ਵੀ ਗੱਲ ਕਰਦੇ ਸੀ, ਉਦੋਂ ਅਗਲਾ ਡੋਮੀਨੈਂਸ ਪੋਜੀਸ਼ਨ ਚ ਹੋਵੇ ਤੇ ਫਿਰ ਕੀ ਕਰ ਲੋਗੇ ਤੁਸੀਂ?
0: ਬਿਲਕੁਲ ਦਰੁਸਤ ਹੈ ਜੀ, ਦਰੁਸਤ ਹੈ। ਤੇ ਸੈਣੀ ਸਾਹਿਬ ਆਗਿਆ ਲੈਣ ਤੋਂ ਪਹਿਲਾਂ ਤੁਹਾਡੇ ਨਾਲ ਚਲੋ ਇੱਕ ਅੱਧੀ ਖਬਰ ਜੇ ਰਹਿ ਗਈ ਤਾਂ ਜ਼ਰੂਰ ਤੁਸੀਂ ਕਰ ਲਿਓ। ਤੇ ਮੁਕੱਦਰ ਜੀ ਨਾਲ ਜੁੜੇ ਨੇ, ਪਹਿਲਾਂ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਗੱਲ ਵੀ ਨਾਲ ਸੁਣ ਲੈਂਦੇ ਆ, ਸ਼ਾਇਦ ਕੋਈ ਗੱਲ ਕਰ।
1: ਜ਼ਰੂਰ ਜ਼ਰੂਰ।
0: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
1: ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਬਾਈ ਜੀ ਸਵਾਗਤ ਹੈ ਜੀ।
2: ਮੁਕੱਦਰ
0: ਜੀ ਹੁਣ ਤਾਂ ਦੇਖੋ ਚਲੋ ਕਿਤੇ ਨਾ ਕਿਤੇ ਪਬਲਿਕ ਦੇ ਹੱਕ ਦੇ ਵਿਚ ਜਾਂ ਪੋਜੀਟਿਵ ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ, ਚੰਗੇ ਜਿਹੜੇ ਚਲੋ ਆਫਿਸਰ ਨੇ, ਸਮਾਂ ਜ਼ਰੂਰ ਲੱਗਦਾ ਹਰ ਚੀਜ਼ ਦੇ ਉੱਤੇ, ਪਰ ਰਿਜ਼ਲਟ ਤਾਂ ਕਿਤੇ ਨਾ ਕਿਤੇ ਆਉਂਦਾ ਹੀ ਹੈ ਜੀ, ਜਿਹੜੇ ਟਫ ਚੀਜ਼ਾਂ ਨੇ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਜੀ।
2: ਨਹੀਂ ਭਾਰਜਵਾ ਜੀ, ਮੈਂ ਇਹ ਨੀ ਕਹਿੰਦਾ ਹੈ, ਮੈਂ ਬਹੁਤ ਅਖਲਾਕੀ ਹੈਗਾ, ਮੈਂ ਕਿਸੇ ਤੋਂ ਪਹਿਲੀ ਉਂਗਲ ਮੈਂ ਆਪਣੇ ਵਾਲੀ ਕਰਕੇ ਚੱਲਦਾ,
0: ਬਿਲਕੁਲ
2: ਮੈਂ ਦੂਜੇ ਤੇ ਉਂਗਲ ਚੁੱਕਾਂ ਉਦੋਂ ਪਹਿਲਾਂ ਮੇਰੇ ਵੱਲ ਵੀ ਉਹੀ ਗੱਲ, ਜੇ ਚਾਰ ਇੱਕ ਉਂਗਲ ਦੂਜੇ ਵੱਲ ਚੁੱਕਾਂਗਾ ਚਾਰ ਮੇਰੇ ਵੱਲ
0: ਹੋਣਗੇ।
2: ਪਰ ਜਿਹੜਾ ਜਿਹੜਾ ਅਸਲ ਚ ਨਾ ਜਿਹੜੇ ਜਿੰਨੇ ਵੀ ਮਸਲੇ ਨੇ ਬਾਈ ਜੀ, ਤੁਸੀਂ ਇਹ ਦੇਖੋ ਵੀ ਸਾਡੇ ਆਪਣਾ, ਮੈਂ ਕਿਉਂਕਿ ਜਿਹੜਾ ਆਪਣਾ ਨੇੜੇ ਹੋਵੇ ਨਾ, ਭਾਵੇਂ ਖੇਤਰੀ ਪਾਰਟੀ ਹੈ ਬਾਈ ਜੀ, ਜਿਹੜਾ ਉਹਦੇ ਤੇ ਹੀ ਹੁੰਦਾ। ਤੁਸੀਂ ਮੈਨੂੰ ਇਹ ਦੱਸੋ ਵੀ ਬਾਈ ਜੀ ਭਾਰਤ, ਬਾਈ ਜੀ ਮੈਂ ਚਲੋ ਅੱਜ ਫਿਰ ਤੁਹਾਡੇ ਨਾਲ ਮੈਂ ਇੱਕ ਗੱਲ ਕਰਦਾ ਵਾ
0: ਜੀ,
2: ਤੁਸੀਂ ਜੋ ਕੁਛ ਸ਼੍ਰੋਮਣੀ ਕਮੇਟੀ ਚ ਹੋ ਰਿਹਾ
0: ਜੀ,
2: ਤੁਸੀਂ ਮੈਨੂੰ ਇਹ ਦੱਸੋ ਵੀ ਇਹ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਜਿੰਨੇ ਵੀ ਜੇ ਬਾਕੀ ਅਖਲਾਕੀ ਨੇ ਬੰਦੇ ਵੀ ਬਾਕੀ, ਜਿਵੇਂ ਕਹਿੰਦੇ ਨੇ ਵੀ ਅਸੀਂ ਕੀ ਕਹਿੰਦੇ ਹੁੰਦੇ ਨੇ ਵੀ ਅਸੀਂ ਰਾਜ ਨੀ ਸੇਵਾ
0: ਜੀ,
2: ਵੀ ਬਾਦਲ ਸਾਹਿਬ ਦਾ ਸਲੋਗਨ ਸੀ ਇਹ
0: ਜੀ,
2: ਵੀ ਅਸੀਂ ਰਾਜ ਨੀ ਸੇਵਾ
0: ਜੀ।
2: ਜੇ ਮੰਨ ਲਓ ਅੱਜ ਭਾਰਤ ਸਰਕਾਰ ਇਲੈਕਸ਼ਨ ਨਹੀਂ ਕਰਾਉਂਦੀ ਪਈ
0: ਜੀ,
2: ਇਹ ਸ਼੍ਰੋਮਣੀ ਕਮੇਟੀ ਵਾਲੇ ਜਿੰਨੇ ਵੀ ਮੈਂਬਰ ਨੇ
0: ਜੀ,
2: ਜੇ ਵਾਕਈ ਇਹ ਰਾਜਨੀਤਿਕ ਸੇਵਾ ਤੇ ਨੇ, ਤੇ ਫਿਰ ਇਹ ਅਸਤੀਫੇ ਦੇ ਕੇ ਕਿਉਂ ਨੀ ਭਾਰਤ ਸਰਕਾਰ ਅੱਗੇ ਮੰਗ ਕਰਦੇ ਵੀ ਤੁਸੀਂ ਬਾਈ ਇਲੈਕਸ਼ਨ ਕਰਾਓ
0: ਜੀ?
2: ਮੈਂ ਇਹਨਾਂ ਦੇ ਬੁਲਾਰੇ ਨਾ, ਮੈਂ ਮੈਨੂੰ ਨਾਂ ਭੁੱਲ ਗਿਆ ਹੁਣ, ਪਤਾ ਨਹੀਂ ਵਿਰਕ ਕੁਛ ਕਰਕੇ ਨਾਂ ਸੀ ਉਹਨਾਂ ਦਾ
0: ਜੀ,
2: ਉਹਨਾਂ ਨੂੰ ਨਾ ਇੱਕ ਡਿਬੇਟ ਚ ਸਵਾਲ ਪੁੱਛਿਆ ਵੀ ਕਿਉਂ ਨੀ ਤੁਸੀਂ ਵੀ ਸ਼੍ਰੋਮਣੀ ਕਮੇਟੀ ਤੇ ਇਲੈਕਸ਼ਨ ਕਰਾਉਂਦੇ ਪਏ,
0: ਕਹਿੰਦੇ
2: ਸਾਨੂੰ ਕੀ ਲੋੜ ਹੈ ਕਹਿਣ ਦੀ, ਕਹਿੰਦੇ
0: ਜੀ
2: ਇਹਦਾ ਮਤਲਬ ਵੀ ਤੁਸੀਂ ਵੀ ਜਿਵੇਂ ਮੰਨ ਲਓ ਦੂਜੇ ਕਬਜ਼ਾ ਕਰਨ ਨੂੰ ਫਿਰ ਤੁਸੀਂ ਕਰਦੇ ਹੋ
0: ਜੀ,
2: ਕਹਾਣੀ ਤਾਂ ਉਨੀ ਹੋਈ ਹੈ ਨਾ
0: ਜੀ।
2: ਫਿਰ ਤੁਹਾਡਾ ਇਕਲਾਕ ਜਾਂ ਤੁਹਾਡੇ ਜਿਹੜੇ ਤੁਸੀਂ ਗੁਰੂ ਸਾਹਿਬ ਦੇ ਦਾਅਵੇ ਕਰਦੇ ਹੋ ਸਾਨੂੰ ਐ ਹੋਇਆ ਜਾਂ ਉਹ, ਫਿਰ ਉਹ ਕਿੱਥੇ ਗਈਆਂ ਕਹਾਣੀਆਂ ਭਾਰਤ ਬਾਈ
0: ਜੀ?
2: ਮੈਂ ਭਾਰਤ ਵੀਰੇ, ਮੈਂ ਇਸੇ ਕਰਕੇ ਨਾ ਮੈਂ ਛੇਤੀ ਕੀਤਾ, ਮੈਂ ਕਿਉਂਕਿ ਵੀਰੇ ਇਹਨਾਂ ਗੱਲਾਂ ਦਾ ਨਾ ਬਾਈ ਜੀ ਮਨ ਉੱਠ ਗਿਆ, ਮੈਂ ਨਹੀਂ ਕਹਿਣਾ ਚਾਹੁੰਦਾ ਬਾਈ ਇਹ ਕਿੱਥੇ, ਜੇ ਮੰਨ ਲਓ 5 ਸਾਲ ਬਾਅਦ ਵੋਟ ਪੈਣੀ ਚਾਹੀਦੀ ਹੈ, ਮੰਨ ਲਓ ਮੈਂ ਆ, ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ, ਮੈਂ ਸਹੀ ਆ ਜਾਂ ਗਲਤ ਆ, ਮੈਨੂੰ ਦੁਬਾਰਾ ਚੁਣ ਕੇ ਕੱਲਣਗੇ ਲੋਕ
0: ਜੀ,
2: ਤੇ ਸਾਡਾ ਅਖਲਾਕ ਕੀ ਹੈ? ਅਸੀਂ 15-15, 20-20 ਸਾਲਾਂ ਤੋਂ ਬਾਈ ਜੀ ਉੱਥੇ ਪਿੱਛੇ ਆ, ਕੌਣ ਫਿਰ ਸਾਡਾ ਅਕਾਲੀ ਦਲ ਜਾਂ ਸਾਡਾ, ਜੇ ਮੰਨ ਲਓ ਤੁਸੀਂ ਇਹ ਦੱਸੋ ਭਾਰਤ ਵੀਰੇ, ਜੇ ਅਕਾਲੀ ਦਲ ਸਾਡਾ ਸੁਖਬੀਰ ਬਾਦਲ ਸਾਹਿਬ ਵਾਲੀ ਜੋ ਵੀ ਮੋਹਤਵਾਰ ਨੇ
0: ਜੀ,
2: ਜੇ ਉਹ ਅੱਜ ਕਹਿਣ ਵੀ ਸ਼੍ਰੋਮਣੀ ਕਮੇਟੀ ਤੋਂ ਅਸਤੀਫੇ ਦਿਓ ਭਾਈ, ਵੋਟਾਂ ਹੋਣੀਆਂ ਜਿਹਨਾਂ ਨੇ ਕਿਉਂ ਨੀ ਹੋ ਸਕਦੀਆਂ
0: ਜੀ,
2: ਇਹਦਾ ਮਤਲਬ ਇਹ ਵੀ ਤੁਸੀਂ ਕਬਜ਼ਾ ਕਰਕੇ ਰੱਖਣਾ ਚਾਹੁੰਦੇ ਹੋ ਨਾ।
0: ਬਾਈ ਜੀ ਤੁਹਾਡੀ ਗੱਲ ਨਾਲ ਸਹਿਮਤ ਆ, 100% ਸਹਿਮਤ ਆ, ਪਰ ਜੋ ਮੈਨੂੰ ਲੱਗਦਾ ਨਾ ਗੇਮ ਲਾਉਣੀ ਚਾਹੁੰਦੇ ਆ, ਮਤਲਬ ਕਿ ਇਹਦੇ ਵਿੱਚ ਹੁਣ ਦੇਖੋ ਆ ਜਿਹੜਾ ਮੁੱਦਾ ਚੱਲ ਰਿਹਾ ਅਨੰਦਪੁਰ ਸਾਹਿਬ ਤੋਂ ਜੋ ਮੁੱਦਾ ਉੱਠਿਆ ਹੈ ਜੀ, ਉਸ ਤੋਂ ਬਾਅਦ ਇਹ ਮੰਗ ਤੇਜ਼ ਹੋ ਗਈ ਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਮਤਲਬ ਕਿ ਠੱਲ ਪਾ ਹੀ ਲੈਣੀ ਆ, ਜਿੱਦਾਂ ਮਰਜ਼ੀ ਅਸੀਂ ਕਿਤੇ ਨਾ ਕਿਤੇ ਬੈਠ ਹੀ ਜਾਣਾ ਹੈ, ਤੇ ਇਹਨਾਂ ਨੂੰ ਅਕਾਲੀ ਸਿਆਸੀ ਪਾਰਟੀ ਦੇ ਤੌਰ ਦੇ ਉੱਤੇ ਇਹਨਾਂ ਨੂੰ ਓਦਾਂ ਨਹੀਂ ਉੱਠਣ ਦੇਣਾ ਉਹਨਾਂ ਨੇ, ਤੇ ਦੂਸਰਾ ਹੁਣ ਜਿਹੜੇ ਜਿੰਨੇ ਵੀ ਵਿਰੋਧੀ ਆ ਉਹ ਚਾਹੇ ਵਡਾਲੇ ਹੁਣੀ ਨੇ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੁਣੀ ਨੇ, ਚਾਹੇ ਜਿੰਨੇ ਵੀ ਵੱਖਰੀਆਂ ਧਿਰਾਂ ਨੇ ਵਾਰਸ ਪੰਜਾਬ ਵਾਲੇ ਨੇ ਜਾਂ ਹੋਰ ਸਾਰੇ ਨੇ, ਉਹ ਇਸ ਚੀਜ਼ ਦੀ ਮੰਗ ਵਧਾ ਰਹੇ ਨੇ ਕਿਉਂਕਿ ਪਤਾ ਹੈ ਕਿ ਇਹ ਸਾਰਾ ਕੁਝ ਕਰਾ ਕੇ ਆਖਰ ਦੇ ਵਿੱਚ ਬੀਜੇਪੀ ਦੇ ਹੱਥਾਂ ਦੇ ਵਿੱਚ ਹੀ ਜਾਣਾ ਜੀ, ਹੁਣ ਇਹ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਅਸੀਂ ਕੀ ਚਾਹੁੰਦੇ ਹਾਂ ਜੀ। ਸੈਣੀ ਸਾਹਿਬ ਕੀ ਕਹਿੰਦੇ ਹੋ ਇਹਦੇ ਉੱਤੇ ਜੀ?
2: ਭਾਰਤ ਬਾਈ ਜਦੋਂ ਸਾਡਾ ਇਖਲਾਕ, ਚਲੋ ਮੈਂ ਨੀ ਕਹਿੰਦਾ ਜਦੋਂ ਕਮਜ਼ੋਰ ਹੁੰਦਾ ਨਾ ਫਿਰ ਕਹਾਣੀ ਉਹ ਤਾਂ ਜਦੋਂ ਕਿਸੇ ਨੂੰ ਮੌਕਾ ਮਿਲਦਾ ਬਾਈ ਜੀ ਫਿਰ ਉਹ ਤਾਂ ਹੀ ਉਸ ਚੀਜ਼ ਤੇ ਖੜਾ। ਮੈਨੂੰ ਇਹ ਦੱਸੋ ਜਦੋਂ ਤੁਸੀਂ ਦਾਅਵੇ ਕਰਦੇ ਹੋ ਵੀ ਸਾਡਾ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ, ਸਾਡਾ ਅਧਿਕਾਰ ਹੈ
0: ਜੀ,
2: ਤੁਸੀਂ ਸ਼੍ਰੋਮਣੀ ਕਮੇਟੀ ਤੁਸੀਂ ਕਿਵੇਂ 15-20 ਸਾਲਾਂ ਤੁਸੀਂ ਕਿਵੇਂ ਹਥਿਆਈ ਬੈਠੇ ਹੋ ਵੀ ਕਿਵੇਂ ਤੁਸੀਂ ਉਹਦੇ ਉੱਤੇ ਬੈਠੇ?
0: ਨਹੀਂ ਬਾਈ, ਉਹਦੇ ਵਿੱਚ ਇਹ ਵੀ ਆ ਕਿ ਬਰਾਬਰ ਦੀ ਧਿਰ ਤਾਂ ਖੜੀ ਕਰੋ, ਜੇ ਆਪਾਂ ਇਹ ਨਹੀਂ ਕਰ ਸਕਦੇ ਬਰਾਬਰ ਦੀ ਧਿਰ ਖੜੀ ਕਰੋ ਤੇ ਚੋਣਾਂ ਕਰਵਾਓ।
2: ਨਹੀਂ ਨਹੀਂ ਨਹੀਂ ਧਿਰ ਤੇ ਮੈਂ ਕਹਿੰਦਾ ਵੀ ਭਾਰਤ ਬਾਈ ਲੋਕੀ ਕਾਲੇ ਚੋਰ ਨੂੰ ਵੋਟਾਂ ਪਾ
0: ਦੇਣ,
2: ਮੈਂ ਇਹ ਗੱਲ ਕਹਿੰਦਾ
0: ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਨੇ ਚੋਣਾਂ ਜਾਂ ਕਰਾ ਦਿੱਤੀਆਂ ਜਾਣ, ਪਰ ਉਹਦੇ ਵਿੱਚ ਜਿੱਦਾਂ ਹੁਣ ਪਹਿਲਾਂ ਸੀਗੀਆਂ ਨੇ ਆਪਣੇ ਅਕਾਲੀ ਦਲ ਸੀ ਪੰਜਾਬ ਦੇ ਵਿੱਚ, ਕਾਂਗਰਸ ਸੀਗੀ ਤੇ ਇੱਕ ਦੋ ਪਾਰਟੀਆਂ ਜਿਹੜੀਆਂ ਹੋਰ ਸਨ, ਦੋ ਤਿੰਨ ਪਾਰਟੀਆਂ ਸੀ ਵੱਧ ਤੋਂ ਵੱਧ, ਤੇ ਉਹਨਾਂ ਕੋਲ ਕੋਈ ਚੋਣ ਹੈ ਨਹੀਂ ਸੀ ਲੋਕਾਂ ਕੋਲ, ਮਤਲਬ ਕਿ ਦੂਸਰੀ ਧਿਰ ਦੀ, ਫਿਰ ਆਮ ਆਦਮੀ ਪਾਰਟੀ ਆ ਗਈ, ਲੋਕਾਂ ਨੇ ਉਹਨਾਂ ਨੂੰ ਚੱਕ ਲਿਆ ਜੀ। ਪਰ ਹੁਣ ਆਪਾਂ ਨੂੰ ਜੇ ਆਪਾਂ ਇਹ ਮੰਗ ਕਰਦੇ ਆ ਕਿ ਐਸ ਜੀ ਪੀ ਸੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਪਰ ਉੱਥੇ ਬਰਾਬਰ ਦੀ ਧਿਰ ਵੀ ਤਾਂ ਨਾਲ ਖੜੀ ਹੋਣੀ ਚਾਹੀਦੀ ਹੈ।
2: ਮੈਂ ਕਹਿੰਦਾ ਭਾਰਤ ਬਾਈ ਜੀ ਬਰਾਬਰ ਦੀ ਧਿਰ ਖਲੋਂਦੀ ਹੈ, ਖਲੋਂਦੀ ਹੈ, ਇਲੈਕਸ਼ਨ ਤਾਂਹੀਓ ਹੁੰਦਾ ਜਦੋਂ ਹੁੰਦਾ
0: ਜੀ।
2: ਮੈਂ ਕਹਿੰਦਾ ਵੀ ਲੋਕ ਭਾਵੇਂ ਗਲਤੀ ਨਾਲ, ਜਿਵੇਂ ਆਪਾਂ ਕਹਿੰਦੇ ਨਾ ਵੀ ਆਮ ਆਦਮੀ ਪਾਰਟੀ ਨੂੰ ਚੁਣ ਲਿਆ
0: ਜੀ,
2: ਲੋਕ ਭਾਵੇਂ ਕਾਲੇ ਚੋਰ ਨੂੰ ਚੁਣ ਲੈਣ, ਭਾਵੇਂ ਇਹਨਾਂ ਤੋਂ ਵੱਧ ਵੀ ਨੁਕਸਾਨ ਕਰ, ਇਹਨਾਂ ਦਾ ਹੱਕ ਕੀ ਹੈ ਵੀ ਇਹ 20-20 ਸਾਲ ਇੱਕ ਜਿਹੜੀ ਚੁਣਨ ਵਾਲੀ ਸੰਸਥਾ ਉਹਦੇ ਉੱਤੇ ਬੈਠੇ ਰਹਿਣ ਬਾਈ
0: ਜੀ। ਬਾਕੀ ਸੈਣੀ ਸਾਹਿਬ ਨੂੰ ਪੁੱਛ ਲੈਂਦੇ ਆ ਉਹ ਕੀ ਕਹਿੰਦੇ ਨੇ ਜੀ ਇਹਦੇ ਤੇ। ਹਾਂਜੀ ਸੈਣੀ ਸਾਹਿਬ ਕੀ ਕਹਿਣਾ ਚਾਹੋਗੇ ਜੀ?
1: ਇਲੈਕਸ਼ਨ ਤਾਂ ਹੋਣਾ ਚਾਹੀਦਾ ਸਰ, ਕੀ ਵੈਲਿਡਿਟੀ ਹੈਗੀ ਆ ਜਿਸ ਟਰਮ ਲਈ ਤੁਹਾਨੂੰ ਚੁਣਿਆ ਗਿਆ ਹੈਗਾ ਆ, ਜਦੋਂ ਉਹ ਟਰਮ ਐਕਸਪਾਇਰ ਹੋ ਜਾਂਦੀ ਆ। ਉਹ ਦੇਖੋ ਸੈਂਟਰ ਤਾਂ ਰਾਜਨੀਤੀ ਖੇਡਦਾ ਹੀ ਖੇਡਦਾ ਹੈਗਾ ਆ ਜੀ, ਇਹਨਾਂ ਨੂੰ ਤਾਂ ਆਪ ਚਾਹੀਦਾ ਹੈਗਾ ਉਹ। ਜੇ ਤੁਹਾਡੇ ਵੱਡੀ ਗੱਲ ਇਹ ਹੈਗੀ ਆ, ਇਹ ਸਾਰੀਆਂ ਗੱਲਾਂ ਕਿਉਂ ਲੋਕੀ ਸੋਚਣ ਲਈ ਮਜਬੂਰ ਹੁੰਦੇ ਆ? ਜਦੋਂ ਤੁਹਾਡਾ ਅਖਲਾਕ ਮਾੜਾ ਹੁੰਦਾ ਫਿਰ ਲੋਕੀ ਕਹਿੰਦੇ ਸਾਡੇ ਕੋਲ ਬੈਟਰ ਚੋਇਸ ਹੈਗੀ ਆ, ਤੁਸੀਂ ਅਸੀਂ ਕਿਉਂ ਨੀ ਚੁਣ ਸਕਦੇ ਭਾਈ? ਤੁਹਾਨੂੰ ਤੇ ਇਹ ਲੇਬਲ ਕਿਉਂ ਲੱਗਾ ਰਵੇ? ਤੁਸੀਂ ਕਿਉਂ ਗੁਰੂ ਦੇ ਜਿਹੜੀ ਹੈਗੀਆਂ ਬਿਲਡਿੰਗਾਂ ਆ ਉਹਨਾਂ ਨੂੰ ਸੰਭਾਲਣ ਦਾ, ਸੇਵਾ ਸੰਭਾਲ ਦਾ ਕੰਮ ਤੁਹਾਡੇ ਕੋਲ ਕਿਉਂ ਰਵੇ? ਤੋ ਇਸ ਕਰਕੇ ਅਗਲੇ ਕਹਿੰਦੇ ਹੈਗੇ ਆ ਕਿ ਸਾਨੂੰ ਜੋ ਨਿਯਾਮ ਬਣਿਆ, ਜੇ ਮੈਂ ਕਹਿੰਦਾ ਹੈਗਾ ਆ ਕਿ ਜੇ 20 ਸਾਲ ਬਾਅਦ ਚੋਣਾਂ ਰੱਖਦੇ ਤੇ ਲੋਕੀ ਨਾ ਗੱਲ ਕਰਦੇ, ਤੁਸੀਂ ਕਿਉਂ 5 ਸਾਲ ਬਾਅਦ ਚੋਣਾਂ ਦਾ ਪ੍ਰਬੰਧ ਰੱਖਿਆ ਆ? ਜੇ 5 ਸਾਲ ਬਾਅਦ ਰੱਖਿਆ ਆ ਤੇ ਉਹ ਪ੍ਰਬੰਧ ਤੁਹਾਨੂੰ ਦੇਣਾ ਚਾਹੀਦਾ ਹੈਗਾ ਆ ਜੀ। ਜਿਹੜਾ ਇਹ ਬੰਦੇ ਹੈਗੇ ਆ, ਇਹ ਬੰਦੇ ਤਾਂ ਬਾਜੀ ਹੁਣ ਮਤਲਬ ਜਿਹੜਾ ਹੈਗਾ ਆ ਸਮਾਂ ਇਹਨਾਂ ਦਾ ਨਿਕਲ ਗਿਆ ਜੀ। ਕਹਿਣ ਦਾ ਭਾਵ ਇਹ ਹੈਗੇ ਆ ਵੀ ਭਾਰਤ ਸਾਹਿਬ ਮੈਂ ਮਤਲਬ ਸੰਕੋਚ ਕਰਦਾ ਆ ਗੱਲ ਕਰਨ ਤੋਂ
0: ਜੀ।
1: ਬੀਬੀ ਜਿਹੜੀ ਹੈਗੀ ਆ ਬਹਿਰੀਨ ਵਾਲੀ ਤੇ ਚਾਵਲਾ ਦੋਨਾਂ ਦਾ ਜਿਹੜਾ ਹੈਗੀ ਆ ਗੱਲ ਜਿਹੜੀ ਐਕਸਪੋਜ਼ ਹੋਈ ਆ, ਉਹ ਤੋਂ ਬਾਅਦ ਜਿਹੜਾ ਹੈਗਾ ਚਾਹੇ ਉਹਨੇ ਕਰਕੇ ਆ ਵੀ ਮੇਰੇ ਨਾਲ ਜ਼ਬਰਦਸਤੀ ਹੋਈ ਆ
0: ਜੀ,
1: ਮੈਂ ਮਤਲਬ ਡਰਦਾ ਪਰਮਾਤਮਾ ਤੋਂ ਡਰ ਕੇ ਗੱਲ ਕਹਿੰਦਾ ਹੈਗਾ ਆ, ਖਰੇ ਕਿੰਨਿਆਂ ਨਾਲ ਹੋਈਆਂ ਹੋਣਗੀਆਂ, ਹੁਣ ਤਾਂ ਦਿਲ ਇਹ ਕਹਿੰਦਾ ਵੀ
0: ਦੋਸ਼ੀ ਉਹ ਵੀ ਤਾਂ ਉਨੀ ਆ ਨਾ,
1: ਆਪਾਂ 20 ਵਾਰੀ ਹੋਵੇ 20 ਵਾਰੀ ਹੋਵੇ ਜੀ, ਠੀਕ ਗੱਲ ਆ 20 ਵਾਰੀ ਹੋਵੇ, ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਸਾਰੇ ਰਲੇ ਹੈਗੇ, ਤੁਸੀਂ ਕਿਉਂ ਉਹਨੂੰ ਇੰਨੀ ਇੰਨਾ ਲੰਬਾ ਸਮਾਂ ਵਾਸਤੇ ਕਿ ਬਗਾਨੀ ਧੀ ਭੈਣ ਜਿਹੜੀ ਹੈਗੀ ਆ ਉਹਨੂੰ ਇੰਨਾ ਲੰਬਾ ਸਮਾਂ ਕਿਉਂ ਠਹਿਰਾਇਆ? ਜੇ ਉਹ ਗਲਤ ਹੋਏਗੀ 20 ਵਾਰੀ ਗਲਤ ਹੋਏਗੀ ਕਿ ਤੁਹਾਡੇ ਪਾਰਟ ਦੇ ਉੱਤੇ ਮੈਲਾ ਫਾਈਟ ਨਹੀਂ ਸੀ, ਤੁਸੀਂ ਇੱਕ ਔਰਤ ਨੂੰ ਜਿਹੜਾ ਹੈਗਾ ਆ ਜਦੋਂ ਤੁਸੀਂ 3 ਦਿਨ ਤੋਂ ਵੱਧ ਕਮਰਾ ਨਹੀਂ ਦਿੰਦੇ, ਉਹ ਕਿਹੜਾ ਤੁਹਾਡਾ ਜਿਹੜਾ ਹੈਗਾ ਆ ਵੀ ਹਾਂ ਜੀ ਸੇਵਾ ਕਰ ਰਹੀ ਸੀ, ਕਿਹੜੇ ਕੀਰਤਨ ਦੀ ਸੇਵਾ, ਕਿਹੜੀ ਇੱਥੇ ਨੇ ਕਥਾ ਸ਼ੁਰੂ ਕੀਤੀ ਸੀ ਜਿਹੜਾ ਉਹਨੂੰ ਇੰਨੇ ਲੰਬੇ ਸਮੇਂ ਵਾਸਤੇ ਜਿਹੜਾ ਆ ਤੁਸੀਂ ਓਹਨੂੰ ਰਿਹਾਇਸ਼ ਪ੍ਰੋਵਾਈਡ ਕਰਦੇ ਆ, ਓਦੋਂ ਗੱਡੀ ਪ੍ਰੋਵਾਈਡ ਕਰਦੇ ਆ, ਓਹਨੂੰ ਮੈਡੀਕਲ ਏਡ ਪ੍ਰੋਵਾਈਡ ਕਰਦੇ ਆ, ਕਿਉਂ ਇਹ ਕਿਉਂ? ਇਹਦੇ ਤੇ ਕੁਐਸਚਨ ਜਿਹੜਾ ਮਾਰਕ ਹੁੰਦਾ ਰਹੇਗਾ।
2: ਸੈਣੀ ਬਾਈ ਜੀ, ਗੱਲ ਤੁਹਾਡੀ ਮੈਂ ਵੱਡੀ ਕਰਦਾ ਨਾ, ਉਹ ਬੀਬੀ ਕਿਸੇ ਧਾਰਮਿਕ ਅਹੁਦੇ ਤੇ ਨੀ ਬੈਠੀ, ਜਿਨ੍ਹਾਂ ਨੇ ਪ੍ਰੋਵਾਈਡ ਕੀਤਾ ਉਹ ਸਾਰੇ ਧਾਰਮਿਕ ਅਹੁਦਿਆਂ ਤੇ ਬੈਠੇ।
0: ਬਿਲਕੁਲ ਜੀ,
1: ਨਾ ਵੱਡੀ ਗੱਲ ਹੈ ਜੀ, ਉਸੇ ਕਰਕੇ ਕਹਿੰਦਾ ਨਾ ਜੀ, ਇਹਨਾਂ ਦੇ ਕਰਕੇ ਖਰੇ ਇਹ ਕਿੰਨੇ ਕ ਪੜਦੇ ਜਿਹੜੇ ਹੈਗੇ ਆ, ਉਹ ਹੁਣ ਆਪਾਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਰ ਇੱਕ ਬੰਦੇ ਨੂੰ ਸ਼ੰਕਾ ਕਰਨ ਦਾ ਅਧਿਕਾਰ ਹੈਗਾ ਆ ਵੀ ਖਰੇ ਇਹ ਤਾਂ ਵਿਚਾਰੀ ਇਹ ਤਾਂ ਚਲੋ ਬੋਲ ਪਈ ਆ, ਖਰੇ ਕਿੰਨੀਆਂ ਏਦਾਂ ਦੀਆਂ ਹੋਣਗੀਆਂ ਜਿਹੜੀਆਂ ਬਿਨਾਂ ਬੋਲੇ ਚੱਲ ਗਈਆਂ ਜੀ ਇੱਥੋਂ, ਉਹਨਾਂ ਨਾਲ ਵੀ ਏਦਾਂ ਦਾ ਹਸ਼ਰ ਕੀਤਾ ਹੋਊਗਾ ਜੀ।
0: ਬਿਲਕੁਲ,
1: ਤੋ ਇਸ ਕਰਕੇ ਮਹਾਰਾਜ ਇਹਨਾਂ ਨੇ ਬਹੁਤ ਢਾਹ ਲਾਈ ਆ। ਇੱਕ ਜਿਹੜਾ ਬੰਦਾ ਵੀ ਕੋਈ ਰਿਲੀਜੀਅਸ ਸੈਂਟੀਮੈਂਟ ਰੱਖਣ ਵਾਲਾ ਹੈਗਾ ਆ, ਨਾ ਵੀ ਹੋਵੇ, ਜਿਹੜਾ ਇੱਕ ਚੰਗਾ ਇਨਸਾਨ ਹੈਗਾ ਆ, ਉਹ ਉਹਨੂੰ ਇਹ ਚੀਜ਼ ਚੰਗੀ ਨਹੀਂ ਲੱਗੀ, ਉਹਨੂੰ ਬੁਰਾ ਲੱਗਿਆ, ਇੰਨਾ ਕਿ ਇਹ ਜਿਹੜਾ ਹੈਗਾ ਆ ਇਲੈਕਸ਼ਨ ਦੇ ਟਾਈਮ ਦੇ ਉੱਤੇ ਜਿਹੜਾ ਆ ਇਹਨਾਂ ਨੂੰ ਸੱਟ ਵੱਜਣੀ ਸੀ, ਉਹ ਵੱਜ ਗਈ ਹੈਗੀ ਆ ਜੀ। ਇਹ ਮਤਲਬ ਹਾਂਜੀ ਬਿਲਕੁਲ ਜੀ ਬਿਲਕੁਲ
0: ਜੀ,
1: ਕੋਈ ਲੀਡਰ ਬੇਦਾਗ ਨਹੀਂ ਲੱਭਦਾ ਪਿਆ, ਕੋਈ ਲੀਡਰ ਬੇਦਾਗ ਲੱਭਦਾ ਹੀ ਨਹੀਂ ਪਿਆ ਜੀ, ਕੀ ਕਰੀਏ।
0: ਕਿਸੇ ਵੀ ਪਾਰਟੀ ਦੇ ਵਿੱਚ ਦੇਖ ਲਓ, ਹਾਲਾਤ ਸਾਰੀਆਂ ਪਾਰਟੀਆਂ ਦੇ ਇਹੀ ਹੋ ਰਹੇ ਨੇ ਜੀ।
1: ਨਾ ਸੰਸੀਅਰ ਲੀਡਰ ਹੈਗਾ ਜੀ, ਅੱਜ ਆਪਾਂ ਇੱਕ ਖਬਰ ਛੱਡ ਗਏ ਜੀ ਵੀ ਨਰਿੰਦਰ ਸਿੰਘ ਹੋਣੀ ਜਿਹੜੇ ਹੈਗੇ ਆ ਉਧਰ ਚਲੇ ਗਏ ਆ ਵਾਰਸ ਪੰਜਾਬ ਦੇ। ਤੁਸੀਂ ਇਹ ਦੇਖੋ ਨਾ ਕਿ ਨਰਿੰਦਰ ਸਿੰਘ ਇਜ਼ ਨੋਨ ਫਾਰ ਮਤਲਬ ਗਰੰਟਿੰਗ ਜਸਟਿਸ, ਵੀ ਉਹ ਜਿਹੜਾ ਹੈਗਾ ਇੱਕ ਲਾ ਅਬਾਈਡਿੰਗ ਪਰਸਨ ਦੇ ਨਾਤੇ, ਇੱਕ ਜਿਹੜਾ ਆ ਸਰਵਿਸਮੈਨ, ਅੱਛਾ ਸਰਵਿਸਮੈਨ ਦੇ ਨਾਤੇ ਉਹਦੀ ਛਵੀ ਸੀਗੀ ਜੀ। ਉਹ ਗਿਆ ਕਿੱਥੇ ਆ ਕਿ ਜਿਸ ਬੰਦੇ ਉਹ ਕਿਹਦੀ ਸੁਪਰਵਿਜ਼ਨ ਚ ਜਾਂ ਕਿਹਦੀ ਜਿਹੜੀ ਪਾਰਟੀ ਕਿਹਦੀ ਰਹਿਨੁਮਾਈ ਦੇ ਹੇਠ ਪਾਰਟੀ ਚੱਲ ਰਹੀ ਆ, ਜਿਹਨਾਂ ਨੇ ਥਾਣੇ ਤੇ ਹਮਲਾ ਕੀਤਾ ਜੀ।
0: ਜੀ ਬਿਲਕੁਲ,
1: ਤੁਹਾਨੂੰ ਤੁਹਾਡੀ ਸੋਚ ਭਾਈ, ਤੁਹਾਨੂੰ ਤੁਹਾਡਾ ਤੁਸੀਂ ਇੰਟੈਲੀਜੈਂਸ, ਤੁਸੀਂ ਕੀ ਸੋਚ ਕੇ ਜਿਹੜਾ ਹੈਗਾ, ਤੁਸੀਂ ਕੀ ਸਵਾਰਨਾ ਕੀ ਚਾਹੁੰਦੇ ਆ ਸਮਾਜ ਦਾ ਜੀ,
0: ਕਾਨੂੰਨ ਤੋੜਨ
1: ਵਾਲੇ ਇੱਥੇ ਸਭ ਮਤਲਬ ਜਿਹੜਾ ਹੈਗਾ, ਜਿਹੜੇ ਪਰ ਸਾਹਿਬ ਜਿਹੜੇ ਬੰਦਿਆਂ ਨੂੰ ਅਸੀਂ ਇਮਾਨਦਾਰ ਸਮਝਦੇ ਆਪਣੇ ਡਿਊਟੀ ਪ੍ਰਤੀ ਜਾਂ ਹੋਰ ਕੁਛ ਹੈਗਾ, ਇੱਥੇ ਬੋਲਦਾ ਹੀ ਉਹ ਆ ਜਦੋਂ ਉਹਨੂੰ ਪਤਾ ਆ ਕਿ ਮੇਰਾ ਅੱਜ ਦਾ ਬੋਲਣਾ ਕੱਲ ਨੂੰ ਮੈਂ ਇਹਨੂੰ ਕੈਸ਼ ਕਰਨਾ ਆ,
0: ਬਸ
1: ਅਦਰਵਾਈਜ਼ ਕੋਈ ਨੀ ਬੋਲਦਾ। ਸਭ ਚੁੱਪ ਕਰਕੇ ਜਿਹੜਾ ਹੈਗਾ ਇਸ ਹਮਾਮ ਚ ਸਾਰੇ ਹੀ ਨੰਗੇ ਆ, ਸਾਰੇ ਹੀ ਜਿਹੜੇ ਹੈਗੇ ਆ ਲਿਪਤ ਆ ਰਿਸ਼ਵਤ ਦੇ ਵਿੱਚ ਜਾਂ ਭ੍ਰਿਸ਼ਟਾਚਾਰ ਦੇ ਵਿੱਚ, ਤੇ ਇਸ ਕਰਕੇ ਕੋਈ ਅੱਜ ਲੈ ਲੈਂਦਾ ਆ ਤੇ ਕੋਈ ਕੱਲ ਲੈ ਲੈਂਦਾ ਆ, ਕੋਈ ਪੈਸਿਆਂ ਨੂੰ ਜਵਾਬ ਦੇ ਕੇ ਤੇ ਉਹਨੂੰ ਕੁਰਸੀ ਦੀ ਜਿਹੜੀ ਚਾਹ ਹੁੰਦੀ ਹੈਗੀ ਉੱਥੇ ਤੱਕ ਚੱਲ ਜਾਂਦਾ ਹੈਗਾ ਜੀ। ਇਮਾਨਦਾਰੀ ਇੱਥੇ ਇਮਾਨਦਾਰੀ ਖਤਮ ਹੋ ਚੁੱਕੀ ਹੈ ਜੀ ਇੱਥੋਂ ਬਿਲਕੁਲ
0: ਬਿਲਕੁਲ
1: ਜੀ। ਭਾਰਤ ਸਾਹਿਬ ਮੈਂ ਹੁਣ ਇਜਾਜ਼ਤ ਲਊਂਗਾ ਮੁਕੰਦਰ ਵੀਰ,
0: ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਮਾਂ
1: ਦੇਣ ਲਈ, ਥੈਂਕ ਯੂ ਜੀ, ਸ਼ੁਕਰੀਆ ਜੀ,
0: ਸ਼ੁਕਰੀਆ ਜੀ ਮੁਕੰਦਰ ਬਾਈ,
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
2: ਜੀ ਭਾਰਤ ਬਾਈ ਜੀ, ਮੈਂ ਇਸੇ ਕਰਕੇ ਨਾ, ਚਲੋ ਆਪਾਂ ਤਾਂ ਹਰ ਵਾਰੀ ਹੋਈ ਮੈਨੂੰ ਇਹ ਹੁੰਦਾ ਵੀ ਜਦੋਂ ਆਪਾਂ ਦੂਜੇ ਤੇ ਉਂਗਲੀ ਖੜੀ ਕਰਦੇ ਨਾ,
0: ਬਿਲਕੁਲ
2: ਪਹਿਲੀ ਉਂਗਲੀ ਆਪਣੇ ਵੱਲ ਹੋਵੇ ਵੀ ਅਸੀਂ ਕਿਵੇਂ ਦੇ ਆ
0: ਜੀ,
2: ਠੀਕ ਹੈ। ਪਰ ਜੋ ਅੱਜ ਦੀ ਸਿਆਸਤ ਹੈ ਨਾ ਭਾਰਤ ਵੀਰ, ਮੈਂ ਤੁਹਾਡਾ ਪ੍ਰੋਗਰਾਮ, ਮੈਂ ਕਈ ਵਾਰੀ ਰਾਤ ਨੂੰ ਥੋੜਾ ਜਿਹਾ ਨਾ ਲੇਟ ਹੋ ਜਾਂਦਾ, ਹੁਣ ਸਿਆਲੇ ਦਿਨ ਆਉਣ ਲੱਗ ਗਏ
0: ਜੀ,
2: ਤੇ ਮੈਂ ਕਈ ਵਾਰੀ ਜੁੜ ਜਾਂਦਾ, ਕਈ ਵਾਰ ਫਿਰ ਬਾਅਦ ਚ ਵੀ ਸੁਣ ਲਈਦਾ।
0: ਹਾਂਜੀ ਹਾਂਜੀ ਬਿਲਕੁਲ,
2: ਇਹ ਨੀ ਹੈਗਾ ਵੀ ਤੁਹਾਡੇ ਪ੍ਰੋਗਰਾਮ ਨਾਲ ਜੁੜੀਦਾ
0: ਨਹੀਂ। ਥੈਂਕ ਯੂ ਬਾਈ ਜੀ, ਮੁਹੱਬਤ ਲੈ ਜੀ।
2: ਪਰ ਮੇਰਾ ਨਾ, ਮੈਂ ਹੁਣ ਟਵਾਲਾ ਸਾਹਿਬ ਨਾਲ ਵੀ ਤੁਸੀਂ ਪਿਛਲੇ ਦਿਨਾਂ ਤੋਂ ਮੈਨੂੰ ਫੋਲੋ ਕੀਤਾ ਹੋਵੇ, ਮੈਂ ਬਹੁਤ ਘੱਟ ਮੈਂ ਗੱਲ ਕਰਨਾ
0: ਜੀ,
2: ਵੀ ਕਰੇ ਕੀ ਗੱਲ
0: ਵੀਰੇ,
2: ਕਿਹਨੂੰ ਬਾਈ ਜੀ, ਕਿਹਨੂੰ ਕਿਹਨੂੰ ਚੁਣੀਏ, ਕੌਣ ਹੈਗਾ ਇੱਥੇ, ਕੋਈ ਹੈਗਾ
0: ਜੀ?
2: ਸਭ ਇੱਕ ਤੋਂ ਇੱਕ ਵੱਧ ਕੇ ਆਪਣੇ ਦਿਲ ਦੀ ਗੱਲ ਹੁੰਦੀ ਆ, ਤੁਹਾਡੇ ਕੋਲ ਵੀ ਕਰ ਲਈ,
0: ਬਿਲਕੁਲ ਬਿਲਕੁਲ ਬਿਲਕੁਲ,
2: ਆਪਣੇ ਦਿਲ ਦੀ ਗੱਲ ਕਹਿ ਲਈ ਦੀ ਆ। ਪਰ ਇੱਕ ਗੱਲ ਭਾਰਤ ਬਾਈ ਜੀ ਪੱਕੀ ਹੈ,
0: ਹਾਂਜੀ,
2: ਆਪਾਂ ਕਦੇ ਕਿਸੇ ਦਾ ਮਾੜਾ ਨੀ ਸੋਚਿਆ,
0: ਬਿਲਕੁਲ
2: ਨਾ ਹੀ ਆਪਾਂ ਕਦੇ ਕਿਸੇ ਦਾ ਸੋਚ,
0: ਨਾਲੇ ਬਾਈ ਆਪਾਂ ਕਿਹੜਾ, ਆਪਾਂ ਕਿਹੜਾ ਕੋਈ ਨਿੱਜ ਰੱਖਿਆ ਨਾ ਭਈ ਅਸੀਂ ਉਹਨਾਂ ਤੋਂ ਫਾਇਦੇ ਲੈਣੇ ਆ ਜਾਂ ਕਾਹਦੇ ਲਈ, ਮਤਲਬ ਕਿ ਨਿੱਜ ਜਿੰਨੇ ਜੋ ਕਿ ਹੈਗੇ ਆ ਜੀ ਕਰਦੇ ਆ, ਬਿਲਕੁਲ ਜੀ।
2: ਨਹੀਂ ਭਾਰਤ ਬਾਈ ਜੀ, ਕਈ ਵਾਰੀ ਆਪਾਂ ਨੂੰ ਇਹ ਹੁੰਦਾ ਨਾ, ਆਪਣੇ ਆਲੇ ਦੁਆਲੇ ਵੱਲੋਂ ਵੇਖ ਕੇ ਆਪਾਂ ਇਹ ਸੋਚਦੇ ਆ ਵੀ ਫਲਾਣਾ ਐ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ, ਆਪਾਂ ਵੀ ਕਦੇ ਬਸ ਇਹੀ ਹੁੰਦਾ ਵੀ ਜਿਹੜਾ ਕੁਛ ਆਪਣੇ ਘਰੇ ਵੱਸਦਾ ਬਾਈ ਜੀ, ਸੁਖੀ
0: ਬਿਲਕੁਲ ਜੀ, ਬਿਲਕੁਲ
2: ਇਹੀ ਆਪਾਂ
0: ਬਿਲਕੁਲ
2: ਇਹੀ ਸੋਚੀਦਾ ਵੀ ਕਿਉਂ
0: ਨਾਲੇ ਬਾਈ ਜੀ ਇਹ ਤਾਂ ਮੁਕੱਦਰ ਬਾਈ ਜੀ ਇਹ ਤਾਂ ਚੀਜ਼ਾਂ ਸਮਾ ਕੇ ਬਹੁਤ ਕੁਝ ਚੀਜ਼ਾਂ ਸਿਖਾਉਂਦੀਆਂ ਨੇ, ਮਤਲਬ ਕਿ ਜਿਸ ਤਰ੍ਹਾਂ ਦੇ ਹਿਸਾਬ ਦੇ ਨਾਲ ਲੋਕ ਚਾਹੇ ਉਹ ਮੀਡੀਆ ਦੇ ਵਿੱਚ ਵੀ ਵਿਚਰਦੇ ਆ, ਪਰ ਜਦੋਂ ਅਸਲ ਹਕੀਕਤ ਸਾਹਮਣੇ ਆ ਜਾਂਦੀ ਹੈ ਉਹਨਾਂ ਲੋਕਾਂ ਦੀ, ਬਹੁਤ ਸਾਰੇ ਲੋਕਾਂ ਦਾ ਭਰੋਸਾ ਹੁੰਦਾ ਇਹਨਾਂ ਚੀਜ਼ਾਂ ਦੇ ਉੱਤੇ, ਪਰ ਉਹ ਭਰੋਸੇ ਨੂੰ ਤੋੜ ਦਿੰਦੇ ਆ ਆਪਣੇ ਨਿੱਜ ਦੇ ਲਈ, ਹਨਾ, ਫਿਰ ਉਹ ਸਾਰਾ ਕੁਝ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਉੱਤੇ ਸਾਫ਼ ਹੋ ਜਾਂਦਾ ਜੀ।
2: ਬਿਲਕੁਲ ਇਹ ਨੀ ਪਤਾ ਵੀ ਉਹ ਜੇ ਮੰਨ ਲੋ ਉਹਨੇ ਪੈਸੇ ਮੰਨ ਲੋ ਉਹਦੇ ਕੋਲ ਚਾਰ ਹੈਗੇ ਨੇ ਵੀ ਉਹਦੀ ਉਹਦੇ ਪਿੱਛੇ ਮਿਹਨਤ ਕਿੰਨੀ ਹੋਊਗੀ, ਉਹ ਨੀ ਆਪਾਂ ਵੇਂਦੇ।
0: ਬਿਲਕੁਲ
2: ਜੇ ਉਹਨੇ ਚਾਰ ਰੁਪਏ ਕਮਾ ਲਏ ਨੇ, ਇਧਰੋਂ ਕਮਾਏ ਹੋਣਗੇ, ਨੇ ਮਾਰੇ ਹੋਣਗੇ, ਉਹ ਮਾਰੇ ਹੋਣਗੇ
0: ਜੀ, ਬਿਲਕੁਲ
2: ਉਹਦੇ ਚ ਵੀ ਆਪਾਂ ਕੋਈ ਗੱਲ ਨੀ ਭਾਰਤ ਬਾਈ ਜੀ।
0: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਜੁੜੇ ਤੁਸੀਂ ਨਾਲ ਵਿਚਾਰ ਸਾਂਝੇ ਕੀਤੇ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਮੁਕੱਦਰ ਜੀ ਔਲਖ ਸਾਹਿਬ ਜੁੜੇ ਸਨ, ਤੇ ਸਤਿ ਸ੍ਰੀ ਅਕਾਲ ਜੀ। ਤੇ ਗੱਲਾਂ ਬਾਤਾਂ ਦੋਸਤੋ ਅਗਲੀਆਂ ਵਿਦੇਸ਼ੀ ਕਰਦੇ ਆ, ਵਿਸਤਾਰ ਦੇ ਵਿੱਚ ਖਬਰਾਂ ਨੇ ਕੁਝ, ਜਿਸ ਦੇ ਵਿੱਚ ਟਰੰਪ ਸਾਹਿਬ ਦੀ ਗੱਲ ਕਰਦੇ ਆ, ਉਹਨਾਂ ਨੇ ਵੀ ਪੂਰੀ ਧੜਥੱਲੀ ਮਚਾਈ ਪਈ ਆ, UN ਦੀਆਂ ਜੋ ਮੀਟਿੰਗਾਂ ਚੱਲ ਰਹੀਆਂ ਨੇ, ਹੋਰ ਸਾਰਾ ਸਿਲਸਿਲਾ ਚੱਲ ਰਿਹਾ, ਟਰੰਪ ਜਿਹੜਾ ਸ਼ੋਰ ਪੂਰਾ ਮਚਾ ਰਿਹਾ, ਤੇ ਉਹਦੇ ਗੱਲ ਕਰਦੇ ਆ, ਤੇ ਨਾਲ ਨਾਲ ਫੋਨ ਕਾਲਾਂ ਵੀ ਲਈ ਜਾਵਾਂਗੇ, ਤੇ ਆਖਰ ਦੇ ਵਿੱਚ ਤੁਹਾਨੂੰ ਅੱਜ ਕਹਾਣੀ ਸੁਣਾਉਣੀ ਹੈ, ਸਿਆਸਤ ਦੇ ਉੱਤੇ ਜਿਹੜੀ ਇਹ ਕਹਾਣੀ ਹੈ, ਅਮਰਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਅਟੈਂਪਟ ਟੂ ਮਰਡਰ ਕਹਾਣੀ ਜਿਹੜੀ ਇਹਦਾ ਨਾਮ ਹੈ, ਤੇ ਉਹਦੇ ਵਿੱਚ ਸਿਆਸਤਦਾਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਕੁਝ ਨਾ ਕੁਝ ਉਹ ਨਸ਼ਰ ਕਰਦੀਆਂ ਨੇ, ਜੋ ਹਾਲਾਤ ਅੱਜ ਵੀ ਪੰਜਾਬ ਜਾਂ ਭਾਰਤ ਦੇ ਵਿੱਚ ਜਾਂ ਪੂਰੀ ਸਿਆਸਤ ਦੇ ਵਿੱਚ ਬਣੇ ਆ ਜਾਂ ਨਜ਼ਰ ਆਉਂਦੇ ਆ, ਕਿਰਦਾਰਾਂ ਦੀ ਗੱਲ ਹੈ। ਤੇ ਮੰਚ ਇੱਕ ਰੂਪ ਦੋ, ਸ਼ਾਂਤੀ ਦੂਤ ਤੋਂ ਤਬਾਹੀ ਦੀ ਧਮਕੀ ਤੱਕ, ਜਿਹੜਾ UN ਦੇ ਵਿੱਚ ਟਰੰਪ ਦੇ ਭਾਸ਼ਣ ਦੇ ਮਾਇਨੇ ਕੀ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਆਪਣੇ ਬੇਬਾਕ ਬਿਆਨਾਂ ਦੇ ਕਾਰਨ ਦੁਨੀਆਂ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿਣਾ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਸ਼ਾਇਦ ਪਸੰਦ ਲੱਗਦਾ ਹੈ, ਕਿਉਂਕਿ ਉਹ ਦੂਸਰਿਆਂ ਨੂੰ ਦੁੱਖ ਪਹੁੰਚਾ ਕੇ ਤੇ ਆਪ ਖੁਸ਼ੀ ਮਹਿਸੂਸ ਕਰਦੇ, ਇਦਾਂ ਦੇ ਲੋਕ ਜਿਹੜੇ ਮਾਨਸਿਕਤਾ ਦੇ ਨੇ। ਇਸੇ ਲਈ ਉਹ ਜਿੱਥੇ ਵੀ ਜਾਂਦੇ ਨੇ ਅਜਿਹੀ ਕੋਈ ਵੀ ਗੱਲ ਕਹਿ ਦਿੰਦੇ ਨੇ ਜਿਸ ਦੇ ਨਾਲ ਗਲੋਬਲ ਮੰਚ ਦੇ ਉੱਤੇ ਇੱਕ ਤਰ੍ਹਾਂ ਦੀ ਚਰਚਾ ਛਿੜ ਜਾਂਦੀ ਹੈ, ਫਿਰ ਦੁਨੀਆਂ ਉਹਨਾਂ ਦੇ ਬਿਆਨਾਂ ਦੇ ਉੱਤੇ ਵਿਚਾਰ ਕਰਨ ਲੱਗ ਪੈਂਦੀ ਹੈ, ਤੇ ਟਰੰਪ ਕਿਸੇ ਨਵੇਂ ਮੰਚ ਦੇ ਉੱਤੇ ਨਵੇਂ ਬਿਆਨ ਦੇ ਨਾਲ ਸਾਹਮਣੇ ਜਿਹੜੇ ਨੇ ਆ ਜਾਂਦੇ ਹੈ। ਹੁਣ ਇੱਕ ਵਾਰ ਫਿਰ ਜਿਹੜਾ ਹੈ ਟਰੰਪ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਕੇਂਦਰ ਦੇ ਵਿੱਚ ਨੇ। ਇਸ ਵਾਰ ਮੰਚ ਸੀਗਾ ਸੰਯੁਕਤ ਰਾਸ਼ਟਰ ਮਹਾਸਭਾ ਦਾ, UNGA ਦਾ, ਜਿੱਥੇ ਟਰੰਪ ਨੇ ਇੱਕ ਪਾਸੇ ਆਪਣੇ ਆਪ ਨੂੰ 8 ਜੰਗਾਂ ਖਤਮ ਕਰਨ ਦਾ ਵਾਲਾ ਜਿਹੜਾ ਸ਼ਾਂਤੀ ਦੂਤ ਕਹਿ ਦਿੱਤਾ ਹੈ, ਇਹ ਵੀ ਕਹਿੰਦੇ ਨੇ ਮਤਲਬ ਕਿ ਰੱਬ ਦਾ ਹੀ ਬੰਦਾ ਆਇਆ ਹੋਇਆ ਹੈ, ਤੇ ਉੱਥੋਂ ਹੀ ਸਿੱਧਾ ਮੈਸੇਜ ਲੈ ਕੇ ਆਉਂਦਾ, ਕਹਿੰਦਾ ਮੈਂ ਉਹਦੇ ਲਈ ਕੰਮ ਕਰਦਾ ਹੈ, ਤੇ ਸ਼ਾਂਤੀ ਦੂਤ ਬਣਿਆ ਹੋਇਆ ਹੈ, ਤੇ ਦੂਸਰੇ ਪਾਸੇ ਤੜਥੱਲੀ ਮਚਾਈ ਹੋਈ ਆ ਦੁਨੀਆਂ ਦੇ ਵਿੱਚ, ਜਦਕਿ ਦੂਜੇ ਪਾਸੇ ਇਰਾਨ ਨੂੰ ਤਬਾਹ ਕਰਨ ਦੇ ਉੱਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਕਈ ਲੋਕ ਹੈਰਾਨ ਵੀ ਨੇ ਤੇ ਪਰੇਸ਼ਾਨ ਵੀ ਨੇ, ਤੇ ਕਈਆਂ ਨੇ ਜੀਭ ਜਿਹੜੀ ਹੈ ਦੰਦਾਂ ਥੱਲੇ ਦਿੱਤੀ ਹੋਈ ਹੈ। ਅਜਿਹੇ ਦੇ ਵਿੱਚ ਸਵਾਲ ਇਹ ਵੀ ਹੈ ਕਿ ਇੱਕੋ ਮੰਚ ਤੋਂ ਸ਼ਾਂਤੀ ਦੂਤ ਤੇ ਤਬਾਹੀ ਦੀ ਧਮਕੀ ਦੇਣ ਵਾਲੇ ਟਰੰਪ ਦੇ ਇਹਨਾਂ ਜਿਹੜਾ ਬਿਆਨਾਂ ਦੇ ਮਾਇਨੇ ਕੀ ਨੇ, ਉਹ ਆਖਰ ਦੁਨੀਆਂ ਨੂੰ ਕੀ ਸੰਦੇਸ਼ ਜਿਹੜਾ ਦੇਣਾ ਚਾਹੁੰਦਾ ਹੈ। ਟਰੰਪ ਦਾ ਭਾਸ਼ਣ ਦੁਨੀਆਂ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਦੇ ਕਾਰਨ ਇਹ ਹੈ ਕਿ ਭਾਸ਼ਣ ਦੇ ਦੌਰਾਨ ਟਰੰਪ ਦੋ ਵੱਖ ਵੱਖ ਰੂਪਾਂ ਦੇ ਵਿੱਚ ਨਜ਼ਰ ਆਇਆ। ਇੱਕ ਪਾਸੇ ਉਹ ਆਪਣੇ ਆਪ ਨੂੰ ਦੁਨੀਆਂ ਦੇ ਭਰ ਦੇ ਵਿੱਚ 8 ਜੰਗਾਂ ਖਤਮ ਕਰਨ ਵਾਲਾ ਸ਼ਾਂਤੀ ਦੂਤ ਦੱਸਦਾ ਹੈ, ਜਦਕਿ ਦੂਜੇ ਪਾਸੇ ਇਰਾਨ ਨੂੰ ਤਬਾਹ ਕਰਨ ਦੇ ਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਜੜੀਆਂ ਨੇ ਧਮਕੀਆਂ ਵੀ ਦਿੰਦਾ ਹੈ। ਤਣਾਅ ਭਰੇ ਇਸ ਸਮੇਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਵਿਰੋਧਾਭਾਸੀ ਤੇਵਰ ਇਹੀ ਦਰਸਾਉਂਦੇ ਨੇ ਕਿ ਟਰੰਪ ਆਪਣੇ ਦੂਜੇ ਕਾਰਜਕਾਲ ਦੇ ਵਿੱਚ ਕਿਸ ਤਰ੍ਹਾਂ ਦੀ ਸਖ਼ਤ ਤੇ ਹਮਲਾਵਰ ਵਿਦੇਸ਼ੀ ਨੀਤੀ ਅਪਣਾ ਰਹੇ ਨੇ। ਭਾਸ਼ਣ ਦੇ ਸ਼ੁਰੂਆਤੀ ਹਿੱਸੇ ਦੇ ਵਿੱਚ ਟਰੰਪ ਨੇ ਉਨ੍ਹਾਂ ਦਾਅਵਿਆਂ ਨੂੰ ਦੁਹਰਾਇਆ ਜਿਨ੍ਹਾਂ ਨੂੰ ਉਹ ਆਪਣੀ ਵੱਡੀ ਉਪਲਬਧੀ ਮੰਨਦੇ ਨੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਦੁਨੀਆਂ ਭਰ ਦੇ 8 ਪੁਰਾਣੇ ਵਿਵਾਦਾਂ ਦੇ ਉੱਤੇ ਜੰਗਾਂ ਨੂੰ ਸੁਲਝਾਇਆ ਹੈ, ਤੇ ਇਨ੍ਹਾਂ ਦੇ ਵਿੱਚ ਕੰਬੋਡੀਆ, ਥਾਈਲੈਂਡ, ਕੋਸੋਵੋ, ਸਰਬੀਆ, ਕਾਂਗੋ, ਰਵਾਂਡਾ, ਅਰਮੀਨੀਆ, ਅਜ਼ਰਬਾਈਜਾਨ, ਗਾਜ਼ਾ ਤੇ ਭਾਰਤ ਪਾਕਿਸਤਾਨ ਵਿਚਾਲੇ ਫਿਰ ਦਾਅਵੇ ਕਰ ਦਿੱਤੇ ਹੈ ਵਿਵਾਦ ਸ਼ਾਮਲ ਨੇ। ਅਮਰੀਕੀ ਰਾਸ਼ਟਰਪਤੀ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਜਿਹੜਾ ਆਪਣੇ ਖਾਸ ਸੰਬੰਧਾਂ, ਵਪਾਰ, ਟੈਰਿਫ ਤੇ ਟੈਰਿਫ ਦੀਆਂ ਧਮਕੀਆਂ ਦੇ ਇਸਤੇਮਾਲ ਨੂੰ ਦਿੱਤਾ ਹੈ। ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਪਿਛਲੇ ਸਾਲ ਉਨ੍ਹਾਂ ਨੇ ਭਾਰਤ ਦੇ ਉੱਤੇ ਪਾਕਿਸਤਾਨ ਦੇ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਕੀਤੀ ਤੇ ਉਨ੍ਹਾਂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਟਰੰਪ ਨੇ 3 ਕਰੋੜ ਤੋਂ ਵੱਧ ਲੋਕਾਂ ਦੀ ਜਾਨ ਜਿਹੜੀ ਹੈ ਉਹ ਕਹਿੰਦੇ ਆ ਬਚਾਈ ਹੈ। ਤੇ ਹਾਲਾਂਕਿ ਭਾਰਤ ਇਸ ਦਾਅਵੇ ਨੂੰ ਲਗਾਤਾਰ ਰੱਦ ਕਰਦਾ ਆਇਆ। ਭਾਰਤ ਦਾ ਕਹਿਣਾ ਰਿਹਾ ਕਹਿੰਦਾ ਰਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦੀ ਸਮਝ ਸਿੱਧੀ ਫੌਜੀ ਗੱਲਬਾਤ ਦੇ ਰਾਹੀਂ ਬਣੀ ਸੀ। ਹੁਣ ਟਰੰਪ ਦੇ ਭਾਸ਼ਣ ਦੇ ਦੂਜੇ ਹਿੱਸੇ ਦੇ ਵੱਲ ਨੂੰ ਆਉਂਦੇ ਹਾਂ। ਭਾਸ਼ਣ ਦੂਜਾ ਕਹਿੰਦਾ ਹੈ ਕਿ ਉਨ੍ਹਾਂ ਨੇ ਆਪਣੇ ਰੁੱਖ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਕੀਤਾ ਤੇ ਸ਼ਾਂਤੀ ਦੂਤ ਵਾਲੇ ਅੰਦਾਜ਼ ਤੋਂ ਸਿੱਧੇ ਹੀ ਤਬਾਹੀ ਦੀ ਧਮਕੀ ਤੱਕ ਜਿਹੜਾ ਪਹੁੰਚ ਜਾਂਦੇ ਆ, ਜਮਰਾਜ ਤੇ ਪਹੁੰਚ ਜਾਂਦੇ ਆ। ਭਾਸ਼ਣ ਦੇ ਦੂਜੇ ਹਿੱਸੇ ਦੇ ਵਿੱਚ ਟਰੰਪ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਗਿਆ। ਡੀਲ ਮੇਕਰ ਦੀ ਜਿਹੜੀ ਛਵੀ ਤੋਂ ਹਟ ਕੇ ਉਹ ਸਿੱਧੇ ਹੀ ਈਰਾਨ ਦੇ ਉੱਤੇ ਹਮਲਾਵਰ ਹੋ ਗਏ ਤੇ ਟਰੰਪ ਨੇ ਚੇਤਾਵਨੀ ਦਿੱਤੀ ਕਿ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਤੇ ਉਹਨਾਂ ਨੇ ਕਿਹਾ ਕਿ ਈਰਾਨ ਕੋਲ ਦੋ ਹੀ ਰਸਤੇ ਨੇ, ਜਾਂ ਤਾਂ ਅਮਰੀਕਾ ਦੇ ਨਾਲ ਸਮਝੌਤਾ ਕਰ ਲਵੇ ਜਾਂ ਫਿਰ ਇਸਲਾਮਿਕ ਗਣਰਾਜ ਦੀ ਤਬਾਹੀ ਦੇ ਲਈ ਤਿਆਰ ਰਹੇ। ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਕਿਉਂਕਿ ਉੱਥੇ ਦਾ ਈਰਾਨ ਦਾ ਡੈਲੀਗੇਟ ਵੀ ਉੱਥੇ ਪਹੁੰਚਿਆ ਹੋਇਆ, ਉਹਨਾਂ ਨੂੰ ਵੀ ਮੌਕਾ ਮਿਲਣਾ ਬੋਲਣ ਦਾ। ਅਮਰੀਕੀ ਰਾਸ਼ਟਰਪਤੀ ਨੇ ਈਰਾਨ ਦੇ ਬਾਰੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਬਿਨਾਂ ਕਿਸੇ ਬਚਨ ਦੇ ਮੌਕੇ ਦੇ ਉੱਤੇ ਸਿੱਧਾ ਨਰਕ ਦੇ ਵਿੱਚ ਭੇਜ ਦਿੱਤਾ ਜਾਵੇਗਾ ਉਹਨਾਂ ਨੂੰ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਸ਼ਾਇਦ ਇਹ ਉਡੀਕ ਕਰ ਰਿਹਾ ਕਿ ਅਮਰੀਕਾ ਦੇ ਵਿੱਚ ਮੱਧਕਾਲੀ ਜਿਹੜੀਆਂ ਨੇ ਮਿਡ ਟਰਮ ਜਿਹੜੀ ਚੋਣ ਹੈ ਉਹ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ। ਤੇ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਈਰਾਨ ਦੇ ਨਾਲ ਸਮਝੌਤੇ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ, ਫਿਰ ਪਲਟ ਗਿਆ ਜੀ। ਇੱਕ ਪਾਸੇ ਕਹਿੰਦਾ ਮੈਂ ਚੱਕ ਦਿਆਂਗਾ, ਬਰਬਾਦ ਕਰ ਦਿਆਂਗਾ, ਨਰਕ ਚ ਭੇਜ ਦਾਂਗਾ, ਤੇ ਫਿਰ ਕਹਿੰਦਾ ਮਿਡ ਟਰਮ ਚੋਣਾਂ ਤੋਂ ਬਾਅਦ ਅਸੀਂ ਸਮਝੌਤਾ ਕਰ ਲਾਂਗੇ। ਬੇਬਾਗ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਸੰਯੁਕਤ ਰਾਸ਼ਟਰ ਦੇ ਜਲਵਾਯੂ ਏਜੰਡੇ ਦੇ ਉੱਤੇ ਯੂਨੈਸਕੋ ਦੀ ਵੀ ਆਲੋਚਨਾ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜਨਵਰੀ ਦੇ ਵਿੱਚ ਬੋਰਡ ਆਫ ਪੀਸ ਬਣਾਉਣ ਦਾ ਜ਼ਿਕਰ ਕੀਤਾ ਤੇ ਸੰਕੇਤ ਦਿੱਤਾ ਕਿ ਭਵਿੱਖ ਦੇ ਵਿੱਚ ਉਨ੍ਹਾਂ ਦੀ ਇਹ ਨਵੀਂ ਸੰਸਥਾ ਸੰਯੁਕਤ ਰਾਸ਼ਟਰ UN ਦੀ ਥਾਂ ਵੀ ਲੈ ਸਕਦੀ ਹੈ ਤੇ ਟਰੰਪ ਦੇ ਭਾਸ਼ਣ ਦੇ ਵਿੱਚ UN ਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਭੂਮਿਕਾ ਤੇ ਸਖ਼ਤ ਟਿੱਪਣੀਆਂ ਵੀ ਸ਼ਾਮਲ ਕੀਤੀਆਂ। ਅਜਿਹੇ ਤਣਾਅ ਦੇ ਭਰੇ ਸਮੇਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਭਾਸ਼ਣ ਉਨ੍ਹਾਂ ਦੀ ਵਿਦੇਸ਼ ਨੀਤੀ ਦੇ ਦੋ ਵੱਖਰੇ ਪੱਖਾਂ ਨੂੰ ਸਾਹਮਣੇ ਲਿਆਉਂਦਾ ਹੈ। ਇੱਕ ਪਾਸੇ ਉਹ ਆਪਣੇ ਆਪ ਨੂੰ ਵਿਸ਼ਵ ਪੱਧਰ ਦੇ ਉੱਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਨੇਤਾ ਵਜੋਂ ਪੇਸ਼ ਕਰ ਰਿਹਾ, ਜਦਕਿ ਦੂਜੇ ਪਾਸੇ ਜੋ ਦੇਸ਼ ਉਨ੍ਹਾਂ ਦੀਆਂ ਸ਼ਰਤਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਉਨ੍ਹਾਂ ਪ੍ਰਤੀ ਸਖ਼ਤ ਤੇ ਟਕਰਾਅ ਵਾਲੀ ਭਾਸ਼ਾ ਵਰਤਦਾ ਹੈ। ਇਹ ਵਿਰੋਧਾਭਾਸ ਟਰੰਪ ਦੀ ਮੌਜੂਦਾ ਵਿਦੇਸ਼ ਨੀਤੀ ਨੂੰ ਸਮਝਣ ਦੇ ਲਈ ਮਹੱਤਵਪੂਰਨ ਰਹੇਗੀ ਤੇ ਉਨ੍ਹਾਂ ਦੇ UN ਭਾਸ਼ਣ ਦੇ ਵਿੱਚ ਜੰਗਾਂ ਨੂੰ ਸੁਲਝਾਉਣ ਦੇ ਦਾਅਵਿਆਂ ਦੇ ਨਾਲ ਨਾਲ ਈਰਾਨ ਦੇ ਖਿਲਾਫ਼ ਸਖ਼ਤ ਚੇਤਾਵਨੀ ਦੇ ਉੱਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਆਲੋਚਨਾ ਵੀ ਜਿਹੜੀ ਇਕੱਠੇ ਨਜ਼ਰ ਆਈ ਹੈ। ਦੂਸਰੇ ਪਾਸੇ ਆਪਣੇ ਨਾਲ ਜੁੜੇ ਹੋਏ ਨੇ ਮੁਹੰਮਦ ਜੀ, ਹੋਲਡ ਰੱਖਣਾ ਜੀ, ਇੱਕ ਖਬਰ ਨਾਲ ਲੱਗਦੀ ਹੋਰ ਸਾਂਝੀ ਕਰ ਲਵਾਂ। ਤੇ ਦੂਜੇ ਪਾਸੇ ਦੁਨੀਆਂ ਦਾ ਸਰਪੰਚ ਜਿਹੜਾ ਹੈ ਉਹ ਕਿਸੇ ਮੀਡੀਆ ਨੂੰ ਲਾਗੇ ਨਹੀਂ ਲੱਗਣ ਦੇ ਰਿਹਾ। CNN ਦੇ ਉੱਤੇ ਵਰਿਆ ਹੈ ਟਰੰਪ ਫਿਰ ਤੋਂ, ਕਿਉਂਕਿ ਇਹਦੇ ਨਾਲ ਲੱਗਦੀ ਨਹੀਂ ਹੈ, ਮਤਲਬ ਕਿ ਬਣਦੀ ਨਹੀਂ ਹੈ, ਲਾਗਡਾਟ ਬਹੁਤ ਹੈ CNN ਦੇ ਨਾਲ। ਤੁਹਾਨੂੰ ਕਹਿੰਦੇ ਇੱਥੇ ਨਹੀਂ ਹੋਣਾ ਚਾਹੀਦਾ ਸੀ, CNN ਦੇ ਜਿਹੜੇ ਰਿਪੋਰਟਰ ਨੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ। ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਮਹੱਤਵਪੂਰਨ ਕੂਟਨੀਤਿਕ ਗਤੀਵਿਧੀਆਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਕੱਲ੍ਹ ਬੀਤੇ ਦੇ ਵਿੱਚ ਵਿਸ਼ਵ ਸੰਸਥਾ ਦੇ ਆਪਣੇ ਹੀ ਦੌਰੇ ਦੀ ਸ਼ੁਰੂਆਤ ਕੀਤੀ, ਜਿਸਦੇ ਵਿੱਚ ਪ੍ਰਮੁੱਖ ਅਮਰੀਕੀ ਨਿਊਜ਼ ਨੈਟਵਰਕ CNN ਦੀ ਇੱਕ ਪ੍ਰਮੁੱਖ ਪੱਤਰਕਾਰ ਕੈਟਲਿਨ ਕੋਲਿਨਜ਼ ਨੂੰ ਜਿਹੜਾ ਸੀ ਨਿਸ਼ਾਨਾ ਬਣਾਇਆ ਗਿਆ। ਟਰੰਪ ਨੇ ਉਨ੍ਹਾਂ ਨੂੰ ਕਿਹਾ ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ। ਟਰੰਪ ਮੰਗਲਵਾਰ ਨੂੰ ਕੱਲ੍ਹ ਬੀਤੇ 'ਚ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਵਿੱਚ ਪਹੁੰਚਿਆ ਤੇ ਕੋਲਿਨਜ਼ ਨੂੰ ਜਿਹੜਾ ਕਿਹਾ ਕਿ ਮੈਂ ਹੈਰਾਨ ਹਾਂ ਕਿ CNN ਇੱਥੇ ਮੈਨੂੰ ਕਵਰ ਕਰ ਰਿਹਾ, ਤੁਹਾਨੂੰ ਇੱਥੇ ਮੈਨੂੰ ਕਵਰ ਨਹੀਂ ਕਰਨਾ ਚਾਹੀਦਾ, ਤੁਸੀਂ ਕਿਹਾ ਸੀ ਕਿ ਤੁਸੀਂ ਮੈਨੂੰ ਕਵਰ ਨਹੀਂ ਕਰੋਗੇ। ਹਾਲਾਂਕਿ ਕੋਲਿਨਜ਼ ਨੇ ਬਾਅਦ ਦੇ ਵਿੱਚ ਪ੍ਰਸਾਰਣ ਦੇ ਉੱਤੇ ਕਿਹਾ ਕਿ CNN ਦੇ ਨੇ ਜਿਹੜਾ ਕਦੇ ਵੀ ਅਜਿਹਾ ਨਹੀਂ ਕਿਹਾ। ਇਹ ਟਕਰਾਅ ਟਰੰਪ ਪ੍ਰਸ਼ਾਸਨ ਦੇ ਵੱਲੋਂ CNN ਮਿਸ ਨਾਓ ਅਤੇ ਪੋਲੀਟਿਕੋ ਨੂੰ ਜਿਹੜਾ ਵਾਈਟ ਹਾਊਸ ਕੰਪਲੈਕਸ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰ ਨਿਵਾਸ ਅਤੇ ਦਫ਼ਤਰ ਤੋਂ ਪਾਬੰਦੀ ਲਗਾਉਣ ਤੋਂ ਕੁਝ ਦਿਨ ਬਾਅਦ ਆਇਆ। CNN ਨੂੰ ਜਿਹੜਾ ਰਾਸ਼ਟਰਪਤੀ ਦੇ ਮੀਡੀਆ ਪੂਲ ਪੱਤਰਕਾਰਾਂ ਦਾ ਇੱਕ ਚੋਣਵਾਂ ਸਮੂਹ ਹੁੰਦਾ ਹੈ ਤੋਂ ਵੀ ਜਿਹੜਾ ਹਟਾ ਦਿੱਤਾ ਗਿਆ। ਹਾਲਾਂਕਿ ਇਸ ਨੂੰ ਨਿਯਮਤ ਤੌਰ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਮਾਨਤਾ ਪ੍ਰਾਪਤ ਮੀਡੀਆ ਸੰਗਠਨ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਤਿੰਨਾਂ ਮੀਡੀਆ ਸੰਗਠਨਾਂ ਨੇ ਸੋਮਵਾਰ ਨੂੰ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ ਹੈ ਤੇ ਪਾਬੰਦੀ ਨੂੰ ਗੈਰ ਸੰਵਿਧਾਨਕ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਣੀ ਹੈ ਤੇ ਟਰੰਪ ਨੇ ਬਾਅਦ ਦੇ ਵਿੱਚ ਆਪਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਨਕਾਰਾਤਮਕ ਮੀਡੀਆ ਕਵਰੇਜ ਨੂੰ ਜਿਹੜਾ ਦੇਸ਼ ਦੇ ਲਈ ਖਤਰਨਾਕ ਦੱਸਿਆ ਤੇ ਪਰ ਇਹਨੇ ਆਪਣਾ ਇੱਕ TV ਲਾਂਚ ਕਰ ਲਿਆ ਤੇ ਉਹਦੇ ਉੱਤੇ ਜੋ ਬੋਲਣਾ ਚਾਹੀਦਾ, ਜਿਵੇਂ ਕਿ ਟਰੁੱਥ ਆਪਣਾ ਸੋਸ਼ਲ ਮੀਡੀਆ ਚਲਾਉਂਦਾ ਹੈ, ਇਸੇ ਤਰ੍ਹਾਂ ਹੁਣ TV ਚਲਾ ਲਿਆ, ਮਨ ਕੀ ਬਾਤ ਇਹ ਵੀ ਕਰੇਗਾ। ਟਰੰਪ ਅਤੇ ਮੀਡੀਆ ਸੰਗਠਨਾਂ ਵਿਚਕਾਰ ਇਹ ਵਿਵਾਦ ਵੱਧਦਾ ਹੀ ਜਾ ਰਿਹਾ ਪਰ ਜਿਹੜਾ ਉੱਥੇ ਦਾ ਅਮਰੀਕਨ ਮੀਡੀਆ ਉਹ ਇਕੱਠਾ ਹੋ ਚੁੱਕਿਆ ਤੇ ਇਹਦੀ ਹੁਣ ਚੰਗੀ ਤਰ੍ਹਾਂ ਪੋਲ ਖੋਲੇਗਾ ਤੇ ਹੋਰ ਪ੍ਰਮੁੱਖ ਸਮਾਚਾਰ ਸੰਗਠਨਾਂ ਦੇ ਵੀ ਪਾਬੰਦੀ ਦਾ ਵਿਰੋਧ ਕਰਨ ਦੇ ਵਿਚ CNN, MSN ਨਾਓ ਅਤੇ ਪੋਲੀਟਿਕੋ ਦੇ ਨਾਲ ਇਕਜੁੱਟਤਾ ਜਿਹੜੀ ਹੈ ਪ੍ਰਗਟ ਕਰ ਦਿੱਤੀ ਹੈ ਤੇ ਦੇਖਦਿਆਂ ਹੁਣ ਟਰੰਪ ਦਾ ਬਣਦਾ ਕੀ ਹੈ। ਦੂਸਰੇ ਪਾਸੇ ਟਰੰਪ ਦੇ ਬਿਆਨ ਤੋਂ ਨਾਰਾਜ਼ ਕਿਊਬਾ ਦੇ ਵਫਦ ਨੇ UN ਸੈਸ਼ਨ ਚੋਂ ਵਾਕਆਊਟ ਕਰ ਦਿੱਤਾ। ਟਰੰਪ ਦੇ ਵੱਲੋਂ ਕਿਊਬਾ ਨੂੰ ਅਸਫਲ ਦੇਸ਼ ਕਹਿਣ ਤੋਂ ਬਾਅਦ ਕਿਊਬਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਸੈਸ਼ਨ ਦੇ ਵਿਚੋਂ ਵਾਕਆਊਟ ਕੀਤਾ। ਵਫਦ ਦੇ ਮੁਖੀ ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡ ਰਿਗਜ਼ ਨੇ ਬਾਅਦ ਦੇ ਵਿਚ ਟਰੰਪ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਝੂਠ ਤੇ ਨਿੰਦਾ ਕਿਹਾ। ਕਿਊਬਾ ਦੇ ਵਿਸ਼ੇਸ਼ ਜਿਹੜੇ ਨੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਐਕਸ ਦੇ ਉੱਤੇ ਲਿਖਿਆ ਕਿ ਅਮਰੀਕੀ ਸਰਕਾਰ ਇਹ ਸਵੀਕਾਰ ਕਰਨ ਦੇ ਵਿਚ ਅਸਮਰਥ ਹੈ ਕਿ ਕਿਊਬਾ ਇਕ ਪੂਰੀ ਤਰ੍ਹਾਂ ਸੁਤੰਤਰ ਤੇ ਪ੍ਰਭੂ ਸੱਤਾ ਸੰਪੰਨ ਦੇਸ਼ ਹੈ ਤੇ ਉਸ ਨੂੰ ਅਜਿਹਾ ਹੋਣ ਦਾ ਅਧਿਕਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਊਰਜਾ ਨਾਕਾਬੰਦੀ ਸਮੇਤ ਆਰਥਿਕ ਨਾਕਾਬੰਦੀ ਕਿਊਬਾ ਅਤੇ ਹੋਰ ਦੇਸ਼ਾਂ ਦੇ ਲਈ ਖਤਰਾ ਪੈਦਾ ਕਰਦੀ ਹੈ ਤੇ ਉਨ੍ਹਾਂ ਦਾ ਭਾਈ PM ਹੀ ਚੱਕ ਕੇ ਲੈ ਆਂਦਾ ਉੱਥੇ ਦਾ। ਇਹ ਨਸਲਕੁਸ਼ੀ ਅਤੇ ਸਮੂਹਿਕ ਸਜ਼ਾ ਦਾ ਕੰਮ ਹੈ ਤੇ ਸਾਡਾ ਦੇਸ਼ ਸ਼ਾਂਤੀ ਪ੍ਰੇਮੀ ਹੈ ਤੇ ਅਸੀਂ ਸ਼ਾਂਤੀ ਦੇ ਹੱਕਦਾਰ ਹਾਂ, ਉਨ੍ਹਾਂ ਨੇ ਇਹ ਦਾਅਵਾ ਕੀਤਾ ਟਰੰਪ ਦੇ ਖਿਲਾਫ। ਤੇ ਦੂਸਰੇ ਪਾਸੇ ਅੱਗੇ ਚੱਲਦੇ ਹਾਂ, ਹਮਲੇ ਕਰੋ ਬੰਦ ਤੇ ਖਾੜੀ ਦੇਸ਼ਾਂ ਦੀ ਇਰਾਨ ਨੂੰ ਅਪੀਲ ਕੀਤੀ ਹੈ, ਉਹ ਵੀ ਤੰਗ ਆ ਚੁੱਕੇ।

ਸਾਡੇ ਦਿਲ ਦੀਆਂ ਕੱਚੀਆਂ ਕੰਧਾਂ ਤੋਂ ਚਾ ਬਣੇ ਬਣੇ ਕਲਰ ਕਿਰੀ ਦੇ ਰੇ ਸਾਡੇ

0: वाह जी वाह जी, क्या बात है जी। मोहम्मद जी, बहुत प्यार मोहब्बत तुहाडे लई आ रिहा सुनेहा दे विच, जरूर पढ़ लेना तुसी यूट्यूब दे
1: शुक्रिया
0: उत्ते।
1: जी।
0: ते औजला साहब
1: वैसे
0: दा एक
1: जो
0: सुनेहा जिदा हर वेले हसाउणी पाउंदे हुंदे आ ना, ओ कहिंदे
1: हाँ
0: टाइम
1: जी
0: सोचण दा समां किथे हुंदा बख्शी जी, ए तां उजड़न
1: जी
0: तों बाद ही पता लगदा
1: क्या बात क्या बात, ठीक है भी, इतना सही कह रहा, जिस
0: जी।
1: टाइम लग गए सोचने जाने वाकई भाई,
0: बिल्कुल
1: जुड़न
0: जी,
1: तो बाद।
0: थैंक यू जी,
1: थैंक यू
0: थैंक
1: सो
0: यू,
1: मच,
0: शुक्रिया जी,
1: शुक्रिया जी,
0: शुक्रिया, सत श्री अकाल जी।
1: शुक्रिया।
0: जी दोस्तों, ऐसा जी मोहम्मद जी जुड़े सी दुबई तो, क्या बात है, उन्हां दा गीत गाउण दा अंदाज ते ठरम्मा ते आवाज दे विच दम। ते गुरी मान बाई जी भी कहिंदे आ उस समय दे विच जनाब साबर कोटी साहब दी याद करवा दित्ती है इन्हां ने। ते माल जी भी लिख रहे ने क्या बातां जी। ते लो दोस्तों, लाइनां तुहाडे लई भी खुल्लियां रहिणगियां, अग्गे जाके आपां कहानी सुनाउणी है। ते 2-4 मिंट कॉल करनी चाहुंदे हो तां निघा स्वागत रहेगा, ते आखर दे विच कहानी दी सांझ पावांगे। 2-3 खबरां होर ने अमेरिका दियां ने ते खाड़ी देशां दियां, ते उस तों बाद फिर आपां कहानी वल नूं चलदे आं। जे मन दे विच कोई गल आउंदी है तां जरूर तुसीं सांझ पा सकदे हो। कहिंदे ने हमले करो बंद, खाड़ी देशां दी ईरान नूं अपील आई है। खेतरी खाड़ी सहयोग परिषद GCC ने ईरान ਅਤੇ ਉਸ ਦੇ ਸਹਿਯੋਗੀਆਂ ਨੂੰ ਖਾੜੀ ਅਰਬ ਦੇਸ਼ਾਂ ਦੇ ਉੱਤੇ ਹਮਲੇ ਬੰਦ ਕਰਨ ਅਤੇ 2 ਮਹੱਤਵਪੂਰਨ ਸਮੁੰਦਰੀ ਮਾਰਗਾਂ ਦੇ ਰਾਹੀਂ ਜਿਹੜਾ ਮੁਕਤ ਲੰਘਣ ਦੀ ਜਿਹੜੀ ਆ ਆਗਿਆ ਦੇਣ ਦੀ ਅਪੀਲ ਰੱਖੀ ਹੈ। ਪਰਿਸ਼ਦ ਦੇ ਮੁਖੀ ਜਿਹੜੇ ਨੇ ਜਾਸੇਮ ਮੁਹੰਮਦ ਅਲ ਬੁਦਾਵੀ ਨੇ ਕਿਹਾ ਕਿ ਹੌਰਮੁਜ਼, ਜਲਡਮਰੂ ਤੇ ਬਾਬ ਅਲ ਬਡੇਬ ਰਾਹੀਂ ਸ਼ਿਪਿੰਗ ਦੇ ਵਿਚ ਵਿਘਨ ਪੈਣ ਦੇ ਨਾਲ ਦੁਨੀਆਂ ਭਰ ਦੇ ਤੇਲ ਬਾਜ਼ਾਰਾਂ ਤੇ ਸਪਲਾਈ ਪ੍ਰਣਾਲੀਆਂ ਦੇ ਉੱਤੇ ਅਸਰ ਪਿਆ, ਜਿਸ ਦੇ ਵਿਸ਼ਵ ਵਿਆਪੀ ਨਤੀਜੇ ਸਾਹਮਣੇ ਆਏ ਨੇ। ਦੂਜੇ ਪਾਸੇ ਈਰਾਨ ਨੇ ਕਿਹਾ ਕਿ ਉਸਨੇ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ ਦੇ ਵਿਚ ਖੇਤਰ ਦੇ ਵਿਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਅਲ ਬੁਦਾਵੀ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੌਕੇ ਤੇ ਸਵਿਸ ਜਾਣੀ ਕਿ ਸਵਿਟਜ਼ਰਲੈਂਡ ਵਾਲਿਆਂ ਦੇ ਸਵਿਸ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਦੇ ਦੌਰਾਨ ਇਹ ਟਿੱਪਣੀਆਂ ਕੀਤੀਆਂ ਨੇ। ਦੂਸਰੇ ਪਾਸੇ ਹਜ਼ਾਰਾਂ ਸ਼ਰਨਾਰਥੀ ਜਿਹੜੇ ਨੇ ਅਮਰੀਕਾ ਦੇ ਵਿਚ, ਉਨ੍ਹਾਂ ਨੂੰ ਅਮਰੀਕਾ ਦੇ ਵਿਚ ਮਿਲੇਗੀ ਐਂਟਰੀ ਦੱਸਿਆ ਜਾ ਰਿਹਾ। ਅਮਰੀਕਾ ਦੇ ਦੇਖੋ ਪਹਿਲਾਂ ਮੁਹਿੰਮਾਂ ਚੱਲੀਆਂ ਏ ਸਾਰਾ ਕੁਝ ਬਾਹਰ ਕੱਢਣ ਦੀਆਂ, ਤੇ ਹੁਣ ਚੋਣਾਂ ਨੇ ਤੇ ਹੁਣ ਉਨ੍ਹਾਂ ਨੂੰ ਅੰਦਰ ਰੱਖਣ ਦੀ ਗੱਲ ਹੋ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਇਕ ਅਹਿਮ ਜਿਹੜਾ ਫੈਸਲਾ ਲਿਆ ਤੇ ਟਰੰਪ ਦਾ ਪ੍ਰਸ਼ਾਸਨ ਦੇਸ਼ ਦੇ ਵਿਚ ਸਵੀਕਾਰ ਕੀਤੇ ਜਾਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਨੂੰ 17,500 ਤੱਕ ਸੀਮਤ ਕਰਨ ਦੀ ਯੋਜਨਾ ਬਣਾ ਰਿਹਾ। ਇਨ੍ਹਾਂ ਦੇ ਵਿਚ ਜ਼ਿਆਦਾਤਰ ਦੱਖਣੀ ਅਫਰੀਕਾ ਦੇ ਗੋਰੇ ਨਾਗਰਿਕ ਹੋਣਗੇ। ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਾਂਗਰਸ ਨੂੰ ਇਸ ਸਬੰਧੀ ਸੂਚਿਤ ਜਿਹੜਾ ਕੀਤਾ। ਇਹ ਕਦਮ ਸ਼ਰਨਾਰਥੀ ਪ੍ਰੋਗਰਾਮ ਦੀ ਪ੍ਰਕਿਰਤੀ ਨੂੰ ਜਿਹੜਾ ਹੋਰ ਬਦਲ ਦੇਵੇਗਾ, ਜੋ ਕਦੇ ਦੁਨੀਆਂ ਭਰ ਦੇ ਵਿਚ ਯੁੱਧ ਅਤੇ ਟਕਰਾਅ ਤੋਂ ਭੱਜਣ ਵਾਲੇ ਲੋਕਾਂ ਦੇ ਲਈ ਇਕ ਸੁਰੱਖਿਅਤ ਪਨਾਹਗਾਹ ਜਿਹੜੀ ਹੈ ਵਜੋਂ ਕੰਮ ਕਰਦਾ ਹੈ। ਕਾਂਗਰਸ ਨੂੰ ਦਿੱਤੇ ਇਕ ਨੋਟਿਸ ਦੇ ਵਿਚ ਪ੍ਰਸ਼ਾਸਨ ਨੇ ਕਿਹਾ ਕਿ ਗੋਰੇ ਦੱਖਣੀ ਅਫਰੀਕੀ ਲੋਕਾਂ ਨੇ ਜ਼ਮੀਨ ਜ਼ਬਤ ਕੀਤੇ ਜਾਣ ਤੇ ਅਤਿਆਚਾਰ ਦੇ ਹੋਰ ਰੂਪਾਂ ਦਾ ਸਾਹਮਣਾ ਕੀਤਾ, ਗੁਲਾਮੀ ਦੇ ਸਮੇਂ ਦੀ ਗੱਲ ਹੈ, ਤੇ ਅਮਰੀਕਾ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਮੁੱਖ ਧਾਰਾ ਦੇ ਵਿਚ ਵਧੇਰੇ ਆਸਾਨੀ ਦੇ ਨਾਲ ਏਕੀਕ੍ਰਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਦੱਖਣੀ ਅਫਰੀਕੀ ਸਰਕਾਰ ਨੇ ਵਾਰ ਵਾਰ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਤੇ ਅਫਰੀਕੀ ਲੋਕ ਦੇਸ਼ ਦੇ ਵਿਚ ਇਕ ਦੱਬੇ ਕੁਚਲੇ ਘੱਟ ਗਿਣਤੀ ਨੇ। ਅਫਰੀਕੀ ਲੋਕ ਮੁੱਖ ਤੌਰ ਦੇ ਉਤੇ ਡੱਚ ਅਤੇ ਫਰਾਂਸੀਸੀ ਬਸਤੀਵਾਦੀਆਂ ਦੇ ਵੰਸ਼ ਦੇ ਵਿਚੋਂ ਨੇ, ਤੇ 1948 ਤੋਂ ਜਿਹੜਾ 1994 ਤੱਕ ਚੱਲੀ ਦੱਖਣੀ ਅਫਰੀਕਾ ਦੀ ਰੰਗ ਭੇਦ ਪ੍ਰਣਾਲੀ ਦੇ ਦੌਰਾਨ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਟਰੰਪ ਪ੍ਰਸ਼ਾਸਨ ਨੇ ਸ਼ਰਨਾਰਥੀਆਂ ਦੇ ਪੁਨਰਵਾਸ ਦੇ ਉੱਤੇ ਲਗਭਗ $500 ਮਿਲੀਅਨ ਖਰਚ ਕਰਨ ਦੀਆਂ ਯੋਜਨਾ ਦਾ ਵੀ ਐਲਾਨ ਕੀਤਾ। ਲੰਮੇ ਸਮੇਂ ਤੋਂ ਚੱਲ ਰਹੇ ਸ਼ਰਨਾਰਥੀ ਪੁਨਰਵਾਸ ਸੰਗਠਨਾਂ ਨੇ ਇਸ ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ। ਇਸ ਨੇ ਇਕ ਵਾਰ ਫਿਰ ਮੁੱਖ ਤੌਰ ਦੇ ਉੱਤੇ ਗੋਰੇ ਦੱਖਣੀ ਅਫਰੀਕੀ ਲੋਕਾਂ ਤੱਕ ਇਸ ਦਾ ਦਾਖਲਾ ਜਿਹੜਾ ਸੀਮਿਤ ਕਰ ਦਿੱਤਾ। ਗੌਰਤਲਬ ਗੱਲ ਇਹ ਵੀ ਹੈ ਕਿ ਅਮਰੀਕੀ ਰਾਸ਼ਟਰਪਤੀ ਹਰ ਸਾਲ ਇਹ ਜਿਹੜਾ ਫੈਸਲਾ ਕਰਦੇ ਨੇ ਕਿ ਦੇਸ਼ ਦੇ ਵਿਚ ਕਿੰਨੇ ਸ਼ਰਨਾਰਥੀਆਂ ਨੂੰ ਦਾਖਲ ਕੀਤਾ ਜਾਵੇਗਾ। 1980 ਦੇ ਵਿਚ ਸ਼ੁਰੂ ਹੋਏ ਇਸ ਪ੍ਰੋਗਰਾਮ ਦੇ ਤਹਿਤ ਹਰ ਸਾਲ ਔਸਤਨ 92,000 ਲੋਕ ਅਮਰੀਕਾ ਦੇ ਵਿਚ ਦਾਖਲ ਹੋਏ ਨੇ। ਟਰੰਪ ਪ੍ਰਸ਼ਾਸਨ ਨੇ ਸ਼ੁਰੂ ਦੇ ਵਿਚ ਪਿਛਲੇ ਸਾਲ ਇਹ ਸੀਮਾ 7,500 ਰੱਖੀ ਸੀ, ਤੇ ਜਿਸ ਨੂੰ ਬਾਅਦ ਦੇ ਵਿਚ ਵਧਾ ਕੇ 17,500 ਕਰ ਦਿੱਤਾ ਗਿਆ। ਇਸ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਆਪਣੇ ਆਖਰੀ ਸਾਲ ਦੇ ਵਿਚ 1,25,000 ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਜਿਹੜਾ ਰੱਖਿਆ ਸੀਗਾ। ਆਖਰੀ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਦੋਸਤੋ। ਕੈਨੇਡਾ ਦੇ ਵਿਚ ਗੈਰ ਕਾਨੂੰਨੀ ਹਥਿਆਰਾਂ ਦੇ ਤੇ ਤਸਕਰ ਗਰੋਹ ਦਾ ਜਿਹੜਾ ਪਰਦਾਫਾਸ਼ ਕੀਤਾ। ਇੱਕ ਔਰਤ ਸਮੇਤ 4 ਗ੍ਰਿਫਤਾਰੀਆਂ ਹੋਈਆਂ ਨੇ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ GTA ਦੇ ਵਿੱਚ ਸਰਗਰਮ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ ਅੰਡਰ ਕਵਰ ਜਾਂਚ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਦੇ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਕਾਰਵਾਈ ਦੇ ਦੌਰਾਨ ਪੁਲਿਸ ਨੇ 23 ਗੈਰ ਕਾਨੂੰਨੀ ਹਥਿਆਰ, ਲਗਭਗ 825 ਗ੍ਰਾਮ ਕੋਕੀਨ ਤੇ 950 ਤੋਂ ਵੱਧ ਜਿਉਂਦੇ ਕਾਰਤੂਸ ਬਰਾਮਦ ਕੀਤੇ ਹੈ। ਪ੍ਰੋਜੈਕਟ ਰੈੱਡ ਜੋਨ ਜਿਹੜਾ ਸੀਗਾ ਨਾਂ ਦੇ ਇਸ ਵਿਸ਼ੇਸ਼ ਆਪਰੇਸ਼ਨ ਨੂੰ ਪੀਲ ਰੀਜਨਲ ਪੁਲਿਸ ਨੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਦੇ ਵੱਲੋਂ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ ਦੇ ਸਹਿਯੋਗ ਦੇ ਨਾਲ ਨੇਪਰੇ ਦੇ ਉੱਤੇ ਚਾੜਿਆ ਤੇ ਪੁਲਿਸ ਅਨੁਸਾਰ ਇਹ ਜਾਂਚ ਅਕਤੂਬਰ 2025 ਦੇ ਵਿੱਚ ਸ਼ੁਰੂ ਹੋਈ ਜੋ ਜੁਲਾਈ 2026 ਤੱਕ ਲਗਾਤਾਰ ਜਾਰੀ ਰਹੀ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਚੋਂ 15 ਹਥਿਆਰ ਅਮਰੀਕਾ ਤੋਂ ਲਿਆਂਦੇ ਗਏ ਜਦਕਿ ਕਈ ਹਥਿਆਰ ਕੈਨੇਡਾ ਦੇ ਵਿੱਚ ਪੂਰੀ ਤਰ੍ਹਾਂ ਬੈਨ ਨੇ। ਇਸੇ ਤਰ੍ਹਾਂ ਕੈਨੇਡਾ ਤੋਂ ਇੱਕ ਖਬਰ ਹੋਰ ਹੈ ਡਰੱਗ ਦੇ ਮਾਮਲੇ ਦੇ ਵਿੱਚ ਜੋ ਕਿ ਡਾਰਕ ਵੈੱਬ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ। ਡਾਰਕ ਵੈੱਬ ਡਰੱਗ ਨੈੱਟਵਰਕ ਆਈਸ ਵਾਈਟ ਨੌਰਥ ਬੇਨਕਾਬ ਕੀਤਾ ਹੈ। 5 ਗ੍ਰਿਫਤਾਰੀਆਂ ਇਹਦੇ ਵਿੱਚ ਵੀ ਹੋਈਆਂ ਨੇ। ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਯਾਰਕ ਰੀਜਨਲ ਪੁਲਿਸ ਜਿਹੜੀ ਹੈ ਉਹਨੇ ਇੱਕ ਵੱਡੀ ਡਾਰਕ ਵੈੱਬ ਡਰੱਗ ਤਸਕਰੀ ਨੈੱਟਵਰਕ ਨੂੰ ਤਬਾਹ ਕਰ ਛੱਡਿਆ। ਇਸ ਆਪਰੇਸ਼ਨ ਦੇ ਤਹਿਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਉੱਤੇ 80 ਤੋਂ ਵੱਧ ਦੋਸ਼ ਲਾਏ ਗਏ ਨੇ, ਚਾਰਜ ਕੀਤੇ ਨੇ ਤੇ ਪੁਲਿਸ ਮੁਤਾਬਕ ਇਹ ਗਰੁੱਪ ਕੈਨੇਡਾ ਦੇ ਵਿੱਚ ਡਾਰਕ ਵੈੱਬ ਰਾਹੀਂ ਜਿਹੜਾ ਸੀ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਅਤੇ ਸਰਗਰਮ ਨੈੱਟਵਰਕ ਸੀ। ਜਨਵਰੀ 2026 ਦੇ ਵਿੱਚ ਸ਼ੁਰੂ ਕੀਤੀ ਗਈ ਇਸ ਜਾਂਚ ਦਾ ਨਾਂ ਪ੍ਰੋਜੈਕਟ ਗੋਸਟ ਵਾਇਰ ਰੱਖਿਆ ਗਿਆ ਸੀ ਤੇ ਡਾਟਾ ਸਰਜੈਂਟ ਸਟੀਫਨ ਬਿੱਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਇਹ ਪਲੇਟਫਾਰਮ ਮੁੱਖ ਤੌਰ ਦੇ ਉੱਤੇ ਡਾਰਕ ਵੈੱਬ ਅਤੇ ਐਨਕ੍ਰਿਪਟਡ ਐਪਲੀਕੇਸ਼ਨਾਂ ਦੇ ਰਾਹੀਂ ਚਲਾਇਆ ਜਾਂਦਾ ਸੀਗਾ। ਇਹ ਆਨਲਾਈਨ ਮਾਰਕੀਟ ਪਲੇਸ ਖਾਸ ਤੌਰ ਦੇ ਉੱਤੇ ਕੈਨੇਡੀਅਨ ਗਾਹਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਇਸਦੇ ਤਾਰ ਗ੍ਰੇਟਰ ਟੋਰਾਂਟੋ ਏਰੀਆ ਜਿਹੜਾ GTA ਦੇ ਨਾਲ ਹੀ ਜੁੜਦੇ ਨੇ। ਜਾਂਚ ਤੋਂ ਪਤਾ ਲੱਗਿਆ ਕਿ ਆਈਸ ਵਾਈਟ ਨੌਰਥ ਨਾਂ ਦਾ ਇਹ ਨੈੱਟਵਰਕ ਸਾਲ 2022 ਤੋਂ ਜਿਹੜਾ ਸੀ ਚੱਲ ਰਿਹਾ ਸੀ। ਇਸ ਨੂੰ ਆਨਲਾਈਨ ਗਾਹਕਾਂ ਦੇ ਵੱਲੋਂ 9000 ਤੋਂ ਵੱਧ ਪੋਜੀਟਿਵ ਰਿਵਿਊ ਜਿਹੜੇ ਮਿਲੇ ਤੇ ਇਹ ਗਰੁੱਪ ਹਰ ਮਹੀਨੇ $1,00,000 ਤੋਂ ਵੀ ਵੱਧ ਦੀ ਕਮਾਈ ਕਰ ਰਿਹਾ ਸੀ ਤੇ ਪਿਛਲੇ 4 ਸਾਲਾਂ ਦੇ ਵਿੱਚ ਇਸਨੇ ਲੱਖਾਂ ਡਾਲਰ ਦੀ ਨਜਾਇਜ਼ ਕਮਾਈ ਕੀਤੀ ਹੈ। ਵੇਰਵਿਆਂ ਦੇ ਅਨੁਸਾਰ ਇਸ ਨੈੱਟਵਰਕ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਯੋਜਨਾਬੱਧ ਤੇ ਕਾਰੋਬਾਰੀ ਤਰ੍ਹਾਂ ਦਾ ਸੀਗਾ। ਨਸ਼ਿਆਂ ਦੀ ਵਿਕਰੀ ਦੇ ਲਈ ਡਿਜੀਟਲ ਮਾਰਕੀਟ ਪਲੇਸ ਦੇ ਉੱਤੇ ਵਿਗਿਆਪਨ ਦਿੱਤੇ ਜਾਂਦੇ। ਇੱਕ ਮਾਮਲੇ ਦੇ ਵਿੱਚ ਪਰਪਲ ਹੈਰੋਇਨ ਦੇ ਨਾਂ ਹੇਠ ਨਸ਼ਾ ਵੇਚਿਆ ਗਿਆ ਜਿਹਦੀ ਬਾਅਦ ਦੇ ਵਿੱਚ ਫੈਂਟਾਨਿਲ ਵਜੋਂ ਪਛਾਣ ਹੁੰਦੀ ਹੈ। ਆਰਡਰ ਜਿਹੜਾ ਐਨਕ੍ਰਿਪਟਡ ਪਲੇਟਫਾਰਮਾਂ ਦੇ ਰਾਹੀਂ ਲਏ ਜਾਂਦੇ ਸੀ ਤੇ ਨਸ਼ਿਆਂ ਦੀ ਸਪਲਾਈ ਕੈਨੇਡਾ ਦੇ ਕਾਨੂੰਨੀ ਪੋਸਟਲ ਪਾਰਸਲ ਬੁਨਿਆਦੀ ਢਾਂਚੇ ਰਾਹੀਂ ਗਾਹਕਾਂ ਤੱਕ ਪਹੁੰਚਾਈ ਜਾਂਦੀ ਸੀ। ਕਿਆ ਬਾਤ ਹੈ ਜੀ, ਡਿਲੀਵਰੀ ਪਰ ਓਫੀਸ਼ੀਅਲ ਤੌਰ ਦੇ ਉੱਤੇ ਕਰਦੇ ਸੀ। ਇਸ ਨੈੱਟਵਰਕ ਦੇ ਰਾਹੀਂ ਫੈਂਟਾਨਿਲ, ਕੋਕੀਨ, ਮੈਥ, ਹੈਰੋਇਨ, MDMA, LSD ਅਤੇ ਗੈਰ ਕਾਨੂੰਨੀ ਪਰਸਕ੍ਰਿਪਸ਼ਨ ਗੋਲੀਆਂ ਸਣੇ ਕਈ ਜਿਹੜੀਆਂ ਸੀ ਖਤਰਨਾਕ ਪਦਾਰਥਾਂ ਦੀ ਤਸਕਰੀ ਹੁੰਦੀ ਸੀ। ਜ਼ਬਤ ਕੀਤੇ ਗਏ ਜਿਹੜੇ ਨਸ਼ੀਲੇ ਪਦਾਰਥਾਂ ਦੀ ਕੁੱਲ ਅਨੁਮਾਨਿਤ ਸਟਰੀਟ ਕੀਮਤ ਲਗਭਗ $3 million ਦੱਸੀ ਹੈ। ਪੁਲਿਸ ਨੇ ਮਿਸੀਸਾਗਾ ਦੇ ਵਿੱਚ ਸਥਿਤ ਇੱਕ ਲਗਜ਼ਰੀ ਜਿਹੜਾ ਪੈਟ ਹਾਊਸ ਕੋਂਡੋ ਨੂੰ ਜਿਹੜਾ ਇਸ ਨੈੱਟਵਰਕ ਦੇ ਮੁੱਖ ਕੇਂਦਰ ਦੱਸਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਚ ਨਸ਼ੇ, ਇੱਕ ਪਾਬੰਦੀ ਸ਼ੁਦਾ ਹਥਿਆਰ, $10,00,000 ਤੋਂ ਵੱਧ ਮੁੱਲ ਦੀਆਂ ਲਗਜ਼ਰੀ ਚੀਜ਼ਾਂ ਉਹਦੇ ਵਿੱਚ ਵਾਹਨ ਨੇ ਤੇ ਮਹਿੰਗੇ ਬੈਗ ਅਤੇ ਘੜੀਆਂ ਨੇ ਬਰਾਮਦ ਕਰ ਲਈਆਂ ਨੇ। ਇਸ ਤੋਂ ਇਲਾਵਾ ਪੁਲਿਸ ਇਤਿਹਾਸ ਦੇ ਵਿੱਚ ਪਹਿਲੀ ਵਾਰ ਡਿਜੀਟਲ ਉਪਕਰਨਾਂ ਦੇ ਰਾਹੀਂ $200,000 ਦੀ ਕ੍ਰਿਪਟੋ ਕਰੰਸੀ ਵੀ ਜਿਹੜੀ ਹੈ ਜ਼ਬਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨੈੱਟਵਰਕ ਦੇ ਟੁੱਟਣ ਦੇ ਨਾਲ ਕੈਨੇਡਾ ਦੇ ਵਿੱਚ ਡਾਰਕ ਵੈੱਬ ਦੇ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ। ਇਸ ਮਾਮਲੇ ਦੇ ਵਿੱਚ ਅੱਗੇ ਦੀ ਜਾਂਚ ਅਜੇ ਜਾਰੀ ਹੈ। ਦੂਸਰੇ ਪਾਸੇ BC ਦੇ ਵਿੱਚ ਸਰਕਾਰ ਭੰਗ ਕਰ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਸੂਬੇ ਦੇ ਵਿੱਚ ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 24 ਅਕਤੂਬਰ ਨੂੰ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਭਖੇਗੀ ਇਹਦੇ ਵਿੱਚ ਵੀ ਹੁਣ ਸਿਆਸਤ। ਪ੍ਰੀਮੀਅਰ ਜਿਹੜੇ ਨੇ ਡੇਵਿਡ ਅਬੇ ਨੇ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਇਹ ਚੋਣਾਂ 24 ਅਕਤੂਬਰ ਨੂੰ ਜਿਹੜੀਆਂ ਨੇ ਕਰਾਈਆਂ ਜਾਣਗੀਆਂ। ਸਿਵਿਕ ਇਲੈਕਸ਼ਨਸ ਭਾਵ ਮੇਅਰ ਦੀਆਂ ਚੋਣਾਂ ਤੋਂ ਸਿਰਫ ਇੱਕ ਹਫ਼ਤਾ ਬਾਅਦ ਹੋਣਗੀਆਂ। ਇਹ ਚੋਣਾਂ ਨਿਰਧਾਰਿਤ ਸਮੇਂ ਤੋਂ 2 ਸਾਲ ਪਹਿਲਾਂ ਹੀ ਕਰਵਾਈਆਂ ਜਾ ਰਹੀਆਂ ਨੇ। ਇਨ੍ਹਾਂ ਦਾ ਐਲਾਨ BC ਕੰਜ਼ਰਵੇਟਿਵ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਦੌਰਾਨ ਕੀਤਾ ਗਿਆ, ਜਿਸਦੇ ਕਾਰਨ ਹਾਲੀਆ ਮਹੀਨਿਆਂ 'ਚ ਕਈ ਵਿਧਾਇਕਾਂ ਨੇ ਪਾਰਟੀ ਜਿਹੜੀ ਛੱਡ ਦਿੱਤੀ। ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੇ ਵਿਚ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੱਕ ਲਿਆ। ਤੁਰਕੀ ਦੇ ਰਾਸ਼ਟਰਪਤੀ ਰਿਚੇਪ ਤਾਇਪ ਐਰਦੋਗਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਇਕ ਵਾਰ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੁੱਕਿਆ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਵਿਚ ਆਪਣੇ ਸੰਬੋਧਨ ਦੇ ਦੌਰਾਨ ਐਰਦੋਗਨ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਦੇ ਰਾਹੀਂ ਹੋਣਾ ਚਾਹੀਦਾ ਹੈ। ਐਰਦੋਗਨ 2019 ਤੋਂ ਹਰ ਸਾਲ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਕਸ਼ਮੀਰ ਦਾ ਜ਼ਿਕਰ ਕਰਦਾ ਆਇਆ ਹੈ। 2024 ਨੂੰ ਛੱਡ ਕੇ ਉਹ ਹੁਣ ਤੱਕ 7 ਵਾਰ ਆਪਣੇ ਭਾਸ਼ਣਾਂ ਦੇ ਵਿਚ ਕਸ਼ਮੀਰ ਦਾ ਮੁੱਦਾ ਚੁੱਕ ਚੁੱਕਿਆ ਰੱਖਿਆ ਹੈ ਤੇ ਭਾਰਤ ਪਹਿਲਾਂ ਵੀ ਜਿਹੜਾ ਐਰਦੋਗਨ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਰੱਦ ਕਰਦਾ ਆਇਆ ਤੇ ਕਹਿੰਦਾ ਰਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਐਰਦੋਗਨ ਨੇ ਆਪਣੇ ਭਾਸ਼ਣ ਦੇ ਵਿਚ ਫਲਿਸਤੀਨ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ ਤੇ ਉਨ੍ਹਾਂ ਨੇ ਗਾਜ਼ਾ ਦੇ ਵਿਚ ਇਜ਼ਰਾਇਲ ਦੀ ਫੌਜੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਤੇ ਫਲਿਸਤੀਨੀਆਂ ਦੇ ਹੱਕ ਦੇ ਵਿਚ ਆਪਣਾ ਪੱਖ ਰੱਖਿਆ ਹੈ। ਐਰਦੋਗਨ ਦੇ ਵੱਲੋਂ ਫਲਿਸਤੀਨ ਦਾ ਜ਼ਿਕਰ ਕੀਤੇ ਜਾਣ ਦੇ ਦੌਰਾਨ ਇਜ਼ਰਾਇਲ ਦੇ ਨੁਮਾਇੰਦੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਹਾਲ ਤੋਂ ਬਾਹਰ ਚਲੇ ਗਏ ਤੇ ਇਸ ਦੇ ਕਾਰਨ ਐਰਦੋਗਨ ਨੇ ਭਾਸ਼ਣ ਦੇ ਦੌਰਾਨ ਹਾਲ ਦੇ ਵਿਚ ਮੌਜੂਦਗੀ ਤੇ ਪ੍ਰਤੀਕਿਰਿਆ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਰਹੀ। ਦੂਸਰੇ ਪਾਸੇ ਕੀ ਡਾਇਨਾ ਦੀ ਮੌਤ ਤੇ ਖੁਸ਼ ਸਨ ਚਾਰਲਸ ਕਿਤਾਬ ਦੇ ਵਿਚ ਕੀਤੇ ਨੇ ਵੱਡੇ ਦਾਅਵੇ ਤੋਂ ਬਾਅਦ ਬ੍ਰਿਟੇਨ ਦੇ ਵਿਚ ਸਿਆਸਤ ਦੇ ਵਿਚ ਜਿਹੜਾ ਫਿਰ ਤੋਂ ਜਿਹੜੀ ਇਕ ਚਰਚਾ ਤੇ ਵਿਵਾਦ ਛਿੜ ਚੁੱਕਿਆ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਨਾਲ ਜੁੜੀ ਹੈਰਾਨ ਕਰਨ ਵਾਲੀ ਜਿਹੜੀ ਖ਼ਬਰ ਦੇ ਵਿਚ ਇਸ ਵੇਲੇ ਜਿਹੜਾ ਸੁਰਖੀਆਂ ਦੇ ਵਿਚ ਆ ਚੁੱਕੀ ਹੈ। ਵਜ੍ਹਾ ਹੈ ਪ੍ਰਿੰਸੈਸ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਦੀ ਨਵੀਂ ਸੰਸਮਰਨ ਪੁਸਤਕ ਸਵਾਨਸੋਗ ਡਾਇਨਾ ਮਾਈ ਮਿਸਟਰ ਤੇ ਇਸ ਦੇ ਵਿਚ ਕੀਤੇ ਗਏ ਕੁਝ ਦਾਅਵੇ ਇੰਨੇ ਵੱਡੇ ਨੇ ਕਿ ਇਨ੍ਹਾਂ ਨੇ ਪੂਰੀ ਦੁਨੀਆਂ ਦੇ ਵਿਚ ਚਰਚਾ ਛੇੜ ਕੇ ਰੱਖ ਦਿੱਤੀ ਹੈ। ਹੁਣ ਹਾਲਾਤ ਇਹ ਨੇ ਕਿ ਬ੍ਰਿਟੇਨ ਦੇ ਵਿਚ ਲੋਕ ਇਸ ਕਿਤਾਬ ਨੂੰ ਖਰੀਦਣ ਦੇ ਲਈ ਵੱਡੀ ਗਿਣਤੀ ਦੇ ਵਿਚ ਪਹੁੰਚ ਰਹੇ ਹੈ। ਰਿਲੀਜ਼ ਹੁੰਦੇ ਹੀ ਇਹ ਐਮਾਜ਼ੋਨ ਦੀ ਜਿਹੜੀ ਹੈ ਬੈਸਟ ਸੈਲਰ ਲਿਸਟ ਦੇ ਵਿਚ ਸਿਖਰ ਦੇ ਉੱਤੇ ਪਹੁੰਚ ਗਈ। ਚਾਰਲਸ ਸਪੈਂਸਰ ਨੇ ਆਪਣੀ ਕਿਤਾਬ ਦੇ ਵਿਚ ਸਭ ਤੋਂ ਵੱਡਾ ਦਾਅਵਾ ਇਹ ਕੀਤਾ ਕਿ ਡਾਇਨਾ ਦੀ ਮੌਤ ਤੋਂ ਤੁਰੰਤ ਬਾਅਦ ਜਦੋਂ ਉਨ੍ਹਾਂ ਨੇ ਉਸ ਸਮੇਂ ਪ੍ਰਿੰਸ ਚਾਰਲਸ ਜੋ ਹੁਣ ਰਾਜਾ ਚਾਰਲਸ ਤੀਜੇ ਹਨ ਨਾਲ ਗੱਲ ਕੀਤੀ ਤਾਂ ਉਹ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਸਪੈਂਸਰ ਦੇ ਮੁਤਾਬਕ ਉਨ੍ਹਾਂ ਦਾ ਲਹਿਜਾ ਕਿਸੇ ਲਾਟਰੀ ਜੇਤੂ ਵਰਗਾ ਸੀ ਤੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਡਾਇਨਾ ਦੀ ਜਿਹੜੀ ਮੌਤ ਦੇ ਨਾਲ ਪ੍ਰਿੰਸ ਚਾਰਲਸ ਉਸ ਔਰਤ ਦੇ ਨਾਲ ਵਿਆਹ ਕਰਨ ਦੀ ਰਾਹ ਆਸਾਨ ਹੋਣ ਕਾਰਨ ਖੁਸ਼ ਹੋ ਗਏ ਹੋਣ ਜਿਸ ਦੇ ਨਾਲ ਉਹ ਅਸਲ ਦੇ ਵਿਚ ਪਿਆਰ ਕਰਦੇ ਸਨ। ਮੁੱਦੇ ਤਾਂ ਇਹੀ ਸੀਗੇ ਵੈਸੇ ਅਸਲ ਦੇ ਵਿਚ ਜਿਹੜਾ ਉਹਦਾ ਕਤਲ ਕੀਤਾ ਗਿਆ ਚਾਹੇ ਉਹਨੂੰ ਇੰਸੀਡੈਂਟ ਦਿਖਾ ਦਿੱਤਾ ਗਿਆ। ਵਿਵਾਦ ਵਧਣ ਤੋਂ ਬਾਅਦ ਬਕਿੰਗਮ ਪੈਲਸ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਤੇ ਪੈਲਸ ਦੇ ਵੱਲੋਂ ਕਿਹਾ ਗਿਆ ਕਿ ਰਾਜਾ ਇਸ ਗੱਲ ਤੋਂ ਜਾਣੂ ਨੇ ਕਿ ਭਰਾ ਦੇ ਤੌਰ ਦੇ ਉੱਤੇ ਸੋਗ ਦਾ ਦਰਦ ਇਨਸਾਨ ਦੀ ਸਮਝ ਵਿਚਾਰਾਂ ਦੇ ਯਾਦਦਾਸ਼ਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਪੈਲਸ ਨੇ ਰਾਜਾ ਨੂੰ ਜਿਹੜਾ ਸ਼ਾਹੀ ਪਰਿਵਾਰ ਦੇ ਸਭ ਤੋਂ ਮੁਸ਼ਕਲ ਦੌਰ ਦੇ ਨਾਲ ਜੋੜੇ ਜਾਣ ਵਾਲੇ ਇਨ੍ਹਾਂ ਦਾਅਵਿਆਂ ਦੇ ਉੱਤੇ ਆਪਣਾ ਪੱਖ ਰੱਖਿਆ। ਡਾਇਨਾ ਦੀ ਜਿਹੜੀ ਮੌਤ ਸੀ 29 ਸਾਲ ਬਾਅਦ ਵੀ ਪੀਪਲਸ ਪ੍ਰਿੰਸੈਸ ਪ੍ਰਤੀ ਲੋਕਾਂ ਦੀ ਦਿਲਚਸਪੀ ਘੱਟ ਨਹੀਂ ਹੋਈ ਹੈ। ਲੰਡਨ ਦੇ ਵਿਚ ਇਕ ਕਿਤਾਬਾਂ ਦੀ ਦੁਕਾਨ ਦੇ ਬਾਹਰ ਖੜੇ 71 ਸਾਲਾਂ ਕ੍ਰਿਸ ਇਮਾ ਫਿਡੋਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਿਤਾਬ ਵਿਵਾਦਿਤ ਦਾਅਵਿਆਂ ਦੀ ਸਚਾਈ ਜਾਣਨ ਦੇ ਲਈ ਖਰੀਦੀ ਹੈ। ਉਥੇ ਮੈਰੀ ਸ਼ਿਬਲ ਨਾਮ ਦੀ ਇਕ ਹੋਰ ਪਾਠਕ ਦਾ ਕਹਿਣਾ ਹੈ ਕਿ ਉਹ ਡਾਇਨਾ ਦੇ ਬਚਪਨ ਪਰਿਵਾਰ ਤੇ ਆਪਣੇ ਬੱਚਿਆਂ ਦੇ ਨਾਲ ਬਿਤਾਈ ਜ਼ਿੰਦਗੀ ਦੇ ਬਾਰੇ ਹੋਰ ਜਾਣਨਾ ਚਾਹੁੰਦੀ ਹੈ। ਚਾਰਲਸ ਸਪੈਂਸਰ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਨੇ ਇਹ ਕਿਤਾਬ ਇਤਿਹਾਸ ਦੇ ਇਕ ਜਿਹੜਾ ਪ੍ਰਤੱਖ ਦਰਸ਼ੀ ਦੇ ਵਜੋਂ ਆਪਣਾ ਫਰਜ਼ ਨਿਭਾਉਂਦੇ ਹੋਏ ਤੇ ਸੱਚ ਸਾਹਮਣੇ ਲਿਆਉਣ ਦੇ ਲਈ ਲਿਖੀ ਹੈ। ਹਾਲਾਂਕਿ ਡਾਇਨਾ ਦੀ ਮੌਤ ਤੋਂ 29 ਸਾਲ ਬਾਅਦ ਇਸ ਕਿਤਾਬ ਦਾ ਜਿਹੜਾ ਸਾਹਮਣੇ ਆ ਜਾਣਾ ਇੱਕੋ ਸਮੇਂ ਕਈ ਸਵਾਲ ਵੀ ਖੜੇ ਕਰ ਸਕਦਾ ਹੈ ਕਰ ਰਿਹਾ ਹੈ। ਅਜਿਹੇ ਦੇ ਵਿਚ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਇਹ ਵਿਵਾਦ ਸਿਰਫ਼ ਇਕ ਕਿਤਾਬ ਤੱਕ ਸੀਮਤ ਨਹੀਂ ਹੈ ਸਗੋਂ ਬ੍ਰਿਟਿਸ਼ ਰਾਜਾਸ਼ਾਹੀ ਦੇ ਉਸ ਪੁਰਾਣੇ ਅਤੇ ਸੰਵੇਦਨਸ਼ੀਲ ਅਤੀਤ ਦੇ ਨਾਲ ਵੀ ਜੁੜਿਆ ਹੋਇਆ ਹੈ ਜਿਸ ਦੀ ਚਰਚਾ ਅੱਜ ਵੀ ਜਿਹੜੀ ਹੈ ਹੁੰਦੀ ਹੈ। ਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਤੇ ਆਖਰ ਦੇ ਵਿਚ ਆਪਾਂ ਵੱਧਦੇ ਹਾਂ ਕਹਾਣੀ ਦੇ ਵੱਲ ਨੂੰ ਤੇ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਾਣੀ ਕੀ ਕਹਿੰਦੀ ਹੈ ਬੜੀ ਇੰਟਰਸਟਿੰਗ ਕਹਾਣੀ ਹੈ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬੜੇ ਪਿਛਲੇ ਦਿਨਾਂ ਦੇ ਵਿਚ ਵੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਬਹੁਤ ਪਿਆਰ ਮੁਹੱਬਤ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ। ਉਸੇ ਕੰਟੀਨਿਊਟੀ ਦੇ ਵਿਚ ਤੁਹਾਡੇ ਨਾਲ ਅੱਜ ਦੀ ਜਿਹੜੀ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਟੈਂਪਟ ਟੂ ਮਰਡਰ ਜਿਹੜਾ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਹੋਣਾ ਜੀ ਦੀ ਕਲਮ ਤੇ ਦੇਖਦੇ ਹਾਂ ਇਹ ਕਹਾਣੀ ਸਾਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਬੇਈਮਾਨਾ ਭ੍ਰਿਸ਼ਟਾਚਾਰੀਆਂ ਦੀਆਂ ਜੜ੍ਹਾਂ ਸਾਨੂੰ ਹੀ ਪੁੱਟਣੀਆਂ ਪੈਣਗੀਆਂ। ਇਨ੍ਹਾਂ ਨੇ ਦੇਸ਼ ਨੂੰ ਖੋਖਲਾ ਕਰਕੇ ਰੱਖ ਛੱਡਿਆ। ਬੇਈਮਾਨੀ ਦਾ ਪੈਸਾ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੈ ਆਪਣੇ ਬੇਟੇ ਦੀ ਆਵਾਜ਼ ਸੁਣ ਕੇ ਲਲਿਤ ਦੀ ਤੌਰ ਹੌਲੀ ਤੌਰ ਜਿਹੜੀ ਸੀ ਹੌਲੀ ਹੋ ਗਈ ਤੇ ਉਹਨੇ ਹੱਥ ਦੇ ਵਿੱਚ ਫੜਿਆ ਬੈਗ ਆਪਣੀ ਪਤਨੀ ਨੂੰ ਫੜਾਇਆ। ਫਿਰ ਉਸਨੇ ਉਸਦੇ ਹੱਥੋਂ ਵਾਪਸ ਫੜਿਆ ਤੇ ਆਪ ਹੀ ਅੰਦਰ ਰੱਖਣ ਚਲਿਆ ਗਿਆ। ਏਸੀ ਚਲਾ ਕੇ ਉੱਥੇ ਹੀ ਆਰਾਮ ਕੁਰਸੀ ਦੇ ਉੱਤੇ ਸਿਰ ਪਛਾਹ ਨੂੰ ਸੁੱਟ ਕੇ ਬੈਠ ਗਿਆ। ਸੋਚ ਰਿਹਾ ਸੀ, ਵੋਟਾਂ ਪੈਣ ਦੇ ਵਿੱਚ ਅਜੇ ਸਮਾਂ ਪਿਆ ਹੈ, ਨੇਤਾ ਜੀ ਨੇ ਪਹਿਲਾਂ ਹੀ ਨੋਟਾਂ ਦਾ ਬੈਗ ਫੜਾ ਦਿੱਤਾ। ਕਹਿੰਦੇ ਵੋਟਾਂ ਦੇ ਨੇੜੇ ਚੈਕਿੰਗ ਵੱਧ ਹੋਣ ਲੱਗ ਪੈਂਦੀ ਹੈ ਭਾਈ, ਤੇ ਉਸਨੂੰ ਇੱਕ ਸਖ਼ਤ ਜਿਹੀ ਆਵਾਜ਼ ਸੁਣਾਈ ਦਿੱਤੀ, ਅਟੈਂਪਟ ਟੂ ਮਰਡਰ। ਉਹਨੇ ਪਤਨੀ ਨੂੰ ਆਵਾਜ਼ ਮਾਰੀ, ਪਤਨੀ ਨੂੰ ਸਾਹਮਣੇ ਦੇਖ ਕੇ ਬੋਲਿਆ, ਇਹਨੂੰ ਕੀ ਹੋਇਆ, ਤੇਰੀ ਔਲਾਦ ਨੂੰ ਕਿਹਦੀਆਂ ਜੜ੍ਹਾਂ ਪੁੱਟਣ ਲੱਗਿਆ ਹੈ, ਕਿਹਦਾ ਮਰਡਰ ਹੋ ਗਿਆ, ਚੁੱਪ ਕਰਾ, ਇਸ ਨੂੰ ਕਿਵੇਂ ਬੋਲੀ ਜਾਂਦਾ ਹੈ, ਸਕੂਲ ਦੇ ਵਿੱਚ ਸਮਾਗਮ ਹੈ, ਉਸਦੇ ਦੋ ਦੋਸਤ ਵੀ ਆਏ ਹੋਏ ਨੇ ਨਾ, ਤਿਆਰੀ ਕਰਦੇ ਆ, ਪ੍ਰੈਕਟਿਸ ਕਰਦੇ ਆ ਸਟੇਜ ਦੇ ਉੱਤੇ ਨਾਟਕ ਖੇਡਣ ਦੇ ਲਈ। ਪਤਨੀ ਆਖ ਕੇ ਚਲੀ ਜਾਂਦੀ ਹੈ ਤੇ ਛੇਤੀ ਪਰਤ ਆਈ ਤੇ ਬੋਲੀ, ਉਸ ਦਿਨ ਮਾਪਿਆਂ ਨੂੰ ਵੀ ਬੁਲਾਇਆ ਸਕੂਲ ਦੇ ਵਿੱਚ, ਤੁਸੀਂ ਵੀ ਨਾਲ ਚੱਲਣਾ। ਪਤਨੀ ਦੀ ਗੱਲ ਸੁਣ ਤਾਂ ਲਈ ਪਰ ਜਵਾਬ ਕੋਈ ਨਾ ਦਿੱਤਾ ਗਿਆ। ਬੱਚਿਆਂ ਦੀਆਂ ਆਵਾਜ਼ਾਂ ਅਜੇ ਵੀ ਜਿਹੜੀਆਂ ਉਸਦੇ ਕੰਨੀ ਪੈ ਰਹੀਆਂ। ਉਹਦਾ ਧਿਆਨ ਪਿੰਡ ਦੇ ਵਿੱਚੋਂ ਸੁਣੀਆਂ ਗੱਲਾਂ ਦੇ ਵੱਲ ਚਲਿਆ ਗਿਆ ਤੇ ਪਿੰਡ ਦੇ ਵਿੱਚ ਓਪਰੇ ਬੰਦੇ ਆਏ ਹੋਏ ਨੇ। ਉਸਨੂੰ ਜਿਹੜਾ ਸੀ ਤਾਂ ਅੱਜ ਪਤਾ ਲੱਗਿਆ ਕਿਹਦੇ ਨੇ। ਕਹਿੰਦੇ ਨੇ ਕਿ ਉਹਨਾਂ ਨੂੰ ਆਇਆ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਸੁਣੀਆਂ ਹੋਈਆਂ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਘੁੰਮਣ ਲੱਗ ਪਈਆਂ। ਸਾਰਾ ਪਿੰਡ ਸੋਚੀ ਪਿਆ ਹੋਇਆ, ਇਹ ਦੋ ਜਣੇ ਹੈ ਕੌਣ ਹੈ ਤੇ ਕਿੱਥੋਂ ਆਏ ਨੇ। ਮਾੜੇ ਕੰਮ ਕਰਨ ਵਾਲਿਆਂ ਨੇ ਸਮੇਂ ਦੇ ਮੱਥੇ ਦੇ ਉੱਤੇ ਮਾੜਾ ਹੋਣ ਦੀ ਤਖਤੀ ਲਾ ਦਿੱਤੀ ਸੀ। ਲੋਕਾਂ ਨੂੰ ਫਿਕਰ ਸੀਗਾ, ਇਹ ਪਤਾ ਨਹੀਂ ਕਿਹੋ ਜਿਹੇ ਨੇ, ਕਿਤੇ ਪਿੰਡ ਵਾਸੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੇ ਇਰਾਦੇ ਦੇ ਨਾਲ ਤਾਂ ਨਹੀਂ ਆਏ ਹੋਏ ਇੱਥੇ। ਕਿਸੇ ਆਖਿਆ, ਨਾਲ ਇੱਕ ਔਰਤ ਹੈ, ਇਸਦੇ ਲਈ ਕੁਝ ਵੀ ਮਾੜਾ ਨਹੀਂ ਕਰਨਗੇ। ਕੋਈ ਹੋਰ ਬੋਲਿਆ ਵਿੱਚੋਂ, ਨਾ ਤਾਂ ਸਾਰੇ ਮਰਦ ਹੀ ਭਲੇ ਹੁੰਦੇ ਨੇ, ਨਾ ਹੀ ਸਾਰੀਆਂ ਔਰਤਾਂ ਭਲੀਆਂ ਹੁੰਦੀਆਂ ਨੇ, ਅੱਜ ਕੱਲ ਬਥੇਰੀਆਂ ਔਰਤਾਂ ਵੀ ਮਾੜੇ ਕੰਮ ਕਰਦੀਆਂ ਨੇ ਭਾਈ। ਲਲਿਤ ਦੇ ਦਿਮਾਗ ਦੇ ਵਿੱਚ ਸੋਚ ਉਭਰੀ, ਕਿਤੇ ਉਹ ਪਿੰਡ ਦੇ ਜਾਇਜ਼ ਨਜਾਇਜ਼ ਕੰਮਾਂ ਦੀ ਜਾਂਚ ਪੜਤਾਲ ਦਾ ਹਿੱਸਾ ਤਾਂ ਨਹੀਂ। ਉਹਦੇ ਦਿਮਾਗ ਦੇ ਵਿੱਚ ਸਵਾਲ ਉੱਠਣ ਲੱਗ ਗਏ, ਇਹ ਦੋਵੇਂ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਕਰਦੇ, ਜਿਹੜਾ ਵੀ ਕੋਈ ਇਹਨਾਂ ਨੂੰ ਮਿਲਣ ਜਾਂਦਾ ਜਾਂ ਭੇਤ ਸਿਹਤ ਲੈਣ ਜਾਂਦਾ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਹੁੰਦਾ ਦੇ ਸਕਦਾ, ਤੇ ਉਹ ਅੰਦਰ ਦੀ ਗੱਲ ਦੱਸਦੇ ਹੀ ਨਹੀਂ ਨੇ। ਅਗਲਾ ਨਿਰਾਸ਼ ਜਿਹਾ ਹੋ ਕੇ ਮੁੜ ਆਉਂਦਾ, ਅੱਵਲ ਤਾਂ ਕੋਈ ਉਹਨਾਂ ਕੋਲ ਜਾਂਦਾ ਹੀ ਨਹੀਂ, ਭਾਵੇਂ ਬੱਚਿਆਂ ਨੂੰ ਉਸ ਪਾਸੇ ਜਾਣ ਤੋਂ ਮਨਾ ਵੀ ਕੀਤਾ ਹੋਇਆ, ਫਿਰ ਵੀ ਦਾ ਲੱਗਦਿਆਂ ਬੱਚੇ ਉਧਰ ਚਲੇ ਜਾਂਦੇ ਆ। ਪਿੰਡ ਵਾਲੇ ਸੋਚਦੇ ਨੇ, ਪਿੰਡ ਵਾਲੇ ਸੋਚਦੇ ਆ ਕਿ ਜਿੰਨਾ ਚਿਰ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲ ਜਾਂਦਾ ਉਹਨਾਂ ਚਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਸਕਦੀ। ਜਿਸ ਕਿਸੇ ਨੇ ਵੀ ਨੇੜਿਓਂ ਵੇਖਣ ਦੀ ਕੋਸ਼ਿਸ਼ ਕੀਤੀ ਇਹੀ ਆਖਦਾ ਕਿ ਕੋਈ ਜ਼ਖਮੀ ਹਾਲਤ ਦੇ ਵਿੱਚ ਪਿੰਡ ਤੋਂ ਜੰਗਲ ਵਾਲੇ ਰਸਤੇ ਦੇ ਵੱਡੇ ਰੁੱਖ ਹੇਠ ਟੁੱਟੀ ਜਿਹੀ ਛੰਨ ਦੇ ਵਿੱਚ ਰਹਿ ਰਿਹਾ। ਉਸਦੇ ਨਾਲ ਇੱਕ ਔਰਤ ਹੈ, ਕਿਸੇ ਨੇ ਆਖਿਆ, ਔਰਤ ਉਸਦੀ ਮਾਂ ਜਾਪਦੀ ਹੈ, ਜ਼ਖਮਾਂ ਦਾ ਇਲਾਜ ਬੜੇ ਮਮਤਾਮਈ ਤਰੀਕੇ ਦੇ ਨਾਲ ਕਰਦੀ ਹੈ, ਉਹ ਛੰਨ ਤੋਂ ਬਾਹਰ ਘੱਟ ਹੀ ਨਿਕਲਦੇ, ਸ਼ਾਇਦ ਕਿਸੇ ਦੁਸ਼ਮਣ ਤੋਂ ਡਰਦੇ ਲੁਕੇ ਹੋਏ ਹੋਣਗੇ, ਇਸਦੇ ਲਈ ਕਿਸੇ ਨੂੰ ਭੇਤ ਨਹੀਂ ਦਿੰਦੇ ਨੇ। ਕਈ ਵਾਰ ਤਾਂ ਦੇਖਣ ਨੂੰ ਲੱਗਦਾ ਹੈ ਕਿ ਉਹ ਇੱਥੋਂ ਕਿੰਨੀ ਕਿੰਨੀ ਦੇਰ ਗਾਇਬ ਰਹਿੰਦੇ ਨੇ। ਜੰਗਲ ਦੇ ਵਿੱਚ ਲੱਕੜੀਆਂ ਲੈਣ ਗਏ ਇੱਕ ਮਜ਼ਦੂਰ ਨੇ ਦੱਸਿਆ। ਮੈਂ ਉਹਨਾਂ ਨੂੰ ਪੁੱਛਿਆ, ਤੁਹਾਨੂੰ ਜੰਗਲ ਵਾਲੇ ਪਾਸਿਓਂ ਰਾਤ ਨੂੰ ਜੰਗਲੀ ਜਾਨਵਰ ਤੋਂ ਡਰ ਨਹੀਂ ਲੱਗਦਾ? ਉਹ ਕਹਿੰਦੇ ਨੇ ਅੱਗਿਓਂ, ਜਾਨਵਰਾਂ ਤੋਂ ਕਾਹਦਾ ਡਰ, ਡਰ ਤਾਂ ਮਾੜੇ ਬੰਦਿਆਂ ਤੋਂ ਲੱਗਦਾ ਸਾਨੂੰ। ਕੁਝ ਸਮੇਂ ਬਾਅਦ ਲੋਕਾਂ ਨੂੰ ਉਹਨਾਂ ਦੀ ਆਦਤ ਲੱਗ ਗਈ, ਬਹੁਤੇ ਲੋਕ ਤਾਂ ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨੋਂ ਵੀ ਹਟ ਗਏ ਭਈ ਕੌਣ ਨੇ। ਜੇ ਕੋਈ ਦਿਆਲੂ ਬੰਦਾ ਉਹਨਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤੀ ਵਾਰ ਤਾਂ ਉਹ ਮਨਾ ਹੀ ਕਰ ਦਿੰਦੇ ਤੇ ਕਦੇ ਕਦੇ ਫੜ ਕੇ ਰੱਖ ਵੀ ਲੈਂਦੇ। ਪਤਾ ਨਹੀਂ ਉਸ ਨੌਜਵਾਨ ਮੁੰਡੇ ਨੂੰ ਕੀ ਬਿਮਾਰੀ ਸੀ, ਉਸਦੇ ਜ਼ਖਮ ਭਰਨ ਦਾ ਨਾਂ ਨਹੀਂ ਸੀ ਲੈ ਰਹੇ। ਕਈ ਵਾਰ ਤਾਂ ਇਉਂ ਲੱਗਦਾ ਹੈ ਕਿ ਉਸਦੇ ਜ਼ਖਮ ਹੋਰ ਵੱਧ ਗਏ ਹੋਣ ਤੇ ਡੂੰਘੇ ਵੀ ਹੋਈ ਜਾਂਦੇ ਹੈ। ਪਿੰਡ ਦੇ ਵਿੱਚੋਂ ਦੋ ਚਾਰ ਬੰਦੇ ਉਹਨਾਂ ਦੇ ਬਾਰੇ ਜਾਣਨ ਦਾ ਯਤਨ ਕਰਦੇ ਰਹਿੰਦੇ, ਕੁਝ ਪਤਾ ਸਤਾ ਤਾਂ ਲੱਗੇ, ਉਹਨਾਂ ਨੂੰ ਕੋਈ ਬਹੁਤੀ ਕਾਮਯਾਬੀ ਹਾਸਲ ਨਾ ਹੁੰਦੀ। ਬਸ ਇੰਨਾ ਕੋਈ ਜ਼ਰੂਰ ਪਤਾ ਲੱਗ ਗਿਆ ਕਿ ਭਾਵੇਂ ਉਹ ਜ਼ਖਮੀ ਹਾਲਤ ਦੇ ਵਿੱਚ ਹੈ ਫਿਰ ਵੀ ਕਮਜ਼ੋਰ ਨਹੀਂ ਹੈ, ਕਿਸੇ ਬਹਾਦਰ ਖਾਨਦਾਨ ਦਾ ਖੂਨ ਹੈ। ਸਰੀਰ ਤੇ ਇੰਨੇ ਜ਼ਖਮ ਹੋਣ ਦੇ ਬਾਵਜੂਦ ਵੀ ਉਹ ਕਿਸੇ ਤੋਂ ਨਹੀਂ ਡਰਦਾ, ਉਸ ਨੂੰ ਜ਼ਖਮੀ ਕੌਣ ਕਰਦਾ ਹੈ? ਇਹ ਇੱਕ ਰਹੱਸਮਈ ਗੱਲ ਸੀਗੀ। ਕਈਆਂ ਨੇ ਤਾਂ ਉਸਦੇ ਸਰੀਰ ਦੇ ਵਿੱਚੋਂ ਰੱਤ ਸਿੰਮਦੀ ਵੀ ਦੇਖੀ। ਲੋਕ ਬਹੁਤਾ ਉਹਨਾਂ ਦੇ ਨੇੜੇ ਨਹੀਂ ਸਨ ਜਾਂਦੇ, ਜੇਕਰ ਕੋਈ ਉਹਨਾਂ ਨੂੰ ਸਿੰਮਦੀ ਰੱਤ ਦੇ ਬਾਰੇ ਪੁੱਛਦਾ ਤਾਂ ਅਗਲੇ ਨੂੰ ਆਖਦੇ ਅੱਗਿਓਂ, ਇਹ ਜ਼ਖਮ ਸਾਡੇ ਆਪਣਿਆਂ ਨੇ ਦਿੱਤੇ ਹੋਏ ਨੇ ਸਾਨੂੰ। ਪਰ ਉਹਨਾਂ ਦੇ ਘਰ ਪਰਿਵਾਰ ਦੇ ਬਾਰੇ ਕੋਈ ਨਹੀਂ ਸੀ ਜਾਣਦਾ। ਕੋਈ ਆਖਦਾ ਕਿਸੇ ਦੂਰ ਦੇ ਸ਼ਹਿਰ ਤੋਂ ਆਏ ਹੋਣੇ ਨੇ, ਕੋਈ ਆਖਦਾ ਕਿਸੇ ਪਿੰਡ ਦੇ ਨੇ, ਕੋਈ ਆਖਦਾ ਕਦੇ ਪਿੰਡਾਂ ਵਾਲਿਆਂ ਵਰਗੇ ਲੱਗਦੇ ਨੇ ਤੇ ਕਦੇ ਸ਼ਹਿਰੀਆਂ ਵਰਗੇ। ਮੁੰਡੇ ਨੂੰ ਲੱਗੀ ਇਲਾਜ ਬਿਮਾਰੀ ਤੋਂ ਡਰਦਾ ਕੋਈ ਉਹਨਾਂ ਦੇ ਕੋਲ ਬਹੁਤੀ ਦੇਰ ਰੁਕਦਾ ਵੀ ਨਹੀਂ। ਉਹਨਾਂ ਦੇ ਬਾਰੇ ਜਿਉਂ ਜਿਉਂ ਲੋਕਾਂ ਨੂੰ ਜਿਹੜਾ ਸੀ ਪਤਾ ਲੱਗਦਾ, ਕਈ ਦਿਖਾਵੇ ਦੇ ਦਾਨੀ ਨੇਤਾ ਤੇ ਅਮੀਰ ਲੋਕ ਉਸਦੇ ਜ਼ਖਮ ਕੱਜਣ ਨੂੰ ਨਰਮ ਮੁਲਾਇਮ ਕੱਪੜੇ ਦੇ ਜਾਂਦੇ। ਕੁਝ ਸਮੇਂ ਦੇ ਲਈ ਉਸਦੀਆਂ ਪੀੜਾਂ ਕੱਜੀਆਂ ਜਾਂਦੀਆਂ, ਥੋੜੇ ਸਮੇਂ ਬਾਅਦ ਇਹਨਾਂ ਰੇਸ਼ਮੀ ਮੁਲਾਇਮ ਕੱਪੜਿਆਂ ਦੇ ਵਿੱਚ ਵੀ ਸਿੰਮ ਦਾ ਲਹੂ ਦਿਸਣ ਲੱਗ ਪੈਂਦਾ। ਪਿੰਡ ਦੇ ਸਿਆਣੇ ਪਤਵੰਤਿਆਂ ਨੇ ਸਲਾਹ ਬਣਾਈ ਕਿ ਉਹਨਾਂ ਦੋਵਾਂ ਜਣਿਆਂ ਨੂੰ ਉਹਨਾਂ ਦੇ ਪਿੰਡ, ਸ਼ਹਿਰ ਅਤੇ ਪਰਿਵਾਰ ਬਾਰੇ ਸਾਰਾ ਵੇਰਵਾ ਪੁੱਛ ਕੇ ਉਸਦਾ ਜਿਹੜਾ ਕੋਈ ਦੇਸੀ ਅੰਗਰੇਜ਼ੀ ਇਲਾਜ ਕਰਵਾਇਆ ਜਾਵੇ। ਉਹ ਉਹਨਾਂ ਨੂੰ ਮਿਲਣ ਜਾ ਰਹੇ ਨੇ, ਇਸ ਬਹਾਨੇ ਸਮਾਗਮ ਦੇ ਉੱਤੇ ਪਹੁੰਚਣ ਦੇ ਲਈ ਵੀ ਸੱਦਾ ਦੇ ਆਉਣਗੇ ਤੇ ਤੁਸੀਂ ਵੀ ਆਇਓ। ਪਿੰਡ ਦੇ ਨੇੜੇ ਦੇ ਵੱਡੇ ਸਕੂਲ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਣਾ ਸੀ, ਕਿਸੇ ਮੰਤਰੀ ਨੇ ਝੰਡਾ ਲਹਿਰਾਉਣ ਆਉਣਾ ਸੀ। ਉਸ ਤੋਂ ਵੀ ਉਹਨਾਂ ਦੇ ਲਈ ਮਦਦ ਮੰਗ ਲੈਣਗੇ, ਭਾਈ ਤੁਸੀਂ ਹੀ ਮਦਦ ਕਰੋ ਕੁਝ। ਪਿੰਡ ਦੇ ਰਿਟਾਇਰ ਹੋ ਚੁੱਕੇ ਮਾਸਟਰ ਤੇ ਫੌਜੀ ਮਿਲ ਪਏ, ਉਹਨਾਂ ਨੂੰ ਵੀ ਨਾਲ ਚੱਲਣ ਦੇ ਲਈ ਕਿਹਾ ਗਿਆ, ਤੁਸੀਂ ਵੀ ਚੱਲੋ। ਪਹਿਲਾਂ ਉਹਨਾਂ ਨਾ ਨੁੱਕਰ ਕੀਤੀ, ਫਿਰ ਕਰ ਭਲਾ ਹੋ ਭਲਾ ਆਖਦਿਆਂ ਨਾਲ ਤੁਰ ਪਏ। ਫੌਜੀ ਤੇ ਮਾਸਟਰ ਜੀ ਉਹਨਾਂ ਦੇ ਨਾਲ ਗੱਲੀ ਪੈ ਗਏ ਤੇ ਉਹਨਾਂ ਆਪਣੀ ਨੌਕਰੀ ਸਮੇਂ ਦੇ ਇਮਾਨਦਾਰੀ ਦੇ ਨਾਲ ਫਰਜ਼ ਨਿਭਾਉਣ ਦੀਆਂ ਬਹੁਤ ਹੀ ਗੱਲਾਂ ਸੁਣਾਈਆਂ ਕਿ ਅਸੀਂ ਨੌਕਰੀ ਕਿਵੇਂ ਕਰਦੇ ਸੀ। ਉਹ ਦੋਵੇਂ ਹੀ ਉਹਨਾਂ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਨੇ। ਅੱਜ ਨੌਜਵਾਨ ਦੇ ਜ਼ਖਮਾਂ ਦੇ ਵਿੱਚ ਵੀ ਜਿਵੇਂ ਦਰਦ ਘਟ ਗਿਆ ਹੋਵੇ। ਪੰਚ ਅਤੇ ਸਰਪੰਚ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਵੀ ਹੈਰਾਨ ਨੇ ਹੋ ਰਹੇ ਨੇ। ਉਹਨਾਂ ਨੂੰ ਤਾਂ ਅਜੋਕੇ ਸਮੇਂ ਦੇ ਨਾਲ ਨਾਲ ਇਤਿਹਾਸ ਦੀ ਵੀ ਬਹੁਤ ਜਾਣਕਾਰੀ ਸੀ। ਜਦੋਂ ਉਹ ਉਹਨਾਂ ਦੇ ਨਾਲ ਗੱਲਾਂ ਕਰਕੇ ਵਾਪਸ ਆਉਣ ਲੱਗੇ ਤਾਂ ਸਰਪੰਚ ਬੋਲਿਆ, ਮੈਨੂੰ ਤਾਂ ਕੁਛ ਕਾਲਾ ਮਾਲਾ ਜਿਹਾ ਲੱਗਦਾ, ਇਹਨਾਂ ਨੂੰ ਇੰਨੀ ਜਾਣਕਾਰੀ ਕਿੱਥੋਂ ਮਿਲੀ ਹੈ? ਮੈਨੂੰ ਤਾਂ ਲੱਗਦਾ ਕਿ ਇਹ ਬਹੁਤ ਪੜ੍ਹੇ ਲਿਖੇ ਹੋਣਗੇ, ਚੱਕਰ ਦਾ ਕੋਈ ਹੈ ਜ਼ਰੂਰ, ਇੱਥੇ ਆਉਣ ਦਾ ਵੀ ਕੋਈ ਹੋਰ ਹੀ ਮਕਸਦ ਹੋਊਗਾ। ਪੰਚ ਨੇ ਵੀ ਹਾਮੀ ਭਰੀ। ਇੱਕ ਗੱਲ ਹੋਰ ਹੈ ਦੇਖੀ, ਫੌਜੀ ਤੇ ਮਾਸਟਰ ਐਂ ਗੱਲਾਂ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਜਾਣਦੇ ਹੋਣ। ਸਰਪੰਚ ਬੋਲਿਆ, ਕਿਤੇ ਇਹੀ ਨਾ ਕੋਈ ਪੰਗਾ ਖੜਾ ਕਰਦੇ ਨੇ ਯਾਰ, ਸਮਾਂ ਤਾਂ ਜਿਵੇਂ ਦੁੱਗਣੀ ਤਿੱਗਣੀ ਚਾਲੇ ਚੱਲ ਰਿਹਾ ਸੀ, ਹੁਣ ਤਾਂ ਅਜੇ ਸਮਾਗਮ ਦੀਆਂ ਤਿਆਰੀਆਂ ਦੀਆਂ ਗੱਲਾਂ ਹੋ ਰਹੀਆਂ, ਹੁਣੇ ਕਹੀ ਜਾਂਦੇ ਨੇ ਕਿ ਵੋਟਾਂ ਵੀ ਸਿਰ ਤੇ ਆ ਗਈਆਂ। ਪਿੰਡ ਦੇ ਮੋਹਤਬਾਰ ਬੰਦਿਆਂ ਦੀ ਵੇਲ ਖਤਮ ਹੋ ਗਈ ਤੇ ਸਾਰੇ ਪਿੰਡ ਦੇ ਵਿੱਚ ਅੰਦਰ ਖਾਤੇ ਹਿਲਜੁਲ ਸ਼ੁਰੂ ਹੋ ਗਈ। ਲੋਕ ਅੰਦਰੋਂ ਬਾਹਰੋਂ ਇੱਕ ਨਾਰੇ, ਅੰਦਰੋਂ ਅੰਦਰੀ ਸਕੀਮਾਂ ਲੱਗਣ ਲੱਗ ਪਈਆਂ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੇ ਉੱਤੇ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਿਹੜਾ ਪਿੰਡ ਇੱਕ ਲੱਗਦਾ ਹੁੰਦਾ ਸੀਗਾ ਉਸਦੇ ਵਿੱਚ ਕਈ ਤੜੇ ਉੱਭਰ ਆਏ। ਗਲੀ ਮੁਹੱਲੇ ਵਾਲਿਆਂ ਤਾਂ ਕਿ ਇਕੱਠੇ ਹੋਣਾ ਸੀ, ਟੱਬਰਾਂ ਦੇ ਵਿੱਚ ਵੀ ਏਕਾ ਨਾਰਿਆ ਤੇ ਸਿਆਣੇ ਲੋਕ ਇਹ ਸਭ ਦੇਖ ਕੇ ਝੂਰਦੇ ਰਹੇ। ਚੋਣਾਂ ਦਾ ਐਲਾਨ ਹੁੰਦਿਆਂ ਹੀ ਵੱਖ ਵੱਖ ਪਾਰਟੀਆਂ ਵਾਲੇ ਲੋਕ ਖੱਲਾਂ ਖੂੰਜਿਆਂ ਦੇ ਵਿੱਚੋਂ ਵੀ ਵੋਟਰਾਂ ਨੂੰ ਲੱਭਦੇ ਫਿਰਦੇ। ਨੇਤਾ ਲੋਕ ਪਿੰਡ ਵਾਲਿਆਂ ਨੂੰ ਪੈਸੇ ਦਾ ਲਾਲਚ, ਬੋਤਲਾਂ ਦਾ ਲਾਲਚ, ਨੌਕਰੀਆਂ ਦਾ ਲਾਲਚ ਤੇ ਹੋਰ ਨਸ਼ਿਆਂ ਦਾ ਲਾਲਚ ਦੇ ਕੇ ਵੋਟਾਂ ਆਪਣੇ ਪੱਖ ਦੇ ਵਿੱਚ ਕਰਨ ਦਾ ਜਿਹੜਾ ਯਤਨ ਕਰਦੇ ਰਹਿੰਦੇ। ਪਿੰਡ ਵਾਲੇ ਵੀ ਇਸ ਪਾਸੇ ਉਲਝ ਪਏ। ਹਰ ਰੋਜ਼ ਵੱਖ ਵੱਖ ਪਾਰਟੀਆਂ ਦੇ ਨੇਤਾ ਜਨਤਾ ਨੂੰ ਆਪਣੇ ਵਾਅਦਿਆਂ ਦੇ ਨਾਲ ਭਰਮਾਉਣ ਦੀ ਕੋਸ਼ਿਸ਼ ਕਰਦੇ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਕਾਫੀ ਹੱਦ ਤੱਕ ਕਾਮਯਾਬੀ ਹੋ ਗਈਆਂ। ਬਹੁਤੇ ਲੋਕ ਪਿਛਲਾ ਸਾਰਾ ਭੁੱਲ ਭੁਲਾ ਕੇ ਉਹਨਾਂ ਦੇ ਪੈਂਤੜਿਆਂ ਦੇ ਵਿੱਚ ਆ ਗਏ। ਪਿੰਡ ਦੇ ਵਿੱਚ ਹਰ ਰੋਜ਼ ਇਕੱਠ ਹੁੰਦਾ, ਕਦੇ ਕਿਸੇ ਪਾਰਟੀ ਵਾਲੇ ਆਉਂਦੇ ਤੇ ਕਦੇ ਕਿਸੇ ਵਾਲੇ। ਹਾਕਮ ਧਿਰ ਵੀ ਚੋਣਾਂ ਤੋਂ ਕੁਝ ਕੁ ਸਮਾਂ ਪਹਿਲਾਂ ਪੁਰਾਣੇ ਕੀਤੇ ਵਾਅਦਿਆਂ ਦੇ ਵਿੱਚੋਂ ਕੁਝ ਕੁ ਪੂਰੇ ਕਰਨ ਦਾ ਦਿਖਾਵਾ ਕਰਨ ਲੱਗ ਪਈ। ਸਭ ਨੂੰ ਪਤਾ ਸੀ ਲੋਕ ਤਾਜ਼ਾ ਲਿਪਿਆ ਦੇਖਦੇ ਨੇ। ਚੋਣ ਜਾਬਤੇ ਤੋਂ ਪਹਿਲਾਂ ਲੰਮੇ ਸਮੇਂ ਤੋਂ ਲਮਕਾਏ ਕੰਮਾਂ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ। ਬੇਰੁਜ਼ਗਾਰਾਂ ਨੂੰ ਕਈ ਕਈ ਸਾਲ ਦੇ ਲਾਰਿਆਂ ਪਿੱਛੋਂ ਨਿਯੁਕਤੀ ਪੱਤਰ ਦੇਣੇ ਸ਼ੁਰੂ ਹੋ ਗਏ। ਨਿਯੁਕਤੀ ਪੱਤਰ ਦਿੰਦੇ ਹੋਏ ਵੱਡੀਆਂ ਵੱਡੀਆਂ ਫੋਟੋਆਂ ਅਖਬਾਰਾਂ ਤੇ ਛਪਣ ਲੱਗ ਪਈਆਂ, ਨੀਂਹ ਪੱਥਰ ਰੱਖੇ ਜਾਣ ਲੱਗ ਪਏ। ਪਿੰਡੋਂ ਬਾਹਰ ਰਹਿੰਦੇ ਇਨ੍ਹਾਂ ਦੋ ਦੁਖਿਆਰਿਆਂ ਵੱਲੋਂ ਲੋਕਾਂ ਦਾ ਧਿਆਨ ਘੱਟ ਹੀ ਗਿਆ, ਪਤਾ ਨਹੀਂ ਮੌਸਮ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ। ਉਸ ਨੌਜਵਾਨ ਦੀ ਤਕਲੀਫ ਵਧਣ ਲੱਗ ਪਈ। ਕਈ ਵਾਰ ਉਹ ਦਰਦ ਦੇ ਨਾਲ ਘਰਾ ਰਿਹਾ ਹੁੰਦਾ ਸੀ ਤੇ ਪਿੰਡ ਦੇ ਲੋਕਾਂ ਨੂੰ ਉਸਦੇ ਨਾਲ ਹਮਦਰਦੀ ਸੀ, ਉਸਦਾ ਇਲਾਜ ਕਰਵਾਉਣਾ ਚਾਹੁੰਦੇ ਸਨ। ਉਹਦੀ ਮਾਂ ਆਖਦੀ, ਮੇਰੇ ਪੁੱਤ ਦੀਆਂ ਪੀੜਾਂ ਦਾ ਇਲਾਜ ਕੋਈ ਡਾਕਟਰ ਨਹੀਂ ਕਰ ਸਕਦਾ। ਪਿੰਡ ਵਾਲਿਆਂ ਨੂੰ ਉਹਨਾਂ ਦੇ ਉੱਤੇ ਤਰਸ ਆਉਣ ਲੱਗ ਪਿਆ। ਮਹਿਸੂਸ ਕਰਦੇ ਕਿ ਜੇਕਰ ਉਹ ਉਸਦਾ ਜਿਹੜਾ ਇਲਾਜ ਹੋ ਜਾਵੇ ਤਾਂ ਬਹੁਤ ਬਹੁਤ ਵੱਡੇ ਪੁੰਨ ਦਾ ਕੰਮ ਹੈ, ਨਹੀਂ ਤਾਂ ਪਿੰਡ ਵਾਲਿਆਂ ਨੂੰ ਇਹਨਾਂ ਦਾ ਸਰਾਪ ਲੈ ਬੈਠੂਗਾ। ਆਜ਼ਾਦੀ ਦਿਵਸ ਵੀ ਆ ਗਿਆ, ਸਮਾਗਮ ਵੀ ਸ਼ੁਰੂ ਹੋ ਗਿਆ, ਜਿਵੇਂ ਕੋਈ ਜਾਦੂ ਦੇ ਨਾਲ ਦ੍ਰਿਸ਼ ਬਦਲ ਰਿਹਾ ਹੋਵੇ। ਸਟੇਜ ਤਿਆਰ ਸੀ, ਸਕੂਲ ਦੇ ਬੱਚੇ ਦੇਸ਼ ਭਗਤੀ ਦੇ ਗੀਤ ਗਾ ਰਹੇ ਨੇ, ਸਾਰਾ ਕੁਝ ਚੰਗਾ ਭਲਾ ਜਿਹੜਾ ਲੱਗ ਰਿਹਾ ਸੀ। ਛੰਨ ਵਾਲੀ ਮਾਤਾ ਵੀ ਆਈ ਹੋਈ ਸੀ, ਮੁੰਡਾ ਵੀ ਨਾਲ ਹੀ, ਉਹ ਵੀ ਅੱਜ ਬੱਚਿਆਂ ਨੂੰ ਦੇਖ ਕੇ ਬੜੇ ਖੁਸ਼ ਹੋ ਕੇ ਤਾੜੀਆਂ ਮਾਰ ਰਹੇ ਨੇ। ਗੱਡੀਆਂ ਦੇ ਕਾਫਲੇ ਆਉਣੇ ਸ਼ੁਰੂ ਹੋ ਗਏ, ਪਤਾ ਨਹੀਂ ਕੌਣ ਨੇ, ਪਰ ਇਹ ਕੀ ਹੈ, ਇਸ ਪਿੰਡ ਦੇ ਵਿੱਚ ਵੱਡੇ ਵੱਡੇ ਨੇਤਾ ਆ ਰਹੇ ਨੇ। ਸਾਰੇ ਪਾਸੇ ਕੀੜੀਆਂ ਵਾਂਗ ਪੁਲਿਸ ਹੀ ਪੁਲਿਸ ਫਿਰ ਰਹੀ ਹੈ, ਲੋਕ ਹੈਰਾਨ। ਇਹਨਾਂ ਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ, ਫਿਰ ਇਹ ਕਿੱਦਾਂ ਆ ਗਏ। ਬੱਚੇ ਸਟੇਜ ਦੇ ਉੱਤੇ ਨਾਟਕ ਖੇਡ ਰਹੇ ਹੈ, ਕੋਈ ਦੇਸ਼ ਭਗਤ ਹੋਣ ਦੀ ਭੂਮਿਕਾ ਨਿਭਾ ਰਿਹਾ ਹੈ, ਕੋਈ ਬ੍ਰਿਟਿਸ਼ ਸਰਕਾਰ ਦਾ ਅਫਸਰ ਬਣਿਆ ਹੈ। ਵੱਡੇ ਵੱਡੇ ਨੇਤਾਵਾਂ ਦੇ ਲਈ ਕੁਰਸੀਆਂ ਖਾਲੀ ਕਰਵਾਈਆਂ ਜਾਣ ਲੱਗ ਪਈਆਂ। ਬੱਚਿਆਂ ਦੇ ਨਾਟਕ ਦੇ ਵੱਲੋਂ ਧਿਆਨ ਹਟ ਕੇ ਨੇਤਾਵਾਂ ਦੇ ਵੱਲ ਹੋਣ ਲੱਗ ਪਿਆ। ਇੰਨੇ ਨੇਤਾਵਾਂ ਦੇ ਆਉਣ ਦਾ ਕਾਰਨ ਉਹਨਾਂ ਦੇ ਨਾਲ ਆਏ ਅਫਸਰਾਂ ਦੀ ਘੁਸਰ ਮੁਸਰ ਤੋਂ ਪਤਾ ਚੱਲਿਆ ਕਿ ਅੱਜ ਥਾਂ ਥਾਂ ਦੇ ਉੱਤੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਜਦੋਂ ਇਹਨਾਂ ਨੂੰ ਬਣਿਆ ਬਣਾਇਆ ਇਕੱਠ ਮਿਲ ਜਾਂਦਾ ਹੈ ਤਾਂ ਇਹ ਆਪਣੇ ਮੂੰਹ ਆਪੇ ਹੀ ਮੀਆਂ ਮਿੱਠੂ ਬਣ ਕੇ ਜਨਤਾ ਨੂੰ ਸੱਚੇ ਝੂਠੇ ਵਾਅਦਿਆਂ ਦੇ ਨਾਲ ਭਰਵਾਉਣ ਦੇ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਬੱਚਿਆਂ ਦਾ ਪ੍ਰੋਗਰਾਮ ਰੁਕਵਾ ਦਿੱਤਾ ਗਿਆ। 15-15 20-20 ਸਾਲ ਤੋਂ ਸੱਤਾ ਦੇ ਵਿੱਚ ਰਹਿਣ ਵਾਲੇ ਇੱਕ ਦੂਜੇ ਤੇ ਉਂਗਲੀਆਂ ਉਠਾ ਰਹੇ ਸਨ। ਸਮਝਦਾਰੀ ਰੱਖਣ ਵਾਲੇ ਇਹਨਾਂ ਦੀਆਂ ਗੱਲਾਂ ਸੁਣ ਕੇ ਖੁਦ ਸ਼ਰਮਿੰਦਾ ਹੋ ਰਹੇ ਨੇ। ਕਈ ਇਮਾਨਦਾਰ ਅਫਸਰਾਂ ਨੂੰ ਇਹਨਾਂ ਦੇ ਉੱਤੇ ਖਿੱਝ ਚੜ ਰਹੀ ਸੀ, ਪਰ ਇਹ ਕੀ ਹੋਈ ਕੀ ਜਾ ਰਿਹਾ। ਦੇਸ਼ ਦੇ ਮੋਹਤਬਰਾਂ ਦੇ ਨਾਲ ਹੋਰ ਵੱਡੇ ਜਿਹੜੇ ਵੱਡੇ ਨੇਤਾ, ਲੋਕ ਅੱਖਾਂ ਮਲ ਮਲ ਕੇ ਦੇਖ ਰਹੇ ਨੇ, ਇਹ ਸੱਚ ਹੈ ਜਾਂ ਸੁਪਨਾ ਹੈ ਭਾਈ, ਇਹ ਕਿੱਦਾਂ ਹੋ ਗਿਆ। ਬੱਚੇ ਨਿੰਮੋ ਝੂਣੇ ਹੋਏ ਭੁੱਖੇ ਪਾਣੇ ਇਹਨਾਂ ਨੇਤਾਵਾਂ ਦੇ ਮੂੰਹਾਂ ਦੇ ਵੱਲ ਝਾਕ ਰਹੇ ਨੇ। ਕਦੋਂ ਇਹ ਚੁੱਪ ਹੋਣ ਤੇ ਉਹ ਆਪਣਾ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ। ਉਹ ਮਾਤਾ ਦੇ ਕੋਲ ਬੈਠੇ ਹੋਏ ਨੇ ਤੇ ਹੌਲੀ ਹੌਲੀ ਉਸਦੇ ਨਾਲ ਗੱਲੀ ਪਏ ਹੈ। ਉਸਦਾ ਮੁੰਡਾ ਬੜੀ ਤਕਲੀਫ ਦੇ ਵਿੱਚ ਲੱਗ ਰਿਹਾ, ਮਾਤਾ ਬੜੀ ਬੇਚੈਨ ਹੋ ਰਹੀ ਹੈ। ਸ਼ਹੀਦਾਂ ਦੇ ਨਾਂ ਦੇ ਉੱਤੇ ਨਾਰੇ ਲੱਗ ਰਹੇ ਨੇ, ਬਾਹਾਂ ਉਲਾਰ ਉਲਾਰ ਕੇ ਵੱਖ ਵੱਖ ਸ਼ਹੀਦਾਂ ਦੇ ਨਾਂ ਲੈ ਕੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਆਖ ਰਹੇ ਨੇ। ਇੱਕ ਸਿੱਧੇ ਜਿਹੇ ਬੰਦੇ ਨੇ ਸਟੇਜ ਦੇ ਨੇੜੇ ਜਾ ਕੇ ਉੱਚੀ ਦੇਣੇ ਪੁੱਛਿਆ, ਕੋਈ ਇਹ ਵੀ ਤਾਂ ਦੱਸ ਦਿਓ ਉਹਨਾਂ ਦੀ ਸੋਚ ਹੈ ਕੀ ਸੀ। ਜਵਾਬ ਦੇਣ ਦੀ ਥਾਂ ਉਹ ਇੱਕ ਦੂਜੇ ਦੇ ਮੂੰਹ ਦੇ ਵੱਲ ਤੱਕਣ ਲੱਗ ਪਏ, ਜਿਵੇਂ ਕੋਈ ਚੋਰੀ ਫੜੀ ਗਈ ਹੋਵੇ। ਮੰਤਰੀ ਨੇ ਆਪਣੇ ਸਹਾਇਕ ਨੂੰ ਧੀਵੀਂ ਜਿਹੀ ਸੁਰ ਦੇ ਵਿੱਚ ਪੁੱਛਿਆ, ਕੀ ਸੀ ਸੋਚ ਉਹਨਾਂ ਦੀ ਯਾਰ। ਸਾਹਿਬ ਮੈਨੂੰ ਤਾਂ ਪਤਾ ਨਹੀਂ, ਉਸਨੇ ਆਪਣਾ ਹੱਥ ਮੂੰਹ ਅੱਗੇ ਕਰਦਿਆਂ ਆਖਿਆ। ਹੋਰ ਕਿਹਨੂੰ ਪਤਾ ਹੋਵੇ, ਪਤਾ ਰੱਖਿਆ ਕਰੋ ਫਿਰ, ਹੁਣ ਜਨਤਾ ਸਵਾਲ ਕਰਨ ਲੱਗ ਪਈ ਹੈ। ਮੰਤਰੀ ਜਿਹੜਾ ਸੀ ਤਿਲ ਮਿਲਾਇਆ, ਸਾਹਿਬ ਜਿਹੜੇ ਅਫਸਰ ਤੁਹਾਡੀ ਸਿਕਿਉਰਿਟੀ ਦੇ ਉੱਤੇ ਲੱਗੇ ਹੋਏ ਨੇ ਉਹ ਬਥੇਰੇ ਪੜ੍ਹੇ ਲਿਖੇ ਨੇ ਜੀ, ਉਹਨਾਂ ਨੂੰ ਪਤਾ ਹੋਣਾ, ਉਹਨਾਂ ਤੋਂ ਪੁੱਛੋ। ਜਦੋਂ ਬਾਈ ਜੀ ਸੋਚਦਾ ਇਹ ਨਹੀਂ ਪਤਾ, ਫਿਰ ਪਹਿਰਾ ਕਿਹੜੀ ਗੱਲ ਦੇ ਉੱਤੇ ਦਿਓਗੇ। ਸਵਾਲ ਕਰਨ ਵਾਲੇ ਦਾ ਦੂਸਰਾ ਸਵਾਲ ਆ ਗਿਆ, ਉਸਨੇ ਅੱਗੇ ਬੋਲਣ ਨਹੀਂ ਦਿੱਤਾ ਗਿਆ, ਉਹਨੂੰ ਚੱਕ ਲਿਆ, ਉਸਨੂੰ ਅੱਗੇ ਬੋਲਣ ਹੀ ਨਹੀਂ ਦਿੱਤਾ ਗਿਆ। ਪੁਲਿਸ ਵਾਲੇ ਫੜ ਕੇ ਪਰੇ ਨੂੰ ਲੈ ਗਏ ਤੇ ਸਾਹਮਣੇ ਬੈਠੀ ਭੀੜ ਦੇ ਵਿੱਚੋਂ ਕੋਈ ਬੁੜਬੜਾਇਆ, ਉਹਨਾਂ ਦੀ ਸੋਚ ਜਾਣਨ ਦੇ ਲਈ ਉਹਨਾਂ ਦੇ ਬਾਰੇ ਪੜ੍ਹਨਾ ਪਊ, ਨੇਤਾ ਬਣਨ ਦੇ ਲਈ ਪੜ੍ਹਾਈ ਜ਼ਰੂਰੀ ਨਹੀਂ ਹੁੰਦੀ ਹੈ। ਪਿੰਡ ਵਾਲਿਆਂ ਦੇ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ। ਬੱਚਿਆਂ ਨੇ ਇਸ਼ਾਰਾ ਮਿਲਦਿਆਂ ਹੀ ਫਿਰ ਆਪਣਾ ਨਾਟਕ ਸ਼ੁਰੂ ਕਰ ਦਿੱਤਾ। ਮਾਤਾ ਤੇ ਮੁੰਡੇ ਨੂੰ ਵੀ ਉਹਨਾਂ ਆਪਣੇ ਨਾਲ ਸ਼ਾਮਲ ਕਰ ਲਿਆ। ਦੇਖਦਿਆਂ ਹੀ ਦੇਖਦਿਆਂ ਉਸਦੇ ਰੂਪ ਬਦਲਣ ਲੱਗ ਪਏ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਲਾਲਾ ਲਾਜਪਤ ਰਾਏ ਤੇ ਹੋਰ ਬਹੁਤ ਸਾਰੇ ਰੂਪ ਜਿਨ੍ਹਾਂ ਨੂੰ ਲੋਕ ਪਛਾਣ ਨਹੀਂ ਸਕੇ, ਮੁੰਡੇ ਨੇ ਆਪਣੇ ਸਰੀਰ ਦੇ ਉੱਤੇ ਲਪੇਟੀ ਚਾਦਰ ਲਾਹੀ, ਲਹੂ ਸੇ ਮਰਿਆ। ਉਸਦੀ ਹਾਲਤ ਬੜੀ ਨਾਜ਼ੁਕ ਹੁੰਦੀ ਜਾ ਰਹੀ ਸੀ। ਇਸ ਨੂੰ ਲਹੂ ਲੁਹਾਨ ਕਿਹਨੇ ਕੀਤਾ ਹੈ? ਨੇਤਾਵਾਂ ਦੇ ਵਿੱਚੋਂ ਇੱਕ ਚੀਕਿਆ, ਤੁਸੀਂ ਸਾਰਿਆਂ ਨੇ, ਇੱਕ ਬੱਚੇ ਨੇ ਜਵਾਬ ਦਿੱਤਾ। ਇੱਕ ਬੱਚਾ ਜਿਸਨੇ ਕਾਲਾ ਕੋਟ ਪਾਇਆ ਸੀ, ਉਸਨੇ ਸਾਰਿਆਂ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ, ਤੁਹਾਡੇ ਵਿੱਚੋਂ ਅੱਧਿਆਂ ਤੋਂ ਵੱਧ ਤੇ ਕੇਸ ਬਣਦਾ ਹੈ ਅਟੈਂਪਟ ਟੂ ਮਰਡਰ ਦਾ, ਅਸੀਂ ਤਾਂ ਇਹਨੂੰ ਜਾਣਦੇ ਵੀ ਨਹੀਂ ਹੈ। ਇੱਕ ਨੇਤਾ ਬੋਲ ਪਿਆ, ਵੀ ਸਾਨੂੰ ਕੀ ਪਤਾ ਇਹ ਕੌਣ ਹੈ? ਲਲਿਤ ਦੇ ਬੇਟੇ ਦੇ ਵਿੱਚ ਜਿਵੇਂ ਕਿਸੇ ਵੱਡੇ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। ਉਹ ਵਿਅੰਗਮਈ ਢੰਗ ਦੇ ਨਾਲ ਹੱਸਿਆ ਤੇ ਬੋਲਿਆ, ਸੱਚ ਗਿਆ ਤੁਸੀਂ, ਇਹਨੂੰ ਭੁੱਲ ਗਏ ਜਿਹਦੇ ਕਰਕੇ ਤੁਸੀਂ ਵੱਡੇ ਵੱਡੇ ਨੇਤਾ ਬਣੇ ਹੋ। ਸਾਰਿਆਂ ਇਸ ਨੂੰ ਜਿਹੜਾ ਸੀਗਾ ਅੱਧ ਮਰਿਆ ਕਰ ਛੱਡਿਆ, ਇਸ ਨੂੰ ਖਤਮ ਕਰਨ ਦੇ ਲਈ ਨਿਤ ਨਵੇਂ ਜ਼ਖਮ ਦਿੰਦੇ ਹੋ। ਅਜੇ ਕਹਿੰਦੇ ਹੋ ਜਾਣਦੇ ਹੀ ਨਹੀਂ ਨਾ, ਅਸੀਂ ਤਾਂ ਜਾਣਦੇ ਹੀ ਨਹੀਂ ਇਹਨੂੰ, ਲਾਣਤ ਹੈ ਤੁਹਾਡੇ ਤੇ। ਓਏ, ਸਾਹਮਣੇ ਬੈਠਾ ਲਲਿਤ ਡਰ ਗਿਆ ਕਿ ਉਸਦਾ ਪੁੱਤ ਕਿਵੇਂ ਵੱਡੇ ਵੱਡੇ ਲੀਡਰਾਂ ਸਾਹਮਣੇ ਜ਼ੁਬਾਨ ਚਲਾ ਰਿਹਾ। ਤੁਹਾਡੇ ਵਿੱਚੋਂ ਬਹੁਤਿਆਂ ਦੇ ਹੱਥ ਇਸਦੇ ਖੂਨ ਦੇ ਨਾਲ ਰੰਗੇ ਹੋਏ ਨੇ। ਪਿਓ ਪੁੱਤ ਦੀਆਂ ਨਜ਼ਰਾਂ ਮਿਲੀਆਂ, ਪਰ ਬੱਚੇ ਤੇ ਪਿਓ ਦੀ ਵੱਟੀ ਘੂਰੀ ਦਾ ਕੋਈ ਅਸਰ ਨਾ ਹੋਇਆ। ਇੱਕ ਅਧਿਆਪਕ ਬੱਚੇ ਦੇ ਕੰਨ ਦੇ ਵਿੱਚ ਕੁਝ ਕਹਿ ਗਿਆ। ਮੰਚ ਉੱਪਰ ਦੇਸ਼ ਦੇ ਜਿਹੜੇ ਮੋਹਰੀ ਨੇਤਾ ਆ ਰਹੇ ਨੇ। ਚੰਗੀ ਤਰ੍ਹਾਂ ਦੇਖਣ ਦੇ ਉੱਤੇ ਪਤਾ ਲੱਗਿਆ ਕਿ ਸਕੂਲੀ ਵਿਦਿਆਰਥੀ ਸਨ ਜਿਨ੍ਹਾਂ ਨੇ ਨੇਤਾਵਾਂ ਵਰਗੇ ਕੱਪੜੇ ਪਾਏ ਹੋਏ ਨੇ ਤੇ ਉਹਨਾਂ ਦੇ ਹੱਥ ਇਸ ਤਰ੍ਹਾਂ ਸਨ ਜਿਵੇਂ ਖੂਨ ਦੇ ਨਾਲ ਰੰਗੇ ਹੋਣ। ਇਹ ਸਾਰੇ ਇਸ ਨੂੰ ਮਾਰਨ ਦੇ ਉੱਤੇ ਤੁਲੇ ਹੋਏ ਨੇ। ਬੱਚੇ ਨੇ ਉਹਨਾਂ ਦੇ ਵੱਲ ਇਸ਼ਾਰਾ ਕਰਦਿਆਂ ਫਿਰ ਗਿਆ। ਇਹ ਤਾਂ ਦੇਸ਼ ਦੇ ਰਾਖੇ ਨੇ, ਰਾਖੇ, ਭੀੜ ਦੇ ਵਿੱਚੋਂ ਆਵਾਜ਼ ਆਈ। ਕਹਿਣ ਨੂੰ ਰਾਖੇ ਨੇ, ਇਹ ਤਾਂ ਉਸ ਵਾੜ ਵਰਗੇ ਨੇ ਜਿਹੜੇ ਖੇਤ ਨੂੰ ਖਾਣ ਲੱਗ ਜਾਂਦੀ ਹੈ। ਮਾਤਾ ਦੇ ਮੱਥੇ ਦੇ ਉੱਤੇ ਪੁੱਤ ਦੇ ਲਈ ਚਿੰਤਾ ਦੀਆਂ ਲਕੀਰਾਂ ਉੱਭਰੀਆਂ ਹੋਈਆਂ ਨੇ। ਉਹ ਸਾਫ਼ ਸੁਥਰੇ ਲਿਬਾਸ ਦੇ ਵਿੱਚ ਪਰਦੇ ਦੇ ਉੱਤੇ ਬਣੇ ਦੇਸ਼ ਦੇ ਨਕਸ਼ੇ ਦੇ ਅੱਗੇ ਖੜੀ ਸੀ। ਬੱਚਾ ਡਿੱਕ ਡੋਲੇ ਖਾਂਦੇ ਡਿੱਗਦੇ ਜ਼ਖਮੀ ਨੌਜਵਾਨ ਵੱਲ ਭੱਜਿਆ ਤੇ ਫੌਜੀ ਮਾਸਟਰ, ਇੱਕ ਦੋ ਨੇਤਾ ਅਤੇ ਅਫਸਰ ਜਿਹੜੇ ਆਪਣੇ ਫਰਜ਼ ਨਿਭਾਉਣ ਵਾਲੇ ਪਾਸਿਓਂ ਬੇਦਾਗ ਸਨ, ਕਿਸੇ ਦੀ ਭਲਾਈ ਦੇ ਲਈ ਆਪਣੇ ਕੱਪੜਿਆਂ ਦੇ ਉੱਤੇ ਦਾਗ ਲੱਗਣ ਤੋਂ ਨਹੀਂ ਸਨ ਡਰਦੇ, ਤੇ ਕੁਝ ਬੱਚਿਆਂ ਨੇ ਭੱਜ ਕੇ ਉਸਨੂੰ ਸੰਭਾਲ ਲਿਆ, ਡਿੱਗਣ ਨਹੀਂ ਦਿੱਤਾ ਗਿਆ। ਕਈ ਅਫਸਰ ਉਸਨੂੰ ਬਚਾਉਣ ਦੇ ਲਈ ਅੱਗੇ ਆਉਣਾ ਚਾਹੁੰਦੇ ਸਨ, ਪਰ ਨੇਤਾਵਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਹੋਣ ਤੋਂ ਡਰਦੇ ਅੱਗੇ ਨਾ ਵੱਧ ਸਕੇ। ਤੁਸੀਂ ਜਿਹੜੀਆਂ ਦਾਤੀਆਂ ਇਸ ਦੀਆਂ ਜੜ੍ਹਾਂ ਦੇ ਵਿੱਚ ਚਲਾ ਰਹੇ ਹੋ ਨਾ, ਉਹ ਇਸ ਦੀਆਂ ਨਹੀਂ, ਤੁਹਾਡੀਆਂ ਆਪਣੀਆਂ ਜੜ੍ਹਾਂ ਨੇ। ਇਹ ਹੈ ਕੌਣ, ਇਹ ਕੌਣ ਹੈ, ਇਹ ਤਾਂ ਦੱਸ ਦਿਓ, ਇੱਕ ਨੇਤਾ ਨੇ ਉੱਚੀ ਆਵਾਜ਼ ਦੇ ਵਿੱਚ ਪੁੱਛਿਆ। ਇੱਕ ਇਹ ਹੈ ਲੋਕਤੰਤਰ, ਇਹ ਲੋਕਤੰਤਰ ਹੈ, ਉਸਨੇ ਬੜੇ ਜੋਸ਼ ਦੇ ਨਾਲ ਤੇ ਭਰੀਆਂ ਅੱਖਾਂ ਦੇ ਨਾਲ ਕਿਹਾ। ਸਾਰੇ ਪਾਸੇ ਚੁੱਪ ਵਰਤ ਗਈ। ਅਟੈਂਪਟ ਟੂ ਮਰਡਰ, ਥਾਂ ਭਸਮ ਕਰ ਦੇਣ ਵਾਲੀ ਨਜ਼ਰ ਸੁੱਟਦਿਆਂ ਬੱਚਾ ਬੁੜਬੜਾਇਆ ਤੇ ਉਸਦਾ ਚਿਹਰਾ ਭਖ ਰਿਹਾ ਸੀ, ਉਸਦਾ ਚਿਹਰਾ ਅੱਗ ਵਾਂਗੂ ਭਖ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਸਾਡੇ ਮੁਲਕਾਂ ਦੇ ਹਾਲਾਤ, ਤੇ ਸਾਹਮਣੇ ਬੈਠ ਕੇ ਤੇ ਸਾਨੂੰ ਬੇਵਕੂਫ ਹਰ 5 ਸਾਲਾਂ ਬਾਅਦ ਬਣਾ ਦਿੰਦੇ ਆ। ਅਟੈਂਪਟ ਟੂ ਮਰਡਰ, ਕਹਾਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ, ਦੁਆਬਾ ਰੇੜ ਦਾ ਮੰਚ। ਉਮੀਦ ਕਰਦੇ ਹਾਂ ਇਸ ਨੂੰ ਵੀ ਓਨਾ ਹੀ ਪਿਆਰ ਮੁਹੱਬਤ ਦੋਗੇ, ਤੇ ਸਮੇਂ ਦੇ ਉੱਤੇ ਕਟਾਕਸ਼ ਕਰਦੀ ਹੈ ਕਹਾਣੀ ਹੈ ਅਟੈਂਪਟ ਟੂ ਮਰਡਰ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਸੀ ਹਰ ਵਾਰ ਦੀ ਤਰ੍ਹਾਂ। ਜੀ ਦੋਸਤੋ, ਕਹਾਣੀ ਬਾ ਕਮਾਲ ਤੇ ਅੱਜ ਦੇ ਹਾਲਾਤਾਂ ਦੇ ਉੱਤੇ ਪੂਰੀ ਢੁੱਕਦੀ ਹੈ। 100%, 101% ਜੋ ਹਾਲਾਤ ਨੇ, ਨਾਰੇ ਤੇ ਵਾਅਦੇ ਕਰਕੇ ਸਾਰਾ ਕੁਝ ਹੋ ਰਿਹਾ, ਤੇ ਦੇਖਦੇ ਹਾਂ ਹੁਣ ਕੀ ਕੁਝ ਜਿਹੜੀ ਹੈ ਇਹਨਾਂ ਦੇ ਨਾਲ ਬੀਤਦੀ ਹੈ, ਕਿਉਂਕਿ ਸਮਾਂ ਹੁਣ ਲੋਕਾਂ ਦਾ ਆ ਗਿਆ। ਲੋਕ ਨਿਰਧਾਰਿਤ ਕਰਨਗੇ ਹੁਣ ਅਸੀਂ ਇਹਨਾਂ ਦੇ ਨਾਲ ਕੀ ਸਲੂਕ ਕਰਨਾ ਹੈ ਤੇ ਕਿਹੋ ਜਿਹਾ ਸਲੂਕ ਇਹਨਾਂ ਨੇ ਹਕੂਮਤਾਂ ਦੇ ਵਿੱਚ ਰਹਿੰਦੇ ਹੋਏ ਸਾਡੇ ਨਾਲ ਕੀਤਾ ਹੈ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤਦ ਤੱਕ ਤੁਹਾਡੇ ਸੁਨੇਹੇ ਲੈਣਾ। ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਕਾਲ ਤੁਸੀਂ ਕਰ ਸਕਦੇ ਹੋ ਜੇ ਗੱਲਬਾਤ ਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਆਖਰ ਦੇ ਵਿੱਚ ਦੋਸਤੋ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੁਨੇਹਾਂ ਦੀ, ਜਿਸ ਦੇ ਵਿੱਚ ਔਜਲਾ ਸਾਹਿਬ ਦੇ ਤੇ ਹੋਰ ਸਾਰੇ ਸੱਜਣਾਂ ਦੇ ਦੋਸਤਾਂ ਦੇ ਸੁਨੇਹੇ ਨੇ, ਤੇ ਇੱਧਰੋਂ ਸ਼ੁਰੂ ਕਰ ਲੈਂਦੇ, ਉੱਧਰਲੇ ਪਾਸੇ ਅੱਧੇ ਕੁ ਦਿਖ ਰਹੇ ਨੇ ਜੀ। ਤੇ ਹਾਂਜੀ, ਇੱਕ ਮਿੰਟ ਜੀ, ਸੁਨੇਹੇ ਕੱਢ ਲਈਏ ਤੁਹਾਡੇ ਤੇ, ਜਿਸ ਦੇ ਵਿੱਚ ਦੋਸਤੋ ਸੁਨੇਹੇ, ਇੱਕ ਮਿੰਟ ਜੀ, ਇੱਕ ਮਿੰਟ, ਇੱਧਰ ਉੱਧਰ ਕੰਮ ਹੋ ਗਿਆ ਫਿਰ ਜੀ, ਕਿਉਂਕਿ ਕਈ ਵਾਰੀ ਵਿੱਚ ਐਡ ਚੱਲ ਪੈਂਦੀ ਹੈ ਜੀ ਤੇ ਮਸਲੇ ਹੋਰ ਪਾਸੇ ਨੂੰ ਭੜਕ ਜਾਂਦੇ ਆ ਜੀ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਪ੍ਰੋਗਰਾਮ ਸੁਣ ਰਹੇ ਨੇ, ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਤੇ, ਲਾਈਕ ਨੰਬਰ ਭੇਜੇ 4 ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੁਆਬਾ ਪਰਿਵਾਰ ਨੂੰ। ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ, ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਸਭ ਦੋਸਤਾਂ ਨੂੰ ਕਹਿੰਦੇ ਆ। ਤੇ ਇਸੇ ਤਰ੍ਹਾਂ ਹੀ ਅਗਲਾ ਦਵਿੰਦਰ ਭਾਰਤ ਜੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ UAE ਤੋਂ, ਸਤਿ ਸ਼੍ਰੀ ਅਕਾਲ ਭੇਜਦੇ ਸਭ ਪਰਿਵਾਰ ਨੂੰ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਤੇ ਸਤਿ ਸ਼੍ਰੀ ਅਕਾਲ ਪਿਆਰਿਓ ਮੁਕੱਦਰ ਜੀ ਔਲਖ ਸਾਹਿਬ ਭੇਜਦੇ ਨੇ ਤੇ ਔਜਲਾ ਸਾਹਿਬ ਲਿਖਦੇ ਨੇ ਦਿਲ ਮੰਗੇ ਮੋਰ ਅਰਬ ਦੇਸ਼ ਦੇ ਵਿੱਚ ਰਹਿਣ ਲੱਗ ਗਏ ਕਹਿੰਦੇ ਜੀ। ਤੇ ਅੱਛਾ ਜੀ, ਰਾਜਨ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਇਮਾਨਦਾਰੀ ਤੇ ਕੋਈ ਸ਼ੱਕ ਹੈ ਕਹਿੰਦੇ ਜੀ, ਤੇ ਔਜਲਾ ਸਾਹਿਬ ਲਿਖਦੇ ਨੇ ਕਿਤੇ ਪੁਤਿਨ ਵਾਂਗ ਜਾਂ ਚੀਨ ਵਾਂਗ ਰਹਿੰਦੀ ਉਮਰ ਤੱਕ ਮੈਂ ਹੀ ਮੈਂ ਨਾ ਹੋ ਜਾਵੇ ਕਹਿੰਦੇ ਜੀ। ਬਿਲਕੁਲ ਹੈ ਜੀ, ਪੁਤਿਨ ਤੇ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਚੋਣ ਤੇ ਅਗਲਾ ਕਹਿੰਦਾ ਜੀ ਉਹਨੇ ਤਾਂ ਵੈਸੇ 10 ਸਾਲ ਪਹਿਲਾਂ ਹੀ ਐਲਾਨ ਦਿੱਤਾ ਸੀਗਾ ਕਿ 2049 ਤੱਕ ਉਹ ਹੀ ਜਿਹੜਾ ਨੇ ਰਹਿਣਗੇ ਜੀ, ਕਰਤਾ ਧਰਤਾ ਸਾਰਾ ਰੂਸ ਦਾ, ਤੇ ਬਾਕੀ ਦੇਖਦੇ ਹਾਂ। ਔਜਲਾ ਸਾਹਿਬ ਕਹਿੰਦੇ ਦੁੱਗਣਾ ਤਾਂ ਤੇਲ ਹੋ ਗਿਆ ਰਾਜਨ ਜੀ, ਰਿੱਟ ਕਰ ਦੇਵੋ, ਤੁਸੀਂ ਕਿਹੜਾ ਫੀਸ ਲੈਣੀ ਜਾਂ ਦੇਣੀ ਆ ਰਾਜਨ ਜੀ। ਜੀਰਾ ਸਾਹਿਬ ਕਹਿੰਦੇ ਨੇ ਸੈਣੀ ਸਾਹਿਬ ਕਾਨੂੰਨ ਹੀ ਪਾਸ ਕਰਤਾ, ਜਦੋਂ ਵੀ ਕੋਈ ਚੈਲੰਜ ਹੈ ਹੀ ਨਹੀਂ ਹੈ ਜੀ ਉਹਨਾਂ ਨੂੰ, ਫਿਰ ਉਹੀ ਕਰੂ ਜੋ ਸਰਕਾਰਾਂ ਕਹਿੰਦੀਆਂ ਨੇ। ਤੇ ਔਜਲਾ ਸਾਹਿਬ ਕਹਿੰਦੇ ਨੇ ਪਰ ਬਰੀ ਹੁੰਦੇ ਹੀ ਗੁਨਾਹਗਾਰ ਨੇ, ਪਰ ਇਨਸਾਫ਼ ਕਦੇ ਮਿਲਿਆ ਬੇਗੁਨਾਹ ਨੂੰ ਰਾਜਨ ਜੀ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ, ਦੁਆਬਾ ਰੇਡੀਓ ਪਰਿਵਾਰ ਨੂੰ। ਔਜਲਾ ਸਾਹਿਬ ਕਹਿੰਦੇ ਹੋਰ ਕਿਹੜੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਮੁਕੱਦਰ ਵੀਰੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਰਘੁਜੀਤ ਵਿਰਕ ਦੀ ਗੱਲ ਕਰਦੇ ਹਾਂ ਜੀ, ਜਦੋਂ ਗੱਲ ਚੱਲ ਰਹੀ ਸੀ ਤੇ ਹਾਂਜੀ ਮੁਕੱਦਰ ਜੀ ਗੱਲ ਕਰਦੇ ਸੀ, ਵਿਰਕ ਉਹਨਾਂ ਦਾ ਨਾਂ ਲਿਆ ਸੀ ਉਹਨਾਂ ਨੇ, ਤੇ ਔਜਲਾ ਸਾਹਿਬ ਨੇ ਧਿਆਨ ਦਵਾਇਆ ਰਘੁਜੀਤ ਵਿਰਕ ਉਹਨਾਂ ਦਾ। ਸ਼ੁਕਰੀਆ ਔਜਲਾ ਸਾਹਿਬ, ਮੈਨੂੰ ਨਾਂ ਨਹੀਂ ਚੇਤੇ ਰਹਿੰਦੇ ਸੱਚੀ ਗੱਲ ਦੱਸਾਂ ਤਾਂ, ਪਤਾ ਨਹੀਂ, ਚਲੋ ਸ਼ੁਕਰੀਆ ਤੁਸੀਂ ਯਾਦ ਰੱਖਦੇ ਹੋ ਤੇ ਜੋ ਵੀ ਗੱਲ ਚੱਲਦੀ ਹੈ ਉਹਦੇ ਵਿੱਚ ਹੁੰਗਾਰਾ ਭਰਦੇ ਹੋ। ਮੁਹੰਮਦ ਜੀ ਕਹਿੰਦੇ ਔਜਲਾ ਸਾਹਿਬ ਕਹਿੰਦੇ ਜੋ ਮੌਕਾ ਮਿਲੂ ਤਾਂ ਹੀ ਕਹਿੰਦੇ ਸੇਵਾ ਕਰੇਗਾ ਅਗਲਾ, ਜੇ ਮੌਕਾ ਦਿਓ ਮਿਲੂਗਾ ਤਾਂ। ਮੁਹੰਮਦ ਜੀ ਕਹਿੰਦੇ ਆ ਸੋਹਣੀ ਪੇਸ਼ਕਾਰੀ, ਸੋਹਣੀ ਗੱਲਬਾਤ ਹੋ ਰਹੀ ਹੈ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਬਿਲਕੁਲ, ਚੋਣਾਂ ਜੋ ਬਾਕੀ ਸਮੇਂ ਤੇ ਹੁੰਦੀਆਂ ਨੇ ਉਸੇ ਤਰ੍ਹਾਂ ਫਿਰ ਇਹ ਕਿਉਂ ਨਹੀਂ ਹੁੰਦੀਆਂ ਜੀ। ਬਿਲਕੁਲ ਹੈ ਜੀ, ਚੋਣਾਂ ਹੋਣੀਆਂ ਚਾਹੀਦੀਆਂ ਨੇ, ਉਹ ਸਹਿਮਤੀ ਆਪਾਂ ਸਭ ਨੇ ਜਿਤਾਈ ਹੈ। ਅੱਗੇ ਲਿਖਦੇ ਨੇ ਚਾਰਜ ਬੀਬੀ ਦੇ ਉੱਤੇ ਕਿਹੜੇ ਚਾਰਜ ਲੱਗੇ ਨੇ ਜੀ, ਉਹ ਸੇਵਾ ਵਾਲੇ ਸੀ ਤੇ ਨਾਰਾਜ਼ ਨਹੀਂ ਹੋਣਾ ਜੀ ਕਹਿੰਦੇ ਆਪਾਂ ਮੁਕੱਦਰ ਜੀ। ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ, ਗੁਰੀਮਾਨ ਸਾਹਿਬ ਲਿਖਦੇ ਨੇ ਗੁਰੀਮਾਨ ਜੀ ਤੇ ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਰਾਜਨ ਜੀ ਨੂੰ, ਇਸੇ ਤਰ੍ਹਾਂ ਮੁਹੰਮਦ ਜੀ ਨੂੰ, ਹਰਵਿੰਦਰ ਜੋਲ ਭੈਣ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਮੁਹੰਮਦ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ ਤੋਂ ਸਤਿ ਸ਼੍ਰੀ ਅਕਾਲ ਗੁਰੀਮਾਨ ਜੀ ਭੇਜਦੇ ਨੇ ਤੇ ਓਕੇ ਵੈਰੀ ਓਕੇ ਵੀਰ ਰਾਜਨ ਸੈਣੀ ਜੀ ਆਉਂਦੇ ਆ ਜੀ ਕਹਿੰਦੇ ਮੁਹੰਮਦ ਜੀ। ਗੁਰੀਮਾਨ ਜੀ ਨੂੰ ਆਪਣੇ ਮੁਕੱਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਸਿੰਘ ਕਹਿੰਦੇ ਨੇ ਕਿ ਬੁਡਰੁੱਖਾਂ ਵਾਲਿਆਂ ਦੀ ਲਿਖੀ ਕਲਮ ਸੁਣ ਕੇ ਕਹਿੰਦੇ ਆਨੰਦ ਆ ਜਾਂਦਾ ਵੀਰ। ਸ਼ੁਕਰੀਆ, ਧੰਨਵਾਦ ਬਾਈ ਜੀ, ਬਹੁਤ ਸੋਹਣੀਆਂ ਰਚਨਾਵਾਂ ਨੇ ਉਹਨਾਂ ਦੀਆਂ, ਪੜ੍ਹਨ ਯੋਗ ਨੇ ਜੀ। ਸਮੇਂ ਸਮੇਂ ਦੇ ਉੱਤੇ ਚਲੋ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੈ ਤੇ ਉਹਨਾਂ ਦੀ ਸਾਂਝ ਆਪਾਂ ਪਾ ਰਹੇ ਹਾਂ। ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਦੋਸਤੋ ਫਿਰ ਆਖਰੀ ਕਮੈਂਟ ਪੜ੍ਹਦੇ ਹਾਂ ਤਾਂ ਫਿਰ ਆਗਿਆ ਲੈਂਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ, ਸਰਕਾਰ ਸਰੋਤਿਆਂ ਨੂੰ ਜੀ,
0: ਸਤਿ ਸ੍ਰੀ ਅਕਾਲ।
2: ਉਹੀ ਤਾਂ ਗੱਲ ਆਈ, ਜਾਂ ਤਾਂ ਬੀਬੀ ਦੇ ਪਹਿਲੀ ਕਿਹੜੀ ਕੇਸ ਪਿਆ ਇਹਦੇ ਤੇ
0: ਜੀ,
2: ਇਹਦਾ ਪਹਿਲਾਂ ਵੀ ਇਹੋ ਜਿਹੇ ਚਾਰਜ ਲੱਗੇ ਸੀ, ਫਿਰ ਉੱਥੇ ਕਿਹੜੀ ਸੇਵਾ ਨੂੰ ਰੱਖੀ ਸੀ?
0: ਬਿਲਕੁਲ ਹੈ ਜੀ, ਬਿਲਕੁਲ ਜੀ,
2: ਜੋ ਕਿਸੇ ਦੀ ਵੀ ਸ਼ਾਸ ਸੀ, ਕੋਈ ਹੁਣ ਲਾਂਦਨੀ ਵੀ ਉਹਨਾਂ ਦੀ ਸ਼ਾਸ ਸੀ ਭਾਈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਸਰਾਵਾਂ ਤਾਂ ਅਕਾਲੀ ਦਲ ਦੇ ਅੰਡਰ ਆਉਂਦੀਆਂ ਨੇ ਨਾ।
0: ਬਿਲਕੁਲ ਹੈ ਜੀ,
2: ਜੇ ਹੁਣ ਤਾਂ ਜਗ੍ਹਾ ਤੁਸੀਂ ਉਹ ਦਿੱਤੀ ਹੋਈ ਹੈ ਨਾ ਉਹਨੂੰ।
0: ਬਿਲਕੁਲ ਦਰੁਸਤ ਹੈ ਜੀ,
2: ਇਹ ਕਿਸੇ ਇਲਜ਼ਾਮਾਂ ਤੋਂ ਹੁਣ ਇੱਕ ਭੱਜ ਨਹੀਂ ਸਕਦੇ, ਜਾਂ ਸ਼੍ਰੋਮਣੀ ਕਮੇਟੀ ਹੈ ਚਾਹੇ ਅਕਾਲੀ ਦਲ, ਹੁਣ ਤਾਂ ਹੈ ਹੀ ਨੀ ਜੀ। ਠੀਕ ਹੈ, ਉਹ ਹਰਪ੍ਰੀਤ ਨੂੰ ਜਾਣਦੀ ਸੀ, ਪਤਾ ਹੈ ਜਾਣਦੀ ਹੋਊ ਪਹਿਲਾਂ ਜੋ ਵੀ ਸੀ ABC, ਪਰ ਹੁਣ ਉਹ ਤੁਹਾਡੇ ਆਲਮੋਸਟ 11 ਮਹੀਨੇ ਤੋਂ ਕਿੱਥੇ ਹੈ?
0: ਬਿਲਕੁਲ ਹੈ ਜੀ, ਜਿਹੜੇ ਆਪਣੇ ਆਪ ਨੂੰ ਗੁਰੂ ਦੇ ਲੜ ਲੱਗੇ ਦੱਸਦੇ ਸੀਗੇ, ਹੁਣ ਚਲੋ ਸਿਆਸੀ ਬਣ ਗਏ ਨੇ ਉਹ, ਚਾਹੇ ਜਿਹੜੇ ਵੀ ਨੇ ਇਹਨਾਂ ਦੇ ਵਿੱਚ, ਤੇ ਉਹ ਦੇਖੋ ਇਹ ਚੀਜ਼ਾਂ ਨੂੰ ਮਤਲਬ ਕਿ ਕੱਢ ਕੱਢ ਕੇ ਲਿਆ ਰਹੇ ਨੇ ਤੇ ਉਹ ਚੀਜ਼ ਨੂੰ ਹੋਰ ਵੀ ਪ੍ਰਮੋਟ ਕਰ ਰਹੇ ਨੇ ਮੈਨੂੰ ਲੱਗਦੇ ਨੇ ਜੀ, ਅਸਲ ਦੇ ਵਿੱਚ ਸਿਆਸਤ ਤਾਂ ਉਹ ਵੀ ਕਰ ਰਹੇ ਨੇ ਨਾ।
2: ਗੱਲ ਤਾਂ ਜਦੋਂ ਉਹ ਅਕਾਲ ਤਖ਼ਤ ਦੇ ਜਥੇਦਾਰ ਕੋਲ ਗਈ ਸੀ ਨਾ
0: ਜੀ,
2: ਜੇ ਇਹ ਸਿਆਣੇ ਹੁੰਦੇ ਇੱਧਰ ਨੂੰ ਗੱਲ ਆਉਣੀ ਨਹੀਂ ਸੀ ਚਾਹੀਦੀ,
0: ਬਿਲਕੁਲ
2: ਆਉਣੀ ਨਹੀਂ। ਮੈਂ ਨਹੀਂ ਕਹਿੰਦਾ ਕਿ ਇਹ ਫੜੇ ਨਹੀਂ ਜਾਣੇ ਚਾਹੀਦੇ ਬੰਦੇ, ਫੜੇ ਜਾਣੇ ਚਾਹੀਦੇ ਸੀ, ਪਰ ਆ ਜਾਣੀ ਜਿਹੜੀ ਸਾਡੇ ਧਰਮ ਦੀ ਕੌਮ ਦੀ ਇੰਨਾ ਜ਼ਿਆਦਾ ਬਦਨਾਮੀ ਹੋਈ ਹੈ, ਤੇ ਜਥੇਦਾਰ ਦੀ ਵੀ ਗਲਤੀ ਹੈ, ਧਾਮੀ ਦੀ ਵੀ ਗਲਤੀ ਹੈ, ਸਾਰੇ ਦੀ ਗਲਤੀ ਹੈ,
0: ਬਿਲਕੁਲ ਹੈ ਜੀ।
2: ਚਾਹੇ ਉਹਨਾਂ ਦਾ ਇਹਦੇ ਵਿੱਚ ਰੋਲ ਨਹੀਂ, ਪਰ ਉਹਨਾਂ ਨੇ ਆਪਦੇ ਬੰਦੇ ਨੂੰ ਬਚਾਉਣ ਲਈ ਪਤਾ ਨਹੀਂ ਕੀ ਇਹਦੇ ਵਿੱਚ, ਜਾਂ ਉਹਨਾਂ ਨੂੰ ਐਂ ਹੋਣਾ ਹਨੀ ਬੀਬੀ ਦੂਏ ਪਾਸੇ ਦੂਏ ਦੇ ਵਿਰੋਧੀ ਵਾਲਿਆਂ ਦੇ ਜਾ ਕੇ ਐਫਆਈਆਰ ਕਰਾਉਗੀ ਉਹਨਾਂ ਦੀ ਵਧਾਈ
0: ਕਰ ਦੇਵੇ ਜੀ।
2: ਹਾਂ ਚਲੋ, ਬਾਕੀ ਇਹ ਕਹਾਣੀ ਦੱਸ ਤਾਂ ਕਹਾਣੀ ਦਾ ਹੀ, ਹੁਣ ਅੱਜ ਦੇਖੋ ਐਡਾ ਮੁੱਦਾ ਨਸ਼ੇ ਦਾ ਬਣਾਇਆ ਹੋਇਆ,
0: ਬਿਲਕੁਲ
2: ਹਰ ਬੰਦਾ ਕਹਿ ਰਿਹਾ, ਹਰ ਪਾਰਟੀ ਕਹਿ ਰਹੀ ਹੈ ਨਸ਼ਾ ਅਸੀਂ ਖਤਮ ਕਰ ਦਾਂਗੇ, ਨਸ਼ਾ ਅਸੀਂ ਖਤਮ ਕਰ ਦਾਂਗੇ
0: ਜੀ,
2: ਆਪ ਹੀ ਕਹਿ ਕੇ ਅਸੀਂ 4 ਮਹੀਨੇ ਚ ਨਸ਼ਾ ਖਤਮ ਹੋ ਗਿਆ, ਕੇਜਰੀਵਾਲ ਦਿੱਲੀ ਬੈਠਾ ਬੋਲ ਰਿਹਾ ਸੀ ਉਦੋਂ,
0: ਨਾਲੇ ਦੇਖੋ
2: 4 ਮਹੀਨੇ ਵਿੱਚ ਨਸ਼ਾ ਖਤਮ ਕਰ ਦਾਂਗੇ।
0: ਇੱਕ ਪਾਸੇ ਤਾਂ ਔਜਲਾ ਸਾਹਿਬ ਹੁਣ ਸਾਰੀਆਂ ਪਾਰਟੀਆਂ ਮੰਨਦੀਆਂ ਨੇ ਕਿ ਨਸ਼ਾ ਹੈਗਾ ਹੈ ਜੀ, ਤੇ ਦੂਸਰੇ ਪਾਸੇ ਜਦੋਂ ਲੋਕ ਆਵਾਜ਼ ਚੁੱਕਦੇ ਨੇ ਨਸ਼ੇ ਦੇ ਖਿਲਾਫ ਤੇ ਉਹਨਾਂ ਨੂੰ ਚੱਕ ਚੱਕ ਕੇ ਅੰਦਰ ਡੱਕਦੇ ਨੇ, ਮਾਰਦੇ ਆ, ਕੁੱਟਦੇ ਆ, ਸਾਰਾ ਕੁਝ ਕਰਦੇ ਪਏ ਨਸ਼ਾ ਕਰਦੇ ਆ,
2: ਜਦੋਂ ਜਦੋਂ ਲੱਤਾਂ ਤੋੜਦੇ ਨੇ ਕਿਸੇ ਨੂੰ ਮਾਰਦੇ ਨੇ ਉਦੋਂ ਕਿੱਥੇ ਹੁੰਦੇ ਨੇ ਇਹ,
0: ਬਿਲਕੁਲ ਹੈ ਜੀ।
2: ਉਹ ਫਿਰ ਪੁਲਿਸ ਦੀ ਤੇ ਮੌਜੂਦਾ ਲੀਡਰਾਂ ਦੀ ਜਿਹਨਾਂ ਦੀ ਸਰਕਾਰ ਹੁੰਦੀ ਹੈ ਰੂਲਰ ਪਾਰਟੀ, ਤੇ ਉਹਨਾਂ ਦੀ ਛਤਰ ਛਾਇਆ ਹੇਠ ਪੁਲਿਸ ਕੋਲ ਕਰ ਸਕਦੀ ਜੇ ਬੰਦੇ ਦੀ ਕੁੱਟੇ ਹੋਏ ਦੀ ਰਿਪੋਰਟ ਨਹੀਂ ਲਾਗੂ ਕਰਦਾ ਕੋਈ,
0: ਬਿਲਕੁਲ ਹੁਣ ਕਰੋ ਪਰਚੇ ਇਹਨਾਂ ਦੇ ਉੱਤੇ, ਚਾਹੇ ਵਿਰੋਧੀ ਪਾਰਟੀਆਂ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਨਸ਼ਾ ਹੈ ਪੰਜਾਬ ਦੇ ਵਿੱਚ ਜਾਂ ਇਦਾਂ, ਉਹਨਾਂ ਨੂੰ ਕਿਉਂ ਨਹੀਂ ਤੁਸੀਂ
2: ਬਰਨਾਲੇ ਕੋਲ ਦਾ ਸਰਪੰਚ ਨੇ ਉਹਦੀ ਲੱਤਾਂ ਹੀ ਤੋੜੀਆਂ, ਇੱਕ ਬਠਿੰਡੇ ਕੱਲੀ ਸੀ ਉਹਦੇ ਕੁੱਟਿਆ,
0: ਬਿਲਕੁਲ ਹੈ ਜੀ।
2: ਉਹਨਾਂ ਦੀ ਕਿਵੇਂ ਹਿੰਮਤ ਪਈ ਜੇ ਪੁਲਿਸ ਉਹਦੇ ਨਾਲ ਖੜੀ ਹੁੰਦੀ,
0: ਜੀ ਜੀ ਬਿਲਕੁਲ ਹੈ ਜੀ।
2: ਤੇ ਹੁਣ ਸਾਰੀ ਇਹ ਕਹਿੰਦੇ ਨੇ ਅਸੀਂ ਕਰਾਂਗੇ, ਤੇ ਕੋਈ ਯਾਤਰਾ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਤੇ ਆ ਸਿਸੋਦੀਆ ਕਹਿੰਦਾ ਜੇ ਸਾਡੀ ਸਰਕਾਰ ਨਾ ਆਈ ਪੰਜਾਬ ਨਸ਼ਿਆਂ ਚ ਫੇਰ
0: ਚਲੇ
2: ਦੁਬਾਰਾ, ਹੁਣ ਕੀ ਹੋਇਆ,
0: ਬਿਲਕੁਲ
2: ਹੁਣ ਕੀ ਹੋ ਰਿਹਾ, ਉਹ ਜਿਹੜੀ ਕਹਾਣੀ ਹੈ ਵੀ ਇਹੀ ਕੁਛ ਹੈ ਜੀ
0: ਜੀ
2: ਹਾਂਜੀ। ਹਰ ਬੰਦਾ ਜੀ ਆਪਦੇ ਵਾਸਤੇ ਦੇਖੋ ਇਹ ਦਾ ਹੈ ਜੀ,
0: ਬਿਲਕੁਲ ਹੈ ਜੀ ਬਿਲਕੁਲ।
2: ਤੇ ਜਿਹੜੇ 100-100 ਰੁਪਏ ਨੂੰ ਤਰਸੇ ਦੇ ਉਹ 100-100 ਕਰੋੜ ਦੇ ਮਾਲਕ ਹੋ ਗਏ, ਤੇ ਗੱਲ ਇਹ ਹੈ ਵੀ ਸਿਆਸਤ ਸਿਆਸਤ ਦਾ ਬੂਟਾ ਹੀ ਇੰਨਾ ਵਧੀਆ ਕਿ ਇਹਦਾ ਫਲੇ ਇੰਨਾ, ਮੁੜ ਕੇ ਇੱਕ ਵਾਰੀ ਜੜ ਲੱਗ ਗਈ ਤੇ ਪਾਣੀ ਪੁਣੀ ਪਾਉਣ ਦੀ ਲੋੜ ਨੀ,
0: ਬਿਲਕੁਲ ਸਾਰੀ ਉਮਰ ਦੀ ਪੈਨਸ਼ਨ ਲੱਗ ਜਾਂਦੀ ਆ, ਹੋਰ ਕੀ ਚਾਹੀਦਾ ਜੀ ਜੀ। ਔਜਲਾ ਸਾਹਿਬ ਮਿਊਟ ਹੋ ਗਿਆ ਜੀ, ਹਾਂਜੀ ਔਜਲਾ ਸਾਹਿਬ ਦੀ ਨਾਲ ਨਾਲ ਗੱਲ ਸੁਣਦੇ ਆ ਤੇ ਨਾਲ ਨਾਲ ਕਮੈਂਟ ਪੜੀ ਜਾਂਦੇ ਆ, ਤੇ ਹਾਂਜੀ
2: ਇਸ ਕਰਕੇ ਜੀ ਦੇਖੋ ਲੋਕਾਂ ਦਾ ਵੀ ਉੱਡਾ ਹੀ ਕਸੂਰ ਆ, ਕੱਲਾ ਇਹ ਨੀ ਹੈ
0: ਜੀ,
2: ਘੱਟੋ ਘੱਟ ਪਿੰਡ ਪਿੰਡ ਦੀ ਪੰਚਾਇਤ ਜਾਂ ਮਾਪੇ ਦਾ ਨਾਲ ਖੜਦੇ ਹੀ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਨੇ,
0: ਬਿਲਕੁਲ ਜੀ
2: ਉਹ ਮਾਪੇ ਦਾ ਨਾਲ ਖੜੇ ਹੀ ਨੇ ਨਾ
0: ਜੀ,
2: ਕਿਉਂ ਨੀ ਕਿ ਇਹ ਲੋਕ ਇਕੱਠੇ ਹੋ ਕੇ ਇੱਕ ਮੁਹਿੰਮ ਚਲਾ ਦੇਣ ਵੀ ਸਾਡੇ ਪਿੰਡ ਚ ਅਸੀਂ ਆਹ ਹੋਣ ਨੀ ਦੇਣਾ।
0: ਦੇਖੋ ਸਰਪੰਚ ਨੂੰ ਪੰਚ ਨੂੰ ਜਾਂ ਕਹਿ ਲੋ
2: ਸਰਪੰਚ ਨੂੰ ਵੀ ਛੱਡਣ ਜੀ, ਸਰਪੰਚ ਨੂੰ ਵੀ ਛੱਡਣ, ਲੋਕ ਜਦ ਲੋਕ
0: ਹੁੰਦਾ ਜੀ,
2: ਮਾਵਾਂ ਆਪੇ ਤੁਰਨਗੀਆਂ ਨਾਲ ਜੀ,
0: ਬਿਲਕੁਲ ਹੈ ਜੀ,
2: ਪਿਓ ਆਪੇ ਤੁਰਨਗੇ, ਪਰਿਵਾਰ ਆਪੇ ਤੁਰ ਪੈਣਗੇ, ਗਲਤ ਹੈ ਕਿ ਹਰ ਬੰਦਾ ਜੀ ਆਪਦੇ ਨਿੱਜ ਨਾਲ
0: ਬੱਚੇ, ਉਹ ਕਹਿੰਦਾ ਸਾਨੂੰ ਕੀ ਹੈ ਨਾ ਉਹੀ
2: ਸਾਨੂੰ
0: ਕੀ ਹੈ।
2: ਜਿਵੇਂ ਮੈਂ ਤੁਹਾਨੂੰ ਅੱਗੇ ਵੀ ਕਹਾਣੀ ਸੁਣਾਈ ਵੀ ਹਾਲਾਤ ਇਹ ਨੇ ਕਿ ਪਿੰਡ ਦੀ ਉਹ ਕੁੜੀ ਨੂੰ ਪ੍ਰਵਾਸੀ ਛੇੜੀ ਜਾਂਦਾ ਜੀ, ਮੈਂ ਕਾਲਾ ਕਰ ਕਰਕੇ ਹੰਭ ਗਿਆ, ਕਹਿੰਦੇ ਅਸੀਂ ਕੀ ਲੈਣਾ, ਮੈਂ ਕੋਈ ਗੱਲ ਨੀ ਕਿਸੇ ਦੇ ਤੁਹਾਡੇ ਤੇ ਵੀ, ਫਿਰ ਕਿਸੇ ਨੇ ਵੀ ਐਂ ਕਹਿਣਾ ਅਸੀਂ ਕੀ ਲੈਣਾ
0: ਜੀ,
2: ਇਹ ਹਾਲਾਤ ਬਣੇ ਹੋਏ ਨੇ ਜੀ
0: ਜੀ।
2: ਅੱਗੇ ਮਤਲਬ ਮੈਂ ਸੁਣਦਾ ਸੀ ਸੁਖਦੇਵ ਵਿਰਕ ਦੋਸਤ ਜੀ ਆਪਣਾ ਬਹੁਤ ਵਧੀਆ ਐਸ ਪੀ ਰਿਟਾਇਰ, ਉਹਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ
0: ਜੀ,
2: ਉਹ ਕਹਿੰਦਾ ਜੀ ਦੇਖੋ ਵੀ ਅੱਗੇ 4 ਪਿੱਲਰ ਹੁੰਦੇ ਸੀਗੇ,
0: ਹਾਂਜੀ,
2: ਇੱਕ ਕਹਿੰਦਾ ਜਿਹੜੇ ਤੁਰਦੇ ਫਿਰਦੇ ਸਾਡੇ ਬਜ਼ੁਰਗ ਹੁੰਦੇ ਸੀ, ਸਾਡੇ ਥੱਪੜ ਮਾਰ ਦਿੰਦੇ ਸੀ
0: ਜੀ, ਘੂਰੀ ਵੜ ਦਿੰਦੇ,
2: ਇੱਕ ਉਹ ਪਿੱਲਰ ਹੁੰਦਾ ਸੀ ਘਰਾਂ ਦੇ ਪਿੰਡਾਂ ਦੇ ਵਿੱਚ, ਇੱਕ ਪੰਚਾਇਤ ਹੁੰਦੀ ਸੀ ਜੋ ਪਿੰਡ ਦੇ ਮੋਹਤਵਾਰ ਬੰਦੇ ਹੁੰਦੇ ਸੀਗੇ, ਫਿਰ ਧਾਰਮਿਕ ਲੋਕ ਹੁੰਦੇ ਸੀ,
0: ਪਿੰਡ ਤੋਂ ਬਾਹਰ ਨੀ ਨਿਕਲਦੇ ਸੀ, ਕੁਝ ਵੀ ਵਾਪਰ ਜਾਂਦਾ,
2: ਕਹਿੰਦਾ ਵੀ ਫੇਰ ਕਿਤੇ ਜਾ ਕੇ ਥਾਣੇ ਗੱਲ ਪਹੁੰਚਦੀ ਹੁੰਦੀ ਸੀਗੀ,
0: ਬਿਲਕੁਲ
2: ਗੱਲ ਉੱਥੇ ਹੀ ਨਿਬੜ ਜਾਂਦੀ ਸੀ
0: ਜੀ,
2: ਕਿਸੇ ਨੂੰ ਫਿਰਦੇ ਨੂੰ ਕਿਸੇ ਨਸ਼ਾ ਕਰਦੇ ਨੂੰ ਕੋਈ ਬੰਦਾ ਘੂਰ ਦਿੰਦਾ ਸੀ,
0: ਬਿਲਕੁਲ
2: ਟੀਚਰ ਹੁੰਦੇ ਸੀਗੇ, ਅਗਲਾ ਟੀਚਰ ਨੂੰ ਜੇ ਕੋਈ ਬੱਚਾ ਗਲਤੀ ਕਰਦਾ ਸੀ ਟੀਚਰ ਥੱਪੜ ਮਾਰਦਾ ਸੀ ਤਾਂ ਟੀਚਰ ਕੋਈ ਦੁਬਾਰਾ ਲੈ ਕੇ ਜਾਂਦੇ ਵੀ ਦੋ ਹੋਰ ਛੱਡ,
0: ਬਿਲਕੁਲ ਹੈ ਜੀ,
2: ਟੀਚਰ ਵੀ ਇਹ ਪਿੱਲਰ ਦੇ ਵਿੱਚ ਆਉਂਦਾ ਸੀ, ਕਹਿੰਦਾ ਹੁਣ 4 ਪਿੱਲਰ ਫੇਲ ਹੋ ਗਏ,
0: ਫੇਲ ਹੋ ਗਏ,
2: ਜੇ ਕੋਈ ਨਸ਼ਾ ਵੇਚਣ ਵਾਲੇ ਨੂੰ ਫੜਾਉਂਦਾ ਉਹਦੇ ਉਹਨੂੰ ਕੁੱਟਦੇ ਨੇ, ਜੇ ਕਈ ਬਜ਼ੁਰਗ ਕਿਸੇ ਦੇ ਮੁੰਡੇ ਦੇ ਜਵਾਕ ਦੇ ਥੱਪੜ ਮਾਰਦੇ ਆ ਘੂਰਦਾ ਉਹਦੇ ਜਾ ਕੇ ਘਰੇ ਲਾਂਭਾ ਲੈ ਕੇ ਵੀ ਕੌਣ ਤੂੰ ਕੌਣ ਹੁੰਦਾ, ਟੀਚਰ ਜਵਾਕ ਨੂੰ ਹੱਥ ਨੀ ਲਾ ਸਕਦਾ, ਕਹਿੰਦਾ ਇਹ ਜਿਹੜਾ 4 ਪਿੱਲਰ ਸੀ ਸਾਡੇ ਫੇਲ ਕਰਤੇ
0: ਜੀ,
2: ਕਹਿੰਦਾ ਮੁੜ ਕੇ ਸਾਰਾ ਕੁਝ ਫੇਲ ਹੋਇਆ, ਕਹਿੰਦਾ ਆ ਕੇ ਨਜ਼ਲਾ ਝਾੜਦੇ ਨੇ ਪੁਲਿਸ ਤੇ ਜਾਂ ਸਿਵਲ ਪ੍ਰਸ਼ਾਸਨ ਤੇ।
0: ਬਿਲਕੁਲ ਜੀ,
2: ਸਿਵਲ ਪ੍ਰਸ਼ਾਸਨ ਨੇ ਕਿੱਥੋਂ ਸੂਹ ਲੈਣੀ ਹੈ ਵੀ ਕੌਣ ਗਲਤ ਆ ਕੌਣ ਸਹੀ ਹੈ,
0: ਨਾਲੇ ਉਹਨੇ
2: ਤਾਂ ਲੋਕਾਂ ਚੋਂ ਹੀ ਲੈਣੀ ਹੁੰਦੀ ਹੈ।
0: ਇੱਕ ਕਰਦਾਰ
2: ਗੱਲ ਮੈਂ ਉਹਦੀ ਕੱਟਣੀ ਭੁੱਲ ਗਿਆ, ਮੈਨੂੰ ਬਹੁਤ ਵਧੀਆ ਗੱਲ ਲੱਗੀ, ਕਿਤੇ ਲੱਭੀ ਦੁਬਾਰਾ।
0: ਉਹ ਕਹਿੰਦਾ
2: ਸਿਵਲ ਅਸੀਂ ਕਿੱਥੋਂ ਲੈਣੀ ਨੀ ਸੂਹ, ਅਸੀਂ ਤਾਂ ਲੋਕਾਂ ਚੋਂ ਹੀ ਲੈਣੀ ਹੈ।
0: ਨਾਲੇ ਦੇਖੋ ਇੱਕ ਕਰਦਾਰ ਉਹਦੇ ਵਿੱਚ
2: ਸਾਰੇ ਸਿਸਟਮ ਫੇਲ ਹੋਏ ਖੜੇ ਨੇ ਜੀ। ਹੁਣ
0: ਇੱਕ ਕਰਦਾਰ ਉਹਦੇ ਵਿੱਚ ਹੋਰ ਹੁੰਦਾ ਸੀ, ਇੱਕ ਅਮਲੀ ਦਾ ਕਰਦਾਰ ਹੁੰਦਾ ਸੀ, ਚਾਹੇ ਉਹ ਜੋ ਮੁਝ ਕੰਮ ਜੋ ਕੁਝ ਵੀ ਕਰਦਾ ਸੀ, ਪਰ ਉਹ ਪੂਰੇ ਪਿੰਡ ਦੀ ਖਬਰ ਰੱਖਦਾ ਸੀ, ਆਲੇ ਦੁਆਲੇ ਦੀ ਖਬਰ ਰੱਖਦਾ ਸੀ, ਤੇ ਨਾਲੇ ਉਹਨੂੰ ਦੇਖੋ ਉਹ ਸੱਥ ਦੇ ਵਿੱਚ ਬਰਾਬਰ ਬਿਠਾਇਆ ਜਾਂਦਾ ਸੀ, ਹੁਣ ਉਹ ਦੂਰੀ ਨੀ ਕੀਤਾ ਉਹਨੂੰ, ਮਤਲਬ ਕਿ ਨਕਾਰਿਆ ਨੀ ਜਾਂਦਾ ਸੀ ਜੀ, ਪਰ ਅੱਜ ਜਿਹੜੇ ਨੇ ਉਹ ਕਿਤੇ ਨਾ ਕਿਤੇ ਦੂਰੀਆਂ ਪੈ ਗਈਆਂ।
2: ਹਰ ਚੀਜ਼ ਨੂੰ ਤੁਸੀਂ ਕਿਸੇ ਦੇ ਜਵਾਕ ਨੂੰ ਹੱਥ ਨੀ ਲਾ ਸਕਦੇ, ਮਾਸਟਰ ਬੱਚੇ ਨੂੰ ਨੀ ਘੂਰ ਸਕਦਾ।
0: ਬਿਲਕੁਲ ਹੈ ਜੀ,
2: ਧਾਰਮਿਕ ਲੋਕ ਸਾਡੇ ਜਿਨ੍ਹਾਂ ਨੇ ਸਾਨੂੰ ਹੋਰ ਸੇਧ ਦੇਣੀ ਸੀ ਉਹ ਕਿਹੜੇ ਪਾਸੇ ਨੂੰ ਗਰਕ ਰਹੇ ਨੇ,
0: ਤੁਰ ਪਏ ਨੇ ਜੀ।
2: ਤੇ ਪੰਚਾਇਤ ਜੀ ਨੇ ਘਰੇ ਫੈਸਲਾ ਨਿਬੇੜਨਾ ਹੁੰਦਾ ਸੀ ਤੇ ਉਹ ਆਪਦਾ ਥਾਣੇ ਗਣ ਧੁੱਪ ਕਰੀ ਬੈਠੀ ਹੈ
0: ਜੀ,
2: ਤੇ ਹਰ ਚੀਜ਼ ਅਲਜ ਗਈ।
0: ਬਿਲਕੁਲ ਹੈ ਜੀ,
2: ਅੱਗੇ ਪਿੰਡ ਦੀ ਗੱਲ ਪਿੰਡੋਂ ਬਾਹਰ ਜਾਂਦੀ ਨੀ ਸੀ ਹੁੰਦੀ
0: ਜੀ। ਬਿਲਕੁਲ ਹੈ ਜੀ,
2: ਤਾਂ ਕਹਿੰਦੇ ਜੇ ਕੋਈ ਬਾਹਰਲਾ ਬਜ਼ੁਰਗ ਕਿਸੇ ਨੇ ਥੱਪੜ ਮਾਰ ਕੇ ਜਵਾਕ ਨੂੰ ਘਰੇ, ਉਹਨੂੰ ਕਹਿੰਦ੾ ਦੋ ਹੋਰ ਕਿਉਂ ਨੀ ਛੱਡੀਆਂ।
0: ਬਿਲਕੁਲ, ਤੇਰੀ ਗਲਤੀ ਹੋ ਗਈ ਕੁਛ ਨਾ ਕੁਛ। ਬਿਲਕੁਲ,
2: ਹਾਂਜੀ, ਟੀਚਰ ਕੋਟ ਟੀਚਰ ਕੋਟ ਦਾ ਉਹਨੂੰ ਕਹਿੰਦੇ ਹੋਟਾ
0: ਜੀ।
2: ਤੇ ਹੁਣ ਤੁਸੀਂ ਜਿਹੜਾ ਇਹ ਆ ਸਾਰਾ ਸਟ੍ਰਕਚਰ ਢਾਂਚਾ ਹੀ ਫੇਲ ਹੋ ਗਿਆ, ਖਤਮ ਹੋ ਗਿਆ।
0: ਬਿਲਕੁਲ,
2: ਪੁਲਿਸ ਵੀ ਕੱਲੀ, ਮੈਂ ਨੀ ਕਹਿੰਦਾ ਪੁਲਿਸ ਸਹੀ ਆ, ਪਰ ਪੁਲਿਸ ਕੱਲੀ ਕੀ ਕਰ ਸਕਦੀ ਆ, ਪੁਲਿਸ ਵੀ ਬਾਣ ਦੇ ਨਾਲ ਚੱਲ ਸਕਦੀ ਆ ਨਾ,
0: ਕਿਉਂਕਿ ਉਹ ਸਮਾਜ ਦਾ ਹਿੱਸਾ ਹੀ ਨੇ, ਸਾਰਾ ਕੁਝ ਹੀ ਆ ਜੀ। ਉੱਥੇ ਹੀ ਰਹਿੰਦੇ ਨੇ ਨਾ। ਬਿਲਕੁਲ,
2: ਮੈਂ ਨੀ ਕਹਿੰਦਾ ਸਹੀ ਨੇ, ਮੈਂ ਗੱਲ ਚੋ ਗੱਲ ਕੱਢੀ ਆ ਵੀ ਮਤਲਬ ਉਹਨਾਂ ਦੀ ਜਿਹੜੀ ਅੰਦਰਲੀ ਪੀੜਾ ਵੀ, ਅਸੀਂ ਵੀ ਕਿੰਨਾ ਕੁਛ ਕਰ ਸਕਦੇ ਜੇ ਲੋਕ ਸਹਿਯੋਗ ਦੇਣਗੇ, ਸਾਰਾ ਕੁਝ ਠੀਕ ਹੋ ਜਾਂਦਾ।
0: ਬਿਲਕੁਲ ਹੈ ਜੀ,
2: ਸਾਰਾ ਇਹ ਹਰ ਆਵਾਮ ਇਹ ਜਿਹਾ ਜੀ। ਮੈਂ ਅੱਗੇ ਵੀ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਉਹ ਖਾੜਕੂਵਾਦ ਕਹਿ ਲੋ, ਉਹਨੂੰ ਅੱਤਵਾਦ ਕਹਿ ਲੋ
0: ਜੀ,
2: ਉਹ ਖਤਮ ਤਾਂ ਹੋ ਗਿਆ ਸੀ ਕਿ 80% ਇੱਕ ਪਾਸੇ ਆ ਗਏ ਸੀ, ਲੋਕ ਇਕੱਲੇ ਇੱਕ ਪਾਸੇ ਗਏ, ਖਤਮ ਹੋ ਗਏ।
0: ਬਿਲਕੁਲ,
2: ਇਹ ਚੀਜ਼ ਖਤਮ ਨੀ ਹੋਣੀ, ਨਾ ਗੈਂਗਸਟਰਵਾਦ ਖਤਮ ਹੋਵੇ, ਨਾ ਨਸ਼ਾ ਖਤਮ ਹੋਵੇ।
0: ਬਿਲਕੁਲ,
2: ਇਹ ਚ ਸਾਰੇ ਰਲ ਕੇ ਖਾਂਦੇ ਨੇ ਜੀ
0: ਜੀ
2: ਪੀੜ ਕੇ। ਹਾਂ, ਇਹਦੇ ਵਿੱਚ ਇਹ ਜ਼ਰੂਰ ਹੈ ਕਿ ਇਹ ਦਲਦਲ ਇਹੋ ਜਿਹੀ ਫੈਲਾ ਰਹੇ ਨੇ
0: ਜੀ,
2: ਕਿ ਉਹ ਦਲਦਲ ਦੇ ਵਿੱਚ ਤਾਂ ਇੱਕ ਦਿਨ ਤਾਂ ਪੈਰ ਜੇ ਆਪਦਾ ਨੀ, ਤਾਂ ਆਪਦੇ ਬੱਚਿਆਂ ਦਾ, ਕਿਸੇ ਨੇ ਤਾਂ ਫਸਣਾ ਹੀ ਉਹਦੇ ਵਿੱਚ।
0: ਬਿਲਕੁਲ,
2: ਜਦ ਤੁਸੀਂ ਸਮਾਜ ਇਹੋ ਜਿਹਾ ਸਿਰਜ ਕੇ ਉਹ ਸਮਾਜ ਚ ਰਹਿਣਾ ਤਾਂ ਤੁਸੀਂ ਵੀ ਆ।
0: ਬਿਲਕੁਲ ਹੈ ਜੀ,
2: ਫਿਰ ਉਹ ਸਮਾਜ ਦੇ ਵਿੱਚੋਂ ਹਵਾ ਆਬੋ ਹਵਾ, ਜਿਵੇਂ ਆ ਪਾਣੀ ਹੈ, ਗੰਧਲਾ ਵੀ ਅਸੀਂ ਕਰਿਆ ਤੇ ਕੈਂਸਰ ਵੀ ਉੱਥੋਂ ਅਸੀਂ ਸਾਨੂੰ ਹੋ ਰਿਹਾ।
0: ਬਿਲਕੁਲ ਹੈ ਜੀ,
2: ਤੇ ਸਾਹ ਮਾੜਾ ਹੋਇਆ ਤੇ ਸਾਡੀ ਉਮਰ ਵੀ ਸਾਡੀ ਉਹ ਘੱਟ ਰਹੀ ਹੈ, ਬਿਮਾਰੀਆਂ ਸਾਨੂੰ ਇਹ ਲੱਗ ਰਹੀਆਂ ਨੇ।
0: ਬਿਲਕੁਲ ਹੈ, ਥੱਬੇ ਪੈਸਿਆਂ ਦੇ ਅਸੀਂ ਚੱਕੀ ਫਿਰਦੇ ਹਾਂ ਹਸਪਤਾਲਾਂ ਚ,
2: ਚੱਕੀ ਫਿਰਦੇ ਆ ਨਾ, ਫਿਰ ਇਸ ਕਰਕੇ ਇਸੇ ਤਰ੍ਹਾਂ ਉਹ ਵੀ ਸਾਡਾ ਪਰਸੋਇਆ ਹੀ ਹੈ ਤੇ ਸਾਨੂੰ ਇਹ ਮਿਲ ਰਿਹਾ
0: ਜੀ,
2: ਤੇ ਇਹ ਜਿਹੜਾ ਸਮਾਜ ਹੈ ਇਹ ਵੀ ਸਾਡਾ ਪਰਸੋਇਆ ਸਾਨੂੰ ਮਿਲ ਰਿਹਾ। ਖਬਰ ਪੜ ਕੇ ਉਹਦੇ ਵੀ ਇੰਨੇ ਫੜ ਲਏ ਟੋਰਾਂਟੋ ਦੇ ਵਿੱਚ, ਉਹ ਫੜ ਵੀ ਤਾਂ ਹੀ ਹੋ ਰਹੇ ਨੇ,
0: ਤਾਂ ਹੀ ਹੋ ਰਹੇ ਨੇ
2: ਜੇ ਅੱਜ ਉੱਥੇ ਦੇ MPP ਜਿਹਨੂੰ MLA ਕਹਿੰਦੇ ਨੇ ਜਾਂ MP ਨੇ ਜੋ ਕੌਂਸਲਰ ਨੇ ABCD ਜੋ ਵੀ ਨੇ, ਜੇ ਉਹ ਅੱਜ ਅੱਖਾਂ ਮੀਚੀ ਬੈਠੇ ਨੇ
0: ਜੀ,
2: ਤੇ ਕੱਲ ਨੂੰ ਬੱਚੇ ਤਾਂ ਉਹਨਾਂ ਦੇ ਉੱਥੇ ਹੀ ਜਾਣੇ ਨੇ। ਇਹ ਤਾਂ ਹੈ ਨੀ ਕਿ ਤੁਸੀਂ ਦੂਨ ਪੜ੍ਹਨ ਲਾ ਦੇਗੇ, ਤੁਸੀਂ ਮਨਸੂਰੀ ਪੜ੍ਹਨ ਲਾ ਦੇਗੇ, ਤੁਸੀਂ ਸ਼ਿਮਲੇ ਪੜ੍ਹਨ ਲਾ ਦੇਗੇ।
0: ਬਿਲਕੁਲ,
2: ਇੱਥੇ ਤਾਂ ਲਾਏ ਇਹ ਜਾ ਕਿ ਜਿੱਥੇ ਥੋੜੀ ਰੈਜੀਡੈਂਸੀ ਤੁਹਾਨੂੰ ਪੜ੍ਹਾਉਣਾ ਉੱਥੇ ਹੀ ਪੈਣਾ
0: ਪੈਣਾ ਹੈ ਜੀ। ਬਿਲਕੁਲ, ਉੱਥੋਂ ਇੱਥੇ ਆ ਗਏ, ਹੁਣ ਅੱਗੇ
2: ਕਿੱਥੋਂ ਵਧੀਆ ਸਕੂਲ ਲੱਭ ਲੇਗੇ ਤੁਸੀਂ
0: ਜੀ,
2: ਤੇ ਨਾਲੇ ਜੇ ਵਧੀਆ ਸਕੂਲ ਲੱਭੇਗੇ ਉਹ ਪੈਸੇ ਵਾਲੇ ਭਾਈ, ਉਹਨਾਂ ਕੋਲ ਆਪਣੇ ਨਾਲ ਵੀ ਵੱਧ ਪੈਸਾ, ਉਹ ਜਿਹਨਾਂ ਨੇ 2 ਨੰਬਰ ਤੱਕ ਕਮਾਇਆ ਉਹ ਤਾਂ ਫਿਰ ਉਹਨਾਂ ਦੇ ਜਵਾਕ ਤਾਂ ਪਹਿਲਾਂ ਲਗਾਏ ਹੋਣੇ ਨੇ ਉੱਥੇ, ਉਹ ਹਵਾ ਤਾਂ ਪਹਿਲਾਂ ਉੱਥੇ ਪਹੁੰਚੀ ਹੋ
0: ਜੀ।
2: ਇਸ ਕਰਕੇ ਜੀ ਸਾਰੇ ਇਹ ਗੰਧਲਾ ਹੋਇਆ ਹੈ, ਤੇ ਉੱਥੋਂ ਭੱਜ ਕੇ ਇੱਥੇ ਆਏ ਸੀ, ਇੱਥੋਂ ਭੱਜ ਕੇ ਫਿਰ ਤਾਂ ਉਹੀ ਕੰਮ ਆ, ਕਿੱਥੇ ਨੂੰ ਜਾਵਾਂਗੇ,
0: ਅੱਗੇ ਤਾਂ ਸਮੁੰਦਰ ਹੀ ਆਇਆ ਓਜਲਾ ਸਾਹਿਬ, ਅੱਗੇ ਤਾਂ ਧਰਤੀ
2: ਬਸ ਫਿਰ
0: ਜੀ।
2: ਬਿਲਕੁਲ ਜੀ,
0: ਨਾਲੇ ਕਹਿੰਦੇ ਉੱਥੇ ਪਾਣੀ ਘੁੰਮਦਾ ਸਾਰਾ ਕੁਝ ਅੰਦਰ ਨੂੰ ਖਿੱਚ ਜਾਂਦਾ ਜੀ।
2: ਹੁਣ ਇਹਨਾਂ ਦੀਆਂ ਕਹਾਣੀਆਂ ਕੌਣ ਕਿੰਨੇ ਕੁ ਲੋਕ ਪੜ੍ਹ ਕੇ ਸੁਣਾਉਂਦੇ ਨੇ, ਬਡਰੁੱਖਾਂ ਜੀ ਦੇ ਕਿੰਨੇ ਕੁ ਅਸੀਂ ਲੋਕ ਸੁਣਦੇ ਹਾਂ ਜੀ। ਅਸੀਂ ਤਾਂ ਆ ਦੇਖ ਲੋ ਕਿੰਨੀ ਦੁਨੀਆ ਵਿਹਲੀ ਆ, ਭਾਜਪਾ ਵਾਲੇ ਆਪਦੀਆਂ ਰੈਲੀਆਂ ਕੱਢਣ ਲੱਗੇ ਨੇ, ਅਕਾਲੀ ਆਪਦੇ, ਉੱਧਰ ਲੋਕ ਮਿਲਣੀ ਚੱਲ ਰਹੀ ਹੈ ਜੀ, ਨਹੀਂ ਤੇ ਉੱਧਰ ਪਾਰਟੀ ਤੇ ਪਾਰਟੀ ਬਣੀ ਜਾਂਦੀ ਹੈ
0: ਜੀ।
2: ਮੈਨੂੰ ਤਾਂ ਲੱਗਦਾ ਪੰਜਾਬ ਚ ਵੋਟਾਂ ਘੱਟ ਜਾਣਗੀਆਂ, ਬੰਦੇ ਘੱਟ ਜਾਣੇ ਨੇ ਮਿਲਣ ਨੂੰ ਪਾਰਟੀ ਵਾਲੇ, ਜਿਹੜੇ ਹਾਲਾਤ ਬਣੇ ਹੋਏ ਨੇ।
0: ਬਿਲਕੁਲ ਜੀ,
2: ਹਾਂਜੀ
0: ਜੀ,
2: ਅਜੇ ਤਾਂ ਹੋਰ ਪਤਾ ਨੀ ਕੀ ਕੁਛ ਨਿਕਲਣਾ।
0: ਬਿਲਕੁਲ ਜੀ,
2: ਆ ਜਿਹੜੇ ਪੰਜਾਬ ਵਾਰਸ ਪੰਜਾਬ ਵਾਲੇ ਕਹਿੰਦੇ ਆ, ਇਹ ਦੇਖ ਲੋ ਕਿਹੋ ਜਿਹਾ ਨੂੰ ਲਈ ਜਾਂਦੇ ਨੇ ਜੀ।
0: ਬਿਲਕੁਲ,
2: ਸਾਰੀ ਫੱਟੇ ਚੱਕੀ ਜਾਂਦੇ ਨੇ ਜੀ।
0: ਬਿਲਕੁਲ,
2: ਚਲੋ ਦੇਖੋ ਜੀ, ਪਰ ਜਰੂਰ ਇਸ ਗੱਲ ਤੇ ਚਿੰਤਤ ਸਾਨੂੰ ਰਹਿਣਾ ਚਾਹੀਦਾ, ਮੈਂ ਤਾਂ ਇਹ ਗੱਲ ਕਹਿਣਾ, ਗੱਲ ਹੋਣੀ ਚਾਹੀਦੀ ਹੈ। ਹਾਂਜੀ, ਬਹੁਤ ਵਧੀਆ, ਧੰਨਵਾਦ ਜੀ, ਸਾਰਾ ਪ੍ਰੋਗਰਾਮ ਵਧੀਆ ਸੀਗਾ ਜੀ,
0: ਸ਼ੁਕਰੀਆ।
2: ਮੈਂ ਤਾਂ ਇਹ ਕਹਿੰਦਾ ਵੀ ਖਰੋ ਜੇ ਬਾਕੀ ਚੋਣਾਂ ਟਾਈਮ ਤੇ ਹੋ ਸਕਦੀਆਂ ਨੇ, ਇੱਕ ਕੋਈ MLA ਬਣ ਮਰ ਜਾਂਦਾ ਜਾਂ ਕੋਈ ਲੀਡਰ ਜਿਹੜਾ ਮੌਜੂਦਾ ਕੋਈ MP ਜਾਂ MLA, ਉਹ 6 ਮਹੀਨੇ ਚ ਲੈ ਕੇ, ਉਹ ਅਸੀਂ 6 ਮਹੀਨੇ ਚ ਕਰਾ ਦਿੰਦੇ ਹਾਂ, ਫਿਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣ ਦਾ ਟਾਈਮ ਕਿਉਂ ਨੀ ਹੁੰਦੀ?
0: ਬਿਲਕੁਲ,
2: ਹਾਂ ਮੈਨੂੰ ਮੁਕੱਦਰ ਦੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਇਹ ਚਾਹੁੰਦੇ ਸਾਡੀ ਇਲੈਕਸ਼ਨ, ਇਹ ਅਸਤੀਫੇ ਦੇ ਦੇਣ ਸਾਰਿਆਂ ਨਾਲੋਂ ਵੱਡੀ ਗੱਲ ਆ ਵੀ ਆਹ ਸਾਡੇ ਅਸਤੀਫੇ ਨੇ, ਸਾਡੀ ਸੁਣੀ ਸੁਣਵਾਈ ਉਹ ਹੈ ਨੀ
0: ਜੀ, ਬਿਲਕੁਲ ਹੈ ਜੀ।
2: ਅਸਤੀਫੇ ਕਿਉਂ ਨੀ ਦਿੰਦੇ? ਕਿਉਂਕਿ ਹੱਥ ਜਾਂ ਜਿਹਦੇ ਹੱਥ ਚ ਸ਼੍ਰੋਮਣੀ ਕਮੇਟੀ ਦੀ ਪਾਵਰ ਆ ਉਹੀ ਅਕਾਲੀ ਦਲ ਆ।
0: ਉਹਦੇ ਵਿੱਚ ਇਹ ਹੈ ਨਾ, ਉਹ ਜਿਹੜਾ ਸਭ ਹਰ ਕਿਸੇ ਨੇ ਆਪਣੇ ਫੈਮਿਲੀ ਮੈਂਬਰ ਉੱਥੇ ਮਤਲਬ ਕਿ ਰੱਖੇ ਹੋਏ ਨੇ, ਰਖਵਾਏ ਹੋਏ ਨੇ,
2: ਬਹੁਤ ਕੁਛ ਹੈ ਜੀ ਉਹਦਾ,
0: ਬਥੇਰਾ
2: ਵਾਧੂ ਹੈ ਜੀ ਵਾਧੂ
0: ਜੀ।
2: ਸਰਾਵਾਂ ਮਤਲਬ ਸਰਾਮ ਤਾਂ ਇੰਨਾ ਵਧੀਆ ਹੋਟਲ, ਉੱਥੇ ਰੇਡ ਹੀ ਨੀ ਹੋ ਸਕਦੀ। ਹੋਰ ਦੱਸੋ ਮੈਂ ਤਾਂ ਕੀ ਕਹਾਉਣਾ ਚਾਹੁੰਦੇ ਹੋ ਤੁਸੀਂ?
0: ਜੀ ਜੀ ਜੀ ਜੀ,
2: ਹੋਟਲ ਜਿੱਦਾਂ ਰੇਡ ਕਰ ਸਕਦੀ ਆ ਪੁਲਿਸ, ਸਰਾਂ ਚ ਰੇਡ ਥੋੜੋ ਕਰ ਸਕਦੀ।
0: ਬਿਲਕੁਲ ਜੀ, ਉਹ ਫਿਰ ਧਰਮ ਦਾ ਮੁੱਦਾ ਬਣ ਜਾਂਦਾ ਜੀ।
2: ਬਿਲਕੁਲ ਜੀ ਬਿਲਕੁਲ ਬਿਲਕੁਲ, ਧਰਮ ਦੀ ਆੜ ਜਾਂ ਕੁਛ ਕਰ ਰਹੇ ਨੇ
0: ਸਾਰਾ ਕੁਛ ਜੀ।
2: ਉਹ ਮੈਂ ਚਲੋ ਪਤਾ ਨੀ ਸਹਿਜ ਸਵਾਈ ਕਿਹਾ ਸੀ ਕਿਸੇ ਨੂੰ, ਮੈਂ ਕਿਹਾ ਮੇਰੀ ਵੱਲੋਂ ਮਹਾਰਾਜ ਇਸ ਵਾਰੀ ਤੂੰ ਸਿਰ ਤੇ ਚੱਕ ਲਾ, ਮੈਂ ਤਾਨੀ ਜੀ ਨੂੰ ਕਹਿੰਦਾ ਕਿਉਂ? ਮੈਂ ਤੁਸੀਂ ਸਮਝ ਲਿਆ ਇਹਨੂੰ, ਸਾਨੂੰ ਤੁਸੀਂ ਸਮਝਣ ਦੇਣਾ ਨੀ, ਅਸੀਂ ਡਰਦੇ ਮੱਥਾ ਟੇਕੀ ਜਾਂਦੇ ਆ, ਤੁਸੀਂ ਸਮਝਦੇ ਕੋਈ ਨੀ ਜੀ, ਬਸ ਗੱਲ ਇੱਥੇ ਖੜੀ ਹੈ।
0: ਬਿਲਕੁਲ,
2: ਕਿਆ ਦੇਖ ਲੋ ਕੋਲ ਹੁੰਦੇ ਕੀ ਕਰੀ ਜਾਂਦੇ ਨੇ
0: ਜੀ,
2: ਜਿੱਥੇ ਸਾਡੇ ਖਾਲਸੇ ਦਾ ਜਨਮ ਹੋਇਆ ਤੇ ਉੱਥੇ ਆ ਕੀ ਖਿਲਾਰ ਰਹੇ ਨੇ, ਕੀ ਸਾਡਾ ਸੰਦੇਸ਼ ਹੈ, ਕੀ ਸਾਡਾ ਇੱਥੇ ਆਉਣ ਵਾਲੀ ਪੀੜ੍ਹੀ ਇਹ ਗੱਲਾਂ ਸੁਣ ਕੇ ਉੱਥੇ ਜਾਊਗੀ ਸਾਡੀ ਜੀ?
0: ਨਾ ਜੀ ਨਾ ਜੀ।
2: ਹਾਂਜੀ, ਕਿੰਨੀ ਕਿੰਨੀ ਜਿਹੜੀ ਪਰਦੇਸੀ ਜਾਣ ਦਾ ਮਨ ਬਣਾਉਂਦੇ ਨੇ, ਜਾ ਕੇ ਫਿਰ ਮਸਾਂ ਆਪਾਂ ਟਾਈਮ ਕੱਢ ਕੇ ਉੱਥੇ ਜਾਂਦੇ ਜਾਂ ਪੰਜਾਬ ਚ ਵੀ ਜਿਹੜੇ ਲੋਕ ਰਹਿੰਦੇ ਨੇ ਕਿੰਨੇ ਕਿਹੋ ਜਿਹੇ ਸਥਾਨਾਂ ਤੇ ਜਾਂਦੇ ਨੇ ਜੀ,
0: ਇਹਨਾਂ
2: ਕਿ ਸਾਡੇ ਫਿਰ ਸਾਡੀ ਆਸਥਾ ਕਿੱਥੇ ਖੜੂਗੀ ਜਾ ਕੇ?
0: ਬਿਲਕੁਲ ਹੈ ਜੀ,
2: ਧੰਨਵਾਦ ਜੀ, ਬਹੁਤ ਵਧੀਆ ਜੀ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸਾਂਝੀ ਔਜਲਾ ਸਾਹਿਬ ਨਾਲ ਸਪੋਰਟ ਵੀ ਕਰਦੇ ਆ ਤੇ US ਤੋਂ ਜੁੜੇ ਸਨ ਆਖਰੀ ਕਾਲ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ, ਫਿਰ ਦੋਸਤੋ ਮੈਂ ਆਗਿਆ ਲੈਣਾ ਤੇ ਗੁਰੀਮਾਨ ਜੀ ਕਹਿੰਦੇ ਆ ਆਪਣੇ ਰਾਜ ਜਗਤਾਰ ਭਾਰਤ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਲਿਖਦੇ ਨੇ, ਰਾਜਨ ਜੀ ਤੁਸੀਂ ਵੀ ਬਖਸ਼ੀ ਜੀ ਦੀ ਆਵਾਜ਼ ਸੁਣ ਕੇ ਨੀਂਦ ਦੀ ਲੋਰ ਦੇ ਵਿੱਚ ਜਾਂਦੇ ਹੋ ਕਹਿੰਦੇ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ, ਤੇ ਗੁਰੀ ਜੀ ਕਹਿੰਦੇ ਸਿਕੰਦਰ ਵੀਰ ਜੀ ਤੁਸੀਂ ਪੱਕਾ ਕੈਮਰੇ ਲਾਏ ਨੇ ਕਹਿੰਦੇ ਰਾਜਨ ਸੈਣੀ ਵੀਰ ਜੀ ਦੇ ਉੱਤੇ, ਨੇੜੇ ਤੇੜੇ ਤੁਹਾਨੂੰ ਪਤਾ ਲੱਗ ਜਾਂਦਾ ਸਾਰੀ ਗੱਲ ਦਾ ਜੀ ਕਹਿੰਦੇ। ਤੇ ਜਗਤਾਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਗੁਰੀ ਜੀ ਨੇ। ਤੇ ਭਾਰਤ ਵੀਰ ਸਾਈਕਲ ਦਾ ਵੀ ਕਹਿੰਦੇ ਸਟੈਂਡ ਆ, ਪਰ ਟਰੰਪ ਦਾ ਕੋਈ ਸਟੈਂਡ ਨਹੀਂ ਆ, ਗੁਰੀਮਾਨ ਜੀ ਕਹਿੰਦੇ ਆ। ਤੇ ਰਾਜਨ ਜੀ ਕਹਿੰਦੇ ਆ ਪੱਕਾ ਗੁਰੀਮਾਨ ਸਾਹਿਬ ਹੋ ਸਕਦਾ ਹੈ। ਤੇ ਮੈਂ ਬਖਸ਼ੀ ਜੀ ਨੂੰ ਉਡੀਕ ਰਿਹਾ ਸੀ ਜੀ, ਤੇ ਭਾਰਤ ਸਾਹਿਬ ਆਉਣ ਦਿਓ ਜੀ, ਖ਼ਬਰਾਂ ਭਾਵੇਂ ਸਾਰੀ ਰਾਤ ਪੜੀ ਜਾਣਾ ਜੀ ਕਹਿੰਦੇ ਸੀ, ਪਰ ਮੈਨੂੰ ਸੌਣ ਦਿਓ ਕਹਿੰਦੇ ਜੀ। ਤੇ ਗੀਤ ਸੁਣ ਕੇ ਬੇਨਤੀ ਸੁਣੀ ਜਾਵੇ ਭਾਰਤ ਵੀਰ ਜੀ। ਹਾਂਜੀ ਸੁਣ ਲਏ ਜੀ, ਆਪਾਂ ਸੁਣਾ, ਬਾਅਦ ਚ ਖ਼ਬਰਾਂ ਵੀ ਸੁਣਾਤੀਆਂ, ਕਹਾਣੀ ਵੀ ਸੁਣਾਤੀ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਕਿ ਟਰੰਪ ਨੇ ਮੋਦੀ ਕੋਲੋਂ ਆਈਡੀਆ ਲਿਆ ਮੀਡੀਆ ਨੂੰ ਨੱਥ ਪਾਉਣੇ ਦਾ, ਪਰ ਅਮਰੀਕਾ ਦਾ ਮੀਡੀਆ ਟਰੰਪ ਦੇ ਹੱਥ ਕਹਿੰਦੇ ਨੀਚੇ ਆਉਣ ਵਾਲਾ ਨਹੀਂ ਹੈ। ਰਾਜਨ ਜੀ ਕਹਿੰਦੇ ਆ ਭਾਰਤ ਸਾਹਿਬ ਜੇਕਰ ਟੀਚਰ, ਹਾਂਜੀ ਇਹ ਸਾਂਝਾ ਕਰ ਹੀ ਦਿੱਤਾ ਸੀ। ਤੇ ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਜੀ, ਮੈਂ ਮਾਫ਼ੀ ਚਾਹਾਂਗਾ ਦੋਸਤੋ, ਸਮਾਂ ਵੀ ਕਾਫ਼ੀ ਹੋ ਗਿਆ। ਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ। ਤੇ ਮਾਲ ਜੀ ਦਾ, ਔਜਲਾ ਸਾਹਿਬ ਜੀ ਦਾ, ਰਾਜਨ ਸੈਣੀ ਜੀ ਦਾ, ਰਜਿੰਦਰ ਜੀਰਾ ਜੀ ਦਾ, ਮੁਕੱਦਰ ਜੀ, ਤੇ ਬਾਅਦ ਦੇ ਵਿੱਚ ਵੀ ਜਿਹੜੇ ਜੁੜੇ ਆ ਦੋਸਤ, ਬੇਅੰਤ ਸੰਧੂ ਬਾਈ ਜੀ, ਸਤਿ ਸ਼੍ਰੀ ਅਕਾਲ ਭੇਜਦੇ ਆ ਸਾਰੇ ਦੋਸਤਾਂ ਨੂੰ। ਤੇ ਗੁਰੀ ਜੀ, ਮਾਲ ਜੀ, ਮੁਹੰਮਦ ਜੀ, ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਭੈਣਾਂ ਭਰਾਵਾਂ ਦਾ। ਤੇ ਮਾਫ਼ੀ ਚਾਹਾਂਗਾ।

0: ದ್ವಾಪರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ। ਹਾਲੇ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਲੈ ਕੇ ਗੱਲਾਂ ਬਾਤਾਂ ਦੋ ਸਵਾ ਦੋ ਘੰਟੇ ਤੁਹਾਡੇ ਨਾਲ ਜਿਹੜਾ ਹਾਜ਼ਰ ਆ। ਔਜਲਾ ਸਾਹਿਬ ਕਹਿੰਦੇ ਜੋਤ ਲਾ ਗਿਆ ਲੋਟ ਐਵੇਂ ਕਹੀ ਗਏ ਖਰਗੋਸ਼, ਕਿਆ ਬਾਤ ਹੈ ਜੀ। ਤੇ ਅੱਗੇ ਜਾ ਕੇ ਕਰਦੇ ਹਾਂ ਗੱਲਾਂ ਬਾਤਾਂ, ਔਜਲਾ ਸਾਹਿਬ ਦੀਆਂ ਵੀ ਸੁਣਦੇ ਹਾਂ ਤੇ ਕਿਹੜਾ ਖਰਗੋਸ਼ ਤੇ ਕਿਹੜਾ ਲਾ ਗਿਆ ਲੋਟ। ਤੇ ਗੱਲਾਂ ਬਾਤਾਂ ਦੋਸਤੋ ਕਰਨ ਦੇ ਲਈ ਹਾਜ਼ਰ ਆ ਤੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਸਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਜਦੋਂ ਹਾਸਿਆਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ। ਤੇ ਸੰਕੇਤ ਕਹਿ ਸਕਦੇ ਹਾਂ ਕਿ ਚੰਗੇ ਹੀ ਹੋਣਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਬਾਕੀ ਅੰਦਾਜ਼ ਦੀ ਗੱਲ ਕੀਤੀ ਹੈ ਤੇ ਅੰਦਾਜ਼ ਤੁਹਾਡੇ ਸਾਹਮਣੇ ਅਜੇ ਪੇਸ਼ ਨਹੀਂ ਕੀਤਾ ਹੈ ਜੀ, ਤੇ ਹਜੇ ਤਾਂ ਆਵਾਜ਼ ਹੀ ਹੈ ਤੇ ਕੁਝ ਹੀ ਪਲਾਂ ਤੱਕ ਅੰਦਾਜ਼ ਵੀ ਪੇਸ਼ ਕਰਦੇ ਹਾਂ। ਤੇ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਹੌਲੀ ਹੌਲੀ ਆਪਾਂ ਟਾਈਮ ਸਿਰ ਆਉਣ ਲੱਗ ਗਏ ਹਾਂ, ਤਕਰੀਬਨ 3-4 ਮਿੰਟ ਦਾ ਆਪਾਂ ਫਰਕ ਪਾ ਲਿਆ ਹੈ ਜੀ। ਤੇ ਇਸੇ ਤਰ੍ਹਾਂ ਹੀ ਦੋਸਤੋ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਪ੍ਰੋਗਰਾਮ ਚੱਲੇਗਾ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। ਆਪਣੀਆਂ ਜਜ਼ਬਾਤਾਂ ਨੂੰ ਦਿਲ ਦੇ ਜੋ ਉਬਾਲ ਨੇ, ਜੋ ਗੱਲਾਂ ਬਾਤਾਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ, ਜੋ ਕੁਝ ਵੀ ਆਲੇ ਦੁਆਲੇ ਚੱਲ ਰਿਹਾ ਖਬਰਾਂ ਦੇ ਦੌਰਾਨ ਵੀ, ਤੇ ਲਾਈਨ ਅੱਗੇ ਚੱਲਦੇ ਹਾਂ ਤੇ ਖੋਲਦੇ ਹਾਂ ਗੱਲਾਂ ਬਾਤਾਂ। ਤੇ ਸਵਾਗਤ ਰਹੇਗਾ ਸਾਰੇ ਦੋਸਤਾਂ ਦਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ

0: ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਫਿਰ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਜਿੱਥੇ ਕਿਤੇ ਵੀ ਸੁਣ ਰਹੇ ਹੋ ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਲੋ ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਤੇ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਦੇ ਉੱਤੇ ਚਰਚਾ ਤੇ ਨਾਲ ਦੀ ਨਾਲ ਸੈਣੀ ਸਾਹਿਬ ਜੁੜਨਗੇ ਗੱਲਾਂ ਬਾਤਾਂ ਕਰਨ ਦੇ ਲਈ ਤੇ ਕੁਝ ਖੁਲਾਸੇ ਆਪਾਂ ਕਰਾਂਗੇ ਅੱਜ ਵੀ ਤੇ ਨਾਲ ਦੀ ਨਾਲ ਫਿਰ ਉਸ ਤੋਂ ਬਾਅਦ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ ਬਚੇਗਾ ਵਿੱਚ ਜਿਹੜਾ ਪਿੱਛੇ ਤਾਂ ਉਹਦੇ ਵਿੱਚ ਆਪਾਂ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਤੇ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਅੱਜ 22 ਸਤੰਬਰ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ। ਕਹਿੰਦੇ ਨੇ ਕਿ ਗਿਆਨ ਤਿੰਨ ਤਰ੍ਹਾਂ ਦੇ ਨਾਲ ਮਿਲ ਸਕਦਾ ਹੈ। ਚਿੰਤਨ ਤੋਂ ਜਿਹੜਾ ਸਭ ਤੋਂ ਮਹਾਨ ਹੁੰਦਾ ਹੈ ਤੇ ਨਕਲ ਤੋਂ ਜਿਹੜਾ ਸਭ ਤੋਂ ਸੌਖਾ ਹੁੰਦਾ ਹੈ ਤੇ ਤਜਰਬੇ ਤੋਂ ਜਿਹੜਾ ਸਭ ਤੋਂ ਹੀ ਜਿਹੜਾ ਕੌੜਾ ਹੁੰਦਾ ਹੈ। ਇਹ ਤਿੰਨੇ ਜਗ੍ਹਾ ਪਰ ਉਹ ਡਿਪੈਂਡ ਤੁਹਾਡੇ ਤੇ ਕਰਦਾ ਹੈ। ਗਿਆਨ ਲੈਣਾ ਕਿੱਥੋਂ ਆ ਤੁਸੀਂ ਤੇ ਗੱਲ ਕਿਹਦੇ ਨਾਲ ਉੱਠਣਾ ਬਹਿਣਾ ਹੈ, ਕਿਸ ਤਰ੍ਹਾਂ ਦੀ ਸੰਗਤ ਕਰਨੀ ਹੈ, ਕਿਸ ਤਰ੍ਹਾਂ ਦੀ ਪੰਗਤ ਕਰਨੀ ਹੈ ਤੇ ਜੇ ਚੋਰੀਆਂ ਚਕਾਰੀਆਂ ਜਾਂ ਹੋਰ ਸਾਰਾ ਚੀਜ਼ਾਂ ਉਹ ਤਾਂ ਫਿਰ ਹਰ ਕੋਈ ਕਰੀ ਜਾਂਦਾ ਹੈ। ਜੇ ਵੱਖਰੀ ਲੀਕ ਖਿੱਚਣੀ ਆ ਤਾਂ ਮੈਨੂੰ ਲੱਗਦਾ ਕਿ ਗਿਆਨ ਜਿਹੜਾ ਚਿੰਤਨ ਤੋਂ ਜ਼ਿਆਦਾ ਆਪਣੇ ਆਪ ਨੂੰ ਵਿਚਾਰਨ ਦੇ ਵਿੱਚ ਮਿਲਦਾ ਹੈ, ਜਾਂ ਫਿਰ ਜਿਸ ਤਰ੍ਹਾਂ ਦੀ ਤੁਸੀਂ ਸੰਗਤ ਤੇ ਪੰਗਤ ਕਰਦੇ ਹੋ ਉਹਨਾਂ ਸਾਥੀਆਂ ਦੇ ਜਿਹੜੇ ਉਹ ਚਾਹੇ ਛੋਟੇ ਨੇ ਤੇ ਚਾਹੇ ਵੱਡੇ ਨੇ ਤੁਹਾਡੇ ਤੋਂ ਉਮਰ ਦੇ ਵਿੱਚ ਤਕਾਜ਼ੇ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਤਜਰਬੇ ਹੈ ਉਹਨਾਂ ਦੇ ਮੂੰਹਾਂ ਤੋਂ ਬੋਲਦੇ ਹੈ ਤੇ ਉਹਨਾਂ ਨੂੰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਜ਼ਰੂਰਤ ਹੁੰਦੀ ਹੈ। ਤੇ ਲਓ ਫਿਰ ਅੱਜ ਦੀ ਗੱਲ ਦੀ ਸ਼ੁਰੂਆਤ ਕਰਦੇ ਹਾਂ। 22 ਸਤੰਬਰ 1791 ਦੇ ਵਿੱਚ ਚੱਲਦੇ ਹਾਂ ਸਿੱਧਾ ਹੀ। ਬਿਜਲੀ ਵਿਗਿਆਨੀ ਮਾਈਕਲ ਫਰਾਈਡੇ ਦਾ ਜਿਹੜਾ ਇੰਗਲੈਂਡ ਦੇ ਵਿੱਚ ਜਨਮ ਹੋਇਆ ਸੀ ਤੇ ਜੰਮਿਆ ਤਾਂ ਉਹ ਸ਼ਾਇਦ ਮੰਗਲਵਾਰ ਵਾਲੇ ਦਿਨ ਸੀ ਪਰ ਨਾਂ ਉਹਦਾ ਫਰਾਈਡੇ ਜ਼ਰੂਰ ਰੱਖ ਦਿੱਤਾ ਗਿਆ। ਤੇ 1908 ਦੇ ਵਿੱਚ ਬੁਲਗਾਰੀਆ ਦੇਸ਼ ਆਜ਼ਾਦ ਹੋ ਗਿਆ। ਇਹ ਯੂਰਪੀਅਨ ਕੰਟਰੀ ਹੈ ਜੀ, ਛੋਟੀ ਜੀ, ਤੇ ਬੁਲਗਾਰੀਆ ਉਹਨਾਂ ਦਾ ਦੁੱਧ ਦਹੀਂ ਬੜਾ ਮਸ਼ਹੂਰ ਹੈ ਇਹਨਾਂ ਮੁਲਕਾਂ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1965 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਦੇ ਖਾਤਮੇ ਦੇ ਦਸਤਕ ਹੋਏ ਤੇ ਅਗਲੇ ਦਿਨ ਯੁੱਧ ਜਿਹੜਾ ਖਤਮ ਕਰ ਦਿੱਤਾ ਗਿਆ। 1980 ਦੇ ਵਿੱਚ ਇਰਾਨ ਤੇ ਇਰਾਕ ਵਿਚਕਾਰ ਜੰਗ ਸ਼ੁਰੂ ਹੋ ਗਈ ਤੇ 1986 ਦੇ ਵਿੱਚ ਕਵੀ ਸੋਹਣ ਸਿੰਘ ਜਿਹੜਾ ਮੀਸ਼ਾ ਦਾ ਜਿਹੜਾ ਸੀ ਦੇਹਾਂਤ ਹੋਇਆ। ਕਾਫੀ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਮੀਸ਼ਾ ਸਾਹਿਬ ਦੀਆਂ ਜਿਹੜੀਆਂ ਨੇ ਪੜ੍ਹਨ ਯੋਗ ਵੀ ਨੇ ਤੇ ਸੁਣਨ ਯੋਗ ਵੀ ਨੇ। ਤੇ ਗੱਲ ਕਰਦੇ ਹਾਂ ਭਾਰਤ ਪਾਕਿਸਤਾਨ ਜੰਗ ਦੀ ਗੱਲ ਹੋਈ ਹੈ। ਜੰਗਾਂ ਦੇ ਵਿੱਚ ਰੱਖਿਆ ਕੁਛ ਨਹੀਂ, ਬਸ ਬਰਬਾਦੀ ਹੁੰਦੀ ਹੈ ਤੇ ਬਾਕੀ ਤਾੜੀਆਂ ਮਾਰਦੇ ਨੇ ਤੇ ਆਪਣਾ ਫਾਇਦਾ ਜਿਹੜਾ ਸੋਚਦੇ ਆ ਤੇ ਆਮ ਜਿਹੜਾ ਆਵਾਮ ਹੈ ਉਹ ਇਹਨਾਂ ਦੋ ਜਿਹੜੇ ਨੇ ਚੱਕੀ ਦੇ ਪੁੜ ਨੇ ਉਹਨਾਂ ਦੇ ਵਿੱਚ ਪਿਸਦੇ ਹੈ। 1965 ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਕਾਰ ਦੂਜੀ ਜੰਗ ਹੋਈ ਤੇ ਆਜ਼ਾਦੀ ਤੋਂ ਬਾਅਦ 1948 ਦੇ ਵਿੱਚ ਪਹਿਲੀ ਲੜਾਈ ਕਸ਼ਮੀਰ ਦੇ ਮੁੱਦੇ ਦੇ ਉੱਤੇ ਲੜੀ ਗਈ ਤੇ ਮੁੱਦਾ ਅੱਜ ਵੀ ਉੱਥੇ ਦਾ ਉੱਥੇ ਖੜਾ ਹੈ। 1965 ਦੀ ਜੰਗ ਦੀ ਕਮਾਂਡ ਭਾਰਤ ਦੇ ਵੱਲੋਂ ਜਨਰਲ ਹਰਬਖਸ਼ ਸਿੰਘ, ਗੁਰਬਖਸ਼ ਸਿੰਘ, ਅਰਜਨ ਸਿੰਘ ਤੇ ਜਿਹੜੇ ਸਨ ਆਪਣੇ ਜੈਤੇ ਨਾਥ ਚੌਧਰੀ ਤੇ ਪਾਕਿਸਤਾਨ ਦੇ ਵੱਲੋਂ ਜਨਰਲ ਅਜੂਬ ਖਾਨ, ਮੂਸਾ ਖਾਨ ਤੇ ਟਿੱਕਾ ਖਾਨ ਤੇ ਨੂਰ ਖਾਨ ਦੇ ਹੱਥ ਦੇ ਵਿੱਚ ਸੀਗੀ। ਜਨਵਰੀ 1965 ਦੇ ਵਿੱਚ ਜਿਹੜਾ ਸੀਗਾ, ਜਨਵਰੀ 1965 ਕਿੱਦਾਂ ਹੋਇਆ, 31 ਦਾ ਜਾਂ 30 ਦਾ 28 ਦਾ ਤਾਂ ਮਹੀਨਾ ਹੁੰਦਾ ਜੀ ਤੇ ਤੁਹਾਨੂੰ ਵੀ ਹਾਸਾ ਆ ਗਿਆ ਹੋਣਾ। ਵੈਸੇ ਜਨਵਰੀ ਦਾ ਮਹੀਨਾ ਹੋਏਗਾ ਜੀ ਤੇ ਸੰਨ 1965 ਵਿੱਚ ਪਾਕਿਸਤਾਨ ਦੇ ਵੱਲੋਂ ਕੱਛ ਖੇਤਰ ਹੜੱਪਣ ਦੀ ਜਿਹੜੀ ਕੋਸ਼ਿਸ਼ ਨੂੰ ਭਾਰਤੀ ਫੌਜ ਨੇ ਨਾਕਾਮ ਬਣਾ ਦਿੱਤਾ ਸੀ ਤੇ 20 ਮਾਰਚ ਨੂੰ ਝੜਪਾਂ ਜਿਹੜੀਆਂ ਸਨ ਹੋਰ ਵੀ ਹੋਣ ਉਪਰੰਤ ਅਪ੍ਰੈਲ ਦੇ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਚੌਂਕੀਆਂ ਦੇ ਉੱਤੇ ਹਮਲੇ ਤੇਜ਼ ਕਰ ਦਿੱਤੇ ਗਏ। ਬਾਰਡਰ ਦੇ ਉੱਤੇ ਪਹਿਲਾਂ BSF ਤਾਇਨਾਤ ਸੀ, ਫਿਰ ਫੌਜ ਲਾਈ ਗਈ ਤੇ ਇੱਕ ਸਮਝੌਤਾ ਹੋਇਆ ਇਸ ਦੇ ਤਹਿਤ ਜਿਸਦੇ ਅਨੁਸਾਰ 350 ਵਰਗ ਕਿਲੋਮੀਟਰ ਜੋ ਕੱਛ ਖੇਤਰ ਦੇ ਵਿੱਚ ਬੰਜਰ ਸੀ, ਜੋ ਗੁਜਰਾਤ ਦਾ ਇਲਾਕਾ ਪੈ ਜਾਂਦਾ ਹੈ, ਤੇ 1967 ਦੇ ਵਿੱਚ ਪਾਕਿਸਤਾਨ ਨੂੰ ਦਿੱਤਾ ਗਿਆ ਜਦਕਿ ਉਹ 3500 ਵਰਗ ਕਿਲੋਮੀਟਰ ਚਾਹੁੰਦਾ ਸੀਗਾ। ਪਾਕਿਸਤਾਨ ਨੂੰ ਸ਼ੱਕ ਸੀ ਕਿ ਭਾਰਤ ਚੀਨ ਦੇ ਨਾਲ 1962 ਦੇ ਵਿੱਚ ਹੋਈ ਲੜਾਈ ਦੇ ਵਿੱਚ ਕਮਜ਼ੋਰ ਹੋਣ ਕਾਰਨ ਹਾਰ ਗਿਆ। ਇਸ ਦੇ ਲਈ ਉਹ ਕਸ਼ਮੀਰ ਨੂੰ ਹੜੱਪਣ ਦੇ ਲਈ ਘੁਸਪੈਠੀਏ ਭੇਜ ਕੇ ਕਸ਼ਮੀਰੀ ਲੋਕਾਂ ਨੂੰ ਭੜਕਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੇ 1 ਅਗਸਤ ਦੇ ਵਿੱਚ 26 ਤਰੀਕ ਨੂੰ 30,000 ਪਾਕਿਸਤਾਨ ਜਿਹੜੇ ਸਨ 26 ਤੋਂ 30,000 ਅਗਸਤ ਮਹੀਨੇ ਚ ਵੱਲੋਂ ਕਸ਼ਮੀਰ ਦੀ ਕੰਟਰੋਲ ਰੇਖਾ ਲੰਘ ਕੇ ਅੰਦਰ ਆ ਵੜੇ ਤੇ ਭਾਰਤੀ ਫੌਜ ਜਿਹੜੀ ਸੀ ਉਹਦੇ ਵੱਲੋਂ 1 ਅਗਸਤ ਦੇ ਵਿੱਚ ਹੀ ਉਹਨਾਂ ਨੂੰ ਵਾਪਸ ਭੇਜ ਕੇ 7 ਕਿਲੋਮੀਟਰ ਇਲਾਕੇ ਦੇ ਵਿੱਚ ਚਲੇ ਗਏ। ਅਸਲ ਲੜਾਈ ਜਿਹੜੀ ਸੀ 5, 6 ਤੇ 9 ਤਰੀਕ ਨੂੰ ਜਿਹੜੀ ਸੀ 1965 ਤੋਂ ਸ਼ੁਰੂ ਹੋਈ ਤੇ UN ਦੇ ਦਖਲ ਦੇ ਨਾਲ 22 ਸਤੰਬਰ ਨੂੰ ਲੜਾਈ ਬੰਦ ਕਰਨ ਦੇ ਸਮਝੌਤੇ ਉੱਤੇ ਦਸਤਖਤ ਹੋਏ ਤੇ ਅਗਲੇ ਦਿਨ ਜੰਗ ਖਤਮ ਹੋ ਗਈ। ਪਾਕਿਸਤਾਨ ਨੇ ਜੰਗ ਖਤਮ ਹੋਣ ਦੇ ਉੱਤੇ 540 ਤੇ ਭਾਰਤ ਨੇ 1920 ਵਰਗ ਕਿਲੋਮੀਟਰ ਦੇ ਉੱਤੇ ਕਬਜ਼ਾ ਕੀਤਾ ਜੋ ਵਾਪਸ ਕਰ ਦਿੱਤੇ ਗਏ। ਜੇ ਇਹ ਇਲਾਕੇ ਵਾਪਸ ਨਾ ਹੁੰਦੇ ਤਾਂ ਕਸ਼ਮੀਰ ਦੇ ਵਿੱਚ ਹੁਣ ਹੋ ਰਿਹਾ ਖੂਨ ਖਰਾਬਾ ਨਾ ਹੁੰਦਾ। ਭਾਰਤ ਦੇ 2862 ਤੇ ਪਾਕਿਸਤਾਨ ਦੇ 5800 ਜਵਾਨ ਸ਼ਹੀਦ ਹੋਏ। ਭਾਰਤੀ ਫੌਜ ਦੀ 2 ਸਿੱਖ ਬਟਾਲੀਅਨ ਦੇ CEO ਸਮੇਤ 40 ਜਵਾਨ ਜਿਹੜੇ ਸਨ ਸ਼ਹੀਦ ਹੋਏ, ਜਿਨ੍ਹਾਂ ਦੇ ਵਿੱਚ ਹਾਕੀ ਦੀ ਪੂਰੀ ਟੀਮ, ਅਥਲੀਟ, ਬਾਸਕਟਬਾਲਰ, ਮੁੱਕੇਬਾਜ਼ ਤੇ ਹੋਰ ਖਿਡਾਰੀ ਸ਼ਾਮਲ ਸਨ। ਜੰਗ ਦੇ ਉਪਰੰਤ ਹੀ ਲਾਲ ਬਹਾਦਰ ਸ਼ਾਸਤਰੀ ਜਨਰਲ ਹਰਬਖਸ਼ ਸਿੰਘ ਨੂੰ ਵਿਖਾਈ ਬਹਾਦਰੀ ਦੇ ਕਾਰਨ ਸੈਨਾ ਮੁਖੀ ਬਣਾਉਣਾ ਚਾਹੁੰਦੇ ਸਨ, ਪਰ ਸ਼ਾਸਤਰੀ ਜੀ ਦੀ ਮੌਤ ਹੋਣ ਦੇ ਕਾਰਨ ਜਨਰਲ ਤਾਂ ਕੀ ਭਾਰਤ ਰਤਨ ਦਾ ਸਨਮਾਨ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਇੱਕ ਛੋਟੀ ਜਿਹੀ ਗੱਲ ਹੋਰ ਕਰਦੇ ਹਾਂ ਰੱਬ ਦੀ, ਤੇ ਜਿਸ ਦੇ ਵਿੱਚ ਫਨੀਦਰ ਨਾਥ ਘੋਸ਼ ਦਾ ਨਾਲ ਜਿਹੜੀ ਭਗਤ ਸਿੰਘ ਉਹਨਾਂ ਦੀ ਰੱਬ ਦੇ ਬਾਰੇ ਇੱਕ ਬਹਿਸ ਹੈ ਛੋਟੀ ਜਿਹੀ, ਉਹਦੇ ਬਾਰੇ ਗੱਲ ਕਰਕੇ ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਆਪ ਸਰਵਸ਼ਕਤੀਮਾਨ ਪਰਮਾਤਮਾ ਦੀ ਗੱਲ ਕਰਦੇ ਹੋ, ਮੈਂ ਪੁੱਛਦਾ ਕਿ ਸਰਵਸ਼ਕਤੀਮਾਨ ਹੋ ਕੇ ਵੀ ਤੁਹਾਡਾ ਭਗਵਾਨ ਬੇਇਨਸਾਫ਼ੀ, ਜਬਰ, ਭੁੱਖ, ਗਰੀਬੀ, ਲੁੱਟ, ਕਾਣੀ ਵੰਡ, ਗੁਲਾਮੀ, ਪਲੇਗ, ਹਿੰਸਾ, ਬਿਮਾਰੀਆਂ ਤੇ ਯੁੱਧ ਆਦਿ ਦਾ ਅੰਤ ਕਿਉਂ ਨਹੀਂ ਕਰ ਦਿੰਦਾ? ਇਹ ਬਹੁਤ ਵੱਡਾ ਸਵਾਲ ਭਗਤ ਸਿੰਘ ਕਰਦਾ ਹੈ। ਇਨ੍ਹਾਂ ਸਭ ਬੁਰਾਈਆਂ ਨੂੰ ਖਤਮ ਕਰਨ ਦੀ ਸ਼ਕਤੀ ਹੁੰਦਿਆਂ ਵੀ ਜੇਕਰ ਉਹ ਮਾਨਵਤਾ ਨੂੰ ਇਹਨਾਂ ਦੇ ਜਿਹੜਾ ਸਰਾਪ ਤੋਂ ਮੁਕਤ ਨਹੀਂ ਕਰਦਾ ਤਾਂ ਉਸਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਜੇਕਰ ਉਸਦੇ ਵਿੱਚ ਇਸ ਸਭ ਕਾਸੇ ਨੂੰ ਖਤਮ ਕਰਨ ਦੀ ਤਾਕਤ ਨਹੀਂ ਹੈ ਤਾਂ ਫਿਰ ਉਹ ਸਰਵ ਸ਼ਕਤੀਮਾਨ ਨਹੀਂ ਰਿਹਾ। ਜੇਕਰ ਉਹ ਇਹ ਸਭ ਕੁਝ ਇੱਕ ਖੇਡ ਦੇ ਤੌਰ ਦੇ ਉੱਤੇ ਆਪਣੀ ਲੀਲਾ ਦਿਖਾਉਣ ਦੇ ਲਈ ਕਰਦਾ ਹੈ ਤਾਂ ਇਹੀ ਕਹਿਣਾ ਪਏਗਾ ਕਿ ਉਹ ਬੇਸਹਾਰਾ ਵਿਅਕਤੀਆਂ ਨੂੰ ਤੜਪਾ ਕੇ ਮਜ਼ਾ ਲੈਣ ਵਾਲੀ ਇੱਕ ਨਿਰਦਈ ਜਿਹੜਾ ਤੇ ਜ਼ਾਲਮ ਸੱਤਾ ਹੈ ਤੇ ਲੋਕਾਂ ਦੇ ਹਿੱਤ ਪੱਖੋਂ ਉਸਦਾ ਛੇਤੀ ਤੋਂ ਛੇਤੀ ਖਤਮ ਹੋ ਜਾਣਾ ਹੀ ਕਹਿੰਦੇ ਬਿਹਤਰ ਹੈ। ਮਾਇਆਵਾਦ, ਕਿਸਮਤਵਾਦ, ਈਸ਼ਵਰਵਾਦ ਆਦਿ ਨੂੰ ਕੁਝ ਇੱਕ ਲੁਟੇਰੇ ਹਾਕਮਾਂ ਵੱਲੋਂ ਸਧਾਰਨ ਲੋਕਾਂ ਨੂੰ ਭਰਮ ਦੇ ਵਿੱਚ ਉਲਝਾਉਣ ਦੇ ਲਈ ਇਜ਼ਾਦ ਕੀਤੀ ਗਈ ਇੱਕ ਜ਼ਹਿਰੀਲੀ ਬੂਟੀ ਤੋਂ ਵੱਧ ਮੈਂ ਕਹਿੰਦੇ ਨੇ ਇਸ ਨੂੰ ਕੁਝ ਹੋਰ ਨਹੀਂ ਸਮਝਦਾ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ, ਤੇ ਅੱਗੇ ਵੱਧਦੇ ਹਾਂ ਅੱਜ ਦੇ ਵਿਚਾਰ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਨੇ ਹਾਲਾਤ ਤੇ ਪਾਉਂਦੇ ਹਾਂ ਬਾਤ, ਹੁਕਮ ਅਦੂਲੀ ਹੋਊ ਤਾਂ ਵਸੂਲੀ ਵੀ ਹੋਊਗੀ, ਕਿਉਂ ਫੜਿਆ ਹੁਣ ਦੱਸਣਾ ਪਊਗਾ ਭਾਈ ਪੁਲਿਸ ਵਾਲਿਆਂ ਨੂੰ, ਤੇ ਕਰਜ਼ਾ ਲੈ ਤੇ ਲੈ ਨਜ਼ਾਰੇ ਕਰ ਨਜ਼ਾਰੇ ਵਾਲਾ ਮਾਹੌਲ ਬਣਿਆ ਹੋਇਆ ਸੈਣੀ ਸਾਹਿਬ ਤੋਂ ਪੁੱਛਾਂਗੇ ਅੱਗੇ ਜਾ ਕੇ, ਤੇ ਸਭ ਫੜੇ ਜਾਣਗੇ ਭਾਈ, ਸਭ ਫੜੇ ਜਾਣਗੇ, ਪਰ ਗਾਲ ਨਹੀਂ ਕੱਢਣੀ। ਦੂਸਰੇ ਪਾਸੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਮੋੜ ਆ ਰਿਹਾ ਕਿ ਰਾਜ ਸਭਾ ਦੀਆਂ 11 ਸੀਟਾਂ ਦੀ ਚੋਣ ਜਿਹੜੀ ਹੈ ਉਹਦਾ ਐਲਾਨ ਹੋ ਗਿਆ। ਪੰਜਾਬ ਦੀ ਆਉਣ ਵਾਲੀ ਸਿਆਸਤ ਨੂੰ ਵੀ ਕੋਈ ਨਵਾਂ ਸੰਕੇਤ ਦੇ ਸਕਦੀ ਹੈ ਜਾਂ ਦੇ ਰਹੀ ਹੈ? ਹਰਦੀਪ ਪੁਰੀ ਤੋਂ ਬਾਅਦ ਕੌਣ ਹੋਵੇਗਾ ਅਗਲਾ? ਤੇ ਜੇਲ ਦੇ ਵਿੱਚ ਬੰਦ ਬਸੰਤ ਸਿੰਘ ਦਾ ਚੋਣ ਮੈਦਾਨ ਦੇ ਵਿੱਚ ਉਤਰਨਾ ਕੀ ਦੱਸਦਾ ਹੈ? ਜਿਹੜੀ ਹੈ ਅੰਮ੍ਰਿਤਪਾਲ ਹੁਣੀ ਵਾਰਸ ਪੰਜਾਬ ਵਾਲੇ ਨੇ, ਉਹਨਾਂ ਨੇ ਜਿਹੜਾ ਇਹ ਆਪਣੇ ਮੈਂਬਰ ਐਲਾਨ ਦਿੱਤੇ ਹੈ ਜਿਨ੍ਹਾਂ ਦਾ ਨਾਂ ਸਾਹਮਣੇ ਆਇਆ ਜੇਲ੍ਹ ਦੇ ਵਿੱਚ ਬੰਦ ਬਸੰਤ ਸਿੰਘ ਹੁਣਾਂ ਦਾ। ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਬੰਦਾ ਹੱਕਾ ਬੱਕਾ ਕਈ ਵਾਰੀ ਰਹਿ ਜਾਂਦਾ ਹੈ। ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਸੈਂਬਲੀ ਚੋਣ ਲੜਨਗੇ ਤੇ ਜਾ ਬੜੇ ਨੇ ਜੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਕੱਲ ਨੂੰ ਸ਼ਾਮਲ ਹੋਣ ਜਾ ਰਹੇ ਨੇ। ਟੀਵੀ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਧੜੱਲੇਦਾਰ ਗੱਲਬਾਤ ਤਾਂ ਸੁਣਦੇ ਰਹੇ ਹਾਂ, ਪਰ ਹੈਰਾਨੀ ਹੁੰਦੀ ਹੈ ਕਿ ਸਾਰਾ ਕੁਝ ਕੀ ਕੁਝ ਜਿਹੜਾ ਬਣ ਰਿਹਾ। ਦੂਸਰੇ ਪਾਸੇ ਜਿਹੜਾ ਹੈ ਗਮਾਂਡਾ ਤੇ ਈਡੀ ਦੀ ਕਾਰਵਾਈ, ਪੰਜਾਬ ਪੁਲਿਸ ਦੀ ਵਰਦੀ ਵਾਲੀ ਵਾਇਰਲ ਅਫਵਾਹ, ਡੀਏ ਦੇ ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਤੇ ਬਹਿਰੀਨ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਅੱਜ ਦਾ ਬਿਆਨ, ਇਨ੍ਹਾਂ ਸਾਰੀਆਂ ਖ਼ਬਰਾਂ ਦੇ ਪਿੱਛੇ ਦੀ ਤਸਵੀਰ ਜਾਣਾਂਗੇ। ਤੇ ਉਧਰ ਕੈਨੇਡਾ ਦੇ ਵਿੱਚ ਮੈਰਿਜ ਫਰਾਡ ਜਿਹੜੇ ਨੇ ਵੱਧ ਚੜ ਕੇ ਹੋਏ ਨੇ ਤੇ ਹੋ ਰਹੇ ਨੇ, ਆਈਲੈਂਡ ਦੇ ਵਿੱਚ ਜੋ ਕੁਝ ਉਸ ਸਮੇਂ ਚ ਵਾਪਰਿਆ ਤੇ ਹੁਣ ਕੈਨੇਡਾ ਜਿਹੜਾ ਹੈ ਇਹਦੇ ਉੱਤੇ ਵੀ ਸਖ਼ਤ ਜਿਹੜਾ ਕਾਨੂੰਨ ਲਿਆ ਰਿਹਾ। ਤੇ ਦੂਸਰੇ ਪਾਸੇ PR ਦੀ ਮੰਗ ਕਰਦੇ ਹੋਏ ਪ੍ਰਵਾਸੀਆਂ ਦੇ ਮਾਰਚ ਹੋਏ ਨੇ ਤੇ ਬਦਲਦੀ ਇਮੀਗ੍ਰੇਸ਼ਨ ਨੀਤੀ ਪੰਜਾਬੀ ਪਰਿਵਾਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ? ਦੁਨੀਆ ਦੇ ਮੰਚ ਦੇ ਉੱਤੇ ਹੂਤੀ ਸੰਕਟ ਜਿਹੜਾ ਬਣਿਆ ਹੋਇਆ, ਸਾਊਦੀ ਅਰਬ ਨੂੰ ਬ੍ਰਿਟੇਨ ਦੀ ਮਦਦ ਜਿਹੜੀ ਮਿਲ ਗਈ ਹੈ, ਉਹਨਾਂ ਨੇ ਹਾਮੀ ਭਰ ਦਿੱਤੀ ਹੈ ਕਿ ਭਾਈ ਹੁਣ ਤੋਂ ਅਸੀਂ ਜਿਹੜਾ ਤੁਹਾਡੇ ਸ਼ਿਪਾਂ ਦੀ ਜਿਹੜੀ ਹੈ ਸੁਰੱਖਿਆ ਕਰਾਂਗੇ। ਤੇ ਹੁੱਤੀਆਂ ਨੂੰ ਦੇਖਦਿਆਂ ਕੀ ਕਰਦੇ ਨੇ। ਇਰਾਨ ਦਾ UN ਦੇ ਵਿੱਚ ਪੱਖ ਜਿਹੜਾ ਆਇਆ ਕਸ਼ਮੀਰ ਦਾ ਮੁੱਦਾ ਫਿਰ ਉਠਾਇਆ। ਤੇ ਦੂਸਰੇ ਪਾਸੇ UNSC ਜਾਣੀ UNESCO ਦੇ ਵਿੱਚ ਭਾਰਤ ਦੀ 27 ਮੈਂਬਰਸ਼ਿਪ ਜਿਹੜੀ ਹੈ ਉਹਦੇ ਲਈ ਯੂਰਪੀ ਸਮਰਥਨ ਮਿਲਿਆ ਤੇ ਸੀਟ ਕਹਿੰਦੇ ਨੇ ਬਰਕਰਾਰ ਰੱਖਣ ਦੇ ਲਈ ਹਾਮੀ ਭਰੀ ਹੈ ਇਹਨਾਂ ਨੇ। ਤੇ ਦੁਨੀਆ ਕਿਸੇ ਨਵੇਂ ਮੋੜ ਦੇ ਵੱਲ ਵੱਧ ਰਹੀ ਹੈ ਤੇ ਗੱਲਬਾਤ ਕਰਦਿਆਂ ਦੇਖਦਿਆਂ ਕਿੱਧਰ ਨੂੰ ਦੁਨੀਆ ਜਾ ਰਹੀ ਹੈ ਤੇ ਸਮਝਦਿਆਂ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਤੁਹਾਡੇ ਨਾਲ ਜੁੜ ਕੇ। ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਉੱਤੇ ਚੱਲਦੇ ਹਾਂ ਤੇ ਰਾਜ ਸਭਾ ਇਲੈਕਸ਼ਨ ਦਾ ਜਿਹੜਾ ਐਲਾਨ ਹੋ ਗਿਆ ਇਹਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। 11 ਸੀਟਾਂ ਦੇ ਉੱਤੇ ਚੋਣਾਂ ਦਾ ਐਲਾਨ ਹੋਇਆ, 16 ਅਕਤੂਬਰ ਨੂੰ ਹੁਣ ਵੋਟਾਂ ਪੈਣੀਆਂ ਨੇ। ਰਵਨੀਤ ਬਿੱਟੂ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਜਿਹੜਾ ਕਾਰਜਕਾਲ ਵੀ ਹੋ ਰਿਹਾ ਖਤਮ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ 11 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋਣ ਜਾ ਰਿਹਾ। ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਅੱਜ ਇਨ੍ਹਾਂ ਸੀਟਾਂ ਦੇ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਛੱਡਿਆ। ਇਨ੍ਹਾਂ 11 ਸੀਟਾਂ ਦੇ ਲਈ 16 ਅਕਤੂਬਰ ਨੂੰ ਵੋਟਾਂ ਪੈਣਗੀਆਂ। ਹਰਦੀਪ ਸਿੰਘ ਜਿਹੜੇ ਨੇ ਪੁਰੀ ਉੱਤਰ ਪ੍ਰਦੇਸ਼ ਤੋਂ 6 ਸਾਲਾਂ ਦੇ ਕਾਰਜਕਾਲ ਦੇ ਲਈ ਰਾਜ ਸਭਾ ਮੈਂਬਰ ਚੁਣੇ ਗਏ। ਉਨ੍ਹਾਂ ਦੀ ਥਾਂ ਕਿਸੇ ਨੂੰ ਰਾਜ ਸਭਾ ਭੇਜਿਆ ਜਾਵੇਗਾ। ਇਸ ਦੇ ਉੱਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਤੇਜ਼ ਹੋ ਚੁੱਕੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਉਹ ਇਸ ਵੇਲੇ ਇੱਕੋ ਇੱਕ ਸਿੱਖ ਚਿਹਰਾ ਨੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਜ ਸਭਾ ਕਾਰਜਕਾਲ ਵੀ 20 ਜੂਨ ਨੂੰ ਖਤਮ ਹੋ ਚੁੱਕਾ ਜੋ ਰੇਲ ਮੰਤਰੀ ਸਨ ਤੇ ਉਨ੍ਹਾਂ ਨੂੰ ਦੁਬਾਰਾ ਨਾਮਜ਼ਦਗੀ ਨਹੀਂ ਮਿਲੀ ਸੀ। ਪੰਜਾਬ ਦੇ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਸਭਾ ਦੇ ਵਿੱਚ ਇਨ੍ਹਾਂ ਸਿੱਖ ਆਗੂਆਂ ਦੀ ਜਗ੍ਹਾ ਕੌਣ ਲਵੇਗਾ ਇਹ ਅਜੇ ਬਹੁਤ ਵੱਡਾ ਸਵਾਲ ਹੈ। ਇਹ ਵਿਸ਼ਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ ਹੋਰ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਉਨ੍ਹਾਂ ਦੇ ਵਿੱਚ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਅਰੁਣ ਸਿੰਘ, ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਸਪੁੱਤਰ ਨੀਰਜ ਸ਼ੇਖਰ, ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡਿਪਟੀ ਸੀਐਮ ਦਿਨੇਸ਼ ਸ਼ਰਮਾ, ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਉਹ ਸ਼ਾਮਲ ਨੇ। ਚੋਣ ਕਮਿਸ਼ਨ ਦੇ ਅਨੁਸਾਰ ਇਨ੍ਹਾਂ ਚੋਣਾਂ ਦੇ ਲਈ ਨੋਟੀਫਿਕੇਸ਼ਨ 29 ਸਤੰਬਰ ਨੂੰ ਜਾਰੀ ਕੀਤਾ ਜਾਏਗਾ ਤੇ ਜਦੋਂ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਤਾਰੀਖ ਜਿਹੜੀ ਹੈ 6 ਅਕਤੂਬਰ ਤੈਅ ਕੀਤੀ ਹੈ ਤੇ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੋਂ ਇਲਾਵਾ ਉੱਤਰਾਖੰਡ ਦੀ ਵੀ ਇੱਕ ਰਾਜ ਸਭਾ ਸੀਟ ਦੇ ਉੱਤੇ ਚੋਣ ਹੋਏਗੀ। ਉੱਤਰਾਖੰਡ ਤੋਂ ਮੌਜੂਦਾ ਰਾਜ ਸਭਾ ਮੈਂਬਰ ਨਰੇਸ਼ ਬੰਸਲ ਦਾ ਜਿਹੜਾ ਕਾਰਜਕਾਲ ਵੀ ਜਿਹੜਾ 25 ਨਵੰਬਰ ਨੂੰ ਹੀ ਸਮਾਪਤ ਜਿਹੜਾ ਹੋ ਰਿਹਾ। ਦੂਸਰੇ ਪਾਸੇ ਵਾਰਸ ਪੰਜਾਬ ਵਾਲਿਆਂ ਦੀ ਗੱਲ ਕਰੀਏ ਤੇ ਜੇਲ੍ਹ ਦੇ ਵਿੱਚੋਂ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ। ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਐਲਾਨੇ ਨੇ ਕਿਉਂਕਿ ਉਥੋਂ ਬਾਈਕਾਟ ਵੀ ਸ਼ਾਇਦ ਹੋਇਆ ਇਨ੍ਹਾਂ ਇਲਾਕਿਆਂ ਦੇ ਵਿੱਚੋਂ, ਕੁਝ ਪਿੰਡਾਂ ਦੇ ਵਿੱਚੋਂ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਜੇਲ੍ਹ ਦੇ ਵਿੱਚ ਬੰਦ ਆਗੂ ਨੂੰ ਜਿਹੜਾ ਉਮੀਦਵਾਰ ਬਣਾਇਆ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਿੰਡ ਦੌਲਤਪੁਰਾ ਦੇ ਜੇਲ੍ਹ ਦੇ ਵਿੱਚ ਬੰਦ ਨੌਜਵਾਨ ਨੂੰ ਚੋਣ ਮੈਦਾਨ ਦੇ ਵਿੱਚ ਲਿਆਂਦਾ। ਬਸੰਤ ਸਿੰਘ ਦੌਲਤਪੁਰਾ ਨਾਮੀ ਇਹ ਸ਼ਖਸ ਜਿਹੜਾ ਹੈ ਅੰਮ੍ਰਿਤਪਾਲ ਸਿੰਘ ਦਾ ਨੇੜਲਾ ਸਾਥੀ ਦੱਸਿਆ ਜਾ ਰਿਹਾ ਤੇ ਅੱਜ ਕੱਲ੍ਹ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ। ਜਥੇਬੰਦੀ ਨੇ 2 ਦਿਨ ਪਹਿਲਾਂ ਦੌਲਤਪੁਰਾ ਨੂੰ ਹਲਕਾ ਇੰਚਾਰਜ ਐਲਾਨਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਲਕੇ ਤੋਂ ਉਮੀਦਵਾਰੀ ਤੈਅ ਹੋਈ ਹੈ। ਕੁਝ ਦਿਨ ਪਹਿਲਾਂ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਵੱਡੀ ਰੈਲੀ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੂੰ ਜਿਹੜਾ ਉੱਥੇ ਥਾਪੜਾ ਦਿੱਤਾ ਸੀ। ਦੂਸਰੀ ਜਿਹੜੀ ਇਸੇ ਸੰਬੰਧ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਜਿਹੜੇ ਨੇ ਲੜਨਗੇ ਹੁਣ ਅਸੈਂਬਲੀ ਚੋਣ। ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਕੱਲ੍ਹ ਨੂੰ ਜਿਹੜੇ ਨੇ ਸ਼ਾਮਲ ਹੋਣ ਜਾ ਰਹੇ ਨੇ ਤੇ ਹੱਥ ਮਿਲ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦਾ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ। ਨਿਰੰਜਨ ਸਿੰਘ ਦੀ ਇਸ ਪਾਰਟੀ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਅੱਜ ਰਸਮੀ ਗੱਲਬਾਤ ਤੈਅ ਹੋਈ ਹੈ, ਜੋ ਕਿ ਨਿਰੰਜਨ ਸਿੰਘ ਭਲਕੇ ਜਲੰਧਰ ਦੇ ਵਿੱਚ ਰਸਮੀ ਤੌਰ ਦੇ ਉੱਤੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ ਤੇ ਇਸ ਸੰਬੰਧੀ ਭਲਕੇ ਪ੍ਰੈਸ ਕਾਨਫਰੰਸ ਸੱਦ ਲਈ ਗਈ। ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਐਲੀ ਤੇ ਬਾਪੂ ਤਰਸੇਮ ਸਿੰਘ, ਇਹ ਭਾਈ ਲੋਕਾਂ ਦੇ ਹੋ ਸਕਦੇ ਨੇ ਸਾਡੇ ਨਹੀਂ, ਤਰਸੇਮ ਸਿੰਘ ਹੋਣੀ ਜੋ ਕਿ ਆਪਣੇ ਅੰਮ੍ਰਿਤਪਾਲ ਹੋਣਾ ਦੇ ਫਾਦਰ ਨੇ, ਉਨ੍ਹਾਂ ਨੇ ਅੱਜ ਜਲੰਧਰ ਦੇ ਵਿੱਚ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਗੁਪਤ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ ਤੇ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਨਿਰੰਜਨ ਸਿੰਘ ਦੇ ਭਲਕੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਪਾਰਟੀ ਉਨ੍ਹਾਂ ਨੂੰ ਹਲਕਾ ਕਰਤਾਰਪੁਰ, ਜਿੱਥੇ ਲੱਕੜ ਦਾ ਬਹੁਤ ਵੱਡਾ ਕਾਰੋਬਾਰ ਹੈ, ਵਿਦੇਸ਼ਾਂ ਤੱਕ ਵੀ ਵਪਾਰ ਹੁੰਦਾ ਹੈ ਲੱਕੜ ਦਾ ਤੇ ਫਰਨੀਚਰ ਬਹੁਤ ਮਸ਼ਹੂਰ ਹੈ ਕਰਤਾਰਪੁਰ ਦਾ, ਜੋ ਕਿ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਵਜੋਂ ਚੋਣ ਦੇ ਵਿੱਚ ਉਤਾਰ ਸਕਦੀ ਹੈ ਤੇ ਪਾਰਟੀ ਦੇ ਆਗੂ ਆਖਦੇ ਨੇ ਕਿ ਸਾਫ਼ ਛਵੀ ਵਾਲੇ ਅਧਿਕਾਰੀ ਦੀ ਸ਼ਮੂਲੀਅਤ ਦੇ ਨਾਲ ਦੁਆਬੇ ਦੇ ਵਿੱਚ ਪਾਰਟੀ ਨੂੰ ਕਹਿੰਦੇ ਨੇ ਫਾਇਦਾ ਹੋਵੇਗਾ ਤੇ ਇਸੇ ਤਰ੍ਹਾਂ ਹੀ ਅਧਿਕਾਰੀ ਨਿਰੰਜਨ ਸਿੰਘ ਹੋਣੀ ਉਸ ਵਕਤ ਚਰਚਾ ਦੇ ਵਿਚ ਆਏ ਸਨ ਜਦੋਂ ਉਨ੍ਹਾਂ ਨੇ ਭੋਲਾ ਡਰੱਗ ਕੇਸ ਦੇ ਵਿਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਸੀ ਤੇ ਉਸ ਵੇਲੇ ਉਨ੍ਹਾਂ ਦੋ ਸਾਬਕਾ ਅਕਾਲੀ ਮੰਤਰੀਆਂ ਤੋਂ ਪੁੱਛਗਿੱਛ ਵੀ ਕੀਤੀ ਸੀ ਤੇ ਕੇਂਦਰ ਸਰਕਾਰ ਨੇ ਉਨ੍ਹਾਂ ਦਾ 2015 ਦੇ ਵਿਚ ਤਬਾਦਲਾ ਕਲਕੱਤਾ ਦਾ ਕਰ ਦਿੱਤਾ ਤੇ ਪ੍ਰੰਤੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਤਬਾਦਲੇ ਦੇ ਉੱਤੇ ਰੋਕ ਲਗਾ ਦਿੱਤੀ ਸੀ ਤੇ ਭਾਈ ਫਾਇਦਾ ਲੈਣਗੇ ਕਿਤੇ ਨਾ ਕਿਤੇ ਉਨ੍ਹਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਵੀ ਆਪਣੀ ਕਿੜ ਕੱਢ ਲਾਂਗੇ ਇਹਦੇ ਵਿਚ। ਦੂਸਰੇ ਪਾਸੇ ਵਿਰੋਧੀ ਧਿਰ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼। ਹਰਪਾਲ ਚੀਮਾ ਹੁਣਾਂ ਨੇ ਇਹ ਬਿਆਨ ਦਿੱਤਾ ਅੱਜ ਤੇ ਪੰਜਾਬ ਪੁਲਿਸ ਦੇ ਵੱਲੋਂ ਕੋਈ ਵੀ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ। ਪੰਜਾਬ ਦੇ ਅੰਮ੍ਰਿਤਸਰ ਵਿਖੇ ਪਿਛਲੇ ਦਿਨੀ ASI ਦੇ ਕਤਲ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਵਰਦੀ ਪਾਉਣ ਦੀ ਥਾਂ ਸਿਵਲ ਕੱਪੜੇ ਪਾਉਣ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਐਡਵਾਇਜ਼ਰੀ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਅਜਿਹੀ ਕੋਈ ਵੀ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ। ਵੈਸੇ ਬਿਆਨ ਦੇਣਾ ਤਾਂ ਮੁੱਖ ਮੰਤਰੀ ਦਾ ਬਣਦਾ ਕਿਉਂਕਿ ਉਨ੍ਹਾਂ ਕੋਲ ਹੀ ਸਾਰਾ ਪੁਲਿਸ ਪ੍ਰਸ਼ਾਸਨ ਜਾਂ ਉਨ੍ਹਾਂ ਦੇ ਅੰਡਰ ਹੀ ਹੈ। ਹੋਮ ਮਿਨਿਸਟਰ ਵੀ ਨੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਸੇ ਅੱਜ ਵੀਡੀਓ ਵੀ ਇੱਕ ਵਾਇਰਲ ਹੋਈ ਹੈ ਜੀ ਜਿਹੜਾ ਕੋਈ ਡਰੱਗ ਵਗੈਰਾ ਜਿਹੜੀ ਹੈ ਜਾਂ ਉਹ ਲੋਕਾਂ ਤੋਂ ਲੈਂਦੇ ਹੋਏ ਦੀ ਇੱਕ ਜਿਹੜੀ ਹੈ ਸਾਹਮਣੇ ਆ ਰਹੀ ਹੈ। ਅੱਗੇ ਕੱਲ੍ਹ ਤੱਕ ਉਹ ਖ਼ਬਰ ਸਪਸ਼ਟ ਹੋ ਜਾਣੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਵਾਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹੀ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਤੁਰੰਤ ਇਹ ਪੋਸਟ ਡਿਲੀਟ ਕਰਨੀ ਚਾਹੀਦੀ ਹੈ। ਦੂਸਰੇ ਪਾਸੇ ਅੱਜ ਸਭ ਤੋਂ ਵੱਡਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਰਿਹਾ ED ਰੇਡ ਗਮਾਂਡਾ ਦੇ ਵਿੱਚ। ਮੋਹਾਲੀ ਦੇ ਗਮਾਂਡਾ ਦਫ਼ਤਰ ਦੇ ਵਿੱਚ ED ਦਾ ਛਾਪਾ ਪਿਆ ਤੇ 3 ਮੰਜ਼ਲਾਂ ਸੀਲ ਕਰ ਛੱਡੀਆਂ ਤੇ ਇਹ ਦੋਸ਼ ਲਾ ਰਹੇ ਨੇ ਭਾਈ ED ਦਾ ਜਾਂ ਏਜੰਸੀਆਂ ਦਾ ਜਿਹੜਾ ਹੈ ਕੇਂਦਰੀ ਏਜੰਸੀਆਂ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ ਸਾਡੇ ਖਿਲਾਫ਼ ਤੇ ਉਹ ਸਾਰੀਆਂ ਚੀਜ਼ਾਂ ਇਹ ਦਾਅਵੇ ਕਰ ਰਹੇ ਹੈ। ਪਰ CLU ਤੇ ਰਿਮੀਗੇਟ ਤੇ CLU ਧਾਂਦਲੀਆਂ ਦੇ ਰਿਕਾਰਡ ਜ਼ਬਤ ਹੋਏ ਨੇ ਤੇ CRPF ਦੇ ਜਿਹੜੇ ਜਵਾਨਾਂ ਦੀ ਤੈਨਾਤੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਭਾਈ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਸਭ ਤੁਹਾਡੇ ਕਹਿੰਦੇ ਨੇ ਰਲੇ ਹੋਏ ਨੇ ਸਭ ਫੜੇ ਜਾਣਗੇ। ਇਸ ਕਰਕੇ ਅਗਲੇ CRPF ਜਿਹੜੀ ਆ ਨਾਲ ਲੈ ਕੇ ਗਏ ਨੇ ਕੋਈ ਕੁੱਸ ਕੇ ਨਾ ਤੇ ਕੋਈ ਇੱਧਰ ਉੱਧਰ ਨਾ ਹੋਵੇ। ਐਨਫੋਰਸਮੈਂਟ ਡਾਇਰੈਕਟੋਰੇਟ ED ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਜਿਹੜਾ CRPF ਦੇ ਜਵਾਨਾਂ ਦੇ ਨਾਲ ਮੰਗਲਵਾਰ ਨੂੰ ਅੱਜ ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕੀਤੀ ਹੈ ਤੇ ED ਦੀ ਇਸ ਅਚਾਨਕ ਕਾਰਵਾਈ ਦੇ ਨਾਲ ਪ੍ਰਸ਼ਾਸਨਿਕ ਗਲਿਆਰਾਂ ਦੇ ਵਿੱਚ ਹੜਕੰਪ ਜਿਹੜਾ ਮਚਿਆ। ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਗਮਾਂਡਾ ਦਫ਼ਤਰ ਦੀਆਂ ਘੱਟੋ ਘੱਟ 3 ਮੰਜ਼ਲਾਂ ਨੂੰ ਸੀਲ ਕਰਤਾ ਤੇ ਉੱਥੇ ਮੌਜੂਦ ਚੋਟੀ ਦੇ ਅਧਿਕਾਰੀਆਂ ਦੇ ਮੋਬਾਈਲ ਫੋਨ ਆਪਣੇ ਕਬਜ਼ੇ ਦੇ ਵਿੱਚ ਲਏ ਤੇ ਇਸ ਛਾਪੇਮਾਰੀ ਦੇ ਦੌਰਾਨ ED ਨੇ ਰੇਮੀਗੇਟ ਮਾਮਲੇ ਦੇ ਨਾਲ ਨਾਲ ਨਿੱਜੀ ਬਿਲਡਰਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਜ਼ਮੀਨ ਦੀ ਵਰਤੋਂ ਬਦਲਣ ਜਿਹੜੀ ਹੈ ਦੀਆਂ ਮਨਜ਼ੂਰੀਆਂ ਦੇਣ ਦੇ ਰਿਕਾਰਡ ਜ਼ਬਤ ਕੀਤੇ ਨੇ। ਗਮਾਂਡਾ ਦੇ ਸੀਨੀਅਰ ਅਧਿਕਾਰੀਆਂ ਨੇ ਜਿਨ੍ਹਾਂ ਦੇ ਵਿੱਚ ਸਟੇਟ ਅਫਸਰ EO ਵਧੀਕ ਮੁੱਖ ਪ੍ਰਸ਼ਾਸਕ ACA ਤੇ ਮੁੱਖ ਇੰਜੀਨੀਅਰ ਜਿਹੜੇ ਨੇ ਚੀਫ ਇੰਜੀਨੀਅਰ ਸ਼ਾਮਲ ਨੇ ਤੇ ਹਾਊਸਿੰਗ ਸਕੱਤਰ ਦੇ ਕਮਰੇ ਦੇ ਵਿੱਚ ਬੁਲਾਇਆ ਗਿਆ ਜਿੱਥੇ ED ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਜਿਹੜੀ ਕੀਤੀ ਗਈ ਹੈ। ਜਾਂਚ ਏਜੰਸੀ ਦੇ ਅਧਿਕਾਰੀਆਂ ਮੁਤਾਬਕ ED ਦੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਨਿੱਜੀ ਰਿਐਲਟਰਾਂ ਬਿਲਡਰਾਂ ਨੂੰ ਦਿੱਤੇ ਗਏ ਅਣਉਚਿਤ ਲਾਭਾਂ CLU ਮਨਜ਼ੂਰੀਆਂ ਤੇ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਦੇ ਵਿੱਚ ਹੋਈਆਂ ਵੱਡੀਆਂ ਗੜਬੜੀਆਂ ਦੇ ਉੱਤੇ ਵਿੱਤੀ ਧਾਂਦਲੀਆਂ ਦੀ ਪੜਤਾਲ ਜਿਹੜੀ ਕਰ ਰਹੀ ਹੈ। ਦੂਸਰੇ ਪਾਸੇ ਇੱਕ ਸੀ ED ਦਾ ਮਾਮਲਾ ਤੇ ਦੂਸਰੇ DA ਅੱਖਰ ਦੋ ਹੀ ਨੇ ED ਤੇ DA। DA ਦੇ ਵਿੱਚ ਵੀ ਹੁਣ ਸਰਕਾਰ ਜਿਹੜੀ ਘਿਰ ਚੁੱਕੀ ਹੈ ਹੁਕਮਾਂ ਦੀ ਅਣਦੇਖੀ। ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੈਂਡਿੰਗ ਮਹਿੰਗਾਈ ਭੱਤੇ DA ਦੇ ਭੁਗਤਾਨ ਸੰਬੰਧੀ ਦਿੱਤੇ ਪੁਰਾਣੇ ਹੁਕਮਾਂ ਦੀ ਤਾਮੀਲ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ ਤੇ ਅਦਾਲਤ ਨੇ ਪ੍ਰਾਈਮ ਜਿਹੜਾ ਫੇਸ ਦੇ ਵਿੱਚ ਪਾਇਆ ਕਿ ਸੂਬਾ ਸਰਕਾਰ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਦੇ ਵਿੱਚ ਨਾਕਾਮ ਰਹੀ ਹੈ ਕਿਉਂਕਿ ਉਸ ਸਮੇਂ ਦੇ ਵਿੱਚ ਇਹਨਾਂ ਨੂੰ ਕਿਹਾ ਸੀ ਭਾਈ ਨਾ ਇਸ਼ਤਿਹਾਰ ਦੇਣੇ ਨਾ ਕੁਛ ਦੇਣੇ ਨੇ ਪਰ ਇਹ ਫਿਰ ਵੀ ਨਹੀਂ ਟਲੇ ਤੇ ਜਿਹੜੇ ਪੈਸੇ ਦੇਣੇ ED ਦੇ ਆਪਣੇ DA ਦੇ ਪੈਸੇ ਮੁਲਾਜ਼ਮਾਂ ਨੂੰ ਦੇਣੇ ਆ ਉਹਦੇ ਉੱਤੇ ਤਰੀਕ ਤੇ ਤਰੀਕ ਪਾਈ ਜਾਂਦੇ ਆ ਤੇ ਨਾਲ ਸਮਝੌਤੇ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਪਰ ਹੁਣ ਕਸੂਤੇ ਫਸ ਗਏ ਹੈ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਉੱਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਹੁਕਮ 3 ਅਗਸਤ ਦੇ ਉਸ ਫੈਸਲੇ ਦੀ ਅਣਦੇਖੀ ਦੇ ਨਾਲ ਜੁੜੀਆਂ ਅਰਜ਼ੀਆਂ ਦੇ ਉੱਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਨੇ, ਜਿਸਦੇ ਵਿਚ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੇਂਦਰ ਸਰਕਾਰ ਦੀਆਂ ਦਰਾਂ ਦੇ ਮੁਤਾਬਕ ਸਾਰੀਆਂ ਬਕਾਇਆ ਡੀ ਆਰ ਦੀਆਂ ਜਿਹੜੀਆਂ ਨੇ ਕਿਸ਼ਤਾਂ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਸੁਣਵਾਈ ਦੀ ਸ਼ੁਰੂਆਤ ਦੇ ਵਿਚ ਬੈਂਚ ਨੇ ਪਟੀਸ਼ਨਰਾਂ ਦੀਆਂ ਦਲੀਲਾਂ ਦੇ ਵੱਲ ਧਿਆਨ ਦਵਾਇਆ, ਜਿਸਦੇ ਵਿਚ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਦੋਵਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਹੋ ਗਿਆ ਹੋਵੇ, ਕਿਉਂਕਿ ਲੱਡੂ ਮੂੰਹ ਦੇ ਵਿਚ ਪਾਏ ਗਏ ਤੇ ਉਹ ਵੀ ਖੁਲਾਸਾ ਹੋ ਗਿਆ। ਖਹਿਰਾ ਹੁਣਾਂ ਨੇ ਬਾਹਰ ਆ ਕੇ ਕਰ ਦਿੱਤਾ ਕਿਵੇਂ ਸਾਰਾ ਕੁਝ ਵਾਪਰਿਆ, ਕਿਵੇਂ ਮੂੰਹ ਦੇ ਵਿਚ ਲੱਡੂ ਪਵਾਏ ਗਏ ਤੇ ਪਾਏ ਗਏ ਤੇ ਲੱਡੂ ਭੁਰ ਗਏ ਨੇ, ਜਦੋਂ ਕਿ ਪਟੀਸ਼ਨਰ ਸਿਰਫ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਿਆ ਲਾਗੂ ਕਰਵਾਉਣ ਦੇ ਲਈ ਅਧਿਕਾਰੀਆਂ ਦੇ ਨਾਲ ਸੰਪਰਕ ਕਰ ਰਹੇ ਨੇ। ਪਟੀਸ਼ਨਰਾਂ ਦੀ ਤਰਫੋਂ ਜਿਹੜਾ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਨੇ ਅਦਾਲਤ ਦੇ ਸਾਹਮਣੇ ਉਹ ਅਖਬਾਰ ਦੀ ਵੀ ਜਿਹੜੀ ਪੇਸ਼ ਕੀਤੀ ਹੈ ਜਿਨ੍ਹਾਂ ਦੇ ਵਿਚ ਆਜ਼ਾਦੀ ਦਿਹਾੜੇ ਦੇ ਉੱਤੇ ਦਿੱਤੇ ਗਏ ਪੂਰੇ ਪੰਨੇ ਦੇ ਇਸ਼ਤਿਹਾਰ ਛਪੇ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਇਸ਼ਤਿਹਾਰ ਅਦਾਲਤੀ ਹੁਕਮਾਂ ਦੇ ਉਲਟ ਜਾ ਕੇ ਜਨਤਾ ਦੇ ਪੈਸੇ ਦੀ ਜਿਹੜੀ ਹੈ ਅਨਉਚਿਤ ਵਰਤੋਂ ਕਰਨ ਦੀ ਕੋਸ਼ਿਸ਼ ਨੇ। ਅਦਾਲਤ ਨੇ ਨੋਟ ਕੀਤਾ ਕਿ 1 ਸਤੰਬਰ ਨੂੰ ਸੂਬਾ ਸਰਕਾਰ ਦੇ ਵੱਲੋਂ ਦਾਇਰ ਕੀਤੀ ਗਈ ਅਪੀਲ SLP ਵਿਚ ਰਜਿਸਟਰੀ ਦੇ ਵੱਲੋਂ ਲਗਾਈਆਂ ਗਈਆਂ ਤਰੁੱਟੀਆਂ ਨੂੰ ਹਾਲੇ ਤੱਕ ਦੂਰ ਨਹੀਂ ਕੀਤਾ ਗਿਆ। ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਸਰਕਾਰ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਉੱਤੇ ਬੈਂਚ ਨੇ ਸਖ਼ਤ ਰੁੱਖ ਜਿਹੜਾ ਅਪਣਾਉਂਦਿਆਂ ਕਿਹਾ ਕਿ ਜਿੱਥੇ ਸਾਰੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਹਿੱਤ ਜੁੜੇ ਹੋਣ ਉੱਥੇ ਸਰਕਾਰ ਤੋਂ ਕਾਨੂੰਨੀ ਚਾਰਾਜੋਈ ਦੇ ਵਿਚ ਤੇਜ਼ੀ ਦੀ ਉਮੀਦ ਕੀਤੀ ਜਾਂਦੀ ਹੈ, ਨਾ ਕਿ ਢਿੱਲ ਦੀ। ਅੱਜ ਤੱਕ ਮੁੱਖ ਸਕੱਤਰ ਵੱਲੋਂ ਅਦਾਲਤੀ ਹੁਕਮਾਂ ਦੀ ਪਾਲਣਾ ਸਬੰਧੀ ਕੋਈ ਹਲਫ਼ਨਾਮਾ ਦਾਇਰ ਜਿਹੜਾ ਨਹੀਂ ਕੀਤਾ ਗਿਆ। ਬੈਂਚ ਨੇ ਸਪਸ਼ਟ ਕਰ ਦਿੱਤਾ, ਹਾਲਾਂਕਿ ਅਸੀਂ ਅਪੀਲ ਕਰਨ ਦੇ ਸਰਕਾਰ ਦੇ ਕਾਨੂੰਨੀ ਹੱਕ ਦਾ ਸਤਿਕਾਰ ਕਰਦੇ ਹਾਂ, ਪਰ ਇਹ ਹੱਕ ਨਿਰਪੱਖ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਤੇ ਇਸ ਮਕਸਦ ਦੇ ਲਈ ਅਦਾਲਤੀ ਕਾਰਵਾਈ ਨੂੰ ਅਣਮਿੱਥੇ ਸਮੇਂ ਦੇ ਲਈ ਨਹੀਂ ਜਿਹੜਾ ਟਾਲਿਆ ਜਾ ਸਕਦਾ। ਹਾਈਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਕੋਈ ਵਿਸ਼ੇਸ਼ ਰਾਹਤ ਜਾਂ ਸਟੇਅ ਨਹੀਂ ਮਿਲਦਾ ਤਾਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋ ਕੇ ਜਵਾਬਦੇਹੀ ਜਿਹੜੀ ਹੈ ਦੇਣੀ ਪਵੇਗੀ। ਦੂਸਰੇ ਪਾਸੇ ਸੋਸ਼ਲ ਮੀਡੀਆ ਦੇ ਵਿਚ ਇਕ ਖ਼ਬਰ ਫੈਲੀ, ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ ਦੱਸੀਆਂ ਨੇ। ਵਰਦੀ ਪਾ ਕੇ ਸਫ਼ਰ ਨਾ ਕਰਨ ਦੀ ਅਫਵਾਹ ਜਿਹੜੀ ਹੈ ਪੰਜਾਬ ਪੁਲਿਸ ਦਾ ਐਕਸ਼ਨ ਉਹਦੇ ਉੱਤੇ ਹੋਇਆ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲਿਸ ਹੈੱਡਕੁਆਰਟਰ ਦੇ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ਦੇ ਉੱਤੇ ਆਉਂਦੇ ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ। ਪੁਲਿਸ ਵਿਭਾਗ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਝੂਠੀ ਐਡਵਾਇਜ਼ਰੀ ਕਰਾਰ ਦਿੱਤਾ ਹੈ। ਅੰਮ੍ਰਿਤਸਰ ਦੇ ਵਿਚ ਜੋ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ। ਸ਼ਰਾਰਤਾਂ ਤੇ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਚ ਹਰਜਿੰਦਰ ਸਿੰਘ ਧਾਮੀ ਨੇ ਚੁੱਪ ਤੋੜੀ ਹੈ ਤੇ ਸਾਹਮਣੇ ਆਏ ਨੇ, ਪਰ ਹੈਰਾਨੀ ਇਹ ਹੈ ਕਿ ਐਡੇ ਵੱਡੇ ਅਹੁਦੇ ਉੱਤੇ ਬੈਠੇ ਆ ਪਏ ਪ੍ਰੈਸ ਕਾਨਫਰੰਸ ਕਰਨ ਦੇ ਲਈ ਉਨ੍ਹਾਂ ਨੂੰ ਪੱਤਰਕਾਰ ਹੀ ਨਹੀਂ ਲੱਭੇ। ਇੱਕ ਵੀਡੀਓ ਪਾ ਕੇ ਤਾਂ ਉਨ੍ਹਾਂ ਨੇ ਆਪਣਾ ਬਿਆਨ ਦੇ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਹਿਰੀਨ ਵਾਲੀ ਬੀਬੀ ਨਾਲ ਜਬਰ ਜਨਾਹ ਵਾਲੇ ਮਾਮਲੇ ਦੇ ਉੱਤੇ ਚੁੱਪੀ ਤੋੜਦਿਆਂ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਧਾਮੀ ਹੁਣਾਂ ਕਿਹਾ ਕਿ ਮੇਰੇ ਉੱਪਰ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ। ਜਦੋਂ ਇਹ ਮਾਮਲਾ ਮੇਰੇ ਧਿਆਨ ਦੇ ਵਿਚ ਆਇਆ ਮੈਂ ਤੁਰੰਤ ਪ੍ਰਭਾਵ ਦੇ ਨਾਲ ਵਿਭਾਗੀ ਕਾਰਵਾਈ ਸ਼ੁਰੂ ਕਰਵਾਈ ਹੈ ਜੋ ਹੁਣ ਵੀ ਜਾਰੀ ਹੈ। ਇਸ ਦੀ ਜਾਂਚ ਦੇ ਲਈ 4 ਮੈਂਬਰੀ ਕਮੇਟੀ ਬਣਾਈ ਗਈ ਹੈ। ਬਲਦੇਵ ਸਿੰਘ ਜਿਹੜੇ ਨੇ ਕਾਇਮਪੁਰੀ ਤੇ ਗੁਰਮੀਤ ਸਿੰਘ, ਬੀਬੀ ਗੁਰਿੰਦਰ ਕੌਰ ਤੇ ਗੁਰਬਖਸ਼ ਸਿੰਘ ਖਾਲਸਾ ਨੂੰ ਇਸ ਕਮੇਟੀ ਦੇ ਵਿਚ ਸ਼ਾਮਲ ਕੀਤਾ ਹੈ। ਬਲਵਿੰਦਰ ਸਿੰਘ ਕਾਲਵਾ ਨੂੰ ਜਿਹੜਾ ਕੋਆਰਡੀਨੇਟਰ ਬਣਾਇਆ ਗਿਆ। ਇਸ ਤੋਂ ਇਲਾਵਾ ਪ੍ਰਧਾਨ ਧਾਮੀ ਹੋਣਾ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਵਿਚ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਦਿੱਤਾ ਅਸਤੀਫ਼ਾ ਜਿਹੜਾ ਪ੍ਰਵਾਨ ਕਰ ਲਿਆ ਗਿਆ ਤੇ ਮਲਕੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਸਰਵਿਸ ਤੋਂ ਜਿਹੜਾ ਲਾਂਭੇ ਕਰਦਿਆਂ ਉਸ ਦੀ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਇਸ ਦੇ ਦੌਰਾਨ ਉਨ੍ਹਾਂ ਸਾਫ਼ ਕੀਤਾ ਕਿ 1-2 ਵਾਰ ਉਹ ਉਕਤ ਬੀਬੀ ਨੂੰ ਜ਼ਰੂਰ ਮਿਲੇ, ਪਰ ਉਹ ਸਾਫ਼ ਕਰਦੇ ਨੇ ਕਿ ਬੀਬੀ ਕਿੱਥੋਂ ਆਈ ਹੈ, ਕੌਣ ਹੈ, ਇਸ ਨੂੰ ਲੈ ਕੇ ਜਿਹੜਾ ਆਇਆ ਇਸ ਦੀ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਮੁੱਢੋਂ ਨਹੀਂ ਸੀ। ਭਾਵੇਂ 1-2 ਵਾਰ ਬੀਬੀ ਉਹਨਾਂ ਨੂੰ ਮਿਲੀ ਸੀ, ਪਰ ਉਹਨਾਂ ਨੇ ਕਦੇ ਵੀ ਧੱਕੇਸ਼ਾਹੀ ਦੀ ਕੋਈ ਗੱਲ ਜਿਹੜੀ ਹੈ ਨਹੀਂ ਕੀਤੀ ਹੈ। ਜੇ ਬੀਬੀ ਮੇਰੇ ਕੋਲ ਆ ਕੇ ਕਹਿੰਦੀ ਕਿ ਮੇਰੇ ਨਾਲ ਗੱਲਬਾਤ ਗਲਤ ਕੰਮ ਹੋਇਆ ਤਾਂ ਹਰਜਿੰਦਰ ਸਿੰਘ ਧਾਮੀ ਕਦੇ ਵੀ ਚੁੱਪ ਰਹਿ ਕੇ ਬਰਦਾਸ਼ਤ ਨਹੀਂ ਸੀ ਕਰ ਸਕਦਾ ਤੇ ਬੀਬੀ ਨੇ ਅਜਿਹੇ ਕੋਈ ਵੀ ਗੱਲ ਮੇਰੇ ਨਾਲ ਨਹੀਂ ਕੀਤੀ ਤੇ ਬਾਕੀ ਸਾਰੇ ਮਾਮਲੇ ਦੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਤੇ 15 ਦਿਨਾਂ ਦੇ ਅੰਦਰ ਅੰਦਰ ਕਮੇਟੀ ਜਾਂਚ ਰਿਪੋਰਟ ਦੇਵੇਗੀ ਤੇ ਜਿਸ ਮਗਰੋਂ ਹੋਰ ਸਵਾਲ ਦਾ ਜਿਹੜਾ ਸਵਾਲਾਂ ਦਾ ਜਵਾਬ ਦਿੱਤੇ ਕਹਿੰਦੇ ਅੱਗੇ ਜਾਣਗੇ। ਲੋ ਦੋਸਤੋ, ਇਹ ਸੀ ਜੀ ਕੇਂਦਰ ਦੀਆਂ ਤੇ ਪੰਜਾਬ ਦੀਆਂ ਕੁਝ ਖਬਰਾਂ ਤੇ ਅੱਗੇ ਆਪਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਕਰਦੇ ਹਾਂ ਸ਼ੁਰੂਆਤ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਕਿਵੇਂ ਲੰਘਿਆ ਦਿਨ?
1: ਠੀਕ ਹੈ ਜੀ, ਦਿਨ ਵਧੀਆ ਹੀ ਲੰਘਦੇ ਆ ਜੀ।
0: ਅੱਛਾ,
1: ਸਦਾ ਦੀਵਾਲੀ ਸਾਧ ਕੀ ਤੇ ਚਤੇ ਪੈਰ ਬਸੰਤ।
0: ਹਾਂਜੀ
1: ਭਾਰਤ ਸਾਹਿਬ, ਜਿਹੜੇ ਨਾ ਤੁਸੀਂ ਵਿੱਚ ਜਿਹੜਾ ਹੈਗਾ ਆ ਕੋਈ ਲਾਈਨਾਂ ਕੋਡ ਕੀਤੀਆਂ ਸੀ ਵੀ ਭਗਤ ਸਿੰਘ ਇਸ ਤਰੀਕੇ ਨਾਲ ਕਹਿੰਦਾ ਹੈ ਜੀ।
0: ਹਾਂਜੀ
1: ਸਰ, ਇੱਕ ਨਾ ਬਹੁਤ ਉੱਚ ਕੋਟੀ ਦੇ ਫਕੀਰ ਹੋਏ ਆ ਭੀਖਮ ਸ਼ਾਹ ਜੀ।
0: ਜੀ,
1: ਉਹਨਾਂ ਦਾ ਉਹਨਾਂ ਦੇ ਬੋਲ ਆ, ਉਹ ਕਹਿੰਦੇ ਭੀਖਾ ਬਾਤ ਅਗਮ ਕੀ।
0: ਜੀ,
1: ਅਗਮ ਕਹਿੰਦੇ ਪਰਮਾਤਮਾ ਨੂੰ।
0: ਜੀ,
1: ਭੀਖਾ ਬਾਤ ਅਗਮ ਕੀ, ਕਹਿਣ ਸੁਣਨ ਕੀ ਨਾਹੀ।
0: ਜੀ,
1: ਜੋ ਬੋਲੇ ਵੋ ਜਾਣੇ ਨਾਹੀ, ਜੋ ਜਾਣੇ ਵੋ ਬੋਲੇ ਨਾਹੀ।
0: ਵਾਹ ਜੀ,
1: ਜਿਹੜਾ ਬੰਦਾ ਉਥੋਂ ਤੱਕ ਜਿਹੜਾ ਆ ਪਹੁੰਚ ਜਾਂਦਾ ਜਾਂ ਉਹਦੇ ਤੱਕ, ਉਹ ਤਾਂ ਚੋਪੀ ਹੋ ਜਾਂਦਾ ਜਿਹਨੂੰ ਕੁਛ ਪਤਾ ਆ ਜੀ।
0: ਜੀ,
1: ਤੇ ਜਿਹਨੂੰ ਮੇਰੇ ਵਰਗੇ ਨੂੰ ਪਤਾ ਨੀ ਗਾ ਉਹ ਲੈਕਚਰ ਦੇਣ ਲੱਗ ਜਾਂਦਾ ਜੀ ਉਸ ਚੀਜ਼ ਤੇ।
0: ਨਹੀਂ, ਉਹਨਾਂ ਦਾ ਕਹਿਣ ਦਾ ਮਤਲਬ ਸੈਣੀ ਸਾਹਿਬ ਇਹ ਹੋਏਗਾ ਕਿ ਇੰਨਾ ਕੁਝ ਵਾਪਰ ਰਿਹਾ ਦੁਨੀਆਂ ਦੇ ਉੱਤੇ, ਉਹ ਕਈ ਵਾਰੀ ਹੈ ਨਾ ਜਦੋਂ ਕਹਿ ਸਕਦੇ ਆ ਉਸ ਪੋਜੀਸ਼ਨ ਦੇ ਵਿੱਚ ਬੰਦਾ ਹੁੰਦਾ ਹੈ, ਹਰ ਹੀਲਾ ਵਸੀਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵੇਲੇ ਕਈ ਨਾ ਕਦੇ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਮੇਰੇ ਆਪਣੇ ਨਾਲ ਵੀ ਇਹ ਚੀਜ਼ ਕਿਤੇ ਨਾ ਕਿਤੇ ਵਾਪਰੀ ਆ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਉਹ ਰੋਜ਼ੀ ਰੋਟੀ ਦਾ ਸਵਾਲ ਸੀ ਤੇ ਚਾਹੇ ਕੁਝ ਨਿੱਜੀ ਜਿਹੜੇ ਨੇ ਕਹਿ ਸਕਦੇ ਆ ਕਿ ਕਿਤੇ ਕੋਈ ਟ੍ਰੈਜਡੀ ਵਾਪਰੀ ਪਰਿਵਾਰ ਦੇ ਵਿੱਚ, ਕਿਤੇ ਨਾ ਕਿਤੇ ਉਸ ਵਕਤ ਫਿਰ ਬੰਦਾ ਬਗਾਵਤੀ ਹੋ ਜਾਂਦਾ ਜੀ ਰੱਬ ਦੇ ਨਾਲ ਕਿ ਇੰਨੀਆਂ ਅਰਦਾਸਾਂ ਕੀਤੀਆਂ, ਇੰਨਾ ਕੁਝ ਕੀਤਾ, ਇੰਨਾ ਕਤਲੇਆਮ ਹੋ ਰਿਹਾ। ਜੇ ਅੱਜ ਚਲੋ ਅੱਜ ਇਹ ਆਨੰਦਪੁਰ ਸਾਹਿਬ ਦੀ ਗੱਲ ਹੀ ਆ, ਮੈਂ ਓਬਜੈਕਸ਼ਨ ਨਹੀਂ ਕਰਦਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਜੇ ਇੰਨਾ ਕੁਝ ਸਾਰਾ ਕੁਝ ਹੋ ਹੀ ਰਿਹਾ ਸੀ ਤੇ ਆਪਾਂ ਇੰਨਾ ਚਲੋ ਸਤਿਕਾਰ ਕਰਦੇ ਹੋ, ਹਰ ਧਰਮ ਦੇ ਵਿੱਚ ਆਪਣਾ ਆਪਣੇ ਤੌਰ ਦੇ ਉੱਤੇ ਹੈ, ਫਿਰ ਆਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ, ਉਹ ਸਰਾਵਾਂ ਦੇ ਵਿੱਚ ਜੋ ਕੁਝ ਹੋਇਆ, ਕਿ ਉੱਥੇ ਫਿਰ ਪਾਵਰ ਜਿਹੜੀ ਉਹ ਕੰਮ ਕਰਨੀ ਚਾਹੀਦੀ ਹੈ ਜੀ? ਕਈ ਵਾਰੀ ਉਹ ਕੁਐਸਚਨ ਮਾਰਕ ਆਪਾਂ ਸੌਖੇ ਖੜੇ ਕਰ ਸਕਦੇ ਹਾਂ।
1: ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਆ, ਮੈਂ ਇਸ ਚੀਜ਼ ਨਾਲ ਸਹਿਮਤ ਮੈਂ ਨਹੀਂ, ਕਲਾ ਏਦਾਂ ਆ, ਕਲਾ ਵਰਤਦੀ ਵੀ ਹੋਵੇ ਤੇ ਉਹਨੂੰ ਦੇਖਣ ਵਾਲੀ ਅੱਖ ਤਾਂ ਚਾਹੀਦੀ ਹੈ ਨਾ ਜੀ।
0: ਬਿਲਕੁਲ ਹੈ ਜੀ।
1: ਹੁਣ ਮੇਰੀ ਅੱਖ ਜੋ ਦੇਖਦੀ ਆ, ਮੇਰੇ ਆ ਬਾਹਰ ਬਿੱਲੀ ਇੱਕ ਘੁੰਮਦੀ ਹੈਗੀ ਆ, ਇਹਦੀ ਅੱਖ ਜੋ ਦੇਖਦੀ ਆ ਮੇਰੀ ਅੱਖ ਉਹ ਨਹੀਂ ਦੇਖ ਸਕਦੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਮੇਰੀ ਅੱਖ ਦੀਆਂ ਵੀ ਇੱਕ ਲਿਮਿਟੇਸ਼ਨ ਆ ਕਿ ਮੈਂ ਮਤਲਬ ਜਿਹੜਾ ਹੈਗਾ ਆ ਕਿ ਵਿਦ ਇਨ ਜਿਹੜਾ ਆ 1/8 ਸੈਕਿੰਡ ਦੇ ਅੰਦਰ ਜਿਹੜੀ ਕੋਈ ਚੀਜ਼ ਮੂਵ ਕਰਦੀ ਆ ਜੀ, ਉਹ ਮੈਂ ਦੇਖ ਸਕਦਾ ਆ ਜੀ। ਜੇ ਜਿਹੜੀ ਹੈਗੀ ਆ ਇਹ 1/10 ਦੇ ਤਲ ਚੱਲ ਗਈ ਤੇ ਮੈਂ ਉਸ ਚੀਜ਼ ਨੂੰ ਨਹੀਂ ਦੇਖ ਪਾਊਂਗਾ,
0: ਕਿਉਂਕਿ ਉਹ ਵੀ ਇੱਕ ਜਾਨਵਰ ਆ ਧਰਮ ਤੋਂ ਬਗੈਰ, ਧਰਮ ਤੋਂ ਬਾਹਰ ਜਾ ਕੇ ਵੀ ਇੱਕ ਉਹ ਵੀ ਵੱਖਰੀ ਇੱਕ ਦੁਨੀਆ ਨਾ, ਚਾਹੇ ਉਹ ਆਪਾਂ ਕਹਿ ਲੋ ਕਿ ਆਪਣੇ ਲਈ ਕਰਦੇ ਆ, ਚਾਹੇ ਪਰਿਵਾਰ ਲਈ ਕਰਦੇ ਆ, ਚਾਹੇ ਉਹ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਮੈਂ ਉਹਦੀ ਗੱਲ ਕਰ ਰਿਹਾ ਕਿ ਉਹ ਵੀ ਇੱਕ ਵੱਖਰੀ ਇੱਕ ਦੁਨੀਆ ਹੈ, ਸਪਿਰਚੁਅਲ ਦੁਨੀਆ ਕਹਿ ਲੋ ਜਾਂ ਉਹ ਚੀਜ਼ਾਂ ਹੈਗੀਆਂ ਨੇ ਜੀ ਵਿੱਚ, ਉਹ ਵੀ
1: ਠੀਕ ਹੈ ਜੀ। ਸਾਡੀ ਇੱਕ ਜਿਹੜੀ ਬੁੱਧੀ ਆ ਇਹਦੀ ਵੀ ਸੀਮਾ ਆ।
0: ਬਿਲਕੁਲ ਹੈ ਜੀ,
1: ਅਸੀਂ ਜੋ ਵੀ ਸੋਚਦੇ ਹੈਗੇ ਆ ਆਪਣੀ ਬੁੱਧੀ ਅਨੁਸਾਰ ਜਾਂ ਉਸ ਤਰੀਕੇ ਨਾਲ ਸੋਚਦੇ ਆ ਨਾ ਜੀ,
0: ਜੀ
1: ਤੇ ਜਦ ਕਿ ਬੁੱਧੀ ਦੀ ਵੀ ਸੀਮਾ ਜਿਹੜੀ ਕਿਤੇ ਬੁੱਧੀ ਵੀ ਅਸੀਮ ਆ
0: ਹੈਜੀ,
1: ਤੇ ਇਸ ਕਰਕੇ ਜਿਹੜਾ ਹੈਗਾ ਆ ਜਦੋਂ ਕੋਈ ਉਹ ਅਜਾਮ ਪਾਰ ਕਰ ਜਾਂਦਾ ਆ ਬੰਦਾ ਜਾਂ ਉੱਥੇ ਤੱਕ ਪਹੁੰਚਦਾ, ਉਹ ਫਿਰ ਚੁੱਪ ਹੀ ਹੋ ਜਾਂਦਾ।
0: ਬਿਲਕੁਲ,
1: ਉਹ ਕਹਿੰਦਾ ਜੋ ਹੁੰਦਾ ਆ ਹੋਣ ਦਿਓ, ਇਹ ਉਹਦੀ ਰਜਾ ਹੀ ਆ
0: ਹੈਜੀ।
1: ਤੋ ਇਸ ਕਰਕੇ ਜਿਹੜਾ ਆ ਮੈਂ ਕਿਹਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਆ ਥੋੜਾ ਜਿਹਾ
0: ਨਹੀਂ ਬਹੁਤ ਵਧੀਆ ਜੀ,
1: ਉਹਦਾ ਨਾਂ ਲੈ ਲੈਣਾ ਚਾਹੀਦਾ ਜੀ,
0: ਗੱਲ ਹੋਣੀ ਚਾਹੀਦੀ ਆ ਜੀ, ਬਿਲਕੁਲ ਨਹੀਂ ਚਾਹੀਦੀ।
1: ਹਾਂਜੀ
0: ਜੀ,
1: ਨਾਲੇ ਤੁਸੀਂ ਜੋ ਕਿਹਾ ਸੀਗਾ ਵੀ ਸੈਣੀ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ, ਮੈਂ ਤਾਂ ਕਮੈਂਟ ਵੀ ਲਿਖਿਆ, ਮੈਂ ਕਿਹਾ ਮੈਂ ਖਬਰਾਂ ਤੇ ਵਿਸ਼ਲੇਸ਼ਣ ਕਰਦਾ, ਮੈਂ ਤੁਹਾਨੂੰ ਅਖਬਾਰ ਵੀਰਵਾਲ ਦੀਆਂ ਕਹਾਣੀਆਂ ਨਹੀਂ ਸੁਣਾਉਂਦਾ।
0: ਨਹੀਂ ਉਹ ਵੀ ਆਪਾਂ ਸੁਣਾਉਣ ਲੱਗ ਜਾਂਦੇ ਹੌਲੀ ਹੌਲੀ।
1: ਚਲੋ ਪਹਿਲਾਂ ਤਾਂ ਮੈਂ ਜਿਹੜੀ ਖਬਰ ਦੀ ਸ਼ੁਰੂਆਤ ਕਰੂਗਾ ਉਹ ਖਬਰ ਆ ਜਿਹੜੀ ਕਿ ਜਨਾਬ ਮਿਸ ਕਰ ਗਏ ਆ, ਜਨਾਬ ਨੇ ਉਹ ਖਬਰ ਕੀਤੀ ਨੀ ਕਿਤੇ ਤੁਹਾਡੇ ਕੋਲ ਰਹਿ ਗਈ ਆ,
0: ਮੈਂ ਰੱਖੀ ਤੁਹਾਡੇ ਲਈ।
1: ਠੀਕ ਹੈ ਚਲੋ, ਐਨੀਵੇ ਮੰਨ ਲੈਨੇ ਆ ਜੀ, ਪਰ ਸਭ ਤੋਂ ਇੰਪੋਰਟੈਂਟ ਖਬਰ ਜਿਹੜੀ ਆ ਉਹ ਇਹ ਆ ਕਿ ਮੈਂ ਵਕੀਲ ਹੋਣ ਦੇ ਨਾਤੇ ਵੀ ਮਹਿਸੂਸ ਕਰਦਾ ਸੀ ਵੀ ਅਦਾਲਤਾਂ ਨੂੰ ਦਿਸਦਾ ਨੀ ਪਿਆ ਵੀ ਇੱਥੇ ਜਿਹੜਾ ਆ
2: ਮਾਨਸਿਕ ਰੋਗੀ ਨੇ ਜਿਹੜਾ ਜਿਨ੍ਹਾਂ ਨੂੰ ਕਈ ਕਹਿ ਦਿੰਦਾ ਮੇਰੇ ਉਹਦੇ ਮੇਰੇ ਸਾਹਮਣੇ ਉਹ ਫਲਾਣਾ ਫਿਰਦਾ ਫਿਰਦਾ ਹਨਾ। ਅੱਛਾ ਜਿਹੜੀ ਕਲਾ ਵਾਲੀ ਗੱਲ ਆ ਹਨਾ, ਇਹ ਅਸੀਂ ਆਪਣੇ ਆਪ ਹੀ ਮੇਰਾ ਖਿਆਲ ਆ ਸ਼ਬਦ ਜਿਹੜਾ ਘੜਿਆ ਹੋਇਆ ਕਲਾ ਵਰਤਣੀ ਚਾਹੀਦੀ ਆ ਹਨਾ। ਦੇਖੋ ਗੁਰੂ ਗੋਬਿੰਦ ਸਿੰਘ ਜਦੋਂ ਸਾਹਿਬ ਜੇ ਇਸ ਤਰ੍ਹਾਂ ਦੀ ਇੰਸਟੈਂਟ ਰਾਈਟ ਅਵੇ ਜੇ ਕੋਈ ਚੀਜ਼ ਹੁੰਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਨੀਹਾਂ ਚ ਚਿਣਿਆ ਜਾਂ ਕੁਛ ਵੀ ਉਸ ਤੇ ਨਾ, ਤਾਂ ਜੇ ਕੋਈ ਇੰਸਟੈਂਟ ਰਾਈਟ ਅਵੇ ਕੋਈ ਕਲਾ ਵਾਲੀ ਚੀਜ਼ ਹੁੰਦੀ ਤਾਂ ਉਹ ਕੁਛ ਨਾ ਕੁਛ ਉਸ ਟਾਈਮ ਹੋ ਸਕਦਾ ਸੀ। ਪਰ ਇਹਨੂੰ ਆਪਾਂ ਨੇ ਉਹਨੂੰ ਡਿਫਾਈਨ, ਮੇਰੇ ਖਿਆਲ ਮੈਂ ਤੁਹਾਨੂੰ ਐਕਸਪਲੇਨ ਕਰਨ ਦੇ ਵਿੱਚ ਥੋੜਾ ਜਿਹਾ ਪਤਾ ਨੀ ਮੈਂ ਕਰ ਸਕੂੰਗੀ। ਦੇਖੋ ਉਹ ਉਸ ਦਾ ਨਵਾਬ ਦਾ ਕੀ ਹਸ਼ਰ ਹੋਇਆ ਹਨਾ, ਉਹ ਕਲਾ ਜਿਹੜੀ ਵਰਤੀ ਉਹ ਟਾਈਮ ਦੇ ਨਾਲ ਵਰਤੀ। ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਜਿਹੜੇ ਆਪਣੇ ਦੇਸੀ ਭਾਸ਼ਾ ਚ ਆਪਾਂ ਕਹਿ ਦਿੰਦੇ ਵੀ ਇਹ ਕਰਮਾਂ ਦਾ ਲੇਖਾ, ਹੁਣ ਜਿਵੇਂ ਧਰਤੀ ਘੁੰਮ ਕੇ ਆਪਣੀ ਜਗ੍ਹਾ ਤੇ ਆਉਂਦੀ ਆ ਕਦੇ ਨਾ ਕਦੇ ਆਉਂਦੀ ਆ, ਸੇਮ ਇਹੀ ਚੀਜ਼ ਆ ਬਈ ਜੇ ਉੱਥੇ ਇਹਨਾਂ ਨੇ ਸਾਰਾ ਕੁਛ ਮਾੜਾ ਕੀਤਾ, ਮਾੜਾ ਦੇਖਦੇ ਹੁੰਦੇ ਵੀ ਨਹੀਂ ਬੋਲਿਆ, ਕਦੇ ਨਾ ਕਦੇ ਤਾਂ ਇਸ ਦਾ ਰਿਜ਼ਲਟ ਹੁਣ ਰਿਜ਼ਲਟ ਇਸ ਦਾ ਆਊਗਾ। ਪਰ ਜ਼ਰੂਰੀ ਨਹੀਂ ਕਿ ਉਹ ਰਾਈਟ ਅਵੇ ਆਵੇ, ਥੋੜਾ ਠਹਿਰ ਕੇ ਆਊਗਾ ਕਿਉਂਕਿ ਉਹਨਾਂ ਨੇ ਹਟਣਾ ਤਾਂ ਹੈ ਨੀ ਗਾ ਤੇ ਉਹਨਾਂ ਨੇ ਕੁਛ ਨਾ ਕੁਛ ਆਪਦੇ ਆਪ ਨੂੰ ਇਹੋ ਜਿਹੇ ਮਾੜੇ ਕੰਮਾਂ ਚ ਉਲਝਾਉਂਦੇ ਜਾਣਾ ਤੇ ਅੰਤੋਂ ਤਾਂ ਮਾੜਾ ਹੀ ਹੁੰਦਾ ਫਿਰ ਜਾ ਕੇ। ਤੇ ਇਹ ਜਿਹੜੀ ਕਲਾ ਉਹ ਮੇਰਾ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਕਲਾ ਨੂੰ ਆਪਾਂ ਇਹ ਨੀ ਕਹਿ ਸਕਦੇ ਵੀ ਰਾਈਟ ਅਵੇ ਹੀ, ਜਿਵੇਂ ਅੱਜ ਹੁਣ ਉਹਨਾਂ ਨੇ ਉੱਥੇ ਸਰਾਂ ਦੇ ਵਿੱਚ ਜੋ ਕੁਛ ਵੀ ਹੋਇਆ ਉਸੇ ਟਾਈਮ ਵੀ ਕਲਾ ਵਰਤਣੀ ਚਾਹੀਦੀ ਸੀ ਉਸੇ ਟਾਈਮ ਆ, ਪਰ ਉਹ ਕੋਈ ਨੀ, ਉਹ ਮੈਂ ਇਹ ਸੋਚਦੀ ਵੀ ਹੌਲੀ ਹੌਲੀ ਆਊਗਾ ਇਹ, ਹੌਲੀ ਹੌਲੀ ਉਹ ਗੱਲਾਂ ਇਹਨਾਂ ਤੇ ਇਹਨਾਂ ਦੀ ਜ਼ਿੰਦਗੀ ਤੇ ਕਹਿ ਲਓ ਜਾਂ ਇਹਨਾਂ ਦੇ ਕਾਸੇ ਦੇ ਉੱਤੇ ਵੀ ਮਾੜਾ ਅਸਰ ਕਿਵੇਂ ਪਾਉਣਗੀਆਂ ਕਿ ਕੀ ਹਸ਼ਰ ਹੋਊਗਾ। ਹੁਣ ਸਪੋਜ਼ ਕਰੋ ਤੁਸੀਂ ਹੁਣ ਆਹ ਦੇਖੋ, ਤੁਸੀਂ ਬਾਦਲਾਂ ਨੇ ਜੇ ਕੋਈ ਮਾੜਾ ਕੀਤਾ ਜਾਂ ਕੁਛ ਵੀ ਨਹੀਂ ਕੌਮ ਲਈ ਕੁਛ ਉਹਨਾਂ ਨੇ ਗਲਤ ਕੰਮ ਕੀਤੇ ਆ, ਉਹਦਾ ਹਸ਼ਰ ਆਇਆ ਪਰ ਥੋੜਾ ਠਹਿਰ ਕੇ ਆਇਆ।
0: ਬਿਲਕੁਲ ਜੀ ਬਿਲਕੁਲ,
2: ਹਰਿਮੰਦਰ ਸਾਹਿਬ ਦੇ ਵਿੱਚ ਅਟੈਕ ਹੋਇਆ ਉਸ ਤੋਂ ਪਹਿਲਾਂ ਕੀ ਕੁਛ ਹੋਇਆ, ਜਿਹੜਾ ਕਿ ਹੁਣ ਤੁਸੀਂ ਦੇਖੋ ਇਹ ਲੈ ਕੇ ਆਪਾਂ ਇੱਕ ਵੀ ਹਥਿਆਰ ਲੈ ਕੇ ਤੁਸੀਂ ਕਿਸੇ ਵੀ ਗੁਰੂ ਘਰ ਦੇ ਵਿੱਚ ਜਾ ਨਹੀਂ ਸਕਦੇ, ਉੱਥੇ ਮੋਰਚੇ ਬਣਾ ਲਏ, ਉੱਥੇ ਇੰਨਾ ਕੁਛ ਅਸਲਾ ਢੋਤਾ, ਇੰਨੀਆਂ ਬੰਕਰਾਂ ਬਣਾ ਲਿਆ, ਸਾਰਾ ਕੁਛ, ਉਹਦਾ ਕੀ ਹਸ਼ਰ ਹੋਇਆ? ਹਸ਼ਰ ਤਾਂ ਮਾੜਾ ਹੀ ਹੋਇਆ ਨਾ, ਹਨਾ। ਚਾਹੇ ਉਹ ਤੁਸੀਂ ਹੁਣ ਗੌਰਮੈਂਟਾਂ ਨੂੰ ਬਲੇਮ ਦੇ ਲਓ, ਚਾਹੇ ਜਿਵੇਂ ਜਿਹਨੂੰ ਮਰਜ਼ੀ ਬਲੇਮ ਦੇ ਲਓ ਹਨਾ, ਪਰ ਉਹ ਜੇ ਉਹ ਐਕਸ਼ਨ ਤਾਂ ਇੰਨਾ, ਮਤਲਬ ਮੈਂ ਤਾਂ ਐਗਜ਼ਾਮਪਲ ਦੇ ਰਹੀ ਹਾਂ ਇਹ ਵੀ ਇਹ ਉਸ ਧਿਰ ਵੱਲੋਂ ਵੀ ਮਾੜਾ ਹੀ ਸੀ ਜਿਨ੍ਹਾਂ ਨੇ ਜਿਹੜਾ ਕੁਛ ਗੁਰੂ ਆਪਾਂ ਗੁਰੂ ਘਰ ਦੇ ਵਿੱਚ ਜਿਹੜੀ ਚੀਜ਼ ਆਪਾਂ ਨਹੀਂ ਲਿਜਾ ਸਕਦੇ, ਨਹੀਂ ਕਰ ਸਕਦੇ
0: ਤੇ
2: ਉਹ ਕੀਤੀ, ਹਾਂ ਮਰਿਆਦਾ ਦੀ ਉਲੰਘਣਾ ਹੋਈ। ਉਹ ਮਰਿਆਦਾ ਵੈਸੇ ਤਾਂ ਗੁਰੂਆਂ ਨੇ ਤਾਂ ਕੋਈ ਮਰਿਆਦਾ ਹਜੇ ਕੀਤੀ ਨਹੀਂ ਸੀਗੀ ਹਨਾ, ਇਹ ਤਾਂ ਮਰਿਆਦਾ ਤਾਂ ਇਹਨਾਂ ਨੇ ਆਪ ਹੀ ਬਣਾਈਆਂ ਨੇ, ਹਰੇਕ ਗੁਰਦੁਆਰੇ ਦੀਆਂ ਆਪਦੀਆਂ ਮਰਿਆਦਾ ਨੇ, ਹਰੇਕ ਕਮੇਟੀ ਦੀਆਂ ਆਪਦੀਆਂ ਮਰਿਆਦਾ ਨੇ, ਤੇ ਇਸ ਕਰਕੇ ਬਸ ਮੈਂ ਹੁਣ ਭਾਜੀ ਸੈਣੀ ਨੂੰ ਸੁਣਦੀ ਆ, ਮੈਂ ਅੱਧਾ ਕੁ ਪੌਣਾ ਘੰਟਾ ਹੋਰ ਸੁਣੂਗੀ ਫਿਰ ਮੇਰੀ ਕਲਾਸ ਆ
0: ਤੇ
2: ਚਲੋ ਠੀਕ ਆ। ਹਾਂਜੀ
1: ਥੈਂਕ ਯੂ ਬੈਣ ਜੀ, ਸ਼ੁਕਰੀਆ ਸਤਿ ਸ੍ਰੀ ਅਕਾਲ
0: ਜੀ ਸੈਣੀ ਸਾਹਿਬ।
1: ਬਿਲਕੁਲ ਭੈਣ ਜੀ ਨੇ ਸਹੀ ਗੱਲ ਕਹੀ ਆ, ਪਰ ਸਭ ਉਹ ਹੁੰਦਾ ਆ ਕਰਮ ਬੀਜ, ਬੀਜ ਕੋਈ ਵੀ ਬੀਜਿਆ ਜਾਂਦਾ ਨਾ ਤੇ ਉਹਨੂੰ ਪੁੱਗਰਨ ਨੂੰ ਉਹਨੂੰ ਫਲ ਲੱਗਣ ਨੂੰ ਟਾਈਮ ਲੱਗਦਾ,
0: ਜੋ ਬੀਜਾਂਗੇ ਉਹ
1: ਬੱਚੇ। ਸੋ ਇਸ ਕਰਕੇ ਅੱਜ ਜਿਹੜਾ ਕਰਮ ਬੀਜ ਬੀਜਿਆ ਗਿਆ ਆ, ਕਲਾ ਵਰਤਣ ਦਾ ਮਤਲਬ ਇਹ ਨੀ ਕਿ ਅੱਜ ਤੁਰੰਤ ਹੀ ਜਿਹੜਾ ਹੈਗਾ ਆ ਵੀ ਰੱਬ ਕੋਈ ਪ੍ਰਗਟ ਹੋ ਜਾਏ ਤੇ ਇਸ ਤਰੀਕੇ ਨਾਲ ਹੋ ਜਾਏ, ਉਹ ਬੀਜ ਬੀਜਿਆ ਗਿਆ। ਮੈਂ ਵੀਰ ਜੀ ਨੂੰ ਵੀ ਇਹੀ ਗੱਲ ਕਹੀ ਸੀ ਔਜਲਾ ਸਾਹਿਬ ਨੂੰ, ਮੈਂ ਕਿਹਾ ਜੀ ਜਿੱਦਣ ਇਹਨੇ 2 ਵਜੇ ਰਾਤ ਨੂੰ ਪੱਗ ਦਿੱਤੀ ਸੀ ਉਸ ਬੰਦੇ ਨੂੰ ਤੇ ਜਥੇਦਾਰ ਬਣਾਇਆ ਸੀ, ਉਹ ਕਰਮ ਬੀਜ ਉਦਣ ਬੀਜਿਆ ਗਿਆ ਸੀ, ਉਹਦਾ ਫਲ ਜਿਹੜਾ ਹੈਗਾ ਆ ਅੱਜ ਆਇਆ ਕਿ ਉਸੇ ਬੰਦੇ ਨੇ ਜਿਹਨੂੰ ਤੁਸੀਂ 2 ਵਜੇ ਰਾਤ ਪਗੜੀ ਦਿੱਤੀ ਹੈਗੀ ਆ, ਉਹਨੇ ਤੁਹਾਨੂੰ ਪੰਥ ਚੋਂ ਛੇਕਿਆ ਜੀ। ਆਪਾਂ ਨੂੰ ਮਤਲਬ ਇਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈਗਾ ਆ ਕਿ ਕੋਈ ਵੀ ਜਿਹੜਾ ਆ ਫਲ ਜੇ ਆਪਾਂ ਦੇਖਦੇ ਆ ਨਾ ਵੀ ਆਹ ਫਲ ਘਟਣਾ ਵਾਪਰੀ ਆ ਨਾ, ਤੇ ਇਹਦਾ ਕਰਮ ਬੀਜ ਕਿਤੇ ਬੀਜਿਆ ਗਿਆ ਆ ਜੀ,
0: ਬਿਲਕੁਲ
1: ਓਹਦਾ ਫਲ ਆ ਰਿਹਾ ਆ, ਜਾਂ ਫਾਲਿਆ ਉਹ ਤੇ ਜਾਂ ਕਰਮ ਬੀਜ ਆ ਜੀ। ਉਹ ਇਸ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਚੱਲਦੀ ਹੈਗੀ ਆ, ਜਿੰਨੀ ਕੁ ਮੇਰੀ ਸਮਝ ਆ ਜੀ। ਬਾਕੀ ਤਾਂ ਜਿਹੜਾ ਹੈਗਾ ਆ ਵਿਦਵਾਨ ਪਰੇ ਤੋਂ ਪਰੇ ਆ ਜੀ, ਤੇ ਦੁਨੀਆਂ ਚ ਬੰਦੇ ਖਰੇ ਤੋਂ ਖਰੇ ਆ।
0: ਹਾਂਜੀ ਜੀ ਸਹੀ।
1: ਹੁਣ ਆ ਜੀ ਪਰ ਸਾਹਿਬ, ਮੈਂ ਸੁਪਰੀਮ ਕੋਰਟ ਦੀ ਖਬਰ ਤੇ ਆ ਰਿਹਾ ਸੀਗਾ।
0: ਥੋੜਾ ਜਿਹਾ ਸੁਪਰੀਮ ਕੋਰਟ ਇੱਕ ਮੈਂ ਗੱਲ ਸ਼ੁਰੂ ਕਰ ਲਵਾਂ ਤਾਂ ਕਿ ਦੋਸਤ ਵੀ ਸਮਝਣ ਆਪਾਂ ਕਿਸ ਮੁੱਦੇ ਤੇ ਗੱਲ ਕਰਨ ਜਾ ਰਹੇ। ਪਿਛਲੇ ਸਮਿਆਂ ਦੇ ਵਿੱਚ ਜਿਹੜਾ ਕੇਂਦਰ ਦੇ ਵੱਲੋਂ 6 ਸੂਬਿਆਂ ਦੇ ਵਿੱਚ ਜਿਹੜਾ ਪਾਣੀ ਦਾ ਸੀਗਾ ਮੁੱਦਾ, ਤੇ ਪੰਜਾਬ ਨੂੰ ਉਹ ਤੋਂ ਬਾਹਰ ਰੱਖਿਆ ਗਿਆ, ਤੇ ਉਹਦੀ ਨਾ ਤਾਂ ਸਲਾਹ ਲਈ ਗਈ ਨਾ ਕੁਝ ਕੀਤਾ ਗਿਆ, ਉਦਾਂ ਹੀ ਬਾਹਰ ਕਰ ਦਿੱਤਾ। ਜਿਹੜਾ ਜਮਹੂਰੀ ਹੱਕ ਬਣਦਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਉਸ ਹਿਸਾਬ ਦੇ ਨਾਲ ਜੋ ਲਾਅ ਵੀ ਕਹਿੰਦਾ, ਉਹਦੇ ਉੱਤੇ ਖੁੱਲ ਕੇ ਸੈਣੀ ਸਾਹਿਬ ਗੱਲਬਾਤ ਕਰ ਰਹੇ ਨੇ ਜੀ। ਹਾਂਜੀ ਸੈਣੀ ਸਾਹਿਬ,
1: ਪਰ ਸਾਹਿਬ ਇਸ ਖਬਰ ਤੇ ਮੈਂ ਬਾਅਦ ਚ ਆਉਣਾ, ਤੁਸੀਂ ਮੇਰੀ ਖਬਰ ਸੁਣ ਲਓ ਜੀ ਪਹਿਲਾਂ। ਖਬਰ ਇਹ ਹੈਗੀ ਆ ਜੀ ਕਿ ਜਿਹੜਾ ਆ ਸਾਡੇ ਇੱਥੇ ਜਸਕਰਨ ਸਿੰਘ ਵਾਲਾ ਮਾਮਲਾ ਵਾਪਰਿਆ ਸੀਗਾ ਦਾਖਾ ਦੇ ਵਿੱਚ, ਜਿਹੜਾ ਆ ਉਹ ਅਰੈਸਟ ਹੋਈ ਸੀ ਇੱਕ, ਉਹ ਉਸ ਅਰੈਸਟ ਨੂੰ ਚੈਲੰਜ ਕੀਤਾ ਗਿਆ ਸੀਗਾ। ਸੁਪਰੀਮ ਕੋਰਟ ਨੇ ਕੱਲ ਗਾਈਡਲਾਈਨਸ ਦਿੱਤੀਆਂ ਹੈਗੀਆਂ, ਜਿਸ ਤਰੀਕੇ ਨਾਲ ਸਰਕਾਰਾਂ ਕਰਦੀਆਂ ਹੈਗੀਆਂ ਜੀ, ਇੱਕ ਕੇਸ ਦੇ ਵਿੱਚ ਜੇ ਬੰਦੇ ਦੀ ਜਮਾਨਤ ਹੋਈ ਤੇ ਉਹਨੂੰ ਜਮਾਨਤ ਤੋਂ ਬਾਹਰ ਆਉਂਦਿਆਂ ਨਾਲ ਹੀ ਫੇਰ ਅਰੈਸਟ ਕਰ ਲੈਂਦੇ ਜੀ, ਦੂਜਾ ਕੇਸ ਪਾ ਦਿੰਦੇ ਜੀ।
0: ਬਿਲਕੁਲ ਜੀ,
1: ਉਹਦੇ ਤੇ ਸੁਪਰੀਮ ਕੋਰਟ ਨੇ ਜਿਹੜੀ ਹੈਗੀ ਆ ਗਾਈਡਲਾਈਨ ਇਸ਼ੂ ਕੀਤੀਆਂ, ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਇਹਦੇ ਵਾਸਤੇ ਤਾਂ ਮਤਲਬ ਜਨਰਲ ਅਵੇਅਰਨੈਸ ਹੋਣੀ ਚਾਹੀਦੀ ਹੈਗੀ, ਲੋਕਾਂ ਨੂੰ ਵੀ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਜੀ ਕਿ ਉਸ ਗਾਈਡਲਾਈਨ ਦੇ ਵਿੱਚ ਕੀ ਹੈਗਾ ਜੀ, ਕਿ ਪਹਿਲਾਂ ਤਾਂ ਇਹ ਕਿ ਜਦੋਂ ਵੀ ਕਦੀ ਕਿਸੇ ਬੰਦੇ ਨੂੰ ਕਿਸੇ ਕੇਸ ਚ ਵੀ ਅਰੈਸਟ ਕੀਤਾ ਜਾਂਦਾ ਆ, ਪੁਲਿਸ ਵਾਸਤੇ ਇਹ ਮੈਂਡੇਟਰੀ ਕਰ ਦਿੱਤਾ ਆ ਕਿ ਉਸ ਭਾਸ਼ਾ ਦੇ ਵਿੱਚ ਜਿਸ ਭਾਸ਼ਾ ਨੂੰ ਬੰਦਾ ਜਾਣਦਾ ਹੋਵੇ ਉਸ ਭਾਸ਼ਾ ਚ ਉਹਨੂੰ ਗਰਾਊਂਡ ਆਫ ਅਰੈਸਟ ਲਿਖ ਕੇ ਦੇਣੇ ਹੋਣਗੇ
0: ਪੇਪਰ ਵਰਕ ਚ ਜੀ,
1: ਔਰ ਪੁਲਿਸ ਦੇ ਪੇਪਰ ਪੁਲਿਸ ਦੇ ਕਾਗਜ਼ਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਦਰਜ ਹੋਣੀ ਚਾਹੀਦੀ ਆ ਕਿ ਆਹ ਗਰਾਊਂਡ ਆਫ ਅਰੈਸਟ ਸੀ, ਉਹਨੂੰ ਬੰਦੇ ਨੂੰ ਲਿਖ ਕੇ ਦੇ ਕੇ ਸਮਝਾ ਤੇ ਸੀ ਕਿ ਤੈਨੂੰ ਅਸੀਂ ਇਸ ਜੁਰਮ ਦੇ ਵਿੱਚ ਫੜ ਰਹੇ ਹੈਗੇ। ਪਹਿਲੀ ਚੀਜ਼ ਇਹ ਚੀਜ਼ ਜੀ, ਜਦੋਂ ਵੀ ਤੁਸੀਂ ਕਦੀ ਕਿਸੇ ਨੂੰ ਅਰੈਸਟ ਕਰਨਾ। ਦੂਜੀ ਚੀਜ਼ ਇਹ ਕਿ ਜਦੋਂ ਵੀ ਕਿਸੇ ਬੰਦੇ ਦੀ ਬੇਲ ਹੁੰਦੀ ਹੈਗੀ ਆ ਤੇ ਉਹ ਤੋਂ ਬਾਅਦ ਜਦੋਂ ਤੁਸੀਂ ਜੇ ਦੁਬਾਰਾ ਉਹਨੂੰ ਕਰ ਦਿੰਨੇ ਹੈਗੇ ਆ ਜੀ, ਵੀ ਬਾਹਰ ਆਉਣ ਤੋਂ ਪਹਿਲਾਂ ਹੀ ਕੋਈ ਪਰਚਾ ਕਰ ਦਿੰਨੇ ਹੈਗੇ ਆ ਤੇ ਉਹਦੇ ਵਿੱਚ ਸੈਕੰਡ ਟਾਈਮ ਅਰੈਸਟ ਕਰਨਾ ਚਾਹੁੰਦੇ ਹੈਗੇ ਆ, ਦੈਨ ਤੁਸੀਂ ਉਹਨੂੰ ਅਰੈਸਟ ਨਹੀਂ ਕਰ ਸਕਦੇ। ਨਾ ਤਾਂ ਉਸ ਬੰਦੇ ਨੂੰ ਉਹ ਆਈਓ ਜਿਹੜਾ ਹੈਗਾ ਆ ਪਹਿਲੇ ਵਾਲਾ ਉਹ ਅਰੈਸਟ ਕਰੇਗਾ, ਦੂਜੀ ਗੱਲ ਜਿਹੜਾ ਆਈਓ ਅਰੈਸਟ ਕਰਨਾ ਚਾਹੇਗਾ ਜਾਂ ਉਹਨੂੰ ਉਹਨੇ ਪਰਚਾ ਦਰਜ ਕੀਤਾ ਹੈਗਾ ਆ ਤੇ ਉਹ ਕੋਰਟ ਦੇ ਵਿੱਚ ਜਿਹੜਾ ਆ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਅਪਰੋਚ ਕਰੇਗਾ ਕਿ ਮੈਨੂੰ ਜਿਹੜਾ ਹੈਗਾ ਇਹਦਾ ਅਰੈਸਟ ਵਾਰੰਟ ਚਾਹੀਦਾ, ਔਰ ਮੈਜਿਸਟ੍ਰੇਟ ਜਿਹੜਾ ਆ 7 ਦਿਨ ਦੇ ਅੰਦਰ ਡਿਸਪੋਜ਼ ਆਫ ਕਰੇਗਾ ਕਿ ਵੈਦਰ ਉਹਦੀ ਕਸਟੋਡੀਅਲ ਇੰਟੈਰੋਗੇਸ਼ਨ ਜ਼ਰੂਰੀ ਆ ਤੇ ਉਹਦਾ ਅਰੈਸਟ ਕਰਨਾ ਜ਼ਰੂਰੀ ਹੈਗਾ, ਨਹੀਂ ਤਾਂ ਉਹ ਪੁਲਿਸ ਨੂੰ ਕਹਿ ਦੇਗਾ ਸਿੱਧਾ ਚਲਾਨ ਪੇਸ਼ ਕਰੋ, ਜੇ ਜ਼ਰੂਰੀ ਹੋਏਗਾ ਤੇ ਉਹ 7 ਦਿਨਾਂ 'ਚ ਫੈਸਲਾ ਕਰਕੇ ਤੇ ਉਹਨਾਂ ਨੂੰ ਵਾਰੰਟ ਦੇ ਦੇਗਾ ਕਿ ਹਾਂ ਤੁਸੀਂ ਅਰੈਸਟ ਕਰ ਸਕਦੇ ਹਾਂ। ਉਹਦੇ ਨਾਲ ਕੀ ਹੋਊਗਾ ਕਿ ਉਹ 7 ਦਿਨਾਂ ਦੇ ਅੰਦਰ ਉਹ ਬੰਦਾ ਜਿਹੜਾ ਹੈਗਾ ਆ ਐਂਟੀਸਪੇਟਰੀ ਵਾਸਤੇ ਚਾਰਾ ਚੋਰੀ ਵੀ ਕਰ ਸਕਦਾ ਆ, ਤਾਂ ਕਿ ਉਹਨੂੰ ਪਤਾ ਲੱਗ ਜਾਏਗਾ ਕਿ ਹਾਂ ਜੀ ਮੇਰੇ ਖਿਲਾਫ਼ ਜਿਹੜਾ ਇਹਨਾਂ ਨੇ ਹੋਰ ਪਰਚਾ ਦਰਜ ਕਰ ਲਿਆ ਜੀ।
0: ਜੀ ਬਿਲਕੁਲ,
1: ਨਹੀਂ ਤਾਂ ਹੁੰਦਾ ਕੀ ਸੀਗਾ ਕਿ ਦੇਖੋ ਕੋਰਟਾਂ ਜਿਹੜੀਆਂ ਬਣੀਆਂ ਹੁੰਦੀਆਂ ਉਹ ਬਣੀਆਂ ਹੀ ਇਨਸਾਫ਼ ਦੇਣ ਲਈ ਹੁੰਦੀਆਂ ਜਿੱਥੇ ਧੱਕਾ ਹੁੰਦਾ, ਤੇ ਧੱਕਾ ਕੌਣ ਕਰਦਾ ਹੈਗਾ ਆ ਜ਼ੋਰਾਵਰ, ਜ਼ੋਰਾਵਰ ਕੌਣ ਹੁੰਦਾ ਆ ਸਰਕਾਰਾਂ ਵੀ ਜ਼ੋਰਾਵਰ ਹੁੰਦੀਆਂ ਜੀ, ਸਰਕਾਰਾਂ ਜ਼ੋਰਾਵਰ ਹੁੰਦੀਆਂ ਉਹ ਉੱਥੇ ਜਿੱਥੇ ਹੈਗਾ ਆ ਕੋਈ ਪਰਚਾ ਦਰਜ ਹੋਇਆ ਜਮਾਨਤ ਹੋਈ ਅਜੇ ਬੰਦਾ ਬਾਹਰ ਨੀ ਆਇਆ ਹੁੰਦਾ ਤੇ ਕਿਸੇ ਹੋਰ ਕੇਸ ਪਾ ਲੈਂਦੇ ਜੀ ਆਇਆ ਹੁਣ ਇਹਦੇ ਵਿੱਚ ਅਰੈਸਟ ਕਰਨੀ ਆ ਜੀ ਉਹਦੀ, ਸੋ ਇਸ ਕਰਕੇ ਉਹ ਪ੍ਰੋਟੈਕਸ਼ਨ ਜਿਹੜੀ ਬੜੀ ਵੱਡੀ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਸਿਟੀਜ਼ਨ ਨੂੰ ਮਿਲੀ ਹੈਗੀ ਆ। ਸੁਪਰੀਮ ਕੋਰਟ ਦੀਆਂ ਇਹ ਗਾਈਡਲਾਈਨ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਪਬਲਿਸ਼ ਹੋਣਗੀਆਂ ਜਾਂ ਜਿੰਨਾ ਵੀ ਲੋਕਾਂ ਤੱਕ ਪਹੁੰਚਣਗੀਆਂ ਉਹਨਾਂ ਦਾ ਫਾਇਦਾ ਹੋਏਗਾ, ਲੋਕਾਂ ਨੂੰ ਚਾਹੀਦਾ ਹੈਗਾ ਆ ਕਿ ਲੋਕੀ ਪੁਲਿਸ ਵਾਲਿਆਂ ਨੂੰ ਇਸ ਚੀਜ਼ ਵਾਸਤੇ ਮਜਬੂਰ ਕਰਨ
0: ਜੀ,
1: ਕਿਉਂਕਿ ਟਾਈਮ ਟੂ ਟਾਈਮ ਸੁਪਰੀਮ ਕੋਰਟ ਗਾਈਡਲਾਈਨ ਤਾਂ ਬਹੁਤ ਜਾਰੀ ਕਰਦਾ
0: ਜੀ,
1: ਪਰ ਪੁਲਿਸ ਵਾਲੇ ਫੋਲੋ ਹੀ ਨਹੀਂ ਕਰਦੇ ਜੀ,
0: ਕਰਦੇ ਨੇ।
1: ਸੋ ਇਸ ਕਰਕੇ ਜੇ ਕਿਸੇ ਬੰਦੇ ਨੂੰ ਕੋਈ ਪੁਲਿਸ ਵਾਲੇ ਅਰੈਸਟ ਕਰਨ ਜਾਂਦੇ ਹੈਗੇ ਆ ਤੇ ਉਹ ਕਹਿੰਦੇ ਮੈਨੂੰ ਦੱਸੋ ਜੀ ਗਰਾਊਂਡ ਆਫ ਅਰੈਸਟ ਮੇਰੀਆਂ ਦਿਓ।
0: ਬਿਲਕੁਲ ਜੀ, ਚਲੋ ਉਹ ਤਾਂ ਪੋਲੀਟੀਕਲ ਐਂਗਲ ਹੈਗੇ ਨੇ, ਪਰ ਆਮ ਆਵਾਮ ਦੀ ਗੱਲ ਹੁੰਦੀ ਆ ਜਾਂ ਜਿਹੜੇ ਕੁਝ ਜਿਹੜੀਆਂ ਨੇ ਐਸੇ ਜਥੇਬੰਦੀਆਂ ਹੈਗੀਆਂ ਨੇ ਜਾਂ ਆਪ ਹੁਦਰੇ ਹੀ ਲੋਕ ਜਿਹੜਾ ਨਾ ਕਿਤੇ ਨਾ ਕਿਤੇ ਸਮਾਜ ਵਰਕ ਕਰਦੇ ਆ, ਤਾਂ ਉਹਨਾਂ ਨੂੰ ਜਿਵੇਂ ਕਿ ਚਾਹੇ ਉਹ ਕਿਸੇ ਦੀ ਫੇਰੀ ਹੈਗੀ ਆ ਜਾਂ ਕਿਤੇ ਮਿਲਣੀ ਹੈਗੀ ਆ ਤੇ ਉਹਨਾਂ ਨੂੰ ਜਾਂ ਬਹੁਤ ਸਾਰੇ ਪਿਛਲੇ ਸਮਿਆਂ ਦੇ ਵਿੱਚ ਜਿਵੇਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਨੇ ਜੇ ਉਸ ਏਰੀਏ ਦੇ ਵਿੱਚ ਕੋਈ ਮੰਤਰੀ ਜਾ ਰਿਹਾ ਜਾਂ ਮੁੱਖ ਮੰਤਰੀ ਜਾ ਰਿਹਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਮਤਲਬ ਕਿ ਘਰ ਦੇ ਵਿੱਚ ਹੀ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਉੱਤੇ ਵੀ ਇਹ ਚੀਜ਼ਾਂ ਲਾਗੂ ਹੋਣਗੀਆਂ।
1: ਹਾਂਜੀ ਪਰ ਗੱਲ ਏਦਾਂ ਹੈਗੀ ਨਾ ਜਦੋਂ ਗਾਈਡਲਾਈਨ ਹੀ ਆ ਗਈਆਂ ਹੈਗੀਆਂ ਆ ਤੇ ਉਸ ਵੇਲੇ ਸਾਰਿਆਂ ਬੰਦਿਆਂ ਨੂੰ ਅਵੇਲੇਬਲ ਆ ਸਿਟੀਜ਼ਨ ਨੂੰ ਪ੍ਰੋਟੈਕਸ਼ਨ ਤਾਂ ਸਾਰਿਆਂ ਨੂੰ ਅਵੇਲੇਬਲ ਹੈ ਨਾ ਜੀ
0: ਜੀ
1: ਜੀ। ਹੁਣ ਆ ਜਾਈਏ ਤੁਹਾਡੀ ਜਿਹੜੀ ਦੂਜੀ ਖਬਰ ਤੁਸੀਂ ਜਿਹੜੀ ਗੱਲ ਕਰਦੇ ਸੀ ਉਹਦੇ ਤੇ ਤਾਂ ਭਾਰਤ ਸਾਹਿਬ ਜਿਹੜਾ ਹੈਗਾ ਟੌਂਸ ਨਦੀ ਦੇ ਉੱਤੇ ਜਿਹੜਾ ਆ ਉਹ 6 ਸਟੇਟਾਂ ਨੇ ਰਲ ਕੇ ਤੇ ਇੱਕ ਜਿਹੜਾ ਆ ਜਮਨਾ ਬੇਸਨ ਤੇ ਉਹ ਪ੍ਰੋਜੈਕਟ ਜਿਹੜਾ ਆ ਉਹ ਬਣ ਰਿਹਾ ਜੀ
0: ਜੀ।
1: ਉਹਦੇ ਵਿੱਚ 6 ਸਟੇਟਾਂ ਦੀ ਕੰਸੈਂਟ ਤੇ ਉਹਦਾ ਬੈਨੀਫਿਟ ਦਿੱਤਾ ਗਿਆ ਤੇ ਪੰਜਾਬ ਦੀ ਕੰਸੈਂਟ ਵੀ ਨਹੀਂ ਲਈ ਗਈ ਤੇ ਨਾ ਪੰਜਾਬ ਨੂੰ ਸੁਣਿਆ ਗਿਆ ਤੇ ਨਾ ਉਹਦਾ ਕੋਈ ਬੈਨੀਫਿਟ ਦੇਣ ਦੀ ਸੋਚੀ ਜੀ
0: ਜੀ।
1: ਉਸ ਚੀਜ਼ ਨੂੰ ਕਿਉਂਕਿ ਪੰਜਾਬ ਹਰਿਆਣਾ ਇਕੱਠੇ ਸੀ ਜਦੋਂ
0: ਜੀ
1: ਉਦੋਂ ਜਮਨਾ ਵੀ ਤੂੰ ਪੰਜਾਬ ਦੇ ਵਿੱਚ ਦੀ ਵਹਿੰਦੀ ਸੀ ਜੇ ਹਰਿਆਣਾ ਉਸ ਚੀਜ਼ ਦਾ ਵੀ ਹਾਂ ਜੀ ਵੀ ਰਾਵੀ ਦਾ ਜਿਹੜਾ ਆ ਪਾਣੀ ਉਹ ਇਸ ਚੀਜ਼ ਕਰਕੇ ਇੰਜੋਏ ਕਰਦਾ ਹੈਗਾ ਆ ਜੀ ਕਿ ਭਾਈ ਇਥੋਂ ਜਿਹੜਾ ਹੈਗਾ ਹਰਿਆਣਾ ਪੰਜਾਬ ਚੋਂ ਨਿਕਲਿਆ ਆ ਤੇ ਉਹਦਾ ਬੇਸਨ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਜੇ ਮੌਜੂਦ ਆ ਤੇ ਉਹ ਹਰਿਆਣੇ ਵਾਸਤੇ ਵੀ ਬੈਨੀਫਿਟਡ ਆ
0: ਜੀ।
1: ਤੇ ਇਸੇ ਤਰੀਕੇ ਨਾਲ ਜਮਨਾ ਦੇ ਉੱਤੇ ਪੰਜਾਬ ਦਾ ਵੀ ਰਾਈਟ ਹੈਗਾ ਸੀ ਜੀ ਉਹ ਚੀਜ਼ ਜਦੋਂ ਇਗਨੋਰ ਹੋਈ ਆ ਉੱਤੇ ਹੁਣ ਪੰਜਾਬ ਸਰਕਾਰ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਉਣ ਜਾ ਰਹੀ ਆ ਜੀ ਉਹ ਚੀਜ਼ ਆ ਜੀ ਉਹਦੇ ਵਿੱਚ ਆਈ ਜੀ ਖਬਰ
0: ਜੀ
1: ਜੀ ਭਾਰੇ ਸਾਹਿਬ।
0: ਤੇ ਸੈਣੀ ਸਾਹਿਬ ਜਿਵੇਂ ਕਿ ਕਰਦੇ ਆ ਕਿ 1956 ਧਾਰਾ ਦੀ ਗੱਲ ਕਰ ਲਈਏ ਜਾਂ ਉਹਦੇ ਵਿੱਚ ਜਿਹੜਾ ਅੰਤਰਰਾਜੀ ਜਲ ਵਿਵਾਦ ਐਕਟ ਹੈਗਾ ਆ ਤੇ ਇੰਟਰਸਟੇਟ ਰਿਵਰ ਵਾਟਰ ਡਿਸਪਿਊਟਸ ਜਿਹੜਾ ਐਕਟ ਆ 1956 ਦਾ ਉਹਦੇ ਚ ਉਹਦੇ ਅਧੀਨ ਧਾਰਾ 13, 14, 15 ਜਿਹੜੀ ਹੈ ਚਲੋ ਕੁਝ ਧਾਰਾਵਾਂ ਇੱਦਾਂ ਨੇ ਕਿ ਉਹਨਾਂ ਦੇ ਵਿੱਚ ਚਾਹੇ ਉਹ BM ਦੇ ਵਿੱਚ ਚਾਹੇ ਉਹ ਨੌਕਰੀਆਂ ਦੇਣੀਆਂ ਨੇ ਜਾਂ ਕੋਟੇ ਹੈਗੇ ਨੇ ਵੱਖਰੇ ਵੱਖਰੇ ਸਟੇਟਾਂ ਦੇ ਜੋ ਸਿਸਟਮ ਹੈਗਾ ਪਰ ਉਹ ਜਿਹੜਾ ਇਹਦੇ ਵਿੱਚੋਂ ਇਗਨੋਰ ਕਰ ਸਕਦੇ ਨੇ ਜਿੱਦਾਂ ਕਿ ਧਾਰਾ 15 ਦੇ ਵਿੱਚ ਚਲੋ ਉਹ ਸਾਰੀਆਂ ਚੀਜ਼ਾਂ ਨੇ ਜਾਂ 13 ਦੇ ਵਿੱਚ ਨੇ 14 ਦੇ ਵਿੱਚ ਨੇ
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਉੱਥੇ ਉਹਨਾਂ ਨੇ ਲਿਖਿਆ ਕੀ ਆ ਉਹਨਾਂ ਨੇ ਲਿਖਿਆ ਆ ਵੀ ਜਦੋਂ ਵੀ ਡਿਸਪਿਊਟ ਹੋਊਗਾ ਕਿਸੇ ਵੀ ਦੋ ਰਾਜਾਂ ਦੇ ਵਿੱਚ ਤੇ ਸੰਸਦ ਕੋਲ ਜਿਹੜੀ ਆ ਪਾਵਰ ਹੈਗੀ ਆ ਕਿ ਉਹ ਉਹਦੇ ਤੇ ਕਾਨੂੰਨ ਬਣਾ ਕੇ ਤੇ ਜਾਂ ਉਹਦੇ ਤੇ ਜਿਹੜਾ ਹੈਗਾ ਆ ਡਿਸਪਿਊਟ ਨੂੰ ਸੈਟਲ ਕਰਨ ਵਾਸਤੇ ਆਪਣਾ ਵਰਡਿਕਟ ਦੇ ਸਕਦੀ ਹੈਗੀ ਆ। ਹੁਣ ਅਸੀਂ ਮਤਲਬ ਜਿਹੜਾ ਹੈਗਾ ਆ ਇਤਰਾਜ਼ ਸਟੇਟਾਂ ਦਾ ਇਤਰਾਜ਼ ਇਹ ਹੈਗਾ ਆ ਕਿ ਜਿੱਥੇ ਤਾਂ ਜਿਹੜੀਆਂ ਹੈਗੀਆਂ ਆ ਵੀ ਸੈਂਟਰ ਦੇ ਵਿੱਚ ਜਿਹੜੀ ਰੂਲਡ ਪਾਰਟੀ ਹੈਗੀ ਆ ਉਹਦੇ ਨਾਲ ਜਿਹੜੀ ਰੂਲਡ ਪਾਰਟੀ ਦੀ ਸਰਕਾਰ ਹੁੰਦੀ ਆ ਤੇ ਦੂਜੇ ਪਾਸੇ ਕੋਈ ਹੋਰ ਸਰਕਾਰ ਹੁੰਦੀ ਹੈਗੀ ਆ ਤੇ ਉਹ ਉਹਨਾਂ ਵਿੱਚ ਡਿਸਕ੍ਰਿਮੀਨੇਸ਼ਨ ਹੁੰਦੀ ਆ ਜੀ ਉਹ ਉਸ ਸਟੇਟ ਨੂੰ ਫੇਵਰ ਕਰਦੇ ਹੈਗੇ ਆ ਜੀ ਤੋ ਇਸ ਕਰਕੇ ਕਿ ਜਿੱਦਾਂ ਬਾਇਲੈਟਰਲ ਇਸ਼ੂ ਆਪਾਂ ਕਹਿੰਦੇ ਨੇ ਹੈਗੇ ਆ ਕਿ ਦੋ ਵਿਵਾਦ ਦੋ ਬੰਦਿਆਂ ਦੇ ਵਿੱਚ ਹੈਗਾ ਆ ਤੇ ਉਹ ਦੋ ਬੰਦੇ ਹੀ ਸੁਲਝਾਉਣਗੇ ਹਾਂਜੀ ਤੀਜੇ ਕੋਲ ਤੀਜਾ ਜਿਹੜਾ ਅਡਵਾਈਜ਼ਰੀ ਤਾਂ ਜਾਰੀ ਕਰ ਸਕਦਾ ਹੈਗਾ ਡਿਸਾਈਡਿੰਗ ਅਥਾਰਟੀ ਨਹੀਂ ਹੋਣਾ ਚਾਹੀਦਾ ਪੰਜਾਬ ਦਾ ਇਤਰਾਜ਼ ਇਹ ਆ ਜੀ ਪਰ ਕਿਉਂਕਿ ਸੰਸਦ ਜਿਹੜੀ ਆ ਇਹ ਸੁਪਰੀਮ ਹੁੰਦੀ ਹੈਗੀ ਆ ਇੱਥੇ ਤੱਕ ਇਹ ਸੰਸਦ ਦਾ ਬਣਾਇਆ ਆ ਕਾਨੂੰਨ ਜਿਹੜਾ ਆ ਉਹਦੇ ਤੇ ਵੀ ਜਿਹੜਾ ਆ ਸੁਪਰੀਮ ਕੋਰਟ ਦੇ ਫੈਸਲਿਆਂ ਤੇ ਵੀ ਬਾਈ ਵੇ ਆਫ ਜਿਹੜਾ ਹੈਗਾ ਆ ਜਿੱਦਾਂ ਨੋਟੀਫਿਕੇਸ਼ਨ ਉਹ ਉਹਨਾਂ ਨੂੰ ਰੋਕ ਲਾ ਸਕਦਾ ਹੈਗਾ ਜੀ
0: ਤੋ
1: ਇਸ ਕਰਕੇ ਸਿਰਫ ਉਹ ਕੇਸ ਜਿਹੜੇ ਹੈਗੇ ਆ ਉਹ ਉਸ ਕਾਨੂੰਨ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੁੰਦੇ ਆ ਜਿਹੜੇ ਸਾਡੇ ਜਿਹੜਾ ਆ ਸੰਵਿਧਾਨ ਦੇ ਪ੍ਰੀਅੰਬਲ ਦੇ ਮਤਲਬ ਉਹ ਕੰਟਰਾਕਟ ਜਿਹੜਾ ਹੈਗਾ ਆ ਉਹ ਕੰਟਰਾਡਿਕਟਰੀ ਹੁੰਦੇ ਆ ਉਹਨਾਂ ਤੋਂ ਭਿੰਨ ਹੁੰਦੇ ਆ ਹਾਂਜੀ ਉਹ ਮਤਲਬ ਜਿਹੜੇ ਹੈਗੇ ਆ ਉਹਨੂੰ ਸੁਪਰੀਮ ਕੋਰਟ ਸੈਟ ਅਸਾਈਡ ਕਰ ਦਿੰਦੀ ਆ ਕਿ ਸਾਡੇ ਸੰਵਿਧਾਨ ਦੇ ਵਿਰੁੱਧ ਆ
0: ਹਾਂਜੀ
1: ਅਦਰਵਾਈਜ਼ ਜਿਹੜਾ ਹੈਗਾ ਆ ਸੰਸਦ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਆ ਉਹ ਸਾਰਿਆਂ ਤੇ ਲਾਗੂ ਹੁੰਦਾ ਆ ਜੀ। ਪੰਜਾਬ ਦਾ ਇਤਰਾਜ਼ ਇਹ ਹੈਗਾ ਆ ਕਿ ਜਿੱਦਾਂ ਬਾਇਲੈਟਰਲ ਇਸ਼ੂ ਜਿਹੜੇ ਹੈਗੇ ਆ ਉਹ ਟ੍ਰੀਟ ਹੁੰਦੇ ਆ ਸਾਡੇ ਇੱਥੇ ਵੀ ਜਿਹੜਾ ਹੈਗਾ ਆ ਵਾਟਰ ਡਿਸਪਿਊਟ ਜਿਹੜੇ ਆ ਉਹ ਬਾਇਲੈਟਰਲ ਇਸ਼ੂ ਜਿਹੜੇ ਆ ਉਹਦੇ ਮੁਤਾਬਕ ਹੀ ਟ੍ਰੀਟ ਹੋਣਾ ਚਾਹੀਦਾ ਹੈਗਾ ਆ ਜੀ ਭਾਰਤ ਸਾਹਿਬ
0: ਜੀ।
1: ਹਾਂਜੀ
0: ਤੇ ਸੈਣੀ ਸਾਹਿਬ ਚਲੋ ED ਦੇ ਨਾਲ ਜੁੜੀ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਆ ਫਿਰ ਆਪਾਂ ਵੱਖਰੀਆਂ ਵੱਖਰੀਆਂ ਸਿਆਸੀ ਪਾਰਟੀਆਂ ਵੱਲੋਂ ਚੱਲਦੇ ਆ ਜੀ ਕੀ ਹਾਲਾਤ ਬਣ ਰਹੇ ਨੇ। ਹਾਂਜੀ
1: ED ਦਾ ਅੱਜ ਛਾਪਾ ਪੈ ਗਿਆ ਜੀ
0: ਜੀ
1: ਗਮਾਟਾ ਦੇ ਜਿਹੜੀ ਬਿਲਡਿੰਗ ਆ ਉਹ ਉਹਨਾਂ ਨੇ ਘੇਰ ਲਈ। ਉੱਥੇ ਉਹਨਾਂ ਨੇ ਜਿਹੜੇ ਆਫੀਸਰ ਸੀਗੇ ਸਾਰੇ ਉਹਨਾਂ ਦੇ ਮੋਬਾਈਲ ਵੀ ਜਿਹੜੇ ਆ ਉਹ ਸੀਜ਼ ਕਰ ਲਏ, ਉਹਨਾਂ ਨੇ ਲੈ ਲਏ ਸੀ ਜੀ।
0: ਜੀ
1: ਤੇ ਉਹ ਖੰਗਾਲ ਰਹੇ ਹੈਗੇ ਆ ਜੀ ਕਿ ਭਾਈ ਇਹਦੇ ਵਿੱਚੋਂ ਕੀ ਕਮਾਇਆ ਤੇ ਕੀ ਗਵਾਇਆ,
0: ਜੀ
1: ਇਹਨਾਂ ਨੇ ਕਿੰਨੀ ਜ਼ਮੀਨ ਲਈ ਕਿਸੇ ਕੋਲੋਂ,
0: ਜੀ
1: ਤੇ ਉਸ ਬੰਦੇ ਨੂੰ ਕੀ ਮਿਲਿਆ, ਤੇ ਬਾਅਦ ਦੇ ਵਿੱਚ ਡਿਵੈਲਪਰ ਆ ਉਹਨੂੰ ਕੀ ਮਿਲਿਆ ਜੀ, ਤੇ ਲੈਂਡ ਯੂਜ਼ ਦਾ ਜਿਹੜਾ ਹੈਗਾ ਆ ਉਹ ਕਿਸ ਤਰੀਕੇ ਨਾਲ ਹੋਏ ਜੀ।
0: ਜੀ
1: ਅਸਲ ਕਹਾਣੀ ਤਾਂ ਇਹ ਹੈਗੀ ਆ ਕਿ ED ਨੇ ਜਿਹੜਾ ਲਿਖਿਆ ਆ ਸੀਗਾ ਵੀ ਇਹਨਾਂ ਨੂੰ ਵੀ ਭਾਈ ਤੁਹਾਡੇ ਜਿਹੜੇ ਆ ਵੀ ਮੁੱਖ ਮੰਤਰੀ ਸਾਹਿਬ ਦੇ OSD ਜਿਹੜੇ ਹੈਗੇ ਆ ਉਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡ ਜਿਹੜੇ ਹੈਗੇ ਆ ਦੋਸਤ ਉਹ ਇਹਨਾਂ ਕੰਮਾਂ ਦੇ ਵਿੱਚ ਇਨਵੋਲਵ ਆ, ਲੈਂਡ ਯੂਜ਼ ਜਿਹੜਾ ਹੈਗਾ ਆ ਉਹਨੂੰ ਕਨਵਰਟ ਕਰਨ ਦੇ ਵਿੱਚ ਜਾਂ ਦੇਣ ਦੇ ਵਿੱਚ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਕਿ ਉਹ ਉਥੋਂ ਪੈਸਾ ਜਿਹੜਾ ਨਿਕਲਿਆ ਤੇ ਪੈਸਾ ਜਿਹੜਾ ਆ 2 ਨੰਬਰ ਦੇ ਵਿੱਚ ਹੀ ਇਥੋਂ ਮਤਲਬ ਗਿਆ ਹੈਗਾ ਜੀ। ਉਹ ਜਿਹੜਾ ਆ ਚੇਨ ਰੂਟ ਲੱਭ ਰਹੇ ਹੈਗੇ ਆ ਵੀ ਕਿੱਦਾਂ ਕਿੱਦਾਂ ਇਹਨਾਂ ਨੂੰ ਆਇਆ ਤੇ ਕਿੱਦਾਂ ਕਿੱਦਾਂ ਪੈਸੇ ਗਏ ਆ ਜੀ। ਉਹ ਇਸ ਕਰਕੇ ED ਜਿਹੜੀ ਆ ਸਰਗਰਮ ਹੋ ਗਈ ਕਿਉਂਕਿ ਪੰਜਾਬ ਵਾਲਿਆਂ ਨੇ ਤਾਂ ED ਦੇ 3-4 ਲੈਟਰ ਇਗਨੋਰ ਕਰਕੇ ਤੇ ਕਾਰਵਾਈ ਕੀਤੀ ਕੋਈ ਨੀ ਸੀ,
0: FIR ਹੀ ਨਹੀਂ
1: ਕੀਤੀ। ਇਸ ਕਰਕੇ FIR ਹੀ ਨਹੀਂ ਕੀਤੀ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਹੁਣ ED ਆਪ ਐਕਟਿਵ ਹੋਈ ਹੈਗੀ ਆ। ਸੋ ਇੱਥੇ ਦੂਜਾ ਨਜ਼ਰੀਆ ਸਰਕਾਰ ਦਾ ਆ, ਸਰਕਾਰ ਦਾ ਨਜ਼ਰੀਆ ਇਹ ਆ ਕਿ ਭਾਈ ਅਸੀਂ ਕਿਉਂਕਿ ਜਿਹੜਾ ਆ ਉੱਥੇ ਜਿਹੜਾ ਸੈਂਟਰ ਦੇ ਵਿੱਚ BJP ਰੂਲਡ ਹੈਗੀ ਆ ਗੌਰਮੈਂਟ, ਤੇ ਇੱਥੇ ਜਿਹੜਾ ਹੈਗਾ ਆ ਸਾਡੀ ਆਮ ਆਦਮੀ ਪਾਰਟੀ ਰੂਲਡ ਸਟੇਟ ਆ ਤੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ ਤੇ ਸੈਂਟਰ ਜਿਹੜਾ ਆਪਣੀ ਏਜੰਸੀ ਦਾ ਦੁਰਉਪਯੋਗ ਕਰਦਾ ਆ ਜੀ। ਸੋ ਆਮ ਲੋਕਾਂ ਦੇ ਇੱਥੇ ਆਪੋਜੀਸ਼ਨ ਪਾਰਟੀਆਂ ਇੱਥੇ ਵੀ ਜਿਹੜੀ ਐਲੀਗੇਸ਼ਨ ਇਹ ਲਾਉਂਦੀਆਂ ਹੈਗੀਆਂ ਜੀ ਤੇ ਇੱਥੇ ਜਿਹੜੀ ਸਟੇਟ ਹੈਗੀ ਆ ਉਹ ਆਪਣੇ ਏਜੰਸੀ ਦਾ ਦੁਰਉਪਯੋਗ ਕਰਦੀ ਹੈਗੀ ਆ ਜੀ। ਸੋ ਇਸ ਕਰਕੇ ਇਹ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ED ਵਾਲਿਆਂ ਨੇ ਛਾਪਾ ਜ਼ਰੂਰ ਮਾਰਿਆ ਜਾ ਇਟ ਇਜ਼ ਅ ਟਾਕ ਆਫ ਦਾ ਟਾਊਨ ਕੇ ਮਤਲਬ ਜਿਹੜਾ ਆ ਵੀ ਉਹਨਾਂ ਨੇ CRP ਨਾਲ ਲੈ ਕੇ ਆਏ ਆ ਜੀ। ਉਹਨਾਂ ਨੇ ਲੱਗਦਾ ਇਸ ਤਰੀਕੇ ਨਾਲ ਹੈਗਾ ਆ ਕਿ ਜਿੱਦਾਂ ਵੈਸਟ ਬੰਗਾਲ ਨੂੰ ਡੀਲ ਕੀਤਾ ਆ ਉਸੇ ਤਰੀਕੇ ਨਾਲ ਹੀ ਪੰਜਾਬ ਨੂੰ ਡੀਲ ਕਰਨ ਦੀ ਯੋਜਨਾ ਆ ਜੀ। ਤੇ ਉਹਨਾਂ ਨੂੰ ਭਰੋਸਾ ਨਹੀਂ ਗਾ ਕਿ ਪੰਜਾਬ ਪੁਲਿਸ ਜਿਹੜੀ ਆ ਉਹਨਾਂ ਨੂੰ ਕੋਪਰੇਟ ਕਰੂਗੀ, ਨਾ ਹੀ ਉਹ ਇਸ ਤੇ ਡਿਪੈਂਡ ਕਰ ਰਹੇ ਆ ਜੀ। ਉਹਨਾਂ ਨੇ ਇਸੇ ਕਰਕੇ CRPC ਨਾਲ ਲੈ ਕੇ ਆਏ ਆ ਜੀ। ਛਾਪੇਵਾਰੀ ਅਜੇ ਚੱਲ ਰਹੀ ਆ ਜੀ।
0: ਜਿਵੇਂ ਕਹਿੰਦੇ ਆ ਕਿ ਅਸੀਂ ਸਾਫ਼ ਸੁਥਰਿਆ ਸੀ, ਕੁਝ ਕੀਤਾ ਨੀ, ਫਿਰ ਇਹਨਾਂ ਡਰ ਕਾਹਤੋਂ ਆ ਜੀ? ਕੋਪਰੇਟ ਕਰਕੇ ਉਹ ਨੀ ਰਹੇ ਜੀ? ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਕਦੀ ਏਦਾਂ ED ਦੀਆਂ ਰੇਡਾਂ ਪਾਈਆਂ ਨੇ ਇੰਨੀਆਂ ਪੰਜਾਬ ਦੇ ਵਿੱਚ ਜੀ? ਘਪਲੇ ਜੇ ਉਹਨਾਂ ਨੇ ਵੀ ਕੀਤੇ ਆ ਤਾਂ
1: ਭਾਰਤ ਸਾਹਿਬ ਅੱਜ ਦੀ ਸੁਣ ਲਓ ਤੁਸੀਂ ਹੋਰ
0: ਜੀ।
1: ਪਹਿਲਾਂ ਤਾਂ ਕਰਜ਼ਾ ਇਹ ਲੱਗੇ ਹੋਰ ਲੈਣ ਜੀ,
0: ਜੀ
1: ਪਿਛਲੇ 10 ਮਹੀਨੇ ਦੇ ਵਿੱਚ 27ਵੀਂ ਵਾਰ ਕਰਜ਼ਾ ਲੈਣ ਲੱਗੇ ਆ ਜੀ।
0: ਬਿਲਕੁਲ ਆ ਜੀ।
1: 10 ਮਹੀਨਿਆਂ ਚ 32,598 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਆ ਜੀ।
0: ਜੀ
1: ਤੇ ਜਦੋਂ DA ਦਾ ਮਾਮਲਾ ਜਿਹੜਾ ਹੈਗਾ ਆ ਉਹ ਉੱਥੇ ਗਿਆ
0: ਜੀ,
1: ਤੇ ਉੱਥੇ ਜਿਹੜਾ ਆ ਮੁਲਾਜ਼ਮਾਂ ਨੇ ਤਾਂ ਆਪਣਾ ਜਿਹੜਾ ਆ ਉਹਨਾਂ ਦੇ ਵਕੀਲ ਸਾਹਿਬ ਨੇ ਇਹ ਕੋਰਟ ਨੂੰ ਦੱਸਿਆ ਜੀ
0: ਜੀ
1: ਕਿ ਸਰ ਇਸ ਤਰੀਕੇ ਨਾਲ ਨੈਗੋਸ਼ੀਏਸ਼ਨ ਜਿਹੜੀ ਹੈਗੀ ਆ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦਾ ਮੁਲਾਜ਼ਮਾਂ ਦਾ ਸੰਘਰਸ਼ ਜਿਹੜਾ ਆ ਉਹਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਨੇ
0: ਜੀ।
1: ਜਿਹੜਾ 8% ਜਿਹੜਾ ਕਿਹਾ ਸੀ ਉਹਦੀ ਕੋਈ ਚਿੱਠੀ ਵੀ ਨੀ ਜਾਰੀ ਕੀਤੀ ਤੇ ਸਿਰਫ ਇੱਕ ਫੋਟੋ ਖਿਚਾ ਕੇ ਤੇ ਸਾਡਾ ਜਿਹੜਾ ਹੈਗਾ ਆ ਭੀ ਉਹਨੂੰ ਬਾਹਰ ਪ੍ਰੋਪੋਗੰਡਾ ਕਰ ਦਿੱਤਾ ਜੀ।
0: ਜੀ
1: ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਜੀ ਕਿ ਉਹਨਾਂ ਨੇ 16 ਸਟੇਟਾਂ ਦੀਆਂ ਜਿਹੜੀਆਂ ਹੈਗੀਆਂ ਆ ਨਿਊਜ਼ ਪੇਪਰ ਜਿਹੜੇ ਆ ਉਹ ਪੇਸ਼ ਕੀਤੇ ਜੀ ਵੀ ਆਹ 16 ਸਟੇਟਾਂ ਦੇ ਵਿੱਚ ਇਹਨਾਂ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਆ, ਜਦੋਂ ਕਿ ਕੋਰਟ ਨੇ ਇਹਨਾਂ ਦੀਆਂ ਮਸ਼ਹੂਰੀਆਂ ਦੇ ਉੱਤੇ ਪਾਬੰਦੀ ਲਾਈ ਆ ਜੀ।
0: ਜੀ
1: ਗੁਜਰਾਤ ਦੀਆਂ ਅਖਬਾਰਾਂ ਪੇਸ਼ ਕੀਤੀਆਂ ਜੀ, ਦੂਜੀਆਂ ਅਖਬਾਰਾਂ ਹੋਰ ਸਟੇਟਾਂ ਦੀਆਂ ਪੇਸ਼ ਕੀਤੀਆਂ ਜਿੱਥੇ ਜਿਹੜਾ ਹੈਗਾ ਆ ਇਹਨਾਂ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਜੀ।
0: ਜੀ
1: ਸੋ ਕੋਰਟ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਹੀ ਚੀਫ ਸੈਕਟਰੀ ਜਿਹੜਾ ਹੈਗਾ ਆ ਉਹਨੂੰ 5 ਅਕਤੂਬਰ ਵਾਸਤੇ ਇਨ ਪਰਸਨ ਸਮਨ ਹੋਣ ਵਾਸਤੇ ਕਹਿਤਾ ਵੀ ਤੁਸੀਂ ਭਾਈ ਪੇਸ਼ ਹੋਣਾ ਆ
0: ਜੀ। ਬਿਲਕੁਲ ਆ ਜੀ।
1: ਆਪ ਤੇ ਆ ਕੇ ਤੇ ਐਫੀਡੈਵਿਟ ਦਿਓ। ਬਾਕੀ ਇਹ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਸੀ ਵੀ ਅਸੀਂ ਅਪੀਲ ਕੀਤੀ ਹੈਗੀ ਏ ਜੀ, ਉਹ ਕਹਿੰਦੇ ਅਸੀਂ ਅਪੀਲ ਦਾ ਤੁਹਾਡਾ ਰਾਈਟ ਆ, ਅਸੀਂ ਉਹਦੀ ਰਿਸਪੈਕਟ ਕਰਦੇ ਹੈਗੇ ਆ, ਪਰ ਆਹ ਕੋਈ ਤਰੀਕਾ ਨਹੀਂ ਉੱਥੇ ਇਤਰਾਜ਼ ਲਾ ਕੇ ਤੇ 90 ਦਿਨ ਹੁੰਦੇ ਆ ਜੀ ਇਤਰਾਜ਼ ਦੂਰ ਕਰਨ ਲਈ, ਤੇ ਤਾਂ ਕਰਕੇ ਅਸੀਂ ਤੁਹਾਨੂੰ 90 ਦਿਨ ਕਿਉਂ ਦਈਏ, ਤੁਸੀਂ ਇਤਰਾਜ਼ ਦੂਜੇ ਦਿਨ ਹੀ ਦੂਰ ਕਰਕੇ ਸਟੇ ਲੈ ਆਓ ਜੇ ਤੁਹਾਡੇ ਕੋਲ ਸਟੇ 5 ਅਕਤੂਬਰ ਤੱਕ ਆ ਜਾਂਦਾ ਕੋਈ, ਤੇ ਦੈਨ ਓਕੇ ਨਹੀਂ ਤਾਂ ਚੀਫ ਸੈਕਟਰੀ ਜਿਹੜਾ ਹੈਗਾ ਆ ਉਹ ਦੱਸੇ ਆ ਕੇ ਕਿ ਅਦਾਲਤ ਦੇ ਹੁਕਮ ਦੀਆਂ ਧੱਜੀਆਂ ਕਿਉਂ ਉਡਾਈਆਂ ਜਾ ਰਹੀਆਂ ਤੇ ਕਿਸ ਤਰੀਕੇ ਨਾਲ ਉਡਾਈਆਂ ਜਾ ਰਹੀਆਂ ਜੀ।
0: ਬਿਲਕੁਲ ਹੈ ਜੀ,
1: ਕੁੱਲ ਮਿਲਾ ਕੇ ਜਿਹੜਾ ਹੈਗਾ ਆ ਕਿ ਹਾਈ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ਇੰਨੀ ਜ਼ਿਆਦਾ ਲਾਪਰਵਾਹ ਹੈਗੀ ਆ ਜੀ ਕਿ ਉਹ ਪਰਵਾਹ ਹੀ ਨਹੀਂ ਕਰਦੇ ਪਏ ਜੀ, ਇਨ ਸਪਾਈਟ ਆਫ ਕੋਰਟ ਦੇ ਆਰਡਰ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਆ ਮਸ਼ਹੂਰੀਆਂ ਨਹੀਂ ਰੋਕ ਰਹੇ ਆਪਣੀਆਂ, ਉੱਥੇ ਖਰਚੇ ਜਿਹੜੇ ਆ ਕਰ ਰਹੇ ਜੀ। ਤੇ ਬਾਕੀ ਜਿਹੜਾ ਹੈਗਾ ਆ ਵੀ ਉਹ ਜਿਸ ਤਰੀਕੇ ਨਾਲ ਕੋਈ ਰਾਜਾ ਜਿਹੜਾ ਹੈਗਾ ਆ ਵੀ ਆਪਣੇ ਹਿਸਾਬ ਨਾਲ ਚੱਲਦੇ ਆ ਜੀ, ਉਸੇ ਤਰੀਕੇ ਨਾਲ ਇਹ ਰਾਜੇ ਜਿਹੜੇ ਆ ਆਪਣੇ ਢੰਗ ਨਾਲ ਚੱਲ ਰਹੇ ਜੀ।
0: ਬਿਲਕੁਲ ਹੈ
1: ਜੀ ਭਰਾ ਸਾਹਿਬ।
0: ਤੇ ਸੈਣੀ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਸਰਾਂ ਵਾਲਾ ਵਿਵਾਦ ਜਿਹੜਾ ਉਹ ਪਿੱਛਾ ਨਹੀਂ ਛੱਡ ਰਿਹਾ ਜੀ, ਤੇ ਚਾਵਲਾ, ਵੈਸੇ ਔਜਲਾ ਸਾਹਿਬ ਨੇ ਤਾਂ ਚਵਲ ਹੀ ਲਿਖਿਆ ਜੀ, ਤੇ ਸੋਰੀ, ਤੇ ਮਲਕੀਤ ਸਿੰਘ ਉਹਨਾਂ ਦਾ ਜਿਹੜਾ ਸੇਵਾਵਾਂ ਤੋਂ ਫਾਰਗ ਕੀਤਾ ਉਹਨਾਂ ਨੂੰ, ਤੇ ਅੱਜ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਿਹੜੀ ਹੈ ਗੱਲਬਾਤ ਕੀਤੀ ਹੈ, ਵੀਡੀਓ ਜਾਰੀ ਕੀਤੀ ਹੈ, ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਜੀ? ਤੇ ਨਾਮ ਤਾਂ ਕਾਫੀ, ਵੈਸੇ ਬੱਬੂ ਕੋਸ਼ਾ ਵੀ ਔਜਲਾ ਸਾਹਿਬ ਨੇ ਇਸ਼ਾਰਾ ਕੀਤਾ ਇੱਕ।
1: ਹਾਂਜੀ, ਉਹ ਕਹਿੰਦੇ ਹੈਗੇ ਆ ਵੀ ਉਹਦੀ ਸ਼ਹਿਰ ਤੇ ਬਾਹਰ ਗਿਆ ਜੀ,
0: ਤੇ
1: ਸਰਕਾਰ ਦਾ ਵੀ ਤਾਂ ਕੁਐਸਚਨ ਤਾਂ ਸਰਕਾਰ ਤੇ ਵੀ ਰਾਈਜ਼ ਹੁੰਦਾ ਹੈਗਾ ਜੀ, ਵੀ ਬਾਈ ਦਿਨ ਜਿਹੜੇ ਹੈਗੇ ਤੁਸੀਂ ਕਿੱਦਾਂ ਬੈਠੇ ਰਹੇ ਜੀ,
0: ਅਰੈਸਟ ਕਿਉਂ ਨਹੀਂ ਕੀਤਾ,
1: ਇਹਦੇ ਵਿੱਚ ਜਿਹੜਾ ਅਰੈਸਟ ਕਿਉਂ ਨਹੀਂ ਕੀਤਾ ਬੰਦਾ ਜੀ।
0: ਜੀ
1: ਤੋ ਇਸ ਇੱਥੇ ਜਿਹੜਾ ਹੈਗਾ ਆ ਮਾਮਲਾ ਜਿਹੜਾ ਹੈਗਾ ਆ ਕਾਨੂੰਨ ਨਾਲੋਂ ਜਿਆਦਾ ਪੋਲੀਟੀਕਲ ਆ ਜੀ,
0: ਪੋਲੀਟੀਕਲ ਆ ਜੀ।
1: ਹੁਣ ਜਿਵੇਂ ਦਾ ਹੁਣ ਧਾਮੀ ਸਾਹਿਬ ਵੀ ਆ ਗਏ ਹੈਗੇ ਜੀ, ਧਾਮੀ ਸਾਹਿਬ ਆ ਕੇ ਤੇ ਆਪਣਾ ਜਿਹੜਾ ਹੈ ਵੀਡੀਓ ਸੰਦੇਸ਼ ਦੇ ਗਏ ਜੀ। ਉਹ ਕਹਿੰਦੇ ਹੁਣ ਬੀਬੀ ਕਹਿੰਦੀ ਆ ਮੈਂ ਧਾਮੀ ਸਾਹਿਬ ਨੂੰ ਗੱਲ ਦੱਸੀ ਆ, ਉਹ ਕਹਿੰਦੇ ਵੀ ਮੈਨੂੰ ਇਹੋ ਜਿਹੀ ਗੱਲ ਕੋਈ ਨੀ ਦੱਸੀ, ਨਹੀਂ ਤਾਂ ਮੈਂ ਚੁੱਪ ਰਹਿਣ ਵਾਲਿਆਂ ਚੋਂ ਨਹੀਂ ਸੀ
0: ਜੀ।
1: ਹੈ ਜੀ, ਤੇ ਦੇਖੋ ਉਹਨਾਂ ਨੇ ਇੱਕ ਕਮੇਟੀ ਬਣਾ ਤੀ ਆ ਜੀ, ਜਿਹਦੇ ਵਿਚ 15 ਦਿਨ ਦੇ ਵਿਚ ਫੈਸਲਾ ਦੇਗੀ ਕਮੇਟੀ, ਦੱਸੇਗੀ ਜੀ। ਉਹ ਕਹਿੰਦੇ ਕੌਣ ਲਿਆ ਜਾਂ ਕਿੱਥੋਂ ਆਈ, ਦੈਟਸ ਨੋਟ ਮਾਈ ਬਿਜ਼ਨਸ
0: ਜੀ,
1: ਮੈਨੂੰ ਤਾਂ ਇਹ ਕਿ ਮੈਨੂੰ ਦੱਸਿਆ ਨਹੀਂ ਗਿਆ, ਤੇ ਮੈਨੂੰ ਮਤਲਬ ਇਸ ਚੀਜ਼ ਦਾ ਨਾ ਤਾਂ ਉਹਨੇ ਕਿਹਾ ਹੈਗਾ ਆ, ਤੇ ਮੈਂ ਇਹਦੀ ਜਿਹੜੀ ਆ ਇਨਕੁਆਇਰੀ ਕਰਵਾ ਕੇ ਤੇ ਫੇਰ ਤੁਹਾਡੇ ਸਵਾਲਾਂ ਦੇ ਜਵਾਬ ਦੇਊਂਗਾ ਜੀ, ਤੇ ਜੇ ਵੀ ਕੋਈ ਸਵਾਲ ਹੋਊਗਾ ਜੀ ਅਸੀਂ ਇੰਟਰਨਲ ਇਨਕੁਆਇਰੀ ਤਾਂ ਕਰਾਉਣੀ ਹੈਗੀ ਨਾ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ ਜਿੰਨਾ ਰੌਲਾ ਪੈ ਰਿਹਾ ਸੀ ਵੀ ਧਾਮੀ ਨੀ ਬੋਲਦੇ, ਧਾਮੀ ਨੀ ਬੋਲਦੇ, ਧਾਮੀ ਸਾਹਿਬ ਤਾਂ ਕਰਕੇ ਆ ਕੇ ਤੇ ਆਪਣਾ ਪੱਖ ਇੰਨਾ ਕੁ ਦੱਸ ਗਏ ਹੈਗੇ ਆ ਜੀ, ਉਹ ਜਿੰਨਾ ਕੁ ਦੱਸ ਕੇ ਗਏ ਹੈਗੇ ਆ, ਤੇ ਉਹਦੇ ਨਾਲ ਉਹ ਜਿਆਦਾ ਜਿਹੜਾ ਆ ਕੁਐਸਚਨ ਜਿਹੜੇ ਆ ਵੱਧ ਗਏ ਆ ਜੀ। ਉਹ ਇਸ ਕਰਕੇ ਹੈਗਾ ਆ ਕਿ ਯੂ ਆਰ ਦਾ ਮਾਸਟਰ ਆਫ ਦਾ ਇੰਸਟੀਟਿਊਸ਼ਨ, ਤੁਸੀਂ ਜਿਹੜਾ ਹੈਗਾ ਆ ਤੁਸੀਂ ਹੈਡ ਆਫ ਦਾ ਇੰਸਟੀਟਿਊਸ਼ਨ ਆ, ਤੁਹਾਡੇ ਸਰਾਵਾਂ ਤੇ ਕੰਟਰੋਲ ਕਿਹਦਾ ਆ, ਸਾਰਾ SGPC ਦਾ, SGPC ਦੀ ਇਹ ਡਿਊਟੀ ਹੈਗੀ ਆ ਜੀ। ਉੱਥੇ 6-6 ਮਹੀਨੇ ਤੱਕ ਜਿਹੜਾ ਹੈਗਾ ਆ ਕੋਈ ਲੇਡੀ ਆ ਕੇ ਤੁਹਾਨੂੰ ਪਤਾ ਨੀ ਹੈਗਾ ਜੀ ਵੀ ਤੁਸੀਂ ਉਹਦੇ ਫਰਸ਼ ਰੂਮ ਲਈ ਕਮੇਟੀ ਦੀ ਗੱਡੀ ਉਹਨੂੰ ਡਾਕਟਰੀ ਇਲਾਜ ਵਾਸਤੇ ਲੈ ਕੇ ਜਾਂਦੀ ਹੈ ਜੀ, ਕਿੰਨੇ ਇਹ ਸਾਰਾ ਕੁਛ ਪ੍ਰੋਵਾਈਡ ਕੀਤਾ ਸੀ, ਇਹ ਫਿਰ ਤੁਹਾਡੀ ਕਮਾਂਡ ਹੀ ਹੈ ਨੀ ਜੀ, ਜੇ ਥੱਲੇ ਦੇ ਲੈਵਲ ਤੇ ਸਾਰਾ ਕੁਛ ਹੋਈ ਜਾਂਦਾ ਹੈਗਾ ਆ ਤੇ ਤੁਹਾਡੀ ਫਿਰ ਕੀ ਕਮਾਂਡ ਹੋਈ ਜੀ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਜਿਹੜਾ ਆ ਹੈ ਸਾਰਾ ਜਿਹੜੀ ਹੈਗੀ ਆ ਨਾ ਜੀ, ਲੈਕ ਆਫ ਐਡਮਿਨਿਸਟ੍ਰੇਸ਼ਨ ਤਾਂ ਹੈਗੀ ਆ ਨਾ ਜੀ, ਉਹ ਤਾਂ ਦਿਸਦੀ ਆ ਨਾ, ਨਜ਼ਰ ਆ ਰਹੀ ਹੈ।
0: ਬਿਲਕੁਲ ਬਿਲਕੁਲ,
1: ਬਾਕੀ ਹਾਂਜੀ, ਬਾਕੀ ਜਿੱਥੇ ਤੱਕ ਜਿਹੜਾ ਹੈਗਾ ਜੀ ਕਿ ਜੇ ਇੱਕ ਵਕੀਲ ਦੇ ਨਜ਼ਰੀਏ ਨਾਲ ਦੇਖਾਂ ਤੇ ਕੇਸ ਦੇ ਵਿੱਚ ਕੁਛ ਨਹੀਂ, ਤੇ ਜੇ ਮੈਂ ਇੱਕ ਸਿੱਖ ਦੇ ਨਜ਼ਰੀਏ ਦੇਖਾਂ ਤੇ ਫਿਰ ਨਾ ਤਾਂ ਚਾਵਲੇ ਦੇ ਪੱਲੇ ਕੁਛ ਬਚਿਆ ਤੇ ਨਾ ਅਕਾਲੀ ਦਲ ਦੇ ਪੱਲੇ ਕੁਛ ਬਚਿਆ ਤੇ ਨਾ SGPC ਦੇ ਪੱਲੇ ਕੁਛ ਬਚਿਆ।
0: ਬਿਲਕੁਲ ਹੈ ਜੀ,
1: ਸੋ ਇਹ ਐਡੇ ਵੱਡੇ ਐਲੀਗੇਸ਼ਨ ਲੱਗ ਜਾਣੇ, ਫਿਰ ਇਸ ਚੀਜ਼ ਤੋਂ ਸਮੈਲ ਆਊਟ ਹੋਣਾ ਕਿ ਉੱਥੇ ਸ਼ੀ ਵਾਜ਼ ਕਾਲਡ ਫੋਰ ਏ ਕੌਨਸਪੀਰੇਸੀ,
0: ਹੈਜੀ
1: ਇੱਕ ਸਾਜਿਸ਼ ਦੇ ਤਹਿਤ ਉਹਨੂੰ ਲਿਆਂਦਾ ਸੀ ਤੇ ਇੱਕ ਸਾਜਿਸ਼ ਨੂੰ ਅੰਜਾਮ ਦੇਣਾ ਸੀਗਾ, ਤੁਸੀਂ ਕਰ ਕੀ ਰਹੇ ਹੈਗੇ ਆ ਜੀ, ਤੇ ਤੁਹਾਡਾ ਤੁਸੀਂ ਇੱਕ ਜਿਹੜਾ ਆ ਇੱਕ ਧਾਰਮਿਕ ਪਾਰਟੀ ਆ, ਤੁਸੀਂ ਇਹੋ ਜਿਹੇ ਕੰਮ ਦੇ ਵਿੱਚ ਇਨਵੋਲਵ ਵੀ ਕਿਉਂ ਹੁੰਦੇ ਹੈਗੇ ਆ ਜੀ,
0: ਬਿਲਕੁਲ
1: ਕਿਸੇ ਨੂੰ ਥੱਲੇ ਲਾਉਣ ਵਾਸਤੇ, ਜਿੱਦਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਜਿਹੜੀ ਆ ਬੜੇ ਵੱਖਰੇ ਵੱਖਰੇ ਚੈਨਲਾਂ ਤੇ ਇੰਟਰਵਿਊ ਦਿੱਤੀ ਜੀ, ਉਹ ਇਸੇ ਚੀਜ਼ ਤੇ ਅਸਰਟ ਕਰ ਰਹੇ ਆ ਕਿ ਬੀਬੀ ਨੂੰ ਲਿਆਂਦਾ ਹੀ ਮੈਨੂੰ ਫਸਾਉਣ ਵਾਸਤੇ ਸੀ ਜੀ।
0: ਸਰ
1: ਗਿਆਨੀ ਹਰਪ੍ਰੀਤ ਸਿੰਘ ਬਹੁਤ ਇੰਟੈਲੀਜੈਂਟ ਬ੍ਰੇਨ ਆ
0: ਜੀ,
1: ਓਹਨੂੰ ਮੈਂ ਨੀ ਜਾਣਦਾ ਕਿ ਉਹਨਾਂ ਨੂੰ ਟ੍ਰੈਪ ਕਰਨ ਲਈ ਲਿਆਂਦੇ ਸੀ ਜਾਂ ਨਹੀਂ ਲਿਆਂਦੇ ਸੀ, ਪਰ ਉਹਨਾਂ ਨੇ ਮੌਕੇ ਤੇ ਚੌਕਾ ਲਾਉਣਾ ਉਹਨਾਂ ਨੂੰ ਆਉਂਦਾ ਆ, ਉਹਨਾਂ ਨੇ ਚੁੱਪ ਕਰਕੇ ਹਾਂਜੀ
0: ਬੱਬੂ ਗੋਸ਼ੇ ਦੀਆਂ ਤੇ ਸਿੱਧੀਆਂ ਤਾਰਾਂ ਇਹਨਾਂ ਦੀਆਂ ਤਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਟ੍ਰਾਂਸਫਰ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਫਿਰ ਇਸ਼ਾਰਾ ਕਿੱਧਰੋਂ ਹੁੰਦਾ ਹੈ ਜੀ?
1: ਸਾਰੇ ਪਾਸੇ ਹੈਗਾ ਜੀ, ਉਹਨਾਂ ਦਾ ਸਾਰੇ ਪਾਸੇ ਲਿੰਕ ਹੈਗੇ ਆ, ਉਹਨਾਂ ਦੇ ਦਿੱਲੀ ਨਾਲ ਵੀ ਹੈਗੇ ਆ ਜੀ, ਉਹਨਾਂ ਦੇ ਇੱਥੇ ਵੀ ਹੈਗੇ ਆ ਜੀ, ਉਹਨਾਂ ਦੇ ਜਿਹੜੇ ਹੈਗੇ ਆ ਇੱਥੇ ਤੱਕ ਚਾਵਲੇ ਨੂੰ ਕੱਢਣ ਦੇ ਵਿੱਚ ਵੀ ਤਾਂ ਕਹਿੰਦੇ ਹੈਗੇ ਆ ਜੀ, ਉਹਨਾਂ ਦੇ ਹਰਜੋਤ ਬੈਂਸ ਦਾ ਹੀ ਹੱਥ ਹੈ ਜੀ,
0: ਜੀ
1: ਤੇ ਕਿਉਂਕਿ ਇੱਥੇ ਤੱਕ ਵੀ ਪਤਾ ਲੱਗਾ ਕਿ ਜਦੋਂ ਹਰਜੋਤ ਬੈਂਸ ਦਾ ਇਲੈਕਸ਼ਨ ਸੀਗਾ ਉਸ ਵੇਲੇ ਹਰਜੋਤ ਬੈਂਸ ਨੂੰ ਵੋਟ ਜਿਹੜੀ ਆ ਚਾਵਲੇ ਨੇ ਪਵਾਈ ਸੀ ਪਾਰਟੀ ਲਾਈਨ ਤੋਂ ਹਟ ਕੇ, ਤੋ ਇਸ ਕਰਕੇ ਉਹ ਸਾਂਝਾ ਹੈਗੇ ਆ ਜੀ, ਤੇ ਉਹਦੇ ਕਰਕੇ ਜਿਹੜਾ ਆ ਉਹ ਕਾਮਯਾਬ ਵੀ ਹੋਏ ਆ ਜੀ ਇਥੋਂ ਨਿਕਲਣ ਦੇ ਵਿਚ। ਇਹਨਾਂ ਨੂੰ ਮੁੱਦਾ ਚਾਹੀਦਾ ਸੀ, ਉਹ ਬੀਬੀ ਦਾ ਮੋਬਾਈਲ ਆ ਗਿਆ ਹੱਥ ਦੇ ਵਿਚ ਜੀ, ਉਹ ਹੌਲੀ ਹੌਲੀ ਜਿਹੜਾ ਹੈਗਾ ਆ ਇਸ ਚੀਜ਼ ਨੂੰ ਇਲੈਕਸ਼ਨ ਦੇ ਨੇੜੇ ਤੇੜੇ ਇੱਕ ਅੱਧੀ

0: ਇਹਨਾਂ ਨੇ ਪਹਿਲਾਂ ਜਦੋਂ ਉਦੋਂ ਸਮਿਆਂ ਦੇ ਵਿੱਚ ਅਕਾਲੀ ਦਲ ਦੇ ਉੱਤੇ ਕੀਤੀ ਸੀ ਕਾਰਵਾਈ ਤੇ ਉਦੋਂ ਇਹਨਾਂ ਦਾ ਟਰਾਂਸਫਰ ਕਰਾ ਦਿੱਤਾ ਤੇ ਹੁਣ ਕਿੜ ਕੱਢਣ ਵਾਲਾ ਹੀ ਕੰਮ ਹੈ ਕਿ ਭਾਈ ਉਹੀ ਹੋ ਸਕਦਾ ਜੀ।
1: ਉਹਦੇ ਨਾਲ ਜਿਹੜਾ ਹੈਗਾ ਕੀ ਉਹ ਫਿਊਚਰ ਕੀ ਦੇਖਦੇ ਇਸ ਪਾਰਟੀ ਦਾ ਜਿਹੜਾ ਉਹ ਇਸ ਪਾਰਟੀ ਚ ਆਉਣ ਲੱਗੇ ਹੈਗੇ ਆ ਜੀ, ਕੀ ਉਹ ਵੀ ਸੋਚਦੇ ਆ ਇਸ ਤਰੀਕੇ ਨਾਲ ਕਿ ਹਾਂ ਜੀ ਵੀ ਅੱਗੇ ਮੁੱਖ ਮੰਤਰੀ ਜੀ ਇਹਨਾਂ ਨੇ ਬਣਨਾ ਜੀ।
0: ਜੀ
1: ਸੋ ਇਹ ਗੱਲ ਤਾਂ ਇਹ ਹੈਗੀ ਆ ਨਾ ਕਿ ਜਾਂ ਤਾਂ ਹੋਵੇ ਨਾ ਕਿ ਬੰਦਾ ਪਾਵਰ ਦੇ ਵਿੱਚ ਆ ਜਾਣਾ ਹੈਗਾ ਆ, ਜਾਂ ਇੱਦਾਂ ਉਹ ਬਾਕੀ ਇਹ ਨਿਰੰਜਨ ਸਿੰਘ ਦਾ ਜਿਹੜਾ ਹੈਗਾ ਆ ਹੋਲੀਆ ਇਸ ਤਰੀਕੇ ਦਾ ਹੈ ਨੀ ਗਾ ਕਿ ਉਹ ਜਿਹੜੇ ਮਰਜ਼ੀ ਜਿੱਥੋਂ ਮਰਜ਼ੀ ਖੜੇ ਹੋ ਜਾਏ 5000 ਵੋਟ ਨੀ ਪੈਣੀ
0: ਜੀ।
1: ਨੌਕਰਸ਼ਾਹ ਕਦੀ ਵੀ ਕਾਮਯਾਬ ਨਹੀਂ ਹੁੰਦੇ ਹੁੰਦੇ, ਪੋਲੀਟੀਕਲ ਬੰਦੇ ਤਾਂ ਕਾਮਯਾਬ ਹੋ ਜਾਂਦੇ ਆ ਜੀ, ਇਹ ਉਹਨਾਂ ਦੇ ਤਾਂ ਕੰਮ ਆ ਸਕਦੇ ਹੈਗੇ ਆ, ਉਹਨਾਂ ਨੇ ਇਹਦੇ ਕਿਸੇ ਕੰਮ ਨਹੀਂ ਆਉਣਾ ਜੀ।
0: ਬਿਲਕੁਲ ਆ ਜੀ,
1: ਉਹ ਤਾਂ ਅਕਾਲੀ ਦਲ ਨੂੰ ਭੰਡਣ ਵਾਸਤੇ ਜਾਂ ਹੋਰ ਜਿਹੜੇ ਹੈਗੇ ਆ ਉੱਥੇ ਕੰਮ ਆ ਜਾਣਗੇ ਜੀ ਉਹਨਾਂ ਦੇ, ਬਟ ਉਹ ਉਹਨਾਂ ਨੇ ਕਿੱਥੇ ਕੰਮ ਆਉਣਾ ਜੀ, ਉਹਨਾਂ ਨੂੰ ਤਾਂ ਪੰਥਕ ਵੋਟ ਪੈਣੀ ਹੈਗੀ ਆ ਜੀ, ਇਹਨਾਂ ਦਾ ਚਿਹਰਾ ਮੂਹਰਾ ਪੰਥਕ ਹੈ ਹੀ ਨੀਗਾ ਜੀ। ਤੋ ਇਸ ਕਰਕੇ ਜਿਹੜਾ ਆ ਮੈਨੂੰ ਨੀ ਪਤਾ ਹੈਗਾ ਆ ਜੀ ਵੀ ਕਿਹਨੇ ਗਾਈਡ ਕੀਤਾ ਹੈਗਾ ਇਹਦੀ ਕੀ ਸੋਚਿਆ ਜੀ ਉਹਨਾਂ ਦੀ। ਤੇ ਐਨੀਵੇ ਬੈਸਟ ਆਫ ਲੱਕ ਅਸੀਂ ਤਾਂ ਇਹੀ ਕਹਿ ਸਕਦੇ ਹੈਗੇ ਹਰ ਇੱਕ ਬੰਦਾ ਸੁਤੰਤਰ ਆ ਜੀ ਆਪਣਾ ਜਾਣ ਵਾਸਤੇ ਜਾਂ ਆਪਣਾ ਪੋਲੀਟੀਕਲ ਕੈਰੀਅਰ ਬਣਾਉਣ ਵਾਸਤੇ ਸੁਤੰਤਰ ਆ, ਤੇ ਅਸੀਂ ਹੁਣ ਇਸ ਚੀਜ਼ ਦਾ ਸਨਮਾਨ ਕਰਦੇ ਆ। ਪਰ ਇਹ ਹੈਗਾ ਆ ਕਿ ਇੱਕ ਪ੍ਰੂਡੈਂਟ ਬੀਇੰਗ ਜਾਂ ਇੱਕ ਜਿਹੜਾ ਹੈਗਾ ਆ ਵੋਟਰ ਹੋਣ ਦੇ ਨਾਤੇ ਅਸੀਂ ਹੈਰਾਨ ਜ਼ਰੂਰ ਆ ਉਹਨਾਂ ਦੇ ਫੈਸਲੇ ਤੋਂ ਜੀ।
0: ਭਾਰਤ
1: ਸਾਹਿਬ
0: ਜੀ ਤੇ ਸੈਣੀ ਸਾਹਿਬ ਬੀਜੇਪੀ ਦੇ ਕੀ ਹਾਲਾਤ ਨੇ ਜੀ? ਆਪਣੇ ਕਾਫੀ ਬਿਆਨਬਾਜ਼ੀ ਉਧਰ ਵੀ ਚੱਲ ਰਹੀ ਹੈ, ਯਾਤਰਾਵਾਂ ਨਿਕਲਦੇ ਰਹੀਆਂ ਨੇ, ਹੋਰ ਸਾਰਾ ਸਿਲਸਿਲਾ ਚੱਲ ਰਿਹਾ। ਚੀਮਾ ਸਾਹਿਬ ਕਹਿੰਦੇ ਸਾਨੂੰ ਮਤਲਬ ਸਾਡੀ ਪੁਲਿਸ ਨੂੰ ਬਦਨਾਮ ਕਰੀ ਜਾਂਦੇ ਨੇ ਜੀ ਇਹ।
1: ਦੇਖੋ ਗੱਲ ਏਦਾਂ ਹੈਗੀ ਆ, ਜੇ ਉਹ ਮਜੀਠੀਆ ਸਾਹਿਬ ਨੇ ਤਾਂ ਉਹ ਜਿਹੜੀ ਹੈਗੀ ਆ ਜਿਹੜੀ ਆਡੀਓ ਵਾਇਰਲ ਹੋਈ ਆ ਨਾ ਜੀ, ਉਹਦੇ ਨਾਲ ਜਿਹੜੀ ਆ ਚਿੱਠੀ ਵੀ ਇਸ ਲੈਟਰ ਨੰਬਰ ਦੇ ਨਾਲ ਪਹਿਲਾਂ ਲਿਖਤੀ ਹਦਾਇਤਾਂ ਵੀ ਆਈਆਂ ਹੈਗੀਆਂ, ਉਹੀ ਹਦਾਇਤਾਂ ਜਿਹੜੀਆਂ ਹੈਗੀਆਂ ਉਸ ਬੀਬੀ ਨੇ ਬੋਲ ਕੇ ਕਹੀਆਂ ਹੈਗੀਆਂ ਜੀ। ਤੇ ਜੇ ਇਹ ਕੁਛ ਹੈਗਾ ਵੀ ਆ ਤੇ ਦੈਟਸ ਉਹਨੂੰ ਛਪਾਉਣ ਦੀ ਲੋੜ ਕੀ ਹੈਗੀ ਆ ਵੀ ਫੇਕ ਆ ਜੀ ਇਸ ਤਰੀਕੇ ਨਾਲ ਹੈਗੀ ਆ ਜੀ। ਸਰ ਇਹਦੇ ਵਿੱਚ ਤੋਰ ਆਏ ਨੀ, ਮੀਡੀਆ ਦੇ ਵਿੱਚ ਕਈ ਦਿਨਾਂ ਦਾ ਆ ਰਿਹਾ ਹੈਗਾ ਸੀਗਾ ਕਿ ਮਾਝੇ ਦੇ ਏਰੀਏ ਦੇ ਵਿੱਚ ਵੀ ਬਾਰਡਰ ਪਾਰ ਤੋਂ ਇੱਕ ਸਾਜਿਸ਼ ਹੋਈ ਆ, ਤੇ ਉਹਨਾਂ ਨੇ ਮਤਲਬ ਜਾਣ ਬੁੱਝ ਕੇ ਜਿਹੜਾ ਆ ਪੁਲਿਸ ਵਾਲਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ। ਉਹਨਾਂ ਨੇ ਤਾਂ ਇੱਥੇ ਤੱਕ ਵੀ ਇੱਥੇ ਸ਼ੂਟਰ ਹਾਇਰ ਹੋ ਜਾਂਦੇ ਹੈਗੇ ਜੀ, ਜਿੱਦਾਂ ਮਰਜ਼ੀ ਇੱਕ ਕੰਮ ਕਿਸੇ ਤੋਂ ਲਓ ਤੇ ਦੈਟਸ ਆਲ, ਉਹ ਬਾਅਦ ਦੇ ਵਿੱਚ ਨਵਾਂ ਬੰਦਾ ਆ ਜਾਂਦਾ ਉਹਨੇ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਕੰਮ ਕਰਨ, ਉਹ ਤਾਂ ਇੱਥੇ ਤੱਕ ਵੀ ਉਹਨਾਂ ਨੇ ਕਿ ਜੇ ਉਹਨਾਂ ਨੂੰ ਮੌਕਾ ਮਿਲੇ ਤੇ ਵੀਡੀਓ ਵੀ ਬਣਾ ਕੇ ਲਿਆਉਣੀ ਆ ਜੀ ਤਾਂ ਕਿ ਸਨਸਨੀ ਫੈਲਾਈ ਜਾ ਸਕੇ ਜੀ। ਸੋ ਇਸ ਕਰਕੇ ਜੇ ਇਹੋ ਜਿਹੀ ਅਡਵਾਈਜ਼ਰੀ ਪੁਲਿਸ ਵਾਲਿਆਂ ਨੇ ਜਾਰੀ ਕੀਤੀ ਵੀ ਹੈਗੀ ਆ, ਦੈਟਸ ਗੁੱਡ। ਸਗੋਂ ਉਹਨਾਂ ਨੂੰ ਤਾਂ ਇਹ ਵੀ ਕਹਿਣਾ ਚਾਹੀਦਾ ਹੈ ਕਿ ਤੁਸੀਂ ਗੱਡੀਆਂ ਤੇ ਜਿਹੜੇ ਸਟਿੱਕਰ ਲਾਏ ਇਹ ਹੈਗੇ ਪੁਲਿਸ ਵਾਲਿਆਂ ਦੇ, ਉਹ ਵੀ ਥੋੜੇ ਜਿਹੜੇ ਹੈਗੇ ਆ ਉਹਨਾਂ ਨੂੰ ਜਾਂ ਤਾਂ ਰਿਮੂਵ ਕਰ, ਤੁਸੀਂ ਆਪਣੀ ਸਿਕਿਉਰਿਟੀ ਵਾਸਤੇ ਜਿਹੜਾ ਹੈਗਾ ਆ ਥੋੜਾ ਅਲਰਟ ਰਹੋ, ਏਦਾਂ ਦੀ ਗੱਲ ਕਰਨ ਚ ਹਰਜ ਕੀ ਆ ਜੀ?
0: ਜੀ ਬਿਲਕੁਲ ਆ ਜੀ।
1: ਸਵਾਲ ਤਾਂ ਇਹ ਹੈਗਾ ਜੇ ਖਤਰਾ ਹੈਗਾ ਆ ਤੇ ਖਤਰੇ ਨੂੰ ਸਾਰੇ ਐਡਮਿਟ ਕਰੋ ਜੀ, ਤੇ ਉਹਨੂੰ ਚੈਲੰਜ ਨੂੰ ਸਵੀਕਾਰ ਕਰੋ ਜੀ। ਆਪਾਂ ਲੁਕੋ ਕੇ ਕੰਨਾ ਚਿਰ ਜਿਹੜਾ ਹੈਗਾ ਆ ਅੱਖਾਂ ਬੰਦ ਕਰਕੇ ਤਾਂ ਜਿਹੜਾ ਆ ਉਹ ਬਿੱਲੀ ਨੇ ਤਾਂ ਆਉਣਾ ਹੀ ਆਉਣਾ ਨਾ ਜੀ, ਸੋ ਇਸ ਕਰਕੇ ਜਿਹੜਾ ਆ ਕਬੂਤਰ ਤੇ ਅੱਖਾਂ ਮੀਟਣ ਨਾਲ ਬਿੱਲੀ ਨੇ ਉਰੇ ਪਰੇ ਰਸਤਾ ਨੀ ਬਦਲ ਲੈਣਾ। ਸੋ ਇਸ ਕਰਕੇ ਬਿਹਤਰ ਇਹ ਹੈਗਾ ਆ ਕਿ ਉਸ ਚੀਜ਼ ਨੂੰ ਅਸੈਪਟ ਕਰਨਾ ਚਾਹੀਦਾ ਕਿ ਹਾਲਾਤ ਆਹ ਆ ਜੀ, ਇਹ ਕਿਹੜਾ ਸਾਡਾ ਇੰਟਰਨਲ ਹੈਗਾ ਜੀ, ਬਾਰਡਰ ਪਾਰ ਤੋਂ ਸਾਜਿਸ਼ ਹੋਈ ਹੈਗੀ ਆ ਤੇ ਫਿਰ ਤੁਸੀਂ ਉਸ ਚੀਜ਼ ਨੂੰ ਐਡਮਿਟ ਕਰੋ ਜੀ।
0: ਬਿਲਕੁਲ ਆ ਜੀ ਜੀ।
1: ਬਾਕੀ ਜਿਹੜਾ ਹੈਗਾ ਆ ਅੱਜ ਕਹਿੰਦੇ ਜੀ ਵੀ ਸਾਡੇ ਸਿੰਘ ਸਾਹਿਬ ਜਿਹੜੇ ਅਰਦਾਸ ਕਰਨ ਚਲ ਗਏ ਜੀ ਵੀ ਕਰਤਾਰਪੁਰ ਲਾਂਘਾ ਖੋਲੋ,
0: ਕੱਲ ਦੀ ਗੱਲ ਜੀ, ਕੱਲ ਸੀਗੇ ਜੀ।
1: ਹਾਂਜੀ ਉਹਨਾਂ ਨੇ ਉਹ ਲਾਂਘਾ ਅੱਜ ਹੀ ਚਰਚਾ ਚ ਆਇਆ ਜੀ ਵੀ ਲਾਂਘਾ ਜਿਹੜਾ ਹੈਗਾ ਆ ਉਹਨਾਂ ਨੇ ਬਾਰਡਰ ਦੇ ਉੱਤੇ ਜਿਹੜਾ ਆ ਜਾ ਕੇ ਤੇ ਉੱਥੇ ਕਰਨ ਨੀ ਦਿੱਤੀ ਜੀ, ਉਹ ਕਹਿੰਦੇ ਜੀ ਪਿੱਛੇ ਰਹੋ ਤੁਸੀਂ ਖਤਰਾ ਹੀ ਆ ਜੀ
0: ਜੀ।
1: ਸੋ ਇਹ ਵੀ ਤਾਂ ਲਾਈਮ ਲਾਈਟ ਦੇ ਵਿੱਚ ਆਉਣ ਵਾਸਤੇ ਹੈਗੇ ਆ ਜੀ, ਉਧਰ ਸਰਕਾਰਾਂ ਕਹਿੰਦੀਆਂ ਹੈਗੀਆਂ ਜੀ ਵੀ ਬਾਰਡਰ ਪਾਰ ਤੋਂ ਸਾਜਿਸ਼ ਹੋ ਰਹੀ ਹੈਗੀ ਆ ਤੇ ਇਹ ਬਾਰਡਰ ਤੇ ਚਲ ਜਾਂਦੇ ਆ ਜੀ।
0: ਬਿਲਕੁਲ ਆ ਜੀ। ਨਾਲੇ ਦੇਖੋ ਹੁਣ ਅਰਦਾਸ ਕਰਨੀ ਆ ਤਾਂ ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ ਤੋਂ ਸਭ ਤੋਂ ਉੱਚੀ ਜਗ੍ਹਾ ਜਿਹੜੀ ਹੋਰ ਕਿਹੜੀ ਹੋ ਸਕਦੀ ਆ ਜੀ? ਉੱਥੇ ਨੀ ਕਰ ਸਕਦੇ ਸੈਣੀ ਸਾਹਿਬ ਆਪਣੀ ਗੱਲ, ਫਿਰ ਉੱਥੇ ਹੀ ਆ ਗਈ ਦੇ ਹਨ ਜੀ।
1: ਪਤਾ ਨੀ ਕੀ ਹੈਗਾ ਜੀ ਸੋਚ ਆ ਉਹਨਾਂ ਦੀ ਕਿੱਦਾਂ ਮਰਜ਼ੀ, ਚਲੋ ਜੇ ਕਿਸੇ ਚੀਜ਼ ਨੂੰ ਲਾਈਮ ਲਾਈਟ ਚ ਲਿਆਉਣ ਵਾਸਤੇ ਹੁੰਦਾ ਆ ਵੀ ਹਾਂ ਜੀ ਸਰਕਾਰ ਦੇ ਧਿਆਨ ਚ, ਉਹਦੇ ਨਾਲੋਂ ਬੈਟਰ ਇਹ ਸੀਗਾ ਵੀ ਇਕੱਠੇ ਹੋ ਕੇ ਇਹ ਡਿਮਾਂਡ ਕਰੇ ਆਉਂਦੇ ਜਿਹੜੇ ਹੈਗੇ ਆ ਵੀ ਸੈਂਟਰ ਕੋਲ ਜੀ ਵੀ ਸਾਨੂੰ ਇਹ ਜਿਹੜਾ ਆ ਲਾਂਘਾ ਖੋਲ ਕੇ ਦਿਓ ਤੇ ਇਹਦੇ ਬਾਰੇ ਉਪਰਾਲਾ ਕਰੋ। ਤੇ ਜਦ ਹੁਣ ਤਾਂ ਜਥੇ ਵੀ ਜਾਣ ਲੱਗ ਪਏ ਹੈਗੇ ਆ ਜੀ, ਉਧਰੋਂ ਵੀ ਜਥੇ ਆਉਣ ਲੱਗ ਪਏ, ਇਧਰੋਂ ਵੀ ਜਥੇ ਜਾਣ ਲੱਗ ਪਏ ਆ, ਤੇ ਆਹ ਇੱਕ ਛੋਟਾ ਜਿਹਾ ਸਾਡੀ ਬੇਨਤੀ ਹੈਗੀ ਵੀ ਇੰਨਾ ਕੁ ਏਰੀਆ ਹੈ।

0: ਆ ਤੁਸੀਂ ਇਹਦੇ ਵਾਸਤੇ ਜੋ ਵੀ ਉਚਿਤ ਗਾਈਡਲਾਈਨ ਤੈਅ ਕਰਨੀ ਆ ਉਹ ਕਰ ਲਓ ਜੀ,
1: ਜੀ
0: ਪਰ ਸਾਨੂੰ ਕਰਤਾਰਪੁਰ ਸਾਹਿਬ ਦਾ ਜਿਹੜੇ ਹੈਗੇ ਆ ਉਹ ਦਰਸ਼ਨਾਂ ਦੀ ਜਿਹੜੀ ਆ ਅਨੁਮਤੀ ਹੋਣੀ ਚਾਹੀਦੀ ਹੈਗੀ, ਪਰਮਿਸ਼ਨ ਹੋਣੀ ਚਾਹੀਦੀ ਹੈ।
1: ਸਿੰਘ
0: ਤੋ
1: ਸਰ
0: ਇਸ
1: ਕਈ ਵਾਰੀ
0: ਕਰਕੇ ਜਿਹੜਾ
1: ਚਲੋ ਮੈਂ ਇਹ
0: ਇਸੀ
1: ਵੀ
0: ਤੇ
1: ਚੀਜ਼ ਸੋਚਦਾ ਹੁੰਦਾ ਕਿ ਇਹ ਚਲੋ ਉਧਰ ਕਸ਼ਮੀਰ ਦਾ ਮੁੱਦਾ ਅੜਿਆ ਹੋਇਆ ਉਹਨਾਂ ਸਮਿਆਂ ਦਾ ਜਦੋਂ ਵੰਡ ਹੋਈ ਹੈ, ਲਾਈਨਾਂ ਖਿੱਚੀਆਂ ਗਈਆਂ, ਤਾਰਾਂ ਲੱਗੀਆਂ, ਉਜਾੜਾ ਹੋਇਆ, ਸਾਰਾ ਕੁਝ ਹੋਇਆ, ਜਿਹੜਾ ਇਹਨਾਂ ਏਰੀਆ ਸੀਗਾ, ਜੇ ਇਧਰੋਂ ਥੋੜਾ ਜਿਹਾ ਏਰੀਆ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਹੈ ਉਹ ਤਾਂ ਚਲੋ ਪੂਰੇ ਸਰਹੱਦ ਦੇ ਨਾਲ ਹੀ ਲੱਗਦਾ, ਜੇ ਉਹ ਵਾਲਾ ਏਰੀਆ ਪੂਰਾ ਇਧਰਲੇ ਪਾਸੇ ਲੈ ਲੈਂਦੇ ਪੰਜਾਬ ਦੇ ਵਿੱਚ, ਕਿ ਇਹ ਬਖੇੜੇ ਬਾਨੇ ਸੀ ਕਿ ਜਾਣ ਬੁੱਝ ਕੇ ਕੀਤੇ ਗਏ, ਜਾਂ ਹੋਰ ਰਾਜਸਥਾਨ ਵਾਲੇ ਪਾਸਿਓਂ ਜਾਂ ਗੁਜਰਾਤ ਵਾਲੇ ਪਾਸਿਓਂ ਉਹ ਉਨਾ ਕੁ ਏਰੀਆ ਜਿਹੜਾ ਉਹਨਾਂ ਨੂੰ ਵੱਧ ਛੱਡ ਦਿੰਦੇ ਜੀ?
0: ਪਰ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਜਾਂ ਸਿੱਖ ਲੀਡਰਸ਼ਿਪ ਉਸ ਵੇਲੇ ਦੀ ਕਿੰਨੀ ਕੁ ਵਿਜੀਲੈਂਟ ਸੀ ਇਹ ਪਤਾ ਲੱਗਦਾ ਜੀ।
1: ਜੀ
0: ਇਹਨਾਂ ਨੇ ਕਿਤੇ ਸੋਚਿਆ ਕਿਤੇ ਜੇ ਸਿੱਖ ਲੀਡਰਸ਼ਿਪ ਨੇ ਕਿਤੇ ਇਹ ਮੰਗ ਕੀਤੀ ਹੋਵੇ ਜਾਂ ਇਸ ਤਰੀਕੇ ਦਾ ਸਵਾਲ ਕੀਤਾ ਹੋਵੇ, ਇਤਿਹਾਸ ਚ ਮੈਂ ਤਾਂ ਦੇਖਿਆ ਨਹੀਂ ਜੀ।
1: ਜੀ
0: ਗੱਲ ਤਾਂ ਇਹ ਹੈਗੀ ਆ ਕਿ ਸਾਡੇ ਜਿਹੜੇ ਹੈਗੇ ਆ ਨਾ ਲੀਡਰ ਜਦੋਂ ਲੱਟੂ ਹੁੰਦੇ ਆ ਨਾ ਜੀ, ਬਿਲਕੁਲ ਹੀ ਆ ਲੱਟੂ ਹੋ ਜਾਂਦੇ ਆ ਜੀ। ਹੁਣ
1: ਜੀ
0: ਬਾਕੀ ਸਟੇਟਾਂ ਵੀ ਤਾਂ ਜਿਹੜੀਆਂ ਆ ਉਹਨਾਂ ਨੇ ਸਰਕਾਰ ਜਿਹੜੀ ਆ ਹੁਣ ਵੀ ਤਾਂ ਦੂਜੀਆਂ ਪਾਰਟੀਆਂ ਦੇ ਸਮਰਥਨ ਨਾਲ ਚੱਲਦੀ ਆ ਨਾ ਜੀ,
1: ਚੱਲਦੀ ਹੈ
0: ਪਰ ਸਰਕਾਰ ਹੈਜ਼ ਟੂ ਪੇ ਦੀ ਕੋਸਟ ਹੈ ਜੀ,
1: ਜੀ
0: ਸਰਕਾਰ ਨੂੰ ਇੱਕ ਕੀਮਤ ਦੇਣੀ ਪੈ ਰਹੀ ਆ। ਤੇ
1: ਜੀ
0: ਸਾਡੇ ਜਿਹੜੇ ਹੈਗੇ ਆ ਜਦੋਂ ਉਹਨਾਂ ਨੂੰ ਅੱਤ ਦੀ ਲੋੜ ਸੀ ਸਾਡਿਆਂ ਨੇ ਸਮਰਥਨ ਦਿੱਤਾ ਜੀ ਬਿਨਾਂ ਸ਼ਰਤ,
1: ਜੀ
0: ਉਦੋਂ ਸ਼ਰਤ ਰੱਖ ਕੇ ਤੇ ਆਪਣੇ ਮੁੱਦੇ ਸੁਲਝਾ ਲੈਂਦੇ ਜੀ।
1: ਬਿਲਕੁਲ ਹੈ ਜੀ। ਜੀ
0: ਇਸ ਏਦਾਂ ਦੇ ਬਲੰਡਰ ਸਾਡੇ ਜਿਹੜੇ ਹੈਗੇ ਆ ਇਤਿਹਾਸ ਦੇ ਵਿੱਚ
1: ਕੀਤੇ ਨੇ
0: ਬਹੁਤ ਹੋਏ ਆ ਜੀ। ਹਾਂ
1: ਜੀ
0: ਜੀ ਸਾਡੇ ਜਿਹੜਾ ਹੈਗਾ ਜਦੋਂ ਬੰਗਲਾਦੇਸ਼ ਬਣਾਇਆ ਹੈਗਾ ਹੈ ਜੀ, 95,000 ਫੌਜੀ ਜਿਹੜਾ ਆ 90,000 ਉਹਨਾਂ ਦਾ ਜਿਹੜਾ ਆ ਸਰੈਂਡਰ ਕਰਵਾਇਆ ਸੀਗਾ,
1: ਜੀ
0: ਤੇ ਉਸ ਵੇਲੇ ਜਿਹੜਾ ਆ ਆਪਣਾ ਕਸ਼ਮੀਰ ਮੁੱਦਾ ਹੱਲ ਕਰ ਲੈਂਦੇ ਜੀ ਵੀ
1: ਕਰ
0: ਤੁਹਾਡਾ
1: ਲੈਂਦੇ
0: 90,000 ਫੌਜੀ ਤਾਂ ਦੇਣਾ ਹੈਗਾ ਆ, ਸਾਡਾ ਕਸ਼ਮੀਰ ਦਾ ਜਿਹੜਾ ਹੈਗਾ ਆ ਭਾਈ ਖਾਲੀ ਕਰੋ ਚਲੋ ਇੱਧਰ।
1: ਬਿਲਕੁਲ
0: ਹਾਂ ਜੀ
1: ਬਿਲਕੁਲ ਹੈ ਜੀ।
0: ਉਹ ਸਾਡੇ ਉਹ ਜਿਹੜੇ ਹੈਗੇ ਆ ਹਮੇਸ਼ਾ ਜਿਹੜੇ ਆ ਉਹ ਸੈਨਿਕ ਜਿਹੜਾ ਆ ਸਾਡਾ ਉਹ ਤਾਂ ਮਰਦਾ ਆ ਆਪਣੇ ਦੇਸ਼ ਵਾਸਤੇ ਸਭ ਕੁਛ ਕਰ ਲੈਂਦਾ, ਸਾਡਾ ਲੀਡਰ ਜਿਹੜਾ ਆ ਟੇਬਲ ਤੇ ਆ ਕੇ ਫੇਰ ਹਮੇਸ਼ਾ ਡਿਪਲੋਮੇਸੀ ਦੇ ਉੱਤੇ ਫੇਲ ਹੁੰਦਾ ਜੀ।
1: ਜੀ ਬਿਲਕੁਲ ਹੈ ਜੀ। ਜੀ
0: ਅੱਜ ਵੀ ਏਦਾਂ ਦਾ ਹੀ ਹੋ ਰਿਹਾ ਹੈਗਾ ਜੀ। ਅੱਜ ਦੇਖੋ ਤੁਸੀਂ ਆ ਤੁਸੀਂ ਖਬਰ ਮੇਰਾ ਖਿਆਲ ਚ ਹੋ ਸਕਦਾ ਤੁਸੀਂ ਬਾਅਦ ਦੇ ਵਿੱਚ ਕਰੋ,
1: ਜੀ
0: ਤੇ ਆ ਕਿੰਨੀ ਬਦਨਾਮੀ ਹੋ ਰਹੀ ਹੈਗੀ ਆ ਜੀ, ਆ ਜਿਹੜਾ ਆ ਜੱਗੂ ਭਗਵਾਨਪੁਰੀ ਆ ਤੇ ਆਪਣਾ ਦੂਜੇ ਲਾਰੈਂਸ ਬਿਸ਼ਨੋਈ ਇਹਨਾਂ ਦੇ ਕਰਕੇ ਜਿਹੜਾ ਆ ਅੱਜ ਅਮੈਰੀਕਨ ਏਜੰਸੀਜ ਨੇ ਮਤਲਬ ਕਈ ਦੇਸ਼ਾਂ ਦੀਆਂ ਏਜੰਸੀਜ ਨੇ ਮਿਲ ਕੇ ਤੇ ਇੱਕ ਉਹਨਾਂ ਨੇ ਚਲਾਇਆ ਸੀਗਾ ਜੀ ਇਹ ਮੂਵਮੈਂਟ ਚਲਾਈ ਸੀ, ਉਹਦੇ ਵਿੱਚ ਜਿਹੜਾ ਆ ਉਹਨਾਂ ਨੇ ਕਈ ਬੰਦੇ ਅਰੈਸਟ ਕੀਤੇ ਜਿਹੜੇ ਕਿ ਉਹ ਕਹਿੰਦੇ ਨਾਲ ਉਹਨਾਂ ਨੇ ਸਟੇਟਮੈਂਟ ਆਈ ਕਿ ਭਾਰਤ ਦੀਆਂ ਜੇਲਾਂ ਦੇ ਵਿੱਚ ਬੈਠੇ 3 ਬੰਦਿਆਂ ਦੇ ਨਾਂ ਲਏ ਹੈਗੇ ਜੀ, 2 ਦਾ ਤਾਂ ਮੈਂ ਹੈਗਾ ਇੱਕ ਸਕਿਪ ਕਰ ਗਿਆ, ਤੇ ਆ ਬੰਦੇ ਬੈਠੇ ਹੈਗੇ ਆ ਜਿਹੜੇ ਕਿ ਉੱਥੇ ਦੇ ਅਧਿਕਾਰੀਆਂ ਨੂੰ ਰਿਸ਼ਵਤ ਖਿਲਾ ਕੇ ਤੇ ਸਾਡੇ ਦੇਸ਼ਾਂ ਦੇ ਵਿੱਚ ਜਿਹੜੇ ਹੈਗੇ ਆ ਵੀ ਇਹ ਗੈਂਗ ਚਲਾ ਰਹੇ ਹੈਗੇ ਆ ਜੀ ਤੇ ਵਾਰਦਾਤਾਂ ਕਰਵਾ ਰਹੇ ਹੈਗੇ ਆ, ਤੇ ਉੱਥੇ ਜਿਹੜਾ ਹੈਗਾ ਆ ਇਹ ਇਲੀਗਲ ਜਿਹੜਾ ਆ ਬਿਜ਼ਨਸ ਜਿਹੜਾ ਹੈਗਾ ਆ ਉਹ ਉਹਨੂੰ ਰਨ ਕਰ ਰਹੇ ਹੈਗੇ ਆ ਜੀ। ਤੇ ਜੇ ਭਾਰਤ ਨੇ ਕੋਈ ਸਟ੍ਰਿਕਟ ਐਕਸ਼ਨ ਨਾ ਲਿਆ ਤੇ ਇਹਦੇ ਨਤੀਜੇ ਇਹਨਾਂ ਨੂੰ ਮਤਲਬ ਭੁਗਤਣੇ ਪੈਣਗੇ ਜੀ। ਤੁਸੀਂ ਦੇਖੋ ਕਿੱਡੀ ਉਹਨਾਂ ਦੀ FBI ਵਾਲਿਆਂ ਦੀ ਜਿਹੜੀ ਹੈਗੀ ਸਟੇਟਮੈਂਟ ਤਾਂ ਦੇਖੋ ਤੁਸੀਂ ਕੀ ਆ ਰਹੀ ਹੈਗੀ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਇਹ ਤਾਂ ਸ਼ਰਮ ਵਾਲੀ ਗੱਲ ਹੈਗੀ ਆ ਕਿ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਪਾਕਿਸਤਾਨ ਤੇ ਅਕਿਊਜ਼ਿੰਗ ਫਿੰਗਰ ਰੇਜ਼ ਕਰਦੇ ਸੀ ਕਿ ਉਹਨਾਂ ਦੀ ਧਰਤੀ ਦੇ ਉੱਤੇ ਅੱਤਵਾਦ ਪਲਦਾ ਹੈਗਾ, ਤੇ ਹੁਣ ਸਾਡੀ ਧਰਤੀ ਤੇ ਕੀ ਪਲ ਰਿਹਾ ਜੀ,
1: ਪਲ ਰਿਹਾ ਜੀ।
0: ਤੇ ਦੂਜੇ ਦੇਸ਼ ਜਿਹੜੇ ਹੈਗੇ ਆ ਸਾਡੇ ਧਰਤੀ ਦੇ ਉੱਤੇ ਬੰਦੇ ਬੈਠੇ ਉਹਨਾਂ ਤੋਂ ਪਰੇਸ਼ਾਨ ਹੈਗੇ ਜੀ, ਉਹਨਾਂ ਦੇ ਕ੍ਰਿਮੀਨਲ ਜਿਹੜੇ ਐਕਟ ਹੋ ਰਹੇ ਜੀ ਉਹਨਾਂ ਬੰਦਿਆਂ ਦੇ ਜ਼ਰੀਏ ਜਾਂ ਉਹਨਾਂ ਦੇ ਗੈਂਗਸ ਦੇ ਜ਼ਰੀਏ, ਤੇ ਉਹ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ।
1: ਜੀ ਬਿਲਕੁਲ। ਤੇ ਸੈਣੀ ਸਾਹਿਬ ਇੱਕ ਹਾਸੋਹੀਣੀ ਗੱਲ ਕਹਿ ਲਓ ਜਾਂ ਸ਼ਾਇਦ ਇਹ ਵੀ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ ਮੁਲਕ ਦੇ ਬਸ਼ਿੰਦਿਆਂ ਦੇ ਉੱਤੇ, ਜਿਹਨੇ ਕਹਿਣਾ ਕਰ ਲਓ ਨਹੀਂ ਕਰਨਾ, ਭਾਂਤ ਭਾਂਤ ਦਾ ਕਹਿ ਲਓ, ਸਾਡਾ ਜਿਹੜਾ ਭਾਰਤ ਮੁਲਕ ਹੈ ਉਹਦੇ ਵਿੱਚ ਵੱਖਰੇ ਵੱਖਰੇ ਧਰਮ ਵੱਖਰੇ ਵੱਖਰੇ ਕਲਚਰ ਜਿਹੜੇ ਜੁੜੇ ਹੋਏ ਹੈ, ਪਰ ਵੰਦੇ ਮਾਤਰਮ ਦਾ ਰੌਲਾ ਕਾਫੀ ਸਮੇਂ ਤੋਂ 3-4 ਮਹੀਨਿਆਂ ਤੋਂ ਪੈ ਰਿਹਾ, ਤੇ ਉਹਦੇ ਵਿੱਚ ਹੁਣ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਵੰਦੇ ਮਾਤਰਮ ਨਾ ਗਾਉਣ ਵਾਲੇ ਨੂੰ ਸਜ਼ਾ ਨਾ ਦਿੱਤੀ ਜਾਵੇ, ਤੇ ਸਰਵਉੱਚ ਅਦਾਲਤ ਨੇ ਕੇਂਦਰ ਨੂੰ ਹਦਾਇਤ ਕਰਦਿਆਂ ਕਿਹਾ ਕਿ 1986 ਦੇ ਫੈਸਲੇ ਦਾ ਹਵਾਲਾ ਉਹਨਾਂ ਦਿੱਤਾ ਹੈ ਕਿ ਖਾਣ ਪੀਣ ਜਾਂ ਪਹਿਰਾਵੇ ਦੇ ਉੱਤੇ ਤਾਂ ਪਹਿਲਾਂ ਹੀ ਇਹ ਸਾਰੇ ਮਸਲੇ ਚੱਲਦੇ ਸੀਗੇ, ਤੇ ਇਹਦੇ ਉੱਤੇ ਵੀ ਹੁਣ ਜਿਹੜੀਆਂ ਨੇ ਸਮੇਂ ਦੀਆਂ ਸਰਕਾਰਾਂ ਕਿਤੇ ਨਾ ਕਿਤੇ ਦਬਾਅ ਪਾ ਰਹੀਆਂ ਨੇ, ਤੇ ਕਿਵੇਂ ਦੇਖਦੇ ਹੋ ਇਹ ਮਾਮਲਾ ਜੀ?
0: ਪਰ ਐਸਾ ਫਰੈਂਕਲੀ ਸਪੀਕਿੰਗ ਮੈਨੂੰ ਤਾਂ ਆਪ ਨਹੀਂ ਆਉਂਦਾ ਜੀ ਬੰਦੇ ਮਾਤਰਮ,
1: ਕੌਮੀ
0: ਸੱਚੀ
1: ਤਰ੍ਹਾਂ
0: ਗੱਲ ਆ। ਮੈਂ ਇੱਕ ਦੋ ਵਾਰੀ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ, ਬਸ ਅਸੀਂ ਉਹ ਜਦੋਂ ਕਿਤੇ ਗਾਉਂਦੇ ਗੁੰਦੇ ਦੇਖੇ ਵੀ ਉੱਥੇ ਜਿਹੜਾ ਹੈਗਾ ਬੰਦੇ
1: ਜੀ
0: ਮਾਰ ਦੋ ਬੰਦੇ ਮਾਰ ਦੋ, ਬਸ ਹਾਈ ਚੱਕਰ ਜਿਹੜਾ ਏ ਤੇ ਨਿਆਣਿਆਂ ਲਈ ਸੋਚ ਸੀਗੀ ਜੀ, ਨਾ ਤਾਂ ਨਿਆਣੇ ਹੁੰਦੇ ਆਪਾਂ। ਸਾਨੂੰ ਮੈਨੂੰ ਨੀ ਲੱਗਦਾ ਹੈਗਾ ਵੀ ਸਾਡੀ ਕੋਰਟ ਦੇ ਵਿੱਚ ਜਿਹੜਾ ਆ 95% ਵਕੀਲਾਂ ਨੂੰ, ਕਿਤੇ 5% ਉਹ ਮੈਂ ਛੱਡ ਲੈਣਾ ਹੈਗਾ। ਕੋਈ ਹੁੰਦੇ ਏਦਾਂ ਦੇ ਮਾਇੰਡਡ ਵੀ ਹੋ ਸਕਦਾ, ਪਰ ਜਿਹੜੇ ਬੀਜੇਪੀ ਨਾਲ ਵੀ ਹੋਣਗੇ ਜੁੜੇ ਮੈਨੂੰ ਨੀ ਲੱਗਦਾ ਹੈਗਾ ਜੀ।
1: ਕੱਲੇ ਕੱਲੇ ਤੋਂ ਇੱਕ ਸੈਸ਼ਨ ਬੁਲਾ ਲਓ ਤੇ ਕੱਲੇ ਕੱਲੇ ਤੋਂ ਬੁਲਵਾਓ ਜੀ, ਦੇਖਦੇ ਆ ਜੀ।
0: ਮੈਂ ਕੱਲ ਨੂੰ ਜਿਹੜਾ ਹੈਗਾ ਮੇਰਾ ਇੱਕ ਸੱਜਣ ਹੈਗਾ ਉਹ ਵੀ ਬੀਜੇਪੀ ਦਾ ਹੈਗਾ ਆ ਜੀ, ਪਹਿਲਾਂ ਤਾਂ ਉਹਨੂੰ ਖੜਾ ਕਰਕੇ ਤਾਂ ਉਹਨੂੰ ਪੁੱਛੂਗਾ, ਪਹਿਲਾਂ ਮੈਨੂੰ ਬੰਦੇ ਮਾਤਰਮ ਸੁਣਾ ਤੇ ਫੇਰ ਇੱਥੇ ਬੈਠ। ਹਾਂਜੀ, ਮੈਂ ਤਾਂ ਚਾਹ ਨੀ ਬੁਲਾਉਣੀ ਇਹਨਾਂ ਨੂੰ, ਪਹਿਲਾਂ ਪੁੱਛੂਗਾ ਜ਼ਰੂਰ। ਪਰ ਅੱਛਾ ਕਿਆ ਗੱਲਾਂ ਕਰਦੇ ਹੈਗੇ ਆ ਜੀ, ਕਿਸੇ ਬੰਦੇ ਨੇ ਏਦਾਂ ਬੋਲ ਦੇਣ ਨਾਲ ਕੀ ਹੋ ਜਾਊਗਾ ਜੀ, ਮੈਨੂੰ ਇਹ ਨੀ ਸਮਝ ਆਉਂਦੀ ਕੀ ਇਹਨਾਂ ਦੀ ਮਤਲਬ ਹੋਮੇ ਨੂੰ ਪੁੱਠੇ ਪੈ ਜਾਣਗੇ ਸਾਡੀ ਸਮਝ ਤੋਂ ਬਾਹਰ ਦੀਆਂ ਗੱਲਾਂ ਜੀ। ਅਸੀਂ ਸਾਨੂੰ ਆਪਣੀ ਜਿੰਦਗੀ ਜੀਣ ਦੀ ਅਧਿਕਾਰ ਤਾਂ ਹੋਣਾ ਚਾਹੀਦਾ ਨਾ, ਆਪਣੀ ਮਰਜ਼ੀ ਨਾਲ ਹੋਣਾ ਚਾਹੀਦਾ, ਅਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਇਹ ਸਾਡੀ ਮਰਜ਼ੀ ਹੋਣੀ ਚਾਹੀਦੀ ਹੈਗੀ ਆ ਜੀ।
1: ਬਿਲਕੁਲ
0: ਹੈ
1: ਜੀ,
0: ਉਹ ਠੀਕ ਗੱਲ ਹੈਗੀ ਆ। ਦੂਜੀ ਗੱਲ ਇਹ ਹੈਗੀ ਆ ਕਿ ਭਾਰਤ ਜਿਹੜਾ ਹੈਗਾ ਆ ਏਦਾਂ ਦਾ ਦੇਸ਼ ਨਹੀਂ ਹੈ, ਭਾਰਤ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਆ, ਹਰ ਇੱਕ ਕਮਿਊਨਿਟੀ ਦਾ ਹੈਗਾ ਆ, ਡਿਫਰੈਂਟ ਟਾਈਪ ਆਫ ਜਿਹੜੇ ਰਿਲੀਜਨ ਹੈਗੇ ਆ ਜੀ, ਹਰ ਇੱਕ ਬੰਦੇ ਦੀਆਂ ਆਪਣੀਆਂ ਮਾਨਤਾਵਾਂ ਆ, ਉਹਨੂੰ ਸੁਤੰਤਰ ਹੋਣਾ ਚਾਹੀਦਾ ਹੈਗਾ ਜੀ। ਇੱਕ ਪਾਸੇ ਤੁਸੀਂ ਜਿਹੜਾ ਹੈਗਾ ਆ ਬੋਲਣ ਦੀ ਆਜ਼ਾਦੀ ਦਿੰਦੇ ਹੈਗੇ ਆ, ਜੇ ਬੋਲਣ ਦੀ ਆਜ਼ਾਦੀ ਹੈਗੀ ਤਾਂ ਚੁੱਪ ਰਹਿਣ ਦੀ ਵੀ ਆਜ਼ਾਦੀ ਹੋਣੀ ਚਾਹੀਦੀ ਹੈ ਜੀ।
1: ਬਿਲਕੁਲ ਹੈ ਜੀ,
0: ਅਸੀਂ ਕਿਉਂ ਬੋਲੀਏ ਜੀ, ਸਾਨੂੰ ਪਤਾ ਹੀ ਨੀ ਉਹਦਾ ਮਤਲਬ ਨੀ ਪਤਾ, ਨਾ ਜੇ ਪਤਾ ਹੋਵੇ ਵੀ ਤੇ ਤੈਟਸ ਜੇ ਤੁਹਾਡੇ ਮਨ ਦੇ ਵਿੱਚ ਕੋਈ ਇਹ ਜਰੂਰੀ ਥੋੜਾ ਹੈਗੀ ਆ, ਜਿਹਨੂੰ ਤੁਸੀਂ ਰਿਸਪੈਕਟ ਕਰੋ ਤੇ ਉਹਨੂੰ ਮੈਂ ਵੀ ਮੱਥਾ ਟੇਕ ਕੇ ਆਵਾਂ।
1: ਬਿਲਕੁਲ
0: ਠੀਕ ਹੈ ਜੀ, ਉਹ ਤੁਹਾਡਾ ਤੁਹਾਡਾ ਆਪਣਾ ਨੇਜ ਆ, ਮੇਰਾ ਆਪਣਾ
1: ਨੇਜ
0: ਆ, ਮੈਨੂੰ ਨੀ ਆਉਂਦਾ ਹੈਗਾ ਸੱਚੀ ਗੱਲ, ਮੈਂ ਝੂਠ ਨੀ ਕਹਿੰਦਾ ਜੀ।
1: ਬਿਲਕੁਲ
0: ਤੇ ਬਾਕੀ
1: ਪ੍ਰੇਅਰ ਦੇ ਵਿੱਚ ਹਰ ਸਵੇਰੇ ਕਰਾਉਂਦੇ ਹੁੰਦੇ ਸੀ, ਮੈਂ ਡਰਾਮਾ ਵੀ ਵਜਾਉਂਦਾ ਰਿਹਾ ਜੀ ਉੱਥੇ ਉਸ ਸਮੇਂ ਚ। ਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਆਨੂੰ ਜੀ।
2: ਜਨਗਨ ਮਨ ਵੀ ਭੁੱਲ, ਮੈਂ ਕਿਹਾ ਜੀ ਤੁਸੀਂ ਕਹਿੰਦੇ ਚੁੱਪ ਰਹਿਣ ਚ ਭਲਾ, ਫਿਰ ਖੈਰੇ ਦੇ ਭਲਾ ਹੀ ਸਮਝਿਆ ਜਿਹੜਾ ਹਰ ਗੱਲ ਤੇ ਲਾਈਵ ਹੋ ਜਾਂਦਾ
1: ਜੀ।
2: ਹਾਂਜੀ ਰਾਜਨ ਜੀ,
0: ਹਾਂਜੀ ਹਾਂਜੀ ਹਾਂਜੀ,
2: ਮੈਂ ਕਹਿ ਰਹੇ ਨੇ ਫਿਰ ਭਲਾ ਹੀ ਸਮਝਿਆ।
0: ਮੈਂ ਇਹ ਨੀ ਕਹਿੰਦਾ, ਮੈਂ ਇਹ ਨੀ ਕਹਿੰਦਾ ਹੈਗਾ ਵੀ ਹੁਣ ਮੈਂ ਕੀ ਬੋਲਣਾ ਹੈਗਾ ਆ, ਇਹ ਤਾਂ ਮੇਰੇ ਤੇ ਹੈਗਾ ਆ ਡਿਪੈਂਡ, ਮੈਨੂੰ ਤੁਸੀਂ ਮਤਲਬ ਜਿਹੜਾ ਹੈਗਾ।
2: ਮੈਂ ਨੀ ਕਹਿੰਦਾ ਵੀ ਚਲੋ ਜੇ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਵਾਲਾ ਕੰਮ ਸੀ ਉੱਥੇ ਨਹੀਂ ਬੋਲਦਾ, ਪਰ ਉਹ ਅਕਾਲੀ ਦਲ ਦਾ ਵਾਈਸ ਪ੍ਰਧਾਨ ਸੀ, ਖੈਰਾ ਉੱਥੇ ਤਾਂ ਘੇਰੇ ਸਕਦਾ ਸੀ ਅਕਾਲੀ ਦਲ ਨੂੰ।
1: ਪਰ ਭਾਜੀ ਉਹਦਾ ਇਹ ਆ ਨਾ, ਦੇਖੋ ਸਿੱਖ ਵੋਟ ਨੂੰ ਖੈਰਾ ਕਿਤੇ ਨਾ ਕਿਤੇ ਕਹਿ ਸਕਦੇ ਐਕਸਪਾਇਰ ਕਰਦਾ ਹੈ ਜੀ, ਉਹ ਇਸ ਚੀਜ਼ ਦੇ ਨਾਲ ਬੜਾ ਵਿਚਾਰ ਸੋਚ ਵਿਚਾਰ ਕੇ ਚੱਲਦਾ ਹੈ ਜੀ।
2: ਨਹੀਂ ਚੱਲਦਾ ਠੀਕ ਹੈ, ਪਰ ਬਾਕੀ ਉਹਨਾਂ ਦੇ ਚਾਹੇ ਆਪ ਵਾਲਿਆਂ ਦੇ ਕਿਸੇ ਨੂੰ ਜੁਕਾਮ ਹੋ ਜਾਵੇ, ਜਿਹਦੇ ਗੱਲ ਚੱਕ ਲੈਂਦਾ ਵੀ ਉਹਨੇ ਸਿੱਖ ਅੱਛੀ ਮਾਰੀ ਸੀ ਤੇ ਵੱਜਦੀ ਨੀ ਸੀ ਗੱਲ, ਮੈਂ ਉਹ ਕਰਦਾ ਨਾ ਠੀਕ ਹੈ ਵੀ ਉੱਥੇ ਮੁੱਦੇ ਸਹੀ ਹਟਾਉਂਦਾ ਆਪਾਂ ਉਹਦੀ ਸਪੋਰਟ ਕਰਦੇ ਹਾਂ, ਪਰ ਇਸ ਮਸਲੇ ਤੇ ਵੀ ਕੋਈ ਬੋਲਣਾ ਚਾਹੀਦਾ ਸੀ ਨਾ
1: ਜੀ।
2: ਤੇ ਇਸ ਮਸਲੇ ਤੇ ਕਿਸੇ ਕਾਂਗਰਸੀ ਦਾ ਬਿਆਨ ਆਇਆ
1: ਨਾ ਜੀ? ਨਾ ਜੀ,
2: ਸਾਰੇ ਚੁੱਪ ਨੇ ਜੀ
1: ਜੀ
2: ਚਲੋ ਕੰਡੈਮ ਤਾਂ ਕਰਨਾ ਹੀ ਚਾਹੀਦਾ ਵੀ ਅਕਾਲੀ ਦਲ ਜਵਾਬ ਦੇਵੇ, ਅਕਾਲੀ ਦਲ ਜਵਾਬ ਕਹਿ ਸਕਦਾ ਵੀ ਅਕਾਲੀ ਦਲ ਦਾ ਲੀਡਰ ਜਵਾਬ ਦੇਣ ਜੀ, ਹੁਣ
1: ਜੀ
2: ਇੰਨੀ ਗੱਲ ਵੀ ਕਹਿ ਸਕਦਾ ਜੀ ਉਹ ਅਕਸਰ ਪਾਰਟੀ
0: ਬੰਦੇ ਜਿਹੜੇ ਆ ਚਾਰ ਜਿਹੜੇ ਆ ਬੰਦੇ ਹੈਗੇ ਇਹ ਵੀ ਨਾ ਜੀਣ ਦੇਣ ਜੀ। ਸੋ ਇਸ ਕਰਕੇ ਉਹ ਕਹਿੰਦੇ ਹੈਗੇ ਨਾ ਵੀ ਕੁਛ ਚਾਰ ਬੰਦੇ ਤਾਂ ਸਾਰਿਆਂ ਨਾਲ ਕਹਿੰਦਾ ਇੰਨਾ ਨਾ ਮਤਲਬ ਸੱਚ ਬੋਲ ਵੀ ਕੱਲਾ ਹੀ ਰਹਿ ਜਾਏ, ਚਾਰ ਕ ਬੰਦੇ ਰੱਖ ਲਾ ਕਹਿੰਦੇ ਮੋਢਾ ਲੈਣ ਵਾਸਤੇ।
1: ਨਹੀਂ ਮੈਨੂੰ ਸਹੀ ਸਾਹਿਬ ਲੱਗਦਾ ਕਿ ਖਹਿਰਾ ਸਾਹਿਬ ਤੇ ਮਜੀਠੀਆ ਸਾਹਿਬ ਕੁਝ ਖੋਜਾਂ ਦੇ ਵਿੱਚ ਲੱਗੇ ਹੋਏ ਨੇ, ਕੱਚੇ ਚਿੱਠੇ ਹੀ ਕੱਢ ਕੇ ਲਿਆਉਣਗੇ ਸਾਰਾ ਕੁਝ ਜੀ, ਕਿਹਨੇ ਕੀ ਕਰਾਇਆ ਕਿੱਥੋਂ ਕਰਾਇਆ ਕੀ।
2: ਇਹ ਤਾਂ ਦੇਖੋ ਇਹ ਤਾਂ ਗੇਮ ਲੱਗ ਗਈ ਜੀ, ਇਹ ਤਾਂ ਪੋਲੀਟੀਕਲ ਹੱਥ ਦੀ ਗੇਮ ਆ ਤੇ ਪਾਵਰ ਇਸ ਵਕਤ ਆਮ ਆਦਮੀ ਪਾਰਟੀ ਕੋਲ ਹੈ।
1: ਬਿਲਕੁਲ,
2: ਬਾਕੀ ਗੇਮ ਤਾਂ ਹੁਣ ਉਹਨਾਂ ਦੇ ਪਾਲੇ ਚ, ਇਹ ਤਾਂ ਹੁਣ ਸਫਾਈਆਂ ਹੀ ਦੇਣਗੇ ਇਕੱਲੇ ਜੀ, ਇਦੂ ਬਾਅਦ ਕੁਛ ਨੀ ਕਰ ਸਕਦੇ
1: ਜੀ,
2: ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਘਿਰੇ ਹੋਏ ਆ
1: ਜੀ।
0: ਨਹੀਂ ਹੁਣ ਤੁਸੀਂ ਸੋਚਦੇ ਹੈਗੇ ਆ ਵੀ ਭਾਰਤ ਸਾਹਿਬ ਇੰਨੀਆਂ ਗੱਲਾਂ ਕਰਦੇ ਹੈਗੇ ਆ, ਕੱਲ ਨੂੰ ਮੇਰੇ ਖਿਲਾਫ਼ ਕੁਛ ਬੋਲਣਗੇ ਤੇ ਇਹ ਜਰੂਰੀ ਥੋੜਾ ਹੈਗਾ ਆ, ਉਹ ਚੁੱਪ ਰਹਿਣਗੇ ਕਹਿਣਗੇ ਠੀਕ ਗੱਲ ਹੈ, ਹੁਣ ਕੀ ਕਰੀਏ ਜਦ ਕਰਕੇ ਆ ਆਪਣਾ ਬੰਦਾ ਹਾਂਜੀ
1: ਨਹੀਂ ਸਿਆਣੇ ਲੀਡਰ ਉਹ ਹੀ ਹੁੰਦੇ ਆ, ਹੁਣ ਕੋਈ ਟਰੰਪ ਵਰਗਾ ਵੀ ਕਹਿ ਦਿੰਦਾ ਨੋ ਕਮੈਂਟ ਜੀ।
0: ਨਹੀਂ ਠੀਕ ਹੈ ਵੀਰ ਜੀ ਤੁਹਾਡੀ ਗੱਲ ਜਾਇਜ਼ ਆ, ਪਰ ਸਵਾਲ ਤਾਂ ਇਹ ਹੈਗਾ ਆ ਨਾ ਕਿ ਇੱਥੇ ਜਿਹੜਾ ਆ ਵੀ ਜਿੰਨੀ ਧੱਕੇਸ਼ਾਹੀ ਮਤਲਬ ਸੱਤਾਧਾਰੀ ਪਾਰਟੀ ਦੀ ਹੈਗੀ ਆ, ਉਹਦੇ ਵਾਸਤੇ ਅਗਲੇ ਬੰਦਿਆਂ ਨੂੰ ਸਪੋਰਟ ਦੀ ਲੋੜ ਹੁੰਦੀ ਆ ਜੀ। ਸੋ ਇਸ ਕਰਕੇ ਇੱਕ ਚੀਜ਼ ਹੁੰਦੀ ਹੈਗੀ ਆ, ਉਹ ਕਹਿੰਦੇ ਨਾ ਜੀ ਦੁਸ਼ਮਣ ਕਾ ਦੁਸ਼ਮਣ ਦੋਸਤ ਹੁੰਦਾ ਹੈ। ਸੋ ਇਸ ਕਰਕੇ ਜਿਹੜਾ ਆ ਉਹ ਭਾਵਾਂ ਜਿੱਦਾਂ ਮਰਜ਼ੀ ਆ, ਭਾਵਾਂ ਆਪੋਜਿਟ ਪਾਰਟੀਆਂ ਹੈਗੀਆਂ ਆ, ਹੈਗੀਆਂ ਤਾਂ ਦੋਨੇ ਆਪੋਜਿਟ ਪਾਰਟੀਆਂ ਨਾ ਜੀ,
1: ਪਰ ਉਹਨਾਂ ਨੂੰ ਇਹ ਵੀ ਲੱਗਦਾ ਹੋਵੇਗਾ ਸੈਣੀ ਸਾਹਿਬ ਕਿਤੇ ਨਾ ਕਿਤੇ ਕਿ ਜੇ ਮਜਿਠੀਆ ਜਾਂ ਖਹਿਰਾ ਬੋਲਣਗੇ ਚਾਹੇ ਉਹ ਕਾਂਗਰਸ ਨੂੰ ਬਿਲੋਂਗ ਕਰਦੇ ਨੇ, ਤੇ ਦੂਸਰੇ ਪਾਸੇ ਇਹ ਫਿਰ ਅੱਡੀਆਂ ਚੱਕ ਕੇ ਭੇਜਦੇ ਨੇ ਨਾ ਜੀ, ਉਹ ਕਹਿੰਦੇ ਵੀ ਤੁਸੀਂ ਠੰਡੇ ਬੈਠੋ, ਕੋਈ ਨੀ ਅਸੀਂ ਹੈਂਡਲ ਕਰ ਲਾਂਗੇ ਜੀ, ਤੁਸੀਂ ਨੀ ਬਿਆਨ ਦੇਣਾ।
0: ਵੱਡੀ ਗੱਲ ਤਾਂ ਤੁਸੀਂ ਭਾਰਤ ਸਾਹਿਬ ਜਿਹੜੀ ਪਹਿਲਾਂ ਕਹਿਤੀ ਧਾਰਮਿਕ ਮਸਲਾ ਹੈਗਾ ਆ, ਉਹ ਜਿਹੜਾ ਆ ਵੀ ਸਿੱਖ ਵੋਟਰ ਨੂੰ ਅਟਰੈਕਟ ਕਰਨਾ ਹੁੰਦਾ ਹੈਗਾ ਜੀ, ਪਤਾ ਨੀ ਹੁੰਦਾ ਵੀ ਕੌਣ ਕਿਸ ਤਰੀਕੇ ਨਾਲ ਸੋਚਦਾ ਆ ਤੇ ਕਿੱਧਰਲੇ ਪਾਸੇ ਨੂੰ ਗੇਮ ਜਾਣੀ
1: ਹੈਗੀ।
2: ਮੈਂ ਧਾਰਮਿਕ ਮਸਲੇ ਦੀ ਤਾਂ ਗੱਲ ਨੀ ਕਰੀ ਜੀ, ਮੈਂ ਕਿਹਾ ਵੀ ਉਹ ਵਾਈਸ ਪ੍ਰਧਾਨ ਵੀ ਸੀ ਨਾ ਅਕਾਲੀ ਦਲ ਦਾ, ਮੈਂ ਇਸ ਮਸਲੇ ਤਾਂ ਛੇੜਦਾ ਹੀ
1: ਜੀ।
2: ਮੈਂ ਤਾਂ ਕਹਿਣਾ ਵੀ ਸੁਖਬੀਰ ਬਾਦਲ ਨੂੰ ਵੀ ਸਵਾਲ ਕਰ ਲੈਣਾ ਚਾਹੀਦਾ ਸੀਗਾ, ਮੈਂ ਇਹ ਗੱਲ ਕਹਿਣੀ
1: ਜੀ।
0: ਠੀਕ ਕਹਿੰਦੇ ਹੋ ਤੁਸੀਂ ਆਪਣੀ ਗੱਲ ਠੀਕ ਕਹਿੰਦੇ ਹੈਗੇ ਆ, ਪਰ ਅਗਲੇ ਨੂੰ ਸਿਆਸੀ ਲੋਕ ਤਾਂ ਉੱਥੇ ਬੋਲਦੇ ਹੁੰਦੇ ਜਿੱਥੇ ਕੋਈ ਫਾਇਦਾ ਹੋਵੇ,
1: ਫਾਇਦਾ ਹੋਵੇ ਜੀ,
0: ਜਿੱਥੇ ਕੋਈ ਫਾਇਦਾ ਨਹੀਂ ਉਹਨਾਂ ਨੇ ਉੱਥੇ ਬੋਲ ਕੇ ਕੀ ਲੈਣਾ ਜੀ,
1: ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣਾ ਵੀ ਨੁਕਸਾਨ ਕਰਾ ਬੈਠਾਂਗੇ ਨਾ ਉਹਦੇ ਵਿੱਚ ਕਿਤੇ ਨਾ ਕਿਤੇ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਕਈ ਵਾਰੀ ਬਿਨਾਂ ਵਜ੍ਹਾ ਬੋਲਿਆ ਨੁਕਸਾਨ ਕਰ ਜਾਂਦਾ ਹੈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਹੈ ਜਿੱਥੇ ਅਵਾਇਡ ਕੀਤਾ ਜਾਵੇ ਉਹ ਜ਼ਿਆਦਾ ਬੈਟਰ ਹੈਗਾ ਆ ਜੀ, ਤੇ ਜਿੱਥੇ ਬੋਲ ਕੇ ਸਰਦਾ ਆ ਤੇ ਹਾਂ ਜੀ ਸਰਕਾਰ ਭੰਡੀ ਜਾਂਦੀ ਆ, ਤੇ ਬਤੌਰ ਆਪੋਜੀਸ਼ਨ ਲੀਡਰ ਉਹਨਾਂ ਦਾ ਪਤਾ ਆ, ਠੀਕ ਗੱਲ ਆ ਜੀ, ਉਹਨਾਂ ਦਾ ਬੋਲਣਾ ਬਣਦਾ
1: ਜੀ ਜੀ
0: ਜੀ
1: ਜੀ। ਉਹ ਜਿਹੜਾ ਸਰ ਹਾਂਜੀ ਸੈਣੀ
0: ਲੱਗਦਾ ਵੀਰ ਜੀ ਬਿਜ਼ੀ ਹੋ ਗਏ।
1: ਹਾਂਜੀ ਜੀ
0: ਹਾਂਜੀ,
1: ਤੇ ਜੀ ਸੈਣੀ ਸਾਹਿਬ ਜਾਂਦੇ ਜਾਂਦੇ ਕੋਈ ਸਾਂਝ ਪੌੜੀ ਚਾਹੁੰਦੇ ਹੋ ਤਾਂ ਨਾਲ
0: ਬਾਰਿਸ਼? ਮੈਂ ਤਾਂ ਇਹੀ ਜਿਹੜੀ ਹੈਗੀ ਆ ਬੇਨਤੀ, ਉਹੀ ਬੇਨਤੀ ਕਰਨੀ ਸੀਗੀ ਕਿ ਸਰਕਾਰ ਨੇ ਹੁਣ DA ਵਾਲੇ ਕੇਸ ਦੇ ਵਿੱਚ ਜਿਹੜਾ ਆ ਉਹ ਦੇਖੋ ਕੀ ਐਕਸਕਿਊਜ਼ ਲੈਂਦੀ ਹੈਗੀ ਆ ਜੀ, ਕਿਉਂਕਿ ਪੈਸੇ ਇੰਨੇ ਜਿਹੜੇ ਹੈ ਨੀ, ਇਹ ਜਿਹੜੇ ਸੋਚਦੇ ਸੀ ਨਾ ਵੀ ਆਹ ਕਹਿੰਦੇ ਅਕਤੂਬਰ ਮਹੀਨੇ ਦੇ ਵਿੱਚ ਹੀ ਤੁਹਾਨੂੰ 8% DA ਤਾਂ ਜਿਹੜਾ ਲੱਗ ਕੇ ਆ ਜਾਊਗਾ, ਉਹ ਵੀ ਇਹਨਾਂ ਨੂੰ ਮਿਲਣਾ ਨੀ ਗਾ ਜੀ, ਕਿਉਂਕਿ ਉਹਦੀ ਚਿੱਠੀ ਚੁੱਠੀ ਕੋਈ ਨੀ ਜਾਰੀ ਹੋਈ ਜੀ, ਉਹ ਬਰਫੀ ਦਾ ਪੀਸ ਜਿਹੜਾ ਖਵਾ ਕੇ ਤੇ ਉਹਨਾਂ ਨੇ ਜਿਹੜੀ ਫੋਟੋ ਖਿੱਚ ਕੇ ਤੇ ਆਪਣਾ ਜਿਹੜਾ ਹੈਗਾ ਆ ਕੰਮ ਲਿਆ, ਸਾਰੇ ਇੱਕ ਨੈਰੇਟਿਵ ਬਣਾਉਣਾ ਸੀ ਤੇ ਦੂਜਾ ਇਹਨਾਂ ਨੂੰ ਗਾਲਾਂ ਕਢਾਉਣੀਆਂ ਸੀ ਇਹਨਾਂ ਦੇ ਬੰਦਿਆਂ ਤੋਂ ਹੀ, ਸਾਰਿਆਂ ਲੋਕਾਂ ਨੇ ਕੱਢੀਆਂ ਜੀ, ਉਹ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਮੀਡੀਆ ਚ ਆ ਕੇ ਕਿਹਾ ਵੀ ਭਾਈ ਅਸੀਂ ਟ੍ਰੈਪ ਚ ਆ ਗਏ ਸਾਨੂੰ ਏਦਾਂ ਕਰਕੇ ਤੇ ਮੀਟਿੰਗ ਦੇ ਵਿੱਚ। ਵੈਸੇ ਮੇਰਾ ਮਤ ਇਹ ਸੀਗਾ ਇਹਨਾਂ ਨੂੰ ਮੀਟਿੰਗ ਚ ਜਾਣਾ ਹੀ ਨੀ ਚਾਹੀਦਾ ਸੀ, ਵੀ ਮੀਟਿੰਗ ਚ ਆ ਕੇ ਕੀ ਕਰਨਾ ਹੈਗਾ ਆ, ਵਿਚਾਰਨਾ ਕੀ ਆ, ਜੋ ਤੁਸੀਂ ਲਾਗੂ ਕਰਨਾ ਆ ਕਰਦੇ ਹੋ, ਸਾਡੀਆਂ ਡਿਮਾਂਡ ਤੁਹਾਡੇ ਨੌਲੇਜ ਚ ਆ ਜੀ।
1: ਪਰ ਸੈਣੀ ਸਾਹਿਬ ਜਿੱਦਾਂ ਇਹਨਾਂ ਨੇ ਸਿਆਸਤ ਖੇਡੀ ਆ, ਕੀ ਪਤਾ ਮੁਲਾਜ਼ਮਾਂ ਨੇ ਵੀ ਕਿਤੇ ਨਾ ਕਿਤੇ ਆਪਣੀ ਇਹ ਸਿਆਸਤ ਖੇਡ ਕੇ, ਜਾਂ ਇਹਨਾਂ ਨੂੰ ਪਤਾ ਹੋਊਗਾ ਅੰਦਰ ਖਾਤੇ ਕਿ ਇਹਨਾਂ ਨੇ ਪਬਲਿਸਿਟੀ ਕਰਨੀ ਆ, ਉਹ ਕਰਨਾ, ਫਿਰ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਘੇਰ ਸਕਦੇ
0: ਹਾਂ। ਨਹੀਂ ਨਹੀਂ ਭਾਰਤ ਸਾਹਿਬ, ਨਹੀਂ ਭਾਰਤ ਸਾਹਿਬ, ਜਦੋਂ ਕਿਤੇ ਚੱਲ ਕੇ ਜਾਈਦਾ ਹੈਗਾ ਨਾ ਕਿਸੇ ਨੂੰ ਮਿਲਣ ਵਾਸਤੇ, ਜਿਹੜਾ ਕਿ ਇਸ ਪੋਜੀਸ਼ਨ ਦੇ ਵਿੱਚ ਬੈਠਾ ਆ ਹੋਵੇ, ਜਿੱਥੇ ਇਨਫਲੂਐਂਸ ਕਰ ਸਕਦਾ ਹੋਵੇ, ਉੱਥੇ ਜਾ ਕੇ ਬੰਦਾ ਜਿਹੜਾ ਹੈਗਾ ਜੇ ਐਟੀਕੇਟਸ ਨਾਲ ਹੀ ਬੈਠਦਾ ਆ, ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਤੇ ਅੰਡਰ ਪ੍ਰੈਸ਼ਰ ਹੀ ਹੁੰਦਾ ਆ ਬੰਦਾ, ਤੇ ਜੇ ਕਿਤੇ ਉਧਰ ਕੋਈ ਗੈਸਚਰ ਦਿਖਾਉਂਦਾ ਹੈਗਾ ਆ ਤੇ ਬੰਦਾ ਜੇ ਉਧਰ ਕੋਈ 10 ਰੁਪਈਏ ਜਿਹੜਾ ਸਗਨ ਪਾਵੇ ਤੇ ਬੰਦਾ 100 ਰੁਪਈਆ ਸਗਨ ਪਾਉਣ ਨੂੰ ਤੁਰਦਾ ਹੈ ਨਾ ਜੀ, ਉਹ ਇਸ ਤਰੀਕੇ ਦੇ ਨਾਲ ਹੁੰਦਾ, ਕਿਉਂਕਿ ਉਹ ਡੋਮੀਨੈਂਸ ਕੰਟਰੋਲ ਤਾਂ ਅਗਲੇ ਦਾ ਹੁੰਦਾ ਹੈ ਜੀ, ਮੁੱਖ ਮੰਤਰੀ ਦੀ ਪੋਸਟ ਕੋਈ ਛੋਟੀ ਥੋੜਾ, ਅਪਲਾਈ ਤਾਂ ਅਪਲਾਈ ਹੈਗੇ ਆ,
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਉੱਥੇ ਇਸ ਕਰਕੇ ਉਹ ਇਹ ਜੋ ਹੋਇਆ ਨਾ ਇਹ ਤੋਂ ਤੁਸੀਂ ਦੂਰ ਕੀ ਜਾਣਾ ਭਾਰਤ ਸਾਹਿਬ, ਸਾਨੂੰ ਮਤਲਬ ਜਿਹੜਾ ਹੈਗਾ ਆ ਅਸੀਂ ਬੰਦੇ ਜਿਹੜੇ ਹੈਗੇ ਆ ਸਾਡੇ ਕੋਰਟਾਂ ਦੇ ਵਿੱਚ ਜਿਹੜੇ ਆ ਸਾਡੇ ਪ੍ਰਧਾਨ ਵਗੈਰਾ ਸੈਕਟਰੀ ਵਗੈਰਾ ਉਹਨਾਂ ਨੂੰ ਕੋਈ ਵਾਰਨਿੰਗ ਇਸ਼ੂ ਦੇ ਕੇ ਭੇਜੀਦਾ ਵੀ ਜਾਓ ਜੱਜਾਂ ਨਾਲ ਜਾ ਕੇ ਗੱਲ ਕਰਕੇ ਆਓ, ਬਾਹਰ ਉਹਨਾਂ ਦੀ ਟੋਨ ਕੁਛ ਹੁੰਦੀ ਹੈਗੀ, ਜਦੋਂ ਜੱਜਾਂ ਦੇ ਕੋਲ ਜਾ ਕੇ ਉੱਥੇ ਬਹਿੰਦੇ ਹੈਗੇ ਆ ਤਾਂ ਉਹਨਾਂ ਦੀ ਟੋਨ ਬਦਲ ਜਾਂਦੀ ਹੈਗੀ ਜੀ, ਉੱਥੇ ਫਿਰ ਬੜੇ ਢੰਗ ਦੇ ਨਾਲ ਜੇ ਗੱਲ ਕਰਕੇ ਅੰਦਰ ਕੁਛ ਗੱਲ ਕਰਕੇ ਆਉਂਦੇ, ਬਾਹਰ ਸਾਨੂੰ ਕੁਛ ਦੱਸੀ ਹੁੰਦੀ ਆ, ਕਾਰਨ ਇਹ ਕਿ ਡੋਮੀਨੈਂਟ ਜਿਹੜਾ ਬੰਦਾ ਕਰਦਾ ਹੈਗਾ ਆ ਉਹ ਡੋਮੀਨੈਂਸ ਕੰਟਰੋਲ ਉਹਦਾ ਹੁੰਦਾ ਆ ਜੀ, ਉਹ ਆਪਣੀ ਗੱਲ ਜਿਹੜੇ ਆ ਜ਼ਿਆਦਾ ਮਤਲਬ ਉਹ ਕਹਿ ਦਿੰਦਾ ਹੈਗਾ ਕਨਵਿੰਸਿੰਗ ਢੰਗ ਨਾਲ ਕਹਿ ਸਕਦਾ ਹੈਗਾ ਹੈ ਜੀ, ਯਾਨੀ ਕਿ ਇੱਕ ਬੰਦਾ ਕਮਾਂਡਿੰਗ ਪੋਜੀਸ਼ਨ ਚ ਦੂਜੇ ਬੰਦੇ ਦੀਆਂ ਬੇਨਤਾਂ ਹੈ ਜੀ, ਇਹ ਆ ਜੀ।
1: ਬਿਲਕੁਲ ਦਰੁਸਤ ਹੈ ਜੀ
2: ਜੀ ਭਾਰਤ ਸਾਹਿਬ
1: ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਦੇ
2: ਲਈ ਠੀਕ ਹੈ ਜੀ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ ਸਰ ਗ੍ਰੇਟਫੁਲ ਸਰ ਬਗਦਰ ਵੀਰ ਆਇਆ ਤੇ ਆਵਾਜ਼ ਮਾਰ ਲਓ ਜੀ
1: ਹਾਂਜੀ ਗ੍ਰੇਟਫੁਲ ਸਰ ਸ਼ੁਕਰੀਆ ਗੈਰ ਹਾਜ਼ਰੀਆਂ ਨੇ ਉਹਨਾਂ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ
2: ਠੀਕ ਹੈ ਜੀ ਸ਼ੁਕਰੀਆ ਜੀ
1: ਜੀ ਦੋਸਤੋ ਇਹ ਸਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਆਪਣੇ ਵਿਚਾਰ ਤੁਸੀਂ ਵੀ ਦੇ ਸਕਦੇ ਹੋ +358 44 9619 ਬਾਰ ਸਟੂਡੀਓ ਦਾ ਨੰਬਰ ਹੈ ਕੁਝ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਆ ਦੁਨੀਆਂ ਦੇ ਵਿੱਚ ਹਾਲਾਤ ਕੀ ਬਣ ਰਹੇ ਨੇ ਉਧਰੋਂ ਇਰਾਨ ਜਿਹੜੀਆਂ ਚੇਤਾਵਨੀਆਂ ਦੇ ਰਿਹਾ ਤੇ ਦੂਜੇ ਪਾਸੇ ਟਰੰਪ ਚੇਤਾਵਨੀਆਂ ਦੇ ਉੱਤੇ ਉਤਰਿਆ ਹੋਇਆ ਤੇ ਉਹ ਵੀ ਨਹੀਂ ਟਲਦਾ ਤੇ ਅਗਲਿਆਂ ਨੇ ਵੀ ਦੋ ਟੁੱਕ ਜਵਾਬ ਦਿੱਤਾ ਹੈ ਤੇ ਬਾਕੀ ਦੇਖਦੇ ਆ ਕਿੱਥੇ ਜਾ ਕੇ ਇਹ ਸਾਰੀ ਗੱਲਬਾਤ ਨਿਬੜਦੀ ਹੈ ਪਰ ਉਸ ਤੋਂ ਪਹਿਲਾਂ ਕੁਝ ਖਬਰਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਆ ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਕਾਲ ਕਰਕੇ ਦੋਸਤੋ ਹੋਰ ਵੀ ਮਜ਼ਾ ਆਉਂਦਾ ਜਦੋਂ ਕਾਲ ਕਰਦੇ ਹੋ ਤੁਸੀਂ ਗੱਲਬਾਤ ਦੇ ਵਿੱਚ ਚਰਚਾ ਜਿਹੜੀ ਹੈ ਖੁੱਲ ਕੇ ਹੋ ਸਕਦੀ ਹੈ ਤੇ ਗੱਲ ਕਰਦੇ ਆ ਸਭ ਨੂੰ ਕਹਿੰਦੇ ਪੀ ਆਰ ਦੀ ਤੇ ਮੈਂ ਆਪਣੇ ਕੈਨੇਡਾ ਦੇ ਵਿੱਚ ਵੀ ਕਾਫੀ ਜਿਹੜੀਆਂ ਮੁਹਿੰਮਾਂ ਚੱਲ ਰਹੀਆਂ ਨੇ ਇਸ ਬਾਬਤ ਤੇ ਪੰਜਾਬ ਦੇ ਵਿੱਚ ਠੇਕਾ ਤੇ ਜਾਲੀ ਵਿਆਹਾਂ ਦੇ ਵੱਧਦੇ ਮਾਮਲੇ ਜਿਹੜੇ ਨੇ ਕੈਨੇਡਾ ਵੱਲੋਂ ਮੈਰਿਜ ਫਰਾਡ ਜਿਹੜਾ ਵਿਰੁੱਧ ਸਖ਼ਤ ਚੇਤਾਵਨੀ ਜਿਹੜੀ ਦੇ ਦਿੱਤੀ ਗਈ ਹੈ ਇਮੀਗ੍ਰੇਸ਼ਨ ਸਾਡੇ ਲੋਕ ਨਹੀਂ ਟਾਲਦੇ ਭਾਈ ਜਿੱਥੇ ਮਰਜ਼ੀ ਹੁਣ ਕੁਝ ਨਾ ਕੁਝ ਜਿਹੜਾ ਕੱਢ ਹੀ ਲੈਂਦੇ ਆ ਸਕੀਮ ਤੇ ਫਿਰ ਜਦੋਂ ਫਸਦੇ ਆ ਫਿਰ ਤਰਲੇ ਮਿੰਤਾਂ ਦੇ ਉੱਤੇ ਜਿਵੇਂ ਸੈਣੀ ਸਾਹਿਬ ਕਹਿੰਦੇ ਨੇ ਆ ਜਾਂਦੇ ਆ ਇਮੀਗ੍ਰੇਸ਼ਨ ਅਰਜ਼ੀਆਂ ਦੀ ਬਾਰੀਕੀ ਨਾਲ ਜਾਂਚ ਤੇ ਵੀਜ਼ਾ ਨਿਯਮਾਂ ਦੀ ਸਖ਼ਤੀ ਦਰਮਿਆਨ ਕੈਨੇਡਾ ਦੀਆਂ ਇਮੀਗ੍ਰੇਸ਼ਨ ਅਥਾਰਟੀਆਂ ਨੇ ਵਿਆਹਾਂ ਰਾਹੀਂ ਹੁੰਦੀ ਠੱਗੀ ਜਿਹੜੀ ਹੈ ਵਿਰੁੱਧ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਅਧਿਕਾਰੀਆਂ ਨੇ ਆਪਣੇ ਨਾਗਰਿਕਾਂ ਪੱਕੇ ਵਸਨੀਕਾਂ ਜਿਹੜੇ ਨੇ ਪੀ ਆਰ ਜਿਹੜੇ ਨੇ ਵਿਦੇਸ਼ੀ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਕਿ ਸਿਰਫ ਕੈਨੇਡਾ ਦੀ ਇਮੀਗ੍ਰੇਸ਼ਨ ਜਾਂ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦੇ ਮਕਸਦ ਦੇ ਨਾਲ ਬਣਾਏ ਗਏ ਸਵਾਰਥੀ ਰਿਸ਼ਤਿਆਂ ਦੇ ਗੰਭੀਰ ਕਾਨੂੰਨੀ ਸਿੱਟੇ ਜਿਹੜੇ ਭੁਗਤਣੇ ਪੈ ਸਕਦੇ ਨੇ ਇਹ ਐਡਵਾਈਜ਼ਰੀ ਇਮੀਗ੍ਰੇਸ਼ਨ ਰਿਫਿਊਜ਼ੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੀ ਹੈ ਜਿਸ ਦੇ ਵਿੱਚ ਝੂਠੇ ਵਿਆਹਾਂ ਅਤੇ ਨਫ਼ੇ ਨੁਕਸਾਨ ਦੇ ਸਬੰਧਾਂ ਰਾਹੀਂ ਵੀਜ਼ਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੇ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਹੈ ਆਈ ਆਰ ਸੀ ਸੀ ਨੇ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਜੀਵਨ ਸਾਥੀ ਨੂੰ ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਖਾਸ ਕਰਕੇ ਜਦੋਂ ਉਹ ਵਿਅਕਤੀ ਹੁਣੇ ਹੁਣੇ ਮਿਲਿਆ ਹੋਵੇ ਤੁਹਾਨੂੰ ਤੁਰੰਤ ਵਿਆਹ ਦੇ ਲਈ ਦਬਾਅ ਪਾ ਰਿਹਾ ਹੋਵੇ ਜਾਂ ਉਸਦਾ ਜਿਹੜਾ ਪਹਿਲਾਂ ਵੀ ਕਈ ਵਾਰ ਵਿਆਹ ਹੋ ਚੁੱਕਾ ਹੋਵੇ ਇਸ ਤੋਂ ਇਲਾਵਾ ਜੇਕਰ ਕੋਈ ਆਪਣੇ ਪਰਿਵਾਰਕ ਪਿਛੋਕੜ ਦਾ ਜਾਂ ਫਿਰ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਝਿਜਕਦਾ ਹੈ ਤਾਂ ਵੀ ਸਾਵਧਾਨ ਰਹਿਣ ਦੀ ਜਿਹੜੀ ਸਲਾਹ ਦਿੱਤੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਨਫ਼ੇ ਨੁਕਸਾਨ ਦਾ ਰਿਸ਼ਤਾ ਉਹ ਹੁੰਦਾ ਹੈ ਜੋ ਅਸਲ ਜੀਵਨ ਸਾਥੀ ਵਜੋਂ ਰਹਿਣ ਦੀ ਬਜਾਏ ਕੇਵਲ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਪਹੁੰਚਾਉਣ ਦੀ ਜਿਹੜੀ ਨੀਅਤ ਦੇ ਨਾਲ ਕੀਤਾ ਹੋਵੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਮੀਗ੍ਰੇਸ਼ਨ ਅਫਸਰਾਂ ਨੂੰ ਅਜਿਹੇ ਝੂਠੇ ਵਿਆਹਾਂ ਨੂੰ ਪਛਾਣਨ ਦੀ ਜਿਹੜੀ ਹੈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਅਗਲੇ ਵੀ ਪਛਾਣ ਗਏ ਨੇ ਕਿ ਸੌਦੇਬਾਜ਼ੀ ਕਿੱਦਾਂ ਹੁੰਦੀ ਹੈ ਪਰ ਸਾਡੇ ਲੋਕ ਇਸ ਚੀਜ਼ ਨੂੰ ਮਾੜਾ ਨਹੀਂ ਸਮਝਦੇ ਕਹਿੰਦੇ ਭਾਈ ਕੱਢ ਦਿਓ ਕੱਢ ਜਿੱਦਾਂ ਮਰਜ਼ੀ ਨਿਕਲ ਜਾਵੇ ਜਿੰਨਾ ਮਰਜ਼ੀ ਪੈਸਾ ਲੱਗ ਜਾਵੇ ਇਹ ਅਸੀਂ ਵਿਆਹ ਨਹੀਂ ਕਰ ਰਹੇ ਭਾਈ ਅਸੀਂ ਵਪਾਰ ਕਰ ਰਹੇ ਹਾਂ ਕਦੇ ਉਹ ਵੀ ਸਮਾਂ ਸੀ ਜਦੋਂ ਬੁੜਿਆਂ ਨੂੰ ਜਵਾਨ ਕੁੜੀਆਂ 18-18, 20-20 ਸਾਲ ਦੀਆਂ ਵਿਆਹ ਕੇ ਭੇਜੀਆਂ ਬਲੈਤਾਂ ਨੂੰ ਤੇ ਫਿਰ ਉਸ ਤੋਂ ਬਾਅਦ ਜਿਹੜਾ ਬਹੁਤ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਹੀ ਭੈਣਾਂ ਭਰਾਵਾਂ ਦੇ ਵਿਆਹ ਕਰ ਕਰਕੇ ਕੱਢੀਆਂ ਤੇ ਹੁਣ ਆਈਲਟ ਆ ਗਈ ਤੇ ਉਸ ਦੌਰ ਦੇ ਵਿੱਚ ਆਪਾਂ ਪ੍ਰਵੇਸ਼ ਕੀਤਾ ਹੈ 21ਵੀਂ ਸਦੀ ਦੇ ਵਿੱਚ ਤੇ ਜਦੋਂ ਮਰਜ਼ੀ ਕੰਨ ਫੜ ਲਓ ਪਰ ਰਹਿਣਾ ਉੱਥੇ ਦਾ ਉੱਥੇ ਹੈ ਇਹ ਦਾਗ ਜਿਹੜੇ ਨੇ ਲੱਗਣੇ ਸਾਡੇ ਉੱਪਰ ਹੀ ਹੈ ਦਸਤਾਵੇਜ਼ਾਂ ਦੀ ਪੜਤਾਲ ਅਤੇ ਇੰਟਰਵਿਊਆਂ ਵਰਗੇ ਅਹਿਮ ਜਿਹੜੇ ਸਾਧਨਾਂ ਦੇ ਰਾਹੀਂ ਅਸਲੀ ਤੇ ਨਕਲੀ ਰਿਸ਼ਤਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਐਡਵਾਈਜ਼ਰੀ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਝੂਠੇ ਵਿਆਹ ਦੇ ਆਧਾਰ ਦੇ ਉੱਤੇ ਸਪਾਂਸਰਸ਼ਿਪ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ ਪੀ ਆਰ ਧਾਰਕਾਂ ਦੇ ਉੱਤੇ ਅਪਰਾਧਿਕ ਕੇਸ ਵੀ ਦਰਜ ਹੋ ਸਕਦੇ ਨੇ ਲਗਾਤਾਰ ਵੱਧ ਰਹੇ ਸਨ ਠੇਕਾ ਵਿਆਹਾਂ ਦੇ ਮਾਮਲੇ ਜਿਹੜਾ ਇਹ ਮੁੱਦਾ ਚੁੱਕਿਆ ਹੈ ਉਹਨਾਂ ਨੇ ਜਿਸ ਦੇ ਵਿੱਚ ਲਗਭਗ ਵੱਧ ਰਹੇ ਕੇਸ ਜਿਹੜੇ ਸਨ ਇਹਦੇ ਵਿੱਚ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਪੰਜਾਬ ਦੇ ਵਿੱਚ ਆਈ ਈ ਐਲ ਟੀ ਐਸ ਯਾਨੀ ਕਿ ਆਈਲਟਸ ਠੇਕਾ ਵਿਆਹਾਂ ਯਾਨੀ ਕਿ ਕੰਮਕਾਰ ਦਾ ਠੇਕਾ ਤਾਂ ਸੁਣਿਆ ਸੀ ਇਹ ਸਾਡੇ ਵਾਲੇ ਵਿਆਹ ਦਾ ਠੇਕਾ ਵੀ ਦੇਣ ਲੱਗ ਗਿਆ ਸੀ ਤੇ ਜਾਂ ਫਿਰ ਠੇਕੇ ਦੇ ਉੱਤੇ ਜ਼ਮੀਨ ਸੁਣੀ ਸੀ ਵਾਹੀ ਦੇ ਲਈ ਪਰ ਵਿਆਹ ਠੇਕੇ ਦੇ ਉੱਤੇ ਹੋਣ ਲੱਗ ਗਏ ਤੇ ਲਾੜੀਆਂ ਵੱਲੋਂ ਕੀਤੀ ਜਾਂਦੀ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਸਨ ਤੇ ਅਕਸਰ ਅਜਿਹੇ ਮਾਮਲਿਆਂ ਦੇ ਵਿੱਚ ਲੜਕਾ ਆਈਲਟਸ ਦੇ ਵਿੱਚ ਲੋੜੀਂਦੇ ਬੈਂਡ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਹੁੰਦਾ ਸੀ ਜਿਸ ਦੇ ਕਾਰਨ ਉਹ ਕਿਸੇ ਹੁਸ਼ਿਆਰ ਲੜਕੀ ਜਿਹੜੀ ਹੈ ਲਾੜੀ ਦੇ ਨਾਲ ਜਿਹੜਾ ਪੜ੍ਹਾਈ ਟਿਕਟ ਅਤੇ ਕੈਨੇਡਾ ਰਾਹੀਂ ਦਾ ਰਹਿਣ ਦਾ ਜਿਹੜਾ ਸਾਰਾ ਖਰਚਾ ਚੁੱਕਦਾ ਤਾਂ ਜੋ ਲੜਕੀ ਜਿਹੜੀ ਕੈਨੇਡਾ ਪਹੁੰਚ ਕੇ ਉਸਨੂੰ ਸਪਾਊਸ ਵੀਜ਼ੇ ਦੇ ਉੱਤੇ ਜਿਹੜਾ ਬੁਲਾ ਸਕੇ। ਪਰ ਕੈਨੇਡਾ ਪਹੁੰਚਦਿਆਂ ਹੀ ਕਈ ਲੜਕੀਆਂ ਵੱਲੋਂ ਲੜਕੇ ਤੇ ਉਸਦੇ ਪਰਿਵਾਰਾਂ ਨਾਲੋਂ ਜਿਹੜਾ ਸੀ ਸੰਬੰਧ ਤੋੜ ਲਏ ਜਾਂਦੇ ਨੇ, ਜਿਸਦੇ ਨਾਲ ਪੰਜਾਬ ਦੇ ਵਿੱਚ ਪੁਲਿਸ ਕੇਸ ਅਤੇ ਅਦਾਲਤੀ ਲੜਾਈਆਂ ਵੱਧ ਰਹੀਆਂ ਨੇ। ਕੈਨੇਡਾ ਸਰਕਾਰ ਨੇ ਅਸਥਾਈ ਵਸਨੀਕਾਂ ਤੇ ਸਟੂਡੈਂਟ ਵੀਜ਼ਿਆਂ ਦੇ ਉੱਤੇ ਨਿਗਰਾਨੀ ਸਖ਼ਤ ਕਰਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਪਾਰਦਰਸ਼ਤਾ ਬਣਾਏ ਰੱਖਣ ਲਈ ਇਹ ਕਦਮ ਚੁੱਕੇ ਨੇ। ਇਸ ਦੇ ਨਾਲ ਹੀ IRCC ਨੇ ਘਰੇਲੂ ਹਿੰਸਾ ਤੇ ਸ਼ੋਸ਼ਣ ਦਾ ਜਿਹੜਾ ਸਾਹਮਣਾ ਕਰ ਰਹੀਆਂ ਔਰਤਾਂ ਜੀਵਨ ਸਾਥੀਆਂ ਨੂੰ ਰਾਹਤ ਦਿੰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਕਿਸੇ ਜ਼ਾਲਮ ਜਾਂ ਹਿੰਸਕ ਸਾਥੀ ਦੇ ਉੱਤੇ ਨਿਰਭਰ ਨਹੀਂ ਹੈ। ਉਹ ਕਿਸੇ ਵੀ ਤਸ਼ੱਦਦ ਦੀ ਸੂਰਤ ਦੇ ਵਿੱਚ ਬਿਨਾਂ ਆਪਣਾ ਸਟੇਟਸ ਗੁਆਏ ਕਾਨੂੰਨੀ ਮਦਦ ਲੈ ਸਕਦੇ ਨੇ। ਲਓ ਜੀ, ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹੈ ਤੇ ਹੁਣ ਜਿਨ੍ਹਾਂ ਨੇ ਪੈਸੇ ਲਾਏ ਆ ਉਹ ਚੱਕੇ ਗਏ ਜੀ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਬਾਈ ਜੀ ਨਿੱਘਾ ਸਵਾਗਤ ਹੈ ਜੀ ਅਨੂ ਜੀ।
3: ਰੋਜ਼ਾਨਾ ਹੀ ਚਲੋ ਵੂਮੈਨ ਸੈੱਲ ਦੇ ਵਿੱਚ ਜਾ ਕੇ ਆਓ, ਪੰਜਾਬ ਦੇ ਕਿਸੇ ਵੀ ਸੂਬੇ ਦੇ ਚੱਲ ਜਾਓ, ਵੂਮੈਨ ਸੈੱਲ ਚ ਲੱਖਾਂ ਹੀ ਕੇਸ ਪਏ ਨੇ ਜੀ,
1: ਪਏ ਨੇ ਜੀ, ਪਏ NRI ਕੋਟੇ ਚ ਪਏ ਨੇ। ਬਿਲਕੁਲ ਹੈ ਜੀ, ਬਥੇਰਾ
3: ਹਾਂ ਜੀ ਹਾਂ, ਬਸ ਉੱਥੇ ਤਰੀਕਾ ਚੱਲ ਰਹੀਆਂ ਨੇ ਜਾਂ ਬਸ ਜਿੱਥੇ ਅਗਲੇ ਦੇ ਮਤਲਬ ਪੇਸ਼ੈਂਟਸ ਮੁੱਕ ਜਾਣ ਉੱਥੇ ਸੈਟਲਮੈਂਟਸ ਹੋ ਜਾਂਦੀਆਂ ਨੇ, ਹੋਰ ਤਾਂ ਕੁਝ ਨਹੀਂ ਹੈ, ਪਰ ਇਹ ਚੀਜ਼ ਰੁਕਣੀ ਨਹੀਂ ਹੈ ਜੀ।
1: ਬਿਲਕੁਲ ਹੈ ਜੀ,
3: ਇਹ ਰੁਕਣੀ ਨਹੀਂ, ਕਿਉਂਕਿ ਆਪਣੇ ਪੰਜਾਬ ਦੇ ਜਵਾਕਾਂ ਨੇ ਪੜ੍ਹਨਾ ਹੈ ਨੀ ਜੀ, ਇਹ ਭਾਲਦੇ ਪੜ੍ਹੀ ਲਿਖੀ ਬੱਚੇ ਨੂੰ ਪੜ੍ਹ ਕੇ ਦੇਖ ਕੇ ਬਾਹਰ ਨੂੰ ਜਾਂਦੀ, ਪਰ ਬਹੁਤੀ ਪੜ੍ਹੀ ਲਿਖੀ ਜਿਹੜੀ ਹੁੰਦੀ ਹੈ ਆਪਣੀ ਪੜ੍ਹਾਈ ਵੀ ਦਿਖਾਉਂਦੀ ਹੈ ਨਾ ਬਾਹਰ ਜਾ ਕੇ।
1: ਬਿਲਕੁਲ ਹੈ ਜੀ। ਉਹ ਬਾਈ ਜੀ, ਇੱਥੇ ਤਾਂ ਕਈ ਏਦਾਂ ਦੇ ਵੀ ਸੀਗੇ, ਦੇਖੇ ਆਪ ਅੱਖਾਂ ਦੇ ਨਾਲ ਦੇਖੇ ਨੇ, ਇਹਨਾਂ ਮੁਲਕਾਂ ਦੇ ਵਿੱਚ ਲੋਕ ਆਪਣੀ ਘਰਵਾਲੀ ਨੂੰ ਡਿਵੋਰਸ ਦੇ ਕੇ ਨਾ ਤੇ ਉਹ ਸੋਸ਼ਲ ਖਾਈ ਜਾਂਦੇ ਆ ਕਿ ਇਹ ਡਿਵੋਰਸ ਦੇ ਉੱਤੇ ਹੈ ਤੇ ਨਾਲ ਜੋਬ ਵੀ ਕਰੀ ਜਾਂਦੇ, ਇੱਦਾਂ ਦੇ ਵੀ ਹੈਗੇ ਨੇ ਜੀ ਲੋਕ, ਪਰ ਰਹੇ ਇਕੱਠੇ ਜਾਂਦੇ ਨੇ ਬਾਅਦ ਚ।
3: ਮਤਲਬ ਨਾ ਤੁਸੀਂ ਇੱਥੇ ਮੈਰਿਡ ਨੇ ਪਰ ਉਹਨਾਂ ਨੇ ਹਾਲੇ ਵੀ ਕਈ ਬੰਦੇ ਇਹੋ ਜਿਹੇ ਬਾਹਰ ਗਏ ਜਿਹਨਾਂ ਦੇ ਪਾਸਪੋਰਟ ਤੇ ਹਾਲੇ ਵੀ ਸਿੰਗਲ ਹੈ ਵੀ ਅਸੀਂ ਸਿੰਗਲ ਆ,
1: ਪੇਪਰ ਵਰਕ ਚ ਸ਼ੋ ਕੀਤਾ ਹੈ,
3: ਮੈਂਸ਼ਨ ਨਹੀਂ ਹੋਇਆ ਹੋਇਆ ਉਹਦੇ ਵਿੱਚ।
1: ਬਿਲਕੁਲ ਹੈ ਜੀ,
3: ਤੇ ਉੱਥੇ ਬਾਹਰ ਵਿਆਹ ਕਰਾ ਕੇ ਸੈੱਟ ਹੋ ਰਹੇ ਨੇ, ਇੱਥੇ ਪਰਿਵਾਰ ਰੋ ਰਹੇ, ਚਲੋ ਮੈਂ ਨਹੀਂ, ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਕਦੀ ਕੁੜੀਆਂ ਜਾਂ ਔਰਤਾਂ ਹੀ ਗਲਤ ਨੇ, ਤਾਲੀ ਦੋਨੋਂ ਥਾਲਾਂ ਵੱਜਦੀ, ਕਿਤੇ ਨਾ ਕਿਤੇ ਕਸੂਰ ਆਪਣਾ ਵੀ ਹੈ ਲੋਕਾਂ
1: ਦਾ, ਆਪਣਾ ਵੀ ਹੈ ਜੀ। ਬਿਲਕੁਲ, ਸੌਦੇਬਾਜ਼ੀਆਂ ਚ ਪੈ ਗਏ ਨਾ ਉਹ, ਰਿਸ਼ਤਿਆਂ ਦਾ ਘਾਣ ਤਾਂ ਕਰ ਦਿੱਤਾ ਨਾ ਜੀ।
3: ਬਿਲਕੁਲ, ਇਹ ਪੁੱਠੀ ਫਿਰ ਤਾਂ ਅਸੀਂ ਲੋਕਾਂ ਨੇ ਪਾਈਆਂ ਜੀ,
1: ਪਾਈਆਂ ਨੇ ਜੀ, ਉਹਨਾਂ ਦਾ ਗੋਰਿਆਂ, ਉਹਨਾਂ ਦਾ ਥੋੜੀ ਕਸੂਰ ਆ, ਉਹਨਾਂ ਨੇ ਤਾਂ ਤਬਦੀਲੀ ਲਿਆਉਣੀ ਹੈ, ਕਿਉਂਕਿ ਔਜਲਾ ਸਾਹਿਬ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਇਹ ਜਦੋਂ ਦੇ ਕਾਨੂੰਨ ਬਣੇ ਆ ਉਹ ਕੈਨੇਡਾ ਵਾਲਿਆਂ ਲਈ ਬਣੇ ਸੀ, ਜਿਹੜੇ ਬਾਹਰੋਂ ਆਏ ਆ ਉਹਨਾਂ ਦੇ ਲਈ ਹੋਰ ਬਣਾਉਣੇ ਪੈਣੇ ਆ ਜੀ।
3: ਸਰ ਦੇਖੋ, ਮੈਰਿਜਿਸ ਕਰਾ ਕੇ ਮਤਲਬ ਝੂਠੀਆਂ ਵਿਆਹ ਸ਼ਾਦੀਆਂ ਕਰਵਾਉਣ ਨਾਲ ਚੰਗਾ ਵੀ ਯਾਰ ਸ਼ੰਗਨ ਵੀਜ਼ਾ ਲਾ ਕੇ ਤੁਸੀਂ ਯੂਰੋਪ ਚੱਲ ਜਾਓ, ਯੂਰੋਪ ਦੇ ਵਿੱਚ ਕੰਮ ਦੀ ਕਮੀ ਨਹੀਂ, ਹਾਲਾਂਕਿ ਉਹ ਮੁਲਕ ਵੀ ਵਧੀਆ, ਉੱਥੇ ਦੇ ਲੋਕ ਵੀ ਵਧੀਆ ਨੇ,
1: ਤੇ ਯੂਰਪ ਦਾ ਨਾ ਕਹਿ ਸਕਦੇ ਆ ਕਾਨੂੰਨ ਬਹੁਤ ਸਖ਼ਤ ਨੇ ਜੀ ਇੱਥੇ। ਹੁਣ ਅਸੀਂ ਆ, ਮੈਨੂੰ 20-22 ਸਾਲ ਹੋ ਗਏ ਰਹਿੰਦੇ ਨੂੰ, ਅਸੀਂ ਆਪਣੀ ਫੈਮਿਲੀ ਨੂੰ ਨਹੀਂ ਇਨਵਾਈਟ ਕਰ ਸਕਦੇ ਜੀ, ਜਾਂ ਤਾਂ ਉਹਨਾਂ ਕੋਲ ਕੰਮ ਹੋ ਸਕਦਾ ਹੋਣਾ ਚਾਹੀਦਾ ਜਾਂ ਸਟੱਡੀ ਬੇਸ ਦੇ ਉੱਤੇ ਹੋਣਾ ਚਾਹੀਦਾ, ਜਾਂ ਫਿਰ ਖਰਚਾ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੋਅ ਅਪ ਕਰਨਾ ਪੈਂਦਾ ਸਾਰਾ ਕੁਝ।
3: ਮੋਸਟਲੀ ਦੇਖੋ ਜੀ, ਕੋਈ ਵੀ ਚੀਜ਼ ਹੈ ਉਹਦੇ ਵਿੱਚ ਸਕਸੈਸ ਹੋਣ ਲਈ ਟਾਈਮ ਲੱਗਦਾ,
1: ਟਾਈਮ ਲੱਗਦਾ,
3: ਸ਼ਾਰਟਕਟ ਤਾਂ ਕਿਤੇ ਵੀ ਅਵੇਲੇਬਲ ਨਹੀਂ ਹੈ।
1: ਬਿਲਕੁਲ ਜੀ,
3: ਮੈਂ ਅੱਜ ਆਇਆ ਸਾਲ ਬਾਅਦ ਤੁਹਾਨੂੰ PR ਮਿਲ ਜੇ ਕਿਸੇ ਮੁਲਕ ਨੇ ਨਹੀਂ ਦੇਣੀ ਜੀ।
1: ਨਹੀਂ ਉਹ PR ਹੁਣ ਦੇਖੋ ਆ ਜਲੂਸ ਕੱਢ ਰਹੇ ਨੇ, ਰੈਲੀਆਂ ਕਰ ਰਹੇ ਨੇ ਕੈਨੇਡਾ ਦੇ ਵਿੱਚ ਵੀ ਸਾਨੂੰ PR ਦਿਓ, ਭਾਈ ਉਹਨਾਂ ਨੇ ਤੁਸੀਂ ਤਾਂ ਸਟੱਡੀ ਕਰਨ ਆਏ ਹੋ, ਉਹਨਾਂ ਨੇ ਕਿੱਥੇ ਲਿਖ ਕੇ ਦਿੱਤਾ ਤੁਹਾਨੂੰ ਕਿ ਤੁਹਾਨੂੰ PR ਮਿਲੇਗੀ।
3: ਸਰ ਪੋਸੀਬਲੀ ਉੱਥੇ ਉਹਨਾਂ ਦਾ ਉਹ ਪਰਪਸ ਕਾਮਯਾਬ ਹੋਣਾ ਹੀ ਨਹੀਂ ਚਾਹੀਦਾ।
1: ਬਿਲਕੁਲ ਜੀ,
3: ਉਹ ਕੰਮ ਬਣਨਾ ਨਹੀਂ ਹੈਗਾ ਜੀ, ਹਾਲੇ ਤਾਂ ਉਹ ਸਿਰਫ ਇਹਨਾਂ ਨੂੰ ਦੇਖ ਰਹੇ ਹੈ, ਜਿੱਥੇ ਤੱਕ ਮੈਨੂੰ ਲੱਗਦਾ ਹੌਲੀ ਹੌਲੀ ਉਹਨਾਂ ਨੇ ਫੋਰਸਫੁਲੀ ਵੀ ਉਹਨਾਂ ਨੂੰ ਭੇਜਣਾ ਸ਼ੁਰੂ ਕਰ।
1: ਨਹੀਂ ਉਹਨਾਂ ਨੇ ਲੈ ਆਂਦਾ ਜੀ PR ਦਿਓ ਦਾ ਮੁੱਦਾ, ਜਿਹੜਾ ਡਿਪੋਰਟੇਸ਼ਨ ਰੋਕੋ ਟੋਰਾਂਟੋ ਦੇ ਵਿੱਚ ਪ੍ਰਵਾਸੀਆਂ ਦਾ ਮਾਰਚ ਹੋਇਆ ਉਹਦੇ ਉੱਤੇ ਹੁਣ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਜੀ।
3: ਲੈਟਸ ਸੀ ਕੀ ਬਣਦਾ, ਪਰ ਨਾ ਮਤਲਬ ਮਾਹੌਲ ਕਿਤੇ ਵੀ ਸੁਖਾਵੇਂ ਨਹੀਂ ਹੈਗੇ ਜੀ, ਦੇਖਿਆ ਜਾਵੇ
1: ਹਫਤੇ ਖੰਡ ਲਈ ਸੀ ਤੇ ਸਾਡੇ ਲੋਕਾਂ ਨੇ ਆਪੇ ਹੀ ਹਨਾ 3-4 ਬੰਦੇ ਮਤਲਬ ਕਿ ਮਕਾਨ ਖਰੀਦ ਲੈਂਦੇ ਆ ਉਹਨੂੰ ਰੈਨੋਵੇਟ ਕਰਕੇ ਤੇ ਉਹਨੂੰ ਮਤਲਬ ਕਿ ਉਹ ਚੋਂ ਲੱਖ-1.5 ਲੱਖ ਡਾਲਰ ਵਧੀਆ ਕਮਾ ਕੇ ਆਪਣੇ ਹੀ ਪੰਜਾਬੀਆਂ ਨੂੰ ਵੇਚ ਦਿੰਦੇ ਆ ਜੀ, ਆਪਣੇ ਆਪਣੇ ਨੂੰ ਲੁੱਟੀ ਜਾਂਦੇ ਆ ਤੇ ਉਹ ਪ੍ਰਾਈਸ ਇੰਨੇ ਕੱਪ ਕਰ ਦਿੱਤੇ ਨਾ ਕਿ ਸਰਕਾਰ ਨੂੰ ਕਾਨੂੰਨ ਲਿਆਉਣਾ ਪੈ ਗਿਆ ਕਿ ਇੱਕ ਰੂਫ ਰੱਖੋ ਭਾਈ, ਲਿਮਿਟ ਰੱਖੋ ਕੋਈ ਪ੍ਰਾਈਸ, ਜਿਹੜਾ ਘਰ 2-3 ਲੱਖ ਦਾ ਮਿਲ ਜਾਂਦਾ ਸੀ ਉਹ 3-4 ਮਿਲੀਅਨ ਤੋਂ ਘੱਟ ਨੀ ਮਿਲਦਾ, ਸਾਡੇ ਲੋਕਾਂ ਨੇ ਬੇੜਾ ਗਰਕ ਕੀਤਾ।
3: ਹਾਂਜੀ ਹਾਂਜੀ, ਮੈਂ ਨਾ ਉਹੀ ਥੋੜਾ ਹੁਣ ਤੁਹਾਨੂੰ ਸਲਾਹ ਕਰਨ ਲੱਗੇ ਸੀ, ਤੁਹਾਨੂੰ ਦੱਸਣ ਲੱਗਿਆ ਸੀ ਵੀ ਆਪਣੇ ਨਾ ਪਹਿਲਾਂ ਪੰਜਾਬੀ ਜਿਹੜੇ ਇੱਥੋਂ ਸਕਸੈਸ ਹੋਏ ਹੋਏ ਨੇ, ਚਲੋ ਅੱਗੇ ਕਹਾਵਤ ਹੁੰਦੀ ਸੀ ਵੀ ਚਲੋ ਆਪਣਾ ਆਪਣੇ ਦੀ ਬਾਂਹ ਫੜਦਾ,
1: ਹੁਣ
3: ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋਗੇ ਨਾ ਆਪਣਾ ਆਪਣੇ ਦੀ ਬਾਂਹ ਵੱਢਣ ਲੱਗਿਆ ਹੋਇਆ
1: ਜੀ।
3: ਹੁਣ ਜਿਹੜੇ ਬਾਹਰ ਪੰਜਾਬੀ ਵੈਲ ਸੈਟਲਡ ਨੇ ਜਿਹਨਾਂ ਕੋਲ ਘਰ ਨੇ, ਹੁਣ ਪਹਿਲੀ ਗੱਲ ਤਾਂ ਅੱਗੇ ਨਾ ਥੱਲੇ ਬੇਸਮੈਂਟ ਦੇਂਦੇ, ਬੇਸਮੈਂਟ ਬਹੁਤ ਖੁੱਲੀ ਹੁੰਦੀ ਸੀ
1: ਜੀ,
3: ਮਤਲਬ ਦੋ ਜਾਣੇ ਵੀ ਬਹੁਤ ਖੁੱਲੀ ਉੱਥੇ ਇੰਜੋਏ ਨਾਲ ਰਹਿ ਸਕਦੇ ਸੀ, ਆਪਣਾ ਕੰਮ ਕਰੀ ਜਾਂਦੇ ਸੀ। ਇੱਕ ਤਾਂ ਇਹਨਾਂ ਨੇ ਕੀ ਕਰਤਾ, ਹੁਣ ਬੇਸਮੈਂਟ ਹੋ ਗਏ, ਕੋਈ ਰੂਮ ਹੋ ਗਏ, ਉਹਨਾਂ ਦੀ ਪਾਰਟੀਸ਼ਨ ਬਣਾ ਦਿੱਤੀਆਂ ਹੋਈਆਂ ਤਿੰਨ ਤਿੰਨ ਚਾਰ ਚਾਰ।
1: ਬਾਈ ਜੀ ਉਹ ਬੇਸਮੈਂਟਾਂ ਵੀ ਤਾਂ ਹੀ ਬੰਦ ਕਰਾਈਆਂ ਕਿਉਂਕਿ ਉਹਦਾ ਪਰਮਿਟ ਨਹੀਂ ਲੈਂਦੇ ਸੀ, ਉੱਥੇ ਤੁਸੀਂ ਮਤਲਬ ਕਿ ਰਹਿ ਨਹੀਂ ਸਕਦੇ ਹਨਾ ਜੀ। ਬਿਲਕੁਲ ਹੈ ਜੀ, ਜਾਂ ਉੱਥੇ ਬਕਾਇਦਾ ਤੁਹਾਨੂੰ ਰਸੋਈ ਨਹੀਂ ਬਣਾ ਸਕਦੇ ਜੀ ਜੀ।
3: ਹਾਂਜੀ ਹਾਂਜੀ, ਉਹ ਗੈਰ ਕਾਨੂੰਨੀ ਤਰੀਕੇ ਨਾਲ ਰੱਖੇ ਹੋਏ ਦੀਦੀ ਉਹ,
1: ਤੇ ਉਹ ਬੱਚਿਆਂ ਤੋਂ ਪੈਸੇ ਲੈ ਕੇ ਆਪਣਾ ਜਿਹੜਾ ਜਿਹੜੇ ਵਿਆਜ ਦੇ ਉੱਤੇ ਜਾਂ ਕਰਜ਼ੇ ਚੱਕੇ ਨੇ ਉਹ ਤਾਂ ਉਸ ਬਹਾਨਾ ਰੱਖਿਆ ਹੋਇਆ ਕਿ ਸਾਡਾ ਜਿਹੜਾ ਲੋਨ ਲਿਥੀ ਜਾਊਗਾ ਪੱਲਿਓ ਨਹੀਂ ਦੇਣਾ ਪੈਣਾ ਜੀ। ਢਕਵਾਂਜਤਾ ਸੀ ਵੀ ਕੱਢੇ ਹੋਏ ਨੇ ਨਾ।
3: ਦੇਖੋ ਬਾਹਰ ਤਾਂ ਜਿਹੜੇ ਲੋਨ ਮਿਲਦੇ ਨੇ ਉਹ ਤੁਹਾਡੀ ਇਨਕਮ ਦੇ ਹਿਸਾਬ ਨਾਲ ਤੁਹਾਨੂੰ ਦਿੱਤੇ ਜਾਂਦੇ।
1: ਬਿਲਕੁਲ ਬਿਲਕੁਲ,
3: ਸਾਰੀ ਸਾਰੀ ਇੱਕ ਇੱਕ ਚੀਜ਼ ਵੈਰੀਫਾਈ ਕਰਕੇ ਤੁਹਾਨੂੰ ਲੋਨ ਤਾਂ ਅਵੇਲੇਬਲ ਕਰਾਇਆ ਜਾਂਦਾ। ਇਹ ਤਾਂ ਉੱਥੇ ਦਾ ਪੰਜਾਬ, ਇੱਥੇ ਤਾਂ ਹੈ ਨੀ ਵੀ ਇੰਡੀਆ ਵਾਲਾ ਹਾਲ ਹੈ ਵੀ ਚਾਰ ਪੈਸੇ ਵੈਰੀਫਿਕੇਸ਼ਨ ਵਾਲੇ ਨੂੰ ਖਵਾ ਕੇ ਜੀ ਲੋਨ ਮਿਲ ਗਿਆ।
1: ਬਿਲਕੁਲ ਬਿਲਕੁਲ ਜੀ,
3: ਉੱਥੇ ਹੁਣ ਬੇਸਮੈਂਟ ਹੋ ਗਏ, ਉੱਪਰ ਆਪਣਾ ਉੱਪਰ ਪੋਰਸ਼ਨ ਲਾ ਲਓ, ਉਹਨਾਂ ਵਿੱਚ ਨਾ ਅੱਗੇ ਰੂਮ ਹੁੰਦੇ ਸੀ, ਹੁਣ ਆਪਾਂ ਰੂਮ ਨੀ ਕਹਿਦਾ ਤੇ ਹੁਣ ਆਪਾਂ ਰੂਮੀ ਕਵਾਂਗੇ, ਰੂਮੀ ਬਣ ਗਈਆਂ ਨੇ, ਦੋ ਦੋ ਦੋ ਦੋ ਤਿੰਨ ਤਿੰਨ ਬਣਾ ਕੇ ਨਾ ਉੱਥੇ ਵਿਚਾਰੇ ਬੱਚੇ ਤੁੰਨੇ ਹੋਏ ਨੇ
1: ਜੀ।
3: ਤੇ ਆਪਣੇ ਮਤਲਬ ਇਹ ਖਰਚੇ ਕੱਢਣ ਦਾ ਬਹਾਨਾ ਵੀ ਯਾਰ, ਅੱਗੇ ਨਾ ਲੋਕੀ ਇੱਕ ਦੂਜੇ ਦੀ ਬਾਹ ਫੜਦੇ, ਹੁਣ ਤਾਂ ਬਾਹਰ ਬਹੁਤ ਬੁਰਾ ਹਾਲ ਹੈ।
1: ਤੇ
3: ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਕਰੂੰਗਾ ਜਵਾਕਾਂ ਨੂੰ ਵੀ ਹੁਣ ਬਾਹਰ ਜਾਣ ਦਾ ਮੋਹ ਤਿਆਗ ਕੇ ਨਾ
1: ਇੱਥੇ
3: ਹੀ ਕੰਮ ਕਰ ਲਓ, ਜਿੰਨਾ ਜਿੰਨਾ ਪੈਸਾ ਉੱਥੇ ਲਾ ਕੇ ਜਾਣਾ ਆਪਾਂ ਨੂੰ ਇੰਡੀਆ ਚ ਵਧੀਆ ਕਾਰੋਬਾਰ ਆਪਾਂ ਕਰ ਸਕਦੇ ਜੇ ਆਪਾਂ ਦਿਮਾਗ ਨਾਲ ਚੱਲੀਏ।
1: ਬਾਈ ਜੀ ਮੈਂ ਤਾਂ ਕਈਆਂ ਨੂੰ ਕਿਹਾ, ਮੈਂ ਬਥੇਰਿਆਂ ਨੂੰ ਸਮਝਾਇਆ, ਮੈਂ ਕਿਹਾ 40-50 ਲੱਖ ਰੁਪਇਆ ਚੱਕੀ ਫਿਰਦੇ ਹੋ, ਲਿਆ ਮੈਨੂੰ ਦਿਓ, ਮੈਂ ਛੱਡ ਛਡਾ ਕੇ ਆਉਂਦਾ ਇੱਥੋਂ, ਤੇ ਮੈਨੂੰ ਵਿਆਜ ਬੈਂਕ ਦੇ ਵਿੱਚ ਸਿੱਟਦਾ, ਮੈਨੂੰ ਵਿਆਜ ਹੀ ਬਹੁਤ ਹੈ, ਮੇਰਾ ਗੁਜ਼ਾਰਾ ਉਹਦੇ ਨਾਲ ਹੀ ਹੋਈ ਜਾਣਾ ਜੀ।
3: ਤੁਸੀਂ ਬੈਂਕ ਵਾਲੀ ਗੱਲ ਵੀ ਛੱਡੋ ਜੀ, ਅੱਜ ਕੱਲ ਨਾ ਐਗਰੀਕਲਚਰ ਨੂੰ ਲੈ ਕੇ ਵੀ, ਔਰਗੈਨਿਕ ਖੇਤੀ ਨੂੰ ਲੈ ਕੇ, ਮਤਲਬ ਇੰਨੇ ਕੁ ਜ਼ਿਆਦਾ ਮਤਲਬ ਦਰਖਤਾਂ ਨੂੰ ਲੈ ਕੇ ਨਵੀਆਂ ਫਸਲਾਂ, ਇੰਨੇ ਕੁ ਜ਼ਿਆਦਾ ਲੋਕੀ ਇੰਸਟਾਗ੍ਰਾਮ ਤੇ ਵੀਡੀਓ ਪਾ ਰਹੇ ਨੇ, ਪਰ ਉਹ ਵਧੀਆ ਲੱਖਾਂ ਰੁਪਈਆ ਕਮਾ ਰਹੇ ਨੇ ਜੀ,
1: ਕਮਾ ਰਹੇ ਨੇ ਜੀ, ਬਿਲਕੁਲ ਹੈ ਜੀ।
3: ਪਰ ਇਹ ਵੀ ਇਹ ਤਾਂ ਹੁਣ ਅਸੀਂ ਦੇਖਣਾ ਤੇ ਅਸੀਂ ਦੇਖਣਾ ਕੀ ਹੈ, ਜਿਹੜਾ ਅਸੀਂ ਉੱਥੇ ਦੇਖਣਾ ਹੀ, ਨੱਚਦੀਆਂ ਨੇ ਹੱਸਦੀਆਂ ਨੇ ਆਪਣੇ ਉਹ ਗੱਲਾਂ ਹੀ ਦੇਖੀ ਜਾਣੀਆਂ, ਤੇ ਉਹਦੇ ਨਾਲ ਜਾਗਰੂਕਤੀ ਜੁੜਾ ਨੀ ਦਿਮਾਗ ਦੇ ਵਿੱਚ।
1: ਬਿਲਕੁਲ ਹੈ ਜੀ,
3: ਕੰਟੈਂਟ ਵੀ ਤਾਂ ਹੋ ਜਾ, ਦੇਖੋ ਵੀ ਤੁਹਾਨੂੰ ਕੋਈ ਜਗ੍ਹਾ ਮਿਲੇ, ਬਸ ਇਹਨਾਂ ਦੇ ਦਿਮਾਗ ਚ ਇੱਕ ਗੱਲ ਹੈ ਵੀ ਅਸੀਂ ਬਾਹਰ ਪੁੱਜ ਜਾਈਏ, ਡੈਡ ਸਿੱਧ ਤੋਂ ਬਾਅਦ ਜੋ ਹੋਊਗਾ ਦੇਖਿਆ ਜਾਊਗਾ।
1: ਬਿਲਕੁਲ,
3: ਪੇਰੈਂਟਸ ਵੀ ਤੰਗ ਨੇ, ਆਪ ਵੀ ਤੰਗ ਨੇ, ਹੁਣ ਤੁਸੀਂ ਰੀਸੈਂਟ ਵੀਡੀਓ ਦੇਖ ਕੇ ਆਉਣੀ ਹੈ, ਕਿਸੀ ਪਵਨ ਨਾਮ ਦਾ ਕੋਈ ਏਜੰਟ ਹੈ, ਆਈ ਥਿੰਕ ਉਹਨੇ ਗੁਜਰਾਤ ਤੋਂ, ਹਰਿਆਣੇ ਤੋਂ, ਪੰਜਾਬ ਤੋਂ, ਤਿੰਨ ਛੇ ਸੱਤ ਦਸ ਕੁ ਮੁੰਡੇ ਮੇਰੇ ਖਿਆਲ ਨਾਲ
1: ਪਟਿਆਲੇ ਦੇ ਵਿੱਚ ਹੋਈ ਹੈ ਪਿਛਲੇ ਦਿਨਾਂ ਚ ਕਾਰਵਾਈ। ਹਾਂਜੀ, ਉੱਥੇ ਆਈਲੈਟ ਸੈਂਟਰ ਖੋਲਿਆ ਸੀ ਤੇ ਰਾਤ ਨੂੰ ਕਾਲ ਸੈਂਟਰ ਸਾਰਾ ਕੁਝ ਚਲਾਉਂਦੇ ਸੀ। ਹਾਂਜੀ
3: ਹਾਂਜੀ ਹਾਂਜੀ, ਉਹ ਨਾ ਰਸ਼ੀਆ ਭੇਜੇ ਹੋਏ ਨੇ, ਤੇ ਤੁਹਾਨੂੰ ਪਤਾ ਵੀ ਰਸ਼ੀਆ ਤੇ ਯੂਕਰੇਨ ਦੀ ਵਾਰ ਤਾਂ
1: ਜੰਗ ਲੱਗੀ
3: ਚੱਲ ਰਹੀ ਹੈ
1: ਜੀ।
3: ਹਾਂਜੀ ਹਾਂ, ਉਹ ਬੱਚੇ ਹਲੇ ਨਾ ਮਤਲਬ ਜਿਹੜੇ ਬੰਦੇ ਗਏ ਹੋਏ ਸੀ, ਕੁਛ ਬੱਚੇ ਵੀ ਸੀ ਉਹਦੇ ਵਿੱਚ, ਮੁੰਡੇ ਕੁਛ ਚੰਗੀ ਉਮਰ ਦੇ ਬੰਦੇ ਵੀ ਸੀ, ਉਹ ਨਾ ਆਲੇ ਦੁਆਲੇ ਸਾਰੇ ਇੱਕ ਦੂਜੇ ਵਿਖਰ ਕੇ ਅੱਡ ਹੋ ਗਏ, ਹੁਣ ਇਹ ਨੀ ਪਤਾ ਵੀ ਕੌਣ ਜਿੰਦਾ ਹੈ ਕੌਣ ਮਰਿਆ ਹੈ, ਕਿਸੇ ਦੀ ਕੋਈ ਪਤਾ ਨੀ ਲੱਗ ਰਿਹਾ ਜੀ ਉੱਥੇ ਕੀ ਬਣ ਰਿਹਾ।
1: ਬਿਲਕੁਲ ਹੈ ਜੀ,
3: ਪਤਾ ਨੀ ਪੇਰੈਂਟਸ ਨੀ ਸੋਚਦੇ ਹੈਗੇ ਬੱਚਿਆਂ ਦੇ ਭੇਜਣ ਲੱਗੇ, ਜਾਂ ਇਹਨਾਂ ਦੀ ਅੜਵਾਈਆਂ ਇੰਨੀਆਂ ਕਿ ਝੁਕਦੇ ਨੇ, ਪਰ ਇਹਨਾਂ ਦੇ ਰਿਜ਼ਲਟ ਤਾਂ ਮਾੜੇ ਹੀ ਸਾਹਮਣੇ ਆਉਣੇ ਨੇ ਜੀ, ਆਲਵੇਜ਼ ਹੀ ਮਾੜੇ ਆ ਰਹੇ ਨੇ, ਆਉਣਗੇ ਵੀ
1: ਆਉਣਗੇ ਵੀ,
3: ਕਿਉਂਕਿ ਇਹ ਚ ਰੁੱਖ ਦੀ ਨਜ਼ਰ ਨੀ ਆ ਰਹੀ ਹਲੇ
1: ਜੀ। ਬਿਲਕੁਲ ਹੈ ਜੀ,
3: ਇਹ ਲੋਕਾਂ ਨੂੰ ਚਾਹੀਦਾ ਵੀ ਥੋੜਾ ਬਹੁਤਾ ਨਾ ਆਪਣਾ ਇੱਥੇ ਕੋਈ ਕੰਮ ਕਰ ਲਓ, ਥੋੜਾ ਖਾ ਲਓ, ਜ਼ਰੂਰੀ ਹੈ ਜਿਸ ਹਿਸਾਬ ਨਾਲ ਆਪਣੀ ਇਨਕਮ ਹੈ ਉਸ ਹਿਸਾਬ ਨਾਲ ਖਰਚੇ ਮੈਨੇਜ ਕਰ ਦੋ। ਆਪਾਂ ਦੇਖੀ ਚਲੋ ਆਪਾਂ ਫੇਰ ਵੀ ਲੱਖਾਂ ਰੁਪਇਆ ਕਮਾਉਣੇ ਆ ਮਹੀਨੇ ਦੇ, ਹੁਣ ਜਿਹੜੇ ਮਜ਼ਦੂਰ ਨੇ 15-15-20 ਹਜ਼ਾਰ ਉਹ ਵੀ ਤਾਂ ਗੁਜ਼ਾਰੇ ਕਰਦੇ ਹੀ ਨੇ
1: ਜੀ। ਬਿਲਕੁਲ ਹੈ ਜੀ,
3: ਠੀਕ ਹੈ, ਇਹ ਤਾਂ ਆਪਣੇ ਉੱਪਰ ਡਿਪੈਂਡ ਕਰਦਾ ਵੀ ਆਪਾਂ ਨੇ ਆਪਣੇ ਆਪਣੇ ਖਰਚਿਆਂ ਨੂੰ ਆਪਣੇ ਘਰ ਨੂੰ ਕਿਸ ਤਰ੍ਹਾਂ ਚਲਾਉਣਾ, ਥੋੜੀ ਮੈਨੇਜਮੈਂਟ ਵਧੀਆ ਹੋਊਗੀ ਤਾਂ ਤੁਸੀਂ ਜ਼ਰੂਰ ਬਚੇ ਰਹੋਗੇ, ਜੇ ਤੁਹਾਡੀ ਮੈਨੇਜਮੈਂਟ ਹੀ ਗਲਤ ਹੋਊਗੀ ਫਿਰ ਆਪਾਂ ਜਿੰਨੀ ਮਰਜ਼ੀ ਕਮਾਈ ਕਰ ਦੋ ਘੱਟ ਹੈ ਜੀ ਉਹ।
1: ਬਾਈ ਜੀ ਦੇਖੋ, ਜਦੋਂ ਅਸੀਂ ਇਹਨਾਂ ਮੁਲਕਾਂ ਚ ਆਏ ਨਾ, ਜਾਂ ਹੋਰ ਸਾਰੇ ਸਾਡੇ ਪਹਿਲਾਂ ਆਏ ਨੇ ਸਾਡੇ ਤੋਂ, ਸਾਨੂੰ ਦੱਸਣ ਵਾਲਾ ਕੋਈ ਨਹੀਂ ਸੀ। ਚਲੋ ਇਹਨਾਂ ਮੁਲਕਾਂ ਚ ਰਹੇ ਹਾਂ ਅਸੀਂ, ਪਿੱਛੇ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਜਿਹੜੇ ਛੋਟੇ ਨੇ ਸਾਡੇ ਤੋਂ ਬੱਚੇ ਨੇ ਜਾਂ ਰਿਸ਼ਤੇਦਾਰ ਨੇ, ਉਹਨਾਂ ਨੂੰ ਜ਼ਰੂਰ ਕਹਿੰਦੇ ਰਹੇ ਹਾਂ ਕਿ ਇੱਥੇ ਕੁਛ ਨੀ ਗਾ ਭਾਈ, ਤੁਸੀਂ ਨਜ਼ਾਰੇ ਲੈਂਦੇ ਹੋ, ਘਰ ਫਰੀ ਹੈ, ਰੋਟੀ ਪਾਣੀ ਫਰੀ ਹੈ, ਸਾਰਾ ਕੁਝ ਫਰੀ ਹੈ। ਕਦੇ ਜਦੋਂ ਇਹ ਗਿਣਨ ਲੱਗੇ ਨਾ ਉਂਗਲੀਆਂ ਦੇ ਉੱਤੇ ਕੀ ਕੁਝ ਇੱਥੇ ਕਰਨਾ ਪੈਂਦਾ, ਪਾਪੜ ਵੇਲ ਮੰਗਣੇ ਪੈਂਦੇ ਆ, ਤਾਂ ਉਹਦੇ ਨਾਲੋਂ ਵਧੀਆ ਤੁਸੀਂ ਇੱਥੇ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਖੋਲੋ। ਨਾਲੇ ਅੱਜ ਕੱਲ ਤਾਂ ਬਹੁਤ ਸਾਰੇ ਜਿੱਦਾਂ ਤੁਸੀਂ ਗੱਲ ਕੀਤੀ ਆ ਖੇਤੀ ਦਾ ਜਾਂ ਹੋਰ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇ ਤੁਸੀਂ ਤਿਆਰ ਕਰ ਸਕਦੇ ਹੋ, ਵੇਚ ਸਕਦੇ ਹੋ, ਛੋਟਾ ਮੋਟਾ ਕਾਰੋਬਾਰ ਜਦੋਂ ਮਰਜ਼ੀ ਜੀ ਕਰਦਾ ਤੁਸੀਂ ਭੂਆ ਦੇ ਤੁਰ ਪਾਉਂਦੇ ਹੋ, ਮਾਮਿਆਂ ਦੇ ਤੁਰ ਪਾਉਂਦੇ ਹੋ। ਇੱਥੇ ਬੰਦਾ ਮਰਨ ਵੀ ਹੋਇਆ ਹੋਵੇ ਨਾ ਜੀ, ਤਾਂ ਉੱਥੇ ਵੀ ਸੰਡੇ ਨੂੰ ਰੱਖਿਆ ਜਾਂਦਾ ਕਿ ਇਹਨੂੰ ਦਫਨਾਉਣਾ ਜਾਂ ਇਹਨੂੰ ਸਾੜਨਾ, ਜਿਹੜਾ ਵੀਕਐਂਡ ਤੇ ਸਾੜਾਂਗੇ ਜੀ।
3: ਸਭ ਤੋਂ ਬੜੀ ਚੀਜ਼ ਹੈ ਵੀਰ ਜੀ, ਘੱਟੋ ਰੋਟੀ ਤਾਂ ਪੱਕੀ ਪਕਾਈ
1: ਬਿਲਕੁਲ ਹੈ ਜੀ, ਬਿਲਕੁਲ ਜੀ।
3: ਇਹ ਮੌਜ ਕਿੱਥੋਂ ਲਿਆਓਗੇ ਬਾਹਰ ਦੇ ਵਿੱਚ?
1: ਬਿਲਕੁਲ ਹੈ ਜੀ।
3: ਦੇਖੀ ਜਾਵੇ ਨਾ, ਹਮ ਵੀ ਘਰੇ ਆ ਤਾਂ ਕਹਿੰਦਾ ਮਾਂ ਚਾਰ ਰੋਟੀਆਂ ਲਾ ਦੀ, ਮਾਂ ਪੰਜ ਰੋਟੀ। ਇਹ ਚੀਜ਼ਾਂ ਬਾਹਰ ਥੋੜੀ ਮਿਲਣੀਆਂ, ਬਾਹਰ ਜਿਹੜੇ
1: ਦੇਖੋ ਥੋੜੇ ਜੀ। ਔਜਲਾ ਸਾਹਿਬ ਇੱਕ ਵਾਰੀ ਗੱਲ ਕਰਦੇ ਸੀਗੇ, ਕਹਿੰਦੇ ਕਿ ਇੱਕ ਗੋਰੇ ਨੂੰ ਉਹਨਾਂ ਨੇ ਘਰ ਦਿਖਾਇਆ ਆਪਣਾ, ਤੇ ਉਹ ਗੋਰਾ ਕਹਿੰਦਾ ਤੁਸੀਂ ਕਮਲਿਓ ਇੱਥੇ ਆ ਕੇ ਬੈਠੋ, ਐਡਾ ਆਲੀਸ਼ਾਨ ਘਰ ਹੈ ਤੁਹਾਡਾ, ਰਾਜਾ ਵਾਂਗੂ ਰਹਿੰਦੇ ਤੁਸੀਂ ਆ ਜੀ। ਤੇ ਉਹ ਫਿਰ ਦੇਖੋ ਜਿਹਨਾਂ ਨੂੰ ਇਹ ਚੀਜ਼ਾਂ ਦੀ ਕਦਰ ਆ ਜਾਂ ਸਮਝ ਸਕਦੇ ਨੇ, ਚਲੋ ਪ੍ਰਵਾਸ ਵੀ ਜ਼ਰੂਰੀ ਆ, ਹੋਰ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਪਰ ਜੇ ਅੱਜ ਰੱਜ ਦੇ ਪੁੱਜਦੇ ਸਾਰਾ ਕੁਝ ਸੈਟਲ ਅਪ ਹੈਗਾ ਤਾਂ ਫਿਰ ਅਸੀਂ ਉਹ ਮਤਲਬ ਕਿ ਕਹਿੰਦੇ ਉਹ ਕਹਿੰਦੇ ਹੁੰਦੇ ਕਿਉਂ ਮੌਤ ਨੂੰ ਛੜਾ ਮਾਰਦੇ ਹੋ, ਉਹ ਕੰਮ ਹੋਇਆ ਪਿਆ ਸਾਡਾ।
3: ਦੇਖੋ ਮੈਂ ਤਾਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ, ਜੇ ਆਪਣੇ ਖਰਚੇ ਇੱਥੇ ਨਿਕਲਦੇ ਨਾ ਆਪਣੇ, ਮਤਲਬ ਜੋ ਖਰਚੇ ਮੈਂ ਦੁਬਾਰਾ ਕਹਿੰਦਾ ਵੀ ਆਪਣੇ ਹਿਸਾਬ ਨਾਲ ਆਪਣੇ ਕਮਾਈ ਦੇ ਹਿਸਾਬ ਨਾਲ ਮੈਨੇਜ ਕਰ ਲਓਗੇ ਤੁਸੀਂ, ਤੰਗ ਨਹੀਂ ਹੋਵੋਗੇ। ਆਪਾਂ ਵਧੀਆ ਰੋਟੀ ਇੱਥੇ ਖਾ ਰਹੇ ਹਾਂ, ਟਾਈਮ ਵਧੀਆ ਟਪਾ ਰਹੇ ਹਾਂ, ਆਪਾਂ ਜੇ ਆਪਾਂ ਜਲਦੀ ਰੋਟੀ ਛੱਡ ਕੇ ਆਪਾਂ ਬਾਹਰ ਨੂੰ ਭੱਜਦੇ ਹਾਂ ਸਾਰਾ ਸਿਸਟਮ ਹੀ ਆਊਟ ਕਰ ਦਾਂਗੇ। ਨਾਲੇ ਉੱਥੇ ਤਾਂ ਆਪਾਂ ਇੱਕ ਨਾ ਉੱਥੇ ਕੋਈ ਫੋਰ ਸ਼ੋਰ ਥੋੜੀ ਹੈ ਵੀ ਜਾਂਦੇ ਨੂੰ ਆਪਾਂ ਨੂੰ ਕੰਮ ਮਿਲ ਜਾਣਾ, ਜਾਂਦੇ ਨੂੰ ਇੰਨੀ ਤਨਖਾਹ ਲੱਗ ਜਾਣੀ ਹੈ, ਉਹ ਤਾਂ ਮਿੱਥ ਨੇ। ਜਦੋਂ ਬੰਦਾ ਉੱਥੇ ਜਾਂਦਾ ਜਾਂ ਤੁਹਾਡੇ ਵਰਗੇ ਵੀਰ ਬੈਠੇ ਨੇ, ਤੁਹਾਨੂੰ ਪਤਾ ਵੀ ਤੁਸੀਂ ਫੇਰ ਲੈਣ ਚ ਆ ਗਏ ਵੀ ਕਿੰਨੇ ਕੁ ਪਾਪੜ ਵੇਲਣੇ ਵੀ ਅੱਜ ਨੂੰ ਤੁਸੀਂ ਇੰਨੇ ਕੁ ਜੋਗੇ ਹੋਏ ਆ
1: ਜੀ। ਬਿਲਕੁਲ ਏਦਾਂ ਨਾ, ਮੈਨੂੰ ਗੱਲ ਚੇਤੇ ਆਉਂਦੀ ਇੱਕ, ਮੈਂ ਨਾ ਏਦਾਂ ਹੀ, ਮੈਨੂੰ ਬਹੁਤ ਸ਼ੌਂਕ ਸੀਗਾ ਕੈਸਟਾ ਵਗੈਰਾ, ਮਤਲਬ ਕਿ ਬਾਹਰਲੇ ਗੀਤ ਜਿਹੜੇ ਗਰੁੱਪ ਸੀਗੇ ਇੰਗਲੈਂਡ ਦੇ, ਤਾਂ ਉਹ ਇੱਕ ਸਪੈਸ਼ਲ ਸਾਡੇ ਨਾ ਦੁਕਾਨ ਹੁੰਦੀ ਸੀ ਉਹ, ਤੇ ਉੱਥੇ ਨਾ ਕਾਫੀ ਬਾਹਰੋਂ ਕੋਈ ਮੁੰਡੇ ਆਏ ਹੋਏ ਸੀਗੇ, ਮੇਰੀ ਮੇਰੇ ਤੋਂ ਕਾਫੀ ਉਮਰ ਵੱਡੀ ਸੀਗੀ, ਤੇ ਮੈਂ ਉਹ ਕੈਸਟ ਵਗੈਰਾ ਲੈਣ ਗਿਆ ਹੋਇਆ ਸੀ, ਬਾਹਰੋਂ ਹੀ ਗਿਆ ਹੋਇਆ ਸੀਗਾ, ਉਦੋਂ ਸੀਡੀਆਂ ਦਾ ਜ਼ਮਾਨਾ ਸੀ ਮੇਰੇ ਖਿਆਲ ਨਾਲ, ਤੇ
3: ਠੀਕ ਹੈ ਜੀ।
1: ਤੇ ਉਹ ਬੈਠੇ ਗੱਲਾਂ ਬਾਤਾਂ ਕਰਨ, ਕੋਈ 35 ਲੱਖ ਚੱਕੀ ਫਿਰੇ, ਕੋਈ ਕਹਿੰਦਾ 40 ਲੱਖ, ਕੋਈ ਕਹਿੰਦਾ 30 ਲੱਖ, ਹਨਾ। ਤੇ ਮੈਥੋਂ ਰਿਹਾ ਨਾ ਗਿਆ ਹਨਾ, ਤੇ ਮੈਂ ਚੁੱਪ ਚੁਪੀਤੇ ਸੁਣਿਆ ਗਿਆ। ਭਾਜੀ ਨੇ ਵੀ ਨੀ ਜਿਹੜਾ ਸੀਗਾ ਉਹ ਕਾਫੀ ਸਾਡੇ ਚਲੋ ਟੱਬਰਾਂ ਦੇ ਵਿੱਚੋਂ ਸੀਗੇ, ਉਹ ਵੀ ਨਾ ਕੁਝ ਬੋਲਿਆ ਕਿ ਇਹ ਬਾਹਰੋਂ ਆਇਆ ਜਾਂ ਕਿੱਦਾਂ, ਇੰਨਾ ਚਿਰ ਹੋ ਗਿਆ ਇਹਨੂੰ ਰਹਿੰਦੇ ਨੂੰ। ਮੈਂ ਭਾਜੀ ਨੂੰ ਚੁੱਪ ਕਰਕੇ ਮੈਂ ਕਿਹਾ ਭਾਜੀ ਉਹ ਸਾਰੇ ਗੱਲਾਂ ਬਾਤਾਂ ਕਰਨ ਲਿਆ, ਮੈਂ ਭਾਜੀ ਇੱਕ ਗੱਲ ਕਰ ਸਕਦਾ ਤੁਹਾਡੇ ਨਾਲ? ਕਹਿੰਦੇ ਹਾਂਜੀ ਦੱਸੋ। ਮੈਂ ਕਿਹਾ ਮੈਂ ਤੁਹਾਡਾ ਛੋਟਾ ਵੀਰ ਹਾਂ, ਏਦਾਂ ਕਰੋ ਤੁਸੀਂ, ਮੈਂ ਤੁਹਾਡਾ ਲੱਖ ਲੱਖ ਰੁਪਈਆ ਹੀ ਲਵਾਉਂਗਾ, ਤੇ ਤੁਹਾਡਾ ਵੀਜ਼ਾ ਮੈਂ ਇੱਥੋਂ ਨਾ, ਮੈਨੂੰ ਅੱਜ ਵੀ ਚੇਤੇ ਹੈ, ਮੈਂ ਕਿਹਾ ਇੱਕ ਦੋ ਜਾਣੇ ਆ, ਚਲੋ ਇੱਕ ਜਾਣੇ ਨੂੰ ਤੁਸੀਂ ਤੁਹਾਡੇ ਤੋਂ ਕਰਾ ਸਕਦਾ ਜਿੰਨੀ ਕੁ ਮੇਰੀ ਗੁੰਜਾਇਸ਼ ਆ, ਮੈਨੂੰ ਕੋਈ ਪੈਸਾ ਧੇਲਾ ਨਹੀਂ ਲੱਗਣਾ, ਜਿੱਦਾਂ ਵੀ ਹੈ ਟਿਕਟ ਲਾਉਣੀ ਆ ਤੁਸੀਂ, ਬਸ ਚਾਹੇ ਰਹਿ ਮੇਰੇ ਕੋਲ ਰਹੀਓ, ਤੇ ਤੁਸੀਂ ਮਤਲਬ ਕਿ ਹਫ਼ਤਾ ਦੋ ਹਫ਼ਤੇ ਉੱਥੇ ਰਹਿ ਕੇ ਆਓ, ਦੇਖ ਕੇ ਆਓ, ਯੂਰਪ ਦਾ ਸਿਸਟਮ ਹੀ ਦੇਖ ਆਓ, ਕੈਨੇਡਾ ਅਮਰੀਕਾ ਦੀ ਤਾਂ ਬਾਅਦ ਦੀ ਗੱਲ ਹੈ ਨਾ। ਤੇ ਕਹਿੰਦਾ ਪੱਕਾ ਨੀ ਸੱਦ ਸਕਦਾ, ਮੈਂ ਕਿਹਾ ਪੱਕਾ ਨੀ ਸੱਦ ਸਕਦਾ, ਤੁਸੀਂ ਆ ਕੇ ਸਿਸਟਮ ਦੇਖ ਜਾਓ ਨਾ, 40-50 ਲੱਖ ਰੁਪਇਆ ਤੁਹਾਡੇ ਮੂੰਹੋਂ ਕਹਿਣਾ ਸੌਖਾ ਹੈ, ਮੈਨੂੰ ਲੱਗਦਾ ਜਦੋਂ ਬਾਪ ਦਾਦਿਆਂ ਨੇ ਕਮਾਇਆ ਹੋਏਗਾ ਨਾ ਪਤਾ ਉਦੋਂ ਲੱਗਣਾ ਵੀ 40 ਲੱਖ ਆਉਂਦਾ ਕਿੱਦਾਂ ਜੀ। ਬਿਲਕੁਲ, ਤੇ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਮਿੱਟੀ ਕਰ ਦੇਣਾ ਜੀ, ਤੇ ਉਹ ਤੁਹਾਨੂੰ 40 ਘੱਟੋ ਘੱਟ ਨੀ 35-40 ਸਾਲ ਲੱਗਣੇ ਆ ਉਹ ਕਮਾਉਣ ਨੂੰ, ਜੇ 40 ਲੱਖ ਦੀ ਗੱਲ ਕਰਦੇ ਹੋ ਅੱਜ ਦੇ ਸਮੇਂ ਦੇ ਵਿੱਚ।
3: ਮੈਂ ਤੁਹਾਨੂੰ ਦੱਸਦਾ ਨਾ, ਮੇਰੇ ਆਪਣੇ ਨੌਨ ਚ ਦੀ ਹੁਣ ਯੂਰੋਪ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਹੈ, ਤੇ ਉਹ ਹਾਲੇ ਤਾਂ ਵਿਚਾਰੇ ਪਹਿਲਾਂ ਮੁੰਡਾ ਆਪ ਗਿਆ ਸੀ ਫਿਰ ਕੁੜੀ ਗਈ, ਚਲੋ ਆਪਣੇ ਸਿਆਨਗਨ ਵੀਜ਼ੇ ਤੇ ਬਾਅਦ ਹੌਲੀ ਹੌਲੀ ਸੈੱਟ ਹੋਏ, ਤੁਸੀਂ ਯਕੀਨ ਮੰਨਿਓ ਉਹ ਮੁੰਡਾ ਰਾਤ ਨੂੰ ਸਟੋਰ ਦੇ ਵਿੱਚ ਕੰਮ ਕਰਦਾ, ਦਿਨੇ ਉਹ ਟਿਫਨ ਬਣਦਾ, ਤੇ ਬੱਚਾ ਥੋੜਾ ਇਗਨੋਰ ਹੋ ਰਿਹਾ ਉਹਨਾਂ ਕੋਲੋਂ, ਜੇ ਦਿਨ ਦੀਆਂ ਮਤਲਬ ਇੱਕ ਟਾਈਮ ਦੀਆਂ 100-100 ਰੋਟੀਆਂ ਲਾਉਂਦੀ ਉੱਥੇ ਆ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਹਾਲਾਤ ਇਹੀ ਹੈ
3: ਜਾ ਕੇ ਉਹ ਕਿਤੇ ਮਾੜਾ ਮੋਟਾ ਰੋਟੀ ਖਾਣ ਜੋਗੇ ਬੈਠੇ ਨੇ,
1: ਬਿਲਕੁਲ
3: ਮਤਲਬ ਦੂਜੇ ਦੇ ਲੱਡੂ ਥਾਲੀ ਚ ਪਿਆ ਵੱਡਾ ਵੇਖ ਕੇ ਨਾ ਆਪਣੇ ਪੈੜਾਂ ਤੇ ਪੈਰ ਕੁਹਾੜੀ ਨਾ ਹੀ ਮਾਰੇ ਤਾਂ ਬਹੁਤ ਵਧੀਆ ਗੱਲ ਹੈ।
1: ਬਿਲਕੁਲ ਦਰੁਸਤ ਹੈ ਜੀ ਜੀ,
3: ਇੰਨੇ ਪੈਸੇ ਬਰਬਾਦ ਕਰਕੇ ਮੁੜ ਕੇ ਨਿਰਾਸ਼ ਹੋ ਕੇ ਘਰੇ ਆਉਣ, ਚੰਗਾ ਨਾ ਇੱਥੇ ਲਾ ਲਓ, ਘੱਟੋ ਘੱਟ ਸਬਰ ਸੰਤੋਖ ਰਹੂਗਾ, ਜਿੰਨੇ ਕਰਾਏ ਉਨੇ ਕੁ ਵਸੂਲ ਤਾਂ ਲਵਾਂਗੇ, ਉੱਥੇ ਏਜੰਟਾਂ ਨੇ ਤੁਹਾਨੂੰ ਦੇਣਾ ਕੀ ਹੈ ਜੀ, ਕੁਛ ਵੀ ਨੀ ਮੁੜ ਕੇ।
1: ਬਿਲਕੁਲ ਨਾ, ਹਾਲਾਤ ਤਾਂ ਬਾਈ ਜੀ ਹੁਣ ਇਹ ਆ, ਜਿਹੜਾ ਜਿੱਥੇ ਫਸਿਆ ਹੋਇਆ ਕੰਮ ਦੇ ਵਿੱਚ ਫਸਿਆ ਹੋਇਆ, ਇੱਥੇ ਤਾਂ ਚਲੋ ਆਪਾਂ ਤਾਂ ਫਿਰ ਫੋਰੇਜਨ ਦੀ ਗੱਲ ਕਰਦੇ ਹਾਂ, ਪਰ ਜਿਹੜੇ ਇੱਥੇ ਦੇ ਬਸ਼ਿੰਦੇ ਨੇ ਉਹਨਾਂ ਦਾ ਨੀ ਪਤਾ ਨੀ ਹੈਗਾ ਨੌਕਰੀਆਂ ਦਾ, ਬਈ ਅੱਜ ਹੈਗੀ ਹੈ ਕੱਲ ਨੂੰ ਨਹੀਂ ਹੈਗੀ, ਹਾਲਾਤ ਤਾਂ ਇਹ ਹੋਏ ਹੋਏ ਨੇ ਸਾਰੇ ਮੁਲਕਾਂ ਚ।
3: ਤੁਹਾਡੇ ਇੱਥੇ ਕਿਹੜਾ ਅਮਰੀਕਾ ਕੈਨੇਡਾ ਚੱਲ ਜਾਓ, ਤੁਸੀਂ ਯੂਰੋਪ ਚ ਦੇਖ ਲੋ, ਇੱਥੇ ਹੋਮਲੈਸ ਕਿਹੜਾ ਹੈ ਨੀ, ਬਥੇਰੇ
1: ਆ, ਬਿਲਕੁਲ ਆ ਜੀ, ਬਿਲਕੁਲ ਆ, ਬਥੇਰੇ ਆ ਜੀ,
3: ਹੋਮਲੈਸ ਆ, ਹੋਮਲੈਸ ਕਾਰਨ ਕੀ ਹੈ, ਉਹ ਇੰਨੇ ਕੈਪ, ਜਾਂ ਤਾਂ ਕਹਿ ਲੋ ਵੀ ਕੁਛ ਉਮਰ ਨੇ ਘੇਰ ਲਿਆ, ਜਾਂ ਕੁਛ ਆਪਣੀ ਗਲਤ ਸੰਗਤ ਨੇ ਘੇਰ ਲਿਆ, ਉਹਨਾਂ ਕੋਲ ਜਿਹੜੇ ਇੱਥੇ ਐਕਸਪੈਂਸਿਵ ਅਫੋਰਡ ਕਰਨ ਜੋਗੇ ਪੈਸੇ ਨੀ ਬਣਦੇ ਉਹਨਾਂ ਕੋਲ,
1: ਬਿਲਕੁਲ ਆ ਜੀ। ਉਹ ਬਾਈ ਜੀ ਇੱਥੇ ਇਹ ਆ ਕਿ ਚਲੋ ਯੂਰਪ ਦਾ ਜਾਂ ਸਾਡੇ ਸਕੈਂਡੀਨੇਵੀਆ ਦਾ ਇੱਕ ਰੂਲ ਹੈ ਕਿ ਕਿਸੇ ਵੀ ਕੋ ਜਿੱਦਾਂ ਮਰਜ਼ੀ ਆ ਕਮਾਉਂਦਾ ਆ ਨਹੀਂ ਕਮਾਉਂਦਾ ਹੈ, ਚਲੋ ਸੋਸ਼ਲ ਵੀ ਉਹਦਾ ਕਹਿ ਸਕਦੇ ਆ, ਬਈ ਹਰ ਕਿਸੇ ਦੇ ਉੱਤੇ ਛੱਤ ਹੈਗੀ ਆ, ਇਹ ਨਹੀਂ ਕਿ ਬਾਹਰ ਮਤਲਬ ਕਿ ਸੜਕਾਂ ਦੇ ਉੱਤੇ ਹੈ ਹਾਲਾਤ, ਇਹਨਾਂ ਮੁਲਕਾਂ ਚ ਚਲੋ ਇਹਨਾਂ ਨੇ ਕੰਟਰੋਲ ਕੀਤੇ ਹੋਏ ਨੇ ਉਹ ਚੀਜ਼ਾਂ। ਜੇ ਅਮਰੀਕਾ ਵੱਲ ਨੂੰ ਚੱਲ ਜਾਈਏ ਉੱਥੇ ਹਾਲਾਤ ਥੋੜੇ ਜਿਹੇ ਬਹੁਤ ਵੱਖਰੇ ਨੇ ਜੀ, ਉੱਥੇ ਤਾਂ ਬੱਸਾਂ ਕਾਰਾਂ ਦੇ ਵਿੱਚ ਵੀ ਲੋਕ ਸੌਂਦੇ ਆ, ਬਿਲਕੁਲ
3: ਬਿਲਕੁਲ ਬਿਲਕੁਲ ਜੀ, ਉੱਥੇ ਦੇ ਹਾਲਾਤ ਮੈਂ ਦੇਖਦਾ ਰਹਿੰਦਾ ਵੀਡੀਓ ਦੇ ਥਰੂ, ਬਹੁਤ ਮੰਦੇ ਹਾਲਾਤ ਨੇ, ਡਰ ਹੀ ਲੱਗਦਾ ਜੀ ਇਹੀ ਚੀਜ਼ਾਂ ਦੇਖ ਕੇ,
1: ਬਿਲਕੁਲ ਹੈ ਜੀ।
3: ਬਸ ਇਹੀ ਮੈਂ ਤਾਂ ਇਹੀ ਮੈਂ ਥੋੜੀ ਆਹੀ ਗੱਲਾਂ ਸੁਣ ਕੇ ਆਇਆ ਸੀ, ਮੈਂ ਕਿਹਾ ਯਾਰ ਮੈਂ ਨਾ ਇੱਕ ਵਾਰੀ ਇਹ ਵਧੀਆ ਪਲੇਟਫਾਰਮ ਹੈ, ਇੱਥੇ ਦੁਨੀਆ ਸੁਣਦੀ ਹੈ, ਸਾਰਿਆਂ ਨੂੰ ਇਹੀ ਦੁਬਾਰਾ ਫੇਰ ਬੇਨਤੀ ਹੈ ਵੀ ਕੋਈ ਵੀ ਨਾ ਬਾਹਰ ਜਾਣ ਦੀ ਮਤਲਬ ਕਾਹਲੀ ਨਾ ਕਰੇ ਜਾਂ ਜਲਦਬਾਜ਼ੀ ਨਾ ਕਰੇ, ਜੇ ਉਹਦਾ ਸਰਦਾ ਹੈ ਨਾ ਇੱਥੇ ਤਾਂ ਬਹੁਤ ਵਧੀਆ ਗੱਲ,
1: ਬਿਲਕੁਲ ਹੈ ਜੀ, ਬਿਲਕੁਲ ਹੈ। ਅਗਲੀ ਕਾਲ ਵੀ ਆ ਰਹੀ ਸੀ, ਮੁਹੰਮਦ ਜੀ ਦੁਬਈ ਤੋਂ ਕਾਲ ਕਰ ਰਹੇ ਸੀ, ਉਹਨਾਂ ਦੀ ਵੀ ਗੱਲਬਾਤ ਸੁਣਦੇ ਆ, ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ, ਸਮਾਂ ਵੀ ਆਪਣਾ ਤਕਰੀਬਨ 15 ਮਿੰਟ ਰਹਿ ਗਏ ਨੇ, ਤੇ 15-20 ਮਿੰਟ ਦੇ ਵਿਚ ਆਪਾਂ ਸਮਾਪਤੀ ਕਰਾਂਗੇ। ਅੱਜ ਥੋੜਾ ਜਿਹਾ ਸਿਰ ਵੀ ਦਰਦ ਹੋ ਰਿਹਾ, ਚਲੋ ਦੇਖਦਾ ਮੈਂ ਕਿੱਦਾਂ ਹੁੰਦਾ ਹੈ, ਤੇ 2-4 ਖਬਰਾਂ ਨੇ ਉਹਨਾਂ ਦੀ ਸਾਂਝ ਕਰ ਲਈਏ, ਪਾ ਲਈਏ। ਸਭ ਨੂੰ ਕਹਿੰਦੇ PR ਦਿਓ, ਡਿਪੋਰਟੇਸ਼ਨ ਰੋਕੋ ਤੇ ਟੋਰਾਂਟੋ ਦੇ ਵਿੱਚ ਪ੍ਰਵਾਸੀਆਂ ਦਾ ਮਾਰਚ ਚੱਲਿਆ ਹੈ, ਇਹ ਖਬਰ ਲੈ ਕੇ ਆਪਾਂ ਮੁਹੰਮਦ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਕੈਨੇਡੀਅਨ ਸੰਸਦ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਦੇਸ਼ ਭਰ ਦੇ ਜਿਹੜੇ 11 ਸ਼ਹਿਰਾਂ ਦੇ ਵਿੱਚ ਨਾਰੇ ਗੂੰਜੇ ਹੈ ਕੈਨੇਡਾ ਦੇ ਵਿੱਚ, ਹਾਲਾਤ ਉੱਥੇ ਵੀ ਦੇਖ ਲਓ ਧਰਨਿਆਂ ਵਾਲੇ ਚੱਲ ਪਏ ਹੈ। ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਤਵਾਰ ਜਿਹੜਾ ਪਰਸੋਂ ਬੀਤਿਆ, ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਪ੍ਰਵਾਸੀ ਕੌਮਾਂਤਰੀ ਵਿਦਿਆਰਥੀਆਂ ਤੇ ਸ਼ਰਨਾਰਥੀ ਤੇ ਗੈਰ ਦਸਤਾਵੇਜ਼ੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੀਗੀ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਸਾਰੇ ਪ੍ਰਵਾਸੀਆਂ ਦੇ ਲਈ ਪੱਕੀ ਰਿਹਾਇਸ਼ PR ਦਾ ਰਸਤਾ ਖੋਲਿਆ ਜਾਵੇ ਤੇ ਜਿਹੜਾ ਡਿਪੋਰਟੇਸ਼ਨ ਜਿਹੜੀ ਰੋਕੀ ਜਾਵੇ, ਤੇ ਟੋਰਾਂਟੋ ਦੇ ਵਿੱਚ ਮਾਰਚ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰੀਨ ਗਰੋਵ ਪਾਰਕ ਤੱਕ ਇਹ ਜਿਹੜਾ ਮਾਰਚ ਚੱਲਿਆ ਹੈ, ਤੇ ਟੋਰਾਂਟੋ ਪੁਲਿਸ ਦੇ ਮੁਤਾਬਕ ਕਰੀਬ 600 ਲੋਕਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਦੱਸਿਆ। ਮਾਈਗ੍ਰੇਟ ਵਰਕਰਜ਼ ਅਲਾਇੰਸ ਫਾਰ ਚੇਂਜ ਜਿਹੜੀ ਹੈ ਉਹਦੀ ਅਗਵਾਈ ਹੇਠ ਦੇਸ਼ ਭਰ ਦੇ ਵਿੱਚ ਇਸੇ ਮੁੱਦੇ ਦੇ ਉੱਤੇ 11 ਮਾਰਚ ਕੱਢੇ ਗਏ ਨੇ, ਤੇ ਕੁੱਲ ਮਿਲਾ ਕੇ 11 ਮਾਰਚ ਨਿਕਲੇ ਨੇ। ਜਥੇਬੰਦੀ ਦੀ ਆਗੂ ਜਿਹੜੀ ਹੈ ਰੋ ਨੇ ਜਿਹੜਾ ਕਿਹਾ ਕਿ ਲਗਭਗ 17 ਲੱਖ ਲੋਕ ਇਸ ਸਮੇਂ ਅਸਥਾਈ ਵਰਕ ਜਾਂ ਸਟੱਡੀ ਪਰਮਿਟਾਂ ਦੇ ਉੱਤੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਉਨ੍ਹਾਂ ਦਾ ਕਹਿਣਾ ਕਿ ਇਹ ਲੋਕ ਖੇਤੀਬਾੜੀ, ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਵਿੱਚ ਕੰਮ ਕਰ ਰਹੇ ਨੇ, ਪਰ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਜਿਹੜੀ ਹੈ ਉਹਦਾ ਸਾਹਮਣਾ ਕਰ ਰਹੇ ਹੈ। ਰੈਲੀ ਦੇ ਵਿੱਚ ਸ਼ਾਮਲ ਬਿਕਰਮਜੀਤ ਸਿੰਘ ਜੋ ਕਿ 2019 ਦੇ ਵਿੱਚ ਭਾਰਤ ਤੋਂ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਦੇ ਵਿੱਚ ਆਇਆ ਸੀ, ਉਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਸਟੇਟਸ ਦੀ ਅਨਿਸ਼ਚਿਤਤਾ ਕਾਮਿਆਂ ਨੂੰ ਸ਼ੋਸ਼ਣ ਦੇ ਲਈ ਵਧੇਰੇ ਕਮਜ਼ੋਰ ਕਰ ਸਕਦੀ ਹੈ, ਤੇ ਉਸਨੇ ਦੱਸਿਆ ਕਿ ਉਹ ਇਸ ਵੇਲੇ ਕਲੋਜ਼ਡ ਵਰਕ ਪਰਮਿਟ ਦੇ ਉੱਤੇ ਹੈ ਤੇ ਉਸਨੂੰ PR ਦੇ ਲਈ ਕੋਈ ਸਪਸ਼ਟ ਰਸਤਾ ਨਜ਼ਰ ਨਹੀਂ ਆ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮਹਿੰਗੇ ਕਿਰਾਏ, ਵਧਦੇ ਜੀਵਨ ਖਰਚ, ਕੰਮਕਾਜੀ ਅਸੁਰੱਖਿਆ ਵਰਗੇ ਮੁੱਦੇ ਵੀ ਉਠਾਏ ਨੇ। ਯੁਗਾਂਡਾ ਤੋਂ ਆਈ ਇੱਕ ਗੈਰ ਦਸਤਾਵੇਜ਼ੀ ਪ੍ਰਵਾਸੀ ਔਰਤ ਜਿਸਨੇ ਆਪਣੀ ਸੁਰੱਖਿਆ ਕਾਰਨ ਆਪਣਾ ਨਾਂ ਜੇਨ ਦੱਸਿਆ, ਉਨ੍ਹਾਂ ਨੇ ਕਿਹਾ ਕਿ ਉਹ 6 ਸਾਲਾਂ ਤੋਂ ਬਿਨਾਂ ਦਸਤਾਵੇਜ਼ਾਂ ਦੇ ਕੈਨੇਡਾ ਦੇ ਵਿੱਚ ਰਹਿ ਰਹੀ ਹੈ। ਉਸਨੇ ਕਿਹਾ ਕਿ ਉਹ ਬਰਾਬਰ ਦੇ ਹੱਕਾਂ ਦੇ ਨਾਲ ਚੰਗੀ ਨੌਕਰੀ ਤੇ ਆਪਣੇ ਪਰਿਵਾਰ ਦੇ ਨਾਲ ਮੁੜ ਮਿਲਣ ਦਾ ਜਿਹੜਾ ਮੌਕਾ ਚਾਹੁੰਦੀ ਹੈ। ਇਹ ਮਾਰਚ ਅਜਿਹੇ ਸਮੇਂ ਹੋਇਆ ਹੈ ਜਦੋਂ ਫੈਡਰਲ ਸਰਕਾਰ ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣ ਅਤੇ ਇਮੀਗ੍ਰੇਸ਼ਨ ਨੂੰ ਹਾਊਸਿੰਗ, ਜਨਤਕ ਸੇਵਾਵਾਂ ਅਤੇ ਲੇਬਰ ਮਾਰਕੀਟ ਦੀ ਸਮਰੱਥਾ ਦੇ ਨਾਲ ਜੋੜਨ ਦੇ ਉੱਤੇ ਜ਼ੋਰ ਦੇ ਰਹੀ ਹੈ। 2026 ਤੇ 2028 ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ ਹਰ ਸਾਲ 380,000 ਨਵੇਂ ਪਰਮਾਨੈਂਟ ਰੈਜੀਡੈਂਟ ਦਾਖਲ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ 2026 ਤੇ 2027 ਦੇ ਵਿੱਚ 33,000 ਤੱਕ ਅਸਥਾਈ ਕਾਮਿਆਂ ਨੂੰ PR ਦੇ ਵਿੱਚ ਤਬਦੀਲ ਕਰਨ ਦੀ ਯੋਜਨਾ ਵੀ ਜਿਹੜੀ ਐਲਾਨੀ ਹੈ। ਇਸ ਤਰ੍ਹਾਂ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੀ ਗਿਣਤੀ ਅਤੇ ਪ੍ਰਬੰਧਨ ਦੇ ਉੱਤੇ ਜ਼ੋਰ ਦੇਣ ਦੇ ਲਈ ਦੇਣ ਤੇ ਪ੍ਰਵਾਸੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਪਹਿਲੇ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਜਿਹੜੇ ਨੇ ਲੋਕਾਂ ਦੇ ਲਈ ਪੱਕੇ ਸਟੇਟਸ ਦੀ ਮੰਗ ਵਿਚਕਾਰ ਟਕਰਾਅ ਹੋਰ ਜਿਹੜਾ ਸਪਸ਼ਟ ਹੋ ਰਿਹਾ ਹੈ। ਤੇ ਅੱਗੇ ਜਾ ਕੇ ਹੂਤੀ ਬਾਗੀਆਂ ਦੀ ਗੱਲ ਕਰਦੇ ਹਾਂ ਦੋਸਤੋ, ਹੂਤੀ ਹਮਲੇ ਹੋ ਰਹੇ ਨੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ। ਸਤਿ ਸ੍ਰੀ ਅਕਾਲ ਜੀ, ਜੀ ਨੂੰ ਜੀ ਸਵਾਗਤ ਹੈ ਦੁਬਈ ਤੋਂ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਣ ਮੱਤੀ ਸਰੋਤੇ ਵੀ ਜਿਹੜੇ ਹੈਗੇ ਇਸ ਵਕਤ ਤੁਸੀਂ ਕਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਜੀ
1: ਜੀ ਆਨੋ ਜੀ ਸਤਿ ਸ੍ਰੀ ਅਕਾਲ ਜੀ ਜੀ
3: ਸਤਿ
1: ਮੁਹੰਮਦ ਜੀ ਕੀ
3: ਸ੍ਰੀ
1: ਕਹਿਣਾ
3: ਅਕਾਲ
1: ਚਾਹੋਗੇ ਜੀ?
3: ਜੀ ਜੀ ਬਹੁਤ ਸੋਹਣਾ, ਰਾਜਨ ਸੈਣੀ ਸਾਹਿਬ ਵੀ ਆਇਆ, ਗੁਰਮਾਨ ਸਾਹਿਬ ਵੀ ਆਏ ਹੋਏ ਸੀ,
1: ਜੀ
3: ਉਸ ਤੋਂ ਬਾਅਦ ਔਜਲਾ ਸਾਹਿਬ ਵੀ ਕਿਆ ਬਾਤਾਂ ਜਿਹੜਾ ਹੈਗਾ, ਬੜਾ ਮਜ਼ਾ ਆਉਂਦਾ ਆ ਔਰ ਬੜਾ ਕੁਛ ਸਿੱਖਣ ਨੂੰ ਮਿਲਦਾ ਇਹਨਾਂ ਦੇ ਕੋਲੋਂ।
1: ਥੈਂਕ ਯੂ ਜੀ,
3: ਬਿਲਕੁਲ ਗੱਲਾਂ ਬਾਤਾਂ ਕਰਦੇ ਆ, ਬਿਲਕੁਲ ਜੀ ਵੈਲਕਮ, ਬਿਲਕੁਲ ਸਿੱਖਣ ਨੂੰ ਬੜਾ ਕੁਛ ਮਿਲਦਾ ਜਦੋਂ ਗੱਲਾਂ ਬਾਤਾਂ ਚੱਲਦੀਆਂ, ਮਤਲਬ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਮਸਲੇ ਮਸਾਇਲ ਵੀ ਹੱਲ ਹੋ ਜਾਂਦੇ ਆ ਗੱਲਾਂ ਦੇ ਨਾਲ, ਜਦੋਂ ਗੱਲਾਂ ਕਰਦੇ ਆ ਫਿਰ ਉਹਦਾ ਕੋਈ ਰਸਤਾ ਵੀ ਨਿਕਲਦਾ ਹੈਗਾ, ਹਨਾ ਕੋਈ ਨਾ ਕੋਈ ਰਸਤਾ ਨਿਕਲਦਾ, ਤੇ ਜੇ ਆਪਾਂ ਉਹਨੂੰ ਪ੍ਰੈਕਟੀਕਲੀ ਅਪਣਾ ਲਈਏ ਤੇ ਜਿਹੜਾ ਹੈਗਾ ਸੋਲੂਸ਼ਨ ਮਿਲ ਜਾਂਦਾ ਹੈਗਾ
1: ਜੀ।
3: ਤੇ ਬਿਲਕੁਲ ਜੋ ਹੁਣ ਸੂਰਤ ਚ ਗੱਲਾਂ ਬਾਤਾਂ ਵੀ ਤੁਸੀਂ ਵੀ ਕਰ ਰਹੇ ਸੀ ਹਨਾ, ਮਤਲਬ ਕਿ ਜਿਹੜਾ ਹੈਗਾ ਵਾਕਈ ਜਿਹੜਾ ਹੈਗਾ, ਦੇਖੋ ਜੀ ਜਿਹੜਾ ਪੈਸੇ ਦੀ ਇੱਕ ਦੌੜ ਲੱਗੀ ਹੋਈ ਆ ਹਨਾ ਵੀਰ ਭੁਪਿੰਦਰ ਜੀ, ਪੈਸਾ ਤਾਂ ਹਰ ਕੋਈ ਕਮਾਉਣਾ ਚਾਹੁੰਦਾ, ਅਸੀਂ ਹੁਣ ਆਪਣਾ ਸਰ ਜ਼ਮੀਨ ਛੱਡ ਕੇ ਹਨਾ, ਬੀਵੀ ਬੱਚੇ ਛੱਡ ਕੇ ਆਪਣੀ ਸਰ ਜ਼ਮੀਨ ਛੱਡ ਕੇ ਇੱਧਰ ਆ ਗਏ ਹਨਾ, ਕਾਹਦੇ ਵਾਸਤੇ ਆ ਗਏ? ਇਹਦੇ ਵਾਸਤੇ, ਪੈਸਿਆਂ ਵਾਸਤੇ ਨਾ, ਜਾਂ ਬਿਹਤਰੀ ਵਾਸਤੇ, ਬ੍ਰਾਈਟ ਫਿਊਚਰ ਵਾਸਤੇ?
1: ਬਿਲਕੁਲ ਜੀ,
3: ਤੇ ਮਤਲਬ ਗੱਲ ਇਹ ਆ ਵੀ ਗੱਲ ਹੈਗੀ ਆ ਇਹਨੇ ਨਾ, ਬਾਹਰ ਦੋ ਚੀਜ਼ਾਂ ਚੱਲਦੀਆਂ, ਕਿਹੜੀਆਂ ਚੱਲਦੀਆਂ?
1: ਜੀ
3: ਹਾਇਰ ਐਂਡ ਫਾਇਰ, ਜੇ ਤੁਹਾਡੇ ਚ ਕੁਆਲਿਟੀ ਆ ਤੁਹਾਨੂੰ ਹਾਇਰ ਕੀਤਾ ਜਾਂਦਾ, ਜੇ ਤੁਹਾਡੇ ਚ ਕੁਆਲਿਟੀ ਨੀ ਤੁਹਾਨੂੰ ਫਾਇਰ
1: ਫਾਇਰ ਕੀਤਾ
3: ਜਾਂਦਾ, ਦੋ ਹੀ ਦੋ ਹੀ ਚੀਜ਼ਾਂ ਫਾਇਰ ਕੀਤਾ, ਉਹ ਕਹਿੰਦੇ ਸਾਨੂੰ ਲੋੜ ਹੀ ਨੀ,
1: ਜੀ
3: ਮੇਨ ਚੀਜ਼ ਆ ਕੁਆਲਿਟੀ,
1: ਜੀ
3: ਜੇ ਤੁਹਾਡੇ ਕੋਲ ਕੁਆਲਿਟੀ ਆ ਤਾਂ ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਂਟਿਟੀ ਕਹਿੰਦੇ ਪੈਸੇ,
1: ਬਿਲਕੁਲ
3: ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਲਿਟੀ ਮੇਨ ਚੀਜ਼, ਕੁਆਲਿਟੀ ਆ ਤੁਹਾਡੇ ਚ ਗੁਣ ਹੋਣਾ ਚਾਹੀਦਾ, ਤੇ
1: ਬਿਲਕੁਲ
3: ਗੁਣ ਨੂੰ ਸਾਰੇ ਸੱਜਦੇ ਹੈਗੇ ਜੀ ਜਨਾਬ, ਸਲਿਊਟ ਕਿਸ ਚੀਜ਼ ਨੂੰ ਕਰਦੇ ਹੈਗੇ
1: ਜੀ,
3: ਤੁਹਾਡੀ ਜਿਹੜੀ ਕੁਆਲਿਟੀ ਆ ਤੁਹਾਡੇ ਵਿੱਚ ਉਹਨੂੰ ਸਲਿਊਟ ਕੀਤਾ ਜਾਂਦਾ ਹਨਾ, ਮਤਲਬ ਇਹ ਚੀਜ਼ਾਂ ਹੈਗੀਆਂ
1: ਬਿਲਕੁਲ,
3: ਤੇ ਉਹਦੀ ਕਦਰ ਹੈਗੀ ਆ, ਤੇ ਜੇ ਇਹ ਚੀਜ਼ਾਂ ਤੁਹਾਡੇ ਕੋਲ ਹੈਗੀਆਂ, ਇਹ ਜ਼ਰੂਰੀ ਨਹੀਂ ਹੁੰਦਾ ਬਾਹਰ ਆਣ ਕੇ, ਠੀਕ ਹੈ ਬਾਹਰ ਬੈਟਰ ਹੈਗਾ, ਵਧੀਆ ਆਪਣਾ ਫਿਊਚਰ ਬਣ ਜਾਂਦਾ, ਪੈਸੇ ਕਮਾਓ, ਤੇ ਜੇ ਤੁਹਾਨੂੰ ਲੱਗ ਰਿਹਾ ਤੁਹਾਡੇ ਕੋਲ ਕੁਆਲਿਟੀ ਤਾਂ ਹੈਗੀ ਹੈਗੀ, ਤੁਸੀਂ ਜੰਗਲ ਚ ਮੰਗਲ ਲਾ ਦਿਓ, ਭਾਵੇਂ ਇੰਡੀਆ ਜਾ ਕੇ ਤੁਸੀਂ ਆਪਣਾ ਬਿਜ਼ਨਸ,
1: ਬਿਲਕੁਲ
3: ਜਿੱਥੇ ਮਰਜ਼ੀ, ਕਹਿੰਦੇ ਨਾ ਜੰਗਲ ਚ ਮੰਗਲ ਲੱਗ ਜਾਂਦਾ ਹੈਗਾ, ਕੋਈ ਚੱਕਰ, ਤੇ ਇਹ ਚੀਜ਼ਾਂ ਹੈਗੀਆਂ, ਤੇ ਬਹੁਤ ਸੋਹਣੀ ਗੱਲਬਾਤ ਹੋਈ ਅੱਜ, ਮੈਂ ਇੱਕ ਗੀਤ ਲੈ ਕੇ ਆਂ ਜੇ
1: ਤੁਹਾਡੀ ਇਜਾਜ਼ਤ
3: ਹੋਵੇ, ਤੇ ਆਪਣਾ ਰਾਜਨ ਸੈਣੀ ਸਾਹਿਬ ਵੀ ਕਹਿ ਰਿਹਾ ਸੀ ਵੀ ਬਈ ਥੋੜਾ ਜਿਹਾ ਆ ਕੇ ਕਰ ਦਿਓ ਰੂਹਦਾਰੀ, ਮੈਂ ਕਿਹਾ ਚਲੋ ਗੀਤ
1: ਜ਼ਰੂਰ ਜੀ
3: ਤੇ ਮੈਂ ਸਾਂਝਾ ਕਰ ਦਿੰਦਾ ਜੀ। ਆਪਣੇ ਦੁੱਖ ਸੁੱਖ ਸਾਂਝੇ ਸੀ ਅੱਜ ਵੱਖ

ਸਾਡੇ ਜਿੰਦੀ ਰੋਲੀ ਦੀ ਨੀ ਮਾਣੀ ਸਾਡੇ ਹੰਝੂਆਂ ਨੇ ਪਾਈਆਂ ਸਾਡੇ ਹੰਝੂਆਂ ਨੇ ਪਾਈਆਂ ਦੇਖ ਚਿਹਰੇ ਤੇ ਚਰੀਤਾ ਸ਼ਾਇਦ ਕਦੇ ਵੀ ਨੀ ਆਉਣਾ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇ ਦੀਆਂ ਉਡੀਕਾਂ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇ ਦੀਆਂ ਉਡੀਕਾਂ ਹੋਰ ਕਿਸੇ

ਸ਼ਾਹੀ ਜੀ ਕਦੇ ਵੀ ਨੀ ਆਉਣਾ, ਸ਼ਾਹੀ ਜੀ ਕਦੇ ਵੀ ਨੀ ਆਉਣਾ, ਸਾਨੂੰ ਜੇ ਦੀਆਂ ਉਡੀਕਾਂ, ਸ਼ਾਹੀ ਜੀ ਕਦੇ ਵੀ ਨੀ ਆਉਣਾ, ਸਾਨੂੰ ਜੇ

0: ਸਾਨੂੰ ਦੇਦੀਆਂ ਉਡੀਕਾਂ, ਸ਼ਾਇਦ ਕਦੇ ਵੀ ਨੀ ਆਉਣਾ। ਸਾਨੂੰ ਦੇਦੀਆਂ ਉਡੀਕਾਂ, ਸ਼ਾਇਦ ਕਦੇ ਵੀ ਨੀ ਆਉਣਾ। ਸਾਨੂੰ ਦੇਦੀਆਂ ਉਡੀਕਾਂ, ਕਦੇ ਵੀ ਨੀ ਆਉਣਾ। ਸਾਨੂੰ ਦੇਦੀਆਂ ਉਡੀਕਾਂ, ਸਾਨੂੰ ਦੇਦੀਆਂ ਉਡੀਕਾਂ, ਸਾਨੂੰ ਦੇਦੀਆਂ ਉਡੀਕਾਂ।
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬਸੂਰਤ ਮਾਮਾ ਜੀ। ਪਰ ਉਡੀਕਾਂ ਆਪਾਂ ਛੱਡਣੀਆਂ ਨੀ, ਆਊਗੀ ਇੱਕ ਨਾ ਇੱਕ ਦਿਨ ਜੀ।
0: ਉਮੀਦ ਰੱਖਣਾ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ,
1: ਥੈਂਕ ਯੂ ਜੀ, ਥੈਂਕ ਯੂ,
0: ਸ਼ੁਕਰੀਆ
1: ਸਤਿ ਸ਼੍ਰੀ ਅਕਾਲ,
0: ਹਮੇਸ਼ਾ ਦੀਨ ਦੇ ਵਾਸਤੇ।
1: ਸ਼ੁਕਰੀਆ ਜੀ ਜੀ। ਦੋਸਤੋ, ਇਹ ਸੀ ਜੀ ਮੁਹੰਮਦ ਜੀ ਦੀ ਗੱਲਬਾਤ ਤੇ ਉਹਨਾਂ ਦਾ ਅੰਦਾਜ਼, ਵੱਖਰਾ ਹੀ ਅੰਦਾਜ਼, ਤੇ ਹਰ ਵਾਰ ਦੀ ਤਰ੍ਹਾਂ ਇੱਕ ਗੀਤ ਉਹਨਾਂ ਦੇ ਆਪਣੇ ਬੋਲਾਂ ਦੇ ਵਿੱਚ ਜੋ ਪੇਸ਼ ਕਰਦੇ ਨੇ, ਬਾਕਮਾਲ ਉਹਨਾਂ ਦਾ ਗਾਉਣ ਦਾ ਸਟਾਈਲ ਹੈ ਤੇ ਪੇਸ਼ਕਾਰੀ ਦਾ ਸਟਾਈਲ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਹੂਤੀ ਹਮਲੇ ਹੋਣਗੇ ਅਸਫਲ ਤੇ ਸਾਊਦੀ ਅਰਬ ਦੀ ਸਹਾਇਤਾ ਦੇ ਲਈ ਜਿਹੜਾ ਅੱਗੇ ਆ ਗਿਆ ਬ੍ਰਿਟੇਨ। ਹੁਣ ਬ੍ਰਿਟੇਨ ਜਿਹੜਾ ਪ੍ਰਧਾਨ ਮੰਤਰੀ, ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਨਵੇਂ ਬਣੇ ਨੇ, ਐਂਡੀ ਬਰਨਹੈਮ ਨੇ ਕਹਿ ਦਿੱਤਾ ਹੈ ਕਿ ਉਹਨਾਂ ਦਾ ਦੇਸ਼ ਜਮਨ ਦੇ ਵਿੱਚ ਇਰਾਨ ਸਮਰਥਿਤ ਹੂਤੀ ਬਾਗੀਆਂ ਦੇ ਹਮਲਿਆਂ ਨੂੰ ਅਸਫਲ ਕਰਨ ਦੇ ਲਈ ਸਾਊਦੀ ਅਰਬ ਨੂੰ ਸੀਮਤ ਜਿਹੜਾ ਫੌਜੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਹਿਮਤ ਹੋ ਗਿਆ। ਬਰਨਹੈਮ ਨੇ ਸੋਮਵਾਰ ਕੱਲ ਬੀਤੇ ਦੇ ਵਿੱਚ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਲਈ ਉਡਾਨ ਭਰਨ ਤੋਂ ਜਿਹੜਾ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰਾਇਲ ਏਅਰਫੋਰਸ ਜਿਹੜੀ ਆ RAF ਨੂੰ ਸਾਊਦੀ ਜਹਾਜ਼ਾਂ ਦੇ ਲਈ ਮੱਧ ਹਵਾ ਰਿਫਿਊਲਿੰਗ ਪ੍ਰਦਾਨ ਕਰਨ ਦੀ ਆਗਿਆ ਦੇਣ ਦੇ ਲਈ ਸਹਿਮਤ ਹੋ ਗਏ ਨੇ। ਇਹ ਸਮਝੌਤਾ ਕੁਝ ਹਫ਼ਤਿਆਂ ਦੇ ਲਈ ਹੈ, ਪਰ ਬਰਨਹੈਮ ਨੇ ਜਿਹੜਾ ਕਿਹਾ ਕਿ ਇਸ ਦੀ ਲਗਾਤਾਰ ਸਮੀਖਿਆ ਕੀਤੀ ਜਾਵੇਗੀ। ਜਮਨ ਦੀ ਸਾਊਦੀ ਸਮਰਥਿਤ ਸਰਕਾਰ ਤੇ ਹੂਤੀ ਬਾਗੀਆਂ ਵਿਚਕਾਰ ਟਕਰਾਅ ਫਿਰ ਜਿਹੜਾ ਭੜਕ ਗਿਆ। ਹੂਤੀ ਬਾਗੀ ਸਾਊਦੀ ਅਰਬ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰ ਰਹੇ ਨੇ ਤੇ ਸ਼ਨੀਵਾਰ ਨੂੰ ਬੀਤੇ ਦੇ ਵਿਚ ਉਨ੍ਹਾਂ ਨੇ ਰਿਆਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਪਰ ਉਨ੍ਹਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ। ਹੂਤੀ ਬਾਗੀਆਂ ਨੇ ਬਾਬ ਅਲ ਮਡੇਬ, ਜਲਡਮਰੂ ਅਤੇ ਲਾਲ ਸਾਗਰ ਦੇ ਵਿਚ ਸਾਊਦੀ ਅਰਬ ਦੇ ਜਹਾਜ਼ਾਂ ਦੀ ਨਾਕਾਬੰਦੀ ਦਾ ਵੀ ਐਲਾਨ ਕੀਤਾ ਤੇ ਉਨ੍ਹਾਂ ਨੇ ਦੇਸ਼ ਦੇ ਅੰਦਰ ਸਾਊਦੀ ਦੇ ਨਾਲ ਜੁੜੇ ਜਹਾਜ਼ਾਂ ਤੇ ਤੇਲ ਸਥਾਪਨਾਵਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ, ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਨਿਰਯਾਤਕ ਹੈ। ਦੂਸਰੇ ਪਾਸੇ UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਦੇ ਲਈ ਕਰਨਾ ਚਾਹੀਦਾ ਹੈ ਕੰਮ। ਇਰਾਨ ਨੇ ਜਿਹੜੀ ਗੱਲ ਕਹੀ ਹੈ, ਪਜੇਸ਼ਕੀਅਨ ਨੇ ਜਿਹੜਾ ਗੱਲਬਾਤ ਕੀਤੀ ਹੈ, ਉਨ੍ਹਾਂ ਦਾ ਬਿਆਨ ਆਇਆ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਉਮੀਦ ਪ੍ਰਗਟਾਈ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ ਮੌਜੂਦ ਸੈਸ਼ਨ ਜਿਹੜਾ ਵਿਸ਼ਵ ਵਿਆਪੀ ਵਿਸ਼ਵਾਸ ਬਹਾਲ ਕਰਨ ਤੇ ਯੁੱਧ ਅਤੇ ਖੂਨ ਖਰਾਬੇ ਨੂੰ ਖਤਮ ਕਰਨ ਦੇ ਲਈ ਕੰਮ ਕਰੇਗਾ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 81ਵੇਂ ਜਿਹੜਾ ਸੈਸ਼ਨ ਦੇ ਵਿਚ ਸ਼ਾਮਲ ਹੋਣ ਅਤੇ ਸੰਬੋਧਨ ਕਰਨ ਦੇ ਲਈ ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਜੇਸ਼ਕੀਅਨ ਨੇ ਜਿਹੜਾ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੁਨੀਆ ਖੇਤਰ ਵਿਚ ਹੋ ਰਹੇ ਕਥਿਤ ਦਮਨਕਾਰੀ ਕੰਮਾਂ ਨੂੰ ਜਿਹੜਾ ਸਮਝੇਗੀ। ਨਾਲ ਉਨ੍ਹਾਂ ਕਿਹਾ ਕਿ ਅਸੀਂ ਮਿਨਾਬ ਅਤੇ ਲੈਮਡ ਦੇ ਵਿਚ ਇਰਾਨੀ ਬੱਚਿਆਂ ਦੇ ਉੱਤੇ ਕੀਤੇ ਗਏ ਹੱਤਿਆਚਾਰਾਂ ਤੇ ਇਨ੍ਹਾਂ ਅਪਰਾਧਾਂ ਨੂੰ ਕਰਨ ਵਾਲਿਆਂ ਦੀ ਬੇਰਹਿਮੀ ਨੂੰ ਉਜਾਗਰ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੰਮ ਮਨੁੱਖੀ ਨਹੀਂ ਨੇ ਤੇ ਅਫਸੋਸਜਨਕ ਨੇ। ਪਜੇਸ਼ਕੀਅਨ ਜਨਰਲ ਅਸੈਂਬਲੀ ਦੇ ਵਿਚ ਇਰਾਨ ਦਾ ਅਧਿਕਾਰਤ ਪੱਖ ਪੇਸ਼ ਕਰਨਗੇ। ਇਸ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦਵੱਲੀ ਮੀਟਿੰਗ ਕਰਨਗੇ। ਨਾਲ ਹੀ ਸੰਯੁਕਤ ਰਾਜ ਅਮਰੀਕਾ ਦੇ ਵਿਚ ਰਹਿਣ ਵਾਲੇ ਇਰਾਨੀਆਂ, ਅਮਰੀਕੀ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਨਾਲ ਮੁਲਾਕਾਤ ਹੋਏਗੀ। ਇਸ ਦੇ ਦੌਰਾਨ ਇਰਾਨੀ ਵਿਦੇਸ਼ ਮੰਤਰੀ ਅਬਾਸ ਅਰਾਕਚੀ ਮੰਗਲਵਾਰ ਨੂੰ ਅੱਜ ਨਿਊਯਾਰਕ ਪਹੁੰਚੇ ਨੇ ਤੇ ਇਰਾਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਵਿਚ ਇਰਾਨੀ ਵਫਦ ਦਾ ਮੁੱਖ ਉਦੇਸ਼ ਇਰਾਨੀ ਲੋਕਾਂ ਦੀ ਜਿਹੜੀ ਜਾਇਜ਼ਤਾ ਅਧਿਕਾਰਾਂ ਤੇ ਹਿੱਤਾਂ ਦੀ ਜਿਹੜੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਜਿਹੜਾ ਹੈ ਸਾਡਾ ਅਮਰੀਕਾ ਤੇ ਇਜ਼ਰਾਇਲ ਦੇ ਦੁਆਰਾ ਇਰਾਨ ਦੇ ਵਿਰੁੱਧ ਛੇੜੀ ਗਈ ਕਥਿਤ ਬੇਇਨਸਾਫ਼ੀ ਵਾਲੀ ਜੰਗ ਤੋਂ ਬਾਅਦ ਆਇਆ ਤੇ ਇਹ ਕਿ ਦੇਸ਼ ਅਜੇ ਵੀ ਯੁੱਧ ਸਮੇਂ ਦੀਆਂ ਸਥਿਤੀਆਂ ਦਾ ਸਾਹਮਣਾ ਜਿਹੜਾ ਕਰ ਰਿਹਾ। ਪਰ ਟਰੰਪ ਨੇ ਇਹਦੇ ਵਿਚ ਕੋਈ ਅੜਿੱਕਾ ਨਹੀਂ ਪਾਇਆ, ਪਰ ਉਨ੍ਹਾਂ ਦੇ ਵਿਚ ਨਿਯਮ ਜ਼ਰੂਰ ਲਾਗੂ ਕੀਤਾ ਕਿ ਜਿਹੜਾ ਇਨ੍ਹਾਂ ਦਾ ਘੇਰਾ ਕਿਸ ਘੇਰੇ ਦੇ ਵਿਚ ਰਹਿਣਗੇ ਜਾਂ ਕਿਸ ਕਿਸ ਦੇ ਉੱਤੇ ਕੋਈ ਖਰੀਦੋ ਫਰੋਖਤ ਨਹੀਂ, ਸ਼ੋਪਿੰਗ ਨਹੀਂ ਕਰ ਸਕਦੇ ਜਾਂ ਇਨ੍ਹਾਂ ਨੂੰ ਗਿਫਟ ਨਹੀਂ ਦਿੱਤੇ ਜਾ ਸਕਦੇ ਤੇ, ਪਰ ਅਮਰੀਕਾ ਦੇ ਵਿਚ ਉਹ ਸ਼ਿਰਕਤ ਕਰ ਰਹੇ ਨੇ ਇਰਾਨੀ ਜਿਹੜੇ ਨੇ ਲੀਡਰ। ਸੰਯੁਕਤ ਰਾਸ਼ਟਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਮੰਚ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਦੇਸ਼ਾਂ ਦੇ ਲਈ ਆਪਣੇ ਵਿਚਾਰ ਪੇਸ਼ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ ਸਾਡਾ। ਅਰਾਗਚੀ ਨੇ ਕਿਹਾ ਕਿ ਇਸ ਸਾਲ ਦਾ ਜਨਰਲ ਅਸੈਂਬਲੀ ਅਨੁਸ਼ਾਸਨ ਦੁਨੀਆਂ ਨੂੰ ਇਰਾਨੀ ਲੋਕਾਂ ਤੇ ਸੰਘਰਸ਼ ਦੇ ਵਿੱਚ ਮਾਰੇ ਗਏ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ, ਜਿਸ ਦੇ ਵਿੱਚ ਮਿਨਾਬ ਦੇ ਇੱਕ ਸਕੂਲ ਦੇ ਵਿੱਚ ਮਾਰੇ ਗਏ ਲੋਕ ਵੀ ਸ਼ਾਮਲ ਨੇ ਤੇ ਉਨ੍ਹਾਂ ਨੇ ਪੱਛਮੀ ਦੇਸ਼ਾਂ ਦੇ ਉੱਤੇ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਗੰਭੀਰਤਾ ਦੇ ਨਾਲ ਨਿੰਦਾ ਕਰਨ ਦੇ ਵਿੱਚ ਅਸਫਲ ਰਹਿਣ ਦਾ ਜਿਹੜਾ ਦੋਸ਼ ਵੀ ਲਗਾਇਆ। ਦਾਅਵਾ ਕੀਤਾ ਗਿਆ ਕਿ ਇੱਕ ਹੀ ਘਟਨਾ ਦੇ ਵਿੱਚ 168 ਮਾਸੂਮ ਬੱਚਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਤੇ ਅਰਾਗਚੀ ਨੇ ਕਿਹਾ ਕਿ ਇਸ ਸਾਲ ਦੀ ਜਨਰਲ ਅਸੈਂਬਲੀ ਥੀਮ ਵਿਸ਼ਵਾਸ ਨੂੰ ਬਹਾਲ ਕਰਨਾ, ਤਬਦੀਲੀ ਦਾ ਪ੍ਰਬੰਧ ਕਰਨਾ ਹੈ, ਇੱਕ ਸੰਯੁਕਤ ਰਾਸ਼ਟਰ ਪ੍ਰਣਾਲੀ ਜੋ ਸਾਰਿਆਂ ਲਈ ਕੰਮ ਕਰਦੀ ਹੈ। ਸੰਗਠਨ ਦੇ ਵਿੱਚ ਵਿਸ਼ਵਾਸ ਘਟਣ ਦੇ ਕਾਰਨਾਂ ਤੇ ਇਸ ਨੂੰ ਬਹਾਲ ਕਰਨ ਦੇ ਤਰੀਕਿਆਂ ਦੇ ਉੱਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਪਜੇਸ਼ਕਿਨ ਇਰਾਨੀ ਤੇ ਵਿਦੇਸ਼ੀ ਬੁੱਧੀਜੀਵੀਆਂ ਤੇ ਮੀਡੀਆ ਹਸਤੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਵੱਖ ਵੱਖ ਮੀਡੀਆ ਆਊਟਲੈਟਾਂ ਨੂੰ ਇੰਟਰਵਿਊ ਵੀ ਦੇਣਗੇ। ਅਰਾਗਚੀ ਨੇ ਅੱਗੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਇਰਾਨ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦਾ ਮੌਕਾ ਪ੍ਰਦਾਨ ਕਰਨਗੀਆਂ ਤੇ ਇਰਾਨੀ ਵਫਦ 4 ਤੋਂ 5 ਦਿਨਾਂ ਦੇ ਦੌਰੇ ਦੇ ਦੌਰਾਨ ਇਸਲਾਮਿਕ ਸਹਿਯੋਗ ਸੰਗਠਨ ਤੇ ਗੈਰ ਗੱਠਜੁੜ ਅੰਦੋਲਨ ਦੀਆਂ ਜਿਹੜੀਆਂ ਨੇ ਮੀਟਿੰਗਾਂ ਦੇ ਵਿੱਚ ਵੀ ਹਿੱਸਾ ਜਿਹੜਾ ਇਹਦੇ ਵਿੱਚ ਲਵੇਗਾ। ਦੂਸਰੇ ਪਾਸੇ ਇੱਕ ਪਿਆਰ ਮੁਹੱਬਤ ਦਾ ਸੰਦੇਸ਼ ਜਾਂ ਆਪਣੀ ਗੱਲ ਕਹਿਣ ਜਾ ਰਹੇ ਨੇ, ਪਰ ਟਰੰਪ ਜਿਹੜਾ ਇਰਾਨ ਨੂੰ ਜਿਹੜਾ ਵਾਰਨਿੰਗ ਦੇ ਰਿਹਾ ਬਾਰ ਬਾਰ, ਸਮਝੌਤਾ ਕਰੇ ਇਰਾਨ ਤੇ ਨਹੀਂ ਤਾਂ ਤਬਾਹ ਕਰ ਦੇਵਾਂਗਾ। ਟਰੰਪ ਨੇ ਇਹ ਗੱਲ ਫਿਰ ਤੋਂ ਅੱਜ ਦੁਹਰਾਈ ਹੈ। ਇਰਾਨ ਨੂੰ ਜਿਹੜਾ ਪਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਕਦੇ ਵੀ ਨਾ ਦੇਣ ਦਾ ਦਾਅਵਾ ਕੀਤਾ ਹੈ ਤੇ ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਹੋ ਸਕਦਾ ਹੈ ਸਮਝੌਤਾ। ਸਮਝੌਤਾ ਦਾ ਤੂੰ ਕਿਦੋਂ ਦਾ ਹੀ ਕਰਦਾ ਹੈ, ਆਪਣੀਆਂ ਕਈਆਂ ਗੱਲਾਂ ਤੋਂ ਮੁੱਕਰ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਅੱਜ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਰਾਨ ਨਾਲ ਸ਼ਾਂਤੀ ਸਮਝੌਤਾ ਨਹੀਂ ਹੁੰਦਾ ਤਾਂ ਉਹ ਉਸ ਨੂੰ ਤਬਾਹ ਕਰ ਸਕਦੇ ਨੇ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਇਰਾਨ ਦੇ ਨਾਲ ਸਮਝੌਤਾ ਹੋ ਜਾਏਗਾ। ਇਹਦਾ ਪਤਾ ਹੀ ਲੱਗਦਾ, ਇੱਕ ਪਾਸੇ ਤਬਾਹ ਕਰਨ ਨੂੰ ਕਹਿੰਦਾ, ਦੂਸਰੇ ਪਾਸੇ ਕਹਿੰਦਾ ਮੇਰੀਆਂ ਜਿਹੜੀਆਂ ਮਿਡ ਟਰਮ ਚੋਣਾਂ ਅਮਰੀਕਾ ਦੇ ਵਿੱਚ ਹੋ ਜਾਣੀਆਂ, ਉਸ ਤੋਂ ਬਾਅਦ ਮੈਂ ਸਮਝੌਤਾ ਕਰ ਲੈਣਾ ਹੈ, ਤੇ ਆਪਣੇ ਬਿਆਨਾਂ ਦੇ ਵਿੱਚ ਇਹ ਫਸਿਆ ਹੋਇਆ। ਟਰੰਪ ਨੇ ਕਿਹਾ ਕਿ ਮੇਰੇ ਸਾਹਮਣੇ ਇੱਕ ਵੱਡਾ ਫੈਸਲਾ ਹੈ ਕਿ ਇਰਾਨ ਦੇ ਨਾਲ ਅਜਿਹਾ ਸਮਝੌਤਾ ਕੀਤਾ ਜਾਵੇ ਜਿਸ ਦੇ ਨਾਲ ਉਹ ਮੁੜ ਨਿਰਮਾਣ ਕਰ ਸਕੇ ਤੇ ਪਹਿਲਾਂ ਨਾਲੋਂ ਵੀ ਵਧੇਰੇ ਤਾਕਤਵਰ ਦੇਸ਼ ਬਣ ਸਕੇ ਜਾਂ ਇਸਲਾਮਿਕ ਰਿਪਬਲਿਕ ਨੂੰ ਜਿਹੜਾ ਤਬਾਹ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਹੁੰਦਾ ਹੈ ਤਾਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਹੋ ਸਕਦਾ ਹੈ। ਟਰੰਪ ਨੇ ਜਿਹੜਾ ਕਿਹਾ ਹੈ ਕਿ ਇਰਾਨ ਇਹ ਦੇਖਣ ਦੀ ਉਡੀਕ ਕਰ ਰਿਹਾ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ ਤੇ ਉਹ ਖੁਦ ਜਿਹੜਾ ਇਨ੍ਹਾਂ ਚੋਣਾਂ ਦੇ ਵਿੱਚ ਉਮੀਦਵਾਰ ਨਹੀਂ ਨੇ। ਇਰਾਨ ਬਾਰੇ ਉਨ੍ਹਾਂ ਦੇ ਫੈਸਲੇ ਦੇ ਉੱਤੇ ਚੋਣਾਂ ਦਾ ਜਿਹੜਾ ਕੋਈ ਵੀ ਅਸਰ ਨਹੀਂ ਪਵੇਗਾ ਕਹਿੰਦੇ, ਤੇ ਉਨ੍ਹਾਂ ਕਿਹਾ ਕਿ ਜਿਹੜਾ ਨੱਕ 'ਚ ਦਮ ਕੀਤਾ ਨਾ ਅਮਰੀਕਿਆਂ ਦੇ ਮਹਿੰਗਾਈ ਦਾ ਹੋਰ ਸਾਰਾ ਸਿਲਸਿਲਾ ਤੇ ਉਹ ਵੀ ਬਸ ਅੱਕੇ ਹੀ ਪਏ ਨੇ, ਦੇਖਦੇ ਹਾਂ ਕੀ ਕਰਦੇ ਅੱਗੇ। ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਰਾਨ ਦੇ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ। ਟਰੰਪ ਨੇ ਕਿਹਾ ਕਿ ਅਮਰੀਕਾ ਦੀ ਜਿਹੜੀ ਹੈ ਜਲ ਸੈਨਾ ਨੇ ਹੌਰਮੁਜ ਜਲ ਮਾਰਗ ਤੋਂ ਤੇਲ ਦੀ ਆਵਾਜਾਈ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਦਾਅਵਾ ਕੀਤਾ ਕਿ ਅਮਰੀਕੀ ਜਲ ਸੈਨਾ ਹੁਣ ਤੱਕ ਹੌਰਮੁਜ ਜਲ ਮਾਰਗ ਤੋਂ 1 ਅਰਬ ਬੈਰਲ ਤੋਂ ਵੱਧ ਤੇਲ ਦੀ ਆਵਾਜਾਈ ਲਈ ਸੁਰੱਖਿਆ ਪ੍ਰਦਾਨ ਕਰ ਚੁੱਕੀ ਹੈ ਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਦੇ ਨਾਲੋਂ ਹੁਣ ਵੱਧ ਤੇਲ ਦੀ ਆਵਾਜਾਈ ਹੋ ਰਹੀ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਵਿੱਚ ਵਪਾਰਕ ਜਹਾਜ਼ਾਂ ਦੇ ਉੱਤੇ ਇਰਾਨ ਦੇ ਹਮਲਿਆਂ ਦੀ ਨਿੰਦਾ ਕਰਨ ਵਾਲਾ ਮਤਾ ਵੱਡੇ ਬਹੁਮਤ ਦੇ ਨਾਲ ਪਾਸ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਹਰ ਰੋਜ਼ ਅਤੇ ਹਰ ਰਾਤ ਕਈ ਜਹਾਜ਼ਾਂ ਨੂੰ ਹਾਰਮੁਜ ਜਲ ਮਾਰਗ ਤੋਂ ਬਾਹਰ ਲਿਜਾਣ ਦੇ ਵਿੱਚ ਮਦਦ ਕਰ ਰਿਹਾ। ਸੰਯੁਕਤ ਰਾਸ਼ਟਰ ਦੇ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਹੀ ਟਰੰਪ ਨੇ ਇਰਾਨ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਆਪਣੀ ਸਖ਼ਤ ਜਿਹੜੀ ਹੈ ਨੀਤੀ ਦੁਹਰਾਈ ਹੈ ਤੇ ਉਨ੍ਹਾਂ ਕਿਹਾ ਕਿ ਉਹ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਕਦੇ ਨਹੀਂ ਦੇਣਗੇ। ਅਮਰੀਕਾ ਅਤੇ ਇਜ਼ਰਾਇਲ ਦੀ ਇਰਾਨ ਵਿਰੁੱਧ ਸਾਂਝੀ ਫੌਜੀ ਕਾਰਵਾਈ ਆਪਰੇਸ਼ਨ ਐਪਿਕ ਫਿਊਰੀ ਦਾ ਜਿਹੜਾ ਉਹ ਵੀ ਜ਼ਿਕਰ ਹੋਇਆ। ਟਰੰਪ ਨੇ ਇਰਾਨ ਦੇ ਉੱਤੇ ਹਮਾਸ ਨੂੰ ਫੰਡ ਦੇਣ ਦਾ ਦੋਸ਼ ਲਾਉਂਦਿਆਂ 7 ਅਕਤੂਬਰ ਦੇ ਇਜ਼ਰਾਈਲ ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਨੇ ਇਜ਼ਰਾਈਲ ਦੇ ਵਿੱਚ 1200 ਲੋਕਾਂ ਦੀ ਹੱਤਿਆ ਕੀਤੀ ਸੀ, ਜਿਨ੍ਹਾਂ ਦੇ ਵਿੱਚ ਕਈ ਅਮਰੀਕੀ ਨਾਗਰਿਕ ਵੀ ਸ਼ਾਮਲ ਸਨ। ਟਰੰਪ ਨੇ ਇਰਾਨ ਦੇ ਸਰਵਉੱਚ ਆਗੂ ਦੇ ਵੱਲੋਂ ਇਸ ਹਮਲੇ ਦੀ ਸ਼ਲਾਘਾ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਹੈ। ਆਖਰ ਦੇ ਵਿੱਚ ਅਮਰੀਕਾ ਦੇ ਕੋਲ ਗੋਲਾ ਬਰੂਦ ਤੇ ਹਥਿਆਰਾਂ ਦੀ ਕਮੀ ਨਹੀਂ ਹੈ, ਟਰੰਪ ਇਹ ਵੀ ਕਹਿੰਦਾ ਹੈ। ਟਰੰਪ ਨੇ ਅਮਰੀਕਾ ਦੀ ਫੌਜ ਦੇ ਕੋਲ ਹਥਿਆਰਾਂ ਤੇ ਗੋਲਾ ਬਰੂਦ ਦੀ ਕਮੀ ਹੋਣ ਸੰਬੰਧੀ ਰਿਪੋਰਟਾਂ ਨੂੰ

ਅੰਤਰਰਾਸ਼ਟਰੀ ਚੁਣੌਤੀਆਂ ਸਮੇਤ ਜਲਵਾਯੂ ਤਬਦੀਲੀ, ਵਿਕਾਸ, ਸਮੁੰਦਰ ਦੇ ਪੱਧਰ ਦੇ ਵਿਚ ਵਾਧੇ ਅਤੇ ਮਹਾਂਮਾਰੀ ਦੇ ਨਾਲ ਨਜਿੱਠਣ ਵਰਗੇ ਮੁੱਦਿਆਂ ਦੇ ਉੱਤੇ ਵਿਚਾਰ ਜਿਹੜੇ ਨੇ ਅੱਗੇ ਜਾ ਕੇ ਰੱਖ ਰਹੇ ਨੇ। ਤੇ ਇਸ ਦੇ ਨਾਲ ਹੀ ਇੰਡੀਆ ਦੀ ਗੱਲ ਕਰ ਲਈਏ, ਨਾਲ ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਯੂਐਨ ਦਾ ਜਿਹੜਾ ਸਥਾਈ ਮੈਂਬਰ ਬਣੇਗਾ ਭਾਰਤ, ਤੇ ਯੂਰਪ ਦੇ ਚਾਰ ਦੇਸ਼ਾਂ ਨੇ ਸਮਰਥਨ ਇਹਦੇ ਵਿਚ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜਿਹੜਾ UNSSC ਦਾ ਜਿਹੜਾ ਸਥਾਈ ਮੈਂਬਰ ਬਣਾਏ ਜਾਣ ਦੀ ਮੰਗ ਰੱਖੀ ਜਾ ਰਹੀ ਹੈ। ਇਸੇ ਦੇ ਦੌਰਾਨ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਨੂੰ ਇੱਕ ਵੱਡਾ ਗਲੋਬਲ ਸਮਰਥਨ ਮਿਲਿਆ। ਯੂਰਪੀ ਮਹਾਂਦੀਪ ਜਿਹੜਾ ਹੈ ਉਹਦੇ ਚਾਰ ਪ੍ਰਮੁੱਖ ਦੇਸ਼ਾਂ ਆਸਟਰੀਆ, ਚੈੱਕ ਗਣਰਾਜ, ਹੰਗਰੀ ਤੇ ਸਲੋਵਾਕੀਆ ਨੇ ਸੁਰੱਖਿਆ ਪਰਿਸ਼ਦ ਦੇ ਵਿਚ ਭਾਰਤ ਨੂੰ ਸਥਾਈ ਸੀਟ ਦਿੱਤੇ ਜਾਣ ਦੀ ਮੰਗ ਦਾ ਜਿਹੜਾ ਪੁਰਜ਼ੋਰ ਸਮਰਥਨ ਕੀਤਾ ਹੈ। ਨਿਊਯਾਰਕ ਦੇ ਵਿਚ ਹੋ ਰਹੀ UNGA ਦੀ ਜਿਹੜੀ ਬੈਠਕ ਹੈ, ਜਿਵੇਂ ਹੁਣੇ ਜ਼ਿਕਰ ਕਰਕੇ ਹਟੇ ਹਾਂ, ਦੌਰਾਨ ਵਿਦੇਸ਼ ਮੰਤਰੀ SJ ਸ਼ੰਕਰ ਉਨ੍ਹਾਂ ਨੇ ਇਸ ਸਮਰਥਨ ਦਾ ਸਵਾਗਤ ਕਰਦਿਆਂ ਇਨ੍ਹਾਂ ਚਾਰਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉੱਚ ਪੱਧਰੀ ਬੈਠਕ ਨੂੰ ਇਤਿਹਾਸਕ ਕਰਾਰ ਦਿੱਤਾ ਹੈ ਤੇ ਚਾਰੋ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਰਬਸੰਮਤੀ ਦੇ ਨਾਲ ਮੰਨਿਆ ਕਿ ਗਲੋਬਲ ਮੰਚਾਂ ਦੇ ਉੱਤੇ ਭਾਰਤ ਦੀ ਵੱਧਦੀ ਆਰਥਿਕ ਤੇ ਕੂਟਨੀਤਿਕ ਭੂਮਿਕਾ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਸੁਧਾਰ ਬਹੁਤ ਜ਼ਰੂਰੀ ਨੇ ਤੇ ਉਨ੍ਹਾਂ ਕਿਹਾ ਕਿ 1.4 ਅਰਬ ਤੋਂ ਵੱਧ ਦੀ ਆਬਾਦੀ ਤੇ ਦੁਨੀਆਂ ਦੀ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਅਰਥ ਵਿਵਸਥਾ ਹੋਣ ਦੇ ਕਾਰਨ ਭਾਰਤ UNSSC ਦੇ ਵਿਚ ਸਥਾਈ ਸੀਟ ਦਾ ਪੂਰਾ ਹੱਕਦਾਰ ਹੈ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਗਲੋਬਲ ਅਨਿਸ਼ਚਿਤਤਾਵਾਂ ਦੇ ਇਸ ਦੌਰ ਦੇ ਵਿਚ ਭਾਰਤ ਤੇ ਯੂਰਪੀ ਦੇਸ਼ਾਂ ਵਿਚਾਲੇ ਰਣਨੀਤਿਕ ਸਹਿਯੋਗ ਹੋਰ ਮਜ਼ਬੂਤ ਹੋਇਆ ਤੇ ਸੁਰੱਖਿਆ ਪਰਿਸ਼ਦ ਦੇ ਵਿਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕਰਨ ਦੇ ਲਈ ਅਸੀਂ ਇਨ੍ਹਾਂ ਚਾਰਾਂ ਦੇਸ਼ਾਂ ਦੇ ਧੰਨਵਾਦੀ ਹਾਂ। ਇਹ ਬੈਠਕ ਭਾਰਤ ਯੂਰਪ ਸਬੰਧਾਂ ਦੇ ਇਕ ਨਵੇਂ ਪੜਾਅ ਦੀ ਜਿਹੜੀ ਸ਼ੁਰੂਆਤ ਦੱਸੀ ਜਾ ਰਹੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਸਮਾਂ ਵੀ ਆਪਣਾ ਸਮਾਪਤੀ ਵੱਲ ਹੋ ਗਿਆ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ। ਜੇ ਤੁਹਾਡੇ ਮਨ ਦੇ ਵਿਚ ਅਜੇ ਵੀ ਕੋਈ ਗੱਲਬਾਤ ਹੈ, ਘੁੰਮ ਰਹੀ ਹੈ ਜਾਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਤਾਂ ਭਾਈ ਆ ਕੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੀ ਗੱਲ ਰੱਖ ਸਕਦੇ ਹੋ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਤੇ ਲਾਈਕ ਨੰਬਰ 1 ਲਿਖਦੇ ਨੇ ਸੈਣੀ ਸਾਹਿਬ ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਜੀ। ਸਤਿ ਸ੍ਰੀ ਅਕਾਲ ਜੌਲ ਭੈਣ ਜੀ ਨੂੰ ਦੇਖ ਕੇ ਸ਼ਬਦ ਭੈਣਾ ਐਡ ਕੀਤਾ ਜੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਜੋਤ ਲਾ ਗਿਆ ਲੋਟ ਐਵੇਂ ਕਹੀ ਗਏ ਖਰਗੋਸ਼। ਤੇ ਅੱਗੇ ਲਿਖਦੇ ਨੇ ਅੱਛਾ ਜੀ ਲੰਗਾਹ ਸਾਹਿਬ ਵੀ ਭੜਕ ਗਏ ਨੇ ਚਾਵਲਾ ਮੈਂ ਦੇ ਰਿਹਾ ਕਹਿੰਦੇ ਚਲੋ ਨਿੱਜੀ ਆ ਜੀ ਮੈਂ ਆਪਣੇ ਕੋਲ ਹੀ ਰੱਖ ਲੈਂਦਾ ਇਹਨੂੰ। ਤੇ ਇਸ ਤਰ੍ਹਾਂ ਦੇ ਪੋਸਟਰ ਇੱਕ ਦੂਸਰੇ ਦੇ ਖਿਲਾਫ਼ ਲੱਗ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਆਪੇ ਹੀ ਭਜਾਓ ਤੇ ਆਪਣੇ ਲੋਟ ਲਾਓ ਇਹ ਹੈ ਅੱਜ ਦੀ ਰਾਜਨੀਤੀ। ਸੈਣੀ ਸਾਹਿਬ ਕਹਿੰਦੇ ਨੇ ਗੱਲਾਂ ਬਾਤਾਂ ਨੂੰ ਮੈਂ ਕਿਹੜਾ ਕਹਿੰਦੇ ਕੋਈ ਅਕਬਰ ਬੀਰਬਲ ਦੀਆਂ ਕਹਾਣੀਆਂ ਸੁਣਾਉਣੀਆਂ ਜੀ। ਸਤਿਕਾਰਯੋਗ ਭਾਰਤ ਸਾਹਿਬ ਤੇ ਖ਼ਬਰਾਂ ਤੇ ਵਿਸ਼ਲੇਸ਼ਣ ਹੁੰਦਾ ਹੈ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਸੁੱਖ ਦੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ। ਮੁਕੱਦਰ ਜੀ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਨੇ ਜੀ। ਤੇ ਜੀਆਂ ਨੂੰ ਜੀ ਮੁਕੱਦਰ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਦੇ ਮੁਤਾਬਕ ਤਾਂ ਕਹਿੰਦੇ ਕਲਾ ਵਰਤ ਗਈ ਪੱਗ ਦਿੱਤੀ ਸੀ ਚਵਲ ਨੇ ਕਹਿੰਦੇ ਜੀ। ਤੇ ਵੈਸੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਇਸ ਸ਼ਬਦ ਦਾ ਜ਼ਿਆਦਾ ਯੂਜ਼ ਕਰਦੇ ਆ, ਪਰ ਔਜਲਾ ਸਾਹਿਬ ਪਿਛਲੇ 2-3 ਦਿਨਾਂ ਤੋਂ ਇਸ ਸ਼ਬਦ ਦੀ ਜਿਹੜੀ ਆ ਜ਼ਿਆਦਾ ਵਰਤੋਂ ਕਰ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਹੌਲੀ ਹੌਲੀ ਵੱਲ ਸਿੱਖ ਜੇ ਵੱਲ ਸਿੱਖ ਜਾਏਗੀ ਹਜੇ ਸੱਜਰੀ ਮੁਲਾਜੇਦਾਰੀ। ਕਿਆ ਬਾਤ ਹੈ ਜੀ, ਸੈਣੀ ਸਾਹਿਬ ਨੂੰ ਕਹਿੰਦੇ ਨੇ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭੁਪਿੰਦਰ ਭਾਰਤ ਜੀ ਦੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਕਹਿੰਦੇ ਨੇ। ਜੀਆਂ ਨੂੰ ਜੀਰਾ ਸਾਹਿਬ ਬੜੀਆਂ ਗੈਰ ਹਾਜ਼ਰੀਆਂ ਨੇ। ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਹੈਲਸਿੰਕੀ ਤੋਂ ਫਿਨਲੈਂਡ ਤੋਂ। ਤੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਤੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ। ਸਤਿ ਸ੍ਰੀ ਅਕਾਲ ਵੀਰ ਜੀ, ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ, ਸੋਹਣਾ ਪ੍ਰੋਗਰਾਮ ਕਹਿੰਦੇ ਚੱਲ ਰਿਹਾ। ਤੇ ਮੁਕੱਦਰ ਜੀ ਲਿਖਦਾ ਸੈਣੀ ਬਾਈ ਜੀ ਸਿਆਸਤ ਹੱਕ ਦੇ ਵਿੱਚ ਭੁਗਤਣੀ ਚਾਹੀਦੀ ਹੈ, ਲੰਘੇ ਤੋਂ ਕੀ ਲੈਣਾ ਕਹਿੰਦੇ ਜੀ।
ਔਜਲਾ ਸਾਹਿਬ ਕਹਿੰਦੇ ਆ ਹਰ ਮਸਲੇ ਮੁੱਦੇ ਦੇ ਉੱਤੇ ਲਾਈਵ ਬੋਲਣ ਵਾਲਾ ਖਹਿਰਾ ਕਿੱਥੇ ਹੈ।

ਹੁਣ ਕਹਿੰਦੇ ਜੀ ਤੇ ਮਤਲਬ ਕਿ ਚਾਵਲਾ ਦੇ ਮੁੱਦੇ ਦੇ ਵਿੱਚ ਉਹ ਨਹੀਂ ਬੋਲਿਆ ਕੁਝ ਵੀ। ਗੁਰੀ ਮਾਨ ਜੀ ਕਹਿੰਦੇ ਰਾਜਾ ਸੈਣੀ ਜੀ ਵੱਡੇ ਬਾਈ ਜੀ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਨੂੰ, ਮਨਦੀਪ ਜੱਸੀ ਬਾਈ ਜੀ ਨੂੰ, ਮੁਹੰਮਦ ਜੀ ਨੂੰ ਤੇ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਨੇ ਵੀ ਗੁਰੀ ਮਾਨ ਨੂੰ ਬਾਈ ਨੂੰ ਕਹਿੰਦੇ ਨੇ ਕਿ ਕਿੱਧਰ ਖੋ ਗਏ ਸੀ ਤੁਸੀਂ। ਤੇ ਗੁਰੀ ਜੀ ਕਹਿੰਦੇ ਆ ਮਾਨ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ, ਔਜਲਾ ਵੀਰ ਜੀ ਸੁਣਦਾ ਹੁੰਨਾ ਕਹਿੰਦੇ ਤੇ ਸੇਮ ਟਾਈਮ ਡਰਾਈਵ ਕਰਦਾ ਹੁੰਨਾ ਜੀ, ਇਸ ਕਰਕੇ ਕਈ ਵਾਰੀ ਕਾਲ ਨਹੀਂ ਹੁੰਦੀ। ਗੁਰੀ ਮਾਨ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਤੇ ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਪੁਆਧ ਦੇ ਇਲਾਕੇ ਦੇ MLA ਦਾ ਡਰਾਈਵਰ 20 ਲੱਖਾਂ ਰੁਪਈਆ ਸਾਂਭ ਗਿਆ ਜੀ, ਕਿਆ ਬਾਤ ਹੈ ਜੀ। ਤੇ ਗੁਰੀ ਮਾਨ ਜੀ ਕਹਿੰਦੇ ਆ ਤੇ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ, ਗੁਰੀ ਆਪਣੇ ਮੁਹੰਮਦ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਸਭ ਨੂੰ, ਗੁਰੀ ਮਾਨ ਜੀ ਨੂੰ। ਤੇ ਬਿਲਕੁਲ ਜੀ ਸਾਰੇ ਪਾਸੇ ਖਾਣ ਵਾਲੇ ਚਿਮੜੇ ਆ ਜੀ, ਜੋਕਾਂ ਵਾਂਗ ਪੰਜਾਬ ਨੂੰ ਕਹਿੰਦੇ ਜੀ ਗੁਰੀ ਮਾਨ ਜੀ। ਤੇ ਹਰਵਿੰਦਰ ਚੌਲ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸਤਿ ਸ਼੍ਰੀ ਅਕਾਲ ਵੀਰ ਸਿਕੰਦਰ ਜੀ ਨੂੰ, ਮੁਹੰਮਦ ਜੀ ਕਹਿੰਦੇ ਆ ਤੇ ਸੈਣੀ ਸਾਹਿਬ ਛੱਡਿਓ ਨਾ ਕਹਿੰਦੇ ਜੀ, ਤੇ ਗੁਰੀ ਮਾਨ ਜੀ ਕਹਿੰਦੇ ਆ ਤੇ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਰਾਜਾ ਸੈਣੀ ਜੀ। ਗੁਰੀ ਜੀ ਲਿਖਦੇ ਆ ਸੈਣੀ ਸਾਹਿਬ ਦੇਸ਼ ਭਗਤੀ ਹੁਣ ਥੋਪੀ ਜਾ ਰਹੀ ਹੈ ਲੋਕਾਂ ਦੇ ਉੱਤੇ ਜੀ, ਤੇ ਕੋਲ ਰੱਖ ਕੇ ਵੀ ਕਰਨਾ ਕੀ ਹੈ ਜੀ ਕਹਿੰਦੇ। ਤੇ ਅੱਗੇ ਲਿਖਦੇ ਨੇ ਗੁਰੀ ਜੀ ਕਿ ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ, ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਹਾਲ ਕਰਨ ਦੇ ਲਈ ਹੋ ਰਹੀ ਹੈ। ਮੁੱਦਿਆਂ ਦੇ ਉੱਤੇ ਮੁੱਦੇ ਲਿਖਣਾ ਸੀ, ਹਾਂਜੀ ਮੁੱਦਿਆਂ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ ਜੀ ਕਹਿੰਦੇ। ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ, ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਾਹਰ ਕਰਨ ਦੇ ਲਈ ਹੋ ਰਹੀ ਹੈ ਸੱਤਾ ਤੋਂ, ਤੇ ਮੁੱਦਿਆਂ ਦੇ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ। ਗੁਰੂ ਜੀ ਕਹਿੰਦੇ ਹੁਣ ਕਾਂਗਰਸ ਅਕਾਲੀ ਦੋਸਤੀ ਨਿਭਾ ਰਹੇ ਨੇ ਜੀ, ਤੇ ਕੋਈ ਸ਼ੱਕ ਨਹੀਂ ਪੈਸਾ ਆ ਗਏ, ਪੈਸਾ ਖਾ ਗਏ, ਹੁਣ ਇਹਨਾਂ ਨਹੀਂ ਦੇਣਾ ਕੁਝ ਨਹੀਂ, ਬਸ ਤਰੀਕਾਂ ਲੈ ਰਹੇ ਆ ਜੀ। ਵਿਰੋਧੀ ਪਾਰਟੀਆਂ ਨੂੰ ਆਪ ਵਾਕਿਆ ਨੂੰ ਮੁੱਦਿਆਂ ਉੱਤੇ ਕਹਿੰਦੇ ਠੋਕਣਾ ਨਹੀਂ ਆ ਰਿਹਾ ਜੀ। ਤੇ ਗੁਰੀ ਮਾਨ ਜੀ ਸਤਿ ਸ਼੍ਰੀ ਅਕਾਲ, ਆ ਜਾਓ ਵੀਰ ਜੀ ਕਹਿੰਦੇ ਆ, ਸੈਣੀ ਸਾਹਿਬ ਨੇ ਲਿਖਿਆ। ਗੁਰੀ ਜੀ ਕਹਿੰਦੇ ਹਾਂਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਤੇ ਅੱਗੇ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਸਵਾਗਤ ਹੈ ਜੀ, ਸੌਣ ਦਾ ਸਮਾਂ ਹੈ ਜੀ, ਤੇ ਹੋ ਜਾਏ ਕੋਈ ਕਹਿੰਦੇ ਰਾਗ ਮਲਾਰ ਜੀ ਸੂਫੀ ਕਲਾਮ ਜੀ, ਕਿਆ ਬਾਤ ਹੈ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ, ਵਧੀਆ ਪ੍ਰੋਗਰਾਮ ਚੱਲ ਰਿਹਾ ਕਹਿੰਦੇ, ਸੈਣੀ ਸਾਹਿਬ ਦੀਆਂ ਗੱਲਾਂ ਬਾਤਾਂ ਪਸੰਦ ਕਰਦੇ ਨੇ ਤੇ ਬਹੁਤ ਵਧੀਆ ਵਿਚਾਰ ਗੁਰੀ ਮਾਨ ਵੀਰ ਜੀ ਦੇ ਕਹਿੰਦੇ, ਰਾਜਨ ਸੈਣੀ ਸਾਹਿਬ ਐਪਰੀਸ਼ੀਏਟ ਕਰਦੇ ਆ ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮੁਹੰਮਦ ਬਖਸ਼ੀ ਜੀ, ਉਡੀਕ ਰਹੇਗੀ ਜੀ। ਤੇ ਗੁਰੀ ਜੀ ਕਹਿੰਦੇ ਆ ਰਾਜਨ ਸੈਣੀ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਥੈਂਕ ਟੂ ਆਲ ਜੀ ਕਹਿੰਦੇ ਮੁਹੰਮਦ ਜੀ, ਤੇ ਮੁਹੰਮਦ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਗੁਰੀ ਜੀ ਨੇ। ਤੇ ਔਜਲਾ ਸਾਹਿਬ ਕਹਿੰਦੇ ਨੇ ਗੁਰੀ ਵੀਰ ਬਹੁਤ ਵਧੀਆ ਵਿਚਾਰ ਹੈ ਜੀ ਦੇ ਕੇ ਗਏ ਨੇ, ਐਪਰੀਸ਼ੀਏਟ ਕਰਦੇ ਆ, ਬਖਸ਼ੀ ਜੀ ਬਹੁਤ ਸੋਹਣਾ ਹਮੇਸ਼ਾ ਵਾਂਗ ਕਹਿੰਦੇ ਆ, ਔਜਲਾ ਸਾਹਿਬ ਐਪਰੀਸ਼ੀਏਟ ਕੀਤਾ ਤੇ ਮੁਹੰਮਦ ਜੀ ਨੂੰ, ਤੇ ਸ਼ੁਕਰੀਆ ਕਰਦੇ ਨੇ ਇੱਕ ਦੂਸਰੇ ਦਾ ਜੀ। ਤੇ ਸਿਕੰਦਰ ਔਜਲਾ ਵੀਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਗੁਰੀ ਜੀ, ਤੇ ਜਗਤਾਰ ਭਾਰਤ ਜੀ ਦਾ ਆਖਰੀ ਸੁਨੇਹਾ ਸਤਿ ਸ਼੍ਰੀ ਅਕਾਲ ਜੀ, ਇੰਡੀਆ ਤੋਂ ਜੁੜੇ ਹੋਏ ਨੇ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਕਰਾਂਗੇ ਕੁਝ ਸ਼ੁੱਧ, ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ਼੍ਰੀ ਅਕਾਲ ਤੇ ਮਿਲਦੇ ਹਾਂ ਕੱਲ੍ਹ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾ ਮਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ ਖੁਸ਼ੀ ਹੋਣਗੇ ਤੇ ਵੀਕਐਂਡ ਬੜਾ ਵਧੀਆ ਨਿਕਲਿਆ ਹੋਊਗਾ ਹਰ ਕਿਸੇ ਦਾ ਹੀ, ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਘਰਾਂ ਦੇ ਕੰਮਾਂ ਕਾਰਾਂ ਦੇ ਵਿੱਚ ਤੇ ਨਾਲ ਦੀ ਨਾਲ ਜ਼ਿੰਮੇਵਾਰੀਆਂ ਦੇ ਦੌਰਾਨ ਤੇ ਰਿਸ਼ਤੇਦਾਰੀਆਂ ਤੇ ਦੋਸਤਾਂ ਮਿੱਤਰਾਂ ਦੇ ਵਿੱਚ ਬੈਠ ਕੇ। ਤੇ ਇਸੇ ਤਰ੍ਹਾਂ ਹੀ ਦੋਸਤੋ ਅੱਜ ਲੈ ਕੇ ਹਾਜ਼ਰ ਹਾਂ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਪਹਿਲੇ ਆਪਾਂ ਹਫ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ 21 ਸਤੰਬਰ 2026 ਦਾ ਦਿਹਾੜਾ ਹੈ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਲੈ ਕੇ ਹਾਜ਼ਰ ਰਹਿੰਦੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ ਤੇ ਮਹਿਫਲ ਮਿੱਤਰਾਂ ਦੀ ਸਮਨਜੀਤ ਸਿੰਘ ਸ਼ੰਮੀ ਜੀ। ਸੈਟਰਡੇ ਸੰਡੇ 2 ਦਿਨ 8 ਤੋਂ 10 ਵਜੇ ਤਾਈਂ ਰਾਤ ਦੇ ਜਿਹੜਾ ਮਹਿਫਲ ਲਾਉਂਦੇ ਨੇ ਜੀ, ਤੇ ਉਸ ਤੋਂ ਬਾਅਦ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੀ ਕਚਹਿਰੀ ਦੇ ਵਿੱਚ ਦੁਆਬਾ ਰੇਡੀਓ ਫਿਲਮ ਸਟੂਡੀਓ ਤੋਂ ਜਿਹੜੀ ਆ ਸਾਰਾ ਹੀ ਜਿਹੜਾ ਪੇਸ਼ਕਸ਼ ਕੀਤੀ ਜਾਂਦੀ ਹੈ, ਨਾਲ ਤੁਸੀਂ ਜੁੜਦੇ ਹੋ, ਤੁਹਾਡਾ ਸਹਿਯੋਗ ਮਿਲਦਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਹੁਤ ਸਾਰੇ ਪੰਜਾਬ ਦੇ ਮੁੱਦੇ ਤੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਨੇ, ਅਪਡੇਟਸ ਨੇ, ਉਹਨਾਂ ਦੇ ਬਾਰੇ ਗੱਲਬਾਤ ਪਾਵਾਂਗੇ ਤੇ ਨਾਲ ਨਾਲ ਤੁਹਾਨੂੰ ਜ਼ਿੰਦਗੀ ਦੇ ਬਾਰੇ ਵੀ ਕੁਝ ਨਾ ਕੁਝ ਗੱਲਾਂ ਅੱਜ ਸੁਣਾਵਾਂਗੇ ਤੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਨਾਲ ਦੀ ਨਾਲ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਹਿਯੋਗੀ ਸਾਡੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਕੁਝ ਪਲਾਂ ਦੇ ਤੱਕ ਜੀ, ਤੇ 15-20 ਮਿੰਟ ਦੇ ਵਿੱਚ ਆਪਾਂ ਕੰਪਲੀਟ ਕਰਕੇ ਤੇ ਨਾਲ ਦੀ ਨਾਲ ਲਾਈਨਾਂ ਜਿਹੜੀਆਂ ਖੋਲ ਦੇਣਗੀਆਂ ਨੇ ਤੇ ਨਾਲ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ। +358 44 976 19 ਬਟ ਸਟੂਡੀਓ ਦਾ ਨੰਬਰ ਹੈ ਤੇ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ ਜਿਹੜਾ ਆਪਣੇ 9:37 ਹੋ ਗਏ ਨੇ ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਜਿਹੜਾ 12:07 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦਾ ਸਮਾਂ 6:07 ਦਾ। ਤੇ ਲੋ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਲਾਵੋ ਸੁਨੇਹਾ। ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਜ਼ਰੂਰ ਸਾਂਝਾ ਕਰਦਿਆ ਕਰੋ। ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਸਿਲਸਿਲੇ, ਵੱਖਰੇ ਵੱਖਰੇ ਪ੍ਰੋਗਰਾਮ, ਕੁਝ ਚੰਗੀਆਂ ਗੱਲਾਂ ਬਾਤਾਂ ਵੱਖਰੀਆਂ ਕਰਕੇ ਵੀ ਤੁਹਾਡੇ ਲਈ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਪਿਆਰ ਮੁਹੱਬਤ ਦਿੰਦੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਖਾਸ ਕਰ ਕਹਾਣੀਆਂ ਨੂੰ ਤੁਸੀਂ ਪਿਆਰ ਮੁਹੱਬਤ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਹੈ ਜੀ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਨਾਲ ਨਾਲ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰਦੇ ਹਾਂ, ਕਿਉਂਕਿ ਕਈ ਵਾਰੀ ਵਿੱਚੋਂ ਭੁੱਲ ਜਾਈਦਾ ਹੈ ਜੀ, ਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ, ਜਿਸ ਦੇ ਵਿੱਚ ਆਪਣੇ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀਓ ਕਹਿੰਦੇ ਆਸ਼ੀਰਵਾਦ ਦੇ ਰਹੇ ਨੇ, ਨਾਲ ਨਾਲ ਸਾਡੇ ਮਦਰ ਸੁਰਜੀਤ ਭਾਰਾ ਜੀ ਇੰਡੀਆ ਤੋਂ ਆਸ਼ੀਰਵਾਦ ਦੇ ਰਹੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਜਦੋਂ ਸਾਡੀਆਂ ਮਾਵਾਂ, ਸਾਡੀਆਂ ਵੱਡੀਆਂ ਭੈਣਾਂ ਪ੍ਰੋਗਰਾਮਾਂ ਨੂੰ ਸੁਣਦੀਆਂ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਮਿਲਦਾ ਹੈ, ਤੇ ਉਸ ਤੋਂ ਵਧੀਆ ਸ਼ੁਰੂਆਤ ਜਿਹੜੀ ਇਸ ਵੀਕ ਦੀ ਕਿਹੜੀ ਹੋ ਸਕਦੀ ਹੈ। ਤੇ ਟਿਕੜਮਬਾਜ਼ੀ, ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ। ਟਿਕੜਮਬਾਜ਼ੀ ਤੇ ਚਾਲਬਾਜ਼ੀ ਉਹ ਲੋਕ ਕਰਦੇ ਨੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ। ਇਹ ਗੱਲ ਮੈਂ ਨਹੀਂ ਕਰਦਾ ਭਾਈ, ਮੈਂ ਨਹੀਂ ਕਹਿੰਦਾ, ਬੈਂਜਾਮਿਨ ਫਰੈਂਕਲਿਨ ਹੋਏ ਨੇ, ਉਹਨਾਂ ਨੇ ਇਹ ਗੱਲ ਲਿਖੀ ਸੀ ਤੇ ਗੱਲ ਜਿਹੜੀ ਹੈ ਪੂਰੀ ਢੁਕਦੀ ਵੀ ਹੈ ਨੁਕਤੇ ਦੇ ਉੱਤੇ, ਕਿਉਂਕਿ ਤਿਕੜਮਬਾਜ਼ ਤੇ ਚਾਲਬਾਜ਼ ਜਿਹੜੇ ਲੋਕ ਨੇ ਉਹ ਚਲਾਕੀ ਕਰਦੇ ਆ ਤੇ ਚਾਲ ਖੇਡਦੇ ਆ, ਤੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ ਹੈ, ਤੇ ਜਿਹੜੇ ਇਮਾਨਦਾਰ ਲੋਕ ਨੇ ਉਹ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਦੇ ਆ, ਪਰਹੇਜ਼ ਕਰਦੇ ਆ ਤੇ ਕੋਹਾਂ ਦੂਰ ਇਹਨਾਂ ਗੱਲਾਂ ਤੋਂ ਰਹਿਣ ਦੀ ਕੋਸ਼ਿਸ਼ ਕਰਦੇ ਆ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 ਸਤੰਬਰ 1845 ਦੇ ਵਿੱਚ ਤੁਹਾਨੂੰ ਲੈ ਚੱਲਦੇ ਆ। ਤੇ ਨਾਲ ਨਾਲ ਮੁਕੱਦਰ ਜੀ ਲਿਖ ਰਹੇ ਨੇ, ਕੋਈ ਸੁਨੇਹਾ ਆਇਆ, ਸ਼ੁਕਰੀਆ ਤੁਸੀਂ ਆਪਣੇ, ਥੈਂਕ ਯੂ ਜੀ। ਹਾਂਜੀ, ਆ ਗਰੁੱਪ ਦੇ ਵਿੱਚ ਪ੍ਰੋਗਰਾਮ ਕਹੀ ਆ ਉਹਨਾਂ ਨੇ ਪਾਉਣ ਦੀ, ਹਾਂਜੀ ਉਹਦੇ ਵਿੱਚ ਵੀ ਪਾ ਦਈਦਾ, ਜਿੰਨੇ ਕੁ ਗਰੁੱਪ ਮੇਰੇ ਕੋਲ ਹੈਗੇ ਆ, ਮੈਂ ਕੋਸ਼ਿਸ਼ ਹੁੰਦੀ ਹੈ, ਦੁਆਬਾ ਰੇਡੀਓ ਦਾ ਤਾਂ ਆਪਣਾ ਹੈ ਹੀ ਹੈ, ਤੇ ਨਾਲ ਉਹਦੇ ਵਿੱਚ ਵੀ ਪਾ ਲਈਦਾ, ਜਿੰਨੇ ਹੋਰ ਵੀ ਗਰੁੱਪਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਜਾਂ ਹੋਰ ਦੋਸਤਾਂ ਮਿੱਤਰਾਂ ਦੇ ਜਿਹੜੇ ਗਰੁੱਪ ਨੇ ਕੋਸ਼ਿਸ਼ ਹੁੰਦੀ ਉਹਨਾਂ 'ਚ ਵੀ ਸਾਂਝ ਪਾ ਲਈਏ ਤਾਂ ਕਿ ਵੱਧ ਤੋਂ ਵੱਧ ਪ੍ਰੋਗਰਾਮ ਤੁਹਾਡੇ ਸਹਿਯੋਗ ਦੇ ਨਾਲ ਇੱਕ ਦੂਸਰੇ ਤੱਕ ਪਹੁੰਚ ਸਕੇ। ਸ਼ੁਕਰੀਆ ਮੁਕੱਦਰ ਜੀ। ਤੇ ਅੱਜ ਦੇ ਵਿਚਾਰ ਦੀ ਗੱਲ ਕਰਨ ਲੱਗਿਆ ਸੀ ਜਿਸ ਦੇ ਵਿੱਚ 21 ਸਪਤੰਬਰ 1845 ਦੇ ਵਿੱਚ ਤੁਹਾਨੂੰ ਲੈ ਚੱਲਦਾ ਮਹਾਰਾਣੀ ਜਿੰਦਾ ਦੇ ਭਰਾ ਜਵਾਹਰ ਸਿੰਘ ਦਾ ਜਿਹੜਾ ਸਿੱਖ ਫੌਜਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ, ਜਿਵੇਂ ਕਿ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਰਾਜਮੋਹਨ ਗਾਂਧੀ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ, ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਅਨੁਵਾਦ ਹੈ ਤੇ ਮੇਰੇ ਤਰਫੋਂ ਭੁਪਿੰਦਰ ਭਾਰਜ ਵੱਲੋਂ ਤੁਹਾਡੇ ਨਾਲ ਸਾਂਝ ਪਾਈ ਜਾ ਰਹੀ ਹੈ ਹਰ ਇੱਕ ਅੱਖਰ ਦੀ ਉਸ ਕਿਤਾਬ ਦੇ ਵਿੱਚੋਂ। ਬੜਾ ਹੀ ਤੁਹਾਡਾ ਨਿੱਘ ਉਹਦੇ ਵਿੱਚੋਂ ਵੀ ਮਿਲ ਰਿਹਾ, ਦੋਸਤ ਸੁਣਦੇ ਨੇ ਇਤਿਹਾਸ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਵੀ ਸ਼ੁਕਰੀਆ ਧੰਨਵਾਦ ਹੈ। ਆਪਣੇ ਪੰਜਾਬ ਦੇ ਬਾਰੇ ਵੀ ਜਾਣਨਾ ਚਾਹੁੰਦੇ ਨੇ, ਉਹਦੇ ਵਿੱਚ ਵੀ ਇਹਨਾਂ ਅੱਜ ਪਿਛਲੇ ਦਿਨਾਂ ਦੇ ਵਿੱਚ ਆਪਾਂ ਫਰਾਈਡੇ ਨੂੰ ਇਹ ਚੈਪਟਰ ਸਾਂਝਾ ਕਰਕੇ ਹਟੇ ਹਾਂ, ਕਿਵੇਂ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਮਹਾਰਾਣੀ ਜਿੰਦਾ, ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਇਸ ਦੁਨੀਆਂ ਤੋਂ ਅਲਵਿਦਾ ਹੋ ਜਾਂਦਾ ਹੈ ਕਹਿ ਜਾਂਦਾ ਹੈ, ਤੇ ਉਸ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਜਿਹੜੀ ਹੈ ਉਹਨੇ ਕਿੱਦਾਂ ਆਪਣਾ ਸਾਰਾ ਜ਼ੋਰ ਅਜਮਾਇਸ਼ ਦੇ ਨਾਲ, ਪੰਚ ਜਿਹੜਾ ਨੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ, ਪਰ ਨਾਲਾ ਉੱਥੇ ਦਾ ਉੱਥੇ ਰਿਹਾ, ਪਰ ਆਪਸ ਦੇ ਵਿੱਚ ਭਰਾ ਮਾਰੂ ਜੰਗ ਜਾਂ ਹੋਰ ਸਾਰਾ ਸਿਲਸਿਲਾ ਚੱਲ ਪਿਆ ਤੇ ਉਸ ਸਮਿਆਂ ਦੇ ਵਿੱਚ ਹੀ ਮਹਾਰਾਣੀ ਜਿੰਦਾ ਦੇ ਭਰਾ ਜਿਹੜੇ ਸਨ ਜਵਾਹਰ ਸਿੰਘ ਦਾ ਸਿੱਖ ਫੌਜਾਂ ਦੇ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ। 1857 ਦੇ ਵਿੱਚ ਮੁਗਲ ਬਾਦਸ਼ਾਹ ਜਿਹੜੇ ਬਾਦਸ਼ਾਹ ਸ਼ਾਹ ਦੂਸਰੇ ਦੀ ਗ੍ਰਿਫਤਾਰੀ ਉਪਰੰਤ ਜਿਹੜਾ ਸੀ ਗਦਰ ਖਤਮ ਹੋਇਆ ਤੇ ਦੇਸ਼ ਉੱਪਰ ਅੰਗਰੇਜ਼ਾਂ ਦਾ ਜਿਹੜਾ ਕਬਜ਼ਾ ਹੋਣ ਲੱਗ ਗਿਆ। 1949 ਦੇ ਵਿੱਚ ਮਨੀਪੁਰ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਹੋਈ, ਪਰ ਮਨੀਪੁਰ ਦੇ ਹਾਲਾਤ ਜਿਹੜੇ ਨੇ ਅੱਜ ਵੀ ਜਿਹੜੇ ਬਦਤਰ ਨੇ। 1978 ਦੇ ਵਿੱਚ ਦੋ ਰੂਸੀਆਂ ਨੇ 96 ਦਿਨ ਪੁਲਾੜ ਦੇ ਵਿੱਚ ਰਹਿ ਕੇ ਰਿਕਾਰਡ ਬਣਾ ਛੱਡਿਆ। 1995 ਦੇ ਵਿੱਚ ਹੀ ਜਿਹੜਾ 1978 ਦੇ ਵਿੱਚ ਸੀ ਇਹ ਰੂਸੀਆਂ ਨੇ ਜਿਹੜਾ ਰਿਕਾਰਡ ਬਣਾਇਆ ਤੇ 1995 ਦੇ ਵਿੱਚ ਦਿੱਲੀ ਦੇ ਵਿੱਚ ਗਣੇਸ਼ ਦੀਆਂ ਮੂਰਤੀਆਂ ਵੱਲੋਂ ਦੁੱਧ ਪੀਣ ਦੀ ਅਫਵਾਹ ਫੈਲੀ ਜੋ ਬਾਅਦ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਫੈਲ ਗਈ ਤੇ ਸਮਾਂ ਮਿਲਿਆ ਤੇ ਅੱਜ ਇੱਕ ਪੁਰਾਤਨ ਮੂਰਤੀ ਦੀ ਗੱਲ ਜ਼ਰੂਰ ਤੁਹਾਨੂੰ ਸੁਣਾਵਾਂਗਾ ਜੋ ਕਿ ਅਫਗਾਨਿਸਤਾਨ ਦੇ ਵਿੱਚੋਂ ਪ੍ਰਾਪਤ ਹੋਈ। ਕਦੋਂ ਤੇ ਕਿਵੇਂ ਅਫਗਾਨਿਸਤਾਨ ਦੇ ਵਿੱਚ ਮਿਲੀ ਸੀ ਗਣਪਤੀ ਦੀ ਜਿਹੜੀ ਹੈ ਪ੍ਰਾਚੀਨ ਮੂਰਤੀ, ਕਾਬੁਲ ਦੇ ਗਣਪਤੀ ਦੇ ਨਾਲ ਅੱਗੇ ਕੀ ਕੁਝ ਵਾਪਰਦਾ ਹੈ ਉਹਦਾ ਬਾਤ ਪਾਉਣ ਦੀ ਜਿਹੜੀ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ ਆਖਰ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1964 ਦੇ ਵਿੱਚ ਮਾਲਟਾ ਕਾਂਡ ਹੋਇਆ, ਕਿਹਨੂੰ ਯਾਦ ਨਹੀਂ ਹੈ। 1981 ਦੇ ਵਿੱਚ ਬਲਿਜ ਤੇ 1991 ਨੂੰ ਅਰਮੀਨੀਆ ਦੇਸ਼ ਜਿਹੜੇ ਆਜ਼ਾਦ ਹੋਏ, ਪਰ ਇਹ ਜਿਹੜੇ ਨੇ ਮਾਲਟਾ ਜਿਹੜਾ ਸੀ 1964 ਦੇ ਵਿੱਚ ਆਜ਼ਾਦ ਹੋਇਆ ਤੇ 1981 ਦੇ ਵਿੱਚ ਬਲਿਜ ਤੇ 1991 ਦੇ ਵਿੱਚ ਅਰਮੀਨੀਆ ਜਿਹੜਾ ਉਹ ਦੇਸ਼ ਜਿਹੜੇ ਆਜ਼ਾਦ ਹੋਏ ਯੂਰਪੀਅਨ ਮੁਲਕ ਨੇ। 2012 ਦੇ ਵਿੱਚ ਆਈਸਲੈਂਡ ਪੁਸ਼ਲ ਤਾਰਾ ਦੀ ਜਿਹੜੀ ਖੋਜ ਦੋ ਰੂਸੀ ਵਿਗਿਆਨੀਆਂ ਤੇ ਵਿਤਾਲੀ ਨਵੇਸਕੀ ਤੇ ਅਰਤਿਊਮ ਨੋ ਵਿੱਚ ਨਾਕ ਨੇ ਜਿਹੜੀ ਕੀਤੀ ਸੀ। ਤੇ ਦੋਸਤੋ ਅੱਜ ਜਿਹੜਾ ਵੈਸੇ ਅਲਜ਼ਾਈਮਰ ਡੇ ਵੀ ਮਨਾਇਆ ਜਾਂਦਾ ਹੈ ਵਰਲਡ ਵਾਈਡ ਦੇ ਵਿੱਚ, ਜਾਣੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਸਾਨੂੰ ਭੁੱਲਣ ਦੀ ਆਦਤ ਹੈ, ਜਿਵੇਂ ਮੈਨੂੰ ਬਹੁਤ ਹੈ ਨਾਮ ਨਹੀਂ ਯਾਦ ਰੱਖਦੇ, ਹੋਰ ਸਾਰਾ ਸਿਲਸਿਲਾ ਹੈ, ਪਰ ਇਹ ਜਿਹੜੀ ਹੈ ਬੜੀ ਹੀ ਕਹਿ ਸਕਦੇ ਹਾਂ ਭਿਆਨਕ ਵੀ ਕਹਿ ਲਓ ਤੇ ਉਮਰ ਦੇ ਤਕਾਜ਼ੇ ਦੇ ਨਾਲ ਜਿਹੜੀ ਹੈ ਇਹ ਬਿਮਾਰੀ ਆ ਜਾਂਦੀ ਹੈ। ਖਾਸ ਕਰ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਖੋਜਾਂ ਹੋਈਆਂ ਨੇ, ਪਹਿਲੇ ਸਮਿਆਂ ਦੇ ਵਿੱਚ ਜਿਵੇਂ ਕਿ ਆਪਣੇ ਇਨਸਾਨ ਦੇ ਕੰਨ ਦਾ ਰੂਪ ਹੈ ਇੱਦਾਂ ਦੀ ਇੱਕ ਮਸ਼ਰੂਮ ਇੱਥੇ ਹੁੰਦੀ ਹੈ, ਉਹ ਵੈਸੇ ਹੁੰਦੀ ਪੋਇਜ਼ਨ ਹੈ। ਬਹੁਤ ਜਿਹੜੇ ਮਾਹਰ ਲੋਕ ਨੇ ਜਾਂ ਇਸ ਖਿੱਤੇ ਦੇ ਲੋਕ ਨੇ ਉਹਨਾਂ ਨੂੰ ਪਤਾ ਉਹਨੂੰ ਕਿੱਦਾਂ ਪ੍ਰੋਸੈਸ ਕਰਨਾ ਹੈ, ਦੋ ਤਿੰਨ ਵਾਰੀ ਉਹਨੂੰ ਚੰਗੀ ਤਰ੍ਹਾਂ ਧੋਣਾ ਹੈ, ਫਿਰ ਉਹਨੂੰ ਉਬਾਲਣਾ ਹੈ, ਫਿਰ ਉਹਨੂੰ ਫਿਰ ਜਾ ਕੇ ਉਹਨੂੰ ਜਿਹੜਾ ਪ੍ਰੋਸੈਸ ਕੀਤਾ ਜਾਂਦਾ ਖਾਣ ਦੇ ਲਈ। ਤੇ ਪਿਛਲੇ ਸਮਿਆਂ ਦੇ ਵਿੱਚ ਸਟੱਡੀ ਆਈ ਕਿ ਅਲਜ਼ਾਈਮਰ ਜਿਹੜਾ ਉਹਨਾਂ ਦੇ ਲਈ ਜਿਹੜਾ ਇਹ ਮਸ਼ਰੂਮ ਹੈਗੀ ਉਹਨੂੰ ਕੋਰਵਾ ਸੈਨੀ ਕਹਿੰਦੇ, ਇੱਥੇ ਸਾਡੇ ਮਸ਼ਰੂਮ ਕੰਨ ਦੇ ਰੂਪ ਵਰਗੀ ਹੁੰਦੀ ਹੈ ਤੇ ਉਹਨੂੰ ਖਾਣਾ ਚੰਗਾ ਨਹੀਂ ਹੈ, ਉਹ ਜਿਹੜੀ ਹੈ ਬੈਨ ਕੀਤੀ ਇਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਨੂੰ ਪਤਾ ਇਹਦੇ ਬਾਰੇ ਜਾਂ ਜ਼ਿਆਦਾਤਰ ਉਹਨੂੰ ਟ੍ਰੀਟਮੈਂਟ ਕਰਕੇ ਆਪ ਖਾਂਦੇ ਨੇ ਤਾਂ ਉਹਨਾਂ ਨੂੰ ਇਹਨਾਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨ ਦੀ ਗੱਲ ਕਹੀ ਹੈ ਫਿਨਲੈਂਡ ਦੇ ਵਿੱਚ, ਕਿਉਂਕਿ ਅਲਜ਼ਾਈਮਰ ਜਿਹੜਾ ਉਹਦੇ ਨਾਲ ਹੋਰ ਵਾਧਾ ਹੁੰਦਾ ਹੈ, ਰੁਕਦਾ ਨਹੀਂ ਹੈ। ਅਲਜ਼ਾਈਮਰ ਰੋਗ ਦੀ ਗੱਲ ਕਰੀਏ ਤੇ 1906 ਦੇ ਵਿੱਚ ਇਸ ਬਿਮਾਰੀ ਦਾ ਪਤਾ ਲੱਗਦਾ ਹੈ, ਪਹਿਲੀ ਵਾਰ ਜਰਮਨੀ ਦੇ ਨਿਊਰੋਲੋਜਿਸਟ ਜਿਹੜੇ ਨੇ ਐਲੀਓਇਸ ਅਲਜ਼ਾਈਮਰ ਨੇ ਜਿਹੜਾ ਸੀ ਇਹਦੇ ਬਾਰੇ ਪਤਾ ਲਾਇਆ ਸੀ, ਇਸ ਦੇ ਨਾਂ ਦੇ ਉੱਤੇ ਹੀ ਬਿਮਾਰੀ ਦਾ ਨਾਂ ਪੈ ਗਿਆ। ਇਹ ਜ਼ਿਆਦਾ ਜਿਹੜਾ ਬਜ਼ੁਰਗਾਂ ਦੇ ਵਿੱਚ ਭੁੱਲਣ ਦੀ ਬਿਮਾਰੀ ਡਿਮੈਂਸ਼ੀਆ ਕਹਿ ਲਓ ਜਾਂ ਜੋ ਦਿਮਾਗ ਦੇ ਨਾਲ ਜੁੜੀਆਂ ਹੁੰਦੀਆਂ ਨੇ, ਇਸਦਾ ਰੋਗੀ ਹਰ ਚੀਜ਼ ਭੁੱਲਣ ਲੱਗ ਪੈਂਦਾ ਹੈ, ਆਪਣਾ ਨਾਂ, ਘਰ, ਜ਼ਿੰਦਗੀ ਦੇ ਬਾਰੇ ਜੋ ਕੁਝ ਵੀ ਉਹਨੇ ਬਤਾਈ ਹੈ ਉਹਦੀਆਂ ਘਟਨਾਵਾਂ ਤੇ ਜੇਕਰ ਘਰੋਂ ਦੂਰ ਕਿਤੇ ਚਲਿਆ ਜਾਵੇ ਤਾਂ ਸਦਾ ਦੇ ਲਈ ਗੁੰਮ ਵੀ ਹੋ ਸਕਦਾ ਹੈ। ਬਿਮਾਰੀ ਹੋਣ ਦੇ ਉੱਤੇ 9 ਸਾਲ ਦੇ ਅੰਦਰ ਅੰਦਰ ਮੌਤ ਹੋ ਸਕਦੀ ਹੈ। ਸੰਸਾਰ ਦੇ ਵਿੱਚ 70% ਕੇਸਾਂ ਚ ਬਜ਼ੁਰਗ ਅਲਜ਼ਾਈਮਰ ਦਾ ਜਿਹੜਾ ਸ਼ਿਕਾਰ ਹੁੰਦੇ ਹੈ ਤੇ 2015 ਦੇ ਵਿੱਚ ਭਾਰਤ ਦੇ ਵਿੱਚ ਇਕੱਲੇ 40 ਲੱਖ ਤੇ ਦੁਨੀਆਂ ਦੇ ਵਿੱਚ 4.6 ਕਰੋੜ ਮਰੀਜ਼ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਸੀ। ਦਿਮਾਗ ਦੀ ਯਾਦਦਾਸ਼ਤ ਦੇ ਨਾਲ ਜੁੜੀਆਂ ਜਿਹੜੀਆਂ ਨੇ ਤੰਤਰਕਾਵਾਂ ਕੰਮ ਕਰਨੋਂ ਜਿਹੜੀਆਂ ਹੌਲੀ ਹੌਲੀ ਹਟ ਜਾਂਦੀਆਂ ਨੇ ਤੇ ਜ਼ਿਆਦਾਤਰ ਇਹ ਜਿਹੜਾ ਪਿਤਾ ਪੁਰਖੀ ਜਾਣੀ ਕਿ ਸਾਡੇ ਡੀ ਐਨ ਏ ਦੇ ਨਾਲ ਵੀ ਜਿਹੜਾ ਸੰਬੰਧਿਤ ਹੁੰਦੀ ਹੈ ਕਿ ਤੁਹਾਡੇ ਬਜ਼ੁਰਗ ਕਿਹੋ ਜਿਹੇ ਸਨ, ਉਹਨਾਂ ਦੇ ਨਾਲ ਜਮਾਂਦਰੂ ਰੋਗ ਵੀ ਹੋ ਸਕਦੇ ਨੇ। ਤੇ ਤਾਜ਼ਾ ਘਟਨਾਵਾਂ ਭੁੱਲਣਾ, ਜਿਵੇਂ ਕਿ ਹੁਣੇ ਵਾਪਰਿਆ ਕੁਝ ਨਾ ਕੁਝ ਤੇ ਸਾਨੂੰ ਨਾਲ ਦੀ ਨਾਲ ਉਹ ਭੁੱਲ ਗਿਆ, ਉਹਨੂੰ ਅਸੀਂ ਰਿਕਾਰਡ ਦੇ ਉੱਤੇ ਹੀ ਨਹੀਂ ਲੈ ਸਕੇ, ਸਾਡੇ ਬ੍ਰੇਨ ਨੇ ਉਹਨੂੰ ਨੋਟਿਸ ਨਹੀਂ ਕੀਤਾ, ਇਹਦੇ ਲੱਛਣ ਨੇ। ਤੇ ਬੋਲਣ ਦੇ ਵਿੱਚ ਸਮੱਸਿਆ ਆਉਣੀ, ਸੁਭਾਅ ਦੇ ਵਿੱਚ ਤਬਦੀਲੀ ਆਉਣੀ, ਜੀਵਨ ਦੀ ਪ੍ਰੇਰਣਾ ਸ਼ਕਤੀ ਦੇ ਵਿੱਚ ਕਮੀ ਤੇ ਆਪਣੀ ਦੇਖਭਾਲ ਕਰਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸਦਾ ਕੋਈ ਇਲਾਜ ਨਹੀਂ ਅਜੇ ਤੱਕ। ਅਜਿਹੇ ਮਰੀਜ਼ਾਂ ਨੂੰ ਦੇਖਭਾਲ ਹੀ ਲੰਮਾ ਜਿਹੜਾ ਜੀਵਨ ਦੇ ਸਕਦੀ ਹੈ ਤੇ ਦਿਨ ਕਿਸੇ ਦੇ ਉੱਤੇ ਵੀ ਨਾ ਆ ਸਕੇ। ਇਸ ਦੇ ਲਈ ਭਾਈ ਆਪਣਾ ਆਪਣਾ ਤੇ ਪਰਿਵਾਰਾਂ ਦਾ ਧਿਆਨ ਰੱਖੋ। ਇੱਕ ਗੱਲ ਛੋਟੀ ਜਿਹੀ ਹੋਰ ਕਰਦੇ ਹਾਂ, ਖਾਣ ਪੀਣ ਦੇ ਉੱਤੇ ਮਸ਼ਰੂਮ ਤੋਂ ਗੱਲ ਚੇਤੇ ਆ ਗਈ ਹੈ। ਭੋਜਨ ਲੱਭਣ ਦਾ ਵਿਲੱਖਣ ਤਰੀਕਾ ਜਿਹੜਾ ਹੈ, ਅੰਬਰੇਲਾ ਬਰਡ, ਇੱਕ ਪੰਛੀ ਦਾ ਜ਼ਿਕਰ ਕਰਦੇ ਹਾਂ। ਅੰਬਰੇਲਾ ਬਰਡ ਜਿਹੜਾ ਉਹ ਵਜੋਂ ਜਾਣਿਆ ਜਾਂਦਾ ਹੈ, ਭੋਜਨ ਲੱਭਣ ਦਾ ਜਿਹੜਾ ਵਿਲੱਖਣ ਉਹਦਾ ਤਰੀਕਾ ਹੈ, ਕਾਲੇ ਬਗਲੇ ਦਾ ਜਿਹੜਾ ਇੱਕ ਭੋਜਨ ਵਾਂਗੂ ਹੁੰਦਾ ਹੈ, ਪ੍ਰਾਪਤ ਕਰਨ ਦਾ ਤਰੀਕਾ ਬਹੁਤ ਹੀ ਉਹਦਾ ਵਿਲੱਖਣ ਹੈ। ਕਾਲਾ ਬਗਲਾ ਜਿੱਦਾਂ ਉਹਦੇ ਰੂਪ ਦੇ ਉਹਦੇ ਵਰਗਾ ਹੀ ਹੁੰਦਾ ਹੈ। ਇਹ ਛੱਪੜ ਦੇ ਹੇਠਲੇ ਪਾਣੀ ਦੇ ਵਿੱਚ ਬੈਠ ਕੇ ਆਪਣੇ ਖੰਭਾਂ ਦੇ ਨਾਲ ਛਤਰੀ ਬਣਾ ਲੈਂਦਾ ਹੈ ਤੇ ਇਸ ਦੇ 2 ਫਾਇਦੇ ਨੇ। ਬਗਲੇ ਦੀ ਮੂਰਤ ਪਾਣੀ ਦੇ ਵਿੱਚ ਨਹੀਂ ਦਿਸਦੀ ਹੈ ਤੇ ਖੰਭਾਂ ਦੀ ਜਿਹੜੀ ਹੈ ਛਤਰ ਛਾਇਆ ਹੇਠ ਸੂਰਜ ਦੀ ਤਪਸ਼ ਤੋਂ ਜਿਹੜਾ ਉਹ ਪ੍ਰਭਾਵਿਤ ਜਿਹੜਾ ਨਹੀਂ ਹੁੰਦਾ ਹੈ ਤੇ ਘੱਟ ਉਹਦੇ ਉੱਤੇ ਅਸਰ ਹੁੰਦਾ ਹੈ ਕਿਰਨਾਂ ਦਾ। ਮੱਛੀਆਂ ਜਿਹੜੀਆਂ ਨੇ ਛਾਂ ਦੇ ਵਿੱਚ ਕਰਕੇ ਜਿਹੜੀਆਂ ਨੇ, ਕਿਉਂਕਿ ਪਾਣੀ ਗਰਮ ਹੋ ਜਾਂਦਾ ਹੀਟ ਦੇ ਨਾਲ ਤੇ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਜਿੱਥੇ ਠੰਡਾ ਪਾਣੀ ਹੈ ਉੱਧਰ ਨੂੰ ਜਾਈਏ ਤੇ ਉਹ ਛਾਂ ਦੇਖਦੀਆਂ ਨੇ ਤੇ ਇਸ ਦੇ ਵਿੱਚ ਫਿਰ ਉਹ ਦਬੋਚੀਆਂ ਜਾਂਦੀਆਂ ਨੇ ਜਿਹੜੀਆਂ ਨੇ ਤੇ ਛਤਰੀ ਹੇਠ ਜਿਹੜਾ ਇਕੱਠੀਆਂ ਹੋਣ ਲੱਗ ਪੈਂਦੀਆਂ ਨੇ ਬਗਲਾ ਜਦੋਂ ਬਣਾਉਂਦਾ ਆਪਣੀ ਛਤਰੀ ਬਣਾਉਂਦਾ ਹੈ ਤੇ ਅਗਲੇ ਦਾ ਪ੍ਰਤੀਬਿੰਬ ਜਿਹੜਾ ਪਾਣੀ ਦੇ ਵਿੱਚ ਨਹੀਂ ਦਿਸਦਾ ਹੈ ਉਹਦਾ ਆਪਣਾ ਕਿ ਜਿਹੜਾ ਪਰਛਾਵਾਂ ਕਹਿ ਲਓ ਨਹੀਂ ਦਿਖਦਾ ਉਹਦਾ ਕਿ ਉਹ ਉੱਤੇ ਬੈਠਾ ਹੋਇਆ, ਜਿਸ ਕਰਕੇ ਉਹ ਬਿਨਾਂ ਸ਼ੱਕ ਉੱਥੇ ਹੀ ਜਿਹੜਾ ਰਹਿੰਦੀਆਂ ਨੇ ਤੇ ਹੁਣ ਜਿਹੜਾ ਇਹ ਬਗਲਾ ਹੈ ਖੰਭਾਂ ਹੇਠ ਇਕੱਠੀਆਂ ਹੋਈਆਂ ਇਹਨਾਂ ਮੱਛੀਆਂ ਦੇ ਲਈ ਆਸਾਨੀ ਦੇ ਨਾਲ ਭੋਜਨ ਬਣਾ ਲੈਂਦਾ ਉਹਨਾਂ ਨੂੰ ਤੇ ਕਾਲਾ ਬਗਲਾ ਆਮ ਤੌਰ ਦੇ ਉੱਤੇ ਪੂਰੇ ਅਫਰੀਕੀ ਨਿਵਾਸ ਸਥਾਨਾਂ ਦੇ ਵਿੱਚ ਤਾਜ਼ੇ ਪਾਣੀ ਦੇ ਨੇੜੇ ਜਿਹੜਾ ਇਹ ਦੇਖਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਨਾਲ ਚਲਾਉਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤ ਜੁੜੇ ਹੋਏ ਨੇ, ਹਰਵਿੰਦਰ ਜੋਲ ਭੈਣ ਜੀ, ਦਵਿੰਦਰ ਭਾਰਤ ਜੀ, ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ। ਤੇ ਲੋ ਫਿਰ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀਆਂ ਤਾਜ਼ੀਆਂ ਤਰ੍ਹਾਂ ਰਤਵੇ ਤੋਂ ਲਾਹੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਜਾਵਾਂਗੇ ਤੇ ਗੱਲਾਂ ਬਾਤਾਂ ਵੀ ਨਾਲ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਕੀ ਕੁਝ ਜਿਹੜਾ ਵਾਪਰਿਆ ਤੇ ਕੀ ਕੁਝ ਜਿਹੜਾ ਉੱਥੇ ਹੋ ਰਿਹਾ। ਸਟੂਡੀਓ ਦਾ ਨੰਬਰ ਦੋਸਤੋ +358 44 976 1962 ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖ਼ਬਰਾਂ ਦੇ ਨਾਲ ਸੰਖੇਪ ਦੇ ਵਿੱਚ। ਪਹਿਲਾਂ ਸਭ ਤੋਂ ਪਹਿਲਾਂ ਲੈਂਦੇ ਹਾਂ ਗੱਲਾਂ ਬਾਤਾਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਮੋੜ ਆ ਰਿਹਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਅੱਜ, ਬਲਤੇਜ ਪੰਨੂ ਹੋਣਾ ਦੇ ਅਕਾਲੀ ਦਲ ਉੱਤੇ ਜਿਹੜੇ ਤਿੱਖੇ ਨਿਸ਼ਾਨੇ ਤੇ ਐਸ ਜੀ ਪੀ ਸੀ ਦਾ ਘਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਤਾਜ਼ਾ ਫੈਸਲੇ ਜੋ ਆਏ ਨੇ ਤੇ ਅਮਰਜੀਤ ਸਿੰਘ ਚਾਵਲਾ ਨਾਲ ਜਿਹੜਾ ਸੰਬੰਧਿਤ ਵਿਵਾਦ ਹੈ ਉਹ ਵੱਧਦਾ ਜਾ ਰਿਹਾ ਨਾ ਕਿ ਘਟਦਾ। ਤੇ ਨਸ਼ਾ ਮੁਕਤ ਪੰਜਾਬ ਯਾਤਰਾ ਬੀਜੇਪੀ ਜਿਹੜੀ ਹੈ ਪੂਰੀ ਜਿਹੜੀ ਹੈ ਥਾਪੀਆਂ ਮਾਰ ਰਹੀ ਹੈ ਪੱਟਾਂ ਦੇ ਉੱਤੇ ਤੇ ਇਹਨਾਂ ਸਾਰੇ ਮੁੱਦਿਆਂ ਦੇ ਵਿਚਕਾਰ ਪੰਜਾਬ ਦੀ ਸਿਆਸਤ ਤੇ ਪੰਥਕ ਮਾਮਲਿਆਂ ਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ, ਨਾਲ ਹੀ ਜਮੁਨਾ ਦੇ ਪਾਣੀਆਂ ਤੇ ਨੂੰ ਲੈ ਕੇ ਤੇ ਹੋਰ ਬਹੁਤ ਸਾਰੇ ਜਿਹੜੇ ਨੇ ਕਿਸ਼ਾਊ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਦੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਹੋ ਗਈ ਹੈ। DIG ਭੁੱਲਰ ਮਾਮਲੇ ਦੇ ਵਿੱਚ ਪਿਛਲੇ ਸਮਿਆਂ ਤੋਂ ਵਿਵਾਦ ਚੱਲ ਰਿਹਾ, CBI ਦੀ ਅਗਲੀ ਕਾਰਵਾਈ ਤੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਤੇ ਚਰਚਾਵਾਂ ਜਿਹੜੀਆਂ ਨੇ ਕੇਂਦਰ ਦੇ ਵਿੱਚ ਜਾ ਰਹੀਆਂ ਨੇ। ਦੂਜੇ ਪਾਸੇ ਦੁਨੀਆਂ ਦੇ ਮੰਚ ਦੇ ਉੱਤੇ ਵੱਡੇ ਸਵਾਲ ਖੜੇ ਨੇ। ਰੂਸ ਦੀ ਸੰਸਦੀ ਚੋਣ ਜਿਸ ਦੇ ਵਿੱਚ ਆਪਣੇ ਆਪ ਨੂੰ ਬਹੁਮਤ ਦੇ ਕੇ ਪੁਤਿਨ ਫਿਰ ਜਿੱਤ ਗਿਆ ਤੇ ਮੈਕਰੋਨ ਕਾਰਨੀ ਮੁਲਾਕਾਤ ਹੋਈ ਹੈ ਜਿਹੜੀ ਉਹਦੇ ਉੱਤੇ ਟਰੰਪ ਜਿਹੜਾ ਬੁਖਲਾ ਰਿਹਾ। ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਵੱਧਦੇ ਸੰਬੰਧ ਜਿਹੜੇ ਨੇ ਬਹੁਤ ਸਾਰੇ ਮੁਲਕਾਂ ਨੂੰ ਰਾਸ ਨਹੀਂ ਆ ਰਹੇ ਤੇ ਆਸਟ੍ਰੇਲੀਆ ਦੀ UN ਸਿਕਿਉਰਿਟੀ ਕੌਂਸਲ ਜਿਹੜੀ ਹੈ ਉਹਦੇ ਲਈ ਮੁਹਿੰਮ, ਕੈਨੇਡਾ ਦੇ ਗੁਰਦੁਆਰਿਆਂ ਦੇ ਨਾਲ ਜੁੜਿਆ ਕਰੋੜਾਂ ਡਾਲਰ ਦਾ ਕਾਨੂੰਨੀ ਵਿਵਾਦ ਤੇ ਸਭ ਤੋਂ ਵੱਡਾ ਸਵਾਲ ਕਿ ਆਰਟੀਫਿਸ਼ਲ ਇੰਟੈਲੀਜੈਂਸੀ ਜਿੱਥੇ ਅੱਜ ਆਪਾਂ ਖੜੇ ਹਾਂ ਸਿਰਫ ਤਕਨਾਲੋਜੀ ਦੀ ਕ੍ਰਾਂਤੀ ਹੈ ਜਾਂ ਫਿਰ ਮਨੁੱਖਤਾ ਦੇ ਲਈ ਇੱਕ ਵੱਡੀ ਚੁਣੌਤੀ ਵੀ ਬਣ ਰਹੀ ਹੈ ਕਿਉਂਕਿ ਪੱਛਮੀ ਮੁਲਕਾਂ ਦੇ ਵਿੱਚ ਇਹਦੇ ਉੱਤੇ ਕਾਫੀ ਆਰਟੀਕਲ ਵੀਕਐਂਡ ਦੇ ਵਿੱਚ ਆਏ ਨੇ ਤੇ ਕਾਫੀ ਜਿਹੜਾ ਆਮ ਲੋਕਾਂ ਤੋਂ ਲੈ ਕੇ ਸੰਸਦਾਂ ਤੱਕ ਇਹ ਜਿਹੜਾ ਵਿਸ਼ਾ ਬਣਿਆ ਹੋਇਆ ਹੈ ਆਪਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਆਪਣੇ ਨਾਲ ਦੋਸਤ ਜੁੜ ਰਹੇ ਨੇ ਪਰ ਮੈਂ ਉਹਨਾਂ ਦੀ ਕੋਸ਼ਿਸ਼ ਕਰਦਾ ਮੈਂ ਬਾਅਦ ਦੇ ਵਿੱਚ ਕਾਲ ਲਵਾਂਗਾ ਜੀ, ਮਾਫ਼ੀ ਚਾਹੁੰਦਾ ਮੈਂ ਪਹਿਲਾਂ ਖ਼ਬਰਾਂ ਸਾਂਝੀਆਂ ਕਰ ਲਵਾਂ ਬਾਈ ਜੀ। ਆਪਣੇ ਸੁਖਵਿੰਦਰ ਸਿੰਘ ਸਰਪੰਚ ਜੀ ਜੁੜ ਰਹੇ ਨੇ, ਉਹਨਾਂ ਦੀ ਗੱਲ ਮੈਂ ਸੁਣਾਂਗਾ ਅੱਗੇ ਜਾ ਕੇ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਬਾਤ ਪਾਉਂਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਈ ਅਮਰਜੀਤ ਸਿੰਘ ਚਾਵਲਾ ਦੇ ਮੁੱਦੇ ਦੇ ਉੱਤੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸਦੇ ਵਿੱਚ ਉਨ੍ਹਾਂ ਨੇ ਆਪਣੀ ਕਿਰਦਾਰ ਕੁਸ਼ੀ ਕਰਨ ਦੇ ਦੋਸ਼ ਜਿਹੜੇ ਲਾਏ ਨੇ। ਦੂਸਰੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਚਰਚਾ ਹੋਣ ਲੱਗ ਪਈ ਹੈ ਤੇ ਬੀਤੇ ਦਿਨੀ ਜਿਹੜਾ 20 ਸਤੰਬਰ ਕੱਲ੍ਹ ਦੇ ਦਿਹਾੜੇ ਚ ਬੀਤੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਦੌਰਾਨ ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਨੂੰ ਪੰਥ ਦੇ ਵਿਚ ਉਛੇਕਣ ਯਾਨੀ ਕਿ ਤਲਬ ਕੀਤਾ ਹੈ, ਕਾਰਵਾਈ ਹੋਈ ਹੈ ਤੇ ਉਹਦੇ ਮੁੱਦੇ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿਚ ਭਾਰੀ ਗਰਮੀ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਚੱਲ ਰਹੀ ਹੈ ਜਿਸਦੇ ਵਿਚ ਪੰਜਾਬ ਭਾਜਪਾ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਇਸ ਦੇ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਸਟੇਜਾਂ ਤੋਂ ਦੂਰੀ ਤੇ ਸਿਆਸੀ ਗਲਿਆਰਿਆਂ ਦੇ ਵਿਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਕਰਤਾਰਪੁਰ ਲਾਂਘਾ ਜਿਹੜਾ ਅਰਦਾਸ ਕੀਤੀ ਹੈ ਉੱਥੇ ਖੜ ਕੇ ਭਾਰਤ ਤੇ ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਦੇ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਦੁਬਾਰਾ ਖੁੱਲ੍ਹਣ ਦੇ ਉਪਰੰਤ ਪੂਰੇ ਤੌਰ ਤੇ ਸਹੂਲਤਾਂ ਵਧਾਉਣ ਦੇ ਲਈ ਜ਼ੀਰੋ ਲਾਈਨ ਦੇ ਉੱਤੇ ਵਿਸ਼ੇਸ਼ ਜਿਹੜੀ ਹੈ ਅਰਦਾਸ ਕੀਤੀ ਗਈ ਹੈ ਤੇ ਸ਼ੁਰੂਆਤ ਕਰਦੇ ਹਾਂ ਨਸ਼ਿਆਂ ਦੇ ਨਾਲ। ਸਾਡੀ ਨਸ਼ਿਆਂ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ। ਸੀਐਮ ਸੈਣੀ ਸਾਹਿਬ ਹਰਿਆਣੇ ਤੋਂ ਇਹ ਗੱਲ ਕਹਿੰਦੇ ਨੇ। ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਸੈਣੀ ਹੋਣਾ ਕਿਹਾ ਕਿ ਪੰਜਾਬ ਦੀ ਪਛਾਣ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਜਿਹੜਾ ਸੰਦੇਸ਼ ਦੇ ਨਾਲ ਹੈ। ਉਹਨਾਂ ਨੇ ਪੰਜਾਬ ਦੇ ਵਿੱਚ ਵੱਧਦੀ ਹੋਈ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਸੂਬਾ ਸਰਕਾਰ ਦੇ ਉੱਤੇ ਵੀ ਸਵਾਲ ਚੁੱਕੇ ਹੈ ਤੇ ਉਹਨਾਂ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ 4 ਸਾਲਾਂ ਬਾਅਦ ਵੀ ਨਸ਼ਾ ਪਿੰਡ ਪਿੰਡ ਤੱਕ ਜਿਹੜਾ ਕਿਵੇਂ ਪਹੁੰਚ ਰਿਹਾ। ਸੈਣੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ ਨਾਰੇ ਨਹੀਂ ਸਗੋਂ ਨਸ਼ੇ ਤੋਂ ਜਿਹੜਾ ਮੁਕਤੀ, ਇਲਾਜ ਤੇ ਬੇਰੋਜ਼ਗਾਰੀ ਦੀ ਰੋਜ਼ਗਾਰ ਦੀ ਜਿਹੜੀ ਹੈ ਜ਼ਰੂਰਤ ਹੈ, ਨਾ ਕਿ ਬੇਰੋਜ਼ਗਾਰ ਦੀ। ਸੈਣੀ ਉਹਨਾਂ ਦਾ ਕਹਿਣਾ ਕਿ ਅੱਜ ਨਸ਼ਾ ਪੰਜਾਬ ਦੇ ਲਈ ਇੱਕ ਚੈਲੰਜ ਹੈ ਤੇ ਹੁਣ ਫੈਸਲਾ ਲੈਣ ਦੀ ਲੋੜ ਹੈ ਤੇ ਸੂਬੇ ਦੇ ਵਿੱਚ ਨਸ਼ੇ ਨੂੰ ਰੋਕਣ ਵਾਲਿਆਂ ਦੇ ਨਾਲ ਵੀ ਸਖ਼ਤੀ ਦੇ ਨਾਲ ਪੇਸ਼ ਆਇਆ ਜਾਂਦਾ ਹੈ। ਨਸ਼ਿਆਂ ਦੀ ਤਸਕਰੀ ਤੇ ਡਰੱਗ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਾਲ 2025 ਚ ਦੇਸ਼ ਭਰ ਦੇ ਵਿੱਚ ਡਰੋਨਾਂ ਦੇ ਰਾਹੀਂ ਨਸ਼ਾ ਤਸਕਰੀ ਦੀਆਂ ਦਰਜ ਕੀਤੀਆਂ ਜਿਹੜੀਆਂ ਨੇ 305 ਘਟਨਾਵਾਂ ਚੋਂ 298 ਪੰਜਾਬ ਸਰਹੱਦ ਦੇ ਨਾਲ ਸੰਬੰਧਿਤ ਸਨ। NCRB ਦੇ ਜਿਹੜੇ ਨੇ 2024 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਡਰੱਗ ਓਵਰਡੋਜ਼ ਦੇ ਨਾਲ 106 ਮੌਤਾਂ ਦਰਜ ਹੋਈਆਂ ਤੇ ਸਾਡੀ ਨਸ਼ੇ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ ਸਗੋਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਉੱਤੇ ਨਸ਼ਾ ਪੀੜਤਾਂ ਨੂੰ ਇਲਾਜ, ਪਰਿਵਾਰਾਂ ਨੂੰ ਸਹਿਯੋਗ ਅਤੇ ਤਸਕਰਾਂ ਦੇ ਖਿਲਾਫ਼ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਏਗੀ। ਤੇ ਨਾਲ ਹੀ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਹੋਰ ਵੀ ਉੱਠ ਰਹੇ ਨੇ, ਪਿਛਲੇ ਦਿਨਾਂ ਦੇ ਵਿੱਚ ਇਸੇ ਰੋਸ ਪ੍ਰਦਰਸ਼ਨ ਹੋਏ ਮੋਹਨਜੀਤ ਸਿੰਘ ਕੇਸ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਵੱਲੋਂ ਹਾਈਕੋਰਟ ਦੇ ਵਿੱਚ ਹਲਫ਼ਨਾਮਾ ਪੇਸ਼ ਕੀਤਾ ਗਿਆ ਤੇ ਉਹਦੇ ਵਿੱਚ ਪੰਜਾਬ ਪੁਲਿਸ ਨੇ ਅੱਜ ਮੋਹਨਜੀਤ ਸਿੰਘ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਹਲਫ਼ਨਾਮਾ ਪੇਸ਼ ਕੀਤਾ ਹੈ ਤੇ ਪੰਜਾਬ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਸੰਗਰੂਰ ਦੇ ਮੋਹਨਜੀਤ ਸਿੰਘ ਨੂੰ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਣ ਤੇ ਉਸਦੇ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਨੇ ਕਮੇਟੀ ਦਾ ਗਠਨ ਕੀਤਾ ਤੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਉਹਨਾਂ ਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ CBI ਜਾਂਚ ਦੀ ਜਿਹੜੀ ਮੰਗ ਕੀਤੀ ਹੈ। ਮੋਹਨਜੀਤ ਦੇ ਆਪ ਜਾਂ ਕਿਸੇ ਜਾਣਕਾਰ ਤੋਂ ਸੱਟਾ ਮਰਵਾਉਣ ਜਿਹੜਾ ਤੋਂ ਨਹੀਂ ਕੀਤਾ ਜਾ ਸਕਦਾ ਇਨਕਾਰ ਪੰਜਾਬ ਪੁਲਿਸ ਨੇ ਇਹ ਗੱਲ ਕਹੀ ਹੈ। ਪੰਜਾਬ ਦੇ DGP ਗੌਰਵ ਯਾਦਵ ਦੇ ਵੱਲੋਂ ਹਾਈਕੋਰਟ ਦੇ ਵਿਚ ਦਾਇਰ ਹਲਫ਼ਨਾਮੇ ਚ ਕਿਹਾ ਗਿਆ ਕਿ ਮੈਡੀਕਲ ਰਾਏ ਮੁਤਾਬਕ ਮੋਹਨਜੀਤ ਸਿੰਘ ਦੇ ਵੱਲੋਂ ਖੁਦ ਨੂੰ ਸੱਟਾ ਮਾਰਨ ਜਾਂ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਵੱਲੋਂ ਸੱਟਾ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਪੁਲਿਸ ਨੇ ਦਸਿਆ ਕਿ ਇਸ ਘਟਨਾ ਦੇ ਨਾਲ ਸੰਬੰਧਤ 4 ਪੁਲਿਸ ਮੁਲਾਜ਼ਮਾਂ ਦਾ ਉਸੇ ਸਮੇਂ ਤਬਾਦਲਾ ਕਰ ਦਿੱਤਾ ਗਿਆ। ਇਹ ਮਾਮਲਾ ਜਸਟਿਸ ਵਿਕਰਮ ਅਗਰਵਾਲ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਰੱਖਿਆ। ਇਸ ਤੋਂ ਪਹਿਲਾਂ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਪਟੀਸ਼ਨ ਦੇ ਵਿਚ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਨੇ 2 ਸਤੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਦੇ ਵਿਚ ਮੁੱਖ ਮੰਤਰੀ ਦੇ ਦੌਰੇ ਦੇ ਦੌਰਾਨ ਕਾਲਾ ਝੰਡਾ ਦਿਖਾਇਆ। ਪਟੀਸ਼ਨ ਕਰਤਾ ਦੇ ਵਕੀਲ ਨੇ ਦੋਸ਼ ਲਾਇਆ ਸੀ ਕਿ ਇਸ ਤੋਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਦੀ ਇਕ ਟੀਮ ਉਸ ਛੱਤ ਦੇ ਉਤੇ ਗਈ ਹੈ ਜਿੱਥੋਂ ਮੋਹਨਜੀਤ ਸਿੰਘ ਨੇ ਕਾਲਾ ਝੰਡਾ ਦਿਖਾਇਆ ਤੇ ਉਸ ਨੂੰ ਕੁੱਟਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਹਾਈਕੋਰਟ ਦੇ ਵਿਚ ਦਾਇਰ ਜਵਾਬ 10 ਸਤੰਬਰ ਦੇ ਅਦਾਲਤੀ ਹੁਕਮ ਦੀ ਪਾਲਣਾ ਦੇ ਵਿਚ ਪੇਸ਼ ਕੀਤਾ ਗਿਆ। ਹਾਈਕੋਰਟ ਨੇ ਸੂਬਾ ਸਰਕਾਰ ਨੂੰ ਕਥਿਤ ਘਟਨਾ ਤੋਂ ਬਾਅਦ ਤੇ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਦੇ ਬਾਰੇ ਵਿਸਤਾਰਤ ਰਿਪੋਰਟ ਪੇਸ਼ ਕਰਨ ਦੇ ਲਈ ਵੀ ਕਹਿ ਦਿੱਤਾ ਸੀ ਤੇ ਪੁਲਿਸ ਹਲਫ਼ਨਾਮਾ ਜਿਹੜਾ ਇਸ ਦੇ ਮੁਤਾਬਕ ਹਲਫ਼ਨਾਮੇ ਮੁਤਾਬਕ 2 ਸਤੰਬਰ ਨੂੰ ਸੰਗਰੂਰ ਦੇ ਚੀਮਾ ਥਾਣੇ ਦੇ ਅਧੀਨ ਪੈਂਦੇ ਪਿੰਡ ਸ਼ੇਰੋਂ ਦੇ ਵਿਚ ਮੁੱਖ ਮੰਤਰੀ ਦਾ ਲੋਕ ਮੇਲਣੀ ਪ੍ਰੋਗਰਾਮ ਰੱਖਿਆ ਸੀ ਜਿਸ ਦੇ ਵਿਚ ਇਹ ਸਾਰਾ ਕੁਝ ਵਾਪਰਿਆ ਪਰ DGP ਹੁਣੀ ਹੁਣ ਬਿਆਨ ਜਿਹੜੇ ਨੇ ਹੋਰ ਹੀ ਦੇ ਰਹੇ ਨੇ। ਇਸੇ ਤਰ੍ਹਾਂ ਸੰਗਰੂਰ ਦੇ ਵਿਚ ਘਟਨਾ ਵਾਪਰੀ ਹੈ। ਕਾਂਗਰਸ ਨੇ ਵੀ ਅੱਜ ਆਮ ਆਦਮੀ ਪਾਰਟੀ ਨੂੰ ਘੇਰਿਆ। ਕੱਲ ਦੀ ਵਾਪਰੀ ਘਟਨਾ ਪਰ ਵੀਡੀਓ ਵਾਇਰਲ ਹੋਈ ਹੈ। ਸੰਗਰੂਰ ਦੇ ਵਿਚ ਨਸ਼ਾ ਤਸਕਰੀ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ ਅਤੇ ਸਰਪੰਚ ਤੇ ਧਮਕਾਉਣ ਦੇ ਇਲਜ਼ਾਮ ਇਹਦੇ ਉੱਤੇ ਵੀ ਲੱਗੇ ਹੈ। ਜ਼ਿਲ੍ਹਾ ਸੰਗਰੂਰ ਦੇ ਵਿਚ ਨਸ਼ਿਆਂ ਦੇ ਮੁਕੱਦਮੇ ਤੇ ਪ੍ਰਸ਼ਾਸਨਿਕ ਅਣਦੇਖੀ ਤੋਂ ਤੰਗ ਆ ਕੇ ਇਕ ਹੋਰ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ। ਪਿੰਡ ਨਮੋਲ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ ਜੱਗਾ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸੰਗਰੂਰ ਦੇ ਬਾਹਰ ਜ਼ਹਿਰੀਲੀ ਵਸਤੂ ਜਿਹੜੀ ਆ ਨਿਗਲ ਲਈ ਤੇ ਪੀੜਤ ਦਾ ਦੋਸ਼ ਲਾਇਆ ਕਿ ਪਿੰਡ ਦੇ ਵਿਚ ਚਿੱਟੇ ਸਿੰਥੈਟਿਕ ਨਸ਼ੇ ਦੀ ਸਪਲਾਈ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਉਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਐਤਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਜੱਗਾ ਨੂੰ ਜਿਹੜਾ ਸੀਗਾ ਪਹਿਲਾਂ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪਟਿਆਲੇ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ। ਜੱਗਾ ਸਿੰਘ ਨੇ ਇੱਕ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਉਸਨੇ ਆਪਣੇ ਪਿੰਡ ਨਮੋਲ ਦੇ ਵਿਚ ਹੋ ਰਹੀ ਸ਼ਰੇਆਮ ਨਸ਼ਾ ਤਸਕਰੀ ਦੀ ਵੀਡੀਓ ਇੰਟਰਨੈਟ ਦੇ ਉੱਤੇ ਪਾਈ ਸੀ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਉਸਨੂੰ ਡਰਾ ਧਮਕਾ ਕੇ ਵੀਡੀਓ ਡਿਲੀਟ ਕਰਨ ਲਈ ਮਜਬੂਰ ਕਰ ਦਿੱਤਾ ਤੇ ਉਸਨੇ ਦੋਸ਼ ਲਾਇਆ ਕਿ ਉਸਦੇ ਘਰ ਦੇ ਵਿਚ ਲੱਗੇ CCTV ਕੈਮਰਿਆਂ ਵੀ ਜਿਹੜੇ ਉਨ੍ਹਾਂ ਦੀ ਤੋੜ ਭੰਨ ਕੀਤੀ ਗਈ ਤੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਹੋਈ। ਪੁਲਿਸ ਮੁਤਾਬਕ ਜੱਗਾ ਸਿੰਘ ਦੇ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਨਸ਼ੇ ਦੇ ਮਾਮਲੇ ਦੇ ਵਿਚ ਨਸ਼ੇ ਵਿਰੁੱਧ ਆਵਾਜ਼ ਉਠਾਉਣ ਦੀ ਸਜ਼ਾ ਜਿਹੜੀ ਹੈ ਸੰਗਰੂਰ DC ਦਫ਼ਤਰ ਦੇ ਬਾਹਰ ਨੌਜਵਾਨ ਨੇ ਨਿਗਲਿਆ ਜਿਹੜਾ ਜ਼ਹਿਰ ਤੇ ਸਚਿਨ ਪਾਇਲਟ ਨੇ ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ। ਉਨ੍ਹਾਂ ਦਾ ਕਹਿਣਾ ਕਿ ਘਟਨਾ ਤੋਂ ਬਾਅਦ ਕਾਂਗਰਸ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਪਾਇਲਟ ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਤੇ ਦਬਾਅ ਅਤੇ ਉਨ੍ਹਾਂ ਦੇ ਨਾਲ ਕਥਿਤ ਦੁਰਵਿਹਾਰ ਦੀ ਇਹ ਘਟਨਾ ਗੰਭੀਰ ਸਵਾਲ ਖੜੇ ਕਰਦੀ ਹੈ। ਸਚਿਨ ਪਾਇਲਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਇਸ ਦੇ ਬਾਰੇ ਲੰਬੀ ਪੋਸਟ ਜਿਹੜੀ ਪਾਈ ਹੈ। ਦੂਸਰੇ ਪਾਸੇ 6 ਸੂਬਿਆਂ ਦੇ ਜਿਹੜੇ ਨੇ ਆਪਣੇ ਪ੍ਰੋਜੈਕਟ ਦੀ ਗੱਲ ਕਰੀਏ ਤੇ ਉਹਦੇ ਵਿਚ ਕਿਸ਼ਾਊ ਪ੍ਰੋਜੈਕਟ ਦੇ ਵਿਚ ਪੰਜਾਬ ਦਾ ਨਾਮ ਹੀ ਸ਼ਾਮਲ ਨਹੀਂ ਹੈ ਤੇ ਪੰਜਾਬ ਦੇ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ। ਜਮੁਨਾ ਦੇ ਪਾਣੀ ਦੇ ਵਿਚ ਹਿੱਸੇਦਾਰੀ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਨੇ ਕਿਸ਼ਾਊ ਬਹੁ ਮਤਵੀ ਪ੍ਰੋਜੈਕਟ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿਚ ਜਾਣ ਦੀ ਤਿਆਰੀ ਖਿੱਚੀ ਹੈ ਤੇ ਸੁਪਰੀਮ ਕੋਰਟ ਦੇ ਲਈ ਪਟੀਸ਼ਨ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। 15 ਸਤੰਬਰ ਨੂੰ ਨਵੀਂ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ ਨੇ ਕਿਸ਼ਾਊ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੇ ਲਈ ਸਮਝੌਤੇ ਉੱਤੇ ਦਸਤਖਤ ਕੀਤੇ ਨੇ ਜਿਸ ਤੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ। ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਭਰੋਸੇ ਦੇ ਵਿਚ ਲਏ ਬਿਨਾਂ ਹੀ ਜਮੁਨਾ ਬੇਸਿਨ ਜਿਹੜਾ ਪ੍ਰੋਜੈਕਟ ਅੱਗੇ ਵਧਾਇਆ ਜਾ ਰਿਹਾ ਹੈ। ਇਸ ਕੇਂਦਰੀ ਫੈਸਲੇ ਦੇ ਖਿਲਾਫ਼ ਪੰਜਾਬ ਸਰਕਾਰ ਹੁਣ ਕਾਨੂੰਨੀ ਲੜਾਈ ਲੜਨ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀ ਅਨੁਸਾਰ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਸੁਪਰੀਮ ਕੋਰਟ ਦੇ ਵਿਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਦੇ ਖਰੜੇ ਨੂੰ ਮਨਜ਼ੂਰੀ ਦੇਣ ਦੇ ਲਈ ਪੱਤਰ ਲਿਖੇ ਗਏ ਤੇ ਇਸ ਖਰੜੇ ਦੀ ਪੜਤਾਲ ਪਹਿਲਾਂ ਹੀ ਸਾਬਕਾ ਐਡਵੋਕੇਟ ਜਨਰਲ ਤੇ ਸੀਨੀਅਰ ਵਕੀਲ ਦੇ ਵੱਲੋਂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਅਗਵਾਈ ਹੇਠ ਹੋਈਆਂ ਪੰਜਾਬ ਹਰਿਆਣਾ ਦੀਆਂ ਮੀਟਿੰਗਾਂ ਦੇ ਵਿਚ ਜਮੁਨਾ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਜਿਤਾ ਚੁੱਕੇ ਨੇ। ਇਸ ਸਬੰਧੀ ਉਹ ਪ੍ਰਧਾਨ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ 5 ਪੱਤਰ ਵੀ ਕਹਿੰਦੇ ਲਿਖ ਚੁੱਕੇ ਨੇ ਕਿ ਸ਼ਾਹੂ ਪ੍ਰੋਜੈਕਟ ਜਮੁਨਾ ਦੀ ਸਹਾਇਕ ਨਦੀ ਟੋਸ ਉੱਤੇ ਜਿਹੜਾ ਬਣਾਇਆ ਜਾਣਾ ਹੈ। ਇਸ ਪ੍ਰੋਜੈਕਟ ਦੀ ਸਮਰੱਥਾ 422 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ। ਇਸ ਦੇ ਤਹਿਤ ਤਕਰੀਬਨ 97,000 ਹੈਕਟੇਅਰ ਜ਼ਮੀਨ ਦੀ ਸਿੰਚਾਈ ਕੀਤੀ ਜਾਵੇਗੀ ਤੇ ਇਸ ਪ੍ਰੋਜੈਕਟ ਦੇ ਵਿੱਚ 1,562 ਮਿਲੀਅਨ ਜਿਹੜਾ ਹੈ ਆਪਣਾ ਘਣ ਮੀਟਰ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੋਏਗੀ। ਪੰਜਾਬ ਦੇ ਲਈ ਇਹ ਸਮਝੌਤਾ ਵੱਡਾ ਝਟਕਾ ਹੈ ਕਿਉਂਕਿ ਇਸ ਪ੍ਰੋਜੈਕਟ ਤੋਂ ਮਿਲਣ ਵਾਲੇ ਲਾਭਾਂ ਨੂੰ ਸਿਰਫ 6 ਭਾਈਵਾਲ ਸੂਬਿਆਂ ਦੇ ਵਿੱਚ ਵੰਡਿਆ ਗਿਆ ਹੈ ਤੇ ਪੰਜਾਬ ਨੂੰ ਵਾਂਝਾ ਰੱਖਿਆ ਗਿਆ। ਪੰਜਾਬ ਸਰਕਾਰ ਦੀ ਦਲੀਲ ਇਹ ਹੈ ਕਿ ਇਸ ਪ੍ਰੋਜੈਕਟ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਮੌਜੂਦਾ ਪ੍ਰਬੰਧ 1994 ਦੇ ਸਮਝੌਤੇ ਦੇ ਆਧਾਰ ਦੇ ਉੱਤੇ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਉਸ ਸਮਝੌਤੇ ਦਾ ਹਿੱਸਾ ਨਹੀਂ ਸੀ। ਪਟੀਸ਼ਨ ਦੇ ਵਿੱਚ ਤਰਕ ਪੇਸ਼ ਕੀਤਾ ਜਾਵੇਗਾ ਕਿ 12 ਮਈ 1994 ਨੂੰ ਹਰਿਆਣਾ, ਉੱਤਰਾ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਹੋਏ ਜਮੁਨਾ ਪਾਣੀ ਵੰਡ ਸਮਝੌਤੇ ਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਤੇ 1954 ਚ ਪੰਜਾਬ ਜਮੁਨਾ ਦੇ ਪਾਣੀ ਦਾ 2/3 ਹਿੱਸੇਦਾਰ ਜਿਹੜਾ ਸੀਗਾ ਤੇ 1994 ਦੇ ਪ੍ਰਬੰਧ ਦੇ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਇਸ ਸਮਝੌਤੇ ਨੂੰ ਮੁਕੰਮਲ ਜਾਂ ਅੰਤਮ ਨਹੀਂ ਮੰਨਿਆ ਜਾ ਸਕਦਾ। ਜਲ ਸਰੋਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 1972 ਦੀ ਸਿੰਚਾਈ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਜਮੁਨਾ ਬੇਸਨ ਦੇ ਅਧੀਨ ਜਿਹੜਾ ਆਉਂਦਾ ਹੈ ਤੇ ਪੰਜਾਬ ਸਰਕਾਰ 1992 ਤੋਂ ਕੇਂਦਰ ਤੋਂ ਮੰਗ ਕਰ ਰਹੀ ਹੈ ਕਿ ਪੰਜਾਬ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਬਾਰੇ ਸਾਰੀਆਂ ਵਿਚਾਰ ਚਰਚਾਵਾਂ ਦੇ ਵਿੱਚ ਸ਼ਾਮਲ ਕੀਤਾ ਜਾਵੇ। ਦੂਸਰੇ ਪਾਸੇ DIG ਭੁੱਲਰ ਸਾਹਿਬ ਦੀ ਗੱਲ ਕਰੀਏ ਤਾਂ ਮੁਅੱਤਲ DIG ਭੁੱਲਰ ਦੇ ਖਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਦੇ ਲਈ ਤਲਬ ਕਰ ਲਿਆ ਗਿਆ। ਪੰਜਾਬ ਪੁਲਿਸ ਦੇ ਮੁਅੱਤਲ DIG HS ਭੁੱਲਰ ਜਿਹੜੇ ਨੇ ਉਹਨਾਂ ਨੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਮਾਮਲੇ 'ਚ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਅਗਲੇ ਸਰਕਾਰੀ ਗਵਾਹ ਦੇ ਵਜੋਂ ਤਲਬ ਕਰਨ ਦੀ CBI ਦੀ ਜਿਹੜੀ ਹੈ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ, ਮਨਜ਼ੂਰੀ ਮਿਲ ਗਈ ਹੈ। ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਚੰਡੀਗੜ੍ਹ ਸਥਿਤ ਜਿਹੜੀ ਹੈ CBI ਅਦਾਲਤ ਨੇ ਇਹ ਮਨਜ਼ੂਰੀ ਦਿੱਤੀ ਹੈ। CBI ਨੇ ਪਬਲਿਕ ਪ੍ਰੋਸੀਕਿਊਟਰ ਨਰਿੰਦਰ ਸਿੰਘ ਦੇ ਰਾਹੀਂ ਦਾਇਰ ਅਰਜ਼ੀ ਦੇ ਵਿੱਚ ਕਿਹਾ ਕਥਿਤ ਭ੍ਰਿਸ਼ਟਾਚਾਰ ਦਾ ਇਹ ਮਾਮਲਾ ਇਸ ਅਦਾਲਤ ਸਾਹਮਣੇ ਵਿਚਾਰ ਅਧੀਨ ਹੈ ਤੇ ਕਾਨੂੰਨ ਦੇ ਅਨੁਸਾਰ ਸਰਕਾਰੀ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਇਸ ਮਕਸਦ ਦੇ ਲਈ ਜਿਹੜਾ ਜੋ ਵੀ ਬਰਾਮਦ ਕੀਤਾ ਹੈ ਉਹਦੇ ਗਵਾਹ ਰਾਜਕੁਮਾਰ ਨੂੰ 24 ਸਤੰਬਰ 2026 ਦੇ ਲਈ ਪਹਿਲਾਂ ਹੀ ਤਲਬ ਕੀਤਾ ਜਾ ਚੁੱਕਿਆ। CBI ਨੇ ਦੱਸਿਆ ਕਿ ਮੁਲਜ਼ਮ HS ਭੁੱਲਰ ਦੀ ਜ਼ਮਾਨਤ ਦਾ ਮਾਮਲਾ ਵੀ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ SLP ਹੇਠ ਵਿਚਾਰਧੀਨ ਹੈ। ਸੁਪਰੀਮ ਕੋਰਟ ਦੇ ਵਿੱਚ 15 ਸਤੰਬਰ 2026 ਨੂੰ ਜ਼ਮਾਨਤ ਮਾਮਲੇ ਦੀ ਅੰਸ਼ਕ ਸੁਣਵਾਈ ਹੋਈ ਸੀ। ਇਸ ਨੂੰ 27 ਅਕਤੂਬਰ 2026 ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ CBI ਦੇ ਵੱਲੋਂ ਪੇਸ਼ ਹੋਏ ਵਕੀਲ ਨੂੰ ਜ਼ਬਾਨੀ ਹਦਾਇਤ ਕੀਤੀ ਸੀ ਕਿ ਉਹ ਰਾਜਕੁਮਾਰ ਜੋ ਕਿ ਗਵਾਹ ਦੇ ਤੌਰ ਤੇ ਉਹਦੀ ਪੁੱਛਗਿੱਛ ਤੋਂ ਪਹਿਲਾਂ 24 ਸਤੰਬਰ 2026 ਦੀ ਨਿਰਧਾਰਿਤ ਤਰੀਕ ਨੂੰ ਸ਼ਿਕਾਇਤਕਰਤਾ ਆਕਾਸ਼ ਬੱਟਾ ਦੀ ਪੁੱਛਗਿੱਛ ਪੂਰੀ ਕਰਵਾਉਣਾ ਯਕੀਨੀ ਬਣਾਉਣ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਮਲਾ ਜਿਹੜਾ ਉਹ ਵੱਧਦਾ ਜਾ ਰਿਹਾ। ਅਮਰਜੀਤ ਸਿੰਘ ਮਾਮਲਾ ਜਿਹੜਾ ਚਾਵਲਾ ਹੋਣਾ ਦਾ ਤੇ ਸ੍ਰੀ ਉਹ ਗ੍ਰੰਥੀ ਸਿੰਘ ਜਿਹੜੇ ਨੇ ਮਲਕੀਤ ਸਿੰਘ ਨੂੰ ਪੰਥ ਦੇ ਵਿੱਚ ਉਹ ਕੱਲ ਬੀਤੇ ਦੇ ਵਿੱਚ ਛੇਕਿਆ ਗਿਆ ਤੇ ਅੱਜ ਬਹੁਤ ਵੱਡੇ ਸਵਾਲ ਤੇ ਬਹੁਤ ਸਾਰੀਆਂ ਕਾਨਫਰੰਸਾਂ ਹੋਈਆਂ ਨੇ। ਗੰਭੀਰ ਦੋਸ਼ਾਂ ਦੇ ਵਿੱਚ ਘਿਰੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਤੇ ਜਬਰ ਜਨਾਹ ਮਾਮਲੇ ਦੇ ਵਿੱਚ ਘਿਰੇ ਅਮਰਜੀਤ ਸਿੰਘ ਚਾਵਲਾ ਸਰੀ ਦੇ ਵਿੱਚ ਦੇਖੇ ਗਏ ਨੇ। ਭੇਸ ਬਦਲ ਕੇ ਘੁੰਮਣ ਦਾ ਦਾਅਵਾ ਹੋਇਆ ਤੇ ਪਛਾਣ ਲੁਕਾਉਣ ਦੇ ਲਈ ਪਹਿਰਾਵਾ ਬਦਲਣ ਦੀ ਜਿਹੜੀ ਆ ਚਰਚਾ ਚੱਲੀ ਹੈ। ਪੰਜਾਬ ਦੇ ਵਿੱਚ ਇੱਕ ਔਰਤ ਦੀ ਸ਼ਿਕਾਇਤ ਦੇ ਉੱਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗੰਭੀਰ ਜਿਹੜੇ ਨੇ ਦੋਸ਼ਾਂ ਦੇ ਤਹਿਤ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੈਨੇਡਾ ਆਏ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ਦੇ ਉੱਤੇ ਸਰੀ ਸ਼ਹਿਰ ਦੇ ਵਿੱਚ ਵੇਖਿਆ ਗਿਆ ਦੱਸਿਆ ਜਾ ਰਿਹਾ। ਚਾਵਲਾ ਨੂੰ ਜਾਣਨ ਤੇ ਪਛਾਣਨ ਵਾਲੇ ਦੱਸਦੇ ਨੇ ਕਥਿਤ ਪਛਾਣ ਲੁਕਾਉਣ ਦੇ ਲਈ ਵੱਡੇ ਸਾਈਜ਼ ਦਾ ਜਿਹੜਾ ਮੈਡੀਕਲ ਮਾਸਕ ਲਗਾ ਕੇ ਵਿਚਰਦੇ ਸਨ ਤੇ ਉਸਨੇ ਜਿਹੜਾ ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨੇੜਲੇ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿਚਕਾਰ ਦੇ ਵਿੱਚੋਂ ਨਿਕਲ ਕੇ ਅੰਦਰ ਜਿਹੜਾ ਵੱਲ ਜਾਂਦੇ ਵਿਅਕਤੀ ਦੀ ਤੋਰ ਅਤੇ ਚਾਲ ਢਾਲ ਤੋਂ ਅਨੁਮਾਨ ਜਿਹੜਾ ਲਾਇਆ ਕਿ ਸਾਹਮਣੇ ਆ ਰਿਹਾ ਵਿਅਕਤੀ ਚਾਵਲਾ ਹੀ ਹੋ ਸਕਦਾ ਹੈ। ਪਰ ਨੇੜੇ ਆਉਣ ਦੇ ਉੱਤੇ ਜਿਵੇਂ ਹੀ ਉਸਨੇ ਨਾਂ ਲੈ ਕੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਚਾਵਲਾ ਇਕਦਮ ਤੇਜ਼ ਕਦਮ ਹੋ ਕੇ ਗੁਰਦੁਆਰਾ ਇਮਾਰਤ ਦੇ ਪਿਛਲੇ ਰਸਤੇ ਦੇ ਵੱਲ ਨੂੰ ਹੋ ਤੁਰਿਆ। ਇੱਕ ਹੋਰ ਸੂਤਰ ਦੱਸਦੇ ਨੇ ਕਿ ਦੋ ਦਿਨ ਪਹਿਲਾਂ ਉਸਨੂੰ ਪੱਗ ਦੇ ਉੱਪਰੋਂ ਬੰਨੇ ਜਿਹੜਾ ਵੱਡ ਅਕਾਰੀ ਠਾਠੇ ਦੇ ਵਿੱਚ ਕਿਸੇ ਜਾਣਕਾਰ ਦੇ ਘਰ ਦੇ ਡਰਾਈਵੇ ਦੇ ਵਿੱਚ ਜਿਹੜਾ ਖੜੀ ਕਾਰ ਦੇ ਵੱਲ ਜਾਂਦੇ ਵੇਖਣ ਦੇ ਬਾਰੇ ਦੱਸਿਆ ਗਿਆ ਤੇ ਇਸੇ ਤਰ੍ਹਾਂ ਹੀ ਚਾਵਲਾ ਨੂੰ ਉਦੋਂ ਤੋਂ ਜਾਣਦਾ ਕਹਿੰਦਾ ਮੈਂ ਪਛਾਣਦਾ ਜਦੋਂ ਚਾਵਲਾ ਮਹਿਤਾ ਦੀ ਜੋੜੀ ਤੇ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਨ। ਕੁਝ ਸਾਲ ਉਹ ਉਹਨਾਂ ਦਾ ਨੇੜਲਾ ਸਾਥੀ ਵੀ ਸੀ ਤੇ ਉਸਦਾ ਕਹਿਣਾ ਸੀ ਕਿ ਪਿਛਲੇ ਸਾਲਾਂ ਦੇ ਵਿੱਚ ਚਾਵਲਾ ਅਕਸਰ ਸਰੀ ਆਉਂਦੇ ਰਹੇ ਤੇ ਉਸਦਾ ਅਕਸਰ ਜਿਹੜਾ ਵਾਹ ਪੈਂਦਾ ਰਿਹਾ ਜਿਸ ਕਰਕੇ ਉਸਨੂੰ ਬਦਲੇ ਪਹਿਰਾਵੇ ਦੇ ਵਿੱਚ ਵੀ ਪਛਾਣਨਾ ਔਖਾ ਨਹੀਂ ਹੈ। ਉਸਨੇ ਦਾਅਵਾ ਕੀਤਾ ਕਿ ਉਹ ਜਾਣਦਾ ਕਿ ਚਾਵਲਾ ਦੀ ਜਿਹੜੀ ਠਾਰ ਕਿੱਥੇ ਕਿੱਥੇ ਹੈ। ਕੁਝ ਦਿਨਾਂ ਤੋਂ ਵੈਂਕੂਵਰ ਨੇੜਲੇ ਸ਼ਹਿਰਾਂ ਦੀਆਂ ਸੱਥਾਂ ਦੇ ਵਿੱਚ ਵੀ ਪਹਿਲੀ ਚਰਚਾ ਜਿਹੜੀ ਹੈ ਚਾਵਲਾ ਵਿਰੁੱਧ ਦਰਜ ਹੋਏ ਜਬਰ ਜਨਾਹ ਕੇਸਾਂ ਦੇ ਬਾਰੇ ਹੀ ਛਿੜੀ ਹੋਈ ਹੈ। ਗੱਲ ਕਹਿੰਦੇ ਨੇ ਰੱਬ ਸਭ ਕੁਝ ਵੇਖਦਾ ਤੇ ਦੇਰ ਹੈ ਅੰਧੇਰ ਨਹੀਂ ਹੈ ਉੱਤੇ ਆ ਕੇ ਮੁੱਕਦੀ ਹੈ ਤੇ ਭਾਈ ਇੱਥੇ ਤਾਂ ਅਸੀਂ ਕਹਿੰਦੇ ਹਾਂ ਕਿ ਧੋਖਾ ਖਾਂਦੇ ਹਾਂ ਤੇ ਚਲੋ ਅੱਗੇ ਗੱਲ ਨਹੀਂ ਕਹਿਣੀ ਸਭ ਸਮਝੇ ਹੀ ਜਾਣਗੇ। ਤੇ ਸਰੀ ਪੁਲਿਸ ਦੇ ਇੱਕ ਹੋਰ ਵੀ ਸੂਤਰ ਦੇ ਮੁਤਾਬਕ ਉਹਨਾਂ ਦੇ ਵਿੱਚੋਂ ਕੁਝ ਡਿਊਟੀ ਦਾ ਕੰਮ ਨਾ ਹੁੰਦੇ ਹੋਏ ਵੀ ਸੂਰ ਰੱਖਣ ਦਾ ਜਿਹੜਾ ਯਤਨ ਕਰਦੇ ਨੇ ਤਾਂ ਜੋ ਕਦੇ ਇੰਟਰਪੋਲ ਦੇ ਵੱਲੋਂ ਕਾਲ ਆਏ ਤਾਂ ਉਹਨਾਂ ਦੇ ਲਈ ਪਹੁੰਚ ਸੌਖੀ ਹੋ ਜਾਵੇ। ਵਿਸ਼ੇਸ਼ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਕੁਝ ਪੰਜਾਬੀਆਂ ਨੇ ਅਖ਼ਬਾਰਾਂ ਦੇ ਵਿੱਚ ਛਪੀਆਂ ਚਾਵਲਾਂ ਦੀਆਂ ਫੋਟੋਆਂ ਕੱਟ ਕੇ ਜੇਬਾਂ ਦੇ ਵਿੱਚ ਵੀ ਪਾਈਆਂ ਹੋਈਆਂ ਨੇ ਤਾਂ ਜੋ ਪਛਾਣ ਕਰਨੀ ਸੌਖੀ ਹੋ ਜਾਵੇ ਤੇ ਚਰਚਾਵਾਂ ਦਾ ਮੁੱਢ ਜਿਹੜਾ ਪੰਜਾਬ ਸਿਆਸਤ ਤੋਂ ਬੱਝਦਾ ਹੈ ਤੇ ਹਰ ਚਰਚਾ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਦਤਾਂ ਬਾਰੇ ਦਿਲਚਸਪ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਆਖਰੀ ਖਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੱਕ ਜਿਹੜਾ ਓਬਜੈਕਸ਼ਨ ਹੋਇਆ ਜੱਜਾਂ ਦੀ ਨਿਯੁਕਤੀ ਦੇ ਦੌਰਾਨ ਸਿੱਖ ਚਿਹਰਿਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਉਹਦੇ ਉੱਤੇ ਸਵਾਲ ਉੱਠੇ ਨੇ। ਤਰਲੋਚਨ ਸਿੰਘ ਵੱਲੋਂ CGI ਦੇ ਉੱਤੇ ਕਾਨੂੰਨ ਮੰਤਰੀ ਨੂੰ ਪੱਤਰ ਲਿਖਿਆ ਗਿਆ। ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੋਣਾ ਨੇ ਹਾਈਕੋਰਟ ਦੇ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਦੇ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਅਪਣਾਈ ਜਾ ਰਹੀ ਨੀਤੀ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਦੇ CJI ਜਸਟਿਸ ਸੂਰਿਆ ਕਾਂਤ ਤੇ ਕੇਂਦਰੀ ਕਾਨੂੰਨ ਮੰਤਰੀ ਜਿਹੜੇ ਨੇ ਅਰਜੁਨ ਰਾਮ ਮੇਘਵਾਲ ਨੂੰ ਲਿਖੇ ਵਿਸ਼ੇਸ਼ ਪੱਤਰ ਦੇ ਵਿੱਚ ਤਰਲੋਚਨ ਸਿੰਘ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਜਿਹੜਾ ਹੈ ਕੋਲੇਜੀਅਮ ਦੇ ਵੱਲੋਂ ਲੰਮੀ ਪ੍ਰਕਿਰਿਆ ਤੋਂ ਬਾਅਦ ਅੰਤਮ ਮਨਜ਼ੂਰੀ ਦਿੱਤੇ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪਿੱਕ ਐਂਡ ਚੂਜ ਮਾਫ਼ੀ ਚਾਹੁੰਦਾ ਅੱਜ ਥੋੜ੍ਹਾ ਜਿਹਾ ਡਿਸਟਰਬ ਹੋ ਰਿਹਾ ਜੀ ਧਿਆਨ ਇੱਧਰ ਉੱਧਰ ਜਾਂਦਾ ਜਦੋਂ ਕਾਹਲੀ ਹੁੰਦੀ ਹੈ ਪਿੱਕ ਐਂਡ ਚੂਜ਼ ਦੀ ਜਿਹੜੀ ਨੀਤੀ ਅਪਣਾ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨਾਵਾਂ ਨੂੰ ਬਾਹਰ ਰੱਖਿਆ ਜਾ ਰਿਹਾ। ਆਪਣੇ ਪੱਤਰ ਦੇ ਵਿੱਚ ਤਰਲੋਚਨ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਕੋਲੀਜੀਅਮ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਲਈ 10 ਜੱਜਾਂ ਦੇ ਨਵੇਂ ਨਾਵਾਂ ਨੂੰ ਜਿਹੜਾ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਜਪਾਲ ਦੇ ਵੱਲੋਂ 9 ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਪਰ 10ਵੇਂ ਉਮੀਦਵਾਰ ਮੇਜਰ ਨਵਦੀਪ ਸਿੰਘ ਜੋ ਕਿ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਉਹਨਾਂ ਦਾ ਨਾਮ ਸੂਚੀ ਦੇ ਵਿੱਚੋਂ ਬਾਹਰ ਰੱਖ ਦਿੱਤਾ ਗਿਆ। ਉਹਨਾਂ ਦੱਸਿਆ ਕਿ 2 ਦਿਨ ਪਹਿਲਾਂ ਸੁਪਰੀਮ ਕੋਰਟ ਕੋਲੇਜੀਅਮ ਨੇ ਜਿਹੜਾ ਦਿੱਲੀ ਹਾਈਕੋਰਟ ਦੇ ਲਈ 8 ਨਾਮਾਂ ਦੀ ਸਿਫਾਰਿਸ਼ ਕੀਤੀ ਸੀ ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਇਨ੍ਹਾਂ ਦੇ ਵਿੱਚੋਂ 7 ਨਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਪਰ ਇੱਕ ਵਾਰ ਫਿਰ ਜਿਹੜਾ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜਾ ਹੈ ਗੁਰਿੰਦਰਪਾਲ ਸਿੰਘ ਦਾ ਜਿਹੜਾ ਨਾਮ ਹੈ ਇਸ ਅੰਤਮ ਸੂਚੀ ਦੇ ਵਿੱਚੋਂ ਗਾਇਬ ਕਰ ਦਿੱਤਾ ਗਿਆ। ਤਰਲੋਚਨ ਸਿੰਘ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਇੱਕ ਨਿਰਪੱਖ ਅਤੇ ਡੂੰਘੀ ਜਾਂਚ ਪੜਤਾਲ ਤੋਂ ਬਾਅਦ ਜੱਜਾਂ ਦੇ ਨਾਵਾਂ ਦੀ ਅੰਤਮ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਲੋਕ ਇਸ ਗੱਲ ਤੋਂ ਹੈਰਾਨ ਨੇ ਕਿ ਕੇਂਦਰ ਸਰਕਾਰ ਵੱਲੋਂ 2ਵੇਂ ਵਾਰ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਉਮੀਦਵਾਰਾਂ ਨੂੰ ਹੀ ਕਿਉਂ ਰੋਕਿਆ ਗਿਆ ਤੇ ਉਹਨਾਂ ਕਿਹਾ ਕਿ ਆਮ ਲੋਕ ਇਸ ਰੁਝਾਨ ਨੂੰ ਘੱਟ ਗਿਣਤੀਆਂ ਦੇ ਨਾਲ ਸਿੱਧੇ ਵਿਤਕਰੇ ਦੇ ਵਜੋਂ ਦੇਖ ਰਹੇ ਨੇ। ਤਰਲੋਚਨ ਸਿੰਘ ਨੇ ਭਾਰਤ ਦੇ ਮੁੱਖ ਜੱਜ ਤੋਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਕੋਲੇਜੀਅਮ ਦੇ ਆਪਣੇ ਫੈਸਲਿਆਂ ਦੇ ਉੱਤੇ ਸਿਫਾਰਿਸ਼ਾਂ ਦੇ ਸਨਮਾਨ ਨੂੰ ਬਹਾਲ ਰੱਖਣ ਦੇ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ ਤੇ ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਮੈਂ ਇਸ ਮੁੱਦੇ ਨੂੰ ਫਿਰਕੂ ਰੰਗਤ ਨਹੀਂ ਦੇਣਾ ਚਾਹੁੰਦਾ ਬਲਕਿ ਦੋਵਾਂ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਕਰ ਰਿਹਾ। ਆਖਰ ਚ ਤਰਲੋਚਨ ਸਿੰਘ ਉਹਨਾਂ ਨੇ ਅਫਸੋਸ ਪ੍ਰਗਟਾਇਆ ਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਇਨ੍ਹਾਂ ਦੋਵਾਂ ਯੋਜਨਾਵਾਂ ਨੂੰ ਰੋਕਣ ਜਾਂ ਲਟਕਾਉਣ ਪਿੱਛੇ ਕੋਈ ਸਪਸ਼ਟ ਕਾਰਨ ਜਾਂ ਤਰਕ ਨਹੀਂ ਦਿੱਤਾ ਗਿਆ ਤੇ ਉਹਨਾਂ ਮੰਗ ਕੀਤੀ ਕਿ ਨਿਆਂਪਾਲਿਕਾ ਦੀ ਆਜ਼ਾਦੀ ਤੇ ਜਨਤਾ ਦੇ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਇਸ ਮਾਮਲੇ ਦੇ ਉੱਤੇ ਤੁਰੰਤ ਕਾਰਵਾਈ ਜਿਹੜੀ ਹੈ ਕੀਤੀ ਜਾਵੇ। ਲੋ ਦੋਸਤੋ ਇਸ ਜੀ ਕੇਂਦਰ ਦੀਆਂ ਤੇ ਪੰਜਾਬ ਦੀਆਂ ਕੁਝ ਖਬਰਾਂ ਅੱਗੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵਧਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ, ਮਾਫੀ ਚਾਹੁੰਦਾ ਤੁਹਾਨੂੰ ਹੋਲਡ ਤੇ ਰੱਖਿਆ ਜੀ। ਜੀ ਜੀ
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਰਿਹਾ ਵੀਕਐਂਡ ਜੀ?
1: ਹਾਲ ਚਾਲ ਠੀਕ ਹੈ ਜੀ, ਵੀਕਐਂਡ ਵਧੀਆ ਹੀ ਹੁੰਦਾ ਹੈ ਜੀ, ਇੱਥੇ ਲਾਲਾ ਲਾਲਾ ਹੁੰਦੀ ਰਹਿੰਦੀ ਹੈ। ਵੀਕਐਂਡ ਚ ਕੋਈ ਖਬਰ ਵਧੀਆ ਆ ਜਾਂਦੀ ਹੈਗੀ ਆ ਜੀ,
0: ਜੀ
1: ਜਿਹੜੀ ਹਿਰਦੇ ਵਲੂੰਦੜ ਦਿੰਦੀ ਆ, ਤੇ ਫੇਰ ਉਹ ਤੋਂ ਬਾਅਦ ਜਿਹੜਾ ਵੀਕਐਂਡ ਇੱਥੇ ਕਿੱਦਾਂ ਦਾ ਨਿਕਲਣਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਭਾਰੇ ਸਾਹਿਬ ਕਹਿੰਦੇ ਆ ਨਾ, ਇਹ ਜਿਹੜੇ ਨੀਅਰ ਟੂ ਦਾ ਚਰਚ ਐਂਡ ਫਾਦਰ ਫਾਰਮ ਦਾ ਗੋਡ,
0: ਹਾਂਜੀ
1: ਅਗਲੇ ਕਹਿ ਦਿੰਦੇ ਪਾਠ ਕਰ ਲੈਂਦੇ ਜੀ, ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ਣ ਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਤੇ ਸਭੇ ਕਾਜ ਸਵਾਰੀਏ ਜਾ ਤੁਧ ਪਾਵੰਦਾ। ਹਾਂਜੀ ਇਹ ਸੋਚ ਲੈਂਦੇ ਹੈਗੇ ਆ ਵੀ ਸਾਨੂੰ ਆਪੇ ਹੀ ਰੱਬ ਨੇ ਬਖਸ਼ ਦੇਣਾ ਆ
0: ਜੀ।
1: ਪਰ ਸਵਾਲ ਇਹ ਹੈਗਾ ਆ ਜੀ, ਅੱਜ ਭਾਰਤ ਸਾਹਿਬ ਜਿਹੜਾ ਆ, ਇੱਕ ਮੈਂ ਵੀਡੀਓ ਦੇਖੀ, ਪਹਿਲਾਂ ਮੈਂ ਉਹ ਗੱਲ ਸ਼ੇਅਰ ਕਰਕੇ ਫੇਰ ਹੀ ਅੱਗੇ ਵਧੂੰਗਾ ਜੀ।
0: ਜੀ
1: ਚਾਵਲੇ ਵਾਲੀ ਐਫ ਆਈ ਆਰ ਜਿਹੜੀ ਆ, ਉਹ ਬੰਦੇ ਨੇ ਹੱਥ ਵਿਚ ਫੜੀ
0: ਜੀ,
1: ਉਹ ਐਫ ਆਈ ਆਰ ਨੂੰ ਪੜ੍ਹ ਰਿਹਾ ਤੇ ਜਿੱਥੇ ਆਇਆ ਭਈ ਬਚਿੱਤਰ ਨਿਵਾਸ, ਬਚਿੱਤਰ ਸਿੰਘ ਨਿਵਾਸ
0: ਜੀ,
1: ਉੱਥੇ ਆ ਕੇ ਉਹ ਬੰਦਾ ਇਕਦਮ ਜਿਹੜਾ ਹੈਗਾ ਖਾਮੋਸ਼ ਹੋਇਆ ਜੀ।
0: ਜੀ
1: ਜਿਦਾਂ ਹੀ ਮਤਲਬ ਜਿਹੜਾ ਹੈਗਾ ਆ ਸ੍ਰੀ ਗੁਰੂ ਭਾਈ, ਕਿੱਥੇ ਕਿੱਥੇ ਉਹ ਔਰਤ ਨੇ ਲਿਖਾਇਆ ਨਾ ਜੀ, ਕਿਹੜੀ ਕਿਹੜੀ ਜਿਹੜੀ ਜਗ੍ਹਾ ਦੇ ਉੱਤੇ ਮੇਰੇ ਨਾਲ ਜਿਹੜਾ ਹੈਗਾ ਇਸ ਤਰੀਕੇ ਦਾ ਕੁਕਰਮ ਹੋਇਆ
0: ਜੀ।
1: ਜਿਦਾਂ ਹੀ ਉਹਨੇ ਅੱਗੇ ਪੜਿਆ ਸ੍ਰੀ ਗੁਰੂ ਅਰਜਨ ਦੇਵ ਨਿਵਾਸ
0: ਜੀ,
1: ਭਾਰੇ ਸਾਹਿਬ ਉਸ ਬੰਦੇ ਦਾ ਗਲਾ ਭਰਿਆ ਆ
0: ਜੀ,
1: ਤੇ ਜਿਦਾਂ ਹੀ ਉਹਨੇ ਸ੍ਰੀ ਗੁਰੂ ਗੋਬਿੰਦ ਸਿੰਘ ਨਿਵਾਸ ਕਿਹਾ
0: ਜੀ,
1: ਕਿ ਉਹਦੀਆਂ ਅੱਖਾਂ ਛਲਕਣ ਲੱਗ ਪਈਆਂ
0: ਜੀ।
1: ਭਾਰੇ ਸਾਹਿਬ ਇਸ ਸਥਾਨ ਨੂੰ ਲੋਕੀ ਕਿਸ ਐਂਗਲ ਨਾਲ ਦੇਖਦੇ ਆ, ਤੇ ਜਿਹਨਾਂ ਕੋਲ ਜ਼ਿੰਮੇਵਾਰੀ ਆ ਸੇਵਾ ਸੰਭਾਲ ਆ
0: ਜੀ,
1: ਉਹਨਾਂ ਨੂੰ ਪਤਾ ਹੀ ਨੀ ਇਸ ਚੀਜ਼ ਦੀ ਸੈਂਟਿਟੀ ਦਾ ਵੀ ਕਿੰਨੀ ਸੈਂਟਿਟੀ ਹੈ ਜੀ।
0: ਜੀ
1: ਤੁਸੀਂ ਯਕੀਨ ਕਰੋ, ਮੇਰਾ ਵੀ ਦੇਖ ਕੇ ਮੇਰਾ ਵੀ ਗਲਾ ਵੀ ਭਰਿਆ ਆ ਤੇ ਮੇਰਾ ਵੀ ਅੱਖਾਂ ਭਰਿਆ ਆ। ਮੈਂ ਕਿਹਾ ਯਾਰ ਭਾਈ ਦੇਖੋ ਸ਼ਰਧਾ ਅਖਰਲੇ ਬੰਦੇ ਦੀ, ਤੇ ਹਰ ਇੱਕ ਬੰਦੇ ਦੀ ਸ਼ਰਧਾ ਆ ਜੀ। ਉੱਥੇ ਲੋਕੀ ਜਾਂਦੇ ਆ ਪਤਾ ਨੀ ਘਰ ਤੋਂ ਤੁਰਦੇ ਤੁਰਦੇ ਨਾ ਜੀ, ਮਤਲਬ ਪਹਿਲਾਂ ਇਹ ਬਾਬੇ ਨੇ ਆਪ ਬੁਲਾਇਆ ਹੈ ਜੀ, ਫੇਰ ਉਹ ਸੋਚਦੇ ਹੈਗੇ, ਫਿਰ ਜਦੋਂ ਉੱਥੇ ਜਾਂਦੇ ਹੈਗੇ ਆ ਉਹ ਕਿਸੇ ਪਾਸੇ ਨੀ ਸੁਰਤੀ ਧਿਆਨ ਜਿਹੜਾ ਹੈਗਾ ਆ ਵੀ ਹਾਂ ਬਾਬੇ ਵੱਲ ਨੂੰ ਜਿਹੜਾ ਆ, ਪਤਾ ਨੀ ਇਹ ਲੋਕ ਕਿੱਦਾਂ ਦੇ ਜ਼ਾਲਮ ਲੋਕ ਆ ਜਿਹੜੇ ਉੱਥੇ ਰਹਿ ਕੇ ਇਹੋ ਜਿਹੇ ਕੁਕਰਮ ਕਰ ਜਾਂਦੇ ਆ ਜੀ।
0: ਬਿਲਕੁਲ ਹੈ ਜੀ।
1: ਫਿਰ ਦੇਖੋ ਅੱਜ ਜਿਹੜੀ ਗੱਲ ਹੋਈ ਆ ਜੀ, ਵੀ ਇੱਕ ਪਾਸੇ ਚੋਰੀ ਦੂਜੇ ਪਾਸੇ ਸੀਨਾ ਚੋਰੀ
0: ਜੀ,
1: ਗਲਤੀਆਂ ਸਾਰਿਆਂ ਦੀਆਂ ਸਰ
0: ਜੀ,
1: ਗਲਤੀਆਂ ਇਹ ਹੈਗੀਆਂ ਜੀ ਕਿ ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਫਿਰ ਕਿਸੇ ਦਬਾਅ ਚ ਨਾ ਆਇਆ ਕਰੋ, ਜੋ ਤੁਹਾਡਾ ਪ੍ਰੋਟੋਕਾਲ ਆ ਉਹ ਫੋਲੋ ਕਰਦੇ ਆ ਉਹਦੇ ਹਿਸਾਬ ਨਾਲ ਹੀ ਫੋਲੋ ਕਰੋ।
0: ਬਿਲਕੁਲ,
1: ਗੜਗੱਜ ਸਾਹਿਬ ਨੇ ਉਹਨੂੰ ਪੰਥ ਚੋ ਛੇਕ ਦਿੱਤਾ
0: ਜੀ,
1: ਹੁਣ ਸਵਾਲ ਇਹ ਹੈਗਾ ਆ ਕਿ ਉਹ ਵੀ ਕੰਮ ਗਲਤ ਹੋ ਗਿਆ, ਕਿਉਂ ਗਲਤ ਹੋ ਗਿਆ ਕਿ ਕਿਸੇ ਬੰਦੇ ਦੀ ਹੁਣ ਪਹਿਲਾਂ ਜੇ ਲਿਖਤੀ ਸ਼ਿਕਾਇਤ ਨਹੀਂ ਸੀ, ਹੁਣ ਇਹਨਾਂ ਕੋਲ ਕਿਹੜੀ ਲਿਖਤੀ ਸ਼ਿਕਾਇਤ ਗਈ ਜੀ?
0: ਬਿਲਕੁਲ ਹੈ ਜੀ।
1: ਹੁਣ ਕਿਹੜਾ ਅਗਲੇ ਬੰਦੇ ਨੂੰ ਸੁਣਵਾਈ ਦਾ ਮੌਕਾ ਦਿੱਤਾ ਤੁਸੀਂ
0: ਜੀ,
1: ਜੇ ਕੋਈ ਨਾ ਆਵੇ ਉਹ ਜੋ ਕਹਿ ਰਿਹਾ ਹੈਗਾ ਆ ਭਾਵੇਂ ਉਹ ਗਲਤ ਹੈਗਾ ਆ, ਫੇਰ ਵੀ ਉਹ ਜੋ ਕਹਿ ਰਿਹਾ ਆ ਉਹ ਠੀਕ ਕਹਿ ਰਿਹਾ ਆ
0: ਜੀ,
1: ਇਸ ਗੱਲ ਤੇ ਤਾਂ ਹੈਗਾ ਆ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਜਿਹੜਾ ਆ ਸ਼ੁਡ ਬੀ ਫੋਲੋਡ, ਇਹ ਤਾਂ ਜਿਹੜਾ ਹੈਗਾ ਆ ਕੋਰਟਾਂ ਦਾ ਜਿਹੜਾ ਆ ਸਿਧਾਂਤ ਆ ਜੀ, ਦੁਨਿਆਵੀ ਕੋਰਟਾਂ ਦਾ ਸਿਧਾਂਤ ਆ ਕਿ ਅਗਲੇ ਬੰਦੇ ਨੂੰ ਆਪਣੇ ਪੱਖ ਦੀ ਗੱਲ ਆਪਣੇ ਬਚਾਅ ਪੱਖ ਦੇ ਵਿੱਚ ਕਹਿਣਾ ਜੋ ਕਹਿਣਾ ਚਾਹੁੰਦਾ ਹੈਗਾ ਆ ਉਹਨੂੰ ਕਹਿਣ ਦਾ ਮੌਕਾ ਦੇਣਾ ਚਾਹੀਦਾ ਆ ਜੀ।
0: ਜੀ ਬਿਲਕੁਲ,
1: ਇਹਨਾਂ ਨੇ ਜਿਹੜਾ ਹੈਗਾ ਆ ਉਹਨੂੰ ਸੁਣਿਆ ਹੀ ਨੀ, ਤੇ ਉਹਨਾਂ ਨੇ ਚੁੱਪ, ਕਿਉਂਕਿ ਪ੍ਰੈਸ਼ਰ ਥੱਲੇ ਸੀਗੇ ਜੀ, ਪ੍ਰੈਸ਼ਰ ਥੱਲੇ ਸੀਗੇ ਇਸ ਕਰਕੇ ਕਿ ਸਾਰਾ ਕੁਛ ਹੀ ਤਾਂ ਉੱਛਲ ਜਾ ਰਿਹਾ
0: ਜੀ।
1: ਪਹਿਲਾਂ ਇੱਕ ਲੇਡੀ ਆਉਂਦੀ ਹੈਗੀ ਆ, ਫਿਰ ਉਹਨੂੰ ਲੇਡੀ ਨੂੰ ਤੁਸੀਂ ਜਿਹੜਾ ਆ ਪਹਿਲਾਂ ਤਾਂ ਉਹਦੇ ਤੇ ਮਿਸਟਰੀ ਆ ਵੀ ਹੂ ਕਾਲਡ ਹਰ, ਹੈ ਜੀ ਕਿੰਨੇ ਸੱਤਿਆ ਜੀ ਉਹਨੂੰ
0: ਜੀ,
1: ਫਿਰ ਕਿੰਨੇ ਉਹਦੇ ਜਿਹੜੇ ਆਉਣ ਦਾ ਅਰੇਂਜਮੈਂਟ ਕੀਤਾ, ਫਰੋਮ ਵੇਅਰ ਦਾ ਫਾਈਨਾਂਸਿਸ ਅਰੇਂਜ, ਹੈ ਜੀ
0: ਜੀ
1: ਟਿਕਟ ਭੇਜੀ ਗਈ ਆ ਸਰ ਉਹਨੂੰ, ਬਕਾਇਦਾ ਤੌਰ ਤੇ ਟਿਕਟ ਭੇਜੀ ਗਈ ਆ।
0: ਬਿਲਕੁਲ, ਅੱਜ ਪਲਤੇਜ
1: ਹੁਣ ਤਾਂ ਮਤਲਬ ਮੀਡੀਆ ਚ ਆ ਰਿਹਾ ਆ,
0: ਉਹਨਾਂ ਨੇ ਤਾਂ ਨਾਂ ਹੀ ਲੈ ਦਿੱਤਾ ਜੀ, ਬਲਕਿ ਜਿਹਨਾਂ ਨੇ ਭੇਜੀ
1: ਆ। ਹਾਂਜੀ ਝਿੰਜਰ ਨੇ ਕਹਿੰਦੇ ਆ ਜੀ ਵੀ ਆਯੂਥ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਝਿੰਜਰ, ਉਹਨੇ ਮਤਲਬ ਟਿਕਟ ਭੇਜੀ ਆ ਜੀ,
0: ਜੀ
1: ਮੀਡੀਆ ਚ ਆ ਰਿਹਾ। ਉਹ ਬਾਕੀ ਜਿਹੜਾ ਹੈਗਾ ਆ ਅੱਗੇ ਕੀ ਕਰਾਉਣਾ ਚਾਹੁੰਦੇ ਸੀ ਤੁਸੀਂ ਉਹਦੇ ਕੋਲੋਂ, ਕੀ ਕਿੱਦਾਂ ਦਾ ਸਿੱਖਿਸਮ ਦੇ ਵਿੱਚ ਜਿਹੜੀ ਹੈਗੀ ਆ ਕੋਈ ਉਹਨੇ ਯੋਗਦਾਨ ਪਾਉਣਾ ਸੀ ਜਿਹੜਾ ਉਹਦੇ ਕੋਲ ਉਹਨੂੰ ਬੁਲਾ ਰਹੇ ਸੀ?
0: ਜੀ
1: ਜੇ ਸਰ ਅਕਾਲੀ ਦਲ ਹੀ ਕਰਦਾ ਹੁੰਦਾ, ਉਹਦੀ ਗੱਲ ਕੁਛ ਹੋਰ ਹੈਗੀ ਆ। ਜਦੋਂ ਵਿੱਚ ਐਸ ਜੀ ਪੀ ਸੀ ਇਨਵੋਲਵ ਹੋ ਗਈ,
0: ਜੀ
1: ਐਸ ਜੀ ਪੀ ਸੀ ਦਾ ਤਾਂ ਕੰਮ ਤਾਂ ਹੈਗਾ ਆ ਗੁਰਦੁਆਰਿਆਂ ਦੀ ਸੇਵਾ ਸੰਭਾਲ
0: ਜੀ,
1: ਉਹਨੂੰ ਮਤਲਬ ਜਿਹੜਾ ਹੈਗਾ ਆ ਉਹ ਜਦੋਂ ਮਰਿਆਦਾ ਦਾ ਉਲੰਘਣ ਹੁੰਦਾ ਨਾ ਜੀ, ਉਹ ਤੋਂ ਬਾਅਦ ਫਿਰ ਇਹੋ ਜਿਹੇ ਨਤੀਜੇ ਨਿਕਲਦੇ ਆ ਜੀ।
0: ਜੀ ਬਿਲਕੁਲ ਆ ਜੀ।
1: ਅੱਜ ਤੁਸੀਂ ਯਕੀਨ ਕਰਿਓ ਕਿ ਸਵੇਰੇ ਜਗਦੇਵ ਸੰਧੂ ਵੀਰ ਜੀ ਨਾਲ ਮੇਰੀ ਗੱਲ ਹੋਈ ਤਾਂ ਵੀ ਇਸੇ ਵਿਸ਼ੇ ਤੇ, ਔਜਲਾ ਸਾਹਿਬ ਨਾਲ ਗੱਲ ਹੋਈ ਤਾਂ ਵੀ ਇਸੇ ਵਿਸ਼ੇ ਤੇ।
0: ਬਿਲਕੁਲ,
1: ਇਹ ਮਤਲਬ ਇਹ ਆ ਕਿ ਹੋਰ ਕੋਈ ਮਤਲਬ ਗੱਲ ਜਿਹੜਾ ਹੈਗਾ ਬੰਦੇ ਦਾ ਕਰਨ ਨੂੰ ਦਿਲ ਹੀ ਨੀ ਕਰਦਾ, ਬੰਦਾ ਇਹ ਸੋਚਦਾ ਹੈ ਔਰ ਸਾਰੇ ਜਿਹੜੇ ਹੈਗੇ ਸਟਨ ਆ
0: ਜੀ
1: ਵੀ ਇਹ ਯਾਰ ਵਾਪਰ ਕੀ ਗਿਆ।
0: ਬਿਲਕੁਲ,
1: ਔਰ ਇਹਨਾਂ ਲੋਕਾਂ ਨੂੰ ਜਿਹੜੇ ਬੰਦੇ ਜਿਹੜੇ ਹੈਗੇ ਆ ਜਿਹਨਾਂ ਨੇ ਰਾਜ ਕਰਨਾ ਜਾਂ ਜਿਹਨਾਂ ਨੇ ਵੋਟਾਂ ਲੈਣੀਆਂ ਜਾਂ ਜਿਹਨਾਂ ਨੇ ਜਿਹੜਾ ਹੈਗਾ ਆ ਇਹਨਾਂ ਜਗ੍ਹਾ ਦੇ ਉੱਤੋਂ ਵੀ ਮਨੀ ਅਰੇਂਜ ਕਰਨੀ ਹੈਗੀ ਆ ਯਾਰਨ ਕਰਨੀ ਆ, ਉਹਨਾਂ ਨੂੰ ਇਸ ਚੀਜ਼ ਦੀ ਸੈਂਟੀਟੀ ਦਾ ਪਤਾ ਹੀ ਨਹੀਂ।
0: ਨਾਲੇ ਸੈਣੀ ਸਾਹਿਬ ਇਹਦੇ ਵਿੱਚ ਨਾ ਕਰਦਾਰਾਂ ਦੀ ਜਿਹੜੀ ਪਹਿਲਾਂ ਵੀ ਖੁਦਕੁਸ਼ੀ ਕਹਿ ਲੋ ਕਰਦਾਰ ਖੁਸ਼ੀ ਹੁੰਦੀ ਰਹੀ ਹੈ, ਉਹ ਕਿਤੇ ਨਾ ਕਿਤੇ ਚਲੋ ਲੋਕ ਇਹਨਾਂ ਲੋਕਾਂ ਦੇ ਉੱਤੇ ਭਰੋਸਾ ਵੀ ਕਰਨ ਲੱਗ ਗਏ ਸੀਗੇ, ਚਲੋ ਯਾਰ ਇਹ ਵੀ ਜੋ ਹੋਇਆ ਹਾਲਾਤਾਂ ਦੇ ਸਮੇਂ ਦੇ, ਇਹ 80 ਦੇ ਦਹਾਕੇ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਵੀ ਚਾਹੇ ਉਹ ਫੈਡਰੇਸ਼ਨਾਂ ਸੀਗੀਆਂ ਜੋ ਵੀ, ਚਲੋ ਚੰਗੇ ਵੀ ਲੋਕ ਸੀ ਮਾੜੇ ਵੀ ਸੀ, ਉਹ ਪੁਲਿਸ 'ਚ ਵੀ ਸੀ ਤੇ ਦੂਸਰੀਆਂ ਧਿਰਾਂ ਦੇ ਵਿੱਚ ਵੀ ਸੀ ਜਿੰਨੀਆਂ ਵੀ ਸੀ, ਤਾਂ ਫਿਰ ਇਹ ਚੀਜ਼ ਇਹ ਤਾਂ ਲੋਕ ਮਤਲਬ ਕਿ ਉਹਨਾਂ ਚੀਜ਼ਾਂ ਦੇ ਉੱਤੇ ਮੋਹਰ ਲਾ ਰਹੇ ਨੇ ਜਿਹੜੀਆਂ ਮਤਲਬ ਕਿ ਚਲੋ ਪਹਿਲਾਂ ਤੋਂ ਇਹ ਗੱਲਾਂ ਕਰਦੇ ਆ ਰਹੇ ਨੇ ਕਿ ਇਹਨਾਂ ਨੇ ਬਥੇਰਾ ਧੱਕਾ ਕੀਤਾ, ਇਹਨਾਂ ਨੇ ਬਥੇਰਾ ਕੁਝ ਕਰਦੇ ਆ ਰਹੇ, ਇਹ ਤਾਂ ਫਿਰ ਆਪਣੇ ਇਸ ਉਮਰ ਦੇ ਵਿੱਚ ਜਾ ਕੇ ਆਖਰੀ ਪੜਾਵਾਂ ਦੇ ਵਿੱਚ ਰਹੇ ਤੇ ਇਹ ਤਾਂ ਆਪ ਹੀ ਮੋਹਰਾਂ ਲਾਉਣ ਲੱਗ ਗਏ ਭਾਈ ਹਾਂ ਅਸੀਂ ਤਾਂ ਭਾਈ ਇਸੇ ਕਰਦਾਰ ਦੇ ਸੀਗੇ।
1: ਪਰ ਗੱਲ ਏਦਾਂ ਹੈਗੀ ਨਾ, ਜਦੋਂ ਇਹ ਨਾ ਹੋਰ ਕੋਈ ਬਾਹਰਲਾ ਨੀ ਐਕਸਪੋਜ਼ ਕਰਦਾ, ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਐਕਸਪੋਜ਼ ਕਰੀ ਜਾਂਦੇ ਹੈਗੇ
0: ਜੀ।
1: ਹੁਣ ਪਹਿਲੀ ਗੱਲ ਆ, ਇੱਕ ਲੇਡੀ ਜਿਹਦਾ ਕਿ ਕ੍ਰਿਮੀਨਲ ਰਿਕਾਰਡ ਆ
0: ਜੀ,
1: ਹਾਂਜੀ ਅਦਾਲਤਾਂ ਚ ਵੀ ਮੌਜੂਦ ਆ, ਪੁਲਿਸ ਸਟੇਸ਼ਨ ਤੇ ਵੀ ਮੌਜੂਦ ਆ, ਉਹਨੂੰ ਕਿਸ ਮਕਸਦ ਲਈ ਬੁਲਾਇਆ ਗਿਆ
0: ਜੀ?
1: ਹਾਂਜੀ ਜੇ ਉਹ ਅੰਦਰ ਹੋਈ ਆ ਕੇ ਫੇਰ ਉਹਨੂੰ ਜਿਹੜਾ ਆ ਤੁਸੀਂ ਐਸ ਜੀ ਪੀ ਸੀ ਦੇ ਜਿਹੜੇ ਹੈਗੇ ਆ ਪਰਿਸਰਾਂ ਉੱਥੇ ਜਿਹੜੀ ਆ ਠਹਿਰਾਇਆ ਗਿਆ
0: ਜੀ,
1: ਹਾਂਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਆ ਤੁਸੀਂ ਇੰਨੇ ਲੰਬੇ ਸਮੇਂ ਵਾਸਤੇ ਠਹਿਰਾਇਆ
0: ਜੀ,
1: ਕੀ ਤੁਸੀਂ ਉਹਦੇ ਕੋਲੋਂ ਮਕਸਦ ਹੱਲ ਕਰਨਾ ਸੀ? ਅੱਜ ਮਲਟੋਹਾ ਸਾਹਿਬ ਕਹਿੰਦੇ ਹੈਗੇ ਆ ਜੀ ਕਿ ਮੈਨੂੰ ਪਤਾ ਲੱਗ ਗਿਆ ਆ ਜੀ ਇਹਦੀ ਬੈਕਗ੍ਰਾਉਂਡ ਕੀ ਆ, ਇਹ ਸੰਗਰੂਰ ਜ਼ਿਲ੍ਹੇ ਤੋਂ ਆ ਜੀ, ਇਹਨੇ ਪਹਿਲਾਂ ਵੀ ਕਿਸੇ ਤੇ ਰੇਪ ਦਾ ਪਰਚਾ ਦਰਜ ਕਰਾਇਆ ਸੀ, ਉਹ ਬੰਦੇ ਬਰੀ ਹੋ ਗਏ ਤੇ ਉਹ ਬੰਦਾ ਬਰੀ ਹੋ ਗਿਆ, ਉਹ ਤੋਂ ਬਾਅਦ ਇੱਥੇ 182 ਦਾ ਕਲੰਦਰਾ ਹੁੰਦਾ, 182 ਦਾ ਹੁੰਦਾ ਆ
0: ਕਿ
1: ਫਾਲਸ ਇਨਫੋਰਮੇਸ਼ਨ ਗਿਵਨ ਟੂ ਦਾ ਪੁਲਿਸ ਆਫਿਸਰ ਹਾਂਜੀ, ਤੇ ਉਹਦੇ ਤੇ ਜਿਹੜਾ ਹੈਗਾ ਆ ਪਰਚਾ ਦਰਜ ਕਲੰਦਰਾ ਤਿਆਰ ਹੋ ਕੇ ਤੇ ਫਿਰ ਪ੍ਰੋਸੀਡਿੰਗ ਚੱਲ ਪੈਂਦੀ ਹੈਗੀ ਜੀ ਬੰਦੇ ਦੇ ਅਗੇਂਸਟ, ਉਹਨੇ ਕੋਰਟ ਨੂੰ ਤੇ ਪੁਲਿਸ ਅਥਾਰਟੀ ਨੂੰ ਗੁਮਰਾਹ ਕੀਤਾ ਜੀ। ਸੋ ਉਹ ਕਹਿੰਦੇ ਜੀ ਵੀ ਉਹ ਪੈਂਡਿੰਗ ਹੈਗਾ, ਉਹ ਚੱਲਦਾ ਪਿਆ ਹੈਗਾ
0: ਜੀ,
1: ਤੇ ਮੈਂ ਮਾਫ ਕਰਨਾ ਮੈਂ ਨਾ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈ ਸਲਿਪ ਆਫ ਟੰਗ ਬ੍ਰਾਜ਼ੀਲ ਕਹਿ ਗਿਆ ਸੀ, ਬਹਿਰੀਨ ਤੋਂ ਆਈ ਉਹ ਲੇਡੀ ਜੀ,
0: ਅਰਬ ਮੁਲਕ ਨੇ
1: ਹਾਂਜੀ ਬਹਿਰੀਨ ਆ, ਮੈਂ ਸ਼ੌਕਡ ਸੀਗਾ, ਮੈਂ ਬਾਅਦ ਦੇ ਵਿੱਚ ਰਿਲਾਈਜ਼ ਕੀਤਾ ਆਪਣੀ ਮਿਸਟੇਕ, ਮੈਂ ਕਿਹਾ ਇੱਥੇ ਰੈਕਟੀਫਾਈ ਕਰਦੇ ਆ
0: ਜੀ। ਕਰਦਾਰ ਇਦਾਂ ਦਾ, ਪਰ ਤੁਸੀਂ ਏਡੀਆਂ ਵੱਡੀਆਂ ਸਿੱਖ ਸੰਸਥਾਵਾਂ ਹੈਗੀਆਂ ਨੇ ਤੇ ਉਹਦੇ ਵਿੱਚ ਤੁਹਾਡੇ ਕਰਦਾਰ ਕੀ ਪੇਸ਼ ਹੋ ਰਹੇ ਨੇ ਜੀ? ਗੱਲ ਤਾਂ ਇੱਥੇ ਖੜਦੀ ਆ, ਜੇ ਇੰਨੀ ਹਿੰਮਤ ਸੀਗੀ ਤੇ ਕੈਨੇਡਾ ਜਾਣ ਦੀ ਕੀ ਜ਼ਰੂਰਤ ਸੀ? ਸੀਨਾ ਠੋਕ ਕੇ ਖੜਦੇ ਭਈ ਹਾਂ ਭਾਈ ਅਸੀਂ ਕੇਸ ਲੜਾਂਗੇ ਸਾਰਾ ਕੁਝ, ਤੁਸੀਂ ਰਿਜ਼ਾਈਨ ਦੇ ਦਿੱਤਾ, ਲੜੋ ਕੇਸ, ਦੁੱਧ ਤਾਂ ਦੁੱਧ ਪਾਣੀ ਤਾਂ ਪਾਣੀ ਹੋ ਜੂ ਆਪੇ ਜੀ।
1: ਸਾਡੇ ਨਾ ਇੱਥੇ ਭਾਰੇ ਸਾਹਿਬ ਇੱਕ ਬਜ਼ੁਰਗ ਹੈਗੇ ਸੀਗੇ ਜਾਂ ਮਤਲਬ ਉਹ ਗੁਰੂ ਘਰ ਦੇ ਨਾਲ ਜੁੜੇ
0: ਜੀ,
1: ਤੇ ਇੱਕ ਲੜਕੀ ਸੀਗੀ ਮਤਲਬ ਉਹ ਇੱਥੇ ਤੱਕ ਜਿਹਨੂੰ ਕਹਿ ਦਿੰਦੇ ਹੈਗੇ ਆਪਾਂ ਵੀ ਪੇਸ਼ਾ ਕਰਦੀ ਹੈਗੀ ਸੀਗੀ ਤੇ ਉਹ ਐਚ ਆਈ ਵੀ ਤੋਂ ਵੀ ਪੀੜਿਤ ਹੋ ਗਈ ਸੀ, ਬਾਅਦ ਚ ਉਹਦੀ ਡੈਥ ਵੀ ਹੋ ਗਈ ਸੀ
0: ਜੀ।
1: ਉਹਨੇ ਲੇਡੀ ਉਹ ਲੜਕੀ ਦੇ ਨਾ ਕੋਰਟ ਕਚਹਿਰੀਆਂ ਦੇ ਵਿੱਚ ਵੀ ਕੰਮ ਹੁੰਦੇ ਸੀਗੇ, ਮੈਨੂੰ ਕਹਿੰਦੀ ਵੀ ਮੈਨੂੰ ਉਹ ਜਿਹੜਾ ਹੈਗਾ ਆ ਬਜ਼ੁਰਗ ਉਹ ਮੈਨੂੰ ਕਹਿੰਦੀ ਬਾਕੀ ਹੋਰ ਨਹੀਂ ਮੈਨੂੰ ਉਹ ਧੀ ਕਹਿ ਕੇ ਬੁਲਾਉਂਦੇ ਆ
0: ਜੀ,
1: ਬਾਕੀ ਹੋਰ ਕਹਿੰਦੀ ਮੈਨੂੰ ਕੋਈ ਨੀ ਇਸ ਤਰੀਕੇ ਨਾਲ ਬੁਲਾਉਂਦਾ ਹੈਗਾ, ਜਿੰਨੀ ਰਿਸਪੈਕਟ ਉਹ ਦਿੰਦੇ ਹੈਗੇ ਆ, ਮੈਂ ਕੋਲ ਦੀ ਵੀ ਲੰਘ ਜਾ ਇੱਦਾਂ ਕਰਕੇ ਜੇ ਉਹਨਾਂ ਨੂੰ ਵਿਸ਼ ਕਰਾਂ। ਜਿਹੜੇ ਬੰਦੇ ਮਤਲਬ ਜਿਹੜੇ ਆ ਗੁਰਬਾਣੀ ਨਾਲ ਜੁੜੇ ਹੋਣ ਜਾਂ ਇਹਨਾਂ ਸੰਸਥਾਵਾਂ ਨਾਲ ਜੁੜੇ ਹੋਣ, ਉਹਨਾਂ ਦੀ ਤਾਂ ਅੱਖ ਦੇ ਵਿੱਚ ਦੂਜ ਹੋਣੀ ਨੀ ਚਾਹੀਦੀ, ਉਹਨਾਂ ਲਈ ਤਾਂ ਸਾਰੇ ਸਤਿਕਾਰਤ ਹੋਣੇ ਚਾਹੀਦੇ ਜੀ,
0: ਬਿਲਕੁਲ
1: ਵਿਸ਼ੇਸ਼ ਕਰਕੇ। ਤੇ ਇਹ ਜਿਹੜੀਆਂ ਬੱਜਰ ਕਰੈਤਾਂ ਦੇ ਵਿੱਚ ਆਉਂਦੀ ਚੀਜ਼ ਹੈਗੀ ਆ, ਇਹਦੇ ਵਾਸਤੇ ਤਾਂ ਆਪਣੇ ਆਪ ਨੂੰ ਕੰਟਰੋਲ ਚਾਹੀਦਾ ਹੈਗਾ ਜੀ।
0: ਜੀ
1: ਤੁਹਾਡੇ ਤੇ ਦੋਸ਼ ਕੀ ਲੱਗ ਰਿਹਾ ਆ? ਭੈਣ ਜੀ ਵੱਡੀ ਗੱਲ ਤਾਂ ਇਹ ਆ
0: ਜੀ,
1: ਤੁਸੀਂ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨੂੰ ਸਮਝਦੇ ਨੀ ਗੇ, ਫਿਰ ਤੁਹਾਡਾ ਇਹ ਪੋਲੀਟੀਕਲ ਡਿਊ ਟੂ ਪੋਲੀਟੀਕਲ ਲੈਜ਼ਨ ਤੁਹਾਨੂੰ ਮੌਕਾ ਵੀ ਦਿੱਤਾ ਜਾਂਦਾ ਹੈਗਾ ਆ ਕਿ ਤੁਸੀਂ ਇੱਥੋਂ ਨਿਕਲ ਜਾਓ ਜੀ।
0: ਜੀ
1: ਉਹ ਕਹਿੰਦਾ ਮੈਂ ਭੱਜਿਆ ਨੀ ਹੈਗਾ ਜਾਂ ਮੈਂ ਪਾਸੇ ਹੋਇਆ, ਜੇ ਪਾਸੇ ਹੋਇਆ ਜਾਂ ਭੱਜਿਆ, ਗੱਲ ਤਾਂ ਇਹ ਆ ਵੀ ਹਾਂ ਜੀ ਆਊਟ ਕਾਨੂੰਨ ਦੀ ਰੀਚ ਤੋਂ ਬਾਹਰ ਗਿਆ ਹੈਗਾ
0: ਜੀ,
1: ਜਾ ਕੇ ਤੂੰ ਜਾ ਕੇ ਅਹੁਦੇ ਛੱਡੇ ਆ, ਜਾਂ ਤਾਂ ਜਿਹੜਾ ਆ ਜੋ ਕੁਛ ਕਰਨਾ ਸੀ ਪਹਿਲਾਂ ਇੱਥੇ ਕਰਕੇ ਜਾਂਦਾ, ਪਹਿਲਾਂ ਇੱਥੇ ਅਹੁਦੇ ਤਿਆਗਦਾ, ਸਾਰਾ ਕੁਛ ਹੋ ਕੇ ਫਿਰ ਨਿਕਲ ਜਾਂਦਾ ਜਿੰਨਾ ਕੁ ਤੁਹਾਡਾ ਲੈਜਨ ਹੈਗਾ ਸੀ
0: ਜੀ।
1: ਜੇ ਨਾ ਕੋਈ ਮਤਲਬ ਕਿਸੇ ਬੰਦੇ ਵੱਲੋਂ ਵੀ ਏਦਾਂ ਦੀ ਕੋਈ ਵੀ ਮਤਲਬ ਖੁਸ਼ਬੂ ਨੀ ਆਉਂਦੀ ਕਿ ਹਾਂ ਵੀ ਇਹ ਬੰਦਾ ਪਾਕ ਪਵਿੱਤਰ ਹੈਗਾ ਆ, ਇਹਦੇ ਮਤਲਬ ਪਾਰਟ ਦੇ ਉੱਤੇ ਕੋਈ ਗਲਤੀ ਹੈ ਨੀ ਗੀ, ਜੋ ਵੀ ਅਕਿਊਜ਼ਿੰਗ ਫਿੰਗਰ ਰੇਜ਼ ਹੋ ਰਹੀਆਂ ਹੈਗੀਆਂ ਉਹ ਗਲਤ ਹੋ ਰਹੀਆਂ, ਇਹ ਬੰਦਾ ਨਿਰਦੋਸ਼ ਆ, ਇਹ ਕਹਿਣ ਦੀ ਹਿੰਮਤ ਕਿਸੇ ਚ ਵੀ ਹੈ ਨੀ, ਸਾਡੇ ਚ ਵੀ ਹੈ ਨੀ
0: ਜੀ, ਬਿਲਕੁਲ,
1: ਕਿਉਂਕਿ ਸਮਥਿੰਗ ਇਜ਼ ਫਿਸ਼ੀ। ਹਰ ਜਗ੍ਹਾ ਕੋਈ ਨਾ ਕੋਈ ਬੰਦਾ ਵੀ ਕੋਈ 5%, ਕੋਈ 1%, ਕੋਈ 2% ਉਹ ਗਿਲਟੀ ਪਾਇਆ ਹੀ ਜਾ ਰਿਹਾ ਜੀ।
0: ਜੀ
1: ਜੇ ਉਹਨੇ ਔਰਤ ਨੇ ਜਥੇਦਾਰ ਸਾਹਿਬ ਨੂੰ ਆ ਕੇ ਤੇ ਮਿਲ ਕੇ ਕਹਿਤਾ ਸੀਗਾ, ਤੇ ਜਥੇਦਾਰ ਸਾਹਿਬ ਨੇ ਫਿਰ ਏਡੀ ਵੱਡੀ ਗੱਲ ਦੇ ਵਿੱਚ ਜਿਹੜਾ ਹੈਗਾ ਆ ਉਹਦੀ ਰਿਟਨ ਐਪਲੀਕੇਸ਼ਨ ਉਡੀਕਣੀ ਚਾਹੀਦੀ ਸੀ, ਉਹਨਾਂ ਨੂੰ ਤਾਂ ਸਾਰਿਆਂ ਨੂੰ ਰੌਲਾ ਪਾ ਕੇ ਉਸੇ ਵੇਲੇ ਇਕੱਠੇ ਕਰ ਦੇਣਾ ਚਾਹੀਦਾ ਸੀ, ਭਾਈ ਇੱਥੇ ਢਾਹ ਲੱਗ ਚੱਲੀ ਆ
0: ਜੀ,
1: ਹਾਂਜੀ
0: ਜੀ,
1: ਖਾਲਸੇ ਦੀ ਧਰਤੀ ਤੇ ਜਿਹੜਾ ਹੈਗਾ ਆ ਇੱਦਾਂ ਦਾ ਗੁਨਾਹ ਹੋ ਗਿਆ, ਬੱਜਰ ਗੁਨਾਹ ਕਰ ਦਿੱਤਾ ਬੰਦੇ ਨੇ, ਔਰ ਉਹਨੂੰ ਨਾਲ ਲੈਂਦੇ ਆਪ ਨਾਲ ਜਾ ਕੇ ਤੇ FIR ਦਰਜ ਕਰਾ ਕੇ ਆਉਂਦੇ ਤੇ ਕੁਛ ਮੰਨ ਲੈਂਦੇ ਵੀ ਹਾਂ ਜੀ ਠੀਕ ਆ ਵੀ ਬੰਦਾ ਜਿਹੜਾ ਆ ਤੇ ਉਹਦੇ ਜਿਹੜੇ ਆ ਉਹ ਤੁਸੀਂ ਜਸਟਿਸ ਦੇਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਹੈਲਪ ਕੀਤੀ ਜਾਂ ਆਪਣੇ ਜਿਹੜੀ ਪੋਸਟ ਆ ਉਹਨਾਂ ਨਿਆਂ ਕਰਨ ਦੀ ਕੋਸ਼ਿਸ਼ ਕੀਤੀ
0: ਜੀ,
1: ਪਰ ਤੁਸੀਂ ਤਾਂ ਅਗਲੇ ਨੂੰ ਗਲੀ ਗੇੜ ਚ ਪਾਤਾ, ਹਾਂਜੀ ਤੁਸੀਂ ਕਿਹਾ ਕਿ ਮੈਨਾਂ ਉਹਦੇ ਆਹ ਗੱਲ ਕੀਤੀ ਨਹੀਂ ਸੀ ਜੀ, ਆਹ ਗੱਲ ਚੈਟ ਵਾਲੀ ਗੱਲ ਕੀਤੀ ਸੀ, ਉਹ ਚੈਟ ਵਾਲੀ ਗੱਲ ਹੈਗੀ ਆ, ਹੁਣ ਜੇ ਚੈਟ ਵੀ ਕਹਿੰਦੇ ਹੈਗੇ ਆ ਇੰਨੀ ਵਲਗਰ ਹੈਗੀ ਆ ਕਿ ਉਹ ਪੜ੍ਹੀ ਨੀ ਜਾ ਸਕਦੀ ਜੀ।
0: ਨਾਲੇ ਇਹਦੇ ਵਿੱਚ ਇਹ ਵੀ ਗੱਲ ਆ ਨਾ ਕਿ ਉਹ ਕਹਿੰਦੇ ਕਿ ਭਾਈ ਚਾਵਲਾ ਸਾਹਿਬ ਜਿਹੜੇ ਨੇ ਇਹਨਾਂ ਦੀ ਜਥੇਦਾਰ ਸਾਹਿਬ ਦੀ ਪਿੱਠ ਥਾਪੜਦੇ ਸੀ ਤੇ ਇਹਨਾਂ ਦੀ ਪਿੱਠ ਥਾਪੜਦੇ ਨੇ ਜੀ।
1: ਚਲੋ ਇੱਕ ਗੱਲ ਹੋਰ ਛੋੜੀ ਜੀ ਸ਼ੇਅਰ ਕਰ ਦਿੰਦਾ ਹੈਗਾ ਆ, ਫਿਰ ਮੈਂ ਅਗਲੀ ਖਬਰ ਤੇ ਚਲ ਜਾਣਾ। ਮੈਂ ਨਾ ਜੋਲ ਭੈਣ ਜੀ ਨੂੰ ਮਤਲਬ ਦੇਖ ਕੇ ਵੀ ਉਹ ਪ੍ਰੋਗਰਾਮ ਸੁਣ ਰਹੇ ਆ ਤਾਂ ਕਰਕੇ ਇਹ ਗੱਲ ਕਰਨ ਲੱਗਾ, ਕਿਉਂਕਿ ਔਜਲਾ ਸਾਹਿਬ ਤੋਂ ਮੇਰੇ ਨਾਲ ਸਹਿਮਤ ਹੁੰਦੇ ਨੇ ਜੇ, ਉਹ ਕਹਿੰਦੇ ਤੂੰ ਐਵੇਂ ਏਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ। ਪਰ ਸਾਹਿਬ ਹਾਂਜੀ ਇਹ ਜਿਹੜਾ ਆ ਜਦੋਂ ਗੜਗੱਜ ਹੋਣਾ ਨੇ ਮਤਲਬ ਚਾਰਜ ਸੰਭਾਲਿਆ ਕੇਸਗੜ੍ਹ ਤੇ ਇਹ ਚਾਵਲੇ ਨੇ ਰਾਤ 2 ਵਜੇ ਇਹਨਾਂ ਨੂੰ ਦਸਤਾਰ ਦਿੱਤੀ
0: ਜੀ,
1: ਹਾਂਜੀ ਜੇ ਚਾਵਲੇ ਨੇ ਉਸ ਵੇਲੇ ਮਰਿਆਦਾ ਦਾ ਉਲੰਘਣ ਕੀਤਾ, ਸੁਖ ਆਸਣ ਹੁੰਦਿਆਂ ਹੋਇਆ ਜੇ ਪੱਗ ਦਿੱਤੀ
0: ਜੀ,
1: ਉਸੇ ਪੱਗ ਨੇ ਇਹਨੂੰ ਪੰਥ ਚੋਂ ਛੇਕਿਆ ਕਿ ਨਹੀਂ ਛੇਕਿਆ
0: ਜੀ।
1: ਕੁਦਰਤ ਆਪਣੀ ਖੇਡ ਖੇਡ, ਮੈਂ ਮਤਲਬ ਜਿਹੜਾ ਹੈਗਾ ਇਸ ਐਂਗਲ ਨਾਲ ਜਰੂਰ ਚੀਜ਼ ਨੂੰ ਵਿਚਾਰਦਾ ਹੁੰਦਾ ਆ ਵੀ ਕੁਦਰਤ ਜਿਹੜੀ ਹੈਗੀ ਕਿਸੇ ਨੂੰ ਨੀ ਬਖਸ਼ਦੀ ਜੀ,
0: ਜੀ
1: ਉਹ ਹਰ ਇੱਕ ਚੀਜ਼ ਦਾ ਰਿਟਰਨ ਐਕਸ਼ਨ ਦਾ ਰਿਐਕਸ਼ਨ ਰਿਟਰਨ ਆਉਣਾ ਹੀ ਆਉਣਾ ਹੈ ਜੀ। ਤੇ ਉਹ ਮੈਂ ਔਜਲਾ ਸਾਹਿਬ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਮੈਂ ਤੇਰੇ ਨਾਲ ਨੀ ਸਹਿਮਤ ਹੈਗਾ ਇਹ ਚੀਜ਼ ਦੇ ਉੱਤੇ ਹਾਂਜੀ। ਉਹ ਮੈਂ ਕਿਹਾ ਚੰਗਾ ਜੀ ਤੁਹਾਡਾ, ਤੂੰ ਐਵੇਂ ਏਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ ਹੈਗਾ, ਬਟ ਮੈਨੂੰ ਇੰਨਾ ਪਤਾ ਹੈਗਾ ਕਿ ਚੰਗਾ ਕਰੋਗੇ ਤੇ ਚੰਗਾ ਆਏਗਾ, ਮਾੜਾ ਕਰੋਗੇ ਤੇ ਉਹ ਇਨ ਰਿਟਰਨ ਤੁਸੀਂ ਜਿਹੜਾ ਹੈਗਾ ਚੀਜ਼ਾਂ ਵਾਪਰ ਕਿਉਂ ਰਹੀਆਂ, ਐਲੀਗੇਸ਼ਨ ਲੱਗਿਆ ਤੇ ਕਿਉਂ ਲੱਗਿਆ ਵੀ ਜੇ ਗਲਤ ਕੰਮ ਕਰਾਂਗੇ ਤੇ ਉਹਦਾ ਰਿਜ਼ਲਟ ਜਿਹੜਾ ਹੈਗਾ ਆ ਗਲਤ ਆਉਣਾ ਹੀ ਆਉਣਾ ਜੀ। ਕਈ ਕਰਮ ਏਦਾਂ ਦੇ ਹੁੰਦੇ ਆ ਰੂਟੀਨ ਦੇ ਵਿੱਚ ਆਪਾਂ ਮਰਿਆ

0: ਦੇ ਉੱਤੇ ਜਾਂ ਸਿੱਖਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਕੌਣ ਧੋਵੇਗਾ ਜੀ ਜੋ ਆ ਕਰ ਗਏ ਨੇ ਜੀ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਅਕਾਲੀ ਦਲ ਬਹੁਤ ਪਿੱਛੇ ਚਲਾ ਗਿਆ, ਬਹੁਤ ਜ਼ਿਆਦਾ ਬੈਕਫੁੱਟ ਤੇ ਆ ਗਿਆ
0: ਜੀ।
1: ਇਸ ਚੀਜ਼ ਦਾ, ਦੇਰ ਇਜ਼ ਨੋ ਐਂਡ, ਇਹ ਅਜੇ
0: ਜੀ
1: ਖਤਮ ਨਹੀਂ ਹੋਇਆ ਕੰਮ।
0: ਨਾਲੇ ਲੜਾਈ ਤਾਂ
1: ਤੁਸੀਂ
0: ਸਹੀ
1: ਇਹ
0: ਦਾ ਇਹਨਾਂ
1: ਦੇਖੋ,
0: ਦੀ ਸਿੱਖੀ ਦੀ ਲੜਾਈ ਥੋੜੀ ਹੈ ਇਹਦੇ ਵਿੱਚ, ਇਹ ਤਾਂ ਉਹ ਚਲੋ ਬਦਨਾਮ ਕਰੀ ਜਾਂਦੇ ਉਸ ਚੀਜ਼ ਦੇ ਵਿੱਚ, ਲੜਾਈ ਤਾਂ ਇਹਨਾਂ ਦੀ ਕੁਰਸੀ ਦੀ ਆਪਸ ਦੇ ਵਿੱਚ ਜੀ, ਜਾਂ ਸਿਆਸਤ ਦੀ ਲੜਾਈ ਹੈ ਜੀ।
1: ਦੇਖੋ ਸਿਆਣੇ ਜਰਨਲਿਸਟ ਤਾਂ ਸਰ ਇਹ ਕਹਿੰਦੇ ਆ ਕਿ ਭਾਈ ਇਹਨਾਂ ਨੇ ਲੜਕੀ ਉਹਦਾ ਜਿਹੜਾ ਆ, ਔਰਤ ਦਾ ਮੋਬਾਈਲ ਜਿਹੜਾ ਆ, ਇਹ ਪੁਲਿਸ ਕਬਜ਼ੇ ਚ ਆ ਗਿਆ ਜੀ, ਕਿਉਂਕਿ ਦੈਟ ਇਜ਼ ਕੇਸ ਪ੍ਰੋਪਰਟੀ।
0: ਜੀ
1: ਉਹ ਮੋਬਾਈਲ ਤੋਂ ਐਵੀਡੈਂਸ ਟਰੇਸ ਹੁੰਦਾ। ਹੁਣ ਉਸ ਮੋਬਾਈਲ ਦੇ ਵਿੱਚ ਕੀ ਹੈਗਾ ਆ, ਸਿਰਫ
0: ਜੀ
1: ਚੈਟ ਦੀ ਵਜ੍ਹਾ ਕਰਕੇ ਥੋੜਾ ਉਹਨਾਂ ਨੇ ਲਿਆ। ਉਹਨਾਂ ਨੇ ਤਾਂ ਮੋਬਾਈਲ ਫੋਲ ਦੇਣਾ ਸਾਰਾ, ਉਹਦੇ
0: ਜੀ
1: ਵਿੱਚ ਅੱਗੇ ਪਿੱਛੇ ਜੋ ਕਿਸੇ ਨਾਲ ਵਾਪਰਿਆ, ਜੋ ਗੱਲਬਾਤ ਹੋਈ,
0: ਜੀ
1: ਉਹਦੇ ਵਿੱਚੋਂ ਕਹਿੰਦੇ ਮਟੀਰੀਅਲ ਬਹੁਤ ਮਿਲ ਰਿਹਾ ਹੈਗਾ ਆ। ਤੇ ਸਰਕਾਰ ਦਾ ਜਿਹੜਾ ਆ, ਤੁਸੀਂ ਹੈਡਲਾਈਨ ਵੀ ਦਿੱਤੀ ਹੈ ਇਸ ਚੀਜ਼ ਦੀ, ਮਿਸ਼ਨ 27
0: ਜੀ
1: ਹਾਂਜੀ ਕੰਪਲੀਟ,
0: ਕੰਪਲੀਟ ਹੈ
1: ਉਹ
0: ਜੀ,
1: ਉਹਨਾਂ ਦਾ ਮਿਸ਼ਨ 27 ਜਿਹੜਾ ਹੈਗਾ ਆ ਇਸੇ ਚੱਕਰ ਦੇ ਵਿੱਚ ਹੀ ਨਿਕਲਣਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਉਹ ਸਾਰਾ ਜਿਹੜਾ ਹੈਗਾ ਉਹਨਾਂ ਨੇ ਮੈਟਰ ਕਰਕੇ ਸਾਰਾ ਇਲੈਕਸ਼ਨ ਜਿਹੜਾ ਹੈਗਾ ਆ ਇਹ
0: ਕੈਪਚਰ ਕਰ
1: ਇਸੇ
0: ਲੈਣਾ
1: ਕਾਂਡ
0: ਜੀ।
1: ਦੇ ਆਲੇ ਦੁਆਲੇ ਘੁੰਮਣਾ ਆ, ਔਰ ਜਦੋਂ ਜਦੋਂ ਇਹਦੀ ਚਰਚਾ ਹੋਏਗੀ ਅਕਾਲੀ ਦਲ ਨੂੰ ਮੂੰਹ ਛੁਪਾਉਣਾ ਔਖਾ ਹੋ ਜਾਏਗਾ ਜੀ।
0: ਬਿਲਕੁਲ
1: ਉਹ ਮਤਲਬ ਲੁਕਣਗੇ ਇਸ ਚੀਜ਼ ਦੇ ਉੱਤੇ, ਪਰ ਇਹ ਬੜਾ ਵੱਡਾ ਬਲੌਟ ਜਿਹੜਾ ਹੈਗਾ ਆ। ਪਰ ਹਾਂਜੀ, ਪਰ ਇੱਕ ਗੱਲ ਹੈਗੀ ਆ, ਮੈਨੂੰ ਔਜਲਾ ਸਾਹਿਬ ਨੇ ਵੀ ਇੱਕ ਗੱਲ ਕਹੀ ਸੀ
0: ਜੀ
1: ਕਿ ਭਾਈ ਇਹ ਇੱਕ ਦਿਨ ਚ ਸਾਰਾ ਕੁਛ ਨਹੀਂ ਹੋਇਆ।
0: ਬਿਲਕੁਲ ਜੀ,
1: ਇਹਨਾਂ ਨੂੰ ਕਿਹਨੇ ਕਿਹਾ ਸੀ ਵੀ ਤੁਸੀਂ ਲੰਗਾਹ ਨੂੰ ਲਿਆ ਕੇ ਮੁੜ ਕੇ ਮਾਫ਼ ਕਰੋ ਜੀ,
0: ਬਿਠਾਓ ਉਹਨੂੰ
1: ਹਾਂਜੀ। ਹਾਂ, ਤੁਸੀਂ ਜਿਹੜਾ ਹੈਗਾ ਆ ਵੀ ਜੇ ਬੰਦੇ ਗਲਤ ਸਾਬਤ ਹੋ ਰਹੇ ਸੀ ਪੰਥ ਦੇ ਵਿੱਚ ਜਿਹੜੇ ਹੈਗੇ, ਉਹਨਾਂ ਨੂੰ ਛਾਂਟ ਦਿੰਦੇ
0: ਜੀ,
1: ਕਰੈਕਟਰ ਵਾਲੇ ਬੰਦਿਆਂ ਨੂੰ ਅੱਗੇ ਲਿਆਉਂਦੇ
0: ਜੀ।
1: ਤੁਸੀਂ ਜਿਹੜਾ ਹੈਗਾ ਉਹੀ ਬੰਦੇ ਕਿਸੇ ਪਿਛੇ ਬੰਦੇ ਜਿਹੜੇ ਹੈਗੇ ਆ ਵੀ ਤੁਸੀਂ ਸੋਚਿਆ ਵੀ ਫਲਾਨਾ ਇਕੱਠ ਕਰ ਲੈਂਦਾ, ਜੇ ਇਕੱਠ ਕਰ ਲੈਂਦਾ ਹੈ ਤਾਂ ਫਿਰ ਵੋਟਾਂ ਕਿਉਂ ਨਹੀਂ ਨਿਕਲਦੀਆਂ
0: ਜੀ,
1: ਕਿਉਂਕਿ ਇਕੱਠ ਦੇ ਵਿੱਚ ਭਾਰੇ ਸਾਹਿਬ ਜਿਹੜਾ ਆ ਹਰ ਇੱਕ ਬੰਦਾ ਸ਼ਰੀਫ ਬੰਦਾ ਵੀ ਚੱਲ ਜਾਂਦਾ ਆ ਕਿ ਭਾਈ ਇਹ ਲੁੱਚਾ ਬੰਦਾ ਹੈਗਾ ਆ, ਕੱਲ ਨੂੰ ਕਹੂਗਾ ਵੀ ਫਲਾਨਾ ਬੰਦਾ ਨਹੀਂ ਆਇਆ ਮੈਂ ਕਿਹਾ ਸੀ
0: ਜੀ।
1: ਪਰ ਵੋਟ ਪਾਉਣ ਲੱਗੇ ਬੰਦਾ ਸੁਤੰਤਰ ਹੁੰਦਾ ਆ, ਉਸ ਵੇਲੇ ਹਰ ਇੱਕ ਬੰਦਾ ਦੇਖਦਾ ਆ ਕਿ ਜੇ ਮੈਂ ਇੱਜ਼ਤਦਾਰ ਆ ਤਾਂ ਮੈਂ ਇੱਜ਼ਤਦਾਰ ਨੂੰ ਹੀ ਪ੍ਰੈਫਰ ਕਰਾਂਗਾ, ਮੈਂ ਇਹੋ ਜਿਹੇ ਬੰਦੇ ਨੂੰ ਪ੍ਰੈਫਰ ਨਹੀਂ ਕਰਾਂਗਾ ਜੀ।
0: ਬਿਲਕੁਲ ਹੈ ਜੀ,
1: ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਜੀ। 10 ਸਾਲ ਹੋ ਗਏ ਪਿੱਛੇ ਗਏ ਹੈਗੇ ਸੀਗੇ ਜੀ, ਆ ਜਿਹੜਾ ਹੈਗਾ ਆ ਕਾਂਡ ਆ ਇਹਨੇ, ਜੋ ਜੇ ਮਤਲਬ ਜਿਹੜਾ ਹੈਗਾ ਕੋਈ ਸਕੋਪ ਬਣਿਆ ਹੀ ਬਣਿਆ ਸੀ ਤੇ ਇਹਨੇ ਕਾਫੀ ਇਸ ਕਾਂਡ ਨੇ ਜਿਹੜਾ ਹੈਗਾ ਪਿੱਛੇ ਪਾਤਾ ਹੈ ਜੀ।
0: ਪਾਤਾ ਜੀ, ਬਿਲਕੁਲ। ਤੇ ਸੈਣੀ ਸਾਹਿਬ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
2: ਹਾਂਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸੈਣੀ ਸਾਹਿਬ ਭਾਜੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
2: ਹਾਂਜੀ
1: ਹਾਂਜੀ, ਸਤਿ ਸ੍ਰੀ ਅਕਾਲ।
2: ਮੈਂ ਅੱਜ ਨਾ ਇੱਕ ਪੋਇਮ ਪੜ੍ਹੀ ਸੀਗੀ, ਉਹ ਹੈਗਾ ਉਹ ਕਿਸੇ ਦੀ ਲਿਖੀ ਹੋਈ, ਉਹ ਵੈਸੇ ਨਾਂ ਚਲੋ ਮੈਂ ਦੱਸਦੀ, ਬਹੁਤ ਪਿਆਰੀ ਪੋਇਮ ਆ, ਜਸਵੀਰ ਸਿੰਘ, ਆਈ ਥਿੰਕ ਜਸਵੀਰ ਸਿੰਘ ਔਲਖ ਨੇ ਸ਼ਾਇਦ ਉਹਨਾਂ ਦਾ ਨਾਮ
0: ਜੀ।
2: ਉਹ ਬਸ ਪੋਇਮ ਦੇ ਵਿੱਚ ਸਾਰਾ ਹੀ ਕੁਛ ਆ ਗਿਆ
0: ਜੀ,
2: ਹਨਾ। ਤੇ ਬਾਕੀ ਸੈਣੀ ਸਾਹਿਬ ਭਾਜੀ ਕਹਿੰਦੇ ਕਿ ਹਿਰਦੇ ਬਲੂੰਦਰ ਹੈਗੇ, ਇਹ ਕਿਹੜਾ ਭਾਜੀ ਪਹਿਲੀ ਵਾਰੀ ਕੁਛ ਹੋਇਆ
0: ਜੀ,
2: ਜਿਹੜੇ ਹਿਰਦੇ ਆਪਣੇ ਬਲੂੰਦਰ, ਇਹਨਾਂ ਦੇ ਤਾਂ ਹਿਰਦੇ ਹੈ ਨੀ, ਹਿਰਦੇ ਤਾਂ ਸਾਡੇ ਲੋਕਾਂ ਦੇ ਨੇ ਜਿਹੜੇ ਬਲੂੰਦਰੇ ਜਾਂਦੇ ਨੇ, ਤੇ ਇਹ ਇਹਨਾਂ ਨੂੰ ਕੋਈ ਫਰਕ ਨੀ ਪੈਂਦਾ ਤੁਹਾਡੇ ਹਿਰਦੇ ਬਲੂੰਦਰੇ ਗਏ ਜਾਂ ਨਹੀਂ ਗਏ
0: ਜੀ,
2: ਹਨਾ। ਤੇ ਪਹਿਲਾਂ ਇਹ ਜਿਹੜਾ ਮੈਂ ਬਾਣੀ ਦੀ ਬਹੁਤ ਰਿਸਪੈਕਟ ਕਰਦੀ ਹਾਂ, ਹਨਾ, ਬਾਣੀ ਆ ਜਿਹੜੀ ਤੁਹਾਨੂੰ ਸਾਰਾ ਕੁਛ ਹੀ ਜਿਹੜੀ ਜ਼ਿੰਦਗੀ ਦਾ, ਜ਼ਿੰਦਗੀ ਕੀ ਆ, ਫਲਸਫਾ ਕੀ ਆ, ਉਹਦਾ ਸਾਰਾ ਹੀ ਪ੍ਰਤੱਖ ਤੁਹਾਨੂੰ ਬਾਣੀ ਚ ਆਪਾਂ ਨੂੰ ਜੇ ਅਰਥਾਂ ਦੇ ਨਾਲ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਤੇ ਸਾਰਾ ਕੁਛ ਹੀ ਦੱਸ ਦਿੰਦੀ ਆ ਹੈ ਕੀ ਆ ਜ਼ਿੰਦਗੀ, ਹਨਾ। ਤੇ ਇੱਕ ਮੈਂ ਕੱਲ ਪਰਸੋਂ ਇੱਕ ਕੋਈ ਸੀਗਾ ਸਿੰਗਰ, ਉਹਨਾਂ ਦੀ ਉਹ ਬਾਬਾ ਫਰੀਦ ਦੀ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਉਹ ਮੈਂ ਸੁਣੀ ਆ, ਬਾਰ ਬਾਰ ਸੁਣਾ, ਹਨਾ। ਉਹ ਇੰਨਾ ਮਤਲਬ ਕਿ ਤੁਹਾਨੂੰ ਆਏ, ਤੁਹਾਨੂੰ ਰਿਲਾਈਜ਼ ਕਰਾਉਂਦਾ ਕਿ ਤੁਸੀਂ ਮਿੱਟੀ ਆ, ਆਪਾਂ ਹੈ ਹੀ ਕੁਛ ਨੀ, ਹਨਾ। ਇਹ ਜਿਹੜੇ ਲੋਕ ਨੇ, ਹਨਾ, ਮੈਂ ਇਹ ਇਹ ਲੋਕ ਨੇ, ਹੁਣ ਤੁਸੀਂ ਜਦੋਂ ਪੁਰਾਣੀਆਂ 84 ਤੱਕ ਸੈਣੀ ਸਾਹਿਬ ਭਾਜੀ, ਜਦੋਂ ਤੁਸੀਂ ਕੋਈ ਕਿਸੇ ਦਾ ਪੋਡਕਾਸਟ ਸੁਣਦੇ ਹੋ ਜਾਂ ਕੁਛ ਪੜ੍ਹਦੇ ਹੋ, ਤੁਸੀਂ ਕਿੰਨੇ ਯਾਰ ਬਹੁਤ ਆਮ ਲੋਕਾਂ ਤੋਂ ਜਿਹੜੇ ਉਸ ਟਾਈਮ ਦੇ ਅਸੀਂ ਹੈਗੇ ਆ, ਉਹਨਾਂ ਦੇ ਜਿਹੜੇ ਵੀ ਸੀਗੇ ਦੱਸਣ ਵਾਲੇ, ਉਹਨਾਂ ਨੂੰ ਗਾਹ ਉਸ ਟਾਈਮ ਸਾਨੂੰ, ਹਨਾ। ਤੇ ਉਹ ਸੁਣਦਿਆਂ ਵੀ ਆਪਾਂ ਵਿੱਚ ਇਹਨਾਂ ਦੇ ਜਿਹੜੇ ਵੀ ਉੱਥੇ ਆਪਾਂ ਜਿਹਨਾਂ ਨੂੰ ਇਹ ਖਾੜਕੂ ਕਹਿ ਲਓ ਜਾਂ ਜੋ ਕੁਛ ਮਰਜ਼ੀ ਸ਼ਬਦ ਦੇ ਲਓ ਇਹਨੂੰ, ਹਨਾ, ਵੀ ਉਹਨਾਂ ਦੇ ਵਿੱਚ ਇਹ ਕਿਵੇਂ ਹੁੰਦਾ ਸੀਗਾ, ਕਈ ਨਕਲੀ ਸੀਗੇ ਉਹ, ਕਿਵੇਂ ਲੋਕਾਂ ਨੂੰ ਤੰਗ ਕਰਦੇ ਸੀਗੇ, ਜਾਂ ਕਿਵੇਂ ਉਹਨਾਂ ਨੇ ਲੋਕਾਂ ਦੇ ਘਰਾਂ ਜਾ ਕੇ ਇੱਜ਼ਤਾਂ ਲੁੱਟੀਆਂ ਕਿ ਵਟ ਐਵਰ।

0: ਨੂੰ ਜੋ ਮੈਂ ਜੋ ਕੁਛ ਵੀ ਗੋਲ ਮੋਲ ਗੱਲ ਕਰਦੀ ਹਾਂ ਹਾਂਜੀ ਤੇ ਉਹ ਉਹ ਜਦੋਂ ਇਹ ਜਿਹੜੀ ਬਾਣੀ ਆ ਹੁਣ ਆਪਾਂ ਨੂੰ ਇਹ ਕਹਿੰਦੀ ਆ ਵੀ ਦੇਖੋ ਤੁਸੀਂ ਜਿਹੜੇ ਆਪਣੇ ਪੰਜ ਕਾਮ ਕਰੋ ਲੋਭ ਮੋਹ ਹੰਕਾਰ ਜਿਹੜਾ ਵੀ ਕੁਛ ਹੈ ਇਹ ਇਹਨੂੰ ਦਬਾਓ ਜਾਂ ਇਹਨੂੰ ਦਬਾਓ ਨੀ ਇਹਨੂੰ ਆਪਣਾ ਤੋਂ ਦੂਰ ਕਰਦੀ ਆ ਬਾਣੀ ਆਪਾਂ ਨੂੰ ਇਸ ਤੋਂ ਇਹਨੂੰ ਆਪਾਂ ਨੂੰ ਇਹਨਾਂ ਚੀਜ਼ਾਂ ਚ ਆਪਾਂ ਨਾ ਫਸੀਏ ਤੋਂ ਪਰੇ ਕਰਦੇ ਹਾਂ
1: ਬਿਲਕੁਲ
0: ਪਰ ਗੱਲ ਤਾਂ ਇਹ ਜਦੋਂ ਬਾਣੀ ਨੂੰ ਤੁਸੀਂ ਮੰਨੋਗੇ ਅੰਦਰੋਂ ਸੱਚੇ ਦਿਲੋਂ ਉਦੋਂ ਆ ਨਾ ਇਹ ਜਿਹੜੇ ਉੱਤੋਂ ਦਿਖਾਵੇ ਕਰਨ ਦੇ ਲਈ ਜਿਹੜੀ ਇੰਨੀ ਇੱਥੇ ਬੱਗ ਇਕੱਠਾ ਹੋਇਆ ਇਹ ਤਾਂ ਉੱਤੋਂ ਦਿਖਾਵੇ ਕਰਨ ਨੂੰ ਸੀ ਅੰਦਰ ਤਾਂ ਦਵਾਈ ਰੱਖਿਆ ਸਾਰੇ ਦਵਾਈ ਰੱਖਦੇ ਨੂੰ ਕਦੇ ਨਾ ਕਦੇ ਕਹਿਣ ਬਈ ਉਹ ਗੱਲਾਂ ਤੁਹਾਡਾ ਜਿਹੜਾ ਦਿਮਾਗ ਆ ਉਹ ਜਾਂ ਦਿਲ ਆ ਤੁਹਾਡਾ ਇਹ ਤੁਹਾਨੂੰ ਦਬਾਉਣ ਦਿੰਦਾ ਨੀ ਤੇ ਤੁਸੀਂ ਆਪਦਾ ਜਿਹੜਾ ਵੀ ਮਨ ਦੇ ਵਿੱਚ ਦਿਮਾਗ ਦੇ ਵਿੱਚ ਪਿਛਲੇ ਪਾਸੇ ਚੱਲਦਾ ਉਹ ਤੁਸੀਂ ਮੂਹਰੇ ਲੈ ਆਉਂਦੇ ਹੋ
1: ਹਨਾ
0: ਤੇ ਕਿੰਨਾ ਕੁਛ ਇਹ ਕਿਹੜਾ ਇਹ ਪਹਿਲਾ ਕੇਸ ਨੀ ਇਹ ਤਾਂ ਸਾਡੇ ਲਈ ਸਾਨੂੰ ਅਸੀਂ ਸੈਂਸਿਟਿਵ ਇੰਨੇ ਹੋਏ ਹੋਏ ਆ ਸਾਨੂੰ ਪਹਿਲਾਂ ਲੱਗਦਾ ਮਤਲਬ ਔਖਾ ਲੱਗਦਾ ਤੇ ਕਿੱਥੋਂ ਇਹ ਤਾਂ ਇਹ ਸਾਰੇ ਜਿੰਨੇ ਵੀ ਨੇ ਚਲੋ ਲੰਗਾਹ ਵੀ ਤੇ ਆਹ ਹੁਣ ਚਾਵਲਾ ਹੁਣ ਸਰ ਇਹ ਤਾਂ ਪ੍ਰੋਮੀਨੈਂਟ ਫਿਗਰਸ ਨੇ ਇਹ ਇਹਨਾਂ ਨੂੰ ਦੁਨੀਆਂ ਜਾਣਦੀ ਆ ਉਦੋਂ ਤੋਂ ਇਹਨਾਂ ਨੂੰ ਰਿਸਪੈਕਟ ਕਰਦੇ ਵੀ ਹਾਂ ਇਹਨਾਂ ਨੇ ਹਬਲਟੋ ਆ ਜਿਵੇਂ ਕਿਵੇਂ ਵੀ ਇਹਨਾਂ ਉਹ ਕੀਤਾ ਸੰਘਰਸ਼ ਕੀਤਾ ਕੀਤਾ ਜਾਂ ਨਹੀਂ ਕੀਤਾ ਪਤਾ ਨੀ ਹਾਂ ਉਦੋਂ ਤਾਂ ਹੱਥ ਖੜੇ ਖੜਕੇ ਵੀ ਉਹ ਕਹਿੰਦੇ ਬਲਟੋਆ ਨੀ ਸੀਗਾ ਜਿਹੜਾ ਬਾਹਰ ਆਏ ਸੀ ਚਲੋ ਜੋ ਵੀ ਆ ਹਨਾ ਇਸ ਕਰਕੇ ਸਾਨੂੰ ਅਸੀਂ ਤਾਂ ਅਸੀਂ ਤਾਂ ਆਮ ਲੋਕ ਆ ਅਸੀਂ ਸੈਂਸਿਟਿਵ ਆ ਅਸੀਂ ਆਪਦੇ ਸਾਡੇ ਜਿਹੜੇ ਇਹ ਧਾਰਮਿਕ ਜਗ੍ਹਾ ਨੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਕੁਛ ਨਾ ਹੋਵੇ ਆਪਾਂ ਕਿੰਨਾ ਕਿੱਥੇ ਦੂਰ ਤੱਕ ਆਪਾਂ ਜੁੱਤੀ ਖੋਲ ਕੇ ਜਾਂਦੇ ਆ ਪੈਰ ਧੋਨੇ ਆ ਸਿਰ ਢੱਕਦੇ ਆ ਤੁਸੀਂ ਸੱਚ ਨੀ ਮੰਨਣਾ ਇਹ ਮਾੜਾ ਜਿਹਾ ਵੀ ਸਿਰ ਨੰਗਾ ਹੋ ਜਾਵੇ ਨਾ ਕਈ ਵਾਰੀ ਚੁੰਨੀ ਅੱਜ ਕੱਲ ਇਸ ਤਰ੍ਹਾਂ ਸਿਲਕੀ ਜਿਹੀਆਂ ਆਈਆਂ ਹੋਈਆਂ ਨੇ ਮਾੜਾ ਜਿਹਾ ਵੀ ਸਿਰ ਉਹ ਜੇ ਸਿਰ ਤੋਂ ਲੈ ਜਾਵੇ ਜਦੇ ਆ ਕੇ ਖੜੇ ਹੋ ਜਾਂਦੇ ਨੇ ਉੱਥੇ
1: ਤੇ
0: ਭਾਜੀ ਮੈਂ ਇਸ ਵਾਰੀ ਸੈਣੀ ਸਾਹਿਬ ਭਾਜੀ ਮੈਂ ਅੰਮ੍ਰਿਤਸਰ ਗਈ ਮੈਂ ਅਨੰਦਪੁਰ ਸਾਹਿਬ ਗਈ ਮੈਂ ਆਪਣਾ ਦੂਜਾ ਕੀ ਕਹਿੰਦੇ ਨੇ ਦਮਦਮਾ ਸਾਹਿਬ ਗਈ ਜਦੋਂ ਤੁਸੀਂ ਨਾ ਮਤਲਬ ਇੱਕ ਇਹ ਤੁਸੀਂ ਕਹੋ ਵੀ ਐਡੀ ਵੱਡਾ ਇਹ ਇੱਕ ਚਮਤਕਾਰ ਕਹੋ ਜਾਂ ਕੁਛ ਵੀ ਜਿਵੇਂ ਇੰਨੀ ਦੁਨੀਆਂ ਉੱਥੇ ਲੰਗਰ ਛਕਣ ਆਉਂਦੀ ਆ ਅੰਮ੍ਰਿਤਸਰ ਇੰਨੀ ਦੁਨੀਆਂ ਲੰਗਰ ਛਕਦੀ ਆ ਮੈਂ ਬਈ ਪਤਾ ਨੀ ਦੇਖ ਲਿਆ ਇੱਕ ਕਿਰਪਾ ਹੀ ਆ ਜਿਹਦੇ ਨਾਲ ਇੰਨਾ ਲੰਗਰ ਬਣੀ ਜਾਂਦਾ ਪਰ ਮੈਂ ਹੋਰ ਗੁਰਦੁਆਰਿਆਂ ਚ ਵੀ ਇਸ ਵਾਰੀ ਜਾ ਕੇ ਦੇਖਿਆ ਜਦੋਂ ਲੰਗਰ ਵਰਤਾਉਂਦੇ ਨੇ ਨਾ ਅੱਧਾ ਤਾਂ ਜੇ ਚੌਲ ਨੇ ਜਾਂ ਦਾਲ ਸਬਜ਼ੀ ਅੱਧਾ ਤਾਂ ਇਹ ਥੱਲੇ ਡੋਲਦੇ ਨੇ ਹਨਾ ਤੁਹਾਨੂੰ ਕੱਪੜੇ ਹੁਣ ਚਲੋ ਵੀ ਕੱਪੜੇ ਪਾਏ ਹੁੰਦੇ ਨੇ ਮਤਲਬ ਕਿ ਆਪਾਂ ਬਚਾਅ ਵੀ ਕਰਦੇ ਹਾਂ ਛਿੱਟੇ ਨਾ ਪੈ ਜਾਣ ਪਿੱਛੇ ਨੂੰ ਵੀ ਹੁੰਦੇ ਆ ਹਨਾ ਇਹਨਾਂ ਨੂੰ ਕਿਸੇ ਚੀਜ਼ਾਂ ਦਾ ਫਰਕ ਹੈ
2: ਬਿਲਕੁਲ
0: ਤੇ ਡਰ ਡਰ ਤਾਂ ਹੈ ਹੀ ਨੀ ਸੀ ਇਹ ਤਾਂ ਲੋਕਾਂ ਨੂੰ ਤੁਹਾਨੂੰ ਪਿੱਛੇ ਲਾਉਣ ਲਈ ਇਹ ਦਿਖਾਉਂਦੇ ਸੀ ਡਰ ਤਾਂ ਇਹਨਾਂ ਦੇ ਮਨ ਚ ਪਹਿਲਾਂ ਹੀ ਹੈ ਨੀ ਸੀ
2: ਜਿਹੜੇ ਨਾ ਭੈਣ ਜੀ ਵਲੰਟੀਅਰ ਆ ਵਲੰਟੀਅਰ ਹੁੰਦੇ ਨਾ ਉਹ ਪਿਆਰ ਨਾਲ ਮਤਲਬ ਸ਼ਰਧਾ ਨਾਲ ਜਿਹੜੇ ਤਨਖਾਹਦਾਰ ਹੈਗੇ ਇਹਨਾਂ ਦੀ ਕਾਹਦੀ ਸ਼ਰਧਾ ਹੈਗੀ ਇਹ ਸਿੱਟਣਾ ਇਸ ਤਰੀਕੇ ਦੇ ਨਾਲ
0: ਮੈਂ ਤੁਹਾਨੂੰ ਦੱਸਦੀ ਹਾਂ ਬੱਚੇ ਸੀਗੇ ਚਲੋ ਮੈਨੂੰ ਇੰਨਾ ਜਿਆਦਾ ਪਤਾ ਵੀ ਨੀ ਸੀਗਾ ਛੋਟੇ ਮੇਰੇ ਦੋਨੋਂ ਹੀ ਨਾਲ ਸੀਗੇ ਤੇ ਨਾ ਅਸੀਂ ਉੱਥੋਂ ਆਈਏ ਅੰਮ੍ਰਿਤਸਰ ਜਾਈਏ ਤਾਂ ਪ੍ਰਕਰਮਾ ਦੇ ਵਿੱਚ ਇੱਕ ਨੇ ਨਾ ਰੋਕ ਲਿਆ ਕਹਿੰਦਾ ਮੱਥਾ ਟੇਕ ਕਹਿੰਦਾ ਮੈਂ ਕਿਹਾ ਪਤਾ ਨੀ ਕੀ ਕਾਹਤੇ ਕਹੀ ਜਾਂਦਾ ਮੈਂ ਕਿਹਾ ਹਾਂਜੀ ਕਹਿੰਦਾ ਮੱਥਾ ਟੇਕਤਾ ਮੈਂ ਕਿਹਾ ਮੈਂ ਫੇਰ ਕਿਹਾ ਮੈਂ ਕਿਹਾ ਹਾਂਜੀ ਕੀ ਕਹਿਣਾ ਨਹੀਂ ਕਹਿੰਦਾ ਤੁਸੀਂ ਮੱਥਾ ਟੇਕਣ ਨੀ ਗਏ ਮੈਂ ਕਿਹਾ ਨਹੀਂ ਜੀ ਹਜੇ ਨੀ ਗਏ ਕਹਿੰਦਾ ਤੁਸੀਂ ਇਹ ਬੱਚੇ ਦੇ ਸ਼ੋਰਟ ਪਾਈਆਂ ਹੋਈਆਂ ਸੀ ਤੁਸੀਂ ਜਾ ਨੀ ਸਕਦੇ ਆਪ ਤਾਂ ਤੁਸੀਂ ਅੱਧੇ ਨੰਗੇ ਫਿਰਦੇ ਚੋਲੇ ਪਾਏ ਹੁੰਦੇ ਨੇ ਹਨਾ ਜੇ ਬੱਚੇ ਦੇ 8 ਸਾਲ ਦੇ ਬੱਚੇ ਦੇ ਨੀਕਰ ਪਾਈ ਹੋਈ ਆ ਉਹ ਵੀ ਸ਼ੋਰਟ ਪਾਈ ਹੋਈ ਆ ਉਹ ਢੱਕਿਆ ਹੋਇਆ ਸਾਰਾ ਕੁਛ ਉਹਨੂੰ ਤੁਸੀਂ ਵਾਹਿਗੁਰੂ ਨੇ ਕਿੱਦਣ ਕਹਿਦਾ ਵੀ ਤੁਸੀਂ ਜੇ ਤੁਸੀਂ ਉਹ
1: ਬੁਰਕਾ ਪਵਾ ਲਓ
2: ਜੀ ਆਪਣੇ ਅਸੂਲ ਹੀ ਆ ਜੀ
0: ਉਹ ਆਪਣੇ ਗੁਰੂਆਂ ਨੇ ਤਾਂ ਆਪਣੇ ਗੁਰੂਆਂ ਨੇ ਤਾਂ ਪੈਸੇ ਦਾ ਵੀ ਮੱਥਾ ਨੀ ਟਕਾਇਆ ਸੀਗਾ ਕਿਸੇ ਨੇ ਉਸ ਟਾਈਮ ਕੀ ਸੀ ਟਕਾ ਹੁੰਦਾ ਸੀ ਕਿਸੇ ਕੋਲ ਹੁੰਦਾ ਵੀ ਨੀ ਸੀਗਾ ਜਾਣੀ ਕੇ ਤੁਸੀਂ ਬਸ ਹੁਣ ਨਾ ਰਹਿਣਾ
1: ਨਹੀਂ ਭੈਣ ਜੀ ਜੇ ਗੱਲ ਕਰੀਏ ਚਲੋ ਗੱਲ ਤੋਰੀ ਆ ਜਿਹੜੀ ਕਛਹਿਰੇ ਪਾ ਕੇ ਤੜਕੇ ਨੂੰ ਸੇਵਾ ਕਰਦੇ ਹੋ ਕੀ ਕਰਦੇ ਇਹ
0: ਪਤਾ ਨੀ ਉਹ ਪਤਾ ਨੀ ਕਿਹਨੂੰ ਲੱਤਾਂ ਦਿਖਾਉਣੀਆਂ ਹੁੰਦੀਆਂ ਨੇ ਤੇ ਜੇ ਇਹ ਬੱਚਿਆਂ ਦੇ ਨਿਕਰਾਂ ਪਾਈਆਂ ਹੋਈਆਂ ਤਾਂ ਇਹ ਗੁਰੂ ਸਾਹਿਬ ਸਾਹਮਣੇ ਜਾ ਕੇ ਮੱਥਾ ਟੇਕ ਨੀ ਸਕਦੇ
1: ਬਿਲਕੁਲ
0: ਤੇ ਇਸ ਕਰਕੇ ਜਿਹੜੇ ਵਿਰਦੇ ਬਲੁੰਦਰੇ ਨੇ ਦੁੱਖ ਤਾਂ ਹੁੰਦਾ ਪਰ ਇਹ ਹਿਰਦਿਆਂ ਨੂੰ ਆਪਣਿਆਂ ਨੂੰ ਹੁਣ ਆਪਾਂ ਨੂੰ ਵੀ ਥੋੜਾ ਸਖਤ ਕਰਨਾ ਪੈਣਾ
1: ਬਿਲਕੁਲ
0: ਕਿਉਂਕਿ ਇਹਨਾਂ ਨੇ ਤਾਂ ਤੀਏ ਚੌਥੇ ਦਿਨ ਆਏ ਇਹਨਾਂ ਦਾ ਤਾਂ ਹਰ ਤੇ ਕੰਮ ਰਹਿਣਾ ਹੀ ਆ ਤੇ ਇਹਨਾਂ ਨੂੰ ਦੇਖ ਲਾ ਮੌਜ ਨਾਲ ਭੱਜ ਗਿਆ ਨਾ ਕੈਨੇਡਾ
1: ਬਿਲਕੁਲ
0: ਤੇ
2: ਬਿਲਕੁਲ ਇੱਕ
0: ਫੇਰ ਇਹਨਾਂ ਨੂੰ ਭੱਜਣ ਨੂੰ ਬੜੀ ਛੇਤੀ ਪੈ ਜਾਂਦੇ ਨਹੀਂ ਤਾਂ ਇੱਥੇ ਫੇਸ ਕਰਦਾ ਬਈ ਠੀਕ ਆ ਮੈਂ ਇੱਥੇ ਆ ਕਰੋ ਜਿਹੜਾ ਕੁਛ ਆ ਇਨਵੈਸਟੀਗੇਸ਼ਨ ਕਿੱਥੋਂ ਬੀਬੀ ਲੈ ਕੇ ਆਉਂਦੀ ਬੀਬੀ ਦਾ ਕੰਮ ਕੀ ਆ, ਸਾਨੂੰ ਤਾਂ ਇੱਕ ਦਿਹਾੜੀ ਹੁੰਦਾ ਤਾਂ ਘਰੋਂ ਬਾਹਰ ਜਾਈਦਾ, ਸ਼ਾਮ ਨੂੰ ਫਿਕਰ ਹੁੰਦਾ ਵੀ ਆਹ ਰੋਟੀ ਨੀ ਪੱਕੀ ਹੋਈ ਤੇ ਬੰਦਿਆਂ ਨੇ ਗੱਲ ਚ ਅੰਗੂਠਾ ਦੇ ਦੇਣਾ ਵੀ ਆਹ ਰੋਟੀ ਨੀ ਹੈਗੀ, ਇਸ ਵੇਲੇ ਤੁਸੀਂ ਫਿਰਦੇ ਹੋ ਬਾਹਰ ਗੁਰਦੁਆਰਿਆਂ
1: ਦੇ। ਬਿਲਕੁਲ ਜੀ, ਬਿਲਕੁਲ ਜੀ,
0: ਤੇ ਉਹ ਗੱਲ ਆ
2: ਤਾਂ ਹਾਲ ਚਾਲ ਹੋ ਗਿਆ ਜੀ, ਬੀਬੀ ਘਰੋਂ ਨਿਕਲੀ ਆ,
0: ਗੁੜ ਗੋਬਰ ਸਬ ਕੁਛ ਇਕੱਠਾ ਹੀ ਹੋਇਆ ਹੋਇਆ, ਇਹ ਆਪਣੇ ਆਪਾਂ ਨੂੰ ਆਪਣੇ ਵੱਲੋਂ।
2: ਸੰਜੀਦਾ ਬੰਦੇ ਬਹੁਤ ਔਖੇ ਆ, ਸੰਜੀਦਾ ਬੰਦੇ ਕਹਿੰਦੇ ਰਿਮੂਵ ਆਲ ਦੀਸ ਨੌਨਸੈਂਸ, ਹਾਂਜੀ ਇਹ ਸਾਰੇ ਨੌਨਸੈਂਸ ਬਦਲ
0: ਦਿਓ,
2: ਕੰਟਰੋਲ ਖੋਲੋ,
0: ਹੋ ਨੀ ਸਕਣਾ, ਇੰਨਾ ਹੋ ਹੀ ਨੀ ਸਕਣਾ, ਕਿਉਂਕਿ ਸਿਸਟਮ ਹੀ ਇਹਨਾਂ ਨੇ ਇੰਨਾ ਪੱਕਾ ਜਕੜਤਾ ਉਹਨਾਂ ਦੇ ਅੰਡਰ ਆ ਗਿਆ, ਇਹ ਹੋਣਾ ਨੀ। ਤੁਸੀਂ ਦੇਖਿਆ ਹੀ ਹੁਣ ਉਹ ਇੰਨਾ ਕੁਛ ਹੋਇਆ ਜਦੋਂ ਸੁਖਬੀਰ ਬਾਦਲ, ਕਿੰਨਾ ਕੁਛ ਹੋਇਆ, ਲਾਈਵ ਤੱਕ ਚੱਲਿਆ ਸਾਰਾ ਕੁਛ, ਕੀ ਹੋਇਆ ਉੱਥੇ ਦੀ ਉੱਥੇ ਹੀ ਕਹਿੰਦੇ ਨੇ ਸਭ ਕੁਛ, ਉੱਥੇ ਦਾ ਉੱਥੇ ਹੀ ਖੜਾ, ਕੁਛ ਫਰਕ ਪਿਆ ਹਨਾ, ਇਹ ਨੀ ਹੋਣਾ ਹੈਗਾ। ਹੁਣ ਤਾਂ ਉਹਨਾਂ ਦੀ ਇਹਨਾਂ ਦੇ ਤਾਂ ਜੜਾਂ ਇੰਨੀਆਂ ਮਜ਼ਬੂਤ ਹੋ ਗਈਆਂ ਪੂਰੇ, ਇਹ ਤਾਂ ਬੋਰਡ ਬਣ ਗਏ, ਇਹ ਨੀ ਪੱਟ ਹੋਣੇ ਹੈਗੇ ਹੁਣ।
1: ਬਿਲਕੁਲ,
0: ਇਸ ਕਰਕੇ
2: ਹਾਂਜੀ ਕੁਦਰਤ ਖੇਡ ਖੇਡੂਗੀ ਜ਼ਰੂਰ।
1: ਬਿਲਕੁਲ,
0: ਤਾਂ ਹੀ ਤਾਂ ਉਹ ਕਹਿੰਦੇ ਆ ਧਰਤੀ ਗੇੜਾ ਦੇ ਕੇ ਆਉਂਦੀ ਆ ਨਾ ਆਪਣੀ ਜਗ੍ਹਾ ਤੇ ਫੇਰ ਦੁਬਾਰਾ।
1: ਜੀ ਬਿਲਕੁਲ,
0: ਇਹੀ ਆ ਆਪਣੇ ਵੀ ਇਹ ਜਿਹੜਾ ਸਰਕਲ ਕੱਢ ਕੇ ਕਦੇ ਨਾ ਕਦੇ ਪੂਰਾ ਤਾਂ ਸਰਕਲ ਇਹ ਹੋਣਾ, ਫਿਰ ਉਦਣ ਤਾਂ ਸਭ ਕੁਛ ਹੋਣਾ ਹੀ ਹੋਣਾ, ਪਰ ਹਜੇ ਪਤਾ ਨੀ ਕਿੰਨਾ ਕੁ ਟਾਈਮ ਲੱਗਣਾ, ਹਜੇ ਕੁਛ ਨੀ ਪਤਾ।
1: ਭੈਣ ਜੀ ਜੋਲ ਭੈਣ ਜੀ ਆਪਣੇ ਨਾਲ ਔਜਲਾ ਸਾਹਿਬ ਵੀ ਜੁੜੇ ਨੇ ਭਾਜੀ, ਉਹਨਾਂ ਦੀ ਵੀ ਗੱਲ ਸ਼ਾਇਦ ਕਰਨੀ ਚਾਹੁੰਦੇ ਹੋਣਗੇ ਨਾਲ ਹੀ। ਹਾਂਜੀ ਸਵਾਗਤ ਹੈ ਭਾਜੀ, ਕਦੇ ਕਦੇ ਤੁਸੀਂ ਆਉਂਦੇ ਹੋ, ਦੇਖ ਲਓ ਸਭ ਨੂੰ ਚਾਹ ਚੜ ਜਾਂਦਾ ਜੀ, ਆ ਜਾਓ ਭਾਜੀ, ਲੰਘੇ ਆਓ, ਸਤਿ ਸ੍ਰੀ ਅਕਾਲ ਜੀ।
3: ਵੱਡੇ ਭੈਣ ਜੀ ਸਤਿ ਸ੍ਰੀ ਅਕਾਲ, ਦੋਨੋਂ ਪੀਰਾਂ ਨੂੰ
0: ਸਤਿ
1: ਸ੍ਰੀ ਅਕਾਲ
2: ਜੀ, ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
3: ਤਾਂ ਕਾਲ ਕਰੀ ਆ ਭੈਣ ਜੀ, ਇਹਨਾਂ ਤੋਂ ਡਰਨ ਡਾਉਂਦੀ ਆ, ਜਿਹਨਾਂ ਤੁਹਾਨੂੰ ਰੋਕੇ ਨੇ ਬੱਚੇ ਪਿੱਛੇ, ਇਹਨਾਂ ਤੋਂ ਡਰਨ ਡਾਉਣ ਦੀ ਕੋਈ ਲੋੜ ਨੀ, ਉਹਨੂੰ ਸਿੱਧਾ ਪੈਂਦੇ ਕਿਹਾ ਵੀ ਤੇਰੇ ਮਨ ਚ ਵੀ ਕੁਛ ਹੋ ਸਕਦਾ, ਮੇਰੇ ਮਨ ਚ ਵੀ ਕੁਛ ਸਕਦਾ, ਬੱਚਿਆਂ ਦਾ ਸੁੱਚਾ
1: ਜੀ,
3: ਇਹਨੂੰ ਤਾਂ ਚਾਹੇ ਨੰਗਾ ਲਾਇਆ ਇਹਨੂੰ ਕੀ ਪਤਾ। ਆਪਦੇ ਕੰਨੀ ਝਾਕਿਆ ਕਰੋਗਾ, ਦੁਨੀਆਂ ਫੋਟੋਆਂ ਲੱਗਦੀਆਂ ਜਿਹੜੀਆਂ ਇਹਨਾਂ, ਉਹਨਾਂ ਨੂੰ ਕਦੇ ਪਏ ਹੋ
1: ਨਾ ਜੀ ਨਾ।
3: ਪਾਲਕੀ ਨੂੰ ਹੱਥ ਲਾਉਣ ਨਾ ਦੇਣ ਜੀ, ਤੂੰ ਰੋਡਾ, ਇਹ 18 ਦੀ ਗੱਲ ਆ ਜੀ, 18 ਤੋਂ ਪਹਿਲਾਂ ਦੀ ਆ ਸ਼ਾਇਦ, ਬਾਅਦ ਮੈਂ ਪੱਗ ਬਣਾ। ਫਿਰ ਉੱਥੇ ਖਾਲੀ ਸੀ ਜਗ੍ਹਾ ਅੰਦਰ, ਚਲੋ ਪਹਿਲਿਆਂ ਜੀ ਸੀਗੇ, ਮੈਂ ਬਹਿ ਗਿਆ, ਮੈਨੂੰ 2 ਮਿੰਟ ਬਾਅਦ ਲੱਗ ਗਿਆ ਹੁਜਾਂ ਬਾਅਦ ਉੱਠ, ਮੈਂ ਕੀ ਗੱਲ, ਕਹਿੰਦਾ ਹੋਰ ਕਿਸੇ ਨੇ ਬੈਠਣਾ, ਉਹ ਮੈਂ ਕਿਹਾ ਮੈਂ ਰੋਜ ਦੇਖਦਾ ਉਹਨੂੰ ਟੀਵੀ ਤੇ ਅਮਰੀਕਾ ਤੋਂ, ਖਾਲਿਆ ਉਹਨੂੰ ਕਦੇ
1: ਜੀ,
3: ਮੈਂ ਕਿਹਾ ਯਾਰ 2 ਮਿੰਟ ਬਹਿਣਾ, ਮੈਂ ਅਸੀਂ ਤਾਂ ਆਪ ਜਾਣ ਵਾਸਤੇ ਖੰਨੇ ਤੋਂ ਆਇਆ, ਮੈਂ ਅਸੀਂ ਤਾਂ ਆਪ ਜਾ ਯਾਰ, ਜਗ੍ਹਾ ਮਿਲ ਗਈ ਕੱਲ ਦੇ ਆਏ ਹੋਏ ਆ
1: ਜੀ ਜੀ,
3: ਉਹ ਖੜ ਗਿਆ ਜਾ ਕੇ ਉੱਥੇ। ਫਿਰ ਮੈਂ ਜਾਣ ਲੱਗਿਆ ਕਿਹਾ, ਮੈਂ ਆਪਦਾ 9 ਜਾ ਨਹੀਂ ਮੜਿਆ ਤੈਨੂੰ ਮੈਂ ਕਰਵਾਉਣਾ ਫੋਨ ਤੈਨੂੰ ਮੈਂ
1: ਜੀ,
3: ਇਹੋ ਜਿਹਾ ਇਹਨਾਂ ਦਾ ਪਵੇ ਨਾ ਫੇਰ ਠੀਕ ਰਹਿੰਦੇ ਨੇ।
1: ਬਿਲਕੁਲ,
3: ਬੱਚੇ ਨੂੰ ਸੁੱਚਾ ਕੌਣ ਹੋਊ ਭੈਣ ਜੀ, ਆਪਾਂ ਵੀ ਕਰਪਟ ਹੋ ਸਕਦੇ ਹਾਂ, ਬੱਚੇ ਨੂੰ ਸੁੱਚਾ ਹੈ ਕੋਈ
1: ਨਾ ਜੀ, ਨਾ ਜੀ
0: ਕਦੇ ਸਾਰੇ ਆਏ ਨੇ, ਤੁਹਾਨੂੰ ਦੱਸਦੀ ਆ ਵੀ ਸਾਡੇ ਜਿਹੜੇ ਇਹ ਨੇ,
3: ਮੈਂ ਹੁਣੇ ਨਾ ਭੈਣ ਜੀ, ਮੈਂ ਰਾਜਨ ਜੀ ਨਾਲ ਮੈਂ ਗੱਲ ਕਰ ਰਿਹਾ ਭੈਣ, ਸੋਰੀ ਮਤਲਬ, ਮੈਂ ਕਿਹਾ ਮੈਨੂੰ ਜਿਹੜਾ ਕੱਲ ਪਰਸੋਂ ਦਾ ਇੱਕ ਚੀਜ਼ ਦਾ ਭੈਣ ਜੀ ਮੈਨੂੰ ਫਿਕਰ ਲੱਗਿਆ ਹੋਇਆ ਕਿ ਦੇਖੋ ਪਹਿਲਾਂ ਤਾਂ ਸਾਡੀ ਆਸਥਾ ਨੂੰ ਢਾਹ ਕਿੱਥੇ ਲਾਈਏ ਜਿੱਥੇ ਸਾਡਾ ਖਾਲਸੇ ਦਾ
1: ਜਨਮ ਹੋਇਆ ਜੀ,
0: ਬਿਲਕੁਲ
3: ਹਨਾ, ਚਾਹੇ ਆਪਾਂ ਇੱਥੇ ਬਾਹਰ ਰਹਿੰਦੇ ਹਾਂ
1: ਜੀ,
3: ਇਹ ਤਾਂ ਪੰਜਾਬ ਚ ਰਹਿੰਦੇ ਨੇ, ਬਾਕੀ ਵੀ ਸੁਣਦੇ ਨੇ ਵੀਰ ਆਪਣੇ, ਕਿੰਨੀ ਵਾਰੀ ਇਹੋ ਜਿਹੇ ਸਥਾਨਾਂ ਤੇ ਜਾ ਹੁੰਦਾ ਜਿਹੜੇ ਲੋਕਲ ਵੀ ਰਹਿੰਦੇ ਨੇ, ਸੋਚ ਕੇ ਦੇਖੋ ਆਪਾਂ ਕਦੇ ਵਾਰੀ ਪਲਾਨ ਬਣਾ ਕੇ ਜਾਣ ਦੀ ਕੋਸ਼ਿਸ਼ ਕਰਦੇ ਆ
1: ਜੀ,
0: ਬਹੁਤ ਔਖਾ ਘਰੋਂ ਨਿਕਲ ਨਹੀਂ ਹੁੰਦਾ ਜੀ,
3: ਛੱਡਦਾ ਨਾ ਆਪਾਂ ਜਾਂਦੇ ਆ,
0: ਜ਼ਿੰਮੇਵਾਰੀਆਂ ਚ ਬੰਦੇ
3: ਆਪਾਂ, ਸਾਡੀ ਆਸਥਾ ਨੂੰ ਇਹੋ ਜੀ ਢਾਹ ਲੱਗੀ ਆ ਤੇ ਸਾਡੇ ਬੱਚਿਆਂ ਨੇ ਜਾਨੋਂ ਫੜ ਜਾਣਾ, ਜਿਨ੍ਹਾਂ ਚ ਮਾੜੀ ਮੋਟੀ ਸ਼ਰਧਾ ਹੋਊਗੀ ਨਾ, ਆ ਜਿਹੜਾ ਤੁਹਾਨੂੰ ਟੱਕਿਆ ਸੀ ਤਾਂ ਉੱਥੇ ਆ ਜਿਹੜੇ ਚੋਲੇ ਵਾਲੇ ਇਹਨਾਂ ਨੇ ਭਜਾ ਦੇਣੇ ਨੇ ਜੀ ਫੜ ਕੇ
1: ਜੀ ਜੀ,
0: ਗੰਦ ਪਾਇਆ ਪਿਆ ਇਹਨਾਂ ਨੇ ਹੁਣ, ਇਹ ਤਾਂ ਇਹ ਪਤਾ ਨੀ ਜਿਵੇਂ ਭਾਜੀ ਕਹਿੰਦੇ ਨੇ, ਪਤਾ ਨੀ ਕਦੋਂ ਕਲੀਨ ਹੋਊਗਾ ਸਾਰਾ, ਬੜਾ ਔਖਾ, ਕਿਉਂਕਿ ਆ ਹੁਣ ਤੱਕ ਕਦੋਂ ਦਾ ਕਿੰਨਾ ਰੌਲਾ ਪਿਆ, ਜਦੋਂ ਹਰਪ੍ਰੀਤ ਆ ਗਿਆ
3: ਨੀ, ਤੂੰ ਆਟਾ ਨੀ ਗੁੰਨ ਸਕਦੀ, ਤੇਰੇ ਝੂਠ ਤੂੰ ਸੇਵਾ ਨੀ ਕਰ ਸਕਦੀ, ਤੁਸੀਂ ਠੇਕਾ ਲਿਆ ਹੋਇਆ
1: ਜੀ,
3: ਹੈ ਸਾਡੇ ਕਦੇ ਗੁਰਦੁਆਰੇ ਭੈਣ ਜੀ ਆ ਕੇ ਦੇਖੋ, ਬੱਚੇ ਲੜਕੀਆਂ ਆਪਣੀ ਲੜਕੀਆਂ ਲੱਗੀਆਂ, ਮੇਰੀ ਨੂੰਹਾਂ ਧੀਆਂ ਸਾਰੀਆਂ, ਜਿਹੋ ਜਿਹਾ ਮਰਜ਼ੀ ਕੱਪੜਾ ਪਾ ਕੇ ਹੁਣ ਕਦੇ ਕਿ ਹਾਂ ਪੂਰਾ ਮਤਲਬ ਟਕਿਆ ਹੋਣਾ ਚਾਹੀਦਾ, ਲੇਡੀ ਜਿਵੇਂ
0: ਹੁੰਦਾ
1: ਜੀ,
0: ਕੱਪੜੇ ਤਾਂ ਕੱਪੜੇ ਹੀ ਨੇ ਜਿਹੜੇ, ਜਿੰਨਾ ਥੋੜਾ ਤੰਗ ਢਕਿਆ,
3: ਸ਼ਰਧਾ ਨਾਲ ਤੇ ਮਰਿਆਦਾ ਨਾਲ ਤਾਂ ਆ ਰਿਹਾ ਨਾ,
1: ਬਿਲਕੁਲ
3: ਉਹ ਕਿਉਂ ਕਹੀਏ ਵੀ ਤੂੰ ਉਹ ਪਾ ਕੇ ਆ ਉਹ ਪਾ ਕੇ ਆ
1: ਜੀ
0: ਜਿਹੜੇ ਆਪਣੇ ਗੁਰੂ ਸੀ ਪਖੰਡ ਬਾਦ ਚੋ ਕੱਢਦੇ ਕੱਢਦੇ ਕੱਢਦੇ ਕੱਢਦੇ ਇੰਨਾ ਪਖੰਡ ਫਸ ਗਿਆ ਨਾ ਆਪਣੇ ਇਹਦੇ ਵਿੱਚ ਸਿੱਖੀ ਚ ਤੇ ਉਹ ਜਿਵੇਂ ਦੱਸ ਉਹ ਵੈਸੇ ਹੈਡਿੰਗ ਤਾਂ ਉਹ ਬਹੁਤ ਵਧੀਆ ਵੀ ਸਿੱਖ ਵੀ ਨਿਕਲਿਆ ਗਿਆ ਸਿੱਖ ਤਾਂ ਨਿਕਲਿਆ ਗਿਆ ਬਸ ਆਪਾਂ ਹੀ
3: ਹਾਂਜੀ ਹਾਂਜੀ ਜਨਮ ਦਿਨ ਮਨਾਇਆ ਭੈਣ ਜੀ ਸ੍ਰੀ ਚੰਦ
0: ਹਾਂਜੀ
3: ਮੈਂ ਬੈਠਾ ਪੂਰੇ ਧਿਆਨ ਮੈਂ ਬਾਬੇ ਨੂੰ ਘੇਰੂ ਮੈਂ ਉਹ ਗੁਰੂ ਦੇ ਘਰੇ ਜੰਮ ਕੇ ਗੁਰੂ ਦੀ ਮਰਿਆਦਾ ਉਹਦੇ ਤੇ ਨਹੀਂ ਚੱਲਿਆ ਉਹਨੇ ਆਪਦੀ ਸੰਪਰਦਾ ਚਲਾ ਲਈ ਸੀ ਚਲੋ ਪਤਾ ਹੀ ਆਪਾਂ ਨੂੰ ਲੋਕ ਚੱਲ ਮੰਨਦੇ ਨੇ ਹਰੇਕ ਦੀ ਸ਼ਰਧਾ ਆਪਦੀ ਹੈ ਨਾ ਹੁਸ਼ਿਆਰਪੁਰ ਕੰਨੀ ਉਹਨਾਂ ਦੀ ਕੋਈ ਜਗ੍ਹਾ ਲਖਨਪੁਰ ਕੀ ਲੱਖੇ ਕੇ ਬਹੁਤ ਵੱਡਾ ਜੀ ਹੋਇਆ ਨਾ ਉੱਥੇ ਡੇਰਾ ਇਹਨਾਂ ਦਾ ਉੱਪਰ ਮੇਰਾ ਸਾਰਾ ਗੁੱਸਾ ਬਾਬਾ ਜੀ ਨੇ ਐਂਡ ਤੇ ਖਿਲਾਤਾ ਜਿਹੜਾ ਬਾਬਾ ਜੀ ਨੂੰ ਪਤਾ ਹੋਣਾ ਵੀ ਕਿਤੇ ਨਾ ਕਿਤੇ ਕੋਈ ਘੇਰੂ ਉਹਨੇ ਐਂਡ ਦੇ ਰਾਦਾ ਉਹਨਾਂ ਨੇ ਪੂਰਾ ਸ਼ਬਦ ਪੜਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੈਂ ਕਿਹਾ ਬਾਬਾ ਜੀ ਸਵਾਦ ਲਿਆ ਦੋ ਤੁਸੀਂ ਭਾਈ ਜਾਂਦਾ ਗੁਰੂ ਦਾ ਕੋਲ ਖੜਾ ਜਨਮ ਦਿਨ ਕਿਹਨਾਂ ਦੇ ਮਨਾਈ ਜਾਂਦੇ ਹੋ ਤੁਸੀਂ ਚਲੋ ਸ਼ਰਧਾ ਵੱਖਰੀ ਗੱਲ ਆ ਮੈਂ ਨੀ ਕਹਿੰਦਾ ਸ਼ਰਧਾ ਹਰੇਕ ਬੰਦੇ ਦੀ ਹੁੰਦੀ ਹੈ
1: ਬਿਲਕੁਲ
3: ਤੇ ਪਰ ਅਸੀਂ ਫੇਰ ਵੀ ਚਲੋ ਪੜ੍ਹ ਕੇ ਸਾਰਤਾ ਮੈਂ ਕਿਹਾ ਬਾਬਾ ਜੀ ਇਹ ਵੀ ਅਸੀਂ ਪੜ੍ਹ ਕੇ ਹੀ ਸਾਰਦੇ ਹਾਂ ਉਹ ਸ਼ਬਦ ਤਾਂ ਕਰਿਆ ਹੀ ਨੀ ਅਸੀਂ ਸ਼ਬਦ ਨੂੰ ਤਾਂ ਖੋਜਿਆ ਹੀ ਨੀ
1: ਖੋਜਿਆ ਹੀ ਨੀ
3: ਹਾਂਜੀ ਬਾਬਾ ਢਾਕਤਾ ਮਹਾ ਬਾਬੇ ਦੇ ਏਸੀ ਲਾਤਾ ਬਾਬੇ ਦੇ ਹੀਟ ਲਾਤੀ ਉੱਪਰ ਦੀ ਆਪਾ ਤੇ ਪਾਪਾ ਜਿਹੜੇ ਰੁਮਾਲਾ ਸਾਹਿਬ ਨਾਲ
0: ਬਾਬਾ ਹਾਂ ਸਿਆਲਾਂ ਚ ਸਿਆਲਾਂ ਚ ਸੁਨੀਲ ਦੇ ਉਹ ਮੁੱਟੇ ਤੇ ਗਰਮੀਆਂ ਚ ਉਹ ਦੱਸੋ ਹਨਾ ਉਹ ਆਹ ਕੱਲ ਪਰਸੋਂ ਉਸ ਦਿਨ ਮੈਂ ਤੇ ਵੀਡੀਓ ਦੇਖੀ
3: ਦੇਹਧਾਰੀ ਨੂੰ ਪਖੰਡ ਕਰਕੇ ਗਏ ਆ ਅਸੀਂ ਗ੍ਰੰਥ ਸਾਹਿਬ ਨੂੰ ਦੇਹਧਾਰੀ ਬਣਾਤਾ ਜੀ
1: ਬਿਲਕੁਲ
0: ਉਹ ਤਾਂ ਹੀ ਤਾਂ ਪਰਸੋਂ ਚੋਂ ਮੈਂ ਉਸ ਦੇਖਾਂ ਮੈਂ ਕਿਹਾ ਦੇਖ ਉਸ ਟਾਈਮ ਵੀ ਇਹ ਇੰਨਾ ਬੋਲ ਗਿਆ ਇਹਨੂੰ ਪਤਾ ਨੀ ਤੇ ਕਹਿੰਦਾ ਵੀ ਮੈਂ ਕਿਸੇ ਦੇ ਘਰ ਗਿਆ ਉਹਨਾਂ ਨੇ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਕਹਿੰਦਾ ਉਹਨਾਂ ਨੇ ਆਪਣਾ ਜਿਹੜੀ ਬਣਾ ਕੇ ਰੱਖਦੇ ਨੇ ਪਲੰਘ ਟਾਈਪ ਉਹਦੇ ਉੱਤੇ ਕਹਿੰਦਾ ਰੱਖਿਆ ਹੋਇਆ ਕਹਿੰਦਾ ਚੱਲ ਉੱਥੇ ਤੱਕ ਤਾਂ ਠੀਕ ਸੀ ਕਹਿੰਦਾ ਚਾਂਦੀ ਦੀ ਰੱਖੀ ਹੋਈ ਗੜਬੀ ਕੋਲ ਦਾਤਣ ਰੱਖੀ ਹੋਈ ਕਹਿੰਦਾ ਮੈਂ ਕਿਹਾ ਇਹ ਕੀ ਆ ਕਹਿੰਦੇ ਨੇ ਗੁਰੂ ਜੀ ਲਈ ਇਹ ਦਾਤਣ ਆ ਤੇ ਚਾਂਦੀ ਦੇ ਵਿੱਚ ਭਾਂਡਾ ਰੱਖਿਆ ਉਹਨਾਂ ਨੇ ਦਾਤਣ ਇਸ ਕਰਕੇ ਇਹ ਕਿਹੜਾ ਹੁਣ ਦਾ ਇਹ ਤਾਂ ਬੜੇ ਸਾਲਾਂ ਤੋਂ ਇਹ ਪਖੰਡਵਾਦ ਤਾਂ ਬਹੁਤ ਸਾਲਾਂ ਵਿੱਚ ਬਣਿਆ ਹੋਇਆ ਇਹਨਾਂ ਨੇ ਹਨਾ ਤੇ ਬਸ ਆਪਾਂ ਦੇਖ ਹੀ ਨਹੀਂ ਰਹੇ ਆਪਣੇ ਲੋਕਾਂ ਨੂੰ ਤਾਂ ਗੱਲ ਇੱਥੇ ਤੱਕ ਆਪਾਂ ਆਪਣੇ ਆਪ ਨੂੰ ਨਾ ਇਹਦੇ ਵਿੱਚੋਂ ਬਰੀ ਕਰ ਲਏ ਆਪਾਂ ਕਹਿੰਦੇ ਕਰੀ ਜਾਣ ਸਾਨੂੰ ਕੀ ਅਸੀਂ ਤਾਂ
3: ਦੇਖਣ ਜਾਂਦੇ ਹਾਂ
0: ਚੱਲ ਛੱਡ ਪਰੇ ਆਪੇ ਕਰੀ ਜਾਣ ਅਸੀਂ ਤਾਂ ਗੁਰੂ ਲਈ ਚੱਲੇ ਆ ਆਪਣਾ ਮੱਥਾ ਟੇਕਣ ਚੱਲੇ ਆ ਜਾਂ ਗੁਰੂ ਦੀ ਸ਼ਰਧਾ ਲਈ ਚੱਲੇ ਆ ਆਪਾਂ ਫਿਰ ਇੱਥੇ ਤੱਕ ਆਪਣੇ ਕਹਿੰਦਾ ਜੇ
3: ਇੱਥੇ ਇਹ ਗੱਲ ਹੈ ਜਿਹੜਾ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਆਪਾਂ ਚੁਣੇ ਆ ਉਹ ਜੁੰਮੇ ਪੁਖਤ ਆਪਾਂ ਚੁਣੇ ਨਾ ਇੱਕ ਹੁਣ ਚਾਹੇ ਐਮ ਐਲ ਏ ਨੇ ਐਮ ਪੀ ਨੇ ਉਹ ਹੁਣ
0: ਆਪਾਂ
3: ਲੋਕ ਸਭਾ ਨੀ ਜਾ ਸਕਦਾ ਹਰੇਕ ਬੰਦਾ ਵਿਧਾਨ ਸਭਾ ਨੀ ਜਾ ਸਕਦਾ ਹਰੇਕ ਬੰਦਾ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੀ ਨੀ ਜਾਂਦਾ ਉਹ ਵੀ ਇੱਕ ਵਿਧੀ ਵਿਧਾਨ ਆ ਨਾ
1: ਬਿਲਕੁਲ
3: ਆਪਾਂ ਤਾਂ ਉਹਦੇ ਰਾਹੀਂ ਮੈਸੇਜ ਦੇ ਸਕਦੇ ਹਾਂ ਉਹ ਜਿਹੜੇ ਚੁਣੇ ਉਹ ਤਾਂ ਇਹ ਕੰਮ ਨੂੰ ਲੱਗੇ ਹੋਏ ਨੇ
1: ਜੀ ਬਿਲਕੁਲ ਹੈ ਜੀ
3: ਆਧਾਰ ਕਿਹਨੇ
0: ਬਿਲਕੁਲ ਚਲੋ ਬਹੁਤ ਸੋਹਣਾ ਹੈ ਨਾ ਇਹ ਸੁਣਦੀਆਂ
1: ਜੁੜਨ ਲਈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ
2: ਠੀਕ ਹੈ ਬੰਦੀ
1: ਜੀ ਦੋਸਤੋ ਹਰਵਿੰਦਰ ਜੋਲ ਪੈਣ ਜੀ ਹਾਂਜੀ ਔਜਲਾ ਸਾਹਿਬ ਕੰਟੀਨਿਊ ਪਲੀਜ਼
3: ਮੈਂ ਤਾਂ ਸੈਣੀ ਸਾਹਿਬ ਜਿਹੜੀ ਗੱਲ ਕਹਿੰਦੇ ਵੀ ਕਲਾ ਵਰਤੀ ਹੈ ਠੀਕ ਹੈ ਮੈਂ ਸਹਿਮਤ ਹਾਂ ਹੋਣਾ ਵੀ ਮੈਂ ਤਾਂ ਇਹੀ ਕਹਿਣਾ ਮਰੇ ਤੋਂ ਬਾਅਦ ਕੀ ਹੁੰਦਾ ਉੱਪਰ ਜਾ ਕੇ ਜੀ ਉੱਪਰ ਜੋ ਹੋਣਾ ਚਾਹੀਦਾ ਉਹ ਇੱਥੇ ਹੀ ਹੋਣਾ ਚਾਹੀਦਾ ਚਾਹੇ ਸਿਕੰਦਰ ਹੈ ਚਾਹੇ ਭੁਪਿੰਦਰ ਹੈ ਚਾਹੇ ਰਾਜੇ ਨਾਲ ਚਾਹੇ ਕੋਈ ਹੋਰ ਆ ਜੋ ਇੱਥੇ ਕਰਦਾ ਉਹ ਇੱਥੇ ਸਜ਼ਾ ਮਿਲਣੀ ਚਾਹੀਦੀ ਮੈਂ ਸਹਿਮਤ ਹਾਂ ਸੈਣੀ ਸਾਹਿਬ ਪਰ ਮੈਂ ਜਾਣੀ ਇਹਨਾਂ ਦੀ ਗੱਲ ਨੂੰ ਸਹਿਮਤ ਇਸ ਕਰਕੇ ਨੀ ਸੀ ਹੋਇਆ ਵੀ ਜਿਹੜੇ ਬਾਕੀ ਵੱਢਣੇ ਸੀ ਉਹ ਤਾਂ ਲਕੋਲੇ ਨਾ ਵਿਚਾਲੇ ਨਾ ਫਿਲਹਾਲ
1: ਉਹਦੇ ਵਿੱਚ ਜਿਹੜੇ ਸ਼ਰਧਾ ਵਾਲੇ ਆ ਨਾ ਉਹਨਾਂ ਨੇ ਕਹਿਣਾ ਸਾਨੂੰ ਕੀ ਆ ਜਿਹੜੀ ਰੱਬ ਨੇ ਸਜ਼ਾ ਦੇਣੀ ਸੀ ਦੇ ਦਿੱਤੀ ਉਹਨੂੰ ਹਨਾ ਉਹ ਉੱਥੇ ਗੱਲ ਖੜ ਜਾਣੀ
3: ਤੁਸੀਂ ਗੱਲ ਨੀ ਸਮਝੇ ਮੈਂ ਸੈਣੀ ਸਾਹਿਬ ਦੀ ਗੱਲ ਨੂੰ ਮੈਂ ਇਹ ਕਰਦੀ ਸੀ ਕਿ ਠੀਕ ਆ ਤੁਸੀਂ ਇਸ ਗੱਲ ਨਾਲ ਕਹਿੰਦੇ ਹੋ ਵੀ ਉਹ ਜਿਹਨੇ ਪੱਗ ਦਿੱਤੀ ਜਿਹਨੇ ਥਾਪਿਆ ਮੈਂ ਤਾਂ ਸੁੱਚਾ ਸਿੰਘ ਲਗਾ ਰਹੇ ਦੂਜੇ ਦੇਖੋ ਤੁਸੀਂ ਇੱਕ ਚੀਜ਼ ਦੇਖੋ ਰਾਤ ਨੂੰ 2 ਵਜੇ ਪੱਗ ਇਹਨੂੰ ਦੇ ਰਿਹਾ ਚਾਵਲਾ ਜਿਹੜਾ ਉੱਥੇ ਆਹ ਕੰਮ ਕਰ ਰਿਹਾ ਸੀ
1: ਬਿਲਕੁਲ ਹੈ ਜੀ
3: ਤੇ ਦੂਜੇ ਦਿਨ ਇਹਨੂੰ ਜਥੇਦਾਰ ਲਾਲਾ ਦੀ ਪ੍ਰੈਸ ਕਾਨਫਰੰਸ ਕਿਹਾ ਸੁੱਚਾ ਸਿੰਘ ਲਗਾ ਤੁਸੀਂ ਦੇਖੋ ਸਾਡੀ ਕੌਮ
1: ਬਿਲਕੁਲ ਆ ਜੀ ਹੀਰੇ ਆ ਹੀਰੇ
3: ਕਿੰਨੇ ਵਧੀਆ ਪਿੱਕਣ ਚੂਜ਼ ਕੀਤੇ ਆ ਅਸੀਂ
1: ਜੀ
2: ਬਿਲਕੁਲ ਜੀ ਬਿਲਕੁਲ
3: ਮਤਲਬ ਵੀ ਉਹ ਅੱਜ ਢਾਕ ਲੈ ਉਹ ਇਹਨੂੰ ਸਜ਼ਾ ਦੇ ਕੇ ਨਾ ਆਪਾਂ ਹੁੰਦਾ ਵੀ ਹਾਂ ਜੀ ਝਟਪਟ ਸਜ਼ਾ ਦੇਤੀ
1: ਜੀ
3: ਕਿਹਨੇ ਕੰਪਲੇਂਟ ਕੀਤੀ ਚਾਵਲੇ ਦੀ ਉੱਥੇ ਜੀ
1: ਜੀ
3: ਕਿਹਨੇ ਚਾਵਲੇ
2: ਬਿਲਕੁਲ ਵੱਡੀ ਗੱਲ ਠੀਕ
3: ਹੈ ਐਕਸ਼ਨ ਲਿਆ ਗਿਆ
1: ਜੀ
3: ਜਦ ਉਹ ਕੰਪਲੇਂਟ ਲੈ ਕੇ ਜਾਂਦੀ ਸੀ ਉਦੋਂ ਤਾਂ ਉਹਦੀ ਸੁਣੀ ਨੀ ਤੁਸੀਂ
1: ਜੀ
3: ਹੁਣ ਬਗੈਰ ਕੰਪਲੇਂਟ ਤੋਂ ਐਕਸ਼ਨ ਲੈ ਲਿਆ
1: ਜੀ
3: ਇਹ ਵੀ ਸਵਾਲ ਹੈ ਇੱਕ ਨਾ,
1: ਬਿਲਕੁਲ ਹੈ ਜੀ, ਬਿਲਕੁਲ ਹੈ,
3: ਬਿਲਕੁਲ ਜੀ, ਬਿਲਕੁਲ, ਲੁਕ ਰਹੇ ਨੇ, ਲੁਕਣਾ ਕੋਈ ਨਹੀਂ, ਇਹ ਵੀ ਮੇਰੀ ਗੱਲ ਯਾਦ ਰੱਖਿਓ, ਕਿਉਂਕਿ ਇਹਦੇ ਵਿੱਚ ਸਿਆਸਤ ਬੜ ਗਈ, ਜੇ ਧਰਮ ਹੁੰਦਾ ਫਿਰ ਫੈਸਲਾ ਹੋਣਾ ਚਾਹੀਦਾ,
1: ਚੁੱਪ ਰਹਿਣਾ ਸੀ ਸਾਹਿਬ ਨੇ ਜੀ, ਬਿਲਕੁਲ,
3: ਹਾਂ, ਫਿਰ ਠੋਕ ਠੋਕ ਜਾਣਾ, ਪਰ ਹੁਣ ਇਹ ਜੇ ਸਿਆਸਤ ਬੜ ਗਈ, ਸਿਆਸਤ ਕੇ, ਅੱਛਾ ਇਹ ਪਾਵਰ ਹੱਥ ਕਿਸੇ ਹੋਰ ਦੀ ਆ, ਉਹਨਾਂ ਨੇ ਆਪਦੇ ਹਿਸਾਬ ਨਾਲ ਪਰਤਾਂ ਖੋਲਣੀਆਂ, ਸਾਡੀ ਜਿੱਤ ਕਿਵੇਂ ਹੋਊਗੀ, ਇਹਦੇ
1: ਹੋਊਗੀ ਜੀ 227 ਕੈਪਚਰ ਕਰਨੀ ਹੈ,
3: ਕਿਉਂਕਿ ਪੁਲਿਸ ਕਿਸੇ ਹੋਰ ਦੇ ਅੰਡਰ ਆ ਜੀ, ਉਹ ਆਪਦੇ ਹਿਸਾਬ ਨਾਲ ਪਰਤਾਂ ਖੋਲਣਗੇ ਇਹਦੀਆਂ,
1: ਬਿਲਕੁਲ ਹੈ ਜੀ,
2: ਬਿਲਕੁਲ ਜੀ,
3: ਧਰਮ ਹੁਣ ਸਾਰਿਆਂ ਨੂੰ ਸੌਖਾ, ਦੇਖੋ ਕਿ ਮੈਂ ਬਾਰ ਬਾਰ ਇੱਕ ਵਾਰੀ ਗੱਲ ਕਹਿਣਾ, ਇਹ ਗੱਲ ਪਤਾ ਨੀ ਕਿਉਂ ਨੀ ਵਿਚਾਰੀ ਜਾਂਦੀ, ਠੀਕ ਹੈ ਸਾਡੀ ਅਦਾਲਤ ਨੇ ਸੁੱਚਾ ਸਿੰਘ ਲਗਾ ਨੂੰ ਬਰੀ ਕਰਤਾ ਸੀ
1: ਜੀ,
3: ਠੀਕ ਹੈ, ਉੱਥੇ ਕੋਈ ਹੇਰ ਫੇਰ ਹੋਇਆ ਜਾਂ ਜਿਵੇਂ ਫੈਣੀ ਸਾਹਿਬ ਕਹਿੰਦੇ ਨੇ ਵੀ ਜੱਜ ਨੇ ਤਾਂ ਸਬੂਤਾਂ ਦੇ ਆਧਾਰ ਤੇ ਕਰਤਾ, ਠੀਕ ਹੈ ਜੀ, ਮੰਨ ਲਿਆ, ਉਹੀ ਸੁੱਚਾ ਸਿੰਘ ਲਗਾ ਅਕਾਲ ਤਖ਼ਤ ਤੇ, ਮੰਨ ਰਿਹਾ ਮੈਂ ਕਰਮ ਕੀਤਾ
1: ਜੀ, ਬਿਲਕੁਲ ਹੀ ਮੰਨਿਆ,
3: ਤੇ ਜਿਹੜਾ ਬੰਦਾ ਮੰਨ ਰਿਹਾ ਤੇ ਤੁਸੀਂ ਉਹਨੂੰ ਫੇਰ ਕਿਉਂ ਦੁਬਾਰਾ ਉਹੀ ਅਹੁਦੇ ਦਿੰਦੇ ਹੋ, ਅਕਾਲੀ ਦਲ ਦਾ ਬੇੜਾ ਡੁੱਬਣ ਵਾਲਾ ਇੱਕ ਦਿਨ ਚ ਨੀ ਡੁੱਬ ਰਿਹਾ, ਇਹ ਤਿਣਕਾ ਤਿਣਕੇ ਨਾਲ ਭਾਰੀ ਹੋਇਆ ਬੇੜਾ
1: ਹੋਇਆ ਜੀ, ਲੋਕਾਂ ਦੇ ਅੰਦਰ ਗੁਬਾਰ ਵਧੀ ਜਾਂਦਾ ਨਾ ਜੀ ਹੌਲੀ ਹੌਲੀ ਕਿਸੇ ਨਾ ਕਿਸੇ, ਫਿਰ ਏਦਾਂ ਦਾ
3: ਕੁਝ ਨਾ ਕੁਝ ਵਾਪਰ ਜਾਂਦਾ, ਹਰਪ੍ਰੀਤ ਨੇ ਕਿਹਾ ਉਹਨੂੰ, ਕਹਿੰਦਾ ਉੱਚੀ ਬੋਲ ਕੇ ਸੰਗਤ ਕਨੀ ਮੂੰਹ ਕਰਕੇ ਕਹਿ ਵੀ ਤੈਂ ਗਲਤ ਕੰਮ ਕੀਤਾ, ਕਹਿੰਦਾ ਕਿੱਥੇ ਇੱਕ ਕਰਮ ਮੈਂ ਕੀਤਾ ਜੀ, ਮੇਰੇ ਤੋਂ ਗਲਤੀ ਹੋਈ ਹੈ,
1: ਬਿਲਕੁਲ ਹੈ,
3: ਇੱਕ ਪਾਸੇ ਤੂੰ ਅਦਾਲਤ ਕਨੀ ਤੂੰ ਬਰੀ ਹੋ ਰਿਹਾ
1: ਜੀ,
2: ਵੀਰ ਜੀ ਅਦਾਲਤ ਵੀ ਕਰਦੀ ਆ ਸਜ਼ਾ, ਇਸ ਕਰਕੇ ਜਿਹੜਾ ਹੈਗਾ ਆ ਉੱਥੇ ਜਿਹੜਾ ਆ ਮੈਨੇਜ ਕਰਦੇ ਆ, ਜਿੱਦਾਂ ਮਰਜ਼ੀ ਕੰਪਰੋਮਾਈਜ਼ ਕਰਦੇ ਆ ਜਾਂ ਜਿੱਦਾਂ ਮਰਜ਼ੀ ਗਵਾਹ ਬਿਠਾਉਂਦੇ ਆ,
3: ਪਰ
2: ਹਾਂਜੀ ਇੱਥੇ ਹੁਣ, ਇੱਥੇ ਹੁਣ ਲੱਗਣੀ ਸੀ ਸੇਵਾ, ਜੇ ਇੱਥੇ ਵੀ 2-4 ਸਾਲ ਲਈ ਅੰਦਰ ਕਰਨ ਦੀ ਸੰਭਾਵਨਾ ਹੁੰਦੀ ਤੇ ਇੱਥੇ ਵੀ ਜਿਹੜਾ ਹੈਗਾ ਆ ਏਦਾਂ ਹੀ ਕਰਨਾ ਸੀ, ਉਹ ਹੀ ਕਰਨਾ ਸੀ ਜੋ ਕੋਰਟ ਕੀਤਾ,
3: ਰਾਜਨ ਜੀ ਇੱਥੇ ਸਜ਼ਾ ਇਦੂ ਵੱਡੀ ਚਾਹੀਦੀ, ਉਹਨੂੰ ਕਦੇ ਕਹਿੰਦੇ ਵੀ ਨਾ ਅੱਜ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ
1: ਜੀ,
3: ਨਾ ਕਿਸੇ ਅਕਾਲੀ ਦਲ ਦੇ ਆਉਂਦੇ ਤੇ ਉਹਨੂੰ ਪ੍ਰਧਾਨ ਨੂੰ ਕਹਿੰਦੇ ਵੀ ਇਹਨੂੰ ਕੱਢ ਕੱਢ ਦਿੰਦੇ, ਹੁਣ ਕਿਤੇ ਇਹ ਚੰਡੀਗੜ੍ਹ ਮੁੱਖ ਮੰਤਰੀ ਕੁਰਸੀ ਤੇ ਬੈਠੇ, ਜਿਹੜੀ ਪਹਿਲਾਂ ਲੰਘਾ ਕਰਕੇ ਖੁੱਸ ਜਾਣੀ ਸੀਗੀ
1: ਜੀ,
3: ਲੰਘਾ ਕੇ ਮਿਲੀ ਆ,
1: ਨਹੀਂ ਹੁਣ ਆ ਵੀ ਤਾਂ
3: ਛੇਕਿਆ ਹੀ ਆ, ਗੁਰਦਾਸਪੁਰ ਦੀਆਂ
1: ਛੇਕਿਆ ਜਾ ਤੋਂ
3: ਨਹੀਂ, ਗੁਰਦਾਸਪੁਰ ਦੀਆਂ 5 ਸੀਟਾਂ ਨਹੀਂ, 1 ਮਿੰਟ, ਹਨੇਰੀ ਦੇ ਵਿੱਚ ਵੀ ਗੁਰਦਾਸਪੁਰ ਦੀਆਂ 5 ਸੀਟਾਂ ਤੇ ਕਾਂਗਰਸ ਜਿੱਤ ਗਈ
1: ਜੀ, ਬਿਲਕੁਲ, ਕਿਉਂ
3: ਇੱਕ ਲੰਘਾ ਹੁਣੀ ਲਾਏ ਹੋਏ ਨੇ ਤਾਂ ਜਿੱਤੀ ਆ ਨਾ
1: ਜੀ,
3: ਇਹ ਕਹਿੰਦੇ ਲੰਘਾ ਹੋਣ ਕਰਕੇ ਅਸੀਂ ਬਚਾਂਗੇ, ਲੋਕ ਤਾਂ ਵਾਚਦੇ ਨੇ ਨਾ,
1: ਬਿਲਕੁਲ
3: ਤੁਸੀਂ ਕਹਿੰਦੇ ਹੋ ਅਕਾਲੀ ਦਲ ਦੇ 2024 ਇਲੈਕਸ਼ਨ ਤੇ ਕਿੰਨਾ ਕੱਟ ਸੀ, 10 ਸੀਟਾਂ ਦੇ ਜਮਾਨਤ ਜਾਬਤ ਹੋਈ ਆ, ਫਿਰ ਕੱਟ ਕਿੱਥੇ ਗਏ, ਵੋਟਾਂ ਕਿੱਥੇ ਗਈਆਂ ਕੱਟ ਦੀਆਂ,
1: ਬਿਲਕੁਲ ਹੈ, ਕੱਟ ਤਾਂ ਹੁਣ ਵੀ ਬਥੇਰਾ ਕਰੀ ਜਾਂਦੇ ਆ, ਹਰ ਪਾਰਟੀ ਕਰੀ ਜਾਂਦੇ ਆ ਜੀ,
3: ਵਿਹਲੇ ਆ ਯਾਰ, ਤੂੰ ਮੈਂ ਕਰਦਾ ਮੈਨੂੰ ਦੋ, ਤੁਸੀਂ 10-20 ਲੱਖ ਰੁਪਇਆ ਮੈਂ ਆਪਦੇ ਪਿੰਡ,
1: ਬਿਲਕੁਲ ਹੈ ਜੀ,
3: ਕੱਟ ਨੂੰ ਤਾਂ ਕੀ ਆ ਯਾਰ, ਕੱਟ ਦਾ ਪੰਚਾਇਤ ਤੇ ਪੰਜਾਬ ਦੀਆਂ ਵੋਟਾਂ ਮੰਗਣ ਲੱਗੇ, 250 ਬੰਦਾ ਹੁੰਦਾ ਸਵੇਰੇ ਪਰੌਂਠੇ ਦੇ ਘਰੇ ਪੱਕਦੇ, ਜਿਹੜਾ ਪੰਜ ਖੜਾ ਹੁੰਦਾ ਉੱਥੋਂ ਖਾ ਕੇ ਪਿੰਡ ਚ ਗੇੜਾ ਦੇ ਕੇ ਫਿਰ ਦੁਪਹਿਰ ਦੀਆਂ ਖਾ ਲੈਂਦੇ ਨੇ, ਸ਼ਾਮ ਨੂੰ ਪੈਗ ਲਾ ਕੇ ਫਿਰ ਉਹ ਕੱਟਦਾ, ਉਹ ਕਰੀ ਬੈਠਾ
1: ਹੁੰਦਾ, ਉਹ ਬੈਠਾ
3: ਰੋਟੀ ਦੀ ਗੱਲਾਂ,
1: ਬਿਲਕੁਲ ਹੈ ਜੀ, ਬਿਲਕੁਲ,
3: ਹਾਲਾਤ ਸਾਡੇ ਇਹ ਨੇ, ਮੈਂ ਥੱਲੇ ਲਿਖਿਆ ਭੈਣ ਜੀ ਗੱਲ ਕਰ ਰਹੀ, ਮੈਂ ਕਿਹਾ ਜਿੰਨਾ ਚਿਰ ਲੋਕ ਸੁਚੇਤ ਨੀ ਨਾ ਹੁੰਦੇ
1: ਜੀ,
3: ਉਨਾ ਚਿਰ ਕੋਈ ਸੁਧਾਰ ਨੀ ਹੋ ਸਕਦਾ, ਅਸੀਂ ਸੁਧਾਰ ਸਮਝਦੇ ਵੀ ਕਿਸੇ ਨੂੰ ਵੋਟ ਵਾਧੀ, ਇਹ ਸੁਧਾਰ ਕਰਨਗੇ,
1: ਸੁਧਾਰ ਕਰਨਗੇ,
3: ਸੁਚੇਤ ਲੋਕਾਂ ਨੂੰ ਹੋਣਾ ਪੈਣਾ
1: ਜੀ,
3: ਉਹ ਚਾਹੇ ਧਰਮ ਹੈ ਚਾਹੇ ਉਹ ਪੰਜਾਬ ਡੁੱਬ ਰਿਹਾ ਯਾਰ, ਪੰਜਾਬ ਕਿਹੜੇ ਮੁੱਦਿਆਂ ਦੇ ਘਿਰਿਆ ਪਿਆ, ਪੰਜਾਬ ਦੀ ਤ੍ਰਾਸਦੀ ਕੀ ਹੈ, ਸਾਨੂੰ ਆ ਮੁੱਦੇ ਸਾਡੇ ਕਿਹੜੇ ਨੇ, ਦੇਖ ਲਓ
1: ਕਿਹੜੇ ਨੇ ਜੀ, ਬਿਲਕੁਲ ਹੈ
3: ਜੀ, ਕੋਈ ਰੇਤ ਮਾਫੀਆ, ਨਸ਼ੇ ਨਾ ਬੰਦੇ ਮਰ ਰਹੇ, ਬੇਰੁਜ਼ਗਾਰੀ ਵੱਧ ਰਹੀ ਆ, ਸ਼ਰਾਬ, ਬੱਸਾਂ, ਸਾਡਾ ਸਰਕਾਰੀ ਢਾਂਚਾ, ਤੰਤਰ ਮੰਤਰ, ਜਿਹੜਾ ਇਹ ਬਿਜਲੀ ਆ, ਜੋ ਮਰਜ਼ੀ ਉਹਦਾ ਤਹਿਸ਼ ਨਹਿਸ਼ ਹੋ ਰਿਹਾ, ਕਦੇ ਉਹਤੇ ਗੱਲ ਹੋਈ ਹੈ
1: ਨਾ ਜੀ, ਨਾ
3: ਕਰਜ਼ੇ ਅਸੀਂ ਡੁੱਬ ਰਹੇ ਹਾਂ
1: ਨਾ ਜੀ,
3: ਕਦੇ ਉਹਤੇ ਗੱਲ ਹੋਈ ਆ, ਆਹ ਗੱਲ ਹੋ ਰਹੀ ਆ, ਇਹਦੇ ਚੱਲ ਪਈ, ਕਦੇ ਕੰਚਨਪ੍ਰੀਤ ਤੇ ਚੱਲ ਪਈ, ਕਦੇ ਲਗਾਹ ਤੇ ਚੱਲ ਪਈ, ਆ ਮੁੱਦੇ ਸਾਡੇ ਆਹ ਨੇ,
1: ਆਹ ਖੜੇ ਨੇ ਜੀ, ਬਿਲਕੁਲ ਹੈ ਜੀ, ਦਰੁਸਤ ਹੈ ਜੀ,
3: ਤਰਾਸਦੀ ਕਿੱਥੇ ਸਾਡੀ ਜਿਹੜੀ ਅਸੀਂ ਹੰਢਾ ਰਹੇ ਹਾਂ
1: ਜੀ,
3: ਜਿਹੜਾ ਪੰਜਾਬ ਖੋਖਲਾ ਰਿਹਾ, ਦੇਖ ਰਿਹਾ ਕਿਸੇ
1: ਨੂੰ ਨਾ ਜੀ, ਨਸ਼ਿਆਂ ਦੇ ਮਾਮਲੇ ਚ ਤਾਂ ਚਲੋ ਉਹੀ ਮੁੱਦਾ ਚੱਲ ਹੀ ਜਾਂਦਾ, ਚਾਹੇ ਉਹ ਮੋਹਨਜੀਤ ਦਾ ਹੈ ਤੇ ਚਾਹੇ ਉਹ ਆਪਣਾ ਸੀਗਾ,
2: ਪਰ ਆਪਾਂ ਉਹ ਹਿੰਦੁਸਤਾਨ ਟਾਈਮਸ ਵਾਲੀ ਰਿਪੋਰਟ ਲੈ ਲਓ, ਜਿਹੜੀ ਜੁਡੀਸ਼ੀਅਲ ਇਨਕੁਆਇਰੀ ਕੀਤੀ ਸੀ CJI CJM ਨੇ ਉੱਥੇ ਬਠਿੰਡੇ ਚ,
1: ਠੀਕ ਹੈ ਜੀ,
2: ਹਾਂਜੀ, ਨਰਿੰਦਰਜੀਤ ਸ਼ਾਇਦ ਨਾਮ,
1: ਅੱਜ ਉਹਨਾਂ ਨੇ ਖਹਿਰਾ ਸਾਹਿਬ ਨੇ ਮਤਲਬ ਕਿ ਵੀਡੀਓ ਆਪਣੀ ਪੋਸਟ ਹੀ ਪਾਈ ਆ ਉਹਨਾਂ ਨੇ, ਤੇ ਉਹ ਚੀਜ਼ ਦਾ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਬਠਿੰਡਾ ਦੇ ਜਿਹੜੇ CJM ਹੈ ਉਹਨਾਂ ਦੇ ਵੱਲੋਂ 34 ਸਾਲਾਂ ਗੁਣਿਆਣਾ ਵਾਸੀ ਜਿਹੜਾ ਸੀਗਾ ਨਰਿੰਦਰ ਦੀਪ ਸਿੰਘ ਦੀ ਹਿਰਾਸਤ ਮੌਤ ਹੋਈ ਸੀਗੀ ਤੇ CIA ਸਟਾਫ ਦੇ ਜਿਹੜੇ ਸੀ ਚਾਰ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਣ ਦੀ ਰਿਪੋਰਟ ਨੇ ਸਾਡੇ ਇਹਨਾਂ ਦੋਸ਼ਾਂ ਨੂੰ ਪੁਸ਼ਟੀ ਕਰ ਦਿੱਤੀ ਹੈ। ਅੱਜ ਖਹਿਰਾ ਸਾਹਿਬ ਨੇ ਆਪਣੇ ਪੇਜ ਦੇ ਉੱਤੇ ਵੀ ਪਾਇਆ ਸਾਰਾ ਕੁਝ ਇਹਦੇ ਬਾਰੇ ਤੇ ਬਕਾਇਦਾ ਉਹਨਾਂ ਨੇ ਰਿਪੋਰਟ ਵੀ ਦਿਖਾਈ ਹੈ ਜੋ ਸਾਰੀ ਲੱਗੀ ਹੈ ਜੀ ਅਖਬਾਰੀ ਇੰਗਲਿਸ਼ ਅਖਬਾਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਪੁਲਿਸ ਸਟੇਟ ਬਣਾ ਕੇ ਰੱਖ ਦਿੱਤੀ ਜੀ।
2: ਦਰਅਸਲ ਇਹਨੂੰ ਨਾ ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੇ ਡਾਕਟਰ ਪਿਆਰੇ ਲਾਲ ਗਰਗ ਹੋਣਾ ਨੇ ਪਰਸਿਊ ਕੀਤਾ ਸੀਗਾ ਜੀ।
1: ਜੀ ਹਾਂ ਜੀ,
2: ਐਕਚੁਅਲੀ ਮੁੰਡਾ ਮਾਰ ਦਿੱਤਾ ਇਹਨਾਂ ਨੇ ਤੇ ਕਹਿਤਾ ਜਿਹੜਾ ਹੈਗਾ ਆ ਉਹ ਕਸਟੋਡੀਅਲ ਡੈਥ ਸੀਗੀ, ਪੁਲਿਸ ਥਾਣੇ ਲਿਜਾ ਕੇ ਤੇ ਮਾਰਿਆ
1: ਅਧਿਆਪਕ ਸੀਗਾ।
2: ਮਾਰਨ ਤੋਂ ਬਾਅਦ ਹੋਇਆ ਕਿ ਉਹਦੇ ਨਾਲ ਦੇ ਜਿਹੜਾ ਮੁੰਡਾ ਆ ਉਹਨੂੰ ਡਰਾ ਲਿਆ ਤੇ ਉਹਨੂੰ ਕਹਿਤਾ ਵੀ ਉਹਦੇ ਘਰ ਕਹਿ ਦੇ ਵੀ ਐਕਸੀਡੈਂਟ ਹੋ ਗਿਆ ਜੀ, ਹਸਪਤਾਲ ਉਹਦੀ ਬੋਡੀ ਬਚਾ ਤੀ
1: ਜੀ।
2: ਹਸਪਤਾਲ ਵਾਲਿਆਂ ਕੋਲ ਜਿਹੜਾ ਹੈਗਾ ਆ ਜਦੋਂ ਘਰ ਤੇ ਵੀ ਪਹੁੰਚ ਗਏ ਕਾਲੀ ਕਾਲੀ ਪੀ ਹਾਂਜੀ ਠੀਕ ਗੱਲ ਹੈਗੀ ਆ। ਤੁਸੀਂ ਦੇਖਿਆ ਸੀ ਮੀਡੀਆ ਦੇ ਵਿੱਚ ਉਹਦਾ ਬੇਟਾ ਆਇਆ ਸੀ ਛੋਟਾ ਜਿਹਾ, ਬੜਾ ਸਾਊ ਜਿਹਾ ਸੋਹਣਾ ਮੁੰਡਾ ਸੀਗਾ।
1: ਹਾਂਜੀ ਉਹ ਬੱਚਾ ਸੀਗਾ ਤੇ ਉਹ ਵੀ ਲਾਇਆ ਨਾਲ ਸਾਰਾ ਕੁਝ ਲਾਇਆ ਜੀ ਹਾਂਜੀ ਦਿਖਾਇਆ।
2: ਮੁੜ ਕੇ ਫੇਰ ਉਹਨਾਂ ਨੇ ਜਿਹੜਾ ਹੈਗਾ ਆ ਜਦੋਂ ਘਰ ਗਿਆ ਨੇ ਦੇਖਿਆ ਵੀ ਇਹਦੇ ਬੋਡੀ ਤੇ ਨੀਲ ਨੀਲ ਪਏ, ਸੱਟ ਤਾਂ ਕੋਈ ਲੱਗੀ ਨੀ ਇਹੋ ਜੀ ਵੀ ਜਿਹੜੀ ਇੱਕ ਕੌਜ਼ ਆਫ ਡੈਥ ਹੋ ਸਕਦੀ ਆ ਜੀ। ਉਹਨਾਂ ਨੂੰ ਸ਼ੱਕ ਹੋਇਆ, ਉਹਨਾਂ ਨੇ ਜਿਹੜਾ ਹੈਗਾ ਆ ਫਿਰ ਲੋਕਾਂ ਨੂੰ ਇਕੱਠੇ ਕੀਤਾ ਤੇ ਫਿਰ ਲੋਕਾਂ ਦੇ ਦਬਾਅ ਥੱਲੇ ਜਿਹੜਾ ਆ ਏਮਸ ਬਠਿੰਡਾ ਤੋਂ ਉਹਦਾ ਪੋਸਟਮਾਰਟਮ ਹੋਇਆ ਜੀ। ਏਮਸ ਬਠਿੰਡਾ ਵਾਲਿਆਂ ਨੇ ਕੀਤਾ ਕਿ ਉਹਨਾਂ ਨੇ ਉੱਥੇ ਇਹਨਾਂ ਦੀ ਪੁਲਿਸ ਵਾਲਿਆਂ ਦੀ ਚੱਲੀ ਨੀ, ਉਹਨਾਂ ਨੇ ਜੋ ਸੱਟਾਂ ਹੈਗੀਆਂ ਸੀ ਬਾਹਰਲੀਆਂ ਉਹ ਸਾਰੀਆਂ ਲਿਖ ਦਿੱਤੀਆਂ ਵਿੱਚ।
1: ਬਿਲਕੁਲ,
2: ਉਹ ਸੱਟਾਂ ਜਿਹੜੀਆਂ ਹੈਗੀਆਂ ਸੀ ਉਹ ਸਾਰੀਆਂ ਹੀ ਉਹ ਮਤਲਬ ਕਰੰਟ ਲੱਗੇ ਦੀਆਂ ਸੀਗੀਆਂ ਜੀ।
1: ਜੀ,
2: ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਫਿਰ ਉਹਦੀ ਜੁਡੀਸ਼ੀਅਲ ਜਿਹੜੀ ਆ ਇਨਕੁਆਇਰੀ ਉਹ ਅਕਸੈਪਟ ਹੋਈ ਸੀ ਡਿਮਾਂਡ ਪਬਲਿਕ ਪ੍ਰੋਟੈਸਟ ਦੇ ਕਾਰਨ ਜੀ। ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੇ ਵੀ ਮੰਗ ਕੀਤੀ ਸੀ ਜੀ। ਉਹ CJM ਸਾਹਿਬ ਨੇ ਅੱਜ ਉਹਦੀ ਡਿਟੇਲ ਰਿਪੋਰਟ ਜਿਹੜੀ ਆ ਸੈਸ਼ਨ ਜੱਜ ਨੂੰ ਸਬਮਿਟ ਕਰ ਦਿੱਤੀ ਜੀ। ਉਹਨਾਂ ਨੇ ਲਿਖਿਆ ਜੀ ਵੀ ਉਹਨਾਂ ਨੇ ਚਾਰ ਬੰਦੇ ਜਿਹੜੇ ਹੈਗੇ ਆ ਕਲਪੇਬਲ ਹੋਮਿਸਾਈਡ ਹੁੰਦਾ ਆ ਜੀ, ਨੋਟ ਅਮਾਉਂਟਿੰਗ ਟੂ ਮਰਡਰ। ਕਈ ਵਾਰੀ ਅਸੀਂ ਜਿਹੜਾ ਹੈਗਾ ਆ ਉਹ ਜਦੋਂ ਪੁਰਾਣੇ ਸੈਕਸ਼ਨ IPC ਦੇ ਚੱਲਦੇ ਹੁੰਦੇ ਸੀ ਨਾ ਜੀ,
1: ਤੇ
2: ਜਿਹੜਾ ਸਿਆਣਾ ਵਕੀਲ 302 ਨੂੰ 304 ਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਸੀ। 302 ਹੁੰਦਾ ਆ ਵੀ ਕਤਲ, ਉਹ ਜਿਹੜਾ ਕਤਲ ਹੁੰਦਾ ਆ ਉਹ ਇਰਾਦੇ ਨਾਲ ਕੀਤਾ ਗਿਆ ਆ ਹੁੰਦਾ ਇੰਟੈਂਸ਼ਨਲ, ਤੇ ਜਿਹੜਾ ਹੈਗਾ ਕਲਪੇਬਲ ਹੋਮਿਸਾਈਡ ਹੁੰਦਾ ਆ ਇਹਦਾ ਮਤਲਬ ਇਹ ਮਾਰਿਆ ਤਾਂ ਬੰਦਾ ਹੀ ਆ ਪਰ ਉਹਦੇ ਵਿੱਚ ਇੰਟੈਂਸ਼ਨ ਨਹੀਂ ਸੀ। ਕਈ ਵਾਰੀ ਸੱਟ ਏਦਾਂ ਦੀ ਲੱਗ ਜਾਂਦੀ ਹੈਗੀ ਆ ਕਿ ਬੰਦਾ ਮਰ ਜਾਂਦਾ ਹੈ, ਅਗਲੇ ਦੀ ਨੀਯਤ ਨਹੀਂ ਹੁੰਦੀ।
1: ਬਿਲਕੁਲ,
2: ਉਹ ਤਸੀਹੇ ਦੇਣ ਦੀ ਨੀਯਤ ਨਾਲ ਜਿਹੜਾ ਹੈਗਾ ਆ ਤਸੀਹੇ ਦਿੱਤੇ ਸੀ। ਪਹਿਲਾਂ ਕਹਿਤਾ ਵੀ ਉਹਨਾਂ ਨੇ ਕਿਉਂਕਿ ਜਿਹੜੇ ਪੁਲਿਸ ਵਾਲੇ ਇਹ ਮੈਨੇਜ ਕਰ ਹੀ ਲੈਂਦੇ ਜੀ ਹਸਪਤਾਲ ਨੂੰ ਡਾਕਟਰ ਨੂੰ ਜੀ, ਪਹਿਲਾਂ ਕਹਿਤਾ ਐਕਸੀਡੈਂਟ, ਜਦੋਂ ਐਕਸੀਡੈਂਟ ਦੀ ਗੱਲ ਨੀ ਆਈ ਤੇ ਫੇਰ ਨਸ਼ੇ ਦਾ ਕਹਿਤਾ ਵੀ ਨਸ਼ਾ ਖਾ ਕੇ ਬੰਦਾ ਮਰ ਗਿਆ ਜੀ। ਤੇ ਬਾਕੀ ਜਿਹੜਾ ਹੈਗਾ ਆ ਉਹ ਜੱਜ ਸਾਹਿਬ ਨੇ ਜਿਹੜਾ ਹੈਗਾ ਆ ਉਹਦੇ ਵਿੱਚ ਉਹਦੀ ਸਿਫਾਰਿਸ਼ ਕਰ ਦਿੱਤੀ ਹੈਗੀ। ਉਹ ਚਾਰੇ ਬੰਦੇ ਜਿਹੜੇ ਹੈਗੇ ਸੀ, ਇੱਕ ASI ਆ ਜੀ ਤੇ ਬਾਕੀ ਇੱਕ ਹੈਡ ਕਾਂਸਟੇਬਲ ਆ ਤੇ ਦੋ ਪੁਲਿਸ ਵਾਲੇ ਜਿਹੜੇ ਹੈਗੇ ਆ ਕਾਂਸਟੇਬਲ, ਉਹ ਸਾਰੇ ਜਿਹੜੇ ਆ ਜਿਹਨਾਂ ਨੇ ਉਹਨਾਂ ਨੇ ਕਿਹਾ ਵੀ ਬਹੁਤ ਹੀ ਜਿਹੜਾ ਹੈਗਾ ਆ ਜ਼ਿਆਦਾ ਤਸੀਹੇ ਦਿੱਤੇ ਜਿਹਦੇ ਕਰਕੇ ਜਿਹੜਾ ਆ ਇਹ ਡੈਥ ਹੋਈ ਆ ਜੀ। ਤੇ ਉਹਦੇ ਤੇ ਪ੍ਰੋਸੀਕਿਊਟ ਹੋਣਗੇ ਜੀ, ਇਹ ਤਾਂ ਇਹਨਾਂ ਨੂੰ ਥੋੜੇ ਬਹੁਤੇ ਹੱਥ ਲੱਗਣਗੇ ਤੇ ਤਾਂ ਜਿਹੜਾ ਹੈਗਾ ਆ ਇਹ ਹੋਈ, ਪਰ ਇਹ ਜਰਨਲ ਜਿਹੜਾ ਆ ਐਟੀਟਿਊਡ ਹੋ ਗਿਆ ਪੁਲਿਸ ਦਾ, ਕਿਉਂਕਿ ਜਦੋਂ ਪੁਲਿਸ ਆਲ ਇਨ ਆਲ ਕਰ ਦਿੱਤੀ ਜਾਵੇ ਸਟੇਟ ਦਾ ਕੰਟਰੋਲ ਨਾ ਰਵੇ ਜਿਹੜੀ ਪੋਲੀਟੀਕਲ ਕਲਾਸ ਹੁੰਦੀ ਆ ਉਹ ਇਹਨੂੰ ਐਜ਼ ਅ ਟੂਲ ਵਰਤਣ ਲੱਗ ਪਏ ਨਾ ਜੀ, ਤੇ ਫਿਰ ਅਗਲੇ ਵੀ ਪਰਵਾਹ ਨੀ ਮਾਰਦੇ ਵੀ ਤੂੰ ਕਿਹੜਾ ਸਾਡੇ ਕੋਲੋਂ ਸੱਚੇ ਕੰਮ ਹੀ ਕਰਾਉਣਾ।
1: ਸੋ ਇਸ
2: ਫਿਰ ਉੱਥੇ ਚੈੱਕ ਐਂਡ ਬੈਲੈਂਸ ਜਿਹੜੇ ਹੁੰਦੇ ਆ ਉਹ ਨਹੀਂ ਰਹਿੰਦੇ
1: ਜੀ।
2: ਸੋ ਇਹ ਬਹੁਤ ਆ ਜਿੱਦਾਂ ਜਿਹੜੀ ਹੈਗੀ ਆ ਵਾਰਨਿੰਗ ਸੀਗੀ ਹਿੰਦੁਸਤਾਨ ਟਾਈਮਸ ਨੇ ਜਿਹੜੀ ਹੈਗੀ ਇਹਦੀ ਰਿਪੋਰਟ ਹੋਰ ਵੀ ਪ੍ਰੋਮੀਨੈਂਟ ਅਖਬਾਰਾਂ ਮੇਰੇ ਖਿਆਲ ਹਿੰਦੂ ਦੇ ਵਿੱਚ ਵੀ ਲੱਗੀ ਆ ਜੀ
1: ਸ਼ਾਇਦ,
2: ਇਹ ਤਾਂ ਇਹ ਜਿਹੜੀ ਹਾਂਜੀ
1: ਇਸੇ ਨੂੰ ਹੋਰ ਵੱਡੀ ਚਰਚਾ ਵੀ ਸੈਣੀ ਸਾਹਿਬ ਉਹਨਾਂ ਨੇ ਬਣਾਇਆ ਅੱਜ। ਚਲੋ BJP ਨੇ ਜਿਹੜੀਆਂ ਰੈਲੀਆਂ ਕਰ ਰਹੀ ਆ ਜਾਂ ਪੰਜਾਬ ਯਾਤਰਾ ਕਰ ਰਹੇ ਨੇ ਉਹ ਵੀ ਤੇ ਨਸ਼ਾ ਜਿਹੜਾ ਭਜਾਊ ਯਾਤਰਾ ਜਾਂ ਜੋ ਵੀ ਹੈ ਤੇ ਉਹਦੇ ਵਿੱਚ ਵੀ ਇਹ ਮੁੱਦਾ ਚੱਕਿਆ ਗਿਆ ਉਹਨਾਂ ਨੇ ਕਿ ਪੁਲਿਸ ਸਟੇਟ ਬਣਿਆ ਹੋਇਆ ਸਾਰਾ, ਕੋਈ ਨਸ਼ੇ ਦਾ ਕੰਟਰੋਲ ਨਹੀਂ, ਕੋਈ ਅੰਡਰ ਨਹੀਂ ਹੈਗਾ, ਮਹਿਕਮਾ ਤੁਹਾਡੇ ਅੰਡਰ ਨਹੀਂ ਹੈ, ਹੋਰ ਸਾਰੇ ਮੁੱਦੇ ਉਹ ਵੀ ਚੱਕ ਰਹੇ ਨੇ ਇਸ ਵਿੱਚ ਉਹਨਾਂ ਨੂੰ ਘੇਰ ਰਹੇ ਨੇ। ਦੂਸਰੇ ਪਾਸੇ ਕਾਂਗਰਸ ਵੀ ਇਸ ਚੀਜ਼ ਦੇ ਨਾਲ ਘੇਰ ਰਹੀ ਹੈ ਇਹਨਾਂ ਨੂੰ।
2: ਪ੍ਰਸਾਰ ਵਾਸਤੇ ਜਾਂ ਹਾਂਜੀ ਵੀ ਅਸੀਂ ਪੀ ਆਰ ਹੇਅਰ ਕਹਿਣ ਦਾ ਮਤਲਬ ਤਾਂ ਇਹ ਆ ਵੀ ਅਸੀਂ ਵੀ ਇੱਥੇ ਹੈ
1: ਜੀ,
2: ਤੇ ਦੂਜਾ ਜਿਹੜਾ ਹੈਗਾ ਆ ਕਿ ਉਹਨਾਂ ਨੇ ਕੀ ਕਰਦੇ ਪਏ ਆ ਨਾ ਜੀ, ਪਰ ਜਿੱਥੇ ਅਸੀਂ ਸੋਚਣਾ ਬੰਦ ਕਰਦੇ ਆ ਨਾ ਜੀ, ਇਹ ਕਲਾਸ ਇੱਦਾਂ ਦੀ ਹੈਗੀ ਏ, ਉੱਥੋਂ ਸੋਚਣਾ ਸ਼ੁਰੂ ਕਰਦੇ ਆ ਜੀ। ਬੀਜੇਪੀ ਦਾ ਝੰਡਾ ਹੋਊਗਾ ਤੁਹਾਨੂੰ ਅੱਗੇ ਜਿਹੜੇ ਹੈਗੇ ਆ, ਕੋਈ ਕਾਲੀ ਪੱਗ ਆਲਾ, ਕੋਈ ਨੀਲੀ ਪੱਗ ਆਲਾ, ਕੋਈ ਪੀਲੀ ਪੱਗ ਆਲਾ, ਉਹ ਦਿਸਣਗੇ ਜੀ। ਉਹਨਾਂ ਨੇ ਮਹਿਸੂਸ ਕੀਤਾ, ਉਹਨਾਂ ਨੇ ਮਹਿਸੂਸ ਕੀਤਾ ਵੀ ਅਕਾਲੀ ਦਲ ਦੇ ਨਾਲ ਅਲਾਇੰਸ ਕਰਕੇ ਅਕਾਲੀ ਦਲ ਨੇ ਸਾਨੂੰ ਜਿਹੜੀ ਹੈਗੀ ਆ ਵੀ ਸਿੱਖ ਕਮਿਊਨਿਟੀ ਨੂੰ ਸਾਡੀ ਪਾਰਟੀ ਤੋਂ ਦੂਰ ਹੀ ਰੱਖਿਆ, ਇਹ ਪ੍ਰਚਾਰ ਕੇ ਕਿ ਮਤਲਬ ਇਹ ਹਿੰਦੂਆਂ ਦੀ ਪਾਰਟੀ ਆ ਜੀ, ਤੇ ਉਹ ਸਿੱਖ ਜਿਹੜੇ ਸਾਡੀ ਪਾਰਟੀ ਨੂੰ ਅਵਾਇਡ ਕਰਦੇ ਰਹੇ ਤੇ ਉਹਨਾਂ ਨੇ ਡਾਇਰੈਕਟ ਉਹਤੇ ਜਾਂਦੇ ਰਹੇ ਜੀ। ਹੁਣ ਅਗਲਿਆਂ ਨੇ ਬਾਦਲ ਸਾਹਿਬ ਦੇ ਘਰ ਦੇ ਵਿੱਚੋਂ ਜਿਹੜਾ ਹੈਗਾ ਆ ਉਹਨਾਂ ਦਾ ਚਚੇਰ ਭਰਾ ਪੱਟ ਕੇ ਤੇ ਨਾਲ ਕਹਿੰਦੇ, ਉਹ ਅੱਜ ਵੀ ਜਿਹੜੀ ਉਹ ਗੱਲ ਸੁਣਨ ਨੂੰ ਮਿਲਦੀ ਸੀ ਜਿਹੜੀ ਉਦਣ ਹੈ ਜੀ, ਤੇ ਉਹ ਸੀਐਮ ਸੈਣੀ ਦੇ ਸਾਹਮਣੇ ਉਹ ਗੱਲ ਕਰਦੇ ਸੀ, ਕਹਿੰਦੇ ਅਲਾਇੰਸ ਦੀ ਗੱਲ ਕਰਦੇ ਸੀ, ਕਹਿੰਦੇ ਹਮ ਬਾਦਲ ਸਾਹਿਬ ਕੋਈ ਆਪਣੇ ਸਾਥ ਮੇ ਦੇ ਲਿਆ ਹੈ ਜੀ, ਬਾਦਲ ਸਾਹਿਬ ਕੇ ਚਚੇਰੇ ਬਾਈ ਕੋ ਹੈ ਜੀ, ਜੇ ਪ੍ਰਕਾਸ਼ ਸਿੰਘ ਬਾਦਲ ਕੇ ਚਚੇਰੇ ਬਾਈ ਹੈ, ਦੂਜਾ ਉਹਨਾਂ ਦਾ ਮੁੰਡਾ ਜੁਆਇਨ ਕਰਾਇਆ ਕਿ ਇਹ ਜਿਹੜੇ ਹੈਗੇ ਸੁਖਵੀਰ ਬਾਦਲ ਕੇ ਚਚੇਰੇ ਬਾਈ ਹੈ, ਤੇ ਹਮਨੇ ਤੋਂ ਬਾਦਲ ਕੋ ਹੀ ਸਾਥ ਲੈ ਲਿਆ,
1: ਬਾਦਲ ਪਰਿਵਾਰ ਜੁੜ ਗਿਆ, ਬਾਦਲਾਂ ਦਾ ਬਸ ਠੀਕ ਆ, ਬਾਦਲ ਜੁੜ ਗਿਆ ਜੀ ਨਾਲ ਗੱਲ ਨੀ ਬੜੀ ਆਮ, ਛੋਟੇ ਪੱਧਰ ਦੇ ਉੱਤੇ ਜਿਹੜੇ ਜ਼ਮੀਨੀ ਪੱਧਰ ਦੇ ਉੱਤੇ ਲੋਕ ਨੇ ਉਹਨਾਂ ਤਾਂ ਇਹੀ ਸੋਚਣਾ ਕਿ ਬਾਦਲ ਉਹਨਾਂ ਦੇ ਨਾਲ ਹੈ ਜੀ।
2: ਮਹਾਰਾਜ ਸਾਹਿਬ ਹੁਣ ਕਰਿਸ਼ਮਾ ਹੈ ਨੀ
1: ਜੀ,
2: ਹੁਣ ਉਹ ਕਿਸੇ ਟਾਈਮ ਤੇ ਸੀ ਜਦੋਂ ਤੁਸੀਂ ਕਹਿੰਦੇ ਹੈਗੇ ਆ, ਜਦੋਂ ਤੁਹਾਨੂੰ ਅਸੀਂ ਫਿਨਲੈਂਡ ਚੜਾਇਆ ਸੀ ਉਦੋਂ ਇਹ ਕਰਿਸ਼ਮਾ ਸੀਗਾ ਬਾਦਲ ਸਾਹਿਬ ਦਾ। ਹੁਣ ਜਿਹੜਾ ਹੈਗਾ ਆ ਉਹ ਬੇਅਦਬੀਆਂ ਤੋਂ ਬਾਅਦ ਇਹ ਨਫ਼ਰਤ ਦੇ ਪਾਤਰ ਹੋ ਗਏ ਆ ਜੀ, ਪਤਾ ਹੀ ਨੀ ਕਿਹੜੇ ਵੇਲੇ ਤੁਸੀਂ ਜੇ ਮਤਲਬ ਜਿਹੜਾ ਹੈਗਾ ਇਹਨਾਂ ਦੀ ਗੱਲ ਕਰੋਗੇ ਤੇ ਇਹ ਨੀ ਹੈਗਾ ਕਿ ਐਪਰੀਸੀਏਸ਼ਨ ਮਿਲੂਗੀ ਜੀ।
1: ਬਿਲਕੁਲ,
2: ਏਡੇ ਏਡੇ ਵੱਡੇ ਕੰਮ ਕੀਤੇ ਬਾਦਲ ਸਾਹਿਬ ਨੇ, ਕੋਈ ਨੀ ਗਣਾਉਂਦਾ ਜੀ, ਬਸ ਉਹ ਹੀ ਜਿਹੜਾ ਹੈਗਾ ਬਾਹਰ ਆਹ ਹੀ ਸੁਣਨ ਨੂੰ ਮਿਲਦਾ ਹੈਗਾ ਆ ਜਦੋਂ ਮਿਲਦਾ ਵੀ ਭਾਈ ਇਹਨਾਂ ਨੇ ਬੇਅਦਬੀਆਂ ਕਰਾਤੀਆਂ।
1: ਪਰ ਇੱਕ ਗੱਲ ਹੋਰ ਦੇਖੋ, ਮੈਂ ਫੁਲਕਾ ਸਾਹਿਬ ਦੀ ਅੱਜ ਤਸਵੀਰ ਦੇਖ ਰਹੀ, ਉਹ ਖੱਟੇ ਜਿਹੇ ਨਾ ਟਰੰਕ ਦੇ ਉੱਤੇ ਚੜੇ ਆ ਸਾਰੇ ਜਾਣੇ ਇਹ, ਤਾਂ ਫੁਲਕਾ ਸਾਹਿਬ ਮੋਹਰੇ ਬੈਠੇ ਆ ਨਾ ਟੋਰ ਕੱਢ ਕੇ, ਜਿੱਦਾਂ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਉਹਦੇ ਵਿੱਚ ਬੈਠੇ ਸੀ, ਸਾਰਾ ਕੁਝ ਕਰਦੇ ਰਹੇ ਨੇ। ਪਰ ਮੈਨੂੰ ਉਹੀ ਗੱਲ ਚੇਤੇ ਆਈ ਕਿ 84 ਦੇ ਵਿੱਚ ਇਹਨਾਂ ਨੇ ਕਿੰਨਾ ਸਾਡੇ ਲੋਕਾਂ ਨਾਲ ਧੋਖਾ ਕੀਤਾ, ਤੇ ਅੱਜ ਫਿਰ ਸੁੱਚੇ ਸੱਚੇ ਹੋ ਕੇ ਕਿੱਦਾਂ ਮੂੰਹ ਲਿਸ਼ਕਾ ਕੇ ਪੱਗਾਂ ਬੰਨ ਕੇ ਸਜਾ ਕੇ ਮੋਹਰੇ ਬੈਠਿਆ ਫਿਰ ਲੁੱਟਣ ਲਈ ਜੀ।
2: ਪਰ ਸਾਹਿਬ 30% ਜਨਤਾ ਜਾਂ 25% ਜਨਤਾ ਹੈਗੀ ਆ ਜਿਹੜੀ ਕੁਛ ਨੀ ਕਰਦੀ, ਸਾਡੀਆਂ ਭਾਵਨਾਵਾਂ ਨਾਲ ਖੇਡਦੀ ਹੈਗੀ, 75% ਲੇਬਰ ਕਰਕੇ ਜਾਂ ਹੋਰ ਕੁਛ ਕਰਕੇ, ਉਹਨਾਂ 75% ਦੇ ਵਿੱਚੋਂ ਜਿਹੜੀ ਹੈਗੇ ਆ 20-25% ਏਦਾਂ ਦੇ ਆ ਜਿਹਨਾਂ ਦੇ ਜਿਹੜਾ ਆ ਇਹਨਾਂ ਦੇ ਕਰਿੰਦਿਆਂ ਦੇ ਤੌਰ ਤੇ ਕੰਮ ਕਰਨਾ ਆ, ਜਾਂ ਲੁੱਟਾਂ ਮਾਰਾਂ ਕਰਨੀਆਂ ਹੈਗੀਆਂ ਆ, ਜਾਂ ਬਸ ਕਦੀ ਵੀਰਾਂ ਚਲਾ ਲੈਣੀਆਂ ਜੀ ਉੱਥੇ ਚੱਲ ਗਏ ਜੀ, ਬਸ ਆਹ ਚੱਕਰ ਆ ਜੀ। 50% ਬੰਦੇ ਆ ਜਿਹੜੇ ਕਮਾਈ ਕਰਦੇ ਹੈਗੇ ਆ, ਉਹ ਪਤਾ ਨੀ ਕਿੱਦਾਂ ਆਪਣੇ ਉਹ ਬਾਕੀਆਂ ਦੇ ਹਿੱਸੇ ਦੀ ਕਮਾਈ ਵੀ ਵਿਚਾਰੇ ਉਹਨਾਂ ਨੂੰ ਹੀ ਕਰਨੀ ਪੈਂਦੀ ਹੈ ਜੀ
1: ਇੱਥੇ।
2: ਬਿਲਕੁਲ, ਯਾਤਰਾਵਾਂ ਨਾਲ ਕੋਈ ਨਸ਼ਾ ਨਾ ਮਿਟਿਆ ਨਾ ਮਿਟਣਾ ਜੀ, ਬਹੁਤੀ ਗੱਲ ਹੈਗੀ ਜਿੱਥੇ ਤੁਸੀਂ ਮੈਨੂਫੈਕਚਰ ਹੁੰਦਾ ਆ ਉਹਨੂੰ ਫੜ ਲਓ, ਜਿਹੜੇ ਵੀ ਤੁਸੀਂ ਤਾਂ ਸਰਮਾਏਦਾਰ ਪਾਰਟੀ, ਤੁਹਾਡੇ ਕੋਲ ਸਾਰਾ ਇੰਟੈਲੀਜੈਂਸ ਆ, ਸਾਰੀਆਂ ਏਜੰਸੀ ਆ, ਜਿੱਥੇ ਜਿੱਥੇ ਫੈਕਟਰੀ ਲੱਗੀ ਹੈਗੀ ਆ, ਨਾਲੇ ਤੁਸੀਂ ਕਹਿੰਦੇ ਹੈਗੇ ਸਾਰਾ ਕੁਛ ਤੁਹਾਨੂੰ ਪਤਾ, ਚੱਕ ਕੇ ਜਿਹੜੇ ਮੈਨੂਫੈਕਚਰ ਹੈਗੇ ਅੰਦਰ ਕਰਦੇ ਉਹ ਫੈਕਟਰੀ ਬੰਦ ਹੋ ਜੂਗੀ, ਆਊਗੀ ਨੀ ਜੀ।
1: ਨਾਲੇ ਦੇਖੋ ਇਹ ਆਮ ਆਦਮੀ ਪਾਰਟੀ ਕਹਿੰਦੇ 4 ਹਫ਼ਤਿਆਂ ਚ ਬੰਦ ਕਰਾਂਗੇ, ਉਧਰ ਕੈਪਟਨ ਸਾਹਿਬ ਕਹਿੰਦੇ 4 ਮਹੀਨਿਆਂ ਚ ਬੰਦ ਕਰਾਂਗੇ, ਹੁਣ ਬੀਜੇਪੀ ਵਾਲੇ ਕਹਿੰਦੇ ਅਸੀਂ 6 ਮਹੀਨਿਆਂ ਚ ਬੰਦ ਕਰ ਦੇਣਾ ਸਾਰਾ ਕੁਝ, ਦੇਖਿਓ ਕਰਦੇ ਕੀ ਆ ਇਹ
2: ਜੀ।
1: ਤੇ ਸੈਣੀ ਸਾਹਿਬ ਇੱਕ ਖਬਰ ਹੋਰ ਤੁਹਾਡੇ ਨਾਲ ਲੈ ਕੇ ਫਿਰ ਮੈਂ ਆਗਿਆ ਲੈਣਾ, ਖਾਸ ਕਰਕੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਉੱਠੇ ਨੇ, ਤੇ ਪਹਿਲਾਂ ਉਹਨਾਂ ਨੇ ਨਾਮ ਸੁਝਾਏ ਨੇ ਉਹਨਾਂ ਦੇ ਵਿੱਚੋਂ,
2: ਮੈਂ ਸਮਝ ਗਿਆ ਜੀ, ਮੈਂ ਉੱਥੇ ਜਿਹੜਾ ਹੈਗਾ ਮੈਂ ਮਤਲਬ ਜਿਹੜਾ ਆ, ਚਲੋ ਉਹਨਾਂ ਦਾ ਇਤਰਾਜ ਜਿਹੜਾ ਹੈਗਾ ਆ ਆਪਣੀ ਜਗ੍ਹਾ ਸਹੀ ਹੋ ਸਕਦਾ ਹੈਗਾ ਆ, ਪਰ ਮੈਂ ਕਹਿੰਦਾ ਹੈਗਾ ਆ ਕਿ ਬੈਟਰ ਨੀ ਹੁੰਦਾ ਕਿ ਮਤਲਬ ਜਿਹੜਾ ਆ ਸਿਰਫ ਇਹ ਵੀ ਆ 2 ਜੱਜ ਜਿਹੜੇ ਹੈਗੇ ਰਹਿ ਗਏ, ਇਹਨਾਂ ਦਾ ਕੋਈ ਪਤਾ ਲੱਗਦਾ ਜੀ ਕੀ ਕਾਬਲੀਅਤ ਨੁਕਸ ਹੈਗਾ ਆ ਜੀ, ਆਪਣਾ ਕਿਸੇ ਜੱਜ ਦਾ ਜਿਹੜਾ ਹੈਗਾ ਆ ਸਿੱਖ ਹੋਣਾ ਮੁਸਲਮਾਨ ਹੋਣਾ ਹਿੰਦੂ ਹੋਣਾ ਮਤਲਬ ਇਹ ਇੰਪੋਰਟੈਂਸ ਆ, ਜਾਂ ਉਹਦਾ ਇਮਾਨਦਾਰ ਤੇ ਇੰਟੈਲੀਜੈਂਟ ਹੋਣਾ ਜ਼ਰੂਰੀ ਆ ਜੀ।
1: ਬਿਲਕੁਲ,
2: ਵੱਡੀ ਗੱਲ ਤਾਂ ਇਹ ਹੈਗੀ ਆ, ਇਮਾਨਦਾਰ ਤੇ ਇੰਟੈਲੀਜੈਂਟ ਜੱਜ ਲੱਗਣਾ ਚਾਹੀਦਾ ਹੈਗਾ ਆ, ਅੱਜ ਤੁਸੀਂ ਆਪਣੇ ਜਿਹੜੇ ਆ 20-30% ਹੈ ਜੀ, ਸਾਰੇ ਵਰਗ ਜਿਹੜੇ ਸਾਰੇ ਹੈਗੇ ਆ ਆਪਣੇ ਆਪਣੇ ਜੱਜ ਲਾਉਣ ਲੱਗ ਪਏ, ਫਿਰ ਤਾਂ ਸਰ ਗਿਆ ਇੱਥੇ।
1: ਉਹ ਕਹਿਣਗੇ ਤੁਸੀਂ ਤਾਂ ਬਿਲਕੁਲ, ਹਿੰਦੂ ਕਹਿਣਗੇ ਸਾਡਾ ਨੀ ਲੱਗਾ, ਮੁਸਲਮਾਨ ਭਾਈਚਾਰਾ ਕਹੇਗਾ ਸਾਡਾ ਨੀ ਲਾਇਆ ਜੀ ਤੁਸੀਂ।
2: ਸਰ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਵਨ ਹੂ ਕੁਆਲੀਫਾਈਜ, ਬਸ ਉਹ ਲੱਗਣਾ ਚਾਹੀਦਾ ਹੈਗਾ, ਇੰਟੈਲੀਜੈਂਟ ਹੋਣਾ ਚਾਹੀਦਾ, ਇਮਾਨਦਾਰ ਹੋਣਾ ਚਾਹੀਦਾ, ਉਹਦੀਆਂ ਰਿਪੋਰਟਾਂ ਸਹੀ ਹੋਣੀਆਂ ਚਾਹੀਦੀਆਂ ਆ, ਤੇ ਪਬਲਿਕ ਦਾ ਫੇਥ ਉਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ ਕਿ ਹਾਂ ਹੀ ਵਿਲ ਡਿਲੀਵਰ ਦਾ ਜਸਟਿਸ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ। ਵਿਸਤਾਰ ਦੇ ਵਿਚ ਬਹੁਤ ਬਹੁਤ ਸ਼ੁਕਰੀਆ ਇੰਨਾ ਸਮਾਂ ਦੇਣ ਦੇ ਲਈ ਜੀ, ਕਾਫੀ ਸਮਾਂ ਲੈ ਜਾਈਦਾ ਉਹਨਾਂ ਦਾ, ਕੋਸ਼ਿਸ਼ ਤਾਂ ਹੁੰਦੀ ਆ 20-25 ਮਿੰਟ ਦੇ ਵਿਚ ਗੱਲ ਸਮੇਟ ਲਈਏ, ਪਰ ਕਈ ਵਾਰੀ ਗੱਲ ਵੱਧ ਜਾਂਦੀ ਆ ਜੀ, ਫਿਰ ਨਾਲ ਦੀ ਨਾਲ ਫਿਰ ਉਹਨੂੰ। ਚਲੋ ਸ਼ੁਕਰੀਆ, ਧੰਨਵਾਦ ਹੈ ਜੀ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਤੇ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਆ ਦੋਸਤੋ, ਤੇ ਫਿਰ ਨਾਲ ਜ਼ਿੰਦਗੀ ਦੇ ਨਾਲ ਜੁੜੀਆਂ ਇੱਕ ਦੋ ਗੱਲਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ। ਤੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। ਵਿਸ਼ਾ ਤਾਂ ਹੈ ਨਹੀਂ ਅੱਜ ਕੋਈ ਵੀ, ਖਬਰਾਂ ਦੇ ਉੱਤੇ ਜਿਹੜੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਾਰੇ ਦੋਸਤਾਂ ਦਾ, ਤੇ ਭਾਨ ਸਿੰਘ ਗਰੇਵਾਲ ਹੋਣਾ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਰੂਸ ਦੀ ਗੱਲ ਕਰਦੇ ਹਾਂ ਅੱਗੇ, ਰੂਸ ਦੇ ਵਿੱਚ ਕੀ ਕੁਝ ਵਾਪਰ ਰਿਹਾ ਤੇ ਚੋਣਾਂ ਹੋ ਕੇ ਹਟੀਆਂ ਨੇ, ਤੇ ਪੁਤਿਨ ਸਾਹਿਬ ਨੇ ਤਾਂ ਵੈਸੇ ਤਾਂ 10 ਸਾਲਾਂ ਦਾ ਪਹਿਲਾਂ ਹੀ 2039 ਤੱਕ ਆਪਣੇ ਆਪ ਨੂੰ ਐਲਾਨਿਆ ਹੋਇਆ ਕਿ ਉਹ ਹੀ ਜਿਹੜੇ ਨੇ ਉੱਥੇ ਰਾਜ ਭਾਗ ਕਰਨਗੇ, ਸੰਭਾਲਣਗੇ ਸਾਰਾ ਕੁਝ। ਤੇ ਬਾਕੀ ਜਿਹੜਾ ਕੱਲ ਚੋਣਾਂ ਹੋ ਕੇ ਹਟੀਆਂ ਨੇ ਤੇ ਉਹਦੇ ਵਿੱਚ ਕੀ ਕੁਝ ਵਾਪਰਿਆ ਉਹਦੀ ਬਾਤ ਪਾਉਂਦੇ ਹਾਂ। ਰੂਸ ਦੇ ਵਿੱਚ ਪੁਤਿਨ ਪੱਖੀ ਜਿਹੜੀ ਪਾਰਟੀ ਹੈ ਉਹਨੇ ਸੰਸਦ ਦੇ ਉੱਤੇ ਦਬਦਬਾ ਰੱਖਿਆ ਬਰਕਰਾਰ, ਤੇ ਕੇਂਦਰੀ ਚੋਣ ਕਮਿਸ਼ਨ ਦੇ ਮੁਤਾਬਕ ਪਾਰਟੀ ਨੂੰ ਮਿਲਿਆ ਲਗਭਗ 58% ਵੋਟ ਮਿਲਿਆ ਦੱਸਿਆ ਜਾ ਰਿਹਾ। ਯੂਕਰੇਨ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਦੇ ਵਿੱਚ ਪਹਿਲੀ ਵਾਰ ਜਿਹੜਾ ਹੋਈਆਂ ਸੰਸਦੀ ਚੋਣਾਂ ਚ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਹਮਾਇਤ ਜਿਹੜੀ ਹੈ ਪ੍ਰਾਪਤ ਯੂਨਾਈਟਿਡ ਰੂਸ ਪਾਰਟੀ ਨੇ ਦੇਸ਼ ਦੀ ਸੰਸਦ ਦੇ ਵਿੱਚ ਆਪਣਾ ਬਹੁਮਤ ਬਰਕਰਾਰ ਰੱਖਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ, ਹਿੰਮਤ ਕਹਿਦੀ ਹੈ ਭਾਈ ਮੋਹਰੇ ਖੜਨ ਦੀ। ਕੇਂਦਰੀ ਚੋਣ ਕਮਿਸ਼ਨ ਦੇ ਜਿਹੜੇ ਨੇ ਅਨੁਸਾਰ 95% ਤੋਂ ਵੱਧ ਪੋਲਿੰਗ ਕੇਂਦਰਾਂ ਦੇ ਨਤੀਜਿਆਂ ਦੇ ਵਿੱਚ ਪਾਰਟੀ ਦੀ ਸੂਚੀ ਦੇ ਆਧਾਰ ਦੇ ਉੱਤੇ ਚੁਣੇ ਜਾਣ ਵਾਲੇ 225 ਸੰਸਦ ਮੈਂਬਰਾਂ ਦੀਆਂ ਸੀਟਾਂ ਤੇ ਯੂਨਾਈਟਿਡ ਰੂਸ ਨੂੰ ਲਗਭਗ 58% ਵੋਟਾਂ ਮਿਲੀਆਂ ਨੇ। ਉੱਥੇ ਹੀ ਜਿਹੜਾ ਵੋਟਿੰਗ ਦੇ ਵਿੱਚ ਜ਼ਿਆਦਾਤਰ ਵਿਰੋਧੀ ਉਮੀਦਵਾਰ ਸ਼ਾਮਲ ਨਹੀਂ ਸਨ ਤੇ ਇਸ ਦੇ ਨਾਲ ਸਰਕਾਰ ਦਾ ਸੱਤਾ ਦੇ ਉੱਤੇ ਮਜ਼ਬੂਤ ਕੰਟਰੋਲ ਬਣਿਆ ਰਿਹਾ। ਇਸ ਤੋਂ ਇਲਾਵਾ 225 ਸੰਸਦ ਮੈਂਬਰਾਂ ਦੀ ਚੋਣ ਵੱਖ ਵੱਖ ਚੋਣ ਖੇਤਰਾਂ ਦੇ ਵਿੱਚ ਸਿੱਧੇ ਮੁਕਾਬਲੇ ਰਾਹੀਂ ਹੋਈ ਹੈ ਤੇ ਇਨ੍ਹਾਂ ਚੋਣ ਖੇਤਰਾਂ ਦੇ ਨਤੀਜਿਆਂ ਦੇ ਵਿੱਚ ਯੂਨਾਈਟਿਡ ਰੂਸ ਦੇ ਉਮੀਦਵਾਰ 208 ਸੀਟਾਂ ਦੇ ਉੱਤੇ ਅੱਗੇ ਨੇ। ਕੇਂਦਰੀ ਚੋਣ ਕਮਿਸ਼ਨ ਦੀ ਮੁੱਖ ਜਿਹੜਾ ਮੁਖੀ ਐਲੇ ਪਾਮ ਫਿਲੋਵਾ ਨੇ ਜਿਹੜਾ ਕਿਹਾ ਕਿ ਸ਼ੁਰੂਆਤੀ ਨਤੀਜਿਆਂ ਤੋਂ ਸੰਕੇਤ ਮਿਲਦਾ ਹੈ ਕਿ ਯੂਨਾਈਟਿਡ ਰੂਸ ਨੂੰ 450 ਦੇ ਵਿੱਚੋਂ 355 ਸੀਟਾਂ ਮਿਲਣਗੀਆਂ। ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਉੱਥੇ ਤੇ ਜਿੱਤ ਪ੍ਰਾਪਤ ਕੀਤੀ ਹੈ ਪੁਤਿਨ ਸਾਹਿਬ ਨੇ ਬਰਕਰਾਰ ਰਹੇ ਨੇ। ਦੂਸਰੇ ਪਾਸੇ ਮੈਕਰੋਨ ਜਿਹੜੇ ਨੇ ਫਰਾਂਸ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੇ ਨਾਲ ਜਿਹੜੇ ਨੇ ਕਾਰਨੀ ਸਾਹਿਬ ਕੈਨੇਡਾ ਵਾਲੇ ਉਨ੍ਹਾਂ ਨੇ ਮੁਲਾਕਾਤ ਕੀਤੀ ਹੈ। ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਾਉਣ ਦਾ ਉਨ੍ਹਾਂ ਨੇ ਸਮਰਥਨ ਕਰ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਤੇ ਕੈਨੇਡਾ ਨੂੰ ਜਿਹੜਾ ਯੂਰਪੀਅਨ ਯੂਨੀਅਨ ਦੇ ਜਿਹੜਾ ਪਹਿਲੇ ਐਸੋਸੀਏਟ ਮੈਂਬਰ ਬਣਾਏ ਜਾਣ ਦੇ ਉੱਤੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਕੱਲ ਬੀਤੇ ਦੇ ਵਿੱਚ ਫਰਾਂਸੀਸੀ ਖੇਤਰ ਸੇਂਟ ਪੀਅਰ 8 ਮਿਕੇਲੋਨ ਦੇ ਵਿੱਚ ਆਪਣੀ ਮੁਲਾਕਾਤ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਪੁਲਾੜ, ਰੱਖਿਆ, ਊਰਜਾ ਤੇ ਵਪਾਰ ਸਮੇਤ ਜਿਹੜਾ ਵੱਖ ਵੱਖ ਖੇਤਰਾਂ ਦੇ ਵਿੱਚ ਰਣਨੀਤਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਹਿਮਤੀ ਪ੍ਰਗਟਾਈ ਹੈ ਤੇ ਸੰਯੁਕਤ ਰਾਜ ਅਮਰੀਕਾ ਨਾਲ ਸੰਬੰਧਾਂ ਦੇ ਵਿੱਚ ਵਿਗੜਦੇ ਹੋਏ ਕੈਨੇਡਾ ਦੇ ਯੂਰਪ ਦੇ ਵੱਲ ਵਧਦੇ ਧਿਆਨ ਨੂੰ ਦੇਖਦੇ ਹੋਏ ਇਹ ਜਿਹੜਾ ਮੀਟਿੰਗ ਖਾਸ ਤੌਰ ਦੇ ਉੱਤੇ ਮਹੱਤਵਪੂਰਨ ਰਹੀ ਹੈ। ਕਾਰਨੀ ਦੇ ਨਾਲ ਖੜੇ ਮੈਕਰੋਨ ਨੇ ਕਿਹਾ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਸ ਪਹਿਲਕਦਮੀ ਦਾ ਪੂਰਾ ਸਮਰਥਨ ਕਰਦੇ ਹਾਂ। ਇਸ ਦੇ ਵਿੱਚ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਜਿਹੜਾ ਐਸੋਸੀਏਟ ਮੈਂਬਰ ਬਣਾਉਣਾ ਤੇ ਇਸ ਨੂੰ ਵਿਆਪਕ ਯੂਰਪੀਅਨ ਭਾਈਚਾਰੇ ਦੇ ਵਿੱਚ ਪੂਰੀ ਤਰ੍ਹਾਂ ਏਕੀਕ੍ਰਿਤ ਕਰਨਾ ਸ਼ਾਮਲ ਹੈ। ਕਾਰਨੀ ਨੇ ਕਿਹਾ ਕਿ ਕੈਨੇਡਾ ਤੇ ਫਰਾਂਸ ਸਾਂਝੇ ਕਰਦੇ ਰਹਿਣਗੇ ਤੇ ਉਹ ਕਿਹਾ ਕਿ ਦੋਵੇਂ ਦੇਸ਼ ਆਪਣੀਆਂ ਪੁਲਾੜ ਏਜੰਸੀਆਂ ਤੇ ਰੱਖਿਆ ਮੰਤਰਾਲਿਆਂ ਨੂੰ ਲਾਂਚ ਸਿਸਟਮ ਅਤੇ ਜ਼ਮੀਨੀ ਆਧਾਰਿਤ ਸਿਗਨਲ ਜਿਹੜਾ ਰਿਸੈਪਸ਼ਨ ਸਟੇਸ਼ਨਾਂ ਦੇ ਸਮੇਤ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਤੇ ਸਾਂਝਾ ਕਰਨ ਦਾ ਕੰਮ ਸੌਂਪਣਗੇ। ਦੋਵੇਂ ਹੀ ਦੇਸ਼ ਊਰਜਾ, ਦੂਰ ਸੰਚਾਰ, ਜਲਵਾਯੂ ਲਚਕਤਾ ਤੇ ਆਰਥਿਕ ਵਿਕਾਸ ਦੇ ਵਿੱਚ ਸਹਿਯੋਗ ਜਿਹੜਾ ਵਧਾਉਣ ਦੇ ਲਈ ਵੀ ਸਹਿਮਤ ਹੋਏ ਨੇ। ਅੱਗੇ ਗੱਲ ਕਰਾਂਗੇ ਇੱਕ ਗੱਲਬਾਤ ਹੈ ਆਰਟੀਫਿਸ਼ਲ ਇੰਟੈਲੀਜੈਂਸੀ ਦੀ, ਗੰਭੀਰਤਾ ਦੇ ਨਾਲ ਇਹਨਾਂ ਮੁੱਦਿਆਂ ਨੂੰ ਜਿਹੜਾ ਉਠਾ ਰਹੇ ਨੇ ਸਾਰੇ। ਇੱਕ ਛੋਟੀ ਜਿਹੀ ਖਬਰ ਲੈ ਕੇ ਫਿਰ ਆਪਾਂ ਗੱਲਬਾਤ AI ਦੀ ਲੰਬੀ ਫਿਰ ਅੱਗੇ ਜਾ ਕੇ ਕਰਦੇ ਹਾਂ, ਪਰ ਉਸ ਤੋਂ ਨਾਲ ਫਿਰ ਆਪਾਂ ਮੁਹੰਮਦ ਜੀ ਦੀ ਗੱਲ ਸੁਣਦੇ ਹਾਂ। AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ ਆਸਟ੍ਰੇਲੀਆ ਦੀ ਵੱਡੀ ਪਹਿਲ ਹੋਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਨਿਊਯਾਰਕ ਦੇ ਵਿੱਚ ਜਿਹੜਾ ਆਸਟ੍ਰੇਲੀਆ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲ 2029-30 ਦੀ ਗੈਰ ਸਥਾਈ ਮੈਂਬਰਸ਼ਿਪ ਦੇ ਲਈ ਰਸਮੀ ਮੁਹਿੰਮ ਜਿਹੜੀ ਸ਼ੁਰੂ ਕਰਤੀ ਹੈ। ਆਸਟ੍ਰੇਲੀਆ ਦਾ ਕਹਿਣਾ ਹੈ ਕਿ ਕੌਂਸਲ ਦੇ ਵਿੱਚ ਸੀਟ ਮਿਲਣ ਦੇ ਨਾਲ ਉਹ ਵਿਸ਼ਵ ਪੱਧਰ ਦੇ ਉੱਤੇ ਜੰਗਾਂ, ਸੁਰੱਖਿਆ, ਜਲਵਾਯੂ ਤਬਦੀਲੀ ਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਆ ਵਰਗੇ ਮੁੱਦਿਆਂ ਦੇ ਉੱਤੇ ਵਧੇਰੇ ਪ੍ਰਭਾਵ ਪਾ ਸਕਣਗੇ। ਅਲਬਾਨੀਜ਼ ਨੇ ਖਾਸ ਤੌਰ ਦੇ ਉੱਤੇ ਅਮਰੀਕਾ ਤੇ ਚੀਨ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਬਾਰੇ ਸਾਂਝੇ ਕੌਮਾਂਤਰੀ ਨਿਯਮ ਬਣਾਉਣ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਤੇਜ਼ ਵਿਕਾਸ ਦੇ ਨਾਲ ਨਾਲ ਮਨੁੱਖੀ ਨਿਯੰਤਰਣ ਅਤੇ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਹੈ ਤੇ ਆਸਟ੍ਰੇਲੀਆ ਅਗਲੇ ਸਾਲ ਨਕਲੀ ਬੁੱਧੀ ਦੇ ਲਈ ਆਪਣੇ ਕਾਨੂੰਨੀ ਢਾਂਚੇ ਨੂੰ ਵੀ ਅੱਗੇ ਵਧਾਉਣ ਦੀ ਯੋਜਨਾ ਰੱਖਦਾ ਹੈ। ਸੁਰੱਖਿਆ ਕੌਂਸਲ ਦੀਆਂ ਦੋ ਸੀਟਾਂ ਜਿਹੜੀਆਂ ਨੇ ਇੱਕ ਤਾਂ ਆਸਟ੍ਰੇਲੀਆ ਦੇ ਨਾਮ ਜਾਂਦੀ ਹੈ ਤੇ ਦੂਸਰੀ ਆ ਫਿਨਲੈਂਡ ਦੇ ਉਮੀਦਵਾਰ ਨੇ। ਸਾਲ 2028 ਦੇ ਵਿੱਚ ਹੋਣ ਵਾਲੀ ਗੁਪਤ ਵੋਟਿੰਗ ਦੇ ਵਿੱਚ ਜਿੱਤ ਦੇ ਲਈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਦੋ ਤਿਹਾਈ ਸਮਰਥਨ ਦੀ ਜਿਹੜੀ ਇਹਦੇ ਵਿੱਚ ਲੋੜ ਜਿਹੜੀ ਅੱਗੇ ਹੋਵੇਗੀ ਤੇ ਦੇਖਦੇ ਹਾਂ ਕੌਣ ਮੱਲ ਮਾਰਦਾ ਹੈ, ਆਸਟ੍ਰੇਲੀਆ ਇਹ ਸੀਟ ਲੈ ਕੇ ਜਾਂਦਾ ਜਾਂ ਫਿਰ ਫਿਨਲੈਂਡ ਲੈ ਕੇ ਜਾਂਦਾ। ਤੇ ਲੋ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ, ਆਪਣੇ ਨਾਲ ਮੁਹੰਮਦ ਜੀ ਜੁੜੇ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਦੁਬਈ ਤੋਂ ਸਵਾਗਤ ਹੈ ਜੀ।
4: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਸੋਤੇ ਵੀ ਜਿਹੜੇ ਆ ਉਹ ਵੀ ਜਿੰਦੇ ਵਾਸਤੇ ਰਹਿਣ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ।
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਅਨੂ ਜੀ, ਕੀ ਕਹਿਣਾ ਚਾਹੋਗੇ?
4: ਤੇ ਬਹੁਤ ਵਧੀਆ ਆਪਣਾ ਰਾਜਨ ਸੈਣੀ ਸਾਹਿਬ ਵੀ ਆਏ ਤੇ ਆਪਣਾ ਭੈਣ ਜੀ ਵੀ ਆਏ, ਬਹੁਤ ਵਧੀਆ ਉਹਨਾਂ ਨੇ ਜਿਹੜਾ ਹੈਗਾ ਬਹੁਤ ਸੁਣੇ, ਰੋਸ਼ਨ ਖਿਆਲ ਸੀ
1: ਜੀ।
4: ਤੇ ਆਪਣੇ ਵੀਰ ਸਿਕੰਦਰ ਜੀ ਵੀ ਬਿਲਕੁਲ ਆਉਂਦਾ ਆ, ਬੜਾ ਜਿਕਰ ਕਹਤੇ ਨਾ ਜਬ ਰੰਜ ਦੀਆ ਬੁੱਤੋ ਨੇ ਤੋ ਖੁਦਾ ਯਾਦ ਆਇਆ
1: ਜੀ।
4: ਪਤਾ ਕੀ ਗੱਲ ਆ, ਜਦੋਂ ਰੰਜ ਕੋਈ ਦਿੰਦਾ ਹੈਗਾ ਫਿਰ ਬਈ ਨਹੀਂ ਸਹਿਣ ਹੁੰਦਾ। ਜਦੋਂ ਦੇਖੋ ਇਹ ਕਹਿੰਦੇ ਨਾ ਅਮਰ ਬਿਲ ਮਾਰੂਫ ਨਹੀਂ ਹੈ ਨਾਲ ਮੁਣਕ,
1: ਬਿਲਕੁਲ
4: ਇਹਦਾ ਮਾਨਾ ਕੀ ਹੈਗਾ, ਇਹਦਾ ਮਾਨਾ ਹੈਗਾ ਵੀ ਬਈ ਖੁਦ ਚੰਗੇ ਕੰਮ ਕਰੋ ਤੇ ਦੂਸਰਿਆਂ ਨੂੰ ਵੀ ਚੰਗੇ ਕੰਮ ਕਹਿਣ ਦਾ ਜਿਹੜਾ ਹੈਗਾ ਨਾ ਉਹ ਪੈਗਾਮ ਦਿਓ।
1: ਬਿਲਕੁਲ
4: ਖੁਦ ਮਾੜੇ ਕੰਮਾਂ ਤੋਂ ਬਾਅਦ ਆ ਜਾਓ ਤੇ ਦੂਸਰਿਆਂ ਨੂੰ ਵੀ ਕਹੋ ਭਾਈ ਮਾੜੇ ਕੰਮ ਨਹੀਂ ਕਰੀਦੇ, ਹੈ ਨਾ।
1: ਬਿਲਕੁਲ
4: ਜੇ ਜਿਹੜਾ ਹੈਗਾ ਇਸ ਤਰ੍ਹਾਂ ਹੁਣ ਸੂਰਤੇ ਹਾਲ ਜਿਸ ਤਰ੍ਹਾਂ ਦੀ ਬਣ ਗਈ ਆ, ਬੜੀ ਨਾਜੁਕ ਆ, ਵਾਲਾ ਟੋਲਰੇਸ਼ਨ ਪਾਵਰ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਆ
1: ਜੀ।
4: ਤੇ ਜੇ ਅਸੀਂ ਵੀ ਜਿਹੜਾ ਅਗਲਾ ਜਿਹੜਾ ਹੈਗਾ ਅਗਲਾ ਤਾਂ ਬਈ ਜਿਹੜਾ ਹੈਗਾ ਆਊਟ ਹੋਇਆ ਹੀ ਹੋਇਆ, ਨਾਲ ਆਪ ਉਹਨੇ ਆਪਣੀ ਵੀ ਟੋਲਰੇਸ਼ਨ ਗਵਾ ਬੈਠੇ।
1: ਨਾਲੇ ਇਹਦੇ ਵਿੱਚ ਇਹ ਹਨ ਮੁਹੰਮਦ ਜੀ, ਜੇ ਤੁਸੀਂ ਇਹੋ ਜਿਹੇ ਕੰਮ ਕਰਨੀ ਆ, ਖੇਹਾਂ ਖਾਣੀਆਂ, ਇਹ ਤਾਂ ਹੋਰ ਬਹੁਤ ਸਾਰੀਆਂ ਜਗ੍ਹਾਵਾਂ ਨੇ, ਖਾਸ ਕਰਕੇ ਉਹ ਗੁਰੂ ਧਾਮ ਜਾਂ ਉਹ ਖਾਸ ਸੰਸਥਾਵਾਂ ਜਿਹੜੀਆਂ ਨੇ ਉਹੋ ਹੀ ਤੁਹਾਨੂੰ ਰਾਹ ਲੱਭੇ ਨੇ, ਜਾਂ ਹੋਰ ਬਥੇਰਾ ਤੁਹਾਡੇ ਕੋਲ ਇੰਨਾ ਪੈਸਾ ਆ, ਅੱਗ ਲੱਗੇ ਨੀ ਮੁੱਕਦਾ, ਉੱਥੇ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਖੇਹ ਸੁਆ ਖਾਈ ਜਾਓ, ਕਰੀ ਜਾਓ ਜੋ ਮਰਜ਼ੀ, ਕੋਈ ਕਹਿੰਦਾ ਤੁਹਾਨੂੰ ਕੁਛ?
4: ਉਹੀ ਗੱਲ ਮੈਂ ਕਰਨ ਡਿਆ ਵੀ ਜਦੋਂ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਵੀ ਅਗਲਾ ਜਿਹੜਾ ਹੈਗਾ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੀ ਨੀਗਾ।
1: ਬਿਲਕੁਲ,
4: ਹੁਣ ਇਸ ਇੱਥੋਂ ਆਣ ਕੇ ਜਿਹੜਾ ਹੈਗਾ ਇਮਬੈਲੈਂਸ ਹੁੰਦਾ ਹੈਗਾ, ਫਿਰ ਜਿਹੜਾ ਹੈਗਾ ਮਾਹੌਲ ਜਿਹੜਾ ਵਿਗੜਦਾ। ਹੁਣ ਜਿਹੜਾ ਕਈ ਕਈ ਜਿਹੜੇ ਹੈ ਦੇਖੋ ਬਈ ਇਹ ਗੱਲ ਸੱਚੀ ਆ, ਜਦੋਂ ਕੋਈ ਤੁਹਾਡੀਆਂ ਅੱਖਾਂ ਦੇ ਅੱਗੇ ਜਿਹੜਾ ਹੈਗਾ ਬਹੁਤ ਕੁਛ ਮਾੜਾ ਹੋ ਰਿਹਾ ਹੈਗਾ ਤੇ ਫਿਰ ਜਿਹੜਾ ਹੈਗਾ ਕਈ ਨਹੀਂ ਟੋਲਰੇਟ ਕਰ ਪਾਉਂਦੇ, ਕਹਿੰਦੇ ਵੀ ਬਈ ਕਿਉਂ ਹੋ ਰਿਹਾ।
1: ਬਿਲਕੁਲ,
4: ਤੇ ਕੋਈ ਕਾਨੂੰਨ ਆਣ ਦੀ ਵੀ ਚੀਜ਼ ਹੈਗੀ ਕਿ ਬਸ ਐਵੇਂ ਜਿਹੜਾ ਹੈਗਾ ਧੱਜੀਆਂ ਉਡਾ ਦਿਓ ਕਾਨੂੰਨ ਦੀਆਂ ਜਿਹੜੀਆਂ?
1: ਬਿਲਕੁਲ,
4: ਇਸ ਤਰ੍ਹਾਂ ਥੋੜਾ ਹੁੰਦਾ। ਇੱਕ ਪਾਸੇ ਆਪਾਂ ਕਾਨੂੰਨ ਦਾ ਵੀ ਕਹੀ ਜਾਂਦੇ ਬਈ ਕਾਨੂੰਨ ਹੈਗਾ, ਇਹਦਾ ਕਾਨੂੰਨ ਕਿੱਧਰ ਗਿਆ?
1: ਨਾਲੇ ਕਦੇ ਇਹ ਵੀ ਹੁੰਦਾ ਸੀ ਅਕਾਲੀ ਲਹਿਰਾਂ ਚੱਲੀਆਂ ਸੀ ਤੇ ਕਦੇ ਉਹਨਾਂ ਸਮਿਆਂ ਦੇ ਵਿੱਚ ਚਾਹੇ ਉਹ ਜੈਤੋ ਦਾ ਮੋਰਚਾ ਹੈ, ਚਾਹੇ ਉਹ ਨਰੈਣੂ ਹੈਗੇ ਆ, ਜਾਂ ਹੋਰ ਸਾਰੇ ਬਹੁਤ ਸਾਰੇ ਸੀਗੇ ਜਿਨ੍ਹਾਂ ਨੂੰ ਅੱਗਾਂ ਲਾ ਕੇ ਫਿਰ ਬਥੇਰਾ ਕੁਝ ਕੀਤਾ ਗਿਆ ਉਹਨਾਂ ਨੂੰ, ਤੇ ਕਿਵੇਂ ਗੁਰਦੁਆਰੇ ਆਜ਼ਾਦ ਕਰਾਏ ਗਏ, ਤੇ ਉਹੋ ਹੀ ਚੀਜ਼ਾਂ ਤੁਸੀਂ ਕਰਨ ਲੱਗ ਗਏ ਉਹ ਆਪਸ ਦੇ ਵਿੱਚ ਇੱਥੇ ਬੈਠ ਕੇ ਜੀ।
4: ਬਿਲਕੁਲ ਬਿਲਕੁਲ, ਇਹੋ ਹੀ ਆ ਨਾ ਗੱਲ ਤੇ ਕਹਿਣਾ, ਮਤਲਬ ਅਗਰ ਦੇਖੋ ਦਸ ਗੁਰੂ ਹੋਇਆ ਤਾਂ ਦਸਾਂ ਗੁਰੂਆਂ ਦਾ ਇਹ ਥੋੜਾ ਹੈਗਾ ਵੀ ਲਵੀ ਉਹਨਾਂ ਦੇ ਜਿਹੜਾ ਹੈਗਾ ਉਹ ਛੱਡ ਕੇ ਗਏ ਹੈਗੇ ਸਾਰਾ ਕੁਛ ਜਿਹੜਾ ਹੈਗਾ।
1: ਬਿਲਕੁਲ,
4: ਤੇ ਫਿਰ ਉਹ ਉਸ ਲੈ ਨੂੰ ਜਿਹੜਾ ਉਹ ਸਾਡੇ ਲਈ ਸੁਪਰੀਮ ਐਗਜ਼ੈਂਪਲ ਹੈਗੇ ਆ ਨਾ, ਤੇ ਫਿਰ ਜੇ ਸੁਪਰੀਮ ਐਗਜ਼ੈਂਪਲ ਹੈਗੇ ਤੇ ਉਸ ਹਿਸਾਬ ਨਾਲ ਚੱਲਿਆ ਜਾਵੇ। ਫਿਰ ਜੇ ਆਪਾਂ ਕਹੀਏ ਵੀ ਲਵੀ ਜਿਹੜਾ ਹੈਗਾ ਇੱਕ ਹੁੰਦਾ ਕਹਿੰਦੇ ਨਾ ਅਕਾਲ ਪੁਰਖ ਕੋ ਮੰਨਣਾ, ਇੱਕ ਹੁੰਦਾ ਕੀ ਮੰਨਣਾ
1: ਜੀ, ਬਿਲਕੁਲ
4: ਕੋ ਮੰਨਣਾ ਤੇ ਕੀ ਮੰਨਣਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿਸੇ ਨੂੰ ਵੀ ਕਹਿ ਲੋ ਜਿਹੜਾ ਅਕਾਲ ਪੁਰਖ ਹੈਗਾ ਉਹ ਦੂਸਰੇ ਵੀ ਕਹਿਣਗੇ ਵੀ ਹਾਂ ਵੀ ਹੈਗਾ।
1: ਨਾਲੇ ਦੇਖੋ ਮਾਮਾ ਜੀ, ਇਹ ਤਾਂ ਉਹ ਧਰਤੀ, ਇਹ ਤਾਂ ਉਹ ਧਰਤੀ ਹੈ ਜਿੱਥੇ ਕਦੇ ਮੁਗਲਾਂ ਦੇ ਜਾਂ ਉਹ ਤੋਂ ਪਹਿਲਾਂ ਦੇ ਜਿਹੜੇ ਸਾਰੇ ਸੀਗੇ ਉਹ ਮਤਲਬ ਕਿ ਭਾਰਤ ਦੀਆਂ ਔਰਤਾਂ ਮਤਲਬ ਕਿ ਲੈ ਜਾਂਦੇ ਹੁੰਦੇ ਸੀ, ਉਹਨਾਂ ਨੂੰ ਹਿਫਾਜ਼ਤ ਦੇ ਨਾਲ ਵਾਪਸ ਲਿਆ ਕੇ ਘਰ ਮਤਲਬ ਕਿ ਵਾਪਸ ਦਿੰਦੇ ਹੁੰਦੇ ਸੀ। ਉਹ ਧਰਤੀ ਹੈ ਜਿੱਥੇ ਕਾਂਡ ਕਰਨ ਲੱਗੇ ਹੋਏ ਨੇ ਜੀ।
4: ਮਿਸਾਲ ਹੈ, ਬਿਲਕੁਲ ਬਿਲਕੁਲ, ਇਹ ਮਾਜੀ ਦੇ ਵਿੱਚ ਹੋਇਆ ਔਰ ਹਿਸਟਰੀ ਆ, ਉਹ ਕਦੇ ਵੀ ਮਿਟਾਈ ਨਹੀਂ ਜਾ ਸਕਦੀ, ਬਿਲਕੁਲ ਇਹਦੇ ਕੋਈ ਦੋ ਰਾਏ ਨਹੀਂ। ਤੇ ਬਹੁਤ ਵਧੀਆ ਤੁਹਾਡਾ ਸ਼ੋ ਹੁੰਦਾ ਵੀਰ ਭੁਪਿੰਦਰ ਜੀ, ਜਿਹੜਾ ਹੈਗਾ ਬੜਾ ਬੜਾ ਕੁਛ ਸਿੱਖਣ ਨੂੰ ਵੀ ਮਿਲਦਾ ਹੈਗਾ। ਵੀਰ ਰਾਜਨ ਸਿੰਘ ਸਾਹਿਬ ਆਉਂਦੇ ਆ, ਔਜਲਾ ਸਾਹਿਬ ਆਉਂਦੇ ਆ, ਜੋਹਲ ਭੈਣ ਜੀ ਵੀ ਆਉਂਦੇ ਜਾਂ ਕਿਸੇ ਹੋਰ ਵੀ ਆ, ਬੜਾ ਕੁਛ ਸਿੱਖਣ ਨੂੰ ਮਿਲਦਾ। ਪਰ ਗੱਲ ਇਹ ਹੈਗਾ ਵੀ ਗੱਲ ਫਿਰ ਉੱਥੇ ਹੀ ਆ ਜਾਂਦੀ ਆ ਵੀ ਕਹਿਣ ਦਾ ਮਤਲਬ ਅਮਲ ਜ਼ਰੂਰੀ ਆ। ਜੇ ਹੁਣ ਆਪਾਂ ਜਿਹੜਾ ਹੈਗਾ ਇਹ ਦੂਸਰੀਆਂ ਗੱਲਾਂ ਕਰਕੇ ਜਿਹੜਾ ਹੈਗਾ ਦੂਸਰੇ ਜਿਹੜਾ ਹੈਗਾ ਬਲਾ ਬੜਾ ਹੈਰਤ ਹੁੰਦੀ ਆ ਕਈ ਵਾਰੀ, ਹੁਣ ਏ ਆਈ ਦੀਆਂ ਗੱਲਾਂ ਹੋਈ ਜਾਂਦੀਆਂ।
1: ਬਿਲਕੁਲ,
4: ਏ ਆਈ ਕੀ ਹੈਗਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ।
1: ਬਿਲਕੁਲ
4: ਯਾਰ, ਆਰਟੀਫਿਸ਼ੀਅਲ ਜਿਹੜੀ ਆਰਟੀਫਿਸ਼ੀਅਲ ਦਾ ਮਤਲਬ ਹੁੰਦਾ ਬਣਾਉਟੀ, ਤੇ ਓਰਿਜਨਲ ਇੰਟੈਲੀਜੈਂਸ ਕਿੱਥੇ? ਓ ਆਈ ਕਿੱਧਰ ਚਲੀ ਗਈ ਬਈ? ਏ ਆਈ ਤਾਂ ਸਾਰੀ ਜਿਹੜਾ ਹੈਗਾ ਕਹਿੰਦੇ ਵੀ ਏ ਆਈ ਨੂੰ ਫੋਲੋ ਕਰੀਏ,
1: ਨਹੀਂ ਇੱਕ ਜੰਗ ਇਹ ਵੀ ਚੱਲ ਰਹੀਆਂ ਨੇ ਹੁਣ ਯੂਰੋਪੀਅਨ ਮੁਲਕਾਂ ਦੇ ਵਿੱਚ ਵੀਕਐਂਡ ਦੇ ਵਿੱਚ ਇੱਕ
4: ਓਰਿਜਨਲ ਇੰਟੈਲੀਜੈਂਸ
1: ਆਰਟੀਕਲ ਛਪੇ,
4: ਕਿੱਧਰ ਹੈ ਉਹ ਕਦੋਂ ਆਉਣੀ?
1: ਆਰਟੀਕਲ ਛਪੇ ਨੇ ਵੀਕਐਂਡ ਦੇ ਵਿੱਚ, ਕਾਫੀ ਇਹ ਚਰਚਾ ਦਾ ਮੁੱਦਾ ਬਣੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫਿਸ਼ਲ ਜਿਹੜੀ ਹੈ ਇੰਟੈਲੀਜੈਂਸ ਹੀ ਉਹੀ ਸਭ ਕੰਟਰੋਲ ਕਰੇਗੀ ਤੇ ਮਨੁੱਖਾਂ ਦੇ ਹੱਥਾਂ ਤੋਂ ਕਦੇ ਨਾ ਕਦੇ ਬਾਹਰ ਹੋ ਜਾਣੀ ਹੈ ਤੇ ਫਿਰ ਤਬਾਹੀ ਮਚਣੀ ਹੈ ਜੀ ਦੁਨੀਆ ਦੀ, ਪਰ ਲੋ ਆਏਗੀ ਫਿਰ
4: ਉਹੀ ਗੱਲ ਹੈ ਨਾ
1: ਜੀ।
4: ਹਾਂ, ਜਿਹਦਾ ਨਾਂ ਹੀ ਆਰਟੀਫਿਸ਼ੀਅਲ ਹੈ, ਲੋੜ ਹੈਗੀ ਆ ਓਰਿਜਨਲ ਇੰਟੈਲੀਜੈਂਸ ਦੀ, ਓ ਆਈ ਦੀ ਲੋੜ ਹੈਗੀ ਨਾ ਕਿ ਏ ਆਈ ਦੀ ਲੋੜ ਹੈਗੀ
1: ਜੀ।
4: ਤੇ ਚਲੋ ਬਹਰਹਾਲ ਦੇਖਦੇ ਆ ਕਿ ਉਹ ਕਿਸ ਤਰ੍ਹਾਂ ਆਵਾ ਕਿੱਦਾਂ ਨੂੰ ਚੱਲ।
1: ਬਿਲਕੁਲ,
4: ਤੇ ਬਾਕੀ ਮੈਂ ਇੱਕ ਲੈ ਕੇ ਆਇਆ ਸੌਂਗ ਜੀ ਤੁਹਾਡੀ,
1: ਜਰੂਰ ਜਰੂਰ ਕਰੋ ਸਾਂਝਾ ਜੀ।
4: ਲਓ ਜੀ, ਰੂਦਾਰੀ ਵੀ ਕਰਨੀ ਹੈ।

ਵਾਹ ਜੀ ਵਾਹ ਜੀ, ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬ, ਬਹੁਤ ਸੋਹਣੇ ਅਲਫਾਜ਼ ਜੀ, ਸ਼ੁਕਰੀਆ ਮੁਹੰਮਦ ਜੀ, ਇੰਨੀ ਸੋਹਣੀ ਸਾਂਝ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਜੀ ਮੁਹੰਮਦ ਜੀ, ਕਿਆ ਬਾਤ ਹੈ, ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਵੀ ਸੁਣਾ ਕੇ ਗਏ ਨੇ, ਸਾਂਝਾ ਕਰਕੇ ਗਏ ਨੇ, ਤੇ ਹਨੇਰਾ ਮੇਰੇ ਤੋਂ ਡਰਦਾ ਹੈ, ਕਿਆ ਬਾਤ ਹੈ ਜੀ। ਤੇ ਦੋਸਤੋ ਹਾਲਾਤ ਆਪਾਂ ਪੰਜਾਬ ਦੀ ਡਿਸਕਸ ਕਰਕੇ ਹਟੇ ਹਾਂ, ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਧਰਮ ਦੇ ਹਾਲਾਤ ਜਿਹੜੇ ਨੇ ਉਹ ਡਾਵਾਂਡੋਲ ਖਾ ਰਹੇ ਨੇ। ਕੈਨੇਡਾ ਦੀਆਂ ਖ਼ਬਰਾਂ ਨੇ ਜੋ ਵੱਧ ਤੋਂ ਵੱਧ ਗੁਰੂ ਘਰ ਜਾਂ ਵੱਡੀਆਂ ਵੱਡੀਆਂ ਇਮਾਰਤਾਂ ਦੇ ਵਿੱਚ ਅਸੀਂ ਆਪਣਾ ਮਤਲਬ ਕਿ ਸ਼ਾਨੋ ਸ਼ੌਕਤ ਜਾਂ ਦਿਖਾਵਾ ਜਿਹੜਾ ਕਰਦੇ ਹਾਂ ਉਹ ਕਿਤੇ ਨਾ ਕਿਤੇ ਸਾਨੂੰ ਮਹਿੰਗਾ ਵੀ ਪੈ ਰਿਹਾ। ਕੈਨੇਡਾ ਦੇ ਦੋ ਗੁਰਦੁਆਰਿਆਂ ਦੇ ਖਿਲਾਫ 1.3 ਕਰੋੜ ਕੈਨੇਡੀਅਨ ਡਾਲਰ ਦੇ ਕਰਜ਼ੇ ਦੀ ਵਾਪਸੀ ਦੇ ਲਈ ਕੇਸ ਹੋ ਗਿਆ। ਲੰਬੀ ਰਿਪੋਰਟ ਹੈ, ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਦੋ ਗੁਰਦੁਆਰਿਆਂ ਦੇ ਉੱਤੇ 1.3 ਕਰੋੜ ਕੈਨੇਡੀਅਨ ਡਾਲਰ ਯਾਨੀ ਕਿ ਲਗਭਗ ਇੰਡੀਆ ਦੇ ਦੇਖਿਆ ਜਾਵੇ ਤਾਂ 90 ਕਰੋੜ ਰੁਪਈਆ ਬਣ ਜਾਂਦਾ ਹੈ, 99-90 ਕਰੋੜ ਰੁਪਈਆ ਤੋਂ ਵੱਧ ਦੇ ਕਰਜ਼ੇ ਦੀ ਵਾਪਸੀ ਦੇ ਲਈ ਕੇਸ ਕੀਤਾ ਹੈ। ਇਹ ਜਿਹੜਾ ਮਾਮਲਾ ਸਾਬਕਾ ਲਿਬਰਲ ਸੰਸਦ ਮੈਂਬਰ ਤੇ ਉਹਨਾਂ ਦੀ ਕਾਨੂੰਨੀ ਫਰਮ ਜਿਹੜੀ ਹੈ ਉਹਦੇ ਨਾਲ ਜੁੜਿਆ ਹੋਇਆ। ਕਰਜ਼ ਦੇਣ ਵਾਲੀਆਂ ਕੰਪਨੀਆਂ ਨੇ ਦੋਸ਼ ਲਾਏ ਨੇ ਕਿ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਵਾਪਸ ਨਹੀਂ ਕੀਤੇ ਗਏ ਤੇ ਕਰਜ਼ੇ ਲੈਣ ਵੇਲੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਕਰਜ਼ੇ ਦੇ ਵਜੋਂ ਗਰੰਟੀ ਦੀ ਕਾਰਵਾਈ ਮੁਕੰਮਲ ਨਹੀਂ ਕੀਤੀ ਗਈ। ਦੀ ਕੈਨੇਡਾ ਨੇਸ਼ਨ ਦੀ ਜਿਹੜੀ ਹੈ 18 ਸਤੰਬਰ ਨੂੰ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਹੈ, ਉਹਦੇ ਮੁਤਾਬਕ SSMT ਮੈਨੇਜਮੈਂਟ ਇੰਕ ਤੇ ਉਕਲੂਸ ਮਾਰਟਗੇਜ GP ਇੰਕ ਨੇ ਓਨਟਾਰੀਓ ਦੀ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ ਇਹ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮਾ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ, ਜਿਸ ਨੂੰ ਐਟੋਬੀ ਕੋਕ ਗੁਰਦੁਆਰਾ ਵੀ ਜਿਹੜਾ ਕਿਹਾ ਜਾਂਦਾ ਹੈ, ਤੇ ਬਰੈਂਪਟਨ ਸਥਿਤ ਨਾਨਕਸਰ ਠਾਠ ਈਸ਼ਰ ਦਰਬਾਰ ਦੇ ਖਿਲਾਫ਼ ਕੀਤਾ ਗਿਆ। ਇਹ ਦੋ ਗੁਰੂ ਘਰ ਨੇ। ਕਰਜ਼ਾ ਦੇਣ ਵਾਲੀਆਂ ਕੰਪਨੀਆਂ ਦਾ ਦੋਸ਼ ਇਹ ਹੈ ਕਿ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਵਾਪਸ ਨਹੀਂ ਕੀਤੇ ਗਏ। ਉਹਨਾਂ ਦਾ ਇਹ ਵੀ ਦਾਅਵਾ ਹੈ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਕਰਜ਼ੇ ਦੀ ਗਰੰਟੀ ਵਜੋਂ ਦਰਜ ਕਰਵਾਉਣ ਦੇ ਲਈ ਲੋੜੀਂਦੀ ਕਾਗਜ਼ਾਈ ਕਾਰਵਾਈ ਜਿਹੜੀ ਹੈ RSG ਜਿਹੜੀ ਹੈ ਲਾਅ ਦੇ ਨਾਲ ਜੁੜੇ ਇੱਕ ਵਕੀਲ ਦੇ ਵੱਲੋਂ ਸਹੀ ਢੰਗ ਦੇ ਨਾਲ ਪੂਰੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਹੀ ਰਿਪੋਰਟ ਦੇ ਮੁਤਾਬਕ SSMT ਨੇ 25 ਅਪ੍ਰੈਲ 2025 ਨੂੰ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਨੂੰ 1 ਕਰੋੜ ਕੈਨੇਡੀਅਨ ਡਾਲਰ ਜਿਹੜੇ ਨੇ ਯਾਨੀ ਕਿ ਲਗਭਗ 68.6 ਕਰੋੜ ਰੁਪਏ ਦਾ ਕਰਜ਼ਾ ਦਿੱਤਾ। 20 ਮਈ ਨੂੰ ਇਸ ਕਰਜ਼ੇ ਦੀ ਕੁੱਲ ਸੀਮਾ ਵਧਾ ਕੇ 1.5 ਕਰੋੜ ਕੈਨੇਡੀਅਨ ਡਾਲਰ ਹੋ ਗਈ ਯਾਨੀ ਕਿ 102.9 ਕਰੋੜ ਰੁਪਏ ਹੋ ਗਈ ਕਰ ਦਿੱਤੀ ਗਈ। ਵਾਧੂ ਰਕਮ ਦੀ ਸੁਰੱਖਿਆ ਬਰੈਂਪਟਨ ਸਥਿਤ ਨਾਨਕਸਰ ਗੁਰਦੁਆਰੇ ਦੀ ਜਾਇਦਾਦ ਦੇ ਰਾਹੀਂ ਕੀਤੀ ਜਾਣੀ ਸੀ। ਕਰਜ਼ਾ ਦੇਣ ਵਾਲੀਆਂ ਧਿਰਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਮੁਤਾਬਕ ਲਗਭਗ 1.2 ਕਰੋੜ ਕੈਨੇਡੀਅਨ ਡਾਲਰ ਜੋ ਕਿ ਯਾਨੀ ਕਿ ਭਾਰਤੀ ਕਰੰਸੀ ਦੇ ਮੁਤਾਬਕ 82.3 ਕਰੋੜ ਬਣ ਜਾਂਦਾ ਹੈ, ਉਹਦੀ ਰਕਮ ਜਾਰੀ ਕੀਤੀ ਗਈ। ਜਦਕਿ ਵਿਆਜ ਸਮੇਤ 1.3 ਕਰੋੜ ਕੈਨੇਡੀਅਨ ਡਾਲਰ ਜੋ ਕਿ 99-90 ਕਰੋੜ ਰੁਪਈਆ ਬਣ ਜਾਂਦਾ ਹੈ ਤੋਂ ਵੱਧ ਦੀ ਰਕਮ ਜਿਹੜੀ ਹੈ ਹਾਲੇ ਬਕਾਇਆ ਪਈ ਹੈ। ਇਹਨਾਂ ਕਰਜ਼ਿਆਂ ਦੇ ਜਿਹੜਾ ਉੱਤੇ ਪਹਿਲੇ 6 ਮਹੀਨਿਆਂ ਦੇ ਲਈ ਵੱਧ ਤੋਂ ਵੱਧ 15% ਵਿਆਜ ਲਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਦਰ ਜਿਹੜੀ ਵੱਧ ਕੇ 24% ਹੋ ਗਈ। ਦੀ ਕੈਨੇਡਾ ਨੇਸ਼ਨ ਦੇ ਮੁਤਾਬਕ 1.5 ਕਰੋੜ ਕੈਨੇਡੀਅਨ ਡਾਲਰ ਦੀ ਰਕਮ ਦੇ ਉੱਤੇ 24% ਸਾਲਾਨਾ ਵਿਆਜ ਦੇ ਹਿਸਾਬ ਦੇ ਨਾਲ ਹਰ ਮਹੀਨੇ ਲਗਭਗ 3 ਲੱਖ ਕੈਨੇਡੀਅਨ ਡਾਲਰ ਸਿਰਫ ਉਹਦੇ ਉੱਤੇ ਵਿਆਜ ਪੈਂਦਾ ਰਿਹਾ। ਕਰੀਬ 2.06 ਕਰੋੜ ਰੁਪਈਆ ਭਾਰਤੀ ਉਹਦੇ ਉੱਤੇ ਵਿਆਜ ਬਣਦਾ ਹੈ। ਬਰੈਂਪਟਨ ਦੀ ਗੁਰਦੁਆਰੇ ਦੀ ਜਾਇਦਾਦ ਨੂੰ ਕਰਜ਼ੇ ਦੀ ਗਰੰਟੀ ਵਜੋਂ ਦਰਜ ਨਾ ਕਰਨ ਦਾ ਦੋਸ਼ ਲੱਗਿਆ ਹੈ। ਇੱਕ ਲਾਅ ਫਰਮ ਦੇ ਮਾਲਕ ਅਤੇ ਸੰਚਾਲਕ ਤੇ ਬਰੈਂਪਟਨ ਦੀ ਜਾਇਦਾਦ ਦੇ ਉੱਤੇ ਦੂਜਾ ਚਾਰਜ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਹੋਣ ਦਾ ਦਾਅਵਾ ਕੀਤਾ ਗਿਆ। ਹਾਲਾਂਕਿ ਫਰਮ ਦਾ ਕਹਿਣਾ ਹੈ ਕਿ ਇਹ ਚਾਰਜ ਕਦੇ ਦਰਜ ਹੀ ਨਹੀਂ ਕੀਤਾ ਗਿਆ, ਇਸ ਕਾਰਨ ਕਰਜ਼ਾ ਦੇਣ ਵਾਲੀ ਧਿਰ ਨੂੰ ਕਰਜ਼ੇ ਦੀ ਉਹ ਗਰੰਟੀ ਨਹੀਂ ਮਿਲੀ ਜਿਸ ਦੀ ਉਮੀਦ ਕੀਤੀ ਗਈ। ਇਹ ਕਿਹਾ ਗਿਆ ਕਿ ਜੇ ਕਰਜ਼ਾ ਵਾਪਸ ਨਾ ਕੀਤਾ ਗਿਆ ਤਾਂ ਉਸ ਜਾਇਦਾਦ ਤੋਂ ਕਰਜ਼ੇ ਦੀ ਵਸੂਲੀ ਦਾ ਕਾਨੂੰਨੀ ਹੱਕ ਹੋਵੇਗਾ। ਰਿਪੋਰਟ ਮੁਤਾਬਕ ਹੀ ਇਹ ਲਾਅ ਫਰਮ ਦੇ ਮਾਲਕ ਨੂੰ ਲਾਅ ਸੋਸਾਇਟੀ ਆਫ਼ ਓਨਟਾਰੀਓ ਦੇ ਸਾਹਮਣੇ ਜਿਹੜਾ ਇੱਕ ਵੱਖਰੀ ਹੀ ਅਨੁਸ਼ਾਸਨਾਤਮਕ ਕਾਰਵਾਈ ਦਾ ਜਿਹੜਾ ਉਹ ਵੀ ਸਾਹਮਣਾ ਕਰਨਾ ਪੈ ਰਿਹਾ। ਓਨਟਾਰੀਓ ਸੁਪੀਰੀਅਰ ਕੋਰਟ ਦੇ ਜੱਜ ਫਰੈਡਰਿਕ ਐਲ ਮਾਇਰ
ਮਾਇਰਸ ਨੇ ਜਿਹੜਾ 11 ਸਤੰਬਰ ਨੂੰ ਹੁਕਮ ਦੇ ਦਿੱਤਾ ਕਿ ਜਨਵਰੀ ਦੇ ਵਿੱਚ ਹੋਣ ਵਾਲੀ ਅਗਲੀ ਸੁਣਵਾਈ ਤੱਕ ਬ੍ਰੈਂਪਟਨ ਸਥਿਤ ਜਾਇਦਾਦ ਨੂੰ ਨਾ ਤਾਂ ਵੇਚਿਆ ਜਾ ਸਕਦਾ ਤੇ ਨਾ ਹੀ ਇਸ ਦੇ ਉੱਤੇ ਕੋਈ ਹੋਰ ਕਰਜ਼ਾ ਜਾਂ ਵਿੱਤੀ ਬੋਝ ਪਾਇਆ ਜਾ ਸਕਦਾ। ਹਾਲਾਂਕਿ ਮੁਕੱਦਮੇ ਦੀ ਮੌਜੂਦਾ ਸਥਿਤੀ ਦੇ ਬਾਰੇ ਦੋਵਾਂ ਧਿਰਾਂ ਵੱਲੋਂ ਵੱਖ ਵੱਖ ਦਾਅਵੇ ਕੀਤੇ ਗਏ ਨੇ। ਦਿ ਕੈਨੇਡਾ ਨੇਸ਼ਨ ਦੇ ਮੁਤਾਬਕ ਇਹ ਧਿਰ ਦੀ ਜਿਹੜੀ ਹੈ ਨੁਮਾਇੰਦਗੀ ਕਰ ਰਹੇ ਵਕੀਲ ਸਾਈਮਨ ਬੀਬਰ ਨੇ ਈਮੇਲ ਦੇ ਰਾਹੀਂ ਕਿਹਾ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਹੱਲ ਹੋ ਗਿਆ ਹੈ ਤੇ ਦੂਜੇ ਪਾਸੇ ਹੋਰ ਧਿਰ ਦੀ ਵਕੀਲ ਮਾਰੀਆ ਨਾਈਮਾਰਕ ਨੇ ਈਮੇਲ ਦੇ ਰਾਹੀਂ ਕਿਹਾ ਕਿ ਇਹ ਮਾਮਲਾ ਹੱਲ ਨਹੀਂ ਹੋਇਆ ਹੈ। ਗੁਰਦੁਆਰਿਆਂ ਅਤੇ ਫਰਮ ਵਿਚਾਲੇ ਵਿੱਤੀ ਲੈਣ ਦੇਣ ਰਿਪੋਰਟ ਦੇ ਵਿੱਚ RSG ਲਾ ਦੇ ਟਰੱਸਟ ਖਾਤੇ ਤੇ ਦੋਵਾਂ ਗੁਰਦੁਆਰਿਆਂ ਦੇ ਵਿਚਾਲੇ ਹੋਏ ਕੁਝ ਵਿੱਤੀ ਲੈਣ ਦੇਣ ਦਾ ਵੀ ਜਿਹੜਾ ਜ਼ਿਕਰ ਕੀਤਾ ਗਿਆ। ਲਾ ਸੋਸਾਇਟੀ ਆਫ਼ ਓਨਟਾਰੀਓ ਦੇ ਸਾਹਮਣੇ ਚੱਲੀ ਜਿਹੜੀ ਕਾਰਵਾਈ ਦੇ ਦੌਰਾਨ ਪੇਸ਼ ਕੀਤੇ ਗਏ ਰਿਕਾਰਡਾਂ ਦੇ ਮੁਤਾਬਕ 7 ਤੇ 10 ਅਪ੍ਰੈਲ ਨੂੰ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਨੂੰ 2.5 ਤੋਂ ਲੈ ਕੇ 2.5 ਲੱਖ ਕੈਨੇਡੀਅਨ ਡਾਲਰ ਹਰ ਇੱਕ ਲਗਭਗ 1.71 ਕਰੋੜ ਰੁਪਏ ਦੀਆਂ ਦੋ ਅਦਾਇਗੀਆਂ ਕੀਤੀਆਂ ਗਈਆਂ। ਇੱਕ ਹੋਰ ਜਿਹੜੀ ਨੇ 2.5 ਲੱਖ ਕੈਨੇਡੀਅਨ ਡਾਲਰ ਲਗਭਗ 1.71 ਕਰੋੜ ਰੁਪਏ ਬਣ ਜਾਂਦੇ ਨੇ, ਉਹਦੀ ਅਦਾਇਗੀ ਗੁਰੂ ਨਾਨਕ ਦਰਬਾਰ ਨੂੰ ਕੀਤੇ ਜਾਣ ਦੀ ਜਾਣਕਾਰੀ ਹੈ, ਜੋ ਬ੍ਰੈਂਪਟਨ ਦੇ ਗੁਰਦੁਆਰੇ ਦਾ ਆਮ ਤੌਰ ਦੇ ਉੱਤੇ ਵਰਤਿਆ ਜਾਣ ਵਾਲਾ ਨਾਂ ਹੈ। ਬੈਂਕ ਆਫ ਨੋਵਾ ਸਕੋਸ਼ੀਆ ਨਾਲ ਜਿਹੜਾ ਹੈ ਕਥਿਤ ਚੈੱਕ ਧੋਖਾਧੜੀ ਦੇ ਨਾਲ ਜੁੜੇ ਇੱਕ ਵੱਖਰੇ ਮਾਮਲੇ ਦੇ ਵਿੱਚ ਅਦਾਲਤੀ ਰਿਕਾਰਡਾਂ ਦੇ ਰਾਹੀਂ ਇੱਕ ਹੋਰ ਜਿਹੜੇ ਨੇ 2.5 ਲੱਖ ਕੈਨੇਡੀਅਨ ਡਾਲਰ ਯਾਨੀ ਕਿ 2.5 ਲੱਖ ਡਾਲਰ ਲਗਭਗ 1.71 ਕਰੋੜ ਰੁਪਏ ਦੀ ਵਿਵਾਦਿਤ ਰਕਮ ਦਾ ਸੰਬੰਧ ਵੀ RSG ਲਾ ਦੇ ਟਰੱਸਟ ਅਤੇ ਖਾਤੇ ਰਾਹੀਂ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਦੇ ਨਾਲ ਜੁੜੇ ਜਾਣ ਦੀ ਜਿਹੜੀ ਹੈ ਗੱਲ ਸਾਹਮਣੇ ਆਈ ਹੈ। ਇਨ੍ਹਾਂ ਵਿੱਤੀ ਲੈਣ ਦੇਣ ਦੇ ਨਾਲ ਜੁੜੀਆਂ ਸਥਿਤੀਆਂ ਦੇ ਬਾਰੇ ਅਜੇ ਕਾਨੂੰਨੀ ਕਾਰਵਾਈ ਜਾਰੀ ਹੈ। ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਤੇ ਨਾਨਕਸਰ 68 ਈਸ਼ਰ ਦਰਬਾਰ ਦੋਵੇਂ ਹੀ ਸੰਘੀ ਪੱਧਰ ਦੇ ਉੱਤੇ ਰਜਿਸਟਰਡ ਚੈਰੀਟੇਬਲ ਸੰਸਥਾਵਾਂ ਨੇ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਕਰਜ਼ੇ ਇਨ੍ਹਾਂ ਸੰਸਥਾਵਾਂ ਦੀਆਂ ਚੈਰੀਟੇਬਲ ਗਤੀਵਿਧੀਆਂ ਦੇ ਲਈ ਲਏ ਗਏ ਨੇ ਸਨ ਜਾਂ ਕਿਤੇ ਹੋਰ ਜਾਂ ਨਹੀਂ। ਇਸ ਸਿਵਲ ਮੁਕੱਦਮੇ ਦੇ ਵਿੱਚ ਲਾਏ ਗਏ ਦੋਸ਼ਾਂ ਦੀ ਅਜੇ ਅਦਾਲਤ ਦੇ ਵਿੱਚ ਜਾਂਚ ਨਹੀਂ ਹੋਈ ਹੈ ਤੇ ਇਨ੍ਹਾਂ ਦੇ ਉੱਤੇ ਕੋਈ ਅੰਤਮ ਜਿਹੜਾ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ। ਲਓ ਜੀ ਦੋਸਤੋ, ਇਸ ਤਰ੍ਹਾਂ ਦੇ ਹਾਲਾਤ ਵਿਦੇਸ਼ਾਂ ਦੇ ਵਿੱਚ ਵੀ ਨੇ। ਸਾਡੀ ਦੌੜ ਹੈ ਵੱਧ ਤੋਂ ਵੱਧ ਗੁਰੂ ਘਰ ਬਣਾ ਲਈਏ, ਪਰ ਜਿੰਨੇ ਹੈਗੇ ਉਹਨਾਂ ਨੂੰ ਸਾਂਭਣ ਦੀ ਨਹੀਂ ਇੱਕ ਜਗ੍ਹਾ, ਕਿਉਂਕਿ ਅਸੀਂ ਬੈਠ ਨਹੀਂ ਸਕਦੇ, ਜੁੜ ਕੇ ਬਹਿ ਨਹੀਂ ਸਕਦੇ, ਸਿਰ ਜੋੜ ਨਹੀਂ ਸਕਦੇ, ਤਾਂ ਭਾਈ ਫਿਰ ਗੁਰੂ ਘਰ ਵੀ ਤਾਂ ਆਪਣੇ ਆਪਣੇ ਚਾਹੀਦੇ ਨਾ, ਜਾਤਾਂ ਤੇ ਰੰਗਾਂ ਤੇ ਭੇਦਾਂ ਤੇ ਸਾਰਾ ਕੁਝ ਇਸ ਤਰ੍ਹਾਂ ਹੀ ਚੱਲਣਾ। ਫਿਰ ਚੱਕ ਦਿਓ ਭਾਈ, ਗੜ ਦਿਓ ਝੰਡੇ, ਇੱਥੇ ਵੀ ਰਹਿ ਹੋਣਾ ਪਿੱਛੇ। ਲੋ ਦੋਸਤੋ, ਇਹ ਨੇ ਹਾਲਾਤ ਦੁਨੀਆਦਾਰੀ ਦੇ ਤੇ ਗੁਰਪ੍ਰੀਤ ਸਿੰਘ ਜੀ ਆਪਣੇ ਸਿੱਧੂ ਸਾਹਿਬ ਵਾਹਿਗੁਰੂ ਜੀ ਏਕਮਕਾਰ ਗੁਰਪ੍ਰੀਤ ਸਿੰਘ ਲਿਖਦੇ ਨੇ ਜੀ, ਬਾਈ ਜੀ ਸਵਾਗਤ ਹੈ ਜੀਆਂ ਨੂੰ ਜੀ, ਤੇ ਕੈਨੇਡਾ ਤੋਂ ਅਮਰੀਕਾ ਤੋਂ ਦੋਵੇਂ ਝੰਡੇ ਭੇਜੇ ਆ ਉਹਨਾਂ ਨੇ, ਤੇ ਨਾਲ ਨਾਲ ਥੈਂਕ ਟੂ ਆਲ ਜੀ ਲਿਖਦੇ ਨੇ ਮੁਹੰਮਦ ਜੀ, ਵਾਹਿਗੁਰੂ ਜੀ ਆਪਣੇ ਗੁਰਪ੍ਰੀਤ ਜੀ ਨੇ ਲਿਖਿਆ ਤੇ ਸਵਾਗਤ ਹੈ ਜੀ ਦੁਆਬਾ ਰੇਡ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ, ਤੇ ਬਹੁਤ ਸਾਰੇ ਸੁਨੇਹੇ ਔਜਲਾ ਸਾਹਿਬ ਦੇ ਹੋਰ ਸਾਰੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਗੱਲ ਕਰ ਰਿਹਾ ਸੀ ਦੋਸਤੋ, ਉਹ ਆਖਰੀ ਦੇ ਵਿੱਚ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਕੇ ਆਗਿਆ ਲਵਾਂਗੇ ਅੱਜ, ਤੇ ਸੋਮਵਾਰ ਦਾ ਦਿਨ ਕਾਫੀ ਬਿਜ਼ੀ ਹੁੰਦਾ ਹੈ ਤੁਹਾਡੇ ਲਈ ਵੀ ਤੇ ਮੇਰੇ ਲਈ ਵੀ। ਜੋਲ ਭੈਣ ਜੀ ਕਹਿੰਦੇ ਇਸ ਖਬਰ ਨੂੰ ਸੁਣ ਕੇ ਲੱਗਦਾ ਹੈ ਕਿ ਚਾਵਲਾ ਠੀਕ ਮੁਲਕ ਦੇ ਵਿੱਚ ਭੇਜਿਆ ਸੀ ਕਹਿੰਦੇ ਨੇ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਭੈਣ ਜੀ। ਸੁਰਿੰਦਰ ਮਾਲ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ, ਤੇ US ਤੋਂ, ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਇੰਡੀਆ ਤੋਂ। ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਕਿਹਾ ਜੀ, ਤੇ ਸਾਰੇ ਦੋਸਤਾਂ ਨੂੰ ਸਮੂਹਿਕ ਰੂਪ ਦੇ ਵਿੱਚ ਪਿਆਰ ਪਈ ਸਤਿ ਸ੍ਰੀ ਅਕਾਲ। ਔਜਨਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਆ। ਮੁਕੱਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਨੇ ਸਤਿ ਸ੍ਰੀ ਅਕਾਲ UAE ਤੋਂ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ ਬਾਦਲ ਦਲੀਏ ਫਿਰ ਕਹਿੰਦੇ ਚਰਚਾ ਦੇ ਵਿੱਚ ਨੇ, ਤੇ ਔਜਲਾ ਸਾਹਿਬ ਕਹਿੰਦੇ ਚਵਲ ਦਾ ਮਾਮਲਾ ਕਰੋ ਜੀ, ਕਹੋ ਅੱਗੇ ਗੱਲਾਂ ਬਾਤਾਂ। ਸਤਿ ਸ੍ਰੀ ਅਕਾਲ ਕਹਿੰਦੇ ਨੇ ਮੁਹੰਮਦ ਜੀ ਦੁਬਈ ਤੋਂ, ਤੇ ਸਿਕੰਦਰ ਸਿੰਘ ਔਜਲਾ ਸਾਹਿਬ

ਭਰੇ ਤੋਰਨ ਇੱਕ ਵਧੀਆ ਮੈਸੇਜ ਸਮਾਜ ਨੂੰ ਦੇਣਾ ਚਾਹੀਦਾ ਹੈ। ਤੇ ਮੁਹੰਮਦ ਜੀ ਕਹਿੰਦੇ ਦੁਆਬਾ ਰੇਡੀਓ ਲਾਈਵ ਖੂਬਸੂਰਤ ਲਾਈਵ ਜੀ, ਤੇ ਸਾਰੇ ਰੰਗ ਦੁਆਬਾ ਰੇਡੀਓ ਕੇ ਸੰਘ ਕਹਿੰਦੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਹੰਮਦ ਬਖਸ਼ੀ ਜੀ ਸਤਿ ਸ੍ਰੀ ਅਕਾਲ, ਅਦਾਬ ਵੀਰ ਜੀ, ਆ ਜਾਓ ਮਹਿਫਲ ਸਜਾ ਜਾਓ ਜੀ ਕਹਿੰਦੇ ਜਾਂਦੇ ਜਾਂਦੇ। ਤੇ ਸੁਰਿੰਦਰ ਮਾਲ ਜੀ ਲਿਖਦੇ ਆ ਯੂ ਐਸ ਤੋਂ, ਰਾਜਨ ਸੈਣੀ ਜੀ ਸੋਹਣੀ ਸਾਂਝ ਪਾਈ ਹੈ ਤੇ ਸ਼ੁਕਰੀਆ ਅਦਾ ਕੀਤਾ ਹੈ ਸੈਣੀ ਸਾਹਿਬ ਨੇ ਵੀ, ਸ਼ੁਕਰੀਆ ਮਾਲ ਭੈਣ ਜੀ ਦਾ। ਮੁਹੰਮਦ ਜੀ ਕਹਿੰਦੇ ਓਕੇ ਵੀਰ ਜੀ, ਰਾਜਨ ਜੀ ਤੇ ਸ਼ੁਕਰੀਆ ਵੀਰ ਜੀ। ਸੈਣੀ ਸਾਹਿਬ ਕਹਿੰਦੇ ਨੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਆ। ਸੁਰਿੰਦਰ ਜੀ ਮਾਲ ਜੀ ਲਿਖਦੇ ਆ ਵਾਹ ਕਮਾਲ ਬਖਸ਼ੀ ਜੀ, ਬਹੁਤ ਵਧੀਆ ਸਾਂਝ ਪਾ ਕੇ ਗਏ ਨੇ, ਸੋਹਣੀ ਆਵਾਜ਼ ਤੇ ਸੋਹਣੇ ਬੋਲ, ਚੜ੍ਹਦੀ ਕਲਾ ਦੇ ਵਿੱਚ ਰਹੋ ਕਹਿੰਦੇ। ਔਜਲਾ ਸਾਹਿਬ ਕਹਿੰਦੇ ਨੇ ਵਾਹ ਕਮਾਲ ਰਚਨਾ, ਖੂਬਸੂਰਤ ਪੇਸ਼ਕਾਰੀ ਬਖਸ਼ੀ ਜੀ, ਨਜ਼ਾਰਾ ਆ ਗਿਆ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਸਿਸਟਰ ਸੁਰਿੰਦਰ ਮਾਲ ਜੀ ਤੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ। ਗੁਰੂ ਆਪਣੇ ਗੁਰਪ੍ਰੀਤ ਸਿੱਧੂ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਵਾਹਿਗੁਰੂ ਜੀ ਏਕਮਕਾਰ ਗੁਰਪ੍ਰੀਤ ਸਿੰਘ ਲਿਖਦੇ ਨੇ ਤੇ ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ। ਤੇ ਮੁਹੰਮਦ ਜੀ ਨੇ ਥੈਂਕ ਯੂ ਕਿਹਾ ਜੀ। ਤੇ ਇਸੇ ਤਰ੍ਹਾਂ ਦੋਸਤੋ ਜੋਲ ਭੈਣ ਜੀ ਨੇ ਆਖਰੀ ਸੁਨੇਹਾ ਭੇਜਿਆ ਇਸ ਖਬਰ ਨੂੰ ਸੁਣ ਕੇ, ਗੁਰੂ ਘਰਾਂ ਦੀ ਕੈਨੇਡਾ ਦੀ ਖਬਰ ਹੈ, ਕਹਿੰਦੇ ਸੁਣ ਕੇ ਲੱਗਦਾ ਕਿ ਚਾਵਲਾ ਠੀਕ ਮੁਲਕ ਦੇ ਵਿੱਚ ਭੇਜਿਆ ਜੀ। ਤੇ ਲਓ ਦੋਸਤੋ ਆਖਰ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਇੱਕ ਰਿਪੋਰਟ ਹੈ, ਉਹ ਤੁਹਾਡੇ ਨਾਲ ਸਾਂਝੀ ਕਰਕੇ ਆਗਿਆ ਲੈਣਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਵਾਕਈ ਮਨੁੱਖਤਾ ਨੂੰ ਖਤਮ ਕਰ ਸਕਦੀ ਹੈ, ਖੋਜਕਰਤਾਵਾਂ ਕੀ ਚੇਤਾਵਨੀ ਦੇ ਰਹੇ ਨੇ, ਇਹਦੇ ਬਾਰੇ ਕਾਫੀ ਚਰਚਾ ਰਹੀ ਹੈ ਵੀਕਐਂਡ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਵੀ ਵੱਡੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਇਹ ਆਰਟੀਕਲ ਲੱਗੇ ਨੇ ਤੇ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਦੇ ਆਰਟੀਕਲ ਦੀ। ਇਹ ਦੋਸਤੋ ਆਰਟੀਕਲ ਕੀ ਕਹਿੰਦਾ ਉਹਨੂੰ ਸਮਝਦੇ ਹਾਂ, ਸੋਚਦੇ ਹਾਂ ਤੇ ਵਿਚਾਰਦੇ ਹਾਂ। AI ਦੀ ਸੁਰੱਖਿਆ ਦੇ ਬਾਰੇ ਚਿੰਤਾਵਾਂ ਨੂੰ ਖੋਜਕਰਤਾਵਾਂ ਦੀਆਂ ਤਿੱਖੀਆਂ ਚੇਤਾਵਨੀਆਂ ਨੇ ਹੋਰ ਵਧਾ ਕੇ ਰੱਖ ਦਿੱਤਾ ਹੈ, ਜਿਨ੍ਹਾਂ ਨੇ ਇਸ ਤਕਨਾਲੋਜੀ ਦੇ ਉੱਤੇ ਕਾਬੂ ਤੋਂ ਬਾਹਰ ਹੋ ਜਾਣ ਦੇ ਵੱਧਦੇ ਖਤਰੇ ਦੇ ਵੱਲ ਧਿਆਨ ਦਿਵਾਇਆ। ਹਾਲ ਹੀ ਦੀਆਂ ਕੁਝ ਸਭ ਤੋਂ ਨਿਰਾਸ਼ਾਜਨਕ ਭਵਿੱਖਬਾਣੀਆਂ ਚੇਤਾਵਨੀਆਂ ਦਿੰਦੀਆਂ ਨੇ ਕਿ ਅਗਲੇ ਦਹਾਕੇ ਦੇ ਅੰਦਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਵੱਲੋਂ ਸਾਰੇ ਮਨੁੱਖਾਂ ਦਾ ਅੰਤ ਕਰ ਦੇਣ ਦੀ ਸੰਭਾਵਨਾ 10% ਤੋਂ ਵੀ ਵੱਧ ਹੋ ਸਕਦੀ ਹੈ। ਹਾਲਾਂਕਿ AI ਦੇ ਨਾਲ ਜੁੜੇ ਹੋਰ ਲੋਕ ਇਹਨਾਂ ਅਨੁਮਾਨਾਂ ਦੀਆਂ ਜਿਹੜੀਆਂ ਨੇ ਭਰੋਸੇਯੋਗਤਾਵਾਂ ਦੇ ਉੱਤੇ ਸਵਾਲ ਉਠਾਉਂਦੇ ਨੇ, ਕਹਿੰਦੇ ਨੇ ਕਿ ਵੱਡੀ ਚਿੰਤਾ ਇਹ ਹੈ ਕਿ ਮਨੁੱਖ AI ਨੂੰ ਹੋਰ ਮਨੁੱਖਾਂ ਦੇ ਖਿਲਾਫ਼ ਵਰਤ ਸਕਦੇ ਨੇ। ਇਹ ਵਿਨਾਸ਼ਕਾਰੀ ਸੰਦੇਸ਼ AI ਦੀ ਦੁਨੀਆਂ ਦੇ ਉਸ ਹਿੱਸੇ ਤੋਂ ਆ ਰਹੀਆਂ ਨੇ ਜਿਸ ਨੂੰ ਅਕਸਰ AI ਡੂਮਰਸ ਕਿਹਾ ਜਾਂਦਾ ਹੈ, ਪਰ ਵੱਡਾ ਸਵਾਲ ਇਹ ਵੀ ਹੈ ਕਿ ਡੂਮਰਸ ਕਿਵੇਂ ਮੰਨਦੇ ਨੇ ਕਿ AI ਹਕੀਕਤ ਦੇ ਵਿੱਚ ਮਨੁੱਖਤਾ ਦਾ ਅੰਤ ਕਰ ਸਕਦੀ ਹੈ। ਸਾਈਬਰ ਪੱਤਰਕਾਰ ਜੋ ਟਾਈਡੀ ਉਹਨਾਂ ਦੇ ਕੁਝ ਸੰਭਾਵਿਤ ਦ੍ਰਿਸ਼ਾਂ ਦੇ ਉੱਤੇ ਵਿਚਾਰ ਕਰਦੇ ਨੇ ਜਿਨ੍ਹਾਂ ਦੀ ਖੋਜਕਰਤਾ ਕਲਪਨਾ ਕਰ ਰਹੇ ਨੇ। ਪਹਿਲਾ ਦ੍ਰਿਸ਼ ਜਿਹੜਾ ਉਹ ਦਰਸਾਉਂਦੇ ਆ ਕਿ ਬੁਨਿਆਦੀ ਢਾਂਚੇ ਦੇ ਉੱਤੇ ਹੈਕਿੰਗ ਦਾ ਪਹਿਲਾ ਦ੍ਰਿਸ਼ ਸੰਖੇਪ ਦੇ ਵਿੱਚ ਜੇ ਜੈਕਬ ਕੋਕਸਨ ਨੇ ਪੇਸ਼ ਕੀਤਾ, ਜੋ ਪਹਿਲਾਂ ਓਪਨ AI ਅਤੇ ਫਿਰ ਐਥਰੋਪਿਕ ਦੇ ਵਿੱਚ ਖੋਜਕਰਤਾ ਰਹੇ ਨੇ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਨਾਟਕੀ ਢੰਗ ਦੇ ਨਾਲ ਅਸਤੀਫਾ ਦਿੰਦਿਆਂ ਮਨੁੱਖਤਾ ਦੇ ਲਈ ਖਤਰੇ ਦੀ ਚੇਤਾਵਨੀ ਦਿੱਤੀ ਤੇ ਦਲੀਲ ਦਿੱਤੀ ਕਿ ਇਹ ਕੰਪਨੀਆਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜੂਆ ਖੇਡ ਰਹੀਆਂ ਨੇ। ਕਿਸੇ ਹੱਦ ਤੱਕ ਦਰੁਸਤ ਵੀ ਹੈ ਦੋਸਤੋ ਇਹ ਚੀਜ਼ਾਂ, ਬਹੁਤ ਸਾਰੀਆਂ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਉੱਤੇ ਜਿਹੜੀਆਂ ਨੇ ਫਿਲਮਾਂ ਰੋਬੋਟਿਕ ਦੇ ਉੱਤੇ ਬਣ ਚੁੱਕੀਆਂ ਨੇ, ਉਹਨਾਂ ਦੇ ਵਿੱਚ ਜਦੋਂ ਦੇਖਦੇ ਹਾਂ ਉਹ ਆਪ ਉਧਰੇ ਹੋ ਜਾਂਦੇ ਆ, ਕੰਟਰੋਲ ਤੋਂ ਬਾਹਰ ਹੋ ਜਾਂਦੇ ਆ, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਖਤਰਨਾਕ ਵੀ ਹੋ ਸਕਦੀਆਂ ਨੇ, ਕਾਬੂ ਤੋਂ ਬਾਹਰ ਹੋ ਸਕਦੀਆਂ ਨੇ। ਤੇ ਵਿਗਿਆਨੀ ਜਿਹੜੇ ਨੇ ਜਾਂ ਮਾਹਰ ਨੇ ਇਹਨਾਂ ਚੀਜ਼ਾਂ ਦੇ, AI ਦੇ ਜਾਂ ਹੋਰ ਸਾਰੀਆਂ ਚੀਜ਼ਾਂ ਦੇ, ਉਹ ਚੇਤਾਵਨੀ ਵਾਰ ਵਾਰ ਸਮੇਂ ਤੇ ਦਿੰਦੇ ਆ ਰਹੇ ਨੇ। ਉਹਨਾਂ ਨੇ BBC ਨੂੰ ਦੱਸਿਆ ਕਿ ਤਰੱਕੀ ਦੀ ਹੈਰਾਨ ਕਰ ਦੇਣ ਵਾਲੀ ਰਫ਼ਤਾਰ ਜਿਹੜੀ ਹੈ ਇੰਨੇ ਵੱਡੇ ਪੱਧਰ ਦੇ ਉੱਤੇ ਵੱਧ ਰਹੀ ਹੈ ਤੇਜ਼ੀ ਨਾਲ। ਉਹਦਾ ਮਤਲਬ ਹੈ ਕਿ ਜੋ ਚੀਜ਼ਾਂ ਪਹਿਲਾਂ ਵਿਗਿਆਨਕ ਕਲਪਨਾ ਦੀ ਦੁਨੀਆ ਦਾ ਇੱਕ ਹਿੱਸਾ ਸਨ ਉਹ ਹੁਣ ਹਕੀਕਤ ਬਣਦੀਆਂ ਜਾ ਰਹੀਆਂ ਨੇ। ਕਦੇ ਆਪਾਂ ਫਿਲਮਾਂ 'ਚ ਦੇਖਦੇ ਸੀ ਕਿ ਕਾਰਾਂ ਉੱਡਦੀਆਂ ਆ, ਹੋਰ ਸਾਰੀਆਂ ਚੀਜ਼ਾਂ, ਤੇ ਉਹ ਅੱਜ ਸੱਚੀ ਹਕੀਕਤ ਦੇ ਵਿੱਚ ਬਦਲਣ ਲੱਗ ਗਈਆਂ ਨੇ। ਇੱਕ ਜਿਹੜਾ ਠੋਸ ਉਦਾਹਰਨ ਵਜੋਂ ਉਹਨਾਂ ਕਿਹਾ ਕਿ AI ਅਜਿਹੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਨੂੰ ਹੈਕ ਕਰ ਸਕਦੀ ਹੈ ਜਿਨ੍ਹਾਂ ਦੇ ਉੱਤੇ ਦੁਨੀਆ ਚੱਲਦੀ ਹੈ। ਦੂਜਾ ਦ੍ਰਿਸ਼ ਪੇਸ਼ ਕੀਤਾ AI ਦਾ ਕਬਜ਼ਾ। ਅਗਲਾ ਦ੍ਰਿਸ਼ ਇੱਕ ਜਿਹੜਾ ਵਿਸਤਾਰਪੂਰਨ ਤੇ ਪ੍ਰਭਾਵਸ਼ਾਲੀ ਹੈ ਪਰ ਨਾਲ ਹੀ ਕਾਫ਼ੀ ਅਟਕਲਾਂ ਵਾਲੇ ਵੀ ਨੇ।
ਖੋਜ

ਪੱਤਰ AI 227 ਤੋਂ ਆਉਂਦਾ ਹੈ। ਇਹ ਪੱਤਰ ਅਪ੍ਰੈਲ 225 ਦੇ ਵਿੱਚ AI ਖੋਜਕਰਤਾਵਾਂ ਦੇ ਇੱਕ ਸਮੂਹ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਸਹਿ ਲੇਖਕ ਥਾਮਸ ਲਾਰਸਨ ਨੇ ਹਾਲ ਹੀ ਦੇ ਵਿੱਚ BBC ਨੂੰ ਦੱਸਿਆ ਕਿ ਰਿਪੋਰਟ ਤੋਂ ਬਾਅਦ ਤਕਨਾਲੋਜੀ ਹੋਰ ਤੇਜ਼ੀ ਦੇ ਨਾਲ ਅੱਗੇ ਵਧੀ ਹੈ ਤੇ ਉਸ ਦ੍ਰਿਸ਼ ਦਾ ਵਰਣਨ ਕੀਤਾ ਜਿਸ ਤੋਂ ਉਹ ਸਭ ਤੋਂ ਵੱਧ ਡਰਦੇ ਨੇ। AI ਆਪਣੇ ਆਪ ਨੂੰ ਲਗਾਤਾਰ ਸੁਧਾਰਦੀ ਹੈ ਤੇ ਇਹ ਪ੍ਰਕਿਰਿਆ ਤੇਜ਼ੀ ਦੇ ਨਾਲ ਵੱਧਦੀ ਜਾਂਦੀ ਹੈ। ਨਤੀਜੇ ਵਜੋਂ ਅਜਿਹੀ ਆਰਟੀਫਿਸ਼ਲ ਇੰਟੈਲੀਜੈਂਸ ਬਣ ਜਾਂਦੀ ਹੈ ਜਿਸ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਰੋਬੋਟ ਹੁੰਦੇ ਨੇ ਜੋ ਅਰਥ ਵਿਵਸਥਾ ਦੇ ਜ਼ਿਆਦਾਤਰ ਫਿਜ਼ੀਕਲ ਕੰਮ ਕਰ ਰਹੇ ਹੁੰਦੇ ਨੇ, ਪਰ ਇਹ ਦੋਸਤਾਨਾ ਨਹੀਂ ਹੁੰਦੀ ਤੇ ਆਪਣੇ ਹਿੱਤਾਂ ਦੇ ਲਈ ਹੀ ਕੰਮ ਕਰਦੀ ਹੈ। ਫਿਰ ਆਖਰਕਾਰ ਇਹ ਜਿਹੜਾ ਇੱਕ ਜੈਵਿਕ ਹਥਿਆਰ ਛੱਡ ਦਿੰਦੀ ਹੈ ਜਿਸ ਦੇ ਨਾਲ ਜ਼ਿਆਦਾਤਰ ਮਨੁੱਖ ਮਾਰੇ ਜਾਂਦੇ ਨੇ। ਇਹ ਜਿਹੜਾ ਖੁਦ ਹੀ ਰੋਬੋਟ ਆਧਾਰਿਤ ਅਰਥ ਵਿਵਸਥਾ ਚਲਾਉਂਦੀ ਰਹਿੰਦੀ ਹੈ, ਫਿਰ ਮਨੁੱਖਾਂ ਦੀ ਜਿਹੜੀ ਹੈ ਕੋਈ ਜ਼ਰੂਰਤ ਨਹੀਂ ਰਹਿੰਦੀ ਹੈ। ਤੀਜਾ ਦ੍ਰਿਸ਼ ਉਹਨਾਂ ਨੇ ਦਰਸਾਇਆ ਕਿ ਇੱਕ ਟੀਚੇ ਨੂੰ ਸਭ ਤੋਂ ਵੱਧ ਤਰਜੀਹ ਦੇਣਾ। ਇੱਕ ਹੋਰ ਦ੍ਰਿਸ਼ ਦੇ ਵਿੱਚ ਮਨੁੱਖਤਾ ਦਾ ਅੰਤ ਇੱਕ ਗਲਤੀ ਦੇ ਵਜੋਂ ਹੁੰਦਾ ਹੈ। ਇਸ ਮਸ਼ਹੂਰ ਪੇਪਰ ਕਲਿਪ ਮੈਕਸਿਮਾਈਜ਼ਰ ਹਾਈਪੋਥੀਸਿਸ ਦੀ ਜਿਹੜੀ ਕਲਪਨਾ 20 ਸਾਲ ਤੋਂ ਵੀ ਵੱਧ ਪਹਿਲਾਂ ਸਵੀਡਿਸ਼, ਜਾਣੀ ਕਿ ਸਾਡੇ ਗੁਆਂਢੀ ਮੁਲਕ ਸਵੀਡਨ, ਸਵੀਡਿਸ਼ ਦਰਸ਼ਨ ਸ਼ਾਸਤਰੀ ਇੱਕ ਬੋਸਟਰਮ ਨੇ ਕੀਤੀ ਸੀਗੀ। ਇਹ ਇਸ ਨੂੰ ਇੱਕ ਵਿਚਾਰ ਪ੍ਰਯੋਗ ਦੇ ਵਜੋਂ ਦਰਸਾਉਂਦੇ ਨੇ ਜਿਸ ਦੇ ਵਿੱਚ ਇੱਕ ਕਾਲਪਨਿਕ AI ਪ੍ਰਣਾਲੀ ਦਾ ਇੱਕੋ ਮਕਸਦ ਵੱਧ ਤੋਂ ਵੱਧ ਪੇਪਰ ਕਲਿੱਪ ਬਣਾਉਣਾ ਹੁੰਦਾ ਹੈ। ਉਹ ਸਮਝਾਉਂਦੇ ਨੇ ਕਿ ਇਹ ਸਾਡੇ ਨਾਲ ਨਫ਼ਰਤ ਨਹੀਂ ਕਰਦੀ ਜਾਂ ਮਨੁੱਖਾਂ ਦੇ ਪ੍ਰਤੀ ਕੋਈ ਜਿਹੜਾ ਰੰਜਿਸ਼ ਨਹੀਂ ਰੱਖਦੀ, ਪਰ ਇਹ ਜਿਹੜਾ ਇਸਦਾ ਇਕੱਲਾ ਟੀਚਾ ਹੁੰਦਾ ਹੈ ਕਿ ਉਸ ਟੀਚੇ ਦੀ ਪ੍ਰਾਪਤੀ ਦੇ ਲਈ ਇਹ ਕੁਝ ਸਹਾਇਕ ਉਪ ਟੀਚੇ ਵੀ ਰੱਖ ਸਕਦੀ ਹੈ, ਜਿਵੇਂ ਹੋਰ ਤਾਕਤ ਜਾਂ ਹੋਰ ਬੁੱਧੀਮਤਾ ਹਾਸਲ ਕਰਨਾ, ਜਿਵੇਂ ਕਿ ਕਹਿ ਲਓ ਕਿ ਘਰ ਦੇ ਵਿੱਚ ਕੋਈ ਸ਼ਰੀਕਣ ਆ ਜਾਵੇ, ਕੋਈ ਔਰਤ ਲੈ ਆਉਂਦਾ, ਕਿਉਂਕਿ ਰੋਬੋਟ ਸਿਸਟਮ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਚਲੋ ਫਿਲਮਾਂ ਆ ਗਈਆਂ ਨੇ, ਸਾਰਾ ਕੁਝ ਆਇਆ ਹੈ, ਉਦੋਂ ਉਹਨੂੰ ਜਦੋਂ ਦੇਖਦੇ ਹਾਂ ਕਿ ਇੱਕ ਤੁਸੀਂ ਬੱਚੇ ਵਿਆਹ ਨਹੀਂ ਕਰਾ ਰਹੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਕਿਉਂਕਿ ਹਰ ਚੀਜ਼ ਤੁਹਾਨੂੰ ਕਿਰਾਏ ਦੇ ਉੱਤੇ ਮਿਲ ਰਹੀ ਹੈ, ਬੇਬੀ ਸੀਟਰ ਚਾਹੀਦੀ ਆ ਉਹ ਲੈ ਆਓ, ਉਹਦੇ ਤੋਂ ਘਰ ਦੇ ਕੰਮ ਹੀ ਕਰਾਉਣੇ ਆ ਕਰਾ ਲਓ, ਤੇ ਘਰ ਵਾਲੀ ਤੁਹਾਨੂੰ ਗੱਲਾਂ ਵੀ ਸੁਣਾਊਗੀ ਤੇ ਉਹਨੂੰ ਜੋ ਤੁਸੀਂ ਆਰਡਰ ਦਿਓਗੇ ਰੋਬੋਟ ਨੂੰ ਉਹ ਕਰੀ ਜਾਂਦੀ ਹੈ। ਬੱਚੇ ਦੀ ਦੇਖਭਾਲ ਕਰਨੀ ਹੈ, ਸਾਫ਼ ਸਫਾਈ ਕਰਨੀ ਹੈ, ਹੋਰ ਜੋ ਵੀ ਉਹਦੇ ਤੋਂ ਘਰ ਦੇ ਕੰਮ ਕਰਾਉਣੇ ਆ, ਖਾਣਾ ਬਣਵਾਉਣਾ, ਹੋਰ ਸਾਰੀਆਂ ਚੀਜ਼ਾਂ 'ਚ ਇੱਦਾਂ ਦਾ ਸਾਰਾ ਕੁਝ ਆ ਚੁੱਕਿਆ ਹੈ, ਬਸ ਹੌਲੀ ਹੌਲੀ ਦੁਨੀਆਂ ਦੇ ਵਿੱਚ ਉਤਾਰ ਰਹੇ ਨੇ ਤੇ ਉਹ ਫਿਰ ਜੈਲਸ ਇੱਕ ਦੂਸਰੇ ਦੇ ਨਾਲ ਫੀਲ ਕਰਦੀ ਹੈ। ਤੇ ਇਸੇ ਤਰ੍ਹਾਂ ਜੇ ਰੋਬੋਟ ਜਿੱਦਾਂ ਹੁਣ ਦੋ ਔਰਤਾਂ ਘਰ ਦੇ ਵਿੱਚ ਰਹਿ ਰਹੀਆਂ ਨੇ, ਇੱਕ ਦੂਸਰੇ ਨਾਲ ਜੈਲਸ ਕਰ ਰਹੀਆਂ ਨੇ, ਪਰ ਉਹ ਜਿਹੜਾ ਆਪਾਂ ਰੋਬੋਟ ਨੂੰ ਜੋ AI ਦੇ ਨਾਲ ਉਹ ਕੈਚ ਕਰ ਰਹੀ ਹੈ ਜਾਂ ਸਿੱਖ ਰਹੀ ਹੈ, ਉਹਦਾ ਪ੍ਰੋਗਰਾਮਿੰਗ ਕਰਨੀ ਹੈ, ਤੇ ਉਹ ਸ਼ਰੀਕੇਬਾਜ਼ੀ ਉਹਨਾਂ ਦੇ ਵਿੱਚ ਵੀ ਆ ਸਕਦੀ ਹੈ। ਮਤਲਬ ਕਿ ਕਹਿਣ ਦਾ ਅਰਥ ਇਹ ਹੈ ਤੇ ਫਿਰ ਉਹ ਫਿਰ ਕਹਿਣਗੀਆਂ ਭਈ ਚੱਪਣੀ ਚ ਪਾਣੀ ਲੈ ਕੇ ਡੁੱਬ ਮਾਰ, ਫਿਰ ਇਹ ਕਰਨਗੀਆਂ, ਅਸਲੀ ਜਿਹੜੀਆਂ ਨੇ ਸ਼ਰੀਕਣਾਂ ਨਹੀਂ ਕਰਨਗੀਆਂ ਜਾਂ ਸ਼ਰੀਕੇਬਾਜ਼ੀ ਨਹੀਂ ਹੋਏਗੀ। ਫਿਰ ਵਿਚਾਰ ਇਹ ਵੀ ਹੈ ਕਿ ਕੋਈ ਵੀ ਬਹੁਤ ਸ਼ਕਤੀਸ਼ਾਲੀ ਇਕਾਈ ਜੋ ਕਿਸੇ ਵੀ ਟੀਚੇ ਦਾ ਪਿੱਛਾ ਕਰ ਰਹੀ ਹੋਵੇ, ਚਾਹੇ ਉਹ ਪੇਪਰ ਕਲਿੱਪ ਹੋਣ ਜਾਂ ਕੁਝ ਹੋਰ, ਉਹਦੇ ਅਜਿਹੇ ਉਪ ਟੀਚੇ ਹੋ ਸਕਦੇ ਨੇ ਜੋ ਮਨੁੱਖਤਾ ਦੇ ਨਾਸ਼ ਤੱਕ ਲੈ ਜਾਣ, ਕਿਉਂਕਿ ਜੇ ਮਨੁੱਖ ਰੋਕਣ ਦੇ ਲਈ ਮੌਜੂਦ ਨਾ ਹੋਵੇ ਉੱਥੇ ਹੋਣ ਤਾਂ ਉਹ ਹੋਰ ਵੱਧ ਪੇਪਰ ਕਲਿੱਪ ਜਿਹੜੀ ਬਣਾ ਸਕਦੀ ਹੈ ਆਪਣੀ ਮਰਜ਼ੀ ਦੇ ਨਾਲ। ਇਸ ਦ੍ਰਿਸ਼ ਦਾ ਪਹਿਲੀ ਵਾਰ ਵਰਣਨ ਕਰਨ ਤੋਂ ਦੋ ਦਹਾਕਿਆਂ ਦੇ ਬਾਅਦ ਬੋਸਟਰਮ ਨੇ ਜਿਹੜਾ BBC ਨੂੰ ਦੱਸਿਆ ਸੀ ਕਿ ਕਾਰਟੂਨੀ ਕਹਾਣੀ ਦਰਅਸਲ ਇਹ ਦਰਸਾਉਣ ਦੇ ਲਈ ਸੀ ਕਿ ਕਿਸੇ ਮਹਾਬੁੱਧੀਮਾਨ ਪ੍ਰਣਾਲੀ ਦੇ ਮਨੁੱਖਤਾ ਦੇ ਲਈ ਖਤਰਾ ਬਣਨ ਵਾਸਤੇ ਉਸਦਾ ਸਪਸ਼ਟ ਤੌਰ ਦੇ ਉੱਤੇ ਵਿਰੋਧੀ ਟੀਚਾ ਹੋਣਾ ਜ਼ਰੂਰੀ ਨਹੀਂ ਹੈ। ਉਹਨਾਂ ਕਹਿ ਕਿ ਹੁਣ ਉਹਨਾਂ ਦੇ AI ਬਾਰੇ ਦੋ ਵੱਖ ਵੱਖ ਵਿਚਾਰ ਨੇ। ਇੱਕ ਪਾਸੇ ਉਹ ਇਸਦੇ ਸੰਭਾਵਿਤ ਫਾਇਦਿਆਂ ਤੋਂ ਉਤਸ਼ਾਹਿਤ ਨੇ, ਪਰ ਦੂਜੇ ਪਾਸੇ ਇਸਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਵੀ ਨੇ। ਚੌਥਾ ਦ੍ਰਿਸ਼ ਅਣਜਾਣ ਦਰਸਾਇਆ। AI ਸੁਰੱਖਿਆ ਦੇ ਬਾਰੇ ਇੱਕ ਹੋਰ ਵਿਚਾਰਧਾਰਾ ਵੀ ਹੈ ਜੋ ਮੰਨਦੀ ਹੈ ਕਿ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਨਾ ਬੇਕਾਰ ਹੈ ਕਿ ਕੋਈ ਮਹਾਬੁੱਧੀ ਮਾਨ ਜਿਹੜਾ AI ਕਿਵੇਂ ਅਤੇ ਕਿਉਂ ਮਨੁੱਖਾਂ ਨੂੰ ਮਾਰਨ ਤੱਕ ਪਹੁੰਚ ਸਕਦੀ ਹੈ। ਇਹ ਦਲੀਲ ਮੱਧ ਸਤੰਬਰ ਦੇ ਵਿੱਚ BBC ਨੂੰ ਦਿੱਤੇ ਇੰਟਰਵਿਊ ਦੇ ਦੌਰਾਨ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੇਫ ਐਂਡ ਐਥੀਕਲ AI ਦੇ ਪ੍ਰਧਾਨ ਸਟੂਅਰਟ ਰਸਲ ਨੇ ਪੇਸ਼ ਕੀਤੀ ਸੀ। ਇੱਕ ਅੰਤਰਰਾਸ਼ਟਰੀ ਗੈਰ ਮੁਨਾਫਾ ਸੰਸਥਾ ਹੈ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕਲਪਨਾ ਕਰੋ ਕਿ ਚਿੰਪਾਂਜੀ ਜੋ
ਮਨੁੱਖ ਦੇ ਵਿੱਚ ਸਭ ਤੋਂ ਵੱਧ ਜਿਹੜੇ ਲਾਗੇ ਨੇ ਚਿੰਪੈਂਜੀ, ਉਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਮਨੁੱਖ ਤੁਹਾਨੂੰ ਕਿਵੇਂ ਖਤਮ ਕਰਨਗੇ, ਤਾਂ ਉਹਨਾਂ ਦੇ ਲਈ ਇਸਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੋਵੇਗਾ, ਕਿਉਂਕਿ ਜੋ ਅਸੀਂ ਕਰਦੇ ਹਾਂ ਉਹ ਉਸਨੂੰ ਸਮਝਦੇ ਹੀ ਨਹੀਂ ਨੇ। ਅਸੀਂ ਵੱਖ ਵੱਖ ਦ੍ਰਿਸ਼ਾਂ ਦੀ ਕਲਪਨਾ ਕਰ ਸਕਦੇ ਹਾਂ, ਪਰ ਮੇਰੇ ਵਿਚਾਰ ਦੇ ਵਿੱਚ ਇਹ ਚਰਚਾ ਇਸ ਧਾਰਨਾ ਦੇ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਕੁਝ ਅਜਿਹਾ ਬਣਾ ਲੈਂਦੇ ਹੋ ਜੋ ਮਨੁੱਖਾਂ ਦੇ ਨਾਲੋਂ ਕਿਤੇ ਵੱਧ ਬੁੱਧੀਮਾਨ ਹੈ, ਤਾਂ ਫਿਰ ਅੱਗੇ ਜੋ ਕੁਝ ਵੀ ਹੁੰਦਾ ਹੈ ਉਸ ਦੇ ਉੱਤੇ ਸਾਡਾ ਕਾਬੂ ਨਹੀਂ ਰਹਿੰਦਾ ਹੈ। ਮਾਈਕਰੋਸਾਫਟ AI ਦੇ ਮੁਖੀ ਮੁਸਤਫਾ ਸੁਲੇਮਾਨ ਨੇ ਵੀ ਇਸ ਚਰਚਾ ਦੇ ਵਿੱਚ ਹਿੱਸਾ ਲੈਂਦਿਆਂ ਉਹਨਾਂ ਕੰਪਨੀਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਜੋ ਅਜਿਹੀਆਂ AI ਪ੍ਰਣਾਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਜੋ ਆਪਣੇ ਟੀਚੇ ਖੁਦ ਨਿਰਧਾਰਿਤ ਕਰ ਸਕਣ, ਪੈਸਾ ਕਮਾ ਸਕਣ ਤੇ ਸੰਪਤੀਆਂ ਦੀ ਮਲਕੀਅਤ ਰੱਖ ਸਕਣ। ਉਹਨਾਂ ਨੇ BBC ਨੂੰ ਦੱਸਿਆ ਕਿ ਇਸਦਾ ਮਤਲਬ ਹੋਵੇਗਾ ਅਸਲ ਦੇ ਵਿੱਚ ਸਿਲੀਕਾਨ ਦੀ ਇੱਕ ਨਵੀਂ ਪ੍ਰਜਾਤੀ ਨੂੰ ਜਨਮ ਦੇਣਾ ਜੋ ਨਿਸ਼ਚਿਤ ਤੌਰ ਦੇ ਉੱਤੇ ਸਰੋਤਾਂ ਲਈ ਸਾਡੇ ਨਾਲ ਮੁਕਾਬਲਾ ਕਰ ਸਕਦੀ ਹੈ, ਚਾਹੇ ਉਹ ਮਨੁੱਖਤਾ ਦੀ ਕਿੰਨੀ ਵੀ ਪਰਵਾਹ ਕਰਦੀ ਹੋਵੇ ਜਾਂ ਸਾਡੇ ਨਾਲ ਕਿੰਨਾ ਵੀ ਪਿਆਰ ਕਰਦੀ ਹੋਵੇ, ਕਲੋਨ ਬਣਾ ਦੇਣੇ ਨੇ। ਇਹ ਸਭ ਕਿੰਨਾ ਸੰਭਵ ਹੈ, ਇਹਦੇ ਬਾਰੇ ਚਰਚਾ ਹੋਈ ਹੈ। ਇਹ ਸਭ ਕਾਫੀ ਨਿਰਾਸ਼ਾਜਨਕ ਅਤੇ ਵਿਗਿਆਨਕ ਕਲਪਨਾ ਵਰਗਾ ਲੱਗਦਾ ਹੈ, ਪਰ AI ਦੇ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਤੇ ਲਗਾਤਾਰ ਵੱਧ ਰਹੇ ਸਮੂਹ ਦੇ ਲੋਕ ਮੰਨਦੇ ਨੇ ਕਿ ਇਹਨਾਂ ਦੇ ਵਿੱਚੋਂ ਕੁਝ ਜਾਂ ਸਾਰੇ ਦ੍ਰਿਸ਼ ਵਾਸਤਵਿਕ ਸੰਭਾਵਨਾਵਾਂ ਨੇ, ਹਾਲਾਂਕਿ ਇਹ ਅਟਲ ਨਹੀਂ ਨੇ। ਤਾਜ਼ਾ ਚਿੰਤਾਵਾਂ ਉਸ ਸਮੇਂ ਸਾਹਮਣੇ ਆਈਆਂ ਨੇ ਜਦੋਂ OpenAI ਐਥਰੋਪਿਕ ਅਤੇ ਮੈਟਾ ਦੇ AI ਏਜੰਟਾਂ ਦੇ ਵੱਲੋਂ ਕਾਬੂ ਤੋਂ ਬਾਹਰ ਹੋਏ ਵਰਤਾਰਿਆਂ ਤੇ ਹੈਕਿੰਗ ਦੀਆਂ ਕਈ ਘਟਨਾਵਾਂ ਦੀਆਂ ਰਿਪੋਰਟਾਂ ਆਈਆਂ ਨੇ। ਸਾਈਬਰ ਜਗਤ ਦੇ ਕੁਝ ਲੋਕ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਮਾਡਲ ਬਣਾਉਣ ਵਾਲਿਆਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਅਮਰੀਕੀ ਸਾਈਬਰ ਅਥਾਰਟੀ CISA ਦੀ ਸਾਬਕਾ ਮੁਖੀ ਤੇ ਇਸ ਵੇਲੇ ਅੰਤਰਰਾਸ਼ਟਰੀ ਸਾਈਬਰ ਸੁਰੱਖਿਆ ਕਾਨਫਰੰਸਾਂ ਕਰਵਾਉਣ ਵਾਲੀ ਸੰਸਥਾ RSA ਕਾਨਫਰੰਸ ਦੀ ਜਿਹੜੀ ਹੈ CEO ਜੈਨ ਇੰਸਟਰਲੀ ਕਹਿੰਦੀ ਹੈ ਕਿ ਇਹ ਮਸ਼ੀਨਾਂ ਜੋ ਥੱਕਦੀਆਂ ਹੀ ਨਹੀਂ, ਰੁਕਦੀਆਂ ਹੀ ਨਹੀਂ, ਟੀਚਿਆਂ ਦਾ ਪਿੱਛਾ ਕਰਦੀਆਂ ਨੇ ਤੇ ਬਹੁਤ ਸਮਰੱਥ ਨੇ। ਜੋ ਕੁਝ ਵੀ ਕਰਦੀਆਂ ਨੇ ਉਹ ਇਸ ਗੱਲ ਦਾ ਨਤੀਜਾ ਹੁੰਦਾ ਹੈ ਕਿ ਉਹਨਾਂ ਨੂੰ ਕਿਵੇਂ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਮੂਲ ਗੱਲ ਇਹ ਵੀ ਹੈ ਕਿ ਜੇ ਤੁਸੀਂ ਤਕਨਾਲੋਜੀ ਦੇ ਨਿਰਮਾਤਾ ਹੋ ਤਾਂ ਤੁਹਾਨੂੰ ਆਪਣੀ ਆਪਣੀ ਸੁਰੱਖਿਆ ਨੂੰ ਪਹਿਲੀ ਤਰਜੀਹ ਦਿੰਦਿਆਂ ਇਸ ਨੂੰ ਡਿਜ਼ਾਈਨ, ਵਿਕਸਿਤ, ਟੈਸਟ ਅਤੇ ਉਪਲਬਧ ਕਰਵਾਉਣਾ ਚਾਹੀਦਾ ਹੈ। ਕੁਝ ਲੋਕ ਇਹ ਵੀ ਮੰਨਦੇ ਨੇ ਕਿ AI ਦੇ ਖਤਰੇ ਵਾਸਤਵਿਕ ਨੇ ਪਰ ਮਨੁੱਖੀ ਜਾਤੀ ਦੇ ਪੂਰੇ ਅੰਤ ਤੱਕ ਨਹੀਂ ਪਹੁੰਚਣਗੇ। ਵਿਗਿਆਨੀ ਤੇ ਲੇਖਕ ਗੈਰੀ ਮਾਰਕਸ ਲੰਬੇ ਸਮੇਂ ਤੋਂ ਵੱਡੀਆਂ AI ਕੰਪਨੀਆਂ ਦੀ ਆਲੋਚਨਾ ਕਰਦੇ ਆ ਰਹੇ ਨੇ ਕਿ ਉਹ ਘੱਟ ਪਾਰਦਰਸ਼ਤਾ ਅਤੇ ਕਾਨੂੰਨੀ ਨਿਯਮਾਂ ਦੇ ਬਿਨਾਂ ਕੰਮ ਕਰ ਰਹੀਆਂ ਨੇ, ਪਰ ਉਹ ਨਹੀਂ ਮੰਨਦੇ ਕਿ ਤਕਨਾਲੋਜੀ ਮਨੁੱਖਾਂ ਦਾ ਅੰਤ ਕਰ ਦੇਵੇਗੀ। ਉਹਨਾਂ ਨੇ ਕਿਹਾ ਕਿ ਜੇ AI ਸੱਚਮੁੱਚ ਮਨੁੱਖਤਾ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ, ਜੇਕਰ ਉਹ ਅਜਿਹਾ ਕਰਨਾ ਚਾਹੁੰਦੀ ਵੀ ਹੋਵੇ, ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ, ਪਰ ਜੇਕਰ ਉਸਨੇ ਅਜਿਹਾ ਕੀਤਾ ਤਾਂ ਮਨੁੱਖ ਪਲਟ ਕੇ ਜਵਾਬ ਦੇਣਗੇ, ਅਸੀਂ ਸਾਰੇ ਡਾਟਾ ਸੈਂਟਰਾਂ ਨੂੰ ਨਸ਼ਟ ਕਰ ਦੇਵਾਂਗੇ ਤੇ ਬਿਜਲੀ ਘਰਾਂ ਦੇ ਉੱਤੇ ਹਮਲਾ ਕਰ ਦੇਵਾਂਗੇ, ਇਸ ਦੇ ਲਈ ਪੂਰੀ ਤਰ੍ਹਾਂ ਖਤਮ ਹੋ ਜਾਣਾ ਇੱਥੇ ਜਿੱਥੇ ਵੀ ਕੋਈ ਵੀ ਬਚੇ ਨਾ ਅਤੇ ਮੁੜ ਨਿਰਮਾਣ ਕਰਨ ਵਾਲਾ ਕੋਈ ਨਾ ਹੋਵੇ, ਮੈਨੂੰ ਸੰਭਵ ਨਹੀਂ ਲੱਗਦਾ। ਕਹਿੰਦੇ ਮਤਲਬ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਹੋ ਵੀ ਜਾਂਦਾ ਹੈ ਤਾਂ ਅਸੀਂ ਡਾਟਾ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਬਾਹ ਕਰ ਦਾਂਗੇ ਜਿੱਥੋਂ ਉਹਨਾਂ ਨੂੰ ਓਪਰੇਟ ਕੀਤਾ ਜਾਂਦਾ ਹੈ, ਤਾਂ ਫਿਰ ਉਹ ਕਿਵੇਂ ਮਤਲਬ ਕਿ ਅੱਗੇ ਵੱਧ ਸਕਣਗੇ। ਮਾਰਕਸ ਦਾ ਮੰਨਣਾ ਹੈ ਕਿ ਇਸ ਵੇਲੇ ਖਾਤਮੇ ਵਾਲੇ ਦ੍ਰਿਸ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਉਹਨਾਂ ਹੋਰ ਸੰਭਾਵਿਤ ਸਮੱਸਿਆਵਾਂ ਦੇ ਉੱਤੇ ਘੱਟ ਧਿਆਨ ਦਿੱਤਾ ਹੈ ਜਿਨ੍ਹਾਂ ਨੂੰ ਉਹ ਵੱਧ ਯਥਾਰਥਵਾਦੀ ਜਿਹੜਾ ਮੰਨਦੇ ਨੇ, ਜਿਵੇਂ ਕਿ ਭਵਿੱਖ ਦੇ ਵਿੱਚ ਮਨੁੱਖਾਂ ਦੇ ਵੱਲੋਂ AI ਦੀ ਮਦਦ ਦੇ ਨਾਲ ਹੋਰ ਮਨੁੱਖਾਂ ਦੇ ਉੱਤੇ ਕੀਤੇ ਜਾਣ ਵਾਲੇ ਵੱਡੇ ਸਾਈਬਰ ਹਮਲੇ, ਜਿਵੇਂ ਕਿ ਇਹ ਚਰਚਾ ਜਾਰੀ ਹੈ ਕਿ ਕਿਆਮਤੀ ਦ੍ਰਿਸ਼ ਵਾਸਤਵ ਦੇ ਵਿੱਚ ਸੰਭਵ ਨੇ ਜਾਂ ਨਹੀਂ। OpenAI, ਐਥਰੋਪਿਕ ਅਤੇ ਮੈਟਾ ਵਰਗੀਆਂ AI ਕੰਪਨੀਆਂ ਹੁਣ ਖੁੱਲ੍ਹੇ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀਆਂ ਨੇ ਕਿ ਵਿਕਾਸ ਦੀ ਗਤੀ ਕਿਵੇਂ ਹੌਲੀ ਕੀਤੀ ਜਾਵੇ ਤੇ ਸੁਰੱਖਿਆ ਸੰਬੰਧੀ ਖੋਜ ਦੇ ਉੱਤੇ ਹੋਰ ਕੰਮ ਕੀਤੇ ਜਾ ਸਕਣ। ਲਾਰਸਨ ਕਹਿੰਦੇ ਨੇ ਕਿ ਉਹ ਬਹੁਤ ਖੁਸ਼ ਨੇ ਕਿ AI ਸੁਰੱਖਿਆ ਨੂੰ ਜਿਹੜਾ ਆਖਰਕਾਰ ਉਹ ਧਿਆਨ ਮਿਲ ਰਿਹਾ ਹੈ ਜਿਸਦੀ ਇਹ ਜਿਹੜੀ ਹੈ ਹੱਕਦਾਰ ਹੈ। ਉਹ ਸ਼ਾਮਲ ਕਰਦੇ ਨੇ ਕਿ ਮੈਂ ਆਸ ਕਰਦਾ ਕਿ ਸਮਾਜ ਦੇ ਵੱਡੇ ਪੱਧਰ ਦੇ ਉੱਤੇ ਉੱਠ ਰਹੀ ਇਹ ਆਵਾਜ਼ ਅਜਿਹੀਆਂ ਨੀਤੀਆਂ ਦੇ ਰੂਪ ਦੇ ਵਿੱਚ ਨਤੀਜੇ ਦੇਵੇਗੀ ਜੋ ਅਸਲ ਦੇ ਵਿੱਚ ਖਤਰੇ ਨੂੰ ਘਟਾ ਸਕਣ, ਪਰ ਅਸਲ ਦੇ ਵਿੱਚ
ਅਸਲ ਅੰਤਰਰਾਸ਼ਟਰੀ ਨਿਯਮ ਬਣਾਉਣ ਦੇ ਲਈ ਅਮਰੀਕੀ ਸਰਕਾਰ ਦੀ ਕਾਰਵਾਈ ਲਾਜ਼ਮੀ ਹੋਵੇਗੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਕਹਿ ਚੁੱਕੇ ਨੇ ਕਿ ਉਹ ਨਿੱਜੀ ਤੌਰ ਦੇ ਉੱਤੇ ਮੰਨਦੇ ਨੇ ਕਿ AI ਸੁਰੱਖਿਆ ਨੂੰ ਲੈ ਕੇ ਜੋ ਡਰ ਪ੍ਰਗਟ ਕੀਤੇ ਜਾਂਦੇ ਨੇ ਉਹ ਇੱਕ ਧੋਖਾ ਹਨ। ਲੋ ਦੋਸਤੋ, ਇਹ ਜੀ ਗੱਲਾਂ ਬਾਤਾਂ ਨੇ ਤੇ ਇਹਦੇ ਵਿੱਚ ਅੱਜ ਕੈਨੇਡਾ ਉਹਨੇ ਸੱਚੀ ਖਬਰ ਵੀ ਕੀਤੀ ਸੀ, ਆਸਟ੍ਰੇਲੀਆ ਨੇ ਪਹਿਲਕਦਮੀ ਕੀਤੀ ਇਸ ਚੀਜ਼ ਦੇ ਵਿੱਚ ਕਿ ਭਾਈ ਇਹਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ, ਇਹਨਾਂ ਉੱਤੇ ਨਿਯਮ ਬਣਨੇ ਚਾਹੀਦੇ ਨੇ। ਲਓ ਦੋਸਤੋ, ਇਹ ਸਾ ਜੀ ਕੁਝ ਦੇਸ਼ਭਰ ਦੀਆਂ ਖਬਰਾਂ, ਕੁਝ ਸਾਡੀਆਂ ਗੱਲਾਂ ਬਾਤਾਂ ਤੁਹਾਡੀਆਂ ਤੇ ਮੇਰੀਆਂ, ਤੇ ਨਾਲ ਦੀ ਨਾਲ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵਿਗਿਆਨਕ ਗੱਲਾਂ ਬਾਤਾਂ ਤੇ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ 9:30 ਭਾਰਤੀ ਸਮੇਂ ਦੇ ਅਨੁਸਾਰ ਤੁਹਾਡਾ ਮੇਰਾ ਰਾਬਤਾ ਫਿਰ ਹੋਵੇਗਾ ਜੀ। ਨਿਊਜ਼ ਐਕਟ ਟੋਰਾਂਟੋ ਦੀਆਂ ਘੜੀਆਂ ਦੇ ਦੁਪਹਿਰ ਦੇ 12:00, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00, ਨਿਊਯਾਰਕ ਤੇ ਉਸ ਤੋਂ ਬਾਅਦ ਆਪਣਾ UK ਦੇ ਵਿੱਚ ਸ਼ਾਮ ਦੇ 5:00 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ ਆਪਣੇ 6:00 ਜੀ, ਤੇ ਇਸੇ ਤਰ੍ਹਾਂ ਹੀ ਭਾਰਤ ਦੇ ਰਾਤ ਦੇ 9:30 ਤੁਹਾਡਾ ਮੇਰਾ ਰਾਬਤਾ ਹੋਵੇਗਾ ਟਿਮਟਮਾਉਂਦਿਆਂ ਤਾਰਿਆਂ ਦੇ ਵਿੱਚ। ਲਓ ਦੋਸਤੋ, ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਹੈਵ ਏ ਨਾਈਸ ਮੰਡੇ ਜਿੱਥੇ ਸ਼ੁਰੂਆਤ ਹੋਈ ਹੈ, ਤੇ ਬਾਕੀ ਜਿੱਥੇ ਗੁੱਡ ਮਾਰਨਿੰਗ ਹੋ ਗਈ ਆ ਜੀ, ਹੈਵ ਏ ਨਾਈਸ ਮੰਗਲਵਾਰ ਕਹਿ ਦਿੰਦੇ ਆ ਜੀ, ਟਿਊਜ਼ਡੇ ਤੇ। ਲਓ ਫਿਰ ਮੈਨੂੰ ਦਿਓ ਆ ਗਿਆ, ਤੇ ਜਿੱਥੇ ਈਵਨਿੰਗ ਹੈ ਜੀ, ਹੈਵ ਏ ਨਾਈਸ ਗੁੱਡ ਈਵਨਿੰਗ ਜੀ, ਸਤਿ ਸ਼੍ਰੀ ਅਕਾਲ ਹੈ ਜੀ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਹਰ ਸ਼ਾਮ ਨੂੰ ਲੱਗਦਾ ਹੈ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਨੂੰ। ਤੇ 2.25 ਘੰਟੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਦੁਨੀਆਦਾਰੀ ਦੀ ਤੇ ਆਪਣੀਆਂ ਵੀ ਨਾਲ ਨਾਲ, ਤੇ ਜੋ ਕੁਝ ਵਾਪਰ ਰਿਹਾ, ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੀ ਬਾਤ ਪਾਉਂਦੇ ਹਾਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਅੱਜ ਨਾਲ ਨਾਲ ਤੁਹਾਨੂੰ ਸੁਣਾਵਾਂਗੇ। ਕਿਤਾਬ ਜਿਹੜੀ ਆਪਾਂ ਪਿਛਲੇ ਸਮੇਂ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ, 12 ਚੈਪਟਰ ਉਹਦੇ ਜਿਹੜੇ ਨੇ ਸਾਂਝੇ ਕਰ ਚੁੱਕੇ ਹਾਂ ਤੇ 13ਵੇਂ ਭਾਗ ਦੀ ਅੱਜ ਸ਼ੁਰੂਆਤ ਕਰਾਂਗੇ। ਕਿਤਾਬ ਪੰਜਾਬ ਦਾ ਗੱਲਬਾਤ ਤੁਹਾਨੂੰ ਸੁਣਾਵਾਂਗੇ। ਉਹਦੇ ਵਿੱਚੋਂ ਬੜੀ ਦਿਲਚਸਪੀ ਵਾਲੇ ਜਿਹੜੇ ਨੇ ਗੱਲਾਂ ਬਾਤਾਂ ਸਮਝਣ ਨੂੰ ਦੇਖਣ ਨੂੰ ਮਿਲ ਰਹੀਆਂ ਨੇ, ਕਿਵੇਂ ਸਿੱਖ ਰਾਜ ਦੇ ਦੌਰਾਨ ਜਾਂ ਹੋਰ ਸਾਰੀਆਂ ਚੀਜ਼ਾਂ ਵਾਪਰੀਆਂ ਨੇ ਤੇ ਕਿਹਨਾਂ ਕਿਹਨਾਂ ਦੇ ਆਪਣੇ ਆਪਣੇ ਰੂਲਾਂ ਦੇ ਮੁਤਾਬਕ, ਕਿਰਦਾਰਾਂ ਦੇ ਮੁਤਾਬਕ ਕੀ ਕੁਝ ਕੀਤਾ ਹੈ ਤੇ ਉਹਦਾ ਲੜੀਵਾਰ ਭਾਗ ਜਿਹੜਾ। ਸਭ ਤੋਂ ਪਹਿਲਾਂ ਆਪਣੇ ਨਾਲ ਰਾਜਨ ਸੈਣੀ ਜੀ ਜੁੜਨਗੇ ਤੇ ਉਹਨਾਂ ਤੋਂ ਬਾਅਦ ਇਹ ਆਪਾਂ ਕਿਤਾਬ ਦੀ ਗੱਲ ਕਰਾਂਗੇ। ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤੇ ਸੈਣੀ ਸਾਹਿਬ ਨੇ ਲਿਖ ਵੀ ਦਿੱਤਾ, ਕਹਿੰਦੇ ਚਲੋ ਜੀ ਚਲੋ ਜਲਦੀ ਜਲਦੀ 10 ਮਿੰਟ ਲੇਟ ਗੱਡੀ ਚੱਲ ਰਹੀ ਹੈ, ਕਹਿੰਦੇ ਸਵਾਰੀਆਂ ਹੋਰ ਗੱਡੀ ਚੜ ਜਾਣੀਆਂ ਜੀ। ਤੇ ਲਓ ਦੋਸਤੋ, ਗੱਡੀ ਮਿਸ ਹੋਵੇ ਤੇ ਗੱਡੀ ਆਪਾਂ ਪਾਉਂਦੇ ਹਾਂ ਲੀਹ ਦੇ ਉੱਤੇ ਤੇ ਟੋਪ ਗੇਅਰ ਦੇ ਵਿੱਚ ਪਾਉਂਦੇ ਹਾਂ ਤੇ ਨਾਲ ਨਾਲ ਘੁੱਟ ਘੁੱਟ ਪਾਣੀ ਦਾ ਵੀ ਲਾਉਂਦੇ ਹਾਂ। ਪਾਣੀ ਦਾ ਲਾਉਣਾ ਭਾਈ, ਦੂਸਰਾ ਨਹੀਂ, ਹੋਰ ਪਾਸੇ ਨੂੰ ਨਾ ਜਾਇਓ ਕਿਤੇ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਲਓ ਫਿਰ ਅੱਜ ਦੇ ਜਿਹੜੇ ਸਭ ਤੋਂ ਪਹਿਲਾਂ ਵਿਚਾਰ ਦੀ ਗੱਲ ਕਰ ਲਈਏ। 18 ਸਤੰਬਰ ਦਾ ਦਿਹਾੜਾ ਤੇ 226 ਦਾ ਦਿਨ ਹੈ ਤੇ ਕਹਿੰਦੇ ਨੇ ਕਿ ਜੇ ਜ਼ਿੰਦਗੀ ਦਾ ਸਾਫ ਰਸਤਾ ਜਿਹੜਾ ਪੁੱਛਦੇ ਹੋ ਤਾਂ ਕਦੇ ਵੀ ਭੀੜ ਮਗਰ ਨਾ ਜਾਓ। ਭੀੜਾਂ ਕਦੇ ਵੀ ਸਿਆਣੀਆਂ ਨਹੀਂ ਹੁੰਦੀਆਂ ਤੇ ਸਿਆਣਿਆਂ ਦੀ ਕਦੇ ਵੀ ਜਿਹੜੀ ਭੀੜ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਆਪਣੀਆਂ ਲੀਹਾਂ ਪੌੜੀਆਂ ਚਾਹੀਦੀਆਂ ਨੇ, ਜ਼ਿੰਦਗੀ ਨੂੰ ਆਪਣੇ ਤੌਰ ਤਰੀਕਿਆਂ ਦੇ ਨਾਲ ਜਿਉਣਾ ਵੀ ਚਾਹੀਦਾ ਤੇ ਅੱਗੇ ਵੀ ਵਧਣਾ ਚਾਹੀਦਾ ਤੇ ਉਹਨਾਂ ਦਾ ਇਨਾਮ ਜਿਹੜਾ ਦੁਨੀਆਂ ਦੇ ਉੱਤੇ ਰਹਿ ਜਾਂਦਾ, ਜੋ ਸੰਸਾਰ ਤੋਂ ਵੱਖਰਾ ਕੁਝ ਜਿਹੜਾ ਸੰਸਾਰ ਦੇ ਲਈ ਕਰ ਜਾਂਦੇ ਨੇ, ਆਪਣੇ ਮੁਲਕਾਂ ਲਈ ਕਰ ਜਾਂਦੇ ਨੇ, ਆਪਣੇ ਲੋਕਾਂ ਦੇ ਲਈ, ਕੌਮਾਂ ਦੇ ਲਈ ਜਿਹੜਾ ਕਰ ਜਾਂਦੇ ਨੇ, ਉਹਨਾਂ ਦੇ ਇਨਾਮ ਹੀ ਜਿਹੜੇ ਚੇਤੇ ਰਹਿੰਦੇ ਆ ਤੇ ਵੱਖਰੀਆਂ ਲੀਹਾਂ ਦੇ ਉੱਤੇ ਜਿਹੜੇ ਚੱਲਦੇ ਨੇ ਉਹਨਾਂ ਨੂੰ ਚੇਤਿਆਂ ਦੇ ਵਿੱਚ ਜਿਹੜਾ ਦਿਲਾਂ ਦੇ ਵਿੱਚ ਰੱਖਿਆ ਜਾਂਦਾ। ਤੁਹਾਨੂੰ ਲੈ ਚੱਲਦੇ ਹਾਂ ਪਿਛੋਕੜ ਦੇ ਵਿੱਚ ਥੋੜਾ ਜਿਹਾ ਕੁਝ ਕੁ ਸਦੀਆਂ ਪਿੱਛੇ ਨੂੰ। 18 ਸਪਤੰਬਰ 1843 ਦੇ ਵਿੱਚ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਤਿਲਕ ਲਗਾ ਕੇ ਗੱਦੀ ਦੇ ਉੱਤੇ ਬਿਠਾਇਆ ਗਿਆ ਸੀ ਇੰਗਲੈਂਡ ਦੇ ਵਿੱਚ, ਤੇ ਇੰਗਲੈਂਡ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਨੂੰ ਗੱਦੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਤੋਂ ਬਿਠਾਇਆ ਜਾਂਦਾ ਹੈ, ਤਿਲਕ ਲਾਇਆ ਜਾਂਦਾ ਹੈ। ਤੇ 1851 ਦੇ ਵਿੱਚ ਨਿਊਯਾਰਕ ਟਾਈਮਜ਼ ਅਖਬਾਰ ਸ਼ੁਰੂ ਕੀਤਾ ਗਿਆ ਤੇ 1883 ਦੇ ਵਿੱਚ ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਦਾ ਜਨਮ ਹੁੰਦਾ ਹੈ ਤੇ ਬਾ ਕਮਾਲ ਸ਼ਖਸੀਅਤ ਸਨ, ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਅੱਜ ਵੀ ਕਰਦੇ ਹੈ। ਤੇ 1908 ਦੇ ਵਿੱਚ ਬਨਸਪਤੀ ਖੋਜਾਂ ਦੇ ਵਿਗਿਆਨੀ ਡਾਕਟਰ ਏ ਸੀ ਜੋਸ਼ੀ ਦਾ ਜਨਮ ਹੁੰਦਾ ਹੈ। 1962 ਦੇ ਵਿੱਚ ਗਦਰੀ ਬਾਬਾ ਹਰਨਾਮ ਸਿੰਘ ਟੂੰਡੀ ਲਾਟ ਉਹਨਾਂ ਦਾ ਵਿਛੋੜਾ ਜਿਹੜਾ ਪੈਂਦਾ ਹੈ ਜੀ ਇਸ ਦੁਨੀਆ ਤੋਂ। ਤੇ 1944 ਦੇ ਵਿੱਚ ਪ੍ਰਜਾ ਮੰਡਲ ਲਹਿਰ ਦੇ ਬਾਨੀ ਭਗਵਾਨ ਸਿੰਘ ਲੌਂਗੋਵਾਲ ਦਾ ਦੇਹਾਂਤ ਹੁੰਦਾ ਹੈ। 1978 ਦੇ ਵਿੱਚ ਤਰਕਸ਼ੀਲ ਲਹਿਰ ਦੇ ਮੋਢੀ ਡਾਕਟਰ ਅਬਰਾਹਮ ਟੀ ਕਾਵੂਰ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ ਉਹਨਾਂ ਦਾ ਸੰਖੇਪ ਦੇ ਵਿੱਚ ਜ਼ਿਕਰ ਕਰਕੇ ਅੱਗੇ ਵੱਧਦੇ ਆਪਾਂ। ਤੇ ਜਗਸੀਰ ਸਿੰਘ ਬਾਈ ਜੀ ਲਿਖਦੇ ਆ, ਭੱਜੋ ਭੱਜੋ ਆਜੋ ਸਾਰੇ ਆਂਡੇ ਖਾਣ ਦੇ ਲਈ, ਕਹਿੰਦੇ ਸੀ ਆਂਡੇ ਬਹੁਤ ਮਸ਼ਹੂਰ ਹੋਏ ਨੇ ਜੀ। ਤੇ ਉਹਨਾਂ ਦੀ ਵੀ ਗੱਲਬਾਤ ਕਰਦੇ ਅੱਗੇ ਜਾ ਕੇ। ਤੇ ਵਹਿਮ ਭਰਮ ਕਿਵੇਂ ਬਣਦੇ ਨੇ ਇਹਦੀ ਬਾਤ ਪਾ ਕੇ ਅੱਗੇ ਆਪਾਂ ਚੱਲਦੇ ਹਾਂ, ਕਿਉਂਕਿ ਤਰਕਸ਼ੀਲ ਜਿਹੜੇ ਲਹਿਰ ਦੇ ਮੋਢੀ ਨੇ ਡਾਕਟਰ ਅਬਰਾਹਮ ਟੀ ਕਾਵੂਰ ਉਹਨਾਂ ਦਾ ਜ਼ਿਕਰ ਹੋਇਆ। ਕਹਿੰਦੇ ਨੇ ਕਿ ਇੱਕ ਕਹਾਣੀ ਦੇ ਰਾਹੀਂ ਸਮਝਦੇ ਹਾਂ, ਇੱਕ ਔਰਤ ਦੇ ਬੱਚਾ ਪੈਦਾ ਹੋਣ ਵਾਲਾ ਸੀ ਤੇ ਉਸਦੀ ਸੱਸ ਉਸਦਾ ਹਸਪਤਾਲ ਦੇ ਵਿੱਚ ਜਨੇਪਾ ਕਰਵਾਉਣ ਵਾਸਤੇ ਲਿਜਾਣ ਦੇ ਲਈ ਲੜਕੇ ਨੂੰ ਉਡੀਕ ਰਹੀ ਹੈ ਜੋ ਗੱਡੀ ਲੈਣ ਗਿਆ ਹੋਇਆ। ਲੜਕਾ ਗੱਡੀ ਲੈ ਕੇ ਆ ਗਿਆ ਤਾਂ ਉਸ ਸਮੇਂ ਉਹਦੀ ਜਿਹੜੀ ਸੀ ਪਤਨੀ ਵਿਹੜੇ ਦੇ ਵਿੱਚ ਖੜੀ ਹੈ। ਵਿਹੜੇ ਦੇ ਵਿੱਚ ਕੋਠੇ ਦੇ ਉੱਪਰ ਕੱਪੜੇ ਪਾਉਣ ਵਾਲੀ ਤਾਰ ਉੱਪਰ ਬੈਠ ਕੇ ਜਿਹੜਾ ਬੈਠਾ ਕਾਂ ਹੈ ਉਹਨੇ ਉਸ ਦੇ ਉੱਤੇ ਵਿੱਠ ਕਰ ਦਿੰਦਾ ਹੈ ਤੇ ਸੱਸ ਕਹਿਣ ਲੱਗਦੀ ਹੈ ਵੱਧ ਸ਼ਗਨ ਹੋ ਗਿਆ, ਹੁਣ ਜ਼ਰੂਰ ਕੁੜੀ ਹੋਵੇਗੀ। ਲਓ ਜੀ ਇੱਥੋਂ ਵਹਿਮ ਭਰਮ ਪੈ ਗਏ ਜੀ। ਵੈਸੇ ਕੱਲ ਆਪਾਂ ਇਹਦੇ ਉੱਤੇ ਜ਼ਿਕਰ ਕੀਤਾ ਸੀ, ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਲੜਕਾ ਕਹਿਣ ਲੱਗਿਆ ਅੱਗੇ, ਉਹ ਮਾਂ ਇਹੋ ਜਿਹੇ ਵਹਿਮ ਭਰਮ ਨਹੀਂ ਕਰੀਦੇ ਹੁੰਦੇ। ਹਸਪਤਾਲ ਪਹੁੰਚਣ ਦੇ ਉੱਤੇ ਔਰਤ ਨੇ ਲੜਕੇ ਨੂੰ ਜਨਮ ਦੇ ਦਿੱਤਾ ਤੇ ਲੜਕਾ ਆਪਣੀ ਮਾਂ ਨੂੰ ਕਹਿਣ ਲੱਗਿਆ, ਮਾਂ ਮੈਂ ਤੈਨੂੰ ਆਖਿਆ ਸੀ ਨਾ ਇਹੋ ਜਿਹੇ ਵਹਿਮ ਭਰਮ ਨਹੀਂ ਕਰੀਦੇ ਹੁੰਦੇ ਤੇ ਹੁਣ ਲੜਕਾ ਹੋਇਆ ਆਈ ਕੋਈ ਸਮਝ ਤੁਹਾਨੂੰ। ਹਾਂ ਪੁੱਤ ਕਹਿੰਦੀ ਅੱਗਿਓ ਮਾਂ ਕਹਿੰਦੀ ਹੈ ਹੁਣ ਮੈਨੂੰ ਸਮਝ ਆ ਗਈ ਹੈ ਜਦੋਂ ਕੋਈ ਕਾਂ ਜਨੇਪੇ ਵਾਲੀ ਔਰਤ ਉੱਪਰ ਬਿੱਠ ਕਰ ਦੇਵੇ ਨਾ ਤਾਂ ਲੜਕਾ ਪੈਦਾ ਹੁੰਦਾ ਹੈ ਪਰ ਜੇ ਉਹ ਕੋਠੇ ਦੇ ਉੱਤੇ ਆ ਕੇ ਬੈਠੇ ਤਾਂ ਉਹਦਾ ਮਤਲਬ ਕਿ ਹੋਰ ਮਤਲਬ ਹੁੰਦਾ ਹੈ। ਅਗਲੀ ਵਾਰ ਵੀ ਆਪਣੇ ਕਹਿੰਦੀ ਮੈਂ ਨੂੰਹ ਨੂੰ ਉੱਪਰ ਜਿਹੜੀ ਹੈ ਉਹਦੇ ਇੱਥੇ ਹੀ ਖੜੀ ਕਰਾ ਕੇ ਬਿੱਠ ਕਰਾਵਾਂਗੀ ਤੇ ਉਸ ਨੂੰ ਫਿਰ ਹਸਪਤਾਲ ਲਿਜਾਵਾਂਗੀ। ਤੇ ਲੜਕਾ ਸੋਚਣ ਲੱਗਿਆ ਮਾਂ ਨੂੰ ਸਮਝ ਆਵੇ ਜਾਂ ਨਾ ਆਵੇ ਪਰ ਮੈਨੂੰ ਇਹ ਸਮਝ ਜ਼ਰੂਰ ਆ ਗਈ ਹੈ ਕਿ ਵਹਿਮ ਭਰਮ ਕਿਵੇਂ ਜਿਹੜੇ ਨੇ ਬਣਦੇ ਨੇ ਤੇ ਕਿਵੇਂ ਪਰੇ ਕੀਤੇ ਹੀ ਨਹੀਂ ਜਾ ਸਕਦੇ ਨੇ। ਡਾਕਟਰ ਸਾਹਿਬ ਦਾ ਜ਼ਿਕਰ ਹੋਇਆ ਤੇ ਉਹਨਾਂ ਦੀ ਬਾਤ ਪਾਉਂਦੇ ਹਾਂ ਨਾਲ ਅਬਰਾਹਿਮ ਥੋਮਸ ਕਾਵੂਰ ਹੋਣਾ ਦਾ ਜਿਨ੍ਹਾਂ ਨੇ ਜ਼ਿੰਦਗੀ ਭਰ ਲੋਕਾਂ ਨੂੰ ਅੰਧ ਵਿਸ਼ਵਾਸ ਦੀ ਥਾਂ ਤਰਕ ਦੇ ਨਾਲ ਸੋਚਣਾ ਸਿਖਾਇਆ। 10 ਮਾਰਚ 1897 ਨੂੰ ਤ੍ਰਿਵਾਲਾ ਕੇਰਲਾ ਦੇ ਵਿੱਚ ਗਿਰਜੇ ਦੇ ਪੁਜਾਰੀ ਰੈਵ ਕਾਵੂਰ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਮੁੱਢਲੀ ਪੜ੍ਹਾਈ ਪਿਤਾ ਦੇ ਸਕੂਲ ਦੇ ਵਿੱਚ ਹੀ ਉਹਨਾਂ ਕੀਤੀ ਤੇ ਫਿਰ ਛੋਟੇ ਭਰਾ ਦੇ ਨਾਲ ਕਲਕੱਤੇ ਦੇ ਵਿੱਚ ਜੀਵ ਤੇ ਬਨਸਪਤੀ ਵਿਗਿਆਨੀ ਦੇ ਜਿਹੜੀ ਵਿਸ਼ੇਸ਼ਤਾ ਹਾਸਲ ਕਰ ਲਈ। 1928 ਨੂੰ ਲੰਕਾ ਦੇ ਵਿੱਚ ਪ੍ਰਿੰਸੀਪਲ ਦੇ ਸੱਦੇ ਦੇ ਉੱਤੇ ਚਲੇ ਗਏ ਤੇ ਲੰਕਾ ਦੇ ਵਿੱਚ ਉੱਚ ਵਿਦਿਆ ਦਾ ਕਾਲਜ ਉੱਥੇ ਨਹੀਂ ਸੀਗਾ। ਉਹਨਾਂ ਦੀ ਮੌਤ ਤੋਂ ਬਾਅਦ ਕਾਲਜ ਦੇ ਵਿੱਚ ਨੌਕਰੀ ਕਰ ਲਈ। ਡਾਕਟਰ ਕਾਵੂਰ ਤੇ ਉਹਨਾਂ ਦੇ ਭਰਾ ਨੂੰ ਕਲਕੱਤਾ ਵਿਖੇ ਪੜ੍ਹਾਈ ਵੀ ਜਿਹੜੀ ਕਰਨੀ ਪੈ ਗਈ। ਜਦੋਂ ਉਹਨਾਂ ਦੇ ਗੁਆਂਢੀਆਂ ਨੂੰ ਪਤਾ ਲੱਗਦਾ ਹੈ ਕਿ ਹੁੰਗਲੀ ਨਦੀ ਦੇ ਨੇੜੇ ਕਲਕੱਤੇ ਪੜ੍ਹਦੇ ਨੇ ਤਾਂ ਉਹਨਾਂ ਨੂੰ ਗੰਗਾ ਜਲ ਲਿਆਉਣ ਦੀ ਬੇਨਤੀ ਕੀਤੀ ਜਾਂਦੀ ਹੈ। ਉਹ ਜਾਣਦੇ ਸਨ ਕਿ ਨਦੀ ਦਾ ਪਾਣੀ ਪੀਣ ਯੋਗ ਨਹੀਂ। ਦੇਖ ਲਓ ਉਹਨਾਂ ਸਮਿਆਂ ਦੇ ਵਿੱਚ ਵੀ 1800 ਜਾਂ 1928 ਦੀ ਗੱਲ ਕਰਦੇ ਹਾਂ ਆਪਾਂ, 30-35 ਦਾ ਜ਼ਿਕਰ ਹੋਏਗਾ ਤੇ ਹਾਲਾਤ ਅੱਜ ਵੀ ਉਹ ਹੀ ਨੇ ਗੰਗਾ ਦੇ। ਉਹ ਕਹਿੰਦੇ ਨੇ ਕਿ ਉਹ ਜਾਣਦੇ ਸਨ ਕਿ ਨਦੀ ਦਾ ਪਾਣੀ ਪੀਣ ਯੋਗ ਨਹੀਂ ਹੈ ਕਿਉਂਕਿ ਉਸਦੇ ਵਿੱਚ ਮ੍ਰਿਤਕ ਸਰੀਰ ਦੇ ਅੰਗਾਂ ਨੂੰ ਪਾਣੀ ਦੇ ਵਿੱਚ ਵਹਾਇਆ ਜਾਂਦਾ ਹੈ। ਵਾਪਸੀ ਦੇ ਉੱਤੇ ਉਹ ਜਿਹੜਾ ਸੀ ਕਟੋਰ ਕਾਰਾ ਸਟੇਸ਼ਨ ਤੋਂ ਜਿਹੜਾ ਸਾਫ ਪਾਣੀ ਦੀਆਂ ਬੋਤਲਾਂ ਭਰ ਕੇ ਲੋਕਾਂ ਨੂੰ ਸ਼ੀਸ਼ੀਆਂ ਦੇ ਵਿੱਚ ਪਾ ਕੇ ਦੇ ਦਿੰਦੇ। ਅਗਲੇ ਸਾਲ ਛੁੱਟੀ ਆਉਣ ਦੇ ਉੱਤੇ ਪਿੰਡ ਆ ਗਏ ਤੇ ਪਿੰਡ ਦੀਆਂ ਔਰਤਾਂ ਨੇ ਗੰਗਾ ਜਲ ਦੇ ਨਾਲ ਵੱਖ ਵੱਖ ਬਿਮਾਰੀਆਂ ਠੀਕ ਹੋਣ ਦੇ ਬਾਰੇ ਦੱਸਿਆ। ਉਹ ਮਨ ਦੇ ਵਿੱਚ ਹੱਸ ਰਹੇ ਨੇ, ਸੋਚ ਰਹੇ ਕਿ ਇਹ ਪਹਿਲੀ ਘਟਨਾ ਸੀ ਜਿਸ ਨੇ ਡਾਕਟਰ ਕਾਵੂਰ ਨੂੰ ਤਰਕ ਸੋਚ ਦੇ ਨਾਲ ਸੋਚਣਾ ਸਿਖਾ ਦਿੱਤਾ। 1959 ਦੇ ਵਿੱਚ ਸੇਵਾ ਮੁਕਤ ਹੋਣ ਤੋਂ ਬਾਅਦ ਦੇਵੀ ਤੇ ਮਨੋਵਿਗਿਆਨ ਤੇ ਚਮਤਕਾਰਾਂ ਦੇ ਉੱਤੇ ਲਿਖਣਾ ਤੇ ਬੋਲਣਾ ਸ਼ੁਰੂ ਕਰਤਾ। ਡਾਕਟਰ ਲੰਕਾ ਦੀ ਤਰਕਸ਼ੀਲਾ ਦੀ ਜਿਹੜੀ ਸੀ ਜਥੇਬੰਦੀ ਦੇ ਪ੍ਰਧਾਨ ਵੀ ਰਹੇ। ਦੁਨੀਆਂ ਦਾ ਪਹਿਲੇ ਜਿਹੜੇ ਮਨੋ ਚਿਕਿਤਸਕ ਸਨ ਜਿਸ ਨੂੰ PhD ਦੀ ਡਿਗਰੀ ਮਿਲੀ ਤੇ ਅਮਰੀਕਾ ਦੀ ਮਿਨੀਸੋਟਾ ਸੰਸਥਾ ਨੇ ਵੀ ਉਹਨਾਂ ਨੂੰ PhD ਦੀ ਜਿਹੜੀ ਡਿਗਰੀ ਦਿੱਤੀ। ਉਹਨਾਂ ਦਾ ਦਾਅਵਾ ਹੈ ਕਿ ਜਿਹੜੇ ਵਿਅਕਤੀ ਆਪਣੇ ਕੋਲ ਰੂਹਾਨੀ ਜਾਂ ਅਲੌਕਿਕ ਸ਼ਕਤੀਆਂ ਦਾ ਪਖੰਡ ਕਰਦੇ ਨੇ ਉਹ ਜਾਂ ਤਾਂ ਮਨੋਰੋਗ ਦੇ ਸ਼ਿਕਾਰ ਨੇ ਜਾਂ ਫਿਰ ਧੋਖੇਬਾਜ਼ ਹੁੰਦੇ ਨੇ। ਉਸਦੇ ਬਹੁਤ ਸਾਰੇ ਕੇਸਾਂ ਦੀ ਪੜਤਾਲ ਅਖ਼ਬਾਰਾਂ ਤੇ ਰਸਾਲਿਆਂ ਦੇ ਵਿੱਚ ਛਪਦੀ ਰਹੀ। ਇੱਕ ਕੇਸ ਦੇ ਉੱਤੇ ਮਲਿਆਲਮ ਫਿਲਮ ਦੇ ਉੱਤੇ, ਇੱਕ ਹੋਰ ਕੇਸ ਦੇ ਉੱਤੇ ਤਾਮਿਲ ਡਰਾਮਾ ਵੀ ਜਿਹੜਾ ਕਈ ਵਾਰ ਖੇਡਿਆ ਗਿਆ ਕਿਉਂਕਿ ਬੰਗਾਲੀ ਬਾਬੇ ਬਹੁਤ ਮਸ਼ਹੂਰ ਰਹੇ ਜੀ। ਉਹਨੇ ਭੋਲੇ ਭਾਲੇ ਲੋਕਾਂ ਨੂੰ ਭੂਤ ਪ੍ਰੇਤਾਂ ਜੋਤਸ਼ੀਆਂ ਹਸਤ ਰੇਖਾ ਵੇਖਣ ਵਾਲਿਆਂ ਟੂੜਾ ਕਰਨ ਵਾਲਿਆਂ ਕਾਲੇ ਇਲਮ ਹੋਰ ਗੈਬੀ ਸ਼ਕਤੀਆਂ ਵਾਲਿਆਂ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹ ਭੂਤ ਪ੍ਰੇਤ ਲੱਭਣ ਦੇ ਲਈ ਕਬਰਸਤਾਨਾਂ ਤੇ ਡਰਾਉਣੇ ਘਰਾਂ ਦੇ ਵਿੱਚ ਸੌਂਦਾ ਵੀ ਰਿਹਾ। ਇੱਕ ਵਾਰ ਭੂਤਾਂ ਦੀ ਤਲਾਸ਼ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਜੰਗਲ ਦੇ ਵਿੱਚ ਚਲਿਆ ਗਿਆ ਜਿੱਥੇ ਲੋਕ ਜਾਣ ਤੋਂ ਡਰਦੇ ਨੇ ਕਿਉਂਕਿ ਉੱਥੇ ਜੰਗਲ ਦੇ ਵਿੱਚ ਲਾਟਾਂ ਨਿਕਲਦੀਆਂ ਸੀ। ਉਹ ਉਸ ਥਾਂ ਪਹੁੰਚ ਕੇ ਸੁੱਕੇ ਰੁੱਖ ਵੇਖੇ ਜਿਨ੍ਹਾਂ ਦੀਆਂ ਛਿੱਲੜਾਂ ਹੇਠ ਖਾਸ ਕਿਸਮ ਦੀ ਉੱਲੀ ਜਿਹੜੀ ਸੀ ਖੁਰਦਬੀਨ ਦੇ ਨਾਲ ਵੇਖੀ ਗਈ ਜਿਹੜੀ ਰਾਤ ਨੂੰ ਰੋਸ਼ਨੀ ਦਿੰਦੀ ਸੀ, ਜਿਵੇਂ ਕਿ ਆਪਣੇ ਕਹਿ ਲਓ ਕਿ ਉਹ ਚਮਕਦਾਰ ਹੁੰਦੀ ਹੈ ਜ਼ਿਆਦਾ ਗਰੀਨਰੀ, ਜਿੱਦਾਂ ਆਪਣੇ ਕਹਿ ਲਓ ਕਿ ਰੇਡੀਅਮ ਵਗੈਰਾ ਹੁੰਦਾ ਉਹਦੇ ਉੱਤੇ ਯੂਜ਼ ਕੀਤੀ ਜਾਂਦੀ ਹੈ, ਇੱਦਾਂ ਹੀ ਉਹ ਚਮਕਦੀ ਹੈ। ਉਹਨਾਂ ਹਰ ਘਟਨਾ ਪਿੱਛੇ ਵਿਗਿਆਨ ਦੇ ਕਾਰਨ ਲੱਭਣ ਦੀ ਪਿਰਤ ਪਾ ਦਿੱਤੀ। ਜ਼ਿੰਦਗੀ ਦੇ ਮਹੱਤਵਪੂਰਨ ਕੰਮ ਬਦਸ਼ਕਨੀ ਮੌਕਿਆਂ ਦੇ ਉੱਤੇ ਸ਼ੁਰੂ ਕੀਤੇ। ਉਹਨਾਂ ਨੇ 1963 ਦੇ ਵਿੱਚ ਪਖੰਡੀਆਂ ਤੇ ਧੋਖੇਬਾਜ਼ਾਂ ਨੂੰ ਸੀਲਬੰਦ ਨੋਟ ਦਾ ਨੰਬਰ ਦੱਸ ਕੇ 1000 ਤੋਂ 25,000 ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਵੀ ਦੇ ਦਿੱਤੀ। ਫਿਰ ਭੂਤ ਦੀ ਫੋਟੋ ਖਿੱਚਣ, ਜਾਦੂ ਟੂਣੇ ਦੇ ਨਾਲ ਮਾਰਨ, ਹੱਥ ਵੇਖ ਕੇ ਭਵਿੱਖ ਦੱਸਣ ਤੇ ਪੁਨਰ ਜਨਮ ਦੀਆਂ ਚੁਣੌਤੀਆਂ ਰੱਖਦਾ ਰਿਹਾ। ਕੰਮ ਦੇ ਪ੍ਰਚਾਰ ਦੇ ਲਈ ਉਹਨਾਂ ਨੇ ਦੇਵ ਪੁਰਸ਼ ਹਾਰ ਗਏ ਕਿਤਾਬ ਲਿਖ ਦਿੱਤੀ। ਉਹਨਾਂ ਦੀ ਲਿਖੀ ਹੋਈ ਕਿਤਾਬ ਹੈ ਦੇਵ ਪੁਰਸ਼ ਹਾਰ ਗਏ, ਬੜੀ ਬਾਕਮਾਲ ਹੈ, ਪੜ੍ਹਨ ਯੋਗ ਹੈ। ਦੇਵ ਦੈਤ ਤੇ ਰੂਹਾਂ ਉਸਦੀ ਦੂਜੀ ਲਿਖੀ ਕਿਤਾਬ ਪੜ੍ਹਨ ਦੀ ਵੀ ਜ਼ਰੂਰਤ ਹੈ। ਉਹਨਾਂ ਦੇ ਕਦਮਾਂ ਦੇ ਉੱਤੇ ਚਲਦੇ ਪੰਜਾਬ ਦੇ ਤਰਕਸ਼ੀਲਾਂ ਨੇ ਹਜ਼ਾਰਾਂ ਕੇਸ ਹੱਲ ਕੀਤੇ, ਜਿਵੇਂ ਘਰਾਂ ਦੇ ਵਿੱਚ ਅਚਾਨਕ ਕੱਪੜਿਆਂ ਨੂੰ ਅੱਗ ਲੱਗ ਜਾਣਾ, ਕੱਟ ਪੈਣ ਜਾਣੇ, ਖੂਨ ਦੇ ਛਿੱਟੇ ਵੱਜਣੇ, ਇੱਟਾਂ ਰੋੜੇ ਡਿੱਗਣੇ ਜਾਂ ਰੁੱਖਾਂ ਦੇ ਵਿੱਚੋਂ ਦੁੱਧ ਸਿਮਣਾ, ਮੂਰਤੀਆਂ ਦਾ ਦੁੱਧ ਪੀਣ ਦਾ ਮਾਮਲਾ, ਗੁੱਤਾਂ ਜਾਂ ਵਾਲਾਂ ਦੇ ਜਿਹੜਾ ਕੱਟੇ ਜਾਣਾ, ਭੂਤ ਪ੍ਰੇਤ ਚੰਬੜਨਾ, ਵਿਖਾਈ ਦੇਣਾ। ਉਸਨੇ 1974 ਦੇ ਵਿੱਚ ਆਪਣੀ ਪਤਨੀ ਸ਼੍ਰੀਮਤੀ ਅੱਕਾ ਕਾਵੂਰ ਤੇ ਆਪਣਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਵਾਸਤੇ ਮੈਡੀਕਲ ਕਾਲਜ ਨੂੰ ਦੇ ਦਿੱਤਾ। ਪੰਜਾਬ ਦੇ ਤਰਕਸ਼ੀਲਾਂ ਨੇ ਇਸ ਪਿਰਤ ਨੂੰ ਜਿਹੜਾ ਅੱਗੇ ਵਧਾਇਆ ਤੇ ਸੈਂਕੜੇ ਲੋਕਾਂ ਦੇ ਵੱਲੋਂ ਅੱਖਾਂ ਦਾਨ, ਅੰਗ ਦਾਨ, ਸਰੀਰ ਦਾਨ ਕੀਤੇ ਜਾ ਚੁੱਕੇ ਨੇ। ਉਹਨਾਂ ਦੇ ਵਿਚਾਰ ਹਮੇਸ਼ਾ ਸਾਡਾ ਮਾਰਗ ਦਰਸ਼ਨ ਜਿਹੜਾ ਕਰਦੇ ਰਹਿਣਗੇ। ਇਹ ਨੇ ਜੀ ਦੋਸਤੋ ਉਹ ਰੂਹਾਂ ਜਿਹਨਾਂ ਨੂੰ ਦਿਲਾਂ ਦੇ ਵਿੱਚ ਵਸਾਉਣ ਦੀ ਜ਼ਰੂਰਤ ਹੈ। ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਤੇ ਇਹ ਸੀ ਅੱਜ ਦਾ ਵਿਚਾਰ। ਉਮੀਦ ਕਰਦੇ ਹਾਂ ਕੁਝ ਨਾ ਕੁਝ ਸਿੱਖਣ ਨੂੰ ਲੱਗਿਆ ਹੋਵੇਗਾ ਤੁਹਾਨੂੰ। ਜ਼ਰੂਰ ਤੁਹਾਡੇ 5-7 ਮਿੰਟ ਮੈਂ ਖਾ ਗਿਆ ਇਹਨਾਂ ਗੱਲਾਂ ਦੇ ਵਿੱਚ, ਪਰ ਲੱਗਦਾ ਸਾਨੂੰ ਵੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਸਮੇਂ-ਸਮੇਂ ਦੇ ਉੱਤੇ। ਤੇ ਦੋਸਤੋ ਅੱਜ 18 ਸਤੰਬਰ ਹੈ ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਬਿੱਟੂ ਤੇ ਆਂਡੇ, ਚਾਵਲੇ ਦੇ ਵਿਕ ਜਾਣੇ ਭਾਂਡੇ, ਜੱਗੀ ਦੀ ਬੇਲ ਮਨਜ਼ੂਰ ਤੇ ਮੁਲਾਜ਼ਮੋ ਦਿੱਲੀ ਹਜੇ ਦੂਰ, ਮਿੱਤਰ ਕੀੜਾ ਬਚਾਓ ਤੇ ਦੁਸ਼ਮਣ ਨੂੰ ਭਜਾਓ, ਮਾਨ ਸਾਹਿਬ ਅੱਜ ਕਹਿੰਦੇ ਨਜ਼ਰ ਆਏ ਨੇ। ਤੇ ਦੂਸਰੇ ਪਾਸੇ ਗੱਲ ਕਰੀਏ ਤੇ ਜੋ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਸੰਖੇਪ ਦੇ ਵਿੱਚ ਇੱਕ ਝਾਤ ਮਾਰਦੇ ਹਾਂ, ਜੋ ਸਾਨੂੰ ਸੋਚਣ ਤੇ ਸਮਝਣ ਨੂੰ ਮਜਬੂਰ ਕਰਦੀਆਂ ਨੇ। PAU ਦੇ ਖੇਤੀ ਮੇਲੇ ਤੋਂ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਦੇ ਐਲਾਨ ਤੱਕ ਦਾ ਸਫ਼ਰ ਤੈਅ ਕਰਾਂਗੇ ਤੇ ਵਾਰਸ ਪੰਜਾਬ ਦੀ ਜਿਹੜੇ ਹੈ ਗੱਠਜੋੜ ਦੇ ਬਾਰੇ ਚਰਚਾ ਜਿਹੜੀ ਹੈ ਇਹ ਆਲੀ ਹੁਣਾਂ ਦੇ ਮੂੰਹੋਂ ਸੁਣਾਂਗੇ। ਰਵਨੀਤ ਬਿੱਟੂ ਦੇ ਕਾਫਲੇ ਦੇ ਉੱਤੇ ਕਥਿਤ ਹਮਲੇ, ਆਪ ਦੀ ਮਾਂ ਦੇ ਮੁਨਾਫੇ ਤੇ ਦੀ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਜਾ ਰਹੀ ਹੈ, ਜਿਵੇਂ ਕਿ ਹੁਣ ਪੰਜਾਬ ਬਚਾਓ ਯਾਤਰਾ ਜਾਂ ਨਸ਼ਾ ਭਜਾਓ ਯਾਤਰਾਵਾਂ ਜਾਂ ਹੋਰ ਸਾਰਾ ਚੱਲ ਰਿਹਾ। ਇਸੇ ਤਰਜ਼ ਦੇ ਉੱਤੇ ਹੁਣ ਮਾਨ ਸਾਹਿਬ ਨੇ ਜਿਹੜਾ ਮਾਨ ਸਾਹਿਬ ਦੇ ਮੁਨਾਫੇ ਮੁਹਿੰਮ ਜਿਹੜੀ ਹੈ ਅੱਜ ਸਿਸੋਦੀਆ ਤੇ ਉਹਨਾਂ ਦੇ ਮਿੱਤਰਾਂ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਐਲਾਨ ਦਿੱਤੀ ਹੈ ਤੇ ਘਰ ਘਰ ਜਾ ਕੇ ਦਰਵਾਜ਼ਾ ਖੜਕਾਉਣਗੇ ਤੇ ਆਪਣੇ ਮੁਨਾਫੇ ਫਿਰ ਉਹ ਗਣਵਾਉਣਗੇ। ਮੁਹਿੰਮ ਅਤੇ ਜਗਤਾਰ ਸਿੰਘ ਜੋਹਲ ਉਹਨਾਂ ਦੀ ਜ਼ਮਾਨਤ ਦਾ ਜਿਹੜਾ ਫੈਸਲਾ ਆ ਚੁੱਕਿਆ ਹੈ। ਪੰਜਾਬ ਦੀ ਸਿਆਸਤ, ਕਿਸਾਨੀ ਤੇ ਸਮਾਜ ਦੇ ਨਾਲ ਜੁੜੇ ਕਈ ਵੱਡੇ ਸਵਾਲ ਨੇ ਜੋ ਮੂੰਹ ਅੱਡੀ ਖੜੇ ਹੈ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਕੈਨੇਡਾ, ਅਮਰੀਕਾ, ਯੂਰਪ ਤੇ ਹੋਰ ਸਾਰੇ ਸਿਲਸਿਲੇ ਨੂੰ ਜਿਹੜਾ ਅੱਗੇ ਵਧਾਵਾਂਗੇ। ਸਕਾਟਲੈਂਡ ਦੇ ਵਿੱਚ ਇੱਕ ਜਿਹੜਾ ਸਕੈਂਡਲ ਸਾਹਮਣੇ ਆਇਆ, ਇੱਕ ਔਰਤ ਨੇ ਕੈਂਸਰ ਨੂੰ ਦਿਖਾ ਕੇ ਤੇ ਲੱਖਾਂ ਹੀ ਜਿਹੜੇ ਡਾਲਰ ਲੁੱਟੇ ਹੈ। ਗੱਲ ਕਰਦੇ ਹਾਂ ਸ਼ੁਰੂਆਤ PAU ਤੋਂ ਤੇ ਉਸਦੇ ਨਾਲ ਇੱਕ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਦੇ ਹਾਂ ਕੁਝ ਹੀ ਪਲਾਂ ਤੱਕ ਤੇ ਜੋ ਮਾਨ ਸਾਹਿਬ ਦੀ ਆਪਣੀ ਜ਼ੁਬਾਨੀ ਆਪਾਂ ਸੁਣਾਂਗੇ ਕੀ ਕਹਿੰਦੇ ਆ। PAU ਦਾ ਖੇਤੀ ਮੇਲਾ ਕਿਸਾਨਾਂ ਦੇ ਲਈ ਚਾਨਣ ਮੁਨਾਰਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨੀ ਨੂੰ ਲਾਹੇਵੰਦ ਬਣਾਉਣ ਦੇ ਉੱਤੇ ਜ਼ੋਰ ਦੇ ਦਿੱਤਾ। PAU ਦੇ ਕਿਸਾਨ ਮੇਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਾਂਹ ਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਤੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਖੇਤੀ ਮੇਲਾ ਕਿਸਾਨਾਂ ਦੇ ਲਈ ਚਾਨਣ ਮੁਨਾਰੇ ਵਾਂਗ ਕੰਮ ਕਰ ਰਿਹਾ ਤੇ ਖੇਤੀ ਨੂੰ ਆਧੁਨਿਕ ਵਿਗਿਆਨ ਦੇ ਨਾਲ ਜੋੜਨ ਦੇ ਵਿੱਚ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀ ਮੇਲੇ ਦੌਰਾਨ ਜਿਹੜੀ ਸੰਬੋਧਨ ਕਰਦਿਆਂ ਹੋਇਆਂ ਕਹੀ ਹੈ ਤੇ ਉਹਨਾਂ ਨੇ ਕੀ ਕਿਹਾ ਹੈ ਉਹਦੇ ਬਾਰੇ ਆਪਾਂ ਸੁਣਦੇ ਹਾਂ ਤੇ ਅੱਗੇ ਫਿਰ ਆਪਾਂ ਵੱਧਦੇ ਹਾਂ ਤੇ ਅਗਲੀ ਖਬਰ ਦੇ ਵੱਲ ਨੂੰ ਚੱਲਦੇ ਹਾਂ। ਪਹਿਲਾਂ ਉਹਨਾਂ ਦੀ ਗੱਲ ਆਪਾਂ ਸੁਣਦੇ ਹਾਂ ਜੀ।
0: ਮੈਂ ਤਾਂ ਥੋੜਾ ਮਿੱਤਰ ਕੀੜਾ, ਤੁਸੀਂ ਮੇਰੇ ਤੇ ਵੀ ਸਪਰੇਅ ਕਰੀ ਜਾਂਦੇ ਰਹਿੰਦੇ ਹੋ, ਆਹੀ ਤਾਂ ਆਪਾਂ ਨੂੰ ਸਾਇੰਸ ਕਹਿੰਦੀ ਹੈ ਮਿੱਤਰ ਕੀੜੇ ਨਾ ਮਾਰੋ, ਠੀਕ ਠੀਕ ਹੈ ਨਾ। ਅੱਜ ਤਾਂ ਮੈਂ ਤੁਹਾਨੂੰ ਜਮਾ ਦੇਸੀ ਭਾਸ਼ਣ ਦੇਊਂਗਾ ਅੱਜ ਮੈਂ ਤੇ ਬਾਕੀ ਕਿਸਾਨ ਯੂਨੀਅਨ ਵਾਲਾ ਇਹ ਵੀ ਆਏ ਹੋਣਗੇ ਵਿੱਚ ਥੋੜੇ ਜੇ, ਹੈਨਾ ਥੋੜਾ ਜਿਹਾ ਤੁਸੀਂ ਧਰਨਾ ਤੁਰਨਾ ਤੋਂ ਹਨਾ ਵਿਚਾਰ ਰੱਖਿਆ ਕਰੋ। ਇੱਕ ਤਾਂ ਮਤਲਬ ਮੇਰੇ ਨਾਲ ਮੀਟਿੰਗ ਕਰਨੀ ਹੈ, ਮੈਥੋਂ ਮੀਟਿੰਗ ਦਾ ਟਾਈਮ ਨਹੀਂ ਮੰਗਦੇ, ਪਹਿਲਾਂ ਧਰਨਾ ਲਾਉਂਦੇ ਆ, 2-3 ਦਿਨ ਦੇ ਧਰਨੇ ਤੋਂ ਬਾਅਦ ਸਾਡੇ ਅਫਸਰ ਜਾਂਦੇ ਨੇ ਕੀ ਚੱਕ ਕੀ ਮੰਗਾਂ ਨੇ, ਮੀਟਿੰਗ ਕਰਨੀ ਹੈ ਕਹਿੰਦੇ। ਮੈਂ ਕਿਹਾ ਵੀ ਜੇ ਪਹਿਲਾਂ ਹੀ ਮੈਨੂੰ ਕਹਿੰਦੇ ਤੁਸੀਂ ਮੀਟਿੰਗ ਕਰਨੀ ਹੈ, ਧਰਨਾ ਲਾਉਣ ਦੀ ਕੀ ਲੋੜ ਪੈਣੀ ਸੀ, ਮੀਟਿੰਗ ਜਦੋਂ ਮਰਜ਼ੀ ਕਰ ਲਓ। ਅੱਜ ਵੀ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਆਇਆ, ਧਰਨੇ ਹੜਤਾਲਾਂ ਨਾਲ ਨਾ ਉਹ ਪਤਾ ਕੀ ਹੈ, ਇੱਕ ਤਾਂ ਟਾਈਮ ਜਿਹੜਾ ਉਹ ਬਰਬਾਦ ਹੁੰਦਾ, ਫਿਰ ਲੋਕ ਖੱਜਲ ਖੁਆਰ ਹੁੰਦੇ ਨੇ, ਫਿਰ ਐਵੇਂ ਸੂਬੇ ਦੀ ਵੀ ਬਦਨਾਮੀ ਹੁੰਦੀ ਹੈ ਯਾਰ, ਉੱਥੇ ਤਾਂ ਗੱਲ ਗੱਲ ਤੇ ਬਹਿ ਜਾਂਦੇ ਆ ਯਾਰ ਗੱਲ। ਬਿਲਕੁਲ ਜਾਇਜ਼ ਮੰਗਾਂ ਮੈਂ, ਹੱਕ ਚ ਆ ਮੈਂ ਆਪ, ਮੈਂ ਤਾਂ ਥੋੜਾ ਮਿੱਤਰ ਕੀੜਾ, ਤੁਸੀਂ ਮੇਰੇ ਤੇ ਵੀ ਸਪਰੇਅ ਕਰੀ ਜਾਂਦੇ ਰਹਿੰਦੇ ਹੋ, ਮੇਰੇ ਪੁਤਲੇ ਚੱਕੀ ਫਿਰਦੇ ਹੁੰਦੇ ਨੇ, ਆਹੀ ਤਾਂ ਆਪਾਂ ਨੂੰ ਸਾਇੰਸ ਕਹਿੰਦੀ ਹੈ ਮਿੱਤਰ ਕੀੜੇ ਨਾ ਮਾਰੋ, ਠੀਕ ਹੈ ਨਾ। ਅੱਜ ਤਾਂ ਮੈਂ ਤੁਹਾਨੂੰ ਜਮਾ ਦੇਸੀ ਭਾਸ਼ਣ ਦੇਊਂਗਾ ਅੱਜ ਮੈਂ, ਸਮਿੱਤਰ ਕਿਹੜਿਆਂ ਨਾਲ ਬਣਾ ਕੇ ਰੱਖੋ? ਆਪਾਂ ਉਹ ਪਤਾਨ ਜੀ ਪਾ ਦਿੰਦੇ ਹਾਂ, ਸਾਰੇ ਹੀ ਕੱਛੂ ਕੁੱਛੂ ਜੇ ਵਿੱਚ ਹੀ ਸੱਪ ਸੁੱਪ ਸਾਰੇ ਮਰ ਜਾਂਦੇ ਨੇ, ਨਾਲੇ ਹੱਥ 2 ਮਹੀਨੇ ਹੱਥ ਹਰੇ ਰੰਗ ਦੇ ਰਹਿੰਦੇ ਨੇ ਉਹਦੇ ਨਾਲ, ਉਹ ਪਤਾਨ ਜੀ ਨਾਲ। ਸੋ ਇਸ ਕਰਕੇ ਵੀਰੋ, ਆਪਾਂ ਨੇ ਇਕੱਠਿਆਂ ਨੇ ਮਿਲ ਕੇ ਪੰਜਾਬ ਨੂੰ ਖੇਤੀ ਪ੍ਰਧਾਨ ਤਾਂ ਰੱਖਣੇ ਰੱਖਣਾ, ਨਾਲ ਨਾਲ ਖੇਤੀ ਦੇ ਸਹਾਇਕ ਧੰਦੇ ਵੀ ਅਪਣਾਉਣੇ ਨੇ। ਮੈਂ ਤਾਂ ਥੋੜਾ ਮਿੱਤਰ ਕੀੜਾ
1: ਜੀ। ਦੋਸਤੋ, ਇਹ ਸੀ ਜੀ ਮਾਨ ਸਾਹਿਬ ਨੇ ਅੱਜ ਜੋ ਸਪੀਚ ਕੀਤੀ ਹੈ, ਤੇ ਨਾਲ ਦੀ ਨਾਲ ਕੁਝ ਜਥੇਬੰਦੀਆਂ ਨੂੰ ਕਹਿ ਸਕਦੇ ਹਾਂ ਸਿੱਧੀ ਚੁਣੌਤੀ ਵੀ ਦੇ ਦਿੱਤੀ ਹੈ, ਤੇ ਵੱਖਰੇ ਵੱਖਰੇ ਐਂਗਲ ਤੋਂ ਇਹਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਦੂਸਰੇ ਪਾਸੇ ਵਾਰਸ ਪੰਜਾਬ ਦੀ ਗੱਲ ਕਰ ਲਈਏ। ਹਾਲ ਦੀ ਘੜੀ ਗੱਠਜੋੜ ਦੀਆਂ ਗੱਲਾਂ ਹਵਾਈ ਨੇ, ਫੈਸਲਾ ਸੰਗਤ ਕਰੇਗੀ, ਮਨਪ੍ਰੀਤ ਐਆਲੀ ਹੁਣੀ ਇਹ ਬੋਲਦੇ ਨਜ਼ਰ ਆਏ ਨੇ। ਕਿਸੇ ਵੀ ਮੁੱਖ ਧਾਰਾ ਦੀ ਜਿਹੜੀ ਹੈ ਸਿਆਸੀ ਪਾਰਟੀ ਦੇ ਨਾਲ ਗੱਠਜੋੜ ਕਰਨ ਦੀਆਂ ਅਫਵਾਹਾਂ ਤੇ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਐਆਲੀ ਨੇ ਸਪਸ਼ਟ ਕੀਤਾ ਕਿ ਕਿਸੇ ਦੇ ਨਾਲ ਵੀ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਨਾਲ ਹੱਥ ਮਿਲਾਉਣ ਦੀਆਂ ਚਰਚਾਵਾਂ ਮਹਿਜ ਹਵਾਈ ਗੱਲਾਂ ਨੇ, ਜਦੋਂ ਕਿ ਵਾਰਸ ਪੰਜਾਬ ਦੇ ਇੱਕ ਪੰਥਕ ਧਿਰ ਹੈ ਜੋ ਹਮੇਸ਼ਾ ਸੰਗਤ ਦੇ ਫੈਸਲੇ ਦੇ ਅਨੁਸਾਰ ਹੀ ਅੱਗੇ ਵਧੇਗੀ। ਇਨ੍ਹਾਂ ਚਰਚਾਵਾਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਕਿ ਵਾਰਸ ਪੰਜਾਬ ਦੇ ਜਾਂ ਐਆਲੀ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜ ਸਕਦੇ ਨੇ, ਤੇ ਐਆਲੀ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰਟੀ ਨੂੰ ਪਿੰਡਾਂ ਦੇ ਵਿੱਚੋਂ ਇੱਕ ਵੀ ਵੋਟ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਸਾਡੀ ਸਭ ਤੋਂ ਵੱਡੀ ਤਾਕਤ ਪਿੰਡਾਂ ਦੀਆਂ ਆਬਾਦੀ ਅਤੇ ਦਿਹਾਤੀ ਨੌਜਵਾਨ ਨੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਦੇ ਨਾਲ ਜੁੜੇ ਹੋਏ ਨੇ। ਪੰਜਾਬ ਦਾ ਗ੍ਰਾਮੀਣ ਖੇਤਰ ਭਾਜਪਾ ਦੇ ਖਿਲਾਫ਼ ਹੈ ਤੇ ਇਸ ਦੇ ਲਈ ਵਾਰਸ ਪੰਜਾਬ ਦੇ ਅਜਿਹਾ ਕੋਈ ਵੀ ਕਦਮ ਨਹੀਂ ਚੁੱਕੇਗੀ ਜਿਸ ਦੇ ਨਾਲ ਸੰਗਤ ਜਾਂ ਪੰਥਕ ਵਿਚਾਰਧਾਰਾ ਰੱਖਣ ਵਾਲਿਆਂ ਦੇ ਮਨਾਂ ਨੂੰ ਠੇਸ ਪਹੁੰਚੇ। ਅਸੀਂ ਉਹੀ ਕਰਾਂਗੇ ਜੋ ਸੰਗਤ ਦਾ ਜਿਹੜਾ ਹੁਕਮ ਹੋਵੇਗਾ। ਉਨ੍ਹਾਂ ਇਹ ਵੀ ਜੋੜਿਆ ਨਾਲ ਕਿ ਉਨ੍ਹਾਂ ਦੇ ਲਈ ਸੱਤਾ ਦੇ ਵਿੱਚ ਆਉਣਾ ਮੁੱਖ ਮਨੋਰਥ ਨਹੀਂ ਹੈ, ਬਲਕਿ ਮੁੱਖ ਮਕਸਦ ਸਿੱਖ ਸੰਗਤ ਦੀ ਆਵਾਜ਼, ਉਨ੍ਹਾਂ ਦੀਆਂ ਭਾਵਨਾਵਾਂ, ਵਿਚਾਰਧਾਰਾ ਤੇ ਪੰਜਾਬ ਦੀ ਖੁਸ਼ਹਾਲੀ ਦੇ ਲਈ ਡਟਣਾ ਦੱਸਿਆ। ਐਆਲੀ ਨੇ ਬਿਨਾਂ ਝਿਜਕ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੋਕ RSS ਦੇ ਸਖ਼ਤ ਖਿਲਾਫ਼ ਨੇ ਤੇ ਇਸ ਦੇ ਪਿੱਛੇ ਕਈ ਕਾਰਨ ਨੇ, ਚਾਹੇ ਉਹ ਕਿਸਾਨੀ ਮੁੱਦੇ ਹੋਣ ਜਾਂ ਫਿਰ ਸਿੱਖਾਂ ਦੇ ਹੋਰ ਸੰਜੀਦਾ ਮਾਮਲੇ, ਜਿਨ੍ਹਾਂ ਨੂੰ ਭਾਜਪਾ ਨੇ ਕਦੇ ਵੀ ਗੰਭੀਰਤਾ ਤੇ ਹਮਦਰਦੀ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦਿਹਾਤੀ ਪੰਜਾਬ ਦਾ ਭਾਜਪਾ ਤੇ ਭਰੋਸਾ ਇੰਨਾ ਘੱਟ ਹੈ ਕਿ ਇਸ ਨੂੰ ਆਸਾਨੀ ਦੇ ਨਾਲ ਨਹੀਂ ਭਰਿਆ ਜਾ ਸਕਦਾ। ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਜੇਕਰ ਕਿਸੇ ਮੁੱਖ ਧਾਰਾ ਦੀ ਜਿਹੜੀ ਪਾਰਟੀ ਦੇ ਨਾਲ ਗੱਠਜੋੜ ਦੀ ਕੋਈ ਸੰਭਾਵਨਾ ਬਣਦੀ ਹੈ ਤਾਂ ਉਹ ਉਸਦਾ ਫੈਸਲਾ ਵੀ ਵੋਟਰ ਜਾਣੀ ਕਿ ਵਾਰਸ ਪੰਜਾਬ ਦੀ ਸੰਗਤ ਹੀ ਕਰੇਗੀ। ਜਿਵੇਂ ਕਹਿੰਦੇ ਸੀ ਕੇਜਰੀਵਾਲ ਸਾਹਿਬ ਭਈ ਆਮ ਜਨਤਾ ਕਰੂਗੀ ਫੈਸਲਾ ਸਾਡਾ, ਤੇ ਹੁਣ ਇਹ ਵੀ ਉਹ ਵੀ ਪੱਤਾ ਖੇਡਦੇ ਆ। ਉਨ੍ਹਾਂ ਦਾਅਵਾ ਕੀਤਾ ਕਿ ਵਾਰਸ ਪੰਜਾਬ ਦੇ ਪੰਜਾਬ ਦੀ ਸਿਆਸਤ ਦੇ ਇਤਿਹਾਸ ਦੇ ਵਿੱਚ ਇੱਕ ਵੱਡਾ ਮੋੜ, ਗੇਮ ਚੇਂਜਰ ਸਾਬਤ ਹੋਵੇਗੀ। ਦੂਸਰੇ ਪਾਸੇ ਪੰਜਾਬ DA ਅਨਾਊਂਸਮੈਂਟ, ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਕਹਿੰਦੇ 50% ਮਹਿੰਗਾਈ ਭੱਤਾ, ਤੇ ਮੁੱਖ ਮੰਤਰੀ ਤੇ ਮੁਲਾਜ਼ਮ ਧਿਰਾਂ ਦੇ ਵਿੱਚ ਸਹਿਮਤੀ ਬਣ ਗਈ ਹੈ, ਪਰ ਪੱਤੇ ਖੁੱਲਣਗੇ ਅੱਗੇ ਜਾ ਕੇ ਕੀ ਕੁਝ ਬਣਦਾ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨਾਲ ਬਣੀ ਦਰਾੜ ਨੂੰ ਜਿਹੜਾ ਭਰਨ ਦੇ ਲਈ 1 ਅਕਤੂਬਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ 50% DA ਦੇਣ ਦਾ ਐਲਾਨ ਕਰਤਾ। ਅੱਜ ਮੁੱਖ ਮੰਤਰੀ ਤੇ ਸਾਂਝੀ ਤਾਲਮੇਲ ਕਮੇਟੀ ਵਿਚਾਲੇ ਮਹਿੰਗਾਈ ਭੱਤੇ ਨੂੰ ਲੈ ਕੇ ਸਹਿਮਤੀ ਬਣੀ ਹੈ, ਤੇ ਮੁੱਖ ਮੰਤਰੀ ਨਿਵਾਸ ਤੇ ਹੋਈ ਮੀਟਿੰਗ ਦੇ ਵਿੱਚ ਹੋਏ ਫੈਸਲਿਆਂ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਸਾਂਝੀ ਤਾਲਮੇਲ ਕਮੇਟੀ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਜਾਣੂ ਕਰਾਇਆ। ਪੰਜਾਬ ਸਰਕਾਰ ਨੇ ਸਤੰਬਰ ਦੀ ਤਨਖਾਹ ਦਾ ਜਿਹੜਾ DA ਅਕਤੂਬਰ ਦੀ ਤਨਖਾਹ ਦੇ ਨਾਲ 2 ਕਿਸ਼ਤਾਂ ਦੇ ਵਿੱਚ ਦੇਣ ਦਾ ਕਹਿੰਦੇ ਫੈਸਲਾ ਕੀਤਾ, ਪਰ ਇਹ ਦੇਖਾਂਗੇ ਮਿਲਦਾ ਹੈ ਕਿ ਨਹੀਂ ਮਿਲਦਾ, ਅੱਗੇ ਜਾ ਕੇ ਕੀ ਕੁਝ ਹੁੰਦਾ। ਪੰਜਾਬ ਸਰਕਾਰ 1 ਅਕਤੂਬਰ ਤੋਂ 50% ਮਹਿੰਗਾਈ ਭੱਤੇ ਕਹਿੰਦੇ ਦੇਵੇਗੀ, ਤੇ ਨਵੇਂ ਫੈਸਲੇ ਦੇ ਨਾਲ ਹੁਣ DA 42% ਤੋਂ ਵੱਧ ਕੇ 50% ਕਰ ਦਿੱਤਾ, ਤੇ ਜਿਹੜਾ ਪਿਛਲਾ ਸੀ ਉਹ ਤਾਂ ਹਲੇ ਦਿੱਤਾ ਨਹੀਂ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਵੱਲੋਂ 60% DA ਦੀ ਮੰਗ ਕੀਤੀ ਜਾ ਰਹੀ ਸੀ, ਪਰ ਮੀਟਿੰਗ ਦੇ ਵਿੱਚ ਜਿਹੜੇ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਦੱਸਿਆ ਗਿਆ। ਸਾਂਝੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਆਗੂਆਂ ਨੇ ਬਾਕੀ ਮੰਗਾਂ ਦੇ ਬਾਰੇ ਵੀ ਆਪਣਾ ਪੱਖ ਰੱਖਿਆ, ਜਿਨ੍ਹਾਂ ਦੇ ਉੱਤੇ ਵਿਚਾਰ ਕਰਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ DA ਦੇ ਵਿੱਚ 8% ਵਾਧੇ ਨਾਲ ਪੰਜਾਬ ਸਰਕਾਰ ਤੇ ਕਰੀਬ 250 ਕਰੋੜ ਦਾ ਵਿੱਤੀ ਬੋਝ ਪਵੇਗਾ, ਤੇ ਮੁੱਖ ਮੰਤਰੀ ਵੱਲੋਂ ਬਾਕੀ ਮੁਲਾਜ਼ਮਾਂ ਮੰਗਾਂ ਦੇ ਬਾਰੇ ਮੀਟਿੰਗ 2 ਹਫ਼ਤੇ ਬਾਅਦ ਕੀਤੀ ਜਾਣੀ ਹੈ। ਮੀਟਿੰਗ ਦੇ ਵਿੱਚ ਸਹਿਮਤੀ ਬਣਨ ਮਗਰੋਂ ਜਿਹੜੇ ਨੇ ਮੁਲਾਜ਼ਮ ਆਗੂਆਂ ਦੇ ਉੱਤੇ ਮੁੱਖ ਮੰਤਰੀ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਜਿਹੜਾ ਕਰਵਾਇਆ, ਕਿਉਂਕਿ ਭਾਈ 21 ਤਰੀਕ ਵੀ ਆ ਰਹੀ ਹੈ ਨਾ ਮੂਹਰੇ, ਤੇ 18 ਆ ਗਈ ਹੈ, ਸਮਝੌਤਾ ਕਰ ਲਿਆ ਕਹਿੰਦੇ ਦੱਸਿਆ ਜਾਂਦਾ। ਬਾਕੀ 21 ਤਰੀਕ ਨੂੰ ਕੀ ਕੁਝ ਵਾਪਰਦਾ ਉਹ ਦੇਖਦੇ ਆ ਅੱਗੇ ਜਾ ਕੇ। ਮੁੱਖ ਮੰਤਰੀ ਦੇ ਨਾਲ ਮੀਟਿੰਗ ਮਗਰੋਂ ਜਿਹੜੇ ਨੇ ਮੁਲਾਜ਼ਮ ਸੰਘਰਸ਼ ਸਮਾਪਤ ਕੀਤਾ ਹੈ ਦੱਸਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਮੀਟਿੰਗ 'ਚ ਸਹਿਮਤੀ ਬਣਨ ਮਗਰੋਂ ਪੰਜਾਬ 'ਚ ਕਰੀਬ 3 ਹਫ਼ਤੇ ਤੋਂ ਚੱਲ ਰਹੇ ਮੁਲਾਜ਼ਮ ਸੰਘਰਸ਼ ਦਾ ਅੱਜ ਸੁਖਾਵਾਂ ਕਹਿੰਦੇ ਅੰਤ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੇ ਵਿੱਚ ਆਪਣੀ ਵਿੱਤੀ ਮਜਬੂਰੀ ਦਾ ਹਵਾਲਾ ਦੇ ਕੇ ਮੁਲਾਜ਼ਮਾਂ ਨੂੰ 8% DA ਨੂੰ ਜਿਹੜਾ ਦੀਵਾਲੀ ਦੇ ਤੋਹਫੇ ਦੇ ਵਜੋਂ ਦੇਣ ਦਾ ਐਲਾਨ ਕੀਤਾ ਤੇ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੁਕੰਮਲ ਹੱਕਾਂ ਮੰਗਾਂ ਨੂੰ ਜਿਹੜਾ ਮੰਨਣ ਦੇ ਉੱਤੇ ਜ਼ੋਰ ਪਾਇਆ ਹੈ। ਦੂਸਰੇ ਪਾਸੇ ਮੈਨੂੰ ਕੁਝ ਵੀ ਹੋਇਆ ਤਾਂ CM ਅਤੇ DGP ਹੋਣਗੇ ਜ਼ਿੰਮੇਵਾਰ, ਜੋ ਅੱਜ ਖਾਸ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਣਿਆ ਰਿਹਾ। BJP ਦੀ ਨਸ਼ਾ ਮੁਕਤ ਯਾਤਰਾ ਦੇ ਦੌਰਾਨ ਰਵਨੀਤ ਬਿੱਟੂ ਦੇ ਉੱਤੇ ਹਮਲਾ ਹੋਇਆ। ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਦੋਸ਼ ਲਾਏ ਨੇ ਕਿ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਅੱਜ ਸ਼ੁਰੂ ਹੋਈ ਹੈ ਉਹਦੇ ਉਦਘਾਟਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਠਾਨਕੋਟ ਜਾਂਦਿਆਂ ਉਨ੍ਹਾਂ ਦੇ ਕਾਫਲੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਬਿੱਟੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਆਮ ਆਦਮੀ ਪਾਰਟੀ ਆਪ ਦੇ ਨਾਲ ਸੰਬੰਧਿਤ 3 ਵਿਅਕਤੀਆਂ ਨੂੰ ਕਾਬੂ ਕੀਤਾ ਤੇ ਦੋਸ਼ ਲਾਇਆ ਕਿ ਵਿਧਾਇਕ ਸ਼ਹਿਰੀ ਨੇ ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਨੂੰ ਯਾਤਰਾ ਦੇ ਵਿੱਚ ਹਿੱਸਾ ਲੈਣ ਤੋਂ ਰੋਕਣ ਦੇ ਲਈ ਭੇਜਿਆ। ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਪਠਾਨਕੋਟ ਦੇ ਵਿੱਚ ਪਾਰਟੀ ਦੀ ਨਸ਼ਾ ਵਿਰੋਧੀ ਯਾਤਰਾ 'ਚ ਸ਼ਾਮਲ ਹੋਣ ਦੇ ਲਈ ਜਾਂਦਿਆਂ ਪੰਜਾਬ ਦੇ ਬਟਾਲਾ ਨੇੜੇ ਆਮ ਆਦਮੀ ਪਾਰਟੀ ਦੇ 100 ਤੋਂ ਵੱਧ ਵਰਕਰਾਂ ਦੇ ਵੱਲੋਂ ਉਨ੍ਹਾਂ ਦੇ ਕਾਫਲੇ ਦੇ ਉੱਤੇ ਪੱਥਰਾਂ ਤੇ ਆਂਡਿਆਂ ਦੇ ਨਾਲ ਕਥਿਤ ਤੌਰ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੇ ਨਾਲ ਸੁਰੱਖਿਆ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ ਤੇ ਜੈਮਰ ਵਾਲੀ ਗੱਡੀ ਦਾ ਵੀ ਨੁਕਸਾਨ ਹੋਇਆ। ਬਿੱਟੂ ਨੇ ਦੋਸ਼ ਲਾਇਆ ਕਿ ਘਟਨਾ ਸਮੇਂ ਸਥਾਨਕ ਪੁਲਿਸ ਮੂਕ ਦਰਸ਼ਕ ਜਿਹੜੀ ਬਣ ਕੇ ਰਹੀ। ਉਨ੍ਹਾਂ ਦੀਆਂ ਸੁਰੱਖਿਆ ਟੀਮ ਨੇ ਮੌਕੇ ਦੇ ਉੱਤੇ 3 ਵਿਅਕਤੀਆਂ ਨੂੰ ਕਾਬੂ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਪੂਰੇ ਮਾਮਲੇ ਦੇ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਹੈ ਤੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ DGP ਜ਼ਿੰਮੇਵਾਰ ਹੋਣਗੇ। ਸੁਰੱਖਿਆ ਦੇ ਉੱਤੇ ਸਵਾਲ ਖੜੇ ਆ। ਰਵਨੀਤ ਬਿੱਟੂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਤੰਤਰ ਤੇ ਸਿਆਸੀ ਆਗੂਆਂ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਨੇ। ਜੇਕਰ ਉਨ੍ਹਾਂ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਤਾਂ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਤੇ DGP ਦੀ ਜ਼ਿੰਮੇਵਾਰੀ ਹੋਏਗੀ। ਨਸ਼ਾ ਮੁਕਤ ਪੰਜਾਬ ਯਾਤਰਾ ਜਿਹੜੀ ਹੈ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਜਿਹੜਾ ਪਠਾਨਕੋਟ ਤੋਂ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ ਤੇ ਰਵਾਨਾ ਕਰ ਦਿੱਤਾ ਹੈ ਤੇ ਜੋ ਕਿ 4000 ਕਿਲੋਮੀਟਰ ਦੀ ਇਹ ਯਾਤਰਾ ਰਹੇਗੀ ਤੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਲੰਘੇਗੀ ਤੇ 30 ਸਤੰਬਰ ਨੂੰ ਜਲੰਧਰ ਦੇ ਵਿੱਚ ਇਸ ਦੀ ਸਮਾਪਤੀ ਹੋਵੇਗੀ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਨੂੰ ਸੰਬੋਧਨ ਕਰਨਗੇ। ਨਿਤਿਨ ਨਵੀਨ ਨੇ ਦੱਸਿਆ ਕਿ ਪਾਰਟੀ ਸੂਬੇ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਨੇ ਨਸ਼ਿਆਂ ਦੇ ਮੁੱਦੇ ਨੂੰ ਸਿਰਫ਼ ਸੱਤਾ ਹਾਸਲ ਕਰਨ ਤੇ ਬਾਅਦ ਦੇ ਵਿੱਚ ਵਪਾਰ ਦੇ ਵਜੋਂ ਵਰਤਿਆ, ਜਦੋਂ ਕਿ ਭਾਜਪਾ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਇਸ ਬੁਰਾਈ ਖਿਲਾਫ਼ ਜਿਹੜਾ ਨਿਰਣਾਇਕ ਲੜਾਈ ਲੜੇਗੀ। ਵੈਸੇ ਤਾਂ ਪਹਿਲੀਆਂ ਜਿਹੜੀਆਂ ਪਾਰਟੀਆਂ ਨੇ ਉਨ੍ਹਾਂ ਨੇ ਤਾਂ ਵਰਤਿਆ, ਹੁਣ ਲੱਗਦਾ ਕਿ ਇਸੇ ਮੁੱਦੇ ਉਹਦੇ ਉੱਤੇ ਦੇਖਦੇ ਆ ਵੀ ਕਿਹਦੀ ਸੋਹ ਸੂਹ ਖਾਂਦੇ ਆ ਤੇ ਭਾਈ ਕਿੰਨੇ ਕੁ ਟਾਈਮ ਤੱਕ ਕਹਿੰਦੇ ਨਸ਼ੇ ਨੂੰ ਕਾਬੂ ਕਰ ਲਾਂਗੇ ਤੇ ਲੱਗਦਾ ਕਿ ਇਹ ਵੀ ਭਾਈ ਮੌਕਾ ਇਹਨਾਂ ਦਾ ਵੀ ਆ ਹੀ ਜਾਣਾ। ਦੂਸਰੇ ਪਾਸੇ ਆਪ ਦੀ ਮਾਨ ਦੇ ਮੁਨਾਫੇ ਮੁਹਿੰਮ 20 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਹਰ ਘਰ ਦੇ ਬੂਹੇ ਦੇ ਉੱਤੇ ਜਾਣਗੇ ਵਲੰਟੀਅਰ, ਦੂਸਰਿਆਂ ਨੂੰ ਭੰਡ ਰਹੇ ਨੇ ਤੇ ਆਪ ਵੀ ਉਹੀ ਕੁਝ ਕਰ ਰਹੇ ਨੇ। ਆਮ ਆਦਮੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਜੋਂ 20 ਸਤੰਬਰ ਤੋਂ ਮਾਨ ਦੇ ਮੁਨਾਫੇ ਮੁਹਿੰਮ ਵਿੱਢੇਗੀ। ਇਸ ਮੁਹਿੰਮ ਦੇ ਤਹਿਤ ਹਰ ਘਰ ਨੂੰ ਜਾਣੂ ਕਰਾਇਆ ਜਾਵੇਗਾ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ ਨੂੰ ਆਪ ਸਰਕਾਰ ਦੇ ਦੌਰਾਨ ਸਾਲਾਨਾ 1.82 ਲੱਖ ਰੁਪਏ ਦਾ ਵਿੱਤੀ ਫਾਇਦਾ ਹੋ ਗਿਆ। ਇਸ ਮੁਹਿੰਮ ਦੇ ਤਹਿਤ ਆਪ ਦੇ ਵਲੰਟੀਅਰ ਹੁਣ ਜਿਹੜੇ ਨੇ ਡੋਰ ਟੂ ਡੋਰ ਜਾਣਗੇ ਤੇ ਹਰ ਜਿਹੜਾ ਘਰ ਨੂੰ ਆਪ ਸਰਕਾਰ ਦੀਆਂ 4.5 ਸਾਲਾਂ ਦੀਆਂ ਜਿਹੜੀਆਂ ਸਕੀਮਾਂ ਨੇ ਪ੍ਰਾਪਤੀਆਂ ਨੇ ਉਨ੍ਹਾਂ ਤੋਂ ਜਾਣੂ ਕਰਵਾਉਣਗੇ। ਆਪ ਸਰਕਾਰ ਵੱਲੋਂ ਹਰ ਘਰ ਨੂੰ ਪਹੁੰਚ ਵਿੱਤੀ ਫਾਇਦੇ ਤੋਂ ਜਾਣੂ ਕਰਵਾਉਣਗੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਇੱਥੇ ਨਵੀਂ ਮੁਹਿੰਮ ਤੋਂ ਜਾਣੂ ਕਰਵਾਇਆ। ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਪਹਿਲਾਂ ਆਪ ਸਰਕਾਰ ਦੇ ਵੱਲੋਂ 4.5 ਵਰ੍ਹਿਆਂ ਦੇ ਵਿੱਚ ਕੀਤੇ ਕੰਮਾਂ ਦੀ ਗੱਲ ਕੀਤੀ ਤੇ ਦੱਸਿਆ ਕਿ ਹੁਣ ਪਾਰਟੀ ਦੇ ਵਲੰਟੀਅਰ ਜਿਹੜੇ ਨੇ ਇਨ੍ਹਾਂ ਕੰਮਾਂ ਨੂੰ ਘਰੋਂ ਘਰੀ ਜਿਹੜਾ ਪਹੁੰਚਾਉਣਗੇ। ਮਤਲਬ ਕਿ ਕਹਿੰਦੇ ਨੇ ਨਾ ਉਹ ਕਿੱਦਾਂ ਹੁੰਦਾ ਹੁਣ ਡਾਂਗਾ ਖਾਨ ਨੂੰ ਇਹ ਰੱਖ ਲਏ ਨੇ ਵਲੰਟੀਅਰ ਅੱਗੇ ਕਰ ਦਿੱਤੇ ਆ, ਪਤਾ ਵੀ ਪਿੰਡਾਂ 'ਚ ਵੜਨ ਨਹੀਂ ਦੇਣਾ ਲੋਕਾਂ ਨੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ 25,332 ਪੋਲਿੰਗ ਬੂਥ ਨੇ ਤੇ ਇਨ੍ਹਾਂ ਬੂਥਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਤੇ 2.68 ਲੱਖ ਵਲੰਟੀਅਰ ਇਨ੍ਹਾਂ ਕਮੇਟੀਆਂ ਦੇ ਨਾਲ ਜੁੜੇ ਹੋਏ ਨੇ। ਇਹ ਵਲੰਟੀਅਰ ਹੀ 20 ਸਤੰਬਰ ਤੋਂ ਸਮੁੱਚੇ ਪੰਜਾਬ ਦਾ ਹਰ ਜਿਹੜਾ ਬੂਹਾ ਖੜਕਾਉਣਗੇ ਤੇ ਲੋਕਾਂ ਨੂੰ ਕਲਪਾਉਣਗੇ। ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੇ ਸੂਬੇ ਦੀ ਜਵਾਨੀ ਬਚਾਈ ਹੈ ਉਥੇ ਪੰਜਾਬ ਦੇ ਪਾਣੀ ਵੀ ਬਚਾਏ ਨੇ ਤੇ ਕਿਹਾ ਕਿ ਹੁਣ ਵਲੰਟੀਅਰਾਂ ਦੀ ਜਿਹੜੀ ਹੈ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਹਰ ਬੂਹੇ ਤੱਕ ਲੈ ਕੇ ਜਾਣਗੇ ਤੇ ਹਲੇ ਤੱਕ ਪਹੁੰਚਿਆ ਨਹੀਂ ਸੀ। ਕੰਮ ਬੋਲਣਾ ਚਾਹੀਦਾ ਹੈ। ਮਾਨ ਸਾਹਿਬ ਨੇ ਕਿਹਾ ਸੀ ਕਿ ਜੇ ਮੈਂ ਕੰਮ ਨਾ ਕਰਾਂਗਾ ਤੇ ਲੋਕ ਵੋਟ ਨਹੀਂ ਪਾਉਣਗੇ ਤੇ ਹੁਣ ਫਿਰ ਡੋਰ ਟੂ ਡੋਰ ਜਾਣ ਦੀ ਕੀ ਜ਼ਰੂਰਤ ਹੈ? ਤੁਹਾਨੂੰ ਆਪਣੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਹੈ। ਜੇ ਤੁਸੀਂ ਕੰਮ ਕੀਤੇ ਆ ਤਾਂ ਫਿਰ ਵੋਟ ਕਾਹਤੋਂ ਮੰਗਣ ਤੁਰੇ ਹੋ? ਪਾਰਟੀ ਸੰਗਠਨ ਦੀ ਹੋਰ ਮਜ਼ਬੂਤੀ ਦੇ ਲਈ ਮੁਹਿੰਮ ਵੀ ਜਿਹੜੀ ਨਾਲੋਂ ਨਾਲ ਚੱਲੇਗੀ ਤੇ ਨਵੀਂ ਮੈਂਬਰਸ਼ਿਪ ਸ਼ੁਰੂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ ਵੱਖ ਵੱਖ ਸਕੀਮਾਂ ਦੇ ਤਹਿਤ 1.82 ਲੱਖ ਰੁਪਏ ਦਾ ਲਾਭ ਮਿਲਿਆ ਤੇ ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰ ਸਿੱਟਿਆ ਜਦੋਂ ਕਿ ਆਪ ਸਰਕਾਰ ਨੇ ਪੰਜਾਬ ਨੂੰ ਮੁੜ ਕਹਿੰਦੇ ਪੈਰਾਂ ਦੇ ਉੱਤੇ ਖੜਾ ਕਰ ਦਿੱਤਾ। ਮੈਨੂੰ ਲੱਗਦਾ ਜੀ ਗੋਡਿਆਂ ਤੱਕ ਰਹਿ ਗਿਆ, ਹੁਣ ਤਾਂ ਪੈਰ ਪੂਰ ਤਾਂ ਰਹੇ ਹੀ ਨਹੀਂ ਜੀ। ਇੱਕ ਖਬਰ ਹੋਰ ਲੈ ਕੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ। ਪੰਜਾਬ ਦੇ ਵਿੱਚ ਕਥਿਤ ਹੱਤਿਆਵਾਂ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਬ੍ਰਿਟਿਸ਼ ਨਾਗਰਿਕ ਜਗਤਾਰ ਜੌਲ ਨੂੰ ਜ਼ਮਾਨਤ ਜਿਹੜੀ ਹੈ ਉਹਦੇ ਹੁਕਮ ਹੋ ਗਏ ਨੇ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਲ ਨੂੰ ਪੰਜਾਬ ਦੇ ਵਿੱਚ ਕਥਿਤ ਟਾਰਗੇਟ ਕਿਲਿੰਗ ਅਤੇ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਦੇ ਨਾਲ ਸੰਬੰਧਿਤ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ UAPA ਤਹਿਤ ਜਿਹੜਾ ਸੀ ਦਰਜ ਮਾਮਲੇ ਵੀ ਸ਼ਾਮਲ ਨੇ। ਜਸਟਿਸ ਨਵੀਨ ਚਾਵਲਾ ਤੇ ਜਸਟਿਸ ਰਵਿੰਦਰ ਡੁਡੇਜਾ ਨੇ ਦੇ ਡਿਵੀਜ਼ਨ ਬੈਂਚ ਨੇ ਬੈਂਚ ਦੇ ਕੋਲ ਵਿਚਾਰ ਅਧੀਨ 7 ਮਾਮਲਿਆਂ ਵਿੱਚ ਜੋਲ ਦੀਆਂ ਜ਼ਮਾਨਤ ਅਪੀਲਾਂ ਦੇ ਉੱਤੇ ਵਿਚਾਰ ਦੁਬਾਰਾ ਕੀਤਾ ਕਰਨ ਤੋਂ ਬਾਅਦ ਇਹ ਹੁਕਮ ਪਾਸ ਕਰ ਦਿੱਤੇ ਹੈ। ਹਾਈ ਕੋਰਟ ਨੇ ਮਾਮਲਿਆਂ ਦੇ ਵਿੱਚ ਦਲੀਲਾਂ ਸੁਣਨ ਤੋਂ ਬਾਅਦ 7 ਸਤੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਅਦਾਲਤ ਨੇ ਹੁਣ ਆਪਣਾ ਫੈਸਲਾ ਸੁਣਾ ਦਿੱਤਾ ਤੇ ਇਸ ਕੋਲ ਪੈਂਡਿੰਗ 7 ਮਾਮਲਿਆਂ ਦੇ ਵਿੱਚ ਜੌਲ ਨੂੰ ਜ਼ਮਾਨਤ ਦਿੱਤੀ ਹੈ ਤੇ ਜੌਲ 2017 ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਹਿਰਾਸਤ 'ਚ ਹੈ। ਇਹ ਮਾਮਲੇ 2016-17 ਦੇ ਦੌਰਾਨ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਸਾਹਮਣੇ ਆਈਆਂ ਕਥਿਤ ਟਾਰਗੇਟ ਕਿਲਿੰਗ ਜਿਹੜੀਆਂ ਨੇ ਤੇ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਦੀ ਲੜੀ ਦੇ ਨਾਲ ਸੰਬੰਧਿਤ ਨੇ। ਕੌਮੀ ਜਾਂਚ ਏਜੰਸੀ NIA ਦੇ ਅਨੁਸਾਰ ਇਹ ਘਟਨਾਵਾਂ ਖਾਲਿਸਤਾਨ ਲਿਬਰੇਸ਼ਨ ਫਰੰਟ KLF ਦੇ ਨਾਲ ਜੁੜੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸਨ। ਏਜੰਸੀ ਨੇ ਦੋਸ਼ ਲਾਇਆ ਕਿ ਕਥਿਤ ਸਾਜ਼ਿਸ਼ ਦਾ ਮਕਸਦ ਪੰਜਾਬ ਦੇ ਵਿੱਚ ਅਸ਼ਾਂਤੀ ਪੈਦਾ ਕਰਨਾ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਪ੍ਰਭਾਵਿਤ ਕਰਨਾ ਸੀ। ਵਕੀਲ ਨੇ ਅੱਗੇ ਦੋਸ਼ ਲਾਇਆ ਕਿ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ ਕਥਿਤ ਹਮਲਿਆਂ 'ਚ ਸ਼ੂਟਰਾਂ ਦੇ ਵਜੋਂ ਸ਼ਾਮਲ ਸਨ ਤੇ ਮਾਮਲੇ RSS ਦੇ ਅਤੇ ਹਿੰਦੂ ਸੰਗਠਨਾਂ ਨਾਲ ਜੁੜੇ ਵਿਅਕਤੀਆਂ ਦੇ ਸਮੇਤ ਕਈ ਵਿਅਕਤੀਆਂ ਨੂੰ ਸ਼ਾਮਲ ਕਰਨ ਵਾਲੀਆਂ ਘਟਨਾਵਾਂ ਦੇ ਨਾਲ ਵੀ ਸੰਬੰਧਿਤ ਦੱਸੇ ਗਏ ਸਨ ਤੇ ਪ੍ਰੋਸੀਕਿਊਸ਼ਨ ਦੇ ਜਿਹੜੇ ਕੇਸ ਦੇ ਵਿੱਚ ਜੋਲ ਨੂੰ ਕਥਿਤ ਤੌਰ ਦੇ ਉੱਤੇ ਵੱਖਰੀ ਭੂਮਿਕਾ ਦਿੱਤੀ ਗਈ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਉਸਨੇ ਇੱਕ ਫਾਈਨਾਂਸਰ ਅਤੇ ਕੋਰੀਅਰ ਦੇ ਵਜੋਂ ਕੰਮ ਕੀਤਾ ਤੇ UK ਸਥਿਤ KLF ਸਾਥੀ ਗੁਰਸ਼ਰਨ ਸਿੰਘ ਤੋਂ ਪ੍ਰਾਪਤ 3,000 ਪੌਂਡ ਪੈਰਿਸ ਦੇ ਵਿੱਚ ਹਰਮਿੰਦਰ ਸਿੰਘ ਉਰਫ ਮਿੰਟੂ ਨੂੰ ਪਹੁੰਚਾਏ। ਪ੍ਰੋਸੀਕਿਊਸ਼ਨ ਨੇ ਦੋਸ਼ ਲਾਇਆ ਕਿ ਇਹ ਪੈਸਾ ਬਾਅਦ ਦੇ ਵਿੱਚ ਹਰਦੀਪ ਸਿੰਘ ਨੂੰ ਦੇ ਦਿੱਤਾ ਗਿਆ ਸੀ ਤੇ ਪਹਿਲਾਂ ਦੀਆਂ ਹਾਈ ਕੋਰਟ ਦੀਆਂ ਕਾਰਵਾਈਆਂ ਦੇ ਅਨੁਸਾਰ ਇਨ੍ਹਾਂ ਮਾਮਲਿਆਂ 'ਚ IPC, UAPA ਅਤੇ ਆਰਮਸ ਐਕਟ ਦੀਆਂ ਧਾਰਾਵਾਂ ਜਿਹੜੀਆਂ ਲਗਾਈਆਂ ਗਈਆਂ ਨੇ। NIA ਦੀ ਵਿਸ਼ੇਸ਼ ਅਦਾਲਤ ਨੇ ਇਸ ਤੋਂ ਪਹਿਲਾਂ 7 ਮਾਮਲਿਆਂ ਦੇ ਵਿੱਚ ਜੋਲ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ ਤੇ 5 ਅਰਜ਼ੀਆਂ 7 ਸਤੰਬਰ 2022 ਨੂੰ ਰੱਦ ਕਰ ਦਿੱਤੀਆਂ ਗਈਆਂ ਤੇ ਜਦੋਂ ਕਿ ਬਾਕੀ 2 25 ਅਪ੍ਰੈਲ 2024 ਨੂੰ ਖਾਰਜ ਕਰ ਦਿੱਤੀਆਂ ਗਈਆਂ ਸਨ। ਤੇ ਲੋ ਦੋਸਤੋ, ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਜੀ ਦੀ ਵੀ ਗੱਲ ਕਰ ਲਈਏ। ਨਾਲ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਵਾਲੀ ਪਟੀਸ਼ਨ ਦਾ ਸਖ਼ਤ ਵਿਰੋਧ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ ਵੀਰਵਾਰ ਨੂੰ ਬੀਤੇ ਚ ਕੱਲ ਚ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਦਾ ਸੁਪਰੀਮ ਕੋਰਟ ਦੇ ਵਿੱਚ ਵਿਰੋਧ ਕੀਤਾ ਤੇ ਸਰਕਾਰ ਨੇ ਇਸ ਸਬੰਧੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ। ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ MM ਸੁਦਰੇਸ਼ ਦੀ ਜਿਹੜੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਇਹ ਅਜਿਹਾ ਮਾਮਲਾ ਹੈ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਦਾ ਦੋਸ਼ੀ ਵਿਅਕਤੀ ਪੰਜਾਬ ਦੀ ਜੇਲ੍ਹ ਦੇ ਵਿੱਚ ਵਾਪਸ ਜਾਣਾ ਚਾਹੁੰਦਾ ਹੈ। ਇਹ ਦੱਸਦੇ ਹੋਏ ਕਿ ਉਹ ਪਹਿਲਾਂ ਵੀ ਜੇਲ੍ਹ ਵਿੱਚੋਂ ਫਰਾਰ ਹੋ ਚੁੱਕਿਆ ਸੀ ਤੇ ਮਹਿਤਾ ਨੇ ਕਿਹਾ ਕਿ NCT ਦਿੱਲੀ ਸਰਕਾਰ ਦੋਸ਼ੀ ਨੂੰ ਦੁਬਾਰਾ ਸੂਬੇ ਪੰਜਾਬ ਦੇ ਵਿੱਚ ਭੇਜੇ ਜਾਣ ਦੇ ਖਿਲਾਫ਼ ਹੈ। ਬੈਂਚ ਨੂੰ ਉਨ੍ਹਾਂ ਦੱਸਿਆ ਕਿ NCT ਸਰਕਾਰ ਇਹ ਤਰਜੀਹ ਦੇਵੇਗੀ ਕਿ ਹਵਾਰਾ ਤਿਹਾੜ ਜੇਲ੍ਹ ਦੇ ਵਿੱਚ ਹੀ ਬੰਦ ਰਹੇ। ਉੱਥੇ ਹੀ ਜਿਹੜਾ ਸ਼ੁਰੂਆਤ ਦੇ ਵਿੱਚ ਇੱਕ ਵਕੀਲ ਨੇ ਕੇਸ ਦੀ ਸੁਣਵਾਈ ਦੇ ਲਈ ਥੋੜਾ ਸਮਾਂ ਦੇਣਾ ਦੇ ਲਈ ਜਿਹੜਾ ਪਾਸ ਓਵਰ ਦੀ ਮੰਗ ਕਰਦਿਆਂ ਕਿਹਾ ਕਿ ਹਵਾਰਾ ਵੱਲੋਂ ਪੇਸ਼ ਹੋ ਰਹੇ ਸੀਨੀਅਰ ਵਕੀਲ ਕੋਲਿਨ ਗੋਜ਼ਾਲ ਵਿਸਵ ਅਜੇ ਵੀ ਕਿਸੇ ਹੋਰ ਅਦਾਲਤ ਦੇ ਵਿੱਚ ਰੁੱਝੇ ਹੋਏ ਨੇ ਤੇ ਦੂਜੇ ਪਾਸੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਵੀ ਮਾਮਲੇ ਨੂੰ ਕਿਸੇ ਹੋਰ ਦਿਨ ਵਿਚਾਰਨ ਦੀ ਅਪੀਲ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੁਣ 13 ਅਕਤੂਬਰ ਦੇ ਉੱਤੇ ਪਾ ਦਿੱਤੀ ਹੈ। ਲੋ ਦੋਸਤੋ ਇਹ ਸਨ ਜੀ ਕੁਝ ਕੇਂਦਰ ਦੀਆਂ ਪੰਜਾਬ ਦੀਆਂ ਖਬਰਾਂ ਤੇ ਅੱਗੇ ਵਧਦੇ ਹਾਂ। ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਨਾਲ ਤੇ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਗੱਲਾਂ ਬਾਤਾਂ ਦੀ, ਮੁੱਦਿਆਂ ਦੇ ਉੱਤੇ ਵਿਚਾਰ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਬਾਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਵਧੀਆ ਜੀ।
1: ਜੀ
2: ਪਾਰੇ ਸਾਹਿਬ, ਮੇਰੀ ਬੇਨਤੀ ਆ ਕਿ ਨਾ ਮੈਂ ਮਤਲਬ ਇਸ ਤੋਂ ਪਹਿਲਾਂ ਗੱਲ ਸ਼ੁਰੂ ਕਰਾਂ, ਤੁਸੀਂ ਨਾ ਪ੍ਰੋਗਰਾਮ ਜ਼ਿੰਦਗੀ ਨਾਮਾ ਦਾ ਜਿਹੜਾ ਆ ਫੋਨ ਨੰਬਰ ਇੱਕ ਵਾਰੀ ਬੋਲ ਕੇ ਦੱਸ ਦਿਓ। ਉਹਦਾ ਕਾਰਨ ਇਹ ਆ ਕਿ ਸਾਡੇ ਨਾਲ ਜਗਸੀਰ ਸਿੰਘ ਵੀਰ ਜੀ ਜੁੜੇ ਆ, ਉਹਨਾਂ ਕੋਲ ਜਿਹੜਾ ਨੰਬਰ ਹੈਗਾ ਆ ਉਹ ਦੂਜੇ ਪ੍ਰੋਗਰਾਮ ਦਾ ਹੈਗਾ ਆ, ਆਪਣੇ ਦਸਲਵਾਲਾ ਸਟੂਡੀਓ ਦਾ।
1: ਠੀਕ ਹੈ ਜੀ, ਮੈਂ ਇੱਥੇ ਪਾ ਵੀ ਦਿੰਦਾ ਤੇ ਵੈਸੇ ਉੱਪਰ ਫਲੈਸ਼ ਵੀ ਕਰਦਾ ਹੁੰਦਾ ਜੀ, ਹਰ ਵੇਲੇ ਚੱਲਦਾ ਰਹਿੰਦਾ, ਨਾਲ ਨਾਲ ਥੱਲੇ ਵੀ ਲਾਈਨ ਚੱਲਦੀ ਆ ਉਹਦੇ ਉੱਤੇ ਵੀ ਚੱਲਦਾ ਰਹਿੰਦਾ, ਮੈਂ ਲਿਖ ਕੇ ਪਾ ਦਿੰਦਾ ਜੀ ਆਪਣੇ ਕਮੈਂਟ ਦੇ ਵਿੱਚ।
2: ਚਲੋ ਠੀਕ ਹੈ ਸਰ
1: ਜੀ।
2: ਜੀ ਭਾਰੇ ਸਾਹਿਬ ਮੈਂ ਕਰਾਂ ਜੀ ਸ਼ੁਰੂ?
1: ਹਾਂਜੀ ਹਾਂਜੀ ਜ਼ਰੂਰ ਜੀ।
2: ਹਾਂਜੀ ਭਾਰੇ ਸਾਹਿਬ, ਪਹਿਲੀ ਬੇਨਤੀ ਤਾਂ ਇਹ ਹੈਗੀ ਆ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਛਾਈ ਰਹੀ ਖਬਰ ਉਹ ਤਾਂ ਹੈਗੀ ਸੀ ਜੀ, ਰਵਨੀਤ ਬਿੱਟੂ ਦੇ ਉੱਤੇ ਸਿੱਟੇ ਗਏ ਆਂਡੇ।
1: ਬਿਲਕੁਲ
2: ਭਾਰੇ ਸਾਹਿਬ, ਸਾਡੇ ਜਿਹੜੇ ਪੰਜਾਬੀ ਆ ਨਾ ਇਹ ਵੀ ਫੁਕਰੇ ਆ
1: ਜੀ,
2: ਇਹੋ ਜਿਹਾ ਕੰਮ ਕਿਉਂ ਕਰਨਾ ਜੀ? ਕਾਰਨ ਇਹ ਹੈਗਾ ਆ ਕਿ ਇਹਦਾ ਇਸ਼ਾਰਾ ਇਹਨਾਂ ਨੂੰ ਹੋਇਆ ਦਿੱਲੀ ਤੋਂ
1: ਜੀ।
2: ਇਹ ਜਿਹੜੇ ਬੰਦੇ ਸੀ ਇਹਨਾਂ ਨੇ ਰਾਘਵ ਚੱਡੇ ਦਾ ਵਿਰੋਧ ਕਰਨਾ ਸੀ ਜੀ
1: ਜੀ,
2: ਪਰ ਰਾਘਵ ਚੱਡਾ ਤੇਜ ਨਿਕਲਿਆ ਜੀ, ਉਹ ਪਹਿਲਾਂ ਹੀ ਉਸ ਰੂਟ ਤੋਂ ਨਿਕਲ ਗਿਆ ਸੀਗਾ ਜੀ, ਉਹਨੂੰ ਪਹਿਲਾਂ ਹੀ ਪਤਾ ਸੀਗਾ ਜੀ ਵੀ ਭਾਈ ਇਹ ਕੰਮ ਹੋਣਾ ਆ ਜੀ, ਉਹ ਪਤਾ ਹੀ ਨੀ ਲੱਗਣ ਦਿੱਤਾ ਉਹਨੇ ਕਿਹੜੇ ਵੇਲੇ ਨਿਕਲ ਗਿਆ ਜੀ, ਤੇ ਉਹ ਜਾ ਕੇ ਤੇ ਪਠਾਨਕੋਟ ਰੈਲੀ ਚ ਸ਼ਾਮਲ ਹੋ ਗਿਆ ਜੀ।
1: ਬਿਲਕੁਲ ਹੈ ਜੀ।
2: ਰਵਨੀਤ ਬਿੱਟੂ ਉਥੋਂ ਅੰਮ੍ਰਿਤਸਰ ਤੋਂ ਵਾਇਆ ਬਟਾਲਾ ਜਿਹੜਾ ਹੈਗਾ ਆ ਪਠਾਨਕੋਟ ਨੂੰ ਨਿਕਲ ਰਹੇ ਸੀ ਜੀ, ਜਦੋਂ ਇਹ ਬਟਾਲੇ ਆਏ ਹੈਗੇ ਆ ਜੀ ਤੇ ਉਦੋਂ ਇਹਨਾਂ ਦੇ ਉੱਤੇ ਆਂਡੇ ਸਿੱਟੇ ਗਏ ਜੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ
1: ਜੀ।
2: ਇਹ ਇੱਕ ਤਰੀਕਾ ਸੀਗਾ ਸ਼ੁਰੂਆਤ ਕਰਨ ਦਾ, ਕਿਉਂਕਿ ਦੇਖੋ ਇਹ ਆਮ ਆਦਮੀ ਪਾਰਟੀ ਜਿਹੜੀ ਕਿ ਦਿੱਲੀ ਦੇ ਵਿੱਚ ਇਹਨਾਂ ਦੀ ਥਿੰਕ ਟੈਂਕ ਬੈਠਾ ਆ ਨਾ ਜੀ
1: ਜੀ,
2: ਉਹ ਪੰਜਾਬੀਆਂ ਦੀ ਸਾਇਕੀ ਨੂੰ ਬਹੁਤ ਚੰਗੀ ਤਰ੍ਹਾਂ ਜਾਣ ਗਿਆ।
1: ਬਿਲਕੁਲ ਹੈ ਜੀ।
2: ਹੁੰਦਾ ਕੀ ਆ ਜੀ, ਇਹਨਾਂ ਨੂੰ ਇੱਕ ਦੋ ਅਟੈਂਪਟ ਕਰਨੇ ਪੈਣੇ ਹੈਗੇ ਆ, ਉਸ ਤੋਂ ਬਾਅਦ ਪੰਜਾਬੀਆਂ ਨੇ ਆਪ ਹੀ ਦੌੜ ਪੈਣਾ ਆਂਡੇ ਲੈ ਕੇ
1: ਜੀ।
2: ਹਾਂਜੀ, ਅਸੀਂ ਤਾਂ ਜਿਹੜਾ ਹੈਗਾ ਨਾ ਹਿਲਾ ਹਿਲਾ ਕਰਨ ਦੀ ਲੋੜ ਹੈਗੀ, ਅਸੀਂ ਆਪ ਹੀ ਦੌੜ ਪੈਂਦੇ ਹੁੰਦੇ ਆ ਜੀ।
1: ਬਿਲਕੁਲ ਹੈ ਜੀ।
2: ਉਹ ਬਸ ਹਾਂਜੀ, ਸਾਨੂੰ ਨੀ ਪਤਾ ਮੁੱਦਾ ਕੀ ਆ, ਕਿਉਂ ਆ, ਅੱਜ ਹੀ ਕਿਉਂ ਹੈਗਾ ਆ ਜੀ, ਬਟ ਇਹਨਾਂ ਨੇ ਇੱਕ ਜਿਹੜਾ ਆ ਸੰਯੋਜਿਤ ਤਰੀਕੇ ਦੇ ਨਾਲ ਜਿਹੜਾ ਆ ਇਸ ਤਰੀਕੇ ਨਾਲ ਆ ਕੇ ਉਹਨਾਂ ਇਹ, ਕਿਉਂਕਿ ਇਹਨਾਂ ਨੇ ਜਿਹੜਾ ਆ ਕਹਿੰਦੇ ਆ ਕਿ ਪਰਸੋਂ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਹੋਈ ਆ ਮਾਨ ਸਾਹਿਬ ਦੀ ਦਿੱਲੀ ਚ, ਤੇ ਉੱਥੇ ਵਿਚਾਰੀ ਗਈ ਆ ਬੀਜੇਪੀ ਦੀ ਰੈਲੀ
1: ਜੀ,
2: ਵੀ ਜਿੰਨੀ ਰੈਲੀ ਜਿਹੜੀ ਹੈਗੀ ਸਕਸੈਸਫੁਲ ਹੋਊਗੀ ਉਹਨਾਂ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਸਰਕਾਰ ਬਦਨਾਮ ਹੋਊਗੀ
1: ਜੀ।
2: ਇਹਨਾਂ ਨੇ ਉਹਨਾਂ ਦੇ ਮਤਲਬ ਖਲਲ ਪਾਉਣ ਵਾਸਤੇ ਜਾਂ ਉਹਨਾਂ ਦਾ ਨੇਤਾਵਾਂ ਦਾ ਵਿਰੋਧ, ਵੀ ਜੇ ਅਸੀਂ ਵਿਰੋਧ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਆ ਲੋਕਾਂ ਨੇ ਆਮ ਲੋਕਾਂ ਨੇ ਵੀ ਸ਼ਾਮਲ ਹੋ ਜਾਣਾ, ਫਿਰ ਪਿੰਡਾਂ ਚ ਇਹਨਾਂ ਦਾ ਵਿਰੋਧ ਕਰਾ ਦਿਆਂਗੇ, ਜਿੱਦਾਂ ਅੱਗੇ ਮਾਹੌਲ ਬਣਾਇਆ ਸੀ ਕਿ ਇੱਕ ਵਾਰੀ ਇਸ ਭਾਜਪਾ ਦਾ ਜਿਹੜਾ ਹੈਗਾ ਜੇ ਕੋਈ ਕੈਂਡੀਡੇਟ ਫਾਰਮ ਭਰਨ ਵੀ ਜਾਂਦਾ ਸੀ ਤਾਂ ਵੀ ਉਹਦਾ ਵਿਰੋਧ, ਉਹ ਸਾਰੀ ਚੀਜ਼ ਇਹ ਵਡਾਉਣੀ ਚਾਹੁੰਦੇ ਆ ਜੀ।
1: ਨਾਲੇ ਦੇਖੋ ਇੱਕ ਗੱਲ ਹੋਰ ਨੋਟ ਕਰੋ ਸੈਣੀ ਸਾਹਿਬ, ਅੱਜ ਐਆਲੀ ਸਾਹਿਬ ਨੇ ਵੀ ਸਪੀਚ ਦਿੱਤੀ ਆ, ਉਹ ਵੀ ਕਹਿੰਦੇ ਬੀਜੇਪੀ ਨੂੰ ਲੋਕ ਪਸੰਦ ਨਹੀਂ ਕਰਦੇ, ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ, ਇਹ ਤਾਲਮੇਲ ਦੇ ਨਾਲ ਹੀ ਚੱਲਦਾ ਪਿਆ ਜੀ
2: ਸਾਰਾ ਕੁਛ ਜੀ, ਸਾਰਾ ਕੁਛ। ਪਰ ਦੇਖੋ ਨਾ ਪੋਲੀਟੀਕਲ ਪਾਰਟੀਆਂ ਅੱਜ ਕੱਲ ਕੀ ਕਰਨ ਲੱਗ ਪਈਆਂ, ਪਹਿਲਾਂ ਨਹੀਂ ਸੀ ਹੁੰਦਾ
1: ਜੀ,
2: ਇਹਨਾਂ ਨੇ ਇੱਥੇ ਭਰਾ ਮਰਾਉਣੇ ਹੈਗੇ, ਆਪ ਤਾਂ ਇਹਨਾਂ ਨੇ ਨਿਕਲ ਜਾਣਾ ਜੀ,
1: ਨਿਕਲ ਜਾਣਾ,
2: ਕਿਉਂਕਿ ਕੋਈ ਬੰਦੇ ਜਿਹੜੇ ਹੈਗੇ ਕਿਸੇ ਪਾਰਟੀ ਦੇ ਨਾਲ ਅਟੈਚ ਹੋਣਗੇ, ਕੋਈ ਕਿਸੇ ਪਾਰਟੀ ਨੂੰ ਪਸੰਦ ਕਰਦੇ ਹੋਣਗੇ, ਹੋਣਾ ਕੀ ਹੈਗਾ ਆ ਜੀ ਕਿ ਅਜੇ ਤੋਂ ਅਸੀਂ ਆਪਣੇ ਵਰਕਰ ਭੇਜੋਗੇ, ਅਗਲੇ ਵੀ ਆਪਣੇ ਵਰਕਰ ਵਿਰੋਧ ਕਰਾਉਣ ਵਾਸਤੇ ਭੇਜ ਦੇਣਗੇ ਜੀ। ਵਰਕਰ ਕੌਣ ਆ? ਵਰਕਰ ਆ ਪੰਜਾਬ ਦਾ ਬਛਿੰਦਾ,
1: ਬਛਿੰਦਾ।
2: ਇਹ ਭਰਾ ਮਾਰੂ ਜੰਗ ਜਿਹੜੀ ਇੱਥੇ ਲਵਾਉਣ ਲੱਗੀਆਂ ਹੈਗੀਆਂ ਨਾ ਇਹ ਪੋਲੀਟੀਕਲ ਪਾਰਟੀਆਂ, ਇਹ ਬਹੁਤ ਮਾੜੀ ਆ ਜੀ, ਇਹ ਤਾਂ ਕੰਡੈਮ ਹੋਣਾ ਚਾਹੀਦਾ ਜੀ।
1: ਜੀ ਬਿਲਕੁਲ ਆ ਜੀ।
2: ਬਾਕੀ ਬਿੱਟੂ ਸਾਹਿਬ ਨੇ ਜਿਹੜਾ ਆ ਉਹ ਉੱਥੇ ਵਿੱਚ ਦੋ ਕੁ ਬੰਦੇ ਕਾਬੂ ਵੀ ਕੀਤੇ ਜੀ,
1: ਜੀ
2: ਤੇ ਐਨੀਵੇ ਦੇਖ ਲੈਣਗੇ ਪਰ ਜਦੋਂ ਸਪਸ਼ਟ ਹੀ ਹੈਗਾ
1: ਤੁਸੀਂ ਵੀ ਦੇਖੀ ਹੋਣੀ ਹੈ ਮੈਂ ਵੀ ਦੇਖੀ ਅੱਜ ਮੈਂ ਤਕਰੀਬਨ ਘੱਟੇ ਹੀ ਦੇਖਦਾ ਹੁੰਦਾ ਵੈਸੇ ਤਾਂ ਚਲੋ ਅੱਜ ਮੈਂ ਦੇਖਣ ਨੂੰ ਮਿਲੀ ਉਹ ਵੀਡੀਓ ਤਾਂ ਉਹਦੇ ਵਿੱਚ ਸਾਫ਼ ਹੀ ਨਸ਼ਰ ਹੁੰਦਾ ਜੀ ਪੁਲਿਸ ਆਫਿਸਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦਾ ਵਿਚਾਰੇ ਜਵਾਬ ਤੋਂ ਜਵਾਬ ਬਣੀ ਦੇ ਰਹੇ ਜਾਂ ਜਿੱਦਾਂ ਡਰੇ ਹੁੰਦੇ ਆ ਜਾਂ ਕਿਸੇ ਦਾ ਨਾਮ ਬਣੀ ਲੈ ਰਹੇ ਜਾਂ ਕੀ ਚੀਜ਼ਾਂ ਨੇ ਜਾਂ ਫੜੋ ਫੜਾਈ ਬਣੀ ਕਰ ਰਹੇ ਸੀ ਆਈ ਡੀ ਦੇ ਆਫਿਸਰ ਵੀ ਉੱਥੇ ਨੇ ਹਰ ਚੀਜ਼ਾਂ ਨੇ ਸਾਰੀਆਂ ਕੁਝ ਹੈ ਪਰ ਉਹ ਕਿਤੇ ਨਾ ਕਿਤੇ ਫਿਰ ਇਹ ਚੀਜ਼ਾਂ ਤੋਂ ਉਹ ਹੀ ਨਸ਼ਰ ਹੁੰਦਾ ਜਿਹੜਾ ਝੂਠਾ ਫਿਰ ਉਹ ਚੁੱਪ ਕਰਕੇ ਬੈਠਾ ਰਹਿੰਦਾ ਨੀਵੀ ਪਾ ਕੇ ਜੀ
2: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਜੀ ਇਸ ਚੀਜ਼ ਦੇ ਉੱਤੇ ਤਾਂ ਕਿਤੇ ਮਤਲਬ ਜਿਹੜਾ ਨਹੀਂ ਕਿਹਾ ਜਾ ਸਕਦਾ ਹੈਗਾ
1: ਜੀ
2: ਤੁਸੀਂ ਦੇਖੋ ਨਾ ਕਿ ਆਪਣਾ ਜਿਹੜਾ ਹੈਗਾ ਆ ਉਹ ਪੰਜਾਬੀ ਸਿੰਗਰ ਜਿਹੜਾ ਹੈਗਾ ਸੀਗਾ ਜੀ ਤੇ ਗਿੱਪੀ ਗਰੇਵਾਲ ਉਹ ਜਦੋਂ ਉੱਥੇ ਡੰਗਦਾ ਉਹ ਹਰਿਆਣੇ ਚ ਜਾਣਾ ਸੀ ਉਹਨੇ ਕਿਤੇ ਜੀ ਤੇ ਉਹ ਡੰਗਦਾ ਬਾਦਲ ਪਿੰਡ ਦੇ ਵਿੱਚ ਉਹਨੇ ਦੇਖਿਆ ਵੀ ਬਾਦਲ ਦਾ ਜਿਹੜਾ ਆ ਉਹ ਸਟੱਡ ਫਾਰਮ ਹੈਗਾ ਆ ਜੀ ਤੇ ਘੋੜੇ ਆ ਉਹ ਘੋੜਿਆਂ ਨੂੰ ਦੇਖਣ ਦੀ ਨੀਯਤ ਨਾਲ ਉਸ ਫਾਰਮ ਦੇ ਉੱਤੇ ਜਿਹੜਾ ਆ ਖੜਾ ਹੋ ਗਿਆ ਤੇ ਉਸੇ ਵੇਲੇ ਜਦੋਂ ਵਾਪਸ ਉਥੋਂ ਆਇਆ ਨਿਕਲਿਆ ਹੈਗਾ ਆ ਜੀ ਤੇ ਪਿੱਛੇ ਸਕਿਉਰਿਟੀ ਵਾਲੀਆਂ ਗੱਡੀਆਂ ਪਿੱਛੇ ਨੂੰ ਮੁੜ ਗਈਆਂ ਉਹ ਅੱਗੇ ਕੱਲਾ ਦੇਖੇ ਵੀ ਸਕਿਉਰਿਟੀ ਕਿੱਥੇ ਗਈ ਹਾਂਜੀ
1: ਮੀਨਿੰਗ
2: ਦੇਰ ਬਾਈ ਉਥੋਂ ਮਤਲਬ ਜਿਹੜਾ ਹੈਗਾ ਆ ਕਿਸੇ ਬੰਦੇ ਨੇ ਫੋਟੋ ਖਿੱਚ ਕੇ ਉਹਨੇ ਨਾਲ ਜਦੋਂ ਭਗਵੰਤ ਮਾਨ ਨੂੰ ਫੋਨ ਲਾਇਆ ਤੇ ਭਗਵੰਤ ਮਾਨ ਹੋਣਾ ਨੇ ਉਹਦੀ ਫੋਟੋ ਭੇਜ ਦਿੱਤੀ ਮੀਨਿੰਗ ਦੇਰ ਬਾਈ ਕਿ ਕਿੰਨੀ ਸੀ ਆਈ ਡੀ ਲੱਗੀ ਹੈਗੀ ਆ ਇਹਨਾਂ ਕੰਮਾਂ ਦੇ ਉੱਤੇ ਕਿ ਵਿਰੋਧੀਆਂ ਦੇ ਘਰ ਕੌਣ ਆਉਂਦਾ ਜਾਂਦਾ ਕਿੱਦਾਂ ਹੈਗਾ ਜੀ ਜਾਂ ਸਾਡਾ ਆਪਣਾ ਸੱਜਣ ਮਿੱਤਰ ਵੀ ਜਿਹੜਾ ਹੈਗਾ ਉਹਦੇ ਤੇ ਵੀ ਉਹਨੂੰ ਵੀ ਸਬਕ ਦੇਣ ਵਾਲੀ ਗੱਲ ਹੈ
1: ਬਿਲਕੁਲ ਹੈ ਜੀ
2: ਸੋ ਇਸ ਕਰਕੇ ਮੈਂ ਨੀ ਸਮਝਦਾ ਵੀ ਆ ਜਿਹੜੇ ਹੁਣ ਤੁਹਾਡੇ ਸਾਹਮਣੇ ਪੁਲਿਸ ਦਾ ਮੁਲਾਜ਼ਮ ਉਹਨਾਂ ਨੇ ਦੇਖਿਆ ਸੀ ਉਹ ਉਸ ਕਰਕੇ ਵੀਡੀਓਗ੍ਰਾਫੀ ਤੇ ਨਾਲੋ ਨਾਲ ਭੇਜ ਰਿਹਾ ਸੀਗਾ ਜੀ ਉਹਨੂੰ ਇਹ ਨੀ ਸੀ ਪਤਾ ਲੱਗ ਰਿਹਾ ਕਿ ਮੈਂ ਹੁਣ ਰਿਸਪੋਂਡ ਕੀ ਕਰਾਂ ਵੀ ਕੱਲ ਨੂੰ ਮੇਰੇ ਤੇ ਗਾਜ ਗੜ ਜੂਗੀ ਵੀ ਹਾਂਜੀ ਮੈਂ ਕੀ ਮਤਲਬ ਕਵਾਂ ਜਵਾਬ ਕੀ ਦਿਆਂ ਇਹਨਾਂ ਨੂੰ ਹਾਂਜੀ ਕਿਉਂਕਿ ਇਸ ਤੋਂ ਪਹਿਲਾਂ ਕਿ ਉਹ ਆਈ ਕਾਰਡ ਆਪਣਾ ਇਸ ਕਰਕੇ ਦਿਖਾਉਣਾ ਉਹਦੇ ਮਜਬੂਰੀ ਹੋ ਗਿਆ ਕਿ ਕਿੱਦਾਂ ਜਿੱਥਾਂ ਬਾਕੀ ਉਹਨੂੰ ਘੇਰਿਆ ਆ ਕਿਤੇ ਮੈਨੂੰ ਵੀ ਇਸੇ ਤਰੀਕੇ ਨਾਲ ਨਾ ਘੇਰ ਲੈਣ
1: ਹਾਂਜੀ ਬਿਲਕੁਲ
2: ਸੋ ਜੋ ਵੀ ਹੋ ਰਿਹਾ ਨਾ ਸੱਤਾ ਦੇ ਨਸ਼ੇ ਦੇ ਵਿੱਚ ਬਹੁਤ ਕੁਛ ਜਿਹੜਾ ਹੈਗਾ ਆ ਗਲਤ ਹੋ ਰਿਹਾ ਹੈਗਾ ਆ ਲੈਟ ਦੈਮ ਡੂ ਜਿੱਦਾਂ ਮਰਜ਼ੀ ਆ ਕਿ ਸਾਰਕ ਪਾਰਟੀ ਨੂੰ ਇਹ ਫਰੀਡਮ ਹੋਣੀ ਚਾਹੀਦੀ ਆ ਜੀ ਜਿਹਦਾ ਦਿਲ ਕਰੂਗਾ ਜੀ ਜਿੱਥੇ ਉਹਦਾ ਮਨ ਕਰੇ ਉੱਥੇ ਉਹ ਆਪਣਾ ਵੋਟ ਕਰਦਾ ਹੈ ਜੀ ਉਹਦੇ ਵਿੱਚ ਤੁਹਾਨੂੰ ਜਿਹੜਾ ਆ ਜੇ ਤੁਸੀਂ ਇੰਨੇ ਹੀ ਪਾਪੂਲਰ ਆ ਜੇ ਤੁਸੀਂ ਇੰਨੇ ਹੀ ਕੰਮ ਕੀਤੇ ਆ ਤੇ ਫਿਰ ਤੁਹਾਨੂੰ ਜਿਹੜਾ ਆ ਡਰਨ ਦੀ ਕੀ ਲੋੜ ਆ ਤੁਸੀਂ ਇਹ ਭਰਾ ਮਾਰੂ ਜੰਗ ਕਿਉਂ ਲਵਾ ਰਹੇ ਆ
1: ਜੀ ਪਿਛਲੇ ਇਲੈਕਸ਼ਨਾਂ ਤੋਂ ਦੇਖ ਲੋ ਜੋ ਜ਼ਿਲ੍ਹਾ ਦੀਆਂ ਜਾਂ ਜ਼ਿਮਨੀ ਜਿਹੜੀਆਂ ਚੋਣਾਂ ਸੀ ਉਹਦਾ ਚੋਣਾਂ ਦੇ ਵਿੱਚ ਜੋ ਕੁਝ ਵਾਪਰਿਆ ਉਹ ਉੱਥੋਂ ਸਾਰੀ ਖੇਡ ਸ਼ੁਰੂ ਹੋਈ ਆ ਹਲੇ ਤਾਂ ਟ੍ਰੇਲਰ ਚੱਲਦੇ ਸੀ ਫਿਲਮ ਤਾਂ ਹੁਣ ਸ਼ੁਰੂ ਹੋਈ ਆ ਜੀ
2: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ ਮੈਂ ਨਾ ਆਪਣਾ ਜਾਤੀ ਐਕਸਪੀਰੀਅੰਸ ਦੱਸਣ ਲੱਗਾ ਜੀ
1: ਜੀ
2: ਮੈਂ 11 ਤਰੀਕ ਨੂੰ ਇਲੈਕਸ਼ਨ ਕਰਵਾਈ ਗਈ
1: ਜੀ
2: ਇਲੈਕਸ਼ਨ ਕਰਵਾਈ ਸਾਡੇ ਸੀਕ੍ਰੇਟ ਵੋਟਿੰਗ ਹੁੰਦੀ ਹੈਗੀ ਆ ਉੱਥੇ ਬਕਾਇਦਾ ਤੌਰ ਤੇ ਪਰਦਾ ਲੱਗਾ ਹੁੰਦਾ ਕੈਬਨ ਬਣਿਆ ਹੁੰਦਾ ਉੱਥੇ ਜਾ ਕੇ ਬੰਦਿਆਂ ਨੇ ਆਪਣੇ ਜਿਹੜੇ ਨਾਂ ਟਿਕ ਕਰਨਾ ਹੁੰਦਾ ਆ ਬਾਹਰ ਅਸੀਂ ਹੁੰਦਾ ਆ ਵੀ ਕਿਤੇ ਬੰਦਾ ਵੋਟ ਜਿਹੜਾ ਆ ਵੀ ਇਹ ਨਾ ਹੋਵੇ ਪਰਚੀ ਆਪਣੀ ਜੇਬ ਚ ਪਾ ਕੇ ਲੈ ਜਾਏ ਸਾਹਮਣੇ ਬਾਹਰ ਇੱਕ ਸੰਦੂਕੜੀ ਰੱਖੀ ਹੁੰਦੀ ਆ ਜੀ ਵੀ ਉਹਦੇ ਵਿੱਚ ਜਿਹੜਾ ਹੈਗਾ ਆ ਪਟੀਸ਼ਨ ਬਾਕਸ ਦਾ ਹੁੰਦਾ ਆ ਜੀ ਉਹਦੇ ਵਿੱਚ ਹੀ ਜਿਹੜਾ ਹੈਗਾ ਉਹ ਪਰਚੀ ਪਾ ਦਿੰਦੇ ਆ ਤੇ ਸਾਨੂੰ ਧਿਆਨ ਵੀ ਰੱਖਣਾ ਪੈਂਦਾ ਹੈਗਾ ਕਿ ਜਿਹੜਾ ਬੰਦਾ ਉੱਥੋਂ ਟਿਕ ਕਰਕੇ ਤੇ ਫੋਲਡ ਕਰਕੇ ਲਿਆ ਆ ਉਹਨੇ ਪਾਤੀ ਕਿ ਨਹੀਂ ਪਾਤੀ ਜੀ ਦੂਜਾ ਜਿਹੜਾ ਹੈਗਾ ਆ ਸਾਨੂੰ ਐਜ ਪਰ ਜਿਹੜੀਆਂ ਗਾਈਡਲਾਈਨ ਜਿਹੜੀਆਂ ਆ ਬਾਰ ਕੌਂਸਲ ਦੀਆਂ ਕਿ ਕੋਈ ਬੰਦਾ ਜਿਹੜਾ ਆ ਫਿਰ ਫੋਟੋ ਨਾ ਖਿੱਚ ਕੇ ਲਿਜਾਏ ਕੈਮਰਾ ਨੀ ਅੰਦਰ ਜਾਣਾ ਚਾਹੀਦਾ ਮੋਬਾਇਲ ਨੀ ਅੰਦਰ ਜਾਣਾ ਚਾਹੀਦਾ
1: ਬਿਲਕੁਲ
2: ਹਾਂਜੀ ਉਹ ਤਾਂ ਕੇ ਉਹ ਅਸੀਂ ਜਿਹੜਾ ਮੋਬਾਇਲ ਵੀ ਰਖਾ ਲਈਦੇ ਆ ਬਾਹਰ ਜਾਂ ਇਸ ਤਰੀਕੇ ਨਾਲ ਹੈਗਾ ਫੇਰ ਵੀ ਲੋਕੀ ਕੀ ਕਰਦੇ ਇੱਕ ਮੋਬਾਇਲ ਰੱਖ ਜਾਂਦੇ ਦੂਜਾ ਲੈ ਕੇ ਜਾਂਦੇ ਕੋਸ਼ਿਸ਼ ਕਰੀਦੀ ਆ ਕਿ ਸੀਕ੍ਰੇਸੀ ਬਣੀ ਰਹੇ ਜੀ ਆਪਣੇ ਵੱਲੋਂ
1: ਜੀ ਬਿਲਕੁਲ ਹੈ ਜੀ
2: ਹੋਇਆ ਕਿ ਇੱਕ ਵੋਟਰ ਆ ਕੇ ਤੇ ਮੇਰੇ ਟੇਬਲ ਤੋਂ ਪਰਚੀ ਲੈ ਕੇ ਤੇ ਉਸੇ ਵੇਲੇ ਕਿਉਂਕਿ ਉਹ ਜਿਹੜੇ ਹੁੰਦੇ ਬੈਠੇ ਕੈਂਡੀਡੇਟ ਦਾ ਜਿਹੜਾ ਕੋਈ ਨਾ ਕੋਈ ਪੋਲਿੰਗ ਏਜੰਟ ਬੈਠਾ ਹੁੰਦਾ ਉਹ ਤੋਂ ਦੇਖ ਕੇ ਕਹਿੰਦਾ ਲੈ ਇੱਥੇ ਮੈਂ ਖੜਾ ਟਿਕ ਕਰ ਦਿੰਦਾ ਆ ਜੀ
1: ਜੀ
2: ਮੈਂ ਉਹਨੂੰ ਕਿਹਾ ਵੀ ਭਾਈ ਸੀਕ੍ਰੇਸੀ ਰੱਖੀ ਦੀ ਹੁੰਦੀ ਆ ਉਹ ਉੱਥੇ ਚੱਲ ਜਾ ਉੱਥੇ ਜਾ ਕੇ ਕਰ ਜੋ ਵਰਨਾ
1: ਜੀ
2: ਉਹ ਉੱਥੇ ਗਿਆ ਉੱਥੋਂ ਜਾ ਕੇ ਤੇ ਵੋਟ ਫੋਲਡ ਕਰਨ ਦੀ ਬਜਾਏ ਉਹਨੂੰ ਕਹਿੰਦਾ ਆ ਲੈ ਫੜ ਬਈ ਦੇਖ ਲਾ ਹੈ ਜੀ
1: ਜੀ
2: ਮੈਂ ਉਹਨੂੰ ਜਿਹੜਾ ਹੈਗਾ ਆ ਵੋਟ ਪਾਉਣ ਤੋਂ ਰੋਕਿਆ ਮੈਂ ਕਿਹਾ ਮੈਂ ਇਹ ਵੋਟ ਨੀ ਪੈਣ ਦੇਣੀ ਜਿੱਦਾਂ ਮਰਜ਼ੀ ਹੋ ਜਾਏ ਹਾਂਜੀ ਉਹ ਉੱਥੇ ਥੋੜਾ ਜਿਹਾ ਹੰਗਾਮਾ ਹੋਇਆ। ਮੈਂ ਕਿਹਾ ਜਾਂ ਵੋਟ ਕੈਂਸਲ ਹੋਊਗੀ ਤੇ ਜਾਂ ਜਿਹੜਾ ਹੈਗਾ ਆ ਇਲੈਕਸ਼ਨ ਜਿਹੜਾ ਆ ਕੈਂਸਲ ਹੋਊਗਾ, ਦੇਖ ਲਓ ਤੁਸੀਂ। ਹੁਣ ਹੁੰਦਾ ਕੀ ਹੈਗਾ ਆ ਕਿ ਜਿਹੜੇ ਦੋਨੇ ਕੈਂਡੀਡੇਟ ਹੁੰਦੇ ਆ ਜਾਂ ਕੈਂਡੀਡੇਟ ਕੋਈ ਵੀ ਹੈ ਨਾ, ਉਹ ਉਸ ਵੇਲੇ ਜਦੋਂ ਹੁੰਦਾ ਆ ਉਹਨੂੰ ਹੁੰਦਾ ਆ ਵੀ ਜਿੱਤ ਦਾ ਭਰੋਸਾ ਸਾਰਿਆਂ ਨੂੰ ਹੁੰਦਾ ਜੀ, ਵੀ ਮੈਂ ਖਰੇ ਕਿੰਨੀਆਂ ਵੋਟਾਂ ਤੇ ਜਿੱਤਦਾ ਪਿਆ।
1: ਬਿਲਕੁਲ
2: ਉਹਨਾਂ ਨੇ ਤਾਂ ਜੀ ਇਸ ਗੱਲ ਤੇ ਜਿਹੜਾ ਹੈਗਾ ਵੀ ਤੁਸੀਂ ਏਦਾਂ ਕਰੋ ਵੀ ਯਾਰ ਵੋਟ ਪੈ ਲੈਂਦੇ ਹੋ, ਤੁਸੀਂ ਰਿਜ਼ਰਵ ਰੱਖ ਲਿਓ ਤੇ ਬਾਅਦ ਵਿੱਚ ਇਹਦਾ ਫੈਸਲਾ ਕਰ ਲਿਓ। ਮੈਂ ਵੀ ਕਿਹਾ ਚਲੋ ਠੀਕ ਗੱਲ ਹੈਗੀ ਆ, ਕੋਈ ਗੱਲ ਨੀ, ਇੰਨੇ ਕੁ ਕੰਮ ਵਾਸਤੇ ਇਲੈਕਸ਼ਨ ਕੈਂਸਲ ਕਰਨਾ ਜਿਹੜਾ ਆ
1: ਜੀ
2: ਉਹ ਠੀਕ ਨੀ ਹੈਗਾ ਜੀ।
1: ਜੀ
2: ਉਹ ਤੇ ਉਹ ਜਿਹੜਾ ਹੈਗਾ ਜਦੋਂ ਇਲੈਕਸ਼ਨ ਜਿਹੜਾ ਹੈਗਾ ਜਿਸ ਕੈਂਡੀਡੇਟ ਨੂੰ ਉਹਨੇ ਟਿਕ ਕਰਕੇ ਕੀਤਾ ਸੀਗਾ ਜੀ, ਉਹ ਕੈਂਡੀਡੇਟ ਹਾਰ ਗਿਆ ਜੀ, ਹਾਰਿਆ ਵੀ 24 ਵੋਟਾਂ ਤੇ ਜੀ। ਹੁਣ ਸਵਾਲ ਇਹ ਹੈਗਾ ਸੀਗਾ ਕਿ ਉਹਦੇ ਬਾਰੇ ਪਤਾ ਤਾਂ ਲੱਗ ਗਿਆ ਬਾਹਰ, ਦੂਜੀ ਪਾਰਟੀ ਨੂੰ ਵੀ ਪਤਾ ਲੱਗ ਗਿਆ ਜਿਹੜੀ ਜਿੱਤੀ ਹੈਗੀ ਆ ਜੀ, ਕਿ ਭਾਈ ਇਸ ਬੰਦੇ ਨੇ ਦੂਜੇ ਬੰਦੇ ਨੂੰ ਵੋਟ ਪਾਈ ਤੇ ਓਪਨ ਆ ਕੇ ਤੇ ਇੱਦਾਂ ਕਰਕੇ ਸੀ
1: ਜੀ।
2: ਬਾਕੀ ਸਾਰੇ ਜਿਹੜੇ ਹੈਗੇ ਆ ਉਹ ਤਾਂ ਅੱਖ ਮਲਾਉਂਦੇ ਹੈਗੇ ਸੀ ਤੇ ਉਹ ਸਿਰ ਸਿੱਟ ਕੇ ਬਾਹਰ ਬੈਠਾ ਆਇਆ ਸੀਗਾ ਜੀ। ਉਹ ਕੋਲ ਦੀ ਪ੍ਰਧਾਨ ਜਦੋਂ ਵੀ ਨਿਕਲਦਾ ਹੈਗਾ ਨਾ ਉਹ ਡੀਵੀ ਪਾ ਲੈਂਦਾ ਹੈਗਾ ਹਾਂਜੀ। ਹੁਣ ਜਿਹੜੀ ਫੁਕਰੀ ਮਾਰਤਾ

0: जी
1: वे इसे करके जेड़ा वे क्योंकि जो हालात खराब होंगे है जी अगे जो दूजिया पार्टियां भी अपने वर्कर नू इसे तरीके नाल झोक दिंदियां अग दे विच
0: जी
1: ते ए जेड़ा हैगा या नुकसान ज्यादा होगा पंजाब दा माहौल खराब होगा जी।
0: जी
1: तो बाकी जेड़ा हैगा या असी क्योंकि आम नागरिक आ असी जेड़ा या पंजाब दा सोचते हैगे आ जी ਇਹ ਜਿਹੜੇ ਲੀਡਰ ਆ ਜਿਹਨਾਂ ਤੇ ਜ਼ਿੰਮੇਵਾਰੀ ਆ ਜੀ ਵੀ ਹਾਂਜੀ ਇਹਨਾਂ ਨੇ ਪੰਜਾਬ ਦਾ ਪੀਸ ਜਿਹੜਾ ਹੈਗਾ ਆ ਸੁੱਖ ਸ਼ਾਂਤੀ ਦੇਖਣੀ ਆ
0: ਜੀ
1: ਇਹਦੇ ਬਾਰੇ ਸੋਚਣਾ ਹੈਗਾ ਆ ਜੀ ਉਹ ਲੋਕਾਂ ਨੂੰ ਲੜਾ ਕੇ ਰਾਜੀ ਹੈਗੇ ਆ ਜੀ।
0: ਬਿਲਕੁਲ
1: ਤੋਂ ਇਸ ਕਰਕੇ ਜਿਹੜਾ ਹੈਗਾ ਇਸ ਘਟਨਾ ਨੂੰ ਜਿੰਨੀ ਵੀ ਇਹਦੀ ਨਿੰਦਿਆ ਕੀਤੀ ਜਾਵੇ ਉਹ
0: ਜੀ
1: ਥੋੜੀ ਆ ਜੀ
0: ਥੋੜੀ ਹੈ ਜੀ
1: ਬਾਕੀ।
0: ਬਿਲਕੁਲ ਜੀ
1: ਹਾਂਜੀ ਸਰ ਅੱਗੇ ਬਾਰੇ ਸਾਹਿਬ ਇੱਕ ਜਿਹੜੀ ਖਬਰ ਤੁਸੀਂ ਕੀਤੀ ਹੈਗੀ ਆ ਉਹ ਤਿਹਾੜ ਜੇਲ੍ਹ ਦੇ ਵਿੱਚ ਹਵਾਰਾ ਸਾਹਿਬ ਹੈਗੇ ਆ ਜੇ ਮੇਟੜੀ ਜੇਲ੍ਹ ਦੋ ਜੇਲ੍ਹਾਂ ਆ ਸਰ ਉੱਥੇ
0: ਤਿਹਾੜ
1: ਇਹ
0: ਇਹਦੇ ਵਿੱਚ ਨਿਊਜ਼
1: ਉਹਦੀ
0: ਦੇ
1: ਬਾਰੇ
0: ਵਿੱਚ ਜਿਹੜੀ ਹੈ ਜੀ ਤਿਹਾੜ ਲਿਖੀ ਹੋਈ ਹੈ ਵੈਸੇ ਤਾਂ।
1: ਚਲੋ ਆਪਾਂ ਤਿਹਾੜ ਨੂੰ ਲੈ ਕੇ ਹੈ ਤਾਂ ਦਿੱਲੀ ਦੇ ਵਿੱਚ ਹੀ ਆ ਦੋਵੇਂ
0: ਹਾਂਜੀ
1: ਜੇਲ੍ਹਾਂ ਜੀ
0: ਕਿਉਂਕਿ
1: ਉਹ
0: ਨਿਊ ਤਿਹਾੜ ਜਿਹੜਾ
1: ਹਾਂਜੀ
0: ਕੱਲ ਜ਼ਿਕਰ ਕੀਤਾ ਸੀ ਉਹ ਚੰਡੀਗੜ੍ਹ ਦੇ ਵਿੱਚ ਹੈ ਕੁਝ ਇਦਾਂ।
1: ਨਹੀਂ ਇਹ ਸਰ
0: ਜੀ
1: ਮੇਟਣੀ ਮੇਟਣੀ ਜੇਲ੍ਹ ਹੈਗੀ ਆ ਉੱਥੇ
0: ਜੀ
1: ਦੱਸਦੇ ਹੈਗੇ ਆ ਜੀ
0: ਜੀ
1: ਤੇ ਉਹ ਪਟੀਸ਼ਨ ਦੇਖੋ ਜੇ ਮਤਲਬ ਸਰਕਾਰ ਨੇ ਤਾਂ ਵਿਰੋਧ ਕਰਨਾ ਹੀ ਆ ਸੁਪਰੀਮ ਕੋਰਟ ਦੇ ਵਿੱਚ
0: ਜੀ
1: ਜੇ ਸਰਕਾਰ ਵਿਰੋਧ ਨਾ ਕਰਦੀ ਹੋਵੇ ਤੇ ਦੈਟ ਮੀਨਸ ਕੰਸੈਂਟ ਫੇਰ
0: ਜੀ
1: ਤਾਂ ਜਿਹੜਾ ਸੁਪਰੀਮ ਕੋਰਟ ਚ ਪਟੀਸ਼ਨ ਪਾਉਣ ਦੀ ਲੋੜ ਹੀ ਨਹੀਂ ਜੀ
0: ਲੋੜ ਹੀ ਨਹੀਂ ਜੀ
1: ਫੇਰ ਤਾਂ ਜਿਹੜਾ ਹੈਗਾ ਆ ਆਪਣੇ ਆਪ ਹੀ ਜਿਹੜਾ ਹੈਗਾ ਆ ਉਹ ਸਟੇਟ ਟੂ ਸਟੇਟ ਗੱਲਬਾਤ ਹੁੰਦੀ ਹੈਗੀ ਆ ਤੇ
0: ਜੀ
1: ਇੱਥੇ ਸ਼ਿਫਟ ਕੀਤਾ ਜਾ ਸਕਦਾ ਹੈਗਾ ਜੀ।
0: ਬਿਲਕੁਲ ਹੈ ਜੀ
1: ਤੋ ਇਸ ਕਰਕੇ ਸਰਕਾਰ ਨੇ ਵਿਰੋਧ ਕੀਤਾ ਆ ਦੈਟ ਡਜ਼ ਨਾਟ ਮੀਨ ਕਿ ਸੁਪਰੀਮ ਕੋਰਟ ਇਜ਼ ਬਾਈਂਡਿੰਗ ਅਪੋਨ ਦਾ ਐਡਵਾਈਜ਼ ਆਫ ਦਾ ਗਵਰਨਮੈਂਟ
0: ਜੀ
1: ਹਾਂਜੀ ਉਹਦੇ ਵਿਰੋਧ ਦੇ ਉੱਤੇ ਉਹ ਬਾਉਂਡ ਨਹੀਂ ਹੈ ਤੇ
0: ਜੀ
1: ਉਹ ਜਿਹੜਾ ਹੈਗਾ ਆ ਸੁਪਰੀਮ ਕੋਰਟ ਆਪਣੀ ਵਿਜ਼ਡਮ ਨਾਲ ਫੈਸਲਾ ਦੇਗੀ। ਆਈ
0: ਜੀ
1: ਹੋਪ ਸੋ ਕਿ ਮਤਲਬ ਜਿਹੜਾ ਹੈਗਾ ਆ ਵੀ ਜੇ ਕੋਈ ਇਦਾਂ ਦਾ ਕਾਰਨ ਨਾ ਹੋਇਆ
0: ਜੀ
1: ਜਿੱਦਾਂ ਦੇ ਅੱਜ ਹਾਲਾਤ ਬਣਾਏ ਇਹਨਾਂ ਨੇ
0: ਜੀ
1: ਤੇ ਉਹ ਟ੍ਰਾਂਸਫਰ ਹੋ ਵੀ ਸਕਦੀ ਹੈਗੀ ਆ ਜੀ।
0: ਬਿਲਕੁਲ ਹੈ ਜੀ
1: ਤੇ ਹੁੰਦਾ ਆ ਵੀ ਇੱਥੇ ਨੇੜੇ ਹੋਣਗੇ ਤੇ ਆਪਣੇ ਮਾਤਾ ਦੇ ਨਾਲ ਮੁਲਾਕਾਤ ਹੀ ਹੋ ਜਾ ਕਰੂਗੀ ਜਾਂ ਇਸ
0: ਜੀ
1: ਤਰੀਕੇ ਦੇ ਨਾਲ ਜਾਂ ਕੁਝ ਅੱਗੇ ਜਿਹੜਾ ਇੱਕ ਸਟੈਪ ਤਾਂ ਜਿਹੜਾ ਥੋੜਾ ਜਿਹਾ ਨੇੜੇ ਹੋਣ
0: ਬਿਲਕੁਲ
1: ਤੇ
0: ਜੀ
1: ਦੂਜੀ ਰਿਲੀਫ ਵੀ ਜਿਹੜੀ ਆ ਉਹ ਮਿਲ ਸਕਦੀ ਹੈਗੀ ਆ ਜੀ।
0: ਬਿਲਕੁਲ ਹੈ ਜੀ
1: ਜੀ
0: ਜੀ
1: ਅੱਗੇ ਇੱਕ ਜਿਹੜੀ ਹੈਗੀ ਖਬਰ ਤੁਸੀਂ ਕੀਤੀ ਹੈਗੀ ਆ ਮੁਲਾਜ਼ਮਾਂ ਵਾਲੀ ਜੀ
0: ਜੀ
1: ਸਰ ਇਹ ਜਿਹੜੇ ਤੁਹਾਡੀਆਂ ਜਿਹੜੀਆਂ ਸਰਕਾਰੀ ਰਿਪੋਰਟਾਂ ਹੈਗੀਆਂ ਇਹਦੇ ਵਿੱਚ ਤੁਸੀਂ ਮੁਲਾਜ਼ਮਾਂ ਦਾ ਸੰਘਰਸ਼ ਕਰ ਦਿੱਤਾ ਖਤਮ
0: ਖਤਮ ਕਰ
1: ਜਦ ਕੇ
0: ਦਿੱਤਾ ਜੀ
1: ਮੁਲਾਜ਼ਮਾਂ ਦੀਆਂ
0: ਜੱਥੀਆਂ
1: ਹਾਂਜੀ ਪਰ ਜਥੇਬੰਦੀਆਂ ਦਾ ਸਟੇਟ
0: ਜੀ
1: ਹਾਂਜੀ ਪਰ ਉੱਥੇ ਆ ਗਿਆ ਜੀ ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਕਿਉਂਕਿ ਮੁਲਾਜ਼ਮ ਮੀਟਿੰਗ ਤੋਂ ਇਨਕਾਰ ਨਹੀਂ ਕਰ ਸਕਦੇ
0: ਜੀ
1: ਤੇ ਮੀਟਿੰਗ ਅਸੀਂ ਮੰਨਦੇ ਸੀ ਅਸੀਂ ਤਾਂ ਕਿਹਾ ਸੀਗਾ ਵੀ ਡੀਏ ਦੇ ਉੱਤੇ ਅਸੀਂ ਨਹੀਂ ਗੱਲ ਕਰਨੀ
0: ਜੀ
1: ਤੇ ਉਹ ਸਾਡਾ ਜਿਹੜਾ ਕੇਸ ਚੱਲਦਾ ਹੈਗਾ ਆ ਜੋ ਕੇਸ ਦੇ ਵਿੱਚ ਹੋਊਗਾ ਦੇਖੀ ਜਾਏਗੀ ਜੀ
0: 21 ਤਰੀਕ ਨੂੰ ਆ ਜੀ
1: ਇਹਨਾਂ ਨੇ ਇਹਨਾਂ ਨੇ ਆਪਣੇ ਵੱਲੋਂ ਜਿਹੜਾ ਹੈਗਾ ਆ ਉਹ ਟੀਏ ਜਿਹੜਾ ਦਿੱਤਾ ਉਹ ਕਹਿੰਦੇ ਠੀਕ ਹੈ ਜੀ ਜੋ ਤੁਸੀਂ ਦੇ ਰਹੇ ਹੈਗੇ ਸਾਨੂੰ ਸਵੀਕਾਰ ਹੈ ਦੈਟ ਡਜ਼ ਨਾਟ ਮੀਨ ਕਿ ਅਸੀਂ ਆਪਣਾ ਜਿਹੜਾ ਆ ਸੰਘਰਸ਼ ਉਹ ਬੰਦ ਕਰ ਦਿੱਤਾ ਆ ਜੀ।
0: ਬਿਲਕੁਲ
1: ਹੁਣ ਸਵਾਲ ਇਹ ਹੈਗਾ ਆ ਕਿ ਮੁਲਾਜ਼ਮ ਜਥੇਬੰਦੀਆਂ ਦੇ ਵਿੱਚੋਂ ਇੱਕ ਵੱਡੀ ਜਥੇਬੰਦੀ ਦਾ ਬਿਆਨ ਆ ਗਿਆ
0: ਜੀ
1: ਕਿ ਇਹ ਜਿਹੜੀਆਂ ਮੁਲਾਕਾਤ ਹੈਗੀ ਆ ਇਹਦੇ ਵਿੱਚ ਸਾਨੂੰ ਇੰਸ਼ੋਰੈਂਸਿਸ ਵੀ ਦਿੱਤੀਆਂ ਗਈਆਂ ਆ ਇੱਦਾਂ ਦੀਆਂ ਇੰਸ਼ੋਰੈਂਸਿਸ ਇਹਨਾਂ ਨੇ ਪਹਿਲਾਂ ਵੀ ਬਹੁਤ
0: ਦਿੱਤੀਆਂ ਨੇ ਜੀ
1: ਵੀ ਵਿਚਾਰ ਕਰ ਲੈਨੇ ਹੈਗੇ ਆ ਤੇ ਇਸ ਕਰਕੇ ਅਸੀਂ ਮੀਟਿੰਗ ਤੋਂ ਨਹੀਂ ਭੱਜਾਂਗੇ ਪਰ ਨਾਲ ਐਟ ਦਾ ਸੇਮ ਟਾਈਮ ਜੋ ਅਸੀਂ ਲਾਈਨ ਆਫ ਐਕਸ਼ਨ ਜਿਹੜਾ ਤੈਅ ਕੀਤਾ ਆ ਉਹ ਉਸੇ ਤਰੀਕੇ ਨਾਲ ਹੀ ਚੱਲੇਗਾ ਜੀ।
0: ਬਿਲਕੁਲ
1: ਜਿਹੜੀ ਉਹਨਾਂ ਨੇ ਜਿਹੜੀ ਸੰਗਰੂਰ ਦੇ ਵਿੱਚ ਰੈਲੀ ਰੱਖੀ ਹੈਗੀ ਆ ਉਹ ਵੀ ਹੋਏਗੀ ਜੀ ਜਿਹੜਾ ਉਹਦਾ ਪ੍ਰੋਟੈਸਟ ਰੱਖਿਆ ਹੈਗਾ ਆ ਮੋਹਾਲੀ ਦੇ ਵਿੱਚ ਉਹ ਵੀ ਹੋਏਗਾ ਜੀ
0: 21 ਤਰੀਕ ਦੀ
1: ਤੋਂ
0: ਸੁਣਵਾਈ
1: ਇਸ
0: ਵੀ ਹੋਏਗੀ ਜੀ ਜਿਹੜੀ ਕੋਰਟ ਦੀ ਹੋਣੀ
1: ਹਾਂ ਜੀ
0: ਜੀ
1: ਹਾਂ ਬਿਲਕੁਲ ਵੀ ਕੱਲ ਨੂੰ ਤੁਸੀਂ ਇਸ ਮੁਲਾਕਾਤ ਦੇ ਨਾਲ ਜਿਹੜਾ ਹੈਗਾ ਜੀ ਸਾਨੂੰ ਕਹੋ ਵੀ ਹੁਣ ਕੋਰਟ ਦੇ ਵਿੱਚ ਤੁਸੀਂ ਕੇਸ ਵਾਪਸ ਲੈ ਲਓ ਇਦਾਂ ਦਾ ਕੁਛ ਨਹੀਂ ਹੋਣਾ ਜੀ।
0: ਬਿਲਕੁਲ ਹੈ ਜੀ
1: ਤੋ ਇਸ ਕਰਕੇ ਹਾਂਜੀ
0: ਪਰ ਸੈਣੀ ਸਾਹਿਬ
1: ਮੁਲਾਜ਼ਮ ਤਾਂ ਜਿਹੜਾ ਹੈਗਾ ਹੁਣ
0: ਭਰੋਸਾ ਤਾਂ ਇਹਨਾਂ ਨੇ ਕਿਸਾਨਾਂ ਦਾ ਵੀ ਬਥੇਰਾ ਜਿੱਤਿਆ ਸੀ ਅੱਜ ਜਿਵੇਂ ਕਿ ਸਪੀਚ ਤੁਸੀਂ ਚਲੋ ਸੁਣ ਹੀ ਲਈ ਹੈ ਮਾਨ ਸਾਹਿਬ ਕੀ ਕਹਿੰਦੇ ਆ ਕਹਿੰਦੇ ਭਾਈ ਮਿੱਤਰ ਕੀੜਾ ਮੈਂ ਤਾਂ ਤੁਸੀਂ ਉਹਦੇ ਉੱਤੇ ਸਪਰੇ ਫੇਰਨ ਨੂੰ ਫਿਰਦੇ ਹੋ ਤੇ ਦੁਸ਼ਮਣ ਕੀੜਿਆਂ ਨੂੰ ਭਜਾਓ ਚਲੋ ਉਹ ਗੱਲ ਨਹੀਂ ਕਿ ਆਪਾਂ ਜ਼ਰੂਰ ਨਾਲ ਜੋੜ ਲਈਏ ਪਰ ਕਹਿੰਦੇ ਕਿ ਭਾਈ ਮੀਟਿੰਗਾਂ ਮਤਲਬ ਕਿ ਤੁਸੀਂ ਧਰਨੇ ਧੁਰਨੇ ਤੋਂ ਵਿਚਾਰ ਰੱਖੋ ਧਰਨੇ ਕਾਹਤੋਂ ਲਾਉਂਦੇ ਹੋ ਸਮਾਂ ਖਰਾਬ ਹੁੰਦਾ ਲੋਕ ਖੱਜਲ ਖੁਆਰ ਹੁੰਦੇ ਨੇ ਤੁਸੀਂ ਸਿੱਧੀ ਮੇਰੇ ਨਾਲ ਮੀਟਿੰਗ ਕਰਵਾਓ ਤੇ ਉਹ ਜਿਹੜੇ ਡੀਸੀ ਆਫਿਸ ਜਾਂ ਹੋਰ ਸਾਰੇ ਪਹਿਲਾਂ ਉਹ ਅਲਟੀਮੇਟਮ ਦਿੰਦੇ ਆ ਵੀ ਸਾਡੇ ਮਸਲੇ ਜੇ ਨਾ ਸੁਣੇ ਗਏ ਤਾਂ ਅਸੀਂ ਧਰਨਾ ਦੇਵਾਂਗੇ ਤੇ ਉਹ ਫਿਰ ਵਾਰਨਿੰਗ ਹੀ ਹੁੰਦੀ ਹੈ ਜੇ ਤੁਸੀਂ ਮੀਟਿੰਗ ਦਾ ਸਿੱਧਾ ਸਮਾਂ ਦਿਓ ਤਾਂ ਉਹ ਕਿਉਂ ਕਰਨਗੇ ਜੀ।
1: ਮਾਨ ਸਾਹਿਬ ਭਾਸ਼ਣ ਕਲਾ ਦੇ ਵਿੱਚ ਮਾਰ ਹੈਗੇ ਆ ਜੀ
0: ਜੀ
1: ਉਹ ਜਿਹੜਾ ਮਿੱਤਰ ਕੀੜਾ ਹੈਗਾ ਆ ਉਹ ਹੀ ਲੜਿਆ ਆ ਇਹਨਾਂ ਨੂੰ ਹੈ ਜੀ
0: ਜੀ
1: ਇਹ ਮਿੱਤਰ ਜਿਹੜਾ ਟਰਾਲੀ ਚ

0: ਦੀ ਦਾ ਇਲਜ਼ਾਮ ਵੀ ਇਹਨਾਂ ਤੇ ਹੀ ਹੈਗਾ ਆ ਜੀ। ਕਿਸਾਨਾਂ ਦੇ ਜਿਹੜੇ ਗੈਸ ਸਿਲੰਡਰ ਆ ਉਹ ਵੀ ਇਹਨਾਂ ਦੇ ਕੋਲ ਹੀ ਹੈਗੇ ਆ ਜੀ, ਉਹ ਸਾਰੇ ਇਲਜ਼ਾਮ ਇਹਨਾਂ ਦੇ ਸਿਰ ਤੇ ਆ ਜੀ। ਤੇ ਇਹ ਜੇ ਮਿੱਤਰ ਕੀੜੇ ਵੀ ਹੁਣ ਇਹੀ ਤਾਂ ਦੁੱਖ ਹੈਗਾ ਜੀ, ਕਿਸਾਨੀ ਨੂੰ ਤਾਂ ਮਿੱਤਰ ਕੀੜੇ ਹੀ ਖਾ ਗਏ।
1: ਨਹੀਂ ਆਪਣਾ ਜਿੱਦਾਂ ਸਟਵਾਣਾ ਸਾਹਿਬ ਗਿਆ ਆਪਣਾ ਮਾਰੂ ਸ਼ਾਮੇ ਸਿੱਟੂ ਇਹ ਮਿੱਤਰ ਕੀੜਾ ਹੀ
0: ਉਹ ਨਾਲ ਸਿਆਣੇ ਬੰਦੇ ਤਾਂ ਲੌਜਿਕ ਦਿੱਤੇ ਆ ਨਾ, ਕਹਿੰਦੇ ਜੇ ਮਾਰ ਹੀ ਦਿੱਤਾ ਤੇ ਫਿਰ ਭਾਵਾਂ ਧੁੱਪੇ ਛੱਡਿਆ ਭਾਵਾਂ ਛਾਵੇਂ ਛੱਡਿਆ, ਫਿਕਰ ਫੇਕ ਹੀ ਫਿਕ ਫਰਕ ਪੈਂਦਾ। ਹਾਂਜੀ
1: ਜੀ,
0: ਸੋ ਇਸ ਕਰਕੇ ਕਿਸਾਨ ਪੂਰੀ ਤਰ੍ਹਾਂ ਦੂਜਾ ਉਹਨਾਂ ਨੇ ਜਿਹੜਾ ਹੈਗਾ ਆ ਕਿਸਾਨੀ ਨੂੰ ਇੱਕ ਕਿਸਮ ਦਾ ਟਾਰਗੇਟ ਕੀਤਾ ਹੈਗਾ ਆ ਜੀ, ਕਿ ਇਹ ਧਰਨੇ ਲਾਉਣ ਦਾ ਬਹਾਨਾ ਲੱਭਦੇ ਰਹਿੰਦੇ ਹੈਗੇ ਆ ਮੀਟਿੰਗ ਵਾਸਤੇ ਜਿਹੜਾ ਆ ਵੀ ਮੀਟਿੰਗ ਤੁਹਾਡੇ ਨਾਲ ਮੀਟਿੰਗ ਕਰਕੇ ਕਰਨਾ ਕੀ ਆ ਜੀ, ਜਾਂ ਤਾਂ ਤੁਸੀਂ ਮੀਟਿੰਗ ਦੇ ਵਿੱਚ ਕੋਈ ਮਸਲਾ ਐਡਰੈਸ ਕਰੋ। ਜਦੋਂ ਤੁਹਾਡੇ ਨਾਲ ਮੀਟਿੰਗ ਕਰਨ ਗਏ ਸੀ ਰਾਜੇਵਾਲ ਸਾਹਿਬ ਬੈਠੇ ਸੀ, ਉਗਰਾਹਾਂ ਸਾਹਿਬ ਬੈਠੇ ਸੀ, ਉਸ ਵੇਲੇ ਜਿਹੜਾ ਹੈਗਾ ਆ ਉਹਨਾਂ ਨੇ ਧਰਨਾ ਦਾ ਕਿਹਾ ਸੀ ਵੀ ਜਦ ਸਾਡੀ ਪ੍ਰੋਬਲਮ ਨੀ ਐਡਰੈਸ ਹੋਏਗੀ ਪੂਰੀ ਤਰ੍ਹਾਂ ਤੇ ਫੇਰ ਅਸੀਂ ਪਹਿਲਾਂ ਜਾਓ ਧਰਨਾ ਹੀ ਲਾ ਲਓ। ਹਾਂਜੀ, ਉੱਠ ਕੇ ਚੱਲ ਗਏ ਫੇਰ ਮੀਟਿੰਗ ਕਰਨ ਲੱਗੀ, ਜਾਂ ਤਾਂ ਤੁਸੀਂ ਪ੍ਰੋਬਲਮ ਐਡਰੈਸ ਕਰ ਦਿੱਤੀ ਜਾਂ ਕੋਈ ਤਾਂ ਤੁਸੀਂ ਸਮੱਸਿਆ ਐਡਰੈਸ ਕੀਤੀ ਹੋਵੇ ਸਿਰਫ ਮੀਟਿੰਗ ਕਰਨ ਵਾਸਤੇ ਵੀ ਤੁਹਾਡੀ ਸ਼ਕਲ ਦੇਖਣ ਥੋੜਾ ਉਹਨਾਂ ਨੇ ਜਾਣਾ ਜੀ। ਸਮੱਸਿਆ ਉਹ ਸਮੱਸਿਆ ਉਹੀ ਹੈਗੀਆਂ ਜਿਹੜੀਆਂ ਜਦੋਂ ਤੁਸੀਂ 4.5 ਸਾਲ ਪਹਿਲਾਂ ਆ ਕੇ ਬੈਠੇ ਸੀ ਤੇ ਇਸ ਗੱਦੀ ਤੇ ਬਰਾਜੇ ਸੀ, ਉਹੀ ਸਮੱਸਿਆ ਹੈਗੀਆਂ ਆ। 4.5 ਸਾਲ ਦੇ ਵਿੱਚ ਤੁਸੀਂ ਕਿਹੜੀ ਖੇਤੀ ਨੀਤੀ ਲਿਆਤੀ ਜੀ? ਤਿੰਨ ਦਿਨ ਕਿਸਾਨ ਉਦੋਂ ਚੰਡੀਗੜ੍ਹ ਧਰਨਾ ਲਾ ਕੇ ਬੈਠੇ ਜੀ, ਕਹਿੰਦੇ ਵੀ ਜੀ ਡਰਾਫਟ ਤਿਆਰ ਹੈਗਾ, ਬਸ ਇਹਨੂੰ ਫਾਈਨਲ ਰੂਪ ਦੇ ਕੇ ਤੁਹਾਡੇ ਪੇਸ਼ ਕਰ ਦੇਣਾ ਜੀ, 4.5 ਸਾਲ ਹੋ ਗਏ ਨਿਕਲ ਗਏ ਜੀ।
1: ਅਸੀਂ ਸਗੋਂ ਜਿਹੜਾ ਮੰਗਦੇ ਸੀ ਸੈਣੀ ਸਾਹਿਬ ਉਹ ਉਦੋਂ ਜਲੰਧਰ ਨੂੰ ਕਾਹਤੋਂ ਆ ਗਏ, ਚੰਡੀਗੜ੍ਹ ਤੋਂ ਸਾਰੇ ਮੁਲਾਜ਼ਮ ਉੱਥੇ ਬੈਠੇ ਆ ਜੀ।
0: ਸਰ ਉਹੀ ਗੱਲ ਹੈ ਨਾ ਜੀ ਵੀ ਤੁਸੀਂ ਤਾਂ ਮਿਸਲੈਡ ਕਰਦੇ ਹੈਗੇ ਤੇ ਟਾਈਮ ਕਿਲ ਕਰਨ ਵਾਸਤੇ ਚਾਹੁੰਦੇ ਹੈਗੇ ਆ ਜੀ। ਪੁਰਾਣੀ ਪੈਨਸ਼ਨ ਨੀਤੀ ਦੇ ਉੱਤੇ ਤੁਸੀਂ ਮੁਲਾਜ਼ਮਾਂ ਨੂੰ ਅਸ਼ੋਰੈਂਸ ਦਿੱਤੀ ਸੀ, ਤੁਸੀਂ ਕਿਹਾ ਸੀ ਵੀ ਪੁਰਾਣੀ ਹਾਂਜੀ ਪੁਰਾਣੀ ਪੈਨਸ਼ਨ ਨੀਤੀ ਨੋਟੀਫਿਕੇਸ਼ਨ ਵੀ ਕਰ ਦਿੱਤਾ ਤੁਸੀਂ, ਪਰ ਇਹੀ ਨੀ ਕੀਤਾ ਤੁਸੀਂ ਜਾ ਕੇ ਦੂਜੀਆਂ ਸਟੇਟਾਂ ਚ ਇਹਨੂੰ ਪ੍ਰਚਾਰਿਆ ਵੀ ਹਾਂਜੀ, ਤੇ ਉੱਥੇ ਬਾਕੀ ਸਟੇਟਾਂ ਚ ਤਾਂ ਤੁਸੀਂ ਇਹ ਕਹਿੰਦੇ ਤੇ ਇੱਥੇ ਆ ਕੇ ਜਿਹੜਾ ਹੈਗਾ ਆ ਤੁਹਾਡਾ।
1: ਕੱਲ ਨਾ ਸੈਣੀ ਸਾਹਿਬ ਮੈਂ ਇੱਕ ਖਬਰ ਪਾ ਰਹੇ ਸ਼ਾਇਦ ਉਹ ਕੇਂਦਰ ਦੀ ਜਿਹੜੀ ਸ਼ਾਇਦ ਖਬਰ ਸੀਗੀ, ਪਰ ਇਹਨਾਂ ਨੇ ਉਹ ਵੀ ਆਪਣੇ ਨਾਂ ਕਰ ਲਈ ਕਿ ਭਾਈ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਮਤਲਬ ਕਿ 500 ਮੀਟਰ ਦੇ ਘੇਰੇ ਦੇ ਵਿੱਚ ਇਹ ਚੀਜ਼ਾਂ ਨਸ਼ੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਬੰਦ ਕਰਾਂਗੇ। ਕੱਲ ਮੈਂ ਇੱਕ ਆਰਟੀਕਲ ਪੜ ਰਿਹਾ ਸੀ, ਉਹ ਅਸਲ ਦੇ ਵਿੱਚ ਕੇਂਦਰ ਦੀ ਸਕੀਮ ਹੈ ਜੀ ਸਾਰੀ ਪਿੱਛੇ।
0: ਸਾਹਿਬ ਉਹ ਤਾਂ ਪਹਿਲਾਂ ਤੋਂ ਹੀ ਹੈਗਾ ਸੀਗਾ ਜੀ, ਵਿੱਚ ਜਿਹੜਾ ਹੈਗਾ ਆ ਸਰਕਾਰ ਨੇ ਜਦੋਂ ਆਬਕਾਰੀ ਨੀਤੀ ਬਣਾਈ ਹੈਗੀ ਸੀ ਜੀ ਉਦੋਂ ਇਹਨਾਂ ਚੀਜ਼ਾਂ ਨੂੰ ਅਣਗੌਲਿਆ ਕੀਤਾ ਸੀਗਾ, ਹੁਣ ਬਾਅਦ ਦੇ ਵਿੱਚ ਉਹਦੇ ਵਿੱਚ ਸੁਧਾਰ ਕਰਕੇ ਤੇ ਆਪਣੀ ਪਿੱਠ ਸਾਬਤ ਕਰਦੇ, ਪਹਿਲਾਂ ਕਿੱਥੇ ਖੁੱਲੇ ਸੀ ਠੇਕੇ ਤੇ ਕਿੱਥੇ ਹੈਗਾ ਸੀ ਜੀ, ਇਸ ਨਸ਼ੇ ਦਾ ਮਤਲਬ ਤਾਂ ਇਹੀ ਹੈ ਨਾ ਠੇਕੇ, ਬਾਕੀ ਨਸ਼ੇ ਤਾਂ ਸਾਰੇ ਚੋਰੀ ਵਿਕਦੇ ਹੈਗੇ, ਉਹ ਕਿਹੜਾ ਮਨਜ਼ੂਰ ਸ਼ੁਦਾ ਹਾਥੇ ਹੈਗੇ ਆ ਜੀ ਇੱਥੇ, ਜਾਂ ਕੋਈ ਠੇਕੇ ਹੈਗੇ ਮਜ਼ਦੂਰ ਦਾ ਕੋਈ ਠੇਕਾ ਹੋਇਆ ਜੀ, ਪੋਸਟ ਦਾ ਕੋਈ ਠੇਕਾ ਹੈਗਾ, ਕੋਈ ਵੀਮ ਦਾ ਹੈਗਾ ਜੀ, ਜਾਂ ਕੋਈ ਹੋਰ ਚਿੱਟੇ ਦਾ ਠੇਕਾ ਹੈਗਾ ਜੀ, ਉਹ ਤਾਂ ਸ਼ਰਾਬ ਦਾ ਹੀ ਆ ਨਾ ਜੀ, ਤੇ ਸ਼ਰਾਬ ਦੇ ਹੈਗੇ ਆ ਤਾਂ ਉਹ ਖੁੱਲੇ ਕਦੋਂ ਆ, ਇਹ ਤਾਂ ਦੇਖੋ ਹਾਂਜੀ ਜਿਹੜੇ ਤੁਹਾਨੂੰ ਬੰਦ ਕਰਨ ਦੀ ਨੌਬਤ ਆਈ ਪਹਿਲਾਂ, ਇਹ ਦੇਖੋ ਵੀ ਇਹਨੂੰ ਖੋਲਿਆ ਕਹਿੰਦੇ ਆ
1: ਜੀ,
0: ਤੋ ਇਸ ਕਰਕੇ ਜਿਹੜਾ ਹੈਗਾ ਆ ਫਿਰ ਆਪ ਹੀ ਕੰਮ ਗਲਤ ਕਰ ਲੈਣਾ, ਆਪ ਹੀ ਉਹਨੂੰ ਜਿਹੜਾ ਹੈਗਾ ਜੇ ਰੈਕਟੀਫਾਈ ਕਰਨਾ ਤੇ ਉਹਦੇ ਤੇ ਆਪਣੀ ਪਿੱਠ ਤਪਤ ਪਾਉਣੀ, ਇਹ ਤਾਂ ਕੋਈ ਸਿਆਣਪ ਨਾ ਹੋਈ ਜੀ।
1: ਤੇ ਸੈਣੀ ਸਾਹਿਬ ਇੱਕ ਪਾਸੇ ਤਾਂ ਚਾਹੇ ਉਹ ਜਿੱਦਾਂ ਅਕਾਲੀ ਦਲ ਵੀ ਆਪਣੀਆਂ ਜਿਹੜੀਆਂ ਨੇ ਯਾਤਰਾਵਾਂ ਕਰ ਰਿਹਾ ਹੈ, ਉਧਰੋਂ ਸਿੱਖ ਸਿਆਸਤ ਦੇ ਵਿੱਚ ਦੇਖ ਲਈਏ ਤਾਂ ਗਿਆਨੀ ਗੜਗਾਜ ਸਾਹਿਬ ਜਿਹੜੇ ਜਥੇਦਾਰ ਸਾਹਿਬ ਨੇ ਉਹ ਵੀ ਆਪਣੇ ਤੁਰੇ ਹੋਏ ਨੇ ਜੀ, ਤੇ ਤੀਸਰੇ ਪਾਸੇ ਜਿਹੜਾ ਵਾਰਸ ਪੰਜਾਬ ਹੈ ਚਲੋ ਉਹ ਵੀ ਕਰਕੁਰ ਹਟੀ ਹੈ, ਤੇ ਹੁਣ ਜਿਹੜਾ ਬੀਜੇਪੀ ਆਈ ਹੈ ਜੀ ਉਹ ਕਰਨ ਲੱਗੀ ਹੈ ਨਸ਼ੇ ਦੇ ਵਿਰੁੱਧ ਯਾਤਰਾ, ਤੇ ਇਹ ਹੁਣ ਆਪਣੇ ਵਲੰਟੀਅਰਾਂ ਨੂੰ ਡਾਂਗਾ ਖਾਣ ਲਈ ਅੱਗੇ ਕਰ ਰਹੇ ਨੇ, ਜਾਂ ਇਹਨਾਂ ਨੂੰ ਪਤਾ ਕਿ ਸਾਨੂੰ ਪਿੰਡਾਂ ਚ ਵੜਨ ਨਹੀਂ ਦੇਣਾ, ਲੋਕ ਸਾਡੇ ਤੋਂ ਪਰੇਸ਼ਾਨ ਨੇ, ਤੇ ਹੁਣ ਇਹ ਜਿਹੜੀ ਹੈ ਸਕੀਮ ਚਲਾ ਰਹੇ ਨੇ ਭਾਈ ਆਪ ਦੀ ਜਿਹੜੀ ਹੈ ਮਾਂ ਦੇ ਮੁਨਾਫੇ ਗਣਾਉਣ ਚੱਲੇ ਨੇ ਜੀ ਡੋਰ ਟੂ ਡੋਰ।
0: ਚਲੋ ਠੀਕ ਹੈ ਜੀ, ਉਹਨਾਂ ਨੂੰ ਜਾਣਾ ਚਾਹੀਦਾ, ਉਹਨਾਂ ਦਾ ਹੱਕ ਹੈਗਾ ਆ ਜੀ, ਪਰ ਡੋਰ ਟੂ ਡੋਰ ਜਾ ਕੇ ਜਿਹੜਾ ਹੈਗਾ ਜੇ ਕੋਈ ਸਵਾਲ ਕਰਨ ਵਾਲਾ ਮਿਲ ਗਿਆ ਤਾਂ ਫਿਰ ਉਹਦਾ ਕੀ ਹਸ਼ਰ ਕਰਨਗੇ ਜੀ,
1: ਜੀ
0: ਉਹਨੂੰ ਸਲਫਾਸ ਖਾਣੀ ਪਏਗੀ ਜਾਂ ਥਾਣੇ ਦੇ ਵਿੱਚ ਚਿੱਤਰ ਖਾਣੇ ਪੈਣਗੇ ਜੀ,
1: ਜੀ
0: ਸਵਾਲ ਤਾਂ ਇਹ ਖੜੇ ਆ ਨਾ ਜੀ।
1: ਬਿਲਕੁਲ ਜੀ,
0: ਜੇ ਤੁਸੀਂ ਡੋਰ ਟੂ ਡੋਰ ਜਾਣਾ ਹੈਗਾ ਆ ਜਦੋਂ ਕੋਈ ਤੁਹਾਡੇ ਡੋਰ ਤੇ ਆ ਕੇ ਜਿਹੜਾ ਆ ਆਪਣੀ ਰਿਸੈਂਟਮੈਂਟ ਸ਼ੋ ਕਰਦਾ ਆ
1: ਜੀ
0: ਉਦੋਂ ਤਾਂ ਤੁਸੀਂ ਲੰਮਾ ਪਾ ਲੈਂਦੇ ਆ।
1: ਬਿਲਕੁਲ ਜੀ,
0: ਹੁਣ ਜੇ ਇਹਨਾਂ ਤੁਹਾਡੇ ਵਰਕਰ ਘਰਾਂ ਚ ਆਉਣਗੇ ਤੇ ਜੇ ਉਹਨਾਂ ਨੂੰ ਪੁੱਛਿਆ ਜਾਏਗਾ ਕਿੱਥੇ ਆ ਮਾਈਨਿੰਗ ਦਾ 20,000 ਕਰੋੜ ਬਈ
1: ਜੀ
0: ਆ ਸਾਡੀ ਸੜਕ ਟੁੱਟ ਗਈ ਹੈਗੀ ਆ, ਮਾਇਨਿੰਗ ਵਾਲਿਆਂ ਨੇ ਟਰਾਲੀਆਂ ਕੱਢ ਕੱਢ ਕੇ ਜਿਹੜਾ ਹੈਗਾ ਆ ਤੇ ਰੇਤਾ ਕੱਢ ਦਿੱਤੀ ਜੀ।
1: ਜੀ
0: ਰੇਤਾ ਕਿੰਨੀ ਸਸਤੀ ਹੋਈ ਦੱਸੋਗੇ ਕੋਈ?
1: ਜੀ
0: ਇਸ ਵੇਲੇ ਇੱਟ ਦਾ ਰੇਟ 7,000 ਤੋਂ 11,000 ਕਿਉਂ ਪਹੁੰਚ ਗਿਆ ਜੀ?
1: ਜੀ
0: ਕੌਣ ਲੈਂਦਾ ਆ ਮਹੀਨਾ ਜੀ? ਟੋਲ
1: ਜੀ
0: ਪਲਾਜਿਆਂ ਤੋਂ ਮਹੀਨਾ ਕੌਣ ਲੈਂਦਾ ਜੀ?
1: ਜੀ
0: ਟੋਲ ਪਲਾਜਿਆਂ ਤੋਂ ਰਾਤ ਨੂੰ ਟਰਾਲੀਆਂ ਕਿਹਦੀਆਂ ਨਿਕਲਦੀਆਂ ਜੀ?
1: ਜੀ
0: ਉਹ ਸਾਰੀ ਜਿਹੜਾ ਦੱਸਣਗੇ ਕਿ ਕਿਹੜਾ ਮਾਫੀਆ ਚੱਲਦਾ ਹੈਗਾ ਜੀ,
1: ਜੀ
0: ਕਿਹੜਾ ਪੁਲਿਸ ਵਾਲਾ ਹੈਗਾ ਆ ਜੀ, ਪੁਲਿਸ ਆਫਿਸਰ ਹੈਗਾ ਆ, ਉਹਨੇ ਕਿੰਨੇ ਟਰੱਕ ਜਿਹੜੇ ਹੈਗੇ ਆ ਪਾ ਲਏ ਜੀ ਆਪਣੇ, ਤੇ
1: ਬਿਲਕੁਲ
0: ਕਿਹਨੇ ਆਪਣੀਆਂ ਟਰਾਲੀਆਂ ਜਾਂਦੀਆਂ ਹੈਗੀਆਂ ਜੀ
1: FBI
0: ਛੋਟੇ
1: ਇਨਵੋਲਵ
0: ਅਫਸਰਾਂ।
1: ਹੁੰਦੀ ਆ, ਉੱਥੋਂ ਕਹਿੰਦੀ ਆ ਭਾਈ ਆਹ ਬੰਦਾ ਤੁਹਾਡਾ ਕੰਮ ਕਰ ਰਿਹਾ ਇਹਦੇ ਵਿੱਚ।
0: ਬਿਲਕੁਲ ਜੀ,
1: ਜੀ
0: FBI ਦੱਸਦੀ ਹੈਗੀ ਆ ਵੀ ਤੁਹਾਡੇ ਇੱਥੇ ਨੈਕਸਸ ਆ ਜੀ ਪੁਲਿਸ ਦਾ ਤੇ ਗੈਂਗਸਟਰ ਦਾ,
1: ਜੀ
0: ਉਦੋਂ ਦਾ ਜਿਹੜਾ ਹੈਗਾ ਤੁਹਾਡਾ ਨੈਕਸਸ। ਤੇ ਲਾ ਐਂਡ ਆਰਡਰ ਦੀ ਗੱਲ ਇਹ ਹੈਗੀ ਆ ਕਿ ਅੱਜ ਅੰਮ੍ਰਿਤਸਰ ਦੇ ਵਿੱਚ DGP ਸੀਗਾ ਤੇ ਅੰਮ੍ਰਿਤਸਰ ਦੇ ਉੱਥੇ ਹੀ ਜਿਹੜਾ ਹੈਗਾ ਆ ਤੇ ASI ਤੇ ਗੋਲੀ ਮਾਰਦੀ
1: ਜੀ।
0: ਹਾਂਜੀ ਉਹ ਕੌਣ ਆ ਜੀ? ਇਹਦਾ ਮਤਲਬ ਜਿਹੜਾ ਹੈਗਾ ਆ ਵੀ ਲਾ ਐਂਡ ਆਰਡਰ ਵੀ ਤੁਹਾਡੇ ਹੱਥ ਵਿੱਚ ਹੈ ਨੀ ਗਾ ਜੀ,
1: ਜੀ
0: ਬਾਕੀ ਡਿਪਾਰਟਮੈਂਟ ਵੀ ਤੁਹਾਡੇ ਹੱਥ ਵਿੱਚ ਹੈ ਨੀ ਗੇ ਜੀ, ਸਾਰਾ ਮਾਫੀਆ ਤੇ ਰਾਜ ਚਲਾ ਰਿਹਾ ਜੀ।
1: ਬਿਲਕੁਲ
0: ਇਸ ਕਰਕੇ ਜਿਹੜਾ ਆ ਇਹ ਗੱਲਾਂ ਜੇ ਵਰਕਰ ਆਉਂਦੇ ਹੈਗੇ ਆ ਤੇ ਵਰਕਰਾਂ ਨੂੰ ਜਿਹੜੇ ਆ ਵੀ ਆਪ ਵੀ ਪਤਾ ਹੀ ਆ ਨਾ ਗਾ, ਹੁਣ ਵਰਕਰ ਤਾਂ ਜਿਹੜਾ ਹੈਗਾ ਆ ਤੁਹਾਨੂੰ ਨਿੱਜ ਦੇ ਫਾਇਦੇ ਗਿਣਾ ਸਕਦਾ ਆ ਜੀ, ਬਾਕੀ ਜਿਹੜਾ ਹੈਗਾ ਆ ਉਹ ਗਰਾਊਂਡ ਦੇ ਉੱਤੇ ਤਾਂ ਜਿਹੜਾ ਕੰਮ ਹੋਇਆ ਉਹ ਸਾਰਿਆਂ ਨੂੰ ਹੀ ਦਿਸਦਾ ਜੀ।
1: ਜੀ ਵੈਸੇ ਮੈਂ ਦੋ ਸ਼ਬਦ ਇਹਦੇ ਨਾਲ ਹੋਰ ਲਾਉਣੇ ਚਾਹੁੰਦਾ ਸੀ ਪਰ ਮੈਂ ਲਾਏ ਨੀ, ਮਾਂ ਦੇ ਮੁਨਾਫੇ ਖਾਲੀ ਲਿਫਾਫੇ।
0: ਚਲੋ ਚੰਗਾ ਕੀਤਾ ਤੁਸੀਂ ਖਾਲੀ ਲਿਫਾ। ਮੈਂ ਇੱਕ ਇੰਪੋਰਟੈਂਟ ਖਬਰ ਕਰ ਲਾਂ ਜੀ ਪਹਿਲਾਂ, ਫਿਰ ਬਾਅਦ ਦੇ ਵਿੱਚ ਵੱਡਾ ਇੱਧਰ ਇੰਡੀਆ ਦੇ
1: ਜੱਗੀ
0: ਸਰ, ਤੁਸੀਂ ਦੇਖਿਆ ਹੋ ਜੱਗੀ ਜੌਲ ਵਾਲੀ ਜਿਹੜੀ ਹੈਗੀ ਆ, ਉਹਨਾਂ ਨੂੰ 7 ਕੇਸਾਂ ਦੇ ਵਿੱਚ ਅੱਜ ਹਾਈ ਕੋਰਟ ਨੇ ਜਮਾਨਤ ਦੇ ਦਿੱਤੀ ਆ ਜੀ।
1: ਬਿਲਕੁਲ
0: 8ਵੇਂ ਕੇਸ ਤੇ, ਹੁਣ 8 ਕੇਸ ਸੀਗੇ ਜੀ, 8ਵੇਂ ਕੇਸ ਚ ਪਹਿਲਾਂ ਹੀ ਜਮਾਨਤ ਹੋਈ ਆ ਜੀ, ਤੇ ਉਮੀਦ ਆ ਕਿ ਮਤਲਬ 1-2 ਦਿਨਾਂ ਦੇ ਵਿੱਚ ਜਾਂ ਵਰਕਿੰਗ ਡੇ ਦੇ ਵਿੱਚ ਸੋਮ ਮੰਗਲਵਾਰ ਤੱਕ ਜਿਹੜਾ ਆ ਵੀ ਉਹ ਬਾਹਰ ਆ ਜਾਣਗੇ ਜੀ।
1: ਬਿਲਕੁਲ,
0: ਪਰ ਭਾਰਤ ਸਾਹਿਬ ਇਸ ਕੇਸ ਦੇ ਵਿੱਚ ਮੈਂ ਇੱਕ ਵਾਰੀ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇੱਕ MP ਦਾ ਉੱਥੇ ਭਾਸ਼ਣ ਸੁਣਿਆ ਜੀ, ਮੈਂਬਰ ਪਾਰਲੀਮੈਂਟ ਜਿਹੜਾ ਆ ਬੋਲ ਰਿਹਾ ਸੀਗਾ ਕਿ ਅਸੀਂ ਜਿਹੜਾ ਹੈਗਾ ਅੱਜ ਤੱਕ ਹਿਊਮਨ ਰਾਈਟਸ ਦੇ ਜਿਹੜੇ ਹੈਗੇ ਆ ਮਦਈ ਰਹੇ ਆ
1: ਜੀ,
0: ਤੇ ਸਾਡੇ ਹੀ ਇੱਕ ਨਾਗਰਿਕ ਜਿਹੜਾ ਆ ਉਹ ਇੰਨੇ ਸਾਲਾਂ ਤੋਂ, ਉਹ ਜੀ 2 ਸਾਲ ਪਹਿਲਾਂ ਦੀ ਗੱਲ ਆ,
1: ਹੁਣ
0: ਤਾਂ 9 ਸਾਲ ਦੀ ਕਸਟਡੀ ਹੋਈ। ਹਾਂਜੀ
1: ਢੇਸੀ ਹੋਣੇ ਆ ਜੀ ਉਹਨਾਂ ਨੇ ਗੱਲ ਕੀਤੀ।
0: ਹਾਂਜੀ
1: ਜੀ,
0: ਉਹ ਭਈ ਜਿਹੜਾ ਹੈਗਾ ਉੱਥੇ ਇਹ 7 ਸਾਲ ਤੋਂ ਵੱਧ ਸਮਾਂ ਹੋ ਗਿਆ ਆ ਕਸਟਡੀ ਦੇ ਵਿੱਚ, ਟ੍ਰਾਇਲ ਸ਼ੁਰੂ ਨਹੀਂ ਹੋਏ ਤੇ ਉਸ ਕਸਟਡੀ ਦੇ ਵਿੱਚ ਨਾ ਕੋਈ ਚਲਾਨ ਪੇਸ਼ ਹੁੰਦਾ ਹੈਗਾ, ਪੁਲਿਸ ਜਿਹੜੀ ਇਨਵੈਸਟੀਗੇਸ਼ਨ ਹੀ ਨਹੀਂ ਕੰਪਲੀਟ ਹੋ ਰਹੀ, ਉਹਨੂੰ ਕਿੰਨਾ ਮਤਲਬ ਸਮੇਂ ਇਨਡੈਫੀਨੇਟ ਟਾਈਮ ਵਾਸਤੇ ਥੋੜਾ ਅੰਦਰ ਰੱਖਿਆ ਜਾ ਸਕਦਾ ਜੀ।
1: ਬਿਲਕੁਲ,
0: ਪਰ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੇ ਸਿਰ ਤੇ ਜੂਨ ਹੀ ਸਰਕੀ ਜੀ। ਸੋ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਆ ਬਦਨਾਮੀ ਹੁੰਦੀ ਆ ਸਿਸਟਮ ਦੀ ਜਿਹੜੀ ਹੈਗੀ ਆ, ਤੁਸੀਂ ਦੇਖੋ ਨਾ। ਤੇ ਹੁਣ ਉਮੀਦ ਆ ਕਿ ਉਹ ਆ ਜਾਣਗੇ ਜੀ, ਪ੍ਰੋਵਾਈਡਿਡ ਕਿ ਕੋਈ ਜਿਹੜਾ ਆ ਵੀ ਲਾ ਇਨਫੋਰਸਿੰਗ ਏਜੰਸੀ ਜਿਹੜੀਆਂ ਹੈਗੀਆਂ ਉਹ ਕੋਈ ਅਪੀਲ ਜਾਂ ਸਟੇਟ ਅਪੀਲ ਨਹੀਂ ਫਾਈਲ ਕਰਦੀ। ਹਾਂਜੀ, ਕਿਉਂਕਿ ਜਵਾਬਾ ਲੱਗਾ ਹੈਗਾ ਆ ਜੀ, ਤੇ ਇਸ ਕਰਕੇ ਉਹਦੇ ਵਿੱਚ ਜੇ ਅਪੀਲ ਫਾਈਲ ਕਰ ਦਿੰਦੇ ਆ ਤੇ ਉੱਥੋਂ ਜਿਹੜੀ ਹੈਗੀ ਆਪਰੇਸ਼ਨ ਆਫ ਦਾ ਆਰਡਰ ਟਿਲ ਫਰਦਰ ਆਰਡਰ ਸਟੇਟ ਕਰ ਦਿੰਦੇ ਆ ਜੀ, ਤੇ ਉਹ ਰੋਕ ਵੀ ਲੱਗ ਸਕਦੀ ਹੈਗੀ ਆ ਜੀ। ਬਟ ਮੈਨੂੰ ਉਮੀਦ ਹੈਗੀ ਆ ਕਿ ਜਿਹੜਾ ਆ ਵੀ ਜੱਜ ਨੇ ਜਿੰਨੇ ਵੀ ਜਿਹੜੀ ਹੈਗੀ ਆ ਬੇਲ ਸੱਤ ਕੀਤੀਆਂ, ਉਹਨਾਂ ਨੇ ਵੀ ਦੇਖਿਆ ਵੀ 9 ਸਾਲ ਦਾ ਸਮਾਂ ਕੋਈ ਥੋੜਾ ਨੀ ਹੁੰਦਾ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਤੇ ਉਹਨਾਂ ਨੇ ਜਿਹੜੀ ਆ ਉਹ ਬੇਲ ਐਪਲੀਕੇਸ਼ਨਾਂ ਮਨਜ਼ੂਰ ਕੀਤੀਆਂ ਜੀ। ਹੁਣ ਅੱਗੇ ਫਾਰਮੈਲਿਟੀ ਹੁੰਦੀਆਂ ਜੀ ਵੀ ਇਹਨਾਂ ਸਾਰੇ ਕੇਸਾਂ ਦੇ ਵਿੱਚ ਨਾ ਜੀ ਉਹ ਫਿਰ ਬੇਲ ਬੌਂਡ ਭਰਨੇ ਪੈਂਦੇ ਆ ਜੀ, ਉਹ ਡਿਟੇਲਡ ਆਰਡਰ ਦੇ ਮੁਤਾਬਕ ਜਿਹੜਾ ਆ ਵੀ ਕਿੰਨੇ ਕਿੰਨੇ ਅਮਾਊਂਟ ਦੀ ਸ਼ੋਰਟੀ ਮੰਗੀ ਆ ਜੀ, ਉਹ ਫਿਰ ਸ਼ੋਰਟੀ ਅਰੇਂਜ ਕਰਨ ਵਾਸਤੇ ਤੇ ਸਾਰਾ ਕੁਛ ਉਹਦੇ ਵਾਸਤੇ ਸਮਾਂ ਚਾਹੀਦਾ ਹੁੰਦਾ ਆ ਜੀ। ਦੂਜਾ ਇਹ ਆ ਵੀ ਕੱਲ ਤਾਂ ਜੇ ਹੋ ਸਕਦਾ ਆਰਡਰ ਹੀ ਇਹਨਾਂ ਨੂੰ ਮਿਲੇ ਤੇ ਮੰਡੇ ਟਿਊਜ਼ਡੇ ਤੱਕ ਜਿਹੜਾ ਹੈਗਾ ਆ ਫਾਰਮੈਲਿਟੀਆਂ ਫਿਲ ਅਪ ਕਰਕੇ ਤੇ ਉਹ ਬਾਹਰ ਆ ਜਾਣਗੇ। ਬਟ ਜੇ ਉਹਨਾਂ ਨੇ ਇੰਗਲੈਂਡ ਜਾਣਾ ਹੋਊਗਾ ਤੇ ਉਹਨਾਂ ਨੂੰ ਪ੍ਰਾਇਰ ਪਰਮਿਸ਼ਨ ਆਫ ਦਾ ਕੋਰਟ ਚਾਹੀਦੀ ਹੋਊਗੀ ਜੀ, ਜਿਹੜੀ ਕਿ ਇੰਨੀ ਸੌਖੀ ਨਹੀਂ ਮਿਲਦੀ ਜੀ, ਕਿਉਂਕਿ ਆਪਾਂ ਦਾ ਕੇਸ ਹੈਗਾ ਜੀ, ਤੇ ਇੱਥੇ ਉਹ ਬਾਹਰ ਦੀ ਹਵਾ ਲੈ ਲੈਣਗੇ ਜੀ।
1: ਜੀ ਪਰ ਸੈਣੀ ਸਾਹਿਬ
0: ਜਿੱਥੇ
1: ਜਿੱਦਾਂ
0: ਤੱਕ
1: ਕਿ
0: ਇਨਵੈਸਟ
1: ਦੋ ਤਿੰਨ ਜਿਹੜੇ ਸਿੱਖ ਮਸਲੇ ਨੇ ਜਾਂ ਇਹ ਚੀਜ਼ਾਂ ਜੁੜਦੀਆਂ ਨੇ ਆਪਸ ਦੇ ਵਿੱਚ, ਜਿਵੇਂ ਕਿ ਬੀਜੇਪੀ ਦੀਆਂ ਅੱਜ ਰੈਲੀਆਂ ਕਹਿ ਲਓ ਜਾਂ ਯਾਤਰਾਵਾਂ ਸ਼ੁਰੂ ਹੋਈਆਂ ਨੇ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਇਹ ਇੱਕ ਟਾਈਮਿੰਗ ਹੁੰਦੀ ਹੈ ਜਾਂ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਬਹੁਤ ਸਾਰੇ ਪੁਰਾਣੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਸੋਫਟ ਕਰਨ ਦੀ ਵੀ ਕੋਸ਼ਿਸ਼ ਹੁੰਦੀ ਹੈ, ਉਹਦਾ ਲਾਭ ਲੈਣ ਦੀ ਵੀ ਹੁੰਦੀ ਹੈ, ਕਿਵੇਂ ਦੇਖਦੇ ਹੋ ਇਹਦੇ ਵਿੱਚ ਕੁਝ ਨਾ ਕੁਝ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਸਹਿਮਤੀ ਜਾਂ ਉਹ ਸਾਰੀਆਂ ਚੀਜ਼ਾਂ ਬਣ ਸਕਣਗੀਆਂ, ਚਾਹੇ ਉਹ ਆਪਣੇ ਕੱਲ ਵੀ ਰਾਜੋਆਣਾ ਸਾਹਿਬ ਦੀ ਵੀ ਜਿਹੜੀ ਹੈ ਪਹਿਲੀ ਵਾਰ ਮੁੱਖ ਆਪਣੇ ਮੋਦੀ ਸਾਹਿਬ ਨੂੰ ਉਹਨਾਂ ਨੇ ਲੈਟਰ ਲਿਖਿਆ ਹੈ, ਤਾਂ ਪਹਿਲਾਂ ਉਹਨਾਂ ਨੇ ਲਿਖ ਨਹੀਂ ਲਿਖਿਆ ਪਰ ਕਦੇ ਉਹਨਾਂ ਨੇ ਇਹ ਸ਼ਬਦ ਨਹੀਂ ਲਿਖੇ ਸੀਗੇ, ਰਹਿਮ ਦੀ ਜਿਹੜੀ ਚਿੱਠੀ ਲਿਖੀ ਹੈ ਉਹਦੇ ਬਾਰੇ ਕੀ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਜਾਂ ਹਵਾਰਾ ਸਾਹਿਬ
0: ਮੈਨੂੰ
1: ਦੀ ਵੀ ਗੱਲ
0: ਲੱਗਦਾ
1: ਹੋਈ
0: ਆ
1: ਹੈ?
0: ਕਿ ਇਹ ਜਿਹੜੀ ਹੈਗੀ ਚੀਜ਼ ਮਿਲਣੀ ਆ, ਮਤਲਬ ਸਰਕਾਰ ਇਹ ਚੀਜ਼ ਚਾਹੁੰਦੀ ਸੀ। ਹੁਣ ਇਹ ਤੋਂ ਅੱਗੇ ਅਗਲਾ ਬੰਦਾ, ਕਿਉਂਕਿ ਪਾਰਲੀਮੈਂਟ ਚ ਅਮਿਤ ਸ਼ਾਹ ਨੇ ਇਹ ਗੱਲ ਕਹੀ ਸੀ ਕਿ ਆਪ ਜਿਸਕੇ ਲਈ ਰਿਹਾਈ ਮੰਗ ਰਹੇ ਹੋ, ਉਸਨੇ ਤੋਂ ਅਪੀਲ ਵੀ ਨਹੀਂ ਕੀ, ਨਾ ਕਿ ਪਛਤਾਵਾ ਹੈ ਜੀ, ਨਾ ਗੁਨਾਹ ਦੇ ਉੱਤੇ ਕੋਈ ਪਛਤਾਵਾ, ਤੇ ਨਾ ਜਿਹੜਾ ਹੈਗਾ ਆ ਦੇਖੋ ਕਾਨੂੰਨ ਦੀਆਂ ਰਿਕੁਆਇਰਮੈਂਟ ਆ ਸਾਰੇ ਇਹ, ਜੇ ਕਿਸੇ ਬੰਦੇ ਨੇ ਰਹਿਮ ਦੀ ਅਪੀਲ ਕੀਤੀ ਹੈਗੀ ਆ ਤੇ ਉਹਨੂੰ ਆ ਸਾਰੀਆਂ ਚੀਜ਼ਾਂ ਕਿ ਪਛਤਾਵਾ ਤੇ ਨਾਲ ਅੰਡਰਟੇਕਿੰਗ ਹੈ ਜੀ ਨੋਟ ਟੂ ਵਾਇਲੇਟ ਐਨੀ ਲਾਅ ਇਨ ਫਿਊਚਰ, ਉਹ ਸਾਰਾ ਕੁਛ ਜਿਹੜਾ ਹੈਗਾ, ਬਟ ਅਜੇ ਇਹਨਾਂ ਦੇ ਵੀ ਸਟੈਂਡ ਦੇ ਵਿੱਚ ਜਿਹੜਾ ਹੈਗਾ ਆ ਫਰਕ ਆਇਆ ਹੈਗਾ ਜੀ। ਚਲੋ ਇਹਨਾਂ ਨੇ ਲੈਟਰ ਲਿਖਿਆ ਤੇ ਉਹਦੀ ਲਾਸਟ ਲਾਈਨ ਜਿਹੜੀ ਹੈਗੀ ਸੀ ਉਹ ਇਹ ਓਦਾਂ ਹੀ ਜੋ ਅਖਬਾਰਾਂ ਚ ਆਈ ਹੈ ਜੀ ਏਦਾਂ ਹੀ ਲਿਖਿਆ ਹੋਇਆ ਤੇ ਦੈਟ ਇਜ਼ ਆਲਸੋ ਅਪੀਲਿੰਗ, ਪਰ ਉਹਨਾਂ ਨੇ ਸਿਸਟਮ ਦੇ ਮੂੰਹ ਤੇ ਚਪੇੜ ਮਾਰੀ। ਹਾਂਜੀ, ਸਿਸਟਮ ਦੇ ਮੂੰਹ ਤੇ ਚਪੇੜ ਵੀ ਮਾਰੀ ਹੈਗੀ ਆ ਤੇ ਨਾਲ ਜਿਹੜਾ ਹੈਗਾ ਆ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਫਰਜ਼ ਵੀ ਚੇਤੇ ਕਰਾਏ ਆ ਜੀ ਕਿ 20 ਸਾਲ ਤੋਂ ਫਾਂਸੀ ਚੱਕੀ ਦੇ ਵਿੱਚ ਤੁਸੀਂ ਬੰਦਾ ਜਿਹੜਾ ਰੱਖਿਆ ਹੈਗਾ ਜੀ। ਦੇਖੋ ਅਸੀਂ ਜਿਹੜਾ ਹੈਗਾ ਕਾਨੂੰਨ ਪੜ੍ਹਦੇ ਸੀ ਤੇ ਉਸ ਵੇਲੇ ਜਿਹੜਾ ਸਾਨੂੰ ਪੜ੍ਹਾਇਆ ਜਾਂਦਾ ਸੀ ਕਿ ਨੋ ਵਨ ਕੈਨ ਬੀ ਕਨਵਿਕਟਡ ਟਵਾਈਸ ਫੋਰ ਦਾ ਸੇਮ ਅਫੈਂਸ, ਹੈ ਜੀ, ਕਿਸੇ ਬੰਦੇ ਨੂੰ ਕਿਸੇ ਜੁਰਮ ਦੀ ਜਿਹੜੀ ਹੈਗੀ ਆ ਉਹੀ ਸਜ਼ਾ ਦੋ ਵਾਰੀ ਸਜ਼ਾ ਨਹੀਂ ਦਿੱਤੀ ਜਾਊਗੀ ਇੱਥੇ। ਤੇ ਜਿਹੜਾ ਸਜ਼ਾ ਇਹਦੇ ਵਿੱਚ ਲਿਖੀ ਆ ਉੱਥੇ ਲਿਖਿਆ ਹੈਗਾ ਆ ਜੀ ਵੀ ਜਾਂ ਤਾਂ ਲਾਈਫ ਇੰਪ੍ਰਿਜ਼ਨਮੈਂਟ ਜਾਂ ਕੈਪੀਟਲ ਸੈਂਟੈਂਸ, ਹੈ ਜੀ, ਜਾਂ ਤਾਂ ਮਤਲਬ ਫਾਂਸੀ ਹੈਗੀ ਆ ਤੇ ਜਾਂ ਉਮਰ ਕੈਦ ਆ ਜੀ। ਹੁਣ ਇੱਥੇ ਤਾਂ ਉਮਰ ਕੈਦ ਐਂਡ ਵਰਲਡ ਨੀ ਗਾ, ਔਰ ਵਰਲਡ ਆ
1: ਜੀ,
0: ਐਂਡ ਵਰਲਡ ਹੋਵੇ ਤੇ ਆਪਾਂ ਮੰਨ ਲੈਣੇ ਜੀ, ਇੱਥੇ ਤਾਂ ਔਰ ਵਰਲਡ ਆ। ਹੁਣ ਇੱਥੇ ਜਿਹੜਾ ਹੈਗਾ ਆ ਉਮਰ ਕੈਦ ਜਿੰਨੀ ਜੋ ਸਮਾਂ ਜਿਹੜਾ ਆ ਉਹ ਜੇਲ੍ਹ ਚ ਗੁਜ਼ਾਰ ਚੁੱਕੇ ਹੈਗੇ ਆ ਜੀ, ਉਹ ਤਾਂ ਕਹਿੰਦੀਆਂ ਸਰਕਾਰਾਂ ਉਹ ਉੱਥੇ ਲਾਅ ਦੇ ਵਿੱਚ ਹੈਗਾ ਆ ਕਿ 20 ਸਾਲ ਤੋਂ ਬਾਅਦ ਸਟੇਟ ਗੌਰਮੈਂਟ ਕਿਸੇ ਟਾਈਮ ਤੇ ਵੀ ਐਪਲੀਕੇਸ਼ਨ ਦੇ ਕੇ ਪਰਸਿਊ ਕੀ ਕਰ ਸਕਦੀ ਹੈਗੀ ਆ ਰਿਹਾਈ ਵਾਸਤੇ ਔਨ ਦਾ ਗਰਾਊਂਡ ਆਫ ਗੁੱਡ ਕੰਡਕਟ ਔਰ ਕੰਸੀਡਰਿੰਗ ਦੀ ਸਰਕਮਸਟਾਂਸਿਸ ਆਫ ਦਾ ਕੇਸ।
1: ਬਿਲਕੁਲ ਹੈ ਜੀ,
0: ਨੋ ਡਾਊਟ ਸੁਪਰੀਮ ਕੋਰਟ ਨੇ ਜਿਹੜਾ ਆ ਇਹਨੂੰ ਪਹਿਲਾਂ ਕਲੀਅਰ ਕਰ ਦਿੱਤਾ ਸੀ ਵੀ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਇਹ ਆ ਕਿ ਟਿਲ ਦਾ ਲਾਸਟ ਬਰੀਥ, ਆਖਰੀ ਸਾਹ ਤੱਕ, ਹੈ ਜੀ। ਪਰ ਉਹ ਜਿਹੜਾ ਅਧਿਕਾਰ ਹੈਗਾ ਉਹ ਸਟੇਟ ਕੋਲ ਹੈਗਾ ਆ ਜੀ, 20 ਸਾਲ ਤੋਂ ਬਾਅਦ ਜਿਹੜਾ ਆ ਉਹ ਕਿਸੇ ਸਟੇਟ ਵੇਲੇ ਵੀ ਜਿਹੜਾ ਆ ਐਪਲੀਕੇਸ਼ਨ ਰਿਹਾਈ ਵਾਸਤੇ ਮੂਵ ਕਰ ਸਕਦੀ ਹੈਗੀ ਆ ਜੀ, ਤੇ ਉਹਦਾ ਅਧਿਕਾਰ ਹੁੰਦਾ ਆ ਜੀ ਉਹਨਾਂ ਨੂੰ। ਤੇ ਇਹ ਇਸ ਕਰਕੇ ਉਹ ਕਰਦੇ ਕਿੱਥੇ ਹੈਗੇ ਆ ਵੀ ਜਿੱਥੇ ਜਿਹੜਾ ਆ ਇਹ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਹੋਈਆਂ ਹੁੰਦੀਆਂ ਜੀ, ਵੀ ਜਿੱਥੇ ਬੰਦਾ ਅੰਡਰਟੇਕਿੰਗ ਦਿੰਦਾ ਹੈਗਾ ਆ ਕਿ ਨਾਲ ਇਸ ਚੀਜ਼ ਦਾ ਫੀਲ ਕਰਦਾ ਆ ਕਿ ਹਾਂ ਜੀ ਕਿ ਮੈਂ ਮਤਲਬ ਪਛਤਾਵਾ ਆ ਜੀ ਮੈਨੂੰ। ਪਰ ਹੁਣ ਹੋਇਆ ਕੀ ਹੈਗਾ ਜੀ ਇੱਥੇ ਤਾਂ ਜਿਹੜਾ ਆ ਉਹ ਇੰਨਾ ਸਮਾਂ ਗੁਜ਼ਾਰਨ ਦੇ ਬਾਅਦ ਤੇ ਆ ਜਿਹੜਾ ਹੈਗਾ ਫਿਰ ਤੁਹਾਡੀ ਫਾਂਸੀ ਦੀ ਸਜ਼ਾ ਖੜੀ ਦੀ ਖੜੀ ਜੀ,
1: ਖੜੀ ਹੈ ਜੀ। ਬਿਲਕੁਲ ਹੈ ਜੀ,
0: ਹਾਂਜੀ,
1: ਕਿਉਂਕਿ ਸੈਣੀ ਸਾਹਿਬ ਮੈਂ ਇਸ ਐਂਗਲ ਤੋਂ ਤਾਂ ਸੋਚ ਰਿਹਾ ਕਿਉਂਕਿ ਹੁਣੇ ਹੁਣੇ ਜਿਹੜਾ, ਚਲੋ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਦੇਖਿਆ ਨਹੀਂ ਸੀ, ਪਰ ਬਿਆਨ ਜਿਹੜਾ ਹਰਿਆਣੇ ਤੋਂ ਵੀ ਇੱਕ ਆਇਆ ਜਿਹੜੀ ਚਲੋ ਪੰਜਾਬ ਦੀ ਜਾਂ ਆਪਣੇ ਜਿਹੜੀ ਸਿੱਖ ਜਥੇਬੰਦੀਆਂ ਆਪਣੀਆਂ ਹੈਗੀਆਂ SGPC ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਅੰਡਰ ਜਿਹੜੀਆਂ ਛੋਟੀਆਂ ਜਥੇਬੰਦੀਆਂ ਵੀ ਨੇ, ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਂ ਜਿਹੜਾ ਸਾਰਾ ਕੁਝ ਪ੍ਰਬੰਧ ਉਹਨਾਂ ਦੇ ਅੰਡਰ ਆ, ਹੁਣ ਅੱਜ ਝੀਂਡਾ ਸਾਹਿਬ ਦਾ ਵੀ ਬਿਆਨ ਇਹਦੇ ਵਿੱਚ ਆਇਆ, ਜਗਦੀਸ਼ ਸਿੰਘ ਝੀਂਡਾ ਉਹਨਾਂ ਦਾ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੰਜਾਬ ਚੋਣਾਂ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੁੰਦੀ ਹੈ ਜੇਲ੍ਹ ਭਰੋ ਅੰਦੋਲਨ, ਤੇ ਕਿਉਂਕਿ ਉਹ ਹਰਿਆਣੇ ਦੇ ਵਿੱਚ ਵੀ ਕਿਤੇ ਨਾ ਕਿਤੇ ਸਰਕਾਰ ਬਣਾਉਣ ਦੇ ਵਿੱਚ ਵੱਡਾ ਫਾਇਦਾ ਬੀਜੇਪੀ ਲੈ ਗਈ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਂ ਕੈਸ਼ ਕਰਕੇ ਜਾਂ SGPC ਨੂੰ ਵੀ ਉਹ ਕੈਪਚਰ ਕਰਨ ਦੇ ਵਿੱਚ ਸਫਲ ਰਹੇ ਨੇ।
0: ਪਰ ਇਹ ਸਭ ਦੇਖੋ ਇਹਨਾਂ ਗੱਲਾਂ ਦਾ ਮਤਲਬ ਕੀ ਆ, ਸਾਰੀਆਂ ਗੱਲਾਂ ਦਾ ਮਤਲਬ ਇਹ ਹੈਗਾ ਆ ਕਿ ਮੁੱਦਾ ਹੁਣ ਜਿਹੜਾ ਹੈਗਾ ਆ ਟੋਟਲ ਸਿਆਸਤੀ ਆ,
1: ਬੰਦੀ ਸਿੰਘਾਂ ਦੀ ਰਿਹਾਈ ਚੱਲੇਗਾ ਜੀ ਮੇਨ ਮੁੱਦਾ ਜੀ।
0: ਹਾਂਜੀ, ਸੋ ਇਸ ਕਰਕੇ ਵੀ ਜਿਹੜਾ ਹੈਗਾ ਆ ਕਿ ਪੋਲੀਟਿਕਸ ਹੋ ਰਹੀ ਹੈਗੀ ਆ, ਪਰ ਕਮ ਸੇ ਕਮ ਤੁਸੀਂ ਇਹਨਾਂ ਬੰਦਿਆਂ ਦੇ ਇਹਨਾਂ ਦੇ ਕੋਈ ਪਰਸਨਲ ਕੌਜ ਵਾਸਤੇ ਕੋਈ ਨੀਚੀ ਹਿੱਤ ਵਾਸਤੇ ਕਤਲ ਨਹੀਂ ਕੀਤਾ ਕੋਈ।
1: ਬਿਲਕੁਲ
0: ਇਹਨਾਂ ਨੇ ਜੋ ਕੀਤਾ ਹੈਗਾ ਸੀ, ਦੇਖੋ ਉਹਨਾਂ ਨੇ ਆਪਣੇ ਲੈਟਰ ਦੇ ਵਿੱਚ ਵੀ ਇਹ ਗੱਲ ਲਿਖੀ ਕਿ ਤੁਹਾਡੇ ਜਿਹੜੇ ਹੈਗੇ ਆ ਕਸ਼ਮੀਰ ਦੇ ਵਿੱਚ ਜਿਹੜੇ ਆ, ਜੇ ਬੰਦੇ ਮਰ ਗਏ ਤੇ ਇੱਕ ਤੁਹਾਡੇ ਧਰਮ ਦੇ, ਤੇ ਤੁਸੀਂ ਜਿਹੜਾ ਹੈਗਾ ਆ ਦੂਜੇ ਦੇਸ਼ ਤੇ ਹਮਲਾ ਕਰ ਦਿੱਤਾ
1: ਜੀ,
0: ਹਾਂਜੀ
1: ਬਿਲਕੁਲ।
0: ਤੇ ਅਸੀਂ ਵੀ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਸਿਰਫ ਜਿਹੜਾ ਹੈਗਾ ਆ ਵੀ ਉਸ ਵੇਲੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਸੀ ਉਹਨਾਂ ਤੋਂ ਅਸੀਂ ਜਿਹੜਾ ਉਹਨਾਂ ਨੂੰ ਰੋਕਣਾ ਚਾਹੁੰਦੇ ਸੀ ਤੇ ਇਸੇ ਕਰਕੇ ਅਸੀਂ ਉਹਨੂੰ ਹਟਾਉਣਾ ਚਾਹੁੰਦੇ ਸੀਗੇ, ਇਸੇ ਕਰਕੇ ਅਸੀਂ ਉਹਨੂੰ ਐਲੀਮੀਨੇਟ ਕੀਤਾ ਹਾਂਜੀ। ਬਾਕੀ ਤਾਂ ਹੋਰ ਉਹਨਾਂ ਦਾ ਕੋਈ ਰੰਜਿਸ਼ ਨਹੀਂ ਜੀ, ਨਾ ਉਹਨਾਂ ਤੋਂ ਕਿਸੇ ਨੂੰ ਖਤਰਾ ਹੈਗਾ ਜੀ।
1: ਜੀ
0: ਪਰ ਫੇਰ ਵੀ ਦੇਖੋ ਇਸ ਕੇਸ ਦੇ ਵਿੱਚ ਸਰ ਫਾਂਸੀ ਤਾਂ ਹੁਣ ਹੋ ਹੀ ਨੀ ਸਕਦੀ, ਕਿਸੇ ਹਾਲਤ ਦੇ ਵਿੱਚ ਵੀ ਨੀ ਹੋ ਸਕਦੀ ਜੀ, ਜੋ ਮਰਜ਼ੀ ਕਰ ਲੈਣ ਜੀ। ਪਰ ਸਵਾਲ ਇਹ ਹੈਗਾ ਕਿ ਜਿਹੜੀ ਰੋਜ਼ ਫਾਂਸੀ ਅਗਲੇ ਬੰਦੇ ਨੂੰ ਲਾਉਂਦੇ ਆ ਤੁਸੀਂ ਫਾਂਸੀ ਕੋਠੀ ਦੇ ਵਿੱਚ ਰੱਖ ਕੇ ਜੀ, ਤੇ ਉਹ ਤਾਂ ਉੱਥੇ ਜਿਹੜਾ ਹੈਗਾ ਤੇ ਉਹ ਉਹ ਰਿਮੂਵ ਹੋਣਾ ਚਾਹੀਦਾ ਜੀ।
1: ਬਿਲਕੁਲ
0: ਰੈਦਰ ਮੈਂ ਤਾਂ ਕਹਿੰਦਾ ਹੈਗਾ ਆ ਕਿ ਉਹ ਸਜ਼ਾ ਨੂੰ ਕਨਵਰਟ ਕਰਕੇ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਆ ਰਿਲੀਜ਼ ਦੀ ਪ੍ਰੋਸੈਸ ਵੀ ਸ਼ੁਰੂ ਕਰਨੀ ਚਾਹੀਦੀ ਹੈਗੀ। ਬਹੁਤ ਹੋ ਗਿਆ ਜੀ, ਇੱਕ ਬੰਦੇ ਦੀ ਜਿੰਦਗੀ ਤੁਸੀਂ ਖਾ ਲਈਏ, ਹੋਰ ਕੀ ਕਰਨਾ ਹੈਗਾ ਜੀ। ਕੰਮ ਤੇ ਕੰਮ ਅਗਲਾ ਆਪਣਾ ਬੁਢਾਪਾ ਤਾਂ ਜਿਹੜਾ ਹੈਗਾ ਆ ਬਾਹਰ ਨਿਕਲ ਕੇ ਖੁੱਲੀ ਹਵਾ ਦੇ ਵਿੱਚ ਰਵੇ ਜੀ,
1: ਰਵੇ ਜੀ।
0: ਕੀ ਪਰ ਸਾਹਿਬ
1: ਤੇ ਸੈਣੀ ਸਾਹਿਬ, ਚੋਣਾਂ ਦੇ ਮਸਲੇ ਦੇ ਵਿੱਚ ਇੱਕ ਗੱਲ ਹੋਰ ਕਰਦਾ ਤੁਹਾਡੇ ਨਾਲ, ਫਿਰ ਆਪਾਂ ਅਮਰਜੀਤ ਚਾਵਲਾ ਹੁਣਾਂ ਦੇ ਵੱਲ ਨੂੰ ਚੱਲਦੇ ਆ, ਉਹਨਾਂ ਦੇ ਵੀ ਭਾਂਡੇ ਵਿਕਦੇ ਨਜ਼ਰ ਆਉਂਦੇ ਆ, ਬਾਕੀ ਦੇਖਦੇ ਆ। ਪਰ ਉਸ ਤੋਂ ਪਹਿਲਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਵੱਲੋਂ ਚੋਣ ਮਨੋਰਥ ਪੱਤਰ ਕਮੇਟੀ ਜਿਹੜਾ ਉਹਦਾ ਵਿਸਤਾਰ ਕਰ ਦਿੱਤਾ ਹੈ, ਮੈਂਬਰਾਂ ਦੀ ਗਿਣਤੀ 9 ਤੋਂ ਵਧਾ ਕੇ 20 ਕਰ ਦਿੱਤੀ ਹੈ ਜੀ। ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਕਿਤੇ ਨਾ ਕਿਤੇ ਕੁਝ ਫਾਇਦਾ ਹੋ ਸਕਦਾ ਜਾਂ ਕੀ ਇਹਦੇ ਵਿੱਚ, ਜਾਂ ਜ਼ਿਆਦਾ ਨਾ ਪਾ ਕੇ ਕਹਿ ਸਕਦੇ ਹਾਂ ਕਿ ਇੱਕ ਕੰਪੀਟੀਸ਼ਨ ਕਹਿ ਲਓ, ਜਾਂ ਉਹ ਵੱਡੀ ਲਿਸਟ ਕਰਨ ਦਾ ਪੇਜ ਵਧਾਉਣ ਦਾ ਮੁੱਦਾ ਹੈ ਜਿਹਦੇ ਵਿੱਚ ਐਨ ਕੇ ਸ਼ਰਮਾ ਵਰਗੇ ਤਜਰਬੇਕਾਰ ਆਗੂਆਂ ਤੋਂ ਲੈ ਕੇ ਸਰਬਜੀਤ ਸਿੰਘ ਝਿੰਜਰ, ਕੰਚਨ ਪ੍ਰੀਤ ਕੌਰ, ਜਹੀਦਾ ਸੁਲੇਮਾਨ, ਅਰਸ਼ਦੀਪ ਕਲੇਰ ਤੇ ਰਣਬੀਰ ਸਿੰਘ ਢਿੱਲੋਂ ਵਰਗੇ ਨੌਜਵਾਨ ਤੇ ਮਹਿਲਾ ਆਗੂਆਂ ਦੇ ਵਿਚਕਾਰ ਜਿਹੜਾ ਸੰਤੁਲਨ ਕਾਇਮ ਕਰਨ ਦੇ ਲਈ ਇਹਨਾਂ ਨੂੰ ਹੋਰ ਵਧਾ ਦਿੱਤਾ ਜੀ।
0: ਦੇਖੋ ਜੀ, ਗੱਲ ਤਾਂ ਹੈਗੀ ਆ, ਅਕਾਲੀ ਦਲ 5 ਸਟੈਪ ਅੱਗੇ ਜਾਂਦਾ ਤੇ 7.5 ਪਿੱਛੇ
1: ਜੀ,
0: ਹਾਂਜੀ। ਉਹ ਮੁੜ ਕੇ ਕੋਈ ਕਾਂਡ ਏਦਾਂ ਦਾ ਹੋ ਜਾਂਦਾ ਹੈਗਾ ਆ। ਦੂਜਾ ਇੱਕ ਜਿਹੜੀ ਗਲਤੀ ਜਿਹੜੀ ਹੈਗੀ, ਸੁਖਬੀਰ ਬਾਦਲ ਹੋਣੀ ਜਿਹੜੇ ਆ ਉਹ ਕੰਟੀਨਿਊਸਲੀ ਕਰਦੇ ਆ ਰਹੇ ਜੀ, ਉਹ ਇਹ ਕਿ ਉਹ ਪੋਲੀਟੀਕਲ ਪਾਰਟੀ ਨੂੰ ਇੱਕ ਕੰਪਨੀ ਦੇ CEO ਵਾਂਗੂ ਚਲਾਉਂਦੇ ਆ ਜੀ।
1: ਜੀ
0: ਕਈ ਵਾਰੀ ਮੇਰਾ ਉਜਰ ਹੋਇਆ ਇਸ ਚੀਜ਼ ਦੇ ਉੱਤੇ ਕਿ ਮੈਂ ਵੱਡੇ ਬਾਦਲ ਸਾਹਿਬ ਨੂੰ ਗੱਲਬਾਤ ਕਰਦੇ ਦੇਖਿਆ ਸੀ, ਵੀ ਜੇ ਉਹਨਾਂ ਨੂੰ ਕਹਿਣਾ ਜੀ ਵੀ ਫਲਾਨਾ ਬੰਦੇ ਨੂੰ ਵੀ ਟਿਕਟ ਦਾ ਇੱਥੇ ਮੈਨੂੰ ਤਾਂ ਆਪਣਾ ਨੀ ਪਤਾ
1: ਜੀ,
0: ਵੀ ਮੈਨੂੰ ਪਾਰਟੀ ਟਿਕਟ ਦਊਗੀ ਵੀ ਕਿ ਨਹੀਂ ਦਊਗੀ ਵੀ, ਹਾਂਜੀ। ਕਰਨ ਕਰਾਉਣ ਵਾਲੇ ਆਪ ਹੈਗੇ ਸੀਗੇ, ਪਰ ਨਾਲ ਐਗਜੈਕਟਿਵ ਕਮੇਟੀ ਬਣਾਈ ਸੀ, ਜਿਹੜੀ ਇਲੈਕਸ਼ਨ ਕਮੇਟੀ ਪੋਲੀਟੀਕਲ ਅਫੇਅਰ ਕਮੇਟੀ ਬਣਾਈ ਸੀ
1: ਜੀ,
0: ਸਾਰਾ ਕੁਛ ਆਪ ਕਰਨਾ, ਉਹਨਾਂ ਨੂੰ ਵਿਦਿਆ ਨੂੰ ਵਿੱਚ ਬਿਠਾ ਲੈਣਾ ਤਾਂ ਕਿ ਕਰਨਾ ਵੀ ਇਹਨਾਂ ਨੇ ਕੀਤਾ ਜੀ, ਜੋ ਇਹਨਾਂ ਨੇ ਪਾਰਟੀ ਨੇ ਕਿਹਾ ਉਹ ਮੈਂ ਕਰਤਾ, ਹਾਂਜੀ। ਆਪਣੇ ਤੇ ਨੀ, ਬਾਦਲ ਸਾਹਿਬ ਜਿੱਥੇ ਜਾਂਦੇ ਹੈਗੇ ਆ ਫਲਾਣਿਆ ਤੂੰ ਰੈਲੀ ਵਧੀਆ ਕਰਾਈ, ਚੱਲ ਤੂੰ MLA ਦਾ ਕੈਂਡੀਡੇਟ, ਮੇਨ ਇੱਕ ਦੇਰ ਬਾਈ ਕਿ ਉਹਨਾਂ ਬੰਦਿਆਂ ਦੀ ਜਿਹੜੀ ਆ ਸਿਗਨੀਫਿਕੈਂਸ ਤਾਂ ਤੁਸੀਂ ਵੈਸੇ ਹੀ ਜ਼ੀਰੋ ਕਰ ਦਿੱਤੀ
1: ਜੀ,
0: ਪਹਿਲੀ ਗੱਲ ਜੀ। ਦੂਜੀ ਗੱਲ, ਬਾਦਲ ਸਾਹਿਬ ਜਿਹੜੇ ਹੈਗੇ ਆ ਹੀ ਇਜ਼ ਨੋਟ ਏ ਗੁੱਡ ਓਰੇਟਰ
1: ਜੀ,
0: ਉਹ ਜਦੋਂ ਬੋਲਦੇ ਹੈਗੇ ਆ ਕੋਈ ਨਾ ਕੋਈ ਉਹਨਾਂ ਦਾ ਵਾਈ ਸਲਿਪ ਆਫ ਟੰਗ ਜਿਹੜਾ ਆ ਉਹਨਾਂ ਕੋਲੋਂ ਕੋਈ ਨਾ ਕੋਈ ਗੱਲ ਏਦਾਂ ਦੀ ਹੋ ਜਾਂਦੀ ਹੈਗੀ ਆ ਜਿਹੜੀ ਕਿ ਤੇ ਬਾਅਦ ਦੇ ਵਿੱਚ ਮਜ਼ਾਕ ਦਾ ਪਾਤਰ ਬਣਦੇ ਆ ਜੀ। ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਆ ਜੀ, ਤੁਹਾਡੀ ਪੋਜ਼ਿਟਿਵ ਗੱਲ ਕਹੀ ਜਿਹੜੀ ਆ ਉਹ ਟੱਕੀ ਰਹਿ ਜਾਂਦੀ ਹੈਗੀ ਆ, ਜਿਹੜੀ ਏਦਾਂ ਦੀ ਕੋਈ ਹੋ ਜਾਂਦੀ ਆ ਮਿਸਟੇਕ ਹੋ ਜਾਂਦੀ ਆ ਉਹਨੂੰ ਜਿਹੜਾ ਗਲੋਰੀਫਾਈ ਕਰ ਦਿੰਦੇ ਅਗਲੇ, ਉਹ ਵਾਇਰਲ ਹੋ ਜਾਂਦੀ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਕਿ ਤੁਹਾਨੂੰ ਜਾਂ ਤਾਂ ਜਿਹੜਾ ਹੈਗਾ ਆ ਆਪਣੀ ਭਾਸ਼ਣ ਲਿਖ ਕੇ ਲੈ ਜਾਣਾ ਚਾਹੀਦਾ ਹੈਗਾ ਆ ਜੀ, ਜਾਂ ਕੋਈ ਜਿਹੜਾ ਹੈਗਾ ਆ ਜਿੱਦਾਂ ਟੈਲੀ ਪ੍ਰਿੰਟਰ ਜਾਂ ਹੋਰ ਕੋਈ ਏਦਾਂ ਦੀ ਟੈਕਨੋਲੋਜੀ ਦਾ ਸਹਾਰਾ ਲੈ ਲੈਣਾ ਚਾਹੀਦਾ ਆ ਜੀ, ਤੇ ਜਾਂ ਜਿਹੜਾ ਹੈਗਾ ਆ ਚੁੱਪ ਕਰਕੇ ਥਾਪੀ ਦਿਆ ਕਰੋ, ਹਾਂ ਬਈ ਬੋਲਣ ਵਾਸਤੇ ਜਿੱਦਾਂ ਬਾਕੀ ਕੰਮਾਂ ਲਈ ਬੰਦੇ ਰੱਖੇ ਹੁੰਦੇ ਆ, ਤੇ ਇੱਕ ਆਪਣਾ ਭਾਸ਼ਣ ਬੋਲਣ ਵਾਸਤੇ ਵੀ, ਹਾਂ ਜੀ ਬਾਦਲ ਸਾਹਿਬ ਵੱਲੋਂ ਜੀ, ਹੈ ਜੀ ਤੁਹਾਡੇ ਕੋਲ ਕਿਹੜਾ ਲੀਡਰ ਹੈ ਨੀ ਗੇ, ਤੁਹਾਡੇ ਕੋਲ ਏਦਾਂ ਦੇ ਮਜੀਠੀਏ ਵਰਗੇ ਏਦਾਂ ਦੇ ਬੰਦੇ ਜਿਹੜੇ ਕਿ ਕਿਸੇ ਕੇਸ ਦੇ ਜੇ ਫੈਕਟਸ ਰੱਖਦੇ ਹੈਗੇ ਆ ਤੇ ਵੱਡੇ ਤੋਂ ਵੱਡੇ ਵਕੀਲਾਂ ਨੂੰ ਮਾਤ ਪਾ ਦਿੰਦੇ ਆ
1: ਜੀ, ਬਿਲਕੁਲ
0: ਉਹ ਉਹਨਾਂ ਦੇ ਵਿੱਚ ਕਿੰਨਾ ਉਹਨਾਂ ਦੇ ਜਿਹੜਾ ਹੈਗਾ ਆ ਭਈ ਕਨਵਿੰਸਿੰਗ ਵੀ ਹੈਗੀ ਆ ਉਹਨਾਂ ਦੀ, ਤੇ ਉਹ ਜਚਾ ਜਾਂਦੇ ਅਗਲੇ ਬੰਦੇ ਨੂੰ ਵੀ ਜਿਹੜੀ ਮੈਂ ਗੱਲ ਕਹਿ ਰਿਹਾ ਹੈਗਾ ਆ ਅਗਲੇ ਦੇ ਖਾਨੇ ਤੱਕ ਪਾ ਦਿੰਦੇ ਆ ਜੀ।
1: ਜੀ
0: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਇਹ ਮੈਟਰ ਕਰਦੀਆਂ, ਜੇ ਅਕਾਲੀ ਦਲ ਇਹਦੇ ਤੇ ਹੋਮਵਰਕ ਕਰੇਗਾ ਤੇ ਥੋੜਾ ਬਹੁਤਾ ਜਿਹੜਾ ਹੈਗਾ ਆ ਉਹਨੂੰ ਬੂਸਟ ਮਿਲ ਜਾਏਗਾ।
1: ਜੀ
0: ਅਦਰਵਾਈਜ਼ ਸਾਰੇ ਪਾਸੇ ਜਿਹੜੇ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਆਪਣੀ ਕੁੱਲ ਜਿਹੜੀ ਹੈਗੀ ਆ ਤੇ ਆਪਸ ਦਾ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਆ ਜੀ ਕਿ
1: ਜੀ
0: ਆਪਣਾ ਜਿਹੜੀ ਆ ਫੁੱਲ એનર્ਜੀ ਨਾਲ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਆ ਰਹੀਆਂ ਆ,
1: ਆ ਰਹੀਆਂ ਨੇ
0: ਲੋਕੀ ਦੇਖਣਗੇ ਕਿ ਹਾਂ ਜੀ ਆਪਾਂ ਕਿਹੜਾ ਹੈਗਾ ਕਿਹੜੀ ਹੱਡੀ ਤੋਂ ਸੌਦਾ ਲੈਣਾ ਜੀ।
1: ਜੀ ਬਿਲਕੁਲ ਹੈ ਜੀ। ਤੇ ਸੈਣ
0: ਹਾਂ
1: ਸਾਹਿਬ
0: ਜੀ ਆ
1: ਆਖਰ
0: ਜੀ
1: ਦੇ
0: ਹੁਣ
1: ਵਿੱਚ
0: ਜਿਹੜਾ
1: ਆਪਣੇ ਅਮਰਜੀਤ ਚਾਵਲਾ ਜਿਹੜੇ ਨੇ ਉਹ ਕੇਸ ਦਾ ਮਾਮਲਾ, ਬਹੁਤ ਸਾਰੀਆਂ ਫੈਡਰੇਸ਼ਨ ਆ, ਚਲੋ 84 ਦੀ ਜਦੋਂ ਜ਼ਿਕਰ ਹੁੰਦਾ ਜਾਂ ਉਸ ਤੋਂ ਬਾਅਦ ਜੋ ਹਾਲਾਤ ਰਹੇ ਨੇ 92-94 ਤੱਕ, ਉਹ ਚੀਜ਼ਾਂ ਦੇ ਵਿੱਚ ਕਾਲੇ ਦੌਰ ਦੇ ਵਿੱਚ ਜੋ ਕੁਝ ਵੀ ਵਾਪਰਦਾ ਰਿਹਾ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਅਜੇ ਵੀ ਇਸ ਦੁਨੀਆਂ ਦੇ ਉੱਤੇ ਹੈਗੇ ਆ, ਕੁਝ ਚੰਗੇ ਵੀ ਨੇ, ਕੁਝ ਮਾੜੇ ਵੀ ਨੇ, ਕੁਝ ਆਪਣੇ ਫਾਇਦੇ ਵੀ ਸੋਚਿਆ ਉਹਨਾਂ ਸਮਿਆਂ ਦੇ ਵਿੱਚ, ਡਕੈਤੀਆਂ ਜਾਂ ਬੈਂਕਾਂ ਦੀ ਸਾਰੀ ਲੁੱਟਮਾਰ, ਇੱਕ ਦੂਸਰੇ ਦਾ ਕਤਲ, ਧੜੇਬੰਦੀਆਂ, ਬਹੁਤ ਸਾਰੀ ਨੌਜਵਾਨੀ ਪੀੜ੍ਹੀ ਨੂੰ ਮਤਲਬ ਕਿ ਖਤਮ ਜਾਂ ਹੋਰ ਪਾਸੇ ਗਲਤ ਪਾਸਿਆਂ ਨੂੰ ਲਾਉਣਾ, ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਉਸ ਸਮੇਂ ਦੇ ਵਿੱਚ ਰਹੇ ਨੇ, ਇੱਜ਼ਤਾਂ ਦੇ ਉੱਤੇ ਵੀ ਜਿਹੜਾ ਬਥੇਰਾ ਕੁਝ ਕੀਤਾ ਗਿਆ ਤੇ ਕਾਲੀਆਂ ਲੋਈਆਂ ਵੀ ਮਸ਼ਹੂਰ ਹੋਈਆਂ, ਸਾਰਾ ਕੁਝ ਹੋਇਆ। ਤੇ ਜਦੋਂ ਇਸ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਚਲੋ ਆਪਾਂ ਜਿੱਦਾਂ ਤੁਸੀਂ ਆਪਾਂ ਖਬਰ ਸ਼ੁਰੂ ਹੀ ਕੀਤੀ ਸੀਗੀ ਉਦਾਂ ਤੁਸੀਂ ਇਹ ਕਹਿ ਹੀ ਦਿੱਤਾ ਸੀਗਾ ਕਿ ਜਿੰਨਾ ਚਿਰ ਇਹਦੀ ਪੂਰੀ ਡਿਟੇਲ ਨਹੀਂ ਆ ਜਾਂਦੀ ਉਨਾ ਚਿਰ ਆਪਾਂ ਨਹੀਂ ਕਹਿ ਸਕਦੇ। ਇਹਦੇ ਵਿੱਚ ਦੋਵੇਂ ਪੱਖ ਨੇ ਸੈਣੀ ਸਾਹਿਬ, ਜਿਹੜੀ ਔਰਤ ਇਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਕਰ ਰਹੀ ਹੈ ਜਾਂ ਖਾਸ ਕਰਕੇ ਸਿੱਖ ਸੰਸਥਾਵਾਂ ਨੂੰ ਟਾਰਗੇਟ ਕਰਕੇ ਜਾਂ ਉਹਨਾਂ ਦੇ ਨਾਮ ਲੈ ਕੇ ਜਾਂ ਕਮਰਿਆਂ ਦੇ ਨੰਬਰ ਜਾਂ ਟ੍ਰੀਟਮੈਂਟ ਦੀ ਗੱਲ ਹੁੰਦੀ ਹੈ, ਹੋਰ ਸਾਰੀਆਂ ਚੀਜ਼ਾਂ, 8-9 ਮਹੀਨੇ ਉਹ ਚੁੱਪ ਰਹਿੰਦੀ ਹੈ, ਸਾਰਾ ਕੁਝ ਆਪਣੇ ਨਾਲ ਹੋਣ ਦਿੰਦੀ ਹੈ, ਦੋਵੇਂ ਪਾਸੇ ਸਵਾਲ ਖੜੇ ਹੁੰਦੇ ਆ ਜੀ। ਅਮਰਜੀਤ ਚਾਵਲਾ ਉਹਨਾਂ ਦੇ ਉੱਤੇ ਵੀ ਤੇ ਜਿਹਨਾਂ ਨੇ FIR ਦਰਜ ਕਰਵਾਈ ਹੈ, ਜੋ ਪੀੜਤ ਨੇ ਉਹਨਾਂ ਦੇ ਉੱਤੇ ਵੀ, ਕਿਵੇਂ ਦੇਖਦੇ ਹੋ ਜੀ?
0: ਭਾਰਤ ਸਾਹਿਬ ਇਸ ਖਬਰ ਦਾ ਵਿਸ਼ਲੇਸ਼ਣ ਮੈਂ ਦੋ ਐਂਗਲ ਨਾਲ ਕਰੂੰਗਾ ਜੀ।
1: ਜੀ
0: ਇੱਕ ਵਕੀਲ ਦੇ ਐਂਗਲ ਨਾਲ
1: ਜੀ
0: ਤੇ ਇੱਕ ਸਿੱਖ ਦੇ ਐਂਗਲ ਨਾਲ
1: ਜੀ।
0: ਇਹ ਮੈਂ ਇੱਕ ਵਕੀਲ ਦੇ ਨਜ਼ਰੀਏ ਨਾਲ ਸੋਚਿਆ ਜੀ। ਜਿਹੜੀ FIR ਦੀ ਪਲੇਨ ਰੀਡਿੰਗ ਹੈ ਨਾ ਉਹ ਤਾਂ ਇਹ ਦੱਸਦੀ ਆ ਜੀ
1: ਜੀ
0: ਕਿ ਦੇਖੋ ਰੇਪ ਦਾ ਅਫੈਂਸ ਜਿਹੜਾ ਹੈਗਾ ਆ ਉਦੋਂ ਬਣਦਾ ਹੁੰਦਾ ਆ ਜਦੋਂ ਇਹ ਮੇਜਰ ਲੇਡੀ ਹੈਗੀ ਆ ਜਿੰਨੀ ਉਹਦੀ ਉਮਰ ਹੈ ਚਲੋ
1: ਜੀ
0: ਕਿ ਉਹਦੀ ਵਿਦਆਊਟ ਕੰਸੈਂਟ ਜਿਹੜਾ ਹੈਗਾ ਆ ਉਹਦੇ ਨਾਲ ਕਿਤੇ ਰਿਲੇਸ਼ਨ ਬਣਾਏ ਗਏ
1: ਜੀ।
0: ਠੀਕ ਹੈ ਜੀ। ਹੁਣ ਜਿਹੜੀ ਹੈਗੀ ਆ ਭਈ ਇਸ ਕੇਸ ਦੇ ਵਿੱਚ ਕੰਸੈਂਟ ਜਿਹੜੀ ਹੈਗੀ ਆ ਉਹ ਕੋਈ ਲਿਖ ਕੇ ਸਟਾਮ ਥੋੜਾ ਦਿੰਦਾ ਹੁੰਦਾ ਜੀ।
1: ਬਿਲਕੁਲ
0: ਕੰਸੈਂਟ ਦਾ ਤਾਂ ਮਤਲਬ ਇਹ ਹੁੰਦਾ ਹੈਗਾ ਆ ਕਿ ਤੁਸੀਂ ਉੱਥੇ ਦੇ ਜਿਹੜੇ ਸਰਕਮਸਟਾਂਸਿਸ ਆ ਉਹਨਾਂ ਤੋਂ ਹੀ ਡਰਾ ਕਰਨਾ ਆ ਕਿ ਵੈਦਰ ਸ਼ੀ ਵਾਜ ਫੋਰਸਡ ਔਰ ਸ਼ੀ ਵਾਜ ਕੰਸੈਂਟਡ
1: ਜੀ।
0: ਹੁਣ ਇੱਥੇ ਕੀ ਆ ਜੀ, ਇੱਥੇ ਜਿਹੜਾ ਹੈਗਾ ਆ ਚਲੋ ਠੀਕ ਹੈ ਕਿ ਉਹ ਲੇਡੀ ਕਹਿੰਦੀ ਭਈ ਮੈਂ ਪਹਿਲਾਂ SGBC ਦੇ ਪ੍ਰਧਾਨ ਨੂੰ ਦੱਸਿਆ, ਮੈਂ ਜਥੇਦਾਰ ਸਾਹਿਬ ਨੂੰ ਦੱਸਿਆ, ਮੈਂ ਫਲਾਨੇ ਨੂੰ ਦੱਸਿਆ, ਟਿਮਕੜੇ ਨੂੰ ਦੱਸਿਆ, ਭਾਈ ਸੁਖਬੀਰ ਬਾਦਲ ਦੇ PA ਨੂੰ ਦੱਸਿਆ, ਨਾ ਤਾਂ ਸੁਖਬੀਰ ਬਾਦਲ SHO ਸੀਗਾ ਜਿਹਨੇ FIR ਲਿਖਣੀ ਸੀ ਜੀ ਪੁਲਿਸ, ਹਾਂਜੀ ਉਹ ਸਾਰਿਆਂ ਨੂੰ ਦੱਸ ਕੇ ਤੇ ਬਾਅਦ ਦੇ ਵਿੱਚ ਫਿਰ ਪੁਲਿਸ ਸਟੇਸ਼ਨ ਗਈ ਆ ਜੀ।
1: ਨਾਲੇ ਸਵਾਲ ਸੈਣ ਸਾਹਿਬ ਇਹ ਵੀ ਹੈ ਕਿ ਇੱਕ ਵਾਰੀ ਜੇ ਤੁਹਾਡੇ ਨਾਲ ਇਹ ਚੀਜ਼ ਵਾਪਰ ਚੁੱਕੀ ਹੈ ਤਾਂ ਤੁਸੀਂ ਬਾਰ ਬਾਰ ਕਿਉਂ ਉਸ ਵਿਅਕਤੀ ਦੇ ਨਾਲ ਮਤਲਬ ਕਿ ਰਾਬਤਾ ਰੱਖ ਰਹੇ ਹੋ?
0: ਪਰ ਸਾਹਿਬ ਮੈਂ ਤਾਂ ਕਹਿੰਦਾ ਹੈਗਾ ਲਾ ਵਾਲੀ ਡਿਗਰੀ ਮੈਂ ਤੁਹਾਨੂੰ ਵੀ ਦੇ ਦੇਣੀ ਆ। ਹਾਂਜੀ ਸਵਾਲ ਇਹ ਹੈਗਾ ਨਾ ਜੀ, ਉਹ ਚੀਜ਼ ਤਾਂ ਚਲੋ ਮੈਂ ਮੰਨ ਲੈਣਾ ਹੈਗਾ ਜੀ, ਉਹ ਗੱਲ ਇਹ ਹੈਗੀ ਆ ਕਿ ਉਹਨੂੰ ਪੁਲਿਸ ਥਾਣੇ ਕੋਈ ਲੈ ਕੇ ਨਹੀਂ ਗਿਆ, ਉਹ ਆਪ ਗਈ। ਦੈਟ ਮੀਨਸ ਕਿ ਉਹਨੂੰ ਪੁਲਿਸ ਦਾ ਵੀ ਪਤਾ ਸੀ ਵੀ ਇਸ ਚੀਜ਼ ਬਾਰੇ ਸ਼ਿਕਾਇਤ ਪੁਲਿਸ ਕੋਲ ਕਰਨੀ ਆ। ਹਾਂਜੀ ਤੇ ਫਿਰ ਪਹਿਲਾਂ ਇਹਨਾਂ ਬੰਦਿਆਂ ਕੋਲ ਜਾਣ ਦਾ ਮਤਲਬ ਕੀ ਸੀ, ਮਕਸਦ ਕੀ ਸੀ? ਕਿ ਉਹਦਾ ਮਕਸਦ ਜਿਹੜਾ ਹੈਗਾ ਆ ਸਜ਼ਾ ਦਿਵਾਉਣ ਹੀ ਨਹੀਂ ਸੀ, ਉਹਦਾ ਮਕਸਦ ਕੋਈ ਐਕਸਪੈਕਟੇਸ਼ਨ ਉਹਦੀਆਂ ਹੋਰ ਸੀਗੀਆਂ ਜੀ, ਉਹ ਕੁਛ ਹੋਰ ਚਾਹੁੰਦੀ ਸੀ ਜੀ।
1: ਬਿਲਕੁਲ
0: ਸੋ ਇਹ ਤਾਂ ਇੱਕ ਵਕੀਲ ਦਾ ਨਜ਼ਰੀਆ ਆਇਆ ਜੀ ਵੀ ਹਾਂ ਜੀ ਵੀ ਭਾਈ ਇਹ ਉਧਰ ਉਧਰ ਜੋ ਜਾਂਦੀ ਰਹੀ ਹੈਗੀ ਤੂੰ ਸਿੱਧਾ ਥਾਣੇ ਕਿਉਂ ਨੀ ਗਈ? ਹਾਂਜੀ ਹੁਣ ਜਿੱਥੇ ਤੱਕ ਹੈਗਾ ਆ ਕਿ ਏਡਾ ਲੰਬਾ ਸਮਾਂ ਕਿ ਉਹ ਭਾਈ ਨਵੰਬਰ ਦੇ ਵਿੱਚ ਜੇ ਆਈ ਆ ਤੇ ਫਰਵਰੀ ਤੋਂ ਅੱਗੇ ਉਹ ਦੱਸਦੀ ਆ ਵੀ ਫਰਵਰੀ ਤੋਂ ਉੱਥੇ ਸਰਾਂ ਦੇ ਵਿੱਚ ਰਹਿੰਦੀ ਆ ਜਾਂ ਸਾਰਾ ਕੁਛ ਹੈਗਾ ਜੀ, ਉਹ ਸਾਰੀਆਂ ਗੱਲਾਂ ਨੂੰ ਜਿਹੜਾ ਆ ਜੇ ਆਪਾਂ ਵਿਚਾਰਦੇ ਹੈਗੇ ਆ ਸਰ ਐਜ਼ ਏ ਸਿੱਖ, ਜੇ ਮੈਂ ਹੁਣ ਇਹ ਗੱਲ ਕਵਾਂ
1: ਜੀ
0: ਭਾਰਤ ਸਾਹਿਬ ਗੱਲ ਤਾਂ ਹੈਗੀ ਆ ਇੰਸਟੀਟਿਊਸ਼ਨ ਦੀ ਬਦਨਾਮੀ ਬਹੁਤ ਹੋਈ ਹੈ,
1: ਹੋਈ ਹੈ ਜੀ।
0: ਕੇਸ ਚਾਹੇ ਉਹ ਝੂਠਾ ਆ,
1: ਬਿਲਕੁਲ,
0: ਜੇ ਉਹ ਕੰਸੈਂਟਿੰਗ ਪਾਰਟੀ ਵੀ ਹੈਗੀ ਸੀ ਤੇ ਕੀ ਤੁਸੀਂ ਧਰਮ ਦੀ ਸਿਆਸਤ ਕਰਨ ਵਾਲੇ ਬੰਦੇ, ਕੀ ਤੁਸੀਂ ਗੁਰਦੁਆਰਿਆਂ ਦੇ ਵਿੱਚ ਰਹਿਣ ਵਾਲੇ ਬੰਦੇ
1: ਜੀ,
0: ਚਰਿੱਤਰ ਦੇ ਇੰਨੇ ਹੌਲੇ ਹੋ
1: ਜੀ,
0: ਤੁਹਾਡਾ ਕੀ ਚਰਿੱਤਰ ਆ ਜੀ?
1: ਬਿਲਕੁਲ।
0: ਇੱਕ ਲੇਡੀ ਆਉਂਦੀ ਹੈਗੀ ਆ, ਉਹ ਕਿਹੜੀ ਏਦਾਂ ਦੀ ਸੇਵਾ ਲਾਈ ਸੀ ਜਿਹੜੀ ਇੰਨੇ ਲੰਬੇ ਸਮੇਂ ਤੱਕ ਉਹਨੂੰ ਤੁਸੀਂ ਸਰਾਂ ਦੇ ਵਿੱਚ ਰੱਖ ਛੱਡਿਆ ਜੀ?
1: ਬਿਲਕੁਲ ਹੈ ਜੀ।
0: ਹਾਂ ਜੀ, ਉਹ ਤੁਹਾਡੇ ਸਰਾਂ ਦੇ ਕਮਰਾ ਨੰਬਰ ਇੰਨਾ ਤੇ ਕਮਰਾ ਨੰਬਰ ਇੰਨਾ ਦੱਸਦੀ ਪਈ ਹੈਗੀ ਆ, ਉਹ ਸਾਰੇ ਹੈਗੇ ਆ ਜੀ। ਉਹਨਾਂ ਚੀਜ਼ਾਂ ਦੇ ਨਾਲ ਦੇਖੋ, ਇੱਕ ਜਿਹੜਾ ਹੈਗਾ ਆ ਕੋਰਟ ਦੇ ਵਿੱਚ ਗੱਲਾਂ ਕਰਨ ਨੂੰ ਤਾਂ ਬਹੁਤ ਚੰਗੀਆਂ ਹੈਗੀਆਂ ਜੀ, ਕਿ ਆਪਾਂ ਉਹਨਾਂ ਨੂੰ ਨਿਰਦੋਸ਼ ਵੀ ਸਾਬਤ ਕਰ ਲਾਂਗੇ, ਸਭ ਕੁਛ ਸਾਬਤ ਕਰ ਲਾਂਗੇ
1: ਜੀ।
0: ਪਰ ਜਿਹੜੀ ਸਵਾਲ ਜਿਹੜੇ ਉੱਠਦੇ ਹੈਗੇ ਆ ਕਿ ਐਡਾ ਲੰਬਾ ਸਮਾਂ ਤੁਸੀਂ ਜਿਹੜਾ ਆ ਉਹਨੂੰ ਕਿੱਦਾਂ ਰੱਖ ਛੱਡਿਆ ਜੀ ਉੱਥੇ, ਇਹਨੇ ਸਰਾਂ ਤੇ ਕਮਰਾ ਦਵਾਇਆ, ਕੀ ਦਵਾਇਆ, ਕਿਹੜੀ ਉਹਦੇ ਕੋਲੋਂ ਸੇਵਾ ਲੈਂਦੇ ਸੀ
1: ਜੀ,
0: ਇਸ ਤਰੀਕੇ ਨਾਲ ਜਿਹੜਾ ਉਹਨੂੰ ਗੱਡੀ ਦਿੱਤੀ ਜਾਂਦੀ ਸੀ
1: ਜੀ,
0: ਉਹ ਸਾਰਾ ਜਿਹੜਾ ਹੈਗਾ ਉਹ ਇਹ ਚੀਜ਼ਾਂ ਵਿਚਾਰਨ ਦੀਆਂ ਆ ਜੀ।
1: ਜੀ,
0: ਸਮਾਜ ਦੇ ਵਿੱਚ ਜਿਹੜਾ ਆ ਇਹਨਾਂ ਬੰਦਿਆਂ ਦਾ ਕੀ ਕਿਰਦਾਰ ਆ ਜਿਹੜੇ ਧਰਮ ਦੀ ਸਿਆਸਤ ਕਰਦੇ ਆ ਜੀ।
1: ਜੀ,
0: ਸੋ ਇਸ ਕਰਕੇ ਜਿਹੜਾ ਆ ਇਹ ਨਮੋਸ਼ੀ ਵਾਲਾ ਵਿਛਾਇਆ। ਹਾਂਜੀ, ਇਹ ਠੀਕ ਕੀਤਾ ਉਹਨਾਂ ਨੇ ਜਿੱਦਾਂ ਆ ਕਿ ਹੁਣ ਗੱਲ ਤਾਂ ਇਹ ਹੈਗੀ ਆ ਕਿ ਇਹਦੇ ਵਿੱਚ ਵੀ ਦੋ ਵਿਊ ਹੈਗੇ ਆ, ਉਹਨਾਂ ਦਾ ਕੈਨੇਡਾ ਜਾਣਾ ਜਿਹੜਾ ਹੈਗਾ ਆ ਮੈਂ ਸਮਝਦਾ ਆ ਕਿ ਸਹੀ ਆ। ਕਿਉਂ ਮੈਂ ਸਮਝਦਾ ਜੀ?
1: ਜੀ,
0: ਉਹ ਮੈਂ ਸਮਝਦਾ ਆ ਕਿ 9 ਸਾਲ ਹੋ ਗਏ ਜੱਗੀ ਜੋਲ ਨੂੰ, ਅਜੇ ਤੱਕ ਜਿਹੜਾ ਹੈਗਾ ਇਹਨਾਂ ਦੇ ਚਲਾਨ ਨੀ ਪੇਸ਼ ਹੋਏ ਜੀ।
1: ਬਿਲਕੁਲ,
0: ਜਿੱਦਾਂ ਦਾ ਸਾਡਾ ਸਿਸਟਮ ਆ, ਜੇ ਬੰਦਾ ਜਿਹੜਾ ਹੈਗਾ ਆ ਸਹੀ ਵੀ ਹੋਵੇ ਉਹਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਕਰਦੇ ਅੱਧੀ ਜ਼ਿੰਦਗੀ ਜੇਲ੍ਹ ਚ ਨਿਕਲ ਜਾਂਦੀ ਜੀ।
1: ਬਹੁਤ ਹੁੰਦੀ ਹੈ ਨਾ ਜੀ, ਬਿਲਕੁਲ।
0: ਹਾਂਜੀ, ਬਾਕੀ ਜਿਹੜਾ ਹੈਗਾ ਆ ਇੱਥੇ ਜਿਹੜਾ ਹਰਾਸਮੈਂਟ ਹੁੰਦੀ ਹੈਗੀ ਆ, ਜੇ ਆਪਾਂ ਪੁਲਿਸ ਹੱਥੋਂ ਟੋਰਚਰ ਹੁੰਦਾ ਬੰਦਾ ਉਹ ਵੱਖਰਾ ਹੁੰਦਾ ਜੀ।
1: ਬਿਲਕੁਲ ਹੈ ਜੀ।
0: ਇਨਵੈਸਟੀਗੇਸ਼ਨ ਤਾਂ ਸਾਰੇ ਡਿਮਾਂਡ ਕਰਦੀ ਆ, ਤਾਂ ਇਨਵੈਸਟੀਗੇਸ਼ਨ ਤਾਂ ਇਹ ਡਿਮਾਂਡ ਕਰਦੀ ਹੈਗੀ ਆ ਕਿ ਇਹਨਾਂ ਦੇ ਮੋਬਾਈਲ ਜਿਹੜੇ ਹੈਗੇ ਆ ਦੇਖੇ ਜਾਂਦੇ, ਇਹਨਾਂ ਦੀਆਂ ਲੋਕੇਸ਼ਨਾਂ ਦੇਖੀਆਂ ਜਾਂਦੀਆਂ, ਸਾਇੰਟੀਫਿਕਲੀ ਕੇਸ ਨੂੰ ਐਗਜ਼ਾਮਿਨ ਕੀਤਾ ਜਾਂਦਾ, ਕਦੋਂ ਕਦੋਂ ਇਕੱਠੇ ਹੋਏ ਆ, ਕਿੰਨੀਆਂ ਮੀਟਿੰਗਾਂ ਤੇ ਇਕੱਠੇ ਹੋਏ ਆ, ਉਹ ਸਾਰਾ ਕੁਛ ਆ ਜਾਣਾ ਸੀਗਾ ਜੀ ਇਹਨਾਂ ਦੀ ਲੋਕੇਸ਼ਨ ਦੇਖ ਕੇ।
1: ਬਿਲਕੁਲ।
0: ਤੇ
1: ਵੈਸੇ ਬੀਬੀ ਜਿਹੜੀ ਹੈ ਇਹ ਮਤਲਬ ਕਿ ਉੱਥੇ ਫੋਰਨ ਨੂੰ ਬਿਲੋਂਗ ਕਰਦੀ ਹੈ ਜੀ, ਸ਼ਾਇਦ ਜੇ ਗਲਤ ਨਹੀਂ ਤਾਂ।
0: ਹਾਂਜੀ ਸਰ, ਜਿਹੜੇ ਹੈਗੀ ਆ ਵੈਸੇ ਤਾਂ ਪੰਜਾਬੀ ਆ ਜੀ ਕਹਿੰਦੇ।
1: ਨਹੀਂ, ਮੈਂ ਇਹ ਸੋਚਦਾ ਸੀ ਜੇ ਤਾਂ ਉੱਥੇ ਦੇ ਬਸ਼ਿੰਦੀ ਹੈਗੀ ਆ ਜਿੱਦਾਂ
0: ਬ੍ਰਾਜ਼ੀਲ ਤੋਂ ਆਈ ਸਰ।
1: ਹਾਂਜੀ,
0: ਬ੍ਰਾਜ਼ੀਲ ਤੋਂ ਆਈ, ਬਾਹਰੋਂ ਹੀ ਆਈ ਆ ਜੀ।
1: ਓਕੇ ਓਕੇ ਜੀ,
0: ਬ੍ਰਾਜ਼ੀਲ
1: ਠੀਕ ਹੈ ਜੀ, ਠੀਕ ਹੈ ਜੀ।
0: ਹਾਂਜੀ, ਤੇ ਬਾਕੀ ਸਰ ਜਿਹੜਾ ਹੈਗਾ ਆ ਦੇਖੋ ਕਿਤੋਂ ਵੀ ਜੇ ਆਏ ਤਾਂ ਗਲਫ ਤੋਂ ਵਿੱਚ ਬੋਲਿਆ ਸੀ ਉਹਨਾਂ ਨੇ
1: ਜੀ,
0: ਤੇ ਜੇ ਜੇ ਵਿਦੇਸ਼ ਤੋਂ ਕੋਈ ਆਇਆ ਆ ਕਿਸ ਇੰਟੈਂਸ਼ਨ ਨਾਲ ਆਇਆ ਆ, ਕਿਉਂ ਆਇਆ ਆ, ਕਿੱਦਾਂ ਆਇਆ ਆ, ਕਿੰਨਾ ਲੰਮੇ ਸਮੇਂ ਲਈ ਰਿਹਾ ਆ ਜੀ, ਆਖਰ ਉਹਦੀ ਕੋਈ ਫੈਮਿਲੀ ਹੋਏਗੀ ਆ ਨਹੀਂ ਹੈਗੀ, ਉਹ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਨ ਯੋਗ ਆ
1: ਜਾਂ ਉਹਨਾਂ ਦਾ ਆਪਣਾ ਨਿੱਜ ਕੀ ਸੀ ਇਸ ਸਾਰੇ ਦੇ ਪਿੱਛੇ, ਉਹ ਵੀ ਤਾਂ ਮਤਲਬ ਕਿ ਗੱਲ ਪੁਆਇੰਟ ਕਰਨੀ ਪੈਣੀ ਆ ਜੀ।
0: ਹਰ ਏਡਾ ਵੱਡਾ ਜਿਹੜਾ ਹੈਗਾ ਸਟਿਗਮਾ ਲੱਗ ਗਿਆ ਕਿ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਔਰਤਾਂ ਰਹਿੰਦੀਆਂ ਹੈਗੀਆਂ ਉਹਨਾਂ ਸਾਰਿਆਂ ਨੂੰ ਇੱਕ ਆਮ ਬੰਦਾ ਕਿਸ ਨਜ਼ਰ ਨਾਲ ਦੇਖੇਗਾ, ਉਹ ਤੁਸੀਂ ਸੋਚ ਲਓ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਤੇ ਇਹ ਜਿਹੜਾ ਹੈਗਾ ਆ ਇਹ ਕੰਮ ਬਹੁਤ ਗਲਤ ਹੋਇਆ ਹੈਗਾ ਆ ਜੀ। ਮੈਂ ਤਾਂ ਅੱਜ ਜਿਹੜਾ ਹੈਗਾ ਆ ਟਵਾਣਾ ਸਾਹਿਬ ਦੇ ਵੀ ਇਹ ਗੱਲ ਕਹਿੰਦਾ ਸੀ ਮੈਂ ਕੱਲ ਕਿ ਮਹਾਰਾਜ ਸਿੱਖ ਇੰਸਟੀਟਿਊਸ਼ਨ ਨੂੰ ਬਦਨਾਮ ਜਿਹੜਾ ਹੈਗਾ ਕਿਸੇ ਬਾਹਰਲੇ ਨੇ ਨਹੀਂ ਕੀਤਾ, ਸਿੱਖਾਂ ਨੇ ਕੀਤਾ,
1: ਆਪਣਿਆਂ ਨੇ ਕੀਤਾ ਜੀ। ਬਿਲਕੁਲ ਹੈ ਜੀ।
0: ਹਾਂਜੀ, ਖਾਸ ਕਰਕੇ ਉਹਨਾਂ ਨੇ ਕੀਤਾ ਜਿਹਨਾਂ ਦੇ ਹੱਥ ਦੇ ਵਿੱਚ ਇਹਨਾਂ ਸਿੱਖ ਸੰਸਥਾਵਾਂ ਨੂੰ ਬਚਾਉਣ ਦੀ, ਪ੍ਰੋਟੈਕਟ ਕਰਨ ਦੀ, ਇਹਦਾ ਓਨਰ ਤੇ ਪ੍ਰਾਈਡ ਜਿਹੜਾ ਆ ਬਹਾਲ ਰੱਖਣ ਦੀ ਜ਼ਿੰਮੇਵਾਰੀ ਸੀ, ਇਹ ਉਹਨਾਂ ਨੇ ਹੀ ਥੱਲੇ ਲਾਇਆ ਜੀ।
1: ਬਿਲਕੁਲ।
0: ਹੁਣ ਇੱਕ ਤੀਜਾ ਐਂਗਲ ਜੀ,
1: ਜੀ
0: ਤੀਜਾ ਐਂਗਲ ਇਹ ਜੀ ਵੀ ਇਹ FIR ਦਰਜ ਤਾਂ ਹੋਈ ਆ ਪਿਛਲੇ ਮਹੀਨੇ
1: ਜੀ,
0: ਇੰਨਾ ਲੰਮਾ ਸਮਾਂ ਜਿਹੜਾ ਹੈਗਾ ਰੇਪ ਕੇਸ ਦੇ ਵਿੱਚ FIR ਜਿਹੜੀ ਆ ਉਹ 2 ਦਿਨ ਪਹਿਲਾਂ ਸਾਹਮਣੇ ਆਉਂਦੀ ਹੈਗੀ ਆ, ਤੇ ਉਸ ਤੋਂ 4 ਦਿਨ ਪਹਿਲਾਂ ਜਿਹੜਾ ਹੈਗਾ ਆ ਅਕਿਊਜ਼ਡ ਜਿਹੜਾ ਆ ਉਹ ਵਿਦੇਸ਼ ਚਲਾ ਜਾਂਦਾ ਆ
1: ਜੀ।
0: ਇਸ ਪਿੱਛੇ ਸਾਜਿਸ਼ ਕੀ ਆ
1: ਜੀ?
0: ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਮੁੱਦੇ ਨੂੰ ਕਿਉਂ ਰੱਖਿਆ ਗਿਆ ਜੀ, ਇਹ ਗੱਲ ਉਦਣ ਹੀ ਕਿਉਂ ਜਿਹੜੀ ਆ ਬਾਹਰ ਨਹੀਂ ਆਈ ਜੀ, ਕੀ ਕੋਈ ਸਮਾਂ ਵਿਚਾਰਿਆ ਜਾ ਰਿਹਾ ਸੀ ਵੀ ਕਿੱਥੇ ਆਪਾਂ ਜਾ ਕੇ ਡੈਂਟ ਪਾਉਣਾ ਆ ਇਸ ਅਕਾਲੀ ਪਾਰਟੀ ਨੂੰ
1: ਜੀ,
0: ਤਾਂ ਕਰਕੇ ਉਹਨੂੰ ਜਿਹੜਾ ਹੈਗਾ ਆ ਗੁਪਤ ਰੱਖਿਆ ਗਿਆ ਸੀ
1: ਜੀ।
0: ਕੀ ਹੁਣ ਜਿਹੜਾ ਹੈਗਾ ਆ ਬਈ ਚਾਵਲਾ ਸਾਹਿਬ ਦੇ ਜਾਣ ਤੇ ਉਹਨਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਵੱਲੋਂ ਜਦੋਂ ਓਪਨ ਕਰ ਦਿੱਤਾ ਗਿਆ ਤੇ ਉਦੋਂ ਬਾਅਦ ਕੀ ਗੱਲ ਜਿਹੜੀ ਹੈਗੀ ਆ ਇੱਥੇ ਆਈ ਹੈਗੀ ਆ ਜੀ,
1: ਜੀ
0: ਇੰਨਾ ਚਿਰ ਤੱਕ ਜਿਹੜਾ ਹੈਗਾ ਸਾਇਲੈਂਸ ਕਿਉਂ ਰਹੀ ਹੈਗੀ ਆ? ਇਸ ਦੇਅਰ ਐਨੀ ਹਿਡਨ ਹੈਂਡ,
1: ਜੀ
0: ਕੋਈ ਜਿਹੜਾ ਛੁਪਿਆ ਜਿਹਾ ਹੱਥ ਤਾਂ ਨੀ ਗਾ ਇਸ ਪਿੱਛੇ ਜੀ,
1: ਜੀ
0: ਵੀ ਇੱਥੇ ਕੋਈ ਡੀਪ ਕੌਨਸਪੀਰੇਸੀ ਤਾਂ ਨਹੀਂ ਗੀ
1: ਜੀ
0: ਕਿ ਮਤਲਬ ਜਿਹੜਾ ਹੈਗਾ ਆ ਵੀ ਪੋਲੀਟਿਕਸ ਦੇ ਵਿੱਚ ਕਹਿੰਦੇ ਹੁੰਦੇ ਸਭ ਕੁਛ ਜਾਇਜ਼ ਆ
1: ਜੀ
0: ਤੇ ਇਲੈਕਸ਼ਨ ਯੀਅਰ ਹੈਗਾ ਆ ਜੀ, ਵੀ ਉੱਥੇ ਕਿੱਥੇ ਜਾ ਕੇ ਸੱਟ ਮਾਰਨ ਦਾ ਇਰਾਦਾ ਸੀ,
1: ਜੀ
0: ਉਸ ਐਂਗਲ ਨਾਲ ਵੀ ਇਸ ਕੇਸ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੋਊਗਾ।
1: ਬਿਲਕੁਲ,
0: ਬਟ ਹਾਂਜੀ ਇੱਕ ਜਿਹੜੇ ਫੈਕਟਸ ਇਹ ਹੈਗੇ ਆ ਜਿਹੜੇ ਕਿ ਸੱਚ ਆ ਜੀ, ਜਿਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਵੀ ਇੱਕ ਔਰਤ ਆਈ ਆ ਵਿਦੇਸ਼ ਤੋਂ
1: ਜੀ
0: ਜੋ ਦੱਸਣ ਦੇ ਵਿੱਚ ਆਉਂਦਾ ਆ ਉਹਦੇ ਬਾਰੇ ਮੈਂ ਪੁਸ਼ਟੀ ਨਹੀਂ ਕਰ ਸਕਦਾ, ਨਾ ਮੈਨੂੰ ਪਤਾ ਹੀ ਹੈ ਇਹਦੇ ਬਾਰੇ।
1: ਇਹਦੇ ਵਿੱਚ
0: ਇਹ ਦੱਸਦੇ ਆ,
1: ਮੈਂ ਤੁਹਾਡੇ ਨਾਲ
0: ਸਾਂਝੀ ਵੀ ਉਹ ਕੀ ਪਹਿਲਾਂ
1: ਸਾਂਝੀ ਕਰ
0: ਕੇਸ
1: ਦਿੰਦਾ।
0: ਕੇਸ ਵੀ ਪਿਆ 420 ਦਾ।
1: ਚਲੋ ਇਹਨਾਂ ਦਾ, ਚਲੋ ਨਸ਼ਰ ਇੱਥੇ, ਚਲੋ ਅੱਜ ਕੱਲ ਤਾਂ ਹੁਣ ਫੇਸਬੁੱਕ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਹੀ ਹੈ, ਪਰ ਇਹ ਜਿਹੜੇ ਨੇ ਖੇੜੀ ਚਹਿਲਾਂ ਥਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੇ ਹੈ, ਤੇ ਚਲੋ ਨਾਂ ਨਹੀਂ ਨਸ਼ਰ ਕਰਦੇ, ਵੈਸੇ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਹੋਇਆ
0: ਨਹੀਂ ਕਰਨਾ ਚਾਹੀਦਾ ਵੀ।
1: ਹਾਂਜੀ, ਪਰ ਇਹਨਾਂ ਦੇ ਉੱਤੇ ਜਿਹੜਾ ਧੋਖਾਧੜੀ ਦਾ ਮੁਕੱਦਮਾ ਨੰਬਰ ਵੀ ਉਹਨਾਂ ਨੇ ਦੱਸਿਆ ਕਿ 193-2023 ਤੇ US 420 ਤੇ 406 IPC PS ਜਿਹੜੀ ਹੈ ਉਹਦੀਆਂ ਧਾਰਾਵਾਂ ਵੀ ਜਿਹੜੀਆਂ ਨੇ ਸਦਰ ਨਾਭਾ ਦਰਜ ਹੈ ਜੀ ਇਹਦੇ ਉੱਤੇ ਧੋਖਾਧੜੀ ਦੇ ਮਾਮਲੇ ਦਰਜ।
0: ਮਤਲਬ ਇਹ ਹੈਗਾ ਨਾ ਜੀ, ਮਤਲਬ ਇਹ ਹੈਗਾ ਆ ਕਿ ਇਹ ਜੇ FIR ਦੇ ਵਿੱਚ ਆ ਧਾਰਾ ਲਿਖੀਆਂ ਆਈਆਂ
1: ਜੀ,
0: ਦੈਟ ਮੀਨਸ ਉਹ IPC ਦੀਆਂ ਧਾਰਾ ਲਿਖੀਆਂ ਆਈਆਂ ਜੀ,
1: ਜੀ
0: ਦੈਟ ਮੀਨਸ 1 ਜੁਲਾਈ 2024 ਤੋਂ ਬਾਅਦ ਪਹਿਲਾਂ ਦਾ ਜਿਹੜਾ ਆ ਉਹਨੇ ਕੋਈ ਅਫੈਂਸ ਕੀਤਾ ਆ ਹੈਗਾ ਜੀ,
1: ਜੀ
0: ਉਸ ਵੇਲੇ ਜਿਹੜੀਆਂ FIR ਦੇ ਉੱਤੇ ਜਿਹੜਾ ਹੈਗਾ IPC ਦੀਆਂ ਧਾਰਾ 420 ਵਗੈਰਾ ਲਿਖੀਆਂ ਜਾਂਦੀਆਂ ਸੀ ਜੀ,
1: ਜੀ
0: ਹੁਣ ਜਿਹੜਾ ਜੋ ਲਿਖੀ FIR ਤੇ ਲਿਖਿਆ ਹੁੰਦਾ ਉਹ BNSS ਹੁੰਦਾ ਜੀ 24 ਤੋਂ ਬਾਅਦ ਜੀ, ਹਾਂਜੀ ਉਹ ਜੁਲਾਈ ਮਤਲਬ 2024 ਤੋਂ ਬਾਅਦ ਜਿਹੜਾ ਆ BNSS ਲਾਗੂ ਹੋ ਗਿਆ ਜੀ,
1: ਜੀ ਜੀ
0: ਸੋ ਇਸ ਕਰਕੇ ਮਤਲਬ ਜੋ ਉਹ ਓਫੈਂਸ ਵੀ ਹੈਗਾ ਆ ਉਹ ਪਹਿਲਾਂ ਦਾ ਕੀਤਾ ਆ, ਇਟ ਮੀਨਸ ਜਿੱਦਣ ਉਹ ਆਈ ਹੈਗੀ ਆ ਜੀ ਉਹ ਪਰਚਾ ਪੁਰਚਾ ਜਾਂ ਤਾਂ ਪਹਿਲਾਂ ਦਾ ਦਰਜ ਸੀ ਤੇ ਜਾਂ ਜੇ ਬਾਅਦ ਚ ਵੀ ਕਰਾਇਆ, ਕਿਉਂਕਿ ਅਕਰੈਂਸ ਜਿਹੜੀ ਹੈਗੀ ਆ ਪਹਿਲਾਂ ਦੀ ਸੀ ਜੀ, ਤੇ ਉਹ 420 ਦਾ ਪਰਚਾ ਦਰਜ ਤੇ ਉਹਦੇ ਵਿੱਚ ਜੇਲ ਚ ਰਹਿ ਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਗੁਰਦੁਆਰਿਆਂ ਚ ਸ਼ੈਲਟਰ ਲੈਣਾ
1: ਜੀ,
0: ਹੈ ਜੀ ਸਰਾਂ ਚ ਮੱਕਾ ਕਮਰਾ ਮਿਲ ਜਾਣਾ ਜੀ,
1: ਜੀ
0: ਉਹ ਸਾਰਾ ਕੁਛ ਜਿਹੜਾ ਹੈਗਾ ਆ ਇਹ ਗੱਲਾਂ ਵਿਚਾਰਨ ਯੋਗ ਆ ਜੀ।
1: ਬਿਲਕੁਲ
0: ਜੀ ਭਰਾ ਸਾਹਿਬ
1: ਜੀ, ਸੈਣੀ ਸਾਹਿਬ ਕੁਝ ਰਹਿ ਗਿਆ ਹੋਵੇ ਤਾਂ ਜਾਂਦੇ ਜਾਂਦੇ ਕੋਈ ਸੁਣਿਆ ਹੋਵੇ
0: ਮਿਹਰਬਾਨੀ। ਬਸ ਜੀ
1: ਜੀ
0: ਵੀਕਐਂਡ ਤੇ ਹੈਗੇ ਜੀ, ਹੈਪੀ ਵੀਕਐਂਡ ਜੀ, ਆਓ ਜੀ ਤੇ ਕੱਲ ਨੂੰ ਜਿਹੜਾ ਹੈਗਾ ਸ਼ਮੀ ਜੀ ਦੇ ਨਾਲ 8 ਵਜੇ ਮਹਿਫਲਾਂ ਲਾਓ ਜੀ, ਤੇ ਮੁਕੱਦਰ ਵੀਰ ਜੀ ਆਏ ਹੋਣਗੇ ਤੇ ਉਹਨਾਂ ਨੂੰ ਕਹਿੰਦੇ ਹੈਗੇ ਆ ਕਿ ਅੱਜ ਮਾੜੇ ਜੇ ਗਰਾਰੇ ਕਰ ਲਓ ਤੇ ਉਹਦੇ ਨਾਲ ਤਿਆਰੀ ਕਰ ਲਓ ਜੀ। ਬਾਕੀ ਜਗਸੀਰ ਵੀਰ ਜੀ ਜੇ ਮਤਲਬ ਸਮਾਂ ਹੋਇਆ ਤੇ ਉਹਨਾਂ ਦੀ ਗੱਲ ਜ਼ਰੂਰ ਸੁਣ ਲਿਆ ਜੇ ਆਏ ਹੁੰਦੇ, ਹਾਂਜੀ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਆ ਵਿਚਾਰ ਹੈਗਾ ਜੀ। ਬਾਕੀ ਵੀ ਬੰਦੇ ਆਪਣੇ ਯੋਗਦਾਨ ਪਾ ਸਕਦੇ ਹੈਗੇ ਆ ਜੀ, ਗੀਤ ਸੰਗੀਤ ਵਾਲੇ ਸਾਰਿਆਂ ਨੂੰ ਇਨਵਾਈਟਡ ਆ ਜੀ, ਕਿਉਂਕਿ ਮੈਂ ਹੁਣ ਕੱਲੇ ਭਾਮਾ ਜੀ ਦਾ ਨਾਂ ਲਾਊਂਗਾ ਤੇ ਫਿਰ ਜਿਹੜਾ ਹੈਗਾ ਬਾਕੀ ਸੋਚਦੇ ਹੈਗੇ ਸਾਨੂੰ ਸਾਨੂੰ ਕਿਉਂ ਨੀ ਸੁਣਦੇ, ਇਸ ਕਰਕੇ ਭਾਈ ਜਿਹਨੇ ਆਉਣਾ ਆ ਜਾਓ ਜੀ। ਹਾਂਜੀ
1: ਬਿਲਕੁਲ ਆ ਜੀ,
0: ਠੀਕ ਹੈ ਜੀ,
1: ਥੈਂਕ ਯੂ
0: ਥੈਂਕ ਯੂ ਭਾਰੇ ਸਾਹਿਬ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ, ਗ੍ਰੇਟਫੁਲ।
1: ਸਤਿ ਸ੍ਰੀ ਅਕਾਲ ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਦੋਸਤੋ ਸੰਖੇਪ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ, ਨਿੱਘਾ ਸਵਾਗਤ ਹੈ ਆ ਕੇ, ਤੇ ਕਿਉਂਕਿ ਆਪਾਂ ਪੰਜਾਬ ਕਿਤਾਬ ਜਿਹੜੀ ਹੈ ਉਹਦਾ ਅਗਲਾ ਲੜੀਵਾਰ ਭਾਗ 13ਵਾਂ ਜਿਹੜਾ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਹੈ, ਕਾਫੀ ਦਿਨਾਂ ਤੋਂ ਪਿੱਛੇ ਰਹਿ ਰਿਹਾ ਤੇ ਉਹਦੀ ਬਾਤ ਪਾਉਂਦੇ ਹਾਂ, ਤੇ ਕਾਲ ਕਰ ਸਕਦੇ ਹੋ, ਨਾਲ ਨਾਲ ਖਬਰਾਂ ਮੈਂ ਸਾਂਝੀਆਂ ਕਰਦਾ ਇੰਟਰਨੈਸ਼ਨਲ ਜੋ ਖਬਰਾਂ ਨੇ, ਤੇ ਨਾਲ ਤੁਹਾਡੀ ਫੋਨ ਕਾਲ ਦੀ ਵੀ ਉਡੀਕ ਰਹੇਗੀ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਤੇ ਫਿਰ ਆਪਾਂ ਜਿਹੜਾ ਗੱਲਾਂ ਬਾਤਾਂ ਕਰਦੇ ਹਾਂ, ਕਿਤਾਬ ਪੰਜਾਬ ਜੋ ਕਿ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੈ ਤੇ ਹਰਪਾਲ ਸਿੰਘ ਪੰਨੂ ਹੁਣਾਂ ਨੇ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਉਹਦਾ ਅਨੁਵਾਦ ਹੈ, ਉਹਦੀ ਬਾਤ ਪਾਵਾਂਗੇ ਅੱਗੇ ਜਾ ਕੇ, ਤੇ ਤਦ ਤੱਕ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਵਿਦੇਸ਼ੀ ਕੁਝ 3-4 ਖਬਰਾਂ ਨੇ, ਇੰਟਰਸਟਿੰਗ ਨੇ ਉਹ ਵੀ, ਤੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਅਮਰੀਕਾ ਦੇ ਵਿੱਚ ਮੁੱਦਾ ਪਿਛਲੇ ਦਿਨਾਂ ਚ ਉੱਠਿਆ ਸੀਗਾ, ਟਰੱਕ ਡਰਾਈਵਰਾਂ ਦਾ ਜਾਂ ਗੋ ਅਵੇ ਦਾ ਮੁੱਦਾ ਉੱਠਿਆ ਸੀ, ਪੋਸਟਰ ਵੀ ਟਰੰਪ ਨੇ ਜਾਰੀ ਕੀਤਾ ਸੀ, ਉਹਦੇ ਉੱਤੇ ਵੀ ਕਾਫੀ ਵਾਦ ਵਿਵਾਦ, ਤੇ ਉੱਥੇ ਦੀਆਂ ਪਾਰਟੀਆਂ ਨੇ ਵੀ ਇਹ ਚੀਜ਼ ਨੂੰ ਨਿੰਦਿਆ ਸੀ, ਤੇ ਉਹ ਤੋਂ ਬਾਅਦ ਜਿਹੜਾ ਸਿੰਘ ਡਰਾਈਵਰ ਅਟੈਕਟ ਹੋਇਆ ਹੈ ਉਹਦੇ ਵਿੱਚ 17 ਵਾਰ ਚਾਕੂ ਮਾਰਿਆ ਗਿਆ ਉਹ ਮੁੰਡੇ ਦੇ ਉੱਤੇ ਤੇ ਅਟੈਕ ਹੋਇਆ ਸੈਕਰਾਮੈਂਟੋ ਦੀ ਇਹ ਖਬਰ ਹੈ। ਅਮਰੀਕਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੇ ਉੱਤੇ 17 ਵਾਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਮੰਦਭਾਗੀਆਂ ਹੇਟ ਕ੍ਰਾਈਮ ਜਿਹੜਾ ਉਹ ਚੀਜ਼ਾਂ ਵੱਧਦੀਆਂ ਨੇ ਇਹਨਾਂ ਪੋਲੀਟੀਕਲ ਲੀਡਰ ਜਿਹੜੇ ਇਸ ਪਾਸੇ ਨੂੰ ਚੀਜ਼ਾਂ ਨੂੰ ਲੈ ਕੇ ਜਾਂਦੇ ਆ। ਤੇ ਦੋਸਤੋ ਗੱਲ ਤੁਹਾਡੇ ਨਾਲ ਕਰਦੇ ਆ ਅਗਲੀ ਇਹਦੇ ਬਾਰੇ ਤੇ ਇੱਕ ਮਿੰਟ ਜੀ ਮੈਂ ਥੋੜਾ ਜਿਹਾ ਕੰਮ ਸੂਤ ਕਰ ਲਵਾਂ। ਹਾਂਜੀ ਕੰਮ ਸੂਤ ਹੈ ਜੀ। ਤੇ ਅਮਰੀਕਾ ਦੇ ਵਿੱਚ ਸੈਕਰਾਮੈਂਟੋ ਦਾ ਜਿਹੜਾ ਹੈ 28 ਸਾਲਾ ਪੰਜਾਬੀ ਨੌਜਵਾਨ ਉਪਨਾਮ ਵਾਲੇ ਟਰੱਕ ਡਰਾਈਵਰ ਜਿਹੜੇ ਨੇ ਵਾਇਓਮਿੰਗ ਦੇ ਵਿੱਚ ਇੱਕ ਜਿਹੜਾ ਆਰਾਮ ਕਰਨ ਵਾਲੇ ਸਥਾਨ ਦੇ ਉੱਤੇ ਸਟੋਪ ਦੇ ਉੱਤੇ ਹੋਏਗਾ ਜੀ ਟਰੱਕ ਸਟੋਪ ਦੇ ਉੱਤੇ ਰੁਕਿਆ ਹੋਇਆ ਸੀ ਤੇ ਉੱਥੇ ਜਿਹੜਾ 17 ਵਾਰ ਉਹਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੇ ਕਾਰਨ ਉਸਦੀ ਗਰਦਨ ਛਾਤੀ ਬਾਹਾਂ ਤੇ ਪਸਲੀਆਂ ਦੇ ਉੱਤੇ ਸੱਟਾਂ ਲੱਗੀਆਂ ਨੇ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ। NPR ਦੀ ਰਿਪੋਰਟ ਦੇ ਅਨੁਸਾਰ ਜਿਸ ਡਰਾਈਵਰ ਨੇ ਸਿਰਫ ਆਪਣੇ ਉਪਨਾਮ ਸਿੰਘ ਦੇ ਵਜੋਂ ਹੀ ਪਛਾਣ ਕਰਵਾਉਣ ਦੀ ਬੇਨਤੀ ਕੀਤੀ ਸੀ ਜਾਣਕਿ ਅਸਲ ਨਾਂ ਜਿਹੜਾ ਉਹਦਾ ਪੂਰਾ ਨਹੀਂ ਨਸ਼ਰ ਕੀਤਾ ਗਿਆ। ਐਤਵਾਰ ਤੜਕੇ ਜਿਹੜਾ ਇੰਟਰ ਸਟੇਟ ਜਿਹੜਾ 80 ਦੇ ਉੱਤੇ ਸਥਿਤ ਬਿਟਰ ਕ੍ਰਿਕ ਰੈਸਟ ਏਰੀਆ ਦੇ ਬਾਥਰੂਮ ਦੇ ਵਿੱਚ ਇੱਕ ਵਿਅਕਤੀ ਨੇ ਪਿੱਛਾ ਕਰਕੇ ਹਮਲਾ ਕੀਤਾ। ਡਰਾਈਵਰ ਨੇ NPR ਨੂੰ ਦੱਸਿਆ ਕਿ ਉਹ ਪੈਨਸਿਲਵੇਨੀਆ ਦੇ ਵੱਲ ਜਾ ਰਿਹਾ ਸੀ ਜਦੋਂ ਉਹ ਬਾਥਰੂਮ ਦੀ ਵਰਤੋਂ ਕਰਨ ਦੇ ਲਈ ਵਿਰਾਮ ਸਥਾਨ ਦੇ ਉੱਤੇ ਰੁਕਿਆ ਤਾਂ ਉਸਨੇ ਕਿਹਾ ਕਿ ਜਿਹੜਾ ਇੱਕ ਹੋਰ ਜਿਹੜਾ ਸੀ ਆਦਮੀ ਉਸਦੇ ਅੰਦਰ ਜਿਹੜਾ ਪਿੱਛੇ ਆ ਗਿਆ ਤੇ ਅਚਾਨਕ ਚਾਕੂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ। ਕਈ ਵਾਰ ਚਾਕੂ ਮਾਰੇ ਜਾਣ ਤੋਂ ਬਾਅਦ ਗੁਰਵਿੰਦਰ ਸਿੰਘ ਬਾਥਰੂਮ ਤੋਂ ਬਚਣ ਦੇ ਵਿੱਚ ਜਿਹੜਾ ਕਾਮਯਾਬ ਹੋਇਆ ਪਰ ਬਾਹਰ ਡਿੱਗ ਪਿਆ ਫਿਰ ਤੇ ਮਦਦ ਲਈ ਜਿਹੜਾ ਅਪੀਲ ਕੀਤੀ। ਸਪੈਨਿਸ਼ ਪਰਿਵਾਰ ਜਿਹੜਾ ਇਸ ਦੇ ਵਿੱਚ ਅੱਗੇ ਆਇਆ ਤੇ ਉਹਦੀ ਮਦਦ ਕੀਤੀ ਹੈ ਜ਼ਖਮੀ ਟਰੱਕ ਡਰਾਈਵਰ ਦੀ ਤੇ ਇਸ ਦੇ ਦੌਰਾਨ ਇਹ ਵਿਰਾਮ ਸਥਾਨ ਦੇ ਉੱਤੇ ਇੱਕ ਸਪੈਨਿਸ਼ ਪਰਿਵਾਰ ਨੇ ਹੰਗਾਮਾ ਸੁਣਿਆ ਤੇ ਸਿੰਘ ਦੀ ਜਿਹੜੀ ਮਦਦ ਦੇ ਲਈ ਦੌੜਿਆ। ਪਰਿਵਾਰ ਨੇ ਉਸਦੇ ਜ਼ਖਮਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਵੀ ਕੀਤੀ ਫਸਟ ਏਡ ਦੇਣ ਦੀ ਪਰ ਅਧਿਕਾਰੀਆਂ ਨੂੰ ਸੁਚੇਤ ਕਰਨ ਦੇ ਵਿੱਚ ਮਦਦ ਕੀਤੀ ਹੈ। ਪਰਿਵਾਰ ਨੇ ਪੁਲਿਸ ਨੂੰ ਸ਼ੱਕੀ ਦੇ ਟਰੱਕ ਦੇ ਬਾਰੇ ਵੀ ਜਾਣਕਾਰੀ ਦਿੱਤੀ ਤੇ ਜਾਣਕਾਰੀ ਦੇ ਉੱਤੇ ਕਾਰਵਾਈ ਕਰਦੇ ਹੋਏ ਜਿਹੜਾ ਸੀ ਵਾਇਓਮਿੰਗ ਹਾਈਵੇ ਪੈਟਰੋਲ ਨੇ ਵਿਰਾਮ ਸਥਾਨ ਤੋਂ ਲਗਭਗ 113 ਕਿਲੋਮੀਟਰ ਦੂਰ ਰੋਲੀਨਜ਼ ਕੋਲ ਜਿਹੜਾ ਵਾਹਨ ਨੂੰ ਰੋਕਿਆ ਤੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਜਿਸ ਦੀ ਪਛਾਣ ਐਂਡਰਿਊ ਕ੍ਰਿਸ ਬਜ਼ਡਾਕ ਦੇ ਵਜੋਂ ਹੋਈ ਹੈ। ਬਜ਼ਡਾਕ ਤੇ ਕਤਲ ਦੀ ਜਿਹੜੀ ਕੋਸ਼ਿਸ਼ ਦੇ ਪਹਿਲੇ ਦਰਜੇ ਦਾ ਜਿਹੜਾ ਦੋਸ਼ ਲੱਗ ਗਿਆ ਚਾਰਜ ਹੋ ਗਿਆ। ਅਧਿਕਾਰੀਆਂ ਨੇ ਹਮਲੇ ਦਾ ਕੋਈ ਮੰਸ਼ਾ ਜਿਹੜਾ ਸੀ ਸਥਾਪਿਤ ਨਹੀਂ ਦੱਸੀ ਹੈ ਕੀ ਕਾਰਨ ਸੀ। ਗੁਰਵਿੰਦਰ ਸਿੰਘ ਜੋ ਲਗਭਗ 3 ਸਾਲਾਂ ਤੋਂ ਕਮਰਸ਼ੀਅਲ ਤੌਰ ਦੇ ਉੱਤੇ ਟਰੱਕ ਚਲਾ ਰਿਹਾ ਬੁੱਧਵਾਰ ਤੱਕ ਹਸਪਤਾਲ ਦੇ ਵਿੱਚ ਰਿਹਾ ਤੇ ਉਸਨੇ ਕਿਹਾ ਕਿ ਇਸ ਘਟਨਾ ਨੇ ਉਸਨੂੰ ਜਿਹੜਾ ਸੰਯੁਕਤ ਰਾਜ ਦੇ ਵਿੱਚ ਯਾਤਰਾ ਕਰਨ ਵਾਲੇ ਹੋਰ ਪੰਜਾਬੀ ਸਿੱਖ ਜਿਹੜੇ ਟਰੱਕ ਡਰਾਈਵਰਾਂ ਦੀ ਸੁਰੱਖਿਆ ਦੇ ਬਾਰੇ ਵੀ ਚਿੰਤਾ ਜਿਹੜੀ ਹੈ ਕੀਤੀ ਹੈ ਤੇ ਉਨ੍ਹਾਂ ਨੂੰ ਕਿਹਾ ਕਿ ਸਾਵਧਾਨ ਰਹੋ ਤੇ ਆਪਣੀ ਸੇਫਟੀ ਫਸਟ ਦੇਖੋ। ਅੱਗੇ ਵਧੀਏ ਤੇ US ਇਰਾਨ ਜਿਹੜਾ ਵੀਜ਼ਾ ਹੈ ਚਾਹੇ ਇਰਾਨ ਦੀ ਤੇ ਅਮਰੀਕਾ ਦੀ ਜੰਗ ਹੈ ਪਰ ਉਹਦੇ ਵਿੱਚ ਵੀਜ਼ੇ ਅਜੇ ਵੀ ਦਿੱਤੇ ਜਾ ਰਹੇ ਨੇ। ਅਮਰੀਕਾ ਵੱਲੋਂ ਜੰਗ ਦੇ ਮਾਹੌਲ ਦੇ ਬਾਵਜੂਦ ਇਰਾਨੀ ਆਗੂਆਂ ਦੇ ਵੀਜ਼ੇ ਮਨਜ਼ੂਰ ਕੀਤੇ ਜਾ ਰਹੇ ਹੈ। ਅਮਰੀਕਾ ਪ੍ਰਸ਼ਾਸਨ ਨੇ ਅਮਰੀਕਾ ਦੇ ਉੱਤੇ ਹੀ ਇਰਾਨ ਵਿਚਾਲੇ ਜੰਗ ਵਰਗੇ ਹਾਲਾਤ ਤੇ ਬਾਵਜੂਦ ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਸਣੇ ਸਿਖਰਲੇ ਅਧਿਕਾਰੀਆਂ ਨੂੰ ਨਿਊਯਾਰਕ ਦੇ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਸੰਯੁਕਤ ਰਾਸ਼ਟਰ UN ਮਹਾਂਸਭਾ ਦੀ ਉੱਚ ਪੱਧਰੀ ਬੈਠਕ ਦੇ ਵਿੱਚ ਸ਼ਾਮਲ ਹੋਣ ਲਈ ਵੀਜ਼ੇ ਮਨਜ਼ੂਰ ਕਰ ਦਿੱਤੇ ਹੈ। ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਪੁਸ਼ਟੀ ਕਰਤੀ ਅਤੇ ਸੰਯੁਕਤ ਰਾਸ਼ਟਰ ਦੀਆਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਇਰਾਨ ਦੇ ਮੁੱਖ ਵਫਦ ਅਤੇ ਸਟਾਫ ਮੈਂਬਰਾਂ ਦੇ ਲਈ ਵੀਜ਼ੇ ਜਾਰੀ ਕਰ ਦਿੱਤੇ ਨੇ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਫਦ ਦੇ ਵਿੱਚ ਰਾਸ਼ਟਰਪਤੀ ਜਿਹੜੇ ਨੇ ਮਸੂਦ ਪਜੇਸ਼ਕੀਅਨ ਅਤੇ ਵਿਦੇਸ਼ ਮੰਤਰੀ ਜਿਹੜੇ ਨੇ ਅਬਾਸ ਅਰਾਗਚੀ ਸ਼ਾਮਲ ਨੇ ਜੋ ਵਿਸ਼ਵ ਪੱਧਰ ਦੇ ਉੱਤੇ ਅਹਿਮ ਮੁੱਦਿਆਂ ਦੇ ਉੱਤੇ ਆਪਣਾ ਪੱਖ ਰੱਖਣਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਸਪਸ਼ਟ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਦੇ ਮੁੱਖ ਮੇਜ਼ਬਾਨ ਦੇਸ਼ ਦੇ ਵਜੋਂ ਆਪਣੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਇਰਾਨੀ ਜਿਹੜੇ ਨੇ ਸ਼ਾਸਨ ਦੇ ਇਸ ਮੁੱਖ ਵਫਦ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਉੱਚ ਪੱਧਰੀ ਹਫ਼ਤੇ ਦੇ ਵਿੱਚ ਹਿੱਸਾ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੇ ਮੌਜੂਦਾ ਤਣਾਅ ਅਤੇ ਸਖ਼ਤ ਕੂਟਨੀਤਿਕ ਸੰਬੰਧਾਂ ਨੂੰ ਦੇਖਦੇ ਹੋਏ ਇਸ ਵਫਦ ਨੂੰ ਕਈ ਤਰ੍ਹਾਂ ਦੀਆਂ ਸਖ਼ਤ ਯਾਤਰਾਵਾਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਨੀਤੀ ਤਹਿਤ ਇਨ੍ਹਾਂ ਅਧਿਕਾਰੀਆਂ ਨੂੰ ਨਿਊਯਾਰਕ ਦੇ ਵਿੱਚ ਆਪਣੇ ਨਿਰਧਾਰਿਤ ਘੇਰੇ ਤੋਂ ਬਾਹਰ ਜਾਣ ਦੀ ਮਨਾਹੀ ਹੋਵੇਗੀ ਤੇ ਨਾਲ ਹੀ ਉਨ੍ਹਾਂ ਨੂੰ ਲਗਜ਼ਰੀ ਸਮਾਨ ਸਮੇਤ ਕਈ ਹੋਰ ਵਸਤਾਂ ਦੀ ਖਰੀਦਦਾਰੀ ਕਰਨ ਦੇ ਉੱਤੇ ਵੀ ਮੁਕੰਮਲ ਰੋਕ ਦਾ ਸਾਹਮਣਾ ਜਿਹੜਾ ਕਰਨਾ ਪਵੇਗਾ। ਦੂਸਰੇ ਪਾਸੇ ਕੈਨੇਡਾ ਯੂਰਪੀਅਨ ਜਿਹੜੀ ਰਿਲੇਸ਼ਨਸ਼ਿਪ ਆ ਵੱਧ ਰਹੀ ਹੈ ਤੇ ਟਰੰਪ ਜਿਹੜਾ ਬੁਖਲਾ ਰਿਹਾ ਇਹਦੇ ਉੱਤੇ ਤੇ ਕੈਨੇਡਾ ਦਾ ਯੂਰਪੀਅਨ ਯੂਨੀਅਨ ਦੇ ਵੱਲ ਝੁਕਾਅ ਟਰੰਪ ਦੇ ਉੱਤੇ ਭਾਰੀ ਪੈਣ ਲੱਗ ਪਿਆ। ਟੈਰਿਫ ਨੀਤੀਆਂ ਦੇ ਕਾਰਨ ਅਮਰੀਕਾ ਕੈਨੇਡਾ ਵਪਾਰ ਦੇ ਵਿੱਚ ਖੜੋਤ ਆਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਯੂਰਪੀਅਨ ਯੂਨੀਅਨ ਦਾ ਸਹਾਇਕ ਮੈਂਬਰ ਬਣਨ ਦੀ ਸਹਿਮਤੀ ਵਿਖਾਏ ਜਾਣ ਤੋਂ ਬਾਅਦ ਅਮਰੀਕਾ ਦੇ ਵਿੱਚ ਵੱਡੀ ਸਿਆਸੀ ਹਿਲਜੁਲ ਜਿਹੜੀ ਹੈ ਵਿਖਾਈ ਦੇਣ ਲੱਗ ਪਈ ਹੈ, ਕਿਉਂਕਿ ਉਹ ਸੰਬੋਧਨ ਵੀ ਹੋਏ ਨੇ ਤੇ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਹਿੱਸਾ ਵੀ ਲਿਆ। ਅਮਰੀਕਾ ਦੇ ਕਈ ਸੈਨੇਟਰਾਂ ਸਮੇਤ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵੱਲੋਂ ਅਜਿਹੇ ਕਦਮ ਬਾਰੇ ਸੋਚਣ ਪਿੱਛੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਨੀਤੀਆਂ ਤੇ ਬੇਲੋੜੀ ਬੋਲਚਾਲ ਜ਼ਿੰਮੇਵਾਰ ਨੇ। ਟੈਰਿਫ ਦੇ ਕਾਰਨ ਅਮਰੀਕਾ ਤੇ ਕੈਨੇਡਾ ਦਾ ਵਪਾਰ ਜਿਹੜਾ ਸੰਬੰਧਾਂ ਦੇ ਵਿੱਚ ਵੱਡੀ ਖੜੋਤ ਆਉਣ ਦੇ ਕਰਕੇ ਦੋਹਾਂ ਦੇਸ਼ਾਂ ਦੇ ਉਤਪਾਦਕਾਂ ਦੇ ਲਈ ਔਕੜਾਂ ਖੜੀਆਂ ਹੋ ਰਹੀਆਂ ਨੇ ਤੇ ਕਿਉਂਕਿ ਦੋਹਾਂ ਦੇਸ਼ਾਂ ਦੇ ਉਤਪਾਦਨਾਂ ਦੀ ਵੱਡੀ ਮੰਗ ਵੀ ਦੋਹਾਂ ਦੇਸ਼ਾਂ ਦੇ ਵਿੱਚ ਹੀ ਹੈ ਤੇ ਇਹ ਸਿਲਸਿਲਾ ਕਈ ਦਹਾਕਿਆਂ ਤੋਂ ਚੱਲ ਰਿਹਾ। ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣਾ ਜਿਹੜਾ ਇਰਾਦਾ ਸਪਸ਼ਟ ਕਰਦੇ ਹੋਏ ਕਹਿ ਦਿੱਤਾ ਹੈ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਵਾਸਤੇ ਉਹ ਕੈਨੇਡੀਅਨ ਲੋਕਾਂ ਦੀ ਸਹਿਮਤੀ ਜ਼ਰੂਰ ਲੈਣਗੇ ਤੇ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੇ ਵਿੱਚ ਉਹ ਪਾਰਲੀਮੈਂਟ ਮੈਂਬਰਾਂ ਦੀ ਰਾਏ ਲੈ ਕੇ ਹੀ ਇਸ ਮਾਮਲੇ ਦੇ ਉੱਤੇ ਅੱਗੇ ਵਧਣਗੇ। ਪਰ ਕੈਨੇਡਾ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਜਿਹੜਾ ਹੈ ਉਹਨੇ ਮਾਰਕ ਕਾਰਨੀ ਦੇ ਯੂਰਪੀਅਨ ਯੂਨੀਅਨ ਦੀ ਸਹਾਇਕ ਮੈਂਬਰ ਦੇ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਭਵਿੱਖ ਦੇ ਵਿੱਚ ਇਸ ਦੇ ਨਤੀਜੇ ਘਾਤਕ ਹੋਣ ਦੀ ਚੇਤਾਵਨੀ ਜਿਹੜੀ ਹੈ ਚਿੰਤਾ ਪ੍ਰਗਟ ਕੀਤੀ ਹੈ। ਕੈਨੇਡਾ ਦੇ ਵਪਾਰਕ ਅਧਾਰਿਆਂ ਦੇ ਵੱਲੋਂ ਯੂਰਪੀਅਨ ਯੂਨੀਅਨ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਦੇ ਇਰਾਦੇ ਦਾ ਸਮਰਥਨ ਕੀਤਾ ਜਾਣ ਲੱਗ ਪਿਆ ਤੇ ਉਨ੍ਹਾਂ ਕਿਹਾ ਕਿ ਇਹ ਜਿਹੜਾ ਇਸ ਮੈਂਬਰੀ ਨੂੰ ਜਿਹੜਾ ਅਮਰੀਕੀ ਰਾਸ਼ਟਰਪਤੀ ਕੈਨੇਡਾ ਦੇ ਨਾਲ ਵਪਾਰਕ ਸੰਬੰਧਾਂ ਉੱਤੇ ਟੈਰਿਫ ਰੋਕਾਂ ਲਾਉਣ ਤੋਂ ਬਾਅਦ ਕੈਨੇਡਾ ਨੂੰ ਆਪਣੀ ਮੰਡੀ ਲੱਭਣ ਦੇ ਯਤਨ ਦੇ ਵਜੋਂ ਵੇਖਿਆ ਜਿਹੜਾ ਜਾਣਾ ਚਾਹੀਦਾ ਜੋ ਕਿ ਜ਼ਰੂਰੀ ਵੀ ਹੈ ਕਿਉਂਕਿ ਰਸ਼ੀਆ ਦੇ ਨਾਲ ਵਿਵਾਦ ਚੱਲ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ ਨਿਰਭਰ ਹੈ ਜੀ ਗੈਸ ਜਾਂ ਤੇਲ ਦੇ ਉੱਤੇ ਤੇ ਕੈਨੇਡਾ ਦੇ ਵਿੱਚ ਜਿਹੜਾ ਕੱਚਾ ਜਿਹੜਾ ਆਇਲ ਹੈ ਉਹ ਕੱਢਿਆ ਜਾਂਦਾ ਹੈ ਤੇ ਕਿਤੇ ਨਾ ਕਿਤੇ ਯੂਰਪ ਇਹ ਵੀ ਚਾਹੁੰਦਾ ਹੈ ਉਧਰੋਂ ਕਿਤੇ ਨਾ ਕਿਤੇ ਆਪਾਂ ਰਾਹ ਬਣਾ ਲਈਏ ਕਿਉਂਕਿ ਠੰਡ ਦਾ ਮਾਹੌਲ ਇਹਨਾਂ ਮੁਲਕਾਂ ਚ ਜ਼ਿਆਦਾ ਹੁੰਦਾ ਤੇ ਐਨਰਜੀ ਇਹਨਾਂ ਸਮਿਆਂ ਦੇ ਵਿੱਚ ਜ਼ਿਆਦਾ ਵੇਸਟ ਹੁੰਦੀ ਹੈ ਤੇ ਉਹ ਕਿਤਿਓ ਨਾ ਤਾਂ ਕਿਤੇ ਲੱਭਣੀ ਪੈਣੀ ਹੈ ਤੇ ਇਸ ਕਰਕੇ ਹੁਣ ਲੱਗਦਾ ਹੈ ਕਿ ਕੈਨੇਡਾ ਦੇ ਨਾਲ ਕਿਤੇ ਨਾ ਕਿਤੇ ਸਾਥੀ ਬਣਦੇ ਨਜ਼ਰ ਆਉਣਗੇ। ਅਮਰੀਕਾ ਦੇ ਕਈ ਸੈਨੇਟਰਾਂ ਦੇ ਵੱਲੋਂ ਕੈਨੇਡਾ ਦੀ ਯੂਰਪੀਅਨ ਯੂਨੀਅਨ ਵੱਲ ਝੁਕਾਅ ਦਾ ਦੋਸ਼ ਆਪਣੇ ਰਾਸ਼ਟਰਪਤੀ ਟਰੰਪ ਸਿਰ ਜਿਹੜਾ ਬੜਿਆ ਜਾਣ ਲੱਗ ਪਿਆ। ਉੱਥੇ ਦੇ ਲੋਕ ਕਹਿ ਰਹੇ ਨੇ ਇਹਦੀ ਬੋਲਬਾਣੀ ਜਾਂ ਇਹਦਾ ਬਿਹੇਵ ਜਿਹੜਾ ਹਰ ਮੁਲਕ ਦੇ ਨਾਲ ਇਹ ਵਿਗਾੜ ਰਿਹਾ ਤੇ ਉਹਨੂੰ ਜਿਹੜਾ ਦੋਸ਼ੀ ਟਰੰਪ ਨੂੰ ਹੀ ਕਿਹਾ ਜਾ ਰਿਹਾ ਜਿਸਦਾ ਵੱਡਾ ਅਸਰ ਅਗਲੇ ਮਹੀਨੇ ਉੱਥੇ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੇ ਵਿੱਚ ਜਿਹੜਾ ਮਿਡ ਟਰਮ ਜਿਹੜੀ ਇਲੈਕਸ਼ਨ ਹੈ ਪੈਣ ਦੀਆਂ ਕਿਆਸ ਰਾਈਆਂ ਵੀ ਲਗਾਈਆਂ ਜਾ ਰਹੀਆਂ ਤੇ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਕਈ ਵੱਡੇ ਆਗੂ ਵੀ ਹੁਣ ਟਰੰਪ ਦੀਆਂ ਨੀਤੀਆਂ ਤੇ ਬਿਆਨਾਂ ਨੂੰ ਦੇਸ਼ ਦੇ ਲਈ ਗਲਤ ਕਹਿਣ ਜਿਹੜਾ ਨੇ ਲੱਗ ਪਏ ਨੇ। ਆਖਰੀ ਖਬਰ ਦੇ ਵੱਲ ਨੂੰ ਵੱਧਦਿਆਂ ਸਕਾਟਲੈਂਡ ਦੇ ਵਿੱਚ ਸ਼ਰਮਨਾਕ ਕਰਤੂਤ ਕੀਤੀ ਹੈ। ਕੈਂਸਰ ਦਾ ਝੂਠਾ ਢੋਂਗ ਰਚ ਕੇ 1.85 ਲੱਖ ਦੀ ਜਿਹੜੀ ਹੈ ਪੈਨਸ਼ਨ ਠੱਗਣ ਵਾਲੀ ਨਰਸ ਦੋਸ਼ੀ ਕਰਾਰ ਦੇ ਦਿੱਤੀ ਗਈ ਹੈ ਜਿਹਦੇ ਵਿੱਚ ਜਾਣੀ ਕਿ 1,85,000 ਪੌਂਡ। ਸਕਾਟਲੈਂਡ ਦੀ ਇੱਕ ਬੱਚਿਆਂ ਦੀ ਨਰਸ ਨੂੰ ਖੁਦ ਨੂੰ ਕੈਂਸਰ ਹੋਣ ਦਾ ਝੂਠਾ ਦਿਖਾਵਾ ਕਰਨ ਤੇ 1,85,000 ਤੋਂ ਵੱਧ ਦੀ ਪੈਨਸ਼ਨ ਧੋਖਾਧੜੀ ਕਰਨ ਦੇ ਮਾਮਲੇ ਚ ਨਰਸਾਂ ਦੇ ਰਜਿਸਟਰ ਤੋਂ ਜਿਹੜਾ ਬਾਹਰ ਕਰ ਦਿੱਤਾ ਗਿਆ। ਅਮਾਂਡਾ ਰਿੱਡ ਨੂੰ ਜਿਹੜਾ ਮੋਇਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਉਸਨੇ ਆਪਣੇ ਪਰਿਵਾਰ ਬੱਚਿਆਂ ਤੇ ਮੈਡੀਕਲ ਪੇਸ਼ੇਵਾਰਾਂ ਨੂੰ ਇਹ ਯਕੀਨ ਦਵਾ ਦਿੱਤਾ ਕਿ ਉਹ ਮੌਤ ਦੇ ਬਿਲਕੁਲ ਨੇੜੇ ਹੈ ਤੇ ਜਦਕਿ ਉਹ ਜਾਣਦੀ ਸੀ ਕਿ ਇਹ ਕੋਰਾ ਝੂਠ ਹੈ। ਉਹਨੇ ਆਪਣਾ ਸਿਰ ਮੁਨਵਾ ਕੇ ਮਤਲਬ ਕਿ ਗੰਜੀ ਹੋ ਗਏ ਜਿਵੇਂ ਕਿ ਕੈਂਸਰ ਵਾਲੇ ਲੋਕ ਜਦੋਂ ਥੈਰਾਪੀ ਵਗੈਰਾ ਹੁੰਦੀ ਹੈ ਬਾਲ ਝੜ ਜਾਂਦੇ ਆ ਉੜ ਜਾਂਦੇ ਆ ਉਸ ਤਰ੍ਹਾਂ ਉਹਨੇ ਆਪਣਾ ਜਿਹੜਾ ਫੇਸ ਬਣਾਇਆ ਤੇ ਭਾਰ ਘਟਾਉਣ ਵਾਲੀ ਦਵਾਈ ਲੈ ਕੇ ਇਹ ਦਿਖਾਉਣਾ ਲੱਗ ਗਈ ਕੋਸ਼ਿਸ਼ ਕੀਤੀ ਕਿ ਖੂਨ ਦੇ ਕੈਂਸਰ ਦੇ ਨਾਲ ਉਹ ਜੂਝ ਰਹੀ ਹੈ। ਨਰਸਿੰਗ ਐਂਡ ਮਿਡਵਾਈਫਰੀ ਕੌਂਸਲ ਜਿਹੜੀ ਹੈ NMC ਦੀ ਕਮੇਟੀ ਨੇ ਸੁਣਵਾਈ ਦੇ ਦੌਰਾਨ ਇਹ ਦੇਖਿਆ ਕਿ ਗੰਭੀਰ ਬਿਮਾਰੀ ਦਾ ਯਕੀਨ ਦਿਵਾਉਣ ਦੇ ਲਈ ਕੁੱਲ 16 ਮੈਡੀਕਲ ਚਿੱਠੀਆਂ ਜਾਲੀ ਬਣਾਈਆਂ ਗਈਆਂ। ਇਹਨਾਂ ਦੇ ਵਿੱਚ ਐਡਿਨਬਰਾ ਦੇ ਸਪਾਈਰ ਹਸਪਤਾਲ ਦਾ ਲੋਗੋ ਲੱਗੇ ਦਸਤਾਵੇਜ਼ ਵੀ ਸ਼ਾਮਲ ਨੇ। ਸਾਬਕਾ ਸਿਹਤ ਕਰਮਚਾਰੀ ਨੇ ਖੁਦ ਦਾਅਵਾ ਕੀਤਾ ਕਿ ਉਸਨੂੰ ਫੈਕਟੀਸ਼ਸ ਡਿਸਆਰਡਰ ਜਾਣੀ ਕਿ ਮਨੁੱਖਾ ਉਜ਼ਨ ਸਿੰਡਰੋਮ ਹੈ। ਇਸ ਤੋਂ ਇਲਾਵਾ 3 ਸਾਲ ਤੋਂ ਵੱਧ ਸਮੇਂ ਦੇ ਦੌਰਾਨ ਉਹਨੇ NHS ਤੋਂ ਨਿਯੰਤਰਿਤ ਜਿਹੜਾ ਦਵਾਈਆਂ ਵੀ ਧੋਖੇ ਦੇ ਨਾਲ ਹਾਸਲ ਕੀਤੀਆਂ। ਲਿਵਿੰਗਸਟਨ ਸ਼ੈਰਿਫ ਕੋਰਟ ਦੇ ਵਿੱਚ ਉਸਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਟ੍ਰਿਬਿਊਨਲ ਨੂੰ ਦੱਸਿਆ ਗਿਆ ਕਿ ਉਸਨੇ ਸਕਾਟਿਸ਼ ਪਬਲਿਕ ਪੈਨਸ਼ਨਜ਼ ਏਜੰਸੀ ਦੇ ਕੋਲ ਝੂਠਾ ਦਾਅਵਾ ਕੀਤਾ ਕਿ ਉਹ ਜਿਹੜੀ ਹੈ ਲਿਊ ਕੀਮੀਆ ਦੇ ਨਾਲ ਆਖਰੀ ਪੜਾਅ ਦੀ ਬਿਮਾਰੀ ਦੇ ਵਿਚ ਹੈ। ਇਸ ਦੇ ਕਾਰਨ ਉਹ ਵਿਸ਼ੇਸ਼ ਪੈਨਸ਼ਨ ਭੁਗਤਾਨਾਂ ਦੀ ਹੱਕਦਾਰ ਹੈ। ਸਤੰਬਰ 2025 ਦੇ ਵਿਚ ਉਸਨੇ 13 ਅਪ੍ਰੈਲ 2021 ਤੋਂ 31 ਅਗਸਤ 2024 ਤੱਕ ਸਕਾਟਿਸ਼ ਪਬਲਿਕ ਪੈਨਸ਼ਨ ਏਜੰਸੀ ਦੇ ਨਾਲ ਧੋਖਾਧੜੀ ਕਰਕੇ 1,85,442.95 ਪਾਉਂਡ ਜਿਹੜੇ ਨੇ ਹਾਸਲ ਕਰਨ ਦਾ ਦੋਸ਼ ਕਬੂਲ ਕੀਤਾ। ਪੈਨਲ ਨੇ ਦਸਿਆ ਕਿ ਇਸ ਰਕਮ ਦੇ ਵਿਚੋਂ ਕੁਝ ਪੈਸਾ ਦੁਬਈ ਦੀ ਯਾਤਰਾ ਦੇ ਉਤੇ ਵੀ ਖਰਚ ਹੋਇਆ ਤੇ ਇਸ ਸੰਬੰਧੀ ਜੱਜ ਦੀ ਸਜ਼ਾ ਸੁਣਾਉਣ ਸਮੇਂ ਕੀਤੀਆਂ ਟਿੱਪਣੀਆਂ ਦਾ ਹਵਾਲਾ ਵੀ ਨਾਲ ਦਿੱਤਾ ਗਿਆ। ਲੋ ਦੋਸਤੋ, ਲੋਕ ਇੱਥੇ ਵੀ ਇੱਦਾਂ ਕਰ ਜਾਂਦੇ ਆ। ਲੁਕਮੀਆ ਜਿਹੜੀ ਹੈ ਬਿਮਾਰੀ ਹੈ ਉਹ ਇਹਨੇ ਦਰਸਾਈ ਹੈ ਭਾਈ ਕਿ ਮੈਨੂੰ ਉਹ ਹੈ ਤੇ ਕੈਂਸਰ ਦੀ ਸਟੇਜ ਹੁੰਦੀ ਹੈ ਬਿਮਾਰੀ ਹੈ ਉਹਦਾ ਜ਼ਿਕਰ ਕਰਕੇ ਤੇ ਇਹ 1,85,000 ਪਾਉਂਡ ਦਾ ਜਿਹੜਾ ਧੋਖਾਧੜੀ ਕਰ ਗਈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਪ੍ਰੇਮ ਦੀਆਂ ਖਬਰਾਂ ਤੇ ਆਖਰ ਦੇ ਵਿਚ ਆਪਾਂ ਚੱਲਦੇ ਹਾਂ ਫਿਰ ਕਿਤਾਬ ਦੇ ਵੱਲ ਨੂੰ ਤੇ ਕਾਲ ਕਰਨੀ ਹੈ ਇੱਕ ਦੋ ਮਿੰਟ ਦੇ ਵਿਚ ਜ਼ਰੂਰ ਕਰ ਸਕਦੇ ਹੋ ਆਪਣੇ। ਹਾਂਜੀ, ਲੁਕਮੀਆਂ ਲਿਖਿਆ ਹੈਗਾ ਜੀ ਆਪਣੇ ਗੁਰੀਮਾਨ ਬਾਈ ਜੀ ਨੇ ਵੀ ਤੇ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆਏ ਨੇ ਤੇ ਨਾਲ ਦੀ ਨਾਲ ਆਪਣੇ ਨਾਲ ਜੁੜੇ ਹੋਏ ਨੇ ਦੋਸਤ ਉਹਨਾਂ ਦਾ ਜ਼ਿਕਰ ਕਰਕੇ ਆਪਾਂ ਅੱਗੇ ਵੱਧਦੇ ਹਾਂ। ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ। ਹਾਂਜੀ, ਨੰਬਰ ਮੈਂ ਜ਼ਰੂਰ ਬੋਲ ਦਿੰਦਾ ਬਾਈ ਜੀ ਦੇ ਲਈ, ਬਾਅਦ ਦੇ ਵਿਚ ਵੀ ਜੇ ਸੁਣ ਲੈਣਗੇ। ਦੋਸਤੋ, ਫਿਨਲੈਂਡ ਸਟੂਡੀਓ ਦਾ ਨੰਬਰ ਹੈ ਵੱਖਰਾ ਹੈ ਜੀ ਤੇ ਇੱਥੇ ਦਾ, ਕਿਉਂਕਿ ਜਿਹੜਾ ਆਪਣਾ ਮਹਿਫਲ ਮਿੱਤਰਾਂ ਦਾ ਸਟੂਡੀਓ ਦਾ ਨੰਬਰ ਹੈ ਉਹ ਇੰਡੀਆ ਦੇ ਹਿਸਾਬ ਦੇ ਨਾਲ ਚੱਲਦਾ ਤੇ ਫਿਨਲੈਂਡ ਦੇ ਹਿਸਾਬ ਦੇ ਨਾਲ ਜਿਹੜਾ ਇੰਟਰਨੈਸ਼ਨਲ ਨੰਬਰ ਹੈ ਆਪਣਾ +358 44 976 1962 ਸਟੂਡੀਓ ਦਾ ਨੰਬਰ ਹੈ, ਯਾਨੀ ਕਿ +358 44 976 1962। ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜਾਂ ਚੰਦ ਤੋਂ ਵੀ ਕਾਲ ਕਰਕੇ ਭਾਈ, ਜੇ ਕੋਈ ਉੱਥੇ ਸੁਣਦਾ ਹੈ ਤਾਂ ਕਾਲ ਕਰਕੇ ਆਪਣਾ ਸੁਨੇਹਾ ਜਿਹੜਾ ਇਸ ਦੁਨੀਆਂ ਦੇ ਵਿੱਚ ਆਪਣੇ ਅਰਥ ਦੇ ਉੱਤੇ ਦੇ ਸਕਦੇ ਹੋ। ਤੇ ਜਲੂਰ ਸਿੰਘ ਬਾਈ ਜੀ ਜੁੜੇ ਹੋਏ ਨੇ, ਜਲੌਰ ਸਿੰਘ ਬਾਈ ਜੀ ਸ਼ੋਰੀ ਜੀ ਆਨੂ ਜੀ ਸਵਾਗਤ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਚਲੋ ਜੀ ਜਲਦੀ 10 ਮਿੰਟ ਲੇਟ ਗੱਡੀ ਚੱਲ ਰਹੀ। ਹਾਂਜੀ, ਜਗਸੀਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਦੋਸਤਾਂ ਨੂੰ ਸਾਰਿਆਂ ਨੂੰ ਜੀ, ਤੇ ਉਹਨਾਂ ਨੇ ਨੰਬਰ ਵੀ ਮੰਗਿਆ ਸੀ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਕਹਿੰਦੇ ਆ। ਭੱਜੋ ਭੱਜੋ ਆਜੋ ਸਾਰੇ ਆਂਡੇ ਖਾਣ ਕਹਿੰਦੇ ਜਗਸੀਰ ਸਿੰਘ ਬਾਈ ਜੀ ਆਪਣੇ ਨਾਲ। ਰਜਿੰਦਰ ਕੁਮਾਰ ਜੀਰਾ ਜੀ ਵੀ ਕਹਿੰਦੇ ਆ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਵਿੰਦਰ ਭਾਰਤ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਕਹਿੰਦੇ ਆ। ਜੀਰਾ ਜੀ ਕਹਿੰਦੇ ਨਹੀਂ ਨਹੀਂ ਸੈਣੀ ਵੀਰ ਜੀ, ਜਦੋਂ ਅਸੀਂ ਜਾਣਾ ਹੀ ਦਸੂਹੇ ਵਾਲੀ ਗੱਡੀ ਹੈ ਤੇ ਪਟਿਆਲੇ ਵਾਲੀ ਕਾਹਦੇ ਲਈ ਫੜਾਂਗੇ ਜੀ। ਜੀਰਾ ਜੀ ਨੂੰ ਕਹਿੰਦੇ ਆ ਸੈਣੀ ਸਾਹਿਬ, ਜੀਰਾ ਸਾਹਿਬ ਆਜੋ ਜੀ ਪਟਿਆਲਾ ਵੀ ਜਾਂ ਆਵਾਂਗੇ ਜੀ ਇਕੱਠੇ, ਹੱਸ ਰਹੇ ਨੇ ਨਾਲ। ਜੱਸੀ ਜੀ ਲਿਖਦੇ ਆ ਮਲੇਰਕੋਟਲੇ ਵਾਲੇ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਮੁਹੰਮਦ ਜੀ ਦੇ ਸਤਿ ਸ਼੍ਰੀ ਅਕਾਲ ਭੇਜੀ ਹੈ, ਉਹ ਵੀ ਨਾਲ ਜੁੜੇ ਹੋਏ ਨੇ। ਉਹਨਾਂ ਦੀ ਗੱਲ ਸੁਣ ਕੇ ਆਪਾਂ ਪੰਜਾਬ ਨਾਵਲ ਦੇ ਵੱਲ ਨੂੰ ਚੱਲਦੇ ਹਾਂ, ਕਿਤਾਬ ਨੂੰ ਸਾਂਝਾ ਕਰਦੇ ਹਾਂ। ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਭ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ, ਕੱਲੇ ਕੱਲੇ ਦਾ ਨਾਮ ਲਿਖ ਕੇ ਜੀ। ਤੇ ਇਸੇ ਤਰ੍ਹਾਂ ਹੀ ਗੁਰੀ ਜੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਨਕੰਮੀਆਂ ਸਰਕਾਰਾਂ ਨੇ ਬਾਬਿਆਂ ਨੂੰ ਛੱਡਿਆ ਜਾਂਦਾ ਹੈ ਤੇ ਪਖੰਡੀ ਬਾਬਿਆਂ ਦੇ ਲਈ ਕੋਈ ਕਾਨੂੰਨ ਨਹੀਂ, ਆਮ ਬੰਦੇ ਲਈ ਕਾਨੂੰਨ ਨੇ ਜੀ। ਅੱਗੇ ਕਹਿੰਦੇ ਆ ਬਿਲਕੁਲ ਸੈਣੀ ਸਾਹਿਬ ਤੁਹਾਡੀ ਗੱਲ ਦੇ ਨਾਲ ਸਹਿਮਤ ਆ, ਸੁਖਬੀਰ ਬਾਦਲ ਸਾਹਿਬ ਪਾਰਟੀ ਚਲਾਉਣੀ ਹੀ ਨਹੀਂ ਆ ਰਹੀ ਹੈ ਜੀ। ਇਕਬਾਲ ਮਾਂਗੜੀ ਦਾ ਬੜੇ ਦਿਨਾਂ ਬਾਅਦ ਸੁਨੇਹਾ ਆਇਆ, ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੀਆਂ ਗੈਰ ਹਾਜ਼ਰੀਆਂ ਨੇ ਤੁਹਾਡੀਆਂ, ਰਜਿਸਟਰਡ ਲਾਲ ਹੋ ਗਿਆ ਹੈ। ਗੁਰੀਮਾਨ ਜੀ ਕਹਿੰਦੇ ਸੁਖਬੀਰ ਬਾਦਲ ਮੌਕੇ ਦੀ ਮੰਗ ਨੂੰ ਨਹੀਂ ਸਮਝ ਰਹੇ ਤੇ ਬਿਲਕੁਲ ਜੀ ਇਹ ਚੀਜ਼ਾਂ ਨੇ। ਤੇ ਮੁਹੰਮਦ ਜੀ ਦੇ ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨੇ। ਲੋ ਦੋਸਤੋ ਅੱਗੇ ਵੱਧਦੇ ਹਾਂ ਕਿਉਂਕਿ ਸਮਾਂ ਬਹੁਤ ਘੱਟ ਹੈ ਤੇ ਆਖਰ ਦੇ ਵਿੱਚ ਸਮਾਂ ਇਜਾਜ਼ਤ ਦੇਵੇਗਾ, ਤੁਹਾਡੇ ਸੁਨੇਹੇ ਜ਼ਰੂਰ ਸਾਂਝੇ ਕਰਾਂਗਾ। ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ, ਥੈਂਕ ਯੂ, ਗ੍ਰੇਟ ਪੁਆਇੰਟ ਭੁਪਿੰਦਰ ਜੀ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ ਮਾਲ ਜੀ। ਤੇ ਬਹੁਤ ਸਾਰੇ ਹੋਰ ਵੀ ਸੁਨੇਹੇ ਨੇ, ਉਹਨਾਂ ਦੀ ਸਾਂਝ ਪਾਵਾਂਗੇ। ਤੇ ਬਖਸ਼ਿਸ਼ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਸਿਕੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮੱਤੇ ਛੋਟੇ ਜੁੜੇ ਸਚਲੀ ਪਰਮਾ ਧਾਨ ਭਰਾ ਜਿਹੜੇ ਇਕੱਠੇ ਹੋਏ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਸਤਿ ਸ੍ਰੀ
1: ਅਕਾਲ ਜੀ,
2: ਬਹੁਤ ਸੋਹਣਾ ਸੋਹਣੀ ਜਿਹੜਾ ਹੈਗਾ ਗੱਲਬਾਤ ਕਰ ਰਹੀ ਸੀ ਤੇ ਆਪਣਾ ਰਾਜਨ ਸੈਣੀ ਸਾਹਿਬ ਦੀ ਕਿਆ ਬਾਤ,
1: ਸ਼ੁਕਰੀਆ ਜੀ, ਸ਼ੁਕਰੀਆ,
2: ਬਹੁਤ ਧੰਨਵਾਦ ਜੀ। ਤੇ ਸੋਹਣੇ ਵਿਚਾਰ ਹੁੰਦੇ ਆ ਤੇ ਸਾਰੇ ਭੈਣ ਭਰਾ ਜਿਹੜੇ ਹੈਗੇ ਸਟਾਰ ਆ, ਸਟਾਰ ਕਲਾਕਾਰ ਆ ਤੇ ਬਹੁਤ ਸੋਹਣੇ ਵਿਚਾਰ ਹੁੰਦੇ ਆ। ਤੇ ਮੈਂ ਅੱਜ ਨਾ ਇੱਕ ਸੁਣੀ ਹੈਗੀ ਆ, ਚਲੋ ਦੂਸਰੇ ਚੈਨਲ ਤੋਂ ਸੁਣੀ ਵੀ ਕਹਿੰਦੇ ਵੀ ਉਹ ਨਾ ਕੋਈ ਹੈ ਸਟੂਡੈਂਟ ਹੈ ਜਾਂ ਜਿਹੜਾ ਹੈਗਾ ਵੀ ਚਲੋ 20 and 25 ਬਿਟਵੀਨ, ਯਾਨੀ ਇੰਨੀ ਕੋਈ ਏਜ ਦਾ ਜੋ ਲੜਕਾ, ਕਹਿੰਦੇ ਵੀ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਜਿਹੜਾ ਹੈਗਾ ਉਹ ਉਹਨੇ ਜਿਹੜਾ ਹੈਗਾ ਸੁਸਾਈਡ ਕਰ।
1: ਕਿਹੜੀ ਜਗ੍ਹਾ ਜੀ?
2: ਮੈਂ ਇਹ ਗੱਲ ਕਹਿਣਾ ਚਾਹੁੰਦਾ, ਇਹ ਇੱਕ ਵਾਰ ਪਹਿਲੋਂ ਵੀ ਮੈਂ ਗੱਲ ਸ਼ਾਇਦ ਇਸ ਮੰਚ ਦੇ ਉੱਤੇ ਵੀ ਕੀਤੀ ਸੀ ਵੀ ਯਾਰ ਇਹ ਜਿਹੜਾ ਹੈਗਾ ਸੈਲਫ ਸੁਸਾਈਡ ਕਰਨਾ, ਇਹ ਤਾਂ ਵੈਸੇ ਹੀ ਜਿਹੜਾ ਹੈਗਾ ਬਹੁਤ ਵੱਡਾ ਗੁਨਾਹ ਹੈਗਾ।
1: ਬਿਲਕੁਲ ਹੈ ਜੀ,
2: ਕਿਉਂ ਜਦੋਂ ਪਾਸੋਂ ਕਹਿੰਦੇ ਨਾ ਮਾਲਕ ਸੱਚੇ ਦੇ ਕੋਲੋਂ ਜ਼ਿੰਦਗੀ ਮੰਗੋ ਮੌਤ ਨਾ ਮੰਗੋ, ਕਈ ਵਾਰੀ ਬੰਦਾ ਤੰਗ ਆ ਕੇ ਪਤਾ ਕੀ ਕਹਿੰਦਾ ਮੈਂ ਤਾਂ ਕਿਤੇ ਮਰ ਹੀ ਜਾਵਾਂ ਜਿਹੜਾ ਹੈਗਾ। ਆਪਾਂ ਅਕਸਰ ਕਈ ਵਾਰੀ ਕਹਿੰਦੇ ਨਾ ਹੱਦ ਹੋ ਜਾਂਦੀ ਹੈ।
1: ਬਿਲਕੁਲ ਹੈ ਜੀ,
2: ਇਹ ਨਹੀਂ ਗੱਲਾਂ ਹੁੰਦੀਆਂ ਕਦੀ ਨਾ ਇਸ ਤਰ੍ਹਾਂ ਘਬਰਾਓ ਬਈ, ਤੁਸੀਂ ਮਾਲਕ ਸੱਚੇ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਤੁਸੀਂ ਮੌਤ ਕਾਹਤੋਂ ਮੰਗਦੇ ਹਾਂ?
1: ਬਿਲਕੁਲ,
2: ਜਿਹਨੇ ਜ਼ਿੰਦਗੀ ਉਹੀ ਤੁਹਾਨੂੰ ਮੌਤ ਦੇਗਾ, ਠੀਕ ਆ। ਤੇ ਆਪਣੇ ਆਪ ਜਿਹੜਾ ਹੈਗਾ ਮੌਤ ਨਾ ਮੰਗੋ, ਜਿਹੜਾ ਹੈਗਾ ਨਾ ਮੌਤ ਦੀ ਰਾਹ ਤੇ ਚੱਲੋ, ਇਹ ਬਹੁਤ ਮਾੜਾ ਕੰਮ ਹੈ, ਬਹੁਤ ਵੱਡਾ ਗੁਨਾਹ ਆ। ਅੱਗੇ ਜਾ ਕੇ ਫਿਰ ਤੁਹਾਡੀ ਹੋ ਜਾਣੀ ਆ, ਇੱਥੇ ਤਾਂ ਤੁਸੀਂ ਕਹਿਣਾ ਵੀ ਸਾਡੀ ਜਾਨ ਛੁੱਟ ਗਈ ਤੇ ਅੱਗੇ ਜਾ ਕੇ ਫਸ ਜਾਣਾ, ਸਹੀ ਆ। ਉੱਥੇ ਜਾ ਕੇ ਵੀ ਇੱਥੇ ਉਹ ਹੀ ਸਵਾਲ ਖੜਾ ਹੋਣਾ ਵੀ ਭਾਈ ਤੂੰ ਉੱਥੇ ਕੀ ਕਰਕੇ ਆਉਣ ਵੀ, ਤੈਨੂੰ ਤਾਂ ਭੇਜਿਆ ਹੀ ਜਿਹੜਾ ਹੈਗਾ ਚੰਗੇ ਚੰਗੇ ਕੰਮ ਕਰਨ ਲਈ, ਤੂੰ ਆਪਣਾ ਵੀ ਫਿਨਿਸ਼ ਕਰਕੇ ਇੱਧਰ ਨੂੰ ਭੱਜ ਆਇਆ ਜਿਹੜਾ ਹੈਗਾ।
1: ਬਿਲਕੁਲ,
2: ਇਹ ਜਿਹੜਾ ਹੈਗਾ ਤੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਜਿੰਨੇ ਵੀ ਭੈਣ ਭਰਾ ਮੇਰੇ ਸੁਣਦੇ ਆ, ਮੈਂ ਹੱਥ ਜੋੜਦਾ ਵੀ ਮੇਰੇ ਭੈਣਾਂ ਤੋਂ ਭਰਾਵੋ, ਜ਼ਿੰਦਗੀ ਬੜੀ ਕੀਮਤੀ ਆ, ਇਹਦੇ ਵਿੱਚ ਤੁਸੀਂ ਕਾਮਯਾਬ ਹੋ ਜਾਣਾ।
1: ਬਿਲਕੁਲ,
2: ਕੀ ਹੋ ਜਾਣਾ ਤੁਸੀਂ ਕਾਮਯਾਬ ਹੋ ਜਾਣਾ, ਇੱਕ ਕਰ ਲੋ ਤਹੀਆ ਕਰ ਲੋ ਵੀ ਭਾਈ ਮਾੜਾ ਕੰਮ ਨਹੀਂ ਕਰਨਾ, ਮਾੜਾ ਕੰਮ ਹੀ ਆ ਜਿਹੜਾ ਸੁਸਾਈਡ ਕਰਨਾ, ਹਨਾ, ਨਾ ਜਿਹੜਾ ਨਾਲੇ ਸੁਸਾਈਡ ਕਰਨਾ ਕਰ ਤੋਂ ਇਸ ਗੱਲ ਤੋਂ ਜਿਹੜਾ ਕੋਈ ਕਮੀ ਰਹਿ ਗਈ, ਕਿਸੇ ਨੇ ਕੋਈ ਤੁਹਾਨੂੰ ਗੱਲ ਕਹਿਤੀ ਟੋਲਰੇਟ ਕਰ ਲੋ,
1: ਆਪਣੀ
2: ਟੋਲਰੇਸ਼ਨ ਪਾਵਰ ਜਾਂਦੀ ਆ, ਆਪਣਾ ਸਟੈਮਿਨਾ ਵਧਾਓ।
1: ਬਿਲਕੁਲ,
2: ਤੁਹਾਡੇ ਜਿਹੜਾ ਜੋ ਮਰਜ਼ੀ ਤੁਹਾਨੂੰ ਕੋਈ ਕਹਿੰਦਾ ਰਵੇ, ਜਿਹੜਾ ਹੈਗਾ ਤੁਸੀਂ ਪਰਵਾਹ ਨੀ ਕਰਨੀ ਹੈਗੀ ਆ, ਤੁਸੀਂ ਆਪਣਾ ਜਿਹੜਾ ਹੈਗਾ ਕ੍ਰੀਏਟਿਵ ਸੋਚ ਨੂੰ ਲੈ ਕੇ ਚੱਲੋ ਔਰ ਅੱਗੇ ਵਧੋ ਜਿਹੜਾ ਹੈਗਾ, ਹਨਾ।
1: ਬਿਲਕੁਲ,
2: ਸਿਤਾਰੋ ਦੇਖੋ ਕਹਿੰਦੇ ਸਿਤਾਰੋ ਸੇ ਆਗੇ ਜਹਾਂ ਔਰ ਵੀ ਹੈ, ਇਨਤਿਹਾ ਅਭੀ ਔਰ ਵੀ ਹੈ, ਤੂੰ ਸ਼ਾਹੀਨ ਹੈ, ਪਰਵਾਜ਼ ਹੈ ਕਾਮ ਤੇਰਾ, ਤੇਰੇ ਆਗੇ ਆਸਮਾਂ ਔਰ ਵੀ ਹੈ, ਔਰ ਵੀ ਅੱਗੇ ਬੜਾ ਸਤੂਤ ਪਈ ਹੈਗੀ ਆ,
1: ਅੱਗੇ
2: ਜਾਣਾ ਹੈਗਾ, ਇਹ ਨੀ ਸਫ਼ਰ ਖਤਮ ਹੋ ਗਿਆ,
1: ਹਨਾ।
2: ਇਹ ਚੀਜ਼ਾਂ ਹੈਗੀਆਂ ਲੈ ਕੇ ਚੱਲੋ ਤੇ ਕਦੀ ਵੀ ਜਿਹੜਾ ਹੈਗਾ ਇਹ ਕੰਮ ਨਾ ਕਰਿਓ, ਮੇਰੀ ਸਾਰੇ ਭੈਣ ਭਰਾ ਵਾਸਤੇ।
1: ਬਹੁਤ ਸੋਹਣਾ ਸੁਣਿਆ ਜੀ,
2: ਸ਼ੁਕਰੀਆ।
1: ਕਰ ਦੋ ਫਿਰ ਮੈਂ ਕਿਤਾਬ ਦੇ ਵੱਲ ਨੂੰ ਵੱਧਦਾ ਜੀ। ਹਾਂਜੀ, ਕਰੋ ਜੀ ਕਰੋ।

ਵਿੱਚ ਸ਼ਾਮਲ ਕਰ ਲੈਣਗੇ ਤੇ ਬਾਅਦ ਦੇ ਵਿੱਚ ਅੰਗਰੇਜ਼ ਇਤਿਹਾਸਕਾਰਾਂ ਨੇ ਮੰਨਿਆ ਕਿ ਉਹਨਾਂ ਦੀ ਕੈਰੀ ਜਿਹੜੀ ਸੀ ਅੱਖ ਸੀ ਕੈਰੀ ਅੱਖ ਜਿਹੜੀ ਸੀ ਪੰਜਾਬ ਦੇ ਵੱਲ ਸੀ ਅੰਗਰੇਜ਼ਾਂ ਦੀ ਤੇ ਕਈ ਸਾਲ ਪਹਿਲਾਂ ਮਹਾਰਾਜੇ ਨੂੰ ਭਾਰਤ ਦਾ ਨਕਸ਼ਾ ਦਿਖਾਇਆ ਗਿਆ ਜਿਹਦੇ ਵਿੱਚ ਅੰਗਰੇਜ਼ਾਂ ਦੇ ਅਧੀਨ ਜਿਹੜਾ ਪੂਰਬੀ ਭਾਰਤ ਮੁੰਬਈ ਬੰਗਾਲ ਤੇ ਯੂਪੀ ਲਾਲ ਰੰਗ ਦੇ ਨਾਲ ਰੰਗੇ ਜਿਹੜੇ ਇਲਾਕੇ ਦਿਖੇ ਦੇਖ ਕੇ ਜਿਹੜਾ ਰਣਜੀਤ ਸਿੰਘ ਸੀ ਮਹਾਰਾਜਾ ਕਿਹਾ ਉਹਨੇ ਕਿਹਾ ਕਿ ਸਭ ਲਾਲ ਹੋ ਜਾਵੇਗਾ ਉਹਦਾ ਖਿਆਲ ਸੀਗਾ ਕਿ ਯੁੱਧ ਲੜਨ ਦੇ ਲਈ ਅਕਸਾਉਣ ਦੀ ਥਾਂ ਦੇ ਉੱਤੇ ਉਹਨਾਂ ਦੇ ਨਾਲ ਦੋਸਤੀ ਰੱਖਣੀ ਫਾਇਦੇਮੰਦ ਹੈ ਜਿੱਥੋਂ ਤੱਕ ਅਫਗਾਨਾਂ ਦਾ ਸੰਬੰਧ ਹੈ ਉਹ ਆਪੋ ਵਿੱਚ ਹੀ ਖਹਿ ਰਹੇ ਨੇ ਤੇ ਅੰਦਰੂਨੀ ਫੁੱਟ ਸਦਕਾ ਉਸ ਪਾਸੇ ਜਿਹੜਾ ਰਾਜ ਵਿਸਤਾਰ ਦੀ ਜਿਹੜੀ ਸੰਭਾਵਨਾ ਵਧੀਕ ਹੈ ਇਹ ਸੋਚ ਕੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਅੱਗੇ ਵੱਧਦੇ ਹੈ ਤੇ 1837 ਦੇ ਵਿੱਚ ਫਿਰ ਕੀ ਕੁਝ ਅੱਗੇ ਜਾ ਕੇ ਵਾਪਰਦਾ ਹੈ ਉਹਦਾ ਜ਼ਿਕਰ ਤੁਹਾਡੇ ਨਾਲ ਕਰਨ ਲੱਗੇ ਹਾਂ ਅੱਜ ਦਾ ਜਿਹੜਾ ਦੋਸਤੋ ਅੱਜ ਦਾ ਜਿਹੜਾ ਐਪੀਸੋਡ ਹੈ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਲੜੀਵਾਰ ਭਾਗ 12 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿੰਨਾ ਵੀ ਸਮਾਂ ਆਪਣੇ ਕੋਲ ਬਾਕੀ ਹੈ ਉਹਦੇ ਵਿੱਚ ਜਿੰਨੀ ਵੀ ਵੱਧ ਤੋਂ ਵੱਧ ਕੋਸ਼ਿਸ਼ ਹੋਏਗੀ ਇਸ ਕਿਤਾਬ ਦੇ ਵਿੱਚੋਂ ਤੁਹਾਡੇ ਲਈ ਕੁਝ ਸਫ਼ੇ ਜਿਹੜੇ ਨੇ ਸਾਂਝੇ ਕਰਦੇ ਹਾਂ ਰਾਜਮੋਹਨ ਗਾਂਧੀ ਜੀ ਨੇ ਇਸ ਨੂੰ ਲਿਖਿਆ ਹੈ ਰਚਿਆ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਇਸਦਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 13 ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਅਠਾਰਾਂ ਸੌ ਸੈਂਤੀ ਦੇ ਵਿੱਚ 17 ਸਾਲਾਂ ਵਿਕਟੋਰੀਆ ਨਾਮ ਦੀ ਮਹਾਰਾਣੀ ਇੰਗਲੈਂਡ ਜਰਨੈਲ ਸਰ ਹੈਨਰੀ ਫੇਨ ਕੰਪਨੀ ਦੀਆਂ ਫੌਜਾਂ ਦਾ ਚੀਫ ਕਮਾਂਡਰ ਆਪਣੇ ਮਤੀਹਤਾਂ ਸਮੇਤ ਕੁਵਰ ਨੌਨਿਹਾਲ ਸਿੰਘ ਦੀ ਵਿਆਹ ਸਮਾਗਮ ਦੇ ਵਿੱਚ ਹਾਜ਼ਰ ਹੋਣ ਦੇ ਲਈ ਲਾਹੌਰ ਆ ਜਾਂਦਾ ਹੈ ਉਦੋਂ ਹੋ ਸਕਦਾ ਹੈ ਕਿ ਅੰਗਰੇਜ਼ਾਂ ਦੇ ਮਨ ਦੇ ਵਿੱਚ ਅਫਗਾਨਿਸਤਾਨ ਹੀ ਪਲੈਨ ਹੋਵੇ ਸਵਾਗਤੀ ਗੇਟ ਦੇ ਉੱਪਰ ਰਾਜਾ ਧਿਆਨ ਸਿੰਘ ਦਾ ਬੇਟਾ ਹਰੀ ਸਿੰਘ ਵੀ ਸੀਗਾ ਮਹਿਮਾਨਾਂ ਦੇ ਵਿੱਚ ਸੋਹਣੇ ਨੈਣ ਨਕਸ਼ ਅਤੇ ਲਿਬਾਸ ਉਸ ਦਿਨ ਹੀਰਾ ਸਿੰਘ ਦਾ ਸਭ ਤੋਂ ਵਧੀਆ ਸੀ ਜੜਾਊ ਗਹਿਣਿਆਂ ਦੇ ਨਾਲ ਲੱਦਿਆ ਹੋਇਆ ਹਾਰ ਬਾਜੂਬੰਦ ਕੜੇ ਮੋਤੀਆਂ ਹੀਰਿਆਂ ਤੇ ਲਾਲਾਂ ਵਿਚਕਾਰ ਖਾਲੀ ਥਾਂ ਕਿਧਰੇ ਹੈ ਹੀ ਨਹੀਂ ਸੀ ਸਭ ਲੱਦਿਆ ਪਿਆ ਸੀ ਅਗਲੇ ਵਰੇ 1838 ਦੇ ਵਿੱਚ ਕਲਕੱਤਿਓਂ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਮਹਾਰਾਜੇ ਦੇ ਕੋਲ ਆਪਣਾ ਵਫਦ ਭੇਜਿਆ ਜਿਸਨੇ ਸਿੰਧ ਫੌਜ ਦੀ ਬਣਤਰ ਦੇ ਬਾਰੇ ਸਰਕਾਰੀ ਤੌਰ ਦੇ ਉੱਤੇ ਫੈਸਲਾ ਕਰਨਾ ਸੀ ਮਹਾਰਾਜੇ ਨੇ ਫੈਸਲਾ ਕੀਤਾ ਸ਼ਾਹੀ ਮਹਿਮਾਨਾਂ ਦਾ ਅਦੀਨਾ ਨਗਰ ਵਿਖੇ ਸਵਾਗਤ ਕਰਾਂਗਾ ਭਾਰਤੀ ਪੰਜਾਬ ਦੇ ਵਿੱਚ ਹੁਣ ਇਸਦਾ ਨਾਮ ਦੀਨਾ ਨਗਰ ਹੈ 8 ਦਹਾਕੇ ਪਹਿਲਾਂ ਅਦੀਨਾ ਬੇਗ ਨੇ ਕਾਂਗੜਾ ਪਹਾੜੀਆਂ ਲਾਗੇ ਇਹ ਸ਼ਹਿਰ ਵਸਾਇਆ ਮਹਾਰਾਜੇ ਨੇ ਇੱਥੇ ਇਮਾਰਤਾਂ ਉਸਾਰੀਆਂ ਤੇ ਬਾਗ ਲਵਾਏ ਤੇ ਅਕਸਰ ਇੱਥੇ ਆਉਂਦਾ ਰਹਿੰਦਾ ਵੱਡੇ ਵੱਡੇ ਸ਼ਮਿਆਨੇ ਤਾਣੇ ਗਏ ਤੇ ਫੌਜ ਪਰੇਡ ਕਰ ਰਹੀ ਹੈ ਸਰ ਵਿਲੀਅਮ ਕਨਟਨ ਦੀ ਅਗਵਾਈ ਦੇ ਵਿੱਚ ਅੰਗਰੇਜ਼ ਟੁਕੜੀ ਕਲਕੱਤਿਓਂ ਆਈ ਜਿਸਦੇ ਵਿੱਚ ਅਲੈਗਜ਼ੈਂਡਰ ਬਰਨਰਸ ਵੀ ਸੀਗਾ ਜੋ ਹੁਣੇ ਅਫਗਾਨਿਸਤਾਨ ਦੇ ਵਿੱਚੋਂ ਆਇਆ ਮਕਨਟ ਜਿਹੜਾ ਸੀਗਾ ਮਕਨਟਨ ਨੇ ਗਵਰਨਰ ਜਨਰਲ ਦੇ ਵੱਲੋਂ ਲਿਖਿਆ ਖੱਤ ਪੜਿਆ ਜਿਸਦੇ ਵਿੱਚ ਸ਼ਾਹ ਸੂਜ਼ਾ ਨੂੰ ਮੁੜ ਜਿਹੜਾ ਸੱਤਾ ਸੌਂਪਣ ਦੇ ਲਈ ਐਂਗਲੋ ਸਿੱਖ ਸੰਧੀ ਕੀਤੀ ਜਾਣੀ ਸੀ ਰਾਜਾ ਧਿਆਨ ਸਿੰਘ ਨੇ ਸਿਰ ਨਿਵਾ ਕੇ ਸੰਧੀ ਪ੍ਰਵਾਨ ਕਰਨ ਦਾ ਸੰਕੇਤ ਦੇ ਦਿੱਤਾ ਜਦੋਂ ਅੰਗਰੇਜ਼ ਇਸ ਬੈਠਕ ਦੇ ਵਿੱਚੋਂ ਚਲੇ ਗਏ ਸਾਰੇ ਵਜ਼ੀਰ ਧਿਆਨ ਸਿੰਘ ਦੇ ਇਰਦ ਗਿਰਦ ਹੋ ਕੇ ਵਿਚਾਰ ਵਟਾਂਦਰਾ ਜਿਹੜਾ ਕਰਨ ਲੱਗ ਪਏ ਫਕੀਰ ਅਜੀਜ਼ੂਦੀਨ ਅਤੇ ਭਈਆ ਰਾਮ ਸਿੰਘ ਕੇਵਲ ਦੋ ਜਾਣਿਆਂ ਨੇ ਸੰਧੀ ਕਰਨ ਦੇ ਹੱਕ ਦੇ ਵਿੱਚ ਦਲੀਲ ਦਿੱਤੀਆਂ ਤੇ ਬਾਕੀ ਵਿਰੋਧ ਸਾਨੇ ਦੇ ਮਹਾਰਾਜੇ ਨੇ ਇਨ੍ਹਾਂ ਦੋਵਾਂ ਦੀ ਰਾਏ ਦੇ ਨਾਲ ਸਹਿਮਤੀ ਪ੍ਰਗਟਾਈ ਚੰਗਾ ਰਹੇਗਾ ਮੁੜ ਤਾਜ ਪਹਿਨਾ ਦਿਆਂਗੇ ਤਾਂ ਸ਼ਾਹ ਸੂਜ਼ਾ ਕੇਵਲ ਅੰਗਰੇਜ਼ਾਂ ਵੱਲ ਨਹੀਂ ਸਿੱਖ ਹਕੂਮਤ ਦੇ ਵੱਲ ਵੀ ਮਦਦ ਮੰਗਣ ਦੇ ਲਈ ਹੱਥ ਫੈਲਾਇਆ ਕਰੇਗਾ ਬਰਨਜ਼ ਨੇ ਦੱਸਿਆ ਕਿ ਦੋਸਤ ਮੁਹੰਮਦ ਨੇ ਮਹਾਰਾਜੇ ਦੇ ਬਾਰੇ ਕਿਹਾ ਉਸ ਜੰਗਲੀ ਜਾਨਵਰ ਦਾ ਮੈਂ ਨੁਕਸਾਨ ਨਹੀਂ ਕਰ ਸਕਦਾ ਤਾਂ ਵੀ ਉਸ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਤਾਂ ਕਰਾਂਗਾ ਹੀ

ਪਹਿਲਾਂ ਵੀ ਕੀਤਾ। ਹਰੀ ਸਿੰਘ ਨਲਵਾ ਯਾਦ ਆਇਆ ਉਹਨੂੰ, ਮਹਾਰਾਜਾ ਨੂੰ ਜਿਹੜਾ ਸੀ ਡੰਗ ਵੱਜਿਆ। ਅਜੀਜੂਦੀਨ ਦੇ ਰਾਹੀਂ ਅੰਗਰੇਜ਼ਾਂ ਦੇ ਕੋਲ ਮਹਾਰਾਜੇ ਦੀ ਮਨਜ਼ੂਰੀ ਜਿਹੜੀ ਸੀ ਪਹੁੰਚਾ ਦਿੱਤੀ ਗਈ। 1838 ਦੇ ਅਖੀਰ ਦੇ ਵਿੱਚ ਮਹਾਰਾਜੇ ਦੀ ਮੋਹਰ ਲਵਾਉਣ ਦੇ ਲਈ ਗਵਰਨਰ ਜਨਰਲ ਨੂੰ ਆਪਣਾ ਜਿਹੜਾ ਸੀ ਆਪ ਆਉਣਾ ਪਵੇਗਾ। ਉਹ ਫਿਰੋਜ਼ਪੁਰ ਆਇਆ। ਫਿਰੋਜ਼ਪੁਰ ਲਾਹੌਰ ਤੋਂ 40 ਮੀਲ ਦੱਖਣ ਦੇ ਵਿੱਚ ਹੈ, ਜਿੱਥੇ ਅੰਗਰੇਜ਼ ਛਾਉਣੀ ਸੀ। ਦੋਵੇਂ ਪਾਸਿਆਂ ਦੀਆਂ ਫੌਜਾਂ ਮਿੱਤਰ ਫੌਜਾਂ ਵਾਂਗ ਮਿਲੀਆਂ। ਇਸੇ ਮਿਲਾਪ ਨੂੰ ਸਿੰਧ ਵਾਦੀ ਦੀ ਫੌਜ ਦਾ ਨਾਮ ਮਿਲਿਆ। ਹਰੇਕ ਦੇ ਮਨ ਦੇ ਵਿੱਚ ਉਤੇਜਨਾ ਸੀ, ਸ਼ੱਕ ਸੀ, ਡਰ ਸੀ, ਘਬਰਾਹਟ ਮੌਜੂਦ ਸੀ। ਸ਼ਰਾਬ ਦੇ ਦੌਰ ਚੱਲੇ, ਖੁਸ਼ਾਮ ਦੀ ਸ਼ਬਦਾਂ ਦੀਆਂ ਨਦੀਆਂ ਵਗੀਆਂ, ਕੁੜੀਆਂ ਦੇ ਨਾਚ ਹੋਏ, ਗਲੀਚੇ ਹੀਰੇ ਪੂਰੀ ਨੁਮਾਇਸ਼ ਹਾਜ਼ਰ ਸੀ। ਇਸ ਜਲੌ ਦਾ ਨਾਇਕ ਮਹਾਰਾਜਾ ਰਣਜੀਤ ਸਿੰਘ ਸੀ। ਗਵਰਨਰ ਜਨਰਲ ਦੀ ਭੈਣ ਏਮੇਲੀ ਐਡਿਨ ਵੀ ਆਈ ਹੋਈ ਸੀ। ਉਹ ਲਿਖਦੀ ਹੈ ਉਹਨਾਂ ਦੇ ਬਾਰੇ, ਮਹਾਰਾਜੇ ਨੇ ਮੈਨੂੰ ਕਿਹਾ, ਮੈਨੂੰ ਪਤਾ ਲੱਗਿਆ ਕਿ ਕਿਤਾਬਾਂ ਦੇ ਵਿੱਚ ਸ਼ਰਾਬ ਪੀਣ ਵਿਰੁੱਧ ਲਿਖਿਆ ਹੋਇਆ। ਇਹੋ ਜਿਹੀਆਂ ਮੂਰਖਤਾ ਪੂਰਨ ਕਿਤਾਬਾਂ ਬਿਨਾਂ ਕੀ ਥੁੜਿਆ ਸੀ? ਉਹ ਸਵਾਲ ਕਰਦਾ ਮਹਾਰਾਜਾ ਰਣਜੀਤ ਸਿੰਘ ਨੂੰ, ਐਮਐਲਈ ਨੂੰ। ਮੈਂ ਹਕੂਮਤ ਥਾਪ ਦਿੱਤੀ ਹੈ, ਵੱਡੇ ਵੱਡੇ ਦੁਸ਼ਮਣ ਜਿੱਤ ਲਏ ਨੇ, ਉਹ ਪੂਰਾ ਇਨਸਾਫ ਕਰਦਾ ਹੈ, ਫੌਜ ਸਿੱਧਾ ਰੱਖੀ ਹੈ, ਤੇ ਤਾਨਾਸ਼ਾਹ ਹੋਣ ਦੇ ਬਾਵਜੂਦ ਉਹਨੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ, ਕਮਾਲ ਹੈ ਐਮਐਲਈ ਅਤੇ ਬਾਕੀ ਸਭ। ਮਹਿਮਾਨਾਂ ਨੂੰ ਮਹਾਰਾਜਾ ਪਿਆਰਾ ਲੱਗਦਾ ਹੈ। ਅੰਗਰੇਜ਼ੀ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਵੀ ਹਰਮਨ ਪਿਆਰਾ ਮਹਾਰਾਜਾ ਇਸ ਵੇਲੇ ਬਿਮਾਰ ਪਿਆ ਸੀ। ਮਹਾਰਾਜੇ ਦੀ ਮੋਹਰ ਸੰਧੀ ਉੱਪਰ ਲੱਗ ਗਈ ਤੇ ਜਦੋਂ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਲਾਹੌਰ ਦੇ ਵਿੱਚ ਆਪਣਾ ਰੈਜ਼ੀਡੈਂਟ ਭੇਜਾਂਗੇ, ਤਾਂ ਰਣਜੀਤ ਸਿੰਘ ਨੇ ਕੋਰਾ ਇਨਕਾਰ ਕਰਦਿਆਂ ਕਿਹਾ, ਇਸ ਦੇ ਬਾਰੇ ਜਿੱਦ ਨਹੀਂ ਕਰਨੀ, ਮੇਰੀ ਨਾਂ ਹੈ ਤੁਹਾਨੂੰ। ਲੁਧਿਆਣੇ ਬੈਠੇ ਸੁਜ਼ਾ ਨੇ ਦਸਖਤ ਕਰ ਦਿੱਤੇ ਤੇ ਫੈਸਲਾ ਹੋਇਆ ਕਿ ਸੁਜ਼ਾ ਦਾ ਬੇਟਾ ਕੁਵਰ ਤੈਮੂਰ ਸ਼ਾਹ ਤੇ ਕੈਪਟਨ ਵੇਡ ਫੌਜ ਦੇ ਨਾਲ ਖੈਬਰ ਦਰੇ ਰਾਹੀਂ ਕਾਬਲ ਜਾਣਗੇ। ਸਿੰਧ, ਕੁਐਟਾ ਤੇ ਕੰਧਾਰ ਰਾਹੀਂ ਅੰਗਰੇਜ਼ ਸੁਜ਼ਾ ਨੂੰ ਕਾਬਲ ਲਿਜਾਣਗੇ। 9500 ਬੰਦਿਆਂ ਦੀ ਅੰਗਰੇਜ਼ੀ ਫੌਜ ਨੇ ਕੂਚ ਕਰਤਾ ਤੇ ਅਪ੍ਰੈਲ ਦੇ ਅਖੀਰ ਦੇ ਵਿੱਚ ਕੰਧਾਰ ਜਾ ਪੁੱਜੀ। 8 ਮਈ ਨੂੰ ਸ਼ਾਹ ਸੁਜ਼ਾ ਨੂੰ ਤਖ਼ਤ ਦੇ ਉੱਤੇ ਬਿਠਾ ਕੇ ਅਫਗਾਨਿਸਤਾਨ ਦਾ ਮੁੜ ਬਾਦਸ਼ਾਹ ਐਲਾਨ ਕਰ ਦਿੱਤਾ ਗਿਆ। ਸ਼ੇਖ ਬਸਾਵਨ ਦੀ ਜਿਹੜੀ ਸੀ ਕਮਾਨ ਹੇਠ ਮਹਾਰਾਜੇ ਨੇ ਮੁਸਲਮਾਨਾਂ ਦੀ ਬਟਾਲੀਅਨ ਭੇਜੀ, ਜੋ ਤੈਮੂਰ ਨੂੰ ਲੈ ਕੇ ਵੱਖਰੀ ਤੁਰੀ। ਇਹ ਦਰਾ ਖੈਬਰ ਥਾਣੀ ਕਾਬਲ ਪੁੱਜ ਗਈ। ਕੁਝ ਦਿਨਾਂ ਦੇ ਬਾਅਦ ਅੰਗਰੇਜ਼ਾਂ, ਸੁਜ਼ਾ ਤੇ ਸਰਕਾਰ ਖਾਲਸਾ ਨੇ ਵਿਜੇ ਕੂਚ ਕਰਨਾ ਸੀ, ਜਾਣੀ ਕਿ ਜਿੱਤ ਦੀ ਕੂਚ ਕਰਨੀ ਸੀ। ਜਿਸ ਦਿਨ ਕਾਬਲ ਦੀਆਂ ਗਲੀਆਂ ਦੇ ਵਿੱਚ ਨਿਸ਼ਾਨ ਸਾਹਿਬ ਲਹਿਰਾਉਂਦੇ ਹੋਏ ਦੇਖੇ ਗਏ। ਮਹਾਰਾਜੇ ਨੂੰ ਸੁਜ਼ਾ ਦੇ ਕੰਧਾਰ ਪੁੱਜਣ ਦੀ ਖ਼ਬਰ ਮਿਲ ਗਈ। ਉਦੋਂ ਉਹ ਬਹੁਤ ਬਿਮਾਰ ਸੀ। 27 ਜੂਨ 1839 ਨੂੰ ਮਹਾਰਾਜੇ ਦਾ ਦੇਹਾਂਤ ਹੋਇਆ। ਐਲੋਪੈਥੀ, ਹੋਮਿਓਪੈਥੀ, ਹਾਈਡਰੋਪੈਥੀ ਸਭ ਇਲਾਜ ਕੀਤੇ ਗਏ। ਮੋਤੀਆਂ ਦੀ ਭਸਮ ਤੋਂ ਤਿਆਰ ਦਵਾਈਆਂ ਖੁਦ ਅਜੀਜੂਦੀਨ ਨੇ ਖੁਆਈਆਂ, ਅਸਰ ਨਾ ਹੋ ਸਕਿਆ। ਮੌਤ ਤੋਂ ਪਹਿਲਾਂ ਮਹਾਰਾਜੇ ਨੇ ਕੁਵਰ ਖੜਕ ਸਿੰਘ ਦੇ ਸਿਰੋਪਾ ਬੰਨ ਦਿੱਤਾ, ਜੋ ਵਾਰਸ ਹੋਣ ਦਾ ਐਲਾਨ ਸੀ। ਰਾਜਾ ਧਿਆਨ ਸਿੰਘ ਨੂੰ ਕਿਹਾ ਕਿ ਮੇਰੇ ਵਾਰਸ ਦਾ ਖਿਆਲ ਰੱਖੀ। ਦਰਬਾਰ ਦੇ ਵਿੱਚ ਡੋਗਰੇ ਭਰਾਵਾਂ ਦੀ ਜਦੋਂ ਤੋਂ ਪੂਰੀ ਚੜ੍ਹਤ ਹੋ ਗਈ, ਜਾਣ ਕੇ ਦੂਜੇ ਕੁਵਰ ਸ਼ੇਰ ਸਿੰਘ ਨੂੰ ਦੂਰ ਫਰੰਟੀਅਰ ਦੇ ਉੱਤੇ ਰੱਖਿਆ ਗਿਆ। ਮਹਾਰਾਜੇ ਦੀ ਅਰਥੀ ਨਾਲ 4 ਰਾਣੀਆਂ, ਰਾਜਦੇਵੀ, ਕਾਂਗੜੇ ਦੇ ਸੰਸਾਰ ਚੰਦ ਦੀ ਧੀ ਸਮੇਤ ਸਤੀ ਹੋਈਆਂ। 7 ਬਾਂਦੀਆਂ ਸਤੀ ਹੋ ਗਈਆਂ। 10 ਸਾਲ ਦੇ ਬਾਅਦ ਜਿਸ ਲਾਹੌਰ ਦੇ ਵਿੱਚ ਅੰਗਰੇਜ਼ਾਂ ਨੇ ਸਤੀ ਦੀ ਰਸਮ ਉੱਪਰ ਪਾਬੰਦੀ ਲਾਉਣੀ ਹੈ, ਉਸੇ ਸ਼ਹਿਰ ਦੇ ਵਿੱਚ ਸ਼ਰੇਆਮ 11 ਔਰਤਾਂ ਨੇ ਖੁਦਕੁਸ਼ੀ ਕੀਤੀ। ਕਿਹਾ ਜਾਂਦਾ ਹੈ ਕਿ ਰਾਜਾ ਧਿਆਨ ਸਿੰਘ ਨੇ ਵੀ ਅੱਗ ਦੇ ਵਿੱਚ ਕੁੱਦਣਾ ਚਾਹਿਆ ਪਰ ਫੜ ਲਿਆ ਗਿਆ। ਕੁਰਸੀ ਵਾਸਤੇ ਦੌੜ ਦੌਰਾਨ ਸਾਜਿਸ਼ਾਂ, ਬਦਲਾ ਲੈਣ ਦੇ ਲਈ ਕਤਲ ਸ਼ੁਰੂ ਹੋ ਗਏ। ਕੁਝ ਦਰਬਾਰੀਆਂ ਨੇ ਸਲਾਹ ਬਣਾਈ ਕਿ ਨਸ਼ੇੜੀ ਖੜਕ ਸਿੰਘ ਦੀ ਥਾਂ ਉਸਦੇ ਲਾਇਕ ਬੇਟੇ ਨੌਨਿਹਾਲ ਸਿੰਘ ਨੂੰ ਗੱਦੀ ਦੇ ਦਿਓ। ਜਦੋਂ ਮਹਾਰਾਜੇ ਦੀ ਮੌਤ ਹੋਈ ਉਦੋਂ ਉਹ ਫੌਜ ਦੇ ਨਾਲ ਕਾਬਲ ਦੇ ਵੱਲ ਜਾ ਰਿਹਾ ਸੀ। ਰਾਜਾ ਧਿਆਨ ਸਿੰਘ ਨੇ ਨੌਨਿਹਾਲ ਸਿੰਘ ਦੀ ਗੈਰ ਹਾਜ਼ਰੀ ਦਾ ਫਾਇਦਾ ਉਠਾ ਕੇ ਖੜਕ ਸਿੰਘ ਦੀ 1 ਸਤੰਬਰ 1839 ਨੂੰ ਤਾਜਪੋਸ਼ੀ ਕਰਨ ਦਾ ਫੈਸਲਾ ਕਰਤਾ। ਪਰ ਚੇਤ ਸਿੰਘ ਨਾਮ ਦੇ ਖੜਕ ਸਿੰਘ ਦੇ ਰਿਸ਼ਤੇਦਾਰ ਦਾ ਪ੍ਰਭਾਵਸ਼ਾਲੀ ਅਸਰ ਦੇਖ ਕੇ ਧਿਆਨ ਸਿੰਘ ਨੌਨਿਹਾਲ ਸਿੰਘ ਦੇ ਵੱਲ ਦੇ ਧੜੇ ਦੇ ਨਾਲ ਮਿਲ ਗਿਆ
ਤੇ ਸਾਜਿਸ਼ ਕਰਕੇ ਧਿਆਨ ਸਿੰਘ ਨੇ ਚੇਤ ਸਿੰਘ ਮਰਵਾ ਛੱਡਿਆ। ਧਿਆਨ ਸਿੰਘ ਦੀ ਸਹਾਇਤਾ ਨਾਲ ਨੌ ਨਿਹਾਲ ਸਿੰਘ ਨੇ ਇੱਕ ਸਾਲ ਹਕੂਮਤ ਠੀਕ ਠਾਕ ਚਲਾਈ। ਲੋਕ ਦੱਸਿਆ ਕਰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਪੋਤੇ ਬਾਰੇ ਕਿਹਾ ਕਰਦਾ ਸੀ ਕਿ ਸਿਕੰਦਰ ਵਰਗਾ ਹੈ। 5 ਨਵੰਬਰ 1840 ਦਾ ਸਮਾਂ, ਬਿਮਾਰ ਹੋ ਕੇ ਖੜਕ ਸਿੰਘ ਮਰ ਗਿਆ, ਲੱਗਦਾ ਹੈ ਜ਼ਹਿਰ ਦਿੱਤਾ ਗਿਆ। ਸੰਸਕਾਰ ਕਰਕੇ ਨੌ ਨਿਹਾਲ ਸਿੰਘ ਵਾਪਸ ਆ ਰਿਹਾ, ਦਰਵਾਜੇ ਹੇਠੋਂ ਲੰਘਦਿਆਂ ਦਰਵਾਜਾ ਡਿੱਗ ਪਿਆ। ਉਸੇ ਦਿਨ ਇੱਕਦਮ ਇਹ ਦੁਰਘਟਨਾ ਵਾਪਰ ਗਈ। ਇਹ ਚੀਜ਼ਾਂ ਦਾ ਬਹੁਤ ਸੋਹਣਾ ਜ਼ਿਕਰ ਆਪਣੇ ਹਰਜੀਤ ਅਟਵਾਲ ਹੋਣਾ ਦਾ ਨਾਵਲ ਕਿਤਾਬ ਬੜੀ ਸਟੱਡੀ ਕਰਕੇ 14-15 ਸਾਲ ਲਾ ਕੇ ਉਹਨਾਂ ਨੇ ਅਕਾਲ ਸਹਾਇ ਲਿਖੀ ਹੈ, ਉਹਦੇ ਵਿੱਚ ਬਾ ਕਮਾਲ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਖੁੱਲ੍ਹ ਕੇ। ਉਸ ਦਿਨ ਇੱਕਦਮ ਇਹ ਦੁਰਘਟਨਾ ਵਾਪਰ ਗਈ। ਛੇ ਕੁਵਰ ਜਿਹੜੇ ਸਨ ਅਜੇ ਗੱਦੀ ਦੇ ਸਹੀ ਵਾਰਸ ਮੌਜੂਦ ਸਨ। ਜੋੜੇ ਸ਼ੇਰ ਸਿੰਘ ਤੇ ਤਾਰਾ ਸਿੰਘ ਸਦਾ ਕੌਰ ਦੇ ਦੋਹਤੇ 35 ਸਾਲ ਦੇ ਨੇ। ਪਿਸ਼ੋਰਾ ਸਿੰਘ, ਕਸ਼ਮੀਰਾ ਸਿੰਘ ਤੇ ਮੁਲਤਾਨ ਸਿੰਘ ਬਾਈਆ 23 ਸਾਲਾਂ ਦੇ ਨੇ। ਰਾਣੀ ਜਿੰਦਾ ਦਾ ਬੇਟਾ ਦਲੀਪ ਸਿੰਘ 2 ਸਾਲ ਦਾ ਸੀ। ਜੇ ਇਹਨਾਂ ਚੀਜ਼ਾਂ ਵਾਪਰਨ ਤੋਂ ਬਾਅਦ ਇੰਨਾ ਕੁਝ ਕਰ ਗਈ ਨਾ, ਤੇ ਰਾਣੀ ਜਿੰਦਾ ਜਿਹੜੀ ਸੀ ਉਹੀ ਆਪਣੇ ਹਿੱਕ ਦੇ ਜ਼ੋਰ ਦੇ ਨਾਲ ਜਿਹੜਾ ਕਹਿ ਲਓ 20-25 ਸਾਲ ਕੱਢ ਗਈ। ਨਹੀਂ ਤਾਂ ਇਹਨਾਂ ਨੇ ਤਾਂ ਕੋਈ ਰਾਹ ਨਹੀਂ ਛੱਡਿਆ ਸੀ। ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਸੀ। 9 ਨਵੰਬਰ 1840 ਨੂੰ ਸ਼ੇਰ ਸਿੰਘ ਦੀ ਤਾਸ਼ਪੋਸ਼ੀ ਹੋ ਜਾਂਦੀ ਹੈ। ਖੜਕ ਸਿੰਘ ਦੀ ਵਿਧਵਾ ਚੰਦ ਕੌਰ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ, ਨੌ ਨਿਹਾਲ ਸਿੰਘ ਦਾ ਬੱਚਾ ਮੇਰੀ ਨੂੰਹ ਦੀ ਕੁੱਖ ਦੇ ਵਿੱਚ ਹੈ, ਉਹ ਹੁਣ ਵਾਰਸ ਹੈ ਇਸਦਾ, ਤੇ ਮੈਂ ਸਰਪ੍ਰਸਤ ਹੋ ਕੇ ਰਾਜ ਕਰਾਂਗੀ ਅੱਗੇ। ਪਹਿਲਾਂ ਧਿਆਨ ਸਿੰਘ ਨੇ ਚੰਦ ਕੌਰ ਦੇ ਹੱਕ ਦੇ ਵਿੱਚ ਰਹਿਣ ਦਾ ਜਿਹੜਾ ਸੀ ਫੈਸਲਾ ਕੀਤਾ, ਪਰ ਜਦੋਂ ਦੇਖਿਆ ਕਿ ਉਹ ਤਾਂ ਅਤਰ ਸਿੰਘ ਸੰਧਾ ਵਾਲੀਏ ਸਰਦਾਰ ਦੇ ਵਧੀਕ ਕਹਿਣੇ ਵਿੱਚ ਹੈ, ਉਹਦੇ ਕਹਿਣੇ ਤੇ ਚੱਲ ਰਹੀ ਹੈ, ਤਾਂ ਦੂਜੇ ਪਾਸੇ ਚਲਿਆ ਜਾਂਦਾ। ਨਾ ਭਾਈ, ਏਦਾਂ ਨਾ ਹੋਊ। ਉਸਦਾ ਭਰਾ ਗੁਲਾਬ ਸਿੰਘ ਚੰਦ ਕੌਰ ਵੱਲ ਰਿਹਾ। ਇਹਨਾਂ ਕਰਤੂਤਾਂ ਦੇ ਕਾਰਨ ਹੀ ਫੌਜ ਦੇ ਵਿੱਚ ਫੁੱਟ ਪੈ ਗਈ ਤੇ ਅਫਸਰਾਂ ਦਾ ਹੁਕਮ ਮੰਨਣ ਦੀ ਥਾਂ ਦੇ ਉੱਤੇ ਫੌਜੀ ਆਪ ਹੁਦਰੇ ਹੀ ਹੋ ਤੁਰ ਪਏ। ਕਈ ਅਫਸਰ ਮਾਰ ਦਿੱਤੇ ਗਏ, ਜਿਨ੍ਹਾਂ ਦੇ ਵਿੱਚ 2 ਗੋਰੇ ਵੀ ਸਨ, ਫਾਕਸ ਤੇ ਫੋਰਡ ਵੀ। ਫੌਜ ਨੂੰ ਆਪਣੇ ਵੱਲ ਕਰਨ ਦੇ ਲਈ ਕੁਵਰ ਸ਼ੇਰ ਸਿੰਘ ਤੇ ਰਾਜਾ ਧਿਆਨ ਸਿੰਘ ਨੇ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਤੇ ਹੋਰ ਸਹੂਲਤਾਂ ਦਾ ਐਲਾਨ ਕਰਤਾ ਕਿ ਫੌਜ ਦੇ ਵਿੱਚੋਂ ਹੀ 5 ਨੁਮਾਇੰਦੇ ਜਿਹੜੇ ਨੇ ਚੁਣ ਲਏ, ਉਹੀ ਫੌਜ ਨੂੰ ਚਲਾਉਣਗੇ, ਨਵੀਂ ਭਰਤੀ ਕੀਤੀ ਗਈ। ਅੰਦਰੋਂ ਅੰਦਰੀ ਇਹ ਸਾਰੇ ਚਾਹੁੰਦੇ ਸਨ ਕਿ ਮੈਂ ਅੰਗਰੇਜ਼ਾਂ ਦੀ ਮਦਦ ਲੈ ਕੇ ਤਾਕਤ ਹਾਸਲ ਕਰ ਲਵਾਂ, ਪਰ ਬਾਹਰੋਂ ਇੱਕ ਦੂਜੇ ਉੱਤੇ ਗੋਰਿਆਂ ਦਾ ਏਜੰਟ ਹੋਣ ਦਾ ਇਲਜ਼ਾਮ ਵੀ ਲਾਉਂਦੇ ਨੇ। ਚੰਦ ਕੌਰ, ਸ਼ੇਰ ਸਿੰਘ, ਸੰਧਾ ਵਾਲੀਆ, ਡੋਗਰੇ, ਅਵੀਤਾਬਿਲ ਤੇ ਵੈਨ ਤੁਰਾ ਸਭ ਆਪੋ ਆਪਣੇ ਤਰੀਕੇ ਦੇ ਨਾਲ ਦੌੜ ਭੱਜ ਕਰ ਰਹੇ ਨੇ। ਚੰਦ ਕੌਰ ਨੇ ਅੰਗਰੇਜ਼ਾਂ ਨੂੰ ਕਹਿ ਦਿੱਤਾ, ਮੈਨੂੰ ਸਿੰਘਾਸਨ ਦੇ ਉੱਤੇ ਬਿਠਾਓ, ਮੈਂ ਪੰਜਾਬ ਦਾ ਵੱਡਾ ਇਲਾਕਾ ਬਦਲੇ ਦੇ ਵਿੱਚ ਦੇ ਦਿਆਂਗੀ ਤੁਹਾਨੂੰ। ਬਿਲਕੁਲ ਇਹੋ ਹੀ ਗੱਲ ਉਸਦੇ ਸ਼ਰੀਕ ਸ਼ੇਰ ਸਿੰਘ ਨੇ ਕਹਿਤੀ। ਬੁਰੀ ਤਾਂ ਅਜੇ ਹੋਰ ਹੋਣੀ ਬਾਕੀ ਸੀ, ਇਹ ਤਾਂ ਕੁਝ ਵੀ ਨਹੀਂ। ਧਿਆਨ ਸਿੰਘ ਦੀ ਕਿਰਪਾ ਸਦਕਾ ਨੌ ਨਿਹਾਲ ਸਿੰਘ ਦੀ ਵਿਧਵਾ ਦੇ ਪੇਟ ਅੰਦਰਲਾ ਬੱਚਾ ਜਿਹੜਾ ਸੀ ਗਿਰਾ ਦਿੱਤਾ ਗਿਆ, ਜਾਣੀ ਕਿ ਉਹਨੂੰ ਕੁੱਖ ਦੇ ਵਿੱਚ ਹੀ ਮਾਰ ਦਿੱਤਾ ਗਿਆ। ਚੰਦ ਕੌਰ ਦੇ ਕਤਲ ਦੀ ਵਿਉਂਤ ਬਣਨ ਲੱਗ ਪਈ ਤੇ ਸੰਧਾ ਵਾਲੀਏ ਸ਼ੇਰ ਸਿੰਘ ਵੱਲ ਹੋ ਤੁਰੇ। 15 ਸਤੰਬਰ 1843 ਨੂੰ ਸ਼ੇਰ ਸਿੰਘ ਦਾ ਕਤਲ ਵੀ ਕਰ ਦਿੱਤਾ ਗਿਆ। ਅਤਰ ਸਿੰਘ ਦਾ ਭਤੀਜਾ ਅਜੀਤ ਸਿੰਘ ਸੰਧਾ ਵਾਲੀਆ ਸ਼ੇਰ ਸਿੰਘ ਦੇ ਵੱਲ ਇਉਂ ਆਇਆ ਜਿਵੇਂ ਉਹ ਬੰਦੂਕ ਭੇਟ ਕਰਨ ਆਇਆ ਹੋਵੇ, ਪਰ ਅਚਾਨਕ ਨਿਸ਼ਾਨਾ ਸਾਧ ਕੇ ਗੋਲੀ ਦਾਗਤੀ। ਸ਼ੇਰ ਸਿੰਘ ਥਾਂ ਹੀ ਢੇਰੀ ਹੋ ਗਿਆ। ਉਸਦਾ ਸਿਰ ਵੱਢ ਕੇ ਅਜੀਤ ਸਿੰਘ ਨੇ ਨੇਜੇ ਦੀ ਨੋਕ ਦੇ ਉੱਤੇ ਟੰਗ ਸੁੱਟਿਆ। ਅਜੀਤ ਸਿੰਘ ਦੇ ਚਾਚੇ ਲਹਿਣਾ ਸਿੰਘ ਸੰਧਾ ਵਾਲੀਆ ਨੇ ਸ਼ੇਰ ਸਿੰਘ ਦੇ ਬੇਟੇ ਪ੍ਰਤਾਪ ਨੂੰ ਜਿਹੜਾ ਮਾਰ ਸੁੱਟਿਆ, ਫੁਸਲਾ ਕੇ ਉਹਨੂੰ ਧਿਆਨ ਸਿੰਘ ਨੂੰ ਕਿਲੇ ਦੇ ਅੰਦਰ ਲੈ ਗਏ ਤੇ ਪਿੱਠ ਦੇ ਵਿੱਚ ਗੋਲੀ ਮਾਰ ਕੇ ਮਾਰਤਾ। ਉਸਦੀ ਲਾਸ਼ ਦੇ ਟੋਟੇ ਟੋਟੇ ਕਰ ਸੁੱਟੇ, ਉਸਦੇ ਸਾਰੇ ਅੰਗ ਰੱਖਿਅਕ ਮਾਰ ਸੁੱਟੇ। ਗਰੇਵਾਲ ਨੇ ਲਿਖਿਆ, ਧਿਆਨ ਸਿੰਘ ਨੇ ਆਪਣੀ ਤੇ ਸਟੇਟ ਦੀ ਖੁਸ਼ਹਾਲੀ ਵਾਸਤੇ 25 ਸਾਲ ਫਰਜ਼ ਨਿਭਾਏ। ਫੌਜੀ ਪੰਚਾਇਤ ਪਾਸ ਧਿਆਨ ਸਿੰਘ ਦੀਆਂ ਵਿਧਵਾਵਾਂ ਨੇ ਐਲਾਨ ਕੀਤਾ, ਕਾਤਲਾਂ ਦੇ ਸਿਰ ਵੱਢ ਕੇ ਨਾ ਲਿਆਉਂਦੇ ਉਦੋਂ ਤੱਕ ਅਸੀਂ ਆਪਣੇ ਪਤੀ ਦਾ, ਕਹਿੰਦੀਆਂ ਨੇ, ਸੰਸਕਾਰ ਨਹੀਂ ਹੋਣ ਦੇਣਾ। ਅਗਲੇ ਹੀ ਦਿਨ ਫੌਜੀ ਟੁਕੜੀ ਨੇ ਅਜੀਤ ਸਿੰਘ ਤੇ ਲਹਿਣਾ ਸਿੰਘ ਮਾਰ ਕੇ ਸਿਰ ਵੱਢ ਲਏ
ਜੋ ਧਿਆਨ ਸਿੰਘ ਦੇ ਪੈਰਾਂ ਦੇ ਨੇੜੇ ਰੱਖ ਦਿੱਤੇ ਗਏ। ਸੰਸਕਾਰ ਵਕਤ ਧਿਆਨ ਸਿੰਘ ਦੀਆਂ ਔਰਤਾਂ ਪਤੀ ਦੇ ਨਾਲ ਸਤੀ ਹੋ ਗਈਆਂ। ਧਿਆਨ ਸਿੰਘ ਦਾ ਬੇਟਾ ਹੀਰਾ ਸਿੰਘ ਸ਼ੇਰ ਸਿੰਘ ਦੀ ਹਮਾਇਤ ਦੇ ਉੱਤੇ ਸੀ। 6 ਸਾਲ ਦੇ ਦਲੀਪ ਸਿੰਘ ਦੀ ਤਾਜਪੋਸ਼ੀ ਕਰ ਦਿੱਤੀ ਤੇ ਹੀਰਾ ਸਿੰਘ ਨੂੰ ਉਸਦਾ ਵਜ਼ੀਰ ਲਾ ਦਿੱਤਾ। ਮਹਾਰਾਣੀ ਜਿੰਦਾ ਸਰਪ੍ਰਸਤ ਰਹੇਗੀ। ਇਸ ਪ੍ਰਬੰਧ ਦੇ ਨਾਲ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਤੇ ਰਾਜਾ ਧਿਆਨ ਸਿੰਘ ਦੀਆਂ ਰੂਹਾਂ ਸ਼ਾਂਤ ਹੋ ਜਾਣਗੀਆਂ, ਜਿਹੜੇ ਇਹ ਸੋਚਦੇ ਸਨ ਕਿ ਉਨ੍ਹਾਂ ਨੇ ਅਜੇ ਬੜਾ ਕੁਝ ਹੋਰ ਦੇਖਣਾ ਸੀ। ਆਪਣੇ ਚਾਚੇ ਗੁਲਾਬ ਸਿੰਘ ਦੀ ਸਹਾਇਤਾ ਦੇ ਨਾਲ ਹੀਰਾ ਸਿੰਘ ਨੇ ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਕਤਲ ਕਰਾਉਣੇ ਚਾਹੇ, ਪਰ ਹੀਰਾ ਸਿੰਘ ਦੇ ਦੂਜੇ ਚਾਚੇ ਸੁਚੇਤ ਸਿੰਘ ਨੇ ਜਦੋਂ ਐਲਾਨ ਕੀਤਾ ਕਿ ਹੀਰਾ ਸਿੰਘ ਨਹੀਂ ਵਜ਼ੀਰ ਮੈਂ ਹਾਂ, ਹੀਰਾ ਸਿੰਘ ਨੇ ਚਾਚਾ ਮਰਵਾ ਸੁੱਟਿਆ। ਹੀਰਾ ਸਿੰਘ ਦੀ ਕਿਸਮਤ ਉਦੋਂ ਜਵਾਬ ਦੇ ਗਈ ਜਦੋਂ ਉਸਦੇ ਗੁਰੂ ਪੰਡਿਤ ਜੱਲੇ ਨੇ ਸ਼ਰਿਆ ਮਹਾਰਾਣੀ ਜਿੰਦਾ ਦੇ ਇਖਲਾਕ ਦੇ ਬਾਰੇ ਚਿੱਕੜ ਉਛਾਲਣਾ ਸ਼ੁਰੂ ਕਰਤਾ। ਰਾਣੀ ਦਾ ਭਰਾ ਜਵਾਹਰ ਸਿੰਘ ਫੌਜੀ ਪੰਚਾਇਤ ਦੇ ਕੋਲ ਗਿਆ ਕਿ ਮਹਾਰਾਣੀ ਦੇ ਵਿਰੁੱਧ ਜਿਹੜਾ ਬਕਵਾਸ ਕਰਦੇ ਬਾਹਮਣ ਜੱਲੇ ਅਤੇ ਉਸਦੇ ਚਹੇਤੇ ਵਜ਼ੀਰ ਹੀਰਾ ਸਿੰਘ ਦਾ ਇਲਾਜ ਕਰੋ ਭਾਈ। ਵਜ਼ੀਰ ਅਤੇ ਪੰਡਿਤ ਜਾਨ ਬਚਾਉਣ ਦੇ ਲਈ ਜੰਮੂ ਦੇ ਵੱਲ ਨੂੰ ਨੱਠ ਤੁਰੇ। ਗੁਸੈਲੀ ਫੌਜ ਨੇ 1000 ਸਿਪਾਹੀਆਂ ਦੀ ਸੁਰੱਖਿਆ ਲੈ ਕੇ ਭੱਜਦੇ ਹੋਏ ਦੋਵੇਂ ਭਗੌੜਿਆਂ ਨੂੰ ਦਬੋਚ ਲਿਆ ਤੇ ਗ੍ਰਿਫ਼ਤਾਰ ਕਰ ਲਏ। 21 ਦਸੰਬਰ 1844 ਨੂੰ 1000 ਫੌਜੀ ਤੇ ਦੋਵੇਂ ਭਗੌੜੇ ਮਾਰ ਛੱਡੇ। ਜੱਲੇ ਤੇ ਹੀਰਾ ਸਿੰਘ ਦੇ ਸਿਰ ਵੱਢ ਕੇ ਨੇਜਿਆਂ ਦੀ ਨੋਕ ਤੇ ਟੰਗੇ ਤੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਘੁਮਾਏ। 1845 ਦੀਆਂ ਗਰਮੀਆਂ ਦਾ ਸਮਾਂ ਹੈ। ਫੌਜ ਦੀ ਗਿਣਤੀ 1,20,000 ਹੋ ਗਈ ਤੇ ਖਰਚਾ 1839 ਦੇ ਨਾਲੋਂ ਡੇਢਾ ਹੋ ਗਿਆ। ਪੰਚ ਫੌਜ ਚਲਾ ਰਹੇ ਨੇ ਤੇ ਰਾਣੀ ਜਿੰਦਾ ਸਿਵਲ ਪ੍ਰਬੰਧ ਚਲਾ ਰਹੀ ਹੈ। ਰਾਣੀ ਦੇ ਸਲਾਹਕਾਰ ਉਸਦਾ ਭਰਾ ਜਵਾਹਰ ਸਿੰਘ ਫਕੀਰ ਨੂਰੋਦੀਨ, ਜੋ ਅਜੀਜੂਦੀਨ ਦੀ ਮੌਤ ਹੋ ਚੁੱਕੀ ਸੀ ਉਸ ਸਮੇਂ, ਤੇ ਦੀਵਾਨ ਦੀਨਾ ਨਾਥ ਸਨ। ਅਗਸਤ ਦੇ ਵਿੱਚ ਕੁਵਰ ਪਸ਼ੋਰਾ ਸਿੰਘ ਨੇ ਬਗਾਵਤ ਕੀਤੀ, ਜਵਾਹਰ ਸਿੰਘ ਨੇ ਮਰਵਾ ਦਿੱਤਾ। ਪੰਚਾਂ ਨੇ ਬਦਲੇ ਦੀ ਕਾਰਵਾਈ ਕਰਦਿਆਂ ਜਵਾਹਰ ਸਿੰਘ ਕਤਲ ਕਰਤਾ ਤੇ ਜਵਾਹਰ ਸਿੰਘ ਦੀਆਂ 4 ਪਤਨੀਆਂ ਨੇ ਸਤੀ ਹੋਣ ਵੇਲੇ ਭਵਿੱਖਬਾਣੀ ਕੀਤੀ, ਖਾਲਸਾ ਰਾਜ ਜਾਏਗਾ ਤੇ ਫੌਜੀਆਂ ਦੀਆਂ ਵਿਧਵਾਵਾਂ ਵੈਣ ਪਾਉਣਗੀਆਂ। ਕੌਣ ਜਾਣਦਾ ਸੀ ਸਰਾਪ ਸੱਚ ਹੋ ਨਿਬੜੂ। ਕੰਪਨੀ ਦੇ ਨਾਲ ਪੰਜਾਬ ਦੀਆਂ 2 ਜੰਗਾਂ ਹੋਈਆਂ, 1845 ਤੇ 46, 1848 ਤੇ 49। ਬਾਅਦ ਦੇ ਵਿੱਚ ਹਕੂਮਤ ਦੀ ਜੋਤ ਬੁੱਝ ਗਈ ਤੇ ਹਜ਼ਾਰਾਂ ਫੌਜੀ ਮਰੇ, ਜਿਨ੍ਹਾਂ ਦੇ ਵਿੱਚ ਸਿੱਖ ਵਧੀਕ ਸਨ। 2 ਜੰਗਾਂ ਵੱਲ ਜਾਣ ਤੋਂ ਪਹਿਲਾਂ ਦਰਬਾਰ ਖਾਲਸਾ ਮੁਗਲਾਂ ਤੇ ਸੁਲਤਾਨਾਂ ਵਿਚਕਾਰ ਕੁਝ ਸਮਾਨਤਾਈਆਂ ਦੇਖੀਆਂ ਤੇ ਨਾਲੇ ਦਿਖਾਏ। 1839 ਨੂੰ ਗੱਦੀ ਦੇ ਉੱਤੇ ਬਿਠਾਏ ਸੂਜ਼ਾ ਦੀ ਕੀ ਬਣਿਆ। ਅਸੀਂ ਦੇਖ ਲਿਆ ਕਿ ਯੁੱਧ ਦੇ ਮੈਦਾਨ ਵਿਚਲੀਆਂ ਮੌਤਾਂ ਤੋਂ ਬਿਨਾਂ ਮਹਾਰਾਜੇ ਦੇ ਰਾਜ ਦੇ ਵਿੱਚ ਹੋਰ ਕੋਈ ਮੌਤ ਦੀ ਸਜ਼ਾ ਨਹੀਂ ਹੋਈ, ਪਰ ਕੁਝ ਗੱਲਾਂ ਜਿਹੜੀਆਂ ਤਿੰਨੇ ਹਕੂਮਤਾਂ ਮੁਗਲਾਂ ਪਠਾਣਾ ਸਿੱਖਾਂ ਦੇ ਵਿੱਚ ਇੱਕੋ ਜਿਹੀਆਂ ਦਿਸੀਆਂ, ਇੱਕ ਪੀੜ੍ਹੀ ਤੋਂ ਦੂਜੀ ਤੱਕ ਧੁਰੀਆਂ, ਉਹ ਇਹੀ ਨੇ। ਪਹਿਲੀ ਸੀਗੀ ਕਿ ਗੱਦੀ ਹਾਸਲ ਕਰਨ ਦੇ ਲਈ ਉਮੀਦਵਾਰਾਂ ਦੀਆਂ ਪਤਨੀਆਂ, ਵਿਧਵਾਵਾਂ ਤੇ ਸਹੁਰਿਆਂ ਦੇ ਵੱਲੋਂ ਘੜੀਆਂ ਸਾਜ਼ਿਸ਼ਾਂ। ਇਹ ਸਿਮਿਲਰ ਸਨ ਤਿੰਨਾਂ ਦੇ ਵਿੱਚ, ਚਾਹੇ ਉਹ ਮੁਗਲ ਸਨ, ਚਾਹੇ ਉਹ ਸੀ ਪਠਾਨ ਸਨ ਤੇ ਚਾਹੇ ਉਹ ਸਿੱਖ ਸਨ। ਦੂਸਰੀ ਉਹਨਾਂ ਦੇ ਵਿੱਚ ਕਾਮਨ ਗੱਲ ਸੀ ਸਿਵਲ ਅਤੇ ਮਿਲਟਰੀ ਦੇ ਅਫਸਰਾਂ ਦੇ ਵੱਲੋਂ ਜੋੜ ਤੋੜ, ਤੇ ਤੀਸਰੀ ਸੀ ਮੌਤ ਦੇ ਪਿੱਛੋਂ ਅਫਸਰਾਂ ਦੀ ਜਾਇਦਾਦ ਕੁਰਕ ਕਰ ਲੈਣੀ, ਬੇਸ਼ੱਕ ਉਹ ਕਿੰਨੀ ਵੀ ਇਮਾਨਦਾਰੀ ਤੇ ਬੇਵਫਾਦਾਰੀ ਦੇ ਨਾਲ ਕੰਮ ਕਰਦੇ ਰਹੇ ਹੋਣ। ਚੌਥੀ ਸੀ ਧੋਖਾਧੜੀ। ਪੰਜਵੀਂ ਸੀ ਗੱਦੀ ਵਾਸਤੇ ਭਰਾਵਾਂ, ਮਤਰੇ ਭਰਾਵਾਂ, ਚਾਚਿਆਂ, ਤਾਇਆਂ, ਮਾਮਿਆਂ ਤੇ ਉਹਨਾਂ ਦੇ ਬੇਟਿਆਂ ਦਾ ਕਤਲ। ਖੈਬਰ ਦਰੇ ਦੇ ਦੋਵੇਂ ਪਾਸੇ ਸਿੰਘਾਸਨ ਦੇ ਲਈ ਜਾਂ ਤਾਂ ਫਿਰ ਬਦਲਾਖੋਰੀ ਵਜੋਂ ਪੁਸ਼ਤ ਦਰ ਪੁਸ਼ਤ ਕਤਲ ਹੁੰਦੇ ਨੇ ਰਹੇ। ਨਵੰਬਰ 1840 ਤੱਕ ਦੋਸਤ ਮੁਹੰਮਦ ਕੁਝ ਥਾਵਾਂ ਦੇ ਉੱਤੇ ਜੇਤੂ ਰਿਹਾ। ਕੰਪਨੀ ਦੇ ਏਜੰਟ ਵਿਲੀਅਮ ਮਕਟਨ ਜਿਹੜੇ ਸਨ ਮਕਨਟਨ ਨੇ ਗ੍ਰਿਫ਼ਤਾਰ ਕਰਕੇ ਭਾਰਤ ਦੇ ਵਿੱਚ ਜਲਾਵਤਨ ਕਰ ਦਿੱਤਾ ਤੇ ਇਹੋ ਹੀ ਵਿਲੀਅਮ ਰਣਜੀਤ ਸਿੰਘ ਦੇ ਕੋਲ ਸੂਜ਼ਾ ਨੂੰ ਬਹਾਲ ਕਰਨ ਦੀ ਸਕੀਮ ਲੈ ਕੇ ਆਇਆ ਸੀ। ਕੁਝ ਮਹੀਨੇ ਅੰਗਰੇਜ਼ਾਂ ਨੂੰ ਇਉਂ ਲੱਗਾ ਜਿਵੇਂ ਹਿੰਦੁਸਤਾਨ ਹਾਰ ਕੇ ਸੁਸਰੀ ਵਾਂਗ ਸੌਂ ਗਿਆ ਹੋਵੇ। ਅਫਗਾਨਿਸਤਾਨ ਦੇ ਵਿੱਚ ਵੀ ਠੀਕ ਠਾਕ ਹੈ। ਕਾਬਲ ਦੇ ਬਾਗਾਂ ਦੇ ਵਿੱਚ ਪਾਰਟੀਆਂ ਦਿੱਤੀਆਂ ਗਈਆਂ, ਸ਼ੇਕਸਪੀਅਰ ਦੇ ਨਾਟਕ ਤੇ ਕ੍ਰਿਕਟ ਖੇਡੀ ਗਈ, ਫੌਜਾਂ ਦੇ ਵਿੱਚ ਹਜ਼ਾਰਾਂ ਹਿੰਦੁਸਤਾਨੀ ਨੇ ਕਮਾਨ ਅਜੋਗ ਜਰਨੈਲ ਅਲਫਿਲਸਟਨ
ਦੇ ਹੱਥਾਂ ਦੇ ਵਿੱਚ ਸੀ ਤੇ ਕਮਜ਼ੋਰ ਇਰਾਦੇ ਦਾ ਤਾਂ ਹੈ ਹੀ ਸੀ। ਕਬਾਇਲੀ ਸਰਦਾਰਾਂ ਨੂੰ ਦਿੱਤੀ ਜਾਣ ਵਾਲੀ ਰਿਸ਼ਵਤ ਵੀ ਉਹਨੇ ਬੰਦ ਕਰਤੀ। ਛੇਤੀ ਹੀ ਦੋਸਤ ਦੇ ਬੇਟੇ ਅਕਬਰ ਪਿੱਛੇ ਕਬਾਇਲੀ ਸਰਦਾਰ ਇਕੱਠੇ ਹੋਣੇ ਆਰੰਭ ਹੋ ਗਏ। ਖੜਕਾ ਦੜਕਾ ਸ਼ੁਰੂ ਹੋ ਗਿਆ। ਕਾਬਲ ਦੇ ਵਿੱਚ ਦਰਬਾਰ ਖਾਲਸਾ ਤੇ ਅੰਗਰੇਜ਼ ਫੌਜਾਂ ਵੱਲੋਂ ਵਿਜੇ ਯਾਨੀ ਕਿ ਜਿੱਤ ਮਾਰਚ ਕੱਢਣ ਤੋਂ 2 ਸਾਲ ਬਾਅਦ ਅਫਗਾਨਾਂ ਨੇ ਸੂਜ਼ਾ ਨੂੰ ਗੱਦੀਆਂ ਉਤਾਰ ਛੱਡਿਆ। ਉਸ ਨੂੰ ਫਰਵਰੀ 1842 ਦੇ ਵਿੱਚ ਕਤਲ ਕੀਤਾ ਜਾਏਗਾ। ਕਾਬਲ ਦੇ ਵਿੱਚ ਬਰਨਜ਼ ਦਾ ਕਤਲ ਕਰਤਾ ਤੇ ਅਗਲੇ ਮਹੀਨੇ ਮਕਨਟਨ ਕਤਲ ਹੋ ਗਿਆ ਤੇ ਉਸਦੀ ਲਾਸ਼ ਗਲੀਆਂ ਦੇ ਵਿੱਚ ਘਸੀਟੀ ਗਈ। ਇਹ ਤਾਂ ਅਜੇ ਭੂਮਿਕਾ ਹੈ। 1842 ਜਨਵਰੀ ਦੇ ਵਿੱਚ ਕੰਪਨੀ ਦੀ ਬੰਗਾਲ ਆਰਮੀ ਦੇ ਤੇ 4000 ਤੋਂ ਵਧੇਰੇ ਸਿਪਾਹੀ ਤੇ ਤੀਜਾ ਕੁ ਹਿੱਸਾ ਕੁੱਲੀ ਕਾਬਲ ਤੋਂ ਜਲਾਲਾਬਾਦ ਵੱਲ ਜਾਨ ਬਚਾ ਕੇ ਵਾਪਸ ਆਉਣ ਵੇਲੇ ਬਰਫਾਨੀ ਤੂਫਾਨ ਦੇ ਵਿੱਚ ਮਰ ਗਏ। ਇਨ੍ਹਾਂ ਤੋਂ ਬਿਨਾਂ 3000 ਹਿੰਦੁਸਤਾਨੀ ਸਿਪਾਹੀ ਆਪਣੀਆਂ ਪਤਨੀਆਂ ਦੇ ਸਮੇਤ ਆ ਰਹੇ ਨੇ, ਸਭ ਮਰ ਗਏ। ਅਲ ਫਿਨਸਟਨ ਨੂੰ ਬੰਦੀ ਬਣਾ ਲਿਆ ਗਿਆ ਤੇ ਕੁਝ ਸਾਲਾਂ ਬਾਅਦ ਉਸਦੀ ਫੌਜ ਨੂੰ ਕਤਲ ਕਰਕੇ ਉਸ ਨੂੰ ਵੀ ਮਾਰ ਛੱਡਿਆ। ਅਫਗਾਨਿਸਤਾਨ ਦੇ ਵਿੱਚ ਤਾਂ ਸਮਝੋ ਕੰਪਨੀ ਨੂੰ ਸਰਾਪ ਲੱਗ ਗਿਆ। 1842 ਦੀਆਂ ਸਰਦੀਆਂ ਦੇ ਵਿੱਚ ਕੰਪਨੀ ਤੇ ਮਕਨਟਨ ਦੇ ਕਤਲਾਂ ਦਾ ਬਦਲਾ ਲੈਣ ਲੱਗ ਪਈ। ਕਾਬਲ ਸ਼ਹਿਰ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਬਾਜ਼ਾਰ ਲੁੱਟ ਲਏ ਗਏ ਤੇ ਲਾਰਡ ਆਕਲੈਂਡ ਦੀ ਕੁਰਸੀ ਵਕਤ ਬਰਤਾਨੀਆ ਦਾ ਅਫਗਾਨ ਐਂਡਵੈਚਰ ਜਿਹੜਾ ਸੀ ਖਤਮ ਹੋ ਗਿਆ। ਸਾਰੀ ਫੌਜ ਵਾਪਸ ਆ ਗਈ ਤੇ ਦੋਸਤ ਮੁਹੰਮਦ ਰਿਹਾ ਕਰ ਦਿੱਤਾ, ਜੋ ਕਾਬਲ ਰਾਜ ਕਰਨ ਚਲਿਆ ਗਿਆ। ਨਵੇਂ ਗਵਰਨਰ ਜਨਰਲ ਲਾਰਡ ਐਲਨਬਰੋ ਨੇ ਸੋਚਿਆ ਕਿ ਹਿੰਦੁਸਤਾਨ ਦੇ ਪੱਛਮ ਦੇ ਵੱਲ ਪੰਜਾਬ ਤੇ ਅਫਗਾਨਿਸਤਾਨ ਬਫਰ ਜ਼ੋਨ ਬਣ ਜਾਏਗਾ। ਇੱਥੋਂ ਦੇ ਦਰਿਆ ਪਹਾੜ ਕਬਾਇਲੀ ਲੋਕ ਹਿੰਦੁਸਤਾਨ ਦੇ ਵੱਲ ਪੱਛਮ ਤੋਂ ਆਉਣ ਵਾਲੇ ਦੁਸ਼ਮਣਾਂ ਦੇ ਰਸਤੇ ਦੇ ਵਿੱਚ ਰੁਕਾਵਟ ਬਣਨਗੇ। ਅਫਗਾਨੀਆਂ ਹੱਥੋਂ ਹਾਰਨ ਦੇ 6 ਮਹੀਨੇ ਬਾਅਦ ਅੰਗਰੇਜ਼ਾਂ ਨੂੰ ਕੁਝ ਰਾਹਤ ਮਿਲੀ, ਬਹੁਤ ਆਸਾਨੀ ਦੇ ਨਾਲ ਤਾਂ ਨਹੀਂ, ਪਰ ਸਿੰਧ ਉਨ੍ਹਾਂ ਨੇ ਜਿੱਤ ਹੀ ਲਿਆ। 4 ਦਹਾਕੇ ਬਾਅਦ ਇੱਕ ਅੰਗਰੇਜ਼ ਲੇਖਕ ਨੇ ਇਸ ਜਿੱਤ ਨੂੰ ਬਰਤਾਨੀਆ ਦੀ ਸ਼ਾਨ ਦੇ ਉੱਤੇ ਵੱਡਾ ਧੱਬਾ ਲਿਖਿਆ। ਫਰਵਰੀ ਮਾਰਚ 1843 ਦੇ ਵਿੱਚ 61 ਸਾਲਾਂ ਬੁੱਢੇ ਜਰਨੈਲ ਚਾਰਲਸ ਨੇਪੀਅਰ ਦੀ ਜਿਹੜੀ ਫੌਜ ਨੇ ਸਿੰਧ ਦੇ ਅਮੀਰਾਂ ਨੂੰ ਹਰਾਇਆ। ਅਫਗਾਨਿਸਤਾਨ ਦੇ ਵਿੱਚ ਮਿਲੀ ਅਸਫਲਤਾ ਨੇ ਅੰਗਰੇਜ਼ਾਂ ਵਾਸਤੇ ਪੰਜਾਬ ਤੇ ਦਰਾ ਖੈਬਰ ਹੋਰ ਵੀ ਮਹੱਤਵਪੂਰਨ ਬਣਾ ਛੱਡੇ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਜੇ ਰਾਜ ਸੱਤਾ ਠੀਕ ਤਰ੍ਹਾਂ ਨਹੀਂ ਸੰਭਾਲਦੇ ਤੇ ਦਰਾ ਖੈਬਰ ਦੀ ਰਾਖੀ ਨਹੀਂ ਕਰਦੇ, ਫਿਰ ਅੰਗਰੇਜ਼ਾਂ ਨੂੰ ਖੁਦ ਇਹ ਕੰਮ ਕਰਨਾ ਪਵੇਗਾ। ਐਲਨਬਰੋ ਨੇ ਜਿਹੜਾ ਸੀਗਾ ਜੋ ਕਹਿੰਦਾ ਕਹੀ ਜਾਏ, ਪੰਜਾਬ ਦੀ ਜ਼ਮੀਨ ਜਰਖੇਜ ਹੈ। ਮਿਹਨਤੀ ਕਿਸਾਨ ਨੇ ਸਭ ਨੇ ਦੇਖ ਲਿਆ ਕਿ ਹਠੀਕ ਲੜਾਕੂ ਨੇ। 1831 ਦੇ ਵਿੱਚ ਕਰਨਲ ਜੇਮਸ ਸਕਿਨਰ ਬੰਗਾਲ ਆਇਆ ਤੇ ਬੰਗਾਲ ਆਰਮੀ ਦੇ ਵਿੱਚ ਜਿਹੜਾ ਸੀਗਾ ਘੋੜ ਸਵਾਰ ਰੈਜੀਮੈਂਟਾਂ ਖੜੀਆਂ ਕੀਤੀਆਂ। ਭਾਰਤ ਦੇ ਵਿੱਚ ਅੱਜ ਵੀ ਇੱਕ ਫੌਜੀ ਜਿਹੜੀ ਹੈ ਘੋੜ ਸਵਾਰ ਟੁਕੜੀ ਦਾ ਨਾਮ ਸਕਿਨਰਸ ਹਾਰਸ ਯੂਨਿਟ ਹੈ। ਉਹ ਰੋਪੜ ਆਇਆ ਸੀ ਜਦੋਂ ਮਹਾਰਾਜੇ ਦੇ ਨਾਲ ਵਿਲੀਅਮ ਬੈਟਿਕ ਦੀ ਮੁਲਾਕਾਤ ਹੋਈ। ਮਹਾਰਾਜੇ ਦੇ 1000 ਘੋੜ ਸਵਾਰ ਜਵਾਨਾਂ ਦੀ ਫੁਰਤੀ ਦੇਖ ਕੇ ਤੇ ਬੰਦੂਕਾਂ ਤੋਪਾਂ ਦੇ ਐਨ ਸਹੀ ਥਾਂ ਨਿਸ਼ਾਨੇ ਲਾਉਂਦੇ ਦੇਖ ਕੇ ਉਹ ਦੰਗ ਰਹਿ ਗਿਆ। ਇਕੱਲਾ ਸਕਿਨਰ ਕਿਉਂ, ਸਾਰੇ ਅੰਗਰੇਜ਼ ਅੱਛ ਅੱਛ ਕਰ ਉੱਠੇ। ਉਹ ਸੋਚਣ ਲੱਗਾ ਪੰਜਾਬੀ ਸਾਡੀ ਸੈਨਾ ਦੀ ਤਾਕਤ ਦੇ ਵਿੱਚ ਅਮੁੱਲ ਵਾਧਾ ਕਰ ਸਕਦੇ ਨੇ। ਗਲੋਬਲ ਪੱਖੋਂ ਇੰਗਲੈਂਡ ਵਾਸਤੇ ਇੱਕ ਹੋਰ ਚੁਣੌਤੀ ਸੀ। ਫਰਾਂਸ ਹਾਰ ਗਿਆ ਠੀਕ, ਪਰ ਹੁਣ ਰੂਸ ਡੋਲੇ ਫਰਕਾਉਣ ਲੱਗ ਪਿਆ। ਅੰਗਰੇਜ਼ਾਂ ਨੂੰ ਅਮੈਰੀਕਨ ਬਗਾਵਤ ਦੀ ਚੁਣੌਤੀ ਦੇਣ ਲੱਗ ਪਏ ਤੇ 1770-1780 ਦੇ ਵਿੱਚ ਬਰਤਾਨੀਆ ਨੂੰ ਬਾਹਰ ਤੱਕ ਕੇ ਅਮੈਰੀਕਾ ਫੈਲ ਰਿਹਾ ਸੀ। ਅਮੈਰੀਕਾ ਹੱਥੋਂ ਹਾਰ ਕੇ ਹਿੰਦੁਸਤਾਨ ਦੀਆਂ ਹੱਦਾਂ ਵਡੇਰੀਆਂ ਕਰਨ ਵਾਸਤੇ ਤਾਕਤਵਰ ਯੋਧਾ ਸਿਆਣਾ ਸਿਆਸਤਦਾਨ ਡਲਹੌਜੀ ਦਾ 10ਵਾਂ ਅਰਲ ਜੇਮਸ ਬਰਾਊਨ ਰੈਮਜ਼ੇ ਨੇ ਜਨਵਰੀ 1848 ਦੇ ਵਿੱਚ ਭਾਰਤ ਦੇ ਗਵਰਨਰ ਜਨਰਲ ਦੇ ਵਜੋਂ ਆਉਣਾ ਤੇ ਐਂਗਲੋ ਸਿੱਖ ਜੰਗ ਜਿੱਤਣੀ ਹੈ। ਉਸ ਤੋਂ ਪਹਿਲਾਂ ਵੀ ਕੰਪਨੀ ਇੱਕ ਜੰਗ ਜਿੱਤ ਚੁੱਕੀ ਹੋਵੇਗੀ ਤੇ ਇਹ ਜੰਗ ਯੂਰਪੀਅਨ ਯੁੱਧਾਂ ਦੇ ਮਾਹਰ ਜਰਨੈਲ ਹੈਨਰੀ ਹਾਰਡਿੰਗ ਨੇ ਜਿੱਤਣੀ ਹੈ। ਭਾਰਤ ਦੇ ਵਿੱਚ ਅੰਗਰੇਜ਼ਾਂ ਦੀਆਂ 4 ਕਿਸਮਾਂ ਦੀਆਂ ਫੌਜਾਂ ਨੇ ਉਸ ਸਮੇਂ। ਸਭ ਤੋਂ ਛੋਟੀ ਉਹ ਸੀ ਜਿਸ ਦੇ ਵਿੱਚ ਕੇਵਲ ਅੰਗਰੇਜ਼ ਸੈਨਿਕ ਤੇ ਅਫਸਰ, ਇਸ ਨੂੰ ਕੁਈਨਸ ਰੈਜੀਮੈਂਟ ਕਿਹਾ ਜਾਂਦਾ ਸੀ। ਬਾਕੀ 3 ਨਸਲੀ ਫੌਜਾਂ ਸਨ ਜਿਹੜੀਆਂ 3
ਪ੍ਰੈਜ਼ੀਡੈਂਸੀਆ ਦੀਆਂ ਨੇ, ਜਾਣੀ ਕਿ ਬੰਗਾਲ ਰੈਜੀਮੈਂਟ, ਬੰਬੇ ਰੈਜੀਮੈਂਟ ਤੇ ਮਦਰਾਸ ਰੈਜੀਮੈਂਟ 1840 ਦੇ ਵਿਚ ਸਥਾਪਿਤ ਹੋਈਆਂ। ਇਨ੍ਹਾਂ ਤਿੰਨਾਂ ਦੇ ਵਿਚ 40,000 ਗੋਰੇ ਤੇ 2.5 ਲੱਖ ਭਾਰੀ ਜਿਹੜੇ ਸਨ ਭਾਰਤੀ ਸਿਪਾਹੀ। ਕੋਈ ਗੋਰਾ ਭਾਰਤੀ ਅਧੀਨ ਕੰਮ ਨਹੀਂ ਕਰੇਗਾ। ਭਾਰਤੀ ਫੌਜੀ ਦੀ ਵੱਧ ਤੋਂ ਵੱਧ ਤਨਖਾਹ ਗੋਰੇ ਫੌਜੀ ਦੀ ਘੱਟ ਤੋਂ ਘੱਟ ਤਨਖਾਹ ਤੋਂ ਨਹੀਂ ਵਧੇਗੀ। ਲੇਕ, ਅਖਤਰ ਲੋਨੀ, ਵੇਡ ਤੇ ਫੇਨ ਜਰਨੈਲਾਂ ਨੂੰ ਬੰਗਾਲ ਆਰਮੀ ਨੇ ਹੀ ਪੰਜਾਬ ਦੇ ਉੱਤੇ ਲਾਗੇ ਚਾਗੇ ਤੇ ਸੁਜ਼ਾ ਦੀ ਸਹਾਇਤਾ ਦੇ ਲਈ ਯੂਨਿਟ ਭੇਜੇ ਜੋ ਪੂਰੀ ਤਰ੍ਹਾਂ ਤਬਾਹ ਹੋ ਗਏ। ਚੀਨ ਦੇ ਵਿਚ ਯੁੱਧ ਲੜਨ ਵਾਸਤੇ ਵੀ 1840-42 ਤੱਕ ਬੰਗਾਲ ਰੈਜੀਮੈਂਟ ਦੇ ਸਿਪਾਹੀ ਗਏ। ਅੱਧੀ ਤੋਂ ਵੱਧ ਬੰਗਾਲ ਆਰਮੀ ਅਵਧ ਤੋਂ ਸੀ ਤੇ ਰਿਆਸਤ ਅੰਗਰੇਜ਼ਾਂ ਦੀ ਸੁਰੱਖਿਆ ਅਧੀਨ ਸ਼ੀਆ ਮੁਸਲਮਾਨਾਂ ਦੇ ਰਾਜ ਪ੍ਰਬੰਧ ਹੇਠ ਉੱਚੀਆਂ ਜਾਤਾਂ ਦੀ ਹਿੰਦੂ ਨਫ਼ਰੀ ਸੀ, ਜਿਹਦੀ ਰਾਜਧਾਨੀ ਲਖਨਊ ਸੀ। ਤਿਹਾਈ ਬੰਗਾਲ ਆਰਮੀ ਯੂਪੀ ਬਿਹਾਰ ਦੇ ਮੁਸਲਮਾਨਾਂ ਦੀ। ਜੇ ਅੰਗਰੇਜ਼ਾਂ ਦਾ ਰਾਜ ਵਿਸਥਾਰ ਪੱਛਮ ਦੇ ਵੱਲ ਹੋ ਗਿਆ ਤੇ ਪੰਜਾਬ ਅੰਗਰੇਜ਼ਾਂ ਕੋਲ ਆ ਗਿਆ ਤਾਂ ਭਾਰਤੀ ਜਿਹੜਾ ਭਰਤੀ ਹੈ ਉਹਦਾ ਨਵਾਂ ਤੇ ਵੱਡਾ ਦੌਰ ਜਿਹੜਾ ਅੱਗੇ ਆਵੇਗਾ। 1842 ਦੇ ਵਿਚ ਏਲਨ ਬਰੋ ਨੇ ਐਲਾਨ ਕੀਤਾ ਕਿ ਕੰਪਨੀ ਹੋਰ ਰਾਜ ਵਿਸਤਾਰ ਨਹੀਂ ਕਰੇਗੀ। 1845 ਚ ਪਰ ਵਿਚ ਉਹਨੇ ਚਾਹਿਆ ਕਿ ਪੰਜਾਬ ਖੈਬਰ ਦਰੇ ਤੱਕ ਕਾਬੂ ਆ ਜਾਵੇ ਤਾਂ ਚੰਗਾ ਰਹੇਗਾ। ਪੰਜਾਬ ਦੀ ਲੀਡਰਸ਼ਿਪ ਇਹੀ ਚਾਹ ਰਹੀ ਹੈ। ਪੰਚਾਂ ਦੀਆਂ ਕਰਤੂਤਾਂ ਦੇ ਕਾਰਨ ਸਾਰੇ ਸਰਦਾਰਾਂ ਨੂੰ ਕਾਂਬਾ ਛੜਿਆ ਪਿਆ। ਕਿਹਾ ਜਾਂਦਾ ਹੈ ਕਿ ਜਿੰਦਾ ਨੇ, ਰਾਣੀ ਜਿੰਦਾ ਨੇ ਅੰਗਰੇਜ਼ਾਂ ਦੇ ਕੋਲ ਮਸ਼ਵਰਾ ਭੇਜਿਆ ਕਿ ਫੌਜ ਨੂੰ ਖਤਮ ਕਰਕੇ ਦਲੀਪ ਸਿੰਘ ਨੂੰ ਆਪਣੀ ਸੁਰੱਖਿਆ ਦੇ ਅਧੀਨ ਰਾਜ ਕਰਨ ਦਿਓ। ਗੁਲਾਬ ਸਿੰਘ ਨੇ ਪੇਸ਼ਕਸ਼ ਕੀਤੀ ਕਿ ਜੇ ਜੰਮੂ ਮੈਨੂੰ ਦੇ ਦਿੱਤਾ ਜਾਵੇ ਤਾਂ ਮੈਂ ਅੰਗਰੇਜ਼ਾਂ ਦੀ ਮਦਦ ਦੇ ਲਈ ਤਿਆਰ ਹਾਂ। ਦਰਬਾਰ ਨੇ ਪ੍ਰਜਾ ਨੂੰ ਸੂਚਿਤ ਕਰਤਾ ਕਿ ਅੰਗਰੇਜ਼ ਹਮਲੇ ਦੀਆਂ ਤਿਆਰੀਆਂ ਕਰ ਰਹੇ ਨੇ। ਦੀਵਾਨ ਦੀਨਾ ਨਾਥ ਨੇ ਸਰਕਾਰ ਦੇ ਵੱਲੋਂ ਤਸਦੀਕ ਕੀਤਾ ਕਿ ਖ਼ਬਰ ਸੱਚੀ ਹੈ। ਸਰਹੱਦਾਂ ਉੱਪਰ ਜਿਹੜੀ ਸੀ ਅਮਨੀਸ਼ਨ ਤੇ ਫੌਜਾਂ ਆ ਗਈਆਂ ਨੇ, ਪਰ ਇਹ ਅਧੂਰਾ ਸੱਚ ਸੀ। ਰਣਜੀਤ ਸਿੰਘ ਦੀ ਲਾਹੌਰ ਸਮਾਧ ਦੇ ਉੱਤੇ ਕਸਮ ਚੁੱਕੀ ਗਈ ਕਿ ਸਟੇਟ ਬਚਾਵਾਂਗੇ। ਪੰਚਾਂ ਅੱਗੇ ਅਪੀਲ ਕੀਤੀ ਗਈ ਕਿ ਹੁਣ ਸੰਕਟ ਸਮੇਂ ਉਹ ਆਪਣੀ ਅਥਾਰਟੀ ਛੱਡ ਦੇਣ ਤੇ ਦੇਸ਼ ਨੂੰ ਬਚਾਉਣ। ਬਚਾਓ ਵਾਸਤੇ ਲਾਲ ਸਿੰਘ ਨੂੰ ਵਜ਼ੀਰ ਦਾ ਰੁਤਬਾ ਦੇ ਕੇ ਕਮਾਨ ਸੰਭਾਲਣ ਦੇ ਲਈ ਕਹਿ ਦਿੱਤਾ ਗਿਆ। ਤੇਜ ਸਿੰਘ ਨੂੰ ਕਮਾਂਡਰ ਬਣਾਇਆ ਗਿਆ ਤੇ ਜਿਸ ਨੇ ਪਹਿਲਾਂ ਹੀ ਧਾਰ ਲਿਆ ਸੀ ਕਿ ਡਿਫੈਂਸ ਤੋੜ ਕੇ ਲਾਹੌਰ ਦੀ ਫੌਜ ਹਰਾਉਣੀ ਹੈ। ਖੁਸ਼ਹਾਲ ਸਿੰਘ ਦਾ ਭਤੀਜਾ ਤੇਜ ਸਿੰਘ ਤੇ ਲਾਲ ਸਿੰਘ ਬ੍ਰਾਹਮਣ ਸਨ। ਕਿਹਾ ਗਿਆ ਕਿ ਲਾਲ ਸਿੰਘ ਰਾਣੀ ਜਿੰਦਾ ਦੀ ਮਨਸ਼ਾ ਦੇ ਅਨੁਸਾਰ ਕੰਮ ਕਰ ਰਿਹਾ ਸੀ। ਜੰਗ ਇਹ ਨਕਲੀ ਸੀ ਪਰ ਮੌਤਾਂ ਦੀ ਗਿਣਤੀ ਅਸਲੀ ਸੀ। ਲਾਹੌਰ ਦਰਬਾਰ ਤੇ ਅੰਗਰੇਜ਼ ਏਜੰਟਾਂ ਵਿਚਕਾਰ ਇਹ ਰਜਾਮੰਦੀ ਹੋ ਗਈ ਕਿ ਲਾਹੌਰ ਦੀਆਂ ਫੌਜਾਂ ਸਤਲੁਜ ਪਾਰ ਕਰਕੇ ਦਿਖਾਵਾ ਕਰਨ ਕਿ ਉਹ ਹਮਲਾਵਰ ਨੇ ਤੇ ਗਿਆਰਾਂ ਦਸੰਬਰ 1845 ਨੂੰ ਫਿਰੋਜ਼ਪੁਰ ਨਜ਼ਦੀਕ ਸਤਲੁਜ ਪਾਰ ਕੀਤਾ। ਇੱਥੇ ਅੰਗਰੇਜ਼ਾਂ ਦੀ 7,000 ਫੌਜ ਖੜੀ ਹੈ। ਦੋ ਦਿਨ ਬਾਅਦ ਲਾਰਡ ਹਾਰਡਿੰਗ ਨੇ ਲਾਹੌਰ ਖਿਲਾਫ਼ ਜੰਗ ਦਾ ਐਲਾਨ ਕਰਕੇ ਕਿਹਾ ਕਿ ਮੈਂ ਖੁਦ ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਹਿਊ ਗਫ ਅਧੀਨ ਯੁੱਧ ਲੜਾਂਗਾ। ਗਫ ਦੇ ਅਧੀਨ ਅੱਧੀ ਹਿੰਦੁਸਤਾਨੀ ਫੌਜ ਆ ਗਈ। ਪਹਿਲੀ ਲੜਾਈ ਜਿਹੜੀ ਸੀ ਮੁਦਕੀ ਨੇੜੇ ਲੜੀ ਜਾਣੀ ਸੀ। ਅੰਗਰੇਜ਼ੀ ਫੌਜ ਦੇ 900 ਜਵਾਨ ਮਰੇ ਤੇ ਸਿੱਖ ਆਰਮੀ ਦੇ ਇਸ ਤੋਂ ਕਿਤੇ ਵਧੀਕ ਮਾਰ ਕੇ ਉਸ ਨੂੰ ਪਿੱਛੇ ਧੱਕਤਾ। ਸਰ ਪੈਂਡਰਲ ਮੂਨ 1840 ਦੇ ਵਿਚ ਭਾਰਤ ਦੇ ਵਿਚ ਨੌਕਰੀ ਕਰਨ ਆ ਗਿਆ। ਉਹ ਇਤਿਹਾਸਕਾਰ ਸੀ। ਉਹਨੇ ਆਪਣੀ ਕਿਤਾਬ ਜਿਹੜੀ ਹੈ ਦੀ ਬ੍ਰਿਟਿਸ਼ ਕਨਕਿਊਸਟ ਐਂਡ ਡੋਮੀਨੀਅਨ ਆਫ ਇੰਡੀਆ ਦੇ ਵਿਚ ਲਿਖਿਆ ਕਿ ਤੇਜ ਸਿੰਘ ਅੰਗਰੇਜ਼ ਫੌਜਾਂ ਵਿਰੁੱਧ ਲੜਨੋਂ ਟਲ ਰਿਹਾ ਤੇ ਆਪਣੀ ਮਨਸ਼ਾ ਦੀ ਖ਼ਬਰ ਉਹਨੇ ਅੰਗਰੇਜ਼ਾਂ ਦੇ ਕੋਲ ਪਹੁੰਚਾ ਵੀ ਦਿੱਤੀ, ਪਰ ਲਾਹੌਰ ਦੀ ਫੌਜ ਪੂਰੀ ਤਾਕਤ ਦੇ ਨਾਲ ਜੋਸ਼ ਦੇ ਨਾਲ ਯੁੱਧ ਕਰ ਰਹੀ ਸੀ। ਗਫ ਨੇ ਦੂਜਾ ਹੱਲਾ ਫੇਰੂ ਸ਼ਹਿਰ ਦੇ ਉੱਤੇ ਕੀਤਾ ਜੋ ਪੂਰੀ ਫੌਜ ਦਾ ਕੇਂਦਰ ਸੀ। ਇੱਥੇ ਪਹਿਲਾਂ ਨਾਲੋਂ ਵੀ ਵਧੇਰੇ ਔਖਾ ਮੁਕਾਬਲਾ ਹੋਇਆ। ਕੁਝ ਇੱਕ ਨੇ ਕਿਹਾ ਕਿ ਪੰਜਾਬ ਦੀ ਫੌਜ ਨੇ ਜ਼ਖਮੀਆਂ ਨੂੰ ਵੀ ਵੱਢ ਦਿੱਤਾ। ਇਸ ਡਰੋਂ ਕਿ ਹਾਰ ਹੋ ਸਕਦੀ ਹੈ, ਹਾਰਡਿੰਗ ਨੇ ਗੁਪਤ ਰਿਕਾਰਡ ਨੂੰ ਅੱਗ ਲਾਉਣ ਦਾ ਹੁਕਮ ਦੇ ਦਿੱਤਾ ਤੇ ਪੈਂਡਰਲ ਮੂਨ ਦੀ ਲਿਖਤ ਦੇ ਅਨੁਸਾਰ ਗਦਾਰ ਤੇਜ ਸਿੰਘ ਨੇ ਫੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ, ਜਿਸ ਦੇ ਨਾਲ ਅੰਗਰੇਜ਼ੀ ਫੌਜ ਨੂੰ ਫਾਇਦਾ ਹੋਇਆ। ਗਫ ਕਿਹੜਾ ਹਾਰਨ ਦੇ ਮੂਡ ਦੇ ਵਿਚ ਸੀ, ਬੰਗਾਲ ਆਰਮੀ ਜਿੱਤ ਗਈ।
ਬੰਗਾਲ ਦੇ ਮੁਕਾਬਲੇ ਹਿੰਦੁਸਤਾਨੀ ਸਿਪਾਹੀ ਕਮਜ਼ੋਰ ਨਿਕਲੇ, ਬਦਕਿਸਮਤ ਅਫਗਾਨ ਅੰਦੋਲਨ ਦੇ ਦੌਰਾਨ ਉਹ ਟੁੱਟ ਗਏ। ਹੋ ਸਕਦਾ ਕਿ ਹਿੰਦੁਸਤਾਨ ਦਾ ਇੱਕ ਆਜ਼ਾਦ ਇਲਾਕਾ ਅੰਗਰੇਜ਼ਾਂ ਦਾ ਗੁਲਾਮ ਹੋ ਜਾਵੇ, ਉਹਨਾਂ ਨੂੰ ਚੰਗਾ ਨਾ ਲੱਗਾ ਹੋਵੇ, ਸ਼ਾਇਦ ਪੰਜਾਬ ਦੇ ਪ੍ਰਤੀ ਹਮਦਰਦੀ ਹੋਵੇ। ਮੂਨ ਦੇ ਅਨੁਸਾਰ ਸਿੱਖ ਮੰਨ ਗਏ ਕਿ ਅੰਗਰੇਜ਼ ਪੂਰੀ ਦ੍ਰਿੜਤਾ ਦੇ ਨਾਲ ਲੜਦੇ ਨੇ। ਹਿੰਦੁਸਤਾਨੀ ਫੌਜੀ ਉਹਨਾਂ ਨੂੰ ਕਾਇਰ ਲੱਗੇ। ਫੇਰੂ ਸ਼ਹਿਰ ਦੀ ਹਾਰ ਤੋਂ ਰਾਣੀ ਜਿੰਦਾ ਖੁਸ਼ ਹੋਈ ਕਿ ਦੁਖੀ ਪਤਾ ਨਹੀਂ, ਪਰ ਉਹਨੇ ਲਾਲ ਸਿੰਘ ਨੂੰ ਹਟਾ ਕੇ ਅਗਲੀ ਜੰਗ ਵਾਸਤੇ ਗੁਲਾਬ ਸਿੰਘ ਨੂੰ ਵਜ਼ੀਰ ਲਾ ਦਿੱਤਾ। ਫਿਰੋਜ਼ਪੁਰ ਦੇ ਨੇੜੇ ਸਭਰਾਓ ਦੀ ਜੰਗ ਦੇ ਵਿੱਚ ਵੀ ਉਹੀ ਹਾਲ ਹੋਇਆ। 10 ਫਰਵਰੀ 1846 ਨੂੰ ਲੜੀ ਗਈ ਇਸ ਲੜਾਈ ਦੀ ਮੋਰਚਾਬੰਦੀ ਦੇ ਨਕਸ਼ੇ ਮੂਨ ਅਨੁਸਾਰ ਲਾਲ ਸਿੰਘ ਨੇ ਅੰਗਰੇਜ਼ ਏਜੰਟ ਲੁਧਿਆਣਾ ਹੈਨਰੀ ਲਾਰਸ ਨੂੰ ਦੇ ਦਿੱਤੇ ਨੇ। ਇਸ ਵਾਰ ਹਿੰਦੁਸਤਾਨੀ ਫੌਜ ਵਧੀਆ ਲੜੀ, ਪਰ ਹਾਰ ਦਾ ਕਾਰਨ ਤੇਜਾ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਸੀਗੀ। ਤੇਜ ਸਿੰਘ ਖੁਦ ਤਾਂ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਪਿੱਛੇ ਹੀ ਰਿਹਾ, ਜਿਹੜੀ ਫੌਜ ਬੇੜੀਆਂ ਦੇ ਪੁਲ ਦੇ ਰਾਹੀਂ ਦਰਿਆ ਪਾਰ ਕਰਕੇ ਪੂਰਬੀ ਕੰਢੇ ਵੱਲ ਟੱਪ ਗਈ ਤੇ ਤੇਜਾ ਸਿੰਘ ਨੇ ਪਿੱਛੋਂ ਪੁਲ ਤੋੜ ਸੁੱਟਿਆ। ਅੰਗਰੇਜ਼ਾਂ ਵੱਲੋਂ ਧੱਕੇ ਸਿੱਖ ਸਿਪਾਹੀ ਜਦੋਂ ਪਿੱਛੇ ਮੁੜਨ ਲੱਗੇ, ਅੱਗੇ ਪੁਲ ਨਹੀਂ ਸੀ, ਇੱਥੇ ਉਹਨਾਂ ਸਭਨਾਂ ਨੂੰ ਭੁੰਨ ਦਿੱਤਾ ਗਿਆ ਤੇ ਫੇਰੂ ਸ਼ਹਿਰ ਦਾ ਬਦਲਾ ਲੈਣ ਦੇ ਲਈ ਅੰਗਰੇਜ਼ੀ ਫੌਜ ਨੇ ਜ਼ਖਮੀ ਸਿਪਾਹੀ ਵੀ ਬੇਦਰਦੀ ਦੇ ਨਾਲ ਵੱਢੇ। ਸਭਰਾਓ ਜੰਗ ਦਾ ਜਿਹੜਾ ਸੀ ਹੀਰੋ ਸਫੈਦ ਦਾੜੀ ਵਾਲਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸੀ। ਸਫੈਦ ਕਮੀਜ਼ ਸਫੈਦ ਘੋੜੇ ਉੱਪਰ ਬੈਠਾ ਬਹਾਦਰੀ ਨਾਲ ਲੜਦਾ ਹੋਇਆ ਉਹ ਆਪਣੀ ਟੁਕੜੀ ਦੇ 50 ਜਵਾਨਾਂ ਦੇ ਨਾਲ ਸ਼ਹੀਦ ਹੋ ਗਿਆ। ਸਭਰਾਓ 10,000 ਮੌਤਾਂ ਹੋਈਆਂ, ਪਰ ਜਿੱਤ ਪੂਰੀ ਹੋਈ। 2 ਦਿਨ ਦੇ ਬਾਅਦ ਅੰਗਰੇਜ਼ਾਂ ਨੇ ਸਤਲੁਜ ਪਾਰ ਕਰਕੇ ਕਸੂਰ ਤੇ ਹਮਲਾ ਕੀਤਾ ਤੇ ਜਿੱਤ ਲਿਆ। ਹੁਣ ਉਨ੍ਹਾਂ ਨੇ ਲਾਹੌਰ ਉੱਤੇ ਮਨਮਰਜ਼ੀ ਦੀਆਂ ਸ਼ਰਤਾਂ ਠੋਸਣੀਆਂ ਸੀ। ਪਹਿਲਾਂ ਤਾਂ ਉਨ੍ਹਾਂ ਸੋਚਿਆ ਕਿ ਪੰਜਾਬ ਦੇ ਉੱਪਰ ਰਾਜ ਕਰਨ ਦੀ ਥਾਂ ਇਸ ਨੂੰ ਨੂੜ ਕੇ ਨਚੋੜਿਆ ਜਾਵੇ। ਰਾਜ ਕਰਨਾ ਮਹਿੰਗਾ ਪਵੇਗਾ, ਹੋ ਸਕਦਾ ਖੂਨ ਖਰਾਬਾ ਮੁੜ ਹੋਣ ਲੱਗ ਪਵੇ। ਦਰਬਾਰ ਨੂੰ ਕਿਹਾ ਗਿਆ ਕਿ ਜਲੰਧਰ ਦੁਆਬ ਅਤੇ ਜਿਹੜਾ ਸਿਸ ਸਤਲੁਜ ਦੇ ਉਪਜਾਊ ਖੇਤਾਂ ਉੱਪਰ ਸਿੱਖਾਂ ਦਾ ਹੁਣ ਕੋਈ ਹੱਕ ਨਹੀਂ, ਪੈਦਲ ਤੇ ਘੋੜ ਸਵਾਰ ਫੌਜ ਤੋੜ ਦਿੱਤੀ ਜਾਵੇ ਤੇ ਲਾਹੌਰ ਦੇ ਵਿੱਚ ਅੰਗਰੇਜ਼ ਰੈਜ਼ੀਡੈਂਟ ਰਹੇਗਾ ਤੇ ਫੌਜੀ ਬਟਾਲੀਅਨ ਰਹੇਗੀ, ਕਿਉਂਕਿ ਪੰਜਾਬ ਨੇ ਸੰਧੀ ਤੋੜ ਕੇ ਅੰਗਰੇਜ਼ਾਂ ਦੇ ਉੱਤੇ ਹਮਲਾ ਕੀਤਾ ਹੈ। ਇਸ ਦੇ ਲਈ 15 ਲੱਖ ਪੌਂਡ ਕੰਪਨੀ ਨੂੰ ਹਰਜਾਨਾ ਦਿੱਤਾ ਜਾਵੇ। ਟੁੱਟ ਚੁੱਕੇ ਦਰਬਾਰ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ, ਪਰ ਦੇਣ ਵਾਸਤੇ ਖਜ਼ਾਨੇ ਵਿੱਚ ਪੈਸਾ ਨਹੀਂ, ਹਰਜਾਨਾ ਕਿਵੇਂ ਭਰੀਏ? ਇੱਕ ਆਦਮੀ ਦੇ ਕੋਲ ਜਵਾਬ ਸੀਗਾ ਇਹਦਾ। ਗੁਲਾਬ ਸਿੰਘ ਦਾ ਰਾਬਤਾ ਅੰਗਰੇਜ਼ਾਂ ਨਾਲ ਹੈ ਹੀ ਸੀ। ਗੁਲਾਬ ਸਿੰਘ ਦੇ ਕੋਲ ਬਥੇਰਾ ਖਜ਼ਾਨਾ ਸੀ। ਉਸਨੇ ਜੋ ਮਸ਼ਵਰਾ ਦਿੱਤਾ ਸਾਰਿਆਂ ਨੇ ਮੰਨ ਲਿਆ ਤੇ ਬਿਆਸ ਅਤੇ ਸਿੰਧ ਵਿਚਕਾਰਲਾ ਪਹਾੜੀ ਇਲਾਕਾ 15 ਲੱਖ ਪੌਂਡ ਦੇ ਵਿੱਚ ਅੰਗਰੇਜ਼ਾਂ ਦੇ ਕੋਲ ਵੇਚ ਛੱਡਿਆ। ਮੈਂ ਬਾਅਦ ਦੇ ਵਿੱਚ ਆਪਣੇ ਪੈਸੇ ਦੇ ਨਾਲ ਖਰੀਦ ਲਵਾਂਗਾ ਕਹਿੰਦਾ। ਇਉਂ ਜੰਮੂ ਦਾ ਰਾਜਾ ਤਰੱਕੀ ਕਰਕੇ ਜੰਮੂ ਕਸ਼ਮੀਰ ਦਾ ਮਹਾਰਾਜਾ ਹੋ ਗਿਆ ਤੇ ਚਾਹੁੰਦਾ ਤਾਂ ਉਹ ਹਜ਼ਾਰੇ ਦਾ ਇਲਾਕਾ ਵੀ ਲੈ ਸਕਦਾ ਸੀ, ਪਰ ਉਹਨੇ ਅੱਗ ਦੇ ਨਾਲ ਖੇਡਣਾ ਠੀਕ ਨਾ ਸਮਝਿਆ। ਕੰਪਨੀ ਦੇ ਵੱਲੋਂ ਲਾਹੌਰ ਦਾ ਪਹਿਲਾ ਰੈਜ਼ੀਡੈਂਟ ਹੈਨਰੀ ਲਾਰਸ ਨੂੰ ਜਿਹੜਾ ਲਾਇਆ ਗਿਆ। ਗਵਰਨਰ ਜਨਰਲ ਹਾਰਡਿੰਗ ਨੇ ਰੈਜ਼ੀਡੈਂਟ ਨੂੰ ਖੱਤ ਦੇ ਵਿੱਚ ਦਲੀਪ ਸਿੰਘ ਦੇ ਬਾਰੇ ਲਿਖਿਆ, ਜੋ ਹੁਣ 8 ਸਾਲ ਦਾ ਸੀ। ਸਥਾਨਕ ਸ਼ਹਿਜ਼ਾਦਾ ਸਾਡਾ ਬੰਦੀ ਹੈ, ਇਸ ਕਰਕੇ ਸਾਰੀਆਂ ਸ਼ਰਤਾਂ ਮਨਾਉਣੀਆਂ ਨੇ। ਹੈਨਰੀ ਲਾਰਸ ਪੰਜਾਬ ਨੂੰ ਹੁਣ ਜਿਵੇਂ ਮਰਜ਼ੀ ਚਲਾਏ, ਸਾਨੂੰ ਕੀ ਹੈ। ਲਾਹੌਰ ਦੀ ਹਾਰ ਦਾ ਵੈਨ ਹਾਰ ਤੋਂ ਛੇਤੀ ਹੀ ਬਾਦਸ਼ਾਹ ਮੁਹੰਮਦ ਨੇ ਜੰਗਨਾਮੇ ਦੇ ਰਾਹੀਂ ਪਾਇਆ। ਜੋ ਹਾਲ ਸੀ, ਸਰਕਾਰ ਖਾਲਸਾ ਦੇ ਤੋਪਖਾਨਾ ਦੇ ਅਨੁਸਾਰ ਅਫਸਰ ਸੁਲਤਾਨ ਮੁਹੰਮਦ ਦਾ ਬੇਟਾ ਜਾਂ ਭਤੀਜਾ ਸ਼ਾਹ ਮੁਹੰਮਦ ਉੱਚ ਖਾਨਦਾਨ ਦੇ ਵਿੱਚ ਜੰਮਿਆ ਤੇ ਪਲਿਆ। ਰਾਣੀ ਜਿੰਦਾ ਤੇਜ ਸਿੰਘ ਅਤੇ ਅੰਗਰੇਜ਼ਾਂ ਉੱਪਰ ਇਲਜ਼ਾਮ ਤਰਾਸ਼ੀ ਕਰਦਾ ਹੈ। ਇਸ ਕਿੱਸੇ ਦੇ ਵਿੱਚ ਉਹ ਪੰਜਾਬ ਬਨਾਮ ਕੰਪਨੀ ਨਹੀਂ, ਹਿੰਦ ਪੰਜਾਬ ਦਾ ਜੰਗ ਲਿਖਦਾ ਹੈ। ਉਸਦੇ ਜੰਗਨਾਮੇ ਦੇ ਵਿੱਚ ਅੰਗਰੇਜ਼ ਅਤੇ ਉਸਦੀਆਂ ਫੌਜਾਂ ਹਿੰਦ ਦੇ ਵੱਲੋਂ ਜਾਂ ਕਹੋ ਦਿੱਲੀ ਵੱਲੋਂ ਲੜਦੀਆਂ ਨੇ, ਜਾਂ ਇਉਂ ਕਹਿ ਲਵੋ ਕਿ ਇਹ ਦਿੱਲੀ ਅਤੇ ਲਾਹੌਰ ਵਿਚਕਾਰ ਯੁੱਧ ਹੈ। ਪੰਜਾਬੀਆਂ ਨੂੰ ਮੁਗਲਾਂ ਦੇ ਪੁਰਾਣੇ ਹਮਲੇ ਯਾਦ ਆਉਂਦੇ ਨੇ ਤੇ ਸ਼ਾਹ ਮੁਹੰਮਦ ਮੁਗਲਾਂ ਦਾ ਪ੍ਰਸ਼ੰਸਕ ਨਹੀਂ ਹੈ। ਸਿੱਖ ਜਵਾਨਾਂ ਦੀ ਬਹਾਦਰੀ ਦੇ ਸੋਹਲੇ ਗਾਉਂਦਾ ਹੈ, ਪਰ ਉਹਨਾਂ ਦੀ ਮਨਮਰਜ਼ੀ ਦੇ ਬਾਰੇ ਵੀ ਸੰਕੇਤ ਦਿੰਦਾ ਹੈ। ਇਸ ਕਿੱਸੇ ਦੇ ਵਿੱਚ ਜੋ ਅਕਸ ਸਾਹਮਣੇ ਆਉਂਦਾ ਹੈ ਉਹ ਇਹ ਕਿ ਸਰਕਾਰ ਖਾਲਸਾ ਦਾ ਰਾਜ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੂੰ ਚੰਗਾ ਲੱਗਾ।
ਦੋਵਾਂ ਦੇ ਲਈ ਕਲਿਆਣਕਾਰੀ ਸੀ। ਦੋਵੇਂ ਇਸ ਦੇ ਲਈ ਵਫਾਦਾਰ ਰਹੇ। ਸ਼ਾਇਰ ਪੁੱਛਦਾ ਹੈ ਕਿ ਸੁਖੀ ਸਾਂਧੀ ਵਸਦੇ ਹਿੰਦੂਆਂ ਤੇ ਮੁਸਲਮਾਨਾਂ ਉੱਪਰ ਇਹ ਮੁਸੀਬਤ ਕਿਉਂ ਟੁੱਟ ਪਈ। ਕਿਸੇ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਮੁਸਲਮਾਨਾਂ ਦੇ ਲਈ ਖਾਲਸਾ ਰਾਜ ਇਸਲਾਮ ਵਿਰੋਧੀ ਨਹੀਂ ਸੀ। ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਸਾਰੇ ਪੰਜਾਬੀਆਂ ਵਾਸਤੇ ਇਹ ਹਾਰ ਦੁਖਦਾਈ ਹੈ। ਰਾਣੀ ਜਿੰਦਾ ਅਤੇ ਪਠਾਨ ਖੁਸ਼ ਹੋਏ ਹੋਣਗੇ। ਆਪਣੇ ਸਮੇਂ ਦਾ ਜੇ ਇਸ ਕਿੱਸੇ ਨੂੰ ਸੱਚਾ ਦਸਤਾਵੇਜ਼ ਮੰਨ ਲਈਏ ਤਾਂ ਪੰਜਾਬ ਦੇ ਉੱਤੇ ਤਣਾਓ ਦਾ ਕਾਰਨ ਧਾਰਮਿਕ ਨਹੀਂ। ਕਵੀ ਦੇ ਅਨੁਸਾਰ ਸਰਕਾਰ ਖਾਲਸਾ ਦੀਆਂ ਕਰਤੂਤਾਂ ਸਦਕਾ ਰੱਬੀ ਕਹਿਰ ਟੁੱਟਾ। ਪਰ ਕਵੀ ਨੂੰ ਖਦਸ਼ਾ ਹੈ ਕਿ ਹਿੰਦੂ ਮੁਸਲਮਾਨ ਵਿਚਕਾਰਲੀ ਸਾਂਝ ਕਿਤੇ ਟੁੱਟ ਤਾਂ ਨਹੀਂ ਜਾਵੇਗੀ। ਅੰਗਰੇਜ਼ ਦੋਹਾਂ ਕੰਮਾਂ ਵਿਚਕਾਰ ਇਹੋ ਹੀ ਇਤਬਾਰ ਨੂੰ ਤੋੜ ਤਾਂ ਨਹੀਂ ਦੇਗਾ। ਤਾਂ ਵੀ ਉਸ ਨੂੰ ਪੰਜਾਬੀਆਂ ਉੱਪਰ ਭਰੋਸਾ ਹੈ ਕਿ ਉਹ ਆਪਸੀ ਇਤਬਾਰ ਕਾਇਮ ਰੱਖਣਗੇ। ਬੈਂਤ ਦੇ ਬੰਦ ਹਨ, ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ। ਹੋਇਆ ਕਹਿੰਦਾ ਸਿੰਘਾਂ ਦਾ ਕੰਮ ਅਰਾਸਤਾਈ, ਹੋਇਆ ਸਿੰਘਾਂ ਦਾ ਕੰਮ ਅਰਾਸਤਾਈ। ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ, ਉਹਦੇ ਨਾਲ ਨਾ ਕਿਸੇ ਦਾ ਵਾਸਤਾਈ। ਆਧੁਨਿਕ ਇਤਿਹਾਸਕਾਰ ਪਤਵੰਤ ਸਿੰਘ ਦਾ ਦੂਜਾ ਪੱਖ ਇਹ ਵੀ ਹੈ। ਸਿੱਖ ਸਟੇਟ ਦੀ ਹੋਣੀ ਦੇ ਲਈ ਦੋਸ਼ੀ ਨਾ ਅੰਗਰੇਜ਼, ਨਾ ਡੋਗਰੇ ਤੇ ਨਾ ਬ੍ਰਾਹਮਣ ਨੇ, ਜਿਨ੍ਹਾਂ ਦੇ ਬਾਰੇ ਅਕਸਰ ਜ਼ਿਕਰ ਹੁੰਦਾ ਹੈ ਕਿ ਇਨ੍ਹਾਂ ਦੀ ਗਦਾਰੀ ਦੇ ਕਾਰਨ ਹੀ ਅੰਗਰੇਜ਼ ਜਿੱਤ ਗਏ। ਇੱਕ ਸ਼ਾਨਦਾਰ ਬੰਦੇ ਨੇ ਜਿਹੜੀ ਤਾਕਤਵਰ ਹਕੂਮਤ ਖੜੀ ਕਰ ਦਿੱਤੀ ਸੀ, ਸਿੱਖ ਉਸ ਨੂੰ ਡੇਗਣ ਦੇ ਖੁਦ ਜ਼ਿੰਮੇਵਾਰ ਸਨ, ਕਿਉਂਕਿ ਉਹ ਸਹੀ ਵਾਰਸ ਸਾਬਤ ਨਹੀਂ ਹੋ ਸਕੇ। ਪਤਵੰਤ ਸਿੰਘ ਦਾ ਉਕਤ ਫਤਵਾ ਪੰਜਾਬ ਦੇ ਮੁਸਲਮਾਨਾਂ ਦੇ ਬਾਰੇ ਵੀ ਖਾਮੋਸ਼ ਹੈ, ਜੋ ਪੰਜਾਬ ਦੀ ਬਹੁ ਗਿਣਤੀ ਸਨ। ਸਿੱਖ ਸਟੇਟ ਜਿਹੜੀ ਸੀ, ਬਣਨ ਜਾਂ ਟੁੱਟਣ ਵਾਸਤੇ ਸਿੱਖਾਂ, ਡੋਗਰਿਆਂ, ਬ੍ਰਾਹਮਣਾਂ ਜਾਂ ਅੰਗਰੇਜ਼ਾਂ ਦੀ ਭੂਮਿਕਾ ਅਨੇਕ ਵਾਰ ਵਿਚਾਰੀ ਤਾਂ ਜਾ ਚੁੱਕੀ ਹੈ। ਮੁਸਲਮਾਨ ਇਸ ਹਾਰ ਦੇ ਲਈ ਜ਼ਿੰਮੇਵਾਰ ਨਹੀਂ, ਦਰੁਸਤ, ਪਰ ਜੋ ਹੋਇਆ ਚੁੱਪ ਕਰਕੇ ਹੋਣ ਦਿੱਤਾ ਤੇ ਬਰਦਾਸ਼ਤ ਕੀਤਾ। ਇਹ ਤੱਥ ਮੁੜ ਉਸੇ ਅਸਲੀਅਤ ਵਾਸਤੇ ਸਬੂਤ ਹੈ ਕਿ ਮੁਸਲਮਾਨ ਪੰਜਾਬ ਦੇ ਵਿੱਚ ਜਿਉਣਾ ਚਾਹੁੰਦਾ ਸੀ। ਪੰਜਾਬ ਨੂੰ ਕੰਟਰੋਲ ਕਰਨ ਦੇ ਵਿੱਚ ਉਸਦੀ ਕੋਈ ਰੁਚੀ ਨਹੀਂ। ਅੰਗਰੇਜ਼ਾਂ ਨੂੰ ਜਲਦੀ ਸਮਝ ਆ ਗਈ ਕਿ ਰਾਜ ਕਰਨ ਬਗੈਰ ਪੰਜਾਬ ਕਾਬੂ ਨਹੀਂ ਆ ਸਕਦਾ। 1846 ਦਸੰਬਰ ਦੇ ਅਖੀਰਲੇ ਦਿਨੀ ਲਾਹੌਰ ਰੈਜ਼ੀਡੈਂਟ ਹੈਨਰੀ ਲਾਰੈਂਸ ਨੂੰ ਜਿਹੜਾ ਸੀ ਕਿਹਾ ਗਿਆ ਕਿ ਸਾਰੇ ਮਹਿਕਮਿਆਂ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲਵੇ। ਰਾਣੀ ਜਿੰਦਾ ਦੀ ਸਰਪ੍ਰਸਤੀ ਖਤਮ, ਉਸ ਨੂੰ ਕੈਦ ਕਰਕੇ ਬੇਟੇ ਦਲੀਪ ਸਿੰਘ ਤੋਂ ਦੂਰ ਕਰ ਦਿੱਤਾ ਜਾਵੇ। ਲਾਲ ਸਿੰਘ ਤੋਂ ਵਜ਼ੀਰੀ ਖੋ ਕੇ ਦੇਹਰਾਦੂਨ ਭੇਜ ਦਿੱਤਾ, ਕਿਉਂਕਿ ਉਹ ਖਾਲਸਾ ਦਰਬਾਰ ਦੇ ਕਸ਼ਮੀਰ ਵਿਚਲੇ ਨਾਜ਼ਿਮ ਇਮਾਮੂਦੀਨ ਦੇ ਨਾਲ ਗੰਢ ਸੰਢ ਕਰ ਰਿਹਾ ਸੀ ਕਿ ਕਿਤੇ ਕਸ਼ਮੀਰ ਗੁਲਾਬ ਸਿੰਘ ਨੂੰ ਨਾ ਮਿਲ ਜਾਵੇ। ਅਫਗਾਨਿਸਤਾਨ ਨੇੜੇ ਦੀਆਂ ਰਿਆਸਤਾਂ ਦੇ ਹਾਕਮਾਂ ਕੋਲ ਅੰਗਰੇਜ਼ਾਂ ਨੇ ਆਪਣੇ ਸਲਾਹਕਾਰ ਨਿਯੁਕਤ ਕਰ ਦਿੱਤੇ, ਜਿਨ੍ਹਾਂ ਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਨਾਲੋਂ ਸਿੱਖ ਸਲਾਹਕਾਰ ਵਧੀਕ ਗਿਣਤੀ ਦੇ ਵਿੱਚ ਸਨ। ਸਲਾਹਕਾਰ ਤਾਂ ਰੁਤਬਾ ਸੀ ਇੱਕ, ਅਸਲ ਹਾਕਮ ਇਹੋ ਹੀ ਲੋਕ ਸਨ। ਇਨ੍ਹਾਂ ਸਲਾਹਕਾਰਾਂ ਨੇ ਪਖਤੂਨਾਂ ਤੇ ਹੋਰ ਮੁਸਲਮਾਨਾਂ ਵਿਰੁੱਧ ਦਰਬਾਰ ਦੇ ਵਿਰੋਧੀ ਹੋਣ ਦਾ ਦਾਅ ਖੇਡਣਾ ਸ਼ੁਰੂ ਕਰ ਦਿੱਤਾ ਤੇ ਅੱਜ ਦੀ ਸਰਕਾਰ ਵੀ ਤਾਂ ਉਹੀ ਕਰ ਰਹੀ ਹੈ ਤੇ ਰਾਜ ਦਿੱਲੀ ਤੋਂ ਹੀ ਹੋ ਰਿਹਾ। ਦੱਖਣ ਦੇ ਵਿੱਚ ਮੁਲਤਾਨ ਤੇ ਉੱਤਰ ਦੇ ਵਿੱਚ ਹਜ਼ਾਰੇ ਦੇ ਖੁਦ ਮੁਖਤਾਰ ਸੁਭਾਅ ਵਾਲੇ ਸੂਬੇਦਾਰਾਂ ਨੇ ਅੰਗਰੇਜ਼ ਅਫਸਰ ਦੀ ਤਾਬਿਆਕਾਰੀ ਨਹੀਂ ਕਬੂਲੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹੋ ਹੀ ਗੱਲ ਦੂਜੀ ਐਂਗਲੋ ਸਿੱਖ ਜੰਗ ਦਾ ਕਾਰਨ ਬਣਿਆ। ਮੁਲਤਾਨ ਸਮੱਸਿਆ ਅੰਗਰੇਜ਼ੀ ਲਾਹੌਰ ਦਰਬਾਰ ਤੇ ਮੁਲਤਾਨ ਦੇ ਸੂਬੇਦਾਰ ਮੂਲ ਰਾਜ ਵਿਚਕਾਰਲੇ ਸੰਬੰਧ ਨੇ। ਮੂਲ ਰਾਜ ਦੇ ਪਿਤਾ ਸੂਬੇਦਾਰ ਸਾਵਨ ਮੱਲ ਨੇ ਬੜੀ ਮਿਹਨਤ ਦੇ ਨਾਲ ਮੁਲਤਾਨ ਦੀ ਕਿਸਾਨੀ ਉਸਾਰੀ ਸੀ ਤੇ ਮਾਮਲੇ ਦੇ ਵਿੱਚ ਵਾਧਾ ਜਿਹੜਾ ਕੀਤਾ। ਜਦੋਂ ਇੱਕ ਸਾਬਕ ਮੁਲਾਜ਼ਮ ਨੇ ਸਾਵਨ ਮੱਲ ਨੂੰ 1840 ਦੇ ਵਿੱਚ ਕਤਲ ਕਰਤਾ ਤੇ ਉਸਦਾ ਬੇਟਾ ਸੂਬੇਦਾਰ ਲਾਤਾ, ਅੰਗਰੇਜ਼ਾਂ ਨੇ ਉਸਨੂੰ ਕਹਿ ਦਿੱਤਾ ਕਿ ਤੇਰੀ ਸੂਬੇਦਾਰੀ ਆਰਜ਼ੀ ਹੈ, ਪੱਕੀ ਨਹੀਂ। ਪੱਕੀ ਉਦੋਂ ਕਰਾਂਗੇ ਜਦੋਂ ਬਦਸਤੂਰ ਮਾਮਲਾ ਜਮ੍ਹਾਂ ਕਰਾਉਂਦਾ ਰਹੇਗਾ ਤੂੰ। ਮੂਲ ਰਾਜ ਦੇ ਕੰਮ ਢੰਗ ਦੇ ਤਰੀਕੇ ਤੋਂ ਨਾ ਖੁਸ਼ ਹੋ ਕੇ ਅੰਗਰੇਜ਼ਾਂ ਨੇ ਉਸਨੂੰ ਹਟਾ ਕੇ ਕਾਹਨ ਸਿੰਘ ਨੂੰ ਮੁਲਤਾਨ ਦਾ ਸੂਬੇਦਾਰ ਲਾਤਾ, ਜਿਹਦੇ ਨਾਲ ਦੋ ਅਫਸਰ ਪੈਟ੍ਰਿਕ ਵਾਨਸ ਐਗਨਿਊ ਤੇ ਐਂਡਰਸਨ ਲਾਤੇ। ਇਨ੍ਹਾਂ ਦੇ ਨਾਲ 500 ਸਿਪਾਹੀ ਵੀ ਭੇਜੇ ਤੇ ਇਹ ਅਪ੍ਰੈਲ 1848 ਦੀ ਗੱਲ ਹੈ ਜਦੋਂ ਹਾਰਡਿੰਗ ਦੀ ਥਾਂ ਡਲਹੌਜੀ ਗਵਰਨਰ ਜਨਰਲ ਦੇ ਵਜੋਂ ਆ ਗਿਆ ਸੀ ਤੇ ਬਿਮਾਰ ਲਾਰੈਂਸ ਨੂੰ ਹਟਾ ਕੇ
ਫਰੈਡਰਿਕ ਕਰੀ ਨੂੰ ਜਿਹੜਾ ਸੀ ਲਾਹੌਰ ਦਾ ਰੈਜ਼ੀਡੈਂਟ ਲਾ ਦਿੱਤਾ ਗਿਆ। ਦਰਬਾਰ ਦੇ ਭੇਜੇ ਹੋਏ ਸਿਪਾਹੀਆਂ ਦੇ ਨਾਲੋਂ ਮੁਲਤਾਨ ਦੇ ਫੌਜੀਆਂ ਦੀ ਗਿਣਤੀ ਕਿਤੇ ਵੱਧ ਸੀ। ਸੋ ਕਰੀ ਨੇ ਜਿਹੜੇ ਦੋ ਅੰਗਰੇਜ਼ ਸਲਾਹਕਾਰ ਭੇਜੇ ਉਹ ਕਤਲ ਕਰ ਦਿੱਤੇ ਤੇ ਕਾਂ ਸਿੰਘ ਨੂੰ ਸੂਬੇਦਾਰ ਮਨਜ਼ੂਰ ਨਾ ਕੀਤਾ। ਲਾਹੌਰੋਂ ਆਏ 500 ਸਿਪਾਹੀਆਂ ਨੂੰ ਕਿਹਾ ਕਿ ਤੁਸੀਂ ਵੀ ਫਿਰੰਗੀ ਵਿਰੁੱਧ ਸਾਡੇ ਹੱਕ ਦੇ ਵਿੱਚ ਰਹੋ। ਮੂਲ ਰਾਜ ਨੇ ਇਹ ਕੁਝ ਕਰਨ ਦੇ ਲਈ ਉਕਸਾਇਆ ਜਾਂ ਨਾ ਇਸਦਾ ਪਤਾ ਨਹੀਂ, ਇਹ ਪੱਕਾ ਪਤਾ ਹੈ ਕਿ ਉਹ ਇਸ ਘਟਨਾਕ੍ਰਮ ਨੂੰ ਰੋਕਣ ਦੀ ਸਥਿਤੀ ਦੇ ਵਿੱਚ ਨਹੀਂ ਸੀ। ਵਿਦੇਸ਼ੀ ਰਾਜ ਖਿਲਾਫ ਤਿੰਨ ਧਿਰਾਂ ਇਕੱਠੀਆਂ ਹੋ ਗਈਆਂ, ਦੀਵਾਨ, ਮੂਲ ਰਾਜ, ਉਸਦੀ ਮੁਲਤਾਨੀ ਫੌਜ ਅਤੇ ਅੰਗਰੇਜ਼ਾਂ ਦੀ ਭੇਜੀ ਲਾਹੌਰੀ ਫੌਜ। ਜਿਉਂ ਜਿਉਂ ਮੁਲਤਾਨ ਦੀਆਂ ਖ਼ਬਰਾਂ ਦੂਰ ਦੁਰਾਡੇ ਪੰਜਾਬ ਦੇ ਵਿੱਚ ਪੁੱਜੀਆਂ, ਬਾਕੀ ਫੌਜੀਆਂ ਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰਤੀ। ਸਿੰਧ ਪਾਰ ਬਿਨੋ ਜਿਹੜੀ ਸੀ ਸਿੰਧ ਪਾਰ ਬੰਨੋ ਰਿਆਸਤ, ਬੰਨੋ ਰਿਆਸਤ ਲਿਖਣਾ ਹੋਣਾ, ਸਿੰਧ ਪਾਰ ਬੰਨੋ ਰਿਆਸਤ ਦੇ ਵਿੱਚ ਤੈਨਾਤ ਅੰਗਰੇਜ਼ ਅਫਸਰ ਹਰਬਰਟ ਐਡਵਰਡਸ ਕੋਲ ਕਤਲ ਹੋਣ ਤੋਂ ਥੋੜਾ ਕੁ ਸਮਾਂ ਪਹਿਲੋਂ ਅੰਗਰੇਜ਼ਾਂ ਦੇ ਮੁਲਤਾਨ ਦੇ ਵਿੱਚ ਲਾਏ ਅਫਸਰ ਐਗਨਿਊ ਦੀ ਚਿੱਠੀ ਪੁੱਜਦੀ ਹੈ, ਜਿਹਦੇ ਵਿੱਚ ਲਿਖਿਆ ਕਿ ਮੈਂ ਖਤਰੇ ਦੇ ਵਿੱਚ ਹਾਂ, ਮਦਦ ਕਰੋ ਮੇਰੀ। ਬੰਨੋ ਦਾ ਗੋਰਾ ਤਾਂ ਮਾਮੂਲੀ ਅਫਸਰ ਸੀ, ਸਹਾਇਤਾ ਤਾਂ ਲਾਹੌਰੋਂ ਮੰਗਣੀ ਬਣਦੀ ਸੀ, ਪਰ ਲਾਹੌਰ ਦੂਰ ਸੀ। ਇਹ ਪ੍ਰਚਾਰ ਕਰਕੇ ਕਿ ਸਿੱਖਾਂ ਦਾ ਬੁਰਾ ਦੌਰ ਖਤਮ ਹੋ ਗਿਆ, ਮੂਲ ਰਾਜ ਨੂੰ ਨਹੀਂ ਮੈਨੂੰ ਮਾਮਲਾ ਦੇ ਦਿਓ। ਐਡਵਰਡਸ ਪਖਤੂਨਾ ਤੇ ਬਲੋਚਾਂ ਤੋਂ ਪੈਸੇ ਉਗਰਾਉਣ ਜਿਹੜਾ ਸੀ ਉਗਰਾਉਣ ਲੱਗ ਪਿਆ, ਇਹ ਸੱਚ ਕੇ ਕਿ ਮੁਲਤਾਨ ਦੇ ਮੁਸਲਮਾਨ ਸਿੱਖ ਸੂਬੇਦਾਰ ਦੇ ਖਿਲਾਫ਼ ਮਦਦ ਲਈ ਆਉਣਗੇ। ਐਡਵਰਡਸ ਨੇ ਮੁਲਤਾਨ ਦੇ ਉੱਤੇ ਹਮਲਾ ਕਰਤਾ ਤੇ ਅਸੀਂ ਜਾਣ ਗਏ ਹਾਂ ਕਿ ਮੁਲਤਾਨ ਦੀ ਬਾਹਰਲੀ ਕੰਧ ਅਤੇ ਅੰਦਰਲਾ ਕਿਲਾ ਤੋੜਨਾ ਸੌਖਾ ਕੰਮ ਨਹੀਂ। ਜੂਨ 1848 ਤੋਂ ਜਨਵਰੀ 1849 ਤੱਕ 7 ਮਹੀਨੇ ਘੇਰਾ ਪਿਆ ਰਿਹਾ। ਦੀਵਾਨ ਮੂਲ ਰਾਜ ਦੀ ਫੌਜ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਭ ਸਨ। ਘੇਰਾਬੰਦੀ ਆਖਰ ਉਦੋਂ ਖਤਮ ਹੋਈ ਜਦੋਂ ਜਰਨੈਲ ਵਿਲੀਅਮ ਵਿਸ਼ ਦੀ ਜਿਹੜੀ ਸੀ ਕਮਾਨ ਹੇਠ ਲਾਹੌਰੋਂ ਵੱਡੀ ਸੈਨਾ ਤੋਪਖਾਨੇ ਸਮੇਤ ਆ ਪੁੱਜਦੀ ਹੈ। ਹਜ਼ਾਰੇ ਦੇ ਵਿੱਚ ਬਗਾਵਤ ਦਾ ਝੰਡਾ ਇਸਦੇ ਜਿਹੜਾ ਸੂਬੇਦਾਰ ਰਾਜਾ ਚਤਰ ਸਿੰਘ ਅਟਾਰੀ ਵਾਲੇ ਨੇ ਚੁੱਕ ਲਿਆ। ਅਟਾਰੀ ਵਾਲੇ ਦੇਰ ਤੋਂ ਜੇਲਮ ਦੇ ਪੱਛਮੀ ਇਲਾਕਿਆਂ ਦੇ ਉੱਤੇ ਕਾਬਜ ਰਹੇ। ਇਨ੍ਹਾਂ ਦੀ ਚੜ੍ਹਤ ਉਦੋਂ ਹੋਰ ਵੱਧ ਗਈ ਜਦੋਂ ਬਾਲ ਮਹਾਰਾਜਾ ਦਲੀਪ ਸਿੰਘ ਨੂੰ ਇਨ੍ਹਾਂ ਆਪਣੀ ਧੀ ਵਿਆਹ ਤੀ। ਇੱਥੇ ਦੋ ਜਵਾਨ ਅਫਸਰ ਜੇਮਸ ਐਬਟ ਤੇ ਜਾਨ ਨਿਕਲਸਨ ਤੈਨਾਤ ਕਰਤੇ, ਜਿਨ੍ਹਾਂ ਨੇ ਲਾਹੌਰ ਕਰੀ ਨੂੰ ਸੂਚਨਾ ਦਿੱਤੀ ਕਿ ਚਤਰ ਸਿੰਘ ਦੇ ਇਰਾਦੇ ਠੀਕ ਨਹੀਂ ਨੇ। ਕਰੀ ਨੇ ਉਨ੍ਹਾਂ ਦੀ ਗੱਲ ਦੇ ਉੱਤੇ ਗੌਰ ਤਾਂ ਕੀ ਕਰਨਾ ਸੀ, ਚਤਰ ਸਿੰਘ ਦੇ ਬੇਟੇ ਸ਼ੇਰ ਸਿੰਘ ਨੂੰ ਫੌਜ ਦੇ ਕੇ ਮੁਲਤਾਨ ਦੀ ਬਗਾਵਤ ਦਬਾਉਣ ਦੇ ਲਈ ਭੇਜਤਾ। ਸ਼ੇਰ ਸਿੰਘ ਦੀ ਕਮਾਨ ਹੇਠ ਦਰਬਾਰ ਦੀ ਸਿੱਖ ਫੌਜ ਮੁਲਤਾਨ ਗਈ ਤੇ ਮੁਲਤਾਨ ਜਾ ਕੇ ਸ਼ੇਰ ਸਿੰਘ ਨੇ ਮੂਲ ਰਾਜ ਦੀ ਮਦਦ ਦੇ ਲਈ ਮਨ ਬਣਾ ਹੀ ਲਿਆ ਕਿ ਐਡਵਰਡਸ ਨੇ ਚੁਸਤੀ ਤੋਂ ਕੰਮ ਲਿਆ। ਗ੍ਰੇਵਾਲ ਅਨੁਸਾਰ ਜਿਹੜਾ ਸੀ ਐਡਵਰਡਸ ਜਿਹੜਾ ਸੀ ਉਹਨੇ ਇੱਕ ਫਰਜ਼ੀ ਖੱਤ ਲਿਖਵਾ ਕੇ ਮੂਲ ਰਾਜ ਤੱਕ ਪੁੱਜਦਾ ਕਰਤਾ, ਜਿਸ ਤੋਂ ਮੂਲ ਰਾਜ ਦੇ ਦਿਲ ਦੇ ਵਿੱਚ ਸ਼ੇਰ ਸਿੰਘ ਦੇ ਵਿਰੁੱਧ ਸ਼ੱਕ ਪੈਦਾ ਹੋ ਗਿਆ। ਪਰ ਸ਼ੇਰ ਸਿੰਘ ਬਾਗੀ ਤਾਂ ਹੋ ਚੁੱਕਿਆ ਸੀ। ਅਕਬਰ 1848 ਦੇ ਵਿੱਚ ਆਪਣਾ ਜਿਹੜਾ ਅਕਬਰ ਸੋਰੀ ਪਰ ਸ਼ੇਰ ਸਿੰਘ ਬਾਗੀ ਤਾਂ ਹੋ ਚੁੱਕਾ ਸੀ। ਅਕਬਰ 1848 ਦੇ ਵਿੱਚ ਆਪਣੀ ਚੰਗੀ ਚੌਖੀ ਫੌਜ ਲੈ ਕੇ ਉਹ ਹਜ਼ਾਰੇ ਆਪਣੇ ਪਿਤਾ ਦੀ ਮਦਦ ਕਰਨ ਚੱਲ ਪਿਆ। ਤੁਰਨ ਤੋਂ ਪਹਿਲਾਂ ਉਹਨੇ ਜਿਹੜਾ ਸੀਗਾ ਆਪਣੇ ਐਲਾਨ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਫਿਰੰਗੀਆਂ ਦੇ ਵਿਰੁੱਧ ਯੁੱਧ ਕਰਨ ਦੇ ਲਈ ਵੰਗਾਰਿਆ। ਉਹਨੇ ਕਿਹਾ ਕਿ ਫਿਰੰਗੀ ਵਿਧਵਾ ਰਾਣੀ ਜਿੰਦਾ ਉੱਪਰ ਤੇ ਪ੍ਰਜਾ ਦੇ ਉੱਪਰ ਜਬਰ ਜ਼ੁਲਮ ਕਰ ਰਹੇ ਨੇ, ਜੋ ਰੋਕਣਾ ਜਿਹੜਾ ਜ਼ਰੂਰੀ ਹੈ। ਡਲਹੌਜੀ ਤੁਰੰਤ ਜੰਗ ਦਾ ਐਲਾਨ ਕਰਨਾ ਚਾਹੁੰਦਾ ਸੀ ਪਰ ਚਿੰਤਾ ਦੇ ਵਿੱਚ ਸੀਗਾ। ਹੁਣੇ ਹੁਣੇ ਦੋਸਤ ਮੁਹੰਮਦ ਨੇ ਕਾਬਲ ਦੀ ਜਿਹੜੀ ਸੀ ਹਕੂਮਤ ਸੰਭਾਲੀ ਹੈ। ਲੜਾਈ ਛਿੜ ਗਈ ਤਾਂ ਅਫਗਾਨ ਕੀ ਐਕਸ਼ਨ ਲੈਣਗੇ ਇਹਦੇ ਬਾਰੇ? ਜੱਗੀ ਐਲਾਨ ਵਾਸਤੇ ਕੋਈ ਵੱਡਾ ਬਹਾਨਾ ਵੀ ਚਾਹੀਦਾ ਸੀ। ਸ਼ੇਰ ਸਿੰਘ ਦੇ ਐਲਾਨ ਨੇ ਬਹਾਨਾ ਦੇ ਦਿੱਤਾ ਤੇ ਅੰਦਰੋਂ ਅੰਦਰੀ ਡਲਹੌਜੀ ਖੁਸ਼ ਸੀ ਕਿ ਜਿਸ ਮੌਕੇ ਦਾ ਉਹ ਮੈਂ ਜਿਹੜਾ ਇੰਤਜ਼ਾਰ ਕਰ ਰਿਹਾ ਸਾਂ, ਮੈਂ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀ, ਉਹ ਤਾਂ ਆ ਗਿਆ। ਸ਼ੇਰ ਸਿੰਘ ਦੇ ਐਲਾਨ ਤੋਂ ਬਾਅਦ ਉਹ ਗੱਜਿਆ।
ਸਿੱਖ ਕੌਮ ਨੇ ਅਚਨਚੇਤ ਅਕਾਰਨ ਯੁੱਧ ਦਾ ਐਲਾਨ ਕਰ ਦਿੱਤਾ ਤੇ ਯੁੱਧ ਕਰਾਂਗੇ ਤੇ ਢੁਕਵਾਂ ਜਵਾਬ ਵੀ ਦੇਵਾਂਗੇ। ਡਲਹੌਜੀ ਦੇ ਬਿਆਨ ਤੋਂ ਲੱਗਦਾ ਇਉਂ ਹੈ ਜਿਵੇਂ ਸਾਰੇ ਸਿੱਖ ਅੰਗਰੇਜ਼ ਵਿਰੁੱਧ ਲਾਮਬੰਦ ਹੋ ਗਏ ਹੋਣ, ਪਰ ਅਜਿਹਾ ਨਹੀਂ ਹੋਇਆ ਸੀ। ਬਹੁਤ ਅੰਗਰੇਜ਼ਾਂ ਦੇ ਨਾਲ ਸਨ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਹੈਨਰੀ ਲਾਰਸ ਲਾਹੌਰ ਦੇ ਰੈਜ਼ੀਡੈਂਟ ਨੇ ਡੁੱਬਦੀ ਜਾਂਦੀ ਸਿੱਖ ਹਕੂਮਤ ਦੇ ਅਫਸਰਾਂ ਦੇ ਨਾਲ ਹਮਦਰਦੀ ਜਤਾਈ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਰਾਜੀ ਹੋ ਕੇ ਲਾਰਸ ਲਾਹੌਰ ਪਰਤ ਆਵੇਗਾ। ਡਲਹੌਜੀ ਦੇ ਐਲਾਨ ਬਾਅਦ ਗਫ ਨੇ ਜਿਹੜਾ ਆਪਣੀ ਬੰਗਾਲ ਫੌਜ ਨੂੰ ਕੂਚਦਾ ਜਿਹੜਾ ਸੀ ਹੁਕਮ ਦੇ ਦਿੱਤਾ ਤੇ ਸ਼ੇਰ ਸਿੰਘ ਜਿਹੜਾ ਸੀ ਉਹਦੀ ਫੌਜ ਨੇ ਝਨਾਹ ਦਾ ਪੱਛਮੀ ਕਿਨਾਰਾ ਮੱਲ ਕੇ ਮੋਰਚਾਬੰਦੀ ਜਿਹੜੀ ਸੀ ਉਹ ਕਰ ਲਈ। 22 ਨਵੰਬਰ ਨੂੰ ਰਾਮਨਗਰ ਦਾ ਅੰਗਰੇਜ਼ੀ ਹਮਲਾ ਸ਼ੇਰ ਸਿੰਘ ਨੇ ਪਛਾੜਤਾ ਤੇ ਦੂਜੇ ਹੱਲੇ ਦੇ ਵਿੱਚ ਗਫ ਦੀ ਸੈਨਾ ਨੇ ਦਰਿਆ ਪਾਰ ਕਰ ਲਿਆ। ਇੱਥੇ ਰੱਬ ਸਬੱਬੀ ਜਿਹੜਾ ਚੱਠਿਆਂ ਤੇ ਭੱਟੀਆਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ, ਜਿਹੜੇ ਕਿਸੇ ਸੂਰਤ ਦੇ ਵਿੱਚ ਸਿੱਖਾਂ ਦਾ ਰਾਜ ਨਹੀਂ ਚਾਹੁੰਦੇ ਸਨ। ਕਈ ਹਫ਼ਤੇ ਖੜੋਤ ਦੇ ਵਿੱਚ ਲੰਘ ਗਏ। ਮੁਲਤਾਨ ਤੋਂ ਵੱਡਾ ਤੋਪਖਾਨਾ ਤੇ ਹੋਰ ਫੌਜ ਆਉਣ ਦੀ ਉਡੀਕ ਸੀ। ਦੂਜੇ ਪਾਸੇ ਚਤਰ ਸਿੰਘ ਦੋਸਤ ਮੁਹੰਮਦ ਦੇ ਨਾਲ ਗੱਲਬਾਤ ਕਰ ਰਿਹਾ ਸੀ, ਜਿਸਦਾ ਪਖਤੂਨ ਇਲਾਕੇ ਦੇ ਉੱਤੇ ਕੰਟਰੋਲ ਸੀ। ਸਿੱਖਾਂ ਨੇ ਇੱਥੋਂ ਦੀ ਹੀ ਲੰਘਣਾ ਸੀ, ਪਰ ਐਬਟ ਤੇ ਨਿਕਲਸਨ ਵੀ ਦੋਸਤ ਮੁਹੰਮਦ ਦੇ ਨਾਲ ਗੁਫ਼ਤਗੂ ਜਿਹੜੀ ਕਰ ਰਹੇ ਨੇ। ਜਦੋਂ ਚਤਰ ਸਿੰਘ ਮੰਨ ਗਿਆ ਕਿ ਪੇਸ਼ਾਵਰ ਤੇ ਖੈਬਰ ਦੋਸਤ ਨੂੰ ਵਾਪਸ ਕਰ ਦਿਆਂਗਾ, ਉਹਨੇ ਆਗਿਆ ਦੇ ਦਿੱਤੀ ਕਿ ਆਪਣੇ ਬੇਟੇ ਸ਼ੇਰ ਸਿੰਘ ਦੀ ਮਦਦ ਦੇ ਲਈ ਆ ਜਾਓ ਤੁਸੀਂ। ਲਾਂਘਾ ਮਿਲ ਗਿਆ। ਗਫ ਨਹੀਂ ਚਾਹੁੰਦਾ ਸੀ ਕਿ ਦੋ ਫੌਜਾਂ ਇਕੱਠੀਆਂ ਹੋ ਜਾਣ। 14 ਜਨਵਰੀ 1849 ਨੂੰ ਜੇਹਲਮ ਦੇ ਪੂਰਬੀ ਕਿਨਾਰੇ ਚਿੱਲਿਆਂ ਵਾਲੇ ਥਾਂ ਗਫ ਨੇ ਸ਼ੇਰ ਸਿੰਘ ਦੀਆਂ ਫੌਜਾਂ ਰੋਕ ਲਈਆਂ। ਨਤੀਜਾ ਇਹ ਕਿ ਇਹ ਨਿਕਲਿਆ ਕਿ ਅੰਗਰੇਜ਼ਾਂ ਨੂੰ ਇਹੋ ਜਿਹੀ ਬੇਇੱਜ਼ਤ ਹਾਰ ਦਾ ਸਾਹਮਣਾ ਭਾਰਤ ਦੇ ਵਿੱਚ ਕਿਤੇ ਨਹੀਂ ਕਰਨਾ ਪਿਆ ਸੀ। 3000 ਅਫਸਰ ਤੇ ਸਿਪਾਹੀ ਮਰਵਾ ਕੇ ਬੰਗਾਲ ਆਰਮੀ ਪਿੱਛੇ ਹਟ ਗਈ। ਪਿਓ ਪੁੱਤ ਦੀਆਂ ਫੌਜਾਂ ਇਕੱਠੀਆਂ ਹੋ ਗਈਆਂ। ਚਨਾਹ ਪਾਰ ਕਰਕੇ ਹੁਣ ਪੂਰਬ ਦੇ ਵੱਲ ਵਧਣਾ ਸੀ। ਥੋੜੀ ਦਿਨਾਂ ਦੇ ਬਾਅਦ ਹੀ ਮੁਲਤਾਨ ਤੋਂ ਫੌਜ ਅਤੇ ਤੋਪਖਾਨਾ ਆ ਗਿਆ। ਮੁਲਤਾਨ ਦੀ ਦੀਵਾਰ ਤੋੜੀ, ਕਿਲ੍ਹਾ ਤੋੜਿਆ 18 ਜਨਵਰੀ ਨੂੰ ਤੇ ਅੰਗਰੇਜ਼ ਸੈਨਾ ਕਾਬਜ ਹੋ ਗਈ। 22 ਜਨਵਰੀ ਨੂੰ ਮੂਲ ਰਾਜ ਨੇ ਆਤਮ ਸਮਰਪਣ ਕੀਤਾ। 13 ਫਰਵਰੀ ਨੂੰ ਗਫ ਨੇ 100 ਤੋਪਾਂ ਦੇ ਨਾਲ ਪਿਓ ਪੁੱਤ ਦੀ ਫੌਜ ਦੇ ਉੱਤੇ ਹਮਲਾ ਕੀਤਾ। ਥੋੜਾ ਸਮਾਂ ਤਿੱਖੀ ਟੱਕਰ ਹੋਈ, ਪਰ ਆਖਰ ਸਿੱਖ ਫੌਜ ਹਾਰ ਹੀ ਗਈ। 13 ਮਾਰਚ ਨੂੰ 16,000 ਸਿਪਾਹੀਆਂ ਨੇ ਹਥਿਆਰ ਤੇ ਘੋੜੇ ਅੰਗਰੇਜ਼ਾਂ ਨੂੰ ਸੌਂਪਤੇ। ਅੰਗਰੇਜ਼ਾਂ ਨੇ ਇਸ ਮੌਕੇ ਦੀ ਉਦਾਸ ਤਸਵੀਰ ਬਿਆਨ ਕੀਤੀ ਹੈ। ਜਦੋਂ ਹਾਰੇ ਹੋਏ ਸਿਪਾਹੀ ਹਥਿਆਰਾਂ ਦੇ ਢੇਰ ਉੱਪਰ ਆਪਣੀਆਂ ਬੰਦੂਕਾਂ, ਤਲਵਾਰਾਂ, ਢਾਲਾਂ ਤੇ ਨੇਜੇ ਸੁੱਟ ਕੇ ਆਤਮ ਸਮਰਪਣ ਕਰ ਰਹੇ ਸਨ, ਸਭ ਤੋਂ ਦਿਲ ਵਿਨਵਾਂ ਦ੍ਰਿਸ਼ ਉਦੋਂ ਹੁੰਦਾ ਹੈ ਜਦੋਂ ਸਿੱਖ ਸਿਪਾਹੀ ਦਾ ਘੋੜਾ ਉਸਦੇ ਕੋਲੋਂ ਸਦਾ ਦੇ ਲਈ ਵਿਛੜਦਾ ਤੇ ਜਾਂਦੇ ਘੋੜੇ ਵੱਲ ਆਖਰੀ ਨਜ਼ਰ ਉਹ ਮਾਰਦਾ ਹੈ। ਘੋੜੇ ਦੇ ਸਾਰੇ ਜਿਸਮ ਦੇ ਉੱਤੇ ਹੱਥ ਫੇਰਦਾ ਹੈ, ਬਾਰ ਬਾਰ ਥਾਪੀ ਦਿੰਦਾ ਹੈ। ਸੈਨਿਕ ਪਰੇ ਮੂੰਹ ਫੇਰਦਾ ਹੈ, ਤੇਜ਼ੀ ਨਾਲ ਪਰੇ ਹਟ ਜਾਂਦਾ ਹੈ, ਪਰ ਉਸ ਤੋਂ ਪਰੇ ਦੇਖਿਆ ਨਾ ਜਾਂਦਾ। ਫਿਰ ਘੋੜੇ ਵੱਲ ਤੱਕਦਾ, ਭੱਜ ਕੇ ਫਿਰ ਵਾਪਸ ਜਾ ਕੇ ਥਾਪੀ ਦਿੰਦਾ। ਆਖਰੀ ਵਾਰ ਵਿਛੜਨ ਵੇਲੇ ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਤੈਰਦੇ। 29 ਮਾਰਚ 1849 ਨੂੰ ਲਾਹੌਰ ਇੱਕ ਰਸਮ ਹੋਈ, ਜਿਸ ਦੇ ਦੌਰਾਨ 10 ਸਾਲਾਂ ਦੇ ਦਲੀਪ ਸਿੰਘ ਤੋਂ ਇੱਕ ਦਸਤਾਵੇਜ਼ ਦੇ ਉੱਤੇ ਦਸਖਤ ਕਰਵਾਏ ਗਏ। ਰੋਮਨ ਅੱਖਰਾਂ ਦੇ ਵਿੱਚ ਸਿੱਖ ਮਹਾਰਾਜੇ ਨੇ ਆਪਣੇ ਵਾਰਸਾਂ ਦੇ ਪੰਜਾਬ ਦੇ ਉੱਪਰੋਂ ਸਾਰੇ ਹੱਕ ਰੁਤਬੇ ਛੱਡੇ, ਕੋਹੇ ਨੂਰ ਸਮੇਤ ਸਾਰੇ ਖਜ਼ਾਨੇ ਤੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ, ਜੋ ਹੁਣ ਬਰਤਾਨੀਆ ਦੀ ਹੈ। ਸਿੱਖ ਹਕੂਮਤ ਖਤਮ ਹੋਈ, ਇਹ ਹੁਣ ਬ੍ਰਿਟਿਸ਼ ਰਾਜ ਦੇ ਵਿੱਚ ਹੋਵੇਗੀ। ਡਲਹੌਜੀ ਦੇ ਸਕੱਤਰ ਸਰ ਹੈਨਰੀ ਇਲੀਅਟ ਨੇ ਦਰਬਾਰ ਦੇ ਵਿੱਚ ਇਹ ਐਲਾਨ ਪੜ੍ਹ ਕੇ ਸੁਣਾਇਆ। ਇਸ ਸਮੇਂ ਹਾਜ਼ਰ ਸਭ ਲੋਕ ਖਾਮੋਸ਼ ਰਹੇ। ਮੂਲ ਰਾਜ ਉੱਪਰ ਮੁਕੱਦਮਾ ਚਲਾਇਆ। ਐਗਨਿਊ ਅਤੇ ਐਂਡਰਸਨ ਨੂੰ ਕਤਲ ਕਰਨ ਦੀ ਕੋਸ਼ਿਸ਼ ਸਾਬਤ ਨਹੀਂ ਹੋਈ। ਉਸ ਇਹ ਜਿਹੜਾ ਸੀ ਇਸ ਦੇ ਵਿੱਚੋਂ ਬਰੀ ਹੋ ਗਿਆ, ਪਰ ਬਗਾਵਤ ਦਾ ਦੋਸ਼ ਸਿੱਧ ਹੋਣ ਦੇ ਕਾਰਨ ਮੌਤ ਦੀ ਸਜ਼ਾ ਦਿੱਤੀ, ਜਿਹੜੀ ਬਾਅਦ ਦੇ ਵਿੱਚ ਤਾਂ ਉਮਰ ਜਲਾਵਤਨੀ ਦੇ ਵਿੱਚ ਤਬਦੀਲ ਹੋਈ। ਚਤਰ ਸਿੰਘ ਤੇ ਸ਼ੇਰ ਸਿੰਘ 5 ਸਾਲ ਅਲਾਹਾਬਾਦ ਜੇਲ੍ਹ ਦੇ ਵਿੱਚ ਰੱਖ ਕੇ ਰਿਹਾਅ ਕਰ ਦਿੱਤੇ। ਲਾਰਡ ਡਲਹੌਜੀ ਨੂੰ ਸਨਮਾਨ ਮਿਲੇ। ਦੋਸਤੀ
ਦੀ ਆਸ ਦੇ ਵਿੱਚ ਦੋਸਤ ਮੁਹੰਮਦ ਨੇ ਪੇਸ਼ਾਵਰ, ਖੈਬਰ ਅਤੇ ਨਾਲ ਲੱਗਦੇ ਇਲਾਕਿਆਂ ਉੱਤੇ ਅੰਗਰੇਜ਼ੀ ਕਬਜ਼ਾ ਪ੍ਰਵਾਨ ਕਰ ਲਿਆ। ਪੰਜਾਬ ਦੇ ਸਰਦਾਰਾਂ ਦੇ ਵਿਹਾਰ ਬਾਰੇ ਇਸ ਜੱਜਮੈਂਟ ਦੇ ਨਾਲ ਅਧਿਆਇ ਖਤਮ ਕਰਦੇ ਹਾਂ, ਜਿਹੜੀ ਵਧੀਆ ਤਾਂ ਨਹੀਂ ਪਰ 1840 ਦੇ ਦੌਰ ਦੀ ਸਜ਼ਾ ਦਾ ਜਾਂ 1840 ਦੇ ਦੌਰ ਦੀ ਦਸ਼ਾ ਦਾ ਜਿਹੜਾ ਬਿਆਨ ਕਰਦਾ ਹੈ। ਅੰਗਰੇਜ਼ਾਂ ਨੂੰ ਕੱਢਣ ਦੇ ਬਾਰੇ ਜਾਂ ਪੰਜਾਬ ਦੇ ਵਿੱਚ ਰੱਖਣ ਬਾਰੇ ਸਿੱਖ ਸਰਦਾਰ ਆਪਸੀ ਧੜਿਆਂ ਦੇ ਵਿਚਕਾਰ ਗੱਠਜੋੜ ਨਹੀਂ ਕਰਦੇ ਸਨ। ਆਪਣੇ ਨਿੱਜੀ ਦੁਸ਼ਮਣ ਨੂੰ ਕਿਵੇਂ ਬੇਇੱਜ਼ਤ ਕਰਨਾ ਹੈ, ਕਿਵੇਂ ਮਾਰਨਾ ਹੈ, ਉਸਦੇ ਬਾਰੇ ਵਿਉਂਤਾ ਬਣਾਉਂਦੇ। ਉਦਾਹਰਣ ਵਜੋਂ ਸਭਰਾਵਾਂ ਦੀ ਲੜਾਈ ਦੇ ਹੀਰੋ ਸ਼ਾਮ ਸਿੰਘ ਅਟਾਰੀ ਵਾਲੇ ਦੇ ਵਾਰਸਾਂ ਨੇ ਚਤਰ ਸਿੰਘ ਤੇ ਉਸਦੇ ਬੇਟਿਆਂ ਦੇ ਖਿਲਾਫ ਅੰਗਰੇਜ਼ਾਂ ਦੇ ਨਾਲ ਮਿਲ ਕੇ ਜੰਗ ਲੜੀ, ਕਿਉਂਕਿ ਅਟਾਰੀ ਵਾਲੇ ਪਿੰਡ ਦੇ ਵਿੱਚ ਇਨ੍ਹਾਂ ਦੋਹਾਂ ਪਰਿਵਾਰਾਂ ਦਾ ਪੁਸ਼ਤੈਨੀ ਵੈਰ ਸੀ ਜਿਸਦਾ ਬਦਲਾ ਲੈਣਾ ਸੀ, ਤੇ ਬਗਾਵਤ ਦੌਰਾਨ ਵੀ ਉਨ੍ਹਾਂ ਨੂੰ ਆਪਣੇ ਜੱਦੀ ਦੁਸ਼ਮਣ ਦਿਸਦੇ ਸਨ। ਅਸਲ ਦੁਸ਼ਮਣ ਅੰਗਰੇਜ਼ ਉਨ੍ਹਾਂ ਨੂੰ ਦਿਸਦਾ ਹੀ ਨਾ ਸੀ। ਜੀ ਦੋਸਤੋ, ਇਹ ਸੀ ਜੀ ਚੈਪਟਰ ਅੱਜ ਦਾ, ਤੇ ਆਪਸ ਦੇ ਵਿੱਚ ਅਸੀਂ ਲੜੇ ਆ, ਮਰੇ ਆ ਤੇ ਬਰਬਾਦੀ ਕੀਤੀ ਹੈ, ਤੇ ਅੱਜ ਵੀ ਉਹੀ ਸਿਸਟਮ ਚੱਲ ਰਿਹਾ ਤੇ ਕਰ ਰਹੇ, ਇੱਕ ਦੂਸਰੇ ਦੀ ਬਰਬਾਦੀ, ਇੱਕ ਦੂਸਰੇ ਦੀਆਂ ਲੱਤਾਂ ਖਿੱਚ ਰਹੇ ਹਾਂ, ਸਾਰਾ ਕੁਝ ਚੱਲ ਰਿਹਾ ਜੀ, ਉਹੀ ਚੱਲ ਰਿਹਾ, ਬਸ ਰੰਗ ਬਦਲੇ ਨੇ ਜਾਂ ਤਸਵੀਰਾਂ ਬਦਲੀਆਂ ਨੇ, ਬਾਕੀ ਖੇਡ ਸਾਰੀ ਉਹੀ ਚੱਲ ਰਹੀ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਦੇ ਵਿੱਚੋਂ, ਔਰੰਗਜ਼ੇਬ ਤੋਂ ਮੌਟ ਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 13, ਜਿਸ ਨੂੰ ਲਿਖਿਆ ਹੈ ਜੀ ਰਾਜਮੋਹਨ ਗਾਂਧੀ ਜੀ ਨੇ, ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 13 ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੇ ਅਗਲੀ ਜਿਹੜੀ ਗੱਲਬਾਤ ਅਗਲੇ ਫਰਾਈਡੇ ਵਾਲੇ ਦਿਨ ਨੂੰ ਨਵਾਂ ਇਹਦੇ ਵਿੱਚੋਂ ਚੈਪਟਰ ਸ਼ੁਰੂ ਕਰਾਂਗੇ, ਜਿਹੜਾ ਕਿ ਪੰਜਵੇਂ ਪੜਾਅ ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ। 1849 ਤੋਂ 1859 ਤੱਕ ਦਾ ਸਫ਼ਰ, ਬ੍ਰਿਟਿਸ਼ ਪੰਜਾਬ ਤੇ 1857 ਦਾ ਗਦਰ, ਉਹਦੇ ਵਿੱਚ ਕੀ ਕੁਝ ਵਾਪਰਦਾ ਹੈ, ਇਹਦੀ ਬਾਤ ਪਾਵਾਂਗੇ ਅਗਲੇ ਫਰਾਈਡੇ ਤੋਂ, ਇਸਦੀ ਸ਼ੁਰੂਆਤ ਕਰਾਂਗੇ, ਇੱਕ ਇੱਕ ਅੱਖਰ ਤੁਹਾਡੇ ਰੂਬਰੂ ਕਰਾਂਗੇ। ਤੇ ਦੋਸਤੋ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਦਿਓ, ਇੱਥੋਂ ਹੀ ਅਗਲੀ ਆਪਾਂ ਚੈਪਟਰ ਦੀ ਸ਼ੁਰੂਆਤ ਕਰਾਂਗੇ ਜੀ। ਤੇ ਆਖਰ ਦੇ ਵਿੱਚ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹੇ, ਤੇ ਸਮਾਂ ਵੀ ਆਪਣਾ ਕਾਫੀ ਹੋ ਗਿਆ, ਤਕਰੀਬਨ ਅੱਧਾ ਘੰਟਾ ਜ਼ਿਆਦਾ ਲਾ ਲਿਆ। ਚਲੋ, ਪਿਛਲੇ ਦਿਨਾਂ ਦੇ ਵਿੱਚ ਮਿਸ ਵੀ ਹੋਏ ਜੀ ਕੁਝ ਐਪੀਸੋਡ ਇਸ ਕਿਤਾਬ ਦੇ ਵਿੱਚੋਂ, ਤੇ ਕਦੇ ਕਦੇ ਜ਼ਿਆਦਾ ਟਾਈਮ ਲੱਗ ਜਾਂਦਾ ਹੈ, ਪਰ ਮਜ਼ਾ ਤਾਂ ਹੀ ਆਉਂਦਾ ਜਦੋਂ ਕਹਾਣੀ ਪੂਰੀ ਸਮਝ ਆਉਂਦੀ ਹੈ, ਫਿਰ ਵਿੱਚ ਵਿਚਾਲੇ ਛੱਡ ਜਾਂਦੇ ਹਾਂ ਤਾਂ ਫਿਰ ਉਹਦਾ ਚੀਜ਼ ਦਾ ਮਜ਼ਾ ਨਹੀਂ ਆਉਂਦਾ। ਦੋਸਤ ਬਹੁਤ ਸਾਰੇ ਇਸ ਕਿਤਾਬ ਨੂੰ ਪਿਆਰ ਮੁਹੱਬਤ ਦੇ ਰਹੇ ਨੇ, ਬਾਅਦ ਦੇ ਵਿੱਚ ਸੁਣਦੇ ਵੀ ਹੈ, ਖਾਸ ਕਰਕੇ ਵੱਖਰਾ ਕਰਕੇ ਤੁਹਾਡੇ ਲਈ ਚੈਪਟਰ ਇਹ ਸਾਂਝਾ ਕਰ ਦਿੱਤਾ ਜਾਂਦਾ ਦੋਸਤੋ, ਤੇ ਉਹਨੂੰ ਤੁਸੀਂ ਬਾਅਦ ਦੇ ਵਿੱਚ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਸੁਣ ਸਕਦੇ ਹੋ ਯੂਟਿਊਬ ਦੇ ਉੱਤੇ ਜਾ ਕੇ ਵੀ, ਤੇ ਦੁਆਬਾ ਰੇਡੀਓ ਦਾ ਅਫੀਸ਼ੀਅਲ ਜਿਹੜਾ ਆਪਣਾ ਯੂਟਿਊਬ ਚੈਨਲ ਹੈ, ਤੇ ਬਾਕੀ ਫੇਸਬੁੱਕ ਮੇਰੇ ਜਿਹੜੀ ਹੈ ਮੇਰੀ ਆਪਣੀ ਅਫੀਸ਼ੀਅਲ ਹੈ ਜੀ, ਤੇ ਉਹਦੇ ਉੱਤੇ ਜਾਂ ਦੁਆਬਾ ਰੇਡੀਓ ਦੇ ਉੱਤੇ, ਤੇ ਆਪਣੇ ਵਟਸਐਪ ਗਰੁੱਪ ਦੇ ਵਿੱਚ ਜਾ ਕੇ ਵੀ ਆਨੰਦ ਮਾਣ ਸਕਦੇ ਹੋ। ਆਖਰ ਦੇ ਵਿੱਚ ਜਿਹੜੇ 2-4 ਸੁਨੇਹੇ ਆਏ ਨੇ ਜੀ, ਉਹਨਾਂ ਦਾ ਹੀ ਸਾਂਝ ਪਾ ਕੇ ਆਗਿਆ ਲੈਂਦੇ ਹਾਂ। ਤੇ ਗੁਰੀਮਾਨ ਬਾਈ ਜੀ ਕਹਿੰਦੇ ਆ, ਮੈਨੂੰ ਤਾਂ ਲੱਗਦਾ ਸੀ ਪੰਜਾਬ ਦੇ ਵਿੱਚ ਹੈਲਥ ਕਾਰਡ ਉੱਤੇ ਠੱਗਿਆ ਜਾਂਦਾ ਹੈ, ਇਹ ਤਾਂ ਕਹਿੰਦੇ ਠੱਗੀ ਇੰਸ਼ੋਰੈਂਸ ਨੂੰ ਲੈ ਕੇ ਕਹਿੰਦੇ ਸਕਾਟਲੈਂਡ ਵੀ ਹੋਣ ਲੱਗ ਗਈ ਹੈ ਜੀ। ਬਿਲਕੁਲ ਹੈ ਜੀ, ਹੈਗੇ ਨੇ ਜੀ, ਹਰ ਜਗ੍ਹਾ ਹੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਹੈਗੀਆਂ ਨੇ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਇੱਥੇ ਵੀ ਸਾਰਾ ਕੁਝ ਹੀ ਹੁੰਦਾ ਹੈ, ਪਰ ਉਹ ਕਿਤੇ ਨਾ ਕਿਤੇ ਲਿਮਿਟ ਦੇ ਵਿੱਚ ਜ਼ਰੂਰ ਹੁੰਦਾ ਹੈ, ਉਹ ਜ਼ਰੂਰ ਹੈ ਜੀ। ਤੇ ਅੱਗੇ ਗੁਰੀਮਾਨ ਜੀ ਕਹਿੰਦੇ ਆ, ਚੰਦ ਤੋਂ ਵੀ ਫੋਨ ਨਾ ਹੱਸ ਰਹੇ ਨੇ ਨਾਲ, ਤੇ ਗੁਰੀ ਜੀ ਕਹਿੰਦੇ ਰੱਬ ਦੀ ਰਜ਼ਾ ਤੋਂ ਬਿਨਾਂ ਜਾਨ ਨਾਲ ਵਾਲੇ ਨੂੰ ਰੱਬ ਵੀ ਥਾਂ ਨਹੀਂ ਦਿੰਦਾ ਜੀ, ਤੇ ਜ਼ਿੰਦਗੀ ਦੇ ਨਾਲ ਲੜਨਾ ਹੀ ਤਾਂ ਕਹਿੰਦੇ ਜੀਵਨ ਹੈ ਜੀ। ਬਹੁਤ ਵਧੀਆ ਸੁਨੇਹਾ ਮੁਹੰਮਦ ਜੀ ਨੂੰ ਐਪਰੀਸ਼ੀਏਟ ਕਰਦੇ ਨੇ ਗੁਰੀਮਾਨ ਜੀ। ਤੇ ਸੁਰਿੰਦਰ ਕੌਰ ਮਾਲ ਜੀ ਲਿਖਦੇ ਆ, ਗ੍ਰੇਟ ਮੈਸੇਜ ਪਕਸ਼ੀ ਜੀ। ਤੇ ਗੁਰੀ ਜੀ ਕਹਿੰਦੇ ਬਿਲਕੁਲ, ਸਹਿਣਸ਼ੀਲਤਾ ਵਧਾ ਕੇ ਹੀ ਚੱਲਣਾ ਪੈਂਦਾ ਜੀ, ਤੇ ਸ਼ੁਕਰੀਆ ਕਹਿੰਦੇ ਨੇ ਮੁਹੰਮਦ ਜੀ ਤੇ ਸਾਰੇ ਦੋਸਤਾਂ ਦਾ। ਗੁਰੂ ਜੀ ਲਿਖਦੇ ਆਖਰ ਦੇ ਵਿੱਚ, ਮੈਂ ਇਸ ਫਲੂਇਡ ਦਾ ਜੀ ਹੀ ਇੰਤਜ਼ਾਰ ਕਰ ਰਿਹਾ ਸੀ ਕਹਾਣੀ ਸੁਣਾਉਂਦੇ ਹੋਏ, ਪਿੱਛੇ ਬਹੁਤ ਵਧੀਆ ਚੱਲਦੀ ਹੈ ਜੀ, ਕਹਿੰਦੇ ਜੀ ਮਿਊਜ਼ਿਕ ਦੀ ਗੱਲ ਕਰਦੇ ਆ, ਇਸ ਕਿਤਾਬ ਨੂੰ ਕਿਤਾਬ ਦਾ ਇੰਤਜ਼ਾਰ ਕਰਦੇ ਆ, ਉਹ ਸੁਣਦੇ ਨੇ ਜੀ ਕਹਿੰਦੇ ਜੀ।
ਗੁਰੀ ਮਾਂ ਜੀ ਬਹੁਤ ਬਹੁਤ ਸ਼ੁਕਰੀਆ। ਚੰਗਾ ਲੱਗਦਾ ਜੀ, ਕਦੇ ਕਦੇ ਥੋੜਾ ਜਿਹਾ ਵੱਖਰਾਪਨ ਹੋ ਜਾਂਦਾ ਤੇ ਨਾਲ ਸਾਨੂੰ ਵੀ ਬਹਾਨੇ ਨਾਲ ਸਿੱਖਣਾ ਮਿਲ ਜਾਂਦਾ ਕੁਝ ਨਾ ਕੁਝ ਨਵਾਂ। ਤੇ ਗੁਰੀ ਮਾਂ ਜੀ ਸਤਿ ਸ਼੍ਰੀ ਅਕਾਲ ਅਕਾਲ ਕਹਿੰਦੇ ਆ। ਮੁਹੰਮਦ ਜੀ ਕਹਿੰਦੇ ਵੈਰੀ ਵੈਰੀ ਬਿਊਟੀਫੁਲ ਐਂਡ ਮੋਟੀਵੇਸ਼ਨਲ ਸਟੋਰੀ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਵੀਰ ਭੁਪਿੰਦਰ ਜੀ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਲਿਖਦੇ ਨੇ, ਇੰਡੀਆ ਤੋਂ ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਹੈਵ ਏ ਨਾਈਸ ਫਰਾਈਡੇ ਤੇ ਸਭ ਨੂੰ ਜਿਹੜਾ ਜੀ ਮੁਹੱਬਤ ਜੀ। ਤੇ ਸੈਟਰਡੇ ਸੰਡੇ ਨੂੰ ਕੱਲ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਹਾਜ਼ਰ ਹੋਣਗੇ ਸਮਰਜੀਤ ਸ਼ੰਮੀ ਜੀ 8 ਵਜੇ ਭਾਰਤੀ ਸਮੇਂ ਦੇ ਅਨੁਸਾਰ, ਤੇ ਮੈਨੂੰ ਦਿਓ ਆ ਗਿਆ। ਤੇ ਆਪਣਾ ਜਿਹੜਾ ਹੁਣ ਰਾਬਤਾ ਬਣੇਗਾ ਜੀ ਸੋਮਵਾਰ ਨੂੰ ਜ਼ਿੰਦਗੀਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਵਿੱਚ ਭਾਰਤੀ ਸਮਾਂ 9:30 ਵਜੇ ਤੋਂ ਲੈ ਕੇ 11:30 ਵਜੇ ਤੱਕ। ਤੇ ਸਟੂਡੀਓ ਦਾ ਨੰਬਰ ਹੈ, ਕੋਈ ਮੈਸੇਜ ਬਾਅਦ ਦੇ ਵਿੱਚ ਵੀ ਛੱਡਣਾ ਚਾਹੁੰਦੇ ਹੋ ਆਡੀਓ ਵੀਡੀਓ ਜਾਂ ਫਿਰ ਲਿਖਤੀ ਮੈਸੇਜ, +358449761920 ਬਾਰ ਸਟੂਡੀਓ ਦੇ ਨੰਬਰ ਹੈ, ਉਹਦੇ ਵਿੱਚ ਤੁਸੀਂ ਮੈਸੇਜ ਛੱਡ ਸਕਦੇ ਹੋ। ਤੇ ਜੇ ਉਹਦੇ ਵਿੱਚ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਸਵਾਗਤ ਹੈ, ਕੋਈ ਵਾਧੂ ਦਾ ਸੁਨੇਹਾ ਨਹੀਂ ਹੁੰਦਾ, ਸਿਰਫ ਪ੍ਰੋਗਰਾਮਾਂ ਦਾ ਲਿੰਕ, 1-2 ਹੀ ਲਿੰਕ ਹੁੰਦੇ ਨੇ ਦਿਨ ਦੇ ਵਿੱਚ, ਡਿਸਟਰਬ ਉਹ ਤੋਂ ਵੱਧ ਨਹੀਂ ਕੀਤਾ ਜਾਂਦਾ। ਤੇ ਲੋ ਦੋਸਤੋ, ਹੈਵ ਏ ਨਾਈਸ ਵੀਕਐਂਡ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਹੋਵੇਗੀ ਮੁਲਾਕਾਤ, ਤੇ ਸਾਰਿਆਂ ਨੂੰ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ

0: ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
0: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ।
1: ਹਾਂਜੀ
0: ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99% ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ ਜੀ।
0: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸ ਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ
1: ਹਾਂਜੀ
0: ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਹੈ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ
1: ਹਾਂਜੀ
0: ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ,
1: ਬਿਲਕੁਲ ਜੀ
0: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ।
1: ਹਾਂਜੀ
0: ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
1: ਹਾਂਜੀ
0: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ,
1: ਹਾਂਜੀ
0: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ
1: ਹਾਂਜੀ
0: ਫੁਲਫਿਲ ਹੋ ਜਾਵੇ, ਹੈ
1: ਬਿਲਕੁਲ
0: ਨਾ।
1: ਜੀ।
0: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ,
1: ਹਾਂਜੀ
0: ਉਹ ਹੈ ਸਾਡੇ ਇੰਸਟੀਟਿਊਟ ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ।
1: ਹਾਂਜੀ ਹਾਂਜੀ
0: ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਹੈ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
1: ਠੀਕ
0: ਬਟ
1: ਹੈ
0: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ, ਤਾਂ
1: ਅੱਛਾ
0: ਇਹ
1: ਜੀ
0: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ, ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
1: ਹਾਂਜੀ
0: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ, ਤਾਂ
1: ਬਿਲਕੁਲ
0: ਫਿਰ ਉਹ ਉਸ ਨੂੰ ਛੱਡ ਦਿੰਦੇ ਐ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ।
1: ਠੀਕ
0: ਤਾਂ
1: ਹੈ
0: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ, ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ,
1: ਹਾਂਜੀ
0: ਉਸਦੀ
1: ਹਾਂ ਜੀ
0: ਰੈਂਕਿੰਗ ਨੂੰ ਦੇਖ
1: ਮਹੱਤਵਪੂਰਨ
0: ਕੇ,
1: ਹੈ
0: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ
1: ਠੀਕ
0: ਕੁਛ
1: ਹੈ
0: ਵੀ
1: ਜੀ
0: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ, ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ।
1: ਬਿਲਕੁਲ
0: ਸੋ
1: ਜੀ
0: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
1: ਬਿਲਕੁਲ ਜੀ
0: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
0: ਹਾਂਜੀ
1: ਕਰ ਸਕੇ?
0: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ,
1: ਅੱਛਾ ਜੀ
0: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ੍ਹ ਦੇਖੋ ਇੰਟਰਨੈਟ

0: ਐਡਾ ਜ਼ਮਾਨਾ ਹੈ,
1: ਬਿਲਕੁਲ
0: ਸਭ
1: ਜੀ,
0: ਕੋਲ ਸਮਾਰਟਫੋਨ ਹੈਗੇ ਨੇ,
1: ਹਾਂਜੀ
0: ਤਾਂ
1: ਹਾਂਜੀ
0: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
1: ਠੀਕ ਹੈ
0: ਇਨ
1: ਜੀ,
0: ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ, ਜਾਂ
1: ਹਾਂਜੀ
0: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
0: ਇਹ
1: ਜੀ,
0: ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ,
1: ਸਹੀ ਕਹਿ
0: ਜ਼ਿਆਦਾਤਰ
1: ਰਹੇ,
0: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ, ਪਬਜੀ ਬੜੀ
1: ਹਾਂਜੀ
0: ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ
1: ਬਿਲਕੁਲ
0: ਫਿਰ
1: ਜੀ,
0: ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ,
1: ਹਾਂਜੀ
0: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਕਾਲਜਸ ਬਾਰੇ, ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ, ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
1: ਹਾਂਜੀ
0: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ, ਉੱਥੇ
1: ਹਾਂਜੀ
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ,
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ,
1: ਅੱਛਾ ਜੀ,
0: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ,
1: ਅੱਛਾ
0: ਜੋ ਵੀ
1: ਜੀ,
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂਜੀ
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ, ਗਵਰਨਮੈਂਟ ਜੋਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ,
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ,
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ,
1: ਅੱਛਾ ਜੀ,
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ, ਦੈਨ
1: ਹਾਂਜੀ,
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ,
0: ਐਗਜ਼ਾਮਪਲ PPSC ਹੋ ਗਿਆ, ਜਾਂ ਫਿਰ UPSC ਹੋ ਗਿਆ, ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ ਦੀ
1: ਹਾਂਜੀ,
0: ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ, ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ,
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ ਹੈ, ਆਪਣਾ ਨਿਸ਼ਾਨਾ ਕਿਵੇਂ ਮਿਥਣਾ ਹੈ,
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ, ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ,
1: ਹਾਂਜੀ
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ, ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ,
1: ਬਿਲਕੁਲ ਜੀ,
0: ਬਟ ਕਾਫੀ ਬੱਚੇ, ਪਰ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ, ਆਪਣੇ
1: ਹਾਂਜੀ,
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ,
1: ਬਿਲਕੁਲ ਜੀ,
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੇਰੇ ਨਾਲ,
1: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ,
1: ਪੈਂਦੇ ਆ,
0: ਹਾਂ ਬਿਲਕੁਲ, ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ,
0: ਉਸ ਟਾਈਮ ਤੇ ਬਿਲਕੁਲ ਪਰਟੀਕੁਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ, ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ,
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ
0: ਫਿਰ।
1: ਬਹੁਤ ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
0: ਮਿਲ
1: ਦਾ
0: ਕੇ
1: ਵਧੀਆ
0: ਹੀ,
1: ਨਿਰਮਾਣ ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ
0: ਦੇ ਅੱਗੇ ਵਧਣ 'ਚ, ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀਆਂ।
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
1: ਹਾਂਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ,
1: ਸਹੀ
0: ਜਾਂ ਫਿਰ
1: ਗੱਲ ਜੀ,
0: ਉਹਨਾਂ ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ,
0: ਜਾ ਰਿਹਾ ਹੈ।
1: ਹਾਂਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ,
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
0: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਹਨਾਂ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ,
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨੇ ਜੀ,
0: ਚੱਲੇ ਰਹਿਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ, ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ, ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ ਇੰਸਟਾਗ੍ਰਾਮ ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ,
0: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲੇ ਫੇਜ਼ ਹੈ,
1: हाँ जी
0: इस फेज दे विच और अपने ग्रेजुएशन वाले फेज नू थोड़ा जा होर सीरियस लैके चलन की जरूरत है। अगर बच्चे इन्हां सालां दे विच, इन्हां 4-5 सालां दे विच कड़ी मेहनत कर लैणगे और इन्हां सारे मनोरंजन दे साधनां नू लिमिटेड रखणगे, मैं इह नहीं कहिंदी कि तुसीं बिल्कुल छड्ड दो,
1: हाँ जी हाँ जी
0: लिमिटेड रखो, टाइम लिमिट कर लो, ठीक
1: ठीक
0: है,
1: है
0: ते ओदे नाल बड़ा फर्क पै सकता है कि वह एक लिमिटेड लिमिट टाइम लिमिट्स और जिन्होंने आप कह दी कि टाइम टेबल बना के चल पैन कि हाँ असी इन्ने क टाइम लिए ये चीज़ यूज करनी है, बस दैट्स ऑल।
1: हाँ
0: तां
1: जी
0: ये भी और बच्चे वो चीज करके समझते उन्होंने, मतलब बच्चों नु ये चीज दी बिल्कुल, क्योंकि लैक ऑफ मोटिवेशन है, जिदा कि असीं पहला गल करिए कि जो बच्चों च लैक ऑफ मोटिवेशन है, मोटिवेशन नहीं है उन्होंने, कोई अंदरूनी तौर पर काम करने के लिए कुछ खिच है ही नहीं, उन्होंने जिंदगी का कोई उद्देश नहीं,
1: बिल्कुल
0: उद्देश
1: जी
0: हीन ही वो भटक रहे हैं, तो
1: हाँ जी
0: उन्होंने सारिया चीजा वो जिड़िया स्टडी वगैरह सब कुछ बोझ लगता है कि यदा तो
1: बिल्कुल
0: कोई फायदा नहीं है।
1: हाँ जी हाँ जी
0: बट आई एम श्योर कि जदों यहोजे बच्चे जाके अगे जाके थोड़ा ग्रेजुएशन काइंड ऑफ जदों ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
0: ਇੱਕ
1: ਜੀ
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
1: ਸਹੀ ਰਾਹ ਦਿਖਾਉਣ ਦੀ ਲੋੜ ਹੈ
0: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ,
1: ਸਹੀ ਗੱਲ ਹੈ ਜੀ
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ,
1: ਜ਼ਰੂਰੀ ਹੈ ਹਾਂ ਜੀ ਹਾਂ ਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂ ਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦਾ
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ ਇੱਕ ਗੱਲ ਹੋਰ ਵੀ ਦੇਖੀ ਹੈ ਜਿਹੜੇ ਅੱਜ ਦੇ ਵਿਦਿਆਰਥੀ ਨਾ ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ ਉਹ
1: ਹਾਂ
0: ਸੋਚ
1: ਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂ ਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ,
1: ਅੱਛਾ
0: ਤਾਂ
1: ਜੀ
0: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂ ਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ, ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂ ਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ,
1: ਸਹੀ ਗੱਲ
0: ਬਿਲਕੁਲ ਨਹੀਂ ਹੈ।
1: ਹਾਂ ਜੀ
0: ਹਾਂ ਕੁਝ ਕੋਰਸਿਸ ਐਸੇ ਹੈਗੇ ਨੇ
1: ਹਾਂ
0: ਜਿਹੜੇ ਉਹ
1: ਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ, ਉਹਨੇ ਨੌਕਰੀ ਲੈਣੀ
1: ਨੌਕਰੀ
0: ਹੈ, ਬਸ
1: ਲੈਣੀ ਹੈ,
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ
0: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ, ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਡਮ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ, ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ ਜੇ ਪਤਾ ਹੀ ਨਹੀਂ ਹੈਗਾ
0: ਹਾਂਜੀ
1: ਤਾਂ ਕਰਨਗੇ ਕੀ।
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ,
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
0: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ ਇਹ ਗੱਲਬਾਤ ਆਪਾਂ ਕਰਦੇ ਰਹੀਏ ਵਿਚਾਰ ਚਰਚਾ ਕਰਦੇ ਰਹੀਏ ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ
0: ਜੀ
1: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਰੇਡੀਓ
0: ਹਾਂ
1: ਦੁਆਬਾ
0: ਹਾਂਜੀ
1: ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ
0: ਥੈਂਕ ਯੂ ਸਰ ਥੈਂਕ ਯੂ

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ, ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋਹੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸ ਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ, ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਹੀ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉਹ 'ਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ. ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ. ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ. ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ. ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ. ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ. ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਪਏ ਨੇ. ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ. ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ.
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ. ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ. ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ. ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾ ਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ. ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ. ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਕੁੱਟਗਲ ਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਿਆਂ ਨੇ ਵਿੱਚ ਹਾਂ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ।

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नू नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਬਾਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਗੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਨ ਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਛੱਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ

0: ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
1: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈ ਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
0: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਰ ਜੀ ਨੂੰ। ਨੀਰੂ ਜੱਸਰ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਰ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ। ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿੱਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿੱਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
0: ਜਸਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਸਤਾ ਹੈ ਪਰ ਦਿੰਦੇ ਰਹਿਣਾ ਝੱਟ ਝੱਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਸਤਾ ਹੈ ਪਰ ਦਿੰਦੇ ਰਹਿਣਾ ਝੱਟ ਕੇ। ਧੰਨਵਾਦ ਜੀ।
0: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
4: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਝ ਝੂਠ ਹੈ ਇੱਥੇ, ਸੱਚਾ ਹੈ ਵਸਮਰਨ, ਸੱਚਾ ਹੈ ਵਸਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
0: ਇਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਦੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ। ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
5: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ ਜਦ ਸ਼ਾਮਾਂ ਢਲੀਆਂ, ਪਿਆ ਨਾ ਪੱਲੇ ਕੁਝ ਵੀ ਮਲਦੇ ਰਹਿ ਗਏ ਤਲੀਆਂ, ਪਿਆ ਨਾ ਪੱਲੇ ਕੁਝ ਵੀ ਮਲਦੇ ਰਹਿ ਗਏ ਤਲੀਆਂ। ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ ਘੁੰਮਲਾਉਂਦੀਆਂ, ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੂੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ। ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ। ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
0: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
6: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ, ਦੀਵਾਲੀ। ਆਈ ਆ ਦੀਵਾਲੀ ਰੋਸ਼ਨੀ ਬਖੇਰ ਦੀ, ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ ਰੋਸ਼ਨੀ ਬਖੇਰ ਦੀ, ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ, ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ। ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ, ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਧ ਜੀ ਨੂੰ। ਬਲਵਿੰਦਰ ਕੌਰ ਸਿੰਧ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਧ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
7: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ। ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
0: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
8: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ

0: ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰ ਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ ਦੁਆਬਾ ਰੇਡੀਓ ਹਰਬੰਸ ਹਿਊ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਾਲ, ਹਥੇੜੀਆਂ ਤੇ ਦੀਵੇ ਬਾਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ

ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ, ਹੁਣ ਮੰਜੇ ਕਿਨ ਡਾਉਣੇ। ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ, ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ। ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ। ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ, ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ।

0: ਜਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਅਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸ਼ਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੇ ਤੇਰੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ ਜਿੰਨਾ ਤੂੰ ਕਰਦੀ ਏ ਮੈਨੂੰ ਮੈਂ ਤੈਨੂੰ ਪਿਆਰ ਨਹੀਂ ਕਰਦਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਤੇ ਸ਼ੱਕ ਨਹੀਂ ਓ ਮਿਟਣੇ ਜੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਥੈਂਕ ਯੂ ਸ਼ੁਕਰੀਆ ਜੀ
1: ਗੁਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
4: ਕਵਿਤਾ ਪੇਸ਼ ਹੈ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਂਗੀ ਫੁੱਲ ਕੁਮਲਾਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਗੀ ਫੁੱਲ ਕਮਲਾਏ ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ ਹੱਸੇ ਖੇੜੇ ਫਿਰ ਟੈਕੇ ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ ਬਾਗ ਜਿਸਮ ਦਾ ਮਹਿਕੇ ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ ਪੈਰਾਂ ਵਿੱਚ ਤੁਸਾਂ ਗੁਲਾਬ ਵਿਛਾਏ ਮੁਹੱਬਤ ਦਾ ਪੈਗਾਮ ਸਜਾ ਕੇ ਦਿਲ ਦੀ ਵਿਥਿਆ ਕਿੰਨੇ ਬੂਝੇ ਕੌਣ ਬੂਝੇ ਕੀ ਕਹਿ ਗਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ ਆਸ ਹੈ ਤੁਹਾਨੂੰ ਪਸੰਦ ਆਏਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ
5: ਦੋਸਤੋ ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ ਸੋ ਹਰਬੰਸ ਜੀ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਦਮਹੀ ਨਾ ਚਲਾ ਜਾਏ ਤੁਮ ਸੁਨੋ ਹਲਕੇ ਸੇ ਗੁਜ਼ਰਤੀ ਹਵਾਏਂ ਕਾਨ ਮੇ ਮੁਝਸੇ ਯਹਾਂ ਕੁਛ ਕਹਿ ਰਹੀ ਹੈ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇਂ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇਂ ਦੇਖੋ ਪੰਛੀ ਗੀਤ ਸੁਨਾਤੇ ਪਤਸੇ ਉਸ ਪਾਰ ਸਰਹੱਦ ਕੇ ਜਾ ਰਹੇ ਹੈ बंद काल कोठरी के तंग एक शेख में से बंद पड़ी काल कोठरी के तंग एक शेख में से जब उड़ते हुए सारसों को मैंने देखा तब ए आजादी तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आंखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देण जा रहा जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लेके हाजिर हो रही है। एक कविता उसकी अंग्रेजी दे विच लिखी हुई है। रूबी रायपुरी जी थोड़ा स्वागत है।
6: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारियां नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा आ कि इमोशनस दे जां भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡਨਾਈਟ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਵਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ਼ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Raipuri to baad, hun main sada dene ja reha Babli Sohota ji nu. Babli Sohota ji, apne man diyan gallan jehdiyan bahut pyariyan rachnaavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
7: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੋਰਤ ਨਾਲ ਆਚਰ ਭਰਨਾ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਹੈ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਹੈ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਹੈ, ਲੋਕਾਂ ਦੀ ਰੂਹ ਨੂੰ ਟੁੰਬਦੀ ਹੈ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਹੈ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਹੈ। ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ,

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਭੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

ਮੰਜ਼ਿਲ ਸਾਰੇ ਕਰ ਲੈਣੀ ਇੱਕ ਦਿਨ ਆਪਾਂ ਦੋਵਾਂ। ਮੈਂ ਤੇਰੇ ਹਾਸਿਆਂ ਚ ਹੱਸਾਂ, ਤੇਰੇ ਰੋਣਿਆਂ ਚ ਰੋਵਾਂ, ਨੀ ਤੂੰ

ਤੇਰੇ ਆਖੇ ਉਥੇ, ਤੇਰੇ ਆਖੇ ਉਥੋਂ ਚੱਲਾਂ।

0: ਧੰਨਵਾਦ ਜੀ।
1: ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਨਿੱਘਾ ਨਵੇਲਾ ਨਵਾਂ ਨਵੇਲਾ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਕੱਲ ਦੀਆਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਹਾਂ ਤੇ ਅੱਜ ਮਸ਼ੀਨਾਂ ਨੇ ਸਾਥ ਦਿੱਤਾ ਤੇ ਸਹੀ ਸਮੇਂ ਦੇ ਉੱਤੇ ਤੁਹਾਡੇ ਨਾਲ ਜਿਹੜਾ ਜੁੜ ਚੁੱਕੇ ਹਾਂ ਦੋਸਤੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦਾ ਖਾਸ ਮੁੱਦਾ ਜਿਹਦੇ ਉੱਤੇ ਆਪਾਂ ਚਰਚਾ ਕਰਾਂਗੇ ਅੱਜ, ਵਹਿਮ ਜਿਹੜੇ ਨੇ ਉਹਨਾਂ ਦੀ ਬਾਤ ਪਾਵਾਂਗੇ, ਵਿਸ਼ਵਾਸ ਜਾਂ ਅੰਧ ਵਿਸ਼ਵਾਸ ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਉਹਦੇ ਉੱਤੇ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ ਤੇ ਆਪਣੀ ਗੱਲਬਾਤ ਇਹਦੇ ਵਿਸ਼ੇ ਦੇ ਵਿੱਚ ਰਹਿ ਕੇ ਜਿਹੜਾ ਕਰ ਸਕਦੇ ਹੋ। ਤੇ ਅੱਜ 17 ਸਤੰਬਰ 2026 ਦਾ ਦਿਹਾੜਾ ਤੇ ਅੱਜ ਦੇ ਵਿਚਾਰ ਦੀ ਵੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਸਮਾਂ ਤੇ ਸਥਿਤੀ ਫੈਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਜਿਹੜਾ ਸਮਾਂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਰਾਤ ਦੇ ਇਸ ਵਕਤ 9:38 ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਜਿਹੜਾ ਸਵੇਰ ਦਾ ਸਮਾਂ 9:08 ਸਮਾਂ ਹੋ ਚੁੱਕਿਆ।

0: Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestfood@gmail.com or call Big Parage 604-377-1092, British Columbia. Bestfood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਦੋਸਤੋ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਭ ਦੋਸਤਾਂ ਦਾ ਸਵਾਗਤ ਹੈ। ਇੱਕ ਵਾਰੀ ਫਿਰ ਤੋਂ ਤੁਹਾਡਾ ਮੇਰਾ ਰਾਬਤਾ ਲਾਈਵ ਪ੍ਰੋਗਰਾਮ ਦੇ ਦੌਰਾਨ ਬਣ ਚੁੱਕਿਆ, ਜੁੜ ਚੁੱਕੇ ਆਪਾਂ ਇੱਕ ਦੂਸਰੇ ਦੇ ਨਾਲ ਤੇ 2.25 ਘੰਟੇ ਇਸੇ ਰਾਬਤੇ ਦੇ ਨਾਲ ਆਪਾਂ ਅੱਗੇ ਵੱਧਦੇ ਜਾਵਾਂਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ। ਅੱਜ ਖਾਸ ਕਰਕੇ ਅੱਜ ਦਾ ਵਿਸ਼ਾ ਜਿਹੜਾ ਰਹੇਗਾ ਪ੍ਰਦੂਸ਼ਣ, ਜਿਸ ਦੇ ਵਿੱਚ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਤੇ ਨਾਲ ਨਾਲ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਇਸ ਦੇ ਗੱਲਬਾਤ ਦੇ ਵਿੱਚ ਆਪਣਾ ਯੋਗਦਾਨ ਹਿੱਸਾ ਪਾ ਸਕਦੇ ਹੋ ਤੇ ਗੱਲ ਆਪਣੀ ਦੁਨੀਆ ਤੱਕ ਜਿਹੜੀ ਆ ਪਹੁੰਚਾ ਸਕਦੇ ਹੋ। ਪ੍ਰਦੂਸ਼ਣ ਜਿਹੜਾ ਹੈ ਇਕੱਲਾ ਕਹਿ ਸਕਦੇ ਹਵਾ ਪਾਣੀ ਦੇ ਵਿੱਚ ਨਹੀਂ, ਸਾਡੇ ਖਿਆਲ, ਸਾਡੇ ਜਜ਼ਬਾਤ ਜਾਂ ਸਾਡੀ ਸੋਚ ਦੇ ਵਿੱਚ ਵੀ ਜਿਹੜਾ ਉਹ ਸ਼ਾਮਿਲ ਹੋ ਰਿਹਾ, ਉਹਦੇ ਬਾਰੇ ਵੀ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਭਾਰਤੀ ਸਮਾਂ 9:30 ਅਤੇ ਸਮਾਂ ਅਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਹੈ ਦੋਸਤੋ। ਅਤੇ ਲੋਕ ਗੱਡੀ ਆਪਾਂ ਜਲਦੀ ਜਲਦੀ ਭਜਾਉਂਦੇ ਹਾਂ, ਥੋੜ੍ਹੀ ਜਿਹੀ ਅੱਜ ਗੱਡੀ ਲੇਟ ਹੋਈ ਹੈ ਅਤੇ ਸਵੇਰ ਦੇ ਵੈਸੇ ਤਾਂ ਕਾਫੀ ਬਿਜ਼ੀ ਸ਼ਡਿਊਲ ਰਿਹਾ ਅਤੇ ਪਰ ਫਿਰ ਵੀ ਸਮੇਂ ਸਿਰ ਤੁਹਾਡੇ ਨਾਲ ਆ ਮਿਲੇ ਹਾਂ। ਅਤੇ ਬਾਤ ਦੋਸਤੋ ਅੱਜ ਪਾਵਾਂਗੇ ਪ੍ਰਦੂਸ਼ਣ ਦੇ ਉੱਤੇ, ਅਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਅਤੇ ਨਾਲ ਦੇ ਨਾਲ ਫਿਰ ਆਪਾਂ ਗੱਲਾਂ ਬਾਤਾਂ ਤੋਰਦੇ ਹਾਂ। ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਸਾਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ। ਅਤੇ ਅੱਜ ਦੇ ਵਿਚਾਰ ਦੇ ਵਿੱਚ 24 ਸਤੰਬਰ 2026 ਦਾ ਦਿਹਾੜਾ ਹੈ ਅਤੇ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਕੁਝ ਲੋਕ ਹਮੇਸ਼ਾ ਤੁਹਾਡੇ ਰਾਹਾਂ ਦੇ ਵਿੱਚ ਪੱਥਰ ਸੁੱਟਦੇ ਰਹਿੰਦੇ ਨੇ ਅਤੇ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਨਾਂ ਪੱਥਰਾਂ ਦੀ ਜਿਹੜੀ ਹੈ ਕੰਧ ਬਣਾਉਣੀ ਹੈ ਜਾਂ ਫਿਰ ਉਹਦਾ ਪੁਲ ਬਣਾਉਣਾ ਹੈ। ਅਤੇ ਇਸੇ ਤਰ੍ਹਾਂ ਪੈਰਿਸ ਨੂੰ ਚੱਲਦੇ ਹਾਂ ਅਤੇ 1861 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, 24 ਸਤੰਬਰ 1861 ਦਾ ਸਮਾਂ ਜਦੋਂ ਪੈਰਿਸ ਦੇ ਵਿੱਚ ਪਹਿਲੀ ਵਾਰ ਔਰਤਾਂ ਦੇ ਹੱਕਾਂ ਦੇ ਲਈ ਕੌਮੀ ਝੰਡਾ ਲਹਿਰਾਉਣ ਵਾਲੀ ਮੈਡਮ ਪਿਕਾਚੀ ਕਾਮਾ ਦਾ ਜਿਹੜਾ ਜਨਮ ਹੁੰਦਾ ਹੈ ਅਤੇ 1932 ਦੇ ਵਿੱਚ ਅੰਗਰੇਜ਼ਾਂ ਦੀ ਯੂਰਪੀ ਕਲੱਬ ਚਿਟਾਗਾਓ ਜਿਹੜਾ ਸੀਗਾ ਉਹਦੇ ਉੱਤੇ ਬੰਬ ਦੇ ਨਾਲ ਹਮਲਾ ਕਰਨ ਵਾਲੀ ਦੇਸ਼ ਭਗਤ ਪ੍ਰੀਤੀ ਲੱਤਾ ਦੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦੀ ਹੁੰਦੀ ਹੈ। ਇਸੇ ਤਰ੍ਹਾਂ ਹੀ 1932 ਦੇ ਵਿੱਚ ਅਛੂਤਾਂ ਅਤੇ ਅਧਿਕਾਰਾਂ ਜਾਣੀ ਕਿ ਪੂਨਾ ਐਕਟ ਜਿਹੜਾ ਕਹਿੰਦੇ ਆ ਉੱਪਰ ਡਾਕਟਰ ਅੰਬੇਦਕਰ ਅਤੇ ਗਾਂਧੀ ਦੇ ਵਿੱਚ ਸਮਝੌਤਾ ਹੁੰਦਾ ਹੈ। 2009 ਦੇ

0: ਵਿੱਚ ਦੇਸ਼ ਦੇ ਪਹਿਲੇ ਚੰਦਰਯਾਨ 1 ਨੇ ਚੰਦ ਦੀ ਸਤ੍ਹਾ ਦੇ ਉੱਤੇ ਪਾਣੀ ਲੱਭ ਲਿਆ ਅਤੇ 2012 ਦੇ ਵਿੱਚ ਗੁਜਰਾਤ ਦੇ ਵਿੱਚ ਅਕਸਰਧਾਮ ਮੰਦਰ ਦੇ ਉੱਤੇ ਅੱਤਵਾਦੀ ਹਮਲੇ ਦੇ ਵਿੱਚ 30 ਮੌਤਾਂ ਹੋਈਆਂ ਅਤੇ 80 ਜ਼ਖਮੀ ਹੋਏ। 2014 ਦੇ ਵਿੱਚ ਸੰਸਥਾ ਇਸਰੋ ਨੇ ਮੰਗਲਯਾਨ ਮਿਸ਼ਨ ਆਪਣਾ ਗ੍ਰਹਿ ਜਿਹੜਾ ਉਹਦੇ ਉੱਤੇ ਵਾਤਾਵਰਨ ਦੀ ਜਾਂਚ ਦੇ ਲਈ ਜਿਹੜਾ ਭੇਜਿਆ ਸੀ ਅਤੇ ਅੱਜ ਦੇ ਦਿਹਾੜੇ ਦੇ ਉੱਤੇ NSS ਕੌਮੀ ਸੇਵਾ ਯੋਜਨਾ ਦੀ ਸ਼ੁਰੂਆਤ ਹੁੰਦੀ ਹੈ 1969 ਦੇ ਵਿੱਚ। ਅਤੇ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਹਿਪਨੋਟਾਈਜ਼ਮ ਦੀ ਅਤੇ ਉਸ ਤੋਂ ਬਾਅਦ ਫਿਰ ਆਪਾਂ ਸ਼ਮੀ ਜੀ ਦੇ ਨਾਲ ਤਾਰਾ ਜੋੜਦੇ ਹਾਂ ਅਤੇ ਗੱਲਾਂ ਬਾਤਾਂ ਦੀ ਅੱਗੇ ਸਾਂਝ ਪਾਉਂਦੇ ਹਾਂ। ਹਿਪਨੋਟਾਈਜ਼ਮ ਇਹਦਾ ਅਰਥ ਹੈ ਸਮੋਹਨ ਨੀਂਦ। ਇਸ ਪ੍ਰਕਿਰਿਆ ਦੇ ਵਿੱਚ ਇਨਸਾਨ ਸਮੂਹਿਕ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਹਦਾ ਮਤਲਬ ਹੈ ਨਾ ਸੌਣ ਦੀ ਹਾਲਤ 'ਚ ਹੁੰਦਾ ਅਤੇ ਨਾ ਜਾਗਣ ਦੀ। ਅਤੇ ਮਰੀਜ਼ ਨੂੰ ਮੌਕੇ ਅਨੁਸਾਰ ਵੱਖ ਵੱਖ ਆਦੇਸ਼ ਦੇ ਕੇ ਹਿਪਨੋਟਾਈਜ਼ ਕੀਤਾ ਜਾਂਦਾ ਹੈ ਅਤੇ ਮਾਨਸਿਕ ਰੋਗਾਂ ਦੇ ਲਈ ਕਾਫ਼ੀ ਫਾਇਦੇਮੰਦ ਮੰਨੀ ਜਾਣ ਵਾਲੀ ਪ੍ਰਕਿਰਿਆ। ਪਰ ਇਸ ਤਕਨੀਕ ਦੀ ਮੁਹਾਰਤ ਹਾਸਲ ਕਰਨ ਦੇ ਲਈ ਬੜੀ ਹੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ ਅਤੇ ਅਭਿਆਸ ਦੇ ਉੱਤੇ ਸੂਝ ਬੂਝ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਇਸ ਪ੍ਰਣਾਲੀ ਦੇ ਵਿੱਚ ਲੋਕਾਂ ਦਾ ਰੁਝਾਨ ਘੱਟ ਹੋਣ ਕਰਕੇ ਮਾਹਰ ਬਹੁਤ ਘੱਟ ਨੇ, ਜਿਸ ਕਰਕੇ ਲੋਕਾਂ ਨੂੰ ਇਸ ਤਕਨੀਕ ਦੀ ਜਾਣਕਾਰੀ ਬਹੁਤ ਘੱਟ ਹੈ। ਜੋ ਇਨਸਾਨ ਇਸ ਕਲਾ ਦੇ ਵਿੱਚ ਮੁਹਾਰਤ ਹਾਸਲ ਕਰਦਾ ਹੈ ਉਹਨੂੰ ਕਾਫ਼ੀ ਗਿਆਨਵਾਨ ਮੰਨਿਆ ਜਾਂਦਾ ਹੈ, ਕਿਉਂਕਿ ਬਿਨਾਂ ਦਵਾਈਆਂ ਮਾਨਸਿਕ ਰੋਗਾਂ ਦਾ ਇਲਾਜ ਕਰਨਾ ਇੱਕ ਜਾਦੂ ਜਿਹੜਾ ਮੰਨਿਆ ਜਾ ਸਕਦਾ ਹੈ। ਇਸ ਕੈਟਾਗਰੀ ਦੇ ਵਿੱਚ ਜ਼ਿਆਦਾ ਮਾਨਸਿਕ ਰੋਗੀ ਉਹ ਹੁੰਦੇ ਨੇ ਜੋ ਡਰ ਵਹਿਮ ਘਰ ਵਾਲਿਆਂ ਨੂੰ ਫਜ਼ੂਲ ਤੰਗ ਕਰਨ ਅਤੇ ਗਾਲਾਂ ਕੱਢਣ ਵਾਲੇ ਹੁੰਦੇ ਹੈ। ਅਨਪੜ੍ਹਤਾ ਅਤੇ ਨਾ ਜਾਣਕਾਰੀ ਹੋਣ ਕਰਕੇ ਲੋਕ ਡਾਕਟਰੀ ਇਲਾਜ ਕਰਵਾਉਣ ਦੀ ਥਾਂ ਪਖੰਡੀ ਬਾਬੇ ਸਾਧਾਂ ਧਾਗੇ ਤਬੀਤਾਂ ਜਾਦੂ ਟੂਣਿਆਂ ਦੇ ਵਾਲਿਆਂ ਦੇ ਚੱਕਰਾਂ ਦੇ ਵਿੱਚ ਫਸਦੇ ਹੈ। ਡਾਕਟਰੀ ਇਲਾਜ ਮਹਿੰਗਾ ਹੋਣ ਕਰਕੇ ਵੀ ਲੋਕ ਇਹਨਾਂ ਦੇ ਡੇਰਿਆਂ ਦੇ ਉੱਤੇ ਜਾਣ ਨੂੰ ਪਹਿਲ ਦਿੰਦੇ ਨੇ, ਭਾਵੇਂ ਇਹ ਠੱਗ ਸਾਧ ਹੌਲੀ ਹੌਲੀ ਡਾਕਟਰੀ ਇਲਾਜ ਤੋਂ ਵੀ ਵੱਧ ਲੁੱਟ ਕਰਦੇ ਨੇ, ਮਰੀਜ਼ ਨੂੰ ਇਲਾਜ ਦੀ ਥਾਂ ਬਿਮਾਰੀਆਂ ਦੇ ਮੂੰਹ ਦੇ ਵਿੱਚ ਧੱਕਦੇ ਨੇ। ਹਿਪਨੋਟਾਈਜ਼ਮ ਦਾ ਜਿਹੜਾ ਮਾਹਰ ਆਪਣੀ ਕਲਾ ਦੇ ਨਾਲ ਮਰੀਜ਼ ਜਾਂ ਫਿਰ ਲੋੜਵੰਦ ਨੂੰ ਜਿਹੜਾ ਉਹਦੇ ਵਿੱਚ ਉਹਨੂੰ ਦਬਾ ਆਪਣੇ ਹਿਸਾਬ ਦੇ ਨਾਲ ਜੋ ਵੀ ਕੰਟਰੋਲ ਕਰਨਾ ਹੁੰਦਾ ਹੈ, ਭਾਰੀ ਨੀਂਦ ਹੋਣ ਕਾਰਨ ਪਲਕਾਂ ਦਾ ਭਾਰੀ ਹੋਣਾ, ਨੀਂਦ ਮਹਿਸੂਸ ਕਰਨ ਬਾਰੇ ਜਿਹੜਾ ਗੱਲਾਂ ਕਰਦਾ ਹੈ ਜਿਸ ਦੇ ਨਾਲ ਮਰੀਜ਼ ਪੂਰੀ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਉਸ ਸਮੇਂ ਸਮੂਹਿਕ ਨੀਂਦ ਦੇ ਵਿੱਚ ਹੋਣ ਕਰਕੇ ਸਭ ਕੁਝ ਸੱਚ ਸੱਚ ਦੱਸਦਾ ਹੈ। ਅੱਜ ਕੱਲ੍ਹ ਇਸ ਤਕਨੀਕ ਦੀ ਵਰਤੋਂ ਜ਼ਿਆਦਾ ਬਾਬੇ ਅਤੇ ਪਖੰਡੀ ਸਾਧ ਲੁਟੇਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵਰਤਦੇ ਨੇ ਅਤੇ ਇਸ ਵਿਧੀ ਦੀ ਵਰਤੋਂ ਕਰਕੇ ਲੁੱਟ ਦੀਆਂ ਦੁਕਾਨਾਂ ਜਿਹੜੀਆਂ ਨੇ ਖੋਲ੍ਹ ਰਹੇ ਨੇ। ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਹੈ, ਪਰ ਤਰਕਸ਼ੀਲ ਸੁਸਾਇਟੀ ਵੱਲੋਂ ਹਿਪਨੋਟਾਈਜ਼ ਦੀ ਵਰਤੋਂ ਕਰਕੇ ਹਜ਼ਾਰਾਂ ਮਾਨਸਿਕ ਰੋਗੀ ਠੀਕ ਕੀਤੇ ਨੇ ਅਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਵੀ ਜਿਹੜਾ ਕੀਤਾ ਜਾਂਦਾ ਹੈ। ਅਤੇ ਕੰਪਿਊਟਰ ਦੀ ਦੁਨੀਆ ਦੇ ਨਾਲ ਗੱਲ ਵੈਸੇ ਜੁੜੀ ਹੈ, ਚਲੋ ਸੰਖੇਪ ਦੇ ਵਿੱਚ ਇਹਨੂੰ ਸਾਂਝੀ ਕਰਦੇ ਹਾਂ। PDF ਅਖਬਾਰ ਕਿਵੇਂ ਬਣਦੇ ਨੇ, ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ, ਜਿਵੇਂ ਕਿ ਇਹ ਸੋਸ਼ਲ ਮੀਡੀਆ ਸੇਵਕਾਂ ਦੇ ਦੁਆਰਾ ਬਣਾਏ ਜਾਂਦੇ ਨੇ। ਤਕਰੀਬਨ ਬਹੁਤ ਸਾਰੇ ਅਖਬਾਰ ਰਾਤੀ 12 ਤੋਂ ਲੈ ਕੇ 1 ਵਜੇ ਵੈਬਸਾਈਟ ਦੇ ਉੱਤੇ ਚੜ੍ਹ ਜਾਂਦਾ ਹੈ। ਕੰਪਿਊਟਰ ਦੀ ਵੱਡੀ ਸਕਰੀਨ ਦੇ ਉੱਤੇ ਇਸਦਾ ਇਕੱਲਾ ਪੰਨਾ ਖੋਲ੍ਹ ਕੇ PDF ਸਾਫਟਵੇਅਰ ਰਾਹੀਂ PDF ਫਾਈਲ ਬਣਾਈ ਜਾਂਦੀ ਹੈ। ਇਸ ਤਰ੍ਹਾਂ ਕੋਈ 1 ਬਣਾ ਦਿੰਦਾ ਹੈ ਅਤੇ ਕੋਈ 2 ਇੰਟਰਨੈੱਟ ਦੇ ਉੱਤੇ ਚੜ੍ਹਾ ਦਿੰਦੇ ਨੇ। ਅੱਗੋਂ ਇਹ ਵਟਸਐਪ ਗਰੁੱਪਾਂ ਦੇ ਵਿੱਚ ਪਹੁੰਚ ਜਾਂਦੇ ਹੈ। ਮਿਸਾਲ ਦੇ ਵਜੋਂ ਅੱਜ PDF ਅਖਬਾਰਾਂ ਦੇ ਗਰੁੱਪ ਵੀ ਭਾਂ ਭਾਂ ਕਰ ਰਹੇ ਨੇ। ਅਖਬਾਰ ਛਾਪਣ ਵਾਲੀ ਕੰਪਨੀ ਵੱਲੋਂ ਇੰਟਰਨੈੱਟ ਦੇ ਉੱਤੇ ਈ ਪੇਪਰ ਜਾਂ ਫਿਰ ਔਨਲਾਈਨ ਐਡੀਸ਼ਨ ਰੱਖਿਆ ਜਾਂਦਾ ਹੈ, ਜਿਸ ਨੂੰ ਉਹ ਅਖਬਾਰ ਦੀ ਵੈਬਸਾਈਟ ਦੇ ਉੱਤੇ ਖੋਲ੍ਹ ਕੇ ਪੜ੍ਹਿਆ ਜਾ ਸਕਦਾ ਹੈ। ਛਾਪਣ ਵਾਲੀ ਕੰਪਨੀ ਵੱਲੋਂ PDF ਕਦੇ ਨਹੀਂ ਰੱਖੀ ਜਾਂਦੀ। ਅਖਬਾਰ ਪੜ੍ਹਨ ਦਾ ਦੂਸਰਾ ਤਰੀਕਾ ਕੁਝ ਐਪ ਵੀ ਬਣਾਈਆਂ ਹੋਈਆਂ ਨੇ, ਜਿਸ ਦੇ ਰਾਹੀਂ ਅਨੇਕਾਂ ਅਖਬਾਰਾਂ ਦੇ ਲਿੰਕ ਇੱਕੋ ਐਪ ਦੇ ਵਿੱਚ ਜਿਹੜੇ ਇਕੱਠੇ ਕੀਤੇ ਹੁੰਦੇ ਨੇ। ਦੁਨੀਆ ਦੇ ਵਿੱਚ ਹਰ ਰੋਜ਼ ਤਕਰੀਬਨ 15,000 ਤੋਂ ਵੱਧ ਅਖਬਾਰ ਜਿਹੜੇ ਨੇ ਛਪਦੇ ਹੈ ਅਤੇ ਅੱਜ ਕੱਲ੍ਹ ਬਹੁਤ ਸਾਰੀਆਂ ਆਨਲਾਈਨ ਅਖਬਾਰਾਂ ਛਪਦੀਆਂ ਨੇ, ਜਿਸ ਦੇ ਉੱਤੇ ਉਸ ਵੇਲੇ ਖਬਰ ਛਪ ਕੇ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ, ਅਤੇ ਚੱਲਦੇ ਹਾਂ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ, ਜੋ ਸਾਡਾ ਅੱਜ ਦਾ ਵਿਸ਼ਾ ਹੈ ਪ੍ਰਦੂਸ਼ਣ। ਪ੍ਰਦੂਸ਼ਣ ਦੋਸਤੋ ਸਿਰਫ ਹਵਾ ਪਾਣੀ ਅਤੇ ਵਾਤਾਵਰਨ ਦਾ ਨਹੀਂ ਹੁੰਦਾ। ਪ੍ਰਦੂਸ਼ਣ ਜਿਹੜਾ ਹੈ ਕਿ ਇਹ ਸਾਡੀ ਸੋਚ, ਬੋਲਚਾਲ ਅਤੇ ਸਮਾਜਿਕ ਵਿਹਾਰ ਦੇ ਵਿੱਚ ਵੀ ਫੈਲ ਰਿਹਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ, ਅਤੇ ਉਹਨਾਂ ਦੇ ਨਾਲ ਚਰਚਾ ਦੀ ਸ਼ੁਰੂਆਤ ਕਰਦੇ ਹਾਂ, ਅਤੇ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਹਰਵਿੰਦਰ ਜੋਹਲ ਭੈਣ ਜੀ, ਗੁਰੀਮਾਨ ਜੀ, ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਨੁਜੀ ਨਿੱਘਾ ਸਵਾਗਤ ਹੈ। ਤੇ ਲਓ ਦੋਸਤੋ, ਅੱਜ ਸ਼ਮੀ ਜੀ ਨੂੰ ਥੋੜ੍ਹੀ ਜਿਹੀ ਜਲਦੀ ਛੁੱਟੀ ਦੇਣੀ ਪੈਣੀ ਹੈ, ਥੋੜ੍ਹੇ ਜਿਹੇ ਬਿਜ਼ੀ ਨੇ, ਪਰ ਫਿਰ ਵੀ ਟਾਈਮ ਕੱਢਿਆ ਉਹਨਾਂ ਨੇ, ਲਾਉਂਦੇ ਹਾਂ ਆਪਾਂ ਉਹਨਾਂ ਦੇ ਨਾਲ ਕੁਝ ਪਲ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰਦੂਸ਼ਣ ਤੋਂ। ਸਿਰਫ ਹਵਾ ਪਾਣੀ ਦੇ ਵਿੱਚ ਨਹੀਂ, ਸਾਡੀ ਸੋਚ ਦੇ ਵਿੱਚ ਵੀ ਹੈ। ਸਤਿ ਸ਼੍ਰੀ ਅਕਾਲ ਸ਼ਮੀ ਜੀ, ਜੀ ਅਨੁਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ, ਅਤੇ ਦੁਆਬਾ ਰੇਡੀਓ ਸੁਣ ਰਹੇ, ਵੇਖ ਰਹੇ ਸਾਰੇ ਹੀ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ।
0: ਥੈਂਕ ਯੂ ਸ਼ਮੀ ਜੀ ਸਮਾਂ ਦੇਣ ਲਈ, ਨਾਲ ਜੁੜਨ ਲਈ ਜੀ। ਜੀਆਂ ਨੂੰ ਜੀ, ਕੀ ਹਾਲਾਤ ਨੇ ਜੀ ਸਾਡੇ ਪ੍ਰਦੂਸ਼ਣ ਦੇ ਜੀ? ਵੈਸੇ ਤਾਂ ਮੌਸਮ ਪੁੱਛਣਾ ਚਾਹੀਦਾ ਹੈ,
1: ਪ੍ਰਦੂਸ਼ਣ ਬਾਗੋ ਬਾਗ ਹੈ ਜੀ।
0: ਮੌਸਮ ਕਿਹੋ ਹੈ ਜੀ? ਜੀ
1: ਦੇਖੋ ਜੀ ਭਾਰਤ ਸਾਹਿਬ, ਮੌਸਮ ਜਿਹੜਾ ਬਹੁਤ ਹੀ ਵਧੀਆ, ਕਿਉਂਕਿ ਕੱਲ 23 ਸਤੰਬਰ ਸੀ ਔਰ ਕੱਲ ਦਾ ਜਿਹੜਾ ਦਿਨ ਹੁੰਦਾ ਉਹ ਇਕੁਇਨੋਕਸ ਹੁੰਦਾ, ਸਾਲ ਦੇ ਵਿੱਚ ਦਿਨ ਰਾਤ ਬਰਾਬਰ ਹੋ ਜਾਂਦੇ ਆ।
0: ਬਿਲਕੁਲ ਹੈ ਜੀ,
1: ਤੇ ਕੱਲ ਤੋਂ ਜਿਹੜੇ ਦਿਨ ਰਾਤ ਤੋਂ ਬਰਾਬਰ ਹੋਏ ਆ, ਤੇ ਹੁਣ ਜਿਹੜਾ ਅੱਗੇ ਇਹਦਾ ਜਿਹੜਾ ਸਿਸਟਮ ਚੇਂਜ ਹੋਊਗਾ, ਰਾਤਾਂ ਲੰਬੀਆਂ ਹੋਣੀ ਸ਼ੁਰੂ ਹੋ ਜਾਣਗੀਆਂ ਤੇ ਦਿਨ ਛੋਟੇ ਹੋਣੇ ਸ਼ੁਰੂ ਹੋਣਗੇ।
0: ਬਿਲਕੁਲ ਹੈ ਜੀ,
1: ਤੇ ਇਹ ਦਸੰਬਰ ਤੱਕ ਚੱਲੇਗਾ ਕੰਮ, ਤੇ ਫਿਰ ਥੋੜਾ ਫਿਰ ਗੇੜਾ ਖਾਊ ਧਰਤੀ, ਤੇ ਫਿਰ ਅੱਗੇ ਤੋਂ ਅੱਗੇ ਇਹ ਜਿਹੜਾ ਕੈਲੰਡਰ ਚੱਲਦਾ ਹੈ
0: ਜੀ,
1: ਔਰ ਇਹ ਇਨਫਿਨਿਟੀ ਦੀ ਤਰ੍ਹਾਂ ਚੱਲ ਰਿਹਾ ਹੈ। ਧਰਤੀ ਦਾ ਜਿਹੜਾ ਪ੍ਰੋਸੈਸ ਹੈ ਜਦੋਂ ਤੋਂ ਬਣੀ ਹੋਏਗੀ ਉਦੋਂ ਤੋਂ ਐਵੇਂ ਹੀ ਹੋ ਰਿਹਾ ਹੋਏਗਾ। ਇਹ ਬਹੁਤ ਹੀ ਖੂਬਸੂਰਤ ਵਰਤਾਰਾ
0: ਜੀ,
1: ਇਹਦੇ ਇਹਦੇ ਹੋਣ ਨਾਲ ਹੀ ਜਿਹੜਾ ਸਾਰੀ ਤਰ੍ਹਾਂ ਦੇ ਮੌਸਮ ਤੇ ਜਿਹੜਾ ਚੱਕਰ ਨੇ ਆਪਣੇ ਫਸਲਾਂ ਦੇ ਚੱਕਰ ਨੇ ਜਾਂ ਬਸੰਤ ਬਹਾਰ ਪਤਝੜ ਜੇ ਸਾਰੇ ਜਿਹੜੇ ਰੁੱਤਾਂ ਨੇ
0: ਜੀ,
1: ਇਹਨਾਂ ਦਾ ਗੇੜਾ ਵੀ ਇਹਦੇ ਕਰਕੇ ਹੀ ਜਿਹੜਾ ਸੰਭਵ ਹੁੰਦਾ ਹੈ, ਤੇ ਜਿਹੜਾ ਸਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਂਦਾ ਹੈ ਜੀ, ਜਿਉਣ ਜੋਗਾ ਕਰ ਦਿੰਦਾ ਹੈ।
0: ਬਿਲਕੁਲ ਹੈ। ਤੇ ਸ਼ਮੀ ਜੀ, ਅੱਜ ਪ੍ਰਦੂਸ਼ਣ ਦੀ ਗੱਲ, ਵੈਸੇ ਆਪਾਂ ਸਮੇਂ ਸਮੇਂ ਦੇ ਉੱਤੇ ਮੁੱਦਾ ਚੱਕਦੇ ਰਹਿੰਦੇ ਹਾਂ, ਨਾਲ ਮੈਂ ਚਲੋ ਚੱਕ ਕੇ ਨਾਲ ਇਹ ਵੀ ਜੋੜ ਦਿੱਤਾ ਭਾਈ, ਪ੍ਰਦੂਸ਼ਣ ਇਕੱਲਾ ਹਵਾ ਪਾਣੀ ਦੇ ਵਿੱਚ ਹੀ ਨਹੀਂ, ਤੇ ਸਾਡੀ ਮਾਨਸਿਕਤਾ ਦੇ ਵਿੱਚ ਵੀ ਜਿਹੜਾ ਖੋਰੂ ਪਾ ਰਿਹਾ, ਤੇ ਜੋ ਹਾਲਾਤ ਸਾਡੀ ਮਾਨਸਿਕਤਾ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਹਰ ਚੀਜ਼ ਜਿਹੜੀ ਹੈ, ਢਾਂਚਾ ਜਿਹੜਾ ਹੈ ਹਿੱਲ ਰਿਹਾ ਹੈ, ਤੇ ਬੰਦਾ ਬੰਦੇ ਦੇ ਵਿੱਚ ਆਪਣੇ ਆਪ ਦੇ ਵਿੱਚ ਪਰੇਸ਼ਾਨ ਹੋ ਰਿਹਾ, ਤੋ ਆਪਣੇ ਆਪ ਨੂੰ ਨਹੀਂ ਬਚਾ ਪਾ ਰਿਹਾ। ਜਿਹੜਾ ਆਲੇ ਦੁਆਲੇ ਚਾਹੇ ਉਹ ਸ਼ੋਰ ਸ਼ਰਾਬਾ ਹੈ, ਆਵਾਜ਼ ਦਾ ਸਪੀਕਰਾਂ ਦਾ ਸ਼ੋਰ ਹੈ, ਚਾਹੇ ਉਹ ਦੂਜਿਆਂ ਦੇ ਉੱਤੇ ਆਪਣੀਆਂ ਗੱਲਾਂ ਥੋਪਣ ਦਾ ਸ਼ੋਰ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ ਜੀ।
1: ਇਹ ਜਿਹੜੀ ਤੁਸੀਂ ਬਾਈ ਲਾਈਨ ਨਾਲ ਲਿਖੀ ਹੈ ਨਾ, ਇਹ ਬੜੀ ਕਮਾਲ ਦੀ ਆ, ਕਿਉਂਕਿ ਜਿੰਨੀ ਤਰ੍ਹਾਂ ਦੇ ਵੀ ਆਕਾਰ ਪ੍ਰਕਾਰ ਔਰ ਜਿਵੇਂ ਵੀ ਆਪਾਂ ਪੋਲੂਸ਼ਨ ਨੂੰ ਦੇਖਦੇ ਹਾਂ ਉਹਨੂੰ ਕੈਟਾਗਰਾਈਜ਼ ਵੀ ਕਰਨ ਦੀ ਕੋਸ਼ਿਸ਼ ਕਰਦੇ ਆ
0: ਜੀ,
1: ਇਹਦੀ ਜੜ ਸਾਡੀ ਸੋਚ ਵਿੱਚ ਹੀ ਆ
0: ਜੀ,
1: ਚਾਹੇ ਉਹ ਹਵਾ ਦਾ ਪ੍ਰਦੂਸ਼ਣ ਹੋਏ, ਚਾਹੇ ਪਾਣੀ ਦਾ ਹੋਏ, ਚਾਹੇ ਜਿਵੇਂ ਤੁਸੀਂ ਵਿਚਾਰਾਂ ਦੇ ਪ੍ਰਦੂਸ਼ਣ ਦੀ ਵੀ ਗੱਲ ਕੀਤੀ
0: ਜੀ,
1: ਇਹ ਅਸਲ ਦੇ ਵਿੱਚ ਗੱਲ ਤੁਰਦੀ ਹੀ ਉੱਥੋਂ ਹੈ, ਤੇ ਇਹ ਜੜ ਇੰਨੀ ਡੂੰਘੀ ਆ ਕਿ ਇਹਦੇ ਬਾਰੇ ਇਹਦੀ ਥਾਂ ਲਾਉਣੀ ਬੜੀ ਮੁਸ਼ਕਲ ਹੈ, ਤੇ ਇਹਨੂੰ ਜਿਹੜਾ ਇਸ ਜੜ ਨੂੰ ਪੁੱਟਣਾ ਵੀ ਬੜਾ ਔਖਾ ਕੰਮ ਹੈ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਇਹਦੇ ਇੱਕ ਤਰ੍ਹਾਂ ਨਾਲ ਆਦੀ ਹੋ ਗਏ ਹਾਂ। ਕਈ ਵਾਰੀ ਐਂ ਲੱਗਦਾ ਕਿ ਹੁਣ ਤੁਸੀਂ ਦੇਖੋ ਜਿਹੜਾ ਇਹ ਕੁਦਰਤ ਜਿਹੜੀ ਹੈ ਉਹ ਆਪਾਂ ਜਦੋਂ ਧਿਆਨ ਨਾਲ ਦੇਖੀਏ ਉਹ ਪੋਲਿਊਸ਼ਨ ਵਾਲਾ ਮਾਹੌਲ ਉਹਦੇ ਕਰਕੇ ਨਹੀਂ ਹੈਗਾ, ਇਹ ਸਿਰਫ ਸਾਡੇ ਇਨਸਾਨਾਂ ਕਰਕੇ ਹੈ। ਕੁਦਰਤ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਮਾਈਨਸ ਇਨਸਾਨ ਲਾ ਲਓ
0: ਜੀ,
1: ਇਨਸਾਨ ਤੋਂ ਇਲਾਵਾ ਜੋ ਕੁਛ ਹੈਗਾ ਜੀਵ ਜੰਤੂ ਸਭ ਉਹ ਕੁਦਰਤ ਦੀ ਰਜਾ ਚ ਰਹਿ ਰਹੇ ਹੈ, ਜੀਵ ਜੰਤੂ ਸਭ ਉਹ ਕੁਦਰਤ ਦੀ ਰਜਾ ਚ ਰਹਿ ਰਹੇ ਹੈ ਸਿਵਾਏ ਮਨੁੱਖ ਦੇ। ਹੁਣ ਮਨੁੱਖ ਨੂੰ ਆਪਾਂ ਇੱਕ ਪਾਸੇ ਕਰਕੇ ਕਿਉਂ ਦੇਖ ਰਹੇ ਹਾਂ, ਕਿਉਂਕਿ ਅਸੀਂ ਲੋਕਾਂ ਨੇ ਹੀ ਜਦੋਂ ਕੁਦਰਤ ਨੇ ਸਾਨੂੰ ਹਵਾ ਪਾਣੀ ਤੇ ਮਿੱਟੀ ਦੇ ਦਿੱਤੀ, ਅਸੀਂ ਜਦੋਂ ਸਾਡੀ ਐਕਟੀਵਿਟੀ ਸ਼ੁਰੂ ਕੀਤੀ ਆ, ਸਿਵਿਲਾਈਜੇਸ਼ਨ ਸ਼ੁਰੂ ਹੁੰਦੀਆਂ ਨੇ ਤੇ ਉਹ ਪ੍ਰੋਡਕਸ਼ਨ ਕੰਜਮਪਸ਼ਨ ਇਦਾਂ ਦੀਆਂ ਆਦਤਾਂ ਸਾਡੀਆਂ ਬਣ ਗਈਆਂ
0: ਜੀ,
1: ਤੇ ਉਹਦੇ ਨਾਲ ਇਹ ਇਹਦਾ ਬਾਈ ਪ੍ਰੋਡਕਟ ਕਹਿ ਲਓ ਜਾਂ ਸਾਈਡ ਇਫੈਕਟ ਵਾਲਾ ਜਾਂ ਉਹ ਇੱਕ ਨਿਕਲਣਾ ਸ਼ੁਰੂ ਹੋ ਗਿਆ, ਜਿਵੇਂ ਕਿ ਜਿਹੜੀ ਆ ਸਵਾਹ ਹੋ ਗਈ ਤੇ ਡਸਟ ਸਟੋਮ, ਇਹ ਤਾਂ ਚਲੋ ਕੁਦਰਤ ਦੇ ਹੈਗੇ ਆ
0: ਜੀ,
1: ਲੇਕਿਨ ਇਹਦੇ ਕਰਕੇ ਹਾਂਜੀ ਹੁਣ ਅਸੀਂ ਬੰਦੇ ਨੇ ਸਭ ਤੋਂ ਪਹਿਲਾਂ ਅੱਗ ਮਚਾਉਣੀ ਸਿੱਖੀ
0: ਜੀ,
1: ਤੇ ਹੁਣ ਅੱਗ ਦੇ ਸਾਨੂੰ ਫਾਇਦੇ ਤਾਂ ਬੜੇ ਹੋਏ
0: ਜੀ,
1: ਇਹ ਕੁਕਿੰਗ ਹੋ ਗਈ ਔਰ ਸਾਨੂੰ ਨਿੱਘ ਮਿਲ ਗਿਆ, ਪ੍ਰੋਟੈਕਸ਼ਨ ਮਿਲ ਗਈ, ਸਾਰਾ ਕੁਛ ਹੋ ਗਿਆ, ਤੇ ਪ੍ਰੋਬਲਮ ਇੱਕ ਨਾਲ ਆਪਣੇ ਆਪ ਹੀ ਆ ਗਈ ਉਦੋਂ, ਉਹ ਸੀ ਧੂੰਏ ਦੀ, ਤੇ ਜੇ ਅੰਦਰ ਗੁਫਾ ਦੇ ਵਿੱਚ ਉਹ ਅੱਗ ਬਾਲਦਾ ਤੇ ਉਹ ਛੱਤਾਂ ਤੋਂ ਛੱਤਾਂ ਨੂੰ ਧੂੰਆਂ ਲੱਗ ਕੇ ਉਹ ਗਾਲੀਆਂ ਗਾ ਲੈਂਦਾ ਸੀ। ਤੋ ਉਹ ਉਹਨਾਂ ਨੇ ਸ਼ੁਰੂ ਦੇ ਵਿੱਚ ਉਹ ਇਹ ਕੰਮ ਹੌਲੀ ਹੌਲੀ ਨਾਲ ਹੀ ਜੁੜਦਾ ਰਿਹਾ ਕੰਮ,
0: ਜੀ
1: ਜਦੋਂ ਉਹਨਾਂ ਨੇ ਖੇਤੀ ਸ਼ੁਰੂ ਕੀਤੀ, ਯਾਨੀ ਕਿ ਉਹਨਾਂ ਨੇ ਮਤਲਬ ਅਸੀਂ ਆਪ ਹੀ
0: ਜੀ
1: ਮਨੁੱਖਾਂ ਨੇ ਜਦੋਂ

0: ਕੀਤੀ ਕਿਉਂਕਿ ਹੋਰ ਕੋਈ ਪਸ਼ੂ ਪੰਛੀ ਇਹੋ ਜਿਹਾ ਕੰਮ ਨਹੀਂ ਕਰਦਾ।
1: ਜੀ
0: ਤੇ ਖੇਤੀ ਸ਼ੁਰੂ ਕੀਤੀ, ਸੈਟਲਡ ਹੋ ਗਏ, ਕਲਟੀਵੇਸ਼ਨ ਔਰ ਸਾਰਾ ਜਿਹੜੇ ਆ ਵੱਖਰੇ ਦੂਸਰੇ ਜਾਨਵਰਾਂ ਨੂੰ ਅਸੀਂ ਪਾਲਤੂ ਬਣਾਉਣਾ ਸ਼ੁਰੂ ਕਰ ਲਿਆ, ਆਹ ਵੀ ਸਾਡਾ ਉਹ ਵੀ ਸਾਡਾ, ਉਹ ਸਾਰੇ ਬੰਨ ਲਏ ਰਸੇ ਨਾਲ। ਹੁਣ ਇਹਦਾ ਸਾਨੂੰ ਇੱਕ ਫਾਇਦਾ ਹੋਇਆ ਵੀ ਸਾਡੇ ਕੋਲ ਭੋਜਨ ਦੀ ਇੱਕ ਸਿਕਿਉਰਿਟੀ ਹੋ ਗਈ, ਸਾਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਹੁਣ ਭੋਜਨ ਦੀ ਕੋਈ ਕਮੀ ਨਹੀਂ ਹੈਗੀ
1: ਜੀ,
0: ਤੇ ਕੋਈ ਦਿੱਕਤ ਨਹੀਂ ਹੈ। ਪਰ ਇਹਦੇ ਨਾਲ ਇੱਕ ਪ੍ਰੈਸ਼ਰ ਵੱਧ ਗਿਆ
1: ਜੀ
0: ਕਿ ਜਿਹੜੀ ਧਰਤੀ ਆ ਜਿਹੜੀ ਫ੍ਰੀ ਆ ਬਿਲਕੁਲ ਅਦਰਵਾਈਜ਼, ਲਾਈਕ ਉਹਦੇ ਉੱਤੇ ਜਿਹੜੀ ਆ ਕੌਣ ਇਹਨੂੰ ਵਰਤੂਗਾ, ਕੌਣ ਕਬਜ਼ਾ ਕਰੂਗਾ, ਉਹ ਗਾਹ ਪੈ ਗਿਆ। ਹੁਣ ਜਿਹੜੀ ਇਹ ਸਾਰੇ ਕੁਛ ਖੇਤੀਬਾੜੀ ਨੂੰ ਵੀ ਜੇ ਆਪਾਂ ਨੇ ਦੇਖਣਾ, ਉਹਦੀ ਫਿਰ ਸਿੰਚਾਈ ਕਰਨੀ ਆ, ਜਿਹੜੀ ਮਿੱਟੀ ਆ ਉਹ ਵੀ ਡੀਗ੍ਰੇਡ ਹੋਏਗੀ, ਤੇ ਐਗਰੀਕਲਚਰਲ ਜਿਹੜੇ ਰਨ ਆਫ ਉਹ ਵੀ ਹੈਗੇ ਆ ਕਿ ਇਹਦੇ ਚੋਂ ਆਪਾਂ ਕੀ ਕੀਟਨਾਸ਼ਕ ਪਾਉਣੇ ਸ਼ੁਰੂ ਕਰਤੇ। ਅੱਜ ਕੱਲ੍ਹ ਤੁਸੀਂ ਲਾ ਲਓ ਵੀ ਕਿੰਨਾ ਕੁਛ ਅਸੀਂ ਇਹਦੇ ਵਿੱਚ ਮਿਲਾਵਟ ਕਰੀ ਜਾਂਦੇ ਹਾਂ, ਫਲ ਹੋ ਰਹੇ ਆ ਉੱਥੇ ਸਪਰੇ ਹੋ ਰਿਹਾ, ਹਰ ਚੀਜ਼ ਦੇ ਉੱਤੇ ਜ਼ਹਿਰ। ਯਾਨੀ ਮਨੁੱਖ ਦਾ ਲੈਵਲ ਇਹ ਆ ਗਿਆ ਹੈ ਕਿ ਜੋ ਕੁਛ ਵੀ ਅਸੀਂ ਖਾਣਾ ਹੈ
1: ਜੀ
0: ਉਹਨੂੰ ਪੋਲਿਊਟ ਕਰ ਰਹੇ ਹਾਂ।
1: ਬਿਲਕੁਲ ਹੈ ਜੀ,
0: ਕਣਕ ਖਾਣੀ ਹੈ, ਕਣਕ ਚ ਦਵਾਈਆਂ ਪੈ ਰਹੀ ਹੈ, ਦੁੱਧ ਹੈ, ਚਾਹੇ ਕੁਛ ਵੀ ਹੈ, ਕੋਈ ਵੀ ਪ੍ਰੋਡਕਸ਼ਨ ਹੋ ਰਹੀ ਹੈ, ਹਰ ਚੀਜ਼ ਨੂੰ ਆਪਾਂ ਮਿਲਾਵਟੀ ਕਰ ਰਹੇ ਹਾਂ
1: ਜੀ।
0: ਇਹ ਤਾਂ ਸਾਡੀ ਤਰੱਕੀ ਦਾ ਸਿਖਰ ਹੋ ਗਿਆ। ਯਾਨੀ ਕਿ ਇੱਕ ਸਿਹਤਮੰਦ ਭੋਜਨ ਦੀ ਤਲਾਸ਼ ਦੇ ਵਿੱਚ ਅਸੀਂ ਇੱਥੇ ਆ ਪਹੁੰਚੇ ਕਿ ਹੁਣ ਭੋਜਨ ਹੀ ਜਿਹੜਾ ਸਾਡੇ ਲਈ ਖਤਰਾ ਬਣਦਾ ਜਾ ਰਿਹਾ ਹੈ। ਤੋ ਫਿਰ ਇੱਕ ਤੁਸੀਂ ਦੇਖੋ ਵੀ ਵੱਡੇ ਪੱਧਰ ਦੇ ਉੱਤੇ ਜਦੋਂ ਇੰਡਸਟਰੀ ਆਉਂਦੀ ਆ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇਸਦਾ ਪੱਧਰ ਪੋਲਿਊਸ਼ਨ ਦਾ ਫੈਲਦਾ
1: ਜੀ,
0: ਪ੍ਰੋਡਕਸ਼ਨ ਵੱਧ ਗਈ ਤੇ ਲੋਕਾਂ ਦੇ ਵਿੱਚ ਕੰਜ਼ੂਮਰ ਜ਼ਿਆਦਾ ਕੀਤਾ, ਕੰਜਮਪਸ਼ਨ ਵੀ ਹੋ ਗਈ
1: ਜੀ।
0: ਪਰ ਸਾਡੀ ਨਾ ਜਿਹੜੀ ਇਹ ਉਸ ਸਪੀਡ ਦੇ ਨਾਲ ਵੇਸਟ ਮੈਨੇਜਮੈਂਟ ਉਸ ਤਰ੍ਹਾਂ ਨਹੀਂ ਵਧੀ
1: ਜੀ,
0: ਉਹ ਚ ਆਪਾਂ ਮਹਾਰਤ ਹਾਸਿਲ ਨਹੀਂ ਕੀਤੀ। ਅਸੀਂ ਮਤਲਬ ਪ੍ਰੋਡਕਟ ਦਾ ਬਣਾ ਲਿਆ ਲੇਕਿਨ ਬਾਈ ਪ੍ਰੋਡਕਟ ਸੀਗੇ ਜੋ ਉਹਦੇ ਨਾਲ ਪੈਦਾ ਹੋਣ ਵਾਲੇ ਚੀਜ਼ਾਂ ਨੇ, ਗੰਦਗੀ ਆ, ਉਹਦੀ ਮੈਨੇਜਮੈਂਟ ਦੀ ਸਾਡੀ ਉਦਾਂ ਦੀ ਸਪੀਡ ਨਹੀਂ ਰਹੀ
1: ਬਿਲਕੁਲ
0: ਵੀ। ਜੇ ਉਹ ਮੈਚ ਹੋ ਜਾਂਦੀ ਸ਼ਾਇਦ ਇਹ ਪ੍ਰਦੂਸ਼ਣ ਦਾ ਮਸਲਾ ਉੱਠਦਾ ਹੀ ਨਾ ਮਸਲਾ
1: ਜੀ।
0: ਹੁਣ ਕੋਈ ਇੰਡਸਟਰੀ ਹੈ ਉਹ ਸਿੱਟ ਰਹੀ ਹੈ ਅਨਪ੍ਰੋਸੈਸਡ ਪਾਣੀ ਜਿਹੜਾ ਗੰਦਾ ਪਾਣੀ ਰਹੀ ਹੈ, ਅਨਪ੍ਰੋਸੈਸਡ ਪਾਣੀ ਜਿਹੜਾ ਗੰਦਾ ਪਾਣੀ ਉਹਨੂੰ ਸਿੱਟੀ ਜਾ ਰਿਹਾ, ਦਰਿਆਵਾਂ ਚ ਪਾਈ ਜਾ ਰਹੇ, ਸ਼ਹਿਰਾਂ ਦੇ ਸ਼ਹਿਰ ਆਪਣਾ ਜਿਹੜਾ ਸੀਵਰ ਹੈ ਉੱਥੇ ਪਾ ਰਹੇ ਨੇ ਆਪਣੇ ਕੋਲੋਂ ਲੰਘਦੇ ਨਦੀ ਨਾਲਿਆਂ ਦੇ ਵਿੱਚ। ਇਹ ਹੁਣ ਕਹਿ ਲਓ ਵੀ ਆਪਾਂ ਤਰੱਕੀ ਤਾਂ ਬਾਹਲੀ ਕਰ ਲਈ ਪਰ ਇਸ ਪੱਖੋਂ ਕਾਫੀ ਗਰੀਬੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਸੋਚ ਦੇ ਵਿੱਚ। ਉਹੀ ਜਿਵੇਂ ਤੁਸੀਂ ਕਿਹਾ ਨਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ ਸਾਡੀ ਸੋਚ ਵਿੱਚ ਹੀ ਫਸ ਗਿਆ ਅੱਗੇ।
1: ਦੇਖੋ ਨਾਲੇ ਪਹਿਲਾਂ ਸ਼ਮੀ ਜੀ, ਜਿੱਦਾਂ ਤੁਸੀਂ ਫਸਲਾਂ ਦੀ ਗੱਲ ਕੀਤੀ ਹੈ ਜਾਂ ਅਨਾਜ ਦੀ ਗੱਲ ਕੀਤੀ ਹੈ, ਪਹਿਲਾਂ ਉਹਨੂੰ ਢਿੱਡ ਭਰਨ ਦੇ ਲਈ ਉਗਾਇਆ ਜਾਂਦਾ ਸੀ, ਪਰ ਹੁਣ ਉਹਨੂੰ ਐਨਰਜੀ ਪੈਦਾ ਕਰਨ, ਪਹਿਲਾਂ ਤਾਂ ਚਲੋ ਬੰਦੇ ਦੇ ਅੰਦਰ ਐਨਰਜੀ ਪੈਦਾ ਕਰਦੇ ਸੀ, ਪਰ ਹੁਣ ਉਹੀ ਜਿਹੜਾ ਫਸਲਾਂ ਨੇ ਜਾਂ ਹੋਰ ਸਾਰੀਆਂ ਵੇਸਟੇਜ ਹੈ, ਬਾਇਓ ਆਇਲ ਐਨਰਜੀ ਆ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ ਜਾਂ ਐਥਾਨੋਲ ਆ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਖਾਣੇ ਤੋਂ ਹੀ ਤਿਆਰ ਕਰਨ ਲੱਗ ਗਏ, ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹਦੇ ਵਿੱਚ ਵੀ ਵੱਡੇ ਤੌਰ ਦੇ ਉੱਤੇ ਇੱਕ ਬਿਜ਼ਨਸ ਦੇ ਤੌਰ ਦੇ ਉੱਤੇ ਇਸ ਨੂੰ ਚੀਜ਼ ਨੂੰ ਲੈ ਲਿਆ ਗਿਆ, ਅਤੇ ਚਾਹੇ ਲੋਕ ਅਜੇ ਵੀ ਓਨੇ ਭੁੱਖੇ ਮਰ ਰਹੇ ਨੇ ਦੁਨੀਆਂ ਦੇ ਉੱਤੇ, ਚਾਹੇ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਨੇ ਜਿੱਦਾਂ ਮਰਜ਼ੀ ਜੋ ਮਰਜ਼ੀ, ਉਸ ਸਥਿਤੀ ਉੱਥੇ ਦੀ ਉੱਥੇ ਖੜੀ ਆ ਜੀ, ਪਰ ਅੰਨ ਇੰਨਾ ਵੱਡੇ ਪੱਧਰ ਦੇ ਉੱਤੇ ਪੈਦਾ ਕੀਤਾ ਜਾ ਰਿਹਾ ਕਿ ਚਾਹੇ ਉਹ 8-10 ਸਾਲ ਨਾ ਵੀ ਜੇ ਉਗਾਇਆ ਜਾਵੇ ਤਾਂ ਵੀ ਅਸੀਂ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਉਸਦੇ ਨਾਲ ਜਿਹੜਾ ਨਿਭ ਸਕਦੇ ਹਾਂ, ਪਰ ਕਿਤੇ ਨਾ ਕਿਤੇ ਪੈਸੇ ਦੀ ਦੌੜ ਕਹਿ ਲਓ ਜਾਂ ਛੋਟੇ ਜਿਹੜੇ ਚਾਹੇ ਉਹ ਕਿਸਾਨ ਨੇ ਅਤੇ ਚਾਹੇ ਆਪਾਂ ਆਪ ਵੀ ਹਾਂ, ਮੈਨੂੰ ਲੱਗਦਾ ਕਿ ਇਸ ਦੇ ਉੱਤੇ ਕਈ ਵਾਰੀ ਸ਼ੱਕ ਵੀ ਹੁੰਦਾ ਕਿ ਪ੍ਰਦੂਸ਼ਣ ਕਹਿੰਦੇ ਨੇ ਫੈਲ ਰਿਹਾ। ਵੈਸੇ ਜਦੋਂ ਆਪਾਂ ਸਮੁੰਦਰਾਂ ਦੇ ਪਾਣੀਆਂ ਦਾ ਲੈਵਲ ਦੇਖਦੇ ਹਾਂ, 1.5 ਇੰਚੀ ਤੋਂ 2.5 ਇੰਚੀ ਤੱਕ ਉਹ ਵੱਧ ਚੁੱਕਿਆ ਹੈ, ਗਲੇਸ਼ੀਅਰ ਜਿਹੜੇ ਨੇ ਵੱਡੀ ਤਾਦਾਦ ਦੇ ਵਿੱਚ ਚਾਹੇ ਉਹ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਨੇ ਤਾਂ ਚਾਹੇ ਨਾਰਵੇ ਦੇ ਵਿੱਚ ਨੇ ਚਾਹੇ ਕਿਤੇ ਵੀ ਆਲੇ ਦੁਆਲੇ ਜਿੱਥੇ ਵੀ ਠੰਡੇ ਮੁਲਕ ਹੈਗੇ ਆ, ਤਾਂ ਉਹ ਬੜੀ ਤੇਜ਼ੀ ਦੇ ਨਾਲ ਜਿਹੜੇ ਨੇ ਪਿਘਲ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਜੋ ਹਾਲਾਤ ਆਏ ਹੋਏ ਨੇ, ਖਾਸ ਕਰ ਇੰਡੀਆ ਦੇ ਨੌਰਥ ਕਹਿ ਲਓ ਜੋ ਵੀ ਸਾਰਾ ਸਿਸਟਮ ਹੈਗਾ ਉੱਥੇ, ਉਹ ਬੜੀ ਤੇਜ਼ੀ ਦੇ ਨਾਲ ਪਹਾੜਾਂ ਦੇ ਉੱਤੇ ਦੇਖੋ ਜਦੋਂ ਗਰਮੀਆਂ ਦਾ ਸੀਜ਼ਨ ਆ ਜਾਂਦਾ ਅਤੇ ਸਾਡੇ ਲੋਕਾਂ ਨੂੰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਭਾਰਤ ਮਤਲਬ ਕਿ ਪਹਾੜਾਂ ਦੇ ਹਿਮਾਚਲ ਨੂੰ ਚੜ੍ਹ ਜਾਂਦਾ ਜੀ, ਅਤੇ ਹਾਲੇ ਕਿ ਉੱਥੇ ਮਿਆਦ ਰੱਖੀ ਹੁੰਦੀ ਹੈ ਕਿ ਇੰਨੀ ਕੁ ਪਬਲਿਕ ਇੱਥੇ ਆਵੇ, ਫਿਰ ਖਲਾਰਾ ਵੀ ਜ਼ਿਆਦਾ ਪਾਉਂਦੇ ਆ, ਉੱਥੇ ਸਾਫ਼ ਸਫਾਈ ਦੀ ਵੀ ਜ਼ਰੂਰਤ ਰਹਿੰਦੀ ਹੈ, ਉਹ ਕਿਤੇ ਨਾ ਕਿਤੇ ਕਈ ਵਾਰੀ ਤਾਂ ਚਲੋ ਇਹ ਚੀਜ਼ਾਂ ਠੀਕ ਵੀ ਲੱਗਦੀਆਂ ਕਿ ਇਹਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਜਿਹੜੇ ਵੱਡੇ ਲੋਕ ਨੇ ਦੁਨੀਆਂ ਨੂੰ ਚਲਾਉਣ ਦੀ ਗੱਲ ਕਰਦੇ ਆ ਜਾਂ ਉਹਨੂੰ ਕਾਬੂ ਕਰਕੇ

0: ਰੱਖਿਆ ਹੋਇਆ ਹੈ। ਕਿਤੇ ਨਾ ਕਿਤੇ ਉਹਨਾਂ ਦਾ ਪ੍ਰੋਪਾਗੈਂਡਾ ਵੀ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਕਿ ਤੀਜੀ ਅੱਖ ਦੀ ਗੱਲ ਜਦੋਂ ਕਰਦੇ ਹਾਂ ਦੁਨੀਆ ਦੇ ਉੱਤੇ, ਜਿਹੜੀ ਤੀਜੀ ਅੱਖ ਹੈ ਸਾਨੂੰ ਦੇਖ ਰਹੀ ਆ ਹਰ ਪਾਸੇ ਕੀ ਕਰ ਰਹੇ ਹਾਂ, ਤੇ ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਉਹ ਪਲੇਨ ਲੈ ਕੇ ਆਪਣੇ ਆਪਣੇ ਏਡੇ ਏਡੇ ਵੱਡੇ ਬੋਇੰਗ, ਤੇ ਕਦੇ ਅਮਰੀਕਾ ਦੇ ਵਿੱਚ ਇਕੱਠੇ ਹੁੰਦੇ ਆ, ਹੁਣ ਵੀ ਇਕੱਠੇ ਹੋਏ ਨੇ, ਉੱਥੇ ਵੀ ਪ੍ਰਦੂਸ਼ਣ ਦੀ ਗੱਲ ਕਰ ਰਹੇ ਨੇ, ਤੇ ਚਾਹੇ ਉਹ ਧਰਤੀ ਦੇ ਕਿਸੇ ਵੀ ਕੋਨੇ ਦੇ ਉੱਤੇ ਜੁੜਦੇ ਆ, ਉਹ ਆਪਣਾ ਆਪਣਾ 10-15 ਜਾਂ ਵੱਧ ਤੋਂ ਵੱਧ 100 ਬੰਦੇ ਦੀ ਟੀਮ ਹੁੰਦੀ ਹੈ, ਤੇ ਆਪਣਾ ਵੱਡਾ ਸਭ ਤੋਂ ਵੱਡਾ ਜੈੱਟ ਜਿਹੜਾ ਲੈ ਕੇ, ਬੋਇੰਗ ਲੈ ਕੇ ਤਾਂ ਉਸ ਦੇਸ਼ ਦੇ ਵਿੱਚ ਜਿਹੜਾ ਚਲੇ ਜਾਂਦੇ ਆ, ਉਹ ਕਿੱਡੀ ਵੱਡੀ ਪੱਧਰ ਦੇ ਉੱਤੇ
1: ਬਿਲਕੁਲ
0: ਜਿਹੜਾ ਮਾਰ ਕਰ ਰਹੇ ਨੇ ਜੀ, ਤੇ ਉਹ ਹਜੇ ਉੱਪਰਲੇ
1: ਜੀ
0: ਪਾਸੇ ਤਾਂ ਅਸੀਂ ਦੇਖ ਨਹੀਂ ਰਹੇ। ਤੇ ਜਦੋਂ ਆਪਾਂ ਸੈਟੇਲਾਈਟਾਂ ਦੀ ਗੱਲ ਕਰ ਲਈਏ, ਹੁਣ ਚੰਦ ਦੇ ਉੱਤੇ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਭਾਈ ਕਿਹਦਾ ਕਬਜ਼ਾ ਹੋ ਜਾਵੇ, ਵੱਧ ਤੋਂ ਵੱਧ ਸੈਟੇਲਾਈਟਾਂ ਕੌਣ ਭੇਜ ਦੇਵੇ, ਕਿਵੇਂ ਅਸੀਂ ਉੱਥੇ ਵੀ ਜਿਹੜਾ
1: ਜੀ
0: ਟੁੱਟ ਫੁੱਟ ਜਿਹੜੀ ਹੈ ਜਾਂ ਕਚਰਾ ਹੈ ਜਿਹੜਾ ਸਾਨੂੰ ਦਿਖਦਾ ਹੀ ਨਹੀਂ ਗਾ ਇੰਨੀ ਦੂਰੀ ਦੇ ਉੱਤੇ, ਉਹ ਕਿਵੇਂ ਅੰਬਰ ਦੇ ਵਿੱਚ ਤੈਰ ਰਿਹਾ ਹੈ, ਉਹਦੇ ਉੱਤੇ ਕੋਈ ਧਿਆਨ ਨਹੀਂ ਗਾ ਜੀ।
1: ਬਿਲਕੁਲ ਜੀ, ਅਸਮਾਨ ਜਿਹੜਾ ਹੈ ਨਾ ਉਹ ਰਾਕਟਾਂ ਰੁਕਟਾਂ ਨਾਲ ਤੇ ਜਿਹੜੇ ਸੈਟੇਲਾਈਟ ਉੱਪਰ ਸਿੱਟ ਸਿੱਟ ਕੇ ਉਹ ਤਾਂ
0: ਜੀ
1: ਐ ਬਣਾਇਆ ਪਿਆ ਜਿਵੇਂ ਦੀਵਾਲੀ ਤੋਂ ਅਗਲੇ ਦਿਨ ਨਾ ਸ਼ਹਿਰ ਦਾ ਹਾਲ ਹੁੰਦਾ
0: ਜੀ,
1: ਪਟਾਕਿਆਂ ਨਾਲ,
0: ਬਿਲਕੁਲ ਹੈ
1: ਉਹ
0: ਜੀ,
1: ਪੂਰਾ ਇੱਕ ਜਿਵੇਂ ਆਪਾਂ ਸ਼ਹਿਰਾਂ 'ਚ ਕਚੜਾ ਪਾ ਰੱਖਿਆ ਆਲੇ ਦੁਆਲੇ ਪਿੰਡਾਂ 'ਚ ਰੂੜੀਆਂ ਦਾ ਹਾਲ ਮਾੜਾ ਤੇ ਹੋਰ ਜੀ, ਉਹੀ ਵੇਸਟ
0: ਜੀ
1: ਮੈਨੇਜਮੈਂਟ ਵਾਲਾ ਸਿਸਟਮ ਹੈ ਉਹ ਉੱਪਰ ਵੀ ਹੈ ਨਹੀਂ,
0: ਉੱਪਰ ਵੀ ਹੈ ਨੇ।
1: ਜਿਹੜੀ ਆਦਤ ਸਾਡੀ ਇੱਥੇ ਬਣੀ ਹੋਈ ਹੈ ਉਹੀ ਸਾਡੀ ਬ੍ਰਹਿਮੰਡ ਵਿੱਚ ਵੀ ਉਹੀ ਹਾਲ ਹੈ ਸਾਡਾ, ਉੱਥੋਂ ਵੀ
0: ਜੀ
1: ਆਪਾਂ ਦੱਸ ਰਹੇ ਹਾਂ ਚੀਕਾਂ ਮਾਰ ਮਾਰ ਕੇ ਪੂਰੀ, ਬਾਕੀ ਜੇ ਕੋਈ ਹੋਰ ਸਾਨੂੰ ਦੇਖਦਾ ਹੋਵੇ ਗ੍ਰਹਿ ਤੇ ਬੈਠਾ ਕਿ ਲੈ ਬਈਆ ਆ ਗਏ ਬੰਦੇ,
0: ਜੀ
1: ਇਹ ਮਤਲਬ ਡਸਟਬਿਨ ਇੱਥੇ ਸਿਰ ਤੇ ਟੰਗੀ ਬੈਠੇ,
0: ਬਿਲਕੁਲ ਹੈ ਜੀ,
1: ਉਹ ਡੇਂਜਰਸ ਆਈਡੀਆ। ਦੇਖੋ ਸੋਚ ਬਦਲਣੀ ਪਏਗੀ। ਇੱਕ ਮੈਂ ਹੁਣ ਵੀਡੀਓ ਦੇਖ ਰਿਹਾ ਸੀਗਾ ਕਿ ਇੱਕ ਟ੍ਰੇਨ ਹੈ ਬੜੀ ਸ਼ਾਨਦਾਰ ਟ੍ਰੇਨ ਜਿਹੜੀ ਹੁਣ ਨਵੀਂ ਚੱਲੀ ਹੈ ਬੰਦੇ
0: ਜੀ
1: ਭਾਰਤ, ਉਹਦੇ ਵਿੱਚ ਲੋਕ ਬੈਠੇ ਆ, ਸੇਮ ਟ੍ਰੇਨ ਆ,
0: ਜੀ
1: ਇੱਕ ਡੱਬੇ ਦੇ ਵਿੱਚ ਮਿਜ਼ੋਰਮ ਦੇ ਲੋਕ ਸੀ, ਇੱਕ ਦੇ ਵਿੱਚ ਕੋਈ ਹੋਰ ਹੋਣਗੇ ਆਪਾਂ ਹੁਣ ਨਾਂ ਨਹੀਂ ਲੈਂਦੇ,
0: ਜੀ
1: ਤੇ ਉਹ ਜਿਹੜੇ ਨੋਨ ਮਿਜ਼ੋਰਮ ਵਾਲੇ ਸੀ, ਦੂਸਰੇ ਦੂਸਰੀ ਸਟੇਟ ਵਾਲੇ ਸੀ, ਉਹਨਾਂ ਨੇ ਉਹ ਖਲਰਾ ਪਾਇਆ ਵਿੱਚ ਕੀ ਰਹੇ ਰੱਬ ਦਾ, ਉਹਨਾਂ ਜਿਹਦਾ ਬਦਲਾ ਨੀ ਲੈਣਾ ਹੁੰਦਾ ਟ੍ਰੇਨ ਤੋਂ,
0: ਜੀ
1: ਇੱਥੇ ਲਿਫਾਫੇ ਸਿੱਟ, ਇੱਥੇ ਕੇਲੇ ਦੇ ਛਿੱਲੜ ਸਿੱਟ, ਇੱਥੇ ਡੱਬੇ ਸਿੱਟ ਲਿਫਾਫੇ, ਕੀ ਪੂਰਾ ਗੰਦ ਪਾਇਆ
0: ਜੀ
1: ਜਦੋਂ ਉੱਠ ਕੇ ਗਏ ਆ।
0: ਜੀ
1: ਜਿਹੜੇ ਮਿਜ਼ੋਰਮ ਵਾਲੇ ਲੋਕ ਸੀ ਸਵਾਰੀਆਂ ਉਸੇ ਉਸੇ ਟ੍ਰੇਨ 'ਚ ਹੀ ਆ,
0: ਜੀ
1: ਉਹਨਾਂ ਦੇ ਪੂਰੇ ਏਰੀਏ ਦੇ ਵਿੱਚ, ਪੂਰੇ ਕੋਚ ਦੇ ਵਿੱਚ ਇੱਕ ਛਿਲਕਾ ਤੱਕ ਨੀ, ਇੱਕ ਕਾਗਜ਼ ਤੱਕ ਨੀ, ਉਹਨਾਂ
0: ਜੀ
1: ਨੇ ਆਪਣੇ ਜਿਹੜੇ ਪੋਲੀਥੀਨ ਦੇ ਜਾਂ ਕੋਈ ਲਿਫਾਫੇ ਉਹ ਜਿਹੇ ਥੈਲੇ ਜੇ ਉਹ ਟੰਗੇ ਹੋਏ ਆ, ਉਹਦੇ ਵਿੱਚ ਉਹ ਕਚੜਾ ਸਿੱਟ ਰਹੇ ਆ, ਬੱਚੇ ਖਾ ਰਹੇ, ਉਹ ਵੀ
0: ਜੀ
1: ਖਾ ਰਹੇ, ਉਧਰ ਵੀ ਬੱਚੇ ਖਾਂਦੇ ਸੀ, ਇੱਧਰ ਵੀ ਖਾਂਦੇ,
0: ਜੀ
1: ਲੇਕਿਨ ਉਹਨਾਂ ਦੇ ਹੁਣ ਜਿਹੜੇ ਪੇਰੈਂਟਸ ਆ ਉਹ ਗੰਦ ਪਵਾ ਰਹੇ ਸੀ ਪੂਰਾ ਟ੍ਰੇਨ 'ਚ, ਆਪ ਵੀ ਸਿੱਟੀ ਜਾਂਦੇ, ਕੇਲਾ ਖਾ ਲਿਆ ਉਹਦੇ ਸਿੱਟਤਾ ਥੱਲੇ,
0: ਜੀ
1: ਉਹ ਸੰਤਰੇ ਛਿੱਲੇ ਉਹ ਸਿੱਟ ਲਏ, ਮੂੰਗਫਲੀ ਜੇ ਉਹ ਫਲਾਨਾ ਜੋ ਵੀ ਨਿਕਲਿਆ, ਰੈਪਰ ਆ ਗਏ ਚੀਜ਼ਾਂ ਦੇ ਸਿੱਟੀ ਜਾ ਰਹੇ,
0: ਜੀ
1: ਠੰਡਾ ਪੀ ਲਿਆ, ਬੋਤਲ ਸਿੱਟਤੀ। ਪਰ ਉਹ ਜਿਹੜੇ ਮੈਂ ਸਲੂਟ ਕਰਦਾ ਭਾਈ ਇਹੋ ਜਿਹੇ ਮਿਜ਼ੋਰਮ ਦੇ ਲੋਕ ਆ, ਉਹਨਾਂ ਦੇ ਕਰੈਕਟਰ 'ਚ ਇਹ ਚੀਜ਼ ਆਈ ਆ
0: ਜੀ,
1: ਕਿ ਆਪਾਂ ਗੰਦ ਨਹੀਂ ਪਾਉਣਾ,
0: ਜੀ
1: ਤੇ ਤੁਸੀਂ ਦੇਖੋਗੇ ਕਿ ਉਹ ਜਿਹੜਾ ਨੌਰਥ ਈਸਟ ਆ ਵੈਸੇ ਵੀ ਸਾਫ਼ ਸੁਥਰਾ ਹੈ, ਬਹੁਤ ਜ਼ਿਆਦਾ
0: ਬਿਲਕੁਲ
1: ਸਾਫ਼ ਸੁਥਰਾ ਹੈ,
0: ਜੀ
1: ਨੌਰਥ ਇੰਡੀਆ ਦੇ ਵਿੱਚ ਕਿਤੇ ਕਿਤੇ ਆਪਾਂ ਰੁਝਾਨ ਦੇਖਦੇ ਹਾਂ ਕਿ ਬਿਲਕੁਲ ਹੀ ਲਾਪਰਵਾਹੀ ਆਪਾਂ ਕਰਦੇ ਹਾਂ
0: ਜੀ,
1: ਪੰਜਾਬ 'ਚ ਵੀ, ਪੰਜਾਬ 'ਚ ਖਾਸ ਕਰਕੇ ਜਦੋਂ ਆਪਾਂ ਦੇਖਾਂਗੇ ਇਹ ਚੀਜ਼ ਜਿਹੜੀ ਆ ਸਾਨੂੰ ਖਟਕਦੀ ਆ ਅੱਖਾਂ 'ਚ ਕਿ ਬਈ ਇਹ ਕਿਉਂ ਐ ਹੋ ਰਿਹਾ।
0: ਜੀ
1: ਕੋਈ ਮਿਊਂਸੀਪਲ ਕਾਰਪੋਰੇਸ਼ਨ ਨੂੰ, ਕੋਈ ਪੰਚਾਇਤ ਨੂੰ ਆਪਾਂ ਦੋਸ਼ ਦੇਈ ਜਾਂਦੇ ਕਿ ਇਹ ਨਹੀਂ ਕਰਦੇ ਕੁਛ, ਤੇ
0: ਜੀ
1: ਆਪ ਬੰਦਾ ਐਨ ਜਿਹੜੀਆਂ ਗਰੜੀਆਂ ਘਰੋਂ ਕੂੜਾ ਹੁੰਝ ਕੇ ਲਿਆਉਂਦਾ, ਰਾਤ ਸਿੱਟੀ ਜਾ ਰਹੇ ਆ,
0: ਜੀ
1: ਉਹਨੂੰ ਕੌਣ ਚੁੱਕੇਗਾ?
0: ਜੀ
1: ਉਹ ਆਪਣੇ ਉੱਤੇ ਉਹ ਜਿਹੜਾ ਸਵਾਲ ਖੜਾ ਹੁੰਦਾ ਹੈ ਉਹਨੂੰ ਆਪਾਂ ਦੇਖਣਾ ਵੀ ਨਹੀਂ ਚਾਹੁੰਦੇ।
0: ਜੀ
1: ਤੋ ਇੱਕ ਹੋਰ ਭਾਰਤ ਸਾਹਿਬ ਜਿਹੜੀ ਆ ਇਹ ਇਹਨਾਂ ਤੋਂ ਇਲਾਵਾ, ਜਦੋਂ ਆਪਾਂ ਇੰਡਸਟਰੀਅਲ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ ਨਾ, ਜਦੋਂ ਕੋਲਾ ਆ ਗਿਆ, ਕੋਲੇ ਦੀ ਖਪਤ ਵੀ ਹੋ ਗਈ ਚਲੋ,
0: ਜੀ
1: ਤੇ ਫੈਕਟਰੀਆਂ ਲੱਗ ਗਈਆਂ, ਹੋਰ ਸਾਰਾ ਕੁਛ, ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਜਿਹੜੇ ਐਮਿਸ਼ਨਸ ਆ
0: ਜੀ
1: ਉਹ ਵਧੇ, ਹਵਾ ਜਿਹੜੀ ਆ ਉਹ
0: ਬਿਲਕੁਲ ਹੈ
1: ਖਰਾਬ ਹੋਈ, ਬਹੁਤ
0: ਜੀ,
1: ਜ਼ਿਆਦਾ ਖਰਾਬ ਹੋਈ। ਆਪਾਂ ਨੇ ਇਹ ਆਪਾਂ ਇੱਕ ਨਵੀਂ ਚੀਜ਼ ਨੂੰ ਵੀ ਫੇਸ ਕਰ ਰਹੇ ਹਾਂ, ਉਹ
0: ਜੀ
1: ਵੀ ਫਿਕਰਮੰਦੀ ਆ ਕਿ ਡਿਜੀਟਲ ਜਾਂ AI ਏਜ ਆ,
0: ਜੀ
1: ਇਹਦੇ ਵਿੱਚ ਵੀ ਰਿਸੋਰਸਿਸ ਦੀ ਵਰਤੋਂ ਹੋ
0: ਪ੍ਰਦੂਸ਼ਣ
1: ਰਹੀ
0: ਵੱਧ
1: ਹੈ
0: ਰਹੇ ਨੇ।
1: ਔਰ ਉਹ ਵੀ ਪੋਲਿਊਟ ਕਰ ਰਿਹਾ ਕਿਸੇ ਤਰੀਕੇ ਨਾਲ,
0: ਸਾਡੇ
1: ਪਰ
0: ਦੇਖੋ
1: ਇਹਨੂੰ ਨਾ
0: ਤੁਸੀਂ
1: ਆਪਾਂ ਇੱਕ
0: AI ਦੀ ਗੱਲ ਕੀਤੀ ਨਾ ਸ਼ਮੀਜ਼, ਥੋੜੀ ਜਿਹੀ ਗੱਲ ਵੱਡੀ ਕਰਦਾ ਇੱਥੇ ਕਾਫੀ, ਚਲੋ
1: ਹਾਂਜੀ
0: ਇਹ ਸੋਚਿਆ ਜਾ ਰਿਹਾ ਕਿਉਂਕਿ ਫਿਨਲੈਂਡ ਬੜਾ ਟੈਕਨੋਲੋਜੀ ਦੇ ਵਿੱਚ ਕਹਿ ਸਕਦੇ ਹਾਂ ਕਿ ਮੁਹਾਰਤ
1: ਜੀ
0: ਇਹਨਾਂ ਨੂੰ ਹੈਗੀ ਹੈ, ਕੋਈ ਵੀ ਚੀਜ਼ ਕ੍ਰੀਏਟ ਕਰਦੇ ਆ ਜਾਂ ਕਿੱਦਾਂ ਵੀ ਹੈ। ਹੁਣ ਦੇਖੋ ਇੱਥੇ ਫਿਨਲੈਂਡ ਦੇ ਵਿੱਚ ਪੂਰੇ ਦੇ ਵਿੱਚ ਪਤਾ ਨਹੀਂ ਕਿੰਨੇ 100 ਦੇ ਹਿਸਾਬ ਦੇ ਨਾਲ ਇਹ ਡਾਟਾ ਸੈਂਟਰ ਲਾ ਰਹੇ ਨੇ ਜੀ, ਤੇ ਉਹਨਾਂ ਦੇ ਲਈ ਪਾਣੀ ਦੀ ਵੀ ਜ਼ਰੂਰਤ ਹੈ ਤੇ ਉਹਦੇ ਲਈ ਬਿਜਲੀ ਦੀ ਵੀ ਜ਼ਰੂਰਤ ਹੈ, ਕਿਉਂਕਿ ਉਹ ਸੁਪਰ ਕੰਪਿਊਟਰ ਕਹਿ ਲਓ ਜਾਂ ਵੱਡੇ ਵੱਡੇ ਘਰਾਂ ਵਰਗੇ ਜਿਹੜੇ ਨੇ ਬਾਕਸ ਆ ਉਹ ਪਾਣੀ ਦੇ ਵਿੱਚ ਡੁੱਬੇ ਹੋਣੇ ਚਾਹੀਦੇ ਆ, ਕਿਉਂਕਿ

0: ਹੀਟ ਦੇ ਵਿੱਚ ਗਰਮ ਬਹੁਤ ਹੁੰਦੇ ਆ, ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ
1: ਜੀ
0: ਕਿੰਨਾ
1: ਜੀ
0: ਇਫੈਕਟ ਪੈਂਦਾ ਹੈ। ਹਾਲਾਂਕਿ ਇੱਥੇ ਦਰਖਤ ਬਹੁਤ ਨੇ
1: ਬਿਲਕੁਲ
0: ਜਾਂ ਹੋਰ ਸਾਰੀਆਂ ਚੀਜ਼ਾਂ ਬਹੁਤ ਨੇ ਜ਼ਿਆਦਾਤਰ, ਪਰ ਜਿਹੜਾ ਇੱਕ ਫੋਟੋ AI ਦੀ ਤਿਆਰ ਕਰਨ ਦੇ ਲਈ ਤਕਰੀਬਨ ਸਾਨੂੰ 2-3 ਲੀਟਰ ਪਾਣੀ ਦਾ ਜਿਹੜਾ ਅਸੀਂ ਮਤਲਬ ਕਿ ਉਹਦੇ ਨਾਲ ਪੇ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਨਹੀਂ ਦੀਦਾ ਕਿ ਅਸੀਂ ਚਲੋ ਫੋਟੋਆਂ ਤਾਂ ਜਾਂ ਹੋਰ ਸਾਰੀਆਂ ਜਾਣਕਾਰੀਆਂ ਤਾਂ ਇੰਨਾ ਨਹੀਂ, ਫੋਟੋਆਂ ਜਾਂ ਵੀਡੀਓਜ਼ ਜਿਹੜੀਆਂ ਜਿੰਨੀ ਚੀਜ਼ ਐਨਰਜੀ ਖਿੱਚਦੀਆਂ ਨੇ, ਤਾਂ ਉਹਦੇ ਨਾਲ ਫਿਰ ਲੋਕਾਂ ਦੇ ਵਿੱਚ ਇੱਥੇ ਬਿਜਲੀ ਮਹਿੰਗੀ ਹੋਣ ਦਾ ਵੀ ਡਰ ਦੇਖਣ ਨੂੰ ਮਿਲ ਰਿਹਾ ਕਿ ਇੰਨੀ ਇਲੈਕਟ੍ਰਿਸਿਟੀ ਉੱਥੇ ਜਾਏਗੀ ਅਤੇ ਉਹ ਫਿਰ ਕੰਪੀਟੀਸ਼ਨ ਜਿਹੜਾ ਉਹ ਵੀ ਘੱਟ, ਅਤੇ ਉਹ ਹਰ ਚੀਜ਼ ਜਿਹੜੀ ਕਿਤੇ ਨਾ ਕਿਤੇ ਨਾਲ ਜੁੜੀ ਹੋਈ ਹੈ ਜੀ।
1: ਪਰ ਸਾਹਿਬ ਬਿਲਕੁਲ ਜੀ, ਇਹ ਜਿਹੜਾ ਨਾ ਆਪਾਂ ਨੂੰ ਜਿਹੜਾ AI ਦੀ ਜੇ ਆਪਾਂ ਦੇਖੀਏ ਕਿ ਇਹਦਾ ਕੰਸਰਨ ਦੇਖੀਏ ਪੋਲੂਸ਼ਨ ਨੂੰ ਲੈ ਕੇ,
0: ਜੀ
1: ਇਹ ਬਿਲਕੁਲ ਓਦਾਂ ਹੀ ਆ। ਸਾਨੂੰ ਲੱਗਦਾ ਕਿ ਡਿਜੀਟਲ ਹੈ ਸਾਰਾ ਕੁਛ,
0: ਜੀ
1: ਜਦਕਿ ਇਹ ਫਿਜੀਕਲ ਰਿਸੋਰਸਿਸ ਨੂੰ ਬਹੁਤ ਜ਼ਿਆਦਾ ਯੂਜ਼ ਕਰਦਾ।
0: ਡੈਮੇਜ
1: ਇਹ
0: ਕਰਦੇ
1: ਇਹ
0: ਹਾਂ
1: ਤਾਂ ਐਂ ਮਹਿਸੂਸ ਕਰਦੇ ਹਾਂ ਜਿਵੇਂ ਆਪਾਂ ਕ੍ਰੈਡਿਟ ਕਾਰਡ ਲੈ ਕੇ ਖਰਚਾ ਕਰ ਦਈਏ ਨਾ, ਉਹ ਮਹਿਸੂਸ ਨਹੀਂ ਹੁੰਦਾ ਕਿ ਪੈਸੇ ਦਿੱਤੇ ਆ,
0: ਜੀ
1: ਤੇ ਉਹ ਚਾਹੇ ਲੱਖਾਂ ਦਾ ਹੀ ਸਮਾਨ ਲੈ ਆਓ, ਜਦੋਂ ਗਿਣ
0: ਜੀ
1: ਕੇ ਦੇਣੇ ਪੈਣ ਨੋਟ ਦਾ ਫਿਰ ਲੱਗਦਾ ਉਹ ਬੜਾ ਮਹਿੰਗਾ ਸਮਾਨ ਆ ਗਿਆ, ਵੀ ਇਹ ਤਾਂ ਔਖਾ ਹੋ ਗਿਆ।
0: ਬਿਲਕੁਲ
1: ਤੇ ਇਹ ਜੇ ਲੋਕ ਸਾਹਮਣੇ ਦੇਖ ਲੈਣ ਕਿ ਬੈਕ ਐਂਡ ਦੇ ਉੱਤੇ ਕੀ ਚੱਲ ਰਿਹਾ
0: ਜੀ
1: ਤੇ ਕਿਵੇਂ ਮਸ਼ੀਨਰੀ ਕੰਮ ਕਰਦੀ ਆ, ਤੇ ਫਿਰ ਹੋ ਸਕਦਾ ਹੈ ਕਿ ਆਪਾਂ ਇਹਦੀ ਵਰਤੋਂ ਜਿਹੜੀ ਹੈ ਸੰਜਮ ਨਾਲ ਕਰੀਏ, ਜਾਂ
0: ਜੀ
1: ਇਹਨੂੰ ਆਪਾਂ ਜਸਟ ਇੱਕ ਜਿਵੇਂ ਸਰਚ ਇੰਜਣ ਦੀ ਤਰ੍ਹਾਂ ਉਹਨਾਂ ਕਿ ਇਹਨੂੰ ਹਲਕੇ ਦੇ ਵਿੱਚ ਨਾ ਲੈ ਕੇ,
0: ਜੀ
1: ਜੇ ਸੀਰੀਅਸ ਕੰਮ ਹੈਗਾ ਉਹ ਕਰੀਏ ਇਹਦੇ ਉੱਤੇ,
0: ਬਿਲਕੁਲ
1: ਯਾਨੀ ਕਿ ਇੱਕ ਬਹੁਤ ਹੀ ਕੀਮਤੀ ਟੂਲ ਹੈ ਜਿਹੜਾ ਬੜਾ ਲਾਹੇਵੰਦ ਵੀ ਹੈ।
0: ਜੀ
1: ਕਿਉਂਕਿ ਇੱਕ ਚੀਜ਼ ਨੂੰ ਆਪਾਂ ਦੇਖਦੇ ਹਾਂ ਕੀਮਤੀ, ਜਦੋਂ ਆਪਾਂ ਕਹਿੰਦੇ ਹਾਂ ਵੀ ਠੀਕ ਆ ਇਹਦੇ 'ਚ ਜਿਹੜੇ ਸਰਵਰ ਹੈ, ਡਾਟਾ ਸੈਂਟਰ ਹੈ,
0: ਜੀ
1: ਜਾਂ ਇਹਦੇ ਵਿੱਚ ਇਲੈਕਟ੍ਰਿਸਿਟੀ ਜਨਰੇਸ਼ਨ ਹੋ ਰਹੀ ਹੈ, ਕੂਲਿੰਗ ਸਿਸਟਮ ਦੇ ਵਿੱਚ ਇਹ ਸਾਰਾ ਫਿਜੀਕਲ ਸੋਰਸ ਚੱਲਦਾ ਹੈ।
0: ਬਿਲਕੁਲ
1: ਡਿਜੀਟਲ ਦੁਨੀਆ ਭਾਵੇਂ ਪੇਪਰਲੈਸ ਹੈ
0: ਜੀ
1: ਪਰ ਇਦਾਂ ਹੈ ਨਹੀਂ ਹੈ, ਬਲਕਿ ਰਿਸੋਰਸਿਸ ਬਹੁਤ ਯੂਜ਼ ਹੋ ਰਹੇ ਹੈ।
0: ਜੀ
1: ਹੁਣ ਕੰਸਰਨ ਜਿਹੜੇ ਸਾਡੇ ਮੇਨ ਆਪਾਂ ਜੇ ਕੈਟਾਗਰੀ ਬਣਾਈ ਹੋਵੇ ਤਾਂ ਹਵਾ, ਪਾਣੀ, ਮਿੱਟੀ, ਆਵਾਜ਼ ਦਾ, ਲਾਈਟ ਦਾ ਪੋਲਿਊਸ਼ਨ ਵੀ ਹੈਗਾ,
0: ਬਿਲਕੁਲ ਹੈ
1: ਪਲਾਸਟਿਕ ਹੋ ਗਈ, ਸੋਲਿਡ ਵੇਸਟ ਹੋ ਗਿਆ, ਇਹ ਸਾਡਾ ਸਾਰਾ ਸਿਸਟਮ ਦੇ ਆਪਾਂ ਧਿਆਨ ਦੇਣ ਜੋਗਾ।
0: ਜੀ
1: ਪੰਜ ਜਿਹੜੇ ਮੇਨ ਜਿਹੜੇ ਆਪਾਂ ਪਾਣੀ ਨੂੰ ਲੈ ਕੇ ਚੱਲਦੇ ਹਾਂ,
0: ਜੀ
1: ਪੰਜ ਜਿਹੜੇ ਮੇਨ ਸੈਕਟਰ ਹੈਗੇ ਆ ਪਾਣੀ ਨੂੰ ਜ਼ਿਆਦਾ ਯੂਜ਼ ਕਰਦੇ ਆ,
0: ਜੀ
1: ਐਗਰੀਕਲਚਰ ਹੈ, ਇਹ ਪੂਰੀ ਲਾਰਜੈਸਟ ਹੈ ਗਲੋਬਲ ਦੇ ਵਿੱਚ, ਜਿਹੜਾ ਕਿ
0: ਜੀ
1: ਫਰੈਸ਼ ਵਾਟਰ ਨੂੰ ਧਰਤੀ ਚੋਂ ਜਿਹੜਾ
0: ਪੀਣ ਵਾਲਾ
1: ਨਿਕਾਲਦੇ
0: ਪਾਣੀ
1: ਹਾਂ ਆਪਾਂ,
0: ਜਿਹੜਾ
1: ਤੇ
0: ਹੈ
1: ਉਹ
0: ਹਾਂਜੀ
1: ਪੀਣ ਵਾਲਾ ਪਾਣੀ
0: ਜਿਹੜਾ ਕਹਿ
1: ਇਹ
0: ਲਓ
1: ਚ ਵਰਤਿਆ
0: ਆਮ
1: ਜਾਂਦਾ।
0: ਪੂਰੀ ਧਰਤੀ ਦੇ ਉੱਤੇ ਮੇਰੇ ਖਿਆਲ ਨਾਲ 2% ਜਿਹੜਾ ਪਾਣੀ ਪੀਣ ਯੋਗ ਹੈ ਪੂਰੀ ਧਰਤੀ ਤੇ ਬਾਕੀ 98% ਖਾਰਾ
1: ਜੀ
0: ਜਾਂ ਲੂਣ ਵਾਲਾ ਹੀ ਆ ਜਿਹੜਾ ਯੂਜ਼ ਨਹੀਂ ਕੀਤਾ ਜਾ ਸਕਦਾ ਪੀਣ ਲਈ।
1: ਉਹ ਇਹਦੇ ਚ ਨਹੀਂ ਵਰਤਿਆ ਜਾਂਦਾ
0: ਜੀ
1: ਜੀ ਬਿਲਕੁਲ। ਹਾਲਾਂਕਿ ਇੰਡਸਟਰੀ ਜਾਂ ਹੋਰ ਕੈਮੀਕਲ, ਟੈਕਸਟਾਈਲ ਲਾ ਲਓ ਜਾਂ ਪੇਪਰ, ਉਹਦੇ ਵਿੱਚ ਵੀ ਇਹ ਪਾਣੀ ਵਰਤਿਆ ਜਾ ਰਿਹਾ ਹੈ, ਤੇ ਇਲੈਕਟ੍ਰਿਸਿਟੀ
0: ਬਿਲਕੁਲ ਹੈ
1: ਜਿਹੜੀ ਖਾਸ ਕਰਕੇ ਉਹ ਆਪਾਂ ਨਿਊਕਲੀਅਰ ਲੈ ਲਓ ਜਾਂ ਥਰਮਲ ਪਾਵਰ ਵਾਲੇ ਜਿਹੜੇ ਆ, ਉਹਦੇ
0: ਜੀ
1: ਵਿੱਚ ਕੂਲਿੰਗ ਬਹੁਤ ਜ਼ਿਆਦਾ ਪਾਣੀ ਚਾਹੀਦਾ।
0: ਜੀ
1: ਹੁਣ ਬਾਕੀ ਡੋਮੈਸਟਿਕ ਘਰਾਂ ਵਿੱਚ ਤੇ ਉਹ ਵੀ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਬਹੁਤ ਵੱਡੇ ਪੱਧਰ ਤੇ ਆਪਾਂ ਪਾਣੀ ਪੀਣ ਲਈ ਵਰਤ ਰਹੇ ਆ, ਨਹਾਉਣ ਧੋਣ ਲਈ ਤੇ ਉਹ
0: ਜੀ
1: ਸੈਨੀਟੇਸ਼ਨ ਲਈ, ਵਾਸ਼ਿੰਗ ਲਈ ਹੋ ਰਿਹਾ,
0: ਗੱਡੀਆਂ ਧੋਣ ਲਈ,
1: ਖਾਣੇ
0: ਕੱਪੜੇ
1: ਵਿੱਚ ਪੈ
0: ਧੋਣ
1: ਗਈ,
0: ਲਈ
1: ਫੂਡ
0: ਜੀ
1: ਪ੍ਰੋਸੈਸ ਹੋ ਰਿਹਾ,
0: ਜੀ
1: ਕੱਪੜੇ ਵੀ ਧੋਣੇ,
0: ਜੀ
1: ਕਲੀਨਿੰਗ ਹੋ ਗਈ, ਕੂਲਿੰਗ ਹੋ ਗਈ, ਤਾਂ ਹੋਰ ਖਾਣਾ ਬਣਾਉਣ ਲਈ ਸਾਰੇ ਉੱਧਰ ਪਾਣੀ ਦੀ ਵਰਤੋਂ ਤਾਂ ਹੈਗੀ ਹੈਗੀ ਹੈ।
0: ਜੀ
1: ਤੋ ਇਹਨੂੰ ਜੇ ਕਹਿ ਲਓ ਵੀ ਇਹਨੂੰ ਪੋਲਿਊਟ ਕਰ ਲਿਆ ਜਾਵੇ,
0: ਜੀ
1: ਕਿਉਂਕਿ ਜਿਵੇਂ ਤੁਸੀਂ ਦੱਸਿਆ ਹੀ ਕਿ ਭਾਈ ਹੈ ਹੀ ਬਹੁਤ ਥੋੜਾ,
0: ਜੀ
1: ਤੇ ਇਹ ਥੋੜੇ ਨੂੰ ਵੀ ਜੇ ਆਪਾਂ ਪੋਲਿਊਟ ਕਰਕੇ ਬਹਿ ਗਏ ਤਾਂ ਪ੍ਰੋਬਲਮ ਹੈ, ਇਹਦੇ ਬਾਰੇ ਸੋਚਣਾ ਜ਼ਰੂਰ ਪਏਗਾ।
0: ਜੀ
1: ਬਲੇਮ ਕਰਦੇ ਹਾਂ ਆਪਾਂ ਆਮ ਤੌਰ ਤੇ ਕਿਹਨੂੰ, ਕਿਉਂਕਿ ਬਲੇਮ ਹੋ ਜਾਂਦਾ ਜੀ ਇੰਡਸਟਰੀਅਲ ਵੇਸਟ ਵਾਟਰ ਹੈ,
0: ਜੀ
1: ਕੈਮੀਕਲ ਹੈ, ਮੈਟਲ ਹੈ, ਫਾਰਮਾਸਿਊਟੀਕਲ ਹੈ, ਪੈਟਰੋਕੈਮੀਕਲ, ਇਹ ਸਾਰੇ ਕਰਦੇ ਆ,
0: ਬਿਲਕੁਲ
1: ਟੈਕਸਟਾਈਲ ਵਾਲੇ ਆ, ਪੇਪਰ ਵਾਲੀ ਇੰਡਸਟਰੀ ਹੈ, ਸ਼ੂਗਰ ਇੰਡਸਟਰੀ ਹੈ, ਫਿਰ
0: ਜੀ
1: ਸੀਵਰ ਵਾਲਾ ਕੰਮ ਹੈ,
0: ਜੀ
1: ਇਹ ਬਿਲਕੁਲ ਇੱਕ ਚੀਜ਼ ਨਹੀਂ ਹੈ ਕਿ ਜਿਹੜੀ ਪੋਲਿਊਸ਼ਨ ਕਰ ਰਹੀ ਹੈ,
0: ਜੀ
1: ਬਹੁਤ ਜ਼ਿਆਦਾ ਜਿਹੜਾ ਮਲਟੀਪਲ ਇਹਦੀਆਂ ਜਿਹੜੀਆਂ ਤਹਿ ਹੋ ਸਕਦੀਆਂ ਨੇ
0: ਜੀ ਕਿਉਂਕਿ ਦੇਖੋ ਇਹਦੇ
1: ਪੰਜਾਬ ਦੇ
0: ਵਿੱਚ।
1: ਵਿੱਚ ਤੇ।
0: ਸ਼ਮੀ ਜੀ ਇੱਕ ਚੀਜ਼ ਹੋਰ ਹੈ ਕਿ ਇਹਨਾਂ ਚਲੋ ਐਡਵਾਂਸ ਮੁਲਕ ਨੇ ਤੇ ਮੈਂ ਇੱਕ ਆਰਟੀਕਲ ਇਹਨੇ ਇੱਥੇ ਦੀ ਲੈਂਗੁਏਜ ਦੇ ਵਿੱਚ ਅਖਬਾਰ ਦੇ ਵਿੱਚ ਲੱਗਿਆ ਹੋਇਆ ਪੜ੍ਹਦਾ ਸੀ ਕਿ ਜਿਹੜਾ
1: ਜੀ
0: ਚਾਹੇ ਉਹ ਫਿਨਲੈਂਡ ਦਾ ਪਾਣੀ ਹੈ ਜੀ ਉਹ ਮਤਲਬ ਕਿ ਕਹਿ ਸਕਦੇ ਹਾਂ ਜਿੱਦਾਂ ਆਪਣੇ ਪੰਜਾਬ ਦਾ ਪਾਣੀ ਹੈ ਨਾ ਅਸੀਂ ਟੂਟੀ ਖੋਲ੍ਹ ਕੇ ਅੱਜ ਵੀ ਪਾਣੀ ਦੀ ਵਰਤੋਂ ਕਰਦੇ ਹਾਂ ਕਿਤੇ ਉਹ ਬੋਤਲਾਂ ਨਹੀਂ ਲਈਦੀਆਂ। ਥੱਲੇ ਚਲੇ ਜਾਓ ਥੋੜ੍ਹਾ ਜਿਹਾ ਜਰਮਨ ਦੇ ਵੱਲ ਨੂੰ ਚਲ ਜਾਓ, ਇਟਲੀ ਚਲ ਜਾਓ, ਇੰਗਲੈਂਡ ਚਲ ਜਾਓ ਜਾਂ ਉਹਨਾਂ ਕੋਲ ਤਾਂ ਪਾਣੀ ਦਾ ਸੋਰਸ ਹੈ ਹੀ ਨਹੀਂਗਾ, ਉਹ ਬਰਸਾਤ ਦਾ ਕਹਿ ਲਓ ਇਕੱਠਾ ਕਰਕੇ ਉਹਨੂੰ ਸ਼ੁੱਧ ਕਰਕੇ ਘਰਾਂ ਤੱਕ ਪਹੁੰਚਾਉਂਦੇ ਆ ਜਾਂ ਪੀਣ ਲਈ ਵਰਤਦੇ ਆ ਤੇ ਜ਼ਿਆਦਾਤਰ ਬੋਤਲ ਵਾਲਾ ਪਾਣੀ ਹੀ ਜਿਹੜਾ ਉਹ ਯੂਜ਼ ਕਰਦੇ ਆ ਪੀਣ ਦੇ ਲਈ ਵੀ। ਤੇ ਅਸੀਂ ਇੱਥੇ
1: ਉਹ ਵੀ
0: ਆਰਾਮ ਦੇ ਨਾਲ
1: ਚੱਲਦਾ ਜੀ
0: ਘਰੋਂ
1: ਬਿਲਕੁਲ।
0: ਟੂਟੀ ਖੋਲ੍ਹ ਕੇ ਤੇ ਅਸੀਂ ਪਾਣੀ ਬਹੁਤ ਘੱਟ ਮੁੱਲ ਲੈ ਆਈਦਾ ਜੇ ਉਹਨੂੰ ਹੀ ਦੇਖਿਆ ਜਾਵੇ ਘੱਟੋ ਘੱਟ ਇੱਥੇ ਜੇ ਯੂਰਪ ਦੇ ਵਿੱਚ ਸਕੈਂਡੀਨੇਵੀਆ 'ਚ ਰਹਿੰਦੇ ਹਾਂ ਤੇ ਕੱਲੋ
1: ਹਾਂਜੀ
0: ਕੱਲਾ ਹੀ ਜੇ ਤੁਸੀਂ ਪਾਣੀ ਦਾ ਹੀ ਖਰਚਾ ਲਾ ਲਓ ਨਾ ਮਹੀਨੇ ਦੇ ਵਿੱਚ, ਜੇ ਟੱਬਰ ਦੇ ਵਿੱਚ 4 ਵਿਅਕਤੀ ਨੇ, ਘੱਟੋ ਘੱਟ ਨਹੀਂ 300-400 ਯੂਰੋ ਦਾ ਪਾਣੀ ਹੀ ਲੱਗ ਜਾਂਦਾ ਜੀ ਕੱਲਾ ਪੀਣ ਦੇ ਲਈ ਜਾਂ ਵਰਤੋਂ ਦੇ ਵਿੱਚ, ਤੇ ਬਾਕੀ ਜਿਹੜਾ ਨਹਾਉਣ ਧੋਣ ਦੇ ਲਈ
1: ਕਿਆ
0: ਵੱਖਰਾ ਜੀ। ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਹਾਂ, ਉਹ ਤਾਂ ਕਹੀਦਾ ਵੀ ਅਸੀਂ ਤਾਂ ਸਵਰਗ 'ਚ ਰਹਿ ਰਹੇ ਹਾਂ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ। ਤੇ ਹੁਣ ਇਹ
1: ਬਿਲਕੁਲ
0: ਪਿਛਲੇ
1: ਸਹੀ ਹੈ
0: ਦਿਨਾਂ
1: ਜੀ,
0: ਦੇ ਵਿੱਚ
1: ਬਿਲਕੁਲ
0: ਗੱਲ
1: ਸਹੀ
0: ਹੋ
1: ਹੈ।
0: ਰਹੀ ਸੀ ਕਿ ਜਿਹੜਾ ਪਾਣੀ ਆ, ਜਿੱਦਾਂ ਕਿ ਯੂਰਪੀਅਨ ਯੂਨੀਅਨ ਹੈ ਕਿ ਫਿਨਲੈਂਡ ਦਾ ਪਾਣੀ ਜਿਹੜਾ, ਮਤਲਬ ਕਿ ਉਹ ਯੂਰਪੀਅਨ ਯੂਨੀਅਨ ਦੇ ਵਿੱਚ, ਮਤਲਬ ਕਿ ਸ਼ੇਅਰਿੰਗ ਦੇ ਵਿੱਚ ਕਰ ਲਈਏ ਜਾਂ ਇਦਾਂ ਕੁਝ ਕਰ ਲਈਏ, ਪਰ ਉਹ ਲੋਕ ਇਸ ਚੀਜ਼ ਦੇ ਖਿਲਾਫ ਨੇ ਕਿਉਂਕਿ ਆਉਣ ਵਾਲੇ ਸਮੇਂ ਤੇ ਜੋ ਭਵਿੱਖਬਾਣੀਆਂ ਨੇ ਜਾਂ ਗੱਲਬਾਤ ਹੁੰਦੀ ਹੈ ਕਿ ਅਗਲੀ ਵਰਲਡ ਵਾਰ ਜਿਹੜੀ ਲੱਗੇਗੀ ਪਾਣੀ ਨੂੰ ਲੈ ਕੇ ਲੱਗੇਗੀ, ਉਹ ਜਿੱਥੇ ਮਰਜ਼ੀ ਦੇਖ ਲਓ ਜੋ ਹਾਲਾਤ ਬਣੇ ਹੋਏ ਨੇ, ਤੇ ਉਹ ਸੋਰਸ ਜਿਹਦੇ ਕੋਲ ਹੈਗੇ ਨੇ ਮੈਨੂੰ ਲੱਗਦਾ ਉਹ ਤਾਂ ਬਹੁਤ ਰਿਚ ਹੈ, ਪਰ ਸ਼ੇਅਰ ਵੀ ਕਰਨਾ ਚਾਹੀਦਾ। ਪਰ ਜਿਹੜਾ ਜਿਨ੍ਹਾਂ ਕੋ ਇਹਦੇ ਮਿਸਯੂਜ਼ ਕਰ ਰਹੇ ਨੇ, ਜਾਂ ਜਰਮਨ ਵਰਗੇ ਮੁਲਕ ਜਿਹੜੇ ਨੇ ਉੱਥੇ ਜਿਹੜਾ ਵਰਲਡ ਵਾਰ 2 ਹੋਈਆਂ
1: ਜੀ
0: ਜਾਂ 1 ਹੋਈ ਹੈ, ਤਾਂ ਉਹ ਉਸ ਸਮੇਂ ਦੇ ਜੋ ਬੰਬਾਰੀ ਕੀਤੀ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਕਰਕੇ ਹੀ ਉਹ ਜ਼ਮੀਨਾਂ ਜਿਹੜੀਆਂ ਨੇ ਇੰਨਾ ਕੁ ਜ਼ਹਿਰ ਉਹਨਾਂ ਦੇ ਵਿੱਚ ਪਿਆ
1: ਜੀ
0: ਕਿ ਅਜੇ ਤੱਕ ਵੀ ਉਹ ਵਰਤੋਂ ਦੇ ਵਿੱਚ ਨਹੀਂ ਨੇ ਜੀ। ਜੀ ਸ਼ਮੀ ਜੀ, ਸ਼ਮੀ
1: ਜੀ
0: ਜੀ ਆਵਾਜ਼
1: ਮੈਨੂੰ
0: ਆ ਰਹੀ?
1: ਲੱਗਦਾ ਹੈ ਕੋਈ
0: ਹਾਂਜੀ
1: ਨੈਟਵਰਕ ਦਾ,
0: ਹਾਂਜੀ ਹਾਂਜੀ
1: ਹਾਂਜੀ ਕੁਛ ਨੈਟਵਰਕ ਦਾ ਸੀ ਪੈਟ
0: ਆ ਰਹੀ
1: ਕੁਛ।
0: ਹਾਂਜੀ
1: ਹਾਂਜੀ
0: ਆਵਾਜ਼ ਆ ਰਹੀ ਹੈ, ਕੰਟੀਨਿਊ ਪਲੀਜ਼।
1: ਜੀ ਹਾਂਜੀ ਹਾਂਜੀ
0: ਜੀ
1: ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਸਾਡੇ ਕੋਲ ਬਹੁਤ ਹੀ ਸ਼ਾਨਦਾਰ ਸੋਰਸਸ ਹੈਗੇ ਆ, ਨੇਚਰ ਨੇ ਕੋਈ ਜਿਹੜਾ ਲਕੋ ਨਹੀਂ ਰੱਖਿਆ, ਸਭ ਸਾਡੇ ਕੋਲ ਜਿਹੜਾ ਬਲੈਸਿੰਗ ਦਿੱਤੀ ਹੋਈ ਹੈ, ਹਵਾ
0: ਜੀ
1: ਪਾਣੀ ਸਭ ਕੁਛ ਹੈ।
0: ਜੀ
1: ਹੁਣ ਜਦੋਂ ਜੇ ਅਸੀਂ ਇਹ ਕਹੀਏ ਕਿ ਜਿਹੜਾ ਇਹ ਪੋਲਿਊਸ਼ਨ ਆ ਜਿਹਦੀ ਆਪਾਂ ਅੱਜ ਚਰਚਾ ਕਰ ਰਹੇ ਹਾਂ, ਕੀ
0: ਜੀ
1: ਇਹ ਸਾਡੀ ਡਿਵੈਲਪਮੈਂਟ ਦੀ ਕੀਮਤ ਹੈ?
0: ਨਹੀਂ
1: ਕੀ ਡਿਵੈਲਪਮੈਂਟ ਤੇ ਇਨਵਾਇਰਮੈਂਟ
0: ਜੀ
1: ਬਿਲਕੁਲ ਆਪਾਂ ਇਹ ਤੋਂ ਮੰਨਦੇ ਹਾਂ ਕਿ ਬਿਲਕੁਲ ਇਹ ਤਾਂ ਗੱਲ ਨਹੀਂ ਹੈ, ਡਿਵੈਲਪਮੈਂਟ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ,
0: ਜੀ
1: ਲੇਕਿਨ ਸਵਾਲ ਤਾਂ ਇਹ ਹੈ ਕਿ ਡਿਵੈਲਪਮੈਂਟ ਅਸੀਂ ਕਰ ਕਿਹੋ ਜਿਹੀ ਰਹੇ ਹਾਂ। ਜਿਹੜਾ ਓਲਡ
0: ਬਿਲਕੁਲ
1: ਮਾਡਲ ਹੈ ਨਾ ਉਹਨੂੰ ਬਦਲਣਾ ਪੜਿਆ। ਓਲਡ ਮਾਡਲ
0: ਬਿਲਕੁਲ
1: ਚ ਕੀ ਹੈ, ਆਪਾਂ ਕੋਈ ਚੀਜ਼ ਚੁੱਕੋ, ਟੇਕ ਮੇਕ ਯੂਜ਼ ਐਂਡ ਥਰੋ,
0: ਥਰੋ ਜੀ
1: ਆਪਾਂ ਉਧਰੋਂ ਸਮਾਨ ਚੁੱਕਿਆ ਇਧਰੋਂ ਤੇ ਉਹਦਾ ਚੀਜ਼ ਬਣਾਈ ਕੋਈ, ਉਹਨੂੰ ਵਰਤਿਆ ਤੇ ਸੁੱਟ ਦਿੱਤਾ।
0: ਜੀ
1: ਹੁਣ ਜਿਹੜਾ ਜ਼ਿਆਦਾ ਆਪਾਂ ਧਿਆਨ ਦਿੰਦੇ ਹਾਂ ਕਿ ਇਸ ਚੀਜ਼ ਦੇ ਉੱਤੇ ਸਕੂਲਾਂ ਚ ਵੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਕਿ ਭਾਈ ਆਪਾਂ ਨੂੰ ਮਾਡਲ ਬੈਟਰ ਇੱਕ ਥੋੜਾ ਕਰਨਾ ਪੈਣਾ ਹੈ ਕਿ
0: ਜੀ
1: ਇੱਕ ਤਾਂ ਰਿਡਿਊਸ ਕਰੀਏ ਵਰਤੋਂ, ਸੰਜਮ ਨਾਲ ਕਰੀਏ ਇਹਨਾਂ ਚੀਜ਼ਾਂ ਦੀ,
0: ਜੀ
1: ਫਿਰ ਜਿਹੜੀ ਵਰਤੋਂ ਆਪਾਂ ਕਰ ਲਈਏ ਉਹਨੂੰ ਆਪਾਂ ਰੀਯੂਜ਼ ਵੀ ਕਰ ਲਈਏ
0: ਜੀ
1: ਜਾਂ ਉਹਨੂੰ ਰਿਪੇਅਰ ਕਰ ਲਈਏ, ਰੀਸਾਈਕਲ ਕਰ ਲਈਏ ਤੇ ਰਿਕਵਰ ਵੀ ਕਰੀਏ।
0: ਜੀ
1: ਇਹ ਕਿਵੇਂ ਹੋਣਾ, ਇਹਦੇ ਇਹਦੇ ਸੋਚਣ ਵਾਲੀ ਚੀਜ਼ ਹੈ,
0: ਹੁਣ ਦੇਖੋ
1: ਇਹ
0: ਡਿਵਾਈਸ
1: ਆਪਾਂ ਕਰ
0: ਜਿਹੜੀਆਂ ਨੇ
1: ਸਕਦੇ
0: ਸ਼ਮੀ
1: ਹਾਂ
0: ਜੀ, ਉਹ ਕਿੱਡੇ ਵੱਡੇ ਪੱਧਰ ਦੇ ਉੱਤੇ 3-4 ਸਾਲ ਮਸੀਂ ਕੱਢਦੀਆਂ ਨੇ ਜੀ। ਪਹਿਲਾਂ ਉਹਨਾਂ ਦੀ ਪ੍ਰੋਗਰਾਮਿੰਗ ਹੀ ਇੱਦਾਂ ਕਰ ਦਿੱਤੀ ਗਈ ਹੈ, ਤੇ ਉਹਦੇ ਨਾਲ ਖਣਨ ਬਹੁਤ ਹੋ ਰਹੀ ਹੈ, ਤੇ ਉਹਦੇ ਵਿੱਚ ਜਿਹੜਾ ਪ੍ਰੋਡਕਟ ਯੂਜ਼ ਕੀਤੇ ਜਾਂਦੇ ਹੈ ਉਹ ਦੇਖੋ। ਹੁਣ ਅੱਜ ਮੈਂ ਕੰਮ ਦੀ ਗੱਲ ਦੱਸਦਾ ਤੁਹਾਡੇ ਤੇ ਤੁਹਾਨੂੰ, ਕੋਈ ਕੰਮ ਦੇ ਉੱਤੇ ਸੀਗਾ, ਸਾਡੇ ਇੱਕ ਬੰਦਾ ਆਇਆ ਜੀ
1: ਹਾਂਜੀ
0: ਜਿਹੜਾ ਸਾਰਾ ਕੰਪਿਊਟਰ ਸਿਸਟਮ ਨੂੰ, ਫੋਨਾਂ ਵਗੈਰਾ ਨੂੰ ਸਾਰਾ ਸਾਡੇ ਮੈਨੇਜ ਕਰਦੇ ਆ। ਮੁਕੱਦਰ ਜੀ ਮੈਂ ਇਹ ਬਸ ਗੱਲ ਕਰਕੇ ਤੁਹਾਡੀ ਕਰ ਲੈਂਦਾ, ਤੇ
1: ਜੀ
0: ਸ਼ਮੀ ਜੀ ਨੂੰ ਵੀ ਅੱਜ ਜਲਦੀ ਛੁੱਟੀ ਦੇਣੀ ਆ, ਤੇ ਉਹ ਆਇਆ ਜੀ ਬੜੇ ਸੋਹਣੇ ਸ਼ਮੀ ਜੀ, ਕੰਪਿਊਟਰ ਕੰਮ ਕਰ ਰਹੇ ਨੇ 3 ਸਾਲ ਤੋਂ, ਕੋਈ ਕੰਪਲੇਂਟ ਨਹੀਂ ਹੈ, ਫੋਨ ਵਧੀਆ ਚੱਲ ਰਿਹਾ, ਸਾਰਾ ਕੁਝ
1: ਠੀਕ ਹੈ
0: ਚੱਲ
1: ਜੀ
0: ਰਿਹਾ। ਉਹ
1: ਜੀ
0: ਆਇਆ ਜੀ, ਅਖੇ ਜੀ ਇਹਨਾਂ ਦੀ ਲੀਸਿੰਗ ਖਤਮ ਹੋ ਗਈ ਹੈ, ਤੇ ਆਹ ਨਵੇਂ ਡੱਬਾ ਬੰਦ ਲਿਆਇਆ, ਉਹਨਾਂ ਦੀ ਸੈਟਿੰਗ ਕੀਤੀ, ਸਾਰਾ ਕੁਝ ਅਪਡੇਟ ਕੀਤਾ, ਤੇ ਉਦਾਂ ਹੀ ਦੁਬਾਰਾ ਉਹ ਸਾਰੇ ਜਿੱਦਾਂ ਪਹਿਲਾਂ ਚੱਲਦੇ ਸੀ ਉਦਾਂ ਚੱਲਣ ਲਾ ਤੇ ਜੀ। ਤੇ ਹੁਣ ਇਹ ਨਹੀਂ ਸਮਝ ਆਉਂਦੀ ਕਿ
1: ਜੀ
0: ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਬਣ ਰਹੀਆਂ ਨੇ, ਉਹਨਾਂ ਨੂੰ ਡੰਪਿੰਗ ਕਰਨ
1: ਜੀ
0: ਦਾ ਜਾਂ ਸੋਰਸ ਜਿਹੜੇ ਨੇ ਸਾਡੇ ਕੋ, ਦੁਨੀਆ ਦੇ ਉੱਤੇ ਜੰਗਾਂ ਲੱਗ ਰਹੀਆਂ ਨੇ ਇਹਨਾਂ ਚੀਜ਼ਾਂ ਦੇ ਲਈ, ਵੀ ਸਾਨੂੰ ਵੱਧ ਤੋਂ ਵੱਧ ਲਿਥੀਅਮ ਚਾਹੀਦਾ ਹੈ, ਸਾਨੂੰ ਵੱਧ ਤੋਂ ਵੱਧ ਇਹ ਚੀਜ਼ਾਂ ਚਾਹੀਦੀਆਂ ਨੇ, ਬੈਟਰੀਆਂ ਬਣਾਉਣੀਆਂ ਨੇ ਕਾਰਾਂ ਦੇ ਲਈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੋਈ ਹੈ ਪੋਲੂਸ਼ਨ ਦੀ। ਇਸੇ ਤਰ੍ਹਾਂ ਹੀ ਕਹਿ ਲਓ ਕਿ ਜਿਹੜੀਆਂ ਪੌਣ ਚੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਯੂਰਪੀਅਨ ਕੰਟਰੀਆਂ ਜਿਹੜੀਆਂ ਨੇ, ਲੱਖਾਂ ਅਰਬਾਂ
1: ਹਾਂਜੀ
0: ਟਨ ਜਿਹੜੀਆਂ ਨੇ ਪੌਣ ਚੱਕੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਇੱਕ ਸਪੈਸ਼ਲ ਜਿਹੜੇ ਨੇ ਪਲਾਸਟਿਕ ਜਾਂ ਹੋਰ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਮੈਟਲ ਯੂਜ਼ ਕੀਤਾ ਜਾਂਦਾ, ਤੇ ਉਹਨਾਂ ਦੇ ਵਿੱਚ
1: ਜੀ
0: ਐਗਰੀਮੈਂਟ ਵੀ ਇਦਾਂ ਦੇ ਕੀਤੇ ਜਾਂਦੇ ਆ ਕਿ ਤੁਸੀਂ ਜ਼ਮੀਨ ਦੇ ਉੱਤੇ ਜਿੰਨਾ ਚਿਰ ਲੱਗੀ ਹੈ ਆਪਣਾ ਕਿਰਾਇਆ ਲਈ ਜਾਓ ਵਧੀਆ ਤਰੀਕੇ ਨਾਲ। ਉਹਦੇ ਨਾਲ ਪੰਛੀ ਵੀ ਡਿਸਟਰਬ ਹੋ ਰਹੇ ਨੇ, ਉਹਨਾਂ ਦੇ ਰੂਟ ਬਦਲ ਗਏ, ਉਹਨਾਂ ਦਾ ਰਹਿਣ ਸਹਿਣ ਜਿਹੜਾ
1: ਜੀ
0: ਉੱਥੋਂ ਦੌੜ ਗਏ ਨੇ ਜੀ, ਅਲੱਗ ਨਹੀਂ ਰਹਿੰਦੇ ਉਸ ਚੀਜ਼ ਦੇ ਵਿੱਚ, ਤਾਂ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਆ ਕਿ ਆਉਣ ਵਾਲੇ 10 ਸਾਲਾਂ 'ਚ ਜਾਂ 20 ਸਾਲਾਂ ਦੇ ਵਿੱਚ ਇਹ ਜਿੰਨੀਆਂ ਵੀ ਪੌਣ ਚੱਕੀਆਂ ਨੇ ਇਹਨਾਂ ਨੂੰ ਡਿਸਟਰੋਏ ਕਿੱਥੇ ਕਰਨਾ ਜੀ।
1: ਜੀ ਉਹ ਉਹ ਨਹੀਂ ਸੋਚਿਆ ਗਿਆ ਨਾ, ਇਹੀ ਤਾਂ ਗੱਲ ਆ ਕਿ
0: ਜੀ
1: ਇਹਨੂੰ ਆਪਾਂ ਜਦ ਤੱਕ ਇੰਨੀ ਦੂਰ ਅੰਦੇਸ਼ੀ ਵਾਲੀ ਸੋਚ ਲੈ ਕੇ ਨਹੀਂ ਇਹਨੂੰ ਅੱਗੇ ਵਧਾਂਗੇ,
0: ਜੀ
1: ਫਿਰ ਇਹ ਪ੍ਰੋਬਲਮ ਸਿਰ ਤੇ ਰਹੇਗੀ, ਤਲਵਾਰ ਲਟਕਦੀ ਰਹਿਣੀ ਰਹਿਣੀ ਹੈ। ਇਹ ਸੋਚਣ
0: ਬਿਲਕੁਲ
1: ਦੀ ਲੋੜ ਹੈ ਕਿ ਜਦੋਂ ਵੀ ਅਸੀਂ ਕੋਈ ਡਿਵੈਲਪਮੈਂਟ ਕਰਦੇ ਹਾਂ ਤੇ ਉਸ ਜਿਹੜਾ ਉਹਦਾ ਮੇਨ ਪਲਾਨ ਬਣਦਾ ਹੈ ਉਹਦੇ ਵਿੱਚ ਘੱਟੋ ਘੱਟ ਮੰਨ ਲਓ ਕਿ ਆਪਾਂ ਕੋਈ ਪ੍ਰੋਡਿਊਸ ਕੀਤਾ ਕੁਛ ਵੀ ਚੀਜ਼ ਬਣਾਈ ਆ, ਤੇ ਉਹਦਾ ਜੋ ਜੋ ਬਾਇਓ ਹਜ਼ਾਰਡ ਆ ਜਾਂ ਕੋਈ ਉਹਦਾ ਵੈਸੇ ਵੇਸਟ ਨਿਕਲ ਰਿਹਾ ਕੁਛ, ਤੇ
0: ਜੀ
1: ਉਹਨੂੰ ਕਿਵੇਂ ਡੰਪ ਕਰਨਾ ਹੈ, ਡੰਪ ਕਰਨਾ ਹੈ, ਡੰਪਿੰਗ ਕਿਹੜਾ ਕੋਈ ਉਹਦਾ ਸੋਲੂਸ਼ਨ ਹੈ? ਉਹਦੇ ਵਿੱਚ ਤਾਂ ਉਹ ਹੋਰ ਪਹਾੜ ਬਣਦੇ ਆ, ਸਾਡੇ ਸ਼ਹਿਰਾਂ 'ਚ
0: ਬਿਲਕੁਲ
1: ਕੂੜੇ ਦੇ ਪਹਾੜ ਬਣ ਗਏ,
0: ਬਿਲਕੁਲ ਹੈ ਜੀ,
1: ਉਹ ਸਹੀ ਸੋਲੂਸ਼ਨ ਨਹੀਂ ਹੋਏਗਾ। ਆਪਾਂ ਨੂੰ ਇਹਦਾ ਕੁਛ ਨਾ ਕੁਛ ਇਹਦੀ ਵਰਤੋਂ ਦਾ ਜਿਹੜਾ ਸੋਚਣਾ ਪਏਗਾ, ਜੋ
0: ਜੀ
1: ਨੀਤੀ ਘੜੇ ਆ ਉਹਨਾਂ ਨੂੰ ਇਹਦੇ ਉੱਤੇ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਔਰ ਇੰਪਲੀਮੈਂਟ ਕਰਨਾ ਚਾਹੀਦਾ ਹੈ ਐਜ਼
0: ਬਿਲਕੁਲ
1: ਇੰਡੀਵਿਜੁਅਲ। ਸਾਨੂੰ ਬੜਾ ਜਿਹੜਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਕਿ ਭਾਈ ਆਪਣੇ ਰਿਸੋਰਸ ਦੀ ਵਰਤੋਂ ਸੋਚ ਸਮਝ ਕੇ ਕਰੀਏ, ਤਾਂ
0: ਜੀ
1: ਕਿ ਘੱਟੋ ਘੱਟ ਅਸੀਂ ਕਲਪਰੇਟ ਨਾ ਬਣੀਏ, ਅਸੀਂ ਗੁਨਾਹਗਾਰ ਨਾ ਬਣੀਏ ਜਿਹੜਾ ਖਲਾਰਾ ਜ਼ਿਆਦਾ ਪਾ ਕੇ।
0: ਜੀ ਬਿਲਕੁਲ
1: ਜੀ
0: ਜੀ ਤੇ ਸ਼ਮੀ ਜੀ ਇੱਕ ਕਾਲ ਲੈ ਕੇ ਫਿਰ ਮੈਂ ਤੁਹਾਡੇ ਤੋਂ ਆਗਿਆ ਲੈਣਾ ਜੀ। ਮੁਕੱਦਰ ਜੀ ਜੇ
1: ਜੀ
0: ਲੇਟ ਹੋ ਰਹੇ ਹੋ ਤਾਂ ਦੱਸ ਦੇਣਾ ਜੀ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ
1: ਹਾਂਜੀ
0: ਜੀ। ਜੀ ਬਿਲਕੁਲ
1: ਜੀ, ਭਾਰਤ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਜੀ ਅਨੂ ਜੀ, ਮੁਕੱਦਰ ਜੀ,
1: ਜੀ ਸਤਿ ਸ਼੍ਰੀ ਅਕਾਲ ਜੀ,
2: ਮੁਹੱਬਤ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
0: ਜ਼ਿੰਦਾਬਾਦ ਜੀ,
1: ਜ਼ਿੰਦਗੀ
0: ਜ਼ਿੰਦਾਬਾਦ।
1: ਜ਼ਿੰਦਾਬਾਦ। ਆਪਾਂ ਤਾਂ ਗੱਲ ਚਲੋ ਸ਼ਮੀ ਬਾਈ ਜੁੜ ਗਏ, ਗੱਲ ਇੱਕੋ ਹੀ ਕਹਿ ਮੈਂ ਛੋਟੀ ਜਿਹੀ ਗੱਲ ਕਰਨੀ ਹੈ ਵੀ ਜਿਹੜੀ ਗੱਲ ਪ੍ਰਦੂਸ਼ਣ ਦੀ ਤੁਸੀਂ ਕਰਦੇ ਪਏ ਹੋ
0: ਜੀ
1: ਜੀ,
2: ਤੇ ਮੈਨੂੰ ਇਹ ਭਾਰਤ ਬਾਈ ਜੀ ਵੀ ਆਪਾਂ ਨੂੰ ਜੀ ਮੈਨੂੰ ਇੱਕੋ ਇੱਕੋ ਆਉਂਦੀ ਪਈ ਹੈ,
0: ਇੱਕੋ ਆਉਂਦੀ ਹੈ
2: ਬੈਕਗ੍ਰਾਉਂਡ 'ਚ
0: ਜੀ,
2: ਆਉਂਦੀ
0: ਇੱਕੋ।
2: ਪਈ।
0: ਇੱਧਰ ਮੈਂ ਮੈਨੂੰ ਫਿਰ
2: ਹਾਂਜੀ
0: ਦੂਸਰੀ ਲਾਈਨ ਦੇ ਉੱਤੇ ਲੈਣਾ ਪੈਣਾ, ਦੇਖਣਾ ਮੈਂ ਇੱਧਰੋਂ ਲੈਣਾ ਜੀ ਫਿਰ ਤੁਹਾਨੂੰ। ਹਾਂਜੀ
2: ਜੀ ਜੀ ਉਹ ਅੱਜ ਘੁੰਮ ਕੇ ਆਉਂਦੀ, ਐਂ ਲੱਗਦਾ ਵੀ ਜੋ ਪਿੱਛੇ ਗੱਲ ਕਰੀ ਜਾਂਦੇ
0: ਅੱਛਾ
2: ਚਲੋ
0: ਜੀ, ਵੈਸੇ
2: ਲਾਓ
0: ਹੋਣਾ ਨਹੀਂ
2: ਤੁਸੀਂ ਕੋਈ
0: ਚਾਹੀਦਾ
2: ਗੱਲ
0: ਇੱਧਰ,
2: ਉੱਧਰ ਲਾ ਲਓ
0: ਹੁਣ ਦੇਖੋ ਤਾਂ। ਹਾਂਜੀ
2: ਹੁਣ ਮਸ਼ਹੂਰੀ ਆ ਗਈ, ਹੁਣ ਇੱਕੋ
0: ਮਸ਼ਹੂਰੀ
2: ਨਹੀਂ ਹੁਣ ਮਸ਼ਹੂਰੀ ਆ, ਮਸ਼ਹੂਰੀ ਆ ਇਹ ਵੀ
0: ਮਸ਼ਹੂਰੀ ਕਿੱਧਰ ਦੇਖੀ ਜਾਂਦੇ ਹੋ,
2: ਜੀ
0: ਗੱਲ ਕਰਦੇ ਕਰਦੇ ਦੇਖਿਓ।
2: ਨਹੀਂ ਨਹੀਂ ਉਹ ਮੈਂ ਇੱਕ ਸੈਕਿੰਡ,
0: ਪਿੱਛੇ ਤਾਂ ਨਹੀਂ ਚੱਲਦਾ ਆਪਣਾ ਰੇਡੀਓ ਤਾਂ ਨਹੀਂ ਚੱਲ ਰਿਹਾ
2: ਨਹੀਂ
0: ਬੈਕਗ੍ਰਾਉਂਡ?
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਬੈਕਗ੍ਰਾਉਂਡ ਤੇ ਕੁਛ ਨਹੀਂ ਚੱਲਦਾ ਪਿਆ, ਮੈਂ ਬੰਦ ਕੀਤਾ ਹੋਇਆ।
0: ਲਓ ਫਿਰ ਮੈਂ ਦੂਸਰੀ ਲਾਈਨ ਤੇ ਲੈ ਲੈਣਾ ਤੁਹਾਨੂੰ ਇੱਧਰ। ਹਾਂਜੀ ਇੱਕ ਮਿੰਟ
2: ਹਾਂ
0: ਰੁਕੋ। ਹਾਂਜੀ ਦੋਸਤੋ, ਹਾਂਜੀ ਸ਼ਮੀ ਜੀ ਕੰਟੀਨਿਊ ਪਲੀਜ਼, ਇੱਧਰੋਂ ਮੈਂ ਲੈ ਲੈਣਾ ਦੂਸਰੀ ਲਾਈਨ ਤੇ ਜੀ, ਇੱਧਰ ਥੋੜੀ ਪ੍ਰੋਬਲਮ ਹੋ ਸਕਦੀ ਹੈ ਜੀ।
1: ਜੀ ਠੀਕ ਹੈ ਜੀ, ਬਿਲਕੁਲ ਬਿਲਕੁਲ ਜੀ, ਇਹ ਤਕਨੀਕੀ ਮਾਮਲੇ ਕਈ ਵਾਰੀ ਬਣ ਜਾਂਦੇ ਆ ਤੇ ਫਿਰ
0: ਬਣ
1: ਔਖਾ ਹੋ
0: ਜਾਂਦੇ ਨੇ,
1: ਜਾਂਦਾ ਪਤਾ
0: ਭਾਰੂ ਪੈ ਜਾਂਦੇ ਨੇ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ।
1: ਜੀ
2: ਹਾਂਜੀ ਹਾਂਜੀ ਹਾਂਜੀ, ਬਸ ਮੈਂ ਤਾਂ ਚਲੋ ਉਹ ਅਸਲ 'ਚ ਨਾ ਉਹ ਮੈਨੂੰ ਤਾਂ ਹੁਣ ਆ ਦਿਨ ਦਿਨ ਵੀ ਪਤਾ ਨਹੀਂ ਲੱਗਦਾ ਕਦੋਂ ਸ਼ਨੀ ਵੀਰਵਾਰ ਆ ਗਿਆ ਤੇ ਕੱਲ ਨੂੰ ਸ਼ੁੱਕਰਵਾਰ ਆ ਜਾਣਾ
0: ਜੀ,
2: ਤੇ ਪਰਸੋਂ ਨੂੰ ਸ਼ਨੀਵਾਰ ਤੇ ਐਤਵਾਰ ਆ ਜਾਣਾ
0: ਜੀ।
2: ਮੈਂ ਫਿਰ ਮਿੱਤਰਾਂ ਵੀ ਵਾਲਾ
0: ਜੀ,
2: ਹੁਣ ਸ਼ਮੀ ਬਾਈ ਜੀ ਹੌਲੀ ਹੌਲੀ ਬਾਅਦ ਨੇੜੇ ਹੁੰਦੇ ਜਾਂਦੇ ਨੇ
0: ਜੀ
1: ਨੇੜੇ।
2: ਅੱਜ
0: ਕੱਲ ਸੋਹਣੇ ਹੋ, ਦੂਰ ਦੂਰ ਰਹਿੰਦੇ ਹੋ ਹੈ,
2: ਦੂਰ ਦੂਰ ਰਹਿੰਦੇ ਹੋ। ਨਹੀਂ ਨਹੀਂ ਮੈਨੂੰ ਅੱਜ ਮੈਂ ਤਾਂ ਕੁਦਰਤੀ ਆ ਪ੍ਰੋਗਰਾਮ ਤੁਹਾਡਾ ਖੋਲਿਆ ਸੀ, ਮੈਨੂੰ ਪਤਾ ਹੀ ਨਹੀਂ ਮੈਂ ਵੀ ਸ਼ਮੀ ਬਾਈ ਜੀ ਜੁੜੇ ਹੋਏ ਨੇ
0: ਜੀ,
2: ਤੇ ਚਲੋ ਕੋਈ ਗੱਲ ਨੀ ਜੁੜੇ ਹੋਏ ਨੇ ਤੇ ਆਪਾਂ ਉਹਨਾਂ ਦਾ ਲਾਹਾ ਲੈ ਲੈਂਦੇ ਹਾਂ। ਪਰ ਉਹ ਗੱਲ ਐ ਬਾਈ ਜੀ, ਅਸਲ ਚ ਨਾ ਜਿਹੜਾ ਤੁਸੀਂ ਪ੍ਰਦੂਸ਼ਣ ਜਾਂ ਜੋ ਵੀ ਆਪਾਂ ਕੁਛ ਕਰਦੇ ਪਏ ਹਾਂ, ਚਲੋ ਮੈਂ ਗੱਲ ਮੈਂ ਨਾ ਬਾਈ ਜੀ ਮੈਂ ਅਕਸਰ ਹੀ ਸੋਚ ਜਾਂਦਾ ਵੀ ਕਿ ਆਪਾਂ ਨੂੰ ਚਲੋ ਠੀਕ ਹੈ ਉਹਨੂੰ ਕੋਈ ਕਿਸੇ ਗੱਲ ਗੱਲ ਦੇ ਹਿਸਾਬ ਨਾਲ ਜੋੜ ਦੂਗਾ, ਕੋਈ ਕਿਵੇਂ ਜੋੜ ਦੇਗਾ
0: ਜੀ
2: ਵੀ ਇਹਦੇ ਕੋਲ ਪੈਸੇ ਪਤਾ ਨੀ ਹੈਗੇ ਕਿ 3 ਕਰੋੜ ਦੀ ਗੱਡੀ ਖਰੀਦਣ ਵਾਸਤੇ ਜਾਂ 5 ਕਰੋੜ ਦੀ ਖਰੀਦਣ ਵਾਸਤੇ
0: ਜੀ,
2: ਪਰ ਇਹ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਜਿੰਨਾ ਅਸੀਂ ਵੀ ਜਿਹੜੇ ਸਾਡੇ ਬਜ਼ੁਰਗ ਜਾਉਂਗੇ ਬਾਈ ਜੀ, ਜਾਂ ਅਸੀਂ ਵੀ ਸਾਨੂੰ ਜ਼ਰੂਰੀ ਜ਼ਰੂਰੀ 3 ਕਰੋੜ ਦੀ ਗੱਡੀ ਚਾਹੀਦੀ ਹੈ ਜਾਂ 5 ਕਰੋੜ ਦੀ ਚਾਹੀਦੀ ਹੈ, ਇਹ ਕਿੰਨੇ ਸਾਨੂੰ ਇਹ ਆ ਜਿਹੜੇ ਸੁਪਨੇ ਵਿਖਾਏ ਜਾਂ ਆ ਸਾਰਾ ਕੁਝ ਜੋ ਵੀ ਹੈਗਾ
0: ਜੀ
2: ਇਹ ਕਿੰਨੇ ਵਿਖਾਇਆ ਸਾਨੂੰ, ਜਿਹੜੀ ਲਗਜ਼ਰੀ ਲਾਈਫ ਲਾਈਫ ਦੇ ਪਿੱਛੇ ਪ੍ਰਦੂਸ਼ਣ ਬਾਈ ਜੀ, ਪ੍ਰਦੂਸ਼ਣ ਕਾਰਨ ਕੀ ਹੈ ਬਾਈ ਜੀ? ਇਹੀ ਤਾਂ ਲੋਕ ਕਾਰਨ ਆ ਜਿੰਨੇ ਫੈਕਟਰੀਆਂ ਵਾਲੇ ਨੇ ਜਾਂ ਅਸੀਂ ਵੀ ਹੈਗੇ ਹਾਂ, ਮੈਂ ਨੀ ਕਹਿੰਦਾ ਹੈਗਾ ਵੀ ਅਸੀਂ ਆਮ ਲੋਕ ਵੀ ਜੇ ਜੇ ਕੋਈ ਚੀਜ਼ ਖਾਧੀ ਤੇ ਲਿਫਾਫਾ ਉੱਥੇ ਸੁੱਟਤਾ ਤੇ ਉੱਥੇ ਸੁੱਟਤਾ,
0: ਜੀ
2: ਕਾਰਨ ਸਾਡਾ ਵੀ ਹੈਗਾ, ਪਰ ਜਿੰਨੇ ਵੱਡੇ ਪੱਧਰ ਤੇ ਇਹ ਪਲਿਊਟ ਕਰਦੇ ਨੇ ਇਹ ਆਪਣੇ ਵਾਤਾਵਰਨ ਨੂੰ
0: ਜੀ,
2: ਫੈਕਟਰੀਆਂ ਵਾਲੇ ਜਾਂ ਲੁਧਿਆਣੇ ਤੋਂ ਜੋ ਤੁਸੀਂ ਲੁਧਿਆਣੇ ਤੁਸੀਂ ਚਿੱਟਾ ਕਮੀਜ਼ ਤੁਸੀਂ ਉੱਤੇ ਸੁੱਕਣੇ ਪਾ ਕੇ ਵੇਖ ਲਿਓ ਲਾਂ ਤੇ ਸਵੇਰ ਨੂੰ ਵੇਖੋ ਤਾਂ ਕੀ ਰੰਗ ਹੋਊਗਾ, ਜਿੱਥੇ ਜਿੱਥੇ ਉਹ ਡਾਇੰਗ ਫੈਕਟਰੀਆਂ ਨੇ ਉੱਥੇ ਉਹ ਲੱਗ ਹੀ ਨਹੀਂ ਸਕਦੀਆਂ, ਉਹ
0: ਜੀ
2: ਕੱਪੜੇ ਰੰਗਾਂ ਵਾਲੀਆਂ ਜੋ ਵੀ ਕੁਛ ਹੈ, ਇਹ
0: ਜੀ
2: ਕਿਵੇਂ ਹੋਈ ਜਾਂਦਾ
0: ਬਿਲਕੁਲ
2: ਹੈ
0: ਹੈ
2: ਜੀ? ਤੇ ਗੱਲ ਗੱਲ ਤੁਸੀਂ ਪ੍ਰਦੂਸ਼ਣ ਦੀ ਕਰਦੇ ਹੋ ਬਾਈ, ਇਸ ਵਾਸਤੇ ਤਾਂ ਅਸੀਂ ਸਾਰੇ, ਜੇ ਪਹਿਲਾਂ ਤਾਂ ਆਪਣਾ ਸਟੈਪ ਹੋਣਾ ਚਾਹੀਦਾ ਵੀ ਅਸੀਂ ਪੋਲਿਊਟ ਵੀ ਅਸੀਂ ਖੁਦ ਨਾ ਕਰੀਏ,
0: ਜੀ
2: ਦੂਜੇ ਨੰਬਰ ਤੇ ਅਸੀਂ ਦੂਜੇ ਤੇ ਉਂਗਲ ਚੁੱਕ ਲਈ,
0: ਜੀ
2: ਪਰ ਅਸੀਂ ਜ਼ਿੰਮੇਵਾਰੀ ਤੇ ਕੋਈ ਲੈਣ ਨੂੰ ਤਿਆਰ ਹੀ ਨਹੀਂ ਹੈਗਾ ਬਾਈ।
0: ਬਿਲਕੁਲ ਹੈ ਜੀ,
2: ਤੇ ਵਿਸ਼ਾ ਤੁਹਾਡਾ ਵਧੀਆ ਹੈਗਾ,
0: ਥੈਂਕ
2: ਅੱਜ
0: ਯੂ ਜੀ,
2: ਪਤਾ ਨੀ ਮੈਨੂੰ ਇਹ ਨੀ ਪਤਾ ਵੀ ਕਿਵੇਂ ਕਿਵੇਂ ਸੱਜਣ ਘੱਟ ਵੱਧ ਕੇ ਵੀ ਚਲੋ ਹੋ ਜਾਂਦਾ,
0: ਜੀ
2: ਪਰ ਗੱਲ ਤਾਂ ਇਹ ਵੀ
1: ਜੀ
2: ਪਹਿਲੇ ਸਟੈਪ ਤੇ ਸਾਨੂੰ ਜ਼ਿੰਮੇਵਾਰੀ ਸਾਨੂੰ ਲੈਣੀ ਪਊਗੀ, ਦੂਜੇ ਚਲੋ ਦੂਜਾ ਫਿਰ ਜੇ, ਕਿਉਂਕਿ ਜਦੋਂ ਆਪਾਂ ਲੈ ਲਾਂਗੇ ਫਿਰ ਦੂਜੇ ਨੰਬਰ ਤੇ ਉਂਗਲ ਆਪਾਂ ਦੂਜੇ ਵਾਲਾ ਕਰਾਂਗੇ।
0: ਬਿਲਕੁਲ ਹੈ ਜੀ,
2: ਜਿੰਨਾ ਪਰ ਜ਼ਿੰਦਗੀ ਜਿਉਣ ਵਾਸਤੇ ਜਿਵੇਂ ਤੁਸੀਂ ਗੱਲ ਕਰਦੇ ਪਏ ਸੀ ਨਾ, ਮੈਨੂੰ ਨਹੀਂ ਲੱਗਦਾ ਹੈਗਾ ਵੀ ਇੰਨੀਆਂ ਚੀਜ਼ਾਂ ਦੀ ਲੋੜ ਹੈਗੀ ਹੈ। ਜੇ
0: ਜੀ
2: ਅਸੀਂ ਵਧੀ ਜਾਵਾਂਗੇ ਤਾਂ ਉਹ ਅਮਰੀਕਾ ਦਾ ਰਾਸ਼ਟਰਪਤੀ ਕੋਈ ਜਹਾਜ਼ ਲਈ ਫਿਰਦਾ, ਫਿਰ ਕੋਈ ਹੋਰ ਲੈ ਲੂਗਾ,
0: ਬਿਲਕੁਲ ਹੈ ਜੀ,
2: ਫਿਰ ਸਾਨੂੰ ਵੀ ਚਾਹੀਦਾ ਬਾਈ,
0: ਜੀ
2: ਤੁਹਾਨੂੰ ਵੀ ਚਾਹੀਦਾ ਭਾਰਤ ਬਾਈ,
0: ਜੀ
2: ਜੇ ਕੱਲ ਨੂੰ ਦੁਨੀਆ ਖਤਮ ਹੋਣ ਲੱਗੀ ਉਹ ਕਹਿੰਦੇ ਵੀ ਉਹਨਾਂ ਕੀ ਕਹਿੰਦੇ ਸੀ ਉਹਨਾਂ ਅਮਰੀਕਾ ਦੇ ਜਹਾਜ਼ ਵਾਲੇ ਨੂੰ
0: ਜੀ
2: F-1 ਪਤਾ ਨਹੀਂ ਕੀ ਕਹਿੰਦੇ ਸੀ ਵੀ ਉਹ ਲੈ ਕੇ ਉੱਡ ਜੂਗਾ,
0: ਜੀ
2: ਹੈਂ, ਫਿਰ ਉਹਦੇ ਵਾਸਤੇ ਤੁਹਾਨੂੰ ਵੀ ਬਚਣ ਵਾਸਤੇ ਵੀ ਜਾਣ ਵਾਸਤੇ ਤੁਹਾਨੂੰ ਵੀ ਚਾਹੀਦੀ ਜ਼ਿੰਦਗੀ, ਮੈਨੂੰ ਵੀ ਚਾਹੀਦੀ,
0: ਜੀ
2: ਤੇ ਕਿਉਂ ਨਾ ਅਸੀਂ ਇਸ ਧਰਤੀ ਨੂੰ ਹੀ ਉਹੀ ਕਹਿੰਦੇ ਵੀ ਇਹਦੇ ਇਹਦੇ ਹਿਸਾਬ ਨਾਲ ਇਹਨੂੰ ਹੀ ਅਸੀਂ ਵਧੀਆ ਬਣਾ ਕੇ ਜਿਉਣ ਲਈਏ, ਚਲੋ
0: ਬਿਲਕੁਲ
2: ਜਿਹੜੀ
0: ਹੈ ਜੀ,
2: ਸਾਡੇ ਵਾਸਤੇ ਬਣੀ ਬਣਾਈ ਬਣੀ ਬਣਾਈ ਸਾਰੀ ਕੁਦਰਤ ਹੈ, ਇਹਨੂੰ ਅਸੀਂ ਕਿਉਂ ਖਰਾਬ ਕਰਨ ਦੇ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕੋਈ ਸ਼ੱਕ ਨਹੀਂ,
2: ਅਸੀਂ ਉਹ ਕਈ ਵਾਰੀ ਕਹਿੰਦੇ ਜੇ ਇੱਥੇ ਕੋਈ ਉਲਕਾ ਡਿੱਗ ਪਿਆ ਫਲਾਣਾ ਡਿੱਗ ਪਿਆ ਇੱਥੇ ਕੁਦਰਤ ਨਸ਼ਟ ਹੋ ਗਈ, ਦੂਜੀ ਦੁਨੀਆਂ ਤੇ ਉੱਡ ਜਾਂਗੇ,
0: ਜੀ
2: ਵੀ ਤੁਹਾਨੂੰ ਕਿਉਂ ਕੀ ਲੋੜ ਹੈ ਤੁਸੀਂ ਇੱਥੇ ਖਰਾਬ ਕਰਕੇ ਫਿਰ ਦੂਜੀ ਦੁਨੀਆਂ ਤੇ ਜਾ ਕੇ ਉੱਥੇ ਖੱਪ ਪਾਈ ਜਾਇਆ ਜੀ,
0: ਜੀ ਬਿਲਕੁਲ ਹੈ ਜੀ,
1: ਉਧਰ ਵੀ ਇਹੀ ਹਾਲ ਰਹਿਣਾ,
2: ਉਹੀ ਮੈਂ ਤੁਹਾਡੀ ਤੁਹਾਡੀ ਗੱਲ ਮੈਂ ਉਹ ਤਾਂ ਹੀ ਕੀਤੀ ਸੀ, ਤੁਸੀਂ ਕਦੇ ਮੰਗਲ ਤੇ ਗਾਹ ਪਾਈ ਜਾਓ ਕਦੇ ਸ਼ੁੱਕਰ ਤੇ ਪਾਈ ਜਾਓ ਜਾ
0: ਕੇ ਜੀ, ਨਹੀਂ ਹੁਣ ਇਸ ਧਰਤੀ ਤੇ ਕਹਿੰਦੇ ਆ ਕਿ ਸ਼ੁੱਕਰਵਾਰ ਹੈ ਗ੍ਰਹਿ ਲੱਗਿਆ ਭਾਈ ਕੁਛ ਨੀ ਕਰਨਾ, ਲੋਹਾ ਨੀ ਲੈਣਾ ਜਾਂ ਇੱਦਾਂ ਨੀ ਕਰਨਾ, ਫਿਰ ਉਹ ਜਦੋਂ ਸ਼ੁੱਕਰ ਦੇ ਉੱਤੇ ਚਲੇ ਗਏ ਉਹ ਕਹਿਣਗੇ ਭਈ ਆ ਸਾਰਿਆਂ ਨਾਲੋਂ ਵੱਡੇ ਗ੍ਰਹਿ ਤਾਂ ਮੇਰੇ ਉੱਤੇ ਆ ਕੇ ਚੜ ਗਏ ਨੇ ਜੀ,
2: ਵੱਡੇ ਗ੍ਰਹਿ
0: ਇਹਨਾਂ ਨੂੰ ਇਹ ਹੁਣ ਹੱਥ ਕਿਹਨੂੰ ਦਿਖਾਵੇ, ਬਿਲਕੁਲ ਹੈ ਜੀ,
2: ਉਹੀ ਗੱਲ ਹੈ ਇਹਨਾਂ ਨੂੰ ਪ੍ਰਿਥਵੀ ਨੇ ਮਗਰ ਲਾਇਆ ਸੀ, ਜਿਹਨਾਂ ਨੂੰ ਸਾਰੀ ਹਵਾ ਪਾਣੀ ਸਾਰਾ ਕੁਛ ਦਿੱਤਾ ਇਹਨਾਂ ਲੋਕਾਂ ਨੂੰ, ਹੈ ਇਹ ਹੁਣ ਉਹਨੂੰ ਬਰਬਾਦ ਕਰਕੇ ਹੁਣ ਭਾਲ ਦੇ ਵੀ ਹੁਣ ਨਵਾਂ ਦੇ ਦੋ ਸਾਨੂੰ,
0: ਬਿਲਕੁਲ ਹੈ ਜੀ, ਉਹ ਕਹਿੰਦੇ ਹੁਣੇ ਆ ਮੰਗਲ ਵਾਲੇ ਕਹਿੰਦੇ ਹੁਣੇ ਮਸੀਂ ਤਾਂ ਇਹਨਾਂ ਨੂੰ ਪ੍ਰਿਥਵੀ ਚ ਪ੍ਰਵੇਸ਼ ਕਰਾਇਆ ਸੀ ਭਈ ਉੱਥੇ ਜਾ ਕੇ ਤਬਾਹੀ ਮਚਾਓ ਜਿਹੜੀ ਮਚਾਉਣੀ ਆ ਇੱਧਰ ਨੂੰ ਨਾ, ਇਹ ਫਿਰ ਮੁੜ ਮੁੜੋ ਤੇ ਇੱਧਰ ਨੂੰ, ਮਸੀਂ ਤਾਂ ਇਹਨਾਂ ਨੂੰ ਉੱਥੇ ਛੱਡ ਕੇ ਆਏ
2: ਬਿਲਕੁਲ
0: ਜੀ,
2: ਬਿਲਕੁਲ ਨਹੀਂ ਭਾਰਤ ਵਿੱਚ ਗੱਲ ਚਲੋ ਹਾਸੇ ਮਜ਼ਾਕ ਚ, ਪਰ ਅਸੀਂ ਨਾ ਪਹਿਲੇ ਨੰਬਰ ਤੇ ਜੇ ਆਪਣੀ ਜ਼ਿੰਮੇਵਾਰੀ ਸਮਝਾਂਗੇ ਫਿਰ ਸਾਰਾ ਕੁਝ, ਫਿਰ ਉਦੋਂ ਬਾਅਦ ਦੂਜਾ ਸਟੈਪ ਫਿਰ ਆ
0: ਜੀ,
2: ਹੈ ਤੇ ਉਹ ਚਲੋ ਸ਼ਮੀ ਬਾਈ ਜੀ ਜੁੜੇ ਹੁੰਦੇ ਨੇ, ਆਪਾਂ ਹਾਸੇ ਮਜ਼ਾਕ ਤੇ ਗੱਲ ਹਾਸੇ ਮਜ਼ਾਕ ਦੀ ਵੀ ਚਲੋ ਆਪਾਂ ਗੱਲ ਉਹੀ ਕਰਨੀ ਆ
0: ਜੀ,
2: ਜਿਹਦੇ ਵਿੱਚ ਕੋਈ ਗੱਲ ਨਿਕਲੇ ਜੇ,
0: ਬਿਲਕੁਲ ਹੈ ਜੀ, ਬਿਲਕੁਲ
2: ਗੱਲ ਉਹੀ ਹੈ,
1: ਬਿਲਕੁਲ ਜੀ, ਬਿਲਕੁਲ
2: ਜਿਹੜੇ ਮਰਜ਼ੀ ਗ੍ਰਹਿ ਦਾ ਗ੍ਰਹਿ ਦਾ ਗ੍ਰਹਿ ਤੇ ਲੈ ਜਾਓ, ਜੋ ਉੱਤੇ ਬੈਠਾ ਉਹ ਤੁਹਾਨੂੰ ਸੁੱਟੂਗਾ ਥੱਲੇ
0: ਜੀ, ਬਿਲਕੁਲ
2: ਫਿਰੀ ਜਾਏ ਵਾਤਾਵਰਨ ਦੇ ਵਿਚਾਰੇ, ਉਹ ਕਹਿੰਦੇ ਵੀ ਉਹ ਕੀ ਕਹਿੰਦੇ ਹੁੰਦੇ ਗੁਰਤਵਾਕਰਸ਼ਣ, ਨਾ ਉੱਠਾਂ ਨੂੰ ਥੱਲੇ ਆਉਣ ਤੇ ਨਾ, ਨਹੀਂ ਸਾਡੇ ਲੋਕ ਹੈ ਵੀ ਇਸੇ ਵਾਹ ਵਾਲੀ, ਨਾ ਇਹ ਥੱਲੇ ਆਉਣ ਤੇ ਨਾ ਉੱਤੇ ਜਾਣ, ਕਿਸੇ ਗ੍ਰਹਿ ਤੇ ਜਾਣ ਜੋਗੇ ਹੈ
0: ਜੀ,
2: ਗੁਰਤਵਾਕਰਸ਼ਣ ਵਾਲੀ
0: ਅਸਮਾਨ ਸੇ ਗਿਰਾ ਕਹਿੰਦੇ ਖਜੂਰ ਪੇ ਅਟਕਾ,
2: ਖਜੂਰ ਪੇ ਅਟਕਾ
0: ਜੀ,
1: ਰੌਲਾ ਹੀ ਹੈ,
2: ਰੌਲਾ ਹੀ ਇਹ ਹੈ, ਸਭ ਜਿੱਥੇ ਵੀ ਜਾਂਦਾ ਇਨਸਾਨ ਤਬਾਹ ਹੀ ਕਰਦਾ ਹੈ ਬਾਈ
0: ਜੀ,
2: ਹੈ ਹੀ ਪਤਾ ਨੀ ਹੁਣ ਕੀ ਹੈ, ਠੀਕ ਹੈ ਜਮੀ ਬਾਈ ਜੀ, ਹਾਸਾ ਖੇਡਾ,
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ ਮੁਕੱਦਰ ਜੀ, ਸ਼ੁਕਰੀਆ ਜੀ,
1: ਸ਼ੁਕਰੀਆ ਜੀ,
0: ਥੈਂਕ ਯੂ,
1: ਕੀ ਬਾਤ ਹੈ,
0: ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਗੀ ਜ਼ਿੰਦਾਬਾਦ,
0: ਜ਼ਿੰਦਾਬਾਦ ਜੀ, ਜੀ ਸ਼ਮੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ,
0: ਹਾਂਜੀ ਸ਼ਮੀ ਜੀ, ਲੰਘਿਆ ਜੀ ਦੋ ਬਾਤ
1: ਜੀ, ਪਰ ਸਾਹਿਬ ਬਿਲਕੁਲ ਜੀ, ਜਾਂਦੇ ਜਾਂਦੇ ਬਸ ਮੈਂ ਇੱਕ ਜ਼ਰੂਰ, ਜਿਹੜੀ ਚਰਚਾ ਆਪਣੀ ਹੋਈ ਹੈ ਬੜੀ ਸ਼ਾਨਦਾਰ ਹੈ, ਜਿਵੇਂ ਮੁਕੱਦਰ ਬਾਈ ਜੀ ਨੇ ਤੇ ਤੁਸੀਂ ਵੀ ਬਹੁਤ ਕਮਾਲ ਧਮਾਲ ਜਿਹੜਾ ਇਸ ਦੇ ਵਿੱਚ ਗੱਲਬਾਤ ਹੋਈ ਆ,
0: ਥੈਂਕ ਯੂ ਜੀ,
1: ਪਰ ਇਹ ਚਰਚਾ ਜਿਹੜੀ ਆ ਇਹ ਕੰਟੀਨਿਊ ਰਹਿਣੀ ਚਾਹੀਦੀ ਆ, ਔਰ ਇਹ ਚਰਚਾ ਤੋਂ ਅੱਗੇ ਜਾ ਕੇ ਜੇ ਮੈਂ ਆਪ ਸਭ ਤੋਂ ਪਹਿਲਾਂ ਇਹਦਾ ਹਿੱਸਾ ਬਣਾ ਕਿ ਮੈਂ ਭਾਈ ਖਲਾਰਾ ਨਹੀਂ ਪਾਉਣਾ, ਮੈਂ ਉਹਨੂੰ ਘੱਟੋ ਘੱਟ ਜਿਹੜੀ ਵੇਸਟ ਮੈਨੇਜਮੈਂਟ ਹੈ ਉਹ ਆਪਣੀ ਠੀਕ ਹੋਏ, ਇੰਡੀਵਿਜੁਅਲ ਤੋਂ ਕਹਾਣੀ ਚੱਲੂਗੀ,
0: ਜੀ
1: ਬੰਦੇ ਤੋਂ ਜਿਹੜੀ ਹੈ ਸਮਾਜ ਤੱਕ ਜਾਏਗੀ, ਬੰਦੇ ਤੋਂ ਪਰਿਵਾਰ ਤੱਕ ਹੈ, ਪਰਿਵਾਰ ਸਮਾਜ ਬਣਦਾ ਹੈ ਤੇ ਸਮਾਜ ਤੋਂ ਮੁਲਕ ਬਣ ਜਾਂਦੇ ਆ, ਪੂਰੀ ਧਰਤੀ ਆ।
0: ਜੀ
1: ਪਰ ਸ਼ੁਰੂਆਤ ਖੁਦ ਕਰਨੀ ਪਏਗੀ, ਆਪਾਂ
0: ਜੀ
1: ਦੂਜੇ ਤੋਂ ਆਸ ਨਹੀਂ ਰੱਖ ਸਕਦੇ ਕਿ ਉਹ ਪਹਿਲਾਂ ਸੁਧਰੇ ਫਿਰ ਮੈਂ ਸੁਧਰੂ,
0: ਜੀ
1: ਪਹਿਲਾਂ ਆਪ ਹੀ ਕਰ ਲਈ ਥੋੜਾ ਜਿਹਾ ਫਿਰ ਠੀਕ ਆ। ਤੇ ਇਹ ਜਿੰਨਾ ਹੋ ਸਕੇ, ਕਿਉਂਕਿ ਇਹ ਵਰਤਮਾਨ ਦੇ ਵਿੱਚ ਜਿਹੜੀ ਸਾਨੂੰ ਇਹ ਚੈਲੰਜ ਨਜ਼ਰ ਆ ਰਿਹਾ ਹੈ, ਅਸਲ ਵਿੱਚ ਫਿਕਰਮੰਦੀ ਫਿਊਚਰ ਦੀ ਆ,
0: ਜੀ
1: ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੀ ਆ, ਕਿ ਉਹ ਅਸੀਂ ਉਹਨਾਂ ਲਈ ਕੀ ਛੱਡ ਕੇ ਚੱਲੇ ਆ,
0: ਜੀ
1: ਕਿ ਅਸੀਂ ਉਹ ਇਹੋ ਜਿਹਾ ਇੱਕ ਮਾਹੌਲ ਕ੍ਰੀਏਟ ਕਰਕੇ ਚਲੇ ਜਾਵਾਂਗੇ ਜਿਹੜਾ ਬਿਲਕੁਲ ਹੀ ਉਹਨਾਂ ਲਈ, ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਮੁਹਾਲ ਹੋ ਜਾਏਗੀ,
0: ਜੀ
1: ਉਹ ਸਾਨੂੰ ਅੱਜ ਹੀ ਸੋਚਣਾ ਪਏਗਾ। ਇਹ ਟੈਕਨੋਲੋਜੀ ਦਾ ਇਸ ਜਿੰਨੀ ਵੀ ਆਪਾਂ ਤਰੱਕੀ ਕਰ ਰਹੇ ਹਾਂ ਉਹਦਾ ਕੋਈ ਅਰਥ ਨਹੀਂ ਰਹਿ ਜਾਏਗਾ ਜੇ ਅੱਗੇ ਸਾਡੇ ਕੋਲ ਸ਼ੁੱਧ ਹਵਾ ਪਾਣੀ ਨਾ
0: ਜੀ
1: ਬਚਿਆ,
0: ਬਿਲਕੁਲ
1: ਔਰ ਜਲ ਜੰਗਲ ਜ਼ਮੀਨ ਜਿਹੜੀ ਹੈ ਇਹਦੇ ਉੱਤੇ ਪਹਿਰਾ ਦੇਣਾ, ਇਹਨੂੰ ਸਾਂਭਣਾ, ਇਹ
0: ਜੀ
1: ਹਰੇਕ ਦਾ ਸਾਡਾ ਸਭ ਦਾ ਹੀ ਫਰਜ਼ ਬਣਦਾ ਹੈ,
0: ਜੀ
1: ਇਹਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਜਦੋਂ ਆਪਾਂ ਨੂੰ ਇਹ ਇੰਨੀ ਕੁ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਏਗਾ ਤੇ
0: ਜੀ
1: ਫਿਰ ਇਹ ਪੋਲੂਸ਼ਨ ਨਾਮ ਦਾ ਜਿਹੜਾ ਭੂਤ ਆਪੇ ਹੀ ਉੱਡ ਜਾਏਗਾ ਤੇ ਕਾਬੂ ਆ ਜਾਏਗਾ।
0: ਬਿਲਕੁਲ ਹੈ ਜੀ
1: ਜੀ ਪਾਤ ਸਾਹਿਬ
0: ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਇਨ ਸੋਹਣੇ ਵਿਚਾਰਾਂ ਦੇ ਲਈ ਜੀ, ਤੇ
1: ਜੀ
0: ਨਾਲ ਜੁੜਨ ਦੇ ਲਈ, ਤੇ ਆਉਣ ਵਾਲੇ
1: ਜੀ
0: ਦਿਨਾਂ 'ਚ
1: ਸ਼ੁਕਰੀਆ
0: ਜ਼ਰੂਰ
1: ਜੀ,
0: ਜੁੜਦੇ ਹਾਂ ਜੀ ਤੇ ਸੁਣਦੇ ਹਾਂ ਮਹਿਫਲ ਮਿੱਤਰਾਂ ਦੀ ਵੀ,
1: ਬਿਲਕੁਲ ਜੀ
0: ਤੇ ਅਗਲੇ ਹਫ਼ਤੇ ਖੁੱਲ੍ਹ ਕੇ ਹੋਰ ਗੱਲਾਂ
1: ਬਿਲਕੁਲ
0: ਬਾਤਾਂ
1: ਜੀ
0: ਕਰਾਂਗੇ ਕੁਝ ਨਵੇਂ ਮੁੱਦੇ ਦੇ ਉੱਤੇ ਵੀ ਜੀ
1: ਜੀ ਬਿਲਕੁਲ ਜੀ
0: ਜੀ
1: ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੇ
0: ਥੈਂਕ
1: ਸਾਰੇ
0: ਯੂ ਜੀ,
1: ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
0: ਜ਼ਿੰਦਾਬਾਦ ਜੀ,
1: ਜ਼ਿੰਦਗੀ ਜ਼ਿੰਦਾਬਾਦ
0: ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਪ੍ਰਦੂਸ਼ਣ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ। ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਰਹੇਗਾ, ਚੱਲਦੇ ਆ ਆਪਾਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ, ਤੇ ਕੀ ਕਹਿੰਦੀਆਂ ਨੇ ਖਬਰਾਂ, ਤੇ ਪੰਜਾਬ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਜੋ ਕੁਝ ਈਡੀ ਦੇ ਛਾਪੇ ਪਏ ਨੇ ਤੇ ਉਹਨਾਂ ਨੇ ਕੀ ਕੁਝ ਜਿਹੜਾ ਹੁੰਝਾ ਫੇਰਿਆ ਹੈ, ਈਡੀ ਦੀ ਹੁੰਝਾ ਫੇਰ ਜਿਹੜੀ ਕਾਰਵਾਈ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਚੱਲਿਆ ਉਹਦੇ ਵੱਲ ਨੂੰ ਚੱਲਦੇ ਹਾਂ, ਤੇ ਹੋਰ ਸਮਾਂ ਲਾਉਂਦੇ ਹਾਂ ਤੁਹਾਡੇ ਨਾਲ, ਤੇ ਤੁਹਾਡੇ ਫੋਨ ਕਾਲਾਂ ਦੀ ਵੀ ਜਿਹੜੀ ਨਾਲ ਨਾਲ ਉਡੀਕ ਰਹੇਗੀ। +358 449 76 19 ਵਾਰਡ ਸਟੂਡੀਓ ਦਾ ਨੰਬਰ ਹੈ, ਕਾਲ ਮਿਲਾ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਅੱਜ 24 ਸਪਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਧਿਆਨ ਦਿੰਦੇ ਹਾਂ। ਈਡੀ ਦੀ ਹੁੰਝਾ ਫਿਰ ਕਾਰਵਾਈ, ਕਿਸ ਦੀ ਕੁਰਸੀ ਦਹਿਲਾਈ ਹੈ, ਤੇ ਵਲਟੋਹੇ ਤੇ ਐਕਸ਼ਨ, ਭੁੱਲਰ ਦੇ ਰਿਐਕਸ਼ਨ, ਤੇ ਈਰਾਨ ਦੀ ਜਿਹੜੀ ਹੈ ਡਾਇਰੈਕਸ਼ਨ ਕੀ ਕਹਿੰਦੀ ਹੈ, ਉਹਦੇ ਵੱਲ ਨੂੰ ਝਾਤ ਮਾਰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਤੋਂ ਲੈ ਕੇ ਈਡੀ ਦੀਆਂ ਕਾਰਵਾਈਆਂ, ਗਮਾਂਡਾ ਮਾਮਲਾ, ਰਾਜਜੀਤ ਸਿੰਘ ਦੀ ਗ੍ਰਿਫਤਾਰੀ ਤੇ ਮਹਿਲਾ ਕਮਿਸ਼ਨ ਦਾ ਨੋਟਿਸ, ਵੋਟਰ ਲਿਸਟਾਂ ਨੂੰ ਲੈ ਕੇ ਉੱਠ ਰਹੇ ਨੇ ਸਵਾਲ, ਕਿ ਸਿਰਫ ਖਬਰਾਂ ਤੱਕ ਹੀ ਸੀਮਤ ਰਹਿਣਗੇ ਜਾਂ ਇਹਨਾਂ ਦੇ ਉੱਤੇ ਹੋਰ ਵੀ ਜਿਹੜਾ ਅੱਗੇ ਜਿਹੜੇ ਨੇ ਸਟੈਪ ਲਏ ਜਾਣਗੇ। ਪੰਜਾਬ ਦੀ ਆਉਣ ਵਾਲੀ ਸਿਆਸਤ ਦੀ ਜਿਹੜੀ ਤਸਵੀਰ ਹੈ ਉਹ ਕੀ ਸੰਕੇਤ ਦਿੰਦੀ ਹੈ? ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ, ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਤੇ ਟਰੰਪ ਦੇ ਬਿਆਨ, ਈਰਾਨ ਅਮਰੀਕਾ ਤਣਾਅ ਤੇ UNSC ਦੇ ਵਿੱਚ ਭਾਰਤ ਦੀ ਦਾਅਵੇਦਾਰੀ, ਦੁਨੀਆ ਦੇ ਵੱਡੇ ਮਸਲੇ ਸਾਡੇ ਦਰਵਾਜ਼ੇ ਤੱਕ ਜਿਹੜੇ ਨੇ ਪਹੁੰਚ ਰਹੇ ਨੇ, ਤੇ ਤਿਕੜਮਬਾਜ਼ੀ ਦੁਨੀਆ ਦੇ ਵਿੱਚ ਭਾਰੀ ਹੈ, ਤੇ ਗੱਲਬਾਤ ਕਰਦੇ ਹਾਂ ਸਾਰੇ ਇਸ ਮਸਲਿਆਂ ਦੇ ਉੱਤੇ। ਤੇ ਨਾਲ ਦੀ ਨਾਲ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ। ਸ਼੍ਰੋਮਣੀ ਅਕਾਲੀ ਦਲ ਨੇ ਯੋਧ ਸਿੰਘ ਸਮਰਾ ਨੂੰ ਅਜਨਾਲਾ ਤੋਂ ਜਿਹੜਾ ਉਮੀਦਵਾਰ ਐਲਾਨਿਆ, ਤੇ ਅੱਜ ਮਜੀਠਾ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਜ਼ਰ ਆਏ ਨੇ, ਤੇ ਪੰਜਾਬ ਬਚਾਓ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਇਹਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਜਨਾਲਾ ਦੇ ਪਿੰਡ ਉੱਗਰ ਔਲਖ ਦੇ ਵਿਖੇ ਪੰਜਾਬ ਬਚਾਓ ਰੈਲੀ ਕੀਤੀ ਗਈ, ਤੇ ਇਸ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਨੇ। ਇਸ ਰੈਲੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਯੋਧ ਸਿੰਘ ਸਮਰਾ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਪਾਰਟੀ ਦਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਆਟਾ ਦਾਲ ਸਕੀਮ ਨੂੰ ਮੁੜ ਮਜ਼ਬੂਤ ਕੀਤਾ ਜਾਵੇਗਾ, ਤੇ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 50 ਕਿਲੋ ਅਨਾਜ ਦੇਣ ਦੀ ਗੱਲ ਕਹਿ ਦਿੱਤੀ ਫਿਰ ਤੋਂ, ਤੇ ਉਹਨਾਂ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਨ ਦਾ ਵੀ ਜਿਹੜਾ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਯੋਧ ਸਿੰਘ ਸਮਰਾ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣ ਦੀ ਜਿਹੜੀ ਹੈ ਅਪੀਲ ਵੀ ਨਾਲ ਕੀਤੀ ਹੈ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਾਜ ਜੀਤ ਖੋਲੇਗਾ ਰਾਜ ਕੂ ਕਹਿੰਦੇ ਨੇ ਜੀ, ਤੇ ਪੁਰਾਣਾ ਮਾਮਲਾ ਜੀ, ਦੇਖਦੇ ਹਾਂ ਕੀ ਕੁਝ ਖੁੱਲਦਾ ਅੱਗੇ ਜਾ ਕੇ। ਤੇ ਸੀਐਮ ਮਾਨ ਹੁਣਾਂ ਦੀ ਗੱਲ ਕਰ ਲਈਏ ਤੇ ਵੈਸੇ ਇੱਕ ਸੁਨੇਹਾ ਹੋਰ ਆਇਆ ਸੀ ਉਹ ਅੱਗੇ ਜਾ ਕੇ ਪੜਾਂਗੇ। ਸੀਐਮ ਮਾਨ ਹੁਣਾਂ ਨੇ ਹਰੀਆਂ ਝੰਡੀਆਂ ਦੇ ਰਹੇ ਨੇ ਜੀ, ਹੁਣ ਲਾਲ ਝੰਡੀ ਜਿਹੜੀ ਹੈ ਪਾਸੇ ਰੱਖ ਦਿੱਤੀ ਹੈ ਤੇ ਹਰੀ ਝੰਡੀ ਝੰਡੀ ਹੱਥ ਦੇ ਵਿੱਚ ਫੜ ਲਈ ਹੈ। 2027 ਦੀ ਚੋਣ ਕਿਉਂਕਿ ਲਾਗੇ ਆ ਗਈ ਹੈ ਤੇ ਸਭ ਭਰਤੀਆਂ ਵੀ ਹੋ ਰਹੀਆਂ ਨੇ ਤੇ ਨਾਲ ਦੀ ਨਾਲ 450 ਨਵੇਂ ASI ਅਹੁਦੇ ਦੇ ਉੱਤੇ ਜਿਹੜੇ ਲਾਉਣ ਦੀ ਤਿਆਰੀ ਹੋ ਗਈ ਹੈ ਪੰਜਾਬ ਪੁਲਿਸ ਦੇ ਵਿੱਚ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਸਹਾਇਕ ਸਬ ਇੰਸਪੈਕਟਰ ਜਿਹੜੇ ਨੇ ASI ਦੇ 450 ਨਵੇਂ ਅਹੁਦਿਆਂ ਦੇ ਉੱਤੇ ਭਰਤੀ ਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ 450 ਨਵੇਂ ASI ਭਰਤੀ ਹੋਣ ਦੇ ਨਾਲ ਜਿੱਥੇ ਇੱਕ ਪਾਸੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਨਵਾਂ ਮੌਕਾ ਮਿਲੇਗਾ, ਉੱਥੇ ਦੂਜੇ ਪਾਸੇ ਥਾਣਿਆਂ ਤੇ ਜਾਂਚ ਏਜੰਸੀਆਂ ਦੇ ਵਿੱਚ ਅਮਲੇ ਦੀ ਘਾਟ ਨੂੰ ਵੀ ਕਹਿੰਦੇ ਦੂਰ ਕੀਤਾ ਜਾ ਸਕੇਗਾ। ਭਾਈ ਆ ਜਿਹੜੇ ਜਣੇ ਖਰੇ ਨੂੰ ਗਨਮੈਨ ਦਿੱਤੇ ਹੋਏ ਨੇ ਉਹਨਾਂ ਨੂੰ ਹਟਾਓ, ਉਹਨਾਂ ਨੂੰ ਆਪਣੀਆਂ ਡਿਊਟੀਆਂ 'ਤੇ ਲਾਓ ਭਾਈ, ਥਾਣਿਆਂ 'ਚ ਬਿਠਾਓ, ਲੋਕਾਂ ਦੀ ਸੇਵਾ ਕਰਨ ਦੇ ਲਾਓ ਅਤੇ ਆਪੇ ਹੀ ਮਸਲੇ ਹੱਲ ਹੋ ਜਾਣੇ ਹੈ। ਅਤੇ ਆਪਣੇ ਲਈ ਜਿਹੜੇ ਨੇ ਇੱਕ ਦੋ ਜਿਹੜੇ ਨੇ ਕੋਈ ਵੀ ਚਾਹੇ ਉਹ ਹੈਗਾ ਕਿਸੇ ਨੇ ਵੀ ਗਨਮੈਨ ਲੈਣੇ ਨੇ ਤਾਂ ਭਾਈ ਉਹ ਇੱਕ ਜਿਹੜਾ ਸਰਕਾਰੀ ਦੇ ਦਿਓ ਅਤੇ ਬਾਕੀ ਜਿਹੜੇ ਜਿੰਨੇ ਚਾਹੇ ਉਹਨੇ 10 ਰੱਖਣੇ ਚਾਹੇ 1000 ਰੱਖਣਾ ਹੈ, ਆਪਣਾ ਪ੍ਰਾਈਵੇਟ ਲੈਵੇ ਜੀ ਸਿਕਿਉਰਟੀ ਜੋ ਲੈਣੀ ਹੈ ਨਾਲੇ ਉਹ ਪੇ ਕਰੇ, ਜਾਂ ਸਰਕਾਰ ਤੋਂ ਲੈਣੀ ਹੈ ਤਾਂ ਉਹ ਪੇ ਕਰੇ ਫਿਰ ਜੇ ਉਹਨੂੰ ਵੀ ਚਾਹੀਦੇ ਨੇ। ਅਤੇ ਸਰਕਾਰੀ ਕੋਟੇ ਦੇ ਵਿੱਚ ਭਾਈ ਪੈਸਾ ਵੀ ਆਏਗਾ ਅਤੇ ਆਪੇ ਸਾਰਾ ਕੁਝ ਸੂਤ ਆਏਗਾ। ਪੰਜਾਬ ਸਰਕਾਰ ਵੱਲੋਂ 4.5 ਸਾਲਾਂ ਦੇ ਦੌਰਾਨ ਸੂਬੇ ਦੇ ਵਿੱਚ 65,000 ਦੇ ਕਰੀਬ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਅਤੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਿਭਾਗਾਂ ਦੇ ਵਿੱਚ ਵੀ ਅਸਾਮੀਆਂ ਭਰੀਆਂ ਜਾਣਗੀਆਂ। ਦੂਸਰੇ ਪਾਸੇ ਸੱਤਾ ਦਾ ਸ਼ਹਿਦ ਕੁਰਸੀ ਮਾਮੇ ਦੀ ਅਤੇ ਰੋਬ ਚਾਚੇ ਦਾ, ED ਦੀ ਜਿਹੜੀ ਖਬਰ ਹੈ ਵਿਸਤਾਰ ਦੇ ਨਾਲ ਸਾਂਝੀ ਕਰਦੇ ਹਾਂ। ED ਦੀ ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਗੱਲ ਪਹਿਲਾਂ ਪਹਿਲ ਕਰਦੇ ਹਾਂ ਉਹਨਾਂ ਦੇ ਨਾਲ। ED ਦੀ ਛਾਪੇਮਾਰੀ ਨੇ ਜਿਹੜਾ ਰਿਸ਼ਤੇ ਨਾਤੇ ਕਲਚਰ ਦੀ ਜਿਹੜੀ ਹੈ ਨਵੀਂ ਗੱਠ ਖੋਲ੍ਹ ਦਿੱਤੀ ਹੈ, ਜਿੱਥੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਭਤੀਜਾ ਗੁਰਪ੍ਰੀਤ ਸਿੰਘ ਸੈਣੀ ਕੇਂਦਰੀ ਏਜੰਸੀ ਦੇ ਬੀਤੇ ਦਿਨ ਪਏ ਛਾਪੇ ਤੋਂ ਬਾਅਦ ਚਰਚਾ ਦੇ ਵਿੱਚ ਆਇਆ, ਉੱਥੇ ਹੁਣ ਇੱਕ ਹੋਰ ਮਾਮੇ ਭਾਣਜੇ ਦਾ ਮਾਮਲਾ ਸਾਹਮਣੇ ਆ ਗਿਆ। ਅੱਜ ਪੰਜਾਬ ਪੁਲਿਸ ਦੇ ਬਰਖਾਸਤ AIG ਜਿਹੜੇ ਨੇ ਰਾਜਜੀਤ ਸਿੰਘ ਦਾ ਉਹਨਾਂ ਦਾ ਵੀ ਮੁੱਦਾ ਚੱਕਦੇ ਹਾਂ। ਪਰ ਦੂਸਰੇ ਪਾਸੇ ਅਮਰਿੰਦਰ ਸਿੰਘ ਮੱਲੀ PCS ਅਧਿਕਾਰੀ ਨੇ, ਜੋ ਕਿ ਬਰਖਾਸਤ AIG ਰਾਜਜੀਤ ਸਿੰਘ ਹੁਣੇ ਸਕੇ ਭਾਣਜੇ ਨੇ ਅਤੇ ਅਮਰਿੰਦਰ ਸਿੰਘ ਹੁਣੀ ਜਿਹੜੇ ਨੇ ਮੱਲੀ ਗਮਾਂਡਾ ਵਿੱਚ ਵਧੀਕ ਮੁੱਖ ਪ੍ਰਸ਼ਾਸਕ ਵਜੋਂ ਤਾਇਨਾਤ ਨੇ, ਜਿੱਥੇ ਅੱਜ ਮਾਮਾ ਰਣਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ। ਰਣਜੀਤ ਸਿੰਘ ਕਹਿ ਮੂੰਹ ਤੋਂ ਨਿਕਲੀ ਜਾਂਦਾ, ਰਾਜਜੀਤ ਹੈ ਜੀ, ਰਾਜਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ। ਉੱਥੇ ਹੀ ਅਮਰਿੰਦਰ ਸਿੰਘ ਮੱਲੀ ਵੀ ED ਦੇ ਵੱਲੋਂ ਕੀਤੀ ਗਈ ਪੁੱਛਗਿੱਛ ਕਾਰਨ ਚਰਚਾ ਦਾ ਹਿੱਸਾ ਬਣੇ ਰਹੇ ਨੇ। ਰਿਸ਼ਤਿਆਂ ਦੀ ਮਿਠਾਸ ਦੇ ਵਿੱਚ ਕਦੇ ED ਨੇ ਭੰਗ ਪਾਈ ਅਤੇ ਕਦੇ ਪੁਲਿਸ ਨੇ, ਅਤੇ ਲੰਘੇ ਕੱਲ੍ਹ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਉਹਨਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਸੈਣੀ ਦੀ ਚਰਚਾ ਸਿਖਰ ਦੇ ਉੱਤੇ ਰਹੀ ਹੈ। ED ਨੇ ਗੁਰਪ੍ਰੀਤ ਸਿੰਘ ਦੇ ਘਰ ਉੱਤੇ ਜਿਹੜਾ ਛਾਪਾ ਵੀ ਮਾਰਿਆ ਸੀ, ਕਿਸੇ ਵੇਲੇ ਜਿਹੜਾ ਗਮਾਂਡਾ ਦਫ਼ਤਰ ਦੇ ਵਿੱਚ 2 ਦਿਨ ਛਾਪੇਮਾਰੀ ਤੋਂ ਬਾਅਦ 30 ਬੈਗ ਲੈ ਕੇ ਨਿਕਲੇ ਨੇ ED ਅਧਿਕਾਰੀ, ਅਤੇ ਜ਼ਬਤ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਗਮਾਂਡਾ ਅਧਿਕਾਰੀਆਂ ਨੂੰ ਸੰਮਨ ਭੇਜੇ ਜਾ ਸਕਦੇ ਨੇ। ਅਤੇ ED ਦੀ ਕਾਰਵਾਈ ਦੇ ਉੱਤੇ ਪੰਜਾਬ ਦੇ ਵਿੱਚ ਸਿਆਸੀ ਭੂਚਾਲ ਜਿਹੜਾ ਆਇਆ ਅਤੇ ਹਰਪਾਲ ਚੀਮਾ ਨੇ ਜਨਤਕ ਜਿਹੜਾ ਪੰਚਨਾਮਾ ਵੀ ਕੀਤਾ ਹੈ ਅਤੇ ਕੇਂਦਰ ਅਤੇ ਏਜੰਸੀਆਂ ਦੀ ਦੁਰਵਰਤੋਂ ਦਾ ਇਲਜ਼ਾਮ ਵੀ ਲਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਪਾ ਕੇ ED ਦੀ ਕਾਰਵਾਈ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਚੀਮਾ ਨੇ ਆਪਣੀ ਪੋਸਟ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੈਣੀ ਉਰਫ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ਦੀ ਜਿਹੜੀ ਹੈ 23 ਸਤੰਬਰ ਨੂੰ ਹੋਈ ਤਲਾਸ਼ੀ ਦੇ ਨਾਲ ਸੰਬੰਧਿਤ ਪੰਚਨਾਮਾ ਵੀ ਜਿਹੜਾ ਸਾਂਝਾ ਕੀਤਾ ਹੈ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਦੇ ਵਿੱਚ ਐਨਫੋਰਸਮੈਂਟ ਡਾਇਰੈਕਟਰ ED ਨੇ ਡਾਇਰੈਕਟੋਰੇਟ ਨੇ ਚਲਾਈ ਗਈ 2 ਦਿਨ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਦੇ ਸਵੇਰੇ ਜਿਹੜਾ ਅੱਜ ਖਤਮ ਕੀਤੀ ਹੈ। ਤੇ ਆਮ ਆਦਮੀ ਪਾਰਟੀ ਆਪ ਦੇ ਵਰਕਰਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਵਿਚਾਲੇ ਪੁਲਿਸ ਟੀਮ ਨੂੰ ਈਡੀ ਦੀਆਂ ਟੀਮਾਂ ਨੂੰ ਗਵਾਂਢਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਜਿਹੜਾ ਸੁਰੱਖਿਅਤ ਬਾਹਰ ਕੱਢਣਾ ਪਿਆ। ਈਡੀ ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਜਿਹੜਾ ਆਪਣੇ ਨਾਲ ਲੈ ਤੁਰੀਆਂ। ਕੇਂਦਰੀ ਏਜੰਸੀ ਨੇ ਅੱਗੇ ਦੀ ਕਾਰਵਾਈ ਕਰਨ ਦੇ ਲਈ ਕਾਫੀ ਮਹੱਤਵਪੂਰਨ ਸਮੱਗਰੀ ਇਕੱਠੀ ਕਰ ਲਈ ਹੈ। ਈਡੀ ਦੀਆਂ ਟੀਮਾਂ ਵੱਲੋਂ ਗਵਾਂਢਾ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਗਵਾਂਢਾ ਦੇ ਉੱਚ ਅਧਿਕਾਰੀ ਵਾਪਸ ਆਪਣੇ ਕੰਮ ਦੇ ਉੱਤੇ ਪਰਤ ਆਏ ਨੇ। ਇਹ ਜਾਣਕਾਰੀ ਦਿੱਤੀ ਗਈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਈਡੀ ਆਉਣ ਵਾਲੇ ਦਿਨਾਂ ਦੇ ਵਿੱਚ ਅਧਿਕਾਰੀਆਂ ਨੂੰ ਸਮਨ ਜਾਰੀ ਕਰਕੇ ਪੁੱਛ ਦੇ ਗਿੱਛ ਦੇ ਲਈ ਵੀ ਜਿਹੜਾ ਬੁਲਾ ਸਕਦੀ ਹੈ। ਦੂਸਰੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਆਪ ਤੋਂ ਲੋਕਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਦੇ ਵਿੱਚ 4,000 ਈਡੀ ਅਧਿਕਾਰੀ ਕੀਤੇ ਨੇ ਤੈਨਾਤ। ਸਿਸੋਦੀਆ ਹੁਣਾਂ ਨੇ ਇਹ ਇਲਜ਼ਾਮਬਾਜ਼ੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਲੋਕਾਂ ਵੱਲੋਂ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਸਫਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਜੰਗ ਛੇੜ ਦਿੱਤੀ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਵਾਂਢਾ ਦੇ ਦਫ਼ਤਰ ਵਿਖੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ 50 ਘੰਟੇ ਚੱਲੀ ਤਲਾਸ਼ੀ ਤੇ ਨਿਗਰਾਨੀ ਕਾਰਵਾਈ ਜਿਹੜੀ ਹੈ ਜੋ ਅੱਜ ਦੁਪਹਿਰ ਖਤਮ ਹੋਈ ਉਹਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਸੋਦੀਆ ਨੇ ਕਿਹਾ ਕਿ ਈਡੀ ਜਿਹੜੀ ਹੈ ਉਹਦਾ ਨਾਮ ਬਦਲ ਕੇ ਪੀਐਮ ਮੋਦੀ ਦੇ ਜਿਹੜਾ ਇੰਪਲਾਈਡ ਡਾਕੂ ਤੱਕ ਕਹਿ ਦਿੱਤਾ ਉਹਨਾਂ ਨੂੰ ਰੱਖ ਦੇਣਾ ਚਾਹੀਦਾ। ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਵਾਲੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਯਾਤਰਾ ਸ਼ੁਰੂ ਕਰਨ ਦੇ ਲਈ ਆਪਣੀ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੂੰ ਭੇਜਿਆ। ਇਸ ਯਾਤਰਾ ਨੂੰ ਲੋਕਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਤੇ ਭਾਜਪਾ ਪ੍ਰਧਾਨ ਦੇ ਪ੍ਰੋਗਰਾਮ ਦੇ ਦੌਰਾਨ ਵੀ 2/3 ਕੁਰਸੀਆਂ ਖਾਲੀ ਰਹੀਆਂ। ਹਰ ਦਿਨ ਇਸ ਯਾਤਰਾ ਨੂੰ 400 ਲੋਕਾਂ ਦਾ ਸਮਰਥਨ ਵੀ ਨਹੀਂ ਮਿਲ ਪਾ ਰਿਹਾ। ਇਹ ਮਹਿਸੂਸ ਕਰਦੇ ਹੋਏ ਕਿ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਦੇ ਲਈ ਚੰਗਾ ਸੰਕੇਤ ਨਹੀਂ ਹੋਵੇਗਾ ਤੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿੱਚ ਈਡੀ ਤੈਨਾਤ ਕਰ ਦਿੱਤੀ ਹੈ। 4,000 ਈਡੀ ਅਧਿਕਾਰੀ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਨੂੰ ਇੱਕੋ ਇੱਕ ਕੰਮ ਸੌਂਪਿਆ ਗਿਆ ਹੈ ਕਿ ਲੋਕਾਂ ਨੂੰ ਆਪ ਤੋਂ ਦੂਰ ਕਰਨਾ ਹੈ। ਉਹਨਾਂ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਉਹਨਾਂ ਦੇ ਕੁਝ ਆਗੂਆਂ ਤੇ ਵਰਕਰਾਂ ਦੇ ਘਰਾਂ ਸਮੇਤ ਕਈ ਥਾਵਾਂ ਦੇ ਉੱਤੇ 2 ਦਿਨ ਤੱਕ ਈਡੀ ਦੀ ਛਾਪੇਮਾਰੀ ਜਾਰੀ ਰਹੀ ਹੈ। ਆਪ ਆਗੂ ਨੇ ਦਾਅਵਾ ਕੀਤਾ ਕਿ ਹਰ ਥਾਂ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਉਹਨਾਂ ਨੇ ਈਡੀ ਅਧਿਕਾਰੀਆਂ ਨੂੰ ਤਲਾਸ਼ੀ ਦਾ ਕਾਰਨ ਵੀ ਪੁੱਛਿਆ ਪਰ ਈਡੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ। ਉਹ ਸਿਰਫ ਖਾਂਦੇ ਪੀਂਦੇ ਨੇ ਤੇ ਗੱਦੇ ਮੰਗਵਾਉਂਦੇ ਨੇ ਤੇ ਆਪਣੇ ਸਿਆਸੀ ਆਕਾਵਾਂ ਦੇ ਲਈ ਕਹਿੰਦੇ ਸਿਆਸੀ ਏਜੰਡਾ ਤੈਅ ਕਰਨ ਵਾਸਤੇ ਤਸਵੀਰਾਂ ਖਿਚਵਾਉਂਦੇ ਨੇ। ਕਿਸੇ ਕੋਲੋਂ ਕੁਝ ਵੀ ਬਰਾਮਦ ਕਹਿੰਦੇ ਨਹੀਂ ਹੋਇਆ ਪਰ ਆਉਣ ਵਾਲੇ ਦਿਨਾਂ 'ਚ ਸਭ ਕੁਛ ਸਪਸ਼ਟ ਹੋ ਜਾਏਗਾ ਸਪਸ਼ਟ ਹੋ ਜਾਏਗਾ ਜੀ। ਸਿਸੋਦੀਆ ਜੀ ਕਾਲੇ ਕਾਹਤੋਂ ਪੈਂਦੇ ਹੋ? ਉਹਨਾਂ ਕਿਹਾ ਕਿ ਆਪ ਨੇ ਸਭ ਤੋਂ ਇਮਾਨਦਾਰ ਸ਼ਾਸਨ ਦਿੱਤਾ ਹੈ, ਕੱਟੜ ਇਮਾਨਦਾਰ ਨੇ, ਤੇ ਐਲਾਨ ਕੀਤਾ ਕਿ ਭਾਜਪਾ ਜਿੰਨੀ ਮਰਜ਼ੀ ਜਾਂਚ ਕਰਵਾ ਲਵੇ ਉਸਨੂੰ ਆਪ ਆਗੂਆਂ ਦੇ ਵਿਰੁੱਧ ਕੁਝ ਨਹੀਂ ਮਿਲੇਗਾ। ਦੂਸਰੇ ਪਾਸੇ ਨਾ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਤੇ ਨਾ ਦਬਾਅ ਪਾਇਆ, ਗਵਾਂਢਾ ਅਧਿਕਾਰੀਆਂ ਨੇ ਵਾਰੰਟ ਅਫਸਰਾਂ ਨੂੰ ਬਿਆਨ ਦਿੱਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਨਿਯੁਕਤ ਵਾਰੰਟ ਅਫਸਰ ਜਿਹੜੇ ਨੇ ਜਿਨ੍ਹਾਂ ਨੇ ਵੀਰਵਾਰ ਤੜਕੇ ਕਰੀਬ 2:50 ਦੇ ਉੱਤੇ ਗਵਾਂਢਾ ਹੈੱਡਕੁਆਰਟਰ ਦਾ ਦੌਰਾ ਕੀਤਾ, ਉਹਨਾਂ ਨੇ ਆਪਣੀ ਰਿਪੋਰਟ ਅਦਾਲਤ ਦੇ ਵਿੱਚ ਪੇਸ਼ ਕੀਤੀ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਗਵਾਂਢਾ ਅਧਿਕਾਰੀਆਂ ਨੇ ਉਹਨਾਂ ਨੂੰ ਖੁਦ ਦੱਸਿਆ ਕਿ ਉਹਨਾਂ ਨੂੰ ਉੱਥੇ ਕਿਸੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ। ਜਸਟਿਸ ਸੰਜੇ ਵਸ਼ਿਸ਼ਟ ਦੇ ਬੈਂਚ ਅੱਗੇ ਪੇਸ਼ ਕੀਤੀ ਆਪਣੀ ਰਿਪੋਰਟ ਦੇ ਵਿੱਚ ਵਾਰੰਟ ਅਫਸਰ ਰਾਜਨ ਨੰਦਾ ਨੇ ਇਹ ਵੀ ਜਿਹੜਾ ਲਿਖਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਉੱਤੇ ਕੋਈ ਵੀ ਨਾਜਾਇਜ਼ ਦਬਾਅ ਨਹੀਂ ਪਾਇਆ ਗਿਆ ਤੇ ਰਿਪੋਰਟ 'ਚ ਕਿਹਾ ਕਿ ਸਾਰੇ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਇਮਾਰਤ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ। ਕਿਸੇ ਵੀ ਕਾਗਜ਼ ਦੇ ਉੱਤੇ ਦਸਖਤ ਜਿਹੜੇ ਨੇ ਕਰਨ ਜਾਂ ਕੋਈ ਵੀ ਗੱਲ ਜਿਹੜੀ ਹੈ ਕਰਨ ਜਾਂ ਮੰਨਣ ਦੇ ਲਈ ਉਹਨਾਂ ਦੇ ਉੱਤੇ ਕੋਈ ਵੀ ਨਾਜਾਇਜ਼ ਦਬਾਅ ਨਹੀਂ ਪਾਇਆ ਗਿਆ। ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ। ਨੰਦਾ ਨੇ ਦੱਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਲਗਭਗ 2 ਘੰਟਿਆਂ ਦੇ ਲਈ ਆਪਣੇ ਘਰ ਜਾਣ ਦੀ ਵੀ ਇਜਾਜ਼ਤ ਦਿੱਤੀ ਗਈ। ਗਵਾਂਢਾ ਦੇ ਸਟੇਟ ਅਫਸਰ ਅਮਨ ਗੁਪਤਾ ਨੂੰ ਆਪਣੇ ਭਰਾ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਤੇ ਲੈਂਡ ਐਕੁਜੀਸ਼ਨ ਕੁਲੈਕਟਰ ਰੋਹਿਤ ਜਿੰਦਲ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ। ਉਹਨਾਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਜਾਂ ਦੋਸਤਾਂ ਨੂੰ ਉਹਨਾਂ ਦੇ ਲਈ ਖਾਣਾ ਲਿਆਉਣ ਦੀ ਇਜਾਜ਼ਤ ਵੀ ਸੀ। ਨੰਦਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਹਿਲਾ ਸਟਾਫ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦੇ ਵੱਲੋਂ ਸ਼ਾਮ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਦਫ਼ਤਰ ਛੱਡਣ ਦੀ ਇਜਾਜ਼ਤ ਦਿੱਤੀ ਗਈ। ਇਹ ਘਟਨਾਕ੍ਰਮ ਜਸਟਿਸ ਵਿਸ਼ਿਸ਼ਟ ਵੱਲੋਂ 23 ਸਤੰਬਰ ਦੀ ਅੱਧੀ ਰਾਤ ਨੂੰ ਦਿੱਤੇ ਉਸ ਹੁਕਮ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਗਮਾਂਡਾ ਇਮਾਰਤ ਦਾ ਦੌਰਾ ਕਰਨ ਤੇ ਸਮੁੱਚੀ ਸਥਿਤੀ ਦੀ ਜਾਂਚ ਕਰਨ ਦੇ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਗਿਆ ਜਿਸ ਦੇ ਵਿੱਚ ਇਹ ਵੀ ਸ਼ਾਮਲ ਸੀ ਕਿ ਕਿਸੇ ਅਧਿਕਾਰੀ ਨੂੰ ਬੇਲੋੜਾ ਹਿਰਾਸਤ ਦੇ ਵਿੱਚ ਰੱਖਿਆ ਜਾ ਰਿਹਾ ਹੈ ਤੇ ਕੀ ਅਧਿਕਾਰੀਆਂ ਜਾਂ ਗਮਾਂਡਾ ਵਿਰੁੱਧ ਪਹਿਲਾਂ ਹੀ ਕੋਈ ਮੂਲ ਅਪਰਾਧ ਜਿਹੜਾ ਦਰਜ ਕੀਤਾ ਗਿਆ ਜਸਟਿਸ ਵਿਸ਼ਿਸ਼ਟ ਦੇ ਇਹ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਵਿੱਚ ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਏ ਜਿਸ ਦੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕਈ ਅਧਿਕਾਰੀਆਂ ਨੂੰ 22 ਸਤੰਬਰ ਤੋਂ ਗਮਾਂਡਾ ਹੈੱਡਕੁਆਰਟਰ ਵਿਖੇ ਹਿਰਾਸਤ ਦੇ

0: ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਨੋਟਿਸ ਜਾਰੀ ਕਰ ਦਿੱਤਾ। ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ 26 ਸਤੰਬਰ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਤੱਕ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਸੂਬੇ ਦੇ ਵਿੱਚ ਔਰਤਾਂ ਦੇ ਅਧਿਕਾਰਾਂ, ਮਾਣ ਸਨਮਾਨ ਤੇ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਤੇ ਭਾਈ, ਜਦੋਂ ਆ 5 ਕਰੋੜ ਦਾ ਮਾਮਲਾ ਸੀ, ਉਦੋਂ ਮਹਿਲਾ ਕਮਿਸ਼ਨ ਨੇ ਕੋਈ ਐਕਸ਼ਨ ਨਹੀਂ ਲਿਆ। ਕਮਿਸ਼ਨ ਦੇ ਅਨੁਸਾਰ ਮੀਡੀਆ ਦੇ ਵਿੱਚ ਆਈਆਂ ਖਬਰਾਂ ਅਤੇ ਵੀਡੀਓਜ਼ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਪੀੜਤ ਔਰਤ ਖਿਲਾਫ ਅਪਮਾਨਜਨਕ ਸ਼ਬਦਾਵਲੀ ਵਰਤਣ ਦੀ ਜਾਣਕਾਰੀ ਸਾਹਮਣੇ ਆਈ। ਮਹਿਲਾ ਕਮਿਸ਼ਨ ਨੇ ਪੰਜਾਬ ਦੇ DGP ਅਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਹੁਕਮ ਦਿੱਤੇ ਨੇ ਕਿ ਉਹ ਇਸ ਮਾਮਲੇ ਦੀ ਤੱਥਾਂ ਦੇ ਆਧਾਰ ਦੇ ਉੱਤੇ ਡੂੰਘਾਈ ਦੇ ਨਾਲ ਪੜਤਾਲ ਕਰਨ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਪਤਾ ਲਗਾਉਣ ਦੇ ਲਈ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਕਾਨੂੰਨੀ ਵਿਵਸਥਾਵਾਂ ਦੀ ਕੋਈ ਉਲੰਘਣਾ ਹੋਈ ਹੈ ਜਾਂ ਨਹੀਂ ਹੈ। ਜੇਕਰ ਕਿਸੇ ਵੀ ਕਾਨੂੰਨ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਨਿਯਮ ਦੇ ਤਹਿਤ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਤਿਆਰ ਕਰਕੇ 26 ਸਤੰਬਰ ਤੱਕ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਿਹੜੇ ਨੇ ਇਹਦੇ ਵਿੱਚ ਦੇ ਦਿੱਤੇ ਗਏ ਨੇ। ਤੇ ਲਓ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅੱਜ ਦੇ ਮੁੱਦਿਆਂ ਨੂੰ ਜਿਹੜਾ ਖੰਗੋਲਦੇ ਹਾਂ ਥੋੜਾ ਜਿਹਾ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਉਂਝਾ ਫੇਰ ਛੱਡਿਆ ਜੀ?
1: ਹਾਲ ਜੀ, ਹਾਲ ਚਾਲ ਠੀਕ ਹੈ ਜੀ। ਉਹ
0: ਜੀ
1: ਕਹਿੰਦੇ ਨਾ ਜੀ, ਨੀਚੋਂ ਊਂਚ ਕਰੇ ਮੇਰਾ ਗੋਬਿੰਦ, ਤੇ ਫਿਰ ਉੱਚੋ ਨੀਚ ਜਿਹੜਾ ਉਹ ਵੀ ਉਹ ਹੀ ਕਰਦਾ ਜੀ। ਨੀਚੋ ਉੱਚ ਜੇ ਉਹ ਕਰਦਾ ਆ ਤੇ ਉੱਚੋ ਨੀਚ ਵੀ ਉਹ ਹੀ ਕਰ ਦਿੰਦਾ ਜੀ।
0: ਬਿਲਕੁਲ ਹੈ ਜੀ।
1: ਹੁਣ ਦੁੱਖ ਦੀ ਗੱਲ ਤਾਂ ਇਹ ਹੈਗੀ ਆ ਭਾਰਾਈ ਸਾਹਿਬ
0: ਜੀ,
1: ਗੁਰਬਾਣੀ ਕਹਿੰਦੀ ਕਿਆ ਹੰਸ ਕਿਆ ਬਗਲਾ, ਹਾਂਜੀ, ਜਾਸ ਤੇ ਨਜ਼ਰ ਕਰੇ ਨਦਰ ਕਰੇ ਤੇ ਸਾਪਣੀ ਤਾਂ ਕਾਕੋ ਹੰਸ ਕਰੇ।
0: ਹਾਂਜੀ,
1: ਇਹ ਨਾ ਇਹਨਾਂ ਤੇ ਨਜ਼ਰੇ ਨਾਇਤ ਪਰਮਾਤਮਾ ਦੀ ਹੋਈ ਸੀ ਤੇ ਇਹਨਾਂ ਨੂੰ ਮਿਲੀਆਂ ਪਾਵਰਾਂ। ਇਹਨਾਂ ਨੇ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਕੀਤਾ ਰਾਜ
0: ਜੀ।
1: ਪਰ ਸਵਾਲ ਇਹ ਹੈਗਾ ਆ ਜੀ ਕਿ ਇੰਟੈਂਸ਼ਨ ਜੇ ਮੈਲਾਫਾਈਡ ਹੋਵੇ ਤੇ ਫਿਰ ਉਹਦਾ ਰਿਜ਼ਲਟ ਵੀ ਮੈਲਾਫਾਈਡ ਹੀ ਆਉਂਦਾ ਹੁੰਦਾ
0: ਜੀ।
1: ਸਰ, ਅੱਜ ਜਿਹੜੇ ਉੱਥੇ ED ਦੇ ਵਿੱਚ ਜਦੋਂ ਇਹਨਾਂ ਨੇ ਜਾ ਕੇ ਹੰਗਾਮਾ ਕੀਤਾ, ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ, ਰਿਪੋਰਟਾਂ ਤਾਂ ਸਾਰੀਆਂ ਵੀਡੀਓਗ੍ਰਾਫੀ ਨਾਲ ਆ ਜਾਂਦੀਆਂ ਉਸੇ ਵੇਲੇ
0: ਜੀ।
1: ਇਸ ਤਰ੍ਹਾਂ ਲੱਗਦਾ ਸੀ ਜਿੱਦਾਂ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਹੁੰਦੀ ਆ।
0: ਬਿਲਕੁਲ ਹੈ ਜੀ।
1: ਤੁਸੀਂ ਇਹ ਦੇਖੋ ਕਿ ਉੱਥੇ ਜਿਹੜੇ ਬੰਦੇ ਗਏ ਸੀਗੇ ਉਹ ਭੇਜੇ ਗਏ ਸੀ, ਨਾ ਕਿ ਉਹ ਗਏ ਸੀ ਜੀ।
0: ਬਿਲਕੁਲ ਹੈ ਜੀ।
1: ਆਪ MLA ਮੰਤਰੀ ਜਿਹੜੇ ਆ ਆਰਾਮ ਨਾਲ ਬੈਠੇ ਜੀ, ਲਾਲਾ ਜੀ ਦਾ ਹੁਕਮ ਆਇਆ ਤੇ ਬੰਦੇ ਜਿਹੜੇ ਆ ਭਜਾ ਤੇ ਜੀ
0: ਜੀ।
1: ਅੱਜ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣ ਲੱਗਾ ਆ ਕਿ ਇਹਨਾਂ ਲੀਡਰਾਂ ਨੂੰ ਨਾ ਤਾਂ ਕਿਸੇ ਪਬਲਿਕ ਪ੍ਰੋਪਰਟੀ ਨਾਲ ਤੇ ਹੁੰਦਾ ਆ ਜੀ,
0: ਜੀ
1: ਨਾ ਇਹਨਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਨਾਲ ਜਿਹੜਾ ਆ ਪਿਆਰ ਹੁੰਦਾ ਆ ਜੀ
0: ਜੀ।
1: ਇਹਨਾਂ ਦਾ ਪਿਆਰ ਜਿਹੜਾ ਹੁੰਦਾ ਆ ਸਿਰਫ ਆਪਣੇ ਸਵਾਰਥ ਨਾਲ ਹੁੰਦਾ ਜੀ
0: ਜੀ।
1: ਕੇਜਰੀਵਾਲ ਸਾਹਿਬ ਦਾ ਤਾਂ ਇਹ ਆ ਜੀ ਕਿ ਜਦੋਂ ਆਪਣੇ ਤੇ ਭਾਰੀ ਪੈਂਦੀ ਹੈ ਇਹਨਾਂ ਨੂੰ ਕੋਈ ਦੇਸ਼ ਨੂੰ ਅੱਗ ਵੀ ਲਾਉਣੀ ਪਵੇ ਤੇ ਇਹਨਾਂ ਨੇ ਜਿਹੜਾ ਸੰਕੋਚ ਨਹੀਂ ਕਰਨਾ ਜੀ।
0: ਬਿਲਕੁਲ ਹੈ ਜੀ।
1: ਸਰ, ਹੁਣ ਗੱਲ ਤਾਂ ਇਹ ਹੈਗੀ ਆ ਵੀ ਜੇ ਉੱਥੇ ਕੁਛ ਗਲਤ ਨਹੀਂ ਹੋ ਰਿਹਾ ਸੀ ਤੇ ਫਿਰ ਤੁਹਾਨੂੰ ਡਰ ਕਾਹਦਾ ਜੀ?
0: ਜੀ
1: ਦੇਖੋ, ਇੱਕ ਸੈਂਟਰ ਦੀ ਏਜੰਸੀ ਆਈ ਹੈਗੀ ਆ, ਉਹ ਆ ਕੇ ਪਹਿਲਾਂ ਤੁਹਾਨੂੰ ਉਹਨਾਂ ਨੇ 4 ਚਿੱਠੀਆਂ ਲਿਖੀਆਂ ਵੀ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਤੁਸੀਂ ਕਾਰਵਾਈ ਕਰੋ
0: ਜੀ।
1: ਹਾਂਜੀ, ਤੁਸੀਂ ਉਹਨਾਂ ਨੂੰ ਕਦੀ ਕਹਿੰਦੇ ਹੈਗੇ ਸਬੂਤ ਜਿਹੜੇ ਹੈਗੇ ਆ ਸਾਨੂੰ ਦਿਖਾਓ, ਤੁਹਾਡੇ ਕੋਲ ਕੀ ਆ ਜੀ, ਇਹਦਾ ਸੋਰਸ ਕੀ ਆ ਜੀ? ਕਦੀ ਤੁਸੀਂ ਜਿਹੜਾ ਹੈਗਾ ਆ ਟਾਲ ਮਟੋਲ ਕਰਦੇ ਜੀ। ਅਲਟੀਮੇਟਲੀ ਉਹਨਾਂ ਨੇ ਫਿਰ ਜਿਹੜਾ ਹੈਗਾ ਆ ਆਪਣੀ ਜਾਂਚ ਦਾ ਘੇਰਾ ਵਧਾਇਆ ਤੇ ਇੱਥੇ ਆ ਗਏ ਜੀ,
0: ਘੇਰਾ ਪਾਇਆ ਜੀ ਮੁੜ ਕੇ
1: ਹੁਣ ਦੁੱਖ। ਹਾਂਜੀ, ਇਹ ਬਿਨਾਂ ਮਤਲਬ ਜਿਹੜਾ ਹੈਗਾ ਆ ਕਿ ਸਾਨੂੰ ਨਾ ਮਤਲਬ ਜਿਹੜਾ ਆ ਸੇਕ ਲੱਗੇ, ਇਹਨਾਂ ਨੇ ਇਹ ਵੀ ਨੀ ਦੇਖਿਆ ਕਿ ਉਹਦੇ ਵਿੱਚ ਜਿਹੜਾ ਆ ਇੱਕ ਫਾਈਲ ਜਿਹਦੀ ਉਹ ਜਾਂਚ ਕਰ ਰਹੇ ਸੀ ਉਹ ਤਾਂ ਕਾਂਗਰਸ ਦੇ ਟਾਈਮ ਦੀ ਸੀ
0: ਜੀ,
1: ਅਮਰਿੰਦਰ ਸਿੰਘ ਦੇ ਟਾਈਮ ਦੀ ਸੀ, ਜਦੋਂ ਅਮਰਿੰਦਰ ਸਿੰਘ ਨੇ ਜਿਹੜਾ ਆ ਹਾਰਸ ਰਾਈਡਿੰਗ ਦੀ ਜਿਹੜੀ ਹੈਗੀ ਉਹ ਵਾਸਤੇ ਜਿਹੜਾ ਆ 1 ਰੁਪਈਆ ਗਮਾਡਾ ਦੇ ਵਿੱਚ 1 ਰੁਪਈਆ ਪ੍ਰਤੀ ਗਜ ਦੇ ਰੇਟ ਦੇ ਉੱਤੇ ਲੀਜ਼ ਤੇ ਜਗ੍ਹਾ ਦੇ ਦਿੱਤੀ ਸੀ ਜੀ
0: ਜੀ।
1: ਸੋ ਇਸ ਕਰਕੇ ਫਾਈਲਾਂ ਤਾਂ ਉਹ ਸਾਰਿਆਂ ਦੀ ਜਾਂਚ ਕਰ ਰਹੇ ਹੈਗੇ ਜਿੱਥੇ ਜਿੱਥੇ ਇਰੈਗੂਲਰਟੀਜ਼ ਇਲੀਗੈਲਿਟੀਜ਼।

0: ਤੇ ਕਰਪਸ਼ਨ,
1: ਜਿਹੜਾ
0: ਤਿੰਨਾਂ ਚੀਜ਼ਾਂ ਦੀ ਜਿੱਥੇ ਜਿੱਥੇ ਸਮੈਲ ਆ ਰਹੀ ਸੀ ਉੱਥੇ ਉੱਥੇ ਅਗਲੇ ਬੰਦੇ ਦੇਖ ਰਹੇ ਸੀ ਜੀ।
1: ਜੀ
0: ਅਧਿਕਾਰੀਆਂ ਦਾ ਉੱਥੇ ਰਹਿਣਾ ਇਸ ਲਈ ਜ਼ਰੂਰੀ ਸੀਗਾ ਜੀ ਕਿ ਅਧਿਕਾਰੀਆਂ ਨੇ ਤਾਂ ਦੱਸਣਾ ਹੈਗਾ ਆ ਜੀ ਵੀ ਅਸੀਂ ਜਿਹੜਾ ਹੈਗਾ ਕੀ ਪ੍ਰੋਸੈਸ ਫੋਲੋ ਕੀਤੀ ਆ ਤੇ ਕੀ ਕਿੱਥੇ ਕਿੱਥੇ ਲੈਕਸ ਹੈਗੇ ਉਹ ਉਹਨਾਂ ਨੇ ਲੱਭਣੇ ਆ ਜੀ।
1: ਜੀ
0: ਦੂਜੀ ਗੱਲ ਇਹ ਹੈਗੀ ਕਿ ਮੀਡੀਆ 'ਚ ਜੋ ਪ੍ਰਚਾਰਿਆ ਗਿਆ ਜੀ ਵੀ ਉੱਥੇ ED ਦੇ ਜਿਹੜੇ ਅਧਿਕਾਰੀ ਆ ਜੀ ਉਹ ਸ਼ਰਾਬ ਪੀ ਕੇ ਬੈਠੇ ਜੀ ਤੇ ਉਹਨਾਂ ਨੇ ਉੱਥੇ ਸ਼ਰਾਬ ਪੀ ਰਹੇ ਕੇ ਆਪ ਉੱਥੇ ਬੈਠੇ ਆ ਜੀ, ਇਹਨਾਂ ਨੂੰ ਅੰਤਰ ਕੀਤਾ ਆ ਜੀ ਹਾਈ ਕੋਰਟ ਦੇ ਵਿੱਚ ਮਸਲਾ ਤੁਸੀਂ ਲੈ ਗਏ, ਇਹ ਤੁਹਾਨੂੰ ਹਾਈ ਕੋਰਟ ਦੇ ਉੱਤੇ ਭਰੋਸਾ ਹੈਗਾ ਸੀ ਤੇ ਫਿਰ ਆ ਹੰਗਾਮਾ ਕਰਨ ਦੀ ਕੀ ਲੋੜ
1: ਜ਼ਰੂਰਤ ਸੀ ਜੀ।
0: ਵਾਰੰਟ ਅਫਸਰ ਤੁਹਾਡਾ ਚਲਾ ਗਿਆ ਜੀ, ਵਾਰੰਟ ਅਫਸਰ ਕੋ ਜਿਹੜੇ ਆ ਆਫੀਸਰ ਦਾ ਸਟੇਟਮੈਂਟ ਦਿੰਦੇ ਹੈਗੇ ਆ ਕਿ ਸਾਨੂੰ ਮਤਲਬ ਏਦਾਂ ਦੀ ਕੋਈ ਗੱਲ ਨੀ ਹੈਗੀ ਜੀ ਵੀ ਸਾਨੂੰ ਘਰੋਂ ਜਿਹੜਾ ਆ ਵੀ ਖਾਣਾ ਵੀ ਮੰਗਵਾਇਆ ਕਿ ਮਿਲਿਆ ਹੈਗਾ ਜੀ, ਤੇ ਇਹ ਕਿਉਂਕਿ ਨੋ ਡਾਊਟ ਹਿਊਮਨਟੇਰੀਅਨ ਗਰਾਊਂਡ ਤੇ ਜੇ ਦੇਖਿਆ ਜਾਵੇ ਭਾਰਤ ਸਾਹਿਬ ਇੱਕ ਜਿਹੜੇ ਏਜ ਤੋਂ ਬਾਅਦ ਨਾ ਹਰ ਇੱਕ ਬੰਦਾ ਜਿਹੜਾ ਆ ਕਿਸੇ ਨਾ ਕਿਸੇ ਰੈਗੂਲਰ ਕੋਈ ਨਾ ਕੋਈ ਦਵਾਈ ਜਿਹੜੀ ਆ ਖਾਂਦਾ ਹੁੰਦਾ ਆ ਜੀ, ਤੇ ਕੋਈ ਬਲੱਡ ਪ੍ਰੈਸ਼ਰ ਦੀ ਕੋਈ ਖਾ ਰਿਹਾ ਕੋਈ ਡਾਇਬਟਿਕ ਹੈਗਾ ਆ ਜੀ,
1: ਸੋ
0: ਇਹ ਏਦਾਂ ਦਾ ਰਿਸਕ ਏਜੰਸੀ ਲੈਂਦੀਆਂ ਨੀ ਹੁੰਦੀਆਂ, ਉਹਨਾਂ ਨੂੰ ਵੀ ਪਤਾ ਹੁੰਦਾ ਜੀ,
1: ਸੋ
0: ਇਸ ਕਰਕੇ ਸੋ ਜੋ ਪ੍ਰਚਾਰਿਆ ਗਿਆ ਨਾ ਜੀ ਉਹ ਟੋਟਲੀ ਮਤਲਬ ਗਲਤ ਸੀ, ਇੱਕ ਜਿਹੜਾ ਹੈਗਾ ਆ ਸ਼ਡਯੰਤਰ ਦਾ ਇੱਕ ਹਿੱਸਾ ਸੀ ਜੀ, ED ਵਾਲਿਆਂ ਦੀ ਗੱਡੀ ਭੰਨ ਦਿੱਤੀ ਉਹਦੀ ਹਵਾ ਕੱਢਦਿਆਂ ਦੀਆਂ ਵੀਡੀਓ ਆ ਗਈਆਂ ਜੀ।
1: ਜੀ
0: ਸਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਦਿੱਲੀ ਵਾਲਿਆਂ ਨੇ ਜੇ ਸਰਕਾਰ ਬਦਲ ਗਈ ਸਾਨੂੰ ਨੀ ਪਤਾ ਕਿਹਦੀ ਆਉਣੀ ਕਿਹਦੀ ਨਹੀਂ ਆਉਣੀ ਹੈਗੀ, ਹੋ ਸਕਦਾ ਇਹ ਵੀ ਕਹਿੰਦੇ ਆ ਦਾਵਾ ਕਰਦੇ ਆ ਰਿਪੀਟ ਕਰ ਜਾਈਏ, ਜੇ ਤਾਂ ਇਹ ਰਿਪੀਟ ਕਰ ਜਾਣਗੇ
1: ਜੀ
0: ਤੇ ਇਹ ਆਪਣਾ ਪ੍ਰੋਟੈਕਸ਼ਨ ਇਹਨਾਂ ਨੂੰ ਮਿਲ ਜਾਊਗੀ, ਪਰ ਜਿਸ ਤਰੀਕੇ ਨਾਲ ਮੈਂ ਤਾਂ ਕੱਲ ਵੀ ਕਿਹਾ ਸੀ ਜੀ ਆਪਣੇ ਸ਼ੈਲੀ ਵੀਰ ਜੀ ਹੁਣਾਂ ਨੂੰ ਗੱਲ ਕਹੀ, ਮੈਂ ਕਿਹਾ ਜੀ ਅੱਧਾ ਪੰਜਾਬ ਤਾਂ ਜਿਹੜਾ ਆ ਰਾਤ ਨੂੰ ਮੂੰਹ ਮਲ ਕੇ ਸੌਂਦਾ ਹੈਗਾ ਆ ਕਿ ਹਰਕਦੀਆਂ ਤਾਂ ਹੱਡੀਆਂ ਸੇਕੀਆਂ ਹੀ ਆ,
1: ਬਿਲਕੁਲ
0: ਹੈ ਜੀ, ਹਜੇ ਆਸ ਰੱਖਦੇ ਹੈਗੇ ਆ ਕਿ ਅਸੀਂ ਦੁਬਾਰਾ ਆ ਜਾਣਾ ਆ
1: ਜੀ,
0: ਤੇ ਜਦੋਂ ਦੂਜੀ ਸਰਕਾਰ ਬਦਲ ਗਈ ਆ ਜਿਹੜੇ ਬੰਦੇ ਜਿਹੜੇ ਆ ਅੱਜ ਹੁਬ ਹੁਬ ਕੇ ਆਪਣੇ ਸਵਾਰਥ ਸਿੱਧੀ ਵਾਸਤੇ ਉੱਥੇ ਜਿਹੜੇ ਆ ਲਾ ਐਂਡ ਆਰਡਰ ਨੂੰ ਵਾਇਲੇਟ ਕਰਦੇ ਆ, ਨੋ ਡਾਊਟ ਕਿ ਪੰਜਾਬ ਪੁਲਿਸ ਦਾ ਤਾਂ ਉਹਨਾਂ ਨਾਲ ਸੋਫਟ ਕਾਰਨਰ ਹੈਗਾ ਸੀ, ਇਹ ਗਏ ਵੀ ਉੱਥੇ ਤੱਕ ਹੀ ਹੈਗੇ ਆ ਜੀ ਜਿੱਥੇ ਤੱਕ ਪੰਜਾਬ ਪੁਲਿਸ ਸੀ, ਜਦੋਂ ਅੱਗੇ ਜਾ ਕੇ ਦੇਖਿਆ ਨਾ ਵੀ CRP ਖੜੀ ਆ ਜੀ, ਫਿਰ ਉੱਥੋਂ ਆਪਣੇ ਆਪ ਇਹਨਾਂ ਦੇ ਪੈਰ ਦੱਬੇ ਪੈਰ ਮੁੜ ਪਏ ਪਿੱਛੇ ਨੂੰ,
1: ਪਤਾ ਉਹਨਾਂ ਨੇ ਖਿੱਚ ਵੀ ਦੇਣਾ ਕੰਮ ਜੀ।
0: ਦੇਖੋ ਜੀ ਉਹਨਾਂ ਦੇ ਦੇ ਆਰ ਬੈਂਟ ਫੋਰ ਦਾ ਜੋਬ ਉਹਨਾਂ ਦਾ ਜਾਂਦਾ ਹੀ ਸਿਕਿਉਰਿਟੀ ਵਾਸਤੇ ਆ ਜੀ, ਸਿਕਿਉਰਿਟੀ ਵਾਸਤੇ ਉਹਨਾਂ ਨੂੰ ਅਲਾਊਡ ਆ ਜੀ ਕਿ ਉਹ ਗੋਲੀ ਵੀ ਚਲਾ ਸਕਦੇ ਆ,
1: ਅਗਲੇ ਦੇ ਕਾਜ ਦੇ ਵਿੱਚ ਵਿਘਨ ਪਾਉਂਦੇ ਹੋ ਅਗਲੇ ਕਹਿਣਗੇ ਜੀ।
0: ਦੇਖੋ ਇਹ ਨਾ ਜੀ ਮਤਲਬ ਉੱਥੇ ਵੀ ਅੱਤ ਹੋਈ ਸੀਗੀ, ਏਦਾਂ ਦੀ ਗੱਲ ਹੈ ਨੀ ਕਿ ਆਪਾਂ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਸਾਰਾ 100% ਦੀ ਸਹੀ ਨਹੀਂ ਸੀ ਜੀ, ਉਹਨੇ ਵੀ ਆਪਣਾ ਰਾਜ ਭਾਗ ਕਾਇਮ ਰੱਖਣ ਵਾਸਤੇ ਕਈ ਤਾਮ ਝਾਮ ਕੀਤੇ ਹੋਏ ਸੀ ਜੀ, ਤੇ ਸਟੇਟ ਪੁਲਿਸ ਜਿਹੜੀ ਹੈਗੀ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਪਾਰਟੀ ਦੇ ਹੱਕ ਦੇ ਵਿੱਚ ਹੋ ਹੀ ਜਾਂਦੀ, ਉਹ ਟੂਲਸ ਉਹਨਾਂ ਦੇ ਹੋ ਹੀ ਜਾਂਦੇ ਆ ਜੀ। ਤੁਸੀਂ ਅੱਜ ਦੀ ਖਬਰ ਦੇਖ ਲਓ ਮਾਨ ਸਾਹਿਬ ਜਿਹੜੇ ਹੈਗੇ ਆ ਹੁਣ 450 ASI ਭਰਤੀ ਕਰਨ ਲੱਗੇ ਆ ਜੀ,
1: ਬਿਲਕੁਲ ਜੀ,
0: ਇਹ ਕਿਉਂ ਭਰਤੀ ਕਰਨ ਦੀ ਲੋੜ ਆ, ਛੇਤੀ ਤੋਂ ਛੇਤੀ ਇਹਨਾਂ ਦੀ ਭਰਤੀ ਕਰਕੇ ਇਹਨਾਂ ਨੂੰ ਟ੍ਰੇਨਿੰਗ ਦਵਾ ਕੇ ਚੱਲ ਜਾਈਏ ਕਿ ਕੱਲ ਨੂੰ ਜਿਹੜਾ ਹੈਗਾ ਆ ਜੇ ਕਿਤੇ ਡਾਂਗ ਡੁੰਗ ਫੇਰਦੇ ਹੋਣ ਤੇ ਉਹਨਾਂ ਨੂੰ ਖਿਆਲ ਆ ਜਾ ਵੀ ਇਹਨਾਂ ਨੇ ਭਰਤੀ ਕੀਤਾ ਸਾਨੂੰ,
1: ਬਿਲਕੁਲ ਹੈ ਜੀ ਜੀ,
0: ਸੋ ਇਸ ਕਰਕੇ
1: ਪਰ ਇੱਕ ਦੂਸਰੇ ਦੀ ਏਜੰਸੀ ਨੂੰ ਇੰਪਲੋਇਡ ਡਾਕੂ ਕਹਿ ਦੇਣਾ ਇਹ ਕਿੱਡਾ ਕੁ ਜਾਇਜ਼ ਹੈ ਜੀ, PM ਮੋਦੀ ਦੀ ਕਹਿੰਦੇ ਇੰਪਲੋਇਡ ਡਾਕੂ ਹੈ ਜੀ, ਹੁਣ ਚਾਹੇ ਉਹ ED ਹੈ ਚਾਹੇ ਕੋਈ ਵੀ ਏਜੰਸੀ ਹੈ ਉਹ ਆਪਣਾ ਕਾਜ ਕਰ ਰਹੀ ਹੈ, ਤੁਹਾਨੂੰ ਇਹ ਚੀਜ਼ ਲੱਗਦੀ ਕਾ ਤੋਂ ਉੱਤੋਂ ਤੁਸੀਂ ਕਹਿੰਦੇ ਹੋ ਅਸੀਂ ਕੱਟੜ ਇਮਾਨਦਾਰ ਆ, ਤਾਂ ਤੁਸੀਂ ਤਾਂ ਕਹੋ ਭਾਈ ਆਓ ਜੀ ਜੀਆਂ ਨੂੰ ਜੀ ਚਾਹ ਪਾਣੀ ਵੀ ਪਿਲਾਉਂਦੇ ਹਾਂ ਬੈਠੋ, ਜੇ ਤੁਸੀਂ 50 ਘੰਟੇ ਦੀ ਬਜਾਏ 100 ਘੰਟੇ ਤੁਸੀਂ ਜਾਣਕਾਰੀ ਲਓ ਜਿਹੜੀ ਲੈਣੀ ਹੈ ਜੀ ਅਸੀਂ ਕੋਆਪਰੇਟ ਕਰਦੇ ਹਾਂ ਜੀ।
0: ਪਰ ਸਾਹਿਬ ਉਹ ਇਹ ਗੱਲ ਤਾਂ ਹੈਗੀ ਆ ਕਿ ਉਹ ਜੇ ਆਹ ਗੱਲ ਹੋਵੇ ਤੇ ਉਹ ਆਉਣੀ ਕਿਉਂ,
1: ਬਿਲਕੁਲ
0: ਉਹ ਸਮੈਲ ਆਊਟ ਹੋਇਆ ਨਾ ਜੀ ਕੁਛ
1: ਜੀ,
0: 100 ਕਰੋੜ ਦਾ ਇੱਕ ਘੁਟਾਲਾ ਸਾਹਮਣੇ ਆ ਰਿਹਾ, 290 ਕਰੋੜ ਦਾ ਇੱਕ ਘੁਟਾਲਾ ਆ ਉਹਦੀ ਫਾਈਲ ਚੱਕੀ ਆ ਉਹਨਾਂ ਨੇ ਜੀ
1: ਜੀ,
0: ਸੋ
1: ਉਹ ਮੈਂ ਪੜ੍ਹ ਰਿਹਾ ਸੀ ਇੱਕ ਮੰਤਰੀ ਦੇ ਕੋਲੋਂ 2.5 ਕਰੋੜ ਰੁਪਇਆ ਵੀ ਮਿਲਿਆ ਜੀ, ਮੰਤਰੀ ਨੇ ਸ਼ਾਇਦ ਕੋਈ ਆਪਣਾ ਸੀਗਾ
0: ਜੀ, ਆਫੀਸਰ ਦੇ
1: ਹਾਂਜੀ 2.5 ਕਰੋੜ
0: ਮਿਲਿਆ ਜੀ, ਹਾਂਜੀ ਤੇ 1.5 ਕਿਲੋ ਸੋਨਾ ਵੀ ਹੈ ਜੀ, ਉਹ ਵੀ ਤੁਸੀਂ ਲਿਖ ਲਓ
1: ਕੀ ਬਾਤ
0: ਹੈ, ਹਾਂਜੀ ਏਦਾਂ ਦੀ ਕਿਹੜੀ ਗੱਲ ਹੈਗੀ ਹੈ ਸਰ
1: ਜੀ,
0: 3-3 ਲੱਖ ਕਰੋੜ ਤੱਕ ਤਾਂ ਕਰਜ਼ਾ ਇਹਨਾਂ ਨੇ ਲੈ ਲਿਆ ਹੈਗਾ ਆ ਜੀ, ਇਹਨਾਂ ਵਾਲਾ ਤੇ ਇਹਨਾਂ ਕੋਲ ਹੀ ਆ ਨਾ ਜੀ, ਇਹਨਾਂ ਦੇ
1: ਜੀ
0: ਅਫਸਰ ਤੇ ਇਹਨਾਂ ਦੇ ਵਿਧਾਇਕਾਂ ਦੀ ਜਾਂਚ ਹੋ ਜਾਏ ਸਾਰਾ ਜਿਹੜਾ ਕਰਜ਼ਾ ਤੁਹਾਨੂੰ ਪਤਾ ਲੱਗ ਜੂਗਾ ਤੇ
1: ਬਿਲਕੁਲ
0: ਕਿੰਨਾ ਪੈਸਾ ਦਿੱਲੀ ਰਾਹੀਂ ਉੱਡ ਗਿਆ ਜੀ, ਦੇ ਕਿੰਨਾ ਇੱਥੇ ਹੀ ਵੰਡ ਹੋਇਆ ਜੀ,
1: ਜੀ
0: ਇੱਥੇ ਸਟੇਟ ਦੇ ਉੱਤੇ ਡਿਵੈਲਪਿੰਗ ਚਾਰਜਿਸ ਜਿਹੜੇ ਹੈਗੇ ਆ ਉਹ ਤਾਂ ਕਿਹੜੇ ਲੱਗੇ ਹੈਗੇ ਆ ਜੀ,
1: ਜੀ
0: ਕਹਿੰਦੇ ਨਾ ਜੀ ਵੀ ਹਾਂ ਜੀ, ਬਾਕੀ ਤਾਂ ਜਿਹੜਾ ਇਹ ਆ ਐਸੀ ਗੱਲ ਨੀ ਕਿ ਸਟੇਟ ਤੋਂ ਰੈਵਨਿਊ ਜਨਰੇਟ ਨਹੀਂ ਹੁੰਦਾ, ਰੈਵਨਿਊ ਜਨਰੇਟ ਹੁੰਦਾ ਆ ਜੀ,
1: ਜੀ
0: ਬਟ ਉਹਦੇ ਵਿੱਚ ਜਿਹੜਾ ਹੈਗਾ ਆ ਸੈਲਰੀ ਜਿਹੜੀ ਹੈਗੀ ਆ ਜੇ ਆਉਂਦੀਆਂ ਹੈਗੀਆਂ ਆ ਤੇ ਉਹ ਤੋਂ ਇਲਾਵਾ ਵੀ ਤਾਂ ਪੈਸੇ ਬਚਦੇ, 52% ਜੇ ਸੈਲਰੀ ਹੋ ਜਾਂਦੀ ਹੈਗੀ ਤੇ 48% ਜਿਹੜਾ ਆ ਉਹ ਕਿੱਥੇ ਜਾਂਦਾ,
1: ਜੀ
0: ਹੁਣ ਸਾਰੀਆਂ ਫ੍ਰੀ ਬੀਜ ਜੇ ਤੁਸੀਂ ਦਿੰਨੇ ਆ ਤੇ ਇਟ ਮੀਨਸ ਸਟੇਟ ਪੈਸਾ ਜਨਰੇਟ ਕਰਦੀ ਆ ਜੀ,
1: ਜੀ
0: ਤੁਸੀਂ ਤਾਂ ਜਿਹੜਾ ਹੈਗਾ ਜੀ 16 ਸਟੇਟਾਂ ਦੇ ਵਿੱਚ ਤੁਹਾਡੀਆਂ ਮਸ਼ਹੂਰੀਆਂ ਚੱਲਦੀਆਂ ਹੈਗੀਆਂ ਜੀ, ਇਨ ਸਪਾਈਟ ਆਫ ਦਾ ਗਾਈਡਲਾਈਨਸ ਆਫ ਦਾ ਹਾਈ ਕੋਰਟ,
1: ਜੀ
0: ਤੇ ਉਹ ਇਸ ਕਰਕੇ ਐਡਮਿਨਿਸਟ੍ਰੇਸ਼ਨ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਇਹ ਪਹਿਲੀ ਗੱਲ ਤਾਂ ਇਹ ਆ ਕਿ ਗਵਾਡਾ ਦੇ ਵਿੱਚ ਜਿਹੜਾ ਆ ਸਾਰਿਆਂ ਨੂੰ ਪਤਾ ਵੀ ਉਹ ਸੋਨੇ ਦੀ ਖਾਨ ਆ ਜੀ,
1: ਜੀ
0: ਸੋ ਉੱਥੇ ਕਿਸਾਨਾਂ ਕੋਲੋਂ ਜਿਹੜਾ ਆ ਐਕੁਜੀਸ਼ਨ ਦੇ ਵਿੱਚ ਸਟੇਟ ਕੋਲ ਰਾਈਟ ਹੁੰਦਾ ਆ ਜੀ ਵੀ ਪ੍ਰੋਪਰਟੀ ਐਕਵਾਇਰ ਕਰ ਸਕਦੀ ਆ ਜੀ, ਉਹਦੇ ਵਿੱਚ ਜਿਹੜਾ ਆ ਫਿਰ ਕਿਸਾਨਾਂ ਕੋਲੋਂ ਜਿਹੜਾ ਹੈਗਾ ਆ ਲੈ ਕੇ ਉਹਦਾ ਜਿਹੜਾ ਆ ਅੱਗੇ ਡਿਵੈਲਪਰ ਨੂੰ ਦੇ ਕੇ ਤੇ ਸਰਕਾਰਾਂ ਬਿਜ਼ਨਸ ਕਰਦੀਆਂ ਜੀ, ਜਿਹਦੇ ਵਿੱਚ ਉਹ ਪੈਸਾ ਕਮਾਉਂਦੀਆਂ ਹੈਗੀਆਂ ਜੀ, ਹੁਣ ਇਹ ਇੱਕ ਸੋਰਸ ਏਦਾਂ ਦਾ ਸੀਗਾ ਜਿਹਦੇ ਕੋਲੋਂ 15,000 ਕਰੋੜ ਰੁਪਏ ਦੀ ਆਸ ਲਾ ਕੇ ਬੈਠੇ ਸੀ ਇਹ, ਮੈਨੂੰ ਲੱਗਦਾ ਆ ਕਿ ਜਿਹੜੇ ਪ੍ਰੋਜੈਕਟ ਉੱਥੇ ਚੱਲ ਰਹੇ ਜੀ, ਦੇਖੋ ਇਹ ਪਬਲਿਕ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਹੁੰਦੇ ਆ ਏਦਾਂ ਦੇ ਉਹਦੇ ਵਿੱਚ ਲੋਕਾਂ ਦਾ ਵੀ ਸਰ ਬਹੁਤ ਸਾਰਾ ਪੈਸਾ ਲਗਾਇਆ ਹੁੰਦਾ ਜੀ,
1: ਬਿਲਕੁਲ
0: ਕਈਆਂ ਨੇ ਅਪਰੂਵਡ ਕਲੋਨੀਆਂ ਦੇ ਵਿੱਚ ਫਲੈਟ ਬੁੱਕ ਕਰਾਏ ਹੋਣੇ, ਉਹਨਾਂ ਦਾ ਜਿਹੜੀ ਅਰਨੈਸਟ ਮਨੀ ਜਮਾ ਕਰਾਈ ਹੋਣੀ ਜੀ, ਹੁਣ ਅਰਨੈਸਟ ਮਨੀ ਜਿਹਦੀ ਜਮਾ ਹੈਗੀ ਆ ਉਹ ਤਾਂ ਸੋਚਦਾ ਹੋਊਗਾ ਜੀ ਵੀ ਸਾਲ ਨੂੰ ਜਾਂ 2 ਸਾਲ ਨੂੰ ਪਲਾਟ ਲੈਵਲ ਜਾਣਾ, ਉਹ ਤਾਂ ਕਹਿੰਦੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਤਿਆਰ ਦੇ ਦੇਣਾ ਜੀ, ਉਹ
1: ਬਿਲਕੁਲ
0: ਸਾਰੇ ਪ੍ਰੋਜੈਕਟ ਰੁਕ ਜਾਣੇ ਆ ਜੀ, ਤੇ ਹੁਣ ਦੇਖਦੇ ਆ ਈਡੀ ਦਾ ਜਿਹੜਾ ਆ ਉਹ ਕਿੱਥੇ ਕ ਤੱਕ ਪਹੁੰਚਦੀ ਹੈਗੀ ਆ ਜੀ, ਤੇ ਉਹਦਾ ਜਿਹੜਾ ਆ ਕੀ ਮਤਲਬ ਆਊਟਕਮ ਆਉਂਦਾ ਜੀ,
1: ਜੀ
0: ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਕਿ ਇਸ ਏਜੰਸੀ ਦੇ ਕੰਮ ਕਰਨ ਦਾ ਜੀ,
1: ਜੀ
0: ਪਰ ਸਾਹਿਬ ਇਟ ਇਜ਼ ਸੈਡ ਟੂ ਸੇ ਇਹ ਵੀ ਜਿਹੜੀ ਹੈਗੀ ਆ ਅਫਸੋਸ ਦੀ ਗੱਲ ਹੈਗੀ ਆ ਜੀ,
1: ਜੀ
0: ਇਹ ਜਦੋਂ ਈਡੀ ਕੰਮ ਕਰਦੀ ਹੈਗੀ ਆ ਜੀ ਜਾਂ ਤਾਂ ਕਿਸੇ ਕੰਕਰੀਟ ਰਿਜ਼ਲਟ ਤੇ ਪਹੁੰਚੇ,
1: ਜੀ
0: ਜਦੋਂ ਉਦੋਂ ਇਲੈਕਸ਼ਨ ਸੀਗਾ ਚੰਨੀ ਦੇ ਭਾਂਜੇ ਨੂੰ ਫੜ ਲਿਆ ਸੀਗਾ ਜੀ, ਉਦੋਂ ਜਿਹੜਾ ਹੈਗਾ ਆ ਵੀ ਉਹਦੇ ਕੋਲੋਂ ਪੈਸੇ ਨਿਕਲੇ ਸਾਰਾ ਕੁਛ ਹੋ ਗਿਆ ਜੀ,
1: ਜੀ
0: ਤੁਸੀਂ ਦੱਸੋ ਤੁਸੀਂ ਉਹਦੇ ਵਿੱਚ ਕੀਤਾ ਕੀ ਜੀ, ਅੱਜ ਤੱਕ ਕੰਕਰੀਟ ਰਿਜ਼ਲਟ ਤੇ ਤੁਹਾਡਾ ਚਲਾਨ ਜੇ ਪੇਸ਼ ਹੋਇਆ ਹੋਵੇ, ਤੁਹਾਡੀ ਐਵੀਡੈਂਸ ਹੋਈ ਹੋਵੇ, ਆਈਦਰ ਕਨਵਿਕਸ਼ਨ ਔਰ ਅਕੁਇਟਲ ਕੋਈ ਚੀਜ਼ ਦਾ ਹੋਈ ਹੋਵੇ
1: ਬਿਲਕੁਲ,
0: ਜਾਂ ਸਜ਼ਾ ਹੋਵੇ ਜਾਂ ਵਰੀ ਹੋਵੇ ਬੰਦੇ ਨੂੰ, ਤੁਹਾਡਾ ਆਊਟਕਮ ਤਾਂ ਆਵੇ ਨਾ, ਪਤਾ ਤਾਂ ਲੱਗੇ ਵੀ ਤੁਹਾਡਾ ਨੈਟ ਰਿਜ਼ਲਟ ਕੀ ਆ, ਕਦੋਂ ਕਦੋਂ ਦੇ ਕੇਸ ਆ, ਤੁਸੀਂ ਜਿਹੜਾ ਹੈਗਾ ਕਦੀ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਦੇ ਦਿੱਤਾ ਜੀ ਵੀ ਵਿਦੇਸ਼ੀ ਖਾਤਿਆਂ ਚ ਤੁਹਾਡੇ ਪੈਸਿਆਂ ਦਾ ਹਿਸਾਬ ਕਿਤਾਬ ਦੱਸਿਓ, ਉਹ ਭਾਈ ਤੁਹਾਡਾ ਤਾਂ ਇਹ ਹੈਗਾ ਵੀ ਫਾਈਲਾਂ ਤੁਹਾਡੀਆਂ ਫਿਰ ਕਿੱਥੇ ਚੱਲ ਜਾਂਦੀਆਂ ਹੈਗੀਆਂ, ਜੇ ਤੁਸੀਂ ਇੱਥੇ ਬੰਦਾ 100-100 ਬੰਦਾ ਨਾਲ ਡਿਪਿਊਟ ਕਰਕੇ ਤੇ ਲਾ ਸਕਦੇ ਹੈਗੇ ਆ ਛਾਪਾ ਮਾਰਨ ਵਾਸਤੇ, ਇਟ ਮੀਨ ਤੁਹਾਡੇ ਕੋਲ ਸਟਾਫ ਦੀ ਤਾਂ ਕਮੀ ਹੈ ਨੀ ਗੀ,
1: ਬਿਲਕੁਲ
0: ਤੇ ਤੁਸੀਂ ਕਿਉਂ ਨੀ ਜਿਹੜੇ ਉਹ ਪੁਰਾਣੇ ਕੇਸ ਹੈਗੇ ਆ ਉਹਨਾਂ ਨੂੰ ਡਿਸਾਈਡ ਕਰ ਦਿਸ ਵੇ ਔਰ ਦੈਟ ਵੇ, ਇਸ ਗੱਲੋਂ ਆਮ ਆਦਮੀ ਪਾਰਟੀ ਠੀਕ ਕਹਿੰਦੀ ਹੈਗੀ ਆ ਜੀ ਕਿ ਭਾਈ ਤੁਸੀਂ ਜਿਹੜਾ ਹੈਗਾ ਇਹਨੂੰ ਈਡੀ ਨੂੰ ਇੱਕ ਬਲੈਕਮੇਲਿੰਗ ਦਾ ਹਥਿਆਰ ਵਜੋਂ ਵਰਤਦੇ ਆ ਜੀ,
1: ਜੀ
0: ਬਤੌਰ ਏਜੰਸੀ ਅਸੀਂ ਉਹਨੂੰ ਕੰਡੈਮ ਨਹੀਂ ਕਰਦੇ, ਪਰ ਉਸ ਏਜੰਸੀ ਦੀ ਵਰਕਿੰਗ ਤੁਸੀਂ ਦੇਖੋ ਨਾ ਵੀ ਤੁਸੀਂ ਜਿਹੜਾ ਹੈਗਾ ਉਹਨੂੰ ਉਹਨੇ ਕੰਕਰੀਟ ਰਿਜ਼ਲਟ ਤੇ ਕਿਉਂ ਨੀ ਲੈ ਕੇ ਜਾਂਦੀ, ਆਪਣੇ ਸਪੀਡੀ ਟ੍ਰਾਇਲ ਕਿਉਂ ਨੀ ਕਰਦੀ ਜੀ, ਇਹਦੇ ਨਾਲ ਲੋਕਾਂ ਦਾ ਵੀ ਫੇਥ ਬਣੇ, ਜਿਹੜੀਆਂ ਗੱਲਾਂ ਜਿਹੜੀ ਹੈਗੀ ਆ ਲੋਕਾਂ ਨੂੰ ਬੋਲਣ ਦਾ ਮੌਕਾ ਮਿਲਦਾ ਹੈਗਾ ਆ, ਤੁਸੀਂ ਉਸ ਚੀਜ਼ ਨੂੰ ਤਾਂ ਪਹਿਲਾਂ ਐਡਰੈਸ ਕਰੋ
1: ਜੀ,
0: ਜੀ ਬਾਰਾ ਸਾਹਿਬ
1: ਤੇ ਸੈਣੀ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਚਲੋ ਭੋਲਾ ਕੇਸ ਹੋ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ ਉਹਦੇ ਵਿੱਚ ਵੀ ਈਡੀ ਦਾ ਨਿਰੰਜਨ ਸਿੰਘ ਹੁਣੀ ਇਨਵੋਲਵ ਸੀਗੇ ਤੇ ਰਾਜਜੀਤ ਸਿੰਘ ਹੁੰਦਲ, ਖਬਰਾਂ ਤਾਂ ਇਹ ਨੇ ਕਿ ਗ੍ਰਿਫਤਾਰ ਕਰ ਲਿਆ ਗਿਆ ਤੇ ਕਾਫੀ ਸਮੇਂ ਤੋਂ ਭਗੌੜਾ ਸੀ ਜਾਂ ਸਾਰੀਆਂ ਚੀਜ਼ਾਂ ਛਪੀਆਂ ਨੇ, ਪਰ ਅਸਲ ਇਹ ਖਬਰ ਦੇ ਪਿੱਛੇ ਕੀ ਚਰਚਾ ਕੀ ਹੈ? ਦੂਸਰੇ ਪਾਸੇ ਇਹ ਵੀ ਸਾਹਮਣੇ ਆ ਰਿਹਾ ਉਹਨਾਂ ਦੇ ਵਕੀਲ ਨੇ ਸਤੰਬਰ 2026 'ਚ ਰਾਜਜੀਤ ਉਹਨਾਂ ਦੇ ਜਿਹੜੇ ਵਕੀਲ ਨੇ ਸੁਪਰੀਮ ਕੋਰਟ ਨੂੰ ਉਹਨਾਂ ਨੇ ਦੱਸਿਆ ਸੀ ਕਿ ਉਸਦਾ ਜਿਹੜਾ ਮੁਵੱਕਲ ਹੈ ਆਤਮ ਸਮਰਪਣ ਕਰਨ ਦੇ ਲਈ ਤਿਆਰ ਹੈ ਤੇ ਬੈਂਚ ਨੇ ਉਸਨੂੰ ਜਿਹੜਾ ਸੀਗਾ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਿਹਦੇ ਨਾਲ ਉਸਦੇ ਆਤਮ ਸਮਰਪਣ ਦਾ ਜਿਹੜਾ ਰਸਤਾ ਸਾਫ਼ ਹੋ ਗਿਆ ਸੀ, ਪਰ ਖ਼ਬਰਾਂ ਇਹ ਨੇ ਕਿ ਪਟਿਆਲੇ ਤੋਂ ਗ੍ਰਿਫਤਾਰੀ ਕਰ ਲਈ ਹੈ ਜੀ, ਅਸੀਂ ਗ੍ਰਿਫਤਾਰ ਕਰ ਲਿਆ ਜੀ, ਉਹ ਨਸ਼ੇ ਦਾ ਮੁੱਦਾ ਕਿਤੇ ਨਾ ਕਿਤੇ ਫਿਰ ਚਮਕਾ ਰਹੇ ਨੇ ਜੀ ਕਿ ਅਸੀਂ ਪੂਰੇ ਐਕਸ਼ਨ ਦੇ ਵਿੱਚ
0: ਨਹੀਂ, ਉਹ ਆਪਣੀ ਪਿੱਠ ਤਪ ਤਪਾਉਣੀ ਹੁੰਦੀ ਸਰਕਾਰਾਂ ਨੇ
1: ਜੀ,
0: ਤੁਸੀਂ ਪਹਿਲਾਂ ਕਿਉਂ ਨਹੀਂ ਜਦੋਂ ਸੁਪਰੀਮ ਕੋਰਟ 'ਚ ਗਿਆ ਆ ਤਾਂ ਤੁਹਾਨੂੰ ਪਤਾ ਲੱਗਾ ਵੀ ਜੇ ਉਹ ਕਰ ਰਿਹਾ ਹੈਗਾ ਆ ਤੇ ਦੈਟ ਮੀਨ ਹੀ ਇਜ਼ ਹੇਅਰ।
1: ਜੀ
0: ਉਦੋਂ ਤੋਂ ਸਰਕਾਰ ਦੀ ਬਦਨਾਮੀ ਬਹੁਤ ਹੋ ਰਹੀ ਸੀ, ਥੂ ਥੂ ਹੋ ਰਹੀ ਸੀ ਜੀ।
1: ਜੀ
0: ਮੋਰ ਓਵਰ ਸਰ ਇਹਦੀ ਥੋੜੀ ਜੀ ਬੈਕਗ੍ਰਾਉਂਡ ਦੱਸਾਂ ਸਰ, ਇਹ ਰਾਜ ਜੀ ਤੇ ਪਿਤਾ ਜੀ DSP ਸੀਗੇ ਜੀ।
1: ਜੀ
0: ਉਹ ਡਿਊਰਿੰਗ ਟੈਰਰ ਟੈਰਰਿਜ਼ਮ ਏਰਾ ਉੱਥੇ ਉਹਨਾਂ ਦੇ ਸ਼ੂਟ ਕਰ ਦਿੱਤਾ ਗਿਆ ਸੀ ਤੇ ਹਾਂਜੀ ਉਹ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਇਹਨਾਂ ਨੂੰ ਨੌਕਰੀ ਮਿਲੀ ਸੀ। ਇਹਨਾਂ ਨੇ ਕਿਹੜਾ ਕੋਈ ਟੈਸਟ ਪਾਸ ਕੀਤਾ ਸੀ, ਇਹਨਾਂ ਦੇ ਸਾਡੇ ਤੋਂ 2 ਸਾਲ ਪਿੱਛੇ ਪੜ੍ਹਦੇ ਹੁੰਦੇ ਸੀ, ਉਸੇ ਕਾਲਜ ਚ ਪੜ੍ਹੇ ਆ ਜਿੱਥੇ ਮੈਂ ਪੜ੍ਹਿਆ ਜੀ।
1: ਜੀ
0: ਤੇ ਇਹਨਾਂ ਦੇ ਜਿੱਦਾਂ ਹੀ ਗ੍ਰੈਜੂਏਸ਼ਨ ਹੋਈ ਤੇ ਇਹਨਾਂ ਦੀ ਜੁਆਇਨਿੰਗ ਕਰਾ ਲਈ ਸੀ ਐਜ਼ ਇੰਸਪੈਕਟਰ।
1: ਜੀ
0: ਤੇ ਉਸ ਵੇਲੇ ਜਿਹੜਾ ਹੈਗਾ ਆ ਫਿਰ ਹੁਣ ਜਦੋਂ ਬੰਦੇ ਨੂੰ ਜਿਹੜਾ ਆ ਖੇਤੀ ਅਹੁਦਾ ਮਿਲ ਜਾਏ ਜੀ,
1: ਜੀ
0: ਉਹ ਤੋਂ ਬਾਅਦ ਜਿਹੜਾ ਹੈਗਾ ਆ ਜਿਹੜੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ SSP ਵੀ ਰਹੇ ਜੀ, ਬੋਕੇ ਵੀ ਰਹੇ ਜੀ, ਹੁਸ਼ਿਆਰਪੁਰ ਵੀ ਰਹੇ ਜੀ।
1: ਜੀ
0: ਇੱਕ ਮੇਰੀ ਨਿੱਜੀ ਜਾਣਕਾਰੀ ਵੀ ਹੈਗੀ ਆ ਜੀ, ਕਿਉਂਕਿ ਮੇਰੇ ਕੋਲ ਕੋਈ ਇੱਦਾਂ ਦੇ ਕੇਸ ਹੈਗੇ ਸੀ ਵੱਡੇ ਬੰਦਿਆਂ ਦੇ ਜਿਹਨਾਂ ਨੂੰ ਮਤਲਬ ਕਾਮੀ ਜਿਹਨਾਂ ਦੇ ਇੱਦਾਂ ਦੇ ਹੈਗੇ ਸੀ ਕਿ
1: ਜੀ
0: ਉਹ ਇਹ ਲਾਟਰੀਆਂ ਲੂਟਰੀਆਂ ਵਾਲੇ ਜਿਹੜੇ ਆ ਉੱਥੇ ਸਟਾਲ ਚੱਲਦੇ ਹੈਗੇ ਆ ਜੀ, ਉਹ SHO ਜਿਹੜੇ ਲੱਗੇ ਸੀਗੇ ਜੀ, SHO ਵਿਲਕਦੇ ਹੁੰਦੇ ਸੀ ਵੀ ਸਾਡਾ ਜਿਹੜਾ ਹੁਣ ਨਵਾਂ ਕਪਤਾਨ ਆਇਆ ਆ
1: ਜੀ
0: ਇਹ ਪੈਸਿਆਂ ਚ ਰਿਸ਼ਵਤ ਨਹੀਂ ਲੈਂਦਾ, ਇਹਨੂੰ ਡਾਲਰ ਦੇਣੇ ਪੈਂਦੇ ਆ,
1: ਬਾਹਰਲੀ ਕਰੰਸੀ ਚ ਲੈਂਦਾ
0: ਡਾਲਰਾਂ ਚ ਲੈਂਦਾ ਸੀ ਜੀ।
1: ਜੀ
0: ਉਹ ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਉਹ ਤੋਂ ਵਿਦ ਇਨ 7 or 8 months ਆਫਟਰ ਉੱਥੇ ਨੋਟਬੰਦੀ ਹੋਈ ਜੀ।
1: ਜੀ
0: ਮੈਂ ਸ਼ੌਕਡ ਸੀਗਾ, ਮੈਂ ਕਿਹਾ ਦੇਖੋ ਵੀ ਲੋਕੀ ਕਿੰਨੇ, ਮੈਂ ਕਿਹਾ ਕਰਪਟ ਲੋਕ ਕਿੰਨੇ ਦਿਮਾਗੀ ਹੁੰਦੇ ਆ
1: ਜੀ।
0: ਹਾਂਜੀ ਪਰ ਇਹ ਆ ਵੀ ਕੁਦਰਤ ਜਿਹੜੀ ਹੈਗੀ, ਜਿਹੜੀ ਮੈਂ ਗੱਲ ਕਹਿੰਦਾ ਹੈਗਾ ਆ ਜੀ ਵੀ ਨੀਚੋਂ ਉਂਚ ਕਰੇ ਮੇਰਾ ਗੋਬਿੰਦ, ਤੇ ਗੋਬਿੰਦ ਜਿਹੜਾ ਹੈਗਾ ਆ ਫੇਰ ਉਂਚੋਂ ਨੀਚ ਵੀ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਸੋ ਇਸ ਕਰਕੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈਗੀ ਆ ਜੋ ਤੁਸੀਂ ਕਹਿ ਰਹੇ ਹੋ ਗਏ, 3.5 ਸਾਲ ਜਿਹੜਾ ਬੰਦਾ ਅਪਕਾਊਂਟ ਕੀਤਾ ਆ ਜੀ, ਭਗੌੜਾ ਰਿਹਾ ਆ, ਇਹ ਉਹਨੂੰ ਪਤਾ ਆ ਜੀ।
1: ਜੀ
0: ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹੈਗੇ ਆ ਜੀ ਵੀ ਕੀ ਕਰੂਗਾ ਬੰਦਾ, ਹੋਟਲਾਂ ਦੇ ਵਿੱਚ ਤਾਂ ਰਹਿ ਨੀ ਸਕਦਾ ਇੰਨਾ ਲੰਬਾ ਸਮਾਂ ਜੀ, ਰਿਸ਼ਤੇਦਾਰਾਂ ਕੋਲ ਰਹਿਣਾ ਹੁੰਦਾ ਜੀ।
1: ਬਿਲਕੁਲ ਆ ਜੀ,
0: ਉਹ ਇਹ ਰਿਸ਼ਤੇਦਾਰ ਵੀ ਕਿਉਂਕਿ ਪੁਲਿਸ ਵਾਲੇ ਵੀ ਲੱਭਦੇ ਸੀਗੇ ਜੀ, ਰੇਡ ਹੁੰਦੀ ਸੀ ਜੀ, ਹਾਂਜੀ ਜਿੱਥੋਂ ਉਹਨਾਂ ਨੂੰ ਸੂਹ ਮਿਲਦੀ ਸੀ ਜਾਂਦੇ ਜ਼ਰੂਰ ਸੀਗੇ ਜੀ।
1: ਜੀ
0: ਤੇ ਹੁਣ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਵੱਧ ਗਏ ਸੀ, ਕਹਿੰਦੇ ਵੀ ਇੱਕ ਰਿਸ਼ਤੇਦਾਰ ਨੇ ਤਾਂ ਡਿਊਰਿੰਗ ਦਿਸ ਟੈਨਿਓਰ ਜਿਹੜਾ ਹੈਗਾ ਆ ਸੁਸਾਈਡ ਕਰ ਲਏ ਵੀ ਰੋਜ਼ ਹੀ ਪੁਲਿਸ ਸਾਡੇ ਘਰ ਤੋਂ ਨਹੀਂ ਰਹਿੰਦੀ ਆ ਜੀ।
1: ਜੀ ਬਿਲਕੁਲ ਹੈ ਜੀ,
0: ਉਹਦੇ ਤਾਂ ਰਿਸ਼ਤੇਦਾਰੀ ਦੇ ਵਿੱਚ ਬੜੀ ਨਿਬੋਸ਼ੀ ਹੋਈ ਸੀ, ਹੁਣ ਰਿਸ਼ਤੇਦਾਰ ਵੀ ਹੱਥ ਜੋੜਨ ਲੱਗ ਪਏ ਸੀ ਵੀ ਭਾਈ ਸਾਡੇ ਕੋਲੋਂ ਨਹੀਂ ਇੱਦਾਂ ਮਤਲਬ ਸਹਿ ਹੁੰਦਾ ਜੀ, ਤੁਸੀਂ ਜਾਂ ਤਾਂ ਸਰੈਂਡਰ ਕਰੋ।
1: ਜੀ
0: ਇੱਥੇ ਤੱਕ ਕਿ ਮਤਲਬ ਇਹਨਾਂ ਦੀ ਬੇਟੀ ਤੇ ਵਾਈਫ ਜਿਹੜੀ ਹੈਗੀ ਆ ਉਹਦੇ ਵੀ ਪੇਕਿਆਂ ਤੱਕ ਨੇ ਵੀ ਜਿਹੜਾ ਹੈਗਾ ਹੱਥ ਜੋੜ ਦਿੱਤੇ ਸੀ, ਤੇ ਰਿਸ਼ਤੇਦਾਰੀ ਚ ਤਿਰਸਕਾਰ ਹੁੰਦਾ ਦੇਖ ਕੇ
1: ਜੀ
0: ਤੇ ਉਹਨਾਂ ਨੇ ਫਿਰ ਸਰੈਂਡਰ ਦਾ ਮਨ ਬਣਾਇਆ ਤੇ ਸੁਪਰੀਮ ਕੋਰਟ ਚ ਐਪਲੀਕੇਸ਼ਨ ਦਿੱਤੀ
1: ਜੀ।
0: ਔਰ ਜਿਸ ਹੋਲੀਏ ਚ ਦੇਖੇ ਗਏ ਹੈਗੇ ਦੱਸਦੇ ਹੈਗੇ ਕਿ 30 ਕਿਲੋ ਤਾਂ ਵਜਨ ਘੱਟ ਗਿਆ ਆ ਜੀ।
1: ਜੀ ਬਿਲਕੁਲ,
0: ਸੋ ਇਹੋ ਜੀ ਭਾਰਤ ਸਾਹਿਬ ਨਹੀਂ ਮਤਲਬ ਜਿਹੜਾ ਹੈਗਾ ਜੀ ਆਪਾਂ ਕਹਿ ਦਿੰਦੇ ਹੈਗੇ ਆ ਸਰ, ਇਹ ਜਿਹੜਾ ਆ ਪੈਸਾ ਜਿਹੜਾ ਆ ਇਹ ਬੰਦੇ ਦਾ ਸਕੂਨ ਖਾ ਜਾਂਦਾ ਜੀ।
1: ਜੀ ਬਿਲਕੁਲ,
0: ਪੈਸਾ ਮਿਹਨਤ ਦਾ
1: ਮਾਨਸਿਕ ਤੌਰ ਤੇ।
0: ਮੈਨੂੰ ਔਜਲਾ ਸਾਹਿਬ ਨੇ ਇੱਕ ਗੱਲ ਕਹੀ ਸੀ ਜੀ, ਮੈਨੂੰ ਔਜਲਾ ਸਾਹਿਬ ਨੇ ਗੱਲ ਕਹੀ ਸੀ
1: ਜੀ,
0: ਮੈਨੂੰ ਕਹਿੰਦੇ ਵੀ ਮੈਂ ਇਦਾਂ ਹੀ ਕਰਕੇ ਸ਼ੁਗਲ ਮੇਲਾ ਕੀਤਾ ਤੇ ਮੈਨੂੰ ਕਹਿੰਦੇ ਜਿਹੜਾ ਨਾ ਵਿਦੇਸ਼ੀ ਪੈਸਾ ਹੁੰਦਾ ਹੈਗਾ ਆ NRI ਦਾ ਪੈਸਾ ਜਿਹੜਾ ਆ ਜਿਸ ਬੰਦੇ ਨੇ ਖਾਧਾ ਨਾ ਉਹਦੇ ਵੀ ਹੱਡਾਂ ਚ ਹੀ ਬੈਠਾ, ਪਚਦਾ ਬੜਾ ਔਖਾ ਵੀ ਕਿਉਂਕਿ। ਮੈਂ ਕਿਹਾ ਜੀ ਉਹ ਕਿਉਂ, ਕਾਰਨ ਕਹਿੰਦੇ ਕਾਰਨ ਇਹ ਇੱਕ ਤਾਂ ਉਸ ਬੰਦੇ ਦੇ 10-9 ਦੀ ਕਿਰਤ ਹੁੰਦੀ ਆ,
1: ਕਿਉਂਕਿ
0: ਵਿਦੇਸ਼ਾਂ ਵਿੱਚ ਨਾ ਤੁਸੀਂ ਟੈਕਸ ਚੋਰੀ ਕਰ ਸਕਦੇ ਨਾ ਤੁਸੀਂ ਕਿਸੇ ਤਰੀਕੇ ਕਰ ਸਕਦੇ, ਮਿਹਨਤ ਦਾ ਪੈਸਾ ਹੁੰਦਾ, ਕਿਸੇ ਨੇ 8 ਘੰਟੇ ਦਿਹਾੜੀਆਂ ਲਾਈਆਂ ਤੇ ਕਿਸੇ ਨੇ 16 ਘੰਟੇ ਲਾਈਆਂ।
1: ਬਿਲਕੁਲ
0: ਹਾਂਜੀ। ਦੂਜਾ ਫੇ ਇਹਨੇ ਰਿਸੀਵ ਕੀਤਾ ਆ ਉਹਦੇ ਲਈ ਹੁੰਦੀ ਆ ਉਹ ਇਜ਼ੀ ਮਨੀ
1: ਜੀ,
0: ਨਾ ਤਾਂ ਉਹ ਸਦ ਉਪਯੋਗ ਕਰ ਸਕਦਾ ਹੈਗਾ ਆ, ਠੀਕ ਹੈ ਜੀ। ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਉਹਨੇ ਕੋਈ ਕੰਸਟਰਕਟਿਵ ਕੰਮ ਦੇ ਵਿੱਚ ਲਾਉਣੇ ਹੋਣ ਤੇ ਫਿਰ ਜਿਹੜਾ ਹੈਗਾ ਆ ਉੱਥੋਂ ਅਰਨ ਕਰਕੇ ਉਹਦੀ ਇੰਟੈਂਸ਼ਨ ਹੋਵੇ ਕਿ ਮੈਂ ਇਹ ਰਿਟਰਨ ਕਰਨੇ ਆ ਜੀ, ਫਿਰ ਤਾਂ ਜਿਹੜਾ ਹੈਗਾ ਆ ਉਹ ਇਹ ਹੈਗਾ ਆ ਵੀ ਚਲੋ ਕੋਈ ਗੱਲ ਨੀ, ਬਤੌਰ ਜਿਹੜਾ ਹੈਲਪ ਨਾਂ ਦੇ ਮੰਗਣ ਤੇ ਵੀ ਹੈਲਪ ਚਾਹੀਦੀ ਹੈ ਜੀ, ਹੈਲਪ ਭੇਜ ਦਿਓ ਜੀ। ਉਹ ਹੈਲਪ ਜਿਹੜੀ ਹੈਗੀ ਆ ਨਾ ਜੀ ਉਹ ਫਿਰ ਬੰਦੇ ਨੂੰ ਜਿਹੜਾ ਆ ਬਹੁਤ ਤੰਗ ਕਰਦੀ ਆ ਜੀ।
1: ਬਿਲਕੁਲ ਹੈ ਜੀ,
0: ਉਹ ਇਸੇ ਕਰਕੇ ਹੈਗਾ, ਇਹ ਪੈਸਾ ਸਕੂਨ ਨਹੀਂ ਦਿੰਦਾ ਜਿਹੜਾ ਇੱਦਾਂ ਹੇਰਾ ਫੇਰੀ ਦੇ ਵਿੱਚ ਆਇਆ ਹੋਵੇ ਜਾਂ ਕਿਸੇ ਬੰਦੇ ਕੋਲੋਂ ਜਿਹੜਾ ਐਕਸਪਲਾਇਟ ਕਰਕੇ ਚਾਹੇ ਉਹਦੇ
1: ਜੀ
0: ਸੈਂਟੀਮੈਂਟਸ ਨਾਲ ਖੇਡ ਕੇ ਲਿਆ ਹੋਵੇ, ਇਹ
1: ਜੀ
0: ਪੈਸਾ ਸੁੱਖ ਨਹੀਂ ਦਿੰਦਾ ਜੀ।
1: ਨਹੀਂ ਦਿੰਦਾ
0: ਹੁਣ ਦੇਖੋ ਨਾ,
1: ਬਿਲਕੁਲ
0: ਬਹੁਤ ਪੈਸਾ ਸੀਗਾ ਇਹਨਾਂ ਨੇ, ਜਾਇਦਾਦ ਤਾਂ ਵੀ ਪਹਿਲਾਂ ਹੀ ਜਦੋਂ ਕੇਸ ਪੈਣ ਤੋਂ ਪਹਿਲਾਂ ਪਹਿਲਾਂ ਹੀ ਇਹ ਸਾਰੀਆਂ ਜਿਹੜੀਆਂ ਆਪਣੀਆਂ ਵੇਚ ਦਿੱਤੀਆਂ ਸੀ।
1: ਜੀ
0: ਔਰ ਮੈਨੂੰ ਉਮੀਦ ਹੈਗੀ ਆ ਕਿ ਜਿਹੜੇ ਕਿਤੇ ਰਿਸ਼ਤੇਦਾਰਾਂ ਨੂੰ ਕਿਤੇ ਪੈਸੇ ਫੜਾਏ ਹੋਣੇ, ਉਹ ਵੀ ਗੁੱਡ ਬਾਏ ਕਹਿ ਗਏ ਹੋਣੇ ਆ ਜੀ,
1: ਜੀ
0: ਕਿਉਂਕਿ ਫਿਰ ਪੈਸਾ ਜਿਹੜਾ ਹੈਗਾ ਇਹ ਇਦਾਂ ਦਾ ਪੈਸਾ ਇੱਦਾਂ ਹੀ ਜਾਂਦਾ ਹੁੰਦਾ ਆ ਜੀ।
1: ਬਿਲਕੁਲ ਹੈ ਜੀ।
0: ਤੇ ਮੈਨੂੰ ਤਾਂ ਔਜਲਾ ਸਾਹਿਬ ਕਹਿੰਦੇ ਸੀ ਵੀ ਕਿਤੇ ਏਦਾਂ ਦੀ ਗੱਲ ਨਾ ਹੋਵੇ ਕਿ ਮੰਨ ਲਓ ਜਿਹੜਾ ਆ ਇਹ ਬੰਦਾ ਟੋਰਚਰ ਬਰਦਾਸ਼ਤ ਹੀ ਨਾ ਕਰ ਸਕੇ,
1: ਜੀ ਬਿਲਕੁਲ
0: ਕਿਉਂਕਿ
1: ਜੀ।
0: ਜੇ ਤਾਂ ਸਰਕਾਰਾਂ ਜਿਹੜੀਆਂ ਮਦਦ ਕਰਦੀਆਂ ਹੋਣ ਜੀ, ਫੇਰ ਤਾਂ ਅਫਸਰਾਂ ਲਈ ਜੇਲ੍ਹ ਕੋਈ ਜੇਲ੍ਹ ਨਹੀਂ ਜੀ,
1: ਜੀ
0: ਫੇਰ ਤਾਂ ਸਤਿੰਦਰ ਜੈਨ ਵਰਗਿਆਂ ਦੀਆਂ ਵੀ ਫੋਟੋਆਂ ਆ ਜਾਂਦੀਆਂ ਆ ਵੀ ਜੇਲ੍ਹ ਦੇ ਵਿੱਚ ਮਾਲਿਸ਼ ਕਰਾਉਣ ਲੱਗੇ ਹੈਗੇ ਆ ਜੀ,
1: ਜੀ
0: ਤੇ ਕੇਜਰੀਵਾਲ ਹੁਣੀ ਜਿਹੜੇ ਹੈਗੇ ਆ 65 ਕਿਲੋ ਜਿਹੜੇ ਅੰਬ ਖਾਣ ਡਏ ਆ, ਜਿਹਨਾਂ ਦੀ ਕੀਮਤ 65 ਲੱਖ ਸੀ
1: ਜੀ
0: ਜੀ, ਤੇ ਤਿਹਾੜ ਵਾਲੇ ਹੱਥ ਚੋੜਨ ਭਾਈ ਇਹਨੂੰ ਲੈ ਜਾਓ।
1: ਜੀ
0: ਵੈਸੇ ਕਹਿੰਦੇ ਸ਼ੂਗਰ ਦੇ ਪੇਸ਼ੈਂਟ ਹੈਗੇ ਆ ਤੇ ਇੱਥੇ ਅੰਬ ਖਾੜ ਵੰਡਦੇ ਨੇ, ਇਹ
1: ਜੀ
0: ਇਹ ਇਹ ਇਹ ਇਹ ਵਾਪਰਿਆ ਜੀ, ਸਾਰਾ ਕੁਛ ਵਾਪਰਿਆ ਜੀ
1: ਬਿਲਕੁਲ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਤੇ ਰਾਜੀਤ ਹੋਣਾ ਦਾ ਜਿਹੜਾ ਆ ਉਹ ਹੋ ਗਿਆ ਹੈ ਜੀ, ਗ੍ਰਿਫਤਾਰੀ ਹੋ ਗਈ ਆ ਕਿਉਂਕਿ ਕਾਗਜ਼ਾਂ ਚ ਪੁਲਿਸ ਗ੍ਰਿਫਤਾਰ ਹੀ ਕਰਦੀ
1: ਹੁੰਦੀ
0: ਆ
1: ਜੀ
0: ਜੀ,
1: ਬਿਲਕੁਲ ਹੈ ਜੀ ਜੀ।
0: ਤੇ ਬਾਕੀ ਉਹ ਦੇਖਦੇ ਹੈਗੇ ਆ ਜੀ, ਹੁਣ ਮੈਨੂੰ ਲੱਗਦਾ ਨੀ ਛੇਤੀ ਕਿਤੇ, ਮਤਲਬ ਕਿਉਂਕਿ ਅਕਾਊਂਟਿੰਗ ਬਹੁਤ ਆ ਨਾ ਜੀ, ਕੋਰਟ ਨੇ ਏਡੀ ਛੇਤੀ ਜਿਹੜਾ ਹੈਗਾ ਆ ਬੇਲ ਦੀ ਰਿਲੀਫ ਦੇਣੀ ਨੇ ਜੀ,
1: ਬਿਲਕੁਲ ਹੈ ਜੀ
0: ਉਹ
1: ਬਿਲਕੁਲ
0: ਤਾਂ ਹੁਣ ਅੰਦਰ ਦੀਆਂ ਰੋਟੀਆਂ ਖਾਣੀਆਂ ਹੀ ਪੈਣੀਆਂ ਜੀ,
1: ਪੈਣੀਆਂ ਨੇ ਜੀ ਬਿਲਕੁਲ।
0: ਅੰਦਰ ਕਿੰਨੀ ਕੋਆਪਰੇਸ਼ਨ ਮਿਲਦੀ ਹੈਗੀ ਆ ਉਹ ਹੁਣ ਦੇਖੋ, ਨਾਲ ਉਹਨਾਂ ਨੇ ਪ੍ਰੇਅਰ ਵੀ ਕੀਤੀ ਸੀ ਇਹ
1: ਜੀ
0: ਕਿ ਮੇਰਾ ਕੇਸ ਜਿਹੜਾ ਹੈਗਾ ਇਹ ਆ ਵੀ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਨੂੰ ਦਿੱਤਾ ਜਾਵੇ,
1: ਜੀ
0: ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਹੋਰ ਅਫਸਰਾਂ ਦੇ ਨਾਂ ਡਿਸਕਲੋਜ਼ ਕਰਨਾ ਚਾਹੁੰਦੇ ਹੈਗੇ ਆ
1: ਜੀ,
0: ਮੇਰੇ ਤੱਕ ਤਾਂ ਪਹੁੰਚ ਗਏ, ਮੇਰੇ ਤੋਂ ਤਾਂ ਉੱਪਰ ਵੀ ਆਕਾ ਬੈਠੇ ਸੀਗੇ, ਮੈਂ ਇਕੱਲਾ ਹੀ ਥੋੜਾ ਖਾਂਦਾ ਸੀ
1: ਬਿਲਕੁਲ
0: ਹੈ ਜੀ,
1: ਬਿਲਕੁਲ
0: ਜਾਂ ਮੈਂ ਇਕੱਲਾ ਹੀ ਥੋੜਾ ਰੈਕਡ ਚਲਾਉਂਦਾ ਸੀ, ਤੇ
1: ਜੀ
0: ਇੱਥੇ ਤਾਂ ਜੇ ਕਿਤੇ ਗੱਲ ਕੀਤੀ ਤੇ ਅਗਲਿਆਂ ਨੇ ਜਿਹੜੀ ਇਹ ਗੱਲ ਬਾਹਰ ਹੀ ਨੀ ਆਉਣ ਦੇਣੀ
1: ਆਉਣ ਦੇਣੀ ਜੀ।
0: ਤੇ ਕਿਸੇ ਮਤਲਬ ਇਹ ਹੈਗਾ ਕਿ ਇੱਕ ਪੁਲਿਸ ਦਾ ਆਫਿਸਰ ਵੀ ਜਿਹੜਾ ਕਿ ਲੋਕਾਂ ਨੂੰ ਮਤਲਬ ਜਿਹੜਾ ਆ ਬੁੱਕ ਕਰਦਾ ਰਿਹਾ, ਲੋਕਾਂ ਤੇ ਟ੍ਰਾਇਲ ਚਲਾਉਂਦਾ ਰਿਹਾ ਹੈਗਾ ਆ, ਉਹ ਵੀ ਅੱਜ ਜਦੋਂ ਸਮਾਂ ਪਿਆ ਹੈਗਾ ਆ ਤੇ ਉਹ ਵੀ ਆਪਣੀ ਪੁਲਿਸ ਤੇ ਫੇਥ ਨਹੀਂ ਕਰ ਰਿਹਾ, ਉਹ ਵੀ ਕਹਿੰਦਾ ਆ ਜਾਂਚ ਏਜੰਸੀ ਕੋਈ ਹੋਰ ਹੋਵੇ। ਇੱਥੋਂ ਪਤਾ ਲੱਗਦਾ ਹੈਗਾ ਆ ਜੀ ਕਿ ਸਾਡਾ ਸਿਸਟਮ ਜਿਹੜਾ ਹੈਗਾ ਆ ਉਹ ਕਿੰਨਾ ਕੁ ਜਿਹੜਾ ਆ ਕਰਪਟ ਹੋ ਚੁੱਕਾ ਆ ਜੀ,
1: ਬਿਲਕੁਲ ਹੈ ਜੀ
0: ਜੀ ਭਾਰਾ ਸਾਹਿਬ।
1: ਤੇ ਸੈਣੀ ਸਾਹਿਬ, DIG ਭੁੱਲਰ ਸਾਹਿਬ ਜਿਹੜੇ ਨੇ ਉਹਨਾਂ ਦੀਆਂ ਵੀ ਦਿੱਕਤਾਂ ਵੱਧਦੀਆਂ ਨਜ਼ਰ ਆਉਂਦੀਆਂ ਨੇ, ਕਿਤੇ ਰਾਹਤ ਮਹਿਸੂਸ ਕਰਦੇ ਸੀ, ਬਹੁਤ ਸਾਰੀਆਂ ਉਹਨਾਂ ਦੀਆਂ ਐਪਲੀਕੇਸ਼ਨਾਂ ਵੀ ਰੱਦ ਹੋਈਆਂ ਨੇ, ਤੇ ਅੱਜ ਜਿਹੜਾ ਪਿਛਲੇ ਦਿਨਾਂ 'ਚ ਆਪਾਂ ਖਬਰ ਕੀਤੀ ਸੀ ਕਿ ਜਿਹੜੇ ਸਨ ਆਕਾਸ਼ ਬੱਟਾ, ਜਿਹੜੇ ਸੀ ਪਟੀਸ਼ਨ ਕਰਤਾ ਵੀ ਕਹਿ ਸਕਦੇ ਹਾਂ, CBI ਅਦਾਲਤ ਦੀ ਵਿਸ਼ੇਸ਼ ਜੱਜ ਜਿਹੜੇ ਨੇ ਭਾਵਨਾ ਜੈਨ ਨੇ ਭ੍ਰਿਸ਼ਟਾਚਾਰ ਮਾਮਲੇ 'ਚ ਅਗਲੇ ਸਰਕਾਰੀ ਗਵਾਹ ਦੇ ਵਜੋਂ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਸਮਨ ਭੇਜਣ ਦੀ CBI ਦੀ ਜਿਹੜੀ ਸੀ ਅਰਜ਼ੀ ਸੀ ਉਹ ਪ੍ਰਵਾਨ ਕਰ ਲਈ ਸੀ, ਅਤੇ ਉਹਦੇ ਉੱਤੇ ਹੁਣ ਜਿਹੜੇ ਨੇ ਇਗਜ਼ਾਮੀਨੇਸ਼ਨ ਇਨ ਚੀਫ ਜਿਹੜੇ ਨੇ ਉਹਨਾਂ ਦੇ ਬਿਆਨ ਜਿਹੜੇ ਨੇ ਦਰਜ ਕਰਨ ਦੀ ਪ੍ਰਕਿਰਿਆ ਜਿਹੜੀ ਹੈ ਜੀ ਸ਼ੁਰੂ ਹੋ ਗਈ ਹੈ, ਅਤੇ DIG ਭੁੱਲਰ ਸਾਹਿਬ ਦੀਆਂ ਮੁਸੀਬਤਾਂ ਵੱਧਦੀਆਂ ਨੇ ਕਿ ਘਟਦੀਆਂ ਨਜ਼ਰ ਆਉਂਦੀਆਂ ਨੇ ਜੀ।
0: ਬਾਰੇ ਸਾਹਿਬ ਜਦੋਂ ਕੰਪਲੇਨੈਂਟ ਆਪਣੇ ਸਟੈਂਡ ਤੇ ਖੜਾ ਰਹਿ ਜਾਏ ਨਾ ਜੀ,
1: ਜੀ
0: ਤੇ ਉਸ ਵੇਲੇ ਕੇਸ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ
1: ਜੀ।
0: ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸਰ ਜਿਹੜਾ ਹੈਗਾ ਆ ਜਦੋਂ ਬਰੀ ਕਰਾਉਂਦੇ ਆ ਤੇ ਇਹ ਟਕਨੀਕ ਨਾਲ ਹੀ ਜਿੱਤਦੇ ਆ ਵੀ ਗਵਾਹ ਨੂੰ ਬਿਠਾਲ ਲਓ ਜੀ,
1: ਬਿਲਕੁਲ
0: ਉਹ ਕਹਿ ਦੇਵੇ ਜੀ ਵੀ ਮੈਨੂੰ ਪਤਾ ਨੀ ਸੀ ਮੈਂ ਇੱਦਾਂ ਕਰਕੇ ਆ ਜੀ, ਮੈਂ ਉਹ ਕੁਛ ਨਾ ਕੁਛ ਦੋ ਚਾਰ ਬਿਆਨਾਂ ਦੇ ਵਿੱਚ ਨਾ ਥੋੜੀ ਮੋਡੀਫਿਕੇਸ਼ਨ ਕਰਾ ਦੇਈਦੀ ਹੁੰਦੀ ਆ, ਦੋ ਚਾਰ ਗੱਲਾਂ ਟਵਿਸਟ ਕਰਾ ਦੇਈਦੀਆਂ ਆ, ਬਾਕੀ ਉਹਨੂੰ ਕ੍ਰੋਸ ਐਗਜ਼ਾਮੀਨੇਸ਼ਨ ਦੇ ਵਿੱਚ ਲੈ ਜਾਈਦਾ ਤਾਂ ਕਿ ਉਹਨੂੰ ਹੋਸਟਾਈਲ ਡਿਕਲੇਅਰ ਕਰਾ ਕੇ ਬਾਅਦ ਦੇ ਵਿੱਚ ਜਿਹੜਾ ਆ ਸਰਕਾਰੀ ਵਕੀਲ ਫਿਰ ਜਿਹੜਾ ਆ ਹੋਸਟਾਈਲ ਦੇ ਜਿਹੜੇ ਆ ਬਿਆਨ ਲਿਖਾ ਲੈਂਦਾ ਆ ਜੀ, ਤੇ ਇਹ ਬੰਦੇ ਬਰੀ ਹੋ ਜਾਂਦੇ ਆ ਜੀ। ਹੁਣ ਕਾਰਨ ਇਹ ਹੈਗਾ ਕਿ ਇੱਥੇ ਬਿਆਨ ਜਿਹੜੇ ਆ ਆਕਾਸ਼ ਬੱਟਾ ਦੇ ਹੋਏ ਆ ਜੀ, ਉਹ ਬੰਦਾ ਆਪਣੇ ਬਿਆਨਾਂ ਤੇ ਕਾਇਮ ਰਹਿ ਗਿਆ ਹੈਗਾ ਜੀ, ਉਹਨੇ ਸਾਰੀ ਡਿਟੇਲ ਜਿਹੜੀ ਆ ਦੱਸੀ ਆ ਵੀ ਕਿੱਦਾਂ ਕਿੱਦਾਂ ਵਾਪਰਿਆ ਸੀ, ਵੀ ਇਹਨਾਂ ਨੇ ਜਿਹੜਾ ਆ ਪਹਿਲਾਂ 4 ਲੱਖ ਰੁਪਇਆ ਮੰਗਿਆ ਸੀਗਾ ਜੀ, ਤੇ ਬਾਅਦ ਦੇ ਵਿੱਚ ਕਹਿਤਾ ਜੀ ਵੀ ਤੂੰ ਹੁਣ ਦਿਨ ਬੜੇ ਪਾ ਤੇ 8 ਲੱਖ ਰੁਪਇਆ ਲੱਗੂ ਹੈ ਜੀ, ਉਹ ਕਹਿੰਦਾ ਮੈਂ ਤਾਂ ਮਰ ਜਾਊਂਗਾ ਜੀ, ਤੇ ਉਹਨੇ ਫਿਰ ਜਿਹੜਾ ਹੈਗਾ ਆ ਤੇ ਇਹਨਾਂ ਨੇ ਵਟਸਐਪ ਦੇ ਉੱਤੇ ਜਿਹੜਾ ਆ ਜਦੋਂ ਚੰਡੀਗੜ੍ਹ ਆਦੇ ਤੇ ਇਹਨਾਂ ਨੇ ਵਟਸਐਪ ਕਾਲ ਕੀਤੀ ਤੇ ਇਹਨਾਂ ਨੇ ਕਾਲ ਚੱਕ ਲਈ ਤੇ ਇਹਨਾਂ ਨੇ ਕਾਲ ਚੱਕ ਕੇ ਕਿਹਾ ਹੁਣ ਤਾਂ ਭਾਈ ਤੈਨੂੰ 8 ਲੱਖ ਦੇਣੇ ਪੈਣੇ ਆ, ਹੁਣ 4 ਚ ਗੱਲ ਨਹੀਂ ਬਣਨੀ 8 ਚ ਬਣਨੀ ਹੈ ਜੀ। ਉਹ ਦੇਖੋ CBI ਨੇ ਪ੍ਰੂਫ ਪਹਿਲਾਂ ਇਕੱਠੇ ਕੀਤੇ ਸੀਗੇ ਜੀ, ਤੋਂ ਅਰੈਸਟ ਪਾਈ। ਉਹਨਾਂ ਨੂੰ ਵੀ ਪਤਾ ਸੀ ਏਡੇ ਵੱਡੇ ਅਫਸਰ ਨੂੰ ਹੱਥ ਪਾਉਣ ਲੱਗੇ ਆ ਤੇ ਕੱਚਾ ਹੱਥ ਨਹੀਂ ਪਾਉਣਾ ਚਾਹੀਦਾ।
1: ਜੀ
0: ਨੋ ਡਾਊਟ ਕਿ ਸਾਡੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਮਦਦ ਦੇ ਵਿੱਚ ਆਈ।
1: ਜੀ
0: ਉਹਨਾਂ ਨੇ ਇਸ ਅਫਸਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ। ਉਹਨਾਂ ਨੇ ਵਿਜੀਲੈਂਸ ਦਾ ਇੱਕ ਪਰਚਾ ਦਰਜ ਕਰ ਲਿਆ
1: ਜੀ,
0: ਵੀ ਆਪਣੀ ਕਸਟਡੀ ਚ ਲੈ ਲਈਏ। ਹਾਂਜੀ, ਤੇ ਜਦੋਂ ਦੇਖਿਆ ਵੀ ਉਹਦਾ ਇੱਕ ਟੈਕਨੀਕਲ ਗਰਾਊਂਡ ਹੁੰਦੀ ਆ ਵੀ ਜਿਹਨੇ ਪਰਚਾ ਪਹਿਲਾਂ ਦਰਜ ਕੀਤਾ ਹੋਵੇ ਉਸ ਏਜੰਸੀ ਕੋਲ ਰਹਿ ਜਾਂਦਾ ਜੀ ਬੰਦਾ,
1: ਜੀ
0: ਤੇ CBI ਵਾਲੇ ਪਹਿਲਾਂ ਹੀ ਜਿਹੜਾ ਹੈਗਾ ਆ ਕੰਮ ਕਰਕੇ ਹੀ ਆਏ
1: ਕਰਦੇ
0: ਸੀਗੇ
1: ਸੀਗੇ ਜੀ।
0: ਹਾਂਜੀ, ਤੇ ਇਸ ਕਰਕੇ ਉਹ ਦੇਖਿਆ ਵੀ ਉਹਨਾਂ ਦੀ ਟਾਈਮਿੰਗ ਤੇ ਇਹਨਾਂ ਦੀ ਟਾਈਮਿੰਗ ਚ ਫਰਕ ਸੀਗਾ,
1: ਜੀ
0: ਇਸ ਕਰਕੇ ਉਹਨਾਂ ਦਾ ਪਹਿਲਾਂ ਬਣਦਾ ਸੀ ਤੇ ਫਿਰ ਪਹਿਲਾ ਹੱਕ ਉਹਨਾਂ ਦਾ ਹੀ ਰਹਿ ਗਿਆ ਜੀ।
1: ਜੀ
0: ਤੋ
1: ਬਿਲਕੁਲ,
0: ਸਰਕਾਰ ਨੇ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਕੰਪਲੇਨੈਂਟ ਹੁਣ ਆਪਣੇ ਸਟੈਂਡ ਤੇ ਕਾਇਮ ਰਹਿ ਗਿਆ ਆ ਜੀ,
1: ਜੀ
0: ਤੇ ਇਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਵਧੀਆਂ ਆ ਜੀ। ਹੁਣ ਥੋੜਾ ਜਿਹਾ ਜਿਹੜਾ ਹੈਗਾ ਆ ਔਖਾ ਨਿਕਲ ਹੋਣਾ, ਜੇ ਬੇਲ ਬੁੱਧਾ ਵੀ ਕੰਮ ਚੱਲਦਾ ਸੀਗਾ
1: ਜੀ,
0: ਤੇ ਉਹ ਵੀ ਥੋੜਾ ਜਿਹਾ ਹੁਣ ਰੁਕ ਜਾਊਗਾ, ਡਿਲੇ ਹੋਊਗਾ ਜੀ ਕਿਸੇ
1: ਬਿਲਕੁਲ
0: ਸਟੇਜ ਤੇ। ਵੈਸੇ ਵੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਜੀ ਵੀ
1: ਜੀ
0: ਤੁਸੀਂ ਅੱਜ ਬੇਲ ਰਿਜੈਕਟ ਕਰਾਉਣੀ ਆ ਕਿ ਬਾਅਦ ਚ ਕਰਾਉਣੀ ਆ ਜੀ,
1: ਕਰਾਉਣੀ
0: ਉਹ
1: ਹੈ
0: ਵਕੀਲ ਬਹਾਨਾ ਨਾਲ ਲੈ ਗਿਆ ਜੀ ਤਰੀਕ ਵੀ
1: ਜੀ
0: ਅੱਜ ਹੀ ਕੱਲ ਨੂੰ ਕਹਿ ਦਿਆਂਗੇ ਜੀ, ਅਸੀਂ ਬਹੁਤ ਜ਼ੋਰ ਲਾਇਆ
1: ਜੀ
0: ਪੈਸੇ ਤਾਂ ਹਜਮ ਕਰੀਏ।
1: ਬਿਲਕੁਲ ਤੇ ਸੈਣੀ
0: ਸਾਹਿਬ,
1: ਹੈਗੀ
0: ਇਹ ਵੀ ਉਸੇ ਚੀਜ਼ ਦੀ ਹੈਗੀ ਆ ਜੀ, ਕਿ ਜਿੱਦਾਂ ਆਪਾਂ ਕਹਿੰਦੇ ਹੈਗੇ ਆ ਵੀ ਪੈਸਾ, ਗਲਤ ਪੈਸਾ ਜਿਹੜਾ ਹੈਗਾ ਆ ਉਹ ਧੋਖ ਨਹੀਂ ਦਿੰਦਾ, ਤੇ ਇਹ ਵੀ ਇੱਕ ਸੈਕੰਡ ਐਗਜ਼ਾਮਪਲ, ਉਹ ਵੀ ਜਾਲ ਸੈੱਟ ਹੋ ਰਹੀ ਆ ਜੀ।
1: ਬਿਲਕੁਲ ਆ ਜੀ।
0: ਜੀ ਪਰ ਅਸ਼ਾ
1: ਤੇ ਸੈਣੀ ਸਾਹਿਬ, ਮਾਮਾ ਧੀਆਂ ਯੋਜਨਾ ਜਿਹੜੀ ਆਈ ਸੀ 2027 ਦੀਆਂ ਚੋਣਾਂ ਦੇ ਮੱਦੇ ਨਜ਼ਰ ਹਾਈ ਕੋਰਟ ਦੇ ਵਿੱਚ ਮਾਮਾ ਧੀਆਂ ਸਤਿਕਾਰ ਯੋਜਨਾ ਨੂੰ ਚੁਣੌਤੀ ਦੇ ਦਿੱਤੀ ਗਈ ਹੈ, ਜਨਹਿਤ ਪਟੀਸ਼ਨ ਪਾਈ ਹੈ। ਉਹਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਣੀ ਹੈ ਤੇ ਅੱਜ ਉਹਦੀ ਜਿਹੜੀ ਹੈ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ਦੇ ਵੋਟਾਂ ਬਦਲੇ ਲਾਭ ਦੇਣ ਦੇ ਦੋਸ਼ ਜਿਹੜੇ ਲੱਗੇ ਨੇ, ਤੇ ਅੱਜ ਉਹਦੀ ਸੁਣਵਾਈ ਹੋਈ ਹੈ ਤੇ ਜਿਸ ਦੇ ਵਿੱਚ ਹਾਈ ਕੋਰਟ ਨੇ ਇਸ ਯੋਜਨਾ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਉੱਤੇ ਸੁਣਵਾਈ ਦੇ ਲਈ ਅਗਲੀ ਤਰੀਕ 5 ਅਕਤੂਬਰ ਜਿਹੜੀ ਹੈ ਨਿਰਧਾਰਿਤ ਕਰ ਦਿੱਤੀ ਹੈ ਜੀ। ਤੇ ਇਹਦੇ ਵਿੱਚ ਉਹ ਕਹਿੰਦੇ ਨੇ ਆਪਣੇ ਪਟੀਸ਼ਨ ਕਰਤਾ ਦੇ ਜਿਹੜੇ ਨੇ ਵਕੀਲ ਨੇ, ਉਹਨਾਂ ਨੇ ਅੱਜ ਮੁੱਖ ਜੱਜ ਅਸ਼ਵਨੀ ਕੁਮਾਰ ਮਿਸ਼ਰਾ ਤੇ ਜੱਜ ਰੋਹਿਤ ਕਪੂਰ ਦੇ ਬੈਂਚ ਨੂੰ ਦੱਸਿਆ ਕਿ ਇਹ ਯੋਜਨਾ ਸਿਰਫ ਵੋਟਾਂ ਹਾਸਲ ਕਰਨ ਦੇ ਮਕਸਦ ਦੇ ਨਾਲ ਸ਼ੁਰੂ ਕੀਤੀ ਗਈ ਸੀ, ਹੋਰ ਪਿੱਛੇ ਦੇ ਕੁਛ ਨਹੀਂ ਆ, ₹1000 ਜਾਂ ₹1500 ਜੀ।
0: ਪਰ ਇਹ ਨਾ ਜੇ ਮੈਂ ਇਸ ਖਬਰ ਦਾ ਵਿਸ਼ਲੇਸ਼ਣ ਇੱਕ ਵਕੀਲ ਦੇ ਨਜ਼ਰੀਏ ਨਾਲ ਕਰਾਂ
1: ਜੀ,
0: ਸਰ ਹੁੰਦਾ ਕੀ ਆ ਸਾਡੀ ਹਾਈ ਕੋਰਟ ਦਾ ਵਿਊ ਕੀ ਹੈਗਾ ਆ ਜੀ, ਇਹ ਨੋਟਿਸ ਤਾਂ ਕਰ ਦਿੰਦੇ ਹੈਗੇ ਆ ਜੀ,
1: ਜੀ
0: ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਇਹ ਇਹ ਰਿਟ ਡਿਬੇਟ ਨਹੀਂ ਹੋਏਗੀ, ਇਹ ਵੀ ਨਹੀਂ ਹੋਣੀ। ਕਿਉਂ ਨਹੀਂ ਹੋਣੀ? ਇਹ ਰਿਟ ਜਿਹੜੀ ਹੈਗੀ ਆ PIL, ਕਿਤੇ ਮੁਲਾਜ਼ਮ ਇਕੱਠੇ ਹੋ ਕੇ, ਜਿਹੜੀ ਮੁਲਾਜ਼ਮ ਦੇ ਵਕੀਲ ਜਿਹੜੇ ਹੈਗੇ ਸੀ ਨਾ ਜੀ, ਉਹ ਆ ਕੇ ਚੈਲੰਜ ਕਰ ਦਿੰਦੇ ਵੀ ਇੱਕ ਪਾਸੇ ਤਾਂ ਜਿਹੜਾ ਹੈਗਾ ਆ ਸਟੇਟ ਕੋਲ ਸਾਨੂੰ ਟੀਕੇ ਦੇਣ ਨੂੰ ਹੈ ਨਹੀਂ ਜੀ, ਤੇ ਅਸੀਂ ਐਗਜੀਕਿਊਸ਼ਨ ਪਾਈ ਆ, ਕੰਟੈਂਪਟ ਆਫ ਕੋਰਟ ਪਾਈ ਆ ਜੀ।
1: ਜੀ
0: ਇੱਥੇ ਕੀ ਲੈਕਨੈਸ ਆਉਣੀ ਹੈਗੀ ਆ, ਜੋ ਮੇਰੀ ਸਮਝ ਕਹਿੰਦੀ ਹੈਗੀ, ਮੈਂ ਗਲਤ ਵੀ ਹੋ ਸਕਦਾ, ਮੈਂ ਪਹਿਲਾਂ ਮਾਫ਼ੀ ਮੰਗ ਲਾਂ, ਪਰ ਮੈਨੂੰ ਲੱਗਦਾ ਨਹੀਂ ਮੈਂ ਗਲਤ ਹੋਊਂਗਾ। ਇਹ ਸਰ ਜਿਹੜਾ ਹੈਗਾ ਇਹਦੇ ਵਿੱਚ ਨਾ ਲੋਕਲ ਸਟੈਂਡੀ ਤੇ ਆਉਂਦਾ ਹੁੰਦਾ ਆ, ਅਗਲੇ ਬੰਦੇ ਤੇ ਫਿਰ ਬਹਿਸ ਕਰਦੇ ਅਗਲੇ ਵੀ ਤੈਨੂੰ ਕੀ ਅਧਿਕਾਰ ਆ। ਹਾਂਜੀ, ਸਟੇਟ ਦੀ ਇੱਕ ਯੋਜਨਾ ਹੈਗੀ ਆ, ਉੱਥੇ ਸਟੇਟ ਹਾਵੀ ਹੋ ਜਾਂਦੀ ਹੈ ਵੀ ਸਟੇਟ ਦੀ ਆਪਣੀ ਐਡਮਿਨਿਸਟ੍ਰੇਸ਼ਨ ਹੈ, ਸਟੇਟ ਨੇ ਦੇਖਣਾ ਹੈਗਾ ਜਾਂ ਕਿ ਫਾਈਨਾਂਸ ਕਿੱਦਾਂ ਰਨ ਕਰਨਾ ਹੈਗਾ ਜਾਂ ਕਿੱਦਾਂ ਕਿਹੜਾ ਲੋਕਾਂ ਨੂੰ ਰਿਲੀਫ ਦੇਣੀ ਹੈਗੀ ਆ, ਡਾਊਨ ਟਰੋਡਨ ਲੋਕ ਹੈਗੇ ਆ ਜੀ ਉਹਨਾਂ ਨੂੰ ਰਿਲੀਫ ਦਿੱਤੀ ਜਾਂਦੀ ਆ, ਉਹ ਜਿੱਦਾਂ ਮਾਨ ਸਾਹਿਬ ਲੈਕਚਰ ਕਰਦੇ ਉਦਾਂ ਵਕੀਲ ਸਾਹਿਬ ਲੈਕਚਰ ਕਰਨਗੇ ਵੀ ਮਾਂ ਕੋਈ ਹੈਗੀ ਆ ਜੀ, ਉਹ ਕੋਈ ਦੇਖੋ ਉਹਨੇ ਰਹਿਣ ਕਲਵਾ ਲਈ ਜੀ, ਹੈ ਜੀ ਜਿਹੜੀ ਮਸ਼ਹੂਰੀ ਦਿਖਾਉਂਦੇ ਆ, ਤੇ ਇਹ ਪੈਸੇ ਹਰ ਮਹੀਨੇ ਭੇਜਣਗੇ, ਕੋਈ ਆਪਣਾ ਆ ਤੇ ਪੈਸੇ ਭੇਜਦਾ ਜੀ, ਉਹ ਸਾਰੀਆਂ ਚੀਜ਼ਾਂ ਬਹਿਸ ਉੱਥੇ ਹੀ ਹੋਣੀ ਜੀ, ਉਹ ਲੋਕਲ ਸਟੈਂਡੀ ਤੇ ਹੋਣੀ ਆ ਜੀ ਵੀ ਹਾਂ ਵੀ ਯੂ ਆਰ ਨੋਟ ਅਫੈਕਟਡ ਪਾਰਟੀ। ਇੱਥੇ ਕੀ ਸੀ, ਮੁਲਾਜ਼ਮ ਜਾਂਦੇ ਸਰ ਸਾਡਾ DADU ਹੈਗਾ ਆ ਜੀ, ਸਟੇਟ ਸਾਨੂੰ ਪੈਸੇ ਦੇ ਨਹੀਂ ਰਹੀ ਜੀ, ਉਲਟਾ ਇਹੋ ਜਿਹੀਆਂ ਯੋਜਨਾ ਚਲਾ ਰਹੀ ਹੈਗੀ, ਤੇ ਉਹ ਪਹਿਲੀ ਨਜ਼ਰ ਦੇ ਵਿੱਚ ਹੀ ਸੈਟਿਸਫਾਈਡ ਹੋ ਜਾਣੀ
1: ਜੀ। ਬਿਲਕੁਲ ਹੈ ਜੀ,
0: ਹੁਣ ਜਾਂ ਤਾਂ ਸਾਡਾ ਜਿਹੜਾ ਹੈਗਾ ਜੀ ਵੀ ਸਾਡੀ ਫਿਰਕੀ ਘੁੰਮ ਗਈ ਹੈਗੀ ਆ, ਤੇ ਜਾਂ ਜਿਹੜੇ ਬੰਦੇ ਉੱਥੇ ਬੈਠੇ ਚੰਡੀਗੜ੍ਹ ਉਹ ਹੀ ਨੀ ਸੋਚਦੇ ਜੀ ਵੀ ਭਾਈ ਤੁਸੀਂ ਕਰ ਰਹੇ ਆ, ਤੇ ਇਸ ਤਰੀਕੇ ਨਾਲ ਥੋੜਾ ਸਲਾਹ ਕਰਕੇ ਕਰ ਲਓ
1: ਜੀ,
0: ਤੇ
1: ਜਾਂ ਵੀ ਮਿੱਟੀ ਝਾੜਦੇ ਨੇ ਜੀ, ਬਸ ਇਹ ਕਹਿ ਸਕਦੇ ਆ ਜੀ।
0: ਹਾਂਜੀ ਜੀ
1: ਜੀ,
0: ਸਾਡੇ ਤਾਂ ਆਪਣੇ ਮੈਨੂੰ ਕਹਿ ਦਿੰਦੇ ਹੈਗੇ ਆ ਜੀ, ਕਹਿੰਦੇ ਕੋਈ ਸਿਆਣਾ ਵਕੀਲ ਹੈਗਾ ਦੱਸੂਗੇ, ਮੈਂ ਕਿਹਾ ਹੈਗੇ ਤਾਂ ਬਥੇਰੇ ਹੈਗੇ, ਬਾਅਦ ਤੁਸੀਂ ਕਹਿਣਾ ਸਾਨੂੰ ਸਾਡਾ ਕਮਲਾ ਹੀ ਠੀਕ ਸੀ। ਹਾਂਜੀ,
1: ਕਿਆ ਬਾਤ ਹੈ ਜੀ, ਸੈਣੀ ਸਾਹਿਬ ਵਕੀਲਾਂ ਦੀ ਗੱਲ ਚੱਲਦੀ ਹੈ, ਪੰਜਾਬ ਰਾਜ ਮਹਿਲਾ ਕਮਿਸ਼ਨ ਉਹਨੇ ਜਬਰ ਜਨਾਹ ਪੀੜਤ ਔਰਤ ਦਾ ਜਿਹੜਾ ਹੱਕ ਪੂਰ ਲਿਆ ਤੇ ਬਿਰਸਾ ਸਿੰਘ ਬਟੂਆ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ ਅਤੇ ਨਾਲ ਡੀਜੀਪੀ ਦੀ ਡਿਊਟੀ ਲਾ ਦਿੱਤੀ ਹੈ ਕਿ ਭਾਈ ਪੂਰੀ ਰਿਪੋਰਟ ਕਰੋ, ਪੁੱਛ ਪੜਤਾਲ ਕਰੋ ਕਿ ਇਹ ਕਿਵੇਂ ਹੋਇਆ, ਕਿੱਦਾਂ ਹੋਇਆ, ਪਛਾਣ ਨਸ਼ਰ ਕਰ ਦਿੱਤੀ ਹੈ, ਕਿਵੇਂ ਕਰ ਦਿੱਤੀ ਹੈ। ਪਰ ਮੈਂ ਸੋਚਦਾ ਸੀ ਕਿ ਜਿਹੜਾ 5 ਕਰੋੜ ਦਾ ਮਾਮਲਾ ਜਿਹੜਾ ਸੀਗਾ ਉਹਦੇ ਵਿੱਚ ਕਈ ਔਰਤਾਂ ਦਾ ਨਾਂ ਆਉਂਦਾ ਸੀ ਅਤੇ ਉਹ ਉਹਦੇ ਉੱਤੇ ਕੁਝ ਨਹੀਂ ਬੋਲੀ ਜੀ ਇਹ ਪੰਜਾਬ ਰਾਜ ਮਹਿਲਾ ਕਮਿਸ਼ਨ ਜੀ।
0: ਮਹਿਲਾ ਕਮਿਸ਼ਨ ਵੀ ਤਾਂ ਇੱਕ ਟੂਲ ਆ ਸਰਕਾਰ ਦਾ,
1: ਜੀ
0: ਚੱਕਰ ਤਾਂ ਇਹ ਹੈ ਜੀ। ਪਰ ਹੁਣ ਮੈਂ ਨਾ ਇੱਕ ਚੀਜ਼ ਨਹੀਂ ਸਮਝਿਆ ਅਜੇ ਤੱਕ
1: ਜੀ।
0: ਐਨੀਵੇ ਇਹ ਨੋਟਿਸ ਅਜੇ ਤਾਂ ਡੀਜੀਪੀ ਨੂੰ ਭੇਜਿਆ ਹੈਗਾ ਹੈ ਜੀ, ਬਿਰਸਾ ਸਿੰਘ ਬੱਡੂ ਇਹਨੂੰ ਤਾਂ ਭੇਜਿਆ ਨੀ ਵੀ ਆਹ ਕਾਰਵਾਈ ਕਰੋ ਜੀ, ਇਸ ਧਾਰਾ ਥੱਲੇ ਅਪਰਾਧ ਡੰਡਨੀ ਹੈ। ਉਹਨਾਂ ਨੂੰ ਹਿੰਟ ਵੀ ਦਿੱਤਾ ਗਿਆ ਬਕਾਇਦਾ ਤੌਰ ਤੇ
1: ਜੀ
0: ਵੀ ਇਹ ਇਹਦੇ ਤੇ ਕ੍ਰਿਮੀਨਲ ਪਰਚਾ ਦਰਜ ਕਰੋ
1: ਜੀ,
0: ਉਹਨਾਂ ਨੂੰ ਹਿੰਟ ਦਿੱਤਾ ਗਿਆ ਹੈ ਕਿ ਭਾਈ ਇਹ ਡੰਡਨੀ ਹੈ ਲਿਖਿਆ ਆ ਜੀ,
1: ਡੀਜੀਪੀ ਨੂੰ ਕਿਹਾ ਕਿ ਐਕਸ਼ਨ ਕਰੋ ਭਾਈ।
0: ਹਾਂ ਡੀਜੀਪੀ ਨੂੰ ਕਿਹਾ ਹੈਗਾ ਆ ਵੀ ਜੋ ਇਹਨੇ ਅਪਰਾਧ ਕੀਤਾ ਉਹ ਡੰਡਨੀ ਹੈ
1: ਜੀ,
0: ਤੇ ਠੀਕ ਹੈ ਜੀ ਡੰਡਨੀ ਹੈ ਤੇ ਤੁਸੀਂ ਕਰੋ ਪਰਚਾ ਦਰਜ
1: ਜੀ,
0: ਐਫ ਆਈ ਆਰ ਹੋ ਸਕਦਾ ਕੁਐਸ਼ ਹੋ ਜਾਏ। ਕਿੱਦਾਂ ਕੁਐਸ਼ ਹੋ ਸਕਦੀ ਹੈਗੀ ਆ ਜੀ ਹਾਈ ਕੋਰਟ ਚ ਜਾ ਕੇ। ਸਰ ਬਿਰਸਾ ਸਿੰਘ ਬਲਟੋ ਜੋ ਮੈਨੂੰ ਨੀ ਪਤਾ, ਹੋ ਸਕਦਾ ਮੈਂ ਮਤਲਬ ਜਿਹੜਾ ਹੈਗਾ ਆ ਵੀ ਵੀਡੀਓ ਬਾਅਦ ਚ ਦੇਖੀ ਹੋਵੇ
1: ਜੀ,
0: ਬਿਰਸਾ ਸਿੰਘ ਬਲਟੂਆ ਜਦੋਂ ਤੱਕ ਵੀਡੀਓ ਬਣਾਉਂਦੇ ਹੈਗੇ ਆ ਉਹ ਤੋਂ ਪਹਿਲਾਂ ਤੱਕ ਤਾਂ ਜਿਹੜੀ ਹੈਗੀ ਆ ਉਹ ਔਰਤ ਖੁਦ ਮੀਡੀਆ ਚ ਆ ਕੇ ਤੇ ਉਹਨੇ ਆਪਣਾ ਵੀਡੀਓ ਨਹੀਂ ਬਣਾਇਆ ਜੀ,
1: ਬਣਾਇਆ ਸੀ ਜੀ ਸੋਸ਼ਲ ਮੀਡੀਆ ਤੇ ਪਾਇਆ, ਮੈਨੂੰ ਇਦਾਂ ਹੋ ਗਿਆ ਧੱਕਾ।
0: ਫੇ ਉਹਦੀ ਆਈਡੈਂਟੀ ਡਿਸਕਲੋਜ਼ ਬਲਟੂਏ ਨੇ ਥੋੜਾ ਕੀਤੀ, ਉਹਨੇ ਤਾਂ ਆਪ ਮੀਡੀਆ ਦੇ ਵਿੱਚ ਆ ਗਈ ਹੈਗੀ ਹੈ ਜੀ, ਪਹਿਲਾਂ ਆ ਗਈ ਹੈ ਜੀ।
1: ਬਿਲਕੁਲ ਉਹ ਤਾਂ ਕਹਿੰਦੇ ਆ ਮੈਂ ਇੱਥੇ ਵੀ ਗਈ ਆ, ਉਹਨਾਂ ਕੋਲ ਵੀ ਗਈ ਆ, ਮੇਰੀ ਸੁਣੀ ਨਹੀਂ ਗਈ।
0: ਬਾਕੀ ਜਿੱਥੇ ਤੱਕ ਹੈਗਾ ਕਹਿੰਦੇ ਵੀ ਡੈਰੋਗੇਟਰੀ ਰਿਮਾਰਕਸ ਦਿੱਤੇ ਹੈਗੇ ਆ ਜੀ, ਬੋਨਾ ਫਾਈਡ ਸਟੇਟਮੈਂਟ ਜਿਹੜੀ ਟਰੂ ਸਟੇਟਮੈਂਟ ਆ ਉਹ ਜਿਹੜੀ ਹੈਗੀ ਆ ਕਦੀ ਵੀ ਡਿਫੇਮੇਸ਼ਨ ਚ ਆਉਂਦੀ ਨਹੀਂ ਜੀ। ਜੇ ਡਿਫੇਮੇਸ਼ਨ ਦਾ ਹੀ ਇਕੱਲਾ ਗੱਲ ਐਲੀਗੇਸ਼ਨ ਰਹਿ ਜਾਂਦਾ ਹੈਗਾ ਆ ਜੀ, ਸਿਰਫ ਆਈਡੈਂਟੀਫਿਕੇਸ਼ਨ ਦਾ ਜਿਹੜਾ ਹੈਗਾ ਨਾ ਜੀ ਉਹ ਕ੍ਰਿਮੀਨਲ ਡੰਡੀਆਂ ਨਹੀਂ ਹੈਗਾ, ਜਿਹੜਾ ਇਕੱਲਾ ਡਿਫੇਮੇਸ਼ਨ ਦਾ ਹੈਗਾ ਆ ਉਹ ਰਾਈਟ ਇਨ, ਦੋ ਤਰੀਕੇ ਦੇ ਭਾਰੇ ਸਾਹਿਬ ਰਾਈਟ ਹੁੰਦੇ ਆ ਜੀ, ਇੱਕ ਹੁੰਦਾ ਰਾਈਟ ਇਨ ਰੈਮ, ਇੱਕ ਹੁੰਦਾ ਰਾਈਟ ਇਨ ਪਰਸਨਮ। ਰਾਈਟ ਇਨ ਰੈਮ ਜਿਹੜਾ ਹੁੰਦਾ ਆ ਉਹਦੇ ਵਿੱਚ ਮੰਨ ਲਓ ਮਰਡਰ ਹੋ ਗਿਆ ਜੀ,
1: ਜੀ
0: ਉਹਦੇ ਵਿੱਚ ਪਰਚਾ ਜਿਹੜਾ ਹੈਗਾ ਕੋਈ ਵੀ ਬੰਦਾ ਦਰਜ ਕਰਾ ਸਕਦਾ ਜੀ,
1: ਜੀ
0: ਇਹ ਨਹੀਂ ਹੈਗਾ ਵੀ ਉਸ ਮਰਡਰ ਦਾ ਰਿਸ਼ਤੇਦਾਰ ਹੀ ਹੋਵੇ ਉਹੀ ਕਰਾਊਗਾ, ਇਹਨੇ ਦੇਖ ਲਿਆ ਉਹਨੇ ਹੀ ਤੋਂ ਪਰਚਾ ਦਰਜ ਕਰਾ ਦੇਣਾ ਹੈਗਾ ਜੀ। ਐਨੀ ਵਨ ਕੈਨ ਸੈਟ ਲਾ ਇਨ ਟੂ ਮੋਸ਼ਨ, ਜਿਹੜਾ ਰਾਈਟ ਇਨ ਪਰਸਨਮ ਹੁੰਦਾ ਨਾ ਜੀ,
1: ਜੀ
0: ਇਹ ਅਪਰਾਧ ਇੱਕ ਪਰਸਨ ਦੇ ਖਿਲਾਫ ਆ ਇੱਜ਼ਤ ਹੱਦ ਤੱਕ ਜਿਹੜੀ ਆ, ਜਿੱਦਾਂ ਮੰਨ ਲਓ ਕੋਈ ਮੇਰੇ ਨਾਲ ਇੱਜ਼ਤ ਹੱਦ ਕਰਦਾ ਆ ਤੇ ਮੇਰੀ ਲੋਕਲ ਸਟੈਂਡ ਹੀ ਆ ਕਿ ਮੈਂ ਮਤਲਬ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰ ਸਕਦਾ, ਉਹਦੀ ਐਫ ਆਈ ਆਰ ਨਹੀਂ ਦਰਜ ਹੁੰਦੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਜਿੱਥੇ ਰਾਈਟ ਇਨ ਪਰਸਨਮ ਆ ਜਿਹੜਾ ਜਿਹੜੀ ਉਹ ਪਹਿਲੀ ਗੱਲ ਹੈਗੀ ਨਾ ਨੋਟਿਸ ਦੇ ਵਿੱਚ ਤੇ ਉਹਦੀ ਆਈਡੈਂਟੀ ਡਿਸਕਲੋਜ਼ ਕੀਤੀ, ਆਈਡੈਂਟੀ ਡਿਸਕਲੋਜ਼ ਵਾਲਾ ਤਾਂ ਜੇ ਉਹਦੀ ਵੀਡੀਓ ਪਹਿਲਾਂ ਆਈ ਜੀ ਹੋਈ ਜਨਾਨੀ ਦੀ ਤੇ ਉਸ ਗਰਾਊਂਡ ਦੇ ਉੱਤੇ ਹਾਈ ਕੋਰਟ ਚੋਂ ਕੁਐਸ਼ ਹੋ ਜਾਣੀਆਂ
1: ਜੀ,
0: ਤੇ ਜਿਹੜਾ ਹੈਗਾ ਆ ਕਿ ਹਾਂ ਜੀ ਉਹਨੂੰ ਜਿਹੜਾ ਹੈਗਾ ਕਿ ਗਲਤ ਸ਼ਬਦਾਵਲੀ ਬੋਲੀ ਹੈਗੀ ਆ ਜੀ, ਉਹਦੇ ਕੋਲ ਅਗਲੇ ਕੋਲ ਡਿਫੈਂਸ ਉਹਨੇ ਆਪਣਾ ਜਿਹੜਾ ਹੈਗਾ ਕੋਰਟ ਚ ਦੇ ਦਊਗਾ, ਉਦਾਂ ਦੀ ਕੋਈ ਗੱਲ ਨੀ, ਉਹਦੇ ਤੇ ਸਟੇਟ ਪਰਚਾ ਦਰਜ ਨਹੀਂ ਕਰ ਸਕਦੀ, ਉਹ ਆਪਣੇ ਆਪ ਜਿਹੜੀ ਹੈਗੀ ਲੇਡੀ ਜਾ ਕੇ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰ ਸਕਦੀ ਹੈ ਜੀ।
1: ਜੀ ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹ ਟੈਕਨੀਕਲ ਗਰਾਊਂਡ ਹੈਗੀਆਂ ਆ ਜਿਹਦੇ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਵੱਡੀ ਮੁਸੀਬਤ ਹੋਊਗੀ, ਪ੍ਰੋਵਾਈਡਡ ਕੋਈ ਵਕੀਲ ਚੰਗਾ ਮਿਲ ਜਾਏ ਜੀ ਬਟੂਆ ਸਾਹਿਬ ਨੂੰ
1: ਜੀ,
0: ਤੇ ਇਹ ਕਿਤੇ ਵਿਚਾਰ ਕਰ ਲੈਣਗੇ ਤੇ ਫੇਰ ਤਾਂ ਨਿਕਲ ਜਾਣਗੇ ਜੀ, ਹੈਗੇ ਬੈਠੇ ਸਿਆਣੇ ਉਹਨਾਂ ਕੋਲ ਅਕਾਲੀ ਦਲ ਕੋ,
1: ਜੀ
0: ਦੇਖ ਲੈਣਗੇ ਜੀ ਇਸ ਚੀਜ਼ ਨੂੰ ਵੀ
1: ਜੀ।
0: ਤੇ
1: ਸੈਣੀ ਸਾਹਿਬ ਆਖਰ ਦੇ ਵਿੱਚ ਕੱਲ ਵੀ ਆਪਾਂ ਚਲੋ ਵਿਸਤਾਰ ਦੇ ਵਿੱਚ ਖਬਰ ਕੀਤੀ ਸੀ SIR ਵੋਟਰ ਲਿਸਟ ਦੇ ਮਾਮਲੇ ਚ, ਚੋਣ ਕਮਿਸ਼ਨ ਦੇ ਜਿਹੜੇ ਨੇ ਮੁਖੀ ਨੇ ਗਣੇਸ਼ ਕੁਮਾਰ ਹੁਣੀ ਜਿਹੜੇ ਨੇ ਉਹਨਾਂ ਨੂੰ 48 ਘੰਟੇ ਦੇ ਵਿੱਚ ਅਸਤੀਫਾ ਦੇਣ ਦੇ ਲਈ ਕਿਹਾ ਗਿਆ, ਨਹੀਂ ਤਾਂ ਦੇਸ਼ ਭਰ ਦੇ ਵਿੱਚ ਅੰਦੋਲਨ ਕਰਾਂਗੇ। ਕਾਂਗਰਸ ਜਨਤਾ ਪਾਰਟੀ ਨੇ ਵੀ ਇਹ ਜਿਹੜੀ ਆ ਬਿਆਨਬਾਜ਼ੀ ਕੀਤੀ ਹੈ ਤੇ ਰਾਹੁਲ ਗਾਂਧੀ ਹੁਣੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ PM ਮੋਦੀ, ਅਮਿਤ ਸ਼ਾਹ, CEC ਦੇਸ਼ ਧਰੋਹੀ ਨੇ, ਗਿਆਨੇਸ਼ ਕੁਮਾਰ ਜਿਹੜੇ ਨੇ ਤੁਰੰਤ ਅਸਤੀਫਾ ਦੇਣ ਤੇ ਵੋਟਾਂ ਬਰਬਾਦ ਕਰਨ ਵਾਲਿਆਂ ਨੂੰ ਭੁਗਤਣਾ ਪੈਣਗੇ ਇਹਨਾਂ ਦੇ ਨਤੀਜੇ, ਤੇ ਗਿਆਨੇਸ਼ ਕੁਮਾਰ ਦਾ ਜਿਹੜਾ ਬਣ ਜਾਣਾ ਸਰਕਾਰੀ ਗਵਾਹ ਜਿਹੜਾ ਹੈ, ਇਦਾਂ ਦੀਆਂ ਖਬਰਾਂ ਨੇ। ਤੇ ਨਾਲ ਦੀ ਨਾਲ ਇਸ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਨੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਨਾਲ ਵੀ ਜਿਹੜੀ ਹੈ ਵਾਰਤਾਲਾਪ ਕੀਤੀ ਹੈ ਤੇ ਉਹਨਾਂ ਦਾ ਸਹਿਯੋਗ ਵੀ ਲੈ ਰਹੇ ਨੇ, ਤੇ ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਵੱਡਾ ਜਿਹੜਾ ਇਹਦੇ ਵਿੱਚ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਜੀ, ਤਾਂ ਕਿ ਜਿਹੜਾ ਹੈ ਲੋਕ ਹਿੱਤਾਂ ਦੀ ਜਿਹੜੀ ਹੈ ਉਹ ਰਾਖੀ ਕਰ ਸਕੀਏ ਜੀ।
0: ਪਰ ਇਹ ਸਭ ਗੱਲ ਇਹ ਤਾਂ ਹੈਗੀ ਆ, ਅਪੋਜੀਸ਼ਨ ਦਾ ਕੰਮ ਹੀ ਹੁੰਦਾ ਹੈਗਾ ਆ ਜੀ ਇਸ ਚੀਜ਼ ਨੂੰ ਮੰਗਣਾ, ਅਸਤੀਫਾ ਮੰਗਣਾ ਜਾਂ ਇਸ ਤਰੀਕੇ ਨਾਲ ਹੋਰ ਉਹਨੂੰ ਅਸਤੀਫਾ ਜਿਹੜਾ ਹੈਗਾ ਆ ਉਹਨੂੰ ਕਿਸੇ ਨੇ ਨੀ ਕਹਿਤਾ ਹੈਗਾ, ਇਹਨਾਂ ਨੇ ਮੰਗ ਕੀਤੀ ਆ ਜੀ, ਅਗਲਾ
1: ਜੀ
0: ਕਿਉਂ ਦੇਊਗਾ ਅਸਤੀਫਾ ਜਦ
1: ਜੀ
0: ਉਹ ਤੋਂ ਪਹਿਲਾਂ ਜਿਹੜਾ ਹੈਗਾ ਕਾਨੂੰਨ ਦੀ ਪ੍ਰੋਟੈਕਸ਼ਨ ਆ ਉਹਨੂੰ ਜੀ, ਕਿ ਭਾਈ
1: ਜੀ
0: ਜਦੋਂ ਇਹ ਕੰਮ ਕਰਨ ਲੱਗਾ ਸੀ ਉਹਨੂੰ ਵੀ ਪਤਾ ਸੀਗਾ ਵੀ ਬੜੀ ਲਾਲਾ ਲਾਲਾ ਹੋਣੀ ਆ ਜੀ,
1: ਜੀ
0: ਪ੍ਰਕਿਰਿਆ ਦੇ ਵਿੱਚ ਤਰੁਟੀਆਂ ਆਈਆਂ ਹੈਗੀਆਂ ਆ, ਜਿੱਥੇ ਤੱਕ ਮੇਰਾ ਖਿਆਲ ਹੈਗਾ ਆ ਜੀ ਵੀ ਹੋ ਸਕਦਾ ਸਰਕਾਰ
1: ਜੀ
0: ਇਸ ਪ੍ਰਕਿਰਿਆ ਨੂੰ ਇੱਕ ਸਬ ਕਲੋਜ਼ ਦੇ ਵਿੱਚ ਬਦਲ ਕੇ ਇੱਕ ਰੈਕਟੀਫਿਕੇਸ਼ਨ ਦੇ ਤੌਰ ਤੇ ਜਿਹੜਾ ਆ ਨਾ ਜੀ,
1: ਜੀ
0: ਵੀ ਜਿਸ ਤਰ੍ਹਾਂ ਆਪਾਂ ਬੱਚੇ ਤਾਂ ਵੋਟਾਂ ਦੀ ਸੁਧਾਈ ਕਰਦੇ ਹੈਗੇ ਆ ਜੀ, ਇਹ
1: ਜੀ
0: ਤਾਂ ਇਸ ਪ੍ਰਕਿਰਿਆ ਦੀ ਸੁਧਾਈ ਦੇ ਨਾਂ ਤੇ ਵੀ ਕੋਈ ਨਾ ਕੋਈ ਪ੍ਰੋਸੈਸ ਲਾਂਚ ਜ਼ਰੂਰ ਕਰੂਗੀ ਜਦੋਂ ਇੰਨੀ ਜ਼ਿਆਦਾ ਅਨਰੈਸਟ ਆ ਜੀ,
1: ਜੀ
0: ਬਾਕੀ ਦੇ ਬਾਕੀ ਤਾਂ ਇਹਨਾਂ ਨੂੰ ਮੁੱਦਾ ਮਿਲੇ ਤੇ ਅਗਲੇ ਬੰਦੇ ਤਾਂ ਫਟਾਫਟ, ਹੁਣ ਤਾਂ ਕਾਕਰੋਚ ਵਾਲਿਆਂ ਨੇ ਵੀ ਤੇ ਇਸੇ ਕਰਕੇ ਉਹਨਾਂ ਨੂੰ ਪਤਾ ਲੋਕੀ ਆਵਾਜ਼ ਮਾਰੇ ਆ ਫਟਾਫਟ ਆ ਜਾਂਦੇ ਆ ਜੀ
1: ਜੀ
0: ਇੱਥੇ, ਹਰ ਇੱਕ ਬੰਦਾ ਕਹਿੰਦਾ ਹੈਗਾ ਜੀ ਕੋਈ ਗੱਲ ਨੀ ਮੈਂ ਜੋ ਵਿਹਲਾ ਹੈਗਾ ਇਸੇ ਕੰਮਾਂ ਨੂੰ
1: ਪਰ ਸਾਈਂ ਸਾਹਿਬ ਉਹ ਕਹਿੰਦੇ ਆ ਕਿ ਹੁਣ ਅਸੀਂ ਭਾਈ ਚੋਣਾਂ ਚੋਣਾਂ ਨਹੀਂ ਲੜਨੀਆਂ, ਅਸੀਂ ਇੱਕ ਪ੍ਰੈਸ਼ਰ ਗਰੁੱਪ ਦੇ ਉੱਤੇ ਕੰਮ ਕਰਾਂਗੇ ਜੀ, ਕਹਿੰਦੇ ਤਾਂ ਸਾਰੇ ਪਹਿਲਾਂ ਇਦਾਂ ਹੀ ਨੇ ਜੀ
0: ਸਰ, ਪਰ ਚੋਣਾਂ ਉਹਨਾਂ ਦੇ ਹੱਕਾਂ ਚ ਲੜ ਰਹੇ ਹੈਗੇ ਆ ਜੀ, ਉਹ
1: ਜੀ
0: ਜਾਹਰ ਚ ਹੋ ਗਿਆ ਪਤਾ ਲੱਗ ਗਿਆ ਵੀ ਕੌਣ ਆ ਇਹ ਬੰਦੇ ਜੀ,
1: ਜੀ
0: ਜਦੋਂ ਦਾ ਇਹ ਗੱਲ ਪਤਾ ਲੱਗ ਗਈ ਆ ਕਿ ਇਹ ਬੰਦਿਆਂ ਦੇ ਪਿੱਛੇ ਕੌਣ ਹੈਗਾ ਜੀ, ਉਦੋਂ ਦਾ ਲੋਕਾਂ ਦਾ ਸੋਫਟ ਕਾਰਨਰ ਵੀ ਜਿਹਨਾਂ ਦੇ ਨਾਲੋਂ ਥੋੜਾ ਜਿਹਾ ਟੁੱਟ ਗਿਆ ਜੀ,
1: ਜੀ
0: ਗੱਲ ਉਹ ਨਹੀਂ ਰਹੀ ਹੈਗੀ, ਪਹਿਲਾਂ ਲੋਕੀ ਇਹਨਾਂ ਨੂੰ ਮਸੀਹੇ ਦੇ ਤੌਰ ਤੇ ਦੇਖਦੇ ਸੀ
1: ਜੀ,
0: ਤੇ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਮਾਸਕ ਲੱਥ ਗਿਆ ਹੈ ਕਿ ਭਾਈ ਬੰਦੇ ਆਹ ਹੀ ਹੈਗੇ ਆ, ਇਹ ਪੜ੍ਹੇ ਲਿਖੇ ਬੰਦੇ, ਇਹਨਾਂ ਨੇ ਆਪਣੀਆਂ ਪੀਐਚਡੀ ਟੀਮਾਂ ਤਿਆਰ ਕੀਤੀਆਂ ਹੀ
1: ਜੀ
0: ਇਹਨਾਂ ਨੇ ਦੇਸ਼ ਦੇ ਵਿੱਚ ਅਨਰੈਸਟ ਕਰਾਉਣੀ ਹੀ ਕਰਾਉਣੀ ਹੈ ਜੀ,
1: ਬਿਲਕੁਲ
0: ਸਰ ਚਾਹੀਦਾ ਮੇਰੀ ਮੈਂ ਮਤਲਬ ਜੋ ਸੋਚਦਾ ਹਾਂ ਜੀ
1: ਜੀ
0: ਕਿ ਇੱਕ SIR ਦੇ ਵਿੱਚ ਜਿਹੜਾ ਆ ਤੁਹਾਨੂੰ ਤਰੁਟੀਆਂ ਲੱਭੀਆਂ ਆ, ਤੁਸੀਂ ਸਰਕਾਰ ਕੋਲੋਂ ਮੰਗ ਕਰੋ ਕਿ ਭਾਈ ਇਸ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਤਰੁਟੀਆਂ ਰਹਿ ਗਈਆਂ ਹੈਗੀਆਂ ਉਹਨੂੰ ਮਤਲਬ ਜਿਹੜੇ ਆ ਦੂਰ ਕਰਨ ਵਾਸਤੇ 1 ਮਹੀਨੇ ਦੇ ਅੰਦਰ ਅੰਦਰ ਕੋਈ ਪ੍ਰੋਸੈਸ ਲਾਂਚ ਕਰੋ, ਨਹੀਂ ਤਾਂ ਅਸੀਂ ਜਿਹੜਾ ਆ ਸੰਘਰਸ਼ ਕਰਾਂਗੇ ਫੇਰ ਕਰਾਂਗੇ ਜੀ,
1: ਜੀ
0: ਉਸ ਚੀਜ਼ ਨੂੰ ਤਾਂ ਗੱਲ ਕਰਦੇ ਹੈ ਨਹੀਂ ਗੇ ਜੀ, ਗੱਲ
1: ਜੀ
0: ਤਾਂ ਇਹ ਹੈਗੀ ਆ ਜੀ ਕਿ ਦੇਖੋ ਉਹਦੇ ਵਿੱਚ ਜਿਹੜਾ ਆ ਲੋਕ ਤਾਂ ਪਹਿਲਾਂ ਵੀ ਸੋਚਦੇ ਹੈਗੇ ਸੀ ਕਿ ਮਰਿਆਂ ਦੀਆਂ ਵੋਟਾਂ ਵਿੱਚ ਐਡਜਸਟ ਕਰਦੀਆਂ ਸੀ ਵੋਟਰ ਲਿਸਟਾਂ ਦੇ,
1: ਜੀ
0: BLO ਕੱਟਦੇ ਨਹੀਂ ਸੀਗੇ ਜੀ,
1: ਲੋਕੀ
0: ਜਾਲੀ ਵੋਟਾਂ ਵੀ ਬਣਾਉਂਦੇ ਸੀਗੇ ਜੀ, 4 ਦਿਨ ਕੋਈ ਕਿਤੇ ਰਹਿ ਗਿਆ ਤੇ ਉੱਥੇ ਵੋਟ ਬਣਾ ਲਈ, ਫਿਰ ਮੁੜ ਕੇ ਅੱਗੇ ਜਾ ਕੇ ਬਣਾ ਲਈ ਜੀ, ਪਿਛਲੀ ਕਟਾ ਕੇ ਨਹੀਂ ਆਏ
1: ਜੀ,
0: ਵੋਟਾਂ ਦੀ ਸੁਧਾਈ ਤਾਂ ਹੋਣੀ ਚਾਹੀਦੀ ਸੀ ਜੀ, ਪਰ ਉਸ ਪ੍ਰੋਸੈਸ ਦੇ ਨਾਂ ਦੇ ਉੱਤੇ ਜਿਹੜਾ ਆ ਇਹਨਾਂ ਨੇ ਜਿਹੜੀ ਉਹ ਆਪਣਾ ਨਿਸ਼ਾਨੇ ਦੇ ਉੱਤੇ ਕੰਪੇਨ ਚਲਾਈ ਉਹ ਦੈਟ ਵਾਜ ਬੈਡ
1: ਜੀ,
0: ਇਹਨਾਂ ਨੂੰ ਚਾਹੀਦਾ ਹੈਗਾ ਆ ਕਿ ਹੁਣ ਦੇਸ਼ ਦੇ ਵਿੱਚ ਥੂ ਥੂ ਹੋ ਰਹੀ ਹੈਗੀ ਆ, ਤੁਹਾਡਾ ਜਿਹੜਾ ਹੈਗਾ ਚਤੁਰਾਈ ਉਹ ਹੁੰਦੀ ਹੈ ਜਿਹੜੀ ਫੜੀ ਨਾ ਜਾਏ, ਜਿਹੜੀ ਚਤੁਰਾਈ ਫੜ ਹੋ ਜਾਏ ਉਹ ਚਤੁਰਾਈ ਨਹੀਂ ਹੁੰਦੀ ਉਹ ਬੇਵਕੂਫੀ ਹੁੰਦੀ ਆ, ਤੇ ਇਹਨੂੰ ਜਿਹੜਾ ਹੈਗਾ ਆ ਰੈਕਟੀਫਿਕੇਸ਼ਨ ਕਰਕੇ ਤੇ ਜਿਹੜੇ ਜੈਨੂਇਨ ਵੋਟ ਹੈਗੇ ਆ ਉਹਨਾਂ ਨੂੰ ਇਨਕਲੂਡ ਕਰੋ ਮਹੀਨੇ ਦੇ ਅੰਦਰ ਅੰਦਰ ਤੇ ਲਿਸਟਾਂ ਫਰੈਸ਼ ਜਾਰੀ ਕਰੋ ਜੀ, ਕੋਈ ਵੀ ਬੰਦਾ ਇਹ ਨਾ ਕਹਿ ਸਕੇ ਕਿ ਹਾਂ ਜੀ ਵੀ ਮੈਂ ਇੱਥੇ ਦਾ ਨਾਗਰਿਕ ਹੈਗਾ ਆ ਜੀ, ਆਈ ਐਮ ਅਲਾਈਵ ਤੇ ਮੈਂ ਇੱਥੇ ਦਾ ਵੋਟਰ ਹੈਗਾ ਸੀ, ਮੈਂ ਵੋਟ ਪਾਉਂਦਾ ਰਿਹਾ ਹੈਗਾ ਆ ਜੀ, ਮੇਰੀ ਵੋਟ ਵੋਟਰ ਲਿਸਟ ਵਿੱਚ ਹੈ ਨਹੀਂ ਗੀ, ਇਹੋ ਜਿਹਾ ਨਹੀਂ ਸੁਣਨ ਚ ਆਉਣਾ ਚਾਹੀਦਾ ਜੀ,
1: ਬਿਲਕੁਲ ਹੈ ਜੀ,
0: ਤੁਸੀਂ ਜਾਲੀ ਵੋਟ ਨਾ ਬਣਨ ਦਿਓ, ਇਹ ਤੁਹਾਡੀ ਅਬਿਲਿਟੀ ਤਾਂ ਇਹ ਹੈ ਨਾ ਜੀ
1: ਕਿ
0: ਤੁਸੀਂ ਜਾਲੀ ਵੋਟ ਨਹੀਂ ਬਣਨ ਦੇਣੀ
1: ਜੀ,
0: ਜਾਂ ਡਬਲਿੰਗ ਵੋਟ ਨਹੀਂ ਹੋਣੀ ਚਾਹੀਦੀ, ਇਹ ਕੰਮ ਤਾਂ ਤੁਸੀਂ ਇਹ ਕਰਨਾ ਸੀ ਤੇ ਕੰਮ ਤੁਸੀਂ ਇਹ ਕਰਿਆ ਕਿ ਇੱਕ ਪੋਲੀਟੀਕਲ ਪਾਰਟੀ ਦੇ ਕਹਿਣ ਦੇ ਉੱਤੇ ਜਾਂ ਉਹਨਾਂ ਦੇ ਮਕਸਦ ਨੂੰ ਮਤਲਬ ਮੁੱਖ ਰੱਖ ਕੇ ਤੇ ਤੁਸੀਂ ਜਿਹੜੀਆਂ ਇਹ ਆ ਵੀ ਇੰਨੀਆਂ ਵੋਟਾਂ ਕੱਟ ਦਿੱਤੀਆਂ ਜੀ, ਜਿਹਦੇ ਵਿੱਚ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ,
1: ਜੀ
0: ਫੌਜ ਦੇ ਬੰਦਿਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ,
1: ਤੁਸੀਂ
0: ਪ੍ਰੋਸੈਸ ਹੀ ਜਿਹੜੀ ਹੈਗੀ ਏਦਾਂ ਦੀ ਕਿਉਂ ਰੱਖੀ ਵੀ ਜਿਹਦੇ ਵਿੱਚ ਜਿਹੜਾ ਇੰਨਾ ਕੰਪਲੀਕੇਟਡ ਕੰਮ ਰੱਖਿਆ ਜੀ, ਫਿਰ ਤੁਸੀਂ ਉਹ ਜਿਹੜਾ ਇਸ ਵੋਟਾਂ ਨੂੰ ਇਨਕਲੂਡ ਕਰਨ ਦਾ ਅਸੈਸ ਜਿਹੜਾ ਹੈਗਾ ਆ ਉਹ ਕਿਸੇ ਕੋਲ ਜਿਹੜੇ ਥੱਲੜੇ ਅਫਸਰ ਹੈਗੇ DC ਜਾਂ SDM ਉਹਨਾਂ ਕੋਲ ਹੈ ਨਹੀਂ
1: ਜੀ,
0: ਉਹ ਉਸਕੀ ਸਾਰੇ ਹੀ ਬੰਦੇ ਜਿਹੜੇ ਬੇਈਮਾਨ ਹੋ ਗਏ,
1: ਬਿਲਕੁਲ ਬਿਲਕੁਲ
0: BLO ਤਾਂ ਬੰਨਿਆ ਜੀ ਜਦੋਂ ਸਾਰੀਆਂ ਵੈਰੀਫਿਕੇਸ਼ਨਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਵੀ ਇੰਨੀਆਂ ਵੋਟਾਂ ਜੈਨੂਅਨ ਆ ਜਿਹੜੀਆਂ ਇਨਕਲੂਡ ਨਹੀਂ ਹੋਈਆਂ ਤੇ ਤੁਹਾਡਾ ਜਿਹੜਾ ਹੈਗਾ ਆ ਅਸੈਸ ਜਿਹੜਾ ਹੈਗਾ ਆ ਤੁਹਾਡੇ DC ਕੋਲ ਜਾਂ SDM ਕੋਲ ਹੋਣਾ ਚਾਹੀਦਾ ਵੀ ਹਾਂ ਠੀਕ ਗੱਲ ਹੈ ਜੀ ਵੋਟ ਜੈਨੂਅਨ ਸੀ, ਉਹ ਜਿਹੜਾ SDM ਵੋਟ ਜਿਹੜੀ ਆ ਇਨਕਲੂਡ ਕਰੂਗਾ ਜਾਂ DC ਇਨਕਲੂਡ ਕਰੂਗਾ ਉਹ ਆਪਣੀ ਰਿਸਪੋਂਸੀਬਿਲਟੀ ਤੇ ਕਰੂਗਾ, ਬਹੁਤੀ ਗੱਲ ਹੈਗੀ ਆ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਭਾਈ ਇਹ ਤੁਹਾਡੀ ਰਿਸਪੋਂਸੀਬਿਲਟੀ ਹੈਗੀ ਆ ਤੇ ਤੁਸੀਂ ਇਨਕਲੂਡ ਕਰ ਰਹੇ ਹਾਂ ਤੇ ਵੋਟ ਜੈਨੂਅਨ ਹੋਣੀ ਚਾਹੀਦੀ ਆ ਔਰ ਉਹਦੀ ਡਬਲਿੰਗ ਨਹੀਂ ਹੋਣੀ ਚਾਹੀਦੀ ਜੀ,
1: ਬਿਲਕੁਲ ਦਰੁਸਤ ਹੈ ਜੀ ਜੀ
0: ਕੀ ਪਰ
1: ਤੇ ਸੈਂਟ ਸਾਹਿਬ ਕੱਲ ਨਵੀਂ ਬਣੀ ਪਾਰਟੀ ਦੀ ਥੋੜੀ ਜਿਹੀ ਗੱਲ ਮੈਂ ਸੁਣ ਰਿਹਾ ਸੀ, ਵੀਡੀਓ ਵਗੈਰਾ ਦੇਖ ਰਿਹਾ ਸੀ, ਆਪਣੇ ਅਮਿਤੋਜ ਮਾਨ ਹੁਣਾਂ ਲਈ ਪਾਰਟੀ ਦੀ ਗੱਲ ਕਰਨ ਲੱਗਿਆ, ਸਾਂਝੀਵਾਲਤਾ ਦਲ ਜਿਹੜਾ ਬਣਿਆ ਜੀ, ਤੇ ਉਹਦੇ ਵਿੱਚ 19 ਨੀਤੀਆਂ ਉਹਨਾਂ ਨੇ ਜਾਰੀ ਕੀਤੀਆਂ ਨੇ ਤੇ ਉਹਦੇ ਵਿੱਚ ਮੇਨ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ 12,500 ਕਰੋੜ ਰੁਪਏ ਖਰਚ ਕੇ 23 ਫਸਲਾਂ ਦੇ ਉੱਤੇ MSP ਜਿਹੜੀ ਦਿੱਤੀ ਜਾਏਗੀ, ਕਿ ਇਹਨਾਂ ਨੂੰ ਲੱਗਦਾ ਹੈ ਕਿ ਕਿਸਾਨੀ ਵਰਗ ਜਿਹੜਾ ਹੈਗਾ ਉਹਨਾਂ ਨੂੰ ਖੁਸ਼ ਕਰਕੇ ਅਸੀਂ ਕਿਤੇ ਨਾ ਕਿਤੇ ਭਰੋਸਾ ਜਿੱਤ ਕੇ ਆਪਣੀਆਂ ਵੋਟਾਂ ਨੂੰ ਜਿਹੜਾ ਪਾਣੀ ਦੇ ਸਕਦੇ ਹਾਂ, ਜਾਂ ਕਿੱਦਾਂ ਕੀ ਸਿਸਟਮ ਹੈ ਜੀ?
0: ਪਹਿਲਾਂ ਤਾਂ ਜਿਹੜਾ ਹੈਗਾ ਆ ਜੀ, ਇਹ ਜਿਹੜਾ ਕਰਜ਼ ਜਾਲ ਆ, ਇਹਤੋਂ ਦੱਸੋ ਕਿੱਦਾਂ ਕੱਢੋਗੇ ਪੰਜਾਬ ਨੂੰ ਉੱਤੇ
1: ਜੀ
0: ਦੇਣ? ਬਾਕੀ ਤਾਂ ਪੈਸੇ ਜਿਹੜੇ ਹੈਗੇ ਖਰਚ ਕੇ ਸਾਰੇ ਹੀ ਦੇ ਦੇਣਗੇ MSP,
1: ਜੀ
0: ਪੈਸੇ ਹੈਗੇ ਜਿਹਦੇ ਕੋਲ ਆ ਜੀ। ਇਹ
1: ਜੀ ਜੀ ਸੈਣੀ ਸਾਹਿਬ, ਲੱਗਦਾ ਜੀ ਕਾਲ ਡਰੋਪ ਹੋ ਗਈ, ਸ਼ਾਇਦ ਕਿਤੇ ਬੈਟਰੀ ਨਾ ਉੜ ਗਈ ਹੋਵੇ ਉਧਰੋਂ, ਤੇ ਇੱਕ ਮਿੰਟ ਦੇਖਦੇ ਹਾਂ ਜੀ, ਦੁਬਾਰਾ ਜੋੜਦੇ ਹਾਂ ਸੈਣੀ ਸਾਹਿਬ ਨੂੰ, ਗੱਲ ਵਿੱਚੇ ਰਹਿ ਗਈ ਉਹਨਾਂ ਦੀ। ਤੇ ਦੋਸਤੋ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਪਰ ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕ। ਹਾਂਜੀ ਸੈਣੀ ਸਾਹਿਬ ਜੀ, ਹਾਂ ਜੀ, ਫਿਰ ਤੋਂ ਜੀ।
0: ਮੈਂ ਬੇਨਤੀ ਕਰ ਰਿਹਾ ਸੀ
1: ਹਾਂਜੀ
0: ਕਿ ਪਰ ਇਹ ਸਭ ਗੱਲ ਏਦਾਂ ਹੈਗੀ ਆ ਕਿ ਫਸਲਾਂ ਦੇ ਉੱਤੇ MSP ਦੇਣ ਨੂੰ ਤਾਂ ਸਾਰੀਆਂ ਪਾਰਟੀਆਂ ਦੇ ਦੇਣਗੀਆਂ, ਪਰ ਪੈਸੇ ਲੱਗਣੇ ਆ, ਪੈਸੇ ਕਿੱਥੋਂ ਆਉਣੇ ਆ ਜੀ?
1: ਨਹੀਂ, ਨਾਲੇ ਪੰਜਾਬ ਦੇ ਵਿੱਚ ਤਾਂ MSP ਪਹਿਲਾਂ ਹੀ ਮਿਲ ਰਹੀ ਆ ਜੀ।
0: ਸਰ ਉਹ ਤਾਂ ਸੈਂਟਰ ਦੇ ਰਿਹਾ ਹੈਗਾ ਆ, ਉਹ ਕਹਿਣ ਦੀਆਂ ਗੱਲਾਂ ਹੈਗੀਆਂ ਸਰ, ਕਿਹੜੇ ਹੈਗੇ ਜੀ ਇਹ ਵੀ
1: ਜੀ
0: ਮਤਲਬ ਦੇਖ ਲੈਣ ਜੀ। ਇਹ ਦੇਖਦੇ ਹੈਗੇ ਕਿ ਬਾਲਟੀ ਚੋਂ 2 ਮੱਘ ਅਸੀਂ ਵੀ ਕੱਢ ਲਈਏ, ਹੈ ਨੀ ਜੀ,
1: ਬਿਲ ਬਿਲ
0: ਬਾਲਟੀ ਚ ਹੈ ਨੀ ਕੁਛ ਵੀ।
1: ਜੀ ਜੀ
0: ਹਾਂਜੀ,
1: ਜੀ
0: ਉਧਰ ਉਧਰ ਸਰ ਨਿਰੰਜਨ ਸਿੰਘ ਤੇ ਐਲੀਗੇਸ਼ਨ ਲੱਗਣੇ ਸ਼ੁਰੂ ਹੋ ਗਏ ਜੀ।
1: ਹਾਂਜੀ ਹਾਂਜੀ ਬਿਲਕੁਲ ਹੈ ਜੀ।
0: ਨਿਰੰਜਨ ਸਿੰਘ ਤੇ ਐਲੀਗੇਸ਼ਨ ਇਹ ਲੱਗ ਰਹੇ ਆ ਕਿ ਡਿਊਰਿੰਗ ਦੀ ਇਨਵੈਸਟੀਗੇਸ਼ਨ ਆਫ ਮਿਸਟਰ ਮਜੀਠੀਆ ਹੀ ਹੈਡ ਅਟੇਨਡ ਕਰੋੜਸ ਆਫ ਰੂਪੀਸ।
1: ਜੀ
0: ਹਾਂਜੀ, ਉਹ ਕਹਿੰਦੇ ਮਤਲਬ ਕਰੋੜਾਂ ਰੁਪਈਏ ਲਏ ਆ ਜੀ, ਵੀ ਮਤਲਬ ਕਿਸੇ ਬੰਦੇ ਨੂੰ ਵਿੱਚੋਂ ਜਿਹੜਾ ਹੈਗਾ ਕਲੀਨ ਚਿੱਟ ਦੇਣ ਵਾਸਤੇ ਉਹਨੇ ਆਪਣਾ ਸਟੱਡ ਫਾਰਮ ਜਿਹੜਾ ਹੈਗਾ ਆ ਉਹ ਵੇਚ ਕੇ ਤੇ ਫੇਰ ਪੈਸੇ ਦਿੱਤੇ ਜੀ।
1: ਕੀ ਬਾਤ ਹੈ
0: ਫੇਰ
1: ਜੀ,
0: ਕਹਿੰਦੇ ਕਰੋਸ ਐਗਜ਼ਾਮ, ਹਾਂ ਉਹ ਸਾਰੀਆਂ ਚੀਜ਼ਾਂ ਬਾਹਰ ਆ ਰਹੀਆਂ ਜੀ ਵੀ ਕਰੋਸ ਐਗਜ਼ਾਮੀਨੇਸ਼ਨ ਚ ਇਹਦੇ ਜਿਹੜੇ ਹੈਗਾ ਆ ਵੀ ਬੇਟੇ ਦੇ ਵਿਆਹ ਦੇ ਉੱਤੇ ਜਾਂ ਬੇਟੀ ਦੇ ਵਿਆਹ ਤੇ ਦੱਸਿਆ ਵੀ ਦਲਜੀਤ ਦੋਸਾਂਝ ਆਇਆ, ਇਹਨੂੰ ਕੁਐਸਚਨ ਕੀਤਾ ਗਿਆ ਵੀ ਉਹਨੂੰ ਤੁਸੀਂ ਕਿੰਨੀ ਪੇਮੈਂਟ ਕੀਤੀ? ਕਹਿੰਦਾ ਜੀ ਉਹ ਤਾਂ ਗੈਸਟ ਦੀ ਲਿਸਟ ਵਿੱਚ ਆਇਆ ਸੀ, ਲੋਕਾਂ ਨੇ ਡਿਮਾਂਡ ਕੀਤੀ ਤੇ ਉਹਨੇ ਫੇਰ ਮਤਲਬ ਜਿਹੜਾ ਹੈਗਾ 2 ਗੀਤ ਗਾਤੇ ਜੀ।
1: ਜੀ ਕੀ ਬਾਤ ਹੈ ਜੀ।
0: ਹਾਂਜੀ,
1: ਨਹੀਂ ਵੈਸੇ ਸੈਣੀ
0: ਉਹ ਇੱਕ
1: ਸਾਹਿਬ
0: ਜਗ੍ਹਾ
1: ਕਹਿੰਦੇ
0: ਗਿਆ
1: ਨੇ
0: ਬਈ।
1: ਕਿ ਸਿਆਸਤ ਦੇ ਵਿੱਚ ਆ ਜਾਓ ਨਾ, ਪਹਿਲਾਂ ਤਾਂ ਚਲੋ ਸਾਰਾ ਕੁਝ ਢੱਕਿਆ ਪਿਆ ਸੀਗਾ, ਪਰ ਹੁਣ ਮੈਨੂੰ ਲੱਗਦਾ ਕਿ ਪੀੜ੍ਹੀਆਂ ਦੀਆਂ ਪੀੜ੍ਹੀਆਂ ਫਰੋਲ ਦੇਣੀਆਂ ਉਹਨਾਂ ਨੇ ਇਹਨਾਂ ਦੇ ਬਾਰੇ ਜੀ, ਜੋ ਕੁਝ ਵੀ ਸਾਰਾ ਕੁਝ ਚੱਲੇਗਾ ਫਿਰ।
0: ਪਰ ਇਹ ਸਭ ਇਮਾਨਦਾਰੀ ਦਾ ਨਕਾਬ ਜਿਹੜਾ ਆ ਨਾ, ਜਦ ਤੱਕ ਓੜਿਆ ਰਹੇ ਤੇ ਓੜਿਆ ਰਹੇ, ਜਦੋਂ
1: ਜੀ
0: ਲੱਥ ਜਾਂਦਾ ਹੈਗਾ ਇਹਨਾਂ ਤੇ ਸਾਰਿਆਂ ਦਾ ਪਤਾ ਹੈਗਾ ਆ, ਅਸੀਂ ਵੀ ਜਾਣਦੇ ਹੈਗੇ ਆ ਜੀ।
1: ਜੀ
0: ਜਿੰਨਾ ਕੋਈ ਆਫੀਸਰ ਸਟ੍ਰਿਕਟ ਹੁੰਦਾ ਹੈਗਾ ਆ ਨਾ ਜੀ, ਓਨਾ ਹੀ ਉਹਦਾ ਰੇਟ ਵੱਧ ਹੁੰਦਾ ਆ, ਹੋਰ ਕੋਈ ਗੱਲ ਨੀ ਜੀ।
1: ਜੀ
0: ਅਸੀਂ ਵੀ ਇੱਥੇ ਇਸੇ ਸਮਾਜ ਚ ਰਹਿੰਦੇ, 35 ਸਾਲ ਹੋ ਗਏ ਪਬਲਿਕ ਲਾਈਫ ਚ,
1: ਜੀ
0: ਤੇ ਆਹੀ ਕੁਛ ਦੇਖਿਆ, ਜਿਹੜਾ ਬੰਦਾ ਬੜਾ ਸਟ੍ਰਿਕਟ ਆ ਦੈਟ ਮੀਨਸ ਉਹਦੀ ਫੀਸ ਜ਼ਿਆਦੇ ਆ,
1: ਜੀ
0: ਬਾਕੀ ਹੋਰ ਇੱਥੇ ਸਭ ਕੁਛ ਬਕਾਊਗਾ ਜੀ। ਅੱਜ ਤੱਕ ਤਾਂ ਅਸੀਂ ਇਹੀ ਦੇਖਿਆ ਜੀ। ਜੀ
1: ਬਿਲਕੁਲ,
0: ਭਾਰਤ ਸਾਹਿਬ ਥੈਂਕ ਯੂ
1: ਥੈਂਕ ਯੂ
0: ਸਰ,
1: ਸੈਣੀ ਸਾਹਿਬ ਬਹੁਤ
0: ਸਮਾਂ
1: ਬਹੁਤ
0: ਦੇਣ ਲਈ,
1: ਸ਼ੁਕਰੀਆ,
0: ਧੰਨਵਾਦ
1: ਤੁਸੀਂ
0: ਜੀ,
1: ਜੁੜੇ ਜੀ, ਦੇਰ
0: ਸ਼ੁਕਰੀਆ
1: ਨਾਲ,
0: ਸਰ, ਗ੍ਰੇਟਫੁਲ ਸਰ,
1: ਥੈਂਕ ਯੂ, ਸਤਿ ਸ਼੍ਰੀ ਅਕਾਲ,
0: ਥੈਂਕ ਯੂ ਜੀ।
1: ਜੀ ਦੋਸਤੋ,
0: ਸਤਿ
1: ਇਸ ਸਾਂ
0: ਜੀ
1: ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਨੇ, ਅੱਜ ਦੇ ਵਿਸ਼ਿਆਂ ਦੇ ਉੱਤੇ ਜੋ ਪੰਜਾਬ ਦੇ ਮੁੱਦੇ ਜਿਹੜੇ ਨੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਹੋਈ ਹੈ, ਤੇ ਇਸ ਨੂੰ ਵੱਖਰਾ ਕਰਕੇ ਵੀ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਪਾਦਮਾ, ਤਾਂ ਕਿ ਜਿਹੜੇ ਦੋਸਤ ਖਬਰਾਂ ਦੇ ਨਾਲ ਹੀ ਵਾਹ ਵਾਸਤਾ ਰੱਖਣਾ ਚਾਹੁੰਦੇ ਨੇ ਜਾਂ ਸੁਣਦੇ ਨੇ ਉਹਨਾਂ ਦੇ ਲਈ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਹੈ ਕੰਮ, ਤਾਂ ਕਿ ਉਹਨਾਂ ਨੂੰ ਲੱਭਣਾ ਨਹੀਂ ਪੈਂਦਾ ਦੋਸਤੋ। ਤੇ ਅਗਲੀਆਂ ਖਬਰਾਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਉਹ ਵੀ ਕਾਫੀ ਇੰਟਰਸਟਿੰਗ ਨੇ, ਤੇ ਆਪਣੇ ਮੁਹੰਮਦ ਜੀ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਵੀ ਗੱਲ ਸੁਣਦੇ ਹਾਂ, ਤੇ ਨਾਲ ਦੀ ਨਾਲ ਆਪਾਂ 2-4 ਖਬਰਾਂ ਜਿਹੜੀਆਂ ਨੇ ਇੰਟਰਨੈਸ਼ਨਲ ਉਹਨਾਂ ਦੀ ਬਾਤ ਪਾ ਕੇ ਕੀ ਹਾਲਾਤ ਨੇ ਟਰੰਪ ਸਾਹਿਬ ਦੇ, ਤੇ ਫਿਰ ਆਪਾਂ ਆਗਿਆ ਵੱਲ ਨੂੰ ਵੀ ਵਧਾਂਗੇ, ਤੇ 15-20 ਮਿੰਟ ਆਪਾਂ ਹੋਰ ਲਾਉਂਦੇ ਹਾਂ ਵਿੱਚ। ਬ੍ਰਿਟਿਸ਼ ਕੋਲੰਬੀਆ ਮੱਧਕਾਲੀ ਚੋਣਾਂ ਹੋਈਆਂ ਕੱਲ੍ਹ ਜਿਹੜੀ ਸੀ ਭੰਗ ਕਰ ਦਿੱਤੀਆਂ ਨੇ ਜੀ, ਤੇ ਹੁਣ ਜਿਹੜਾ ਉੱਥੇ ਵੀ ਚੋਣਾਂ ਦੀ ਰੇਸ ਜਿਹੜੀ ਸ਼ੁਰੂ ਹੋ ਚੁੱਕੀ ਹੈ, ਤੇ ਰਚਨਾ ਸਿੰਘ ਨੂੰ ਜਿਹੜਾ ਟਿਕਟ ਤੋਂ ਨਾ ਹੋ ਗਈ ਹੈ। ਕੈਨੇਡਾ ਦੇ ਪੱਛਮੀ ਤੱਟੀ ਜਿਹੜੇ ਨੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਸੱਤਾਧਾਰੀ ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਅਚਾਨਕ ਮੱਧਕਾਲੀ ਚੋਣਾਂ ਦੇ ਐਲਾਨ ਅਤੇ ਉਮੀਦਵਾਰਾਂ ਨੂੰ ਟਿਕਟਾਂ ਦੀ ਜਿਹੜੀ ਹੈ ਅਲਾਟਮੈਂਟ ਹੁੰਦੇ ਸਾਰ ਹੀ ਚੋਣਾਂ ਦੇ ਉੱਤੇ ਵਿਦੇਸ਼ੀ ਪਰਛਾਵੇਂ ਦੀ ਜਿਹੜੀ ਚਰਚਾ ਛਿੜ ਚੁੱਕੀ ਹੈ। ਸਰੀ ਦੇ ਗ੍ਰੀਨ ਟਿੰਬਰ ਹਲਕੇ ਦੇ ਵਿੱਚੋਂ ਜਿਹੜੇ ਨੇ ਚੋਣ ਜਿੱਤ ਕੇ ਸਿੱਖਿਆ ਮੰਤਰਾਲਾ ਸੰਭਾਲਦੀ ਰਹੀ ਰਚਨਾ ਸਿੰਘ ਨੂੰ ਇਸ ਵਾਰ ਜਿਹੜਾ ਟਿਕਟ ਤੋਂ ਨਾ ਕੀਤੀ ਗਈ ਹੈ। ਮੱਧਕਾਲੀ ਚੋਣਾਂ ਨੂੰ ਮੁੱਖ ਮੰਤਰੀ ਡੇਵਿਡ ਈਬੀ ਵੱਲੋਂ ਪਾਟੋ ਧਾੜ ਦੇ ਹੋਈ ਵਿਰੋਧੀ ਧਿਰ ਦੇ ਫਾਇਦੇ ਦੇ ਵਜੋਂ ਖੇਡਿਆ ਗਿਆ ਸਿਆਸੀ ਪੱਤਾ ਜਿਹੜਾ ਮੰਨਿਆ ਜਾ ਰਿਹਾ। ਸੱਤਾਧਾਰੀ ਜਿਹੜੀ ਪਾਰਟੀ ਹੈ ਉਹਦੇ ਸਾਬਕਾ ਸੀਨੀਅਰ ਆਗੂਆਂ ਵੱਲੋਂ ਮੱਧਕਾਲੀ ਚੋਣਾਂ ਦੇ ਫੈਸਲੇ ਨੂੰ ਬੇਤੁੱਕਾ ਅਤੇ ਲੋਕਾਂ ਦੇ ਬੇਲੋੜਾ ਬੋਝ ਕਿਹਾ ਗਿਆ ਅਤੇ 2017 ਦੇ ਵਿੱਚ ਗ੍ਰੀਨ ਪਾਰਟੀ ਦੇ ਦੋ ਵਿਧਾਇਕਾਂ ਦੀ ਹਮਾਇਤ ਦੇ ਨਾਲ ਸੱਤਾ ਦੇ ਵਿੱਚ ਆਈ NDP ਦੇ ਆਗੂ ਜੌਹਨ ਹੌਰਗਨ ਦੇ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀਆਂ ਯਾਦਾਂ ਲੋਕ ਤਾਜ਼ੀਆਂ ਕਰ ਰਹੇ ਨੇ, ਪਰ ਗਲੇ ਦੇ ਕੈਂਸਰ ਦੀ ਲਪੇਟ ਦੇ ਵਿੱਚ ਆਉਣ ਕਰਕੇ ਉਸਦੇ ਅਸਤੀਫੇ ਦੇ ਦੇਣ ਤੋਂ ਬਾਅਦ ਸਾਬਕਾ ਵਕੀਲ ਡੇਵਿਡ ਈਬੀ ਮੁੱਖ ਮੰਤਰੀ ਬਣੇ ਸੀ, ਜਿਨ੍ਹਾਂ ਦੇ ਵਿਹਾਰ ਉੱਤੇ ਭਾਰਤ ਪੱਖੀ ਉਂਗਲਾਂ ਜਿਹੜੀਆਂ ਨੇ ਅਕਸਰ ਉੱਠਦੀਆਂ ਰਹੀਆਂ ਨੇ ਅਤੇ ਹੁਣ ਟਿਕਟਾਂ ਦੀ ਵੰਡ ਤੋਂ ਉਹ ਜਿਹੜੇ ਨੇ ਚਰਚੇ ਸੱਚ ਦੇ ਵਿੱਚ ਜਿਹੜੇ ਨੇ ਸਾਬਤ ਹੋਣ ਲੱਗ ਪਏ ਨੇ। ਅਗਲੀਆਂ ਖਬਰਾਂ 'ਤੇ ਜਾਣ ਤੋਂ ਪਹਿਲਾਂ ਦੋਸਤੋ, ਕਨੇਡਾ ਤੋਂ ਹੀ ਆਪਣੇ ਨਾਲ ਜੁੜੇ ਹੋਏ ਨੇ ਅਤੇ ਗੁਰਮੇਲ ਦਾਦੂ ਜੀ ਅਤੇ ਨਾਲ ਮੁਹੰਮਦ ਜੀ ਜੁੜੇ ਆ। ਮੁਹੰਮਦ ਜੀ ਥੋੜ੍ਹਾ ਜਿਹਾ ਹੋਲਡ ਰੱਖਣਾ ਜੀ, 2 ਮਿੰਟ ਆਪਾਂ ਗੁਰਮੇਲ ਜੀ ਦੀ ਗੱਲਬਾਤ ਸੁਣ ਲਈਏ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਗੁਰਮੇਲ ਜੀ।
2: ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਜੀ ਤੇ ਸਾਰੇ ਸੁਣਨ ਵਾਲੇ ਪੀਰਾਂ ਭੈਣਾਂ ਨੂੰ।
1: ਸਤਿ ਸ਼੍ਰੀ ਅਕਾਲ ਜੀ, ਹਾਂਜੀ ਬਾਈ ਜੀ।
2: ਸੈਣੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬੜਾ ਸੋਹਣਾ ਵਿਸ਼ਲੇਸ਼ਣ ਕਰਦੇ ਆ।
1: ਥੈਂਕ ਯੂ ਜੀ।
2: ਤੇ ਅੱਜ ਸਮਾਂ ਸੀ ਲਾਈਵ ਸੁਣਨ ਦਾ, ਮੈਂ ਚਲੋ ਥੋੜੇ ਟਾਈਮ ਤੋਂ ਲਾਈਵ ਸੁਣੀ ਜਾਂਦਾ
1: ਜੀ।
2: ਤੇ ਪ੍ਰੋਗਰਾਮ ਬੜਾ ਵਧੀਆ, ਸਾਰੇ ਰੋਜ਼ ਹੀ ਵਧੀਆ ਹੁੰਦਾ।
1: ਸ਼ੁਕਰੀਆ ਜੀ।
2: ਤੇ ਨਵੀਆਂ ਨਵੀਆਂ ਗੱਲਾਂ ਆਉਂਦੀਆਂ, ਪਰ ਜਿਹੜੀਆਂ ਪੰਜਾਬ ਬਾਰੇ ਆਪਾਂ ਗੱਲ ਕਰੇ, ਮੈਨੂੰ ਲੱਗਦਾ ਜਦੋਂ ਹਜੇ ਨਾ ਵੋਟਾਂ ਹਜੇ ਹੋਰ ਨੇੜੇ ਆਉਣਗੀਆਂ
1: ਜੀ,
2: ਉਦੋਂ ਹਜੇ ਘੋਲ ਪਥੋਲ ਜਿਵੇਂ ਕਹਿ ਲਓ ਵੀ ਹੋਰ ਵੀ
1: ਬਦਲਣਾ ਜੀ, ਬਿਲਕੁਲ ਇਹ ਤਾਂ ਛਾਲਾਂ ਵੱਜਣੀਆਂ ਜੀ, ਹਜੇ ਬਥੇਰਾ ਕੁਝ ਹੋਣਾ ਜੀ।
2: ਹਾਂਜੀ, ਹੁਣ ਤਾਂ ਮੈਨੂੰ ਤਾਂ ਐ ਲੱਗਦਾ ਜੀ ਵੀ ਲੋਕ ਜਿਵੇਂ ਕਈ ਵਾਰ ਆਪਣੇ ਵੀਰ ਮੁਕੱਦਰ ਜੀ ਕਹਿੰਦੇ ਹੁੰਦੇ ਆ
1: ਜੀ
2: ਵੀ ਵੋਟ ਨਹੀਂ ਪਾਉਣੀ, ਮੈਨੂੰ ਲੱਗਦਾ ਵੀ ਵੋਟ ਦਾ ਕੋਈ ਮਤਲਬ ਹੀ ਨਹੀਂ, ਤੁਸੀਂ ਪਾਓ ਨਾ ਪਾਓ, ਜਿਹੜਾ ਕੁਛ ਹੋਣਾ ਉਹ ਤਾਂ ਉਹ ਬਿਹਾਇੰਡ ਦੀ ਸੀਨ ਉਹ ਹੋ ਹੀ ਰਿਹਾ।
1: ਬਿਲਕੁਲ,
2: ਉਹਦਾ ਉਹਦਾ ਹੁਣ ਮੈਨੂੰ ਮੈਨੂੰ ਤਾਂ ਇੱਥੋਂ ਤੱਕ ਲੱਗ ਰਿਹਾ ਵੀ ਇਹਦਾ ਕੋਈ ਵੋਟ ਦਾ ਜਿਵੇਂ ਕੋਈ ਮਤਲਬ ਨਹੀਂ ਹੈਗਾ
1: ਜੀ।
2: ਤੇ ਮੈਂ ਨਾ 2 ਮਿੰਟ ਤੁਹਾਡੇ ਹੋਰ ਲਓ, ਗੁਰਦਾਸ ਰਾਮ ਆਲਮ ਦੀਆਂ ਨਾ ਚਾਰ ਕਲਾਣਾ ਬਾਰਾਂ ਦਿਨਾਂ ਦੇ ਅੰਦਰ ਉਹ
1: ਪਾਓ ਸਾਂਸ, ਪਾਓ ਸਾਂਸ,
2: ਬਾਰਾਂ ਦਿਨਾਂ ਦੀਆਂ ਚਾਰ ਕਲਾਣਾ ਹੋ ਜਾਂਦੇ ਸੀ ਤੇ ਮੈਂ
1: ਜੀ
2: ਉਹ ਸ਼ੇਅਰ ਕਰਦਾ
1: ਜ਼ਰੂਰ ਜੀ।
2: ਹਾਂਜੀ, ਗੁਰਦਾਸ ਰਾਮ ਆਲਮ ਦੀ ਰਚਨਾ ਕਹਿੰਦਾ, ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ,
2: ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ, ਤੇ ਪੰਡਿਤ ਹੋਰ ਦੱਸਦੇ ਨੇ, ਮੁਲਾਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ ਜੀ, ਵਾਹ ਜੀ।
2: ਜਦੋਂ ਪੁੱਛਦਾ ਤਬੀਬਾਂ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ
1: ਜੀ,
2: ਨਵੇਂ ਕੁਝ ਹੋਰ ਦੱਸਦੇ ਨੇ, ਪੁਰਾਣੇ ਹੋਰ
1: ਦੱਸਦੇ ਨੇ। ਕੀ ਬਾਤ ਹੈ ਜੀ,
2: ਅਜੇ ਮੇਰੇ ਮਸੀਹਾ ਨੂੰ ਮੂਰਤ ਦਿਨ ਨਹੀਂ ਲੱਭਦਾ
1: ਜੀ,
2: ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ ਜੀ,
2: ਮੰਜੇ ਦੀਆਂ ਪੈਣਾ ਹੁੰਦੀਆਂ ਤੇ ਸਰਾਣਾ ਹੁੰਦਾ, ਉਹ ਗੱਲ ਕਰੀ ਇਹਨਾਂ ਨੇ। ਮੇਰੇ ਮਸੀਹਾ ਮੂਰਤ ਦਿਨ ਨਹੀਂ ਲਾਉਂਦਾ, ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ, ਮੇਰੀ ਜ਼ਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਜਦੋਂ ਕੀਤੀ, ਉਹ ਟਿਕਦੇ ਹੋਰ ਕਿਧਰੇ ਨੇ, ਟਿਕਾਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ ਜੀ, ਵਾਹ ਜੀ ਵਾਹ।
2: ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨੀ ਕਿੱਧਰ ਨੂੰ ਜਾਣਾ, ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨਹੀਂ ਕਿੱਧਰ ਨੂੰ ਜਾਣਾ, ਇਹ ਸਾਗਰ ਹੋਰ ਦੱਸਦੇ ਨੇ, ਮੁਹਾਣੇ ਹੋਰ ਦੱਸਦੇ ਨੇ, ਕਰੇ ਇਤਵਾਰ ਕੀ ਆਲਮ ਇਹਨਾਂ ਵਾਧੇ ਬਿਆਨਾਂ ਦਾ
1: ਜੀ,
2: ਕਹਿੰਦਾ ਕਰੇ ਇਤਵਾਰ ਕੀ ਆਲਮ ਇਹਨਾਂ ਵਾਧੇ ਬਿਆਨਾਂ ਦਾ, ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ,
2: ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ
1: ਹੋਰ ਦੱਸਦੇ ਨੇ। ਕੀ ਬਾਤ ਹੈ ਜੀ,
2: ਹਾਂਜੀ। ਤੇ ਬਾਕੀ ਪ੍ਰੋਗਰਾਮ ਸੋਹਣਾ ਜੀ, ਚਲੋ ਕੈਨੇਡਾ ਦੇ ਹਾਲ ਵੀ ਸਾਡੇ ਹੁਣ ਪਤਝੜ ਦੀ ਜਿਵੇਂ ਆਲਮੋਸਟ ਮੌਸਮ
1: ਬਹੁਤ ਵਧੀਆ
2: ਸੁਹਾਵਣਾ
1: ਹੋ ਜਾਂਦਾ ਜੀ, ਮਾਹੌਲ ਦੇਖਣ ਵਾਲਾ ਹੁੰਦਾ ਜੀ, ਬਿਲਕੁਲ ਹੈ ਜੀ।
2: ਤੇ ਵਧੀਆ ਜੀ, ਬਹੁਤ ਸੋਹਣਾ
1: ਜੀ।
2: ਆਪਾਂ ਤਾਂ ਚਲੋ ਨੇਚਰ ਨੂੰ ਪਿਆਰ ਕਰਨ ਵਾਲੇ ਬੰਦੇ ਆ
1: ਜੀ,
2: ਕੁਦਰਤ ਨੂੰ
1: ਕਿਵੇਂ ਦੇਖਦੇ ਹੋ? ਗੁਰਮੇਲ ਜੀ, ਤੁਹਾਡੇ ਤੋਂ ਜ਼ਰੂਰ ਇੱਕ ਜਾਣਕਾਰੀ ਲਵਾਂਗਾ ਇੱਕ ਅੱਧੇ ਮਿੰਟ 'ਚ ਹੀ। ਜਿਵੇਂ ਕਿ ਟਰੰਪ ਦਾ ਜ਼ੋਰ ਚੱਲ ਰਿਹਾ ਦੂਸਰੇ ਪਾਸੇ, ਅਤੇ ਉਹ ਕਨੇਡਾ ਜਿਹੜਾ ਆ ਇੱਥੇ ਯੂਰਪ ਦੇ ਨਾਲ ਜਿਹੜਾ ਹੱਥ ਮਿਲਾ ਰਿਹਾ ਜੀ, ਅਤੇ ਕਾਫੀ ਜਾਂ ਕਹਿ ਲਓ ਕਿ ਕਾਰਨੀ ਸਾਹਿਬ ਨੇ ਬੜਾ ਵਧੀਆ ਜਿਹੜਾ ਸ਼ਾਸਨ ਵੀ ਚਲਾਇਆ, ਹੁਣ ਤਾਂ ਬਹੁਮਤ ਵੀ ਮਿਲ ਗਈ ਆ। ਪਹਿਲਾਂ ਇਹੀ ਹੁੰਦੀ ਸੀ ਕਿ ਸਰਕਾਰਾਂ ਡਿੱਗਦੀਆਂ ਰਹਿੰਦੀਆਂ ਸੀ ਵਿੱਚ ਵਿੱਚ, ਕਾਫੀ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਜਾਂ ਜੜ੍ਹਾਂ ਨੂੰ ਸਟਰੋਂਗ ਕੀਤਾ ਹੈ, ਤਾਂ ਸਟੈਪ ਜਿਹੜੇ ਨੇ ਉਹਨਾਂ ਨੇ ਚੰਗੀ ਤਰ੍ਹਾਂ ਜਮਾ ਲਏ ਨੇ ਆਪਣੇ, ਅਤੇ ਹੁਣ ਜਿਹੜਾ ਕਿਵੇਂ ਦੇਖਦੇ ਹੋ ਜਿਵੇਂ ਕਿ ਚੈਲੰਜ ਇੱਕ ਦੂਸਰੇ ਨੂੰ ਕੀਤਾ ਜਾ ਰਿਹਾ, ਜਾਂ ਯੂਰਪ ਦੇ ਨਾਲ ਵੀ ਵਪਾਰਕ ਜਾਂ ਹੋਰ ਸਾਰੀਆਂ ਐਨਰਜੀ ਦੇ ਨਾਲ ਜਿਹੜੀਆਂ ਡੀਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਹੋਰ ਸਾਰਾ ਹੋ ਸਕਦਾ, ਕਿ ਕਿਹੋ ਜਿਹਾ ਮਾਹੌਲ ਹੈ ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ?
2: ਮਾਹੌਲ ਬਹੁਤ ਵਧੀਆ ਜਿਹੜਾ ਕਰਨੀ ਸਾਹਿਬ ਨੇ ਯੂਰਪ ਦੇ ਨਾਲ ਗੱਲਬਾਤ ਕਰੀ ਨਾ ਚਾਹੀਦੀ। ਮੈਂ ਇੱਕ ਜਿਵੇਂ ਅਸੀਂ ਕੱਲ ਅਸੀਂ ਤਕਰੀਬਨ ਰੋਜ਼ ਇਹ ਗੱਲਾਂ ਚਲੋ ਕਰਦੇ ਰਹਿੰਦੇ ਹਾਂ, ਅਸੀਂ ਗੱਲ
1: ਹਾਂਜੀ
2: ਕਰਦੇ ਸੀ, ਮੈਂ ਨਾ ਗੱਲ ਕਰੀ ਸੀ, ਮੈਂ ਕਿਹਾ ਵੀ ਜਿਹੜਾ ਕਰਨੀ ਸਾਹਿਬ ਨੇ ਯੂਰਪ ਯੂਨੀਅਨ ਦੇ ਨਾਲ ਸਾਰੀ ਗੱਲ, ਭਾਵੇਂ ਇਹ ਚੋਂ ਕੁਛ ਵੀ ਨਾ ਨਿਕਲੇ ਪਰ ਇਹ ਇੱਕ ਬਹੁਤ ਸੋਹਣਾ ਮੈਸੇਜ ਗਿਆ ਜੀ।
1: ਜੀ
2: ਤੇ ਇਹ ਮੈਂ ਇਸ ਕਰਕੇ ਟਰੰਪ ਨੂੰ ਨਾ ਜਿਵੇਂ ਕਹਿ ਲਓ, ਇਹ ਜੇ ਮੈਂ ਦੱਸਾਂ ਜੀ, ਟਰੰਪ ਇੱਕ ਥਾਂ ਨਾਲ ਅਲੱਗ ਥਾਂ ਪਿਆ ਹੋਇਆ, ਜਿਹੜੇ ਆਮ ਲੋਕ ਆ ਨਾ ਸਾਡੇ, ਹੁਣ ਇੱਥੋਂ ਜਿੱਥੇ ਮੈਂ ਰਹਿੰਦਾ ਜੀ, ਮੇਰੇ ਤੋਂ ਬਾਰਡਰ ਅਮੈਰੀਕਨ ਬਾਰਡਰ ਸਾਰਾ 200 ਕਿਲੋਮੀਟਰ ਆ ਮੈਕਸੀਮਮ, 200 ਤੋਂ ਵੀ
1: ਜੀ
2: ਘੱਟ ਆ,
1: ਜੀ
2: ਜਿਹੜੇ ਸਾਡੇ ਨਾਲ ਦੇ ਹੈਗੇ ਆ, ਮੈਨੂੰ ਮਿਲਦੇ ਰਹਿੰਦੇ ਆ ਬੰਦੇ, ਜਿਵੇਂ ਅਮੈਰੀਕਾ ਦੇ ਕਦੇ ਕਦਾਈ ਜਿਵੇਂ ਆਉਂਦੇ ਰਹਿੰਦੇ ਆ
1: ਜੀ
2: ਇੱਧਰ
1: ਹਾਂਜੀ
2: ਵਿਜ਼ਿਟ ਕਰਨ, ਜਿਵੇਂ ਹਾਂਜੀ ਉਹ ਗੱਲਾਂ ਬਾਤਾਂ ਕਰਦੇ, ਉਹ ਜਿਹੜੀ ਆਮ ਲੋਕਾਂ ਦੇ ਵਿੱਚ ਟਰੰਪ ਦੇ, ਟਰੰਪ ਦਾ ਕੁਛ ਨੀ ਰਿਹਾ
1: ਜੀ
2: ਦੇਖਿਆ ਜਾਵੇ ਤਾਂ।
1: ਜੀ
2: ਤੇ ਜਿਹੜਾ ਇਹ ਯੂਰਪ ਦੇ ਨਾਲ ਹੁਣ ਗੱਲਬਾਤ ਹੋਈ ਆ ਕਰਨੀ ਸਾਹਿਬ, ਬੜਾ ਅੱਜ ਦੀ ਡੇਟ ਜੇ ਆਪਾਂ ਕਰਨੀ ਸਾਹਿਬ ਦੀ ਗੱਲ ਕਰੀਏ
1: ਜੀ,
2: ਤਾਂ ਉਹ ਜੀ ਉਹਨਾਂ ਦੇ ਉੱਤੇ ਕੋਈ ਅਸੀਂ ਕਰ ਨੀ ਸਕਦੇ ਕਿੰਤੂ ਪ੍ਰੰਤੂ।
1: ਜੀ
2: ਤੇ ਬਾਕੀ ਜਿਹੜਾ ਨਾ ਇਸ ਚੀਜ਼ ਨਾਲ ਇੱਕ ਹੋਰ ਬੜੀ ਸੋਹਣੀ ਗੱਲ ਹੋਈ ਹੈ ਜਿਹੜਾ ਟਰੰਪ ਨੇ ਕੀਤਾ, ਮੈਂ ਕਹੂੰਗਾ ਜਿਵੇਂ ਕਹਿੰਦੇ ਕੁੱਬੇ ਦੇ ਬੱਜੀ ਲੱਤ ਰਾਸ ਹੋਣ ਵਾਲੀ ਗੱਲ ਹੋਈ,
1: ਰਾਸ ਆ ਗਏ ਜੀ। ਹਾਂਜੀ
2: ਹਾਂਜੀ, ਉਹਨਾਂ ਪਹਿਲਾਂ ਜਿਹੜੇ ਕੈਨੇਡਾ ਦੇ ਪ੍ਰੋਵਿੰਸ ਸੀ ਉਹ ਬੜੇ ਇੱਕ ਦੂਜੇ ਨੂੰ ਅਲੱਗ ਅਲੱਗ ਸਾਰਾ ਕੁਛ ਸੀਗਾ ਉਹਨਾਂ ਦਾ,
1: ਜੀ
2: ਹੁਣ
1: ਸੂਬਿਆਂ ਦਾ
2: ਜ਼ਿਆਦਾਤਰ ਜਿਹੜੇ ਸੂਬਿਆਂ ਦਾ ਜੀ, ਜਿਹੜੇ ਜ਼ਿਆਦਾਤਰ ਕੈਨੇਡਾ ਦੇ ਸੂਬੇ ਨਾ ਉਹ ਇਕੱਠੇ ਹੋ ਰਹੇ ਆ, ਉਹ
1: ਜੀ
2: ਇੱਕ ਦੂਜੇ ਨਾਲ ਆਪਦਾ ਬਿਜ਼ਨਸ ਇੱਕ ਦੂਜੇ ਨਾਲ ਆਪਦਾ ਜਿਵੇਂ ਸ਼ੇਅਰ ਕਰ ਰਹੇ ਆ
1: ਜੀ,
2: ਤੇ ਉਹ ਇੱਕ ਦੂਜੇ ਦੀਆਂ ਸਾਰੇ ਪ੍ਰੀਮੀਅਰ ਵੀ ਇਕੱਠੇ ਹੁੰਦੇ ਆ ਸਾਰਾ ਨਾ, ਉਹ ਵਧੀਆ ਗੱਲ ਗਈ ਆ
1: ਜੀ।
2: ਤੇ ਦੂਜੀ ਗੱਲ ਇੱਕ ਹੋਰ ਆ ਜੀ, ਜਿਹੜਾ ਮੇਰਾ ਸੂਬਾ ਮੈਨੀਟੋਬਾ, ਸਾਡੇ ਸੂਬਾ ਨਾ ਸਭ ਤੋਂ ਵੱਧ ਬਿਜਲੀ ਆ ਜਿਹੜੀ ਅਮੈਰੀਕਾ ਨੂੰ ਵੇਚਦਾ,
1: ਪੈਦਾ ਕਰਦਾ ਜੀ, ਬਿਲਕੁਲ ਹੈ ਜੀ,
2: ਪੈਦਾ ਵੀ ਵੱਧ ਕਰਦਾ, ਸਾਡੇ ਟੈਂਪਰੇਚਰ ਲੋ ਹੁੰਦਾ, ਪਰ ਕਈ ਵਾਰ ਨਾ ਸਾਡੇ ਇੱਥੇ ਡੈਮ ਆ, ਮੈਂ ਚਲੋ ਕਈ ਡੈਮਾਂ ਦੇ ਜਾਣ ਦਾ ਮੌਕਾ ਮਿਲਿਆ, ਇੱਕ ਡੈਮ ਬੰਦ ਹੋਇਆ ਉਹਦੇ ਤੇ ਮੈਂ ਗਿਆ ਕਿ ਜਿਹੜਾ ਰਾਈਟ ਨੂੰ ਸਾਡੇ ਚੱਲਦਾ ਥੋੜੀ ਦੂਰ ਤੇ ਹੀ ਆ, ਉਹ ਉੱਥੇ ਗੱਲਾਂ ਬਾਤਾਂ ਕਰੀਆਂ, ਕਹਿੰਦੇ ਬਹੁਤ ਜ਼ਿਆਦਾ ਬਿਜਲੀ ਜਿਹੜੀ ਆ ਉਹਨਾਂ ਨੂੰ ਵੇਚੀ ਜਾਂਦੀ ਆ
1: ਜੀ।
2: ਤੇ ਪਰ ਅੱਜ ਦੀ ਡੇਟ ਦੇ ਵਿੱਚ ਵੈਸੇ ਕਨੇਡਾ ਇਕਾਨਮੀ ਤੌਰ ਤੇ ਹੱਲੀ ਹੋਈ ਆ ਉਦਾਂ ਗੱਲਬਾਤ ਜੀ, ਕੋਈ ਕਿਉਂਕਿ ਬੈਂਕ ਆਫ ਕਨੇਡਾ ਵੀ ਰੇਟ
1: ਨਾਲੇ ਦੇਖੋ, ਕੈਨੇਡਾ ਦੇ ਕੈਨੇਡਾ ਕੋਲ ਆਪਣੇ ਬਹੁਤ, ਅਜੇ ਜਿੱਥੇ ਐਡੀ ਧਰਤੀ ਆ, ਰਿਸੋਰਸ ਬਹੁਤ ਹੈਗੇ ਨੇ, ਤੇਲ ਉਹਨਾਂ ਕੋਲ ਆਪਣੇ ਕੋਲ ਹੈਗਾ, ਚਲੋ ਰਿਫਾਇਨਰੀ ਨਹੀਂ ਹੈ, ਪਰ ਜੇ ਯੂਰਪ ਦੇ ਨਾਲ ਸੌਦਾ ਕਰਦੇ ਆ, ਤੇ ਜਿੱਦਾਂ ਹੁਣ ਅਮਰੀਕਾ ਸਭ ਤੋਂ ਵੱਧ ਜਿਹੜਾ ਸੀਗਾ ਆਇਲ ਲੈਂਦਾ ਸੀਗਾ ਜਾਂ ਕਰਦਾ ਸੀਗਾ, ਕਿਤੇ ਨਾ ਕਿਤੇ ਉਹਦੇ ਲਈ ਇਹ ਜੇ ਬਾਹਰ ਯੂਰਪ ਦੇ ਨਾਲ, ਕਿਉਂਕਿ ਯੂਰਪ ਦੀ ਇੱਕ ਪ੍ਰੋਬਲਮ ਹੈ ਉਹ ਰਸ਼ੀਆ ਦੇ ਨਾਲ ਜਿਹੜੀ ਵਿਗਾੜੀ ਹੈ ਟਰੰਪ ਕਰਕੇ ਬੇੜੀ ਹੈ, ਤੇ ਡੈਮੇਜ ਤਾਂ ਅਸਲ ਦੇ ਵਿੱਚ ਯੂਰਪ ਨੂੰ ਹੀ ਕਰਨੇ ਚਾਹੁੰਦੇ ਸੀ, ਪਰ ਚਾਲ ਥੋੜ੍ਹੀ ਜਿਹੀ ਪੁੱਠੀ ਪੈ ਕੇ ਲੱਗਦੀ ਹੈ ਕਿ ਜਿੱਦਾਂ ਹੁਣ ਇਹਨੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਕਹਿ ਲਓ ਕਿ ਯੂਨਾਈਟਿਡ ਕਿੰਗਡਮ ਜਿਹੜਾ ਹੈਗਾ, ਵੇਲਸ ਹੈਗਾ ਜਾਂ ਹੋਰ ਹੈਗੇ, ਉਹਨਾਂ ਦੇ ਜਿਹੜਾ ਵੋਟਿੰਗ ਅੰਦਰ ਕਰਾ ਕੇ ਉਹਨਾਂ ਨੇ ਇਹ ਵੀ ਫੈਸਲਾ ਕਰ ਲਿਆ, ਕਿਉਂਕਿ ਇੰਗਲੈਂਡ ਪਹਿਲਾਂ ਯੂਰਪੀਅਨ ਯੂਨੀਅਨ ਦੇ ਵਿੱਚ ਸੀਗਾ ਅਤੇ ਉਹਨੇ ਆਪਣੇ ਆਪ ਨੂੰ ਵੱਖ ਕੀਤਾ, ਅਤੇ ਉਹ ਜਿੰਨੇ ਵੀ ਸਾਰਾ ਕੁਝ ਫਿਰ ਉਹ ਜਿਹੜਾ ਖਰਚਾ ਆਇਆ, ਜਿੱਦਾਂ ਕਿ ਯੂਰਪੀਅਨ ਯੂਨੀਅਨ ਨੂੰ ਵੀ ਦੇਣਾ ਪੈਣਾ ਹੈ ਜੇ ਉਹਨਾਂ ਦਾ ਮੈਂਬਰ ਬਣਦਾ ਹੈ, ਅਤੇ ਉਹਨਾਂ ਦੀਆਂ ਜਿਹੜੀਆਂ ਨੇ ਸਾਰੀਆਂ ਜੋ ਪ੍ਰੋਟੋਕੋਲ ਹੈ ਉਹਨੂੰ ਵੀ ਫੋਲੋ ਕਰਨੇ ਪੈਣੇ ਨੇ, ਅਤੇ ਇਸੇ ਤਰ੍ਹਾਂ ਹੀ ਜਿਹੜਾ ਉਹ ਵੇਲਸ ਜਾਂ ਹੋਰ ਜਿਹੜੇ ਉੱਥੇ ਦੇ ਇਲਾਕੇ ਨੇ ਜਾਂ ਦੇਸ਼ ਨੇ ਵੱਖਰੇ ਨੇ, ਸਕਾਟਲੈਂਡ ਹੈ, ਉਹ ਪੇ ਵੱਡੇ ਪੱਧਰ ਦੇ ਉੱਤੇ ਰਾਜਾ ਸ਼ਾਹੀ ਨੂੰ ਕਰਦਾ ਹੈ, ਅਤੇ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਗਾ ਚਾਹੇ ਉਹ ਯੂਰਪ ਦੇ ਵਿੱਚ ਐਂਟਰ ਕਰ ਦੇਣ, ਅਤੇ ਕਿਉਂਕਿ ਇੰਗਲੈਂਡ ਦੀ ਪ੍ਰੋਬਲਮ ਵੱਡੀ ਬਣੀ ਹੋਈ ਹੈ ਕਿ ਉਹ ਜਿਹੜਾ ਇੰਪੋਰਟ ਐਕਸਪੋਰਟ ਜਿਹੜਾ ਸਬਜ਼ੀਆਂ ਹੋਰ ਸਾਰੀਆਂ ਚੀਜ਼ਾਂ ਖਾਣ ਪੀਣ ਦਾ ਜਾਂ ਗੈਸ ਜਾਂ ਸਾਰੀਆਂ ਚੀਜ਼ਾਂ ਉਹ ਵੀ ਤਾਂ ਬਾਹਰੋਂ ਹੀ ਮੰਗਵਾਉਂਦਾ ਹੈ, ਅਤੇ ਉਹ ਕਹਿੰਦੇ ਵੀ ਅਸੀਂ ਸਿੱਧਾ ਹੀ ਫਿਰ ਯੂਰਪ ਦੇ ਨਾਲ ਕਿਉਂ ਨਾ ਜੁੜੀਏ, ਅਤੇ ਯੂਰਪ ਦੀ ਪ੍ਰੋਬਲਮ ਵੀ ਇਹ ਹੀ ਹੈ ਕਿ ਉੱਧਰ ਟਰੰਪ ਕਹਿੰਦਾ ਕਿ ਭਾਈ ਤੁਸੀਂ ਕੋਈ ਨਹੀਂ ਇੰਗਲੈਂਡ ਨੂੰ ਤੋੜਨ ਦੇ ਲਈ ਉਹ ਤਿਆਰ ਹੈ, ਅਤੇ ਇੱਧਰ ਇੰਗਲੈਂਡ 'ਤੇ ਜੇ ਗੱਲ ਕਰੀਏ ਰਾਜਾ ਸ਼ਾਹੀ ਦੀ, ਕੈਨੇਡਾ ਦੋਵੇਂ ਉਹਦੇ ਤੋਂ ਇੱਕ ਦੂਸਰੇ ਤੋਂ ਵੱਖ ਰਹੀ ਉਹਨਾਂ ਦੀ ਕਲੋਨੀ ਹੈ, ਅਤੇ ਉਹ ਪਾੜਾ ਤਾਂ ਉੱਥੇ ਵੀ ਪਾ ਰਿਹਾ ਜੀ।
2: ਹਾਂਜੀ ਪਾ ਰਿਹਾ, ਉਹ ਜਿਵੇਂ ਨਾ ਕਹਿੰਦੇ ਵੀ ਹੁਣ ਆਪਾਂ ਗੱਲ ਕਰਦੇ ਹੁੰਦੇ ਜੀ, ਕਹਿੰਦੇ ਵੀ ਕਿਸੇ ਦੇ ਖੂਹ ਪੱਟਾਂਗੇ ਤਾਂ ਮੂਹਰੇ ਸਾਡੇ ਵਾਸਤੇ ਦੋ ਖੂਹ ਪੱਟੇ ਜਾਣਗੇ,
1: ਬਿਲਕੁਲ ਹੈ ਜੀ।
2: ਉਹ ਜੇ ਦੇਖਿਆ ਜਾਵੇ ਜੀ ਤਾਂ ਇਹ ਹਜੇ ਤੱਕ ਇਹਦੇ ਬਾਜੀ ਪੁੱਠੀ ਪਈ ਆ ਇਸ ਨੂੰ
1: ਜੀ, ਬਿਲਕੁਲ।
2: ਜੇ ਵੈਸੇ ਜੇ ਪੁਰਾਣੀਆਂ ਪਹਿਲਾਂ ਤੋਂ ਆਪਾਂ ਪੁਰਾਣੀ ਗੱਲ ਕਰੀਏ, ਅੱਜ ਤੋਂ 20 ਸਾਲ ਪਹਿਲਾਂ ਵੀ ਕਈ ਬਿਜ਼ਨਸ ਇੱਥੋਂ ਕੈਨੇਡਾ ਚੋਂ ਮੂਵ ਹੋ ਕੇ ਮੈਕਸੀਕੋ ਚਲੇ ਗਏ
1: ਮੈਕਸੀਕੋ ਚਲੇ ਗਏ ਜੀ,
2: ਉੱਥੇ ਜਿਹੜੀ ਲੇਬਰ ਸਸਤੀ ਕਰਕੇ ਜਾਂ ਹੋਰ ਕਰਕੇ
1: ਜੀ।
2: ਹਾਂਜੀ ਪ੍ਰੋਬਲਮ ਇਹੀ ਆ, ਕੈਨੇਡਾ ਕੋਲ ਹੁਣ ਜਿਵੇਂ ਤੇਲ ਆ ਉਹ ਧਰਤੀ ਚ ਹੀ ਪਿਆ ਜੀ, ਉਹ ਰਿਫਾਇਨਰੀ ਨੀ ਉਹ ਚੀਜ਼ ਦੀ ਜਿਹੜੀਆਂ, ਤੇ ਫਿਰ ਇੱਕ ਜਿਹੜੇ ਮੂਲ ਵਾਸੀ ਆ ਇੱਥੋਂ ਦੇ ਉਹ ਵੀ ਥੋੜਾ ਜਿਹਾ ਜਿਵੇਂ ਕਈ, ਹਾਂਜੀ ਚਲੋ ਨਹੀਂ ਮੈਂ ਇਹ ਥੋੜਾ ਜਿਹਾ ਪਾਰਟ ਹੋਰ ਹੋ ਜਾਂਦਾ, ਮੈਂ ਥੋੜਾ ਕਾਰਨ ਨਾਲ ਬੋਲਦਾ
1: ਜੀ,
2: ਪਰ ਉਹ ਵੀ ਚਲੋ ਉਹ ਨੇਚਰ ਨੂੰ ਥੋੜਾ ਜਿਹਾ ਕਈ ਵਾਰੀ, ਹੁਣ ਮੈਂ ਇੱਥੇ ਨਾ ਸਾਡੇ ਜਿਹੜਾ ਵਿਨੀਪੈਗ ਹੈ ਨਾ ਜੀ, ਇੱਕ ਕੈਨੇਡਾ ਦਾ ਸੈਂਟਰ ਆ
1: ਜੀ,
2: ਤੇ ਇੱਥੇ ਬਹੁਤ ਜਿਹੜੀਆਂ ਕਨਵਰਸੇਸ਼ਨਾਂ ਜਾਂ ਹੋਰ ਕਨਵੈਨਸ਼ਨਾਂ ਹੁੰਦੀਆਂ, ਤਕਰੀਬਨ ਆਸੇ ਪਾਸੇ ਤੋਂ ਕੈਨੇਡਾ ਤੋਂ ਲੋਕ ਆਉਂਦੇ ਆ,
1: ਹਾਂਜੀ
2: ਤੇ ਉਹ ਇੱਥੇ ਜਿਹੜੇ ਉਹ ਪਿੱਛੇ ਜੇ ਮੂਲ ਵਾਸੀ ਕਿਤੇ ਕਨਵੈਨਸ਼ਨ ਹੋਈ ਤੇ ਉਹਨਾਂ ਦੇ ਮੈਂ ਇੱਕ ਬੰਦੇ ਨੂੰ ਰਾਇਡ ਦਿੱਤੀ, ਮੈਂ ਕਿਹਾ ਵੀ ਸੋਡਾ ਕਾਹਦੇ ਵਾਸਤੇ ਇੱਥੇ ਉਰੇ, ਕਹਿੰਦਾ ਵੀ ਸਾਡੀ ਧਰਤੀ ਹੈ ਨਾ ਜਿਹੜੀ ਉੱਥੇ ਪਥਰੀਲੀ ਆ ਜਿੱਥੇ ਅਸੀਂ ਰਹਿੰਦੇ, ਤੇ ਉਹ ਥੱਲੋਂ ਸਾਡੇ ਉਹ ਕਹਿੰਦਾ ਇਹਨਾਂ ਨੇ ਮਾਈਨਿੰਗ ਕਰਨੀ ਆ ਤੇ ਅਸੀਂ ਉਹਦੇ ਬਾਰੇ ਕਰ ਰਹੇ ਹਾਂ ਵੀ ਤੁਸੀਂ ਇਹਨੂੰ ਥੋੜ੍ਹਾ ਜਿਹਾ ਹਿਸਾਬ ਨਾਲ ਕਰੋਗੇ ਸਾਡੀ ਨੇਚਰ ਉਹ ਹੁੰਦੀ ਆ
1: ਜੀ,
2: ਉਹ ਜਿਵੇਂ ਇਹਨਾਂ ਚੀਜ਼ਾਂ ਨੂੰ ਉਹ ਕਰ ਰਹੇ ਆ। ਪਰ ਓਵਰਆਲ ਜਿਵੇਂ ਤੁਸੀਂ ਦੱਸਿਆ ਜੀ ਕਨੇਡਾ ਕੋਲੇ ਬਹੁਤ ਕੁਛ ਹੈਗਾ ਜੀ
1: ਬਿਲਕੁਲ,
2: ਜਿਹੜੀਆਂ
1: ਗੋਲਡ ਆ,
2: ਕੁਦਰਤੀ
1: ਹੋਰ ਬਥੇਰੇ ਮਿਨਰਲ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜੀ, ਲਿਥੋਮੀਅਮ ਹੈਗਾ, ਬਥੇਰਾ ਕੁਝ ਆ ਜੀ,
2: ਯੂਰੇਨੀਅਮ ਕਹਿ ਲਓ, ਹੋਰ ਜਿਵੇਂ ਇਹਦੇ ਨਾਰਥ ਦੇ ਵਿੱਚ ਬਹੁਤ ਮਾਈਨਿੰਗ ਹੁੰਦੀ ਹੈ, ਸੋਨਾ ਤਾਂਬਾ ਹੋਰ ਚੀਜ਼ਾਂ ਜੀ, ਉੱਥੇ
1: ਤਕਰੀਬਨ 90% ਧਰਤੀ ਤਾਂ ਅਜੇ ਛੇੜੀ ਨਹੀਂ ਗਈ ਨੇ ਉੱਥੇ ਦੀ, ਬਿਲਕੁਲ ਜੀ ਉਦਾਂ ਹੀ ਪਈ ਹੈ
2: ਜੀ। ਹੁਣ ਇੱਕ ਚੀਜ਼ ਹੋਰ ਦੇਖੋ ਜੀ, ਜਿਹੜੀ ਕਣਕ ਆ ਦੁਨੀਆ ਦੇ ਪਹਿਲੇ 10-15 ਦੇਸ਼ਾਂ ਦੇ ਵਿੱਚ ਕੈਨੇਡਾ ਦਾ ਨਾਂ ਆਉਂਦਾ ਜੀ ਕਣਕ ਪੈਦਾ ਕਰਨ ਦੇ ਵਿੱਚ, ਜੇ ਤੁਸੀਂ ਚੈੱਕ ਕਰੋ
1: ਜੀ।
2: ਫਿਰ ਜਿਹੜਾ ਕਨੋਲਾ ਓਇਲ ਆ ਜੀ, ਕਨੋਲਾ ਓਇਲ ਸਾਡੇ ਇੱਥੇ ਜਿਹੜੇ ਪ੍ਰੈਰੀ ਪ੍ਰੋਵਿੰਸ ਆ ਜਿਹੜੇ ਸਾਡੇ, ਉਹ ਕਨੋਲਾ ਦੇ ਜਮਾ ਹੱਬ ਆ ਜੀ, ਉੱਥੇ ਕਨੋਲਾ ਓਇਲ ਬਹੁਤ
1: ਯੂਰਪ
2: ਜ਼ਿਆਦਾ
1: ਦੇ ਵਿੱਚ
2: ਹੁੰਦਾ,
1: ਯੂਜ਼ ਕੀਤਾ ਜਾਂਦਾ ਉਹ, ਜਾਂ ਇੱਥੇ ਵੀ ਚਲੋ ਉਗਾਉਂਦੇ ਆ ਉਹ, ਪਰ ਵੱਡੀ ਤਦਾਦ ਦੇ ਵਿੱਚ ਪੈਦਾ ਕਰਦੇ ਆ ਬਿਲਕੁਲ।
2: ਤੁਸੀਂ ਦਾਲਾਂ ਲੈ ਲਓ ਜੀ, ਇੰਡੀਆ ਤੱਕ ਕੈਨੇਡਾ ਤੋਂ ਦਾਲਾਂ
1: ਦਾਲਾਂ
2: ਐਕਸਪੋਰਟ ਕਰਦਾ ਜੀ
1: ਜੀ,
2: ਹਾਂਜੀ। ਪਰ ਉਸ ਚੀਜ਼ ਨੂੰ ਨਾ ਜਿਵੇਂ ਕਹਿ ਲਓ ਇੱਕ ਰਾਹ ਦੀ ਰੋੜਾ ਕਰਨੀ ਸਾਹਿਬ ਠੀਕ ਕਰ ਰਹੇ ਆ, ਕਰਨੀ ਸਾਹਿਬ ਤੋਂ ਮਤਲਬ ਹਜੇ ਤੀਕਰ ਕਿਸੇ ਤੋਂ, ਕਈ ਬੰਦਿਆਂ ਤੋਂ ਚਲੋ ਗੱਲਬਾਤ ਹੁੰਦੀ ਰਹਿੰਦੀ ਹੈ, ਪੁੱਛੇਗਾ ਵੀ ਕਰਨੀ ਸਾਹਿਬ ਬਾਰੇ ਤੁਸੀਂ ਕੋਈ, ਕਈ ਬੰਦੇ ਚਲੋ ਉਹਨਾਂ ਕੋਲ ਕੋਈ ਏਦਾਂ ਦਾ ਹਜੇ ਤੱਕ ਹੈ ਨੀ ਜਿਹੜਾ ਕਿ ਕਰਨੀ ਸਾਹਿਬ ਤੇ ਕੋਈ ਉਹ ਉਂਗਲਾਂ
1: ਉਂਗਲ
2: ਕਰ
1: ਖੜੀ ਕਰ
2: ਸਕਣ।
1: ਸਕੇ ਜੀ ਬਿਲਕੁਲ, ਨਹੀਂ ਬਹੁਤ ਵਧੀਆ ਕਰ ਰਹੇ ਨੇ ਜੀ ਜੇ ਦੇਖਿਆ ਜਾਵੇ ਤਾਂ, ਬਿਲਕੁਲ ਜੀ।
2: ਬਾਕੀ ਜਿਹੜਾ ਜੁੱਪ ਦੇ ਨਾਲ ਜਿਹੜਾ ਇਹਨਾਂ ਨੇ ਕਰਕੇ ਆਏ ਆ, ਉਹ ਚੀਜ਼ ਦਾ ਜੀ ਬਹੁਤ ਸੋਹਣਾ ਪਲੱਸ ਪੁਆਇੰਟ, ਉਹ ਜਾਂਦੀ ਆ ਵਰਲਡ ਲੈਵਲ ਤੇ ਗੱਲ ਜਾਂਦੀ ਆ
1: ਜੀ, ਬੋਲਡ ਸਟੈਪ ਲੈ ਰਹੇ ਨੇ ਜੀ, ਉਹ ਕਰਨਾ ਵੀ ਚਾਹੀਦਾ, ਟੱਕਰ ਦੇਣ ਵਾਲਾ ਚਾਹੀਦਾ ਨਾ, ਇਹ ਥੋੜੀ ਤੇ ਧੱਕਾ ਹੀ ਕਰੀ ਜਾਵੇ ਜੀ ਹਰ ਕੋਈ, ਬਿਲਕੁਲ ਹੈ ਜੀ।
2: ਕਿਉਂਕਿ ਅੱਜ ਕੱਲ ਦੁਨੀਆ ਜਿਹੜੀ ਇੱਕ ਛੋਟਾ ਜਿਹਾ ਪਿੰਡ ਬਣ ਚੁੱਕਿਆ
1: ਜੀ,
2: ਤੇ ਤੁਸੀਂ ਕੋਈ ਉਹ ਨਹੀਂ, ਹੁਣ ਖਬਰ ਤੁਹਾਨੂੰ ਤੁਸੀਂ ਦੇਖੋ ਜਾਂ ਹੋਰ ਲਾ ਲਓ, ਉਹ ਸਾਰੀਆਂ ਚੀਜ਼ਾਂ ਉਹ ਇੱਧਰ ਉੱਧਰ। ਹੁਣ ਜੇ ਮੈਂ ਤੁਹਾਨੂੰ ਇੰਡੀਆ ਜਾਂ ਪੰਜਾਬ ਦੀਆਂ ਗੱਲ ਕਰਾਂ, ਤਾਂ ਮੈਂ ਇਕੱਲੇ ਤੁਹਾਡੇ ਰੇਡੀਓ ਤੋਂ ਬਿਨਾਂ ਹੋਰ ਕੋਈ ਰੇਡੀਓ ਨਹੀਂ ਸੁਣਦਾ ਜੀ, ਤੁਹਾਡੇ ਤੋਂ ਜਿਹੜੀਆਂ ਪੰਜਾਬ ਦੀਆਂ ਜਾਂ ਇੰਡੀਆ ਦੀਆਂ ਗੱਲਾਂ ਮਿਲਦੀਆਂ ਓਕੇ ਆ, ਮੈਨੂੰ ਬਹੁਤ ਆ, ਪਰ ਮੈਂ ਜਿਹਨੇ ਦੂਜਿਆਂ ਖਬਰਾਂ ਆਸੇ ਪਾਸੇ ਸੁਣਦਾ ਜੀ,
1: ਜੀ
2: ਤੇ ਬਾਕੀ ਬਹੁਤ ਸੋਹਣਾ ਜੀ,
1: ਸ਼ੁਕਰੀਆ ਜੀ, ਸ਼ੁਕਰੀਆ ਗੁਰਮੇਲ ਜੀ, ਬਹੁਤ ਬਹੁਤ ਸ਼ੁਕਰੀਆ ਯੋਗਦਾਨ ਲਈ, ਥੈਂਕ ਯੂ, ਸਤਿ ਸ਼੍ਰੀ ਅਕਾਲ, ਐਪਰੀਸ਼ੀਏਟ ਲੈ ਜੀ ਜੀ। ਦੋਸਤੋ, ਇਸ ਸਨ ਕਨੇਡਾ ਤੋਂ ਆਪਣੇ ਨਾਲ ਗੁਰਮੇਲ ਦਾਦੂ ਜੀ, ਕਦੇ ਕਦੇ ਕਾਲ ਕਰਦੇ ਆ, ਬਹੁਤ ਵਧੀਆ ਗੱਲਾਂ ਹੁੰਦੀਆਂ ਇਹਨਾਂ ਦੀ, ਪੜ੍ਹਦੇ ਲਿਖਦੇ ਵੀ ਹੈ, ਗੁੜੇ ਹੋਏ ਨੇ ਜੀ, ਅਤੇ ਮੁਹੰਮਦ ਜੀ ਮਾਫੀ ਚਾਹੁੰਦਾ ਜੀ, 12 ਮਿੰਟ ਤੁਹਾਨੂੰ ਹੋਲਡ 'ਤੇ ਰੱਖਿਆ, ਸਵਾਗਤ ਹੈ ਬਾਈ ਜੀ ਜੀ ਜੀ, ਆਨੂ ਜੀ,
3: ਥੈਂਕ ਯੂ ਸੋ ਮਚ, ਨੋ ਪ੍ਰੋਬਲਮ ਜੀ ਭਵਿੰਦਰ ਜੀ, ਨੋ ਪ੍ਰੋਬਲਮ, ਬਹੁਤ ਸੋਹਣੀ ਗੱਲਬਾਤ ਸੀ, ਬਾਕੀ ਕਾਬਲੇ ਗੌਰ ਔਰ ਬਿਲਕੁਲ ਸੁਣਨ ਵਾਲੀ ਸੀ ਗੱਲ
1: ਜੀ,
3: ਤੇ ਬਿਲਕੁਲ ਹੁਣ ਹਾਰ ਵੀਰ ਜੀ ਹੈਗੇ ਆ ਔਰ ਕਾਫੀ ਜਿਹੜਾ ਮਾਲੂਮਾਤ ਰੱਖਦੇ ਆ
1: ਜੀ,
3: ਬਿਲਕੁਲ ਸੁਣਨਾ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਆਪਣੇ ਵੀਰ ਆ, ਲਾਜ਼ਮ ਉਹਨਾਂ ਦੇ ਕੋਲੋਂ ਵੀ ਮਾਲੂਮਾਤ ਮਿਲਦੀ ਆ, ਬਹੁਤ ਬੜੀ ਕੀਮਤੀ ਵੈਲੂਏਬਲ ਸੁਜੈਸ਼ਨ ਸੁਣਨੇ ਦਿੱਤੇ ਆ ਔਰ ਬੜੀ ਸੁਣੀ ਗੱਲਬਾਤ ਆ
1: ਬਿਲਕੁਲ,
3: ਤੇ ਗੱਲਾਂ ਬਾਤਾਂ ਕਰ ਰਹੇ ਸੀ, ਰਾਜਨ ਸੈਣੀ ਸਾਹਿਬ ਵੀ ਆਏ ਸੀ, ਤੇ ਮਤਲਬ ਕਿ ਗੱਲਾਂ ਬਾਤਾਂ ਵਾਕਈ ਹੁਣ ਮੌਜੂਦਾ ਸੂਰਤ ਹਾਲ ਜਿਹੜੀ ਹੈਗੀ ਆ ਉਹ ਆਪਣੇ ਸਾਹਮਣੇ ਹੈਗੀ ਆ ਜੋ ਵੀ ਆ
1: ਜੀ,
3: ਲੇਕਿਨ ਗੱਲ ਉਹੀ ਆ ਵੀ ਕਹਿੰਦੇ ਨਾ ਤਰੀਕੇ ਦੇ ਨਾਲ ਜਿਹੜਾ ਹੈਗਾ, ਤਰਤੀਬ ਦੇ ਨਾਲ ਕੋਈ ਵੀ ਕੰਮ ਹੈਗਾ ਵੀਰ ਭੁਪਿੰਦਰ ਜੀ, ਤਰਤੀਬ ਨਾਲ ਕੰਮ ਕਰੀਏ ਤੇ ਬੜਾ ਸੋਹਣਾ ਹੁੰਦਾ ਹਨਾ
1: ਜੀ,
3: ਤੇ ਬੇਤਰਤੀਬੀ ਜਿਹੜੀ ਹੈਗੀ ਆ ਉਹਦੇ ਚ ਵਾਲਾ ਸਾਰਾ ਕੁਛ ਉਲਟਾ ਪੁਲਟਾ ਹੋ ਜਾਂਦਾ, ਤੇ ਬਾਅਦ ਦੇ ਵਿੱਚ ਉਹੀ ਕਹਿੰਦੇ ਨੇ ਜਿਵੇਂ ਸੱਤਿਆਨਾਸ਼ ਵਾਲਾ ਹੀ ਕੰਮ ਹੁੰਦਾ
1: ਜੀ, ਬਿਲਕੁਲ,
3: ਇਸ ਕਰਕੇ ਜਿਹੜਾ ਹੈਗਾ ਇਹ ਉੱਤੇ ਹੁਣ ਕਰੀਮ ਪਰਸਨੈਲਿਟੀ ਜਿਹੜੀਆਂ ਹੈਗੀਆਂ ਇਹ ਕਹਿੰਦੇ ਨਾ ਹਰ ਚੀਜ਼ ਦਾ ਜੋੜਾ ਆ, ਪਲੱਸ ਮਾਈਨਸ ਆ
1: ਜੀ,
3: ਜੇ ਪਲੱਸ ਵੀ ਆ ਮਾਈਨਸ ਵੀ ਹੋ ਜਾਂਦੇ, ਕਈ ਵਾਰੀ ਆਊਟ ਰੈਕ ਵੀ ਹੋ ਜਾਂਦੇ ਆ, ਇਸ ਕਰਕੇ ਕੱਲ ਵੀ ਇਹ ਗੱਲਾਂ ਆਉਣ ਡਈਆਂ ਸੀ, ਜਿਹੜੇ ਹੈਗੇ ਵੱਡੇ ਵੱਡੇ ਜਦੋਂ ਉਹੀ ਕਹਿੰਦੇ ਨਾ ਆਊਟ ਹੋ ਗਿਆ ਤੇ ਬਾਕੀ ਆਵਾਮ ਦਾ ਕੀ ਬਣੂਗਾ, ਲਾਜ਼ਮ ਸੋਚ ਸਮਝ ਕੇ ਚੱਲਣ ਔਰ ਜਿਹੜਾ ਭਲੇ ਦੀ ਭਾਵਨਾ ਲੈ ਕੇ ਚੱਲਣ ਔਰ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰਨ, ਜਿਹੜਾ ਹੈਗਾ ਜਿਹੜੇ ਹੱਕ ਔਰ ਹਕੂਕ ਜਿਹੜੇ ਹੈਗੇ ਆਵਾਮ ਦੇ, ਆਵਾਮ ਕਾਹਤੋਂ ਰੁੜਦਾ ਪਿਆ ਹੈ, ਆਵਾਮ ਨੇ ਰੋ ਕਹਿੰਦੇ ਰੋਣਾ ਕਾਹਤੋਂ, ਕਹਿੰਦਾ ਜੀ ਥਾਲੀ ਚ ਕੁਛ ਨੀ ਦਿਖਦਾ, ਜਦੋਂ ਦਿਖਣਾ ਨੀ ਭਾਜੀ ਜਿਹੜਾ ਹੈਗਾ ਤਾਂ ਰੋਣਾ,
1: ਉਹ ਕਹਿੰਦਾ ਕੁੱਟਦੇ ਵੀ ਆ ਜੀ ਤੇ ਰੋਣ ਬੜੀ ਦਿੰਦੇ ਜੀ, ਇਹ ਤਾਂ
3: ਇਹਨਾਂ ਦਾ ਇਹ ਆਪਣੇ ਮਤਲਬ ਕਿ ਗੱਲ ਜਿਹੜਾ ਹੈਗਾ ਆਵਾਮ ਜਿਹੜਾ ਹੈਗਾ ਉਹਦਾ ਸਾਨੂੰ ਖਿਆਲ ਰੱਖ, ਕਿਉਂਕਿ ਰੂਲਿੰਗ ਅਸੀਂ ਕਿਹਨਾਂ ਤੇ ਕਰਨੀ ਆ, ਇਹਨਾਂ ਤੇ ਹੀ ਆ ਨਾ ਕਰਦੇ ਪੈ, ਤੇ ਇਹੋ ਹੀ ਸਾਡਾ ਫਾਇਦਾ ਵੀ ਅਗਲੇ ਕਰਦੇ, ਹੁਣ ਜਿਹੜਾ ਆਪਾਂ ਟੈਕਸ ਵਗੈਰਾ ਵੀ ਕਹਿੰਦੇ ਹੈਗੇ ਇਹਨਾਂ ਸਾਨੂੰ ਜਿਹੜਾ ਹੈਗਾ ਹੈ ਦਿੰਦੇ, ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਬਾਕੀ ਜਿਹੜਾ ਹੈਗਾ ਇੱਕ ਰੂਦਾਰੀ ਕਰ ਲਈਏ,
1: ਜਰੂਰ ਜਰੂਰ ਜਰੂਰ, ਪਾਓ ਪਾਓ ਜਰੂਰ ਜੀ ਜਰੂਰ ਜਰੂਰ
3: ਜੀ ਜੀ ਹਾਂਜੀ।

ਹੰਝੂਆਂ ਦੀ ਵਿੱਚ ਗਮ ਨੂੰ ਪਾ ਕੇ ਪੀੜਾ ਸਿੱਖ ਲਿਆ ਹੰਝੂਆਂ ਦੀ

0: ਜੂਆ ਦੇ ਵਿੱਚ ਕਮੇ ਨੂੰ ਪਾ ਕੇ ਤੀਣਾ ਸਿੱਖ ਲਿਆ, ਜਾ ਵੀ ਕਦਰੇ ਤੇਰੇ ਬਾਜੋ, ਜਾ ਵੀ ਕਦਰੇ ਤੇਰੇ ਬਾਜੋ ਤੀਣਾ ਸਿੱਖ ਲਿਆ। ਹੰਝੂਆਂ ਦੇ ਵਿੱਚ ਕਮੇ ਨੂੰ ਪਾ ਕੇ ਪੀਣਾ ਸਿੱਖ ਲਿਆ, ਹੰਝੂਆਂ ਦੇ ਵਿੱਚ ਕਮੇ ਨੂੰ ਪਾ ਕੇ ਪੀਣਾ ਸਿੱਖ ਲਿਆ।
1: ਵਾਹ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਹਰ ਵਾਰ ਦੀ ਤਰ੍ਹਾਂ ਬਾਕਮਾਲ ਜੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਦੁਬਈ ਤੋਂ ਮੁਹੰਮਦ ਜੀ ਜੁੜੇ ਸਨ ਅਤੇ ਗੀਤ ਦੇ ਅੰਦਾਜ਼ ਦੇ ਵਿੱਚ ਬਹੁਤ ਸਾਰਾ ਕੁਝ ਕਹਿ ਗਏ। ਅਤੇ ਦੋਸਤੋ, ਗੱਲ ਕਰਦੇ ਹਾਂ ਕੈਨੇਡਾ ਦੀ, ਇੱਕ ਦੋ ਖਬਰਾਂ ਨੇ ਬੜੀਆਂ ਇੰਟਰਸਟਿੰਗ ਨੇ ਅਗਲੀਆਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗਿਆਂ ਵੱਲ ਨੂੰ ਵੱਧਦੇ ਹਾਂ। ਕੈਨੇਡਾ ਸਰਕਾਰ ਦੀਆਂ ਆਵਾਸ ਨੀਤੀਆਂ ਦੇਸ਼ ਨੂੰ ਕਹਿੰਦਾ ਹੈ ਤਬਾਹ ਕਰ ਦੇਣਗੀਆਂ ਟਰੰਪ। ਅਤੇ ਟਰੰਪ ਨੇ ਹਰੇਕ ਸਾਲ ਲੱਖਾਂ ਲੋਕਾਂ ਦੀ ਆਮਦ ਦੇ ਵਿੱਚ ਅਪਰਾਧਿਕ ਪਿਛੋਕੜ ਵਾਲਿਆਂ ਦੀ ਸ਼ਮੂਲੀਅਤ ਦੇ ਉੱਤੇ ਸਵਾਲ ਚੁੱਕੇ ਨੇ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਹਰੇਕ ਸਾਲ ਲੱਖਾਂ ਲੋਕਾਂ ਨੂੰ ਦੇਸ਼ ਦੇ ਵਿੱਚ ਬੁਲਾ ਕੇ ਖੁਦ ਆਪਣੇ ਪੈਰੀ ਕੁਹਾੜਾ ਮਾਰਦੇ ਹੋਏ ਆਪਣੀ ਤਬਾਹੀ ਦੇ ਵੱਲ ਵੱਧ ਰਿਹਾ। ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਪਾਈ ਪੋਸਟ ਦੇ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ, ਕੈਨੇਡਾ ਬਿਨਾਂ ਡੂੰਘੀ ਜਾਂਚ ਕੀਤੇ ਅਜਿਹੇ ਲੋਕਾਂ ਨੂੰ ਦੇਸ਼ ਦੇ ਵਿੱਚ ਵੜਨ ਦੇ ਰਿਹਾ ਹੈ ਜੋ ਆਪਣੇ ਦੇ ਨਾਲ ਵੱਡੀਆਂ ਸਮੱਸਿਆਵਾਂ ਲੈ ਕੇ ਜੜੀਆਂ ਨੇ ਆ ਰਹੇ ਨੇ। ਟਰੰਪ ਨੇ ਦੁੱਖ ਵੀ ਪ੍ਰਗਟਾਇਆ ਅਤੇ ਪ੍ਰਗਟਾਉਂਦੇ ਹੋਏ ਕਿਹਾ ਕਿ ਉਸਦੇ ਗੁਆਂਢੀ ਦੇਸ਼ ਦੇ ਲਈ ਇਹੀ ਸਮੱਸਿਆਵਾਂ ਭਵਿੱਖ ਦੇ ਵਿੱਚ ਵੱਡੀਆਂ ਹੋਣ ਦੇ ਉੱਤੇ ਸੰਭਾਲੀਆਂ ਨਹੀਂ ਜਾਣੀਆਂ। ਟਰੰਪ ਨੇ ਨਾਲ ਦਾਅਵਾ ਕੀਤਾ ਕਿ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ। ਅਤੇ ਦੂਜੇ ਪਾਸੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਵਿਦੇਸ਼ੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਇਆ, ਪਰ ਇਸ ਦੇ ਬਾਵਜੂਦ ਉਹਨਾਂ ਦੀ ਸਰਕਾਰ ਨੇ 2024 ਤੋਂ ਆਵਾਸ ਨੀਤੀਆਂ ਨੂੰ ਸਖ਼ਤ ਕਰਕੇ ਵਿਦੇਸ਼ੀਆਂ ਦੀ ਆਮਦ ਕਾਫ਼ੀ ਘਟਾ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਆਵਾਸ ਪੱਧਰਾਂ ਨੂੰ ਸਥਿਰ ਬਣਾ ਰਹੀ ਹੈ ਅਤੇ ਅਗਲੇ ਸਾਲ ਦੇ ਅੰਤ ਤੱਕ ਆਰਜ਼ੀ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ

ਦੇ 5% ਤੱਕ ਹੇਠਾਂ ਲਿਆਉਣ ਦੇ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਸਤੀ ਰਿਹਾਇਸ਼ ਅਤੇ ਸਿਹਤ ਸੰਭਾਲ ਸੇਵਾਵਾਂ ਦੇ ਬਾਰੇ ਚਿੰਤਤ ਹੈ, ਜਿਸਦੇ ਲਈ ਕਈ ਸਖ਼ਤ ਨਿਯਮ ਬਣਾਏ ਜਾ ਰਹੇ ਨੇ। ਇਸ ਸਾਲ ਤੋਂ 2028 ਤੱਕ ਵਿਦੇਸ਼ੀ ਆਮਦ ਕੋਟਾ ਪ੍ਰਤੀ ਸਾਲ 380,000 ਤੈਅ ਕੀਤਾ ਗਿਆ, ਜਿਸਦੇ ਵਿੱਚ ਪਹਿਲ ਜਿਹੜੀ ਹੈ ਦੇਸ਼ ਦੇ ਵਿੱਚ ਮੌਜੂਦਾ ਜਿਹੜੇ ਨੇ ਹੁਨਰਮੰਦ ਅਤੇ ਤਜਰਬੇਕਾਰ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਇਸ ਕੋਟੇ ਨੂੰ ਹਰ ਹਾਲਤ ਦੇ ਵਿੱਚ ਸਥਿਰ ਰੱਖਿਆ ਜਾਏਗਾ। ਉਹਨਾਂ ਦੀ ਸਰਕਾਰ ਲੰਮੇ ਸਮੇਂ ਦੇ ਫੈਸਲੇ ਲੈਣ ਦੀ ਥਾਂ ਸਿਰਫ ਤਿੰਨ ਸਾਲਾਂ ਦੀਆਂ ਯੋਜਨਾਵਾਂ ਉਲੀਕ ਰਹੀ ਹੈ ਤਾਂ ਜੋ ਉਹਨਾਂ ਨੂੰ ਨੇਪਰੇ ਜਿਹੜਾ ਚਾੜਨਾ ਸੁਖਾਲਾ ਰਹੇ। ਵਿਦੇਸ਼ ਮੰਤਰੀ ਨੇ ਕੁਝ ਤੱਥ ਪੇਸ਼ ਕਰਦਿਆਂ ਟਰੰਪ ਦੇ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਾ ਵਾਧੇ ਵਾਲੇ ਦਾਅਵੇ ਨੂੰ ਵੀ ਮੁੱਢੋ ਉਹਨਾਂ ਨੇ ਖਾਰਜ ਕਰ ਦਿੱਤਾ ਹੈ। ਦੂਸਰੇ ਪਾਸੇ ਅੱਜ ਤਹਿਰਾਨ ਨੂੰ ਮੌਕਾ ਮਿਲਿਆ ਹੈ ਅਮਰੀਕਾ ਦੇ ਵਿੱਚ ਆਪਣੀ ਆਵਾਜ਼ ਉਠਾਉਣ ਦਾ। ਤਹਿਰਾਨ ਅਮਰੀਕਾ ਦੇ ਨਾਲ ਜੰਗ ਦੇ ਵਿੱਚ ਆਤਮ ਸਮਰਪਣ ਨਹੀਂ ਕਰੇਗਾ ਤਾਂ ਕਹਿੰਦਾ, ਪਰ ਕੂਟਨੀਤੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਇਰਾਨੀ ਰਾਸ਼ਟਰਪਤੀ ਨੇ ਜਿਹੜੇ ਨੇ ਇਹ ਗੱਲਬਾਤ ਕਹੀ ਹੈ। ਪਜੇਸ਼ਕਿਅਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬੋਲਣ ਤੋਂ ਇੱਕ ਦਿਨ ਬਾਅਦ 193 ਮੈਂਬਰੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ। ਇਰਾਨ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨਾਲ ਜੰਗ ਦੇ ਵਿੱਚ ਇਰਾਨ ਆਤਮ ਸਮਰਪਣ ਨਹੀਂ ਕਰੇਗਾ, ਪਰ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਕੂਟਨੀਤੀ ਦੇ ਵਿੱਚ ਵਿਸ਼ਵਾਸ ਜ਼ਰੂਰ ਰੱਖਦਾ ਹੈ। ਇਹ ਗੱਲ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕਿਅਨ ਨੇ ਜਿਹੜੀ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿੱਚ ਕਹੀ ਹੈ। ਪਜੇਸ਼ਕਿਅਨ ਦੇ ਭਾਸ਼ਣ ਦੀ ਸ਼ੁਰੂਆਤ ਦੇ ਵਿੱਚ ਅਮਰੀਕੀ ਵਫਦ ਬਾਹਰ ਜਿਹੜਾ ਚਲਿਆ ਗਿਆ ਅਤੇ ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕੀ ਮਿਸ਼ਨ ਨੇ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਿਹੜਾ ਜਵਾਬ ਨਾ ਦਿੱਤਾ। ਹਾਰਮੁਜ਼ ਜਲਮਾਰਗ, ਜੋ ਜੰਗ ਤੋਂ ਪਹਿਲਾਂ ਵਿਸ਼ਵ ਵਿਆਪੀ ਤੇਲ ਅਤੇ ਤਰਲ ਕੁਦਰਤੀ ਗੈਸ ਦਾ 5ਵਾਂ ਹਿੱਸਾ ਸੀ, ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਦਾ ਕੇਂਦਰ ਬਣਿਆ ਹੋਇਆ। ਪਜੇਸ਼ਕਿਅਨ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਹਰ ਕੋਈ ਹਾਰਮੁਜ਼ ਦੀ ਜਲਮਾਰਗ ਤੋਂ ਲਾਭ ਉਠਾਵੇ, ਜਦੋਂ ਕਿ ਸਾਨੂੰ ਇਸ ਜਲਮਾਰਗ ਦੇ ਰਾਹੀਂ ਸ਼ਿਪਿੰਗ ਤੱਕ ਪਹੁੰਚ ਤੋਂ ਵਾਂਝੇ ਰੱਖਿਆ ਜਾਵੇ। ਦੁਸ਼ਮਣ ਬੇੜਿਆਂ ਦੀ ਸਥਾਈ ਤਾਇਨਾਤੀ ਅਤੇ ਜੰਗ ਦਾ ਵਿਸਤਾਰ ਸ਼ਾਂਤੀ ਦੇ ਵੱਲ ਨਹੀਂ ਲੈ ਕੇ ਜਿਹੜਾ ਜਾ ਰਿਹਾ। ਅਤੇ ਦੂਸਰੇ ਪਾਸੇ ਚੀਨ UNSC ਦੇ ਵਿੱਚ ਮੈਂਬਰਸ਼ਿਪ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ। ਪੰਜ ਦੇਸ਼ਾਂ ਨੇ ਜਿਹੜਾ ਪਿਛਲੇ ਦਿਨਾਂ 'ਚ ਕੱਲ੍ਹ ਆਪਾਂ ਖਬਰਾਂ ਕੀਤੀਆਂ ਸੀ, ਸਮਰਥਨ ਦਿੱਤਾ ਹੈ, ਪਰ ਚੀਨ ਇਹਦੇ ਅਗੇਂਸਟ ਜਿਹੜਾ ਖੜ ਰਿਹਾ। ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਜਿਹੜਾ ਕਿਹਾ ਕਿ ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਦੇ ਵਿੱਚ 27 ਸੀਟ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕਰਨ ਦੇ ਲਈ ਤਿਆਰ ਨਹੀਂ ਹੈ। PTI ਵੀਡੀਓ ਦੇ ਨਾਲ ਗੱਲ ਕਰਦੇ ਹੋਏ ਬੋਲਟਨ ਨੇ ਜਿਹੜਾ ਕਿਹਾ ਕਿ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੀ ਬਣਤਰ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦਹਾਕਿਆਂ ਤੋਂ ਜਾਰੀ ਨੇ, ਪਰ ਹੁਣ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ। ਇਸ ਦੇ ਵਿੱਚ ਸੁਧਾਰ ਦੀਆਂ ਸੰਭਾਵਨਾਵਾਂ ਘੱਟ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਚੀਨ ਇਸ ਮੁੱਦੇ ਦੇ ਉੱਤੇ ਆਪਣੀ ਰੁੱਖ ਜਿਹੜਾ ਬਦਲ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਉਹ 5 ਮੈਂਬਰੀ ਜਿਹੜੀ ਹੈ ਪ੍ਰਣਾਲੀ ਨੂੰ ਤਰਜੀਹ ਦਿੰਦਾ ਹੈ ਅਤੇ ਜਿਸ ਦੇ ਵਿੱਚ ਇਕਲੌਤਾ ਏਸ਼ੀਆਈ ਦੇਸ਼ ਹੈ। ਮੈਨੂੰ ਇਸ ਦੇ ਵਿੱਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦਿੰਦੀ ਹੈ। ਬੋਲਟਨ ਨੇ ਕਿਹਾ ਕਿ 27 ਮੈਂਬਰਾਂ ਦੀ ਗਿਣਤੀ ਵਧਾਉਣ ਦੇ ਲਈ ਸੰਯੁਕਤ ਰਾਸ਼ਟਰ ਚਾਰਟਰ ਵਿੱਚ ਜਿਹੜਾ ਸੋਧ ਦੀ ਲੋੜ ਹੋਏਗੀ ਅਤੇ ਚੀਨ ਭਾਰਤ ਦੀ ਦਾਅਵੇਦਾਰੀ ਨੂੰ ਰੋਕ ਸਕਦਾ ਹੈ। ਅਤੇ ਉਹਨਾਂ ਕਿਹਾ ਕਿ ਜੇਕਰ ਮੰਨ ਲਓ ਭਾਰਤ ਬਹੁਤ ਸਫਲ ਹੁੰਦਾ ਹੈ ਤਾਂ ਉਸਨੂੰ ਮਜ਼ਬੂਤ ਸਮਰਥਨ ਮਿਲਦਾ ਦਿਸਦਾ ਹੈ, ਤਾਂ ਮੇਰਾ ਮੰਨਣਾ ਹੈ ਕਿ ਚੀਨ ਸੰਯੁਕਤ ਰਾਸ਼ਟਰ ਚਾਰਟਰ ਦੇ ਵਿੱਚ ਸੋਧ ਅਤੇ ਵੀਟੋ ਕਰ ਦੇਵੇਗਾ, ਕਿਉਂਕਿ ਇਹ ਇੱਕ ਨਵੇਂ 27 ਮੈਂਬਰ ਨੂੰ ਦਾਖਲ ਕਰਨ ਦੇ ਲਈ ਜ਼ਰੂਰੀ ਹੋਵੇਗਾ। UNSC ਦੇ 15 ਮੈਂਬਰ ਦੇਸ਼ ਨੇ, ਜਿਨ੍ਹਾਂ ਦੇ ਵਿੱਚ ਵੀਟੋ ਪਾਵਰ ਵਾਲੇ 5 ਸਥਾਈ ਮੈਂਬਰ ਅਤੇ 2 ਸਾਲਾਂ ਦੇ ਕਾਰਜਕਾਲ ਦੇ ਲਈ ਚੁਣੇ ਗਏ 10 ਗੈਰ ਸਥਾਈ ਮੈਂਬਰ ਸ਼ਾਮਲ ਨੇ। 5 ਸਥਾਈ ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਸੰਯੁਕਤ ਰਾਜ ਨੇ। ਬੋਲਟਨ ਨੇ ਕਿਹਾ ਕਿ ਬ੍ਰਾਜ਼ਿਲ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਨੇ ਵੀ ਸਥਾਈ ਮੈਂਬਰਸ਼ਿਪ ਦੀ ਮੰਗ ਕੀਤੀ ਹੈ, ਜਦੋਂ ਕਿ ਹੋਰ ਪ੍ਰਸਤਾਵ ਵੀ ਜਿਹੜਾ ਪੇਸ਼ ਕੀਤੇ ਗਏ ਨੇ। ਸੰਯੁਕਤ ਰਾਸ਼ਟਰ ਖੁਦ ਵਿਆਪਕ ਸੰਸਥਾਗਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਅਤੇ ਉਹਨਾਂ ਕਿਹਾ ਕਿ ਮੈਨੂੰ ਇਸ ਤੋਂ ਜਿਹੜਾ ਬਾਹਰ ਨਿਕਲਣ ਦਾ ਕੋਈ ਰਸਤਾ ਦਿਖਾਈ ਨਹੀਂ ਦਿੰਦਾ। ਮੇਰਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਇੱਕ ਬਹੁਤ ਹੀ ਗੰਭੀਰ ਸੰਕਟ ਦੇ ਵਿੱਚ ਹੈ। ਆਖਰੀ ਖਬਰ ਵੱਲ ਨੂੰ ਚੱਲਦੇ ਹਾਂ, ਜੋ ਹਾਲਾਤ ਬਣੇ ਹੋਏ ਨੇ ਗਾਜ਼ਾ ਦੇ ਵਿੱਚ। ਆਟੇ ਦੀਆਂ 2 ਬੋਰੀਆਂ ਬਦਲੇ ਧੀਆਂ ਦਾ ਸੌਦਾ, ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਕਰਵਾਏ ਜਾ ਰਹੇ ਨੇ ਵਿਆਹ, ਅਤੇ ਸੰਯੁਕਤ ਰਾਸ਼ਟਰ ਦਾ ਇਹ ਖੁਲਾਸਾ ਜਿਹੜਾ ਸਾਹਮਣੇ ਆਇਆ ਹੈ। ਗਾਜ਼ਾ ਦੇ ਵਿੱਚ ਔਰਤਾਂ ਦੇ ਨਾਲ ਹੋ ਰਹੇ ਅੱਤਿਆਚਾਰਾਂ ਦੀਆਂ ਹੱਦਾਂ ਪਾਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਰਿਪੋਰਟ ਦੇ ਮੁਤਾਬਕ ਔਰਤਾਂ ਦਾ ਖਾਣੇ ਦੇ ਬਦਲੇ ਸੌਦਾ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਉਹਨਾਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾਏ ਜਾ ਰਹੇ ਨੇ।
ਗਾਜ਼ਾ ਦੇ ਵਿੱਚ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਸੰਬੰਧੀ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਸਾਹਮਣੇ ਆ ਗਈ ਹੈ। ਇਸ ਫਲਸਤੀਨੀ ਖੇਤਰ ਦੇ ਵਿੱਚ ਲਿੰਗ ਆਧਾਰਿਤ ਹਿੰਸਾ ਜਿਹੜੀ ਆ GBV ਦੀਆਂ ਕੁੱਲ ਘਟਨਾਵਾਂ ਦੇ ਵਿੱਚੋਂ 68% ਦੀਆਂ ਜਿਹੜੀਆਂ ਸ਼ਿਕਾਰ 18 ਤੋਂ ਜਿਹੜੀਆਂ ਨੇ 59 ਸਾਲ ਦੀਆਂ ਔਰਤਾਂ ਸਨ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਜਿਹੜਾ UNFPA ਨੇ ਇਹ ਦੇਖਿਆ ਕਿ ਸਾਲ 2026 ਦੀ ਪਹਿਲੀ ਤਿਮਾਹੀ ਦੇ ਵਿੱਚ ਘੱਟ ਉਮਰ ਅਤੇ ਜ਼ਬਰਦਸਤੀ ਵਿਆਹ ਦੀਆਂ ਘਟਨਾਵਾਂ ਦੇ ਵਿੱਚ 123% ਦਾ ਵਾਧਾ ਹੋ ਗਿਆ। ਖੋਜਕਰਤਾਵਾਂ ਨੇ ਉਹਨਾਂ ਔਰਤਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਇਜ਼ਰਾਈਲ ਹਮਾਸ ਜੰਗ ਕਾਰਨ ਪੈਦਾ ਹੋਏ ਮਨੁੱਖੀ ਜਿਹੜਾ ਸੰਕਟ ਦੇ ਦੌਰਾਨ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾ ਦਿੱਤੇ ਗਏ ਅਤੇ ਕੁਝ ਲੜਕੀਆਂ ਨੂੰ ਖਾਣੇ ਦੇ ਬਦਲੇ ਵੇਚ ਦਿੱਤਾ ਗਿਆ, ਜਦਕਿ ਕੁਝ ਦੇ ਸਰਪ੍ਰਸਤਾਂ ਨੇ ਉਹਨਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰਦਿਆਂ ਉਹਨਾਂ ਨੂੰ ਛੱਡ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀਆਂ ਇਹ ਰਿਪੋਰਟਾਂ ਜੰਗ ਤੋਂ ਪ੍ਰਭਾਵਿਤ ਇਸ ਖੇਤਰ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਪੀਸ ਬੋਰਡ ਸ਼ਾਂਤੀ ਬੋਰਡ ਦੀ ਮਹੱਤਤਾ ਨੂੰ ਜਿਹੜਾ ਰੇਖਾ ਕਿੱਤ ਵੀ ਕਰਦੀਆਂ ਨੇ। ਹਾਲੇ ਕੱਲ੍ਹ ਹੀ ਕਹਿ ਕੇ ਹਰਿਆ ਪਰਸੋਂ ਕਿ ਭਾਈ ਮੈਂ 8 ਦੇਸ਼ਾਂ ਦੇ ਵਿੱਚ ਮੁਲਕਾਂ ਦੀਆਂ ਜੰਗਾਂ ਰੁਕਵਾਈਆਂ, ਪੀਸ ਕਰਵਾਇਆ, ਪਰ ਆਹ ਪੀਸ ਹੈ ਜੀ ਇਹਨਾਂ ਦਾ। ਖੋਜਕਰਤਾਵਾਂ ਨੇ ਰਿਪੋਰਟਾਂ ਦੇ ਵਿੱਚ ਇਹ ਵੀ ਲਿਖਿਆ ਕਿ ਲਿੰਗ ਆਧਾਰਿਤ ਹਿੰਸਾ ਦਾ ਦੂਜਾ ਸਭ ਤੋਂ ਆਮ ਜਿਹੜਾ ਰੂਪ ਹੈ ਮਨੋਵਿਗਿਆਨਕ ਅਤੇ ਭਾਵਨਾਤਮਕ ਹਿੰਸਾ ਸੀਗੀ। ਇਸ ਤੋਂ ਬਾਅਦ ਸਰੀਰਕ ਹਿੰਸਾ, ਜਿਨਸੀ ਹਿੰਸਾ ਅਤੇ ਜ਼ਬਰਦਸਤੀ ਜਾਂ ਘੱਟ ਉਮਰ ਦੇ ਵਿੱਚ ਵਿਆਹ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਹ ਜਿਹੜਾ ਰੁਝਾਨ ਔਰਤਾਂ ਅਤੇ ਮਰਦਾਂ ਦੇ ਵਿੱਚ ਵੱਧ ਰਹੇ ਤਣਾਅ ਦੇ ਕਾਰਨ ਨੇ ਅਤੇ ਉਹਨਾਂ ਨੂੰ ਨਾਕਾਫ਼ੀ ਸਹੂਲਤਾਂ ਵਾਲੇ ਅਤੇ ਭੀੜ ਭੜੱਕੇ ਵਾਲੇ ਆਸਰਾ ਕੇਂਦਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਇਸ ਦੇ ਨਾਲ ਹੀ ਖਾਣੇ, ਪਾਣੀ, ਸਫਾਈ ਦੇ ਲਈ ਜ਼ਰੂਰੀ ਸਮਾਨ ਅਤੇ ਕੱਪੜਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਤੱਕ ਉਹਨਾਂ ਦੀ ਪਹੁੰਚ ਲਗਾਤਾਰ ਜਿਹੜੀ ਸੀਮਤ ਹੋ ਰਹੀ ਹੈ। ਗਾਜ਼ਾ ਸ਼ਹਿਰ ਜਿਹੜਾ ਅਤੇ ਖਾਨ ਯੂਨਸ ਦੇ ਸ਼ਰਨਾਰਥੀ ਜਿਹੜੇ ਕੈਂਪਾਂ ਦੇ ਵਿੱਚ ਵਾਪਰੀਆਂ ਕੁਝ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇਹਨਾਂ ਕੈਂਪਾਂ ਦੇ ਵਿੱਚ 230 ਔਰਤਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ ਅਤੇ ਸਕੂਲ ਦੇ ਵਿੱਚ ਬਣੇ ਆਸਰਾ ਕੇਂਦਰ ਦੇ ਵਿੱਚ ਰਹਿ ਰਹੀ ਇੱਕ ਸ਼ਰਨਾਰਥੀ ਔਰਤ ਜੋ ਜ਼ਬਰ ਜਨਾਹ ਦਾ ਸ਼ਿਕਾਰ ਹੋਈ, ਉਹਨੇ ਦੱਸਿਆ ਕਿ ਔਰਤਾਂ ਨੂੰ ਅਕਸਰ ਬਦਨਾਮੀ ਅਤੇ ਸ਼ਰਮ ਤੋਂ ਬਚਣ ਦੇ ਲਈ ਆਪਣੇ ਜ਼ਬਰ ਜਨਾਹ ਕਰਨ ਵਾਲਿਆਂ ਦੇ ਨਾਲ ਵਿਆਹ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤ ਨੇ ਕਿਹਾ, ਜਦੋਂ ਸਕੂਲਾਂ ਦੇ ਵਿੱਚ ਜ਼ਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਅਗਲੇ ਹੀ ਦਿਨ ਉੱਥੇ ਵਿਆਹ ਅਤੇ ਜਸ਼ਨ ਦੇਖਣ ਨੂੰ ਮਿਲਦੇ ਹੈ। ਇੱਕ ਹੋਰ ਔਰਤ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਆਪਣੀ 14 ਸਾਲਾਂ ਦੀ ਧੀ ਦਾ ਵਿਆਹ ਸਿਰਫ ਆਟੇ ਦੀਆਂ 2 ਬੋਰੀਆਂ ਦੇ ਬਦਲੇ ਕਰ ਛੱਡਿਆ ਤਾਂ ਜੋ ਉਹ ਅਤੇ ਉਸਦੇ ਬਾਕੀ ਬੱਚੇ ਜਿਹੜੇ ਨੇ ਖਾਣਾ ਖਾ ਸਕਣ। ਜੀ ਦੋਸਤੋ, ਇਹ ਹੈ ਜੀ ਤਰੱਕੀ ਦੇ ਦਾਅਵੇ ਜਿਹੜੇ ਨੇ ਅਤੇ ਸੁਧਾਰ ਦੇ ਦਾਅਵੇ ਜਿਹੜੇ ਨੇ ਇਹ ਮੁਲਕ ਜਿਹੜੇ ਨੇ ਐਡਵਾਂਸ ਮੁਲਕ ਦੇ ਜਿਹੜੇ ਨੇ ਉਹ ਕਰਦੇ ਨੇ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਅੱਜ ਦਾ ਪ੍ਰੋਗਰਾਮ, ਅਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਏਗਾ ਤਾਂ ਚੰਗਾ ਲੱਗਿਆ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਦੇ ਉੱਤੇ ਸੰਖੇਪ ਦੇ ਵਿੱਚ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ। ਸਟੂਡੀਓ ਦਾ ਨੰਬਰ +358 44 976 1962 ਹੈ। ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ 2-3 ਮਿੰਟ। ਅਤੇ ਇਸੇ ਤਰ੍ਹਾਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਆਪਣੇ ਇੱਕ ਪਾਸੇ ਜੀ, ਸੁਨੇਹੇ ਉੜ ਜਾਂਦੇ ਆ ਕਈ ਵਾਰੀ, ਚਲੋ ਮੈਂ ਇੱਧਰੋਂ ਦੇਖਦਾ ਦੂਸਰੇ ਪਾਸਿਓ। ਅਤੇ ਸੁਨੇਹੇ ਤਾਂ ਬਹੁਤ ਸਾਰੇ ਦੋਸਤਾਂ ਦੇ ਆਏ ਹੋਏ ਨੇ ਅਤੇ ਮੈਂ ਸੰਖੇਪ ਦੇ ਵਿੱਚ ਹੀ ਲੈਣ ਦੀ ਕੋਸ਼ਿਸ਼ ਕਰਦਾ ਜੀ। ਅਤੇ ਸਮਾਂ ਕਾਫੀ ਹੋ ਗਿਆ। ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੇ, ਹਰਵਿੰਦਰ ਜੋਹਲ ਭੈਣ ਜੀ ਨੇ, ਗੁਰੀਮਾਨ ਬਾਈ ਜੀ ਨੇ, ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੱਜਣਾ ਮਿੱਤਰਾਂ ਦੋਸਤਾਂ ਨੂੰ ਭੇਜੀ ਹੈ ਪਰਿਵਾਰ ਨੂੰ। ਅਤੇ ਸਤਨਾਮ ਸਿੰਘ ਜਾਣੀਆਂਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਦਵਿੰਦਰ ਭਾਰਤ ਜੀ ਨੇ, ਰਾਜਨ ਸੈਣੀ ਸਾਹਿਬ ਨੇ, ਅਤੇ ਮੁਕੱਦਰ ਬਾਈ ਜੀ, ਗੁਰੀਮਾਨ ਜੀ ਅਤੇ ਰਾਜਨ ਸੈਣੀ ਸਾਹਿਬ ਕਹਿੰਦੇ, ਗੁਰੀਮਾਨ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ, ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਅਤੇ ਲਿਖਦੇ ਨੇ, ਗ੍ਰਹਿ ਦੇ ਉੱਤੇ ਜਾਣਾ ਅਸੀਂ ਤਾਂ 2 ਫੁੱਟ ਕੰਧ ਨਾ ਟੱਪਣ ਦਈਏ, ਪੰਜਾਬੀ ਹੁੰਦੇ ਹਾਂ ਅਸੀਂ। ਅਤੇ ਔਜਲਾ ਸਾਹਿਬ ਕਹਿੰਦੇ, ਰਾਜਨ ਜੀ ਕਿੱਧਰ ਰਹਿ ਗਏ ਨੇ। ਅਤੇ ਇਸੇ ਤਰ੍ਹਾਂ ਹੀ ਰਾਜਜੀਤ, ਖੁੱਲ੍ਹੇਗਾ ਰਾਜ ਕੂ ਕਹਿੰਦੇ ਨੇ ਔਜਲਾ ਸਾਹਿਬ। ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਬਹੁਤ ਸਾਰੇ ਸੁਨੇਹੇ ਨੇ ਉਹਨਾਂ ਦੇ ਵੀ। ਪੰਜਾਬੀ ਸਟੋਰੀਸ ਤੋਂ ਲਿਖਦੇ ਨੇ, ਆਲ ਦੁਆਬਾ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ। ਜੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਹੈ ਜੀ, ਜੀਆਂ ਨੂੰ ਛੋਟੇ ਜਿਹੇ ਪਰਿਵਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਪਹਿਲੀ ਵਾਰੀ ਤੁਹਾਡਾ ਮੈਸੇਜ ਮਿਲਿਆ, ਦਿਲ ਖੁਸ਼ ਹੋਇਆ ਜੀ।
ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ ਤੇ ਸੋਹਣੀ ਗੱਲਬਾਤ ਹੋ ਰਹੀ ਹੈ। ਕਹਿੰਦੇ ਰਾਜਨ ਵੀਰ ਜੀ ਦੇ ਨਾਲ ਗੁਰੂ ਜੀ ਐਪਰੀਸ਼ੀਏਟ ਕਰਦੇ ਆ ਤੇ ਵਾਹ ਜੀ ਵਾਹ ਬਹੁਤ ਵਧੀਆ। ਕਹਿੰਦੇ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ US ਤੋਂ, ਗੁਰੀਮਾਨ ਜੀ ਕਹਿੰਦੇ ਤਾਕਤ ਸ਼ੋਹਰਤ ਰਾਜਨ ਵੀਰ ਜੀ ਪਹੁੰਚਾਉਣੀ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ, ਰੱਬ ਨੇ ਮੌਕਾ ਇਹਨਾਂ ਅਖੌਤੀ ਇਨਕਲਾਬੀਆਂ ਦਿੱਤਾ ਜ਼ਰੂਰ ਬੱਸ, ਪਰ ਇਹਨਾਂ ਨੇ ਮੌਕਾ ਸਾਂਭਿਆ ਨਹੀਂ ਹੈ। ਤੇ ਇਸੇ ਤਰ੍ਹਾਂ ਮੈਂ ਵੀ ਕਰਦਾ, ਕਹਿੰਦੇ ਜੀ ਫੋਨ ਤੁਸੀਂ ਰਾਜਨ ਵੀਰ ਜੀ ਦੇ ਨਾਲ ਕਰ ਲਵੋ ਜੀ ਗੱਲਬਾਤ, ਰਹਿ ਗਏ ਜੀ ਤੁਸੀਂ ਅੱਜ ਦੇਖ ਲਓ ਤੇ ਸ਼ਾਇਦ ਬਿਜ਼ੀ ਹੋ ਗਏ ਕਿਤੇ। ਤੇ ਭੁਪਿੰਦਰ ਵੀਰ ਜੀ ਕਹਿੰਦੇ ਗੁਰੀਮਾਨ ਜੀ ਤੁਸੀਂ ਵੀ ਕਹਿੰਦੇ ਮੌਕਾ ਨਹੀਂ ਛੱਡਦੇ ਇਹਨਾਂ ਅਖੌਤੀ ਇਨਕਲਾਬੀਆਂ ਨੂੰ, ਕਹਿੰਦੇ ਜੀ ਤਾਨੇ ਮੇਣੇ ਦੇਣ ਦਾ। ਤੇ ਗੁਰੀਮਾਨ ਜੀ ਕਹਿੰਦੇ ਆ ਮਾਰਿਆ ਮਰਿਆ ਸੱਪ ਗਲ ਪਾਉਣਾ ਜੀ ਇਹਨਾਂ ਨੇ, ਬਿਲਕੁਲ ਹੈ ਜੀ, ਤੇ ਨਾਲੇ ਹੱਸ ਰਹੇ ਨੇ ਜੀ। ਤੇ ਇਸੇ ਤਰ੍ਹਾਂ ਹੀ ਮੁਹੰਮਦ ਜੀ ਦੇ ਕਹਿੰਦੇ ਨੇ ਵੀਰ ਭੁਪਿੰਦਰ ਜੀ ਤੇ ਵੀਰ ਰਾਜਨ ਸੈਣੀ ਸਾਹਿਬ ਸੋਹਣੀ ਗੱਲਬਾਤ ਕਰ ਰਹੇ ਨੇ। ਗੁਰੂ ਜੀ ਲਿਖਦੇ ਆ ਕਿ ਰਾਜਨ ਵੀਰ ਜੀ 3 ਲੱਖ ਕਰੋੜ ਦੇ ਵਿੱਚੋਂ ਪੰਜਾਬ ਦੇ ਉੱਤੇ ਲਾਇਆ ਇੱਕ ਧੇਲਾ ਵੀ ਨਹੀਂ ਹੈ। ਬੇਅੰਤ ਸੰਧੂ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਕਹਿੰਦੇ ਆ। ਤੇ ਇਸੇ ਤਰ੍ਹਾਂ ਲਾਈਕ ਨੰਬਰ 13, ਕਰਜ਼ਾ ਤਾਂ ਕਹਿੰਦੇ ਰੇਤਾ ਹੀ ਖਤਮ ਕਰ ਸਕਦਾ ਹੈ ਪਰ ਰੇਤੇ ਦਾ ਕੰਮ ਦਿਨ ਰਾਤ ਚੱਲ ਰਿਹਾ। ਰੋਪੜ ਦਾ ਚੱਡਾ ਤੇ ਹਰਜੋਤ ਬੈਂਸ ਹੀ ਕਹਿੰਦੇ ਰੇਤਾ ਸਾਰਾ ਖਾ ਰਹੇ ਨੇ ਜੀ, ਗੁਰੀਮਾਨ ਜੀ ਲਿਖਦੇ ਆ। ਬੇਅੰਤ ਸੰਧੂ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਸੈਣੀ ਸਾਹਿਬ ਨੂੰ ਤੇ ਗੁਰੀ ਜੀ ਨੂੰ। ਗੁਰੂ ਜੀ ਕਹਿੰਦੇ ਬੇਅੰਤ ਸੰਧੂ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਤੇ ਗੁਰੀਮਾਨ ਸੈਣੀ ਸਾਹਿਬ, ਸਿਕੰਦਰ ਔਜਲਾ ਸਾਹਿਬ, ਸਿਕੰਦਰ ਮਹਾਨ ਪਿਆਰ ਭਰੇ ਉਦਾਸ ਗੀਤ ਗਾਉਣ ਵਾਲੇ ਦੋਨੇ ਵੀਰਾਂ ਨੂੰ ਵੀ ਕਹਿੰਦੇ, ਮੁਕੱਦਰ ਤੇ ਮੁਹੰਮਦ ਜੀ ਨੂੰ, ਬਾਈ ਜੀ ਨੂੰ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਭਾਰਤ ਸਾਹਿਬ ਕਹਿੰਦੇ ਜੀ ਰਾਜ ਜੀਤ ਤਾਂ ਆਤਮ ਸਮਰਪਣ ਕਰਕੇ ਆਇਆ ਹੈ, ਗ੍ਰਿਫਤਾਰੀ ਦਾ ਝੂਠਾ ਕਹਿੰਦੇ ਪ੍ਰਚਾਰ ਕਰ ਰਹੇ ਨੇ। ਤੇ ਬਾਕੀ ਸੈਣੀ ਵੀਰ ਜੀ ਕਹਿੰਦੇ ਬੜੇ ਚੰਗੀ ਤਰ੍ਹਾਂ ਜਾਣੂ ਨੇ ਜੀ ਰਾਜ ਜੀਤ ਦੇ ਬਾਰੇ। ਤੇ ਸੱਚੀ ਗੱਲ ਹੈ ਜੀ, ਕਹਿੰਦੇ ਡਾਲਰ ਦੇ ਵਿੱਚ ਪੈਸੇ ਲੈਂਦਾ ਸੀ, ਇਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਸੀ ਨੋਟਬੰਦੀ ਹੋਣੀ ਹੈ ਤੇ ਇਸ ਕਰਕੇ ਕਹਿੰਦੇ ਡਾਲਰ ਦੇ ਵਿੱਚ ਲੈਣ ਦੇਣ ਕਹਿੰਦੇ ਚੱਲ ਰਿਹਾ ਸੀ। ਸੈਣੀ ਵੀਰ ਜੀ ਤੁਸੀਂ ਕਹਿੰਦੇ ਲੇਟੈਸਟ ਰਾਜਜੀਤ ਦੀ ਫੋਟੋ ਦੇਖੀ ਹੈ, ਬੜੇ ਵਿਚਾਰੇ ਬਣ ਕੇ ਕਹਿੰਦੇ ਸਾਹਮਣੇ ਆਏ ਨੇ ਜੀ। ਬਿਲਕੁਲ ਜੀ ਬਿਲਕੁਲ, ਗੁਰੂ ਜੀ ਕਹਿੰਦੇ ਕੰਮ ਕਰਦੇ ਹਾਂ ਜੀ, ਖਾ ਗਏ ਪੈਸਾ ਰਿਸ਼ਤੇਦਾਰ ਵੀ ਕਹਿੰਦੇ। ਜੋ ਹਾਲਾਤ ਦੇਖਦੇ ਨੇ ਸੈਣੀ ਸਾਹਿਬ, ਸੱਚੀ ਲੱਗਦਾ ਨਹੀਂ ਰਾਜਜੀਤ ਜਿਹੜੇ ਨੇ ਟਾਰਚਰ ਬਰਦਾਸ਼ਤ ਕਰ ਸਕੂਗਾ ਜੀ। ਅੱਗੇ ਲਿਖਦੇ ਨੇ ਬਣੂਗਾ ਕੀ ਜੀ ਇਹਨਾਂ ਦਾ, ਉਹ ਤੇ ਵਕਤ ਦੀ ਬੁੱਕਲ ਦੇ ਵਿੱਚ ਹੈ ਹਜੇ, ਭਰੇ ਹੈਗਾ ਅਜੇ, ਪਰ AIG ਜਿਹੜੇ ਨੇ ਪੰਜਾਬ ਵੀ ਰੱਬ ਦੀ ਕਚਹਿਰੀ ਦੇ ਵਿੱਚੋਂ ਬਚ ਨਾ ਸਕਿਆ ਜੀ। ਆਕਾਸ਼ ਬੱਟਾ ਵੀ ਕਹਿੰਦੇ ਭਾਰਤ ਵੀਰ 2 ਨੰਬਰ ਦਾ ਬੰਦਾ ਹੈ ਤੇ 2 ਨੰਬਰ ਦੇ ਕੰਮ ਕਰਦਾ ਸੀ ਤੇ ਉਹ ਵੱਖ ਗੱਲ ਹੈ, ਕਹਿੰਦੇ DIG ਭੁੱਲਰ ਨੇ ਵੀ ਅੱਤ ਚੁੱਕ ਦਿੱਤੀ ਸੀ ਤੇ ਭੁੱਲਰ ਸਾਹਿਬ ਭੁੱਲ ਗਏ ਕਿ ਅੱਤ ਅਤੇ ਅੰਤ ਦੇ ਵਿੱਚ ਬਸ ਥੋੜ੍ਹਾ ਹੀ ਬਿੰਦੀ ਦਾ ਤੇ ਟਿੱਪੀ ਦਾ ਤੇ ਅੱਧਕ ਦਾ ਹੀ ਫਰਕ ਹੁੰਦਾ ਹੈ। ਗੁਰੂ ਜੀ ਕਹਿੰਦੇ ਆ ਪੈਸੇ ਆਕਾਸ਼ ਦਿੰਦਾ ਹੀ 2 ਨੰਬਰ ਦੇ ਕੰਮ ਕਰਕੇ ਸੀ ਜੀ, ਤੇ DIG ਕਿਹੜਾ ਇਕੱਲਾ ਖਾ ਰਿਹਾ ਸੀ, DIG ਦੇ ਉਮਰ ਜਿਹੜਾ ਉੱਪਰ ਮੰਤਰੀ ਵੀ ਜੇ ਖਾ ਰਹੇ ਸੀ। ਵਧੀਆ ਗੱਲ ਹੈ ਗਈ ਹੋਈ ਗਈ ਹੈ, ਕਹਿੰਦੇ ਜਿਹੜਾ ਸਰਕਾਰ ਦੇ ਲਾਲਚ ਪਾਉਣ ਵਾਲੀ ਬੁਰਕੀ ਨੂੰ ਕਹਿੰਦੇ ਨੱਤ ਪਾਈ ਹੈ, ਮਾਫ਼ੀ ਚਾਹੁੰਦਾ, ਕਈ ਵਾਰੀ ਛੋਟੇ ਅੱਖਰ ਹੁੰਦੇ ਆ ਜੀ ਪੜ੍ਹਨ ਦੇ ਵਿੱਚ ਇੱਧਰ ਉੱਧਰ ਹੋ ਜਾਂਦੇ ਆ। ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਕੱਟੜ ਇਮਾਨਦਾਰ ਤੁਸੀਂ ਦਿੱਤੇ ਸਾਨੂੰ। ਗੁਰੂ ਜੀ ਕਹਿੰਦੇ ਮੁਕੱਦਰ ਵੀਰ ਜੀ ਕੱਟੜ ਠੱਗ ਕਹੋ, ਬਿਲਕੁਲ ਗੁਰੀਮਾਨ ਜੀ ਅਤੇ ਬਿਲਕੁਲ ਸੈਣੀ ਵੀਰ ਜੀ, ਮੁਲਾਜ਼ਮ ਠੋਕ ਸਕਦੇ ਸੀ ਇਸ ਸਰਕਾਰ ਦੀ ਸਕੀਮ ਨੂੰ ਕਹਿੰਦੇ ਜੀ। ਅਤੇ ਹੋਰ ਬਹੁਤ ਸਾਰੇ ਦੋਸਤੋ ਤੁਹਾਡੇ ਸੁਨੇਹੇ ਨੇ, ਮਾਫ਼ੀ ਚਾਹਵਾਂਗਾ ਸਾਰੇ ਨਹੀਂ ਲੈ ਪਾਵਾਂਗਾ, ਅਤੇ ਬਾਕੀ ਸਾਰੇ ਸੱਜਣਾਂ ਦਾ ਮਿੱਤਰਾਂ ਦਾ ਜ਼ਿਕਰ ਕਰ ਹੀ ਦਿੱਤਾ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਅਤੇ ਗਰੇਵਾਲ ਸਾਹਿਬ ਕਹਿੰਦੇ ਆ ਕਿ ਭਾਈ ਅੱਜ ਸ਼ੰਮੀ ਜੀ ਆਏ ਨਹੀਂ ਜੀ, ਆਏ ਸੀ ਜੀ, ਸਤਿ ਸ਼੍ਰੀ ਅਕਾਲ ਵੀ ਭੇਜੀ ਆ ਉਹਨਾਂ ਨੇ, ਅਤੇ ਗਰੇਵਾਲ ਸਾਹਿਬ ਨੇ ਅਤੇ ਪੁੱਛ ਰਹੇ ਸੀ, ਨਹੀਂ ਆ ਗਏ ਜੀ, ਉਹ ਆ ਕੇ ਗਏ ਨੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ। ਅਤੇ ਗਰੇਵਾਲ ਸਾਹਿਬ ਵੀ ਸਪੋਰਟ ਕਰਦੇ ਆ, ਸ਼ੁਕਰੀਆ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ, ਜਾਣਕਾਰੀ ਲਈ ਧੰਨਵਾਦ ਕਹਿੰਦੇ ਨੇ। ਅਤੇ ਗੁਰੀਮਾਨ ਜੀ ਅੱਜ
ਲਓ ਦੋਸਤੋ, ਫਿਰ ਇਹਦੇ ਨਾਲ ਹੀ ਮੈਨੂੰ ਦਿਵਾ ਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਵੱਧ ਘੱਟ ਬੋਲ ਕੇ ਉਸਤਾਖੀ ਮਾਫ਼, ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇਹ ਬੇਨਤੀ ਹੈ। ਸਤਿ ਸ਼੍ਰੀ ਅਕਾਲ ਜੀ।

0: ਦਾ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਨੇ। ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:08 ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਜਿਵੇਂ 9:38 ਦਾ ਸਮਾਂ ਹੈ ਰਾਤ ਦਾ। ਤੇ ਲਓ ਹੁਣ ਤੋਂ ਲੈ ਕੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਿੰਨਾ ਸਮਾਂ ਆਗਿਆ ਦੇਵੇਗਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਨਾਲ ਨਾਲ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਫਿਰ ਆਪਾਂ ਅੱਜ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਉਂਦੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਦੀ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 17 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿੱਚ ਗੱਲ ਆਉਂਦੀ ਹੈ ਕਿ ਵਾਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ ਜਿਹਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵੀ ਹੀ ਜਿਹੜੇ ਫਸਦੇ ਨੇ। ਅੱਜ ਦੇ ਦਿਹਾੜੇ ਦੇ ਉੱਤੇ 17 ਸਤੰਬਰ 1799 ਦੇ ਵਿੱਚ ਵਿਗਿਆਨੀ ਵਿਲੀਅਮ ਹੈਰਸਲ ਨੇ ਸ਼ਨੀ ਗ੍ਰਹਿ ਦੀ ਜਿਹੜੀ ਖੋਜ ਕੀਤੀ ਸੀ ਤੇ 1876 ਦੇ ਵਿੱਚ ਪ੍ਰਸਿੱਧ ਨਾਵਲ ਦੇਵਦਾਸ ਦੇ ਲੇਖਕ ਬੰਗਾਲੀ ਨਾਵਲਕਾਰ ਸ਼ਰਤ ਚੰਦਰ ਚਟੋਪਾਧਿਆ ਦਾ ਜਿਹੜਾ ਜਨਮ ਹੁੰਦਾ ਹੈ। 1908 ਦੇ ਵਿੱਚ ਸੰਸਾਰ ਦਾ ਪਹਿਲਾ ਜਿਹੜਾ ਸੀਗਾ ਹਵਾਈ ਹਾਦਸਾ ਅਮਰੀਕਾ ਦੇ ਸ਼ਹਿਰ ਵਰਜੀਨੀਆ ਦੇ ਵਿੱਚ ਵਾਪਰਿਆ ਤੇ ਹਵਾਈ ਜਹਾਜ਼ਾਂ ਦੇ ਕਰਤੱਬ ਨੁਮਾਇਸ਼ ਦੇ ਦੌਰਾਨ ਇਹ ਜਿਹੜਾ ਹਾਦਸਾ ਵਾਪਰਿਆ ਸੀ। ਇਸ ਤਰ੍ਹਾਂ 1948 ਦੇ ਵਿੱਚ ਹੈਦਰਾਬਾਦ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਕਰ ਲਈ ਗਈ ਤੇ 1999 ਚ ਉਸਾਮਾ ਬਿਨ ਲਾਦਿਨ ਨੇ ਭਾਰਤ ਵਿਰੁੱਧ ਜਹਾਦ ਦਾ ਜਿਹੜਾ ਐਲਾਨ ਕਰ ਦਿੱਤਾ ਸੀ। ਵਾਸਤੂ ਸ਼ਾਸਤਰ ਦੀ ਗੱਲ ਹੋਈ ਹੈ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਉਹਦੇ ਵੱਲ ਨੂੰ ਵੀ ਵੱਧਦੇ ਹਾਂ। ਵਾਸਤੂ ਸ਼ਾਸਤਰ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਹੈ ਜੋ ਇਹ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ ਜਾਂ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ, ਧੇਲੇ ਦੀ ਕਮੀ, ਬਿਮਾਰੀ ਜਾਂ ਹੋਰ ਅੰਧ ਵਿਸ਼ਵਾਸ ਜੋੜੇ ਗਏ। ਵਾਸਤੂ ਦਾ ਭਾਵ ਹੈ ਵਾਸ ਹੁੰਦਾ ਹੈ, ਜਿਸਦਾ ਅਰਥ ਹੈ ਰਿਹਾਇਸ਼। ਵਾਸਤੂ ਪ੍ਰਾਚੀਨ ਭਾਰਤੀਆਂ ਦੀ ਜਿਹੜੀ ਹੈ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਵਰਤੋਂ ਕਰਦਿਆਂ ਹੋਇਆਂ ਮੰਦਰ ਦੇ ਗੋਬੰਦ ਜਿਹੜੇ ਸਨ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ ਤੇ ਮੀਨਾਕਾਰੀ ਵੀ ਕਮਾਲ ਦੀ ਜਿਹੜੀ ਕੀਤੀ। ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਤੇ ਅਮੀਰ ਜ਼ਿਆਦਾ ਵਾਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਜਿਹੜਾ ਉਹਦੇ ਜਾਲ ਦੇ ਵਿੱਚ ਫਸੇ ਹੋਏ ਨੇ। ਵਾਸਤੂ ਸ਼ਾਸਤਰ ਉੱਪਰ ਜਿਹੜਾ ਅਨੇਕਾਂ ਕਿਤਾਬਾਂ ਤੇ ਲੇਖ ਲਿਖੇ ਜਾ ਚੁੱਕੇ ਹੈ, ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਨੇ ਕਿ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਜਾਂ ਘਰ ਬਣ ਸਕਦਾ। ਵੇਖਿਆ ਜਾਵੇ ਤਾਂ ਦੁੱਖ ਸੁੱਖ, ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਪਰ ਘਰ ਨੂੰ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਉੱਪਰ, ਕਸ਼ਤਰੀ ਨੂੰ ਲਾਲ ਮਿੱਟੀ ਦੇ ਉੱਤੇ ਤੇ ਵੈਸੀ ਜਿਹੜੇ ਨੇ ਉਹਨਾਂ ਨੂੰ ਪੀਲੀ ਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਮਕਾਨ ਬਣਾਉਣਾ ਚਾਹੀਦਾ। ਕਿ ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ ਦੇ ਉੱਤੇ ਕਲੰਕ ਨਹੀਂ। ਇਹ ਵੀ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਤੇ ਮਾਲਕਨ ਜਿਹੜਾ ਹੈ, ਜੋ ਮਕਾਨ ਮਾਲਕ ਹੈ, ਮਾੜੀ ਨੀਅਤ ਦਾ ਹੈ, ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ, ਪਰ ਮਾਲਕਨ ਜਿਹੜਾ ਮਲਕੀਅਤ ਦੇ ਨਾਲ ਕੀ ਉਹਦਾ ਸੰਬੰਧ ਹੈ। ਜੇ ਘਰ ਦੀ ਪੁਆਇੰਟ ਦੇ ਉੱਤੇ ਜਿਹੜਾ ਟੀ ਪੁਆਇੰਟ ਦੇ ਉੱਤੇ ਹੋਵੇ ਤਾਂ ਘਰ ਦੇ ਜਿਹੜੇ ਮਾਲਕ ਨੇ ਉਹਨਾਂ ਦੀਆਂ ਦੋ ਪਤਨੀਆਂ ਵੀ ਹੋ ਸਕਦੀਆਂ ਨੇ, ਜਿਵੇਂ ਸੈਣੀ ਸਾਹਿਬ ਕਹਿੰਦੇ ਸੀ ਪਿਛਲੇ ਦਿਨਾਂ ਚ ਕਿ ਟੀ ਪੁਆਇੰਟ ਦੇ ਉੱਤੇ ਘਰ ਹੈ। ਤੇ ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਭਾਈ ਰੁੱਖਾਂ ਤੋਂ ਦੇਖੋ ਇੱਦਾਂ ਹੀ ਦੂਰ ਕੀਤਾ ਤਾਂ ਹੀ ਲੋਕਾਂ ਨੇ ਰੁੱਖ ਪੱਟ ਪੱਟ ਕੇ ਰੱਖ ਦਿੱਤੇ ਹੈ ਤੇ ਹੁਣ ਗਰਮੀ ਦੇ ਵਿੱਚ ਜਿਹੜੇ ਨੇ ਘੁਲ ਰਹੇ ਨੇ ਤੇ ਮਰ ਰਹੇ ਨੇ। ਇਹੋ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰਵਾ ਦੇਵੇਗਾ? ਜੇ ਔਰਤ ਦੇ ਉੱਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਵਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਕਰ ਲੈਂਦੇ ਹਾਂ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ, ਜਿਸ ਕਰਕੇ ਬੇਰੋਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਲਈ ਹਿਮਾਲਾ ਪਰਬਤ ਦੋਸ਼ੀ ਹੈ। ਭਾਈ ਜੇ ਉਹ ਨਾ ਹੁੰਦਾ ਤਾਂ ਪਾਣੀ ਕਿੱਥੋਂ ਪੀਣਾ ਸੀ, ਨਹਾਉਣਾ ਕਿੱਦਾਂ ਸੀ? ਇਹਨਾਂ ਨੂੰ ਪੁੱਛਿਆ ਜਾਵੇ ਤੇ ਜਦੋਂ ਭਾਰਤ ਸੋਨੇ ਦੀ ਚਿੜੀ ਸੀ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ, ਇਸ ਨੂੰ ਤੋੜ ਦੇਣਾ ਚਾਹੀਦਾ ਕਿਉਂਕਿ ਇਸ ਦੀ ਇਮਾਰਤ ਦਾ ਆਕਾਰ ਗੋਲ ਹੈ ਤੇ ਹੁਣ ਫਿਰ ਉਹਨਾਂ ਨੇ ਤਕੌਣੀ ਬਣਾ ਦਿੱਤੀ ਹੈ ਜੀ, ਜਿਹਨੂੰ ਕਹਿ ਲਓ ਕਿ ਇਲੂਮੀਨਾਟੀਆ ਦੇ ਨਾਲ ਵੀ ਮਿਲਦੀ ਹੈ ਉਹਦੀ ਸ਼ਕਲ ਲੋਗੋ ਦੇ ਨਾਲ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ ਐਮ ਪੀ ਨੇ ਜਿਹੜਾ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰ ਦੇ ਉੱਤੇ ਨਿਯਮਾਂ ਦੇ ਅਨੁਸਾਰ ਬਣਾਤੀ, ਜਿਹੜੀ 2 ਸਾਲਾਂ ਦੇ ਵਿੱਚ ਹੀ ਡਿੱਗ ਪਈ। ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਸਗੋਂ ਮਾੜੀਆਂ ਤਾਂ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ ਟੀਵੀ ਚੈਨਲਾਂ ਦੇ ਉੱਤੇ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਹੈ ਤਾਂ ਉਸ ਵੇਲੇ ਜੋਤਿਸ਼ੀਆਂ ਤੇ ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜ ਭੰਨ ਕਰਵਾਉਂਦੇ ਨੇ। ਪ੍ਰਧਾਨ ਮੰਤਰੀ ਦੇਵ ਗੌੜਾ, ਮੁੱਖ ਮੰਤਰੀ ਐਨ ਟੀ ਰਾਮਾ ਰਾਓ ਜਿਹੜੇ ਨੇ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ ਪਰ ਗੱਦੀਆਂ ਨਾ ਬਚਾ ਸਕੇ। ਪਿੱਛੇ ਪੰਜਾਬ ਦੇ ਇੱਕ ਮੰਤਰੀ ਨੂੰ ਚੰਡੀਗੜ੍ਹ ਦੇ ਵਿੱਚ ਬਿਨਾਂ ਇਜਾਜ਼ਤ ਘਰ ਵੱਲ ਜਿਹੜਾ ਸੜਕ ਬਣਾਉਣ ਨੂੰ ਨਮੋਸ਼ੀ ਜਿਹੜਾ ਝੱਲਣੀ ਪਈ ਸੀ ਤੇ ਦੋਸਤੋ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਵਿਗਿਆਨਕ ਸੋਚ ਅਪਣਾਓ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਤੇ ਜੋ ਤੁਹਾਡੇ ਕੋਲ ਹੈਗਾ ਹੈ ਤੇ ਕੁੱਲੀ ਨੂੰ ਅੱਗ ਨਾ ਲਾਵੋ ਤੇ ਲੋਕਾਂ ਨੂੰ ਚੇਤਨ ਕਰੋ ਤੇ ਆਪ ਵੀ ਚੇਤਨ ਹੋਵੋ। ਤੇ ਲਓ ਦੋਸਤੋ, ਅੱਜ ਦੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਵਹਿਮ, ਉਹਦੇ ਵੱਲ ਨੂੰ ਚੱਲਦੇ ਹਾਂ ਤੇ ਆਪਾਂ ਨਾਲ ਦੀ ਨਾਲ ਸ਼ਮੀ ਜੀ ਨੂੰ ਵੀ ਨਾਲ ਰਲਾਉਂਦੇ ਹਾਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਲਾਈਕ ਨੰਬਰ 2 ਸੁਰਜੀਤ ਭਾਰਜ ਮਦਰ ਸਾਡੇ ਸਤਿ ਸ਼੍ਰੀ ਅਕਾਲ ਕਹਿੰਦੇ ਆ। ਸੈਣੀ ਸਾਹਿਬ ਕਹਿੰਦੇ ਮੇਰਾ ਟੀ ਪੁਆਇੰਟ ਦੇ ਉੱਤੇ ਹੈ ਜੀ ਘਰ, ਪਰ ਪ੍ਰੋਗਰਾਮ ਮੈਂ ਟੂਟੀਆਂ ਲਾ ਕੇ ਸੁਣ ਰਿਹਾ ਕਹਿੰਦੇ ਤੁਸੀਂ ਖੁੱਲ ਕੇ ਦੱਸੋ ਜੀ ਇਹਦੇ ਬਾਰੇ, ਨਾਲ ਇਹ ਵੀ ਦੱਸੋ ਕਿ ਮੇਰੀ ਦੂਜੀ ਪਤਨੀ ਕਦੋਂ ਤੇ ਕਿੱਥੇ ਮਿਲੇਗੀ ਜੀ। ਕਹਿੰਦੇ ਜੀ ਕਿਆ ਬਾਤ ਹੈ ਜੀ, ਕਿਆ ਬਾਤ ਆ, ਲਾਉਂਦੇ ਆ ਸੈਣੀ ਸਾਹਿਬ ਟੇਵਾ, ਸ਼ਮੀ ਜੀ ਤੋਂ ਲਵਾਉਂਦੇ ਆ। ਤੇ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਅੱਜ ਕਰਨੀਆਂ ਨੇ, ਤੁਹਾਡੇ ਫੋਨ ਲਾਈਨਾਂ ਦੀ ਵੀ ਜਿਹੜੀ ਉਡੀਕ ਰਹੇਗੀ। +352 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜਿਹੜਾ ਜੁੜ ਸਕਦੇ ਹੋ ਤੇ ਆਪਣੇ ਵਿਚਾਰ ਤੇ ਨਾਲ ਨਾਲ ਭਾਈ ਰਿਸ਼ਤੇ ਦੀ ਗੱਲ ਹੋਈ ਹੈ ਤੇ ਸੈਣੀ ਸਾਹਿਬ ਨੂੰ ਆਪਾਂ ਜਿੱਦਾਂ ਉਹਨਾਂ ਨੇ ਲਿਖਿਆ ਕਿ ਦੂਜੀ ਪਤਨੀ ਕਦੋਂ ਲੱਭੇਗੀ ਉਹਦੇ ਬਾਰੇ ਵੀ ਆਪਾਂ ਬੰਦੋਬਸਤ ਕਰਨਾ ਹੈ। ਤੇ ਅੱਜ ਬਾਬਿਆਂ ਦਾ ਵੀ ਕਈ ਵਾਰੀ ਨਾ, ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਕਰਦੇ ਸੀ ਇੱਦਾਂ ਦੇ ਬਾਬੇ ਵਾਸਤੂ ਸ਼ਾਸਤਰ ਜਾਂ ਕਾਲਾ ਇਲਮ ਜਾਂ ਹੋਰ ਸਾਰੇ ਚੀਜ਼ਾਂ, ਉਹ ਇਹਦੇ ਵਿੱਚ ਨੰਬਰ ਪਾ ਦਿੰਦੇ ਹੁੰਦੇ ਸੀ ਪਹਿਲਾਂ ਆਪਣੇ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ ਜਦੋਂ ਪ੍ਰੋਗਰਾਮ ਕਮੈਂਟ ਦੇ ਵਿੱਚ ਚੈਟ ਦੇ ਵਿੱਚ। ਤੇ ਇੱਕ ਵਾਰੀ ਕੀ ਹੋਇਆ, ਮੈਂ ਸਿੱਧਾ ਹੀ ਉਹਨੂੰ ਕਾਲ ਲਾ ਲਈ ਤਾਂ ਮੁੜ ਕੇ ਉਹਦਾ ਜਵਾਬ ਨਾ ਆਇਆ ਮੂਹਰਿਓ, ਜਦੋਂ ਉਹ ਗੱਲਾਂ ਬਾਤਾਂ ਚੱਲੀਆਂ ਤੇ ਮੁੜ ਕੇ ਪੈਰਾਂ ਥੱਲਿਓ ਨਿਕਲ ਗਿਆ। ਤੇ ਦੂਸਰੀ ਗੱਲ ਕਰਦੇ ਅੱਜ ਦਾ ਜਿਹੜਾ ਮੁੱਦਾ ਉਹਦੇ ਵੱਲ ਨੂੰ ਚੱਲਦੇ ਆ, ਵਹਿਮ, ਵਿਸ਼ਵਾਸ ਜਾਂ ਫਿਰ ਅੰਧ ਵਿਸ਼ਵਾਸ। ਅੱਜ ਦਾ ਜਿਹੜਾ ਦੋਸਤੋ ਪ੍ਰੋਗਰਾਮ ਹੈ, ਸ਼ਮੀ ਜੀ ਆਪਣੇ ਨਾਲ ਨੇ ਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਵਹਿਮ ਦੇ ਉੱਤੇ। ਵਹਿਮ ਦੇ ਉੱਪਰ ਖੁੱਲੀ ਤੇ ਵਿਚਾਰ ਚਰਚਾ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਹਿਮ ਸਾਡੀ ਰੋਜ਼ਾਨਾ ਜ਼ਿੰਦਗੀ, ਪਰਿਵਾਰ, ਸਮਾਜ ਤੇ ਫੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ। ਕਈ ਵਾਰ ਕੋਈ ਗੱਲ ਸਿਰਫ ਰਵਾਇਤ ਹੀ ਹੁੰਦੀ ਹੈ, ਕਈ ਵਾਰ ਵਿਸ਼ਵਾਸ ਅਤੇ ਕਈ ਵਾਰ ਉਹੀ ਵਿਸ਼ਵਾਸ ਅੰਧ ਵਿਸ਼ਵਾਸ ਦਾ ਵੀ ਰੂਪ ਜਿਹੜਾ ਲੈ ਲੈਂਦਾ ਹੈ, ਕਿਉਂਕਿ ਵਾਧੂ ਹਰ ਚੀਜ਼ ਜਿਹੜੀ ਆ ਮਾੜੀ ਹੁੰਦੀ ਹੈ। ਤੁਹਾਡਾ ਇਹਦੇ ਉੱਤੇ ਕੀ ਵਿਚਾਰ ਹੈ ਜ਼ਰੂਰ ਲਿਖਤੀ ਵੀ ਭੇਜ ਸਕਦੇ ਹੋ, ਖੁਸ਼ੀ ਹੋਵੇਗੀ ਕਾਲ ਕਰਕੇ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੁਹਾਡੇ ਇਲਾਕੇ ਜਾਂ ਪਰਿਵਾਰ ਦੇ ਵਿੱਚ ਕਿਹੜੇ ਵਹਿਮ ਜਾਂ ਧਾਰਨਾਵਾਂ ਪ੍ਰਚਲਿਤ ਨੇ, ਕੀ ਤੁਸੀਂ ਕਿਸੇ ਵਹਿਮ ਨੂੰ ਤਰਕ ਦੇ ਨਾਲ ਪਰਖਿਆ ਹੈ, ਆਪਣੇ ਵਿਚਾਰ ਤੇ ਤਜਰਬੇ ਜਿਹੜਾ ਲਾਈਨ ਮਿਲਾ ਕੇ ਜ਼ਰੂਰ ਸਾਂਝੇ ਕਰੋ +352 44 976 1962 ਦੇ ਉੱਤੇ। ਤੇ ਲਓ ਫਿਰ ਆਪਾਂ ਆਵਾਜ਼ ਦਿੰਦੇ ਹਾਂ ਸ਼ਮੀ ਜੀ ਨੂੰ। ਤੇ ਵੈਸੇ ਮੈਂ ਮੂਹਰਤ ਨਹੀਂ ਕਢਵਾਇਆ ਤੇ ਬਾਕੀ ਦੇਖ ਲੈਂਦੇ ਹਾਂ ਜੀ, ਆਵਾਜ਼ ਪਹੁੰਚਦੀ ਹੈ ਕਿ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ ਸ਼ਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਅੱਜ ਦੇ ਲਈ, ਫਿਰ ਜੁੜਨ ਦੇ ਲਈ ਜੀ ਬਹੁਤ ਬਹੁਤ ਧੰਨਵਾਦ ਤੇ ਸਮਾਂ ਦੇਣ ਦੇ ਲਈ ਧੰਨਵਾਦ ਹੈ ਜੀ, ਜੀ ਨੂੰ ਜੀ।
1: ਜੀ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਜੀ ਆਇਆਂ ਜੀ।
0: ਆਪਣੇ ਸ਼ਮੀ ਜੀ ਤੇਲ ਚੋਮਾ ਕੇ ਜੋਤਾਂ ਚ ਤੇਲ ਪਾ
1: ਇਹ ਕਹਿ ਲੋ ਵੀ ਹਰ ਚੀਜ਼ ਹੀ ਹੁਣ ਇੰਨੀ ਮਹਿੰਗੀ ਹੋ ਰਹੀ ਆ ਤੇ ਬੰਦੇ ਨੂੰ ਵਹਿਮ ਹੀ ਰਹਿ ਗਿਆ ਕਿ ਇਹ ਸਾਡੀ ਪਹੁੰਚ ਦੇ ਵਿੱਚ ਸਾਰਾ ਕੁਛ ਆਉਣ ਵਾਲੇ ਟਾਈਮ ਚ ਰਹਿਣ ਵਾਲਾ ਹੈ
0: ਜੀ,
1: ਕਿਉਂਕਿ ਐ ਲੱਗੀ ਜਾਂਦਾ ਖੰਭ ਲਾ ਕੇ ਉੱਡੀ ਜਾਂਦਾ ਸਾਰਾ ਕੁਛ ਹੀ
0: ਜੀ।
1: ਤੁਸੀਂ ਜਿਸ ਚੀਜ਼ ਨੂੰ ਨਾ ਲੈਂਦੇ ਹੋ ਵੀ ਆਹ ਮੈਂ ਗੱਡੀ ਚ ਡੀਜ਼ਲ ਪਵਾਲਾ ਪੈਟਰੋਲ ਪਵਾਲਾ ਦੁਨੀਆਂ ਦੇ ਵਿੱਚ ਹਰ ਪਾਸੇ ਹੀ ਉਹ ਐ ਲੱਗੂਗਾ ਵੀ ਆਹ ਹੁਣ ਆਹ ਰੇਟ ਹੈ ਹੁਣ ਆਹ ਰੇਟ ਹੈ ਹੁਣ ਆਹ ਰੇਟ ਹੈ ਜੀ ਸਵੇਰੇ ਦੁਪਹਿਰੇ ਸ਼ਾਮ
0: ਜੀ
1: ਮਤਲਬ ਐ ਵੀ ਜਿਵੇਂ ਮਾਣਕ ਸਾਹਿਬ ਗਾਉਂਦੇ ਨੇ ਵੱਧਦੇ ਜਾਣ ਬਲੱਡ ਦੇ ਹੁਣ ਚੱਕਰ ਮੇਰੇ
0: ਜੀ
1: ਉਹ ਕੰਮ ਹੋਇਆ ਪਿਆ
0: ਹੋਇਆ ਪਿਆ ਜੀ ਬਿਲਕੁਲ ਹੈ ਜੀ।
1: ਅੱਜ ਵਹਿਮ ਦੀ ਗੱਲ ਜਿਹੜੀ ਹੈ ਚੱਲ ਰਹੀ ਹੈ
0: ਤੇ
1: ਬੜਾ ਕਮਾਲ ਦਾ ਪ੍ਰੋਜੈਕਟ ਹੈ। ਤੁਸੀਂ ਵਹਿਮ ਦੇ ਨਾਲ ਦੋ ਹੋਰ ਜਿਹੜੇ ਸ਼ਬਦ ਨੇ ਉਹ ਵੀ ਜੁੜੇ ਨੇ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਇਹ ਸਾਰੇ ਕਹਿ ਲੋ ਵੀ ਇੰਟਰ ਰਿਲੇਟਡ ਆਪਾਂ ਕਹਿ ਸਕਦੇ ਹਾਂ
0: ਜੀ।
1: ਸੁਪਰਸਟੀਸ਼ਨਸ ਦੇ ਉੱਤੇ ਆਪਾਂ ਅੱਜ ਧਿਆਨ ਥੋੜਾ ਜਿਹਾ ਕੇਂਦਰਿਤ ਰੱਖਾਂਗੇ
0: ਬਿਲਕੁਲ
1: ਕਿਉਂਕਿ ਇਹੀ ਸਾਡੇ ਅੱਜ ਦੀ ਚਰਚਾ ਦਾ ਆਧਾਰ ਵੀ ਰਹੂ
0: ਤੇ
1: ਇਹਦੇ ਬਾਰੇ ਦੋਸਤਾਂ ਤੋਂ ਵੀ ਆਪਾਂ ਜਾਣਾਂਗੇ ਕਿ ਅਗਰ ਹੋ ਜਾਣ ਇਹ ਸੁਪਰਸਟੀਸ਼ਨ ਕੋਈ ਮਨ ਚ ਬਹਿ ਜਾਂਦੀ ਆ
0: ਜੀ
1: ਵਹਿਮ ਜਿਹੜਾ ਉਹ ਪੈ ਜਾਏ ਫਿਰ ਉਹਦਾ ਹੱਲ ਕੀ ਆ
0: ਜੀ।
1: ਪਰ ਇਹ ਸਾਰਿਆਂ ਤੋਂ ਪਹਿਲਾਂ ਆਪਾਂ ਇੱਕ
0: ਵਹਿਮ ਕੱਢੋ ਪਹਿਲਾਂ ਉਹ ਕਹਿੰਦੇ ਮੇਰੀ ਦੂਜੀ ਪਤਨੀ ਦਾ ਪਤਾ ਨੀ ਲੱਗ ਰਿਹਾ ਟੂਟੀਆਂ ਲਾ ਕੇ ਮੈਂ ਸੁਣ ਰਿਹਾ ਪੂਰੀ ਡਿਟੇਲ ਦੇ ਵਿੱਚ ਦੱਸੋ ਕਿੱਥੋਂ ਲੱਭੂਗੀ
1: ਅਸੀਂ ਕਰਦੇ ਆ ਜੀ ਮਤਲਬ ਇਹ ਤੇ ਖੋਜ ਕਰਦੇ ਆ
0: ਜੀ
1: ਤੇ ਜਦੋਂ ਵਹਿਮ ਜਿਹੜਾ ਦੇਖੋ ਇਹਨੂੰ ਜੇ ਆਪਾਂ ਐਕਸਪਲੇਨ ਕਰਨਾ ਹੋਏ ਕਿ ਇੱਕ ਵਿਸ਼ਵਾਸ ਹੁੰਦਾ ਜਿਹੜਾ ਆਪਾਂ ਕਿਸੇ ਗੱਲ ਨੂੰ ਸੱਚ ਮੰਨ ਲੈਂਦੇ ਹਾਂ ਉਹ ਯਕੀਨ ਹੋ ਗਿਆ ਕਿ ਆਹ ਗੱਲ ਸੱਚ ਹੈ ਭਾਈ
0: ਜੀ।
1: ਵਹਿਮ ਜਿਹੜਾ ਹੈ ਉਹ ਇਹ ਹੈ ਕਿ ਕੋਈ ਸਬੂਤ ਹੈ ਨੀ ਕੁਛ ਹੈ ਨੀ ਕੋਈ ਉਹਦਾ ਕੋਈ ਆਪਾਂ ਪ੍ਰਮਾਣਿਤ ਗੱਲ ਨੀ ਹੈਗੀ ਤੇ ਉਹਨੂੰ ਆਪਾਂ ਕਿਸੇ ਚੰਗੇ ਮਾੜੇ ਨਤੀਜੇ ਨਾਲ ਜੋੜ ਕੇ ਤੇ ਉਹਦੇ ਉੱਤੇ ਫਿਰ ਯਕੀਨ ਕਰਨਾ ਸ਼ੁਰੂ ਕਰ ਦਿੰਦੇ ਕਿ ਹਾਂ ਐ ਜੇ ਹੋ ਗਿਆ ਤਾਂ ਐ ਹੋਊ ਪੱਕਾ ਜੀ ਜੇ ਹਵਾ ਇਧਰੋਂ ਚੱਲੀ ਤਾਂ ਐ ਹੋਊਗਾ ਤੇ ਜਿਹੜਾ ਅੰਧ ਵਿਸ਼ਵਾਸ ਹੈ ਉਹ ਵਹਿਮ ਦਾ ਵੀ ਇੱਕ ਲੈਵਲ ਅਪ ਹੈ ਕਿਉਂਕਿ ਇੱਕ ਤਾਂ ਵਹਿਮ ਵੈਸੇ ਹੀ ਗਲਤ ਚੀਜ਼ ਹੋ ਗਈ ਜਿਹਨੂੰ ਆਪਾਂ ਵਹਿਮ ਦੇਖੋ ਸੱਚ ਵੀ ਹੋ ਸਕਦਾ ਝੂਠ ਵੀ ਹੋ ਸਕਦਾ
0: ਕਿਉਂਕਿ
1: ਪਰ ਉਹ ਉਹਨੂੰ ਪ੍ਰੂਫ ਨੀ ਕੀਤਾ ਗਿਆ ਅੱਜ ਤੱਕ ਵੀ ਇਹ ਸਹੀ ਹੈ ਕਿ ਗਲਤ ਹੈ
0: ਜੀ।
1: ਪਰ ਜ਼ਿਆਦਾਤਰ ਕੇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਵਹਿਮ ਸੀਗਾ ਉਹ ਅਸਲ ਵਿੱਚ ਵਹਿਮ ਹੀ ਸੀਗਾ ਸੁਪਰਸਟੀਸ਼ਨ ਸੀਗੀ ਉਹਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਰ ਐਸੀ ਧਾਰਨਾ ਨੂੰ ਜਦੋਂ ਅਸੀਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਇਹਦੇ ਉੱਤੇ ਫਿਰ ਉਹ ਅੰਧ ਵਿਸ਼ਵਾਸ ਉਹਨੂੰ ਕਿਹਾ ਜਾ ਸਕਦਾ ਕਿ ਅੰਧ ਵਿਸ਼ਵਾਸ ਤਾਂ ਉਹ ਲੈਵਲ ਆ ਜਿਹਦੇ ਵਿੱਚ ਅਸੀਂ ਸੱਚ ਜਾਣਨਾ ਹੀ ਨਹੀਂ ਚਾਹੁੰਦੇ
0: ਜੀ।
1: ਜੋ ਕੋਈ ਚੀਜ਼ ਕਿਸੇ ਨੇ ਕਹਿਤੀ ਵੀ ਐ ਕਰਨਾ ਤੇ ਫਿਰ ਉਹ ਆਪਾਂ ਅੱਖਾਂ ਬੰਦ ਕਰਕੇ ਅੰਧ ਹੁੰਦਾ ਬਿਲਕੁਲ ਹੀ ਜਿਹੜਾ ਬਲਾਇੰਡ ਬੰਦਾ ਬਲਾਇੰਡ ਫੇਥ ਕਰ ਲਿਆ ਪੂਰਾ ਕੋਈ ਰੌਲਾ ਹੀ ਕੋਈ ਨੀ। ਅਗਲਾ ਕਹਿੰਦਾ ਤੁਮ ਦਿਨ ਕੋ ਅਗਰ ਰਾਤ ਕਹੋ ਤਾਂ ਰਾਤ ਕਹੇਂਗੇ ਜੋ ਤੁਮ ਕਹੋ ਜਿਹੜਾ ਉਹੀ ਗੱਲ ਹੈ ਵੀ ਉੱਥੇ ਆਪਾਂ ਜਮਾ ਹੀ ਦਿਮਾਗ ਮੂੰਹ ਕਿੱਲੀ ਦੇ ਢੰਗ ਦਿੰਦੇ ਕਿ ਆਪਣੇ ਕੋਲ ਹੈ ਨੀ ਭਾਈ ਅੰਧ ਸਾਨੂੰ ਵਿਸ਼ਵਾਸ ਹੈ ਕੋਈ ਸੱਚ ਸੋਚ ਦੀ ਲੋੜ ਨੀ
0: ਜੀ।
1: ਤੇ ਪਰ ਹੁੰਦਾ ਕੀ ਆ ਜਿਹੜਾ ਇਹ ਜਿਹੜਾ ਆਪਾਂ ਕਹਿ ਲਈਏ ਜਿਹੜਾ ਵਹਿਮ ਹੈ ਨਾ ਇਹ ਵੀ ਜਿਹੜਾ ਸਹਿਜੇ ਸਹਿਜੇ ਹੀ ਕਹਿ ਲੋ ਵੀ ਕਈ ਵਾਰੀ ਰਿਪੀਟਡ ਘਟਨਾ ਕੋਈ ਇਹੋ ਜਿਹੀ ਹੋ ਜਾਂਦੀ ਹੈ ਤੇ ਬੰਦਾ ਫਿਰ ਉਹਨੂੰ ਯਕੀਨ ਕਰਨਾ ਸ਼ੁਰੂ ਕਰਦਾ ਵੀ ਐ ਹੋਇਆ ਸੀਗਾ ਫਿਰ ਆਹੀ ਹੁੰਦਾ ਯਾਰ
0: ਜੀ।
1: ਬਈ ਬੰਦਾ ਕਹਿੰਦਾ ਮੈਂ ਕਾਲੀ ਕਮੀਜ਼ ਪਾਈ ਸੀ ਤੇ ਮੀਂਹ ਪੈ ਗਿਆ
0: ਜੀ
1: ਹੁਣ ਕਾਲੀ ਕਮੀਜ਼ ਪਾਉਣ ਨਾਲ ਮੀਂਹ ਪੈਂਦਾ ਇਹ ਕੋਈ ਸਾਇੰਸ ਤਾਂ ਹੈ ਨਹੀਂ
0: ਜੀ। ਤੁਸੀਂ ਕਾਲੇ ਕੱਪੜੇ ਦਾ ਨਾਂ ਨਾ ਲਓ ਅੱਗੇ ਬੋਲ ਕਰਾ ਜੀ ਜੀ।
1: ਚਲੋ ਆਪਾਂ ਲਾਲ ਕਮੀਜ਼ ਕਹਿ ਲੈਂਦੇ ਆ ਬਈ ਉਹ ਪਾ ਕੇ ਮਤਲਬ ਕੋਈ ਆਪਾਂ ਕੋਈ ਇਹੋ ਜਿਹਾ ਮੈਂ ਆਹ ਰੰਗ ਦੀ ਪੱਗ ਬੰਨ ਕੇ ਗਿਆ ਸੀਗਾ ਜੀ ਮੀਂਹ ਪੈ ਗਿਆ ਜੀ ਬੱਦਲਵਾਈ ਹੋ ਗਈ
0: ਜੀ।
1: ਹੁਣ ਇਹ ਤਾਂ ਮੇਰਾ ਆਪਣਾ ਹੀ ਮੌਸਮ ਦਾ ਮਹਿਕਮਾ ਸ਼ੁਰੂ ਕਰ ਲਿਆ ਮੈਂ ਕਿਉਂਕਿ ਮੈਂ ਆਪਣਾ ਹੀ ਵਹਿਮ ਪਾਲ ਲਿਆ ਕਿ ਜਿੱਦਣ ਮੈਂ ਆਹ ਕਰਨਾ ਤੇ ਐ ਹੁੰਦਾ
0: ਜੀ।
1: ਉਹ ਕੋਈ ਇਹਦੇ ਪਿੱਛੇ ਲੌਜਿਕ ਕੋਈ ਨੀ
0: ਜੀ।
1: ਅਸਲ ਚ ਕੀ ਆ ਕਿ ਭਾਰਤ ਸਾਹਿਬ ਐ ਲੱਗਦਾ ਕਿ ਜਦੋਂ ਮਨੁੱਖ ਦੇ ਕੋਲ ਨਾ ਮੌਸਮ ਦੀ ਕੋਈ ਵਿਗਿਆਨਿਕ ਸਮਝ ਨਹੀਂ ਸੀ
0: ਜੀ,
1: ਬਿਮਾਰੀਆਂ ਦੇ ਕੋਈ ਕਾਰਨ ਨਹੀਂ ਸੀ ਪਤਾ ਲੱਗਦੇ ਵੀ ਕਾਹਦੇ ਵਾਸਤੇ ਕੀ ਹੋਈ ਜਾਂਦਾ ਇਹਨੂੰ
0: ਜੀ,
1: ਜਾਂ ਜਿਹੜੀ ਬਿਜਲੀ ਉੱਪਰ ਚਮਕਦੀ ਆ ਗਿਰ ਜਾਂਦੀ ਆ ਪੈ ਜਾਂਦੀ ਬਿਜਲੀ ਤੇ ਗ੍ਰਹਿਣ ਲੱਗ ਜਾਂਦੇ ਆ ਭੂਚਾਲ ਆ ਜਾਂਦਾ ਤੇ ਇਹਦੀ ਉਹ ਵਿਆਖਿਆ ਨਹੀਂ ਸੀ ਕਰ ਸਕਦੇ ਵੀ ਹੋ ਕੀ ਰਿਹਾ
0: ਜੀ।
1: ਉਹਨਾਂ ਨੂੰ ਫਿਰ ਉਹ ਸਾਰੀਆਂ ਜਿਹੜੀਆਂ ਜਾਣ ਘਟਨਾਵਾਂ ਹੈ ਇਹਨਾਂ ਸਾਰਿਆਂ ਨੂੰ ਉਹ ਸੁਪਰ ਨੈਚੁਰਲ ਤਾਕਤ ਨਾਲ ਜੋੜਦਾ ਸੀ,
0: ਜੋੜ ਦਿੰਦੇ ਨੇ
1: ਜਿਹੜੇ ਸ਼ਬਦ ਨਾਲ ਸੁਪਰ ਹੀ ਲੱਗ ਗਿਆ ਨਾ ਉਹ ਮਤਲਬ ਕਹਿ ਲਓ ਵੀ ਉਹ ਨੈਚੁਰਲ ਤਾਂ ਰਿਹਾ ਨੀ
0: ਜੀ,
1: ਪਰਾ ਭੌਤਿਕ ਹੋ ਗਿਆ ਹੋਰ ਹੀ ਦੁਨੀਆ ਦੀ ਗੱਲ ਹੋ ਗਈ।
0: ਤੁਹਾਡੀ ਗੱਲ ਤੋਂ
1: ਦੁਨੀਆ ਦੀ ਦੇ ਵਿੱਚ
0: ਯਾਦ ਆਉਂਦਾ ਹੈ ਜਦੋਂ ਬਚਪਨ ਦੇ ਵਿੱਚ ਨਾ ਤੁਸੀਂ ਗੱਲ ਖਾਸ ਕਰਕੇ ਦੁਆਬੇ ਦੇ ਵਿੱਚ ਜਠੇਰਿਆਂ ਦਾ ਬਹੁਤ ਰਿਵਾਜ ਹੈ ਤੇ
1: ਹਾਂਜੀ
0: ਤਾਂ ਹਨਾ ਜੀ ਉਹ ਚਲੋ ਹਰ ਜਠੇਰਿਆਂ ਦੀ ਕੋਈ ਨਾ ਕੋਈ ਆਪਣੀ ਮਨੋਤ ਹੋਏਗੀ ਜਾਂ ਕਿੱਦਾਂ ਹੈਗਾ ਸਿਸਟਮ। ਛੋਟੇ ਹੁੰਦੇ ਸਮਝ ਨਹੀਂ ਸੀ ਇਹਨਾਂ ਦੀ ਗੱਲਾਂ ਦੀ, ਨਾ ਹੀ ਕਦੇ ਬਜ਼ੁਰਗਾਂ ਨੂੰ ਪੁੱਛਿਆ ਵੀ ਕਾਹਤੋਂ ਇਹ ਕਿੱਦਾਂ ਮਤਲਬ ਕੀ ਹੈ। ਪਰ ਉਹ ਹਮੇਸ਼ਾ ਕਹਿੰਦੇ ਸੀ ਸਾਡੇ ਟੱਬਰ ਦੇ ਵਿੱਚ ਖਾਸ ਕਰਕੇ ਭਾਰ ਜਾਂਦੇ ਜਿਹੜਾ ਜਠੇਰੇ ਸੀਗੇ ਵੀ ਉਹ ਕਾਲਾ ਕੱਪੜਾ ਨੀ ਮਤਲਬ ਕੀ ਹਨਾ, ਨਾ ਪਟਕਾ ਬੰਨਣਾ ਹੈ, ਨਾ ਪੱਗ ਬੰਨਣੀ ਹੈ, ਨਾ ਕਮੀਜ਼ ਏਦਾਂ। ਉਹ ਮਤਲਬ ਕਿ ਪਤਾ ਨੀ ਕੀ ਕਾਰਨ, ਖਾਸ ਕਰਕੇ ਜਿਹੜਾ ਸਿਰ ਦੇ ਉੱਤੇ ਕੱਪੜਾ ਲੈਣਾ ਕਹਿੰਦੇ ਕਾਲਾ ਨੀ ਲੈਣਾ, ਉਹ ਸ਼ਾਇਦ ਕੋਈ ਹੋਊਗਾ ਚੱਕਰ ਜੀ। ਤੇ ਉਹ ਮਤਲਬ ਕਿ ਚੱਲਦਾ ਵੀ ਆਇਆ ਇਹ ਚੀਜ਼ਾਂ। ਪਰ ਮੈਂ ਇੱਥੇ ਆ ਕੇ ਜਾਂ ਮੇਰੇ ਅੱਗੇ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਵਾਈਫ ਹੈ ਉਹ ਕਾਲਾ ਕੱਪੜਾ ਤਾਂ ਲਾਉਂਦਾ ਹੀ ਨਹੀਂ ਹੈ ਜੀ। ਤੇ ਉਹ ਵਹਿਮ ਕਹਿ ਲੋ ਕਿ ਜਿਹੜਾ ਵਹਿਮ ਕਹਿ ਲੋ ਜਾਂ ਇੱਕ ਕਿਸੇ ਵੀ ਤਰ੍ਹਾਂ ਦੀ ਮਨੋਤ ਕਹਿ ਲੋ ਜਾਂ ਉਹਦੇ ਵਿੱਚ ਕਿਤੇ ਨਾ ਕਿਤੇ ਫਿਰ ਉਹ ਜਦੋਂ ਸਾਹਮਣੇ ਦੇਖਦੇ ਹਾਂ ਜਦੋਂ ਆਪਾਂ ਉਹ ਕੰਫਰਟੇਬਲ ਜ਼ੋਨ ਤੇ ਉਹ ਬਾਹਰ ਜਾਂਦੇ ਹਾਂ ਤਾਂ ਕਦਮ ਚੱਕਦੇ ਹਾਂ ਤਾਂ ਫਿਰ ਉਹਦੇ ਰਿਜ਼ਲਟ ਵੀ ਤਾਂ ਦੇਖਦੇ ਹਾਂ ਕਿ ਨਹੀਂ ਯਾਰ ਇਹ ਤਾਂ ਸਾਡੇ ਮਨ ਦਾ ਹੀ ਇੱਕ ਕੁਝ ਨਾ ਕੁਝ ਸੀਗਾ ਕਿ ਏਦਾਂ ਨਹੀਂ ਕਰਨਾ ਜਾਂ ਕੋਈ ਤੁਹਾਡਾ ਨੁਕਸਾਨ ਹੋ ਸਕਦਾ ਹੈ ਜਾਂ ਤਰੱਕੀ ਨਹੀਂ ਹੋ ਸਕਦੀ। ਉਹ ਸਾਰੀਆਂ ਚੀਜ਼ਾਂ ਫਿਰ ਬੰਦਾ ਸੋਚਣ ਲੱਗ ਜਾਂਦਾ ਜੀ ਇੱਧਰ ਨੂੰ, ਨੈਗੇਟਿਵਿਟੀ ਦੇ ਵੱਲ ਨੂੰ ਜ਼ਿਆਦਾ ਜਾਂਦਾ ਹੈ।
1: ਦੇਖੋ ਦੋ ਗੱਲਾਂ ਨੇ
0: ਜੀ,
1: ਜਿਹੜਾ ਕਾਲੇ ਕੱਪੜੇ ਵਾਲਾ ਤੁਸੀਂ ਹੁਣ ਕਹਿਤਾ ਵੀ ਉਧਰ ਧਾਰਨਾ ਬਣ ਗਈ, ਮਤਲਬ ਆਪਣੇ ਦੁਆਬੇ ਚ ਕਹਿ ਲਓ ਜਿਵੇਂ ਭਾਰਦਿਆਂ ਚ ਤੁਸੀਂ ਕਹਿਤਾ ਵੀ ਉਧਰ ਹੋ ਗਿਆ ਦੁਆਬੇ ਦੇ ਵਿੱਚ
0: ਜੀ
1: ਜਡੇਰਿਆਂ ਚ ਹੋ ਗਿਆ। ਹੁਣ ਤੁਸੀਂ ਐ ਮੰਨ ਕੇ ਚੱਲੋ ਵੀ ਜੇ ਉਧਰ ਜਿਹੜਾ ਫਿਨਲੈਂਡ ਕਿਉਂਕਿ ਦੁਆਬੇ ਚ ਨੀ ਪੈਂਦਾ ਇਸ ਕਰਕੇ ਉਹ ਕਾਲੇ ਕੱਪੜੇ ਪਾ ਸਕਦੇ ਸਾਰੇ, ਕੋਈ ਰੌਲਾ ਨੀ ਉਹ
0: ਜੀ।
1: ਉਹਨਾਂ ਦੀ ਹੋ ਸਕਦਾ ਕਿਸੇ ਹੋਰ ਰੰਗ ਨਾਲ ਕੋਈ ਇਹੋ ਜਿਹੀ ਗੱਲ ਜੁੜੀ ਹੋਵੇ
0: ਜੀ,
1: ਕਿਉਂਕਿ ਹਰੇ ਖਿੱਤੇ ਤੋਂ ਕਿੱਤਾ ਇਹ ਮੈਟਰ ਕਰਦਾ ਹੈ ਕਿ ਆਪਾਂ ਉੱਥੇ ਕਿਵੇਂ ਉਹਨੂੰ ਦੇਖਦੇ ਹਾਂ। ਤੋ ਅਸਲ ਚ ਉਹੀ ਆ, ਅਸੀਂ ਪੈਟਰਨ ਨੂੰ ਨਾ ਉਹ ਦੇਖਦੇ ਹਾਂ ਵੀ ਕਿਵੇਂ ਕਿਹੜੇ ਕਿਹੜੀ ਚੀਜ਼ ਹੁੰਦੀ ਆ ਫਿਰ ਕੀ ਹੁੰਦਾ ਮੇਰੇ ਨਾਲ। ਮਤਲਬ ਜੇ ਕੋਈ ਦੋ ਤਿੰਨ ਵਾਰ ਚੀਜ਼ ਇਹੋ ਜਿਹੀ ਹੋ ਜਾਏ ਤਾਂ ਦਿਮਾਗ ਕਹਿੰਦਾ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ ਹੋਇਆ, ਬਿੱਲੀ ਨੇ ਰਾਹ ਕੱਟਿਆ। ਬਿੱਲੀ ਹਜ਼ਾਰਾਂ ਵਾਰੀ ਕੱਟ ਗਈ ਹੋਊ ਪਹਿਲਾਂ ਰਾਹ
0: ਜੀ,
1: ਪਰ ਉਹ 100 ਵਾਰੀ ਉਹਨੇ ਰਾਹ ਕੱਟਿਆ ਉਹ ਯਾਦ ਨੀ। ਪਰ ਜਿੱਦਣ ਕੰਮ ਨਹੀਂ ਬਣਿਆ ਉਹ ਫਿਰ ਯਾਦ ਕਰਦਾ ਪਿੱਛੇ ਨੂੰ ਘੁੰਮ ਦੇਖਦਾ ਕਿ ਓਹੋ ਅੱਜ ਮੈਂ ਲੰਘਿਆ ਤੇ ਐ ਹੋ ਗਿਆ
0: ਜੀ।
1: ਹੁਣ ਤੁਸੀਂ ਦੇਖ ਲੋ ਕਿੰਨੇ ਜਿਹੜੇ ਪੰਜਾਬ ਦੇ ਘਰਾਂ ਦੇ ਨਾ ਮਸ਼ਹੂਰ ਵਹਿਮਾਂ ਦੀ ਮੈਂ ਲਿਸਟ ਬਣਾ ਰਿਹਾ ਸੀ
0: ਜੀ,
1: ਤੁਸੀਂ ਦੇਖੋ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਮੇਨ ਆ। ਬਿੱਲੀ ਰਸਤਾ ਕੱਟ ਗਏ ਜੀ, ਜੋ ਤੁਰਨ ਲੱਗੇ ਛਿੱਕ ਆ ਜੇ ਜੀ, ਸਵੇਰੇ ਕਿਸੇ ਦੀ ਸ਼ਕਲ ਦੇਖਣੀ
0: ਜੀ,
1: ਰਾਤ ਨੂੰ ਨਹੁੰ ਕੱਟਣੇ, ਰਾਤ ਨੂੰ ਜਿਹੜਾ ਕੂੜਾ ਬਾਹਰ ਸੁੱਟਣਾ ਜਾਂ ਬਾਹਰ ਆਉਣੇ, ਹਾਂ ਸ਼ਾਮ ਤੋਂ ਬਾਅਦ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਦੇਣੀਆਂ, ਜਿਵੇਂ ਘਰੋਂ ਨਿਕਲਦੇ ਸਮੇਂ ਕਿਸੇ ਨੂੰ ਪਿੱਛੋਂ ਆਵਾਜ਼ ਮਾਰਨੀ
0: ਜੀ,
1: ਫਿਰ ਨਜ਼ਰ ਲੱਗਣੀ ਜੀ, ਇਹ ਬੜਾ ਕਾਮਨ ਚੀਜ਼ ਹੈ, ਨਜ਼ਰ ਲੱਗ ਗਈ ਹੁੰਦੀ ਨਜ਼ਰਾਂ ਨੇ ਖਾਲੀ ਆਣਦੇ ਆ
0: ਜੀ।
1: ਤੇ ਕਾਲਾ ਧਾਗਾ ਇਹ ਬੜਾ ਪ੍ਰਚਲਿਤ ਹੈ, ਕਾਲਾ ਧਾਗਾ ਬੰਦੇ ਉਹ ਪੂਰਬ ਨੇੜੇ ਨਹੀਂ ਆਉਂਦਾ।
0: ਇਸੇ ਗੱਲ ਤੋਂ ਮੈਨੂੰ ਨਾ ਮਿਸਤਰੀਆਂ ਦੀ ਚੇਤੇ ਆ ਗਈ ਗੱਲ, ਉਹ ਜਿੱਦਾਂ ਨਾ ਸ਼ਾਮ ਨੂੰ ਖਲਾਰਾ ਪਿਆ ਹੁੰਦਾ ਸੀ ਅੱਡਿਆਂ ਦੇ ਉੱਤੇ ਜਿਹਦੇ ਉੱਤੇ ਉਹ ਸਾਰਾ ਕੰਮ ਕਾਜ ਕਰਦੇ ਸੀ, ਤੇ ਸ਼ਾਮ ਨੂੰ ਉਹਨਾਂ ਨੇ ਕੀ ਕਰਨਾ ਅੱਡੇ ਦੇ ਉੱਤੋਂ ਬੂਰਾ ਨੀ ਲਾਉਣਾ ਜਾਂ ਉਹਨੂੰ ਮਤਲਬ ਕਿ ਸਾਫ਼ ਨੀ ਕਰਨਾ। ਉਹ ਮੰਨਦੇ ਆ ਕਿ ਭਾਈ ਜੇ ਇਹਨੂੰ ਮਤਲਬ ਕਿ ਸਾਫ਼ ਕਰ ਲਿਆ ਨਾ ਤਾਂ ਕੰਮ ਕੰਟੀਨਿਊ ਨੀ ਰਹਿਣਾ, ਮਤਲਬ ਏਦਾਂ ਦਾ ਵੀ ਮੰਨਦੇ ਆ ਜੀ। ਜੀ
1: ਨਹੀਂ ਧੋਣੇ
0: ਹਾਂਜੀ
1: ਹਾਂਜੀ, ਉਹ ਆਪਣੇ ਆਪਣੀ ਚਲੋ ਪ੍ਰਚਲਿਤ ਧਾਰਨਾ ਹੋ ਗਈ
0: ਜੀ
1: ਬਈ, ਹੁਣ ਕਾਲਾ ਧਾਗਾ ਲਾ ਲੋ ਉਹਦੇ ਨਾਲ ਕੀ ਹੋਜੂ, ਪਰ ਨਹੀਂ ਕਦੇ ਗਿੱਟੇ ਤੇ ਬੰਨ ਲਿਆ, ਗੋਡੇ ਤੇ ਬੰਨ ਲਿਆ ਬਈ ਐ ਕਰ ਲਿਆ
0: ਜੀ।
1: ਤੇ ਗਾਨੀ ਵਾਲਾ ਚਲੋ ਬੜਾ ਪ੍ਰਚਲਿਤ ਹੈ, ਕਾਲੀ ਗਾਨੀ ਮਿੱਤਰਾਂ ਦੀ
0: ਜੀ,
1: ਉਹ ਸਾਰੀ ਚੀਜ਼ਾਂ ਇਹ ਸਾਡੇ ਸੱਭਿਆਚਾਰ ਦੇ ਵਿੱਚ ਆਪਣੇ ਪੂਰੀਆਂ ਡੂੰਘੀਆਂ ਜੜਾਂ ਨੇ।
0: ਮੈਨੂੰ
1: ਬੜੀ ਬੜੀ ਦਿਲਚਸਪ ਲੱਗਦੀ ਆ ਨਿੰਬੂ ਮਿਰਚ
0: ਹਾਂਜੀ,
1: ਇਹ ਤਾਂ ਤੁਸੀਂ ਦੇਖ ਲੋ ਕੋਈ ਟਰੱਕ ਵਾਲਾ ਆਪਣੇ ਗਾਡਰ ਤੇ ਟੰਗੀ ਫਿਰਦਾ ਅੱਗੇ ਪਿੱਛੇ, ਜਾਂ ਉਹ ਜਿਹੜੇ ਆਪਣੇ ਡਰਾਈਵਰ ਬਾਈ ਆ ਉਹ ਗੱਡੀ ਨੂੰ ਨਜ਼ਰ ਤੋਂ ਬਚਾਉਣ ਵਾਸਤੇ ਮੂਹਰੇ ਉਹ ਚ ਇੱਕ ਜੁੱਤੀ ਟੰਗ ਲੈਂਦੇ ਆ, ਤੇ
0: ਘਰ
1: ਬਣਾ ਕੇ ਬਾਹਰ ਦੰਦ ਖੱਟੇ ਨਾਲ ਮਿਰਚਾਂ ਵੀ ਰੱਖੀਏ ਨਾਲ। ਫਿਰ ਤੁਸੀਂ ਦੇਖ ਲੋ ਜਿਹੜਾ ਸ਼ੀਸ਼ਾ ਟੁੱਟ ਜੇ
0: ਜੀ,
1: ਉਹ ਬੜਾ ਮਾੜਾ ਸਮਝਿਆ ਜਾਂਦਾ ਹੈ ਕਿ ਬਈ ਆਹ ਤਾਂ ਯਾਰ ਬਾਹਲੀ
0: ਬਿਲਕੁਲ
1: ਇਹ ਰੱਖਣੀ ਚੀਜ਼। ਫਿਰ ਅੱਛਾ ਮੰਗਲਵਾਰ ਤੇ ਸ਼ਨੀਵਾਰ ਇਹ ਬੜਾ ਕਈਆਂ ਨੇ ਰੱਖਿਆ ਹੁੰਦਾ ਕਿ ਅੱਜ ਮੰਗਲਵਾਰ ਹੈ ਜੀ, ਹਾ ਕੰਮ ਨੀ ਹੋਣੇ, ਅੱਜ ਸ਼ਨੀਵਾਰ ਹੈ ਜੀ
0: ਜੀ।
1: ਹੁਣ ਮਿੱਠੂ ਬਾਈ ਸ਼ਨੀਵਾਰ ਨੂੰ ਮਤਲਬ ਐਨ ਬਲੋਕ ਕਰਕੇ ਬੈਠਾ ਵੀ ਅੱਜ ਤੱਕ ਕੋਈ ਇਹੋ ਜਿਹਾ ਪ੍ਰੋਜੈਕਟ ਨੀ ਕਰਨਾ
0: ਜੀ।
1: ਤੇ ਉਹ ਸਾਡੇ ਹੋਰ ਸੱਜਣ ਆ ਉਹ ਕੋਈ ਵੀਰਵਾਰ ਲੈ ਕੇ ਬੈਠੇ ਆ, ਕੋਈ ਮੰਗਲਵਾਰ ਲੈ ਕੇ ਬੈਠੇ ਆ, ਕੋਈ ਐਤਵਾਰ, ਦਿਨਾਂ ਨੂੰ ਵੀ ਮਤਲਬ ਵੰਡੇ ਆ। ਤੇ ਫਿਰ ਗ੍ਰਹਿਣ ਨਾਲ ਤਾਂ ਚਲੋ ਜੁੜੀ ਗਏ ਵਹਿਮ ਬੜੇ ਹੈਗੇ ਆ, ਤੇ ਇੱਕ ਆਮ ਆਪਾਂ ਸੁਣਦੇ ਹੁੰਦੇ ਬਈ ਇਹ ਕੰਮ ਤੂੰ ਇਸ ਵੇਲੇ ਨਾ ਕਰ, ਇਹ ਸਹੀ ਇਹ ਨੀ ਸਹੀ ਹੈਗਾ
0: ਜੀ।
1: ਹੁਣ ਉੱਲੂ ਬੋਲਿਆ ਤਾਂ ਐ ਹੋ ਗਿਆ, ਕਾਂ ਬੋਲਿਆ ਤਾਂ ਏਦਾਂ ਹੋ ਗਈ, ਕੋਈ ਆਊ ਘਰੇ
0: ਜੀ
1: ਉਹ ਅੱਜ ਕੱਲ ਕਾਂ ਕਿਹੜੇ ਬੋਲਦੇ ਆ, ਤੇ ਕਾਂ ਵਿਚਾਰੇ ਆਪ ਭੱਜੇ ਫਿਰਦੇ ਆ ਡੰਡਿਆ
0: ਜੀ
1: ਕਹਿੰਦਾ ਵਟਸਐਪ ਦੇ ਉੱਤੇ ਹੈਲੋ ਆਏ ਕਰਕੇ ਬੰਦਾ ਬਿੱਲ ਮਾਰਦਾ ਬਸ ਜੀ
0: ਬੈਲ
1: ਆ ਗਏ ਭਾਈ,
0: ਮਾਰਦਾ। ਉਹ ਮੈਨੂੰ ਉਹ ਵੀ ਚੇਤੇ
1: ਕੋਈ
0: ਆਉਂਦਾ
1: ਰੌਲਾ ਹੀ ਨਹੀਂ।
0: ਸ਼ਮੀ ਜੀ ਜੋ ਛੋਟੇ ਹੁੰਦੇ ਆ ਨਾ, ਜਿੱਦਾਂ ਬਿੱਲੀਆਂ ਕਾਫੀ ਹੁੰਦੀਆਂ ਸੀ ਇੱਥੇ ਸਾਡੇ ਦੁਆਬੇ ਦੇ ਵਿੱਚ ਵੀ, ਹੁਣ ਵੀ
1: ਹਾਂਜੀ
0: ਹੋਣਗੀਆਂ, ਤੇ ਉਹ ਨਵੀਂ ਗੱਲ
1: ਜੀ
0: ਨੀ ਗੀ। ਤਾਂ ਉਹ ਨਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਿੱਲੀ ਰਾਸਤਾ ਕੱਟ ਜੂਗੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਸੁਣਦੇ ਆਏ ਆ,
1: ਹਾਂਜੀ
0: ਜਾਂ ਜੁੱਤੀ ਸਿੱਟਣੀ ਪਹਿਲਾਂ ਟਪਾਉਣੀ, ਜਾਂ ਕਿਸੇ ਉਡੀਕਣਾ ਪਾਈ ਕੋਈ ਲੰਘ ਜਾਵੇ ਫੇਰ ਹੀ ਮੈਂ ਜਾਊਂਗਾ ਹਨਾ, ਫਿਰ ਲੰਘਦਾ ਵੀ ਉਹਦਾ ਬੁਰਾ ਹੋ ਜਾਵੇ ਮੇਰਾ ਨਾ ਹੋ ਰਿਹਾ ਨਾ ਜੀ।
1: ਗੱਡੀ ਰੋਕ ਕੇ ਮੈਂ ਲੋਕਾਂ ਨੂੰ ਦੇਖਿਆ, ਗੱਡੀ ਰੋਕ ਕੇ ਥੱਲੇ ਉਤਰਦੇ ਆ, ਫਿਰ ਉਹ ਚੱਪਲ ਕੱਢ ਕੇ ਉੱਥੇ 7 ਵਾਰੀ ਐ ਠਾ ਠਾ ਠਾ ਕਰਦੇ ਫਿਰ ਤੁਰਦੇ ਆ ਕੇ
0: ਜੀ। ਤੇ ਉਹ ਨਾ ਬੀਬੀ ਸਾਡੇ ਕਹਿੰਦੇ ਹੁੰਦੇ ਸੀ, ਫਾਦਰ ਸਾਹਿਬ ਦੇ ਮਦਰ ਜਿਹੜੇ ਸੀਗੇ, ਕਿ ਉਹ ਇਹ ਨਾ ਮਾਰੋ ਇਹਨੂੰ, ਜੇ ਮਰ ਗਈ ਨਾ ਤਾਂ ਸੋਨੇ ਦੀ ਬਣਾ ਕੇ ਦੇਣੀ ਪਊਗੀ ਜੀ।
1: ਇਹ ਹੋ ਸਕਦਾ ਇਹਦੇ ਪਿੱਛੇ ਚੰਗੀ ਹਾਂ ਬਿਲਕੁਲ ਚੰਗੀ ਭਾਵਨਾ ਇਹਦੇ ਪਿੱਛੇ ਆਪਾਂ ਦੇਖ ਸਕਦੇ ਹਾਂ, ਕਿਉਂਕਿ ਜੋ ਵਿਜ਼ਨ ਆ, ਜੋ ਬਜ਼ੁਰਗਾਂ ਦਾ ਵਿਜ਼ਨ ਆ, ਉਹ ਐ ਹੁਣ ਮਤਲਬ ਥੋੜਾ ਜਿਹਾ ਡਰਾ ਕੇ ਵੀ ਰੱਖਣਾ ਵੀ ਸਾਰੀਆਂ ਚੀਜ਼ਾਂ ਹੀ ਮਾਰ ਕੇ ਸਿੱਟ ਦੋ, ਬਿੱਲੀਆਂ ਮਾਰ ਮਾਰ ਟੰਗ ਦੋ, ਉਹਦਾ ਵੀ ਕੋਈ ਫਾਇਦਾ ਨੀ। ਤੇ ਇਹ ਜ਼ਰੂਰੀ ਨੇ,
0: ਜੀ
1: ਬਿੱਲੀ ਜਿਹੜੀ ਆ ਉਹ ਮੰਨੀ ਜਾਂਦੀ ਆ ਕਿ ਸਾਡੇ ਘਰਾਂ ਦੇ ਵਿੱਚ ਜਾਂ ਕਿਸਾਨਾਂ ਦੀ ਸਾਥੀ ਹੈ ਭਾਈ,
0: ਸਾਥੀ ਹੈ ਜੀ,
1: ਉਹਦੀ ਫੂਡ ਚੇਨ ਦੇ ਵਿੱਚ ਚੂਹੇ ਆ ਜਿਹੜੇ ਰੋਡੈਂਟ ਆ ਉਹ ਖਾਂਦੀ ਆ,
0: ਬਿਲਕੁਲ,
1: ਤੇ ਉਹ ਪ੍ਰੋਡਕਟੀਵਿਟੀ ਨਾਲ ਜੁੜੀ ਹੋਈ ਆ। ਹੁਣ ਬਿੱਲੀ ਰਸਤਾ ਜਿਹੜੀ ਕੱਟ ਗਈ ਸਾਡੇ, ਦੇਖੋ ਧਰਤੀ ਗੋਲ ਆ, ਆਪਾਂ ਇਹ ਮੰਨ ਕੇ ਮੰਨਦੇ ਆ ਇੱਧਰ ਜਿਹੜਾ ਵਹਿਮ ਆ ਕਿ ਇਹ ਰਸਤਾ ਕੱਟ ਗਿਆ ਹੋ ਗਿਆ, ਉਹ ਕਈ ਦੇਸ਼ਾਂ ਚ ਜੇ ਬਿੱਲੀ ਮੱਥੇ ਲੱਗ ਜਾਏ ਉਹਨੂੰ ਬੜਾ ਚੰਗਾ ਸ਼ਗਨ ਮੰਨਿਆ ਜਾਂਦਾ, ਖਾਸ ਕਰਕੇ ਕਾਲੇ ਰੰਗ ਦੀ ਬਿੱਲੀ ਟੱਕਰ ਜੇ ਉਹ ਕਹਿੰਦਾ ਲੈ ਵੀ ਅੱਜ ਤਾਂ ਹਨੇਰੀ ਆ ਗਈ ਪੂਰੀ, ਜਬਰਦਸਤ ਹੋ ਗਿਆ ਕੰਮ।
0: ਤੇ ਜੰਮੀ ਜੀ ਜਿਹਨਾਂ ਨੇ ਘਰਾਂ ਚ ਰੱਖੀਆਂ ਹੋਈਆਂ ਨੇ ਉਹ ਕੀ ਕਰਨਗੇ, ਬਿੱਲੀ ਲੁਕੋ ਕੇ ਉੱਠਦੇ ਆ ਜੀ,
1: ਉਹਨੂੰ ਕਹਿੰਦੇ ਹੁਣ ਰਸਤਾ ਤੂੰ ਨਾ ਕੱਟੀ ਅਸੀਂ ਕੱਟਾਂਗੇ ਤੇਰਾ,
0: ਅਸੀਂ ਕੱਟਦੇ ਆ ਤੇਰਾ,
1: ਪਹਿਲਾਂ ਸਾਨੂੰ ਲੰਘ ਜਾਣ ਦੇ,
0: ਬਿਲਕੁਲ ਜੀ,
1: ਕੀ ਪਤਾ ਡਰਦਿਆਂ ਨੇ ਅੰਦਰ ਰੱਖੀਏ
0: ਜੀ। ਨਹੀਂ ਅੰਧ ਵਿਸ਼ਵਾਸ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਨੇ, ਹੁਣ ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਜੀ, ਮਤਲਬ ਕਿ ਉੱਥੇ ਮੰਗਲਵਾਰ ਨੂੰ ਜਾਂ ਸ਼ਾਇਦ ਸੈਟਰਡੇ ਨੂੰ ਫਲਾਈਟ ਨਹੀਂ ਲੈਂਦੇ ਜੀ ਭਾਈ, ਉਹ ਤਾਂ ਟਟੈਨੀਅਮ ਜਾਂ ਹੋਰ ਸਾਰੇ ਇਸ ਤਰ੍ਹਾਂ ਦੀਆਂ ਧਾਤਾਂ ਦੀ, ਲੋਹੇ ਦੀ ਤਾਂ ਬਣੀ ਨੀ ਜੀ, ਉਹ ਜਹਾਜ਼ ਦੇ ਉੱਤੇ ਨੀ ਚੜਦੇ ਜੀ, ਅਸੀਂ ਨੀ ਚੜਨਾ ਜੀ।
1: ਹਾਂ ਬਿਲਕੁਲ ਜੀ, ਤੁਸੀਂ 13 ਨੰਬਰ ਦੇਖ ਲੋ,
0: 13
1: ਉਹ ਕਈ ਵੈਸਟਰਨ ਕਲਚਰ ਚ ਉਹ ਕਹਿੰਦੇ 13 ਆਣ ਲੱਗੀ ਹੈ ਜੀ, ਪਤਾ ਨੀ ਕੱਲ ਹੀ ਕਹਿੰਦੇ, ਹੋ ਸਕਦਾ ਕਹਾਣੀ ਪਿੱਛੋਂ ਨਿਕਲਿਆ ਕੋਈ,
0: ਨਹੀਂ ਫਰਾਈਡੇ ਜੋੜਦੇ ਤਾਂ ਹੋਰ ਵੀ ਫਿਰ ਗਹਿਰਾ ਸੰਬੰਧ ਬਣ ਜਾਂਦਾ, ਉੱਪਰੋਂ 13 ਤਰੀਕ ਹੋਵੇ ਤੇ ਫਰਾਈਡੇ ਵਾਲਾ ਦਿਨ ਉਹ ਚੰਗਾ ਨੀ ਮੰਨਦੇ ਜੀ,
1: ਉਹ ਤੇ ਜਮਾ ਹੀ ਐਂਡ ਹੋ ਗਿਆ ਜੀ ਕਹਿੰਦੇ ਦੇਖ ਲੋ
0: ਜੀ।
1: ਫਿਰ ਕਈ ਵੀ ਜਿਹੜੇ ਸਾਡੇ ਈਸਟ ਏਸ਼ੀਆ ਚ ਨੇ ਉਹ 4 ਨੂੰ ਮਾੜਾ ਮਾੜਾ ਸਮਝਦੇ ਆ, ਵੀ 4 ਜਿਹੜਾ ਨਾ ਜੀ ਉਹ 4 ਨੂੰ ਮਤਲਬ ਇਹ ਕਹਿੰਦਾ ਵੀ 4 ਮਤਲਬ ਡੈਥ ਹੀ ਸਮਝੋ,
0: ਇਹ ਉੱਪਰ ਨੂੰ ਦਿਖਾਉਂਦਾ ਕੁਝ, ਉੱਪਰ ਨੂੰ ਉਂਗਲਾਂ ਕਰਦਾ,
1: ਚੱਕ ਲੋ ਹੀ ਪਈ ਹੈ
0: ਜੀ।
1: ਹੁਣ ਤੁਸੀਂ ਇੱਕ ਆਪਾਂ ਸੋਚਣ ਵਾਲੀ ਗੱਲ ਆ ਨਾ, ਵੀ ਜਿਹੜੀ ਚੀਜ਼ ਇੱਕ ਦੇਸ਼ ਚ ਲੱਕੀ ਆ ਉਹ ਦੂਜੇ ਦੇਸ਼ ਚ ਅਨਲੱਕੀ ਕਿਵੇਂ ਹੋ ਗਈ,
0: ਕਿਵੇਂ ਹੋ ਗਈ
1: ਬਿਨਾਂ ਆਪਣੀ ਕੋਈ ਜੂਨ ਬਦਲੇ ਹੋਏ, ਬਿੱਲੀ ਇੱਕ ਪਾਸੇ ਅਨਲੱਕੀ ਇੱਕ ਪਾਸੇ ਬਾਹਲੀ ਲੱਕੀ ਹੋਈ ਪਈ ਹੈ, ਆਪਾਂ ਹੁਣ ਇਹ ਤਾਂ ਫਿਰ ਆਪਣੀ ਭਾਵਨਾ ਹੀ ਹੋ ਗਈ ਨਾ, ਮਨ ਦੀ ਭਾਵਨਾ ਹੈ, ਸਾਈਕੋਲੋਜੀ ਹੈ, ਕਿਤੇ ਅਸੀਂ ਵਹਿਮ ਮੰਨ ਕਿਉਂ ਰਹੇ ਹਾਂ।
0: ਬਿਲਕੁਲ,
1: ਹੁਣ ਬੰਦੇ ਮੰਨ ਲਓ 3 ਜਣੇ, ਬੰਦਾ ਘਰੇ ਨਿਕਲਿਆ ਸਵੇਰੇ 8 ਵਜੇ, ਉਹਨੂੰ 3 ਬੰਦੇ ਮਿਲੇ ਹੱਥ ਮਿਲਾਏ ਹੈਲੋ ਆਏ ਹੋਈ ਰਾਹ ਚ, ਅੱਗੇ ਕੋਈ ਚੌਥਾ ਬੰਦਾ ਜਦੋਂ ਮਿਲਿਆ ਓਏ, ਜਦੋਂ ਉਹਨੇ ਓਏ ਕਿਹਾ ਤੇ ਉਹਨੇ ਅੰਤ ਮਨ ਸੋਚ ਲਿਆ ਅੱਜ ਕੰਮ ਨੀ ਬਣਨਾ, ਵੀ ਵੀ ਇਹ ਤਾਂ ਮੈਨੂੰ ਇਹਨੇ ਓਏ ਕਹਿ
0: ਆਵਾਜ਼ ਮਾਰਤੀ ਹੈ,
1: ਪਿੱਛੋਂ ਆਵਾਜ਼ ਮਾਰਤੀ ਜਾਂ ਕੁਛ ਇਹੋ ਜਿਹਾ, ਬਈ ਇਹ ਹੁਣ ਮੈਂ ਅੱਜ ਜਿਹੜਾ ਮੈਂ ਚੰਗਾ ਭਲਾ ਤੁਰਿਆ ਸੀ ਇਹਨੇ ਇਹੋ ਜਿਹਾ, ਹੁਣ ਮੈਂ ਘਰੋਂ ਨਿਕਲਿਆ ਜੀ, ਬਾਹਰ ਭਰੀ ਹੋਈ ਗੱਡੀ ਮਿਲ ਗਈ ਮੈਨੂੰ, ਪਟੇ ਭਰੇ ਆ ਉਹਨੇ ਕੁਛ ਹੈਗਾ, ਲੈ ਬਈ ਆ ਭਰਿਆ ਰੇੜਾ ਮਿਲ ਗਿਆ ਅੱਜ ਕਮਾਲ ਆ
0: ਜੀ,
1: ਤੇ ਜੇ ਖਾਲੀ ਟੱਕਰ ਜੇ ਕਹਿਣਾ ਵੀ ਅੱਜ ਕੰਮ ਨੀ ਬਣਨਾ, ਵੀ ਖਾਲੀ ਰੇੜਾ ਮਥੇ ਲੱਗ ਗਿਆ। ਪਹਿਲਾਂ ਤੁਸੀਂ ਦੇਖੋ ਜਦੋਂ ਘਰੋਂ ਨਿਕਲਦਾ
0: ਜੀ, ਦਹੀਂ ਖਲਾਣਾ ਵਿੱਚ ਮਿੱਠਾ ਪਾ ਕੇ ਉਹ ਚੰਗਾ ਸਮਝਿਆ ਸ਼ਗਨ ਮੰਨਿਆ ਜਾਂਦਾ ਜੀ,
1: ਉਹ ਦਹੀਂ ਬਿਲਕੁਲ ਜੀ, ਖਾਣ ਪੀਣ ਵਾਲਾ ਤਾਂ ਚਲੋ ਹੈਗਾ ਹੀ ਆ। ਤੁਸੀਂ ਦੇਖੋ ਵੀ ਗੇਟ ਮੈਨੂੰ ਯਾਦ ਆ ਜਦੋਂ ਆਪਣੇ ਦਾਦਕੇ ਘਰੋਂ ਹੀ ਜਾਣਾ, ਬਾਪੂ ਜੀ ਨੇ ਨਿਕਲਦਾ ਬਾਹਰ ਬੈਗ ਬੁਗ ਇਕੱਠੇ ਕਿਤੇ ਟੱਬਰ ਜਾਣ ਲੱਗਿਆ, ਜਿਹੜੀ ਦਾਦੀ ਆ ਨਾ ਉਹ ਗੇਟ ਦੇ ਵਿੱਚ ਗੜਬੀ ਰੱਖ ਦਿੰਦੀ ਪਾਣੀ ਦੀ ਭਰ ਕੇ,
0: ਅੱਛਾ ਜੀ,
1: ਬਈ ਜਿਹੜਾ ਹੁਣ ਜਿਹੜਾ ਬੰਦਾ ਕਹਿੰਦਾ ਬਾਪੂ ਜੀ ਆਪਾਂ ਵੀ ਇਹਦੇ ਸਿੱਕਾ ਸੁੱਕਾ, ਉਹ ਵੀ ਸਿੱਕਾ ਵਿੱਚ ਪਾਉਣਾ ਉਹ ਚ,
0: ਅੱਛਾ ਜੀ,
1: ਫਿਰ ਉਹ ਕਹਿੰਦੇ ਵੀ ਹੁਣ ਚੰਗਾ ਸ਼ਗਨ ਹੋ ਗਿਆ ਹੁਣ ਜਾਓ
0: ਜੀ।
1: ਵੀ ਉਹਨਾਂ ਦੇ ਮਤਲਬ ਕਹਿ ਲੋ ਵੀ ਆਪਣੀ ਮਾਨਤਾ ਆਪਣਾ ਕੋਈ ਮਨ ਦੀ ਤਸੱਲੀ ਸੀ ਵੀ ਹੁਣ ਠੀਕ ਆ, ਮਤਲਬ ਖਾਲੀ ਭਾਂਡਾ ਨੀ ਰੱਖਣਾ ਬਾਹਰ ਜਾਣ ਲੱਗੇ ਬੰਦੇ ਦੇ ਰਾਹ ਚੋਂ ਟੱਕਰਨਾ ਨੀ ਚਾਹੀਦਾ ਖਾਲੀ ਭਾਂਡਾ, ਇਹ ਭਰਿਆ ਹੀ ਚਾਹੀਦਾ,
0: ਭਰਿਆ ਚਾਹੀਦਾ,
1: ਇਹ ਮਾਨਤਾਵਾਂ ਨੇ
0: ਜੀ,
1: ਇਹੋ ਜਿਹੀਆਂ ਮਾਨਤਾਵਾਂ ਨੂੰ ਇਹ ਟ੍ਰੈਡੀਸ਼ਨ ਬਣ ਗਿਆ, ਜਦੋਂ ਪਹਿਲੀ ਵਾਰ ਕਿਸੇ ਨੇ ਐਂ ਕਰਿਆ ਹੋਊਗਾ ਫਿਰ ਉਹਦੇ ਅਗਲੀ ਪੀੜੀ ਅਗਲੀ ਪੀੜੀ ਬਸ ਪੀੜੀ ਦਰ ਪੀੜੀ ਤੁਰ ਪਿਆ ਕੰਮ,
0: ਬਿਲਕੁਲ ਹੈ ਜੀ,
1: ਇਹ ਜਿਹੜੀ ਇਸਟੈਬਲਿਸ਼ ਹੋ ਜਾਂਦਾ ਫਿਰ ਉਹ ਵਹਿਮ ਜਿਹੜਾ ਨਾ ਉਹ ਕਈ ਵਾਰੀ ਉਹ ਕਲਚਰਲ ਰੀਤੀ ਰਿਵਾਜ ਦੀ ਸ਼ਕਲ ਵੀ ਲੈ ਲੈਂਦਾ ਕਿ ਹੁਣ ਸਾਡੀ ਇਹ ਤਾਂ ਰਸਮ ਹੈ ਭਾਈ,
0: ਦੂਜੀ ਹਰਿਆਣਵੀ ਕਿਉਂਕਿ ਬੁਢਾਪਾ ਉਧਰ ਹੀ ਕੱਟਣਾ ਪੈਣਾ ਕਹਿੰਦੇ ਸੀ, ਹਾਂਜੀ ਤੇ ਆਪਣੇ ਨਾਲ ਜੁੜ ਵੀ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ,
1: ਬੱਲੇ ਬੱਲੇ,
2: ਹਾਂਜੀ ਪਾਰੇ ਸਾਹਿਬ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
2: ਚੱਲੇ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ,
2: ਪਾਰੇ ਸਾਹਿਬ ਪਹਿਲਾਂ ਇਹਨੂੰ ਮਾੜਾ ਜਿਹਾ ਸੈੱਟ ਕਰੋ, ਆਵਾਜ਼ ਮੁੜ ਕੇ ਬਹੁਤ ਜ਼ਿਆਦਾ
0: ਇਧਰੋਂ ਵਾਪਸ ਆਉਂਦੀ ਹੈ ਜੀ, ਅੱਛਾ ਜੀ,
1: ਮਿੱਤਰਾਂ ਦੀ ਆਵਾਜ਼ ਗੁੱਜੀ,
2: ਹਾਂਜੀ ਹਾਂਜੀ,
0: ਹੁਣ ਦੇਖੋ ਜੀ,
2: ਚਲੋ ਹੁਣ ਵੀ ਬੋਲ ਕੇ ਦੇਖ ਲੈਨੇ ਆ, ਹੁਣ ਸੈੱਟ ਆ,
0: ਬਸ ਵਹਿਮ ਹੀ ਕੱਟਣਾ ਸੀ,
2: ਕਹਿਣਾ ਮੈਂ ਕੀਤਾ ਕੁਛ ਨੀ, ਬਸ ਵਹਿਮ ਆਹੀ ਦੱਸਿਆ ਜੀ, ਆਹ
0: ਜੀ,
2: ਗੱਲ ਏਦਾਂ ਹੈਗੀ ਜੀ ਕਿ ਸਾਡੀ ਜਿਹੜੀ ਹੈਗੀ ਆ ਪਰਵਰਿਸ਼ ਉਹ ਹੁੰਦੀ ਇਸ ਤਰੀਕੇ ਦੇ ਨਾਲ ਹੈਗੀ ਆ ਜੀ, ਜਿਸ ਸਮਾਜ ਚ ਅਸੀਂ ਰਹਿੰਦੇ ਆ ਜੀ ਉਹਦਾ ਅਸਰ ਤਾਂ ਬੰਦੇ ਤੇ ਪੈਂਦਾ ਹੀ ਆ ਜੀ,
0: ਬਿਲਕੁਲ ਜੀ,
2: ਪਰ ਕੁਛ ਇੱਕ ਮਨੁੱਖ ਹੁੰਦੇ ਆ ਉਹ ਆਪਣੀ ਵੱਖਰੀ ਵਿਰਤੀ ਦੇ ਹੁੰਦੇ ਆ, ਜਿੱਦਾਂ ਜੀ ਕਹਿੰਦੇ ਵੀ ਕਫਨ ਖਰੀਦਣਾ ਹੋਵੇ ਤੇ ਪੌਣੇ 6 ਮੀਟਰ ਦੇ ਦੇ, ਹੈ ਜੀ, ਪੌਣੇ 2 ਮੀਟਰ ਦੇ ਦੇ, ਹੈਂਜੀ, ਉਹ ਚ ਪੌਣ ਪਾ ਦੇਣੀ ਜੀ, ਜਿੱਥੇ ਸਗਨ ਕਰਨਾ ਉੱਥੇ ਸਵਾਇਆ ਕਰ ਦੇਣਾ,
0: ਸਵਾ ਕਰ ਦੇਣਾ,
2: ਹੈਂਜੀ,
1: ਕਿਆ ਬਾਤ ਆ,
2: ਸੋ ਤੇ ਕੁਦਰਤ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਇਸ ਕਰਕੇ ਮਤਲਬ ਉੱਤੇ ਉੱਠਣ ਵਾਸਤੇ ਮਜਬੂਰ ਕਰ ਦਿੱਤਾ ਕਿ ਮੇਰਾ ਜਨਮ ਹੀ ਜਿਹੜਾ ਆ 7 ਜੂਨ 1968 ਦੀ ਸ਼ਾਮ 6:45 ਹੋਇਆ, ਪੌਣ ਤਾਂ ਉਦੋਂ ਹੀ ਪੈ ਗਈ ਜਦੋਂ ਮੈਂ ਜੰਮਿਆ,
0: ਬੱਲੇ ਜੀ,
2: ਵਹਿਮ ਰੱਖਣਾ ਤੇ ਫੇਰ ਤਾਂ ਸਗਣੀ ਹੋ ਗਈ ਜੀ, ਵੀ ਪੌਣ ਤੇ ਆ ਗਏ ਅਸੀਂ ਦੁਨੀਆਂ ਤੇ,
0: ਹਾਂਜੀ ਬਿਲਕੁਲ,
2: ਬਾਕੀ ਤੇ ਜਿਹੜਾ ਹੈਗਾ ਆ ਕੰਮ ਚੱਲ ਪਿਆ, ਉਸ ਤੋਂ ਬਾਅਦ ਜਦੋਂ ਛੋਟੇ ਹੁੰਦਿਆਂ ਤੋਂ ਕੀ ਦੇਖਦੇ ਹੈਗੇ ਅਸੀਂ, ਨਿੱਕੇ ਨਿੱਕੇ ਵਿਚਾਰ ਜਿਹੜੇ ਕੀਤੇ ਜਾਂਦੇ ਹੈਗੇ ਆ ਜੀ, ਛੋਟੇ ਛੋਟੀਆਂ ਗੱਲਾਂ, ਦੀਵਾਲੀ ਤੇ ਘਰਦਿਆਂ ਨੇ ਕਹਿਣਾ ਹੈਗਾ ਦੇਖੀ ਤੇਰੇ ਕੋਈ ਵਾਲ ਨਾ ਕੱਟ ਲੈ
0: ਜੀ,
2: ਹੈਂਜੀ,
0: ਜਾਂ ਦਰਵਾਜ਼ੇ ਖੋਲ ਦੋ ਸਾਰੇ, ਅੱਜ ਲਕਸ਼ਮੀ ਨੇ ਆਉਣਾ,
2: ਅੱਜ ਲਕਸ਼ਮੀ ਨੇ ਆਉਣਾ ਹੈਗਾ,
0: ਲਾਈਟਾਂ ਨੀ ਬੰਦ ਕਰਨੀਆਂ
2: ਹੈਗਾ ਯਾਰ, ਉਹ ਸਾਰਾ ਉਹ ਜਿਹੜਾ ਹੈਗਾ ਉਹ ਸਾਡੀ ਪਰਵਰਿਸ਼ ਦਾ ਹਿੱਸਾ ਹੀ ਰਹੇ ਜੀ,
0: ਬਿਲਕੁਲ ਹੈ ਜੀ,
2: ਉਹ ਮਤਲਬ ਹੁਣ ਜਿਸ ਏਜ ਦੇ ਵਿੱਚ ਅਸੀਂ ਆ ਗਏ ਹੈਗੇ ਆ ਨਾ ਜੀ, ਬਾਹਰ ਤੁਰੇ ਜਾਂਦੇ ਸਾਡੀ ਕੋਈ ਪੈਰਾਂ ਦੀ ਮਿੱਟੀ ਨਾ ਚੱਕ ਲੈ,
0: ਉਹ
2: ਪਤਾ ਨੀ ਮਿੱਟੀ ਚੱਕ ਕੇ ਕੀ ਕਰ ਲੂਗਾ ਜੀ, ਸਾਨੂੰ ਕੀ ਹੋ ਜਾਊਗਾ, ਮੈਨੂੰ ਇਹ ਨੀ ਸਮਝ ਆਇਆ
0: ਜੀ,
2: ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜੀ, ਉਹਦੇ ਹਿਸਾਬ ਨਾਲ ਕੁਝ ਘਰੋਂ ਨਿਕਲਿਆ ਨਾਲ ਫਲਾਨਾ ਮੱਥੇ ਲੱਗ ਗਿਆ,
0: ਹਾਂਜੀ,
2: ਤੇ ਉਹ ਜੇ ਨਾ ਵੀ ਚਾਹੁੰਦੇ ਹੋਏ ਮੇਰਾ ਤਾਂ ਕਈ ਵਾਰੀ ਮਾਤਾ ਜੀ ਨਾਲ ਤਕਰਾਰ ਵੀ ਇਸੇ ਗੱਲੋਂ ਹੋਣਾ, ਉਹਨਾਂ ਕਹਿੰਦਾ ਚੱਲ ਅੰਦਰ ਮੁੜ ਕੇ, ਚੱਲ ਅੰਦਰ ਮੁੜ ਕੇ, ਦੋ ਦਾਣੇ ਖੰਡ ਦੇ ਮੂੰਹ ਚ ਪਾ ਲਾ ਫੇਰ ਚੱਲ ਜਾ, ਹੈਂਜੀ, ਦੋ ਦਾਣੇ ਖੰਡ ਦੇ ਮੂੰਹ ਚ ਪਾਉਣ ਨਾਲ ਪਤਾ ਨੀ ਕੀ ਬਦਲ ਗਿਆ ਇਹ ਨੀ ਪਤਾ, ਪਰ ਹਾਂਜੀ ਇਹ ਆ ਕਿ ਜੇ ਮੈਂ ਨਾ ਦੋ ਦਾਣੇ ਖੰਡ ਦੇ ਮੂੰਹ ਚ ਪਾਉਂਦਾ ਤੇ ਘਰ ਚ ਕਲੇਸ਼ ਤਾਂ ਹੋ ਹੀ ਜਾਣਾ ਸੀ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮਤਲਬ ਕਹਿ ਲੋ ਤੁਸੀਂ ਤੇ ਸਾਡੀ ਪਰਵਰਿਸ਼ ਵਿੱਚ ਮਿਲੀਆਂ,
0: ਬਿਲਕੁਲ
2: ਹੁਣ ਸਾਡੇ ਐਜੂਕੇਟ ਹੋਣ ਦੇ ਨਾਲ ਜਿਹੜਾ ਆ ਕਿ ਸਾਨੂੰ ਹੋਣਾ ਕੀ ਚਾਹੀਦਾ ਆ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇੱਥੇ ਇਹਨੂੰ ਸਟਾਪ ਕਰ ਦਈਏ ਤੇ ਅਗਲੀ ਪੀੜੀ ਜਿਹੜੀ ਹੈਗੀ ਆ ਉਹ ਵਾਈਜ਼ ਮੈਨ ਦੀ ਬਣ ਜਾਏ ਜੀ, ਤੇ ਉਹ ਸਿਆਣੀ ਬਣ ਜਾਏ
0: ਜੀ,
2: ਉਹਨੂੰ ਨਾ ਅਸੀਂ ਇਹਨਾਂ ਭਰਮਾਂ ਦੇ ਵਿੱਚ ਉਲਝਾਈਏ
0: ਜੀ,
2: ਸੋ ਉਹਨਾਂ ਨੂੰ ਇੰਨੇ ਕੁ ਜ਼ਿਆਦਾ ਸਿਆਣੇ ਕਰ ਲਈਏ ਜੀ,
0: ਜੀ
2: ਬਾਕੀ ਜਿਹੜਾ ਹੈਗਾ ਆ ਜੀ ਹੁਣ ਸ਼ਮੀ ਜੀ ਨੇ ਸਾਰਾ ਦੱਸ ਦਿੱਤਾ ਆ ਵੀ ਮੰਗਲ ਵੀਰ ਸ਼ਨਿਚਰ ਹਾਂਜੀ ਜਿੱਦਾਂ ਜਿੱਦਾਂ ਦਿਲ ਕਰਦਾ ਓਦਾਂ ਓਦਾਂ ਮਨਾਈ ਜਾਂਦੇ ਵੀ ਕਿਹੜਾ ਸੂਰਜ ਨਵਾਂ ਚੜ੍ਹਦਾ ਆ ਤੇ ਕੀ ਹੁੰਦਾ ਹੈਗਾ ਆ ਜੀ।
0: ਬਿਲਕੁਲ ਆ ਜੀ
2: ਦੇਖੋ ਆਸਾ ਜੀ ਦੀ ਵਾਰ ਹੈਗੀ ਆ ਉਹ ਸਾਰੀ ਇਸੇ ਚੀਜ਼ ਦੇ ਉੱਤੇ ਹੀ ਹੈਗੀ ਆ ਜੀ। ਗੁਰਬਾਣੀ ਨੇ ਤਾਂ ਬੜਾ ਸਪਸ਼ਟ ਸਾਰੇ ਭਰਮ ਦਾ ਖੰਡਨ ਕੀਤਾ
0: ਜੀ,
2: ਪਰ ਮੈਂ ਬੜਾ ਹੈਰਾਨ ਹੁੰਦਾ ਹੈਗਾ ਆ ਕਿ ਜਿਹੜੇ ਬੰਦੇ ਜਿਹੜੇ ਆ ਧਰਮ ਦੇ ਰਾਖੇ ਹੈਗੇ ਆ ਜੀ, ਗੁਰੂ ਘਰ ਦੇ ਵਜ਼ੀਰ ਜਿਹਨਾਂ ਨੂੰ ਕਿਹਾ ਜਾਂਦਾ ਹੈਗਾ, ਜਦੋਂ ਉਹਨਾਂ ਨੂੰ ਮੈਂ ਭਰਮ ਚ ਪਿਆ ਕਿਸੇ ਚ ਦੇਖਦਾ ਹੈਗਾ, ਵਹਿਮਾਂ ਭਰਮਾਂ ਚ ਦੇਖਦਾ ਆ, ਤੇ ਮੈਂ ਬੜਾ ਹੈਰਾਨ ਹੁੰਦਾ ਆ। ਮੈਂ ਕਿਹਾ ਦੇਖੋ ਵੀ ਏਡਾ ਵੱਡਾ ਜਿਹੜਾ ਸਿਧਾਂਤ ਤੁਹਾਡੇ ਕੋਲ ਆ ਹਾਂਜੀ, ਨਹੀਂ ਨਹੀਂ ਤਾਂ ਭਰਾ ਸਾਹਿਬ ਜਿਹੜਾ ਹੈਗਾ ਆ ਇਹ ਹੁੰਦਾ ਸੀ ਸੂਤਕ ਆ ਜੀ, ਕਿਸੇ ਦੇ ਘਰ ਵੜਾ ਆ ਜੇ ਬੱਚਾ ਜੰਮ ਪਿਆ ਤਾਂ ਸੂਤਕ ਹੈਗਾ ਜੀ, ਕਿਸੇ ਦੇ ਘਰ ਮਰਗ ਹੋ ਗਈ ਜੀ ਤਾਂ ਸੂਤਕ ਚੱਲ ਪਿਆ ਜੀ ਹਾਂਜੀ। ਉਹ ਬੜੀਆਂ ਚੀਜ਼ਾਂ ਵਿਚਾਰ ਕਰਦੇ ਸੀ, ਏਡੇ ਭਰਮਾਂ ਚ ਪੈਂਦੇ ਸੀ ਜੀ।
0: ਬਿਲਕੁਲ
2: ਉਹ ਗੁਰਬਾਣੀ ਨੇ ਸਾਡਾ ਮਾਰਗ ਦਰਸ਼ਨ ਕੀਤਾ ਤੇ ਆਪਾਂ ਥੋੜੇ ਸਿਆਣੇ ਹੋਏ
0: ਜੀ,
2: ਥੋੜੇ ਉੱਠੇ ਜੀ, ਇਹਨਾਂ ਚੀਜ਼ਾਂ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਪਰ ਸੋਸਾਇਟੀ ਦੇ ਵਿੱਚ ਇਹ ਭਰਮ ਜਾਲ ਇੰਨਾ ਕੁ ਚੱਲਿਆ ਹੈਗਾ ਜਿਹੜਾ ਪਿੱਛੋਂ ਹੀ ਟਰੈਵਲ ਕਰਦਾ ਆ ਰਿਹਾ, ਉਹਨੂੰ ਮਤਲਬ ਤੋੜਨਾ ਜਿਹੜਾ ਹੈਗਾ ਇਸ ਭਰਮ ਜਾਲ ਨੂੰ ਤੋੜਨਾ ਕੋਈ ਸੌਖਾ ਨਹੀਂ ਹੈ
0: ਜੀ। ਜੀ
2: ਤੁਸੀਂ ਦੇਖੋ ਫਿਰ ਦੂਜਾ ਭਰਮ ਸਾਹਿਬ ਇਹਦੇ ਵਿੱਚ ਨਾ, ਮੈਂ ਸ਼ਮੀ ਜੀ ਵੀ ਮੇਰੇ ਨਾਲ ਸਹਿਮਤ ਹੋਣਗੇ ਇਸ ਗੱਲ ਤੇ, ਅਸੀਂ ਲੋਕ ਗੱਲਾਂ ਬਹੁਤ ਕਰਦੇ ਹੈਗੇ ਆ ਅੰਦਰੋਂ ਅਸੀਂ ਖੋਖਲੇ ਆ,
0: ਖੋਖਲੇ ਆ ਬਿਲਕੁਲ ਆ ਜੀ ਬਿਲਕੁਲ ਦੋਸਤ।
2: ਸਿਧਾਂਤ ਅਸੀਂ ਨਾ
0: ਜੀ
2: ਹਾਂਜੀ ਅਸੀਂ ਮਤਲਬ ਲੋਕਾਂ ਨੂੰ ਬੜੇ ਸਿਆਣੇ ਬਣ ਬਣ ਕੇ ਦੱਸਾਂਗੇ, ਪਰ ਅਸਲ ਦੇ ਵਿੱਚ ਜਿਹੜਾ ਹੈਗਾ, ਮੈਂ ਸ਼ਮੀ ਜੀ ਨੂੰ ਪਹਿਲਾਂ ਵੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਕਿ ਮੇਰੇ ਕੋਲ ਇੱਕ ਕੇਸ ਆਇਆ ਸੀ ਜਿਹਦੇ ਵਿੱਚ ਨੂੰਹ ਦਾ ਭੂਤ ਕੱਢਦੇ ਪਏ ਸੀ ਜੀ, ਤੇ ਉਹਦੇ ਉਹ ਤੇ ਉਹਨੂੰ ਬੇਚਾਰੀ ਨੂੰ ਚਿਮਟੇ ਮਾਰੀ ਗਏ, ਪਾਣੀ ਪਿਲਾਈ ਗਏ ਕਿਤੇ, ਉਹ ਅਨਕੌਨਸ਼ੀਅਸ ਹੋ ਗਈ। ਇਨ ਦਾ ਮੇਨ ਟਾਈਮ ਦਿੱਲੀ ਉਹਦੇ ਪੇਕੇ ਸੀਗੇ, ਉਹ ਕਿਤੇ ਅਚਨਚੇਤ ਉੱਤੋਂ ਆ ਗਏ ਜੀ, ਉਹਨਾਂ ਨੇ ਚੱਕਿਆ ਵੀ ਹਾਂ ਜੀ ਇਹ ਤਾਂ ਕਰੋਲਟੀ ਹੈਗੀ, ਉਹਨਾਂ ਨੇ 498 ਦਾ ਪਰਚਾ ਦਰਜ ਕਰਾ ਦਿੱਤਾ ਜੀ। ਹੁਣ ਅੱਛਾ ਉਹ ਜਿਹੜਾ ਬਾਬਾ ਸੀਗਾ ਜਿਹੜਾ ਲਿਆਂਦਾ ਤਾਂਤਰਿਕ, ਉਹ ਵੀ ਮੁਲਜ਼ਮ ਸੀਗਾ ਜੀ। ਹੁਣ ਸਵਾਲ ਤਾਂ ਇਹ ਹੈਗਾ ਆ, ਔਰ ਉਸ ਘਰ ਦੇ ਵਿੱਚ ਜਿਹੜਾ ਇਹ ਬੰਦੇ ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ, ਮੁਲਜ਼ਮ ਇੱਕ ਜਿਹੜਾ ਆ ਨਾ ਜੀ, ਉਹ ਇੱਕ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਸੀ ਤੇ ਉਹਨੇ ਇੱਕ ਕਿਤਾਬ ਲਿਖੀ ਸੀ ਇਹਨਾਂ ਚੀਜ਼ਾਂ ਤੇ, ਵਹਿਮਾਂ ਭਰਮਾਂ ਤੇ।
0: ਬਿਲਕੁਲ ਹੈ ਜੀ,
2: ਉਹ ਮੈਨੂੰ ਕਹੇ ਮੇਰੇ ਡਿਫੈਂਸ ਦੇ ਵਿੱਚ ਮੇਰੀ ਕਿਤਾਬ ਦਿਓ ਵੀ ਮੈਂ ਤਾਂ ਇੱਦਾਂ ਕਰਕੇ ਜਿਹੜਾ ਇਹਨਾਂ ਚੀਜ਼ਾਂ ਨੂੰ ਮੰਨਦਾ ਹੀ ਨੀ। ਮੈਂ ਕਿਹਾ ਤੂੰ ਮੰਨਦਾ ਨੀ, ਤੂੰ ਲੋਕਾਂ ਦਰਦ ਨੂੰ ਕਹਿੰਦੇ ਨੀ ਹੈਗੇ ਜੀ, ਮੁੱਲਾ ਤੇ ਮਸਾਲ ਚ ਦੋਵਾਂ ਦਾ ਇੱਕੋ ਚਿੱਤ, ਲੋਕਾਂ ਦਰ ਦਿਖਾਵਣੇ ਤੇ ਆਪ ਹਨੇਰੇ ਵਿੱਚ ਜਿਹੜੇ ਲੋਕ ਜਿਹੜੇ ਹੈਗੇ ਜਿਹੜਾ ਮਸਾਲ ਲੈ ਕੇ ਅੱਗੇ ਤੁਰਿਆ ਹੁੰਦਾ ਆ, ਉਹ ਲੋਕਾਂ ਨੂੰ ਤਾਂ ਰਸਤਾ ਦਿਖਾਉਂਦਾ ਹੁੰਦਾ ਤੇ ਆਪ ਹਨੇਰੇ ਚ ਤੁਰਿਆ ਹੁੰਦਾ ਆ, ਉਹ ਆਪਣਾ ਹਨੇਰਾ ਹੀ ਹੁੰਦਾ ਉਹਦੇ।
0: ਬਿਲਕੁਲ
2: ਏਦਾਂ ਹੀ ਸਾਡੀ ਸੋਸਾਇਟੀ ਦਾ ਹਾਲ ਆ। ਮੈਂ ਉਹਨੂੰ ਕਿਹਾ ਵੀ ਤੈਨੂੰ ਫਿਰ ਜਿਹੜਾ ਹੈਗਾ ਯਾਰ, ਤੂੰ ਮੈਂ ਤੇਰੀ ਗੱਲ ਨਾਲ ਸਹਿਮਤ ਤਾਂ ਹੋ ਜਾਂਦਾ ਆ ਵੀ ਮੈਂ ਕੋਰਟ ਦੇ ਵਿੱਚ ਤੇਰੀ ਕਿਤਾਬ ਦੇ ਦਿੰਦਾ ਆ, ਪਰ ਮੈਨੂੰ ਇਹ ਦੱਸ ਵੀ ਜਦੋਂ ਤੇਰੇ ਘਰ ਦੇ ਵਿੱਚ ਇਹ ਕੰਮ ਚੱਲ ਰਿਹਾ ਸੀ ਤੇ ਤੈਨੂੰ ਸ਼ਰਮ ਨੀ ਆਈ?
0: ਬਿਲਕੁਲ
2: ਹਾਂਜੀ, ਵੀ ਲੋਕਾਂ ਨੂੰ ਵੀ ਜਗਾਉਣ ਤੇ ਲਿਆ ਹੈਗਾ ਆ ਤੇ ਘਰ ਚ ਤੇਰੇ ਹਨੇਰਾ ਪਸ ਰਿਹਾ ਆ ਜੀ।
0: ਜੀ
2: ਇਸ ਕਰਕੇ ਜਿਹੜਾ ਆ, ਜੇ ਅਸੀਂ ਐਜੂਕੇਟਡ ਹੈਗੇ ਆ ਜਾਂ ਐਜੂਕੇਸ਼ਨ ਹੈਗੀ ਆ ਆਪਾਂ ਮਤਲਬ ਅਟੇਨ ਕੀਤੀ ਆ, ਸਾਨੂੰ ਥੋੜਾ ਜਿਹਾ ਜਿਹੜਾ ਆ ਰੈਸ਼ਨਲਿਸਟ ਹੋਣਾ ਚਾਹੀਦਾ ਹੈਗਾ, ਥੋੜਾ ਜਿਹਾ ਆਪਾਂ ਸਿਆਣੇ ਹੋ ਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੀਏ, ਹੋਰ ਕੁਛ ਨੀ ਕਰ ਸਕਦੇ ਨਾ। ਹੁਣ ਅਸੀਂ ਨੀ, ਅਸੀਂ ਪੱਕ ਗਏ ਹੈਗੇ ਆ ਜੀ, ਸਾਨੂੰ ਤਾਂ ਜਿੰਨੇ ਕੁ ਜਿਹੜੇ ਵਹਿਮ ਭਰਮ ਜਿਹੜੇ ਹੈਗੇ ਸਾਡੇ ਨਾਲ ਹੀ ਜਾਣੇ ਹੈਗੇ ਜੀ, ਜਿਹੜੇ ਕੋਸ਼ਿਸ਼ ਕਰਦੇ ਹੈਗੇ ਆ ਜੀ ਵੀ ਹਾਂ ਜੀ ਇਹਨੂੰ ਅਸੀਂ ਡਿਲੀਊਟ ਤਾਂ ਕਰ ਸਕਦੇ ਹੈਗੇ ਆ, ਪਰ ਇਹਨੂੰ ਮਿਟਾ ਨਹੀਂ ਸਕਦੇ,
0: ਮਿਟਾ ਨਹੀਂ ਸਕਦੇ।
2: ਕੋਸ਼ਿਸ਼ ਕਰੀਏ ਵੀ ਅਗਲੀ ਪੀੜੀ ਦੇ ਵਿੱਚ ਇਹ ਚੀਜ਼ਾਂ ਨਾ ਟਰੈਵਲ ਹੋਣ ਜੀ, ਬਸ ਇੰਨੀ ਕੁ ਬੇਨਤੀ ਹੈਗੀ ਜੀ। ਥੈਂਕ ਯੂ ਸਰ, ਸਮਾਂ ਦੇਣ ਲਈ ਧੰਨਵਾਦ ਜੀ,
0: ਸ਼ੁਕਰੀਆ
2: ਸ਼ਮੀ ਜੀ, ਗ੍ਰੇਟਫੁਲ ਸਰ, ਥੈਂਕ ਯੂ ਜੀ,
0: ਲਾਈਕ ਸ਼ੁਕਰੀਆ, ਸੋਹਣੇ ਵਿਚਾਰਾਂ ਦੇ ਲਈ ਹਰ ਵਾਰ ਦੀ ਤਰ੍ਹਾਂ। ਹਾਂਜੀ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਮੈਨੂੰ ਗੱਲ ਚੇਤੇ ਆਉਂਦੀ ਹੈ ਸ਼ਮੀ ਜੀ, ਜਿੱਦਾਂ ਸੈਣੀ ਸਾਹਿਬ ਗੱਲ ਸੁਣਾ ਕੇ ਗਏ ਨਾ, ਇੱਕ ਨੈਟਫਲਿਕਸ ਦੇ ਉੱਤੇ ਇੱਕ ਸੀਰੀਜ਼ ਵੀ ਹੈਗੀ ਹੈ ਜਿਹੜਾ ਕਿ ਦਿੱਲੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ, ਬਹੁਤ ਵੱਡੇ ਪੱਧਰ ਤੇ ਉੱਤੇ ਬਹੁਤ ਵੱਡਾ ਕਾਰੋਬਾਰੀ ਲੋਕ ਸਨ, ਤਾਂ ਉਹ 7-9 ਪਰਿਵਾਰ ਦੇ ਜੀ ਸੀ, ਵੱਡੇ ਤੋਂ ਲੈ ਕੇ ਛੋਟੇ ਬੱਚੇ ਤੱਕ, ਉਹ ਸਾਰੇ ਹੀ ਫੰਦਾ ਲਾ ਕੇ ਮਤਲਬ ਕਿ ਘਰ ਦੇ ਵਿੱਚ ਉਹ ਤਾਂਤਰਿਕ ਨੇ ਕੁਝ ਗੱਲਬਾਤ ਕੀਤੀ ਸੀ ਇਸ ਹਿਸਾਬ ਦੇ ਨਾਲ, ਤੇ ਉਹ ਸਾਰੇ ਜਾਣੇ ਹੀ ਮਤਲਬ ਕਿ ਸੁਸਾਈਡ ਕਰ ਲੈਂਦੇ ਆ ਜੀ ਕੁਝ ਕਾਰਨ ਕਰਕੇ। ਤੇ ਉਹ ਸਾਰੀ ਪੁੱਛ ਪੜਤਾਲ ਦੇ ਵਿੱਚ ਬਾਅਦ ਚੋਂ ਜਦੋਂ ਸਾਰਾ ਕੁਝ ਨਸ਼ਰ ਆਇਆ ਸਾਹਮਣੇ ਆਇਆ ਤੇ ਉਹ ਬਿਲਡਿੰਗ ਦੀ ਉਹਨਾਂ ਦੀ ਸਾਰੀ ਕਹਿ ਲਓ ਇਨਕੁਆਇਰੀ ਵਗੈਰਾ ਕੀਤੀ ਤਾਂ ਉਹ ਹੈਰਾਨ ਪਰੇਸ਼ਾਨ ਰਹਿ ਗਏ। ਇੱਕ ਕੰਧ ਦੇ ਉੱਤੇ ਸੱਤ ਕੇ 9 ਪ੍ਰਣਾਲੇ ਜਿਹੜੇ ਨੇ ਬਾਹਰ ਨੂੰ ਨਿਕਲ ਰਹੇ ਨੇ ਜੀ, ਉਹ ਪਤਾ ਨੀ ਕਾਹਦੇ ਲਈ ਨੇ, ਤੇ ਉਹ ਖਰੇ ਸਵਰਗਾਂ ਦੇ ਵਿੱਚ ਜਾਣ ਨੂੰ ਜਾਂ ਕੁਝ ਏਦਾਂ ਦਾ ਉਹਨੇ ਤਾਂਤਰਿਕ ਨੇ ਕੁਝ ਦੱਸਿਆ ਸੀ, ਤੇ ਉਹ ਬੇਚਾਰੇ ਅਫਵਾਹ ਲੈ ਕੇ ਸਾਰਾ ਟੱਬਰ ਇੱਕੋ ਰਾਤ ਦੇ ਵਿੱਚ ਸਾਰਾ ਕੁਝ ਹੀ ਖਤਮ ਕਰਾ ਦਿੱਤਾ ਜੀ ਉਹਦਾ। ਤੇ ਇਸੇ ਤਰ੍ਹਾਂ ਆਪਾਂ ਕੱਲ ਪਿਛਲੇ ਵੀਕ ਦੇ ਵਿੱਚ ਇੱਕ ਨਾ ਮੈਂ ਕਹਾਣੀ ਸਾਂਝੀ ਕੀਤੀ ਸੀ ਆਪਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ, ਬਾ ਕਮਾਲ ਕਹਾਣੀਕਾਰ ਨੇ, ਤਾਂ ਉਹਨਾਂ ਦੀ ਕਹਾਣੀ ਸੀ ਓਪਰੀ ਹਵਾ
1: ਜੀ।
0: ਤੇ ਓਪਰੀ ਹਵਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪਰਿਵਾਰ ਦੇ ਵਿੱਚ ਨੂੰਹ ਆਉਂਦੀ ਹੈ ਤੇ ਉਹ ਆਪਣਾ ਰਹਿੰਦੀ ਹੈ ਸਾਰਾ ਕੁਝ, ਬਹੁਤ ਸਾਰੇ ਗੁਣਕਾਰੀ ਜਿਹੜੀ ਬਹੂ ਹੈ ਤੇ ਉਹ ਰੋਟੀ ਪਾਣੀ ਹੋਰ ਸਾਰਾ ਕੱਪੜਾ ਲੱਥਾ ਸਾਰਾ ਕੁਝ ਜੋ ਵੀ ਘਰੇਲੂ ਕੰਮ ਕਾਜ ਹੈ, ਪੜ੍ਹੀ ਲਿਖੀ ਵੀ ਸੀ ਸਾਰਾ ਕੁਝ ਸੀ। ਤੇ ਉਹ ਉਹਦੀ ਸੱਸ ਕੀ ਕਰਦੀ ਸੀ ਉਹਨੂੰ ਮਤਲਬ ਕਿ ਉਹਨਾਂ ਕਹਿੰਦੀ ਓਪਰੀ ਹਵਾ ਆ ਗਈ ਮੇਰੇ ਵਿੱਚ, ਪਤਾ ਨੀ ਕਿੰਨੀ ਕੁ ਜਾਨ ਆ ਜਾਂਦੀ, ਪਾਵਰ ਆ ਜਾਂਦੀ, ਉਹ ਵਗਾ ਵਗਾ ਕੇ ਚੀਜ਼ਾਂ ਮਾਰਦੀ ਤੇ ਕੁੱਟਦੀ ਸਾਰਾ ਕੁਝ ਕਰਦੀ, ਨੂੰਹ ਨੂੰ ਫੜ ਲੈਂਦੀ ਘੁੱਟ ਕੇ ਹੱਥ ਤੋਂ ਤੇ ਉਹਦੇ ਇੱਕ ਦਿਨ ਤਾਂ ਗਰਦਨ ਹੀ ਫੜ ਲਈ। ਤੇ ਉਹ ਕਿਤੇ ਏਦਾਂ ਜਿੱਦਾਂ ਸੈਣੀ ਸਾਹਿਬ ਗੱਲ ਕਰਕੇ ਗਏ ਨਾ, ਪਰਿਵਾਰ ਆ ਗਿਆ ਤੇ ਉਹਦੇ ਮਦਰ ਫਾਦਰ ਆ ਗਏ ਵਿਜ਼ਿਟ ਕਰਨ ਦੇ ਲਈ, ਤੇ ਉਹ ਮੋਹਰੇ ਉਹ ਹਾ ਕੰਮ ਚੱਲਣ ਰਿਹਾ ਜੀ। ਤੇ ਉਹਨਾਂ ਨੇ ਪਹਿਲਾਂ ਇੱਕ ਦੋ ਵਾਰੀ ਤਾਂ ਦੇਖਿਆ ਵੀ ਕੁੜੀ ਨੂੰ ਪੁੱਛਿਆ ਕਿ ਹੋ ਕੀ ਰਿਹਾ, ਕਹਿੰਦੇ ਪਤਾ ਨੀ, ਸੋਹਰਾ ਸਾਹਿਬ ਦੇ ਨਾਲ ਵੀ ਗੱਲ ਕੀਤੀ ਉਹਨਾਂ ਦੇ ਤਾਂ ਉਹ ਕਹਿੰਦੇ ਇਹਨੂੰ ਪਤਾ ਨੀ ਕਿਹੜੀ ਓਪਰੀ ਹਵਾ ਆਉਂਦੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਤੇ ਉਹ ਕਹਿੰਦੇ ਚਲੋ ਕੋਈ ਨੀ, ਮਤਲਬ ਕਿ ਫਿਰ ਦੂਸਰੀ ਤੀਸਰੀ ਵਾਰੀ ਫਿਰ ਉਹ ਘਟਨਾ ਵਾਪਰਦੀ ਹੈ ਤੇ ਉਹ ਮਤਲਬ ਕਿ ਆ ਜਾਂਦੇ ਨੇ ਉਸ ਸਮੇਂ ਦੇ ਵਿੱਚ ਤੇ ਉਹਨਾਂ ਨੂੰ ਬੁਲਾ ਲਿਆ ਜਾਂਦਾ ਤੇ ਉਹ ਦੇਖਦੇ ਆ ਕਰਦੇ ਕੀ ਆ, ਉਹ ਸਾਰਾ ਕੁਝ ਨੋਟ ਕਰਦੀ ਆ ਉਹਦਾ ਜਿਹੜੀ ਕੁੜੀ ਦੀ ਮਦਰ ਹੁੰਦੀ ਹੈ ਤੇ ਮੁੜ ਕੇ ਹਨਾ

0: ਤੁਸੀਂ ਸਿਆਣੇ ਕਿੱਦਾਂ ਬਣੇ,
1: ਸਾਨੂੰ
0: ਦੱਸੋ ਵੀ ਤਰੀਕਾ ਸੀ ਬਣਨਾ ਮਾੜਾ ਮੋਟਾ
1: ਜੀ।
0: ਉਹ ਕਹਿੰਦਾ ਮੈਂ ਜਿੰਨੀ ਵੀ ਅਕਲ ਸਿੱਖੀ ਨਾ, ਜਿੰਨਾ ਵੀ ਮੈਂ ਸਿਆਣਪ ਸਿੱਖੀ ਆ, ਇਹ ਸਾਰੀ ਮੂਰਖਾਂ ਕੋਲੋਂ ਲਈ ਆ
1: ਜੀ।
0: ਉਹ ਕਹਿੰਦਾ ਹੱਦ ਹੋ ਗਈ ਯਾਰ, ਮੂਰਖਾਂ ਕੋਲ ਕਿੱਦਾਂ ਲੈ ਲਈ ਹੈ
1: ਜੀ।
0: ਕਹਿੰਦਾ ਜੋ ਕੁਝ ਮੂਰਖ ਕਰਦੇ ਆ ਨਾ, ਮੈਂ ਉਹ ਨਹੀਂ ਕਰਦਾ
1: ਜੀ,
0: ਤੇ ਮੈਂ ਸਿਆਣਾ ਬਣ ਗਿਆ। ਹੁਣ ਲੋਕਾਂ ਨੇ ਮੈਨੂੰ ਕਹਿਣਾ ਸ਼ੁਰੂ ਕਰਤਾ ਤੂੰ ਸਿਆਣਾ ਬੜਾ ਹੋ ਗਿਆ, ਉਹਨਾਂ ਕੋਲ ਲਈ ਆ। ਹੁਣ ਜਦੋਂ ਤੁਸੀਂ ਦੇਖੋ ਵੀ ਵਹਿਮ ਕਿੱਦਾਂ ਟਰੈਵਲ ਕਰਦੇ ਨਾਲ ਨਾਲ, ਤੇ ਉਹਨਾਂ ਦੀ ਸਵਾਰੀ ਵੀ ਕਰਦੇ ਲੋਕ ਵਹਿਮ ਦੀ ਪੂਰੀ
1: ਜੀ।
0: ਐਡੀਸਨ ਨੇ ਜਦੋਂ ਐਡੀਸਨ ਹੋਰਾਂ ਨੇ ਟੈਸਲਾ ਹੋਰਾਂ ਦੇ ਵੱਲੋਂ ਉਹ ਜਿਹੜੀ ਬਿਜਲੀ ਆ ਉਹ ਘਰਾਂ ਚ ਆ ਗਈ
1: ਜੀ,
0: ਤਾਂ ਉਹਨਾਂ ਦਿਨਾਂ ਚ ਨਾ ਉਹਨਾਂ ਨੇ ਪ੍ਰਚਲਿਤ ਸੀਗਾ ਕਹਿੰਦੇ ਉਹਦੀ ਗੱਲ, ਉਹ ਕਹਿੰਦੇ ਵੀ ਅਸੀਂ ਬਿਜਲੀ ਨੂੰ ਇੰਨੀ ਸਸਤੀ ਕਰ ਦੇਵਾਂਗੇ ਕਿ ਸਿਰਫ ਅਮੀਰ ਬੰਦੇ ਮੋਮਬੱਤੀਆਂ ਬਾਲਿਆ ਕਰਨਗੇ।
1: ਕਿਆ ਬਾਤ ਹੈ ਜੀ।
0: ਤੇ ਉਹ ਹੁਣ ਕੈਂਡਲ ਲਾਈਟ ਡਿਨਰ ਕਰਦੇ ਆ
1: ਜੀ, ਮੋਮਬੱਤੀ ਨਾਲੋਂ ਵੀ ਸਸਤੀ ਹੋਏਗੀ ਜੀ।
0: ਹਾਂ, ਬਹੁਤ ਸਿਰਫ ਉਹਨਾਂ ਦੀ ਲਗਜ਼ਰੀ ਹੋਊਗੀ। ਜਿਵੇਂ ਹੁਣ AI ਆ, ਇਹਦੇ ਬਾਰੇ ਵੀ ਵਹਿਮ, ਕਿਉਂਕਿ ਵਹਿਮ ਤਾਂ ਨਾਲ ਨਾਲ ਚੱਲਦੇ, ਕਿਉਂਕਿ ਜਦੋਂ AI ਬਾਰੇ ਵੀ ਹੁਣ ਇਹੀ ਧਾਰਨਾ ਆਪਣੀ ਬਣਦੀ ਜਾ ਰਹੀ ਹੈ ਕਿ ਭਾਈ ਇਹ ਪਤਾ ਨੀ ਇਹਨੇ ਕੀ ਕੁਛ ਕਰ ਦੇਣਾ।
1: ਨੋ
0: ਡਾਊਟ ਬਹੁਤ ਤੇਜ਼ੀ ਨਾਲ ਕਾਇਆਕਲਪ ਹੋ ਰਿਹਾ ਹਰ ਚੀਜ਼ ਦੇ ਵਿੱਚ
1: ਜੀ,
0: ਪਰ ਹੁਣ ਉਹ ਵੀ ਗੱਲ ਨਾਲ ਜਿਹੜੀ ਆ ਕਹਾਵਤਾਂ ਚੱਲਦੀਆਂ ਨੇ ਕਿ ਅਸੀਂ AI ਜਿਹੜੀ ਆ ਉਹ ਇੰਨਾ ਜ਼ਿਆਦਾ ਆਸਾਨ ਕਰ ਦੇਗੀ ਕੰਮ, ਹਰ ਚੀਜ਼ ਸੋਚਣ ਸਮਝਣ ਵਾਲੀ ਸਮਰੱਥਾ ਹੀ ਖਤਮ ਹੋ ਜਾਂਦੀ ਹੈ ਬੰਦੇ ਦੀ ਆਪਣੀ
1: ਜੀ,
0: ਤੇ ਜਿਹੜੀ ਓਰਿਜਨਲ ਦਿਮਾਗ ਹੈ, ਓਰਿਜਨਲ ਜਿਹੜੀ ਸੋਚ ਆ
1: ਜੀ,
0: ਉਹ ਵੀ ਇੱਕ ਲਗਜ਼ਰੀ ਬਣ ਜਾਏਗੀ ਕਿ ਬਈ ਖਾਸ ਬੰਦੇ ਕੋਲ ਹੀ ਆ ਜਿਹੜਾ ਇਹਦਾ ਕੋਲ ਆਪਣਾ ਦਿਮਾਗ ਹੈ, ਉੱਥੋਂ ਕੰਮ ਲੈਂਦਾ ਹੈ, ਇਹ ਖਾਸ ਹੀ ਹੈ ਕੋਈ
1: ਜੀ।
0: ਇਹ ਨਹੀਂ ਤਾਂ ਜਿਹੜੇ ਕੈਲਕੂਲੇਸ਼ਨ ਕਰ ਰਹੇ ਆ ਤੋਂ ਲੈ ਕੇ ਵੱਡੀ ਤੋਂ ਵੱਡੇ ਕੰਮ ਕਰ ਰਹੇ
1: ਹੋਏ ਗੱਲਾਂ ਦੇ ਨਾਲ ਹੀ ਮੈਂਬਰੀ ਫੁੱਲ ਕੀਤੀ ਹੈ ਜੀ,
0: ਪੂਰੀ ਹਨੇਰੀ ਉਹਦੀ ਲਿਆ ਰੱਖੀ, ਕੋਈ ਪਤਾ ਨੀ AI ਤੈਨੂੰ ਲੱਸੀ ਦਿਨ ਚਾਹੀਦੀ ਲਿਆਈਏ
1: ਜੀ,
0: ਤੇ ਪੰਜਾਬੀਆਂ ਦਾ ਉਹ ਤੇ ਟਾਈਮ ਪਾਸ ਹੋ ਰਿਹਾ ਉਹਦੇ ਕਰ ਕਰਕੇ
1: ਜੀ।
0: ਅਸਲ ਚ ਇਹ ਵਹਿਮ ਕਿ ਅਸੀਂ ਇਹਦੀ ਵਰਤੋਂ ਕਰ ਰਹੇ ਹਾਂ, ਅਸਲ ਚ ਅਸੀਂ ਖੁਦ ਹੀ ਵਰਤੇ ਜਾ ਰਹੇ ਹਾਂ। ਹੁਣ ਇਹ ਟੈਕਨੋਲੋਜੀ ਦੇ ਵਿੱਚ ਇਹ ਕੰਮ ਹੋ ਰਿਹਾ। ਅਸੀਂ ਇੱਕ ਤੁਸੀਂ ਦੇਖਿਆ ਟ੍ਰੈਂਡ ਆਇਆ ਕਿ 1980 ਦੀਆਂ ਫੋਟੋਆਂ ਬਣਾ ਲਓ ਆਪਣੀਆਂ, ਉਹ ਲੋਕਾਂ ਨੇ ਹਨੇਰੀਆਂ ਲਿਆ ਤੀਆਂ ਪਾ ਪਾ ਕੇ ਫੋਟੋਆਂ, ਟੱਬਰ ਦੀਆਂ, ਨਿਆਣਿਆਂ ਦੀਆਂ, ਸਾਰਿਆਂ ਦੀਆਂ
1: ਜੀ।
0: ਹੁਣ ਅਸੀਂ ਕੀਤਾ ਕਿ ਇਸ ਲਹਿਰ ਦੇ ਵਿੱਚ ਸਵਾਰ ਹੋ ਕੇ ਅਸੀਂ ਆਪਣਾ ਨਿੱਜੀ ਡਾਟਾ ਸ਼ੇਅਰ ਕਰ ਲਿਆ।
1: ਬਿਲਕੁਲ ਹੈ ਜੀ,
0: ਇਹੋ ਜਿਹੀ ਜਗ੍ਹਾ ਸ਼ੇਅਰ ਕੀਤਾ ਜਿੱਥੋਂ ਮੁੜ ਵਤਨੀ ਨਾ ਆਇਆ, ਉਹ ਕੰਮ ਹੋ ਜਾਂਦਾ ਕਿ ਉਹ ਵਾਪਸ ਨਹੀਂ ਆਉਂਦਾ ਫਿਰ।
1: ਨਹੀਂ, ਸਾਡੇ ਕੋਲ ਹੋਣਾ ਫਿਕਰ ਨਾ ਕਰੋ, ਸਾਡੇ ਇੱਥੇ ਡਾਟਾ ਸੈਂਟਰ ਬਣਨ ਲੱਗੇ ਆ ਜੀ। ਹਾਂਜੀ
0: ਜੀ, ਹਾਂ, ਉਹ ਜਿਵੇਂ ਅਸੀਂ ਮੰਨ ਕੇ ਚੱਲਦੇ ਹਾਂ ਵੀ ਆਪਣੇ ਕੰਪਿਊਟਰ ਦੇ ਵਿੱਚ ਜੀ ਕੋਈ ਚੀਜ਼ ਸੇਵ ਕਰ ਲਈ ਆ, ਕੋਈ ਫਾਈਲ ਕਰ ਲਈ, ਕੋਈ ਫਿਲਮ ਪਾ ਲਈ, ਕੁਛ ਕਰ ਲਿਆ, ਫਿਰ ਆਪਾਂ ਨੂੰ ਲੱਗਦਾ ਕਿ ਨਹੀਂ ਮੈਮਰੀ ਭਰ ਗਈ ਆਪਾਂ ਡਿਲੀਟ ਕਰ ਦਈਏ ਕਿਸੇ ਕਾਰਨ ਕਰਕੇ
1: ਜੀ,
0: ਉਹ ਕਦੇ ਡਿਲੀਟ ਨਹੀਂ ਹੁੰਦਾ ਡਾਟਾ, ਉਹਦਾ ਫੁੱਟਪ੍ਰਿੰਟ ਰਹਿੰਦਾ ਹੀ ਰਹਿੰਦਾ
1: ਹੈ ਜੀ।
0: ਬਿਲਕੁਲ, ਤਾਂ ਇਹ ਵੀ ਵਹਿਮ ਹੈ ਕਿ ਮੈਂ ਡਿਲੀਟ ਕਰਤਾ ਤੇ ਉਹ ਡਿਲੀਟ ਹੋ ਗਿਆ
1: ਜੀ,
0: ਕਦੇ ਅਨਇੰਸਟਾਲ ਕਰਤਾ ਤੇ ਅਨਇੰਸਟਾਲ ਹੀ ਹੋ ਗਿਆ, ਉਹ ਇੰਨੀਆਂ ਕੁ ਪੈੜਾ ਛੱਡ ਕੇ ਜਾਂਦਾ ਪ੍ਰੋਗਰਾਮ ਜਿਹੜਾ ਤੁਸੀਂ ਪਾਇਆ ਵਿੱਚ ਕੰਪਿਊਟਰ ਦੇ ਜਾਂ ਫੋਨ ਦੇ ਵਿੱਚ, ਕਿ ਮਾਹਰ ਬੰਦਾ ਵੀ ਜਿਹੜਾ ਉਹਦੇ ਲਈ ਵੀ ਹੱਥ ਖੜੇ ਹੋ ਜਾਂਦੇ ਕਿ ਆਪਾਂ ਇਹਨੂੰ ਸਫਾਈ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਅਸਲ ਚ ਬੁੱਧੀ ਵਿਵੇਕ ਜਿਹੜੀ ਹੈ ਉਹਦਾ ਉਹ ਜਾਗਦਾ ਰਹਿਣਾ ਬਹੁਤ ਜ਼ਰੂਰੀ ਹੈ, ਚੇਤਨ ਹੋਣ ਦੀ ਜ਼ਰੂਰਤ ਰਹਿੰਦੀ ਹੈ
1: ਜੀ।
0: ਸਾਇੰਟੀਫਿਕਲੀ ਜਾਂ ਲੌਜੀਕਲੀ ਜਦੋਂ ਆਪਾਂ ਤਰਕਸ਼ੀਲਾਂ ਦੀ ਗੱਲ ਕਰਦੇ ਹਾਂ, ਉਹ ਕਰਦੇ ਇਸ ਗੱਲ ਦੇ ਉੱਤੇ ਆ ਕਿ ਤਰਕ ਦੇਣਾ ਭਾਈ, ਕੋਈ ਚੀਜ਼ ਸਾਨੂੰ ਕਿਹਾ ਜਾਂਦਾ ਹੈ ਕਿ ਆਹ ਕੰਮ ਐ ਕਰੋਗੇ ਤਾਂ ਐ ਹੋਊਗਾ, ਤੁਸੀਂ ਤਰਕ ਨਾਲ ਉਹਨੂੰ ਸਿੱਧ ਕਰੋ ਕਿ ਭਾਈ ਲੌਜਿਕ ਦਿਓ, ਰੀਜਨਿੰਗ ਕਰੋ
1: ਜੀ
0: ਕਿ ਹਾਂ ਇਹ ਜੋ ਕਹੀ ਜਾ ਰਹੀ ਹੈ ਗੱਲ 2+2=4 ਹੀ ਹੈ, 5 ਤਾਂ ਨੀ ਕਿਤੇ ਹੋਣ ਲੱਗ ਪਿਆ ਇੱਥੇ, ਜਾਂ 3 ਤਾਂ ਨੀ ਰਹਿ ਗਿਆ।
1: ਬਿਲਕੁਲ,
0: ਉਹ ਜਦੋਂ ਸਿੱਧ ਹੋਊਗਾ ਫਿਰ ਜਾ ਕੇ, ਜਦੋਂ ਆਪਾਂ ਇੰਨਾ ਕੁ ਸੋਚਣ ਜੋਗੇ ਹੋ ਗਏ
1: ਜੀ,
0: ਫਿਰ ਮੈਨੂੰ ਲੱਗਦਾ ਨੀ ਕਿ ਕੋਈ ਵਹਿਮ ਦੀ ਗੁੰਜਾਇਸ਼ ਰਹਿਣੀ ਹੈ ਜਾਂ ਕੋਈ ਇਹੋ ਜਿਹੀ ਗੱਲ
1: ਜੀ
0: ਗੱਡੀ ਲੀਹ ਤੇ ਆ ਸਕਦੀ ਹੈ, ਪਰਸਨੈਲਿਟੀ ਡਿਵੈਲਪਮੈਂਟ ਹੋ ਸਕਦੀ
1: ਜੀ। ਇੱਕ ਜੁੱਤੀ ਝਾੜਨ ਵਾਲਾ ਵੀ ਕੰਮ ਹੁੰਦਾ ਸੀ ਜੀ, ਮੇਰੇ ਖਿਆਲ ਨਾਲ ਕੁਝ ਹੁੰਦਾ ਸੀ ਏਦਾਂ ਦਾ ਵੀ ਜੀ।
0: ਜੁੱਤੀ ਝਾੜਨ ਵਾਲਾ ਤੇ ਹੈਗਾ ਹੀ ਆ, ਤੇ ਦੂਜਾ ਉਹ ਤੁਸੀਂ ਲਾਓ ਮਿਰਗੀ ਪੈ ਗਈ ਜੁੱਤੀ ਸੰਘਾ ਦੋ,
1: ਜੁੱਤੀ ਸੰਘਾ ਦੋ ਜੀ। ਹਾਂਜੀ, ਉਹ ਚਮਚਾ ਮੂੰਹ ਚ ਦੇਣ ਲੱਗ ਜਾਂਦੇ ਸੀ ਅਗਲੇ ਦੇ ਦੰਦ ਤੋੜਨੇ ਭਾਈ, ਹਨਾ ਦੱਸੋ, ਜਾਂ ਕਈਆਂ ਨੇ ਹੱਥ ਦੇ ਕੇ ਉਂਗਲੀਆਂ ਬਣਾਈਆਂ ਨੇ ਜੀ। ਬਿਲਕੁਲ ਹੈ ਜੀ ਜੀ, ਕਹਿੰਦੇ ਜੀ ਇਹਦਾ ਮੂੰਹ ਨਾ ਬੰਦ ਹੋਣ ਦਿਓ, ਹਨਾ ਭਾਈ ਉਹ ਫਿਰ ਉਹ ਖਿੱਚੋ ਖਿੱਚ ਧੂ ਕਰਦੇ ਆ ਜੀ ਅਗਲੇ ਦੀ। ਇੱਕ ਤਾਂ ਬੰਦਾ ਤਕਲੀਫ ਦੇ ਵਿੱਚ ਉਹਨੂੰ ਫਸਟ ਏਡ ਦੀ ਜ਼ਰੂਰਤ ਹੈ, ਤੇ ਦੂਸਰਾ ਉੱਤੋਂ ਤੁਸੀਂ ਉਹਦੀ ਖਿੱਚੋ ਧੂ ਕਰਨ ਲੱਗ ਗਏ ਭਾਈ।
0: ਹਾਂ
1: ਜੀ,
0: ਇਹਨਾਂ ਚ ਅਸਲ ਚ ਕੀ ਹੈ, ਡਾਕਟਰੀ ਇਲਾਜ ਆਮ ਬੰਦੇ ਦੀ ਪਹੁੰਚ ਤੋਂ ਸਦੀਆਂ ਪਹਿਲਾਂ ਵੀ ਬੜੀ ਦੂਰ ਸੀਗਾ, ਅੱਜ ਵੀ ਉਹਨਾਂ ਦੀ ਦੂਰ ਹੀ ਹੈ
1: ਜੀ।
0: ਜੇ ਕਿਸੇ ਨੇ ਕੋਈ ਚੱਜ ਦਾ ਇਲਾਜ ਕਰਾਉਣਾ ਆਪਣਾ, ਤੇ ਉਹ ਡਾਕਟਰ ਦੀ ਅਪੁਆਇੰਟਮੈਂਟ ਨੀ ਮਿਲਣੀ, ਜੇ ਮਿਲ ਗਈ ਤਾਂ ਉਹਨੇ ਚਮੜੀ ਸਮੇਤ

0: ਸੁਣ ਲਾ ਲੈਣੀ ਆ,
1: ਜੀ
0: ਇੱਕ ਕੋਈ ਗੱਲ ਨੀ ਜੀ। ਉਹ ਹਜ਼ਾਰਾਂ ਆਪਾਂ ਕਿੱਸੇ ਸੁਣਦੇ ਹਾਂ ਕਿ ਉੱਥੇ ਐਂ ਹੋ ਗਿਆ ਜੀ, ਉਦੋਂ ਬੰਦਾ ਚੰਗਾ ਭਲਾ ਸੀ ਤੇ ਮੁੜ ਕੇ ਉੱਥੇ ਉਹਨੇ ਲੰਮਾ ਪਾ ਲਿਆ ਤੇ ਅਪਰੇਟ ਕਰ ਛੱਡਿਆ ਜਾਂ ਕੁਛ।
1: ਜੀ
0: ਹੁਣ ਖਬਰ ਆ ਰਹੀ ਸੀਗੀ ਕਿ ਉਹ ਗਲਤੀ ਹੋ ਸਕਦੀ ਹੈ, ਸਾਰੇ ਇੱਕੋ
1: ਜੀ
0: ਜਿਹੇ ਨਹੀਂ ਹੁੰਦੇ,
1: ਬਿਲਕੁਲ ਹੈ।
0: ਲੇਕਿਨ ਇੱਕ ਹਵਾ ਬਣ ਜਾਂਦੀ ਹੈ, ਇੱਕ ਗੱਲ ਕਹਿਣ ਨੂੰ ਆ, ਕਿਸੇ ਸਕੂਲ ਚ ਇੱਕ ਟੀਚਰ ਨੇ ਨਿਆਣਾ ਕੁੱਟਤਾ ਤੇ ਉਹ ਇਹ ਥੋੜਾ ਹੋ ਰਿਹਾ ਕਿ ਸਾਰੇ ਕੁੱਟੀ ਜਾਂਦੇ ਆ,
1: ਸਾਰੇ ਕੁੱਟੀ
0: ਬਟ
1: ਜਾਂਦੇ ਆ।
0: ਉਹ ਇੱਕ ਧਾਰਨਾ ਬਣਾ ਦਿੰਦੇ ਆ, ਹਾਂ ਇਹ ਤਾਂ ਕਰਦੇ ਹੀ ਨੀ ਜੀ,
1: ਨਹੀਂ
0: ਇਹਨਾਂ ਦਾ
1: ਵੈਸੇ
0: ਕੰਮ ਇਹੀ ਹੈ।
1: ਵੈਸੇ ਔਜਲਾ ਸਾਹਿਬ ਨੇ ਇੱਕ ਬੁਝਾਰਤ ਵੀ ਪਾਈ ਸੀ ਇਹਦੇ ਵਿੱਚ ਜਦੋਂ ਤੁਸੀਂ ਆ ਗੱਲ ਕੀਤੀ ਹੈ ਟੀਚਰ ਦੀ, ਤਾਂ ਮੈਨੂੰ ਯਾਦ ਆ ਗਿਆ। ਕਹਿੰਦੇ ਜਦੋਂ ਸਾਇੰਸ ਵਾਲੀ
0: ਹਾਂਜੀ
1: ਟੀਚਰ ਹੀ ਜਿਹੜਾ ਪੁੱਛਾਂ ਲੈ ਲਵੇ, ਪੁੱਛਿਆ ਲਵੇ ਜੀ, ਫਿਰ ਕੀ ਕਰੀਏ ਜੀ,
0: ਪੁੱਛਾਂ
1: ਪੁੱਛਿਆ ਲਵੇ ਜੀ।
0: ਉਹ ਤਾਂ ਭਾਈ ਸਾਹਿਬ ਤੁਸੀਂ ਲੈਵਲ ਛੱਡੋ, ਉਹ ਤਾਂ ਕੀ ਆ।
1: ਜੀ
0: ਹੁਣ ਮੈਂ ਬੜਾ ਹੈਰਾਨ ਹੁੰਦਾ ਕਿ ਜਿਹੜਾ ਕੋਈ ਮੰਨ ਲਓ ਬੰਦਾ ਪੜ੍ਹਾ ਰਿਹਾ ਝਾਂਸੀ ਦੀ ਰਾਣੀ ਜਾਂ ਬੰਦਾ ਕੋਈ ਉਹ ਜਿਹਾ ਬਹਾਦਰਾਂ ਦੇ ਕਿੱਸੇ ਪੜ੍ਹਾ ਰਿਹਾ ਤੇ ਆਪ ਉਧਰੋਂ ਕਿਸੇ ਨੂੰ ਛਿੱਕ ਆਈ, ਉਹਦੇ ਨਾਲ ਹੀ ਡਰ ਕੇ ਉਹ ਤੁਹਾਡਾ ਭਲਾ ਜਿਹਾ ਹਾਰਟ ਅਟੈਕ ਆਉਣ ਲੱਗਿਆ ਜੀ।
1: ਡਿੱਗ ਪੈਂਦਾ ਜੀ,
0: ਛਿੱਕ ਵੀ ਐ ਮਾਰਦੇ, ਛਿੱਕ ਨੂੰ ਵੀ ਐ ਦੱਬ ਲੈਂਦੇ ਆ ਜਿਵੇਂ ਕੋਈ ਚੋਰ ਦੱਬਿਆ ਹੁੰਦਾ ਥੱਲੇ,
1: ਬਿਲਕੁਲ ਹੈ,
0: ਉਹਨੂੰ ਵੀ ਨੀ ਨੱਕ ਚੋਂ ਬਾਹਰ ਆਉਣ ਦਿੰਦੇ
1: ਆਉਣ ਦਿੰਦੇ ਜੀ, ਦਿਮਾਗ ਦੀ ਨਾੜੀ ਚਾਹੇ ਮਾਰ ਜਾਵੇ ਜੀ।
0: ਹਾਂ ਉਹਨੂੰ ਵੀ ਸਪਰੈਸ ਕਰ ਦਿੰਦੇ ਆ
1: ਜੀ।
0: ਹੁਣ ਇਹ ਤਾਂ ਇਹਦਾ ਪੜ੍ਹਾਈ ਲਿਖਾਈ ਨਾਲ ਭਾਈ ਸਾਹਿਬ
1: ਕੋਈ
0: ਮੈਨੂੰ ਲੱਗਦਾ ਨਹੀਂ ਸੰਬੰਧ ਹੈ, ਇਹਦਾ ਤੇ ਸੰਬੰਧ ਹੈਗਾ ਕਿਸ ਚੁਗਿਰਦੇ ਚ ਕਿਸ ਮਾਹੌਲ ਚ ਉਹ ਬੰਦਾ ਰਹਿ ਰਿਹਾ, ਉਹਦੇ ਆਲੇ ਦੁਆਲੇ ਕਿਹੋ ਜਿਹੇ ਬੰਦੇ ਆ।
1: ਜ਼ਰੂਰੀ ਆ ਨਾ ਬੰਦੇ ਦੇ ਵਿੱਚ ਸਵਾਲ ਜਵਾਬ ਕਰਨਾ ਜਾਂ ਉਹ ਵੀ ਕਿਤੇ ਨਾ ਕਿਤੇ ਅਹਿਮੀਅਤ ਰੱਖਦਾ ਜੀ।
0: ਜਿਹੜਾ ਬੰਦਾ ਸਵਾਲ ਜਵਾਬ ਕਰਦਾ ਤੁਸੀਂ ਸੋਚੋ ਉਹਨੂੰ ਕੋਈ ਪਸੰਦ ਹੀ ਨਹੀਂ ਕਰਦਾ
1: ਜੀ,
0: ਅਗਲਾ ਕਹਿੰਦਾ ਇਹਨੇ ਸਿਰ ਖਾਣਾ ਯਾਰ ਇਹਨੂੰ ਰਹਿਣ ਦੋ।
1: ਨਹੀਂ ਉਹ ਆਪਣੇ ਵਹਿਮ ਚ ਆ ਕੇ ਮੈਂ ਦੁਨੀਆ ਬਦਲ ਦੇਣੀ ਸੀ
0: ਆਓ, ਸਿਰਫ ਸਵਾਲ ਕਰਨ ਲਈ ਸਵਾਲ ਕਰੀ ਜਾਣਾ ਵੀ ਇੱਕ ਵੱਡਾ ਵਹਿਮ, ਇਹਦੇ ਨਾਲ ਵੀ ਮੈਂ ਹਨੇਰੀ ਲਿਆ ਦੂੰ ਪੂਰੀ।
1: ਬਿਲਕੁਲ ਹੈ ਜੀ। ਤੇ ਪਟਿਆਲਾ ਤੋਂ ਭਾਜੀ ਆਪਣੇ ਨਾਲ ਲਾਲੀ ਟੋੜਾ ਸਾਹਿਬ ਜੁੜੇ ਆ, ਉਹਨਾਂ ਨੂੰ ਪੁੱਛਦੇ ਆ ਪਟਿਆਲੇ ਚ ਕਿਹੋ ਜਿਹੇ ਵਹਿਮ ਭਰਮ ਚੱਲਦੇ ਆ ਜੀ। ਸਤਿ ਸ੍ਰੀ ਅਕਾਲ ਜੀ,
0: ਬੱਲੇ ਬੱਲੇ,
1: ਸਤਿ ਸ੍ਰੀ ਅਕਾਲ ਜੀ ਪਟਿਆਲੇ ਵਾਲਿਓ, ਕਿਉਂਕਿ ਰਾਜਿਆਂ ਦੀ ਰਾਜਧਾਨੀ ਰਹੀ ਹੈ ਜੀ, ਚੂੜਾ ਵੀ ਚੜਦਾ ਉੱਥੇ ਤਾਂ ਵੈਸੇ। ਸਤਿ ਸ੍ਰੀ ਅਕਾਲ ਜੀ,
2: ਬਿਲਕੁਲ ਬਿਲਕੁਲ ਬਿਲਕੁਲ, ਮੈਂ
1: ਕੱਟਿਆਂ ਵਾਲੀ ਸਰਕਾਰ ਵੀ ਹੈ ਜੀ,
2: ਮੇਰੇ ਸਾਰੇ ਸਵਾਲਾਂ ਜਵਾਬ ਆਪਣੇ ਆਪ ਦੇਤੇ ਤੇ ਮੈਂ ਤਾਂ ਇਹ ਗੱਲ ਕਹੂੰਗਾ ਨਾ ਵੀ ਉਹ ਤਾਂ ਦੇਖਿਆ ਹੀ ਹੋਇਆ ਵੀ ਕੀ ਹਾਲਾਤ ਹੁੰਦੇ ਨੇ, ਰੋਜ਼ ਦੇ ਖਬਰਾਂ ਲੱਗੇ ਹੁੰਦੇ
1: ਜੀ।
2: ਸਤਿ ਸ੍ਰੀ ਅਕਾਲ, ਪਹਿਲ ਤਾਂ ਸ਼ਮੀ ਨੂੰ ਖਾਸ ਕਰਕੇ ਤੇ ਪਹਿਲੀ ਗੱਲ ਤਾਂ ਇਹ ਆਪ ਸੂਝ ਮਾਰਨੇ ਤੇ ਸਿਆਣੇ ਨੇ ਟੀਚਰ ਨੇ
1: ਜੀ,
2: ਟੀਚਰ ਨੇ ਤੇ ਇੰਨਾ ਜ਼ਿਆਦਾ ਮਤਲਬ ਵਹਿਮਾਂ ਦੇ ਵਿੱਚ ਨਾ ਜਿਹੜੇ ਵਹਿਮ ਵਾਲਾ ਹੁੰਦਾ ਤੁਸੀਂ ਨਾ, ਮੇਰਾ ਫੇਵਰੇਟ ਮੇਰਾ ਇਹ ਮਤਲਬ ਕਿਆ ਪੇ ਵਿਸ਼ਾ ਹੈ
1: ਜੀ,
2: ਮੇਰੇ ਨਾਲ ਤਾਂ ਇਹਦੇ ਨਾਲ ਇੰਨਾ ਇੱਟ ਕੁੱਟ ਦਾ ਬੈਰ ਆ ਚੀਜ਼ ਦੇ ਵਿੱਚ ਨਾ, ਮੈਂ ਤਾਂ ਘਰੇ ਵੀ ਲੜ ਪੈਂਦਾ ਹੁਣ
1: ਜੀ। ਇਹ ਟਾਪਣੇ ਵਹਿਮ ਚ ਜੀ, ਆਪਣੇ ਵਹਿਮ ਚ ਤੁਰਿਆ।
2: ਬਿਲਕੁਲ ਬਿਲਕੁਲ ਜੀ, ਬਿਲਕੁਲ ਇੰਨਾ ਜ਼ਿਆਦਾ ਮਤਲਬ ਕਿ ਦੇਖੋ ਇਹ ਤਾਂ ਚੀਜ਼ ਜਿਹੜਾ ਵਿਸ਼ਾ ਨਾ ਪੈਰ ਪੈਰ ਤੇ ਵਹਿਮ ਹੁੰਦਾ
1: ਜੀ,
2: ਤੇ ਕੋਈ ਚੀਜ਼ ਲਿਆਉਣੀ ਆ ਤੇ ਵੀਰਵਾਰ ਅਕਸਰ ਨਾ, ਇੱਕ ਮੈਨੂੰ ਛੋਟੀ ਜਿਹੀ ਗੱਲ ਯਾਦ ਆ ਗਈ ਤੇ ਇਹਦਾ ਮੈਂ ਨਾ ਇੱਕ ਵਾਰ ਨਹੀਂ ਕਈ ਵਾਰ, ਚਲੋ ਅਸੀਂ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਹਾਂ ਵੀ
1: ਜੀ,
2: ਮੈਂ ਨਾ ਦੋ ਚਾਰ ਵਾਰ ਨਹੀਂ ਕਈ ਵਾਰ ਮਤਲਬ ਮੈਂ ਗੱਡੀ ਲਈ ਆ ਤੇ ਉਹ ਨਾ ਏਜੰਸੀ ਵਾਲੇ ਕਹਿੰਦੇ ਨੇ ਆ ਤਈ ਵਾਰ ਆ, ਤੁਸੀਂ ਅੱਜ ਲੈ ਕੇ ਜਾਣੀ ਗੱਡੀ
1: ਜੀ,
2: ਮੈਂ ਕਿਹਾ ਬਿਲਕੁਲ ਆ ਤਈ ਵਾਰ ਆ, ਮਤਲਬ ਸ਼ਨੀਵਾਰ ਜਿਹਨੂੰ ਆਪਾਂ ਕਹਿੰਦੇ ਸ਼ਨੀ ਦਾ ਸ਼ਨੀ ਗ੍ਰਹਿ ਹੁੰਦਾ ਜਿਵੇਂ ਆਪਾਂ ਕਹਿੰਦੇ, ਮੈਂ ਕਿਹਾ ਮੈਂ ਅੱਜ ਹੀ ਲੈ ਕੇ ਜਾਣੀ ਮੇਰੇ ਨਾਲ ਕੀ ਬਾਈ ਜੀ, ਮੈਂ ਗੱਡੀ ਲਈ ਆ ਤੇ ਇੱਕ ਦੋ ਤਿੰਨ ਪੰਜ ਛੇ ਵਾਰ ਮਤਲਬ ਕੇ ਮੇਰੇ ਨਾਲ ਇਹ ਘਟਨਾ ਵਾਪਰੀ ਆ
1: ਜੀ,
2: ਮੈਂ ਉਦੋਂ ਹੀ ਲੈ ਕੇ ਗਿਆ ਜਾਣ ਬੁੱਝ ਕੇ
1: ਜੀ,
2: ਉਹਨਾਂ ਦਾ ਮਤਲਬ ਕੇ ਵੀ ਕਹਿਣ ਦਾ ਮਤਲਬ ਵੀ ਉਹਨਾਂ ਦਾ ਵਹਿਮ ਮਤਲਬ ਕੇ ਤੋੜਨ ਵਾਸਤੇ
1: ਜੀ,
2: ਤੇ ਸ਼ਨੀ ਨੂੰ ਮਤਲਬ ਮੈਨੂੰ ਇਹ ਸਮਝ ਲਿਆਦੀ ਹੈ ਵੀ ਕਦੇ ਕਿਸੇ ਨੂੰ ਪੈਸਾ ਮਿਲ ਜਾਂਦਾ ਫਿਰ ਤਾਂ ਕਦੇ ਮਨਾ ਨੀ ਹੁੰਦਾ ਕਰਦਾ ਹੈਗਾ
1: ਜੀ,
2: ਅਦਰਵਾਈਜ਼ ਠੀਕ ਆ ਜੀ ਕੋਈ ਆ ਹੁੰਦਾ ਜੀ ਫਲਾਣਾ ਹੁੰਦਾ ਢਿੱਬਾ ਹੁੰਦਾ, ਦੇਖੋ ਤੁਸੀਂ ਇਹ ਵੀ ਵਹਿਮ ਹੁੰਦੀ ਹੈ। ਤੇ ਬਾਕੀ ਗੱਲਾਂ ਇੱਕ ਬੀਬੀਆਂ ਦੇ ਵਿੱਚ ਹੋਰ ਗੱਲਬਾਤ ਹੈਗੀ, ਚਲੋ ਬਾਕੀ ਤਾਂ ਮੈਂ ਗੱਲਾਂ ਬਾਅਦ ਚ ਕਹੂੰਗਾ, ਵੀਰਵਾਰ ਨੂੰ ਜੀ ਉਹ ਕਿਸੇ ਦੇ ਘਰੇ ਅਫਸੋਸ ਕਰਨੀ ਜਾਂਦਾ, ਮੈਨੂੰ ਇਹ ਸਮਝ ਲਿਆ ਵੀਰਵਾਰ
1: ਰੋਕ ਲਈਏ ਬੰਦਾ ਰੋਕ ਲੋ ਜੀ, ਨਹੀਂ ਜੀ ਆ ਨਹੀਂ ਭੇਜਣਾ
2: ਹੋਰ ਬਿੱਲੀ ਮੇਰੇ ਸਾਹਮਣੇ ਕਈ ਵਾਰ ਆਈ ਆ, ਮੈਂ ਕਿਹਾ ਅਸ਼ੋਕ ਨੂੰ ਲਾਉਣਾ ਵੀ ਯਾਰ ਬਿੱਲੀ ਬਚ ਗਈ, ਮੈਂ ਥੱਲੇ ਨੀ ਆਈ ਟੈਰਾਂ ਦੇ, ਮਤਲਬ ਗੱਡੀ ਦੇ ਥੱਲੇ ਨੀ ਆਈ ਹੈਗੀ, ਮੈਂ ਸ਼ੁਕਰ ਆ ਵੀ ਮਤਲਬ ਕਿ ਨਹੀਂ ਅੱਗੇ ਆਈ ਹੈ ਨਾ, ਅੱਜ ਵੀ ਆਈ ਸੀ ਮੈਂ, 2 ਵਾਰ ਆ ਗਈ ਮੇਰੇ। ਮੈਂ ਸੋਚਦਾ ਹਨਾ ਵੀ ਇੱਕ ਇਹੋ ਜਿਹਾ ਮਤਲਬ ਸਾਡਾ ਸਮਾਜ ਆ ਵੀ ਇਹੋ ਜਿਹਾ ਕਾਹਤੋਂ ਇਹ ਗੱਲ ਕਹੇ ਜਾਂਦਾ ਵੀ ਇੱਕ ਵਾਰ ਮੈਂ ਜੋ ਤੁਰੇ ਆ, ਮੈਂ ਕਿਹਾ ਵੀ ਅਟਵਾਲ ਸਾਹਿਬ ਨੂੰ ਗੱਲ ਸਮਝ ਕਰੀ ਆ
1: ਜੀ,
2: ਤੇ ਵੀ ਉਹ ਮੈਂ ਕਿਹਾ ਯਾਰ ਬਿੱਲੀ ਮੇਰਾ ਰਸਤਾ ਕਿਵੇਂ ਰੁਕ ਸਕਦੀ ਹੈ ਨਾ, ਵੀ ਮਤਲਬ ਯਾਰ ਕੀ ਚੱਕਰ ਆ ਚੁੱਕ ਗੱਲਾਂ, ਉਹ ਠੀਕ ਆ ਉਹ ਚੂਹੇ ਨਿਕਲਦੇ ਲੱਟਾਂ ਪੈਂਦੀਆਂ ਨੇ ਹਨਾ,
1: ਜੀ
2: ਉਹ ਵਿਚਾਰੀ ਮਤਲਬ ਉਹ ਸਾਈਕੋਲੋਜੀ ਇਫੈਕਟ ਪੈਂਦਾ ਵੀ ਮਤਲਬ ਵੀ ਉਹ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਏਦਾਂ ਕਿਉਂ ਕਹਿ ਸਕਦੇ ਹੋ ਨਾ, ਉਹ ਠੀਕ ਆ ਬਿੱਲੀ ਨਿਕਲਦੀ ਆ ਵੀ ਤਾਂ ਕਰਕੇ ਹੁੰਦਾ ਵੀ ਉਹ ਲਾਈਟਾਂ ਪੈਂਦੇ ਆ ਚੂਹੇ ਦੇ ਭਾਲ ਦੇ ਵਿੱਚ ਹੁੰਦੀ ਆ, ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਵੀ
1: ਉਹੀ
2: ਤਾਂ ਗੱਲਾਂ ਤੁਸੀਂ ਹਾਂ
1: ਜੀ।
2: ਤੇ ਫਿਰ ਮਤਲਬ ਕਿ ਕਿੰਨੀਆਂ ਚੀਜ਼ਾਂ ਨੇ ਨਾ ਜਿਹੜੀਆਂ ਤੁਹਾਨੂੰ ਵਹਿਮਾਂ ਦੇ ਵਿੱਚ ਪਾ ਦਿੰਦੀਆਂ ਨੇ ਹਨਾ, ਵੀ ਰੱਸੀ ਦੇ ਸੱਪ ਬਣਨੇ ਆ ਜਿਹਨੂੰ ਆਪਾਂ ਰੱਸੀ ਦੇ ਸੱਪ ਬਣਨੇ
1: ਜੀ।
2: ਉਹ ਮੈਂ ਨਾ ਕੱਲ ਇੱਕ ਆਰਟੀਕਲ ਪੜ੍ਹਿਆ ਤੇ ਉਹ ਕਹਿੰਦੇ ਜੀ ਸਾਡੇ ਕੱਪੜੇ ਕੋਈ ਕੱਟ ਜਾਂਦਾ ਹਨਾ
1: ਜੀ,
2: ਤੇ ਉਹ ਬਾਅਦ ਚ ਪਤਾ ਲੱਗਿਆ ਹਨਾ ਵੀ ਰਾਈਟਰ ਨੇ ਲਿਖਿਆ ਵੀ ਯਾਰ ਤੁਸੀਂ ਸਮਝਾਓ ਵੀ ਇਹ ਚੱਕਰ ਨਹੀਂ ਗਲਤ ਨਾ, ਤੁਸੀਂ ਸੋਚੋ
1: ਜੀ
2: ਕੋਈ ਹੋਰ ਲਾਲਚ ਪਊਗਾ ਜੀ ਇਹਦੇ ਵਿੱਚੋਂ
1: ਜੀ।
2: ਬਾਅਦ ਚ ਪਤਾ ਕਹਿੰਦਾ ਵੀ ਮਸ਼ੀਨ ਦੇ ਵਿੱਚ ਇੱਕ ਪੱਤੀ ਲੱਗੀ ਹੋਈ ਸੀ
1: ਜੀ,
2: ਤੇ ਉਹ ਬਾਰ ਬਾਰ ਘੁੰਮ ਕੇ ਮਤਲਬ ਕਿ ਤੁਹਾਡੇ ਕੱਪੜੇ ਕੱਟ ਦਿੰਦੇ ਜਦ, ਉਹੀ ਤਾਂ ਗੱਲ ਆ ਰੱਸੀ ਦੇ ਸੱਪ ਬਣਨੇ ਇਹਨੂੰ ਕਹਿੰਦੇ ਆ।
1: ਬਿਲਕੁਲ,
2: ਕਹਿਣ ਦਾ ਮਤਲਬ ਹੋਇਆ ਵੀ ਤੁਸੀਂ ਵਹਿਮਾਂ ਦੇ ਵਿੱਚ ਜਿੰਨਾ ਮਰਜ਼ੀ ਪੈ ਜਾਓ
1: ਜੀ,
2: ਉਨਾ ਜ਼ਿਆਦਾ ਤੁਸੀਂ ਉੜ ਜਾਓਗੇ।
1: ਬਿਲਕੁਲ,
2: ਅਦਰਵਾਈਜ਼ ਇਹਦੇ ਵਿੱਚ ਕੁਛ ਨਾ ਕਿਹਾ ਹੋਵੇਗਾ
1: ਜੀ,
2: ਠੀਕ ਹੈ ਕਿ ਨਹੀਂ?
1: ਬਿਲਕੁਲ ਹੈ ਜੀ।
2: ਤੇ ਜਿਵੇਂ ਭੂਤ ਪ੍ਰੇਤਾਂ ਵਾਲਾ ਸਿਸਟਮ ਹੁੰਦਾ, ਜਿਵੇਂ ਭੂਤਾਂ ਆਉਂਦੀਆਂ ਨੇ, ਜੇ ਹੁੰਦਾ ਵੋ ਹੁੰਦਾ, ਸਾਰਾ ਕੁਛ ਮਤਲਬ ਕਿ ਇਹ ਬੰਦਾ ਜਿੰਨਾ ਮਰਜ਼ੀ ਸ਼ਮਸ਼ਾਨ ਘਾਟ ਦੇ ਵਿਚ ਮਤਲਬ ਤੁਸੀਂ ਚਲੇ ਜਾਂਦੇ ਹੋ ਜੀ, ਉੱਥੇ ਆਹ ਹੁੰਦਾ ਇਹ ਹੁੰਦਾ ਵੋ ਹੁੰਦਾ, ਕਈ ਬੰਦੇ ਇਹੋ ਜਿਹੇ ਨਜ਼ਾਰਾ ਲੈਂਦੇ ਨੇ, ਮੈਂ ਕਹਿੰਦਾ ਰਹੇ ਰੱਬ ਦਾ ਨਾਮ
1: ਜੀ,
2: ਜਿਹੜੇ ਬੰਦੇ ਸਾਡੇ ਵਰਗੇ ਹੁੰਦੇ ਨੇ
1: ਜਿੰਨੀ ਸ਼ਾਂਤੀ ਸਕੂਨ ਆ, ਉਹ ਤਾਂ ਜਗਾਵਾਂ ਹੀ ਇਹ ਰਹਿ ਗਈਆਂ ਜੀ, ਉਹ ਸਕੂਨ ਵਾਲੀਆਂ ਉੱਥੇ ਜਾ ਕੇ ਬੰਦਾ ਆਨੰਦ ਮਾਣਦਾ ਜੀ। ਜੀ
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਤੇ ਉਹ ਕਹਿੰਦਾ ਜੀ ਬੰਦਾ ਖਾ ਪੀ ਕੇ ਮਰਿਆ ਤੇ ਉੱਥੇ ਬੂਤ ਰੱਖ ਦੋ, ਉੱਥੇ ਜਾ ਕੇ ਸਾਡੇ ਵਰਗੇ ਬੰਦੇ ਇਹ ਕਹਿੰਦੇ ਵੀ ਜਿਹੜੇ ਖਾਣੇ ਪੀਣ ਵਾਲੇ ਹੁੰਦੇ ਵੀ ਚਲੋ ਜੀ ਉਹ ਰੱਖ
1: ਜੀ ਜੀ ਟੋੜਾ
2: ਸਾਹਿਬ, ਐਡੇ ਫਰੀ ਮਾਈਂਡ, ਹਾਂ ਐਡੇ ਫਰੀ ਮਾਈਂਡ ਬੰਦੇ ਹੁੰਦੇ ਨੇ, ਬਹੁਤ ਬੰਦੇ ਇਹੋ ਜਿਹੇ ਹੁੰਦੇ ਨੇ ਮਤਲਬ ਕਿ ਵੀ ਜਿੰਨਾ ਜ਼ਿਆਦਾ ਮਜ਼ਾ ਲੱਗਦਾ ਇਹ ਚੀਜ਼ ਦਾ।
1: ਬਿਲਕੁਲ,
2: ਵਹਿਮ ਜਿਹੜੀ ਚੀਜ਼ ਹੈ ਜੀ ਉਹ ਤਾਂ ਨਾ ਤੁਸੀਂ ਕਹਿੰਦੇ ਹੁੰਦੇ ਨਾ ਵੀ ਤੁਰੇ ਜਾਂਦੇ ਨੂੰ ਵੀ ਵਹਿਮ ਹੋ ਜਾਂਦਾ
1: ਜੀ,
2: ਰੱਸੀ ਦੇ ਸੱਪ ਬਣਨੇ ਉਹਨੂੰ ਕਹਿੰਦੇ ਆ।
1: ਬਿਲਕੁਲ,
2: ਜਿੰਨਾ ਜ਼ਿਆਦਾ ਮਰਜ਼ੀ ਜਿੰਨਾ ਵਹਿਮ ਕਰੋਗੇ ਉਨਾ ਜ਼ਿਆਦਾ ਬੰਦਾ ਤੰਗ ਹੋਊਗਾ, ਉਨਾ ਜ਼ਿਆਦਾ ਬੰਦਾ ਮਤਲਬ ਕਿ ਵੀ ਪ੍ਰੋਬਲਮ ਦੇ ਵਿੱਚ ਆਊਗਾ ਜੀ।
1: ਜੀ ਬਿਲਕੁਲ ਹੈ ਜੀ,
2: ਸੋ
1: ਥੈਂਕ ਯੂ ਟੋੜਾ ਸਾਹਿਬ,
2: ਤੁਸੀਂ ਸੁਖੀ ਰਹੋਗੇ
1: ਜੀ,
2: ਠੀਕ ਹੈ ਨਹੀਂ?
1: ਬਿਲਕੁਲ ਹੈ ਜੀ, ਬਿਲਕੁਲ ਦੋਸਤ,
2: ਸੋ ਥੈਂਕ ਯੂ,
1: ਥੈਂਕ ਯੂ,
2: ਥੈਂਕ ਯੂ ਸੋ ਮਚ
1: ਜੁੜੇ
2: ਲਈ,
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਪਟਿਆਲੇ ਤੋਂ ਲਾਲੀ ਟੋੜਾ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਆਪਣੇ ਨਾਲ ਮੁਕੱਦਰ ਜੀ ਵੀ ਜੁੜੇ ਆ। ਵੈਸੇ ਲਾਲੀ ਸਾਹਿਬ, ਲਾਲੀ ਜੀ ਗੱਲ ਕਰਦੇ ਸੀ ਨਾ ਵਹਿਮ ਦੀ, ਭਾਜੀ ਇੱਕ ਮੈਨੂੰ ਗੱਲ ਚੇਤੇ ਆਈ ਕਈ ਵਾਰੀ ਨਾ, ਕਿਸੇ ਨਾ ਸਕੂਲ ਦੇ ਵਿੱਚ ਜਾਂ ਜਦੋਂ ਪੜ੍ਹਦੇ ਹੁੰਦੇ ਸੀ ਜਾਂ ਕਾਲਜ ਸਮੇਂ ਵੀ, ਚਲੋ ਪੰਗੇ ਪੁੰਗੇ ਤਾਂ ਅਸੀਂ ਘੱਟ ਹੀ ਲੈਂਦੇ ਸੀ, ਪਰ ਕਈਆਂ ਦੀ ਜ਼ੁਬਾਨੀ ਜਿਹੜੇ ਕਾਫੀ ਮਤਲਬ ਕਿ ਐਕਟਿਵ ਹੁੰਦੇ ਸੀ ਨਾ ਕੰਮਾਂ ਦੇ ਵਿੱਚ, ਤਾਂ ਉਹ ਇੱਕ ਦੂਜੇ ਨੂੰ ਜ਼ਰੂਰ ਸੁਣਦੇ ਜ਼ਰੂਰ ਗਏ ਆ, ਐਵੇਂ ਕਿਸੇ ਵਹਿਮ ਦੇ ਵਿੱਚ ਨਾ ਰਹੀ, ਮੈਂ ਤੇਰਾ ਵਹਿਮ ਕੱਢ ਦੂ।
0: ਆਪਣਾ ਵੀ ਉਹਨੂੰ ਇਹ ਵਹਿਮ ਕਿ ਮੇਰੇ ਕਹਿਣ ਨਾਲ ਬੰਦਾ ਸ਼ਾਇਦ ਵਹਿਮ ਕਰਨ ਨੂੰ ਹਟ ਜੂ,
1: ਬਿਲਕੁਲ
0: ਕੋਈ ਕਿਸੇ ਦੇ ਕਹਿਣ ਨਾਲ ਸ਼ਾਇਦ ਹੀ ਹਟੇ, ਪਰ ਅਸੀਂ ਫਿਰ ਵੀ ਚਰਚਾ ਕਰ ਰਹੇ ਹਾਂ ਕਿ ਭਾਈ ਚਲੋ ਠੀਕ ਆ, ਆਪਾਂ ਇੱਕ ਵਾਰੀ ਇਹਨੂੰ ਰਿੜਕ ਲਈਏ, ਟੋਪਿਕ ਨੂੰ ਦੇਖ ਲਈਏ, ਇਹਦੇ ਵਿੱਚੋਂ ਆਪਸ ਵਿੱਚ ਗੱਲਬਾਤ ਕਰਕੇ ਕੋਈ ਜਿਹੜੀ ਰਾਏ ਬਣਦੀ ਹੈ ਸਾਂਝੀ, ਉਹਨੂੰ ਉਹਤੇ ਗੱਲਬਾਤ ਦੇਖੀਏ। ਹੁਣ ਕਾਫਕਾ ਜਿਹੜਾ ਹੈ ਨਾ, ਉਹਦਾ ਮੈਟਾਮੋਰਫਿਸ ਜਿਹੜੀ ਇੱਕ ਉਹਦਾ ਨਾਵਲ ਹੈ ਛੋਟਾ ਜਿਹਾ, ਓਹਦਾ ਜਿਹੜਾ ਮੁੱਖ ਪਾਤਰ ਹੈ ਗ੍ਰੈਗੋਰ ਸਮਸਾ, ਉਹ ਸੇਲਜ਼ਮੈਨ ਹੈ, ਉਹ ਚਲੋ ਓਹਨੇ ਤਾਂ ਇਹ ਕਿਹਾ ਵੀ ਉਹ ਸੱਚੀ ਬਣ ਗਿਆ ਜਦੋਂ ਸੁੱਤਾ ਉੱਠਿਆ ਸਵੇਰੇ, ਤਾਂ ਓਹਨੇ ਉਹ ਦੇਖਿਆ ਇੱਕ ਭੂੰਡ ਹੀ ਬਣ ਗਿਆ, ਬੜਾ ਤਗੜਾ ਕਿਹੜਾ ਹੋਰ ਹੀ ਤਰ੍ਹਾਂ ਦਾ ਛੇ ਲੱਤਾਂ ਵਾਲਾ ਜਾਨਵਰ ਬਣ ਗਿਆ ਓਹਦਾ
1: ਜੀ।
0: ਤੇ ਉਹ ਹੁਣ ਤੁਸੀਂ ਦੇਖੋ ਇਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਓਹਦਾ ਕਾਇਆ ਕਲਪ ਹੋ ਗਿਆ, ਇਹਨੂੰ ਤੁਸੀਂ ਓਹਦੇ ਮਨ ਦਾ ਵਹਿਮ ਕਹੋ, ਇਹਨੂੰ ਤੁਸੀਂ ਓਹਦੀ ਕਲਪਨਾ ਕਹਿ ਲੋ, ਕਿਉਂਕਿ ਉਹ ਆਪਣੇ ਕੰਮ ਨੂੰ ਬਹੁਤਾ ਪਸੰਦ ਨਹੀਂ ਸੀ ਕਰਦਾ
1: ਜੀ।
0: ਤੇ ਨਾਵਲ ਦੇ ਕਹਾਣੀ ਦੇ ਵਿੱਚ ਤਾਂ ਆਪਾਂ ਨਹੀਂ ਜਾਵਾਂਗੇ, ਪਰ ਇਹ ਵਹਿਮ ਹੋ ਜਾਂਦਾ ਬੰਦੇ ਨੂੰ ਕਿ ਮੈਨੂੰ ਕੋਈ ਚਿੰਬੜਿਆ ਹੋਇਆ, ਮੇਰੇ ਬਰਕਤ ਨੀ ਹੈਗੀ ਬਟੂਏ ਦੇ ਵਿੱਚ,
1: ਬਿਲਕੁਲ,
0: ਤੇ ਜਦਕਿ ਖਾਤੇ ਆਪਣੇ ਬੇਕਾਬੂ ਕੀਤੇ ਹੋਏ ਆ
1: ਜੀ।
0: ਤੇ ਇਹੀ ਕਾਰਨ ਆ ਜਿਹੜੇ ਵਹਿਮ ਆ ਇਹ ਵੱਡਾ ਕਾਰੋਬਾਰ ਦਾ ਰੂਪ ਵੀ ਲੈਂਦੇ ਆ,
1: ਲੈਂਦੇ ਨੇ ਜੀ।
0: ਇਹਦੇ ਸਿਰ ਦੇ ਉੱਤੇ ਵੱਡੇ ਵੱਡੇ ਜਿਹੜੇ ਆ ਕਹਿ ਲੋ ਵੀ ਜਿਹੜੇ ਭਵਿੱਖ ਦੱਸਣ ਵਾਲੇ ਲੋਕ ਆ ਉਹ ਆਪਣਾ ਕੰਮ ਕਰਦੇ ਆ ਵਧੀਆ ਤਰੀਕੇ ਨਾਲ, ਹੋਰ ਕਈ ਤਰ੍ਹਾਂ ਦੇ ਜਿਹੜੇ ਆ ਚਲੋ ਆਪਣੇ ਉਹਨਾਂ ਦੀ ਮਾਨਤਾਵਾਂ ਹੋਣਗੀਆਂ, ਲੇਕਿਨ ਦੋ ਤਿੰਨ ਜਿਹੜੀਆਂ ਗੱਲਾਂ ਉਹ ਜਿਹੜੀਆਂ ਨੇ ਪਹਿਲਾਂ ਹੀ ਜਿਹੜੀਆਂ ਪਤਾ ਹੀ ਹੈ ਵੀ ਇਹ ਬੰਦਾ ਜਿਹੜਾ ਮੂਹਰੇ ਬੈਠਾ ਇਹੋ ਜਿਹੀ ਸ਼ਕਲ ਬਣਾ ਕੇ, ਇਹ ਤਾਂ ਪੱਕਾ ਇਹਨਾਂ ਦਾ ਸ਼ਿਕਾਰ ਹੈਗਾ ਹੀ ਹੈ, ਵਹਿਮ ਤਾਂ ਹੈਗਾ ਹੀ ਇਹਨੂੰ ਕੋਈ ਨਾ ਕੋਈ, ਆਪਾਂ ਵਹਿਮ ਦਾ ਤੀਰ ਛੱਡਦੇ ਆ ਉਹ। ਹਾਂਜੀ ਭਾਈ ਤੁਸੀਂ ਸਿਆਣੇ ਬੜੇ ਹੋ ਪਰ ਘਰ ਚ ਤੁਹਾਨੂੰ ਪੁੱਛਦਾ ਕੋਈ ਨੀ, ਲੈ ਬੰਦਾ ਰੌਣਕਾ ਹੋ ਜਾਂਦਾ ਕਹਿੰਦਾ ਹਾਂਜੀ ਭਾਈ ਜਮਾ ਹੀ ਸਹੀ ਗੱਲ ਹੈ ਜੀ, ਅੱਛਾ ਉਹ ਟਿਕਾਣੇ ਲਾ ਜਾਂਦਾ ਤੀਰ, ਕਿਉਂਕਿ ਉਹ ਬੰਦਾ ਇਹੀ ਸੋਚਦਾ ਕਿ ਮੈਨੂੰ ਕੋਈ ਪੁੱਛਦਾ ਨੀ। ਅੱਛਾ ਫੇਰ ਦੂਜਾ ਤੀਰ ਜਿਹੜਾ ਬਿਲਕੁਲ ਹੀ ਅਚੁੱਕ ਨਿਸ਼ਾਨਾ ਉਹਦਾ ਸਿੱਧਾ ਟਿਕਾਣੇ ਤੇ ਲੱਗਦਾ, ਤੂੰ ਕਮਾਉਂਦਾ ਬਹੁਤ ਹੈ ਬਰਕਤ ਕੋਈ ਨੀ,
1: ਬਰਕਤ ਨੀ
0: ਬਚਦਾ ਕੋਈ ਨੀ, ਉਹ ਇਹ ਸਵਾਲ ਆਉਣ ਤੋਂ ਬਾਅਦ ਤੇ ਉਹਦੇ ਬੰਦੇ ਦੇ ਪੱਲੇ ਸੱਚੀ ਕੁਛ ਨੀ ਬਚਦਾ
1: ਜੀ,
0: ਜਿਹੜੇ ਚਾਰ ਪੈਸੇ ਜੋੜੇ ਹੁੰਦੇ ਆ ਉਹ ਇਹ ਦੱਸਣ ਵਾਲੇ ਬਾਬਾ ਜੀ ਲੈ ਜਾਂਦੇ ਆ
1: ਜੀ। ਬਿਲਕੁਲ
0: ਜੀ ਬਾਦਸ਼ਾਹ
1: ਜੀ। ਮੁਕੱਦਰ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ।
2: ਪਿਛਲੀ
1: ਵਾਰੀ ਵੀ ਕਿਹਾ ਸੀ ਵੀਰਵਾਰ ਵੀਰੇ ਵੀਰੇ ਜੀ, ਆਪਾਂ ਦੇਣੇ ਪੱਕਾ ਕਰ ਦਿੱਤਾ,
0: ਵੀਰਵਾਰ ਨੀ ਪਰਹੇਜ ਕਰਦੇ
1: ਜੀ,
2: ਵੀਰਵਾਰ ਦਿਨ ਨੀ ਪਰਹੇਜ ਕਰਦੇ, ਯਾਰਾਂ ਬੇਲੀਆਂ ਦੇ ਬਿਨਾ ਨਹੀਂ ਉਹ ਸਰਦਾ, ਵੀਰਵਾਰ ਦਿਨ ਨਾ ਪਰਹੇਜ ਕਰਦਾ।
1: ਨਹੀਂ ਇਹ ਵੀ ਵਹਿਮ ਹੀ ਕੱਢਿਆ ਜੀ, ਬੁੱਧਵਾਰ ਵੀਰਵਾਰ
0: ਉਹ ਇੱਕ ਨਾ ਬੰਦੇ ਦਾ ਉਹ ਕਹਿ ਲੋ ਵੀ ਉਹ ਕਹਿੰਦਾ ਕੋਈ ਪਸ਼ੂ ਜਿਦਾਂ ਬਾੜੇ ਚ ਫਸ ਗਿਆ ਤੇ ਉਹ ਕਹਿੰਦਾ ਦੇਖ ਹੁਣ ਕਿਵੇਂ ਬੁੱਧਵਾਰ ਵੀਰਵਾਰ ਝਾਕਦਾ ਇਹ, ਜਿਹੜਾ ਉਹ ਕਹਿ ਲੋ ਜਿਵੇਂ ਇਹ ਇੱਕ ਕਹਾਵਤ ਬਣ ਜਾਂਦੀ ਹੈ, ਪਰ ਇਹ ਵੀ ਇੱਕ ਵਹਿਮ ਕਿ ਅਸੀਂ ਦਿਨਾਂ ਨੂੰ ਜੋੜ ਦਿੰਦੇ ਕਿਸੇ ਚੀਜ਼ ਦੇ ਨਾਲ ਜਾਂ ਕੁਛ ਹੈਗਾ, ਹੋ ਸਕਦਾ ਜਿਵੇਂ ਔਜਲਾ ਸਾਹਿਬ ਨੇ ਲਿਖਿਆ ਨਾ ਆਪਣੇ ਔਰਖ ਸਾਹਿਬ ਕਿ ਭਾਈ ਇਹ ਉੱਪਰ ਗੱਲ ਕਰ ਰਹੇ ਸੀ ਜਿਵੇਂ ਵੀਰਵਾਰ ਦੀ ਗੱਲ ਹੁੰਦੀ ਸੀ, ਉਹ ਕਹਿੰਦੇ ਚਲੋ ਜੀ ਇਸੇ ਬਹਾਨੇ ਇੱਕ ਦਿਨ ਦਾ ਪਰਹੇਜ ਹੋ ਜਾਂਦਾ ਬੰਦੇ ਦਾ, ਨਾਗਾ ਪੈ ਜਾਂਦਾ, ਉਹਨਾਂ ਨੇ ਵੀ ਪੂਰੇ ਮਤਲਬ ਸਿੱਟੇ ਕੱਢੇ ਆ ਜੀ।
2: ਚਲੋ ਚੰਗੀ ਗੱਲ, ਕਿਸੇ ਬਹਾਨੇ ਵੀ ਪਰਹੇਜ ਹੋ ਜੇ ਤੇ ਚੰਗੀ ਗੱਲ ਹੈ,
1: ਬਿਲਕੁਲ ਹੈ ਜੀ। ਇਸੇ ਕਰਕੇ ਤਾਂ ਵਹਿਮ ਕੱਢਣ ਲਈ ਤਾਂ ਗਰੁੱਪ ਰੱਖਿਆ ਹੋਇਆ, ਯੂਟਿਊਬ ਤੇ ਐਪ ਤਾਂ ਆਪਾਂ ਪਟਾਕੇ ਪਾਉਣ ਨੂੰ
2: ਰੱਖਿਆ, ਉਹ ਕਹਿੰਦਾ ਨਾ ਤੂੰ ਦੱਸ ਕਢਾਉਣੇ ਤਾਂ ਮੈਂ ਡਾਕਟਰ ਵਹਿਮਾ ਦਾ
1: ਜੀ, ਥੋੜੇ
2: ਦਰਸ਼ਨ ਵੇਲੇ ਹੋ ਜਾਂਦੇ ਨੇ, ਇੰਨੇ ਹੀ ਬਹੁਤ ਆ।
1: ਥੈਂਕ ਯੂ ਜੀ, ਥੈਂਕ
0: ਯੂ,
2: ਸਮੀ ਬਾਈ ਜੀ ਮਿਲ ਜਾਂਦੇ ਤੇ ਮੈਂ ਚਲੋ ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਖਤਮ ਕਰਦਾ
1: ਜਰੂਰ,
2: ਮੇਰਾ ਬੜਾ ਕਿ ਮੇਰੇ ਦਿਲ ਦੇ ਇਦੂ ਅਜੀਜ਼ ਗਾਣਾ ਕੋਈ ਨੀ ਹੈਗਾ, ਮੈਂ ਉਹੀ ਸੁਣਾਉਂਦਾ ਹੁੰਦਾ ਕਈ ਵਾਰੀ ਜਦੋਂ ਸੱਜਣ ਜੁੜੇ ਹੁੰਦੇ ਨੇ, ਤੇ ਤੁਹਾਡੇ ਨਾਲੋਂ ਅਜੀਜ਼ ਕੋਈ ਹੈ ਹੀ ਨੀ
1: ਜੀ,
2: ਸਾਰੇ ਸੱਜਣਾਂ ਨਾਲੋਂ ਮੈਂ ਉਹੀ ਗੱਲ ਕਹਿ ਕੇ ਖਤਮ ਕਰਦਾ, ਬਸ ਤੁਸੀਂ ਉਹ ਤੋਂ ਬਾਅਦ ਜੁੜੇ ਹੋ ਬਾਕੀ ਸੱਜਣਾਂ ਨਾਲ,
0: ਜੀ
2: ਮੇਰੀ ਆਵਾਜ਼ ਆਉਂਦੀ ਜੇ
1: ਹਾਂਜੀ ਹਾਂਜੀ ਆਉਂਦੀ ਜੇ ਨਹੀਂ ਵਹਿਮ
0: ਕੋਈ
2: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ

0: ਸਾਡਾ ਵੀ ਕਿਸੇ ਦਿਨ ਸਾਡਾ ਵੀ ਕਿਸੇ ਦੇ ਨਾਲ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ ਸਾਨੂੰ ਵੀ ਕਿਸੇ ਨੇ ਦਿਲ ਤਾਰ ਕੇ ਹੱਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ ਸਾਨੂੰ ਵੀ ਕਿਸੇ ਨੇ ਦਿਲ ਤਾਰ ਕੇ ਹੱਸੀ ਪਹਿਲਾਂ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ ਪਹਿਲਾਂ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ ਭੁੱਲ ਨਹੀਂ ਉਹ ਜਾਣਾ ਵਾਰ ਵਾਰ ਕਿਹਾ ਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ ਸਾਨੂੰ ਵੀ ਕਿਸੇ ਨੇ ਦਿਲ ਤਾਰ ਕਿਹਾ ਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ ਲਿਖ ਲਿਖ ਸ਼ੇਰ ਸੀ ਫੜਾਉਂਦੇ ਚਿੱਠੀਆਂ ਆਉਂਦਾ ਸੀ ਨਜ਼ਾਰਾ ਪੜ ਗੱਲਾਂ ਮਿੱਠੀਆਂ ਲਿਖ ਲਿਖ ਸ਼ੇਰ ਸੀ ਫੜਾਉਂਦੇ ਚਿੱਠੀਆਂ ਆਉਂਦਾ ਸੀ ਨਜ਼ਾਰਾ ਪੜ ਗੱਲਾਂ ਮਿੱਠੀਆਂ ਮਿਲਣੇ ਦਾ ਬੜਾ ਇੰਤਜ਼ਾਰ ਰਿਹਾ ਸੀ ਮਿਲਣੇ ਦਾ ਬੜਾ ਇੰਤਜ਼ਾਰ ਰਿਹਾ ਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ
1: ਜੀ
0: ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ
1: ਵਾਹ ਜੀ
0: ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ
1: ਜੀ
0: ਇੱਕ ਦਿਨ ਰੋਣਾ ਕਲਾਉਣਾ ਪੈ ਗਿਆ ਡੋਲੀ ਚ ਬਿਠਾ ਕੇ ਜਦੋਂ ਕੋਈ ਲੈ ਗਿਆ ਇੱਕ ਦਿਨ ਰੋਣਾ ਕਲਾਉਣਾ ਪੈ ਗਿਆ ਡੋਲੀ ਚ ਬਿਠਾ ਕੇ ਜਦੋਂ ਕੋਈ ਲੈ ਗਿਆ ਚਤਾਮਲੀ ਦਾ ਲਾਭ ਬਾਜੀ ਹਾਰ ਗਿਆ ਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ
1: ਹੁਣ ਪਿਆਰ ਮੁੱਕ ਗਿਆ ਜੋ ਸੀ ਲਾ ਲਿਆ
2: ਨਹੀਂ ਮੁੱਕਣ ਮੁੱਕਦਾ ਸਾਹਾਂ ਦੇ ਨਾਲ ਹੀ ਮੁੱਕਦਾ ਹੁੰਦਾ
1: ਪਤਾ ਹੀ ਕਿਆ ਬਾਤ ਹੈ
2: ਪੁਨਰ ਜਨਮ ਦਾ ਵੀ ਨੀ ਪਤਾ ਹੁੰਦਾ ਵੀ ਆਪਾਂ ਕਹਿੰਦੇ ਹੁੰਦੇ ਆ ਪਰ ਉਹ ਇਹ ਤਾਂ ਹੋ ਹੀ ਨੀ ਸਕਦਾ ਬਾਈ ਜੀ ਸੀ ਤਾਂ ਚਲੋ ਗਾਣੇ ਦੇ ਵਿੱਚ ਸੀ ਚਲੋ ਉਜਲਾ ਬਾਈ ਜੀ ਪੜੇ ਪੜੇ ਉਹ ਕੀ ਕਹਿੰਦੇ ਹੁੰਦੇ ਪਿਆਰ ਇਹ ਨਾ ਅਸਲ ਚ ਆਪਾਂ ਪਿਆਰ ਦੀ ਪਰਿਭਾਸ਼ਾ ਹੀ ਬਦਲਤੀ ਆਪਾਂ ਕਈ ਕਹਿੰਦੇ ਕੁੜੀ ਮੁੰਡੇ ਦਾ ਹੁਣ ਤੁਹਾਡੇ ਨਾਲ ਪਿਆਰ ਹੈ ਭਾਰਜ ਬਾਈ ਜੀ ਆਪਣੇ ਸ਼ਮੀ ਬਾਈ ਜੀ ਨਾਲ ਔਜਲਾ ਬਾਈ ਜੀ ਨਾਲ ਉਹ ਵੀ ਤਾਂ ਪਿਆਰ ਹੀ ਆ
1: ਬਿਲਕੁਲ ਹੈ ਜੀ ਬਿਲਕੁਲ
2: ਮੈਨੂੰ ਨਾ ਕਰਕੇ ਠੀਕ ਹੈ ਬਾਈ ਜੀ,
1: ਥੈਂਕ ਯੂ ਜੀ, ਥੈਂਕ ਯੂ ਕਦਰ।
2: ਤੁਸੀਂ ਆ ਜਿਹੜਾ ਸੀ ਔਜਲਾ ਬਾਈ ਜੀ ਨੇ ਕਿਹਾ ਮੈਂ ਉਸੇ ਕਰਕੇ
1: ਜੀ ਉਹਨਾਂ ਨੂੰ ਪੁੱਛ ਲੈਂਦੇ ਆ
2: ਜੀ, ਸਤਿ ਸ੍ਰੀ ਅਕਾਲ
1: ਉਹਨਾਂ ਨੂੰ ਪੁੱਛ ਲੈਂਦੇ
2: ਆ, ਸਤਿ ਸ੍ਰੀ ਅਕਾਲ
3: ਜੀ, ਥੈਂਕ ਯੂ ਜੀ,
1: ਆਪਣਾ ਫੋਕ ਡਿੱਗ ਜਾਵੇ, ਮੰਨ ਲੈ ਕਿ ਆਪਣਾ ਜਿਹੜਾ ਉਹ ਕਾਂਟੇ ਕਹਿੰਦੇ ਆਪਾਂ ਘਰ ਦੇ ਉੱਤੇ ਕਾਂਟਿਆਂ ਨਾਲ ਖਾਂਦੇ ਆ, ਤੇ ਕਹਿੰਦੇ ਨੇ ਕੋਈ ਨਾ ਕੋਈ ਭਾਈ ਬੰਦਾ ਆਊਗਾ ਘਰ ਪਰਾਉਣਾ, ਤੇ ਜੇ ਕਹਿੰਦੇ ਵੀ ਕਰਦ ਡਿੱਗ ਪਵੇ ਤਾਂ ਫਿਰ ਕਹਿੰਦੇ ਆ ਕੋਈ ਨਾ ਕੋਈ ਸਹੇਲੀ ਆਊਗੀ ਘਰੇ ਜੀ।
3: ਅੱਛਾ ਲੈ ਬਈ,
1: ਹੁਣ ਕਰਦਾ ਨਾ ਸਿੱਟਣ ਲਾ ਕੇ ਅੱਜ ਆਪਣੇ ਆਲੇ ਦੁਆਲੇ ਜੀ,
3: ਸਾਡੇ ਘਰ ਦੇ ਕਾਂਟੇ ਵਾਲਾ ਕੰਮ ਹੀ ਹੈ ਨਹੀਂ ਜੀ, ਆਲੂ ਵਾਲਾ ਪਰੌਂਠਾ ਮੱਖਣ ਲਾ ਕੇ ਗਾਈ ਜਾਂਦੇ ਕੋਈ ਛੁਰੀ ਨੀ ਕੋਈ ਕਾਂਟਾ ਨੀ,
1: ਬਿਲਕੁਲ ਹੈ ਜੀ,
3: ਉਹ ਗਾਹ ਪੈ ਜਾਂਦਾ। ਹੁਣ ਮੈਂ ਇੱਕ ਦਿਨ ਦੇਖਿਆ, ਮੈਂ ਕਿਹਾ ਉਹ ਇਹ ਵੀ ਵਹਿਮ ਆ ਵੀ ਆਪਾਂ ਚਲੋ ਵੀ ਜਿਹੜੇ ਛੁਰੀ ਕਾਂਟੇ ਨਾਲ ਵੀ ਖਾ ਸਕਦੇ ਆ, ਮੈਂ ਕਹਿੰਦਾ ਜੀ ਬੰਦੇ ਨੇ ਮੂੰਹ ਜ਼ਖਮੀ ਕਰ ਲੈਣਾ ਆਪਣਾ ਜਿਹੜਾ ਸਾਡੇ ਵਰਗਾ ਬੈਜੂ
1: ਨੇ, ਮੈਂ
3: ਇਹ ਚੰਗਾ
1: ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੇ ਚਮਚਾ ਡਿੱਗ ਜਾਵੇ ਫਿਰ ਗਿੱਟਿਆ ਚ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਵਿੱਚ ਕਿਹੜੇ ਕਿਹੜੇ ਵਹਿਮ ਨੇ ਜੀ, ਤੇ ਉਹ ਕਢਵਾਉਂਦੇ ਆ ਜੀ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਨੂੰ ਜੀ
4: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਸੀਂ ਸੁਣਾਓ ਜੀ।
5: ਤੁਸੀਂ ਛਮੇ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਤੁਸੀਂ ਕੀ ਹੁਣ ਦੱਸਿਆ ਵੀ ਜੇ ਕਰਦ ਗਿਰ ਜਾਵੇ ਫੇਰ ਕੀ ਹੈ?
1: ਕਰਦ ਡਿੱਗ ਜਾਵੇ ਜੀ ਤਾਂ ਕੋਈ ਨਾ ਕੋਈ ਫੀਮੇਲ ਘਰ ਦੇ ਵਿੱਚ ਪਰਾਉਣਾ ਆਊਗਾ ਜੀ, ਤੇ ਜੇ ਡਿੱਗ ਜਾਵੇ ਆਪਣਾ ਕਾਂਟਾ ਡਿੱਗ ਜਾਵੇ ਤਾਂ ਉਹਦੇ ਵਿੱਚ ਕੋਈ ਨਾ ਕੋਈ ਬੰਦਾ ਮਰਦ ਆਊਗਾ ਜੀ, ਕੋਈ ਨਾ ਕੋਈ ਪਰਾਉਣਾ।
5: ਮੰਨ ਲਓ ਹਸਬੈਂਡ ਦੇ ਕੋਲੋਂ ਕਰਦ ਗਿਰ ਜਾਵੇ ਤੇ ਕੋਲ ਘਰ ਹੀ ਖੜੇ ਵੀ ਉਹ ਸੋਚੇ ਵੀ ਕੋਈ ਫੀਮੇਲ ਆ ਰਹੀ ਹੈ, ਕਰਦ ਥੱਲੇ ਪਈ ਹੈ, ਫਿਰ ਤਾਂ ਲੋੜ ਹੀ ਨੀ ਤੁਸੀਂ ਚੀਜ਼ ਦੀ ਉੱਤੇ
1: ਜੀ ਜੀ
5: ਜਿਹੜੀ ਚੀਜ਼ ਅਗਲੀ ਨੂੰ ਚਾਹੀਦੀ ਉਹ ਮੂਹਰੇ ਪਈ ਅਗਲੀ ਦੇ ਪੈਰਾਂ
1: ਚ,
5: ਫਿਰ ਕਰਦ ਕਾਹਦੀ ਹੋਈ, ਸਿਉ ਹੋ ਗਿਆ ਚਾਹੇ ਸਿਉ ਕਰਦ ਤੇ ਗਿਰ ਜਾਵੇ ਜਾਂ ਕਰਦ ਸਿਉ
1: ਕਰਦ ਤੇ, ਬਿਲਕੁਲ ਹੈ ਜੀ, ਵੱਡਿਆਂ ਦਾ ਬੰਦਾ ਹੀ ਜਾਂਦਾ
5: ਜੀ, ਸਾਰੇ ਵਹਿਮ ਤੁਹਾਡੇ ਪੇਸ਼ੇ ਵਾਲੇ ਖਾ ਦੋ ਉੱਥੇ
1: ਜੀ, ਬਿਲਕੁਲ ਹੈ ਜੀ।
5: ਦੇਖੋ ਜੀ ਮੈਂ ਤਾਂ ਵਹਿਮ ਵਹਿਮਾਂ ਚ ਪੈਂਦਾ ਹੀ ਨਾ, ਆਪਾਂ ਕਦੇ ਪਿਆ, ਮੈਂ ਸ਼ੁਰੂ ਤੋਂ ਹੀ ਨੀ ਪਿਆ ਖੈਰ।
1: ਨਹੀਂ ਭਾਜੀ ਮੈਂ ਅੱਜ ਉਹ ਗੱਲ ਸੁਣਨੀ ਆ, ਵੈਸੇ ਅੱਜ ਦਾ ਟੋਪਿਕ ਬਣਦਾ ਜਦੋਂ ਤੁਸੀਂ ਅਜੇ ਅਮਰੀਕੋ ਗਏ ਸੀਗੇ ਤੇ ਬਾਬਾ ਆ ਕੇ ਬਹਿ ਗਿਆ ਜੀ,
5: ਉਹ ਵੀ ਆ ਗਿਆ ਸੀ, ਉਹ ਵੀ ਵੈਸੇ ਚਲੋ ਮੈਂ ਗਿਆ ਹੀ ਨੀ ਕਦੇ ਇਸ ਪਾਸੇ, ਬਥੇਰਾ ਇੰਡੀਆ ਵੀ ਕਹਿੰਦੇ ਐਂ ਕਰ ਲਓ ਐਂ ਕਰ ਲਓ, ਮਗਾ ਰਹਿਣ ਦੇ ਕੋਈ ਕੁਛ ਨੀ ਕਰਨਾ, ਬਥੇਰਾ ਮਿੰਨਤਾਂ ਕਰੀਆਂ ਉੱਥੇ ਮੱਥਾ ਟੇਕਿਆ, ਮੈਂ ਕਿਤੇ ਨੀ ਟੇਕਣ ਦੀ ਲੋੜ
1: ਜੀ,
5: ਤੇ ਕੋਈ ਗੱਲ ਨੀ। ਉਹ ਤਾਂ ਆਏ ਹੋਇਆ ਸੀ, ਮੈਂ ਨਾ ਆ ਗਿਆ ਬੰਮ ਪੰਡਿਤ ਜੀ ਆ ਕਿਹੜੇ ਮੰਗਦੇ ਫਿਰਦੇ, ਹੁਣ ਦਾ ਆਟਾ ਹੀ ਲੈਣਾ ਹੁੰਦਾ ਉਹਨਾਂ ਨੇ ਮਾੜਾ ਮੋਟਾ,
1: ਹਾਂਜੀ ਹਾਂਜੀ, ਉਦੋਂ ਹੁੰਦੇ ਸੀ ਉਹ ਆਪਣੇ ਜਿਆਦਾਤਰ ਹੁੰਦੇ ਸੀ ਉਹ ਗੱਠੜੀਆਂ ਜੀਆਂ ਚੱਕ ਕੇ,
5: ਹਾਂਜੀ ਹਾਂਜੀ, ਮੈਂ ਚੱਪਲਾਂ ਪਾਈ ਬੈਠਾ ਜੀ ਅੰਦਰ, ਹੋ ਰਿਹਾ ਆਇਓ ਰਾਮ ਹੋਏ ਰਾਮ ਹੋਏ, ਮੈਂ ਪਰਨਾ ਜਿਹਾ ਬੰਨ ਲਿਆ ਹੋਵੇ ਜਿਵੇਂ ਬੰਨਦੇ ਹੁੰਦੇ ਆ ਨਾ
1: ਜੀ,
5: ਮੈਂ ਪਰਨਾ ਜਿਹਾ ਬੰਨ ਕੇ ਮਾਤਾ ਕੋ ਬੈਠਾ ਜੀ ਬਾਹਰ, ਉਹ ਕਹਿੰਦਾ ਕਰੋ ਜੀ ਕੋਈ, ਮੈਂ ਚਲਾ ਗਿਆ, ਮੈਂ ਪੈਰਾਂ ਭਾਨੇ ਬਹਿ ਗਿਆ, ਮਾਂ ਬਾਬਾ ਜੀ ਜੈ ਹੋ, ਕਹਿੰਦੇ ਜੈ ਹੋ, ਮੈਂ ਕੀ ਹਾਲ ਹੈ ਜੀ,
1: ਕਹਿੰਦੇ
5: ਮਾਂ ਬਾਬਾ ਜੀ ਕੋ ਬਾਹਰ ਲੱਭਣੀ ਬਣਦਾ ਨਾ ਵਿਆਹ ਹੁੰਦਾ
1: ਜੀ,
5: ਮੈਂ ਕਰੋ ਕੋਈ ਹਿਲਾ ਹੱਥਿਆ ਦੇਖ ਕੇ, ਕਹਿੰਦਾ ਕਹਿੰਦਾ ਬਾਹਰਲਾ ਤੇਰਾ ਬਣੂਗਾ ਜਰੂਰ, ਮੈਂ ਕਦੋਂ ਕੋ ਬਣੂ ਬਾਬਾ ਜੀ ਛੇਤੀ ਦੱਸੋ
1: ਜੀ,
5: ਕਹਿੰਦਾ ਬਣ ਜਾਣਾ ਛੇਤੀ ਹੈ ਨਾ, ਮੇਰੀ ਮਾਤਾ ਨੂੰ ਹੌਲੀ ਕਹੀ ਬੇ ਜਾ ਪੁੱਤ ਕਿਉਂ ਇਹਦੇ ਨਾਲ ਪੰਗੇ ਲੈਂਦਾ ਤੇਰੇ ਡਾਂਗ ਫੇਰੂ,
1: ਅੱਛਾ ਜੀ,
5: ਮੈਂ ਉਹਨੂੰ ਪੁੱਛੀ ਗਿਆ ਹੋਰ ਲਾਈ ਗਿਆ ਮਸਾਲੇ, ਐਂ ਕਰ ਲਾ ਤੂੰ ਐਂ ਕਰ ਲਾ ਉੱਥੇ ਪੁੰਨ ਕਰ ਦੇ ਉਹਦੇ ਕਰਦੇ, ਮੈਂ ਫੜਕ ਉਹਦੀ ਬਾਂਹ ਮਰੋੜ ਪਈ, ਮੈਂ ਕਿਹਾ ਮੈਂ ਅਮਰੀਕਾ ਤੋਂ ਆਇਆ ਹੋਇਆ
1: ਜੀ,
5: ਮੈਂ ਕਿਉਂ ਵਹਿਮਾਂ ਭਰਮਾਂ ਚ ਪਾਇਆ, ਲੈਚੀਆਂ ਮੈਨੂੰ ਕਹੇ ਤੂੰ ਲੈਚੀਆਂ ਕਰਕੇ ਦਿੰਦਾ ਤੈਨੂੰ, ਮੈਂ ਕਿਹਾ ਮੈਂ ਤੈਨੂੰ ਅੰਦਰੋਂ ਲੈਚੀਆਂ ਲੈ ਕੇ ਦਿੰਦਾ ਆਪਦੀਆਂ, ਮੈਂ ਕਿਹਾ ਮੇਰੇ ਹੱਥ ਤੇ ਰੱਖ ਕੇ ਜਾਂ ਤੂੰ ਆਪਦੇ ਹੱਥ ਤੇ ਰੱਖ ਕੇ ਮੇਰੇ ਸਾਹਮਣੇ ਮੰਤਰ ਪੜ ਤੇ ਮੈਂ ਖਾਣਾ, ਤੂੰ ਇੱਥੋਂ ਵਿਹੜੇ ਦਾ ਟੱਪੀ ਦੱਸ ਕਿੰਨਾ ਚਿਰ ਦਾ ਅਸਰ ਕਰੂ
1: ਜੀ,
5: ਪਰ ਮੈਂ ਤੇਰੇ ਵਾਲੀ ਨੀ ਖਾਣੀ ਆ
1: ਜੀ,
5: ਤੇਰੇ ਵਾਲੀ ਚ ਕੁਛ ਵੀ ਹੋ ਸਕਦਾ
1: ਹਨਾ,
5: ਮੈਂ ਕਿਹਾ ਤੈਨੂੰ ਮੈਂ ਅੰਦਰੋਂ ਲਿਆ ਕੇ ਦਿੰਦਾ। ਉਹ ਜਰਾ ਮੁੜ ਕੇ ਕਹੇ ਛੱਡ ਮੇਰਾ ਖੇੜਾ ਯਾਰ ਮੈਨੂੰ ਜਾਣ ਦੇ ਤੂੰ। ਮੈਂ ਕਿਹਾ ਤੂੰ ਬਹਿ ਜਾ ਕੋਈ ਤੇ ਰੋਟੀ ਰੋਟੀ ਖਵਾ ਦੇ।
1: ਤੂੰ ਅਮਰੀਕੇ ਜਾਣ ਦੀ ਗੱਲ ਕਰਦਾ, ਮੈਂ ਅਮਰੀਕੋ ਬਾਹਰ ਕੱਢ ਕੇ ਹੋ ਚੰਗੀ।
5: ਗੱਲ ਤਾਂ ਉਹੀ ਹੈ ਨਾ ਵੀ ਆਟੇ ਦੀ ਕੌਲੀ ਪਾ ਕੇ ਤੇਲ ਦੇ ਚਮਚੇ ਦੋ ਬੀਬੀਆਂ ਵਿਚਾਰੀਆਂ ਪੁੱਛੀ ਜਾਂਦੀ ਬੱਚਿਆਂ ਦਾ
1: ਜੀ,
5: ਹਾਂਜੀ, ਤੇ ਉਹ ਬੇਚਾਰਿਆਂ ਨੂੰ ਆਪ ਰੋਟੀ ਦਾ ਫਿਕਰ ਲੱਗਿਆ ਹੁੰਦਾ ਸੀ।
1: ਬਿਲਕੁਲ,
5: ਪਰ ਮਾਵਾਂ ਭੋਲੀਆਂ ਹੁੰਦੀਆਂ ਸੀ ਸਾਡੀਆਂ
1: ਜੀ,
5: ਉਹਨਾਂ ਨੇ ਸਾਰੇ ਟੱਬਰ ਦਾ ਭਵਿੱਖ ਦੱਸ ਜਾਂਦੇ ਇੰਨੇ ਵਿੱਚ। ਜਿਹੜੇ ਪਾਂਡੇ ਜੇ ਆਉਂਦੇ ਜਿਹੜੇ ਪਗਲੀ ਜੀ ਪੈ ਜਾਂਦੀ ਆਟੇ ਨੂੰ ਤੂੰ ਇੱਕ ਗੜਬੀ ਹੋ ਜਾਂਦੀ ਤੇਲ ਨੂੰ, ਪਰ ਮਾਵਾਂ ਭੋਲੀਆਂ ਹੁੰਦੀਆਂ ਸੀ ਨਾ।
1: ਬਿਲਕੁਲ,
5: ਤੇ ਉਹ ਬੇਚਾਰੇ ਆਏ ਸੀ। ਚਲੋ ਇਹ ਅਸਲ ਦੇ ਵਿੱਚ ਨਾ ਇਹ ਸਾਡੇ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ ਰਾਜਨ ਜੀ ਵੀ ਤੁਸੀਂ ਸ਼ਮੀ, ਇਹ ਨੈਚੁਰਲੀ ਉਹ ਸਾਡੇ ਬਲੱਡ ਚ ਆ ਰਿਹਾ।
1: ਬਿਲਕੁਲ,
5: ਜਿਹੇ ਜਿਹੇ ਜੇ ਘਰ ਚ ਤੁਹਾਡੇ ਵਹਿਮ ਪੈ ਗਏ ਇੱਕ ਵਾਰੀ ਤੁਹਾਨੂੰ ਤੁਸੀਂ ਉਹ ਚ, ਮੈਂ ਤਾਂ ਕਹਿੰਦਾ ਘਰੋਂ ਪੈਂਦੇ ਆ ਵਹਿਮ ਤਾਂ ਪਹਿਲਾਂ ਸ਼ੁਰੂ ਕਰੋ।
1: ਬਿਲਕੁਲ,
5: ਜੋ ਘਰੇ ਹੋ ਰਿਹਾ ਹੁੰਦਾ ਤੁਸੀਂ ਦੇਖਦੇ ਉਹੀ ਕੁਛ ਗਾਹਾਂ ਹੋਈ ਜਾਂਦਾ ਜੀ ਫਿਰ।
1: ਬਿਲਕੁਲ,
5: ਉਹੀ ਗਾਹਾਂ ਫਿਰ ਪੀੜੀ ਦੇ ਅੜ ਪੀੜੀ ਅਸੀਂ ਫਿਰ ਨਾ। ਹੁਣ ਹੈਗੇ ਵੀ ਨੇ, ਮੈਂ ਨੀ ਕਹਿੰਦਾ ਵਹਿਮ ਪਰ ਨਹੀਂ ਹੈਗੇ ਇੱਥੇ ਅਮਰੀਕਾ ਚ, ਪਰ ਫਿਰ ਵੀ ਲੋਕ ਇਹ ਜਿਹੀਆਂ ਚੀਜ਼ਾਂ ਜਿਹੜੇ ਆਪਣੇ ਵਹਿਮ ਨੇ ਉਹ ਇਹੋ ਜਿਹੇ ਨੀ ਹੈਗੇ ਆ। ਨਿੰਬੂ ਬੰਨ ਲਓ, ਮਿਰਚਾਂ ਬੰਨ ਲਓ, ਛਿੱਤਰ ਬੰਨ ਲਓ ਟੁੱਟਿਆ ਹੋਇਆ
1: ਜੀ,
5: ਉਹ ਘਸਾ ਤਾ ਸਾਰੀ ਉਮਰ ਦਿੱਤਾ ਉਹ ਟੁੱਟਿਆ ਹੋਇਆ, ਤੁਹਾਡਾ ਕੀ ਨਜ਼ਰ ਵਿਚਾਲੂ।
1: ਬਿਲਕੁਲ ਜੀ, ਉਹ ਨਜ਼ਰ ਲਾਉਣ ਨੂੰ ਵੀ ਇੱਕ ਟਿੱਕਾ ਜਿਹਾ ਲਾਉਂਦੇ ਹੁੰਦੇ ਸੀ, ਕਦੇ ਕੰਨ ਪਿੱਛੇ
5: ਟਿੱਕਾ, ਆਹੋ ਟਿੱਕਾ ਕੰਨ ਦੇ ਪਿਛਲੇ ਪਾਸੇ
1: ਜੀ।
5: ਇਹ ਤਾਂ ਇਹੀ ਹੈ ਜੀ, ਅਸਲ ਚ ਤਾਂ ਤੁਹਾਨੂੰ ਆਪਦੇ ਤੇ ਵਿਸ਼ਵਾਸ ਤੇ ਦ੍ਰਿੜਤਾ ਹੋਣੀ ਚਾਹੀਦੀ ਆ, ਤੁਹਾਨੂੰ ਤੁਹਾਡੀ ਮਿਹਨਤ ਤੇ ਵਿਸ਼ਵਾਸ ਹੋਣਾ ਚਾਹੀਦਾ।
1: ਬਿਲਕੁਲ,
5: ਉੱਠਣਾ 12 ਵਜੇ ਆ, ਮੁੜ ਕੇ ਗੁਰਦੁਆਰੇ ਮੱਥਾ ਟੇਕਣ ਚੱਲਿਆ ਬਾਬਾ ਕੁਛ ਕਰੀ
1: ਜੀ,
5: ਉਹ ਕਰਨ ਵਾਲੇ ਦਾ ਅੱਧੀ ਦਿਹਾੜੀ ਲਾਇਆ।
1: ਬਿਲਕੁਲ ਜੀ,
5: ਉੱਥੇ ਕੀ ਹੋਣਾ
1: ਜੀ,
5: ਉੱਥੇ ਵਹਿਮ ਭਰਮੇ ਪੈਣਗੇ ਜੀ। ਅਗਲਾ ਫਿਰ ਉੱਥੋਂ ਉਸ ਗੁਰਦੁਆਰੇ ਡੇਰੇ ਤੁਹਾਨੂੰ ਕਿਤੇ ਹੋਰ ਭੇਜੂਗਾ ਜੀ।
1: ਬਿਲਕੁਲ,
5: ਸਾਰਿਆਂ ਨੂੰ ਬੜੀ ਹੈ ਸਾਡੇ ਮਿਸਾਲ ਆ ਜੀ। ਮੈਂ ਤਾਂ ਸ਼ਰੇਆਮ ਕਹਿਣਾ ਚੱਲ ਨੌ ਲੈਣਾ, ਨੌ ਵੀ ਲੈਣਾ, ਮੈਨੂੰ ਕੋਈ ਡਰ ਨਹੀਂ ਆ। ਬਾਬਾ ਦੇਖ ਲਓ 37 ਸਾਲਾਂ ਦਾ, ਅਮੈਰੀਕਾ ਆਇਆ ਅੱਜ ਕੱਲ੍ਹ ਤਾਂ
1: ਜੀ,
5: ਤੇ 38 ਸਾਲਾਂ ਚ ਅੰਪਾਇਰ ਖੜਾ ਕਰ ਗਿਆ।
1: ਬਿਲਕੁਲ,
5: ਕਿੰਨਾ ਸਿਰ ਤੇ ਉਹਦੇ ਦਰ ਤੇ ਮੂਹਰੇ ਬੈਠੇ ਅਰਦਾਸਾਂ ਕਰਵਾਈ ਜਾਂਦੇ ਨੇ ਬਾਬਾ ਜੀ ਸਾਡਾ ਭਲਾ ਹੋਵੇ। ਉਹ ਬਾਬੇ ਦਾ ਭਲਾ ਤੁਹਾਡੇ ਕਰਕੇ ਹੋ ਗਿਆ,
1: ਕੱਟੇ ਵਾਲੀ ਸਰਕਾਰ ਦੇ
5: ਕੰਮ ਕਰਦਾ
1: ਕੱਟੇ ਵਾਲੇ ਸਰਕਾਰ ਦੇ ਸ਼ਹਿਰ ਦੇ ਵਿੱਚ ਹੈ ਜੀ।
5: ਮੈਂ ਜੀ ਮਤਲਬ ਜਦ ਤੁਹਾਡਾ ਹੀ ਭੇਜਿਆ ਨੀ ਕੰਮ ਕਰਦਾ ਬਾਬਾ ਤੁਹਾਡੇ ਸਿਰ ਤੇ ਚੱਲ ਚਾਹ। ਮੇਰਾ ਇੱਕ ਦੋਸਤ ਆ ਬਹੁਤ ਕਲੋਜ ਫਰੈਂਡ ਆ, ਭਰਾ ਮੇਰਾ, ਉਹਨਾਂ ਦੇ ਰਿਸ਼ਤੇਦਾਰ ਦੇ ਬਹੁਤ ਕਲੋਜ ਆ, ਉਹਨਾਂ ਦੇ ਵਿਆਹ ਸੀ ਉੱਥੇ ਗਿਆ ਜੀ ਮੈਂ ਉਹਨੂੰ ਫੋਨ ਕਰਿਆ
1: ਜੀ।
5: ਟਵਾਣਾ ਨੀ ਉਹਦੇ ਟਵਾਣਾ ਰੇਡੀਓ ਦੀ ਵੀ ਗੱਲ ਚੱਲਦੀ ਸੀ, ਟਵਾਣਾ ਕਹਿੰਦਾ ਉਹਨੂੰ ਕਹੀਂ ਪੁੱਛ ਕੇ ਆਵੇ। ਮੈਂ ਉਹਨੂੰ ਕਿਹਾ ਵਾ ਪੁੱਛੀ ਬਾਬਾ ਜੀ ਵੀ ਤੁਸੀਂ ਵਿਆਹ ਕਿਉਂ ਨੀ ਕਰਾਇਆ, ਆਪਣੇ ਦਾ ਜੀਵਨ ਗ੍ਰਹਿਸਤੀ ਕਹਿੰਦੇ ਆ।
1: ਬਿਲਕੁਲ,
5: ਮੈਨੂੰ ਕਹਿੰਦਾ ਤੂੰ ਬਸ ਕਰ ਰਿਹਾ, ਕਹਿੰਦਾ ਬਾਬੇ ਨੂੰ ਮੈਨੂੰ ਲੈਣਾ ਲੱਗੀਆਂ ਰਹਿੰਦੀਆਂ ਨੇ ਤੂੰ ਰਹਿ। ਮੈਂ ਪੁੱਛੀ ਤੂੰ ਬਈ ਮੇਰਾ ਬਾਈ ਇੱਕ ਦੋਸਤ ਆਈ ਸਵਾਲ ਪੁੱਛਦਾ ਤੁਹਾਨੂੰ
1: ਜੀ,
5: ਹਾਂਜੀ ਸਾਡੇ ਗੁਰੂ ਦਾ ਗ੍ਰਹਿਸਤੀ ਜੀਵਨ ਕਹਿ ਕੇ ਗਏ ਨੇ, ਤੁਸੀਂ ਕੀ ਮੈਸੇਜ ਦੇਣ ਲੱਗੇ ਹੋ ਫਿਰ।
1: ਬਿਲਕੁਲ,
5: ਪਰ ਗੱਲ ਇਹ ਨੀ ਹੈ ਉਹਦਾ ਕੋਈ ਕਸੂਰ ਨੀ ਜੀ, ਮੈਂ ਅੱਜ ਵੀ ਕਹਿਣਾ
1: ਜੀ,
5: ਕਿਸੇ ਪੁੱਛਿਆ ਦੇਣ ਵਾਲੇ ਦਾ ਕਸੂਰ ਨੀ, ਕਿਸੇ ਲੈਚੀਆਂ ਕਰਨ ਵਾਲੇ ਦਾ ਕਸੂਰ ਨੀ। ਆ ਮੈਂ ਲੈਚੀਆਂ ਦਿੰਦਾ ਹੀ ਸੀ, ਮੈਨੂੰ ਕਸੂਰ ਤਾਂ ਸਾਡਾ ਆਪਦਾ ਜਿਹੜਾ ਉਹਦੇ ਵਿੱਚ ਧੱਸਦੇ
1: ਹਾਂ,
5: ਪਿੱਛੇ ਲੱਗਦੇ ਹਾਂ ਜਿਹੜੇ ਅਸੀਂ
1: ਜੀ।
5: ਇਹ ਜਿਹੜੇ ਜੋ ਗ੍ਰੰਥ ਨੇ ਜੋ ਨੇ ਸਾਡੀ ਆਤਮ ਇੱਕ ਸੰਵਿਧਾਨ ਸੀ ਸਾਡੇ ਲਈ, ਸਾਡੇ ਆਪਦੇ ਆਪ ਨੂੰ ਸੁਧਾਰਨ ਲਈ ਸੀ ਵੀ ਭਾਈ ਜੇ ਕਰ ਸਕਦੇ ਹੋ ਕਿਸੇ ਦਾ ਭਲਾ ਕਰੋ ਮਾੜਾ ਨਾ ਕਰੋ। ਅਸੀਂ ਇਹਨੂੰ ਪੂਜਣ ਦੀ ਬਣਾ ਕੇ ਹੱਟੀਆਂ ਵਾਲੇ ਹੱਟੀਆਂ ਪਾਲੀ ਜਾਂਦੇ ਚੱਲੀ ਜਾਂਦਾ ਜੀ, ਤੇ ਸਾਨੂੰ ਡਰਾਈ ਇਹ ਇਹੋ ਜਿਹਾ ਡਰਾਵਾ ਜੀ, ਜਿੰਨਾ ਫਸੇਗੇ ਉਨਾ ਡਰੀ
1: ਜਾਓਗੇ ਜੀ, ਉਹਨਾਂ ਕੌਨਫੀਡੈਂਸ ਲੂਜ਼ ਕਰੀ ਜਾਂਦੇ ਹੋ ਆਪਣਾ, ਉਹ ਡਰ ਪੈਦਾ ਹੋ।
5: ਜਿਨ੍ਹਾਂ ਨੇ ਸਾਡੀ ਸਟੇਟ ਚਲਾਉਣ ਦੀਆਂ ਸਾਹਾਂ ਕਹਿੰਦੇ ਨੇ ਉਹ ਇਹ ਜਾ ਤੋਂ ਪੁੱਛੇ ਬਿਨਾ ਕਈ ਵਾਰੀ 9 ਵਜੇ ਤੋਂ ਪਹਿਲਾਂ ਘਰੋਂ ਨੀ ਨਿਕਲਦੇ, ਕਹਿੰਦੇ ਨੇ ਸਟੇਟ ਚਲਾ ਕੇ ਤੁਹਾਨੂੰ।
1: ਚੰਡੀਗੜ੍ਹ ਦੇ ਵਿੱਚ ਬਥੇਰਾ ਕੁਝ ਹੋਣਾ ਹੈ ਦੇਖਿਓ ਤਾਂ।
5: ਆਹੋ ਮੈਂ ਉਹੀ ਗੱਲ ਕਰਦਾ, ਨਗ ਪਾ ਪਾ ਕੇ
1: ਜੀ
5: ਕੀ ਨਿਕਲਦਾ ਮੁੜ ਕੇ ਉਹਦੇ ਵਿੱਚੋਂ।
1: ਬਿਲਕੁਲ ਜੀ,
5: ਕੱਟੂ ਆਪ ਪੁੱਤ ਹੁੰਦਾ, ਨਾਲੇ ਪਤਾ ਹੁੰਦਾ ਵੀ ਇਹਨੇ ਕਰਨਾ ਕੁਛ ਨੀ, ਉਹਦੇ ਫਿਰ ਖੰਭਣੀਆਂ ਬੰਨੀ ਜਾਣਗੇ ਵੀ ਇਹ ਕੋਈ ਕਰੂਗਾ
1: ਜੀ। ਵੈਸੇ ਮੈਂ ਗੱਲ ਨੀ ਕਰਦਾ ਹੁੰਦਾ ਏਦਾਂ ਦੇ ਲੋਕਾਂ ਦੀ, ਪਰ ਗੱਲ ਚੱਲੀ ਹੈ ਬਾਬਿਆਂ ਦੀ ਤਾਂ ਆ ਇੱਕ ਖੇੜੀ ਵਾਲਾ ਬੜਾ ਮਸ਼ਹੂਰ ਸੀ, ਦੇਖੋ ਕਿੰਨਿਆਂ ਕਦੇ ਵਹਿਮ ਨਿਕਲੇ ਨੇ ਹੁਣ।
5: ਉਹਨੂੰ ਬਾਬਾ ਕਿਉਂ ਕਹਿੰਦੇ ਮੈਨੂੰ ਤਾਂ ਪਹਿਲਾਂ ਇਹੀ ਸਮਝ ਨਹੀਂ ਆਈ।
1: ਬਿਲਕੁਲ ਹੈ ਜੀ, ਬਿਲਕੁਲ ਹੈ,
5: ਬੱਬੂ ਮਾਨ ਇੰਨੀ ਵਧੀਆ ਕਿਤਾਬਾਂ ਕਹਿੰਦਾ ਮੈਂ ਪੜ੍ਹਦਾ ਹੈ ਤੇ ਉਹ ਆਖਰ ਫਿਰ ਉੱਥੇ ਫਿਰ ਉਹਦੇ ਹੱਥ ਫੜੀ ਜਾਂਦਾ ਉਹ।
1: ਬਿਲਕੁਲ,
5: ਕਿਹੜੇ ਪਾਸਿਓ ਬਾਬਾ ਕੀ ਉਹਦੇ ਕੋਲ ਆ ਮੈਨੂੰ ਤਾਂ ਇਹੀ ਨੀ ਸਮਝ ਆਈ। ਇੱਥੇ ਸਾਡੀ ਮਾਨਸਿਕਤਾ ਖੜੀ ਹੈ,
1: ਖੜੀ ਹੈ ਜੀ,
5: ਹਾਂਜੀ ਤੇ ਕਹੇ ਜੇ ਘਰੇ ਵਿਆਹ ਦੇਖ ਲੋ, ਐਨ ਤਹਿ ਲਾਈ ਪਈ ਅਗਲੀ ਸੱਸ ਨੇ ਪੁਰਾਣੀ।
1: ਬਿਲਕੁਲ ਜੀ, ਬਿਲਕੁਲ,
5: ਉਹ ਇਹ ਤਾਂ ਜੀ ਬਹੁਤ ਹੀ ਗੱਲ ਹੋ ਗਈ ਨਾ, ਮਤਲਬ ਉਹ ਐਵੇਂ ਸਾਡਾ ਤਾਂ ਜੀ ਮੈਂ ਤਾਂ ਕਾਹਨੂੰ ਫਿਰ ਹੁਣ ਸ਼ੰਮੀ ਵਾਲਾ ਅੱਜ ਤਾਂ ਬੜਾ ਸਿਆਸਤ ਵਾਲਾ ਹੈਗਾ ਮਾੜਾ, ਪਰ ਸ਼ੰਮੀ ਜੁੜੇ ਹੋਏ ਨੇ ਸਾਨੂੰ ਤਾਂ 4 ਸਾਲ ਬਾਅਦ ਨਵਾਂ ਬਾਪੂ ਚਾਹੀਦਾ ਜੀ ਬਸ।
1: ਖੇੜੀ ਵਾਲੇ ਨੇ ਤਾਂ ਏਦਾਂ ਦੇ ਹੋਏ ਉਹ ਭਾਜੀ, ਕਿੱਦਾਂ ਗਏ ਤਾਂ ਸੀਗਾ ਕੋਈ ਪੱਟ ਕੇ ਸਿਆਲੋ ਬੂਟਾ
3: ਖੇੜਿਆਂ ਨੂੰ ਲਈ ਜਾਂਦਾ,
5: ਖੇੜਿਆਂ ਲਈ ਜਾਂਦਾ ਨਹੀਂ, ਸਾਨੂੰ ਤਾਂ ਨਾ 4 ਸਾਲ ਬਾਅਦ ਬਾਪੂ ਨਵਾਂ ਚਾਹੀਦਾ
1: ਬਿਲਕੁਲ,
5: ਬਸ ਆਰਾਮ ਨਾਲ ਆਵੇ ਸਾਨੂੰ ਲੁੱਟ ਕੇ ਲੈ ਜਾਵੇ ਤੇ ਫਿਰ ਨਵਾਂ ਆ ਜਾਵੇ
1: ਬਿਲਕੁਲ ਹੈ ਜੀ।
5: ਆਹ ਮੱਤ ਆ ਸਾਡੀ ਇੱਥੇ ਖੜੀ ਹੈ ਜੀ
1: ਜੀ,
5: ਹੁਣ ਨਵਾਂ ਸਾਨੂੰ ਬਾਪੂ ਆ ਰਿਹਾ ਸਾਡਾ, ਬਸ ਹੁਣ ਉਹ ਬਾਪੂ ਆ ਸਾਡਾ ਜੀ, 4 ਸਾਲ ਪਹਿਲਾਂ ਕੋਈ ਹੋਰ ਬਾਪੂ ਸੀ, ਬਸ ਆਹ ਕੰਮ ਆ ਸਾਡਾ, ਸਾਡੀ ਆਪਦੀ ਮੱਤ ਹੈ ਨੀ। ਮੈਨੂੰ ਤਾਂ ਐਂ ਲੱਗਦਾ ਵੀ ਅਸੀਂ ਜਿਵੇਂ ਨਾ ਕੋਈ ਬੰਦਾ ਕਿਸੇ ਹੋਰ ਧਰਮ ਚੋਂ ਆਇਆ ਹੋਵੇ ਫਿਰ ਉਹ ਤਾਂ ਕਹਿੰਦਾ ਯਾਰ ਵੀ ਇਹਦੇ ਤੋਂ ਸਿੱਖਿਆ ਲੈ ਲਈਏ, ਉਹ ਅਸੀਂ ਸਿੱਖੀ ਚ ਖੁਦ ਜੰਮੇ ਹੋਏ ਆ, ਜੇ ਸਿਕੰਦਰ ਨੂੰ 69 ਸਾਲ ਤੱਕ ਜੰਮ ਕੇ ਸਮਝ ਹੀ ਨਹੀਂ ਸਿੱਖੀ, ਜੋ ਵੀ ਫਿਰ ਵੀ ਮੈਨੂੰ ਕਿਸੇ ਕੋਲ ਜਾ ਕੇ ਪੁੱਛਣਾ ਪਵੇ ਸਿੱਖੀ ਬਾਰੇ
1: ਬਿਲਕੁਲ,
5: ਹੈਂ ਇਹ ਤਾਂ ਮੇਰੇ ਫਿੱਟ ਲਾਣ ਤਾਂ ਉਹ ਤਾਂ ਮੈਨੂੰ ਲੁੱਟੂਗਾ ਹੀ
1: ਬਿਲਕੁਲ ਹੈ ਜੀ ਬਿਲਕੁਲ,
5: ਉਹਦੇ ਤਾਂ ਮਗਰ ਅਸੀਂ ਲੱਗਾਂਗੇ
1: ਲੱਗਾਂਗੇ ਜੀ।
5: ਬਾਪੂ ਨੂੰ ਬਾਪੂ ਨੀ ਕਿਹਾ ਤੇ ਅੱਧਾ ਪੰਜਾਬ ਬਾਪੂ ਕਹਿਣ ਲੱਗਿਆ ਹੋਇਆ
1: ਜੀ ਬਿਲਕੁਲ,
5: ਇੱਥੇ ਤਾਂ ਖੜੇ ਅਸੀਂ ਅੱਜ
1: ਜੀ,
5: ਅਕਲਮੰਦ ਅਸੀਂ ਸਾਰਿਆਂ ਨੂੰ ਵੱਧ
1: ਬਿਲਕੁਲ।
5: ਏਅਰਪੋਰਟ ਦਾ ਇੱਥੇ ਦੇਖ ਲੋ, ਏਅਰਪੋਰਟਾਂ ਦੇ ਉੱਪਰ ਕਿਵੇਂ ਵੱਡੇ ਵੱਡੇ ਬੈਂਡਾਂ ਨਾਲ ਲੈ ਕੇ ਜਾਂਦੇ ਨੇ ਜਦ ਕੋਈ ਆਉਂਦਾ ਸਾਧ।
1: ਹਾਂਜੀ
5: ਟਾਟੋ ਟੋਂਟਰੇ ਏਅਰਪੋਰਟ ਤੇ ਨਿਊਜ਼ੀਲੈਂਡ ਪਿੱਛੇ ਜੇ ਉਤਰੇ, ਕਿਵੇਂ ਫੁੱਲਾਂ ਦੀ ਵਰਖਾ, ਉਹ ਦੇਸ਼ ਹੈ ਉਹ ਦੇਸ਼ ਹੈ, ਜਿਹੋ ਜਿਹਾ ਹੈਗਾ ਕਹਿੰਦੇ ਜਿਹੋ ਜਿਹਾ ਦੇਸ਼ ਉਹ ਜਿਹਾ ਭੇਸ ਤਾਂ ਬਣਾ ਕੇ ਰੱਖ ਲੋ।
1: ਫਿਰ ਕਹਿੰਦੇ ਨਫ਼ਰਤ ਕਰਦੇ ਆ ਜੀ, ਆਹ ਹੁਣ ਦੇਖੋ
5: ਕਰਨਗੇ
1: ਇੰਗਲੈਂਡ ਦੇ ਵਿਚ ਥੇਮਸ ਦਰਿਆ ਦੇ ਲਾਗੇ ਲੰਡਨ ਦੇ ਵਿਚ ਸੈਂਟਰ ਦੇ ਵਿਚ ਕੀ ਕੁਝ ਹੋਇਆ। ਚਲੋ ਧਰਮ ਆਪਣੀ ਜਗ੍ਹਾ ਆ, ਉੱਥੇ ਸੜਕਾਂ ਦੇ ਉੱਤੇ ਲਿਟਦੇ ਫਿਰਦੇ ਨੇ, ਉਹ ਲੋਕ ਦੇਖਦੇ ਹੋਣਗੇ ਵੀ ਕਰਨਗੇ ਦੇ ਆ।
5: ਆਸਟ੍ਰੇਲੀਆ ਚ ਕਿੰਨਾ ਰੌਲਾ ਪਿਆ, ਟੂਣਾ ਨੀ ਕਰਿਆ ਸੜਕ ਦੇ ਵਿਚ ਆਲੇ ਉਹਨਾਂ ਨੇ,
1: ਕੈਨੇਡਾ ਦਾ ਸਰਕਾਰ ਵਾਲਾ ਟਾਈਮ ਆਪਣੇ ਸਰਾਮ ਭਾਈ ਦੱਸਦਾ ਹੁੰਦਾ ਸੀ ਕਹਿੰਦਾ ਟੂਣਾ ਕਰ ਜਾਂਦੇ ਆ, ਉਹ ਤਾਂ
5: ਕਰਦੇ ਹੀ ਸਰਾ, ਉੱਥੇ ਦੇ ਕਾਦਾ ਚਰਸਤਾ ਸੀ ਉਹਨਾਂ ਦੇ ਘਰ ਦੇ ਕੋਲ। ਇੱਥੇ ਚਲੋ ਅਜੇ ਪਤਾ ਨੀ ਕਿਉਂ ਰਾਜਨੀਤੀ ਸੌਫਟ ਆ, ਪਰ ਕੈਨੇਡਾ ਦੀ ਮੈਨੂੰ ਇੱਕ ਬਹੁਤ ਵਧੀਆ ਲੱਗਦੀ ਆ, ਉੱਥੇ ਉਹ ਸਖਤ ਬਹੁਤ ਨੇ ਕਈ ਗੱਲਾਂ
1: ਜੀ ਬਿਲਕੁਲ ਬਿਲਕੁਲ।
5: ਉਹ ਬਾਕੀ ਕੀ ਆ ਉੱਥੇ ਉਹ ਨੀ ਮੈਨੂੰ ਪਤਾ, ਮੈਂ ਜਿਵੇਂ ਵੀ ਉਹ ਸਖਤ ਬਹੁਤ ਨੇ ਕਾਨੂੰਨ ਦੇ ਤੌਰ ਤੇ, ਮਤਲਬ ਨਾ ਉਹਨਾਂ ਨੇ ਜਦੋਂ ਐਕਸ਼ਨ ਲੈ ਲਿਆ ਉਸ ਗੱਲ ਤੇ
1: ਬਿਲਕੁਲ
5: ਵਧੀਆ ਚਾਹੀਦਾ, ਜੇ ਇੱਕ ਨੂੰ ਰੋਕ, ਜੇ ਨਹੀਂ ਰੋਕਾਂਗੇ ਤਾਂ ਹੀ ਗਾਂ ਵੱਧਦੀਆਂ ਨੇ ਨਾ ਗੱਲਾਂ
1: ਬਿਲਕੁਲ ਜੀ ਬਿਲਕੁਲ।
5: ਉੱਥੇ ਉਹਨੂੰ ਠੱਪ ਕਰਨੀ ਚਾਹੀਦੀ ਕੋਈ ਵੀ, ਚਾਹੇ ਮੈਂ ਗਲਤੀ ਕਰਦਾ, ਮੈਂ ਇੱਥੇ ਵੀ ਗਲਤ ਬੋਲਦਾ ਜਿੰਨਾ ਆਪਣਾ ਔਫੇਅਰ ਕਿੰਨੀ ਨੇੜਤਾ, ਦੈਟਸ ਦਾ ਡਿਫਰੈਂਟ ਸਟੋਰੀ ਹੈ ਨਾ
1: ਬਿਲਕੁਲ,
5: ਪਰ ਜੇ ਮੈਂ ਇੱਥੇ ਗਲਤ ਬੋਲੂ ਇੱਥੇ ਤੁਹਾਡਾ ਫਰਜ਼ ਬਣਦਾ ਮੈਨੂੰ ਰੋਕਣ ਦਾ, ਜਦੋਂ ਔਜਲਾ ਸਾਹਿਬ ਇੱਥੇ ਤੁਸੀਂ ਇਦੋਂ ਗਾਂ ਨੀ ਗੱਲ ਸਕਦੇ, ਜੇ ਰੋਕੇਗੇ ਤਾਂ ਮੈਂ ਵੀ ਗਾਹਾਂ ਤੋਂ ਸਕੋਚ ਕਰੂ, ਤੇ ਜਿਹੜੇ ਆਪਣੇ ਆਪਣੇ ਸਰੋਤੇ ਆਪਣੇ ਭੈਣ ਭਾਈ ਸਾਰੇ ਸੁਣਦੇ ਨੇ ਉਹ ਵੀ ਗਾਹਾਂ ਨੂੰ ਸਰੋਤ ਕਰਦੇ ਵੀ ਨਹੀਂ ਯਾਰ ਸੋਚਣਗੇ, ਠੱਪ ਕਰਨੀ ਚਾਹੀਦੀ ਹੈ ਗੱਲ ਉੱਥੇ ਹੀ ਸਰ
1: ਬਿਲਕੁਲ ਹੈ ਜੀ ਦਰੁਸਤ ਹੈ,
5: ਉਹਦੇ ਵਿੱਚ ਪਾਰਦਰਸ਼ਤਾ ਰਹਿੰਦੀ ਹੈ, ਫਿਰ ਉਹ ਨਹੀਂ ਤਾਂ ਦੂਆ ਐ ਸੋਚਦਾ ਵੀ ਖਾਣੀ ਇਹ ਸਪੌਂਸਰ ਨੇ ਜੀ ਤਾਂ ਐ ਕਰਦੇ ਨੇ, ਮੈਂ ਤਾਂ ਕਦੇ ਚੀਜ਼ ਤਰੀਜੇ ਦੇ ਆਏ ਨੇੜੇ ਆ ਵੱਧ ਦੂਰ ਆ ਜਾਂਦੇ ਨਾ, ਇਹ ਨੀ ਕਹਿੰਦਾ ਇੱਥੇ ਕੋਈ ਨੇੜਤਾ ਨੀ, ਮੈਂ ਤਾਂ ਆਪ ਕਹਿਣਾ ਇਹ ਮਾਧਿਅਮ ਦੇ ਬੈਠੇ ਹੋ ਕੋਈ ਨੇੜਤਾ ਨੀ
1: ਜੀ,
5: ਸਾਰੇ ਇੱਕੋ ਹੀ ਨੇ ਜੀ, ਚਾਹੇ ਇੱਕ ਦਿਨ ਲਈ ਕੋਈ ਸੁਣਨ ਆਉਂਦਾ ਚਾਹੇ ਕੋਈ ਰਿਸ਼ਤਾਦਾ ਸੁਣਦਾ, ਫਿਰ ਇਹ ਮਤਲਬ ਵਧੀਆ ਕੀਤਾ, ਮੈਂ ਤਾਂ ਉਹਨਾਂ ਦਾ ਬਹੁਤ ਵਧੀਆ ਲੱਗਿਆ ਮੈਨੂੰ, ਉਹਨਾਂ ਨੇ ਉੱਥੇ ਠੱਪ ਕਰਤਾ ਕੰਮ, ਕੈਨੇਡਾ ਵਾਲੇ ਭੁਗਤ ਰਹੇ ਨੇ
1: ਜੀ ਬਿਲਕੁਲ
5: ਬਿਲਕੁਲ, ਕਦੇ ਚਲੋ ਨਹੀਂ ਫੁੱਲ ਪਾ ਕੇ ਆ ਸਕਦੇ ਜਿਹੜੀ ਮਰਗ ਦੇ ਆਪਣੇ ਬਜ਼ੁਰਗ ਆਪਣੀ ਆਸਥਾ ਜਾਂ ਰੱਖ ਲਓ ਇੱਥੇ ਜਿੰਨੇ ਚਿਰ ਮਰਜ਼ੀ ਰੱਖ ਲਓ ਉਹਦੇ ਵਿੱਚ, ਤੁਸੀਂ ਫਿਊਨਰਲ ਹੋਮ ਦੇ ਵਿੱਚ ਜਿੱਦਣ ਜਾਣਾ ਉਦਣ ਲੈ ਜਾਓ ਹਨਾ
1: ਬਿਲਕੁਲ,
5: ਨਹੀਂ ਤੁਸੀਂ ਯਾਰ ਆਪਦੇ ਘਰੇ ਦੱਬ ਲਓ
1: ਜੀ ਬਿਲਕੁਲ,
5: ਹੈਨਾ ਦਰਖਤ ਲਾ ਦੋ ਉੱਥੇ
1: ਜੀ,
5: ਹੈ ਇੱਥੇ ਦੇ ਪਾਣੀ ਨੂੰ ਕਿਉਂ ਪ੍ਰਦੂਸ਼ਿਤ ਕਰਨ ਲੱਗੇ ਹੋ ਤੁਸੀਂ।
1: ਹੁਣ ਇੱਥੇ ਵੀ ਸੀਗਾ ਇਹਨਾਂ ਮੁਲਕਾਂ ਦੇ ਵਿੱਚ ਵੀ ਚਲੋ ਵਹਿਮ ਦੀ ਗੱਲ ਹੁੰਦੀ ਹੈ, ਤਾਂ ਇੱਥੇ ਵੀ ਕਬਰਾਂ ਦੇ ਵਿੱਚ ਹਨਾ ਜੀ ਲੋਕ ਮਤਲਬ ਕਿ ਸੋਨਾ ਸੋਨਾ ਪਾ ਕੇ ਉਹਨਾਂ ਨੂੰ ਮਤਲਬ ਕਿ ਜੋ ਉਹਨਾਂ ਨੇ ਪਾਇਆ ਹੁੰਦਾ ਸੀ ਇੱਦਾਂ ਹੀ ਦੱਬ ਦਿੰਦੇ ਸੀਗੇ, ਤਾਂ ਉਹਨਾਂ ਨੇ ਫਿਰ ਗੌਰਮੈਂਟਾਂ ਨੇ ਪੱਕਾ ਹੀ ਕਾਨੂੰਨ ਬਣਾ ਦਿੱਤਾ ਉਹ, ਕਿਉਂਕਿ ਲੋਕ ਜਿਹੜੇ ਚੋਰੀਆਂ ਚਕਾਰੀਆਂ ਸ਼ਰਾਰਤੀ ਸੀਗੇ ਫਿਰ ਉਹ ਕਬਰਾਂ ਪੁੱਟ ਪੁੱਟ ਕੇ ਉਹਨਾਂ ਦੇ ਵਿੱਚ ਉਹ ਚੀਜ਼ਾਂ ਕੱਢਦੇ ਸੀ,
5: ਕੈਨੇਡਾ ਦੇ ਡੋਡੇ ਚੜ ਕੇ ਬੜੀਆਂ ਮੌਜਾਂ ਲੱਗੀਆਂ ਰਹੀਆਂ ਨੇ ਪਹਿਲਾਂ
1: ਬਿਲਕੁਲ
5: ਹਰ ਉਹ ਕੋਈ ਇਹਨਾਂ ਦੀ ਸ਼ਰਧਾ ਹੋਣੀ ਆ ਕੋਰਿਆਂ ਦੀ ਭਾਈ, ਉੱਥੇ ਡੋਡੇ ਦੇ ਫੁੱਲ ਚਾਰ ਚਾੜਦੇ ਹੋਣੇ ਆ
1: ਬਿਲਕੁਲ, ਸੋਹਣੇ ਹੁੰਦੇ ਆ ਸੋਹਣੇ ਲੱਗਦੇ ਆ ਦੇਖਣ ਨੂੰ ਬਿਲਕੁਲ ਜੀ,
5: ਠੀਕ ਆ ਬੰਦਾ ਖਾ ਕੇ ਸੋਹਣਾ ਲੱਗਦਾ, ਮਾੜਾ ਤਾਂ ਕੁਛ ਨੀ ਹੈਗਾ ਫਿਰ,
1: ਉਹ ਤਾਂ ਗੱਲਾਂ ਲਾਲ ਹੋ ਜਾਂਦੀਆਂ,
5: ਜਿਹੜੀ ਚੀਜ਼ ਪਈ ਸੋਹਣੀ ਲੱਗਦੀ ਆ ਉਹ ਜਾਂ ਪਾਈ ਜਾਊ ਤਾਂ ਖਾਈ ਜਾਊ ਕੁਛ ਨਾ ਕੁਛ ਅਸਰ ਕਰਦੀ ਹੋਣਾ ਨਾ
1: ਬਿਲਕੁਲ ਜੀ ਬਿਲਕੁਲ ਬਿਲਕੁਲ,
5: ਚਲੋ ਠੀਕ ਆ ਜੀ ਬਹੁਤ ਵਧੀਆ ਸੀ,
1: ਥੈਂਕ ਯੂ ਥੈਂਕ ਯੂ,
5: ਅਸੀਂ ਜਾਗਰੂਕ ਆ ਸਾਨੂੰ ਜਾਗਰੂਕ ਹੋਣਾ ਚਾਹੀਦਾ, ਜਿੰਨਾ ਹੋਕਾ ਦਿੰਦੇ ਰਹੋ ਬਾਕੀ ਸਭ ਦੀ ਆਪਦੀ ਆਪਦੀ ਆ ਜੀ
1: ਮਰਜ਼ੀ ਆ
5: ਜੀ, ਇੱਥੇ ਤਾਂ ਬਾਬੇ ਨੂੰ 20 ਰੁਪਏ ਦੇ ਕੇ ਕਹਿੰਦੇ ਬਾਬਾ ਅਰਦਾਸ ਕਰ ਸਾਡੀ ਗੱਡੀ ਸਹੀ ਚੱਲੇ, ਉਹ ਗੱਡੀ ਤੈਂ ਚਲਾਉਣੀ ਆ ਬਾਬੇ ਨੇ ਚਲਾਉਣੀ ਆ, 20 ਰੁਪਏ ਬਾਬਾ ਖੱਬੇ ਹੱਥ ਨੇ ਜੇਬ ਚ ਪਾ ਲੈਂਦਾ, ਚੱਲ ਮੇਰੇ ਭਾਈ 50 ਰੁਪਏ ਪਾ ਲੈ 100 ਪਾ ਲੈ
1: ਬਿਲਕੁਲ ਹੈ ਜੀ
5: ਬਿਲਕੁਲ, ਸਾਡੇ ਬਾਬੇ ਨੂੰ ਕਹਿ ਦੇਣਾ ਬਾਬਾ ਜੀ ਕਿੰਨੇ ਬਣੇ ਅੱਜ ਜਦ ਕੋਈ ਗੱਡੀ ਦੀ ਅਰਦਾਸ ਕਰੂ, ਮੈਂ ਦੱਸਦੇ ਗੱਡੀ ਨੇ ਅਰਦਾਸਾਂ ਵੀ ਕਰਾਈ
1: ਬਿਲਕੁਲ, ਥੈਂਕ ਯੂ ਅਜਲਾ ਸਰ,
5: ਹਾਂਜੀ ਧੰਨਵਾਦ ਜੀ, ਥੈਂਕ ਯੂ,
1: ਸਤਿ ਸ੍ਰੀ ਅਕਾਲ ਜੀ ਦੋਸਤੋ। ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ, ਤੇ ਇੱਕ ਕਾਲ ਹੋਰ ਆ ਰਹੀ ਹੈ ਆਪਾਂ ਨੂੰ ਤੇ ਉਹਨਾਂ ਦੀ ਵੀ ਗੱਲ ਆਪਣੇ ਕੰਟੀਨਿਊ ਸ਼ਮੀ ਭਾਜੀ ਮੈਂ ਜਦ ਤੱਕ ਇਧਰੋਂ ਦੇਖ ਲਾ ਜੀ ਮੈਨੂੰ ਸ਼ੋਅ ਨਹੀਂ ਕਰ ਰਹੀ ਕਾਲ।
3: ਹਾਂਜੀ ਹਾਂਜੀ ਮੈਨੂੰ ਵੀ ਇਧਰੋਂ ਇਜਾਜ਼ਤ ਲੈਣੀ ਪੈਣੀ ਹੈ, ਪਰ ਇੱਕ ਗੱਲ ਹੈ ਜਿਵੇਂ ਔਜਲਾ ਸਾਹਿਬ ਹੋਰਾਂ ਨੇ ਵੀ ਐਨ ਸਿਰਾ ਕਰਤਾ, ਜਿਹੜੀ ਚਰਚਾ ਆਪਣੀ ਚੱਲ ਰਹੀ ਆ ਉਹ ਸਹੀ ਆ। ਤਰ੍ਹਾਂ ਤਰ੍ਹਾਂ ਦੇ ਜਿਹੜੇ ਵਹਿਮ ਹੋ ਸਕਦੇ ਸਾਨੂੰ ਜਾਂ ਸਾਡੀ ਪੂਰੀ ਜ਼ਿੰਦਗੀ ਦੇ ਵਿੱਚ, ਕਦੇ ਕੋਈ ਕਦੇ ਕੋਈ, ਕਦੇ ਉਹ ਹੈਰੀਡੀਟਰੀ ਆ ਕੁੱਪ ਲਿਆਂਦਾ ਵਿਰਾਸਤ ਵਿੱਚ ਆ ਗਿਆ, ਆਲੇ ਦੁਆਲੇ ਆਪਾਂ ਆਪਣੇ ਪੀਅਰ ਗਰੁੱਪ ਚੋਂ ਲੈ ਲਿਆ ਕਿ ਦੋਸਤ ਜਿਹੜੇ ਆ ਉਹ ਉਹਨਾਂ ਨੂੰ ਦੇਖ ਦੇਖ ਕੇ ਵੀ ਹੁਣ ਉਹ ਕਈ ਦਾਰੂ ਪੀਣ ਬੈਠਦੇ ਆ, ਉਦੋਂ ਕਹਿੰਦਾ ਵੀ ਇੱਕ ਛਿੱਟਾ ਮਾਰਨਾ ਉਹਦੇ ਵਿੱਚ ਧਰਤੀ ਤੇ, ਕੋਈ ਕਹਿੰਦਾ ਜਿਹੜੇ ਗਲਾ ਟਕਰਾਉਣੇ ਆ, ਕੋਈ ਆਪਣੀ ਰੀਤੀ ਰਿਵਾਜ ਆਪਣਾ ਹੀ ਹਰੇਕ ਨੇ ਬਣਾ ਰੱਖਿਆ, ਕੋਈ ਕਹਿੰਦਾ ਮੈਂ ਪਾਣੀ ਪਾਉਣਾ, ਕੋਈ ਕਹਿੰਦਾ ਨਹੀਂ ਪਾਣੀਆਂ ਦੀ ਕੋਈ ਲੋੜ ਨੀ, ਐਵੇਂ ਆਪਾਂ ਟਕਰਾਂਗੇ। ਹੁਣ ਇਹ ਜਿਹੜੀ ਆ, ਅੱਛਾ ਇੱਕ ਬਾਈ ਕਹਿੰਦਾ ਜੀ ਆਪਾਂ ਨੂੰ ਜਿਹੜਾ ਇੰਨੇ ਐਮ ਐਲ ਜਿਹੜੀ ਆ ਉਹ ਠੀਕ ਆ, ਕੋਈ ਕਹਿੰਦਾ ਨਹੀਂ ਜਮਾ ਹੀ ਨੀ, ਇਹ ਤਾਂ ਬਿਲਕੁਲ ਜਿੰਨੇ ਮਰਜ਼ੀ ਐਮ ਐਲ ਹੋਵੇ ਠੀਕ ਹੀ ਆ ਨੀ
1: ਜੀ।
3: ਕੋਈ ਕਹਿ ਰਿਹਾ ਕਿ ਇਹ ਖਾ ਲੈਂਦੇ ਹਨ ਇਹ ਪੀਂਦੇ ਨਹੀਂ, ਕੋਈ ਕਹਿੰਦਾ ਇਹ ਪੀਂਦੇ ਵੀ ਹਨ ਤੇ ਖਾਂਦੇ ਵੀ ਹਨ,
1: ਤੇ ਕੋਈ
3: ਕੋਈ ਕਹਿੰਦਾ ਨਾ ਇਹ ਖਾਂਦੇ ਹਨ ਨਾ ਇਹ ਪੀਂਦੇ ਹਨ, ਵੀ ਜੀਂਦੇ ਕਿੱਦਾਂ ਹਨ
1: ਇਹ ਲਾਉਂਦੇ ਆ ਰਗੜਦੇ ਆ।
3: ਆਪਣੇ ਆਪਣੇ ਅਸੀਂ ਜਿਹੜੇ ਆ ਵਿਚਾਰਾਂ ਨੂੰ ਕਹਿ ਲੋ ਵੀ ਪਹਿਲਾਂ ਤਾਂ ਇਧਰੋਂ ਉਧਰੋਂ ਇਕੱਠੇ ਕਰ ਲੈਂਦੇ ਆ
1: ਜੀ,
3: ਫਿਰ ਉਹਨਾਂ ਚੋਂ ਜਿਹੜਾ ਸਾਨੂੰ ਲੱਗਦਾ ਹੈ ਕਿ ਯਾਰ ਇਹਨੂੰ ਫੋਲੋ ਕਰਕੇ ਮੈਂ ਥੋੜਾ ਕੰਫਰਟ ਜੋਨ ਚ ਆ ਜਾਂਦਾ
1: ਜੀ,
3: ਆ ਉਹਨੂੰ ਫਿਰ ਅਸੀਂ ਰੱਖ ਲੈਂਦੇ ਆ ਕਿ ਇਹ ਆਹ ਵਾਲਾ ਠੀਕ ਆ
1: ਜੀ,
3: ਇਹਨੂੰ ਜੇ ਆਪਾਂ ਜੇ ਭੈੜਾ ਵੀ ਹੈ ਨਾ ਰੀਤੀ ਰਿਵਾਜ ਕੋਈ ਇਹੋ ਜਿਹਾ ਤੇ ਪਰ ਮੇਰੇ ਕੰਮ ਦਾ ਮੈਂ ਉਹ ਰੱਖ ਲੈਣਾ,
1: ਬਿਲਕੁਲ
3: ਉਹ ਇਕੱਠਾ ਕਰਕੇ ਇੱਕ ਟੋਕਰਾ ਜਾ ਫਿਰ ਉਹਨੂੰ ਉਹਦੀ ਪੰਡ ਬਣ ਜਾਣੀ ਪੂਰੀ, ਉਹ ਫਿਰ ਪੂਰੀ ਉਮਰ ਢੋਣੀ ਆ
1: ਜੀ।
3: ਨਹੀਂ ਜੀ ਮੈਂ ਨੋ ਇਸ ਦਿਨ ਨਹੀਂ ਕੱਟਣੇ ਤਾਂ ਨਹੀਂ ਕੱਟਣੇ, ਮੈਂ ਇਸ ਦਿਨ ਨਹੀਂ ਨਹਾਉਣਾ ਤੇ ਨਹੀਂ ਨਹਾਉਣਾ,
1: ਨਹੀਂ ਨਹਾਉਣਾ
3: ਮੈਂ ਬਿੱਲੀ, ਮੈਂ ਬਿੱਲੀ ਦੇ ਕੱਟ ਗਈ ਰਾਹ ਤੇ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ। ਉਹ ਬੰਦੇ ਨੇ ਆਪਣਾ ਪੱਕਾ ਕਰ ਲਿਆ ਕੰਮ, ਆਪਣੇ ਆਪ ਨੂੰ ਸਮਝਾਈ ਜਾਊਗਾ ਵੀ ਮੈਂ ਜੇ ਏਦਾਂ ਏਦਾਂ ਕਰੂੰਗਾ ਨਾ ਸਾਰੀ ਉਮਰ ਤੇ ਮੇਰੇ ਸਾਰੇ ਕੰਮ ਠੀਕ ਰਹਿਣਗੇ,
1: ਬਿਲਕੁਲ।
3: ਤੇ ਜੇ ਮੈਂ ਇਹਨਾਂ ਚੋਂ ਕੋਈ ਜਿਹੜਾ
1: ਵਹਿਮ,
3: ਉਹ ਵਹਿਮ ਨੀ ਉਹਨੂੰ ਮੰਨਦਾ, ਉਹ ਵਹਿਮ ਮੰਨਦਾ ਹੀ ਨੀ ਉਹਨੂੰ, ਉਹ ਕਹਿੰਦਾ ਇਹ ਮੇਰਾ ਯਕੀਨ
1: ਜੀ
3: ਸੂਰਜ ਸੱਚ ਹੈ, ਜਿੰਨੇ ਵੀ ਮੈਂ ਕਾਨੂੰਨ ਬਣਾ ਲਏ ਆਪਣੇ ਇਹੋ ਜਿਹੀ ਚੀਜ਼ਾਂ ਕਰ ਲਈਆਂ ਤਾਂ ਉਹ ਕਹਿੰਦੇ ਇਹ ਤਾਂ ਹੁਣ ਭਾਈ ਸਦੀਵੀ ਸੱਚ ਹੋ ਗਿਆ, ਇਹ ਤਾਂ ਜਦ ਤੱਕ ਸੂਰਜ ਚਾਂਦ ਰਹੇਗਾ ਮੇਰਾ ਵਹਿਮ ਮੇਰੇ ਨਾਲ ਰਹੇਗਾ, ਉਹ ਇਹਨੂੰ ਇਹਨੂੰ ਮੈਂ ਕਹਿੰਦਾ ਮਰਨ ਨੀ ਦੇਣਾ, ਇਹਨੂੰ ਛਿੱਟਾ ਮਾਰੀ ਜਾਣਾ ਉਹਨਾਂ ਨੇ ਆਪਣੇ ਸਾਹਾਂ ਦਾ, ਠੀਕ ਹੈ ਜੀ ਮੇਰੇ ਸਾਹਾਂ ਨਾਲ ਹੀ ਜਾਊ, ਜਿਵੇਂ ਔਲਖ ਸਾਹਿਬ ਕਹਿੰਦੇ ਸੀ ਕਿ ਸਾਹਾਂ ਨਾਲ ਹੀ ਜਾਂਦਾ ਰੌਲਾ, ਇਹ ਵੀ ਇਹ ਵੀ ਐ, ਇਹ ਵੀ ਇਹੋ ਜਿਹੀਆਂ ਭਾਵਨਾਵਾਂ ਨੇ ਜਿਹੜੀਆਂ ਸਾਡੇ ਮਨ ਦੇ ਅੰਦਰ ਪੂਰੀਆਂ ਬੋੜ ਵਾਂਗੂ ਜੜਾਂ ਇਹਦੀਆਂ ਬਣੀਆਂ
1: ਹੋਈਆਂ।
3: ਇਹਨੂੰ ਡਾਕਟਰ ਕਪੂਰ ਹੁਣ ਕਿਹੜਾ ਕਿਹੜਾ ਬਣ ਜੂ ਬੰਦਾ, ਡਾਕਟਰ ਕਪੂਰ ਵਰਗਾ ਬੰਦਾ ਤੁਸੀਂ ਦੇਖ ਲੋ, ਉਹਨਾਂ ਦਾ ਕੱਲ ਜਨਮ ਦਿਨ ਵੀ ਆ, ਉਹਨਾਂ ਦਾ ਦਿਨ ਆ ਵਿਸ਼ੇਸ਼, ਉਹ ਏਡਾ ਤਰਕਸ਼ੀਲ ਬੰਦਾ ਹੈ ਕਿ ਕਿਆਈ ਪਤਾ ਬਥੇਰਾ ਕੁਝ ਉਹਨਾਂ ਨੂੰ ਕਹਿੰਦੇ ਰਹੇ ਨੇ ਏਦਾਂ ਨੀ ਹਾਂ ਨੀ ਏਦਾਂ ਨੀ, ਪਰ ਉਹਦਾ ਆਪਣਾ ਇੱਕ ਤਰਕ ਆ ਕਿ ਤਰਕ ਦੇ ਉੱਤੇ ਗੱਲ ਕਰੋ ਯਾਰ,
1: ਬਿਲਕੁਲ
3: ਉਹ ਕਹਿੰਦੇ ਉਹਨਾਂ ਦਾ ਇਹੀ ਰਿਹਾ ਸਾਰੀ ਉਮਰ
1: ਜੀ,
3: ਤੇ ਉਹ ਤਰਕ ਕਿਸੇ ਵੀ ਵੱਡੇ ਤੋਂ ਵੱਡੇ ਜਿਹੜੇ ਦਾਅਵੇਦਾਰ ਸੀਗੇ ਉਹ ਤਰਕ ਦੇ ਉੱਤੇ ਕੋਈ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਿਆ,
1: ਨਹੀਂ ਕਰ ਸਕਦਾ ਜੀ, ਬਿਲਕੁਲ
3: ਕੋਈ ਨੀ ਕਰ ਸਕਿਆ
1: ਜੀ।
3: ਉਹ ਇਹ ਇੱਕ ਕਹਿ ਲੋ ਵੀ ਵਾਰ ਕੰਧ ਤੇ ਲਿਖੀ ਵਾਰਤ ਆ ਕਿ ਕਬੂਰ ਜਿਹੜਾ ਉਹ ਤਾ ਉਮਰ
1: ਜੀ,
3: ਉਹਦਾ ਜਿਹੜਾ ਚੈਲੰਜ ਉਹ 10-20 ਚੈਲੰਜ ਲਿਖ ਕੇ ਗਿਆ ਵੀ ਇਹਨਾਂ ਚੋਂ ਕੋਈ ਇੱਕ ਵੀ ਮੈਨੂੰ ਕਰਕੇ ਦਿਖਾ ਦੋ ਚਮਤਕਾਰ, ਮੈਂ ਮੰਨ ਲੂ ਵੀ ਹੈਗਾ ਕੁਛ,
1: ਬਿਲਕੁਲ ਹੈ ਜੀ,
3: ਤੇ ਮੈਂ ਛੱਡ ਦੂ ਆਪਣਾ ਸਾਰਾ ਜੋ ਮੈਂ ਕਹਿਣ ਡਿਆ ਤਰਕਸ਼ੀਲ ਦਾ ਛੱਡ ਦਾਂਗੇ
1: ਜੀ,
3: ਰੈਸ਼ਨਲ ਨਹੀਂ ਰਹਾਂਗੇ,
1: ਬਿਲਕੁਲ।
3: ਤੋ ਇਹ ਅਸਲ ਚ ਤਾਂ ਕਹਾਣੀ ਭਾਰਤ ਸਾਹਿਬ ਆਪਣੇ ਆਪ ਤੋਂ ਸ਼ੁਰੂ ਹੋਣੀ ਹੈ, ਜਦੋਂ ਸਾਨੂੰ ਅਹਿਸਾਸ ਹੋਵੇਗਾ ਕਿ ਇਹ ਕਿਤੇ ਅਸੀਂ ਵਾਧੂ ਐਵੇਂ ਭਾਰ ਦਾ ਢੋ ਰਹੇ ਹੁਣ ਤੱਕ ਜੋ ਕਰ ਰਹੇ ਹਾਂ ਉਹਨੂੰ ਥੋੜਾ ਜਾ ਉਹਨੂੰ ਪੰਡ ਨੂੰ ਥੋੜਾ ਜਾ ਦੂਰ ਰੱਖ ਕੇ ਉਹਦੇ ਵੱਲ ਨਜ਼ਰ ਮਾਰਨ ਦੀ ਲੋੜ ਪੈਂਦੀ ਆ
1: ਜੀ,
3: ਇਹ ਸਹੀ ਸੀ ਜਾਂ ਗਲਤ ਸੀ,
1: ਬਿਲਕੁਲ
3: ਇਹਦਾ ਮੈਨੂੰ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ, ਜੇ ਨੁਕਸਾਨ ਹੋ ਰਿਹਾ ਤੁਰੰਤ ਖੇੜਾ ਛੁਡਾ ਲੈਣਾ ਚਾਹੀਦਾ, ਕੋਈ ਦਿਨ ਤਿਉਹਾਰ ਨਹੀਂ ਹੋ ਜਿਹਾ ਆਪਾਂ ਨੂੰ ਦੇਖਣਾ ਚਾਹੀਦਾ ਕਿ ਅਗਲੇ ਸਾਲ ਛੁਡਾਵਾਂਗੇ ਖੇੜਾ, ਨਵੇਂ ਸਾਲ ਦੇ ਰੈਜੋਲੂਸ਼ਨ ਪਾਵਾਂਗੇ ਫਿਰ ਦੇਖਾਂਗੇ, ਕੋਈ ਲੋੜ ਨੀ, ਇਮੀਡੀਏਟਲੀ ਉਹਨੂੰ ਛੱਡ ਦੋ ਜਿਹੜੀਆਂ ਉਹਨਾਂ ਨੂੰ ਤੇ ਮਤਲਬ ਸਵਿਚ ਆਫ ਕਰ ਦੋ ਜੀ, ਕਹਿਣਾ ਖਤਮ ਹੋ ਗਈ ਗੱਲ, ਅੱਜ ਤੋਂ ਬਾਅਦ ਮੈਂ ਆਹ ਜਿਹੜਾ ਕੰਮ ਨਹੀਂ ਕਰਨਾ,
1: ਬਿਲਕੁਲ
3: ਹੁਣ ਜਿਹੜੇ ਬੰਦਿਆਂ ਵਾਲਾ ਜਿਹੜਾ ਅਕਲ ਆ ਉਹ ਮੈਨੂੰ ਆ ਗਈ ਹੈ
1: ਜੀ,
3: ਮੈਂ ਉਦਾਂ ਰਹਾਂਗਾ
1: ਜੀ। ਸ਼ਮੀ ਜੀ ਤੁਹਾਡੇ ਤੋਂ ਆਗਿਆ ਲੈਣ ਤੋਂ ਪਹਿਲਾਂ ਦੋ ਕਾਲਰਾਂ ਦੀ ਸੰਖੇਪ ਦੇ ਵਿੱਚ ਇਹ ਗੱਲ ਸੁਣਾਗਾ, ਪਹਿਲਾਂ ਯਾਦਵਿੰਦਰ ਵਿਦੇਸ਼ਾ ਜੀ ਨੇ ਫਿਰ ਜੱਸੀ ਚਾਹਲ ਜੀ ਨੇ ਜੀ, ਉਹਨਾਂ ਦੀ ਗੱਲ ਸੁਣ ਕੇ ਫਿਰ ਸਮਾਪਤੀ ਕਰਦਾ ਤੁਹਾਡੇ ਨਾਲ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ। ਜੀ ਯਾਦਵਿੰਦਰ ਜੀ ਸਵਾਗਤ ਹੈ ਜੀ।
6: ਅੱਛਾ ਜੀ, ਮੈਂ ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਨੂੰ ਤੇ ਪੂਜਾ ਕਰਕੇ ਆਏ ਸੀ
1: ਜੀ ਜੀ ਜੀ
6: ਇਹ ਚੀਜ਼ਾਂ ਨਾਲ ਇੱਥੇ ਨਾਲ ਬਿੱਲੀਆਂ ਨੇ ਬੜੀਆਂ ਬਥੇਰੀਆਂ ਲੰਘਦੀਆਂ ਰੋਜ਼ ਮੈਂ ਕੋਈ ਨਾ ਕੋਈ ਬਿੱਲੀ ਅੱਗੇ ਲੰਘ ਹੀ ਜਾਂਦੀ
1: ਰੁਕਣ ਲੱਗ
6: ਸੰਗਰਾਂਦ ਮੱਸਿਆ ਦਾ ਪਤਾ ਨਾ ਇੱਥੇ ਕੋਈ ਚੀਜ਼ ਦਾ ਨੀ ਪਤਾ
1: ਜੀ
6: ਤੇ ਇਹ ਜਿਹੜੇ ਵਹਿਮ ਆ ਨਾ ਵਹਿਮ ਇਹ ਹੁਣ ਜਿਹੜੇ ਜਿਨ੍ਹਾਂ ਨੂੰ ਆਪਣੇ ਚੰਗੇ ਲੱਗਦੇ ਉਹਨੂੰ ਰੀਤੀ ਰਿਵਾਜ ਕਹਿ ਦਿੰਦਾ
1: ਜੀ
6: ਇੱਕ ਨਾ ਇਹਦਾ ਰੀਤੀ ਰਿਵਾਜ ਵੀ ਹੈਗਾ ਵਹਿਮਾਂ ਦਾ ਇਹ ਰੀਤੀ ਰਿਵਾਜ ਆ ਜੇ ਆਪਾਂ ਕਹੀਏ ਕਿ ਇਹਨਾਂ ਨੂੰ ਦੂਰ ਰਹੀਏ ਉਹਨੇ ਨਹੀਂ ਇਹਨਾਂ ਦੂਰ ਨੀ ਜਾਣ ਦੀ ਲੋੜ ਇਹ ਨਾਲ ਹੀ ਨਿਭਾਉਣੇ ਚਾਹੀਦੇ
1: ਬਿਲਕੁਲ
6: ਤੇ ਚਲੋ ਠੀਕ ਆ ਮੈਂ ਇੰਨੀ ਕੀ ਗੱਲ ਕਰਨੀ ਮੈਂ ਹੁਣ ਲੱਗਣਾ ਚੱਲਣਾ
1: ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
6: ਧੰਨਵਾਦ
1: ਸਤਿ ਸ੍ਰੀ ਅਕਾਲ
3: ਜੀ ਜੀ ਜੀ
1: ਤੇ ਇਹ ਸਨ ਦੋਸਤੋ ਸਵੀਡਨ ਤੋਂ ਯਾਦਵਿੰਦਰ ਵਿਦੇਸ਼ਾ ਜੀ ਗੱਲ ਕਰਕੇ ਗਏ ਨੇ ਅਗਲੀ ਲਾਈਨ ਦੇ ਉੱਤੇ ਮਲੇਰਕੋਟਲਾ ਤੋਂ ਜੁੜੇ ਨੇ ਜੀ ਆਪਣੇ ਨਾਲ ਜੱਸੀ ਚਾਲ ਜੀ ਸਤਿ ਸ੍ਰੀ ਅਕਾਲ ਜੱਸੀ ਜੀ ਸਵਾਗਤ ਹੈ ਜੀ
7: ਹਾਂਜੀ ਭੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
7: ਚਲੇ ਗਏ ਕਿ ਹੈਗੇ ਨੇ
1: ਨਹੀਂ ਨਹੀਂ ਨਾਲ ਹੀ ਨੇ ਨਾਲ ਹੀ ਨੇ ਜੀ
3: ਸਤਿ ਸ੍ਰੀ ਅਕਾਲ ਜੀ
7: ਮੈਂ ਕਿਹਾ ਮੈਂ ਜ਼ਿਆਦਾ ਲੇਟ ਹੋ ਗਈ
1: ਨਹੀਂ ਨਹੀਂ ਕੋਈ ਨਹੀਂ
7: ਬਿੱਲੀਆਂ ਦੇ ਵਹਿਮ ਦੀ ਅਕਸਰ ਗੱਲ ਹੁੰਦੀ ਹੈ ਆਪਣੇ ਪ੍ਰੋਗਰਾਮ ਚ ਮੈਂ ਕਿਹਾ ਬਿੱਲੀਆਂ ਨੂੰ ਤਾਂ ਹੁਣ ਬਖਸ਼ ਦਿਓ ਸਾਰੇ ਜਣੇ
1: ਜੀ
7: ਵੀ ਮੈਂ ਤਾਂ ਚਾਰ ਬਿੱਲੀਆਂ ਘਰ ਰੱਖੀਆਂ ਹੋਈਆਂ ਪੈਟਸ ਦੇ ਤੌਰ ਤੇ
1: ਜੀ
7: ਤੇ ਤਿੰਨ ਚਾਰ ਬੱਚੇ ਉਹਨਾਂ ਦੇ ਹੋਏ ਰਹਿੰਦੇ
1: ਤੁਸੀਂ ਚਾਰ ਰੱਖੀਆਂ ਜੀ ਮੈਂ ਤਾਂ ਰਹਿੰਦਾ ਬਿੱਲੀਆਂ ਦੇ ਵਿੱਚ ਜੀ
7: ਹਾਂਜੀ
1: ਮੈਂ ਤਾਂ ਬੰਦਿਆਂ ਦੇ ਵਿੱਚ ਵੀ ਬਿੱਲੀਆਂ ਹੈਗੀਆਂ ਜੀ ਤੇ ਓਦਾਂ ਵੀ ਬਿੱਲੀਆਂ ਹੈਗੀਆਂ ਨੇ ਕੁਦਰਤੀ ਜਿਹੜੀਆਂ ਜੀ
7: ਮੈਂ ਤਾਂ ਪਤਾ ਨੀ ਗੱਲ ਕੀਤੀ ਸੀ ਨਾ ਕਿਸੇ ਨੇ ਭਾਈਆਂ ਦੀ ਗੱਲ ਕੀਤੀ ਸੀ ਮੇਰੇ ਖਿਆਲ ਵਿੱਚ ਮੈਨੂੰ ਪਤਾ ਨੀ ਮੇਰੇ ਕਾਰਨ ਵੱਜੇ ਨੇ
1: ਜੀ
7: ਤੇ ਮੈਨੂੰ ਵੀ ਭਾਈਆਂ ਦੀ ਗੱਲ ਯਾਦ ਆ ਗਈ ਗੁਰਦੁਆਰਾ ਸਾਹਿਬ ਦੀ
1: ਜੀ
7: ਵੀ ਗੁਰਦੁਆਰੇ ਚਾਹੀਦਾ ਤੇ ਕੀ ਕਹਿੰਦੇ ਨੇ ਉਹ ਨਾ ਚਲੋ ਇੱਥੇ ਜਿਹੋ ਜਿਹੀ ਆਮਦਨ ਹੁੰਦੀ ਗੁਰੂ ਘਰਾਂ ਚ ਤਾਂ ਓਨੀਆਂ ਕਿ ਉਹਨਾਂ ਦੀਆਂ ਤਨਖਾਹਾਂ ਹੁੰਦੀਆਂ ਨੇ ਤੇ ਕੰਮ ਵੀ ਕਿਹੜਾ ਹੁੰਦਾ ਕੱਲਾ ਪ੍ਰਸ਼ਾਦ ਹੀ ਬਣਾਉਣਾ ਹੁੰਦਾ ਤੇ ਦੋ ਤਿੰਨ ਰੱਖੇ ਹੁੰਦੇ ਆ ਇੱਕ ਡਾਲੀ ਵਾਲਾ ਤੇ ਇੱਕ ਦੇਗ ਚ ਚਮਚਾ ਮਾਰਨ ਵਾਲਾ ਵੀ ਜਦੋਂ ਠੰਡੀ ਹੋ ਜਾਵੇ ਦੇਗ ਹਨਾ
1: ਜੀ
7: ਤੇ ਉਹ ਫਿਰ ਵੰਡਣੀ ਹੁੰਦੀ ਹੈ ਹਨਾ
1: ਜੀ
7: ਤੇ ਜਦੋਂ ਅਰਦਾਸ ਹੁੰਦੀ ਹੈ ਨਾ ਤੇ ਦੋਵੇਂ ਤਿੰਨੇ ਨਾ ਖੰਭਾਂ ਵਾਂਗੂ ਖਲੋ ਜਾਂਦੇ ਨੇ ਆ ਕੇ
1: ਜੀ
7: ਤੇ ਜਿੰਨੇ ਕਿਸੇ ਨੇ ਪਾਠ ਕਰਾਇਆ ਹੁੰਦਾ ਉਹਨਾਂ ਨੂੰ ਫਿਰ ਡਬਲ ਉਹ ਹੋ ਜਾਂਦਾ ਵੀ ਉਹਨੂੰ ਵੀ 100 ਦਵੋ ਤੇ ਉਹਨੂੰ ਵੀ ਦਵੋ ਜੇ ਇੱਕ ਨੂੰ ਦਵੋ ਤੇ ਦੂਜਾ ਨਾਰਾਜ਼ ਹੋ ਜਾਏਗਾ ਹੈਨਾ
1: ਜੀ
7: ਤੇ ਤਿੰਨ ਮਹੀਨੇ ਹੋ ਗਏ ਸੀ ਜਿਹੜੀ ਚਾਨਣੀ ਜਿਹਨੂੰ ਚੰਦੋਆ ਵੀ ਕਹਿ ਦਿੰਦੇ ਉਹ ਨੀ ਸੀ ਬਦਲ ਰਹੇ
1: ਜੀ
7: ਤੇ ਅਸੀਂ ਕਿਹਾ ਭਾਈ ਇਹ ਬਦਲਦੇ ਹੁਣ ਵੀ ਰੁਮਾਲੇ ਤਾਂ ਰੋਜ਼ ਨਵੇਂ ਨਵੇਂ ਪਾਉਂਦੇ ਹੋ ਤੇ ਉੱਪਰ ਵੀ ਝਾਤੀ ਪੈਂਦੀ ਹੋਈ ਹੈ ਅਗਲੇ ਦੀ ਵੀ ਮੈਲੀ ਵੀ ਹੁੰਦੇ ਨੇ ਕੱਪੜੇ ਹੈਨਾ ਤੇ ਵੀ ਬਦਲੋਗੇ ਤੇ ਫੇਰ ਹੀ ਕੋਈ ਲੈ ਕੇ ਜਾਊਗੀ ਬੀਬੀ ਧੋਣ ਵਾਸਤੇ
1: ਜੀ
7: ਕਹਿੰਦਾ ਜੀ ਨਹੀਂ ਬਦਲੇ ਸੀ ਕਹਿੰਦਾ ਪਿਛਲੇ ਮਹੀਨੇ ਸੰਗਰਾਂਦ ਤੇ ਮੈਂ ਕਿਹਾ ਹੁਣ ਮੁੜ ਕੇ ਦੂਜੀ ਤੀਜੀ ਸੰਗਰਾਂਦ ਆ ਗਈ ਵੀ ਹੁਣ ਬਦਲਣਾ ਨੀ ਫਿਰ
1: ਜੀ
7: ਤੇ ਝੂਠ ਮਾਰੀ ਜਾਵੇ ਝੂਠ ਮਾਰੀ ਜਾਵੇ ਅਸੀਂ ਵੀ ਪਿੱਛੇ ਪਈਆਂ ਰਹੀਆਂ ਵੀ ਭਾਈ ਇਹਨੂੰ ਬਦਲਾ ਕਹਿੰਦਾ ਸੰਗਤ ਜਦੋਂ ਆਊਗੀ ਸੰਗਤ ਹੀ ਬਦਲੂਗੀ ਵੀ ਮੈਂ ਕੱਲਾ ਕਿਵੇਂ ਬਦਲਾ ਮੈਂ ਕਿਹਾ ਸੰਗਤ ਤੂੰ ਅਨਾਊਂਸ ਕਰੇਗਾ ਫੇਰ ਹੀ ਕੋਈ ਨਾਲ ਲੱਗੂਗਾ
1: ਜੀ
7: ਉਹ ਜੀ ਅੱਜ ਫਿਰ ਅਸੂ ਦੀ ਸੰਗਰਾਂਦ ਚੜੀ ਤੇ ਅੱਜ ਫਿਰ ਬੜੀ ਸੋਹਣੀ ਕ੍ਰੀਮ ਰੰਗ ਦੀ ਚਾਨਣੀ ਲਾਈ ਜੀ ਦਿਲ ਬਾਗ ਬਾਗ ਹੋ ਗਿਆ
1: ਮਕਸਦ ਦੇ ਵਿੱਚ ਸਫਲ ਹੋ ਗਏ ਤੁਸੀਂ ਜੀ ਜੀ ਜੀ
7: ਹੁਣ ਮੈਂ ਸਾਰੀਆਂ ਜਿਹੜੀਆਂ ਨੋਟ ਕਰ ਲੋ ਤਰੀਕ ਵੀ ਹੁਣ ਫਿਰ ਬਾਅਦ ਚ ਸਾਥ ਤਾਂ ਦਿਓ ਨਾ ਵੀ ਸਾਥ ਵੀ ਨੀ ਨਾ ਕੋਈ ਦਿੰਦਾ ਇੱਕ ਜਣਾ ਬੁਰਾ ਪਵੇ ਤੇ ਉਹੀ ਪਿਆਰ ਰਹਿੰਦਾ ਵੀ ਇਹ ਵਿਹਲੇ ਕੜਾਹ ਖਾ ਖਾ ਕੇ ਤੇ ਵਿਹਲੀਆਂ ਮਾਰ ਮਾਰ ਕੇ ਨਾ ਗੱਪਾਂ ਤੇ ਟਾਈਮ ਇੰਨਾ ਬੁਰਾ ਹਾਲ ਕਰਦੇ ਨੇ ਹਰ ਚੀਜ਼ ਦਾ
1: ਹੁਣ
7: ਕੀ ਬਹੁਤੀ ਬੁਰਾਈ ਕੀ ਕਰਨੀ ਹੈ ਹਨਾ
1: ਬਿਲਕੁਲ
7: ਤੇ ਇਹ ਮੇਰੀਆਂ ਦੋ ਗੱਲਾਂ ਸੀ ਵੀ ਵਹਿਮ ਦੀ
1: ਨਿੱਕ ਜੀ
7: ਬਿੱਲੀਆਂ ਬੁੱਲੀਆਂ ਦਾ ਕੋਈ ਵਹਿਮ ਨੀ ਬਹੁਤ ਪਿਆਰੀਆਂ ਲੱਗਦੀਆਂ
1: ਬਿਲਕੁਲ
7: ਤੇ ਇਹ ਵੀ ਰੱਬ ਨੇ ਬਣਾਈਆਂ ਨੇ
1: ਨਹੀਂ ਬਹੁਤ ਸਾਫ਼ ਸੁਥਰਾ ਜਾਨਵਰ ਹੈ ਜੇ ਦੇਖਿਆ ਜਾਵੇ ਤਾਂ ਕਾਫੀ ਜਿਹੜਾ ਹੱਦ ਤੱਕ ਆਪਣੇ ਨੂੰ ਸਾਫ਼ ਸਫਾਈ ਦੇ ਵਿੱਚ ਰੱਖਦਾ ਜੀ ਚਾਹੇ ਚਲੋ ਖਾਂਦਾ ਪੀਂਦਾ ਜੋ ਮਰਜ਼ੀ ਹੈ
3: ਦੂਜੀ ਜਿਹੜੀ ਹੋਰ ਗੱਲ ਵੀ ਹੈ ਨਾ ਜੱਸੀ ਜੀ ਜਿਹੜੀਆਂ ਤੁਸੀਂ ਬਿੱਲੀਆਂ ਰੱਖੀਆਂ ਇਹ ਉਹਨਾਂ ਬਿੱਲੀਆਂ ਤੋਂ ਬਾਹਰ ਨੀ ਕਿਉਂਕਿ ਇਹ ਤਾਂ ਅੰਦਰ ਹੀ ਰਹਿੰਦੀਆਂ ਨੇ ਇਹ ਰਸਤਾ ਕਿੱਥੇ ਕੱਟਦੀ ਹੋਣੀ ਹੈ ਉਹ ਜਿਹਨਾਂ ਦੀ ਚਰਚਾ ਹੋ ਰਹੀ ਹੈ ਉਹ ਤਾਂ ਜੰਗਲੀ ਬਿੱਲੀਆਂ ਨੇ ਸੜਕ ਤੇ ਦੁਰੀਆਂ ਪੈਂਦੀਆਂ
7: ਭਾਜੀ ਉਹ ਚੂਹੀਆਂ ਨਾ ਇਹਨਾਂ ਦੇ ਆਲੇ ਦੁਆਲੇ ਇਹਨਾਂ ਦੇ ਉੱਤੇ ਫਿਰੀ ਜਾਂਦੀਆਂ ਨੇ ਇਹਨਾਂ ਦੇ ਨਾਲ ਖੇਡੀ ਜਾਂਦੀਆਂ ਨੇ
1: ਇਹ
7: ਚੂਹੀਆਂ ਫੜਦੀਆਂ ਹੀ ਨੀ ਹੈਗੀਆਂ ਉਹ ਤਾਂ ਦੇਖ ਲੋ ਵੀ ਵੱਡੇ ਵੱਡੇ ਮੱਛ ਖਾ ਜਾਂਦੀਆਂ ਨੇ ਦੂਸਰੀਆਂ ਬਿੱਲੀਆਂ ਤਾਂ
1: ਬਿਲਕੁਲ
7: ਇੱਕ ਨਾ ਵਾਲਾ ਬਿੱਲੀ ਸੀ ਤੇ ਉਹਦੇ ਤੇ ਨਾ ਕੋਈ ਮਤਲਬ ਇਸ ਤਰ੍ਹਾਂ ਕੋਈ ਸਾਈਕਲ ਸਕੂਟਰ ਚੜਾ ਗਿਆ ਤੇ ਭੱਜ ਗਿਆ ਅਗਲਾ
1: ਜੀ
7: ਤੇ ਬਿੱਲੀ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਤੇ ਬੇਟੀ ਕਹਿੰਦੀ ਵੀ ਉਹਨੂੰ ਸਾਨੂੰ ਤਰਸ ਆਇਆ ਤੇ ਅਸੀਂ ਉਹਨੂੰ ਹੋਸਪਿਟਲ ਲੈ ਗਏ ਵੀ ਇਹਦਾ ਜੇ ਤੱਤੇ ਘਾਹ ਕੋਈ ਇਲਾਜ ਹੋ ਜੇ ਤੇ ਡਾਕਟਰ ਨੇ ਟੀਕੇ ਟੂਕੇ ਲਾਣੇ ਸੀ ਉਹਨੂੰ ਕਹਿੰਦੀ ਪਹਿਲਾਂ ਤਾਂ ਉਹਨੇ ਮੈਨੂੰ ਵੱਢਿਆ ਫਿਰ ਉਹਨੇ ਡਾਕਟਰ ਨੂੰ ਵੱਢਿਆ ਮੈਂ ਕਿਹਾ ਚਲੋ ਹੁਣ ਤੁਸੀਂ ਆਪਣੇ ਆਪ ਨੂੰ ਵੀ ਟੀਕੇ ਲਵਾਈ ਚੱਲੋ ਤੇ ਉਹ ਡਾਕਟਰ ਕਹਿੰਦਾ ਵੀ ਇਹ ਤਿੰਨ ਚਾਰ ਦਿਨ ਹੋਰ ਇਲਾਜ ਕਰਾਓ ਇਹਦਾ ਤੇ ਉਹ ਨਾ ਕਹਿੰਦੇ ਭੱਜ ਗਈ ਆ ਕੇ ਘਰ ਛਡਾ ਕੇ ਭੱਜ ਗਈ ਤੇ ਮੁੜ ਕੇ ਪਤਾ ਨੀ ਆਈ ਨੀ ਪਤਾ ਨੀ ਉਹਨੂੰ ਕੋਈ ਕੁੱਤੇ ਕੱਤੇ ਖਾ ਗਏ ਕੀ ਹੋਇਆ ਤੇ ਘਰ ਵਾਲੀਆਂ ਬਿੱਲੀਆਂ ਤਾਂ ਆਪਾਂ ਜੀ ਜਾਨ ਨਾ ਰੱਖਦੇ ਆ
1: ਬਿਲਕੁਲ
7: ਹਾਂਜੀ ਵਹਿਮ ਓਹੀ ਹਾਂ ਵਹਿਮ ਦੀ ਗੱਲ ਯਾਦ ਆ ਗਈ ਸਾਡੇ ਨਾ ਚਰਸਤਾ ਪੈਂਦਾ ਘਰ ਦੇ ਕੋਲ ਤੇ ਚਰਸਤੇ ਚ ਨਾ ਇੱਕ ਬਹੁਤ ਹੀ ਵਧੀਆ ਵਾਲਾ ਜਿਹੜਾ ਕੰਬਲ ਦਾ ਉਤਲਾ ਕਵਰ ਹੁੰਦਾ ਨਾ ਉਹ ਬਹੁਤ ਵਧੀਆ ਕੋਈ ਖਰੀਦ ਕੇ ਲਿਆਇਆ ਵੀ ਜਿਹੜਾ ਦੂਰੋਂ ਅਟ੍ਰੈਕਟ ਕਰੇ ਬੰਦੇ ਨੂੰ ਤੇ ਓਹਦੇ ਵਿਚ ਪਤਾ ਨੀ ਕਿਹੜੀ ਸ਼ਾਇਦ ਆ ਮੀਟ ਭਰ ਕੇ ਜਿਵੇਂ 20-30 ਕਿਲੋ ਮੀਟ ਭਰ ਕੇ ਉਹ ਦੀਵਾਲੀ ਨੂੰ ਉੱਥੇ ਸੁੱਟ ਗਿਆ ਉਹਨੂੰ ਕੋਈ ਨਾ ਚੁੱਕੇ ਉਹਨੂੰ ਕੋਈ ਨਾ ਚੁੱਕੇ ਮਾੜਾ ਮੋਟਾ ਹੋ ਸਕਦਾ ਇੱਕ ਅੱਧੇ ਜਣੇ ਨੇ ਚੁੱਕਿਆ ਵੀ ਹੋਏ ਚੋਰੀ ਛੱਪੇ ਨੇੜੇ ਨੇੜੇ ਤੇ ਜਦੋਂ ਵਿਚ ਵੇਖਿਆ ਵੀ ਇਹ ਚ ਤਾਂ ਮੀਟ ਹੈ ਵੀ ਇਹਦੇ ਟੂਣਾ ਹੈ ਉਹ ਫੇਰ ਡਰ ਦੇ ਮਾਰੇ ਸੁੱਟ ਗਏ ਉੱਥੇ ਤੇ ਜਦੋਂ ਜਮਾਦਾਰ ਆਇਆ ਤੇ ਜਮਾਦਾਰ ਚੁੱਕ ਕੇ ਰੇਹੜੀ ਚ ਪਾਉਣ ਲੱਗਾ ਤੇ ਇੱਕ ਹੋਰ ਉੱਤੋਂ ਬੰਦਾ ਆ ਗਿਆ ਕਹਿੰਦਾ ਯਾਰ ਕੰਬਲ ਦਾ ਉਹ ਬੜਾ ਸੋਹਣਾ ਹੈ ਜਿਹੜਾ ਕਵਰ ਬੈਗ ਬੜਾ ਸੋਹਣਾ ਕਹਿੰਦਾ ਉਹ ਕਿਹਾ ਹੋਇਆ ਕਹਿੰਦਾ ਤੂੰ ਲੈ ਜਾ ਸੋਹਣਾ ਸਵੇਰ ਦਾ ਇੱਥੇ ਪਿਆ ਹੀ ਸੀ ਲੈ ਕੇ ਕੋਈ ਗਿਆ ਨੀ ਤੁਹਾਨੂੰ ਹੁਣ ਮੈਂ ਲਿਜਾਨਾ
1: ਕਿਸੇ ਦਾ ਹੌਸਲਾ ਨਾ ਪਵੇ
7: ਵੀ ਹੁਣ ਮੈਂ ਲਿਜਾਨਾ ਤੇ ਹੁਣ ਤੁਹਾਡੇ ਤੋਂ ਬਰਦਾਸ਼ਤ ਨੀ ਹੁੰਦਾ ਮੈਨੂੰ ਲੈ ਜਾਂਦੋ ਇਹਨੂੰ ਘਰ ਨੂੰ ਇਹ ਤਾਂ ਜੀ ਰੋਜ ਹੀ ਕੁਛ ਨਾ ਕੁਛ ਉੱਥੇ ਪਿਆ ਹੁੰਦਾ ਦੀਵਾਲੀ ਵਾਲੇ ਦਿਨ ਜਦੋਂ ਦੀਵਾਲੀ ਦੇ ਦਿਨ ਹੁੰਦੇ ਨਾ ਪੰਜ ਚਾਰ ਦਿਨ ਚੰਗਾ ਕੰਮ ਚੱਲਦਾ ਜੀ
1: ਬਿਲਕੁਲ ਹੈ ਜੀ ਬਿਲਕੁਲ
7: ਹਾਂਜੀ ਪਤਾ ਨੀ ਹੁਣ ਸਦੀ 21ਵੀਂ ਹੋ ਗਈ ਕਿ 22ਵੀਂ ਹੋ ਗਈ ਪਰ ਉਹਨਾਂ ਦਾ ਕੰਮ ਚੱਲਦਾ ਹੈ ਧੰਨਵਾਦ ਬਿਲਕੁਲ
1: ਜੀ
3: ਜੀ
1: ਥੈਂਕ ਯੂ ਜਸੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ ਜੀ
7: ਹਾਂਜੀ
1: ਥੈਂਕ ਯੂ
7: ਧੰਨਵਾਦ
1: ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਾਂਝੀ ਆਪਣੇ ਨਾਲ ਮਲੇਰਕੋਟਲਾ ਤੋਂ ਜੱਸੀ ਜੀ ਜੁੜੇ ਸਨ ਤੇ ਸ਼ਮੀ ਜੀ ਉਹ ਮੈਨੂੰ ਗੱਲ ਚੇਤੇ ਆ ਗਈ ਰੁੱਖਾਂ ਦੀ ਥੋੜੀ ਜਿਹੀ ਕਹਿੰਦੇ ਕਿ ਜੇ ਬਾਹਰਲੇ ਘਰ ਦੇ ਮੂਹਰੇ ਕੋਈ ਰੁੱਖ ਲੱਗਾ ਹੋਵੇ ਤਾਂ ਉਹ ਵੀ ਜਿਹੜਾ ਬਦਸ਼ਕਨ ਮੰਨਿਆ ਜਾਂਦਾ ਵੈਸੇ ਤਾਂ ਛੋਟੇ ਹੁੰਦੇ ਇਹ ਵੀ ਸੁਣਦੇ ਸੀਗੇ ਕਿ ਪਿੱਪਲਾਂ ਦੇ ਉੱਤੇ ਜਾਂ ਆਪਣੇ ਬੋੜਾਂ ਦੇ ਉੱਤੇ ਜਿਹੜੇ ਭੂਤ ਰਹਿੰਦੇ ਨੇ ਜਾਂ ਸਲੇਡੇ ਰਹਿੰਦੇ ਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣੀਆਂ ਪਰ ਅਸਲ ਦੇ ਵਿੱਚ ਪਿਛੋਕੜ ਦੇ ਵਿੱਚ ਉਹਦੇ ਚ ਤਾਂ ਇਹ ਸੀਗਾ ਰਾਤ ਨੂੰ ਕਿਉਂਕਿ ਉਹ ਕਾਰਬਨ ਡਾਈਆਕਸਾਈਡ ਵੱਡੇ ਪੱਧਰ ਦੇ ਉੱਤੇ ਛੱਡਦੇ ਆ ਤਾਂ ਉਹ ਮਤਲਬ ਕਿ ਕਿਸੇ ਵਿਅਕਤੀ ਦੀ ਜਿਹੜੀ ਆ ਮੌਤ ਦਾ ਕਾਰਨ ਬਣ ਸਕਦੀ ਆ ਹੋਰ ਸਾਰੀਆਂ ਚੀਜ਼ਾਂ ਨੇ ਪਰ ਉਹ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਛਾਵਾਂ ਵਾਲੇ ਦਰਖਤ ਹੈ ਵੱਡੇ ਤਾਂ ਉਹਨਾਂ ਨੂੰ ਸੇਫ ਕਰਨ ਦੇ ਲਈ ਵੀ ਕਿ ਲੋਕੀ ਇਹਨਾਂ ਨੂੰ ਵੱਢਣ ਕੱਟਣ ਨਾ ਜਾਂ ਹੋਰ ਇਹਨਾਂ ਦਾ ਨੁਕਸਾਨ ਨਾ ਕਰਨ ਤੇ ਉਹਨਾਂ ਨੂੰ ਇਸ ਕਰਕੇ ਵੀ ਕਹਿ ਸਕਦੇ ਆ ਕਿਤੇ ਨਾ ਕਿਤੇ ਇਹ ਚੀਜ਼ ਨਾਲ ਜੋੜ ਦਿੱਤੀ ਗਈ ਆਖਰ ਦੇ ਵਿੱਚ ਜੀ
3: ਪਰ ਸਰ ਹਾਂਜੀ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਬੜੀ ਕਹਿ ਲਓ ਵੀ ਪਹਿਲਾਂ ਵੀ ਇੱਕ ਇਸ ਤਰ੍ਹਾਂ ਦੀ ਚਰਚਾ ਦੇ ਵਿੱਚ ਗੱਲ ਆਈ ਸੀ ਕਿ ਕਈ ਚੀਜ਼ਾਂ ਸਿਆਣਿਆਂ ਨੇ ਜਿਹੜੀਆਂ ਨੇ ਬੜੀ ਦੂਰ ਅੰਦੇਸ਼ੀ ਰੱਖ ਕੇ ਉਹਦੇ ਨਾਲ ਜੋੜੀਆਂ ਵਹਿਮ ਜੋੜਤਾ ਕਿ ਬਿੱਲੀ ਨੀ ਮਾਰਨੀ ਤੇ ਬਿੱਲੀ ਸੋਨੇ ਦੀ ਤੇਣੀ ਬਣੀ ਹੈ ਜਾਂ ਫਲਾਣੇ ਐ ਨੀ ਕਰਨਾ ਉਹ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਜਿਹੜੀ ਆ ਰੱਖਿਆ ਵਾਸਤੇ ਕਹਿ ਲਓ ਜਾਂ ਉਹਨਾਂ ਦੀ ਇੰਪੋਰਟੈਂਸ ਦੱਸਣ ਵਾਸਤੇ ਕਿ ਇਹ ਜਿਹੜੇ ਜਾਨਵਰ ਜ਼ਰੂਰੀ ਨੇ ਭਾਈ ਅਵੇਅਰਨੈਸ ਆ ਓਦਾਂ ਨੀ ਓਦਾਂ ਜਿਹੜਾ ਬੰਦਾ ਉਹ ਕਿੱਥੇ ਮੰਨਦਾ ਪਰ ਜਦੋਂ ਆਪਾਂ ਕੋਈ ਚੀਜ਼ ਇਹੋ ਜਿਹੀ ਜੋੜਦੇ ਆ ਨਾ ਉਹਨੂੰ ਰੱਬ ਦੇ ਨਾਂ ਨਾਲ ਜੋੜਦੇ ਆ ਜਾਂ ਡਰਾਵਾ ਦਿੰਦੇ ਆ ਜਾਂ ਕੋਈ ਉਹਦਾ ਲਾਭ ਦੱਸਦੇ ਕਿ ਹਾਂ ਵੀ ਇਹ ਜੇ ਐਂ ਕਰੋਗੇ ਤੁਹਾਡਾ ਫਾਇਦਾ ਹੋਜੂ ਜਾਂ ਜੇ ਐਂ ਨਹੀਂ ਕਰੋਗੇ ਤਾਂ ਨੁਕਸਾਨ ਹੋਜੂ ਰੁੱਖ ਲਾਓਗੇ ਫਲਾਣਾ ਜਾਂ ਉਹਨੂੰ ਐਂ ਕਰੋਗੇ ਤਾਂ ਉਹਦਾ ਤੁਹਾਨੂੰ ਫਲ ਮਿਲੂਗਾ
1: ਬਿਲਕੁਲ
3: ਇਹ ਚੀਜ਼ਾਂ ਜਿਹੜੀਆਂ ਨੇ ਭਾਨ ਸਾਹਿਬ ਬਹੁਤ ਮਾਇਨੇ ਰੱਖਦੀਆਂ ਨੇ ਜਿੱਦਾਂ ਮੌਜ਼ੇਜ਼ ਹੈ ਉਹਨਾਂ ਨੇ ਆਪਣੇ ਬੰਦਿਆਂ ਨੂੰ ਜਦੋਂ ਸਿੱਖਿਆਵਾਂ ਦਿੱਤੀਆਂ ਉਹ 10 ਕਮਾਂਡਮੈਂਟਸ ਲੈ ਕੇ ਆਏ ਟੈਬਲੇਟਸ ਲੈ ਕੇ ਆਏ ਉਹਦੇ ਵਿੱਚ ਇਹੀ ਚੀਜ਼ਾਂ ਲਿਖੀਆਂ ਸੀਗੇ ਕਿ ਆਹ ਚੰਗੇ ਕੰਮ ਕਰੋ ਸੱਚ ਬੋਲੋ ਸਾਰਾ ਇਹੋ ਜਿਹੀ ਸਿੱਖਿਆਵਾਂ ਤਾਂ ਉਹੀ ਨੇ ਸਾਰਿਆਂ ਜਿੰਨੇ ਵੀ ਬੇਸ ਆ ਧਰਮ ਉਹ ਜੋ ਸਚਿਆਰਾ ਬਣਨ ਦੀ ਜਿਹੜੀ ਸਾਨੂੰ ਇੱਕ ਸੇਧ ਦਿੰਦੇ ਆ ਕਿ ਵਹਿਮ ਨਾ ਕਰੋ ਤੇ ਜੇ ਵਹਿਮ ਪਰ ਨਾਲ ਦੀ ਨਾਲ ਫਿਰ ਇਹ ਕਿ ਜਦੋਂ ਸਮਾਂ ਲੰਘਦਾ ਹੈ ਸਮੇਂ ਦੇ ਲੰਘਣ ਦੇ ਨਾਲ ਨਾਲ ਉਹ ਚੀਜ਼ਾਂ ਜੁੜਦੀਆਂ ਜਾਂਦੀਆਂ ਨੇ ਵਿੱਚ ਜੋ ਉਹਨਾਂ ਦੇ ਅੱਗੇ ਚੇਲੇ ਜਾਂ ਉਹਨਾਂ ਦੇ ਚੇਲੇ ਕਰਦੇ ਜਾਂਦੇ ਆ ਤੋ ਉਹ ਉਹੀ ਪੰਡ ਭਾਰੀ ਹੁੰਦੀ ਜਾਂਦੀ ਹੈ ਤੇ ਅਸਲੀ ਸੁਨੇਹਾ ਕਿਤੇ ਗੁਆਚ ਜਾਂਦਾ ਜੋ ਜਿਹੜੇ ਪੁਰਾਣੇ ਰਹਿਬਰ ਜਿਹੜੇ ਉਹ ਦੇ ਕੇ ਜਾਂਦੇ ਆ ਉਹ ਕਿਤੇ ਪਿੱਛੇ ਰਹਿ ਜਾਂਦਾ ਤੇ ਹੋਰ ਚੀਜ਼ਾਂ ਦੀ ਜਿਹੜੀਆਂ ਧੁੰਦ ਬਾਲੀ ਛਾ ਜਾਂਦੀ ਹੈ ਉਸ ਨੂੰ ਪਛਾਣਨ ਦੀ ਲੋੜ ਪੈਂਦੀ ਹੈ ਤੇ ਉਹ ਜ਼ਰੂਰੀ ਹੈ ਚੇਤਨ ਤੌਰ ਤੇ ਜੇ ਆਪਾਂ ਇਹ ਕਰ ਸਕੀਏ ਜਿਹੜੇ ਵਹਿਮ ਆ ਉਹਨਾਂ ਨੂੰ ਆਈਡੈਂਟੀਫਾਈ ਕਰ ਲਈਏ, ਲਿਖ ਕੇ ਲਾ ਲਈਏ, ਇੱਕ ਲਿਸਟ ਬਣਾ ਲਈਏ ਡਾਇਰੀ ਚ, ਮੈਨੂੰ ਆਹ ਵਹਿਮ ਆ, ਮੈਨੂੰ ਆਹ ਵਹਿਮ, ਫਿਰ ਉਹਨਾਂ ਦੀ ਰੀਜਨਿੰਗ ਕਰ ਲਈਏ ਵੀ ਭਾਈ ਜਿਹੜਾ ਨੰਬਰ ਇੱਕ ਵਹਿਮ ਸੀਗਾ ਇਹ ਕੀ ਸੱਚੀ ਇਹ ਕੋਈ ਗੱਲ ਹੈਗੀ ਆ ਜਾਂ ਨਹੀਂ ਹੈਗੀ ਹੈ, ਜੇ ਨਹੀਂ ਹੈਗੀ ਉਹਨੂੰ ਕੱਟੋ ਅੱਗੇ ਤੋਂ ਇਹ ਕਰਨਾ ਨੀ,
1: ਬਿਲਕੁਲ।
3: ਸੋ ਹੋ ਸਕਦਾ ਕਿ ਉਹ ਲਿਸਟ ਵਿੱਚ ਜਿੰਨੇ ਵਹਿਮ ਆਪਾਂ ਆਈਡੈਂਟੀਫਾਈ ਕਰ ਸਕੀਏ ਆਪਣਾ ਸੈਲਫ ਡਾਇਗਨੋਸ ਹੀ ਕਰਨਾ ਪੈਣਾ,
1: ਬਿਲਕੁਲ।
3: ਸੋ ਉਹ ਹੋ ਸਕਦਾ ਹੈ ਕਿ ਸਾਡੀ ਪਰਸਨੈਲਿਟੀ ਜਿਹੜੀ ਹੈ ਟੋਟਲੀ ਚੇਂਜ ਹੋ ਜਾਏ, ਇੰਪਰੂਵ ਹੋ ਜਾਏ, ਬੈਟਰ ਹੋ ਜਾਏ, ਤੇ ਅਸੀਂ ਆਪਣਾ ਜਿਹੜਾ ਦਿਮਾਗ ਹੈ ਜਿਹੜਾ ਲੋਡ ਜਿੰਨਾ ਚੱਕੀ ਫਿਰਦਾ ਤੇ ਹੋ ਸਕਦਾ ਕਿ ਉਹ ਉਹਦੇ ਵਿੱਚ ਆਪਾਂ ਨੂੰ ਲਾਭ ਹੋਏ
1: ਤੇ
3: ਜ਼ਿੰਦਗੀ ਗੁਲੋ ਗੁਲਜ਼ਾਰ ਹੋ ਜਾਏ ਤੇ ਜ਼ਿੰਦਾਬਾਦ ਹੋ ਜਾਏ,
1: ਬਿਲਕੁਲ।
3: ਬਹੁਤ ਵਧੀਆ ਅੱਜ ਸਾਰੀ ਚਰਚਾ ਰਹੀ ਹੈ ਭਾਰਤ ਸਾਹਿਬ
1: ਜੀ, ਬਿਲਕੁਲ ਤੇ ਇਹਦੇ ਲਈ
3: ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੇ ਸਾਰੇ ਦੋਸਤਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ।
1: ਮੁੜ ਕੇ ਪਈ ਹਾਂ ਭਾਰਤ ਚ ਤੂੰ ਵਧੀਆ ਵਿਸ਼ੇ ਲਿਆ ਇਹ ਵਹਿਮ ਵੀ ਜਿਹੜੀ ਬੜਾ ਔਖਾ ਕਰਦਾ ਜੀ ਮੁੜ ਕੇ ਜੀ, ਤੇ ਮੇਰੇ
3: ਬਹੁਤ ਜ਼ਬਰਦਸਤ
1: ਜੀ ਬਾਕਮਾਲ ਚਰਚਾ ਹੋਈ ਆ, ਬੜਾ ਸਵਾਦ ਵੀ ਆਇਆ, ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ ਤੇ ਹਾਸਾ ਠੱਠਾ ਵੀ ਹੋਇਆ ਤੇ ਲਾਈਟ ਪ੍ਰੋਗਰਾਮ ਵੀ ਰਿਹਾ ਤੇ ਕਿਤੇ ਕਿਤੇ ਸੀਰੀਅਸ ਵੀ ਹੁੰਦਾ ਰਿਹਾ, ਪਰ ਗੁਲੂਕੋਸ਼ ਦੀ ਜ਼ਰੂਰਤ ਜਿਹੜੀ ਆ ਨਹੀਂ ਪਈ ਹੈ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ, +358 449 ਬਾਰ ਸਟੂਡੀਓ ਦਾ ਨੰਬਰ ਹੈ ਤੇ ਬਖਸ਼ੀ ਜੀ ਕਾਲ ਕਰ ਰਹੇ ਸਨ, ਉਹਨਾਂ ਨੂੰ ਆਪਾਂ ਕਾਲ ਲਾ ਕੇ ਤੇ ਦੁਬਾਰਾ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੀ ਜਾਣਾ ਤੇ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਵੀ ਸਾਂਝੀਆਂ ਕਰਨੀਆਂ ਨੇ, ਕਾਫ਼ੀ ਇੰਟਰਸਟਿੰਗ ਜਿਹੜੇ ਵਿਸ਼ੇ ਆ ਉਹ ਜੁੜੇ ਹੋਏ ਨੇ ਤੇ ਉਹ ਚਾਹੇ ਬਾਅਦ ਦੇ ਵਿੱਚ ਮੈਂ ਚਲੋ ਕਰਕੇ ਪਾ ਦਾਂਗਾ ਜੀ। ਤੇ ਜਿੰਨਾ ਵੀ ਸਮਾਂ ਆਪਣੇ ਕੋਲ ਬਚਿਆ ਅਜੇ 15 ਮਿੰਟ ਬਚੇ ਨੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 449 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਆਂ ਸ਼ੁਰੂ ਆਪਾਂ ਬਖਸ਼ੀ ਦੇ ਨਾਲ, ਬਖਸ਼ੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਜੀ ਆਨੂ ਜੀ, ਦੁਬਈ ਤੋਂ ਨਿੱਘਾ ਸਵਾਗਤ ਹੈ ਜੀ।
8: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਤਸ਼ਰੀਫ ਫਰਮਾ ਉਹ ਵੀ ਜਿੰਦੇ ਵਾਸਤੇ ਰਹਿਣ
1: ਜੀ।
8: ਜਿੰਨੇ ਵੀ ਭੈਣ ਭਰਾ ਆਏ ਆ ਬਹੁਤ ਵਧੀਆ, ਬੜੀ ਸੋਹਣੀ ਗੱਲਬਾਤ ਕੀਤੀ ਵੀ ਸ਼ੰਮੀ ਜੀ ਕਿਆ ਬਾਤਾਂ ਤੇ ਜੋਜਲਾ ਸਾਹਿਬ ਵੀ ਕਿਆ ਬਾਤਾਂ ਤੇ ਮੁਕੱਦਰ ਜੀ ਬਹੁਤ ਸੋਹਣਾ ਪਰਫੋਰਮੈਂਸ ਦਿਖਾ ਕੇ ਗਏ ਤੇ ਗੱਲਾਂ ਬਾਤਾਂ ਬਿਲਕੁਲ। ਇਹ ਵਹਿਮ ਜਿਹੜੇ ਆ ਨਾ ਕਹਿੰਦੀ ਨਾ ਜਦੋਂ ਕੁੰਭੀ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ, ਗਿਆਨ ਦਾ ਬੱਜਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜਦੋਂ ਗਿਆਨ ਹੋ ਜਾਂਦਾ ਨਾ ਫਿਰ ਹਨੇਰਾ ਭੱਜ ਜਾਂਦਾ, ਹਨੇਰਾ ਕੀ ਆ, ਵਹਿਮ ਹੀ ਆ ਨਾ, ਵਹਿਮ ਜਿਹੜੇ ਵਹਿਮ ਹਨੇਰੇ ਹੀ ਹੁੰਦੇ ਆ। ਆਪਾਂ ਜਦੋਂ ਰੋਸ਼ਨੀ ਮਿਲ ਜਾਂਦੀ ਆ ਫਿਰ ਬੰਦਾ ਜਿਹੜਾ ਹੈਗਾ ਹਨੇਰੀ ਚੋਂ ਨਿਕਲ ਕੇ ਇੱਕ ਰੋਸ਼ਨੀ ਦੇ ਵਿੱਚ ਆ ਜਾਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ। ਤੂੰ ਮੈਨੂੰ ਗੱਲਾਂ ਕੁਛ ਯਾਦ ਆ ਗਈਆਂ, ਉਸਤਾਦ ਹੁੰਦਾ ਸੀ ਮੇਰਾ, ਪਰ ਕਹਿੰਦੇ ਨਾ ਸਿੱਖਿਆ ਵੀ ਆ ਉਹਦੇ ਕੋਲੋਂ ਬੜਾ ਕੁਛ, ਲੇਕਿਨ ਕਈ ਗੱਲਾਂ ਦੇ ਵਿੱਚ ਬਾਬਾ ਬਾਬੇ ਵਿਸ਼ਵਕਰਮਾ ਦੀ ਫੋਟੋ ਜਿਹੜੀ ਹੈਗੀ ਰੱਖ ਕੇ ਤੇ ਧੂਪ ਦਿਖਾਉਣੀ ਜਿਹੜੀ ਹੈਗੀ।
1: ਹਾਂਜੀ ਹਾਂਜੀ।
8: ਤੇ ਕਈ ਵਾਰੀ ਮੈਂ ਕਹਿਣਾ ਵੀ ਉਸਤਾਦ ਜੀ ਤੁਸੀਂ ਇਹ ਕੀ ਕਰਦੇ, ਕਹਿੰਦੇ ਵੀ ਪੁੱਤ ਇਹ ਰੀਤ ਜਿਹੜੀ ਹੈਗੀ ਤੁਰੀ ਆਉਂਦੀ ਹੈ
1: ਜੀ।
8: ਤੇ ਮੈਂ ਕਿਹਾ ਵੀ ਇਹਦੇ ਨਾਲ ਕੀ ਹੋ ਜਾਂਦਾ, ਕਹਿੰਦੇ ਵੀ ਬਾਬਾ ਵਿਸ਼ਵਕਰਮਾ ਜਿਹੜਾ ਖੁਸ਼ ਹੋ ਜਾਂਦਾ ਤੇ ਇਹਨਾਂ ਫਿਰ ਗੱਡੀਆਂ ਗੁੱਡੀਆਂ ਵਰਕਸ਼ਾਪ ਦੇ ਵਿੱਚ ਵਾਹਵਾ ਆ ਜਾਂਦੀਆਂ।
1: ਨਹੀਂ ਉਹ ਮੰਨਦੇ ਵੀ ਆ, ਕਹਿੰਦੇ ਬਾਬੇ ਨਾਨਕ ਨੇ ਤਾਂ ਧਰਤੀ ਮਤਲਬ ਕਿ ਖਰਾਦ ਦੇ ਉੱਤੇ ਚਾੜ ਲਈ ਸੀ, ਇਹ ਵੀ ਚੀਜ਼ਾਂ ਹੈਗੀਆਂ ਨੇ ਜੀ, ਕਰਦੇ ਨੇ, ਬਿਲਕੁਲ ਹੈ ਜੀ।
8: ਤੇ ਮੈਂ ਫਿਰ ਕਈ ਵਾਰੀ ਕਹਿਣਾ ਵੀ ਹੁਣ ਕਹਿੰਦੇ ਨਾ ਸਿਆਣੇ ਕਹਿੰਦੇ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੀ ਕਿਹੜੀ ਮੱਖ ਲੜਦੀ
1: ਜੀ,
8: ਵੀ ਦੱਸੋ ਜਿਹੜਾ ਹੈਗਾ ਧੂਪ ਦਿਖਾਉਣ ਦੇ ਨਾਲ ਜਿਹੜਾ ਹੈਗਾ ਵੀ ਉਹ ਫੋਟੋ ਨੂੰ ਕਿਹੜੀਆਂ ਮੱਖੀਆਂ ਲੜਦੀਆਂ, ਜਿਹੜਾ ਹੈਗਾ ਵੀ ਇਹ ਜਿਹੜਾ ਹੈਗਾ ਇੱਕ ਆਪਣਾ ਇਹ ਐਵੇਂ ਮਨ ਦੇ ਅੰਦਰ ਉਹ ਪਾਰ ਲੈਣਾ, ਭਰਮ ਪਾਰ ਲੈਣਾ, ਕੁਛ ਨੀ ਗਾ,
1: ਬਿਲਕੁਲ
8: ਹੈ। ਫਿਰ ਨਾਲੇ ਕਹਿਣਾ ਲਓ ਜੀ ਬਾਬਾ ਵਿਸ਼ਵਕਰਮਾ ਖੁਸ਼ ਹੋ ਜਾਂਦਾ, ਦੱਸੋ ਧੂਆਂ ਦੇਣ ਦੇ ਨਾਲ ਜਿਹੜਾ ਹੈਗਾ ਖੁਸ਼ ਹੋ ਜਾਂਦਾ ਬਾਬਾ,
1: ਬਿਲਕੁਲ ਹੈ।
8: ਫਿਰ ਕਈ ਵਾਰੀ ਮੈਂ ਉਸਤਾਦ ਨਾਲ ਕਹਿਣਾ ਤੇ ਉਸਤਾਦ ਨੇ ਕਹਿਣਾ ਵੀ ਯਾਰ ਕਈ ਵਾਰੀ ਤੇਰੀਆਂ ਗੱਲਾਂ ਲੱਗਦੀਆਂ ਤੇ ਸੱਚੀਆਂ, ਮੈਂ ਕਿਹਾ ਕਈ ਵਾਰੀ ਨੀ ਹੈ ਹੀ ਸੱਚੀਆਂ, ਕੁਛ ਨੀ ਗਾ, ਇਹ ਐਵੇਂ ਵਹਿਮ ਭਰਮ ਹੈ ਗਿਆ ਕੁਛ ਨੀ ਗਾ।
1: ਅਸਲ ਚ ਤਾਂ ਜੀ ਆਪਣੇ ਕਹਿ ਲੋ ਬਖਸ਼ੀ ਜੀ, ਚਲੋ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੇ ਟੂਲ ਹੈਗੇ ਆ, ਹੋਰ ਸਾਰੀਆਂ ਚੀਜ਼ਾਂ ਨੇ, ਮਸ਼ੀਨਾਂ ਨੇ ਵੱਡੀਆਂ ਵੱਡੀਆਂ, ਇਹ ਤਾਂ ਮੁਲਕ ਚਲੋ ਆਪਣੇ ਜਿਹੜੀਆਂ ਅਜੇ ਮਸ਼ੀਨਾਂ ਨੇ ਗਿਆ ਉਹ ਬਹੁਤ ਐਡਵਾਂਸ ਨੇ, ਇਲੈਕਟ੍ਰੋਨਿਕ ਜਾਂ ਬੈਟਰੀ ਦੇ ਨਾਲ ਜਿਹੜੀਆਂ ਮਸ਼ੀਨਾਂ ਚੱਲਣ ਲੱਗ ਪਈਆਂ, ਹਜੇ ਤਾਂ ਆਪਣੇ ਤਾਂ ਆਉਣੀਆਂ ਹੀ ਹੁਣ ਸ਼ੁਰੂ ਹੋਈਆਂ ਨੇ, ਜਿਹੜੀਆਂ ਅੱਜ ਤੋਂ 50 ਸਾਲ ਪਹਿਲਾਂ ਵਰਤਣੀਆਂ

0: ਆ ਤਾਂ ਉਹਦੇ ਵਿੱਚ ਜਿੱਦਾਂ ਟਾਈਮ ਤਾਂ ਉਹਨਾਂ ਦਾ 7.5-8 ਘੰਟੇ ਡਿਊਟੀ ਦੇ ਉੱਤੇ ਹੋਣਾ ਚਾਹੀਦਾ। ਪਹਿਲਾਂ ਉਹ 16-16, 14-14 ਘੰਟੇ ਕਰਦੇ ਰਹੇ ਜਦੋਂ ਗੁਲਾਮੀ ਦੇ ਵਿੱਚ ਵੀ ਰਹੇ ਆ। ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਲੰਘ ਕੇ ਆਏ, ਵਿਚਰ ਕੇ ਆਏ, ਤਾਂ ਉਹ ਕਿਤੇ ਨਾ ਕਿਤੇ ਕੋਈ ਬਹਾਨਾ ਕਹਿ ਲਓ ਜਾਂ ਕੋਈ ਤਿਉਹਾਰਾਂ ਦੇ ਨਾਲ ਉਹ ਚੀਜ਼ਾਂ ਨੂੰ ਜੋੜ ਕੇ, ਤਾਂ ਇੱਕ ਜਿਹੜੀ ਸੀ ਉਹ ਕਿਸੇ ਵੀ ਲਾਈਨ ਦੇ ਵਿੱਚ ਕੋਈ ਵਰਕਰ ਸੀਗਾ ਤਾਂ ਉਹ ਇੱਕ ਛੁੱਟੀ ਦਾ ਆਨੰਦ ਜਿਹੜਾ ਮਾਣ ਸਕਦਾ ਸੀ ਉਸ ਦਿਨ ਨੂੰ।
1: ਪਹਿਲੋ ਸੀ ਹੈ ਬਿਲਕੁਲ, ਇੱਕ ਦਿਨ ਜਿਹੜਾ ਹੈਗਾ ਰੱਖਣਾ ਵੀ ਨਹੀਂ ਬਈ ਇੱਕ ਦਿਨ ਲਾਜ਼ਮ ਚਾਹੀਦਾ ਹੈ,
0: ਚਾਹੀਦਾ ਸੀ
1: ਜਿਹਦੇ ਵਿੱਚ ਆਪਣਾ ਥੋੜੀ ਰੈਸਟ ਕਰ ਸਕੇ
0: ਜੀ,
1: ਤੇ ਉਹ ਜਰੂਰੀ ਆ ਰੱਖਣਾ। ਰੈਸਟ ਇਜ ਬੈਸਟ,
0: ਬਿਲਕੁਲ
1: ਰੈਸਟ ਬੈਸਟ ਹੁੰਦੀ ਹੈ। ਜਦੋਂ ਕਿ ਜਿਹੜਾ ਹੈਗਾ ਇਹ ਨਹੀਂ ਹੁੰਦਾ ਪਹਿਲਾਂ ਵੀ ਸਾਰਾ ਜ਼ਿੰਦਗੀ ਕੰਮ ਹੀ ਕਰੀ ਜਾਣਾ, ਕੰਮ ਵੀ ਕਰੋ, ਰੈਸਟ ਵੀ ਜ਼ਰੂਰੀ,
0: ਰੈਸਟ ਵੀ ਜ਼ਰੂਰੀ,
1: ਰੈਸਟ ਵੀ ਜ਼ਰੂਰੀ,
0: ਰੀਫਰੈਸ਼ ਹੋਣਾ ਵੀ ਚਾਹੀਦਾ ਜੀ ਬਿਲ ਨਾਲ ਦੀ ਨਾਲ, ਉਹ ਵੀ ਚੀਜ਼ਾਂ ਨੇ। ਚਲੋ ਪਹਿਲਾਂ ਤਾਂ ਸਾਡੀਆਂ ਮਜਬੂਰੀਆਂ ਸੀ ਜਾਂ ਸਹੂਲਤਾਂ ਨਹੀਂ ਸੀ ਜੀ।
1: ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਆ ਵੀਰ ਭੁਪਿੰਦਰ ਜੀ, ਪਰ ਕਈ ਮੈਨੂੰ ਜਿਹੜੇ ਟੱਕਰ ਜਾਂਦੇ ਫਿਰ ਪਤਾ ਕੀ ਆ, ਕਹਿੰਦੇ ਨਾ ਆਪਣੀਆਂ ਗੱਲਾਂ ਹੈਗੀਆਂ ਸਿੱਧੀਆਂ, ਫਿਰ ਜਿਹੜਾ ਹੈਗਾ ਬਾਲ ਵਿੰਗ ਨੀ ਗਾ ਕੋਈ।
0: ਬਿਲਕੁਲ,
1: ਹੁਣ ਕਈ ਕਹਿੰਦੇ ਲਓ ਜੀ ਇਹ ਮੈਨੂੰ ਇੱਕ ਦੋਸਤ ਮੇਰਾ ਟੱਕਰ ਆ ਮੀਤਾ ਕਹਿੰਦਾ ਕਿ ਉਹ ਭਰਾਵਾ ਮੰਗਲਵਾਰ ਵਾਰਨਾ ਘਟਾਈ ਕਹਿੰਦੇ ਸਲੇਡਾ ਕਨੇਡਾ ਲੈ ਜਾਂਦਾ, ਮੈਂ ਕਿਹਾ ਮੰਗਲਵਾਰ ਬਾਹਰ ਘਟਾਉਣ ਨਾਲ ਸਲੇਡਾ ਕਨੇਡਾ ਲੈ ਜਾਂਦਾ, ਇਹ ਕਿਵੇਂ ਹੋ ਸਕਦਾ? ਕੋਈ ਨੀ, ਮੈਂ ਕਿਹਾ ਕੋਈ ਚੱਕਰ ਨੀ, ਮੈਂ ਕਿਹਾ ਮੈਂ ਘਟਾਉਣਾ ਹੀ ਮੰਗਲਵਾਰ।
0: ਨਹੀਂ ਦੇਖੋ ਇਹ ਵੀ ਜਿਹੜਾ ਭਾਈਚਾਰਾ ਹੈਗਾ ਆ ਉਹ ਮੰਗਲਵਾਰ ਦੀ ਉਹ ਹੋਰ ਵੀਕ ਪੂਰੇ ਦੇ ਵਿੱਚ ਛੁੱਟੀ ਨਹੀਂ ਕਰਦਾ, ਜਿੱਦਾਂ ਬਾਕੀ ਕੋਈ ਐਤਵਾਰ ਦੀ ਕਰ ਲੈਂਦਾ, ਜਿੱਦਾਂ ਹੁਣ ਮੀਟ ਵਾਲੇ ਵੀ ਹੈਗੇ ਆ ਤਾਂ ਉਹ ਮੀਟ ਮੰਗਲਵਾਰ ਦੀ ਸ਼ਾਇਦ ਉਹ ਵੀ ਛੁੱਟੀ ਕਰਦੇ ਆ ਨਾ ਜੀ, ਸ਼ਾਇਦ ਉਹ ਹੋਰ ਕਿਸੇ ਦਿਨ ਮੰਗਲਵਾਰ,
1: ਕੋਈ ਇਸ ਤਰ੍ਹਾਂ ਦੀ ਗੱਲ ਨਹੀਂ
0: ਜੀ।
1: ਤੇ ਫੇਰ ਫਲਾਣੇ ਵਾਰ ਕਹਿੰਦੇ ਜੀ ਕੱਪੜੇ ਨੀ ਧੋਣੇ, ਮੈਂ ਕਿਹਾ ਮੈਂ ਧੋਣੇ ਹੀ ਉਦਣ,
0: ਬਿਲਕੁਲ
1: ਮੈਂ ਉਲਟਾ ਕਰ ਕਰਕੇ ਵੀ
0: ਦੇਖਿਆ
1: ਕੁਛ ਨੀ ਹੋਇਆ, ਐਵੇਂ ਜਿਹੜਾ ਹੈਗਾ ਵਹਿਮ ਭਰਮ ਹੈਗੇ ਆ, ਕੁਛ ਨੀ ਹੁੰਦਾ ਵੀਰ ਭੁਪਿੰਦਰ ਜੀ। ਗੱਲ ਹੈਗੀ ਆ ਕਾਮਲ ਮੁਰਸ਼ਦ ਜਿਹੜਾ ਹੈਗਾ, ਜਦੋਂ ਤੁਹਾਨੂੰ ਕਾਮਲ ਗੁਰੂ ਮਿਲ ਜਾਂਦਾ ਨਾ, ਕਾਮਲ ਮੁਰਸ਼ਦ ਮਿਲ ਜਾਂਦਾ, ਉਹ ਫਿਰ ਚੁੱਕ ਦਿੰਦਾ ਹੈਗਾ ਇਹੋ ਜਿਹੇ ਭਰਮ ਜਿਹੜੇ ਹੈਗੇ ਆ, ਹਨੇਰਿਆਂ ਚੋਂ ਕੱਢ ਕੇ ਤੁਹਾਨੂੰ ਰੋਸ਼ਨੀ ਚ ਲਿਆ।
0: ਹੁਣ ਤੁਹਾਡੇ ਦੇਖੋ ਪਹਿਲੇ ਸਮਿਆਂ ਦੇ ਵਿੱਚ ਕਾਫੀ ਮਸ਼ਹੂਰ ਹੋਈ ਸੀ ਇੱਕ ਵੀਡੀਓ, ਹੁਣ ਤਾਂ ਹੁਣ ਵੀ ਚਲੋ ਸਾਹਮਣੇ ਕਈ ਵਾਰੀ ਆ ਜਾਂਦੀ ਹੈ, ਆਪਣੇ ਮੱਕੇ ਦੇ ਵਿੱਚ ਜਿਹੜਾ ਮੱਕਾ ਏਰੀਆ ਹੈਗਾ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਡਰਾਈਵਰ ਜਿਹੜੇ ਨੇ, ਚਾਹੇ ਉਹਨਾਂ ਮੁਲਕਾਂ ਦੇ ਨੇ, ਉਹ ਚਾਹੇ ਬੱਸ ਹੈ, ਕਾਰ ਹੈ, ਸਕੂਟਰ ਹੈ, ਕੋਈ ਵੀ ਵਹੀਕਲ ਹੈਗਾ ਤਾਂ ਉਹ ਫਰੀ ਕਰ ਦਿੰਦੇ ਆ ਜੀ, ਉਹ ਚੜਾਈ ਦਾ ਏਰੀਆ ਹੈ। ਤੇ ਉੱਥੇ ਤੁਹਾਨੂੰ ਯਾਦ ਆ ਜਾਣਾ ਕਿ ਉਹ ਗੱਡੀ ਮਤਲਬ ਕਿ ਤੁਹਾਡੀ ਗੇਅਰ ਦੇ ਵਿੱਚ ਵੀ ਨਹੀਂ ਹੈ, ਕਲੱਚ ਛੱਡਿਆ ਹੋਇਆ, ਇੰਜਨ ਵੀ ਬੰਦ ਕਰ ਦਿਓ, ਤੇ ਗੱਡੀ ਚਲੋ ਆਪਣੇ ਕੰਟਰੋਲ ਦੇ ਵਿੱਚ ਅੱਜ ਕੱਲ ਚਲੋ ਆਟੋਮੈਟਿਕ ਨੇ ਚੀਜ਼ਾਂ, ਤੇ ਉਹਨੂੰ ਸਟਾਰਟ ਰੱਖਣਾ ਪੈਂਦਾ ਜ਼ਰੂਰੀ, ਤਾਂ ਕਿ ਤੁਹਾਡਾ ਕੰਟਰੋਲ ਕਿਤੇ ਨਾ ਕਿਤੇ ਹੱਥ ਦੇ ਵਿੱਚ ਰਹੇ, ਨਹੀਂ ਤਾਂ ਸਟੀਅਰਿੰਗ ਲੋਕ ਹੋ ਜਾਂਦਾ ਸਾਰਾ ਕੁਝ, ਤੁਸੀਂ ਹਿੱਲ ਜੁੱਲ ਨਹੀਂ ਕਰ ਸਕਦੇ।
1: ਬਿਲਕੁਲ, ਮੈਂ ਇਸ ਗੱਲ ਨਾਲ ਸਹਿਮਤ ਹਾਂ।
0: ਤੇ ਉਹ ਦੇਖੋ ਉਹ ਚੜਾਈ ਜਿਹੜੀ ਆ ਵਹੀਕਲ ਆਪ ਹੀ ਚੜਨ ਲੱਗ ਜਾਂਦੇ, ਕਿਉਂਕਿ ਉੱਥੇ ਕੋਈ ਐਸੇ ਹੀ ਕਹਿ ਸਕਦੇ ਆ, ਚਲੋ ਮਾਫੀ ਚਾਹਾਂਗੇ ਜਿਹੜੀ ਗੱਲ ਕਹਿਣ ਲੱਗਿਆ, ਉਸ ਕਿਸੇ ਵੀ ਕੋਈ ਵੀ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਕਰਾਮਾਤ ਏਦਾਂ ਦੀ ਨਹੀਂ ਹੈ, ਕੁਦਰਤ ਦੀ ਸਿਰਫ ਕਰਾਮਾਤ ਹੈ, ਕਿਉਂਕਿ ਉੱਥੇ ਗ੍ਰੈਵਿਟੀ ਦਾ ਜਿਹੜਾ ਲੈਵਲ ਹੈ ਬਹੁਤ ਵੱਡੇ ਪੱਧਰ ਖਿੱਚ ਹੈ ਜੀ, ਉਹ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਚਾਈ ਵੱਲ ਨੂੰ ਖਿੱਚਿਆ ਤਾਂ ਉਧਰ ਨੂੰ ਖਿੱਚ ਪੈਂਦੀ ਹੈ ਜੀ, ਉਹ ਉਧਰ ਨੂੰ ਜਾਂਦੀਆਂ ਨੇ, ਜਿਵੇਂ ਕਿ ਨੋਰਮਲ ਜ਼ਮੀਨ ਦੇ ਉੱਤੇ ਮਤਲਬ ਕਿ ਹਰ ਚੀਜ਼ ਜਦੋਂ ਆਪਾਂ ਉੱਪਰੋਂ ਕਿਤੋਂ ਉਚਾਈ ਤੋਂ ਥੱਲੇ ਨੂੰ ਸਿੱਟਦੇ ਹਾਂ, ਜਾਂ ਦਰਖਤ ਦੇ ਉੱਤੇ ਫਰੂਟ ਵੀ ਕੋਈ ਲੱਗਿਆ ਤਾਂ ਉਹ ਥੱਲੇ ਨੂੰ ਹਮੇਸ਼ਾ ਗ੍ਰੈਵਿਟੀ ਦੇ ਨਾਲ ਥੱਲੇ ਡਿੱਗੇਗਾ ਜੀ, ਇਸੇ ਤਰ੍ਹਾਂ ਦਾ ਉਦਾਂ ਹੀ ਆ ਜੀ। ਤੇ ਕਈ ਜਗ੍ਹਾਵਾਂ ਦੇ ਉੱਤੇ ਪਾਣੀ ਜਿਹੜਾ ਹੈ ਉਹ ਮਤਲਬ ਕਿ ਥੱਲੇ ਨੂੰ ਝਰਨੇ ਡਿੱਗਣ ਦੀ ਬਜਾਏ, ਇੰਡੀਆ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗ੍ਰੈਵਿਟੀ ਜਿੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਹੈਗੀ ਆ, ਤੁਸੀਂ ਮੈਪ ਦੇ ਵਿੱਚ ਜਾਂ ਗੂਗਲ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਉਹਦੇ ਵਿੱਚ, ਤਾਂ ਉਹ ਤੁਸੀਂ ਪਾਣੀ ਜਿਹੜਾ ਝਰਨਿਆਂ ਦਾ ਥੱਲੇ ਦੀ ਡਿੱਗਣ ਦੀ ਬਜਾਏ ਉਹ ਉੱਪਰ ਨੂੰ ਉੱਡਦਾ ਦੇਖੋਗੇ ਜੀ, ਜਾਂ ਤੁਸੀਂ ਕੋਈ ਚੀਜ਼ ਵਗਾ ਕੇ ਮਾਰਦੇ ਹੋ ਤਾਂ ਉਹ ਵਾਪਸ ਤੁਹਾਡੇ ਕੋਲ ਹੀ ਆ ਜਾਂਦੀ ਹੈ, ਕਿਉਂਕਿ ਉਹ ਗ੍ਰੈਵਿਟੀ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਅਵੇਲੇਬਲ ਹੈ। ਹੁਣ ਜਿੱਦਾਂ ਆਪਣਾ ਦੁਨੀਆਂ ਦਾ ਗੋਲਾ ਟਿਕਿਆ ਵੀ ਗ੍ਰੈਵਿਟੀ ਦਾ ਸਾਰਾ ਸਿਸਟਮ ਹੈ ਜੀ, ਮੈਗਨੇਟ ਫੀਲਡ ਹੈ ਜੀ, ਜੀ ਜੀ
1: ਬਿਲਕੁਲ, ਮੈਗਨੈਟਿਕ ਪਾਵਰ ਹੁੰਦੀ ਹੈ ਜਿਹਦੇ ਨਾਲ ਜਿਹੜਾ ਹੈਗਾ ਉਹ ਕੋਈ ਵੀ ਚੀਜ਼ ਆ ਆਪਣਾ ਜਿਹੜਾ ਹੈਗਾ ਆਪਣਾ ਜ਼ਮੀਨ ਦੇ ਉੱਤੇ ਜਿਹੜੀ ਤਾਂ ਨੂੰ ਛੱਡਣ ਹੇਠਾਂ ਆਉਂਦੀ ਉਹ ਗ੍ਰੈਵੀਟੇਸ਼ਨਲ ਪੁੱਲ ਹੈਗੀ,
0: ਬਿਲਕੁਲ
1: ਉਹਦਾ ਕਰਕੇ ਫਿਰ ਦੁਬਾਰਾ ਆ ਜਾਂਦੀ ਆ। ਬਿਲਕੁਲ, ਕੁਛ ਸਾਇੰਟਿਫਿਕ ਗੱਲਾਂ ਵੀ ਹੈਗੀਆਂ ਜਿਹੜੀਆਂ ਇਸ ਚੀਜ਼ ਨੂੰ ਕਲੀਅਰ ਕਰਦੀਆਂ, ਪਰ ਗੱਲ ਇਹ ਹੈ, ਮੈਂ ਗੱਲ ਕਲੋਜ਼ ਕਰਦਾ ਵੀ, ਗੱਲ ਇਹ ਹੈਗਾ ਨਾ ਵੀਰ ਭੁਪਿੰਦਰ ਜੀ, ਸਾਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਸਿੱਖਣਾ ਚਾਹੀਦਾ, ਦਸ ਗੁਰੂ ਵੀ ਹੋਏ ਤੇ ਦਸਾਂ ਗੁਰੂਆਂ ਨੇ ਵੀ ਵਹਿਮਾਂ ਭਰਮਾਂ ਚੋਂ ਨਹੀਂ ਕੱਢਿਆ। ਮੂਰਤੀ ਪੂਜਾ ਉਹਨਾਂ ਨੇ ਕਿਹਾ ਵੀ ਮੂਰਤੀ ਪੂਜਾ ਵੀ ਨੀ ਕਰਨੀ ਹੈਗੀ, ਬੁੱਤ ਪ੍ਰਸਤੀ ਜਿਹੜੀ ਹੈਗੀ ਉਹਨਾਂ ਤੋਂ ਵੀ ਉਹਨਾਂ ਨੇ
0: ਪਰਹੇਜ਼ ਕੀਤਾ,
1: ਪਰਹੇਜ਼ ਕਰੋ ਜਿਹੜਾ ਹੈਗਾ। ਤੇ ਇਨਸਾਨਾਂ ਦੀ ਜਿਹੜੀ ਹੈਗੀ ਆ ਕਹਿਣ ਦਾ ਮਤਲਬ, ਇਨਸਾਨਾਂ ਦੇ ਵੱਲ ਨੂੰ ਆਓ ਜਿਹੜਾ ਹੈਗਾ, ਕਹਿਣ ਦਾ ਮਤਲਬ ਇਹਨਾਂ ਦੇ ਨਾਲ ਗੱਲਬਾਤ ਕਰੋ, ਇਹਨਾਂ ਦੀ ਇਨਸਾਨੀਅਤ ਦੇ ਭਲੇ ਦੀ ਭਾਵਨਾ ਦੀ ਗੱਲ ਕਰੋ। ਇਨਸਾਨੀਅਤ ਦਾ ਜਿਹੜਾ ਹੈਗਾ ਤੁਸੀਂ ਭਲੇ ਦੀ ਭਾਵਨਾ ਲੈ ਕੇ ਚੱਲੋ
0: ਜੀ, ਬਿਲਕੁਲ
1: ਇਹ ਚੀਜ਼ਾਂ ਜਿਹੜੀਆਂ ਹੈਗੀਆਂ।

0: ਤੇ ਛੱਬੇ ਸਾਂਝੀ ਵਾਸਦਾ ਇਹ ਤੂੰ ਕੋਈ ਨਾ ਦੱਸੇ ਬਾਰਾਂ ਜੀ
1: ਬਿਲਕੁਲ
0: ਵਿੱਚ ਵੀ ਆ ਵੀ ਸਾਰੇ ਹੀ ਸਾਂਝੀ ਵਾਲਾ ਹੁਣ ਇਹ ਇਹਨਾਂ ਨੇ ਵੰਡੀਆਂ ਪਾਲੀਆਂ ਪੰਜਾਬੀ ਅਸੀਂ ਜਿਹੜੇ ਹੈਗੇ ਗੁਰਦੁਆਰੇ ਵੀ ਵੰਡੇ ਗਏ ਤੇ ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਇੱਧਰ ਜੇ ਕ੍ਰਿਸ਼ਨਾ ਵੱਲ ਵੀ ਆਈਏ ਤਾਂ ਮੈਂ ਇਹ ਨੀ ਕਹਿੰਦਾ ਉਧਰ ਸਿੱਖਿਜ਼ਮ ਚ ਹੈਗਾ ਤੇ ਆਪਣਾ ਹਿੰਦੂਇਜ਼ਮ ਚ ਵੀ ਇਹ ਬਿਮਾਰੀ ਹੈਗੀ ਆ ਤੇ ਆਪਣਾ ਕ੍ਰਿਸਚਨਿਟੀ ਚ ਵੀ ਹੈਗੀ
1: ਹਾਂ ਬਿਲਕੁਲ ਹਰ ਜਗ੍ਹਾ ਹੀ ਹੈ ਜੀ
0: ਇਹ ਜੀ ਕੈਥੋਲਿਕ ਵਾਲਿਆਂ ਦਾ ਚਰਚ ਆ ਇਹ ਜੀ ਉਹ ਦੂਸਰਿਆਂ ਦਾ ਹੈਗਾ
1: ਰਸ਼ੀਅਨ ਸਾਡੇ ਚਲੋ ਗੁਆਂਢ ਦੇ ਵਿੱਚ ਮੁਲਕ ਨੇ ਵੱਡੇ ਪੱਧਰ ਦੇ ਉੱਤੇ ਆ ਉੱਥੇ ਬਹੁਤ ਇਹ ਚੀਜ਼ਾਂ ਨੂੰ ਮੰਨਦੇ ਆ ਜੀ ਉਹ ਅੰਧ ਵਿਸ਼ਵਾਸ ਬਹੁਤ ਕਰਦੇ ਆ ਜੀ ਉਹ ਸਾਰੇ ਛੱਲੇ ਮੁੰਦਰੀਆਂ ਗਲਾਂ ਦੇ ਵਿੱਚ ਮਾਲਾਵਾਂ ਹੋਰ ਸਾਰਾ ਚੀਜ਼ਾਂ ਕਰੀ ਜਾਂਦੇ ਆ ਜੀ ਉਹ ਅਜੇ ਵੀ ਕਰੀ ਜਾਂਦੇ
0: ਬਸ ਉਹੀ ਆ ਨਾ ਤੇ ਗੱਲ ਇਹੋ ਆ ਵੀ ਮਤਲਬ ਕਿ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਆ ਨਾ ਕਿਉਂਕਿ ਇੱਥੋਂ ਹੀ ਅਸੀਂ ਸਾਰਾ ਕੁਛ ਮੰਨ ਜਾਣਾ ਹੈਗਾ ਵੱਲਾ ਅੱਲਾ ਦੀ ਕਸਮ ਜੇ ਜ਼ਮੀਨ ਤੇ ਆ ਕੇ ਵੀ ਅਸੀਂ ਹਨੇਰੇ ਚ ਹੀ ਰਹਿ ਗਏ ਨਾ ਤਾਂ ਫਿਰ ਹਮੇਸ਼ਾ ਹਮੇਸ਼ਾ ਲਈ ਨਾਕਾਮ ਹੈ ਗਏ ਅਸੀਂ ਫੇਲ ਹੋ ਗਏ
1: ਬਿਲਕੁਲ
0: ਤੇ ਇਸ ਕਰਕੇ ਇੱਥੇ ਆਣ ਕੇ ਵੀ ਜੇ ਅਸੀਂ ਆਪਣੇ ਆਪ ਨੂੰ ਸੰਭਲ ਨਾ ਸਕੇ ਆਪਣੇ ਆਪ ਨੂੰ ਕਾਮਯਾਬ ਨਾ ਕਰ ਸਕੇ ਤੇ ਫਿਰ ਜਿਹੜਾ ਹੈਗਾ ਕੀ ਫਾਇਦਾ ਹੋਇਆ ਹਨਾ ਚਾਹੇ ਆਏ ਚਾਹੇ ਨਾ ਆਏ ਫਿਰ ਤਾਂ ਇੱਕੋ ਜਿਹਾ ਹੀ ਹੋ ਗਿਆ
1: ਬਿਲਕੁਲ
0: ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜਾ ਹੈਗਾ ਵਹਿਮਾ ਭਰਮਾ ਚੋਂ ਬਾਹਰ ਨਿਕਲਣਾ ਚਾਹੇ ਹਾਂ ਜਿੱਥੋਂ ਜਿਹੜੀ ਹੈਗਾ ਤੁਹਾਨੂੰ ਗਿਆਨ ਮਿਲਦਾ ਗਿਆਨ ਲਵੋ ਤੁਸੀਂ
1: ਇਹਨੇ
0: ਨਾ ਦੀਨ ਸਿੱਖਣ ਵਾਸਤੇ ਚੀਨ ਵੀ ਜਾਣਾ ਪੈਂਦਾ ਤੇ ਚਲੇ ਜਾਓ
1: ਚਲੇ ਜਾਓ
0: ਕਿਉਂ ਉਹਨਾਂ ਨੇ ਕਿਹਾ ਹੈਗਾ ਉਹਨਾਂ ਨੇ ਤਾਂ ਕਿਹਾ ਚੀਨ ਦਾ ਮਤਲਬ ਦੂਰ ਵੀ ਜੇ ਤੁਹਾਨੂੰ ਜਾਣਾ
1: ਪੈਂਦਾ
0: ਤੇ ਬਈ ਉੱਥੇ ਵੀ ਜਾ ਕੇ ਸਿੱਖ ਲਓ ਜਿਹੜਾ ਹੈਗਾ
1: ਬਿਲਕੁਲ
0: ਜਿਹੜਾ ਗਿਆਨ ਜਿਹੜਾ ਜਿੱਥੋਂ ਗਿਆਨ ਮਿਲਦਾ ਤੁਸੀਂ ਗਿਆਨ ਲਵੋ ਜਿਹੜਾ
1: ਜੀ ਬਿਲਕੁਲ
0: ਇਹ ਚੀਜ਼ਾਂ ਹੈਗੀਆਂ
1: ਜੀ
0: ਤੇ ਲੋ ਫਿਰ ਆਪਾਂ ਰੂਹਦਾਰੀ ਵੀ ਕਰ ਲਈਏ
1: ਜਰੂਰ ਜਰੂਰ ਜਰੂਰ ਕਰੋ ਸਾਂਝ ਪਾਓ ਹਾਂਜੀ
0: ਤੇ ਮੈਂ ਤਾਂ ਕਰਕੇ ਮੈਂ ਕਿਹਾ ਗੱਲਾਂ ਬਾਤਾਂ ਚੱਲ ਜਾਂਦੀਆਂ ਤੇ ਚਲੋ ਵਹਿਮਾਂ ਭਰਮਾਂ ਨੂੰ ਲੈ ਕੇ ਤਾਂ ਕਰਕੇ ਮੈਂ ਗੱਲ
1: ਕੀਤੀ
0: ਤੇ ਲੋ ਜੀ ਆਪਾਂ ਥੋੜਾ ਸੂਫੀ ਕਲਾਮ ਵੀ ਹੋ ਜਾਏ
1: ਆਉਣ ਦਿਓ ਜੀ
0: ਜੀ ਜੀ ਜੀ

ਨਫ਼ਰਤ ਦੇ ਸ਼ਹਿਰ ਦੇ ਅੰਦਰ ਵੀ ਇੱਕ ਪਿਆਰ ਛੁਪਿਆ ਰਹਿੰਦਾ ਏ, ਟੁੱਟੇ

ਪਰ ਸੁਖ ਕਿਸੇ ਯਾਰ ਚ ਨਹੀਂ। ਜਦ ਅੱਖ ਬੰਦ ਕਰਕੇ ਦੇਖਿਆ, ਜਦ ਅੱਖ ਬੰਦ ਕਰਕੇ ਦੇਖਿਆ, ਅੰਦਰ ਇੱਕ ਡਰ

0: ਵਾਹ ਜੀ,
1: ਮਿੱਟੀ ਦੇ ਸਾਰੇ ਰਿਸ਼ਤੇ, ਮਿੱਟੀ ਦੇ ਸਾਰੇ ਰਿਸ਼ਤੇ ਇੱਕ ਦਿਨ ਹਵਾ ਹੋ ਜਾਂਦੇ ਨੇ, ਪਰ ਦਿਲ ਨਾਲ ਕੀਤੇ ਸਜਦੇ ਸੱਜਣਾ ਉਮਰ ਭਰ ਮਹਿਕਾ ਜਾਂਦੇ ਨੇ,
0: ਵਾਹ ਜੀ,
1: ਪਰ ਦਿਲ ਨਾਲ ਕੀਤੇ ਸਜਦੇ ਸੱਜਣਾ ਉਮਰ ਭਰ ਮਹਿਕਾ ਜਾਂਦੇ ਨੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ,
1: ਸੋ ਮਚ,
0: ਬਹੁਤ ਖੂਬਸੂਰਤ ਕਲਾਮ ਜੀ।
1: ਸ਼ੁਕਰੀਆ,
0: ਥੈਂਕ ਯੂ ਜੀ, ਥੈਂਕ ਯੂ ਮਹਾਮਾ ਜੀ, ਸ਼ੁਕਰੀਆ ਜੀ। ਜੀ ਦੋਸਤੋ, ਇਹ ਸਾਂਝੀ ਦੁਬਈ ਤੋਂ ਮਹਾਮਾ ਜੀ ਜੁੜੇ ਸੀ ਤੇ ਗੱਲਬਾਤ ਕਰਕੇ ਗਏ ਨੇ। ਜੱਸੀ ਜਸਵਿੰਦਰ ਕੌਰ ਜੀ, ਆਪਣੇ ਜੱਸੀ ਜੀ ਲਿਖਦੇ ਆ ਮਲੇਰਕੋਟਲੇ ਤੋਂ, ਕਹਿੰਦੇ ਐਡਾ ਵੱਡਾ ਸਟਾਰ ਜਿਹੜਾ ਹੈ ਸਿੰਗਰ ਦਲਜੀਤ ਵੀ ਕਹਿੰਦੇ ਇਲੂਮੀਨਾਟੀ ਨੂੰ ਕਹਿੰਦੇ ਮੰਨਦਾ ਜੀ, ਮੰਨਣਾ ਪੈਣਾ ਜੀ, ਪੈਸੇ ਦਾ ਖੇਡ ਹੈ ਸਾਰਾ। ਤੇ ਇਹਨਾਂ ਮੋਹਰੇ ਤਾਂ ਵੱਡੇ ਵੱਡੇ ਝੁਕਦੇ ਨੇ ਜੀ, ਅਗਲੇ ਝੁਕਾ ਲਾਉਂਦੇ ਆ, ਕਿਉਂਕਿ ਬਹੁਤ ਸਾਰੀ ਮਾਨਸਿਕਤਾ ਜਿਹੜੀ ਹੈ, ਬਹੁਤ ਸਾਰੇ ਲੋਕਾਂ ਨੂੰ ਇੱਕ ਵਿਅਕਤੀ ਦੇ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ। ਇਹਦੇ ਵਿੱਚ ਪੈਸੇ ਦਾ ਵਪਾਰ ਨਹੀਂ, ਇਹਦੇ ਵਿੱਚ ਤਾਕਤ ਤੇ ਹੋਰ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਤੇ ਅਗਲੇ ਤਾਂ ਵੱਡੇ ਵੱਡੇ ਮੁਲਕਾਂ ਦੇ ਜਿਹੜੇ ਨੇ ਅਹੁਦੇਦਾਰ ਲੋਕ ਨੇ, ਜਿਹੜੇ ਮੁਲਕਾਂ ਨੂੰ ਚਲਾਉਂਦੇ ਆ, ਉਹ ਇਹਨਾਂ ਦੇ ਮੋਹਰੇ ਮੱਥੇ ਟੇਕਦੇ ਆ ਤੇ ਇਹਨਾਂ ਤੋਂ ਬਾਹਰ ਪੈਰ ਨਹੀਂ ਰੱਖ ਸਕਦੇ, ਤਾਂ ਦਲਜੀਤ ਕੀ ਸ਼ਹਿ ਹੈ ਜੀ। ਇਸੇ ਤਰ੍ਹਾਂ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਲੋਕ ਨੇ, ਚਾਹੇ ਉਹ ਚਲੋ ਨਾਂ ਕੀ ਲੈਣਾ ਹੈ, ਸਭ ਨੂੰ ਪਤਾ ਹੀ ਹੈ, ਕਈ ਵਾਰੀ ਉਹਨਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਵੱਡੇ ਵੱਡੇ ਨਾਮ ਨੇ, ਬਹੁਤ ਮਸ਼ਹੂਰ ਨੇ, ਬਹੁਤ ਖਾਸ ਵਿਅਕਤੀ ਜਿਹੜੇ ਨੇ, ਉਹ ਇਹਨਾਂ ਸਾਰੀਆਂ ਤਾਕਤਾਂ ਦੇ ਜਿਹੜੇ ਨੇ ਉਹਦੇ ਵਿੱਚ ਜਿਹੜਾ ਆਪਣਾ ਰੋਲ ਅਦਾ ਕਰਦੇ ਆ ਜਾਂ ਕਰਵਾਉਂਦੇ ਆ। ਅਮੈਰੀਕਾ ਦੇ ਵਿੱਚ ਚਾਹੇ ਲੇਡੀ ਗਾਗਾ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਸਾਰੇ ਕੁਝ ਇਹਨਾਂ ਦੇ ਚੀਜ਼ਾਂ ਦੇ ਵਿੱਚ ਜਿਹੜਾ ਘੇਰੇ ਦੇ ਵਿੱਚ ਆਉਂਦੇ ਆ। ਲੋ ਦੋਸਤੋ, ਨਾਲ ਦੀ ਨਾਲ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਕਹਿੰਦੇ ਕਰਦ ਉਦੋਂ ਹੀ ਡਿੱਗੇ ਜਦੋਂ ਘਰ ਇਕੱਲਾ ਹੋਵਾਂ ਜੀ, ਤੇ ਤੁਸੀਂ ਖਤਰਿਓ ਦੇ ਖਿਡਾਰੀ ਬਣਦੇ ਹੋ ਜੀ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ। ਤੇ ਆਖਰੀ ਸੁਨੇਹਾਂ ਦੇ ਵੱਲ ਨੂੰ ਤੁਹਾਡੇ ਸੁਨੇਹੇ ਸਾਂਝੇ ਕਰਕੇ ਦੋਸਤੋ ਆਗਿਆ ਵੱਲ ਨੂੰ ਵੱਧਦੇ ਆ। ਜੇ ਕਾਲ ਕਰਨੀ ਆ ਤਾਂ ਨਿੱਘਾ ਸਵਾਗਤ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 2 ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਤੇ ਮੇਰਾ ਕਹਿੰਦੇ ਟੀ ਪੁਆਇੰਟ ਦੇ ਉੱਤੇ ਘਰ ਹੈ ਜੀ, ਪਰ ਪ੍ਰੋਗਰਾਮ ਮੈਂ ਟੂਟੀਆਂ ਲਗਾ ਕੇ ਕਹਿੰਦੇ ਸੁਣ ਰਿਹਾ ਜੀ, ਤੁਸੀਂ ਖੁੱਲ ਕੇ ਦੱਸੋ ਇਹਦੇ ਬਾਰੇ, ਨਾਲ ਇਹ ਵੀ ਦੱਸੋ ਕਿ ਮੇਰੀ ਦੂਜੀ ਪਤਨੀ ਕਦੋਂ ਤੇ ਕਿੱਥੇ ਮਿਲੇਗੀ ਜੀ। ਉਹ ਦੱਸ ਦਿੱਤਾ ਜੀ ਔਜਲਾ ਸਾਹਿਬ ਨੇ। ਔਜਲਾ ਸਾਹਿਬ ਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਮੈਨੂੰ ਵੀ ਨਾਲ ਕਹਿੰਦੇ ਨੇ, ਮੈਂ ਸੁਨੇਹਾ ਪੜਿਆ ਨਹੀਂ ਪਹਿਲਾਂ। ਕਹਿੰਦੇ ਤੈਨੂੰ ਭਾਰਜ ਵੀਰੇ ਅਗਲੇ ਕੀ ਜਵਾਬ ਦੇਣਾ ਸੀ, ਕਿਉਂਕਿ ਤੇਰਾ ਤਾਂ ਕਹਿੰਦੇ ਟੁੱਲ ਲੱਗ ਗਿਆ ਸੀ। ਟੁੱਲ ਲਾਉਣਾ ਵੀ ਬੜਾ ਔਖਾ ਜੀ, ਕੀ ਕਰੀਏ, ਟੁੱਲ ਮਸੀਂ ਔਖਾ ਲੱਗਿਆ ਸੀ ਜੀ, ਕਾਫੀ ਘਾਲਣਾ ਘਾਲੀਆਂ ਨੇ ਜੀ, ਤੁਹਾਨੂੰ ਪਤਾ ਹੀ ਹੈ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਤੇਲ ਜਾਂ ਜੋਤਾਂ ਚ, ਅੱਛਾ ਜੀ ਜੋਤਾਂ ਚ ਤੇਲ ਪਾ ਲਈ ਜਦੋਂ ਸ਼ੁਰੂਆਤ ਚ ਗੱਲ ਕੀਤੀ ਸੀ, ਵੈਸੇ ਜਦੋਂ ਇਸ ਸੀਟ ਦੇ ਉੱਤੇ ਹੁੰਦੇ ਆ ਜੀ, ਜੋਤਾਂ ਚ ਤੇਲ ਨਹੀਂ ਪਾਈਦਾ। ਮਾਨ ਸਿੰਘ ਸੈਣੀ ਸਾਹਿਬ, ਮਾਨ ਆਪਣੇ ਮਨਜੀਤ ਮਾਨ ਬਾਈ ਜੀ ਜੁੜੇ ਆ, ਕਿਆ ਬਾਤ ਹੈ ਜੀ, ਮਜ਼ਾ ਆ ਗਿਆ। ਇਧਰਲੇ ਪਾਸੇ ਵੀ ਜੁੜਿਆ, ਨਹੀਂ ਤਾਂ ਫੇਸਬੁੱਕ ਦੇ ਉੱਤੇ ਰੋਜ਼ ਹੀ ਉਹਨਾਂ ਦਾ ਸੁਨੇਹਾ ਆਉਂਦਾ ਹੈ, ਐਪਰੀਸ਼ੀਏਟ ਕਰਦੇ ਆ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਹੈ। ਅੱਜ ਯੂਟਿਊਬ ਦੇ ਉੱਤੇ ਸੁਨੇਹਾ ਆ ਗਿਆ, ਸਤਿ ਸ਼੍ਰੀ ਅਕਾਲ ਭੇਜਦੇ ਨੇ ਅਮਰੀਕਾ ਤੋਂ। ਤੇ ਔਜਲਾ ਸਾਹਿਬ ਕਹਿੰਦੇ ਆ ਰਾਜਨ ਜੀ ਦੂਜੀ ਹਰਿਆਣਵੀ, ਕਿਉਂਕਿ ਬੁਢਾਪਾ ਉਧਰ ਹੀ ਕੱਟਣਾ ਪੈਣਾ ਤੁਹਾਨੂੰ। ਕਿਆ ਬਾਤ ਹੈ, ਕਿੱਥੇ ਤੀਰ ਮਾਰਿਆ ਦੇਖੋ ਚੱਕ ਕੇ ਜੀ, ਫਿਊਚਰ ਦੱਸ ਦਿੱਤਾ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਤ ਬਚਨ ਵੀਰ ਜੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਮਨਜੀਤ ਸਿੰਘ ਮਾਨ ਸਾਹਿਬ, ਪਿਆਰੇ ਵੀਰ ਜੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਯਾਦਵਿੰਦਰ ਜੀ ਦੁਬਾਰਾ ਜੁੜ ਰਹੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ UAE ਤੋਂ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਵੀਰਵਾਰ ਨੂੰ ਪਰਹੇਜ ਚਲੋ, ਕਿਸੇ ਕਾਰਨ ਨਾਗਾ ਪੈ ਜਾਂਦਾ ਜੀ। ਤੇ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਲਾਲੀ ਟੋੜਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਅਗਲੇ ਸੁਨੇਹੇ ਪੜ੍ਹਦੇ ਹਾਂ ਦੋਸਤੋ, ਆਪਾਂ ਯਾਦਵਿੰਦਰ ਜੀ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਨਾਲ। ਸਤਿ ਸ਼੍ਰੀ ਅਕਾਲ ਜੀ ਯਾਦਵਿੰਦਰ ਜੀ, ਸਵਾਗਤ ਹੈ ਫਿਰ ਤੋਂ ਜੀ।
2: ਹਾਂਜੀ ਹਾਂਜੀ, ਮੈਂ ਸੋਚਿਆ ਪ੍ਰੋਗਰਾਮ ਖਤਮ ਹੋ ਗਿਆ ਹੈ, ਪ੍ਰੋਗਰਾਮ ਚੱਲ ਰਿਹਾ
0: ਹੈ, ਬਸ ਸਮਾਪਤੀ ਵੱਲ ਨੂੰ।
2: ਅੱਜ ਟੌਪਿਕ ਹੀ ਟੌਪਿਕ ਇਦਾਂ ਦਾ ਹੈ
0: ਜੀ,
2: ਟੌਪਿਕ ਹੈ ਬੜਾ ਵਧੀਆ।
0: ਥੈਂਕ ਯੂ ਜੀ।
2: ਕਿਉਂਕਿ ਵਹਿਮ ਵਹਿਮਾਂ ਦੀ ਜਿਹੜੀ ਗੱਲ ਜਿੱਥੇ ਚੱਲਣੀ, ਉਹਦੇ ਨਾਲ ਰੀ ਇੰਟਰਸਟਡ ਹੋ ਜਾਂਦਾ ਕੰਮ ਇਹ
0: ਜੀ।
2: ਇੱਥੇ ਹੁਣ ਦੂਜਾ ਹੁਣ ਮੈਨੂੰ ਇੱਕਦਮ ਮੇਰੇ ਕਜ਼ਨ ਨੇ ਅਮੈਰੀਕਾ ਤੋਂ ਫੋਟੋ ਪਾਈ, ਉਹ ਕਿਹਾ ਸਵੇਰੇ ਤੜਕੇ ਨਿਕਲਿਆ 3-4 ਵਜੇ
0: ਜੀ,
2: ਤੇ ਉਹ ਚੁਰਾਹੇ ਦੇ ਵਿੱਚ ਕਿੰਨੇ ਟੂਣਾ ਕੀਤਾ।
0: ਅੱਛਾ ਜੀ।
2: ਉਹਨੇ ਉਹਦੀ ਫੋਟੋ ਖਿੱਚ ਕੇ ਪਾਈ ਜਾਂਦਾ, ਵੇਲੋ ਇੱਥੇ ਵੀ ਉਹ ਕੰਮ ਹੁੰਦਾ
0: ਜੀ। ਬਿਲਕੁਲ,
2: ਹੁਣ ਜਿਦਾਂ ਦਵਾਲੀ ਦਵੁਲੀ ਤੇ ਮੜੀਆਂ ਮੁੜੀਆਂ ਦੇ ਵਿਚ ਬੜੇ ਚਾਂਸ ਹੁੰਦੇ ਹੁੰਦੇ,
0: ਹਾਂ ਬਿਲਕੁਲ ਉਸ ਸਮੇਂ
2: ਜਾ
0: ਜਾਣਾ
2: ਕੇ ਇਹਦੇ
0: ਵਧੀਆ
2: ਵਾਲ,
0: ਹੁੰਦਾ ਸਮੇਂ।
2: ਜਾ ਕੇ ਇਹਦੇ ਵਾਲ ਕੱਟ ਲੈਣੇ
0: ਜੀ
2: ਹੁਣ ਆ ਵੀ ਉਦੋਂ ਹੁੰਦਾ ਹੈ, ਉਦੋਂ ਕਹਿੰਦਾ ਜਿਹਨੇ ਸਿਰ ਨਾ ਤਾਂ ਬਾਹਰ ਨਾ ਨਿਕਲੇ,
0: ਜੀ
2: ਤੇ ਉਹ ਹੁੰਦਾ ਇਹਦਾ ਇਹੋ ਹੀ ਕਿ ਵਾਲ ਕੱਟ ਲੈਂਦੇ, ਵਾਲ ਕੱਟ ਕੇ ਜਾਦੂ ਕਰਦੇ।
0: ਜੀ
2: ਇੱਥੇ ਹੁਣ ਇਹਨਾਂ ਚੀਜ਼ਾਂ ਤੋਂ ਆਪਾਂ ਬਚੇ ਆ, ਇੱਥੇ ਹੁਣ ਕਈ ਵਹਿਮ ਆਪਣੇ ਦੂਰ ਹੋ ਗਏ, ਖਤਮ ਹੋ
0: ਹੁਣ
2: ਗਏ।
0: ਤਾਂ ਵਾਲ ਦੇਖੋ ਮੈਂ ਪਿਛਲੇ ਦਿਨਾਂ ਚ ਰਿਪੋਰਟ ਕੀਤੀ ਸੀ ਕਿੱਡੇ ਵੱਡੇ ਪੱਧਰ ਦੇ ਉੱਤੇ ਮਿਲੀਅਨ ਦੇ ਵਿੱਚ ਜਿਹੜਾ ਵਪਾਰ ਹੈ ਰਸ਼ੀਆ ਬਹੁਤ ਵੱਡੇ ਪੱਧਰ ਦੇ ਉੱਤੇ ਖਰੀਦਦਾ। ਇੱਕ ਬਿੱਗ ਜਿਹੜਾ ਬਣਾਉਣ ਦੇ ਲਈ 2-2 ਹਜ਼ਾਰ ਯੂਰੋ ਦੇ ਵਾਲ ਜਿਹੜੇ ਉਹ ਵਿਕਦੇ ਆ ਜੀ, ਜਦੋਂ ਤਿਆਰ ਕੀਤਾ ਜਾਂਦਾ ਹੈ। ਤੇ ਉਹ ਅੱਜ ਕੱਲ ਤਾਂ ਇੰਡੀਆ ਦੇ ਵਿੱਚ ਜਿੱਦਾਂ ਆਪਾਂ ਆਪਣੇ ਕਬਾੜੀਏ ਨੀ ਆਉਂਦੇ ਹੁੰਦੇ ਸੀਗੇ ਪਹਿਲਾਂ, ਕਚਰਾ ਆਪਣੇ ਕਾਪੀਆਂ ਜਾਂ ਹੋਰ ਕਿਤਾਬਾਂ ਜਾਂ ਲੋਹਾ ਲੈਣ ਦੇ ਲਈ ਬੋਤਲਾਂ ਇਕੱਠੀਆਂ ਕਰਦੇ ਸੀ ਤੇ ਮਰੂੰਡਾ ਲੈ ਲੈਂਦੇ ਹੁੰਦੇ ਸੀ ਉਹਨਾਂ ਤੋਂ। ਅੱਜ ਕੱਲ ਤਾਂ ਉਹ ਰੇੜੀਆਂ ਦੇ ਉੱਤੇ ਬਕਾਇਦਾ ਬਾਲ ਵੀ ਲੈਂਦੇ ਨੇ ਜੀ, ਨਾਲ ਖਰੀਦਦੇ ਨੇ ਕਿਉਂਕਿ ਉਹ
2: ਨਹੀਂ
0: ਵੇਚਦੇ ਨੇ।
2: ਪਹਿਲਾਂ ਵੀ ਜਿਹੜੇ ਜਿਹੜੇ ਸੈਲੂਨ ਬਣੇ ਕਟਿੰਗ ਕੁਟਿੰਗ ਵਾਲੇ,
0: ਜੀ ਜੀ ਜੀ
2: ਉਹ ਆਪਾਂ ਆਪਾਂ ਸੋਚਦੇ ਨੇ ਕੋਈ ਜਿਹੜੇ ਥੱਲੇ ਵਾਲ ਡਿੱਗਦੇ ਆ ਤੇ ਉਹ ਸੁੱਟੀ ਜਾਂਦੇ, ਉਹ ਵੇਚਦੇ ਹੁੰਦੇ,
0: ਉਹ ਜਿੰਨੇ ਲੰਬੇ ਵਾਲ ਉਹਨਾਂ ਪ੍ਰਾਈਸ ਜ਼ਿਆਦਾ ਮਿਲਦਾ ਤੁਹਾਨੂੰ, ਜਿੰਨੇ
2: ਉਨੀ ਉਨੀ ਉਹ ਉਂਗਲਾਂ ਦੇ ਹਿਸਾਬ ਨਾਲ ਰੇਟ ਵੱਧਦਾ ਉਹਦਾ, ਜਿਹੜੀਆਂ ਉਂਗਲਾਂ ਨਾ
0: ਬਿਲਕੁਲ
2: ਉਹਦੇ ਹਿਸਾਬ ਨਾਲ। ਤੇ ਹੈ ਇਹ ਜਿਹੜੇ ਵਹਿਮ ਹੁੰਦੇ ਆ ਵੀ ਉਹ ਬਾਹਰ ਹੀ ਹੁੰਦੇ ਆ, ਆ ਜਿਹੜੀਆਂ ਚੀਜ਼ਾਂ ਫਲਾਈਆਂ ਗਈਆਂ ਇਹੋ ਹੁੰਦੀਆਂ ਕਿ ਚਲੋ ਭਾਈ ਇਹਨਾਂ ਦਿਨਾਂ ਦੇ ਵਿੱਚ ਆ ਚੀਜ਼ਾਂ ਵਿਕਣਗੀਆਂ
0: ਜੀ,
2: ਉਹ ਵਿਕਦੀਆਂ, ਫਿਰ ਹਰ ਕੋਈ ਜਿੱਥੋਂ ਮਰਜ਼ੀ ਜਾ ਕੇ ਲਿਆ, ਉਹਨਾਂ ਨੂੰ ਕਿਹੜਾ ਪਤਾ ਨੀ ਹੁੰਦਾ ਵੇਚਣ ਵਾਲੇ ਨੂੰ, ਜੇ ਕੋਈ ਦੁਕਾਨ ਤੇ ਕੋਈ ਲੈਣ ਗਿਆ ਤਾਂ ਉਹਨੂੰ ਪਤਾ ਹੀ ਹੁੰਦਾ ਕਿ ਭਾਈ ਆ ਸਮਾਨ ਕਿਹੜੇ ਕੰਮ ਖਰੀਦਿਆ, ਇਹਦਾ ਕਰਨਾ ਹੀ ਆ ਉਹਨਾਂ ਕੋਲ। ਬਾਕੀ ਇਹ ਹਰ ਚੀਜ਼ ਡਰਨਾ ਹੁੰਦੀ ਆ, ਇਹ ਡਰ ਪੈਦਾ ਕੀਤੇ ਗਏ ਆ ਸ਼ੁਰੂਆਤ ਦੇ ਵਿੱਚ, ਉਹ ਡਰਾਂ ਦੇ ਕਰਕੇ ਲੋਕਾਂ ਦੇ ਹੁਣ ਮਨਾਂ ਦੇ ਵਿੱਚ ਉਹ ਵਹਿਮ ਬਹਿ ਗਏ।
0: ਜੀ
2: ਗੱਲ ਆ ਡਰ, ਜਿੱਥੇ ਡਰ ਹੋਊਗਾ ਨਾ, ਹੁਣ ਜਾਣਦੇ ਹੁੰਦੇ ਨਾ ਕਿ ਧਰਮ ਧਰਮ ਉਦੋਂ ਹੀ ਚੱਲਦਾ ਵਾ ਜਦੋਂ ਜਦੋਂ ਡਰ ਤੇ ਜਾਂ ਹੈ ਤੁਹਾਡੀ ਸ਼ਰਧਾ, ਬਸ ਉਹ ਤੋਂ ਬਿਨਾਂ ਧਰਮ ਨੀ ਚੱਲਦਾ ਤੇ ਉਹ ਤੋਂ ਬਿਨਾਂ ਕੋਈ ਵੀ ਚੀਜ਼ ਨੀ ਚੱਲਦੀ। ਜਿੰਨਾ ਹੁਣ ਤਾਂਤਰਿਕ ਵਗੈਰਾ ਸਾਰੇ ਆ, ਇਹਨਾਂ ਦਾ ਕੰਮ ਹੀ ਤਾਂ ਚੱਲਦਾ ਕਿ ਲੋਕੀ ਡਰਦੇ ਇਹਨਾਂ ਚੀਜ਼ਾਂ ਨੂੰ।
0: ਜੀ
2: ਹੁਣ ਇੱਕ ਆਪਣੇ ਇੱਕ ਚੰਦਰਾ ਸਵਾਮੀ ਹੁੰਦਾ ਹੈ, ਉਹਨੇ ਸਾਰੀ ਪਾਰਲੀਮੈਂਟ ਹੀ ਵਹਿਮਾਂ ਚ ਪਾਈ ਹੁੰਦੀ, ਉਹ ਤੋਂ ਬਿਨਾਂ ਕੋਈ ਪ੍ਰਧਾਨ ਮੰਤਰੀ ਨੀ ਬਣਦਾ ਹੁੰਦਾ। ਚਲੋ ਠੀਕ ਆ, ਮੈਂ ਲੱਗਾ ਹੁਣ ਚੱਲਣ।
0: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
2: ਓਕੇ
0: ਜੀ ਦੋਸਤੋ, ਇਸ ਤਰ੍ਹਾਂ ਯਾਦਵਿੰਦਰ ਵਿਦੇਸ਼ਾ ਜੀ ਤੇ ਅਗਲੇ ਸੁਨੇਹੇ ਲੈਂਦੇ ਆ ਤੁਹਾਡੇ ਨਾਲ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਜਦੋਂ ਸਾਇੰਸ ਵਾਲੀ ਟੀਚਰ ਹੀ ਪੁੱਛਿਆ ਲਵੇ ਫਿਰ ਕੀ ਬਣੇ ਜੀ, ਤਾਂ ਉਹਦਾ ਗੱਲਬਾਤ ਵੀ ਉਹਦੇ ਉੱਤੇ ਹੋਈ ਹੈ। ਔਜਲਾ ਸਾਹਿਬ ਕਹਿੰਦੇ ਵਾਲਾ ਵੀ ਕਹਿੰਦੇ ਪੱਕਣਾ ਚਾਹੀਦਾ, ਹੋਰ ਭੁਰ ਜਾਵੋ ਰਾਜਨ ਜੀ ਕਿਤੇ ਫਿਰ। ਤੇ ਮੁਕੱਦਰ ਜੀ ਕਹਿੰਦੇ ਭਾਰਤ ਬਾਈਸਿਆਂ ਜੀ ਹਰਿਆਣੇ ਦੀ ਖਬਰ ਸੀ ਉਹ ਜਿਹੜੀ, ਹਾਂਜੀ ਮੈਂ ਦਿੱਲੀ ਕਹਿ ਗਿਆ ਜੀ। ਉਹ ਵੈਸੇ ਸੀਰੀਜ਼ ਵੀ ਬਣੀ ਹੋਈ ਆ ਜੀ ਨੈਟਫਲਿਕਸ ਦੇ ਉੱਤੇ, ਅਜੇ ਵੀ ਅਵੇਲੇਬਲ ਹੈ, ਬੜੀ ਜਿਹੜੀ ਹੈ ਦਿਲ ਦਿਖਾਊ। ਤੇ ਬੜੇ ਹੀ ਉਹ ਪਲੈਨਡ ਤਰੀਕੇ ਦੇ ਨਾਲ ਕੀਤਾ ਗਿਆ ਸੀ ਉਹ ਵੱਡੇ ਪੱਧਰ ਦੇ ਉੱਤੇ, ਬਹੁਤ ਰੌਲਾ ਰੱਪਾ ਪਿਆ ਸੀ ਉਸ ਸਮੇਂ ਦੇ ਵਿੱਚ ਇਸ ਚੀਜ਼ ਦਾ, ਤੇ ਉਹਨੂੰ ਡਾਕੂਮੈਂਟ ਕੀਤਾ ਹੋਇਆ ਜੀ। ਬੜਾ ਇੰਟਰਸਟਿੰਗ ਹੈ, ਮਤਲਬ ਕਿ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਕੀਤਾ ਅੱਗੇ ਜਾਂ ਪੂਰੇ ਦਾ ਪੂਰਾ ਬਹੁਤ ਹੱਸਦਾ ਵੱਸਦਾ ਪਰਿਵਾਰ ਟੱਬਰ ਇਹ ਕੰਮ ਚਾਲਾਂ ਦੇ ਵਿੱਚ ਆ ਕੇ ਆਪਣਾ ਸਾਰਾ ਟੱਬਰ ਇਹੀ ਜਿਹੜਾ ਬਰਬਾਦ ਕਰਕੇ ਬਹਿ ਗਿਆ। ਰਾਜਨ ਸੈਣੀ ਸਾਹਿਬ ਕਹਿੰਦੇ ਭੁਰ ਗਏ ਜੀ ਤਾਂ ਹੁਣ ਤਾਂ ਵੀਰ ਜੀ, ਸਤਿਕਾਰਯੋਗ ਉਸਤਾਦ ਜੀ, ਤੇ ਦਰੁਸਤ ਕਰਨ ਦੇ ਲਈ ਮੁਕੱਦਰ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕਿ ਜੀ ਔਜਲਾ ਬਾਈ ਜੀ ਗ੍ਰੇਟ ਜੀ। ਤੇ ਔਜਲਾ ਸਾਹਿਬ ਕਹਿੰਦੇ ਬਿਜਲੀ ਜਿਵੇਂ ਕਿ ਪੰਜਾਬ ਦੇ ਵਿੱਚ ਮੁਫ਼ਤ ਹੈ ਜੀ, ਉਦਾਂ ਜਦੋਂ ਮੋਮਬੱਤੀ ਵਾਲੀ ਗੱਲ ਚੱਲੀ ਸੀ ਕਿ ਮੋਮਬੱਤੀ ਤੋਂ ਵੀ ਸਸਤੀ ਬਿਜਲੀ ਕਰ ਦੇਣੀ ਹੈ, ਕਿਉਂਕਿ ਮੋਮਬੱਤੀ ਜਿਹੜਾ ਕੈਂਡਲ ਲਾਈਟ ਡਿਨਰ ਕੀਤਾ ਜਾਂਦਾ ਉਹ ਇੱਕ ਤਰ੍ਹਾਂ ਦੀ ਲਗਜ਼ਰੀ ਜਿਹੜੀ ਮੰਨੀ ਜਾਂਦੀ ਹੈ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਦੁਬਈ ਤੋਂ ਜੀ, ਸਾਰੇ ਵੀਰਾਂ ਭੈਣਾਂ ਨੂੰ ਤੇ ਸ਼ਮੀ ਜੀ ਤੇ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ। ਜਸਵਿੰਦਰ ਕੌਰ ਜੀ ਲਿਖਦੇ ਆ ਮਲੇਰਕੋਟਲਾ ਤੋਂ ਆਪਣੇ ਜੈਸੀ ਜੀ, ਸਤਿ ਸ਼੍ਰੀ ਅਕਾਲ ਸ਼ਮੀ ਜੀ ਤੇ ਭੁਪਿੰਦਰ ਜੀ, ਰਾਜਨ ਬਾਈ ਜੀ, ਭਾਜੀ ਤੇ ਔਲ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਜੀ। ਤੇ ਸੁਰਿੰਦਰ ਕੌਰ ਮਾਲ ਜੀ ਵੀ ਜੁੜ ਚੁੱਕੇ ਨੇ, ਬੜੇ ਦਿਨਾਂ ਬਾਅਦ ਉਹਨਾਂ ਦਾ ਸੁਨੇਹਾ ਮਿਲਿਆ, ਆਵਾਜ਼ ਆਉਂਦੀ ਕਰਕੇ ਹੀ ਕਹਿੰਦੇ ਜਵਾਬ ਦੇ ਰਹੇ ਹਾਂ ਮੁਕੱਦਰ ਜੀ ਨੂੰ ਕਹਿੰਦੇ ਸੀ। ਤੇ ਮਾਲ ਜੀ ਲਿਖਦੇ ਆ ਕਿ ਬਹੁਤ ਪਿਆਰੇ ਬੋਲ ਨੇ ਜੀ, ਤੇ ਹੁਣ ਪਿਆਰ ਮੁੱਕ ਗਿਆ ਜੋ ਸੀ ਲਾ ਲਿਆ, ਔਜਲਾ ਸਾਹਿਬ ਨੇ ਕੁਐਸਚਨ ਕੀਤਾ ਸੀ ਮੁਕੱਦਰ ਜੀ ਨੂੰ। ਤੇ ਮਾਲ ਭੈਣ ਜੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ ਭੇਜੀ ਹੈ ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਨੇ। ਤੇ ਇਸੇ ਤਰ੍ਹਾਂ ਸਾਰੇ ਹੀ ਆਪਣੇ ਪਿਆਰਿਆਂ ਦੇ ਕੋਲ ਪਹੁੰਚ ਗਏ ਹੋਣੇ ਆ ਜੀ, ਕਹਿੰਦੇ ਸੁਰਿੰਦਰ ਕੌਰ ਮਾਲ ਜੀ। ਤੇ ਅੱਗੇ ਲਿਖਦੇ ਨੇ ਮੈਨੂੰ ਮੇਰੀਆਂ ਸਹੇਲੀਆਂ ਯਾਦ ਆ ਗਈਆਂ ਜੀ। ਔਜਲਾ ਸਾਹਿਬ ਕਹਿੰਦੇ ਨੇ ਉਹ ਪਹੁੰਚ ਗਏ ਹੋਣੇ ਆ ਜੀ ਜਿੱਥੇ ਸ਼ਾਮ ਹੈ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਫਿਰ ਸੀ ਕਿਉਂ, ਔਜ ਨਾਲ ਲਿਖਦੇ ਨੇ ਕਿ ਹਾਸੀਆਂ ਖੇਡੀਆਂ ਮੁਕੱਦਰ ਵੀਰੇ। ਮੁਹੰਮਦ ਜੀ ਲਿਖਦੇ ਆ ਹਾਸੀਆਂ ਮੁਕੱਦਰ ਜੀ ਗ੍ਰੇਟ ਜੋਬ, ਵੈਲ ਡਨ, ਸ਼ੁਕਰੀਆ ਜੀ। ਤੇ ਮੁਕੱਦਰ ਜੀ ਲਿਖਦੇ ਔਜਲਾ ਬਾਈ ਜੀ, ਜਿਹੜਾ ਸਮਾਂ ਹੱਸ ਖੇਡ ਕੇ ਲੰਘ ਜਾਵੇ ਉਹਦੇ ਵਰਗਾ ਕਹਿੰਦੇ ਕਿਹੜਾ ਸਮਾਂ ਹੈ ਜੀ। ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ। ਸਿਕੰਦਰ ਜੀ ਗ੍ਰੇਟ ਗੱਲਬਾਤ ਜੀ, ਟਾਲਕ ਕੀਤੀ ਹੈ, ਕਹਿੰਦੇ ਸ਼ੁਕਰੀਆ ਜੀ ਔਰ। ਤੇ ਇਸੇ ਤਰ੍ਹਾਂ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ ਨੇ। ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਗ੍ਰੇਟ ਜੀ, ਤੇ ਮੁਹੰਮਦ ਜੀ ਕਹਿੰਦੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਸ਼ੁਕਰੀਆ ਜੀ। ਤੇ ਗੁਰੀਮਾਨ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਭੇਜਦੇ ਨੇ, ਅੱਜ ਕੱਲ੍ਹ ਲੇਟ ਹੋ ਜਾਂਦੇ ਆ ਥੋੜੇ। ਮੁਹੰਮਦ ਜੀ ਕਹਿੰਦੇ ਆ ਵੀਰ ਸ਼ਮੀ ਜੀ ਨਾਈਸ ਗੱਲਬਾਤ ਜੀ, ਪਸੰਦ ਆਈ ਆ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਮੁਹੰਮਦ ਜੀ ਕਹਿੰਦੇ ਜੱਸੀ ਜੀ ਐਂਡ ਵੀਰ ਸ਼ਮੀ ਜੀ ਐਂਡ ਵੀਰ ਭੁਪਿੰਦਰ ਜੀ ਨਾਈਸ ਗੱਲਬਾਤ, ਸ਼ੁਕਰੀਆ ਕਹਿੰਦੇ ਨੇ ਜੀ। ਆਪਣੇ ਜੱਸੀ ਜੀ ਕਹਿੰਦੇ ਆਪਣੇ ਮਲੇਰਕੋਟਲਾ ਤੋਂ। ਕ੍ਰਿਕਟਰਸ ਵੀ ਕਹਿੰਦੇ ਬੜੇ ਵਹਿਮ ਕਰਦੇ ਹਨ ਜੀ। ਬਿਲਕੁਲ ਜੀ, ਗਾਣੇ ਬੰਨੇ ਫਿਰਦੇ ਆ, ਸਾਰਾ ਕੁਝ ਕਰੀ ਜਾਂਦੇ ਆ। ਤੇ ਕਿਉਂਕਿ ਜਿਹੜੇ ਰੋਲ ਮਾਡਲ ਆ ਦੁਨੀਆਂ ਦੇ ਉਹ ਇੱਦਾਂ ਕੁਝ ਕਰ ਰਹੇ, ਤੇ ਫਿਰ ਜਨਤਾ ਨੇ ਤਾਂ ਪਿੱਛੇ, ਆਵਾਮ ਨੇ ਤਾਂ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਨੇ ਤਾਂ ਫਿਰ ਪੱਖੇ ਵਾਂਗੂ ਘੁੰਮਣਾ ਹੀ ਆ ਜੀ। ਤੇ ਸੁਰਿੰਦਰ ਮਾਲ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਿਕੰਦਰ ਵੀਰ ਜੀ। ਤੇ ਇਸੇ ਤਰ੍ਹਾਂ ਬਾਕੀ ਸੁਨੇਹੇ ਤੁਹਾਡੇ ਨਾਲ ਸਾਂਝੇ ਕਰੀ ਦਿੱਤੇ ਆ ਦੋਸਤੋ। ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਫਰਾਈਡੇ ਵਾਲਾ ਦਿਨ ਹੈ, ਜਿਹਦੇ ਵਿੱਚ ਆਪਾਂ ਕਿਤਾਬ ਪੰਜਾਬ ਦੀ ਵੀ ਬਾਤ ਪਾਉਂਦੇ ਹਾਂ ਤੇ ਹੋਰ ਸਾਰੀਆਂ ਗੱਲਾਂ ਬਾਤਾਂ। ਤੇ ਸੈਣੀ ਸਾਹਿਬ ਦੇ ਨਾਲ ਕੱਲ ਨੂੰ ਆਪਾਂ ਪੋਲੀਟੀਕਲ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਕੱਲ ਨੂੰ ਕਰਾਂਗੇ, ਕਿਉਂਕਿ ਅੱਜ ਦੇ ਦਿਨ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਪਰਹੇਜ਼ ਕਰਿਆ ਜਾਂਦਾ, ਥੋੜਾ ਜਿਹਾ ਮਾਇੰਡ ਚੇਂਜ ਕਹਿ ਲਓ ਜਾਂ ਥੋੜਾ ਜਿਹਾ ਇਹ ਮਨ ਦਾ ਸਕੂਨ ਕਹਿ ਲਓ ਜਾਂ ਸਮਾਜਿਕ ਵਿਸ਼ੇ ਨੂੰ ਵੀ ਕਿਤੇ ਨਾ ਕਿਤੇ ਲੈ ਕੇ ਇੱਕ ਦਿਨ ਜਿਹੜਾ ਉਹਦਾ ਆਪਾਂ ਰੱਖਿਆ ਹੋਇਆ, ਜਿਹਦੇ ਵਿੱਚ ਸ਼ਮੀ ਜੀ ਨੂੰ ਨਾਲ ਲੈ ਕੇ ਤੇ ਆਪਾਂ ਉਹਦੇ ਉੱਤੇ ਡਿਸਕਸ਼ਨ ਕਰਦੇ ਹਾਂ। ਤੇ ਉਹ ਕੋਈ ਵੀ ਮੁੱਦਾ ਹੋ ਸਕਦਾ, ਖਾਸ ਕਰ ਸਮਾਜ ਦੇ ਨਾਲ ਜੁੜਿਆ, ਸਾਡੇ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਮੁੱਦਾ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਾਰੇ ਦੋਸਤਾਂ ਦਾ ਸ਼ੁਕਰੀਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ, ਜਿੱਥੋਂ ਕਿਤੇ ਵੀ ਤੁਸੀਂ ਸੁਣ ਰਹੇ ਹੋ। ਚੰਗਾ ਲੱਗੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਭਾਰਤ ਜਦੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ద్వాప రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ ਵੱਧ ਤੋਂ ਵੱਧ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ
2: ਦੋ।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ
2: ਨਹੀਂ
1: ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ
1: ਜਿਹੜਾ
2: ਜੀ ਸਰ।
1: ਹੈਗਾ
2: ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈਰ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ, ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ।
2: ਹਾਂਜੀ
1: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣਾ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
2: नहीं, लड़कियां दे लिए विशेष कोर्स तां आपां ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: अच्छा जी
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: अच्छा
2: ਤੇ
1: जी
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: हाँ
2: ਕਿ
1: जी
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: हाँ
2: ਠੀਕ
1: जी
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ,
1: अच्छा
2: ਬਟ
1: जी
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: अच्छा जी
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: अच्छा
2: ਕਿ
1: जी
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: हाँ जी
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: अच्छा जी
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ,
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਂਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ,
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ,
1: ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ,
2: ਹੁਣ ਮਿਹਨਤ ਕਰ ਲਓਗੇ ਸਾਰੀ ਉਮਰ, ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,

0: ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
0: ਬਿਲਕੁਲ
1: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
0: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। ਸੱਤਵੀਂ ਅੱਠਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ,
1: ਹਾਂਜੀ
0: ਖੇਡ ਖੂਡ ਵੀ
1: ਹਾਂਜੀ
0: ਠੀਕ ਲੈਂਦੇ ਸੀ।
1: ਠੀਕ ਹੈ
0: ਜਿਹੜੀ
1: ਜੀ
0: ਗੱਲ ਮੈਂ ਆਖੀ ਕਿ ਅੱਠਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ ਅੱਠਵੀਂ ਬੋਰਡ ਦੀ ਹੁੰਦੀ ਸੀਗੀ,
1: ਅੱਠਵੀਂ ਬੋਰਡ ਦੀ, ਹਾਂਜੀ ਹਾਂਜੀ
0: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ
1: ਇਹ
0: ਦਾ
1: ਤਾਂ
0: ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
1: ਹਾਂਜੀ ਹਾਂਜੀ
0: ਅੱਠਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ ਅੱਠਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ
1: ਹਾਂ
0: ਕਰਾਂਗੇ,
1: ਵਾਹ ਜੀ
0: ਹੋ
1: ਵਾਹ,
0: ਗਈ ਪਾਸ, ਹੋ ਗਈ ਅੱਠਵੀਂ ਸੰਭਵ।
1: ਠੀਕ ਹੈ ਜੀ,
0: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪਲੀਟ
1: ਅੱਛਾ
0: ਡਿਸਕਸ਼ਨ ਦੀ
1: ਅੱਛਾ
0: ਬੁੱਕਸ
1: ਅੱਛਾ
0: ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ
1: ਇਹ
0: ਆਉਂਦੇ ਸੀ।
1: ਪਲੱਸ ਪੁਆਇੰਟਸ
0: ਇਹ ਪਲੱਸ
1: ਬਿਲਕੁਲ
0: ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ
1: ਹਾਂਜੀ
0: ਸੀਗਾ
1: ਹਾਂਜੀ
0: ਕਿ
1: ਠੀਕ ਹੈ
0: ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ,
1: ਜੀ ਜੀ
0: ਹਿੰਦੀ,
1: ਜੀ ਜੀ
0: ਪੰਜਾਬੀ, ਇੰਗਲਿਸ਼ ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ,
1: ਅੱਛਾ ਅੱਛਾ
0: ਸਪਨਾ
1: ਠੀਕ ਹੈ ਠੀਕ ਹੈ,
0: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
1: ਆਪ
0: ਬਣ
1: ਹੀ
0: ਗਿਆ
1: ਤੁਸੀਂ ਸੋਚ, ਆਪਣਾ
0: ਬਿਲਕੁਲ
1: ਇਹਨੂੰ ਆਪਣਾ ਸੁਪਨਾ ਬਣਾ ਲਿਆ।
0: ਬਿਲਕੁਲ
1: ਠੀਕ ਠੀਕ
0: ਕਿ ਬਣਨਾ ਹੈਗਾ ਮੈਡੀਕਲ ਲੈ
1: ਜੀ
0: ਲਈ,
1: ਜੀ
0: ਨਾਲ ਥੋੜਾ ਮੈਥ ਇੰਟਰਸਟ ਸੀ ਤੇ ਨੋਨ ਮੈਡੀਕਲ ਵੈਸੀ ਆਪਸ਼ਨ ਰੱਖ ਲਈ
1: ਕਿਆ
0: ਉਦੋਂ।
1: ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
0: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
1: ਹਾਂਜੀ
0: ਮੈਂ ਕਿਹਾ
1: ਹਾਂਜੀ
0: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
1: ਠੀਕ ਠੀਕ ਹਾਂਜੀ
0: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ।
1: ਹਾਂਜੀ
0: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
1: ਕਿਆ
0: ਉਸ
1: ਬਤਾ,
0: ਵੇਲੇ ਮਤਲਬ
1: ਜੀ ਜੀ
0: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
1: ਸਹੀ
0: ਟੇਕਅਪ
1: ਟਰੈਕ
0: ਕਰੋ,
1: ਤੇ ਜਾ ਰਹੇ ਸੀ ਤੁਸੀਂ।
0: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ ਵਿੱਚ।
1: ਜੀ ਜੀ ਜੀ
0: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
1: ਸਾਰਾ
0: ਕਿਸ ਨੂੰ
1: ਜਿਹੜਾ
0: ਲੱਗਦਾ ਇੰਜੀਨੀਅਰਿੰਗ ਕਰਨਾ ਹੈ,
1: ਜੀ
0: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਤੇ ਪਲੱਸ ਵਨ
1: ਬਿਲਕੁਲ
0: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
1: ਜੀ
0: ਤੋਂ
1: ਜੀ
0: ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
1: ਹਾਂਜੀ
0: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ
1: ਹਾਂਜੀ
0: ਮੈਡੀਕਲ ਦੇ ਵਿੱਚ,
1: ਹਾਂਜੀ
0: ਅਤੇ ਮੈਡੀਕਲ ਸਬਜੈਕਟ ਲੈ ਲਿਆ
1: ਬਿਲਕੁਲ
0: ਪਹਿਲੇ
1: ਬਿਲਕੁਲ
0: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
1: ਹਾਂਜੀ
0: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
1: ਹਾਂਜੀ
0: ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
1: ਸ਼ੁਰੂ ਤੋਂ
0: ਤਿਆਰ
1: ਬਣਿਆ ਹੋਇਆ
0: ਹੋ ਚੁੱਕਿਆ ਸੀਗਾ।
1: ਬਿਲਕੁਲ
0: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
1: ਜੀ
0: ਚੰਗਾ
1: ਜੀ
0: ਬਣਿਆ ਹੋਇਆ ਸੀਗਾ।
1: ਬਿਲਕੁਲ ਠੀਕ ਹੈ,
0: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
1: ਜੀ
0: ਤੁਸੀਂ
1: ਜੀ
0: ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
1: ਜੀ
0: 'ਚ
1: ਜੀ
0: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
1: ਬਿਲਕੁਲ
0: ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।

0: ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ ਉਹਨਾਂ ਨੂੰ ਦੇਖ ਕੇ, ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ
0: ਕਿਆ
1: ਅਸੀਂ
0: ਬਾਤ ਹੈ,
1: ਇਫ ਵੀ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
0: ਜੀ ਜੀ ਜੀ
1: ਆਪਣਾ
0: ਜੀ
1: ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
0: ਅੱਛਾ ਜੀ
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ। ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ, ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ,
0: ਠੀਕ ਹੈ ਜੀ ਬਿਲਕੁਲ
1: ਸਿਵਲ
0: ਬਿਲਕੁਲ
1: ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
0: ਹਾਂ
1: ਤੋਂ
0: ਡੀਸੀ
1: ਆਪੇ
0: ਹੀ ਬਣ ਗਏ ਬਸ
1: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਹੈ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
0: ਹਾਂ ਦੈਟਸ ਗ੍ਰੇਟ
1: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ
0: ਜੀ
1: ਤੁਹਾਡੇ
0: ਜੀ
1: ਕੋਲ।
0: ਜੀ
1: ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂਜੀ
1: ਜਿਹੜੇ ਵੀ
0: ਹਾਂਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ
0: ਬਿਲਕੁਲ
1: ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ ਐਕਟਿੰਗ
0: ਬਿਲਕੁਲ
1: ਲਾਈਨ 'ਚ
0: ਹੈ
1: ਚਲੇ
0: ਜੀ।
1: ਜਾਓ, ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ
0: ਵਾਕਈ
1: ਗਿਆ
0: ਹਾਂਜੀ
1: ਸੀਗਾ।
0: ਹਾਂਜੀ ਬਿਲਕੁਲ ਜੀ,
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਨੂੰ ਉਹ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੌਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ एक सपोर्ट सिस्टम तुहानूं जे मिल जांदा आइदर थ्रू पीयर ग्रुप और पेरेंट्स और टीचर्स तां इक चंगे राह नूं तुर पैंदा जे ओह पुल ऑफ कर सकदा हैगा। बट ये अल्टीमेट डिसीजन जदों 11वीं च हुंदा बच्चा 16-17 साल का हुंदा, आपां टैलेंट की गल कर रहे थे बच्चों की,
0: हाँ जी हाँ जी,
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है कि वह उस फील्ड नूं एक कहने इंसाफ दे पाऊगा
0: हाँ जी हाँ जी
1: जी
0: हाँ
1: राह
0: जी
1: तुर पाया
0: बिल्कुल
1: है।
0: बिल्कुल
1: जे उन्होंने लगता है कि मैं इन्नी मेहनत कर सकता है या मैं इन इंसाफ दे सकता है, वो बिल्कुल उस लाइन टो द लाइन जिन आप कहते हैं
0: हाँ जी हाँ
1: वो
0: जी
1: कर सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
0: उधर
1: हूँ,
0: आ गया है
1: उस वेले देखो अकेला डिसीजन लेना कई कई बच्चे ले भी लेंगे ने,
0: हाँ
1: बट
0: जी हाँ
1: उस
0: जी
1: वेले अगेन जे उन्होंने कोई कोई सीधे राह पा दे जिन्होंने आप
0: जी
1: कहते हैं कि सीधे राह पाना,
0: हाँ जी हाँ जी हाँ जी
1: पेरेंट टीचर नु कह दे कि भाई दिस इज योर कैलिबर
0: उधर
1: कैलिबर तुसी ये कर सकते हो, ये तुहाडे तो नहीं हो सकता। जो उस वेले
0: जी
1: उन्होंने क्लियर क्लैरिटी ऑफ माइंड हो जाए तो उदा काफी जड़ा आने वाले जड़े साल है इनफैक्ट आने वाला पूरा करियर उदा जड़ा बन सकता है या बिगड़ सकता है।
0: बिल्कुल
1: ये विच
0: बिल्कुल
1: अगेन स्कूल साडा एक सिस्टम जड़ा टीचिंग का सिस्टम है
0: हाँ
1: वो
0: जी
1: इन्ना
0: हाँ जी
1: स्ट्रोंग होना चाहिए है। टीचर्स नु कई बारी नहीं पता होंगे कि अगर करियर के बच्चे तो की कराना है, थोड़ा उन्होंने भी ध्यान देना चाहिए अपने जिहड़े विद्यार्थी है अपना जिवें आपका बच्चा हो
0: हाँ जी बस
1: वो
0: उदा ही
1: समझ के
0: चाहिए
1: जे
0: हाँ
1: वो
0: जी हाँ जी
1: उन्होंने काउंसल कर सकते हैं तो बहुत उन्होंने वधिया
0: बिल्कुल
1: रहता वरदान साबित हो सकता है ये गल।
0: बिल्कुल बिल्कुल सर बिल्कुल जी ये तो गल ठीक है जी। जे उन्हों नूं मौके ते कोई गाइडेंस मिल जाए तो एक आप आम सुनते रहने हैं कि जेडे दूसरे देश आ उन्हां च तां बच्चों का टैलेंट समय समय से क्लासा वक्री वक्री क्लासा अलग अलग लैवल से चैक करते रहेंगे कि यदि मेंटल एबिलिटी की है ये जो स्किल्स कि उन्होंने अपने आप ही उस लाइन च पा देंगे। वो साढ़े ये बड़ी वही घाट है लगती है कि यहोजा कोई टैसटिंग सिस्टम मोनीटरिंग सिस्टम बहुता नहीं है। तो यदि अगर स्कूल लैवल पर कोई तुम्हें की लगता है कि कुछ होना चाहिए इस तरह का क्लास के
1: कई स्कूलों च निजी स्कूलों स्पेशली इस तरह का सिस्टम ऑलरेडी जरा वर्किंग हैगा।
0: जी
1: सरकारी स्कूलों च भी समय समय से कोशिश होती रहती है, पिछले कुछ समय से सरकारी स्कूलों से भी ये सिस्टम चला सी बच्चों की ग्रेडिंग करके कि उन्होंने मेंटल लेवल किस स्टेज पे हैगा उन्होंने उस हिसाब से पढ़ाया जाए। बट
0: जी
1: अगेन इस प्रॉब्लम ये होती है कि ये जेडे करन ग्रेडिंग करन वाली साढ़े को वर्कफोर्स है वो प्रॉपर जी है उन्होंने आप वेल ट्रेन होना चाहिए
0: उन्हां
1: हैगा।
0: दी ट्रेनिंग है
1: ये एक बहुत ही ह्यूज जरा प्रोजेक्ट हैगा जी आप गल कर रहे हैं, ये
0: हाँ
1: मैं
0: जी
1: लगता आने वाले समय के भविख के इस तरह सिस्टम जरूर एसटैबलिश हो जाऊगा।
0: हाँ
1: पर
0: जी हाँ
1: फिर
0: जी
1: मैं एक बार गल कहना चाहूँगी भारत अजिहा देश है जिस किन्ने ही गेरे साइंटिस्ट स्पोर्ट्स
0: वाकई
1: पर्सन किन्ने वधिया शख्सियत
0: जी
1: जड़े ने
0: जी
1: अपने देश तो निकले ने वो बिना इस सिस्टम के निकले ने जेडी सिस्टम की आप गल
0: हाँ
1: कर रहे
0: ये
1: हैं
0: नहीं है तभी वो हैगे
1: तां
0: हाँ
1: भी दे एग्जिस्ट। सो बेसिकली
0: हाँ
1: कुछ है अपने सिस्टम च इस तरह का कि स्टिल इन्हां चीज़ों के ना होने के बावजूद जेडे कि वेस्टर्न देशों के विच है कि ये सिस्टम
0: बिल्कुल
1: अपना सेल्फ जेडा सस्टेनेबल है। कुछ
0: ते
1: है इनहेरेंट चीज़ है साडे देश के विच कि इन्नी महान शख्सियतें जड़ी हैं वो साडे देश चो आईया ने बिना इस सिस्टम
0: कुछ
1: के
0: तो बात है कि हस्ती मिटती नहीं
1: मिट्टी नहीं
0: हमारी
1: हमारी।
0: ये गल तो हैगी
1: बाहर के सिस्टम से आप ब्रेक के बीच कोचिंग की गल भी कर रहे थे,
0: जी जी जी
1: कोचिंग दे विच भी एक एक एक व्यक्ति के अंदर की गल होंगी है। कई बंदे
0: जी बिल्कुल
1: होंगे वो कहते हैं कि बिना कोचिंग के असं एक स्टेप अगे नहीं लै सकते। कुछ
0: बिल्कुल
1: बच्चे होंगे हैं स्ट्रीट लाइट के विच रोशनी विच पढ़ के भी जड़ा है अज बड़ी उचेरी थावां ते, मैं अपने
0: जी
1: बैच की गल भी करदा IAS
0: जी
1: बैच के विच मेरे
0: अच्छा
1: नाल
0: जी
1: कई इस तरह के बच्चे सीगे बिल्कुल ही जड़े उन्हां कोल रिसोर्सेज नहीं सीगे पढ़न लई,
0: अच्छा जी
1: वो कितने जॉब कर रहे सीगे कोई
0: जी
1: किसी
0: जी
1: किसी दुकान ते लग्या होया सीगा,
0: ओ
1: बट जड़ा समय उन्होंने बचता सीगा ओदे विच वो किताबां लैके आंदे कोई रद्दी की दुकान तो किताबां लैके आंदा
0: क्या
1: ते
0: बात
1: ओदे
0: है क्या बात है
1: उत्थों पढ़ाई कर करके अपने सेल्फ स्टडी कर करके वो उत्थे तक पहुंचे। सो बेसिकली जरूरी नहीं कि सानू सारी सुविधावां मिलनगियां ताई असी लाइफ से कुछ बन सकते हैं, जे मन च तुहाडे हैगा विश्वास हैगा
0: जी
1: तुहानू
0: जी
1: अपने
0: जी
1: आप ते विश्वास हैगा तुसी कुछ भी अचीव कर सकते हो।
0: सुविधावां दी घाट दा रोना रोना एक बहानेबाजी कह सकते हैं आपां कि है
1: बिल्कुल
0: नहीं है। फिर भी रिसोर्सफुल बंदा जिहड़ा है वो कुछ ना कुछ कितना ना कितना तो अपना सब तो वड्डी गल मैनूं लगदी है कि जिहड़ा तुहाडे कोल कोई टीचा होना जरूरी है कि
1: बिल्कुल
0: तुसीं कितें पहुंचणा है ये साधन फिर बंदा जुटा लैंदा है
1: अपने आप जुटा लेंदा
0: साधन
1: बिल्कुल
0: जुटा लैंदा है बिल्कुल जिवें तुसीं उदाहरण दित्ती है जिहड़ा लोकां दी। तो वाकई उहनां नूं पता सी कि कोई ड्रीम है उहनां दा उहनां ने उहनूं रियलाइज़ करना है तो वो कीता। उहदे लई चाहे उहनां ने रद्दी दी दुकान तों किताबां लईआं चाहे उहनां ने कुछ भी किया बट दे डिड और सक्सेसफुल भी हुए। तो
1: मन में एक जो तुसी ठान लेंदे हो ना, एक मैनू हिंदी दी लाइन याद आ रही है, लहरों को शान देखकर
0: जी
1: ये मत समझना कि समुंदर में रवानी नहीं है,
0: हाँ
1: हम जब
0: बिल्कुल,
1: उठेंगे तूफान बंद कर उठेंगे, अभी हमने उठने की ठानी नहीं है।
0: क्या बता, वाह जी
1: और
0: वाह,
1: आप जब
0: हाँ
1: एक बारी मन में ठान लिया कि मैंने
0: बिल्कुल
1: ये अचीव करना है,
0: जी,
1: उस तो बाद तुहाडे मतलब कोई तुहानू रोक ही नहीं सकता, एक बार ठानन दी लोड़ है तां मन।
0: मतलब जे फेलियर दा रोना रोण वाले लोग आ वो ते फिर लगभग उन आप ही जिम्मेवार।
1: नहीं, फेलियर फेलियर तुहाडी लाइफ च बहुत जरूरी है,
0: जी,
1: कोई भी तुसी सक्सेस नू अचीव करना है, एक बारी जे तुसी फेल हो जांदे हो,
0: हाँ
1: मैं
0: जी
1: कहंदा कि वो वरदान हुंदा है, ठीक है,
0: जी
1: क्योंकि
0: जी जी
1: ओहदे बाद तुसी सारी उम्र अपने उम्र जिहड़ा है संभल के चलते हो कि पिछली बार
0: हाँ,
1: मैं ये फेल आया सी, इस कारण तो फेल होया सीगा,
0: कोशिश हो जाती
1: कॉशियस हो जांदे। बिल्कुल,
0: जी,
1: फेलियर तो बाद जिहड़ा उठना हुंदा हैगा वो बहुत तुहाडा लाइफ
0: और
1: है,
0: जरूरी है जी,
1: वो स्टेप जे तुहाडा चंगा चला जांदा है, उस तो बाद तुहानू कोई नहीं रोक सकदा। जे तुसी फेल होके बह जाओगे, यू क्रिप करन लग जाओगे कि
0: हाँ
1: मैं तां
0: करने
1: फेल हो गया
0: लगे,
1: जी, मैं हुण कुछ नहीं कर सकदा लाइफ दे विच, मैं वो छोड़
0: रब
1: देंगे
0: ने
1: ना,
0: ठीक
1: रब
0: नहीं
1: नूं दोष देता, गुआंढियां
0: किया
1: नूं दोष देता, इस तरह कर लिया, फिर उत्थे ही तुहाडा जिहड़ा सारा खराब हो जाना फोकस, जे तुसी खड़े हो गए उस तो बाद फिर तां तुहानू ही रोक ही नहीं सकदा।
0: बिल्कुल, वो जरूरी है जी।
1: बिल्कुल
0: गिरते हैं शाह सवारी मैदाने जंग में,
1: बिल्कुल
0: वो तो हम
1: बिल्कुल
0: क्या
1: बिल्कुल
0: गिरेंगे, ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया, तो वाकई उन्हें ड्रीम फॉलो किया ते
1: बिल्कुल
0: स्टार की यात्रा की, तो ये जरूरी है। जिहड़ा कोचिंग एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड है किसी को नहीं लोड है, तो फिर भी जो कोचिंग सेंटर्स है ये तो मशरूमिंग अब इन्हें इन्नी ज़्यादा हो रही है, इन्हें दी कोई सिग्निफिकेंस अपन की लगती है जिहड़े।
1: कोचिंग एक भेड़ चाल बन चुकी है आज के जमाने
0: जी
1: दे विच।
0: जी जी जी
1: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
0: हाँ जी हाँ
1: मोटा
0: जी हाँ
1: दिल्ली
0: जी,
1: एक हब
0: वो
1: बन
0: तो
1: गया
0: पूरा
1: है,
0: कोचिंग जंगल बन गया
1: उधर
0: है
1: उत्थे हब बन गया है, तो उत्थे जिहड़े बच्चे निकल रहे ने काफ़ी सक्सेसफुली निकल रहे ने,
0: जी जी
1: बट
0: जी
1: तुसी परसेंटेज वेखो उत्थे
0: जी
1: जो लख बच्चे जा रहे ने तो 100 बच्चा निकलता हैगा,
0: ओ जी बिल्कुल
1: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
0: निकालता, हाँ
1: निकालता या कोई पर्टिकुलर शहर है इस तरह का जिहड़ा 100 बच्चे हर साल निकाल रहा है, बट उत्थे परसेंटेज भी देखी जावे कि कहड़े बच्चे नहीं निकालते ते वो अगे की करते पए ने।
0: बिल्कुल
1: मेरा
0: सही, बिल्कुल
1: कंसर्न नहीं है कि वो बच्चे फेल हो रहे ने, मेरा कंसर्न ये है कि फेल होने तो बाद उन्हां दी उत्थे कोई काउंसलिंग उत्थे हो रही है
0: हाँ जी हाँ जी,
1: कि वो बच्चे जिहड़े कि किसी कारणवश नहीं निकलते पए, अपने
0: नहीं
1: करियर च नहीं निकलते पए,
0: हाँ जी हाँ
1: कि
0: जी,
1: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड के विच चले जाते हैं, डिस्पर्स हो
0: जी
1: जाते हैं, कि
0: हाँ
1: वो उत्थे ही स्टक रह जाते हैं अपने करियर के अपने लाइफ के पॉइंट पे कि जी मैं तो हूँ निकलना ही है, 6 7 साल 8 साल अपने भावे मैं खराब कर लवा।
0: जी,
1: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का इवन
0: प्रेशर
1: को इवन कोचिंग सेंटर्स का रोल बन जाता है कि बच्चों को ढंग ना गाइड करन, 3 4 साल हो गए नहीं निकलता पाया, एंड अगे लाइफ च या तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकल,
0: हाँ
1: उस बाद अपना प्लान बी आ जाओ, एक प्लान बी होना लाइफ च हर चीज च और
0: जरूरी
1: बहुत
0: है,
1: जरूरी हैगा,
0: एक बैकअप
1: एक
0: प्लान
1: बैकअप
0: जरूरी है
1: जिवें तुहाडे स्टूडियो च बैकअप प्लान तुहाडे हर चीज का होंदा हैगा,
0: जी
1: और बैकअप प्लान लाइफ च होना भी बहुत जरूरी है कि कितने कोई
0: बिल्कुल
1: स्टक कर गए तो तुसी प्लान बी आ जाओ। तो मेरा
0: जी,
1: कंसर्न यही है कि जो कोचिंग सेंटर से तुसी जा रहे हो, कोचिंग के बावजूद भी कुछ परसेंटेज 99% तुसी सक्सेसफुल नहीं रहोगे,
0: हाँ
1: 1% ही
0: जी
1: तुहाडा सक्सेस चांसेस है,
0: जी
1: उस तो बाद अपना जो प्लान भी जरूर अपने नाल रखना चाहिए है, या तो पढ़ाई के नाल नाल तुसी कोई जॉब ज्वाइन कर लो, या तुसी अपना कोई नाल साइड बिजनेस शुरू कर सकते हो, आजकल मेक इन इंडिया स्टार्टअप इंडिया इस तरह के काफ़ी
0: सारे आ
1: जो
0: रहे हैं,
1: प्रोग्राम बनते पे ने,
0: बड़े अच्छे
1: तुसी
0: प्रोग्राम है
1: एंटरप्रेन्योरशिप में जाके काफ़ी चंगा इन्वेस्टमेंट दे आजकल साधन बन गए ने, तुसी
0: जी
1: नाल
0: जी
1: नाल कर सकते हो, नाल नाल अपने ड्रीम नू अचीव करन दा भी जिहड़ा है अटेम्प्ट कर सकते हो,
0: बिल्कुल
1: बट
0: बिल्कुल बिल्कुल,
1: फेल हो गए, फेल होने तो बाद तुसी ना उठे फिर उत्थे तुहाडा करियर जिहड़ा है खत्म
0: क्योंकि
1: है।
0: जो फेल हो के फेल पास होना तो जिंदगी का एक वो
1: बिल्कुल
0: यही जिंदगी है,
1: बिल्कुल
0: लेकिन ये प्रेशर इन्ना होंगे उत्ते जो आप कोटे की गल करिए, इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजते हैं बच्चे नूं वो इनू एक ग्रंटड मान लेंदे आ कि हुण उत्थे चल गया, दैट इज बस ये हो गया बन गया जो आप बनाउणा चाहुंदे हो, ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ।
1: ਬਿਲਕੁਲ
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
0: ਹਾਂਜੀ
1: ਨੇ।
0: ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ।
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ, ਤੁਸੀਂ ਉਸ ਤੁਸੀਂ ਸਟ੍ਰੈਸ ਨੂੰ
0: ਜੀ ਜੀ
1: ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
0: ਸੈਲਫ ਕਾਉਂਸਲਿੰਗ
1: ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ,
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ।
0: ਬਿਲਕੁਲ,
1: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ,
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ,
1: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ, ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਪਹੁੰਚਾਇਆ,
1: ਤੇ ਮੈਂ ਆਪਣੀ 1 ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ, ਨਾ ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ ਹਨ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨੀ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ
1: ਐਬਸੋਲੂਟਲੀ,
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਇਹਨੇ ਅਬ ਤੁਸੀਂ
0: ਉਜਾਲਾ ਆ ਰਿਹਾ ਹੈ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਬ ਹੁਣੇ ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਚੰਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਹਾਂ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਿਹੜਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ,
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ, ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ YouTube ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੌਰ ਭੌਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਲੂਪ, ਜਿਹੜਾ ਪ੍ਰੈਸ਼ਰ ਹੈ,
1: ਪ੍ਰੈਸ਼ਰ ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਹੀ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਹਾਂਜੀ, ਜੋ ਚੁਆਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਲਿਆ ਦੇ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ। ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੂਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ, ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ, ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਹੈ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੋ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ, ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ, ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ ਹੈਗਾ,
1: ਟੈਸਟਿੰਗ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ, ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਮੈਡੀਕਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ
0: ਪੰਜਾਬੀ ਤੇ ਉਹ ਤਾਂ ਜਨਰਲ ਸਬਜੈਕਟ ਆ ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹਨਾਂ ਦੀ ਮਤਲਬ ਸਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ,
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਹੈ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ,
1: ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
1: ਹਾਂਜੀ ਹਾਂਜੀ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ, ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਦਿੰਦੇ ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕਈ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਮੈਡਲ ਲਿਆ, ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ।
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ।
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ।
0: ਹਾਂਜੀ ਹਾਂਜੀ,
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ,
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ ਜਾਏਗਾ। ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਇਹ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਉਹ 'ਚ ਸੁੱਟ ਕੇ ਆ
1: ਜਾਏ। ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟੀਅਰ ਤੇ,
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਹੈ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ,
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ
0: ਤਾਂ
1: ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਅਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ,
0: ਅਤੇ
1: ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ,
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ, ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ద్వాపర రేడియో.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ।

0: ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ,
0: ਹਾਂਜੀ
1: ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ,
0: ਹਾਂਜੀ
1: ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ।
0: ਬਿਲਕੁਲ
1: ਮੋਸਟਲੀ
0: ਜੀ
1: ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਆ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ,
0: ਹਾਂਜੀ
1: ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ।
0: ਬਿਲਕੁਲ ਜੀ
1: ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ,
0: ਹਾਂਜੀ
1: ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ।
0: ਹਾਂਜੀ
1: ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ ਜੀ
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ
0: ਹਾਂਜੀ
1: ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ
0: ਹਾਂਜੀ
1: ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ,
0: ਬਿਲਕੁਲ ਜੀ
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ।
0: ਹਾਂਜੀ
1: ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
0: ਹਾਂਜੀ
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ,
0: ਹਾਂਜੀ
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਹੈ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਆ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ
0: ਹਾਂਜੀ
1: ਵੀ ਫੁਲਫਿਲ ਹੋ ਜਾਵੇ, ਹੈ
0: ਬਿਲਕੁਲ
1: ਨਾ।
0: ਜੀ
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ,
0: ਹਾਂਜੀ
1: ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ।
0: ਹਾਂਜੀ ਹਾਂਜੀ
1: ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ, ਉਹ ਕਾਫੀ ਐਸੀਆਂ ਗਰਲਸ, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ, ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ,
0: ਠੀਕ
1: ਬਟ
0: ਹੈ
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ। ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ, ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ,
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ, ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ, ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ।
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ, मेरे ख्याल दे विच

0: ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ,
1: ਹਾਂਜੀ
0: ਉਸ
1: ਹਾਂ,
0: ਦੀ
1: ਇਹ
0: ਰੈਂਕਿੰਗ ਨੂੰ ਦੇਖ
1: ਮਹੱਤਵਪੂਰਨ
0: ਕੇ,
1: ਹੈ।
0: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ
1: ਠੀਕ
0: ਕੁਝ
1: ਹੈ
0: ਵੀ
1: ਜੀ,
0: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ, ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ। ਸੋ
1: ਬਿਲਕੁਲ ਜੀ,
0: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ, ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
1: ਬਿਲਕੁਲ ਜੀ,
0: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ, ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
0: ਹਾਂਜੀ
1: ਕਰ ਸਕੇ?
0: ਦੇਖੋ, ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ, ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ,
1: ਅੱਛਾ ਜੀ,
0: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ, ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ,
1: ਬਿਲਕੁਲ
0: ਸਭ
1: ਜੀ,
0: ਕੋਲ ਸਮਾਰਟਫੋਨ ਹੈਗੇ ਨੇ,
1: ਹਾਂਜੀ
0: ਤਾਂ
1: ਹਾਂਜੀ,
0: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
1: ਠੀਕ ਹੈ
0: ਇਨ
1: ਜੀ,
0: ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ, ਜਾਂ
1: ਹਾਂਜੀ,
0: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
0: ਇਹ
1: ਜੀ,
0: ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ,
1: ਸਹੀ ਕਹਿ
0: ਜ਼ਿਆਦਾਤਰ
1: ਰਹੇ
0: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ, ਪਬਜੀ ਬੜੀ
1: ਹਾਂਜੀ
0: ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ
1: ਬਿਲਕੁਲ
0: ਫਿਰ
1: ਜੀ,
0: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ,
1: ਹਾਂਜੀ,
0: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਕਾਲਜਸ ਬਾਰੇ, ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ, ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
1: ਹਾਂਜੀ,
0: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ, ਉੱਥੇ
1: ਹਾਂਜੀ,
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ,
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ,
1: ਅੱਛਾ ਜੀ,
0: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ,
1: ਅੱਛਾ
0: ਜੋ ਵੀ
1: ਜੀ,
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂਜੀ,
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ,
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ,
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ, ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ,
1: ਅੱਛਾ ਜੀ,
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ, ਦੈਨ
1: ਹਾਂਜੀ,
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ,
0: ਐਗਜ਼ਾਮਪਲ PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ ਦੀ
1: ਹਾਂਜੀ,
0: ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ, ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ,
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ, ਆਪਣਾ ਨਿਸ਼ਾਨਾ ਕਿਵੇਂ ਮਿਥਣਾ,
0: ਬਿਲਕੁਲ।
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ। ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ।
1: ਹਾਂਜੀ
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ, ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
1: ਬਿਲਕੁਲ ਜੀ,
0: ਬਟ ਕਾਫੀ ਬੱਚੇ, ਬਟ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ। ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ। ਆਪਣੇ
1: ਹਾਂਜੀ
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ ਜੀ,
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ। ਉਹ ਇਹ ਦੇਖਦੇ ਆ ਕਿ ਮੇਰਾ,
1: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ,
1: ਪੈਂਦੇ ਆ।
0: ਹਾਂ, ਬਿਲਕੁਲ। ਤਾਂ ਇੱਕ ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ
0: ਉਸ ਟਾਈਮ ਤੇ ਬਿਲਕੁਲ ਪਰਟੀਕੁਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ, ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ, ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ। ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ ਬੱਚਾ
1: ਹਾਂਜੀ
0: ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ ਬਹੁਤ
0: ਬਿਲਕੁਲ
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
0: ਬਿਲਕੁਲ
1: ਵਧੀਆ ਨਿਰਮਾਣ
0: ਹੈ।
1: ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ, ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ
1: ਹਾਂਜੀ
0: ਅੱਗੇ ਵਧਣ ਚ, ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀਆਂ ਹੈ।
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
1: ਹਾਂਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ,
1: ਸਹੀ
0: ਜਾਂ
1: ਗੱਲ
0: ਫਿਰ ਉਹਨਾਂ
1: ਜੀ,
0: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ,
0: ਜਾ ਰਿਹਾ ਹੈ।
1: ਹਾਂਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ,
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
0: ਬਿਲਕੁਲ, ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ,
1: ਹਾਂਜੀ
0: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ ਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਹਿਬਾਨਾ ਜੀ,
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
0: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ,
1: ਹੈ
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ
1: ਹਾਂਜੀ
0: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
0: ਇੱਕ
1: ਜੀ
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਆ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚੋਂ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ। ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ।
1: ਅੱਛਾ ਜੀ
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ,
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਆ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
0: ਬਟ
1: ਮੈਂ, ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ?
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ ਤੁਸੀਂ ਅਪਲਾਈ ਕਰ ਸਕਦੇ ਹੋ,
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦੋਂ ਤੱਕ
1: ਸਕਦੀਆਂ।
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ,
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ, ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
0: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ।
2: ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ದ್ವಾಪ ರೇಡಿಯೋ. ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਦੋਸਤੋ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਭ ਦੋਸਤਾਂ ਦਾ ਸਵਾਗਤ ਹੈ। ਇਕ ਵਾਰੀ ਫਿਰ ਤੋਂ ਤੁਹਾਡਾ ਮੇਰਾ ਰਾਬਤਾ ਲਾਈਵ ਪ੍ਰੋਗਰਾਮ ਦੇ ਦੌਰਾਨ ਬਣ ਚੁੱਕਿਆ, ਜੁੜ ਚੁੱਕੇ ਆਪਾਂ ਇੱਕ ਦੂਸਰੇ ਦੇ ਨਾਲ ਤੇ 2.25 ਘੰਟੇ ਇਸੇ ਰਾਬਤੇ ਦੇ ਨਾਲ ਆਪਾਂ ਅੱਗੇ ਵਧਦੇ ਜਾਵਾਂਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ। ਅੱਜ ਖਾਸ ਕਰਕੇ ਅੱਜ ਦਾ ਵਿਸ਼ਾ ਜਿਹੜਾ ਰਹੇਗਾ ਪ੍ਰਦੂਸ਼ਣ, ਜਿਸ ਦੇ ਵਿੱਚ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਤੇ ਨਾਲ ਨਾਲ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਇਸ ਦੇ ਗੱਲਬਾਤ ਦੇ ਵਿੱਚ ਆਪਣਾ ਯੋਗਦਾਨ ਹਿੱਸਾ ਪਾ ਸਕਦੇ ਹੋ ਤੇ ਗੱਲ ਆਪਣੀ ਦੁਨੀਆ ਤੱਕ ਜਿਹੜੀ ਹੈ ਪਹੁੰਚਾ ਸਕਦੇ ਹੋ। ਪ੍ਰਦੂਸ਼ਣ ਜਿਹੜਾ ਹੈ ਕੱਲਾ ਕਹਿ ਸਕਦੇ ਹਵਾ ਪਾਣੀ ਦੇ ਵਿੱਚ ਨਹੀਂ, ਸਾਡੇ ਖਿਆਲ, ਸਾਡੇ ਜਜ਼ਬਾਤ ਜਾਂ ਸਾਡੀ ਸੋਚ ਦੇ ਵਿੱਚ ਵੀ ਜਿਹੜਾ ਉਹ ਸ਼ਾਮਲ ਹੋ ਰਿਹਾ, ਉਹਦੇ ਬਾਰੇ ਵੀ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਭਾਰਤੀ ਸਮਾਂ 9:30 ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਹੈ ਦੋਸਤੋ ਤੇ ਲੋਕ ਗੱਡੀ ਆਪਾਂ ਜਲਦੀ ਜਲਦੀ ਭਜਾਉਂਦੇ ਹਾਂ। ਥੋੜੀ ਜਿਹੀ ਅੱਜ ਗੱਡੀ ਲੇਟ ਹੋਈ ਹੈ ਤੇ ਸਵੇਰ ਦੇ ਵੈਸੇ ਤਾਂ ਕਾਫੀ ਬਿਜ਼ੀ ਸ਼ੈਡਿਊਲ ਰਿਹਾ ਤੇ ਪਰ ਫਿਰ ਵੀ ਸਮੇਂ ਸਿਰ ਤੁਹਾਡੇ ਨਾਲ ਆ ਮਿਲੇ ਹਾਂ ਤੇ ਬਾਤ ਦੋਸਤੋ ਅੱਜ ਪਾਵਾਂਗੇ ਪ੍ਰਦੂਸ਼ਣ ਦੇ ਉੱਤੇ ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਨਾਲ ਦੇ ਨਾਲ ਫਿਰ ਆਪਾਂ ਗੱਲਾਂ ਬਾਤਾਂ ਤੋਰਦੇ ਹਾਂ। ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਸਾਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਤੇ ਅੱਜ ਦੇ ਵਿਚਾਰ ਦੇ ਵਿੱਚ 24 ਸਤੰਬਰ 2026 ਦਾ ਦਿਹਾੜਾ ਹੈ ਤੇ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਕੁਝ ਲੋਕ ਹਮੇਸ਼ਾ ਤੁਹਾਡੇ ਰਾਹਾਂ ਦੇ ਵਿੱਚ ਪੱਥਰ ਸੁੱਟਦੇ ਰਹਿੰਦੇ ਨੇ ਤੇ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਨਾਂ ਪੱਥਰਾਂ ਦੀ ਜਿਹੜੀ ਹੈ ਕੰਧ ਬਣਾਉਣੀ ਹੈ ਜਾਂ ਫਿਰ ਉਹਦਾ ਪੁਲ ਬਣਾਉਣਾ ਹੈ ਤੇ ਇਸੇ ਤਰ੍ਹਾਂ ਪੈਰਿਸ ਨੂੰ ਚੱਲਦੇ ਹਾਂ ਤੇ 1861 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ 24 ਸਤੰਬਰ 1861 ਦਾ ਸਮਾਂ ਜਦੋਂ ਪੈਰਿਸ ਦੇ ਵਿੱਚ ਪਹਿਲੀ ਵਾਰ ਔਰਤਾਂ ਦੇ ਹੱਕਾਂ ਦੇ ਲਈ ਕੌਮੀ ਝੰਡਾ ਲਹਿਰਾਉਣ ਵਾਲੀ ਮੈਡਮ ਪਿਕਾਚੀ ਕਾਮਾ ਦਾ ਜਿਹੜਾ ਜਨਮ ਹੁੰਦਾ ਹੈ ਤੇ 1932 ਦੇ ਵਿੱਚ ਅੰਗਰੇਜ਼ਾਂ ਦੀ ਯੂਰਪੀ ਕਲੱਬ ਚਿਟਾਗਾਓ ਜਿਹੜਾ ਸੀਗਾ ਉਹਦੇ ਉੱਤੇ ਬੰਬ ਦੇ ਨਾਲ ਹਮਲਾ ਕਰਨ ਵਾਲੀ ਦੇਸ਼ ਭਗਤ ਪ੍ਰੀਤੀ ਲੱਤਾ ਦੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦੀ ਹੁੰਦੀ ਹੈ। ਇਸੇ ਤਰ੍ਹਾਂ ਹੀ 1932 ਦੇ ਵਿੱਚ ਅਛੂਤਾਂ ਤੇ ਅਧਿਕਾਰਾਂ ਜਾਣੀ ਕਿ ਪੂਨਾ ਐਕਟ ਜਿਹੜਾ ਕਹਿੰਦੇ ਆ ਉੱਪਰ ਡਾਕਟਰ ਅੰਬੇਦਕਰ ਤੇ ਗਾਂਧੀ ਦੇ ਵਿੱਚ ਸਮਝੌਤਾ ਹੁੰਦਾ ਹੈ। 2009 ਦੇ ਵਿੱਚ ਦੇਸ਼ ਦੇ ਪਹਿਲੇ ਚੰਦਰਯਾਨ 1 ਨੇ ਚੰਦ ਦੀ ਸਤ੍ਹਾ ਦੇ ਉੱਤੇ ਪਾਣੀ ਲੱਭ ਲਿਆ ਤੇ 2012 ਦੇ ਵਿੱਚ ਗੁਜਰਾਤ ਦੇ ਵਿੱਚ ਅਕਸਰਧਾਮ ਮੰਦਰ ਦੇ ਉੱਤੇ ਅੱਤਵਾਦੀ ਹਮਲੇ ਦੇ ਵਿੱਚ 30 ਮੌਤਾਂ ਹੋਈਆਂ ਤੇ 80 ਜ਼ਖਮੀ ਹੋਏ। 2014 ਦੇ ਵਿੱਚ ਸੰਸਥਾ ਇਸਰੋ ਨੇ ਮੰਗਲਯਾਨ ਮਿਸ਼ਨ ਆਪਣਾ ਗ੍ਰਹਿ ਜਿਹੜਾ ਉਹਦੇ ਉੱਤੇ ਵਾਤਾਵਰਨ ਦੀ ਜਾਂਚ ਦੇ ਲਈ ਜਿਹੜਾ ਭੇਜਿਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ NSS ਕੌਮੀ ਸੇਵਾ ਯੋਜਨਾ ਦੀ ਸ਼ੁਰੂਆਤ ਹੁੰਦੀ ਹੈ 1969 ਦੇ ਵਿੱਚ ਤੇ ਗੱਲ ਕਰਦੇ ਹਾਂ ਥੋੜੀ ਜਿਹੀ ਹਿਪਨੋਟਾਈਜ਼ਮ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਸ਼ੰਮੀ ਜੀ ਦੇ ਨਾਲ ਤਾਰਾ ਜੋੜਦੇ ਹਾਂ ਤੇ ਗੱਲਾਂ ਬਾਤਾਂ ਦੀ ਅੱਗੇ ਸਾਂਝ ਪਾਉਂਦੇ ਹਾਂ। ਹਿਪਨੋਟਾਈਜ਼ਮ ਇਹਦਾ ਅਰਥ ਹੈ ਸਮੋਹਨ ਨੀਂਦ। ਇਸ ਪ੍ਰਕਿਰਿਆ ਦੇ ਵਿੱਚ ਇਨਸਾਨ ਸਮੂਹਿਕ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਹਦਾ ਮਤਲਬ ਹੈ ਨਾ ਸੌਣ ਦੀ ਹਾਲਤ 'ਚ ਹੁੰਦਾ ਹੈ ਤੇ ਨਾ ਜਾਗਣ ਦੀ ਤੇ ਮਰੀਜ਼ ਨੂੰ ਮੌਕੇ ਅਨੁਸਾਰ ਵੱਖ ਵੱਖ ਆਦੇਸ਼ ਦੇ ਕੇ ਹਿਪਨੋਟਾਈਜ਼ ਕੀਤਾ ਜਾਂਦਾ ਹੈ ਤੇ ਮਾਨਸਿਕ ਰੋਗਾਂ ਦੇ ਲਈ ਕਾਫ਼ੀ ਫਾਇਦੇਮੰਦ ਮੰਨੀ ਜਾਣ ਵਾਲੀ ਪ੍ਰਕਿਰਿਆ। ਪਰ ਇਸ ਤਕਨੀਕ ਦੀ ਮੁਹਾਰਤ ਹਾਸਲ ਕਰਨ ਦੇ ਲਈ ਬੜੀ ਹੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ ਤੇ ਅਭਿਆਸ ਦੇ ਉੱਤੇ ਸੂਝ ਬੂਝ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਇਸ ਪ੍ਰਣਾਲੀ ਦੇ ਵਿੱਚ ਲੋਕਾਂ ਦਾ ਰੁਝਾਨ ਘੱਟ ਹੋਣ ਕਰਕੇ ਮਾਹਰ ਬਹੁਤ ਘੱਟ ਨੇ, ਜਿਸ ਕਰਕੇ ਲੋਕਾਂ ਨੂੰ ਇਸ ਤਕਨੀਕ ਦੀ ਜਾਣਕਾਰੀ ਬਹੁਤ ਘੱਟ ਹੈ। ਜੋ ਇਨਸਾਨ ਇਸ ਕਲਾ ਦੇ ਵਿੱਚ ਮੁਹਾਰਤ ਹਾਸਲ ਕਰਦਾ ਹੈ ਉਹਨੂੰ ਕਾਫ਼ੀ ਗਿਆਨਵਾਨ ਮੰਨਿਆ ਜਾਂਦਾ ਹੈ, ਕਿਉਂਕਿ ਬਿਨਾਂ ਦਵਾਈਆਂ ਮਾਨਸਿਕ ਰੋਗਾਂ ਦਾ ਇਲਾਜ ਕਰਨਾ ਇੱਕ ਜਾਦੂ ਜਿਹੜਾ ਮੰਨਿਆ ਜਾ ਸਕਦਾ ਹੈ। ਇਸ ਕੈਟਾਗਰੀ ਦੇ ਵਿੱਚ ਜ਼ਿਆਦਾ ਮਾਨਸਿਕ ਰੋਗੀ ਉਹ ਹੁੰਦੇ ਨੇ ਜੋ ਡਰ, ਵਹਿਮ, ਘਰ ਵਾਲਿਆਂ ਨੂੰ ਫਜ਼ੂਲ ਤੰਗ ਕਰਨ ਤੇ ਗਾਲਾਂ ਕੱਢਣ ਵਾਲੇ ਹੁੰਦੇ ਆ। ਅਨਪੜ੍ਹਤਾ ਤੇ ਨਾ ਜਾਣਕਾਰੀ ਹੋਣ ਕਰਕੇ ਲੋਕ ਡਾਕਟਰੀ ਇਲਾਜ ਕਰਵਾਉਣ ਦੀ ਥਾਂ ਪਖੰਡੀ ਬਾਬੇ ਸਾਧਾਂ ਧਾਗੇ ਤਬੀਤਾਂ ਜਾਦੂ ਟੂਣਿਆਂ ਦੇ ਵਾਲਿਆਂ ਦੇ ਚੱਕਰਾਂ ਦੇ ਵਿੱਚ ਫਸਦੇ ਆ। ਡਾਕਟਰੀ ਇਲਾਜ ਮਹਿੰਗਾ ਹੋਣ ਕਰਕੇ ਵੀ ਲੋਕ ਇਨ੍ਹਾਂ ਦੇ ਡੇਰਿਆਂ ਦੇ ਉੱਤੇ ਜਾਣ ਨੂੰ ਪਹਿਲ ਦਿੰਦੇ ਨੇ। ਭਾਵੇਂ ਇਹ ਠੱਗ ਸਾਧ ਹੌਲੀ ਹੌਲੀ ਡਾਕਟਰੀ ਇਲਾਜ ਤੋਂ ਵੀ ਵੱਧ ਲੁੱਟ ਕਰਦੇ ਨੇ। ਮਰੀਜ਼ ਨੂੰ ਇਲਾਜ ਦੀ ਥਾਂ ਬਿਮਾਰੀਆਂ ਦੇ ਮੂੰਹ ਦੇ ਵਿੱਚ ਧੱਕਦੇ ਨੇ। ਹਿਪਨੋਟਾਈਜ਼ਮ ਦਾ ਜਿਹੜਾ ਮਾਹਰ ਆਪਣੀ ਕਲਾ ਦੇ ਨਾਲ ਮਰੀਜ਼ ਜਾਂ ਫਿਰ ਲੋੜਵੰਦ ਨੂੰ ਜਿਹੜਾ ਉਹਦੇ ਵਿੱਚ ਉਹਨੂੰ ਦਬਾ ਆਪਣੇ ਹਿਸਾਬ ਦੇ ਨਾਲ ਜੋ ਵੀ ਕੰਟਰੋਲ ਕਰਨਾ ਹੁੰਦਾ ਹੈ। ਭਾਰੀ ਨੀਂਦ ਹੋਣ ਕਾਰਨ ਪਲਕਾਂ ਦਾ ਭਾਰੀ ਹੋਣਾ, ਨੀਂਦ ਮਹਿਸੂਸ ਕਰਨ ਬਾਰੇ ਜਿਹੜਾ ਗੱਲਾਂ ਕਰਦਾ ਹੈ, ਜਿਸਦੇ ਨਾਲ ਮਰੀਜ਼ ਪੂਰੀ ਨੀਂਦ ਦੇ ਵਿੱਚ ਚਲਿਆ ਜਾਂਦਾ। ਉਸ ਤੋਂ ਬਾਅਦ ਜਿਹੜਾ ਉਸ ਸਮੇਂ ਸਮੂਹਿਕ ਨੀਂਦ ਦੇ ਵਿੱਚ ਹੋਣ ਕਰਕੇ ਸਭ ਕੁਝ ਸੱਚ ਸੱਚ ਦੱਸਦਾ ਹੈ। ਅੱਜ ਕੱਲ ਇਸ ਤਕਨੀਕ ਦੀ ਵਰਤੋਂ ਜ਼ਿਆਦਾ ਬਾਬੇ ਤੇ ਪਖੰਡੀ ਸਾਧ ਲੁਟੇਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵਰਤਦੇ ਨੇ ਤੇ ਇਸ ਵਿਧੀ ਦੀ ਵਰਤੋਂ ਕਰਕੇ ਲੁੱਟ ਦੀਆਂ ਦੁਕਾਨਾਂ ਜਿਹੜੀਆਂ ਨੇ ਖੋਲ ਰਹੇ ਨੇ। ਲੋਕ ਇਨ੍ਹਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਐ, ਪਰ ਤਰਕਸ਼ੀਲ ਸੁਸਾਇਟੀ ਵੱਲੋਂ ਹਿਪਨੋਟਾਈਜ਼ ਦੀ ਵਰਤੋਂ ਕਰਕੇ ਹਜ਼ਾਰਾਂ ਮਾਨਸਿਕ ਰੋਗੀ ਠੀਕ ਕੀਤੇ ਨੇ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਵੀ ਜਿਹੜਾ ਕੀਤਾ ਜਾਂਦਾ ਤੇ ਕੰਪਿਊਟਰ ਦੀ ਦੁਨੀਆਂ ਦੇ ਨਾਲ ਗੱਲ ਵੈਸੇ ਜੁੜੀ ਹੈ। ਚਲੋ ਸੰਖੇਪ ਦੇ ਵਿੱਚ ਇਹਨੂੰ ਸਾਂਝੀ ਕਰਦੇ ਆ। PDF ਅਖਬਾਰ ਕਿਵੇਂ ਬਣਦੇ ਨੇ ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਜਿਵੇਂ ਕਿ ਇਹ ਸੋਸ਼ਲ ਮੀਡੀਆ ਸੇਵਕਾਂ ਦੇ ਦੁਆਰਾ ਬਣਾਏ ਜਾਂਦੇ ਨੇ। ਤਕਰੀਬਨ ਬਹੁਤ ਸਾਰੇ ਅਖਬਾਰ ਰਾਤੀ 12 ਤੋਂ ਲੈ ਕੇ 1 ਵਜੇ ਵੈਬਸਾਈਟ ਦੇ ਉੱਤੇ ਚੜ ਜਾਂਦਾ ਹੈ। ਕੰਪਿਊਟਰ ਦੀ ਵੱਡੀ ਸਕਰੀਨ ਦੇ ਉੱਤੇ ਇਸਦਾ ਕੱਲਾ ਕੱਲਾ ਪੰਨਾ ਖੋਲ ਕੇ PDF ਸਾਫਟਵੇਅਰ ਰਾਹੀਂ PDF ਫਾਈਲ ਬਣਾਈ ਜਾਂਦੀ ਹੈ। ਇਸ ਤਰ੍ਹਾਂ ਕੋਈ 1 ਬਣਾ ਦਿੰਦਾ ਤੇ ਕੋਈ 2 ਇੰਟਰਨੈਟ ਦੇ ਉੱਤੇ ਚੜਾ ਦਿੰਦੇ ਨੇ। ਅੱਗੋਂ ਇਹ ਵਟਸਐਪ ਗਰੁੱਪਾਂ ਦੇ ਵਿੱਚ ਪਹੁੰਚ ਜਾਂਦੇ ਹੈ। ਮਿਸਾਲ ਦੇ ਵਜੋਂ ਅੱਜ PDF ਅਖਬਾਰਾਂ ਦੇ ਗਰੁੱਪ ਵੀ ਭਾਂ ਭਾਂ ਕਰ ਰਹੇ ਨੇ। ਅਖਬਾਰ ਛਾਪਣ ਵਾਲੀ ਕੰਪਨੀ ਵੱਲੋਂ ਇੰਟਰਨੈਟ ਦੇ ਉੱਤੇ ਈ ਪੇਪਰ ਜਾਂ ਫਿਰ ਆਨਲਾਈਨ ਐਡੀਸ਼ਨ ਰੱਖਿਆ ਜਾਂਦਾ ਜਿਸ ਨੂੰ ਉਹ ਅਖਬਾਰ ਦੀ ਵੈਬਸਾਈਟ ਦੇ ਉੱਤੇ ਖੋਲ ਕੇ ਪੜ੍ਹਿਆ ਜਾ ਸਕਦਾ। ਛਾਪਣ ਵਾਲੀ ਕੰਪਨੀ ਵੱਲੋਂ PDF ਕਦੇ ਨਹੀਂ ਰੱਖੀ ਜਾਂਦੀ। ਅਖਬਾਰ ਪੜ੍ਹਨ ਦਾ ਦੂਸਰਾ ਤਰੀਕਾ ਕੁਝ ਐਪ ਵੀ ਬਣਾਈਆਂ ਹੋਈਆਂ ਨੇ ਜਿਸ ਦੇ ਰਾਹੀਂ ਅਨੇਕਾਂ ਅਖਬਾਰਾਂ ਦੇ ਲਿੰਕ ਇੱਕੋ ਐਪ ਦੇ ਵਿੱਚ ਜਿਹੜੇ ਇਕੱਠੇ ਕੀਤੇ ਹੁੰਦੇ ਨੇ। ਦੁਨੀਆਂ ਦੇ ਵਿੱਚ ਹਰ ਰੋਜ਼ ਤਕਰੀਬਨ 15,000 ਤੋਂ ਵੱਧ ਅਖਬਾਰ ਜਿਹੜੇ ਨੇ ਛਪਦੇ ਐ ਤੇ ਅੱਜ ਕੱਲ ਬਹੁਤ ਸਾਰੀਆਂ ਆਨਲਾਈਨ ਅਖਬਾਰਾਂ ਛਪਦੀਆਂ ਨੇ ਜਿਸ ਦੇ ਉੱਤੇ ਉਸ ਵੇਲੇ ਖਬਰ ਛਪ ਕੇ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਚੱਲਦੇ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਜੋ ਸਾਡਾ ਅੱਜ ਦਾ ਵਿਸ਼ਾ ਹੈ ਪ੍ਰਦੂਸ਼ਣ। ਪ੍ਰਦੂਸ਼ਣ ਦੋਸਤੋ ਸਿਰਫ ਹਵਾ ਪਾਣੀ ਤੇ ਵਾਤਾਵਰਨ ਦਾ ਨਹੀਂ ਹੁੰਦਾ। ਪ੍ਰਦੂਸ਼ਣ ਜਿਹੜਾ ਹੈ ਕਿ ਇਹ ਸਾਡੀ ਸੋਚ ਬੋਲਚਾਲ ਤੇ ਸਮਾਜਿਕ ਵਿਹਾਰ ਦੇ ਵਿੱਚ ਵੀ ਫੈਲ ਰਿਹਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ ਤੇ ਉਹਨਾਂ ਦੇ ਨਾਲ ਚਰਚਾ ਦੀ ਸ਼ੁਰੂਆਤ ਕਰਦੇ ਆ ਤੇ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਹਰਵਿੰਦਰ ਜੋਲ ਭੈਣ ਜੀ, ਗੁਰੀਮਾਨ ਜੀ, ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਉਹਨਾਂ ਜੀ ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ, ਅੱਜ ਸ਼ੰਮੀ ਜੀ ਨੂੰ ਥੋੜੀ ਜਿਹੀ ਜਲਦੀ ਛੁੱਟੀ ਦੇਣੀ ਪੈਣੀ ਹੈ, ਥੋੜੇ ਜਿਹੇ ਬਿਜ਼ੀ ਨੇ, ਪਰ ਫਿਰ ਵੀ ਟਾਈਮ ਕੱਢਿਆ ਉਹਨਾਂ ਨੇ, ਲਾਉਂਦੇ ਆਪਾਂ ਉਹਨਾਂ ਦੇ ਨਾਲ ਕੁਝ ਪਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰਦੂਸ਼ਣ ਤੋਂ। ਸਿਰਫ ਹਵਾ ਪਾਣੀ ਦੇ ਵਿੱਚ ਨਹੀਂ, ਸਾਡੀ ਸੋਚ ਦੇ ਵਿੱਚ ਵੀ ਹੈ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਦੁਆਬਾ ਰੇਡੀਓ ਸੁਣ ਰਹੇ ਵੇਖ ਰਹੇ ਸਾਰੇ ਹੀ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਜੀ ਨੂੰ ਸਵਾਗਤ।
1: ਥੈਂਕ ਯੂ ਸ਼ੰਮੀ ਜੀ ਸਮਾਂ ਦੇਣ ਲਈ, ਨਾਲ ਜੁੜਨ ਲਈ ਜੀ। ਜੀਆਂ ਨੂੰ ਜੀ, ਕੀ ਹਾਲਾਤ ਨੇ ਜੀ ਸਾਡੇ ਪ੍ਰਦੂਸ਼ਣ ਦੇ ਜੀ? ਵੈਸੇ ਤਾਂ ਮੌਸਮ ਪੁੱਛਣਾ ਚਾਹੀਦਾ,
2: ਪ੍ਰਦੂਸ਼ਣ ਬਾਗੋ ਬਾਗ ਜੀ,
1: ਮੌਸਮ ਕਿਹੋ ਹੈ ਜੀ? ਜੀ
2: ਦੇਖੋ ਜੀ ਭਾਰਤ ਸਾਹਿਬ, ਮੌਸਮ ਜਿਹੜਾ ਬਹੁਤ ਹੀ ਵਧੀਆ, ਕਿਉਂਕਿ ਕੱਲ 23 ਸਤੰਬਰ ਸੀ ਔਰ ਕੱਲ ਦਾ ਜਿਹੜਾ ਦਿਨ ਹੁੰਦਾ ਉਹ ਇਕੁਇਨੋਕਸ ਹੁੰਦਾ, ਸਾਲ ਦੇ ਵਿੱਚ ਦਿਨ ਰਾਤ ਬਰਾਬਰ ਹੋ ਜਾਂਦੇ ਆ।
1: ਬਿਲਕੁਲ ਹੈ ਜੀ,
2: ਤੇ ਕੱਲ ਤੋਂ ਜਿਹੜੇ ਦਿਨ ਰਾਤ ਤੋਂ ਬਰਾਬਰ ਹੋਏ ਆ ਤੇ ਹੁਣ ਜਿਹੜਾ ਅੱਗੇ ਇਹਦਾ ਜਿਹੜਾ ਸਿਸਟਮ ਚੇਂਜ ਹੋਊਗਾ, ਰਾਤਾਂ ਲੰਬੀਆਂ ਹੋਣੀ ਸ਼ੁਰੂ ਹੋ ਜਾਣਗੀਆਂ ਤੇ ਦਿਨ ਛੋਟੇ ਹੋਣੇ ਸ਼ੁਰੂ ਹੋਣਗੇ।
1: ਬਿਲਕੁਲ ਹੈ ਜੀ,
2: ਤੇ ਇਹ ਦਸੰਬਰ ਤੱਕ ਚੱਲੇਗਾ ਕੰਮ ਤੇ ਫੇਰ ਥੋੜਾ ਫੇਰ ਗੇੜਾ ਖਾਊ ਧਰਤੀ ਤੇ ਫੇਰ ਅੱਗੇ ਤੋਂ ਅੱਗੇ ਇਹ ਜਿਹੜਾ ਕੈਲੰਡਰ ਚੱਲਦਾ ਏ ਔਰ ਇਹ ਇਨਫਿਨਿਟੀ ਦੀ ਤਰ੍ਹਾਂ ਚੱਲ ਰਿਹਾ ਹੈ। ਧਰਤੀ ਦਾ ਜਿਹੜਾ ਪ੍ਰੋਸੈਸ ਹੈ ਜਦੋਂ ਤੋਂ ਬਣੀ ਹੋਏਗੀ ਉਦੋਂ ਤੋਂ ਐਵੇਂ ਹੀ ਹੋਰਿਆ ਹੋਏਗਾ। ਇਹ ਬਹੁਤ ਹੀ ਖੂਬਸੂਰਤ ਵਰਤਾਰਾ
1: ਜੀ।
2: ਇਹਦੇ ਹੋਣ ਨਾਲ ਹੀ ਜਿਹੜਾ ਸਾਰੇ ਤਰ੍ਹਾਂ ਦੇ ਮੌਸਮ ਤੇ ਜਿਹੜਾ ਚੱਕਰ ਨੇ ਆਪਣੇ ਫਸਲਾਂ ਦੇ ਚੱਕਰ ਨੇ ਜਾਂ ਬਸੰਤ ਬਹਾਰ ਪਤਝੜ ਜੇ ਸਾਰੇ ਜਿਹੜੇ ਰੁੱਤਾਂ ਨੇ
1: ਜੀ
2: ਇਹਨਾਂ ਦਾ ਗੇੜਾ ਵੀ ਕਰਕੇ ਹੀ ਜਿਹੜਾ ਸੰਭਵ ਹੁੰਦਾ ਹੈ ਤੇ ਜਿਹੜਾ ਸਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਂਦਾ ਹੈ ਜੀ, ਜਿਉਣ ਜੋਗਾ ਕਰ ਦਿੰਦਾ ਹੈ।
1: ਬਿਲਕੁਲ ਹੈ। ਤੇ ਸ਼ਮੀ ਜੀ, ਅੱਜ ਪ੍ਰਦੂਸ਼ਣ ਦੀ ਗੱਲ, ਵੈਸੇ ਆਪਾਂ ਸਮੇਂ ਸਮੇਂ ਦੇ ਉੱਤੇ ਮੁੱਦਾ ਚੱਕਦੇ ਰਹਿੰਦੇ ਹਾਂ, ਨਾਲ ਮੈਂ ਚਲੋ ਚੱਕ ਕੇ ਨਾਲ ਇਹ ਵੀ ਜੋੜ ਦਿੱਤਾ ਭਾਈ, ਪ੍ਰਦੂਸ਼ਣ ਕੱਲਾ ਹਵਾ ਪਾਣੀ ਦੇ ਵਿੱਚ ਹੀ ਨਹੀਂ ਤੇ ਸਾਡੀ ਮਾਨਸਿਕਤਾ ਦੇ ਵਿੱਚ ਵੀ ਜਿਹੜਾ ਖੋਰੂ ਪਾ ਰਿਹਾ ਤੇ ਜੋ ਹਾਲਾਤ ਸਾਡੀ ਮਾਨਸਿਕਤਾ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਹਰ ਚੀਜ਼ ਜਿਹੜੀ ਹੈ ਢਾਂਚਾ ਜਿਹੜਾ ਹੈ ਹਿੱਲ ਰਿਹਾ ਹੈ ਤੇ ਬੰਦਾ ਬੰਦੇ ਦੇ ਵਿੱਚ ਆਪਣੇ ਆਪ ਦੇ ਵਿੱਚ ਪਰੇਸ਼ਾਨ ਹੋ ਰਿਹਾ ਤੇ ਉਹ ਆਪਣੇ ਆਪ ਨੂੰ ਨਹੀਂ ਬਚਾ ਪਾ ਰਿਹਾ। ਜਿਹੜਾ ਆਲੇ ਦੁਆਲੇ ਚਾਹੇ ਉਹ ਸ਼ੋਰ ਸ਼ਰਾਬਾ ਹੈ, ਆਵਾਜ਼ ਦਾ ਸਪੀਕਰਾਂ ਦਾ ਸ਼ੋਰ ਹੈ, ਚਾਹੇ ਉਹ ਦੂਜਿਆਂ ਦੇ ਉੱਤੇ ਆਪਣੀਆਂ ਗੱਲਾਂ ਥੋਪਣ ਦਾ ਸ਼ੋਰ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ ਜੀ।
2: ਇਹ ਜਿਹੜੀ ਤੁਸੀਂ ਬਾਈ ਲਾਈਨ ਨਾਲ ਲਿਖੀ ਹੈ ਨਾ, ਇਹ ਬੜੀ ਕਮਾਲ ਦੀ ਆ, ਕਿਉਂਕਿ ਜਿੰਨੀ ਤਰ੍ਹਾਂ ਦੇ ਵੀ ਆਕਾਰ ਪ੍ਰਕਾਰ ਔਰ ਜਿਵੇਂ ਵੀ ਆਪਾਂ ਪੋਲੂਸ਼ਨ ਨੂੰ ਦੇਖਦੇ ਆ, ਉਹਨੂੰ ਕੈਟਾਗਰਾਈਜ਼ ਵੀ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਦੀ ਜੜ ਸਾਡੀ ਸੋਚ ਵਿੱਚ ਹੀ ਆ
1: ਜੀ।
2: ਚਾਹੇ ਉਹ ਹਵਾ ਦਾ ਪ੍ਰਦੂਸ਼ਣ ਹੋਏ, ਚਾਹੇ ਪਾਣੀ ਦਾ ਹੋਏ, ਚਾਹੇ ਜਿਵੇਂ ਤੁਸੀਂ ਵਿਚਾਰਾਂ ਦੇ ਪ੍ਰਦੂਸ਼ਣ ਦੀ ਵੀ ਗੱਲ ਕੀਤੀ, ਇਹ ਅਸਲ ਦੇ ਵਿੱਚ ਗੱਲ ਤੁਰਦੀ ਹੀ ਉੱਥੋਂ ਹੈ ਤੇ ਇਹ ਜੜ ਇੰਨੀ ਡੂੰਘੀ ਆ ਕਿ ਇਹਦੇ ਬਾਰੇ ਇਹਦੀ ਥਾਂ ਲਾਉਣੀ ਬੜੀ ਮੁਸ਼ਕਲ ਹੈ ਤੇ ਇਹਨੂੰ ਜਿਹੜਾ ਇਸ ਜੜ ਨੂੰ ਪੁੱਟਣਾ ਵੀ ਬੜਾ ਔਖਾ ਕੰਮ ਹੈ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਇਹਦੇ ਇੱਕ ਤਰ੍ਹਾਂ ਨਾਲ ਆਦੀ ਹੋ ਗਏ ਆ। ਕਈ ਵਾਰੀ ਐ ਲੱਗਦਾ ਕਿ ਹੁਣ ਤੁਸੀਂ ਦੇਖੋ ਜਿਹੜਾ ਇਹ ਕੁਦਰਤ ਜਿਹੜੀ ਹੈ ਉਹ ਆਪਾਂ ਜਦੋਂ ਧਿਆਨ ਨਾਲ ਦੇਖੀਏ ਉਹ ਪੋਲਿਊਸ਼ਨ ਵਾਲਾ ਮਾਹੌਲ ਉਹਦੇ ਕਰਕੇ ਨਹੀਂ ਹੈਗਾ, ਇਹ ਸਿਰਫ ਸਾਡੇ ਇਨਸਾਨਾਂ ਕਰਕੇ ਹੈ। ਕੁਦਰਤ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਮਾਈਨਸ ਇਨਸਾਨ ਲਾ ਲਓ
1: ਜੀ,
2: ਇਨਸਾਨ ਤੋਂ ਇਲਾਵਾ ਜੋ ਕੁਛ ਹੈਗਾ ਜੀਵ ਜੰਤੂ ਸਭ ਉਹ ਕੁਦਰਤ ਦੀ ਰਜਾ ਚ ਰਹਿ ਰਹੇ ਆ ਸਿਵਾਏ ਮਨੁੱਖ ਦੇ। ਹੁਣ ਮਨੁੱਖ ਨੂੰ ਆਪਾਂ ਇੱਕ ਪਾਸੇ ਕਰਕੇ ਕਿਉਂ ਦੇਖ ਰਹੇ ਆ, ਕਿਉਂਕਿ ਅਸੀਂ ਲੋਕਾਂ ਨੇ ਹੀ ਜਦੋਂ ਕੁਦਰਤ ਨੇ ਸਾਨੂੰ ਹਵਾ ਪਾਣੀ ਤੇ ਮਿੱਟੀ ਦੇ ਦਿੱਤੀ, ਅਸੀਂ ਜਦੋਂ ਸਾਡੀ ਐਕਟੀਵਿਟੀ ਸ਼ੁਰੂ ਕੀਤੀ ਆ, ਸਿਵਿਲਾਈਜੇਸ਼ਨ ਸ਼ੁਰੂ ਹੁੰਦੀਆਂ ਨੇ ਤੇ ਉਹ ਪ੍ਰੋਡਕਸ਼ਨ ਕੰਜਮਪਸ਼ਨ ਇਦਾਂ ਦੀਆਂ ਆਦਤਾਂ ਸਾਡੀਆਂ ਬਣ ਗਈਆਂ
1: ਜੀ,
2: ਤੇ ਉਹਦੇ ਨਾਲ ਇਹ ਇਹਦਾ ਬਾਈ ਪ੍ਰੋਡਕਟ ਕਹਿ ਲਓ ਜਾਂ ਸਾਈਡ ਇਫੈਕਟ ਵਾਲਾ ਜਾਂ ਉਹ ਇੱਕ ਨਿਕਲਣਾ ਸ਼ੁਰੂ ਹੋ ਗਿਆ, ਜਿਵੇਂ ਕਿ ਜਿਹੜੀ ਸਵਾਹ ਹੋ ਗਈ ਤੇ ਡਸਟ ਸਟੋਮ, ਇਹ ਤਾਂ ਚਲੋ ਕੁਦਰਤ ਦੇ ਹੈਗੇ ਆ
1: ਜੀ,
2: ਲੇਕਿਨ ਇਹਦੇ ਕਰਕੇ ਹਾਂਜੀ ਹੁਣ ਅਸੀਂ ਬੰਦੇ ਨੇ ਸਭ ਤੋਂ ਪਹਿਲਾਂ ਅੱਗ ਮਚਾਉਣੀ ਸਿੱਖੀ
1: ਜੀ,
2: ਤੇ ਹੁਣ ਅੱਗ ਦੇ ਸਾਨੂੰ ਫਾਇਦੇ ਤਾਂ ਬੜੇ ਹੋਏ
1: ਜੀ,
2: ਇਹ ਕੁਕਿੰਗ ਹੋ ਗਈ ਔਰ ਸਾਨੂੰ ਨਿੱਘ ਮਿਲ ਗਿਆ, ਪ੍ਰੋਟੈਕਸ਼ਨ ਮਿਲ ਗਈ, ਸਾਰਾ ਕੁਛ ਹੋ ਗਿਆ ਤੇ ਪ੍ਰੋਬਲਮ ਇੱਕ ਨਾਲ ਆਪਣੇ ਆਪ ਹੀ ਆ ਗਈ ਉਦੋਂ, ਉਹ ਸੀ ਧੂੰਏ ਦੀ ਤੇ ਜੇ ਅੰਦਰ ਗੁਫਾ ਦੇ ਵਿੱਚ ਉਹ ਅੱਗ ਬਾਲਦਾ ਤੇ ਉਹ ਛੱਤਾਂ ਤੋਂ ਛੱਤਾਂ ਨੂੰ ਧੂੰਆਂ ਲੱਗ ਕੇ ਉਹ ਗਾਲੀਆਂ ਕਰ ਲੈਂਦਾ ਸੀ। ਉਹ ਉਹਨਾਂ ਨੇ ਸ਼ੁਰੂ ਦੇ ਵਿੱਚ ਇਹ ਕੰਮ ਹੌਲੀ ਹੌਲੀ ਨਾਲ ਹੀ ਜੁੜਦਾ ਰਿਹਾ ਕੰਮ
1: ਜੀ,
2: ਜਦੋਂ ਉਹਨਾਂ ਨੇ ਖੇਤੀ ਸ਼ੁਰੂ ਕੀਤੀ, ਯਾਨੀ ਕਿ ਉਹਨਾਂ ਨੇ ਮਤਲਬ ਅਸੀਂ ਆਪ ਹੀ ਮਨੁੱਖਾਂ ਨੇ ਜਦੋਂ ਖੇਤੀ, ਕਿਉਂਕਿ ਹੋਰ ਕੋਈ ਪਸ਼ੂ ਪੰਛੀ ਇਹੋ ਜਿਹਾ ਕੰਮ ਨਹੀਂ ਕਰਦਾ
1: ਜੀ,
2: ਤੇ ਖੇਤੀ ਸ਼ੁਰੂ ਕੀਤੀ, ਸੈਟਲਡ ਹੋ ਗਏ, ਕਲਟੀਵੇਸ਼ਨ ਔਰ ਸਾਰਾ ਜਿਹੜੇ ਆ ਵੱਖਰੇ ਦੂਸਰੇ ਜਾਨਵਰਾਂ ਨੂੰ ਅਸੀਂ ਪਾਲਤੂ ਬਣਾਉਣਾ ਸ਼ੁਰੂ ਕਰ ਲਿਆ, ਆਹ ਵੀ ਸਾਡਾ ਉਹ ਵੀ ਸਾਡਾ, ਸਾਰੇ ਬੰਨ ਲਏ ਰਸੇ ਨਾਲ। ਹੁਣ ਇਹਦਾ ਸਾਨੂੰ ਇੱਕ ਫਾਇਦਾ ਹੋਇਆ ਵੀ ਸਾਡੇ ਕੋਲ ਭੋਜਨ ਦੀ ਇੱਕ ਸਿਕਿਉਰਿਟੀ ਹੋ ਗਈ, ਸਾਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਹੁਣ ਭੋਜਨ ਦੀ ਕੋਈ ਕਮੀ ਨਹੀਂ ਹੈਗੀ
1: ਜੀ,
2: ਤੇ ਕੋਈ ਦਿੱਕਤ ਨਹੀਂ ਹੈ। ਪਰ ਇਹਦੇ ਨਾਲ ਇੱਕ ਪ੍ਰੈਸ਼ਰ ਵੱਧ ਗਿਆ
1: ਜੀ
2: ਕਿ ਜਿਹੜੀ ਧਰਤੀ ਆ ਜਿਹੜੀ ਫ੍ਰੀ ਆ ਬਿਲਕੁਲ
1: ਅਦਰਵਾਈਜ਼,
2: ਉਹਦੇ ਉੱਤੇ ਜਿਹੜੀ ਆ ਕੌਣ ਇਹਨੂੰ ਵਰਤੂਗਾ, ਕੌਣ ਕਬਜ਼ਾ ਕਰੂਗਾ, ਉਹ ਗਾਹ ਪੈ ਗਿਆ। ਹੁਣ ਜਿਹੜੀ ਇਹ ਸਾਰੇ ਕੁਛ ਖੇਤੀਬਾੜੀ ਨੂੰ ਵੀ ਜੇ ਆਪਾਂ ਨੇ ਦੇਖਣਾ, ਉਹਦੀ ਫਿਰ ਸਿੰਚਾਈ ਕਰਨੀ ਆ, ਜਿਹੜੀ ਮਿੱਟੀ ਆ ਉਹ ਵੀ ਡੀਗ੍ਰੇਡ ਹੋਏਗੀ, ਐਗਰੀਕਲਚਰਲ ਜਿਹੜੇ ਰਨ ਆਫ ਉਹ ਵੀ ਹੈਗੇ ਆ ਕਿ ਇਹਦੇ ਚ ਆਪਾਂ ਕੀਟਨਾਸ਼ਕ ਪਾਉਣੇ ਸ਼ੁਰੂ ਕਰਤੇ। ਅੱਜ ਕੱਲ ਤੁਸੀਂ ਲਾ ਲਓ ਵੀ ਕਿੰਨਾ ਕੁਛ ਅਸੀਂ ਇਹਦੇ ਵਿੱਚ ਮਿਲਾਵਟ ਕਰੀ ਜਾਂਦੇ ਹਾਂ, ਫਲ ਹੋ ਰਹੇ ਆ ਉੱਥੇ ਸਪਰੇ ਹੋ ਰਿਹਾ, ਹਰ ਚੀਜ਼ ਦੇ ਉੱਤੇ ਜ਼ਹਿਰ। ਯਾਨੀ ਮਨੁੱਖ ਦਾ ਲੈਵਲ ਇਹ ਆ ਗਿਆ ਹੈ ਕਿ ਜੋ ਕੁਛ ਵੀ ਅਸੀਂ ਖਾਣਾ ਉਹਨੂੰ ਪੋਲਿਊਟ ਕਰ ਰਹੇ ਹਾਂ।
1: ਬਿਲਕੁਲ ਹੈ ਜੀ,
2: ਕਣਕ ਖਾਣੀ ਹੈ, ਕਣਕ ਚ ਦਵਾਈਆਂ ਪੈ ਰਹੀ ਹੈ, ਦੁੱਧ ਹੈ, ਚਾਹੇ ਕੁਛ ਵੀ ਹੈ, ਕੋਈ ਵੀ ਪ੍ਰੋਡਕਸ਼ਨ ਹੋ ਰਹੀ ਹੈ, ਹਰ ਚੀਜ਼ ਨੂੰ ਆਪਾਂ ਮਿਲਾਵਟ ਹੀ ਕਰ ਰਹੇ ਹਾਂ
1: ਜੀ।
2: ਇਹ ਤਾਂ ਸਾਡੀ ਤਰੱਕੀ ਦਾ ਸਿਖਰ ਹੋ ਗਿਆ, ਯਾਨੀ ਕਿ ਸਿਹਤਮੰਦ ਭੋਜਨ ਦੀ ਤਲਾਸ਼ ਦੇ ਵਿੱਚ ਅਸੀਂ ਇੱਥੇ ਆ ਪਹੁੰਚੇ ਕਿ ਹੁਣ ਭੋਜਨ ਹੀ ਜਿਹੜਾ ਸਾਡੇ ਲਈ ਖਤਰਾ ਬਣਦਾ ਜਾ ਰਿਹਾ। ਤੋ ਫਿਰ ਇੱਕ ਤੁਸੀਂ ਦੇਖੋ ਵੀ ਵੱਡੇ ਪੱਧਰ ਦੇ ਉੱਤੇ ਜਦੋਂ ਇੰਡਸਟਰੀ ਆਉਂਦੀ ਆ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇਸਦਾ ਪੱਧਰ ਪੋਲੂਸ਼ਨ ਦਾ ਫੈਲਦਾ ਹੈ
1: ਜੀ।
2: ਪ੍ਰੋਡਕਸ਼ਨ ਵੱਧ ਗਈ ਤੇ ਲੋਕਾਂ ਦੇ ਵਿਚ ਕੰਜੂਮਰ ਨੇ ਜਿਆਦਾ ਕੀਤਾ, ਕੰਜਮਪਸ਼ਨ ਵੀ ਹੋ ਗਈ
1: ਜੀ।
2: ਪਰ ਸਾਡੀ ਨਾ ਜਿਹੜੀ ਉਸ ਸਪੀਡ ਦੇ ਨਾਲ ਵੇਸਟ ਮੈਨੇਜਮੈਂਟ ਉਸ ਤਰ੍ਹਾਂ ਨੀ ਵਧੀ
1: ਜੀ,
2: ਉਹ ਚ ਆਪਾਂ ਮਹਾਰਤ ਹਾਸਿਲ ਨੀ ਕੀਤੀ। ਅਸੀਂ ਮਤਲਬ ਪ੍ਰੋਡਕਟ ਦਾ ਬਣਾ ਲਿਆ, ਲੇਕਿਨ ਬਾਈ ਪ੍ਰੋਡਕਟ ਸੀਗੇ ਜੋ ਉਹਦੇ ਨਾਲ ਪੈਦਾ ਹੋਣ ਵਾਲੇ ਚੀਜ਼ਾਂ ਨੇ, ਗੰਦਗੀ ਆ, ਉਹਦੀ ਮੈਨੇਜਮੈਂਟ ਦੀ ਸਾਡੀ ਉਦਾਂ ਦੀ ਸਪੀਡ ਨੀ ਰਹੀ
1: ਬਿਲਕੁਲ
2: ਵੀ। ਜੇ ਉਹ ਮੈਚ ਹੋ ਜਾਂਦੀ ਸ਼ਾਇਦ ਪ੍ਰਦੂਸ਼ਣ ਦਾ ਮਸਲਾ ਉੱਠਦਾ ਹੀ ਨਾ ਮਸਲਾ
1: ਜੀ।
2: ਹੁਣ ਕੋਈ ਇੰਡਸਟਰੀ ਆ ਉਹ ਸਿੱਟ ਰਹੀ ਹੈ ਅਨਪ੍ਰੋਸੈਸਡ ਪਾਣੀ, ਜਿਹੜਾ ਗੰਦਾ ਪਾਣੀ ਉਹਨੂੰ ਸਿੱਟੀ ਜਾ ਰਿਹਾ, ਦਰਿਆਵਾਂ ਚ ਪਾਈ ਜਾ ਰਹੇ, ਸ਼ਹਿਰਾਂ ਦੇ ਸ਼ਹਿਰ ਆਪਣਾ ਜਿਹੜਾ ਸੀਵਰ ਹੈ ਉੱਥੇ ਪਾ ਰਹੇ ਨੇ ਆਪਣੇ ਕੋਲੋਂ ਲੰਘਦੇ ਨਦੀ ਨਾਲਿਆਂ ਦੇ ਵਿੱਚ। ਇਹ ਹੁਣ ਕਹਿ ਲੋ ਵੀ ਆਪਾਂ ਤਰੱਕੀ ਤਾਂ ਬਾਹਲੀ ਕਰ ਲਈ, ਪਰ ਇਸ ਪੱਖੋਂ ਕਾਫੀ ਗਰੀਬੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਸੋਚ ਦੇ ਵਿੱਚ। ਉਹੀ ਜਿਵੇਂ ਤੁਸੀਂ ਕਿਹਾ ਨਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ ਸਾਡੀ ਸੋਚ ਵਿੱਚ ਹੀ ਫਸ ਗਿਆ ਅੱਗੇ।
1: ਦੇਖੋ ਨਾਲੇ ਪਹਿਲਾਂ ਸ਼ਮੀ ਜੀ ਜਿੱਦਾਂ ਤੁਸੀਂ ਫਸਲਾਂ ਦੀ ਗੱਲ ਕੀਤੀ ਹੈ ਜਾਂ ਅਨਾਜ ਦੀ ਗੱਲ ਕੀਤੀ ਹੈ, ਪਹਿਲਾਂ ਉਹਨੂੰ ਢਿੱਡ ਭਰਨ ਦੇ ਲਈ ਉਗਾਇਆ ਜਾਂਦਾ ਸੀ, ਪਰ ਹੁਣ ਉਹਨੂੰ ਐਨਰਜੀ ਪੈਦਾ ਕਰਨ, ਪਹਿਲਾਂ ਤਾਂ ਚਲੋ ਬੰਦੇ ਦੇ ਅੰਦਰ ਐਨਰਜੀ ਪੈਦਾ ਕਰਦੇ ਸੀ, ਪਰ ਹੁਣ ਉਹੀ ਜਿਹੜਾ ਫਸਲਾਂ ਨੇ ਜਾਂ ਹੋਰ ਸਾਰੀਆਂ ਵੇਸਟੇਜ ਹੈ, ਬਾਇਓ ਆਇਲ ਐਨਰਜੀ ਆ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ ਜਾਂ ਐਥਾਨੋਲ ਆ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਖਾਣੇ ਤੋਂ ਹੀ ਤਿਆਰ ਕਰਨ ਲੱਗ ਗਏ, ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹਦੇ ਵਿੱਚ ਵੀ ਵੱਡੇ ਤੌਰ ਦੇ ਉੱਤੇ ਇੱਕ ਬਿਜ਼ਨਸ ਦੇ ਤੌਰ ਦੇ ਉੱਤੇ ਇਸ ਨੂੰ ਚੀਜ਼ ਨੂੰ ਲੈ ਲਿਆ ਗਿਆ, ਤੇ ਚਾਹੇ ਲੋਕ ਅਜੇ ਵੀ ਓਨੇ ਭੁੱਖੇ ਮਰ ਰਹੇ ਨੇ ਦੁਨੀਆਂ ਦੇ ਉੱਤੇ, ਚਾਹੇ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਨੇ ਜਿੱਦਾਂ ਮਰਜ਼ੀ ਜੋ ਮਰਜ਼ੀ, ਉਸ ਸਥਿਤੀ ਉੱਥੇ ਦੀ ਉੱਥੇ ਖੜੀ ਆ ਜੀ। ਪਰ ਅੰਨ ਇੰਨਾ ਵੱਡੇ ਪੱਧਰ ਦੇ ਉੱਤੇ ਪੈਦਾ ਕੀਤਾ ਜਾ ਰਿਹਾ ਕਿ ਚਾਹੇ ਉਹ 8-10 ਸਾਲ ਨਾ ਵੀ ਜੇ ਉਗਾਇਆ ਜਾਵੇ ਤਾਂ ਵੀ ਅਸੀਂ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਉਸਦੇ ਨਾਲ ਜਿਹੜਾ ਨਿਭ ਸਕਦੇ ਹਾਂ, ਪਰ ਕਿਤੇ ਨਾ ਕਿਤੇ ਪੈਸੇ ਦੀ ਦੌੜ ਕਹਿ ਲਓ ਜਾਂ ਛੋਟੇ ਜਿਹੜੇ ਚਾਹੇ ਉਹ ਕਿਸਾਨ ਨੇ ਤੇ ਚਾਹੇ ਆਪਾਂ ਆਪ ਵੀ ਹਾਂ, ਮੈਨੂੰ ਲੱਗਦਾ ਕਿ ਇਸ ਦੇ ਉੱਤੇ ਕਈ ਵਾਰੀ ਸ਼ੱਕ ਵੀ ਹੁੰਦਾ ਕਿ ਪ੍ਰਦੂਸ਼ਣ ਕਹਿੰਦੇ ਨੇ ਫੈਲ ਰਿਹਾ। ਵੈਸੇ ਜਦੋਂ ਆਪਾਂ ਸਮੁੰਦਰਾਂ ਦੇ ਪਾਣੀਆਂ ਦਾ ਲੈਵਲ ਦੇਖਦੇ ਹਾਂ 1.5 ਇੰਚੀ ਤੋਂ 2.5 ਇੰਚੀ ਤੱਕ ਉਹ ਵੱਧ ਚੁੱਕਿਆ ਹੈ, ਗਲੇਸ਼ੀਅਰ ਜਿਹੜੇ ਨੇ ਵੱਡੀ ਤਾਦਾਦ ਦੇ ਵਿੱਚ ਚਾਹੇ ਉਹ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਨੇ ਤਾਂ ਚਾਹੇ ਨਾਰਵੇ ਦੇ ਵਿੱਚ ਨੇ ਚਾਹੇ ਕਿਤੇ ਵੀ ਆਲੇ ਦੁਆਲੇ ਜਿੱਥੇ ਵੀ ਠੰਡੇ ਮੁਲਕ ਹੈਗੇ ਆ, ਤਾਂ ਉਹ ਬੜੀ ਤੇਜ਼ੀ ਦੇ ਨਾਲ ਜਿਹੜੇ ਨੇ ਪਿਘਲ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਜੋ ਹਾਲਾਤ ਆਏ ਹੋਏ ਨੇ, ਖਾਸ ਕਰ ਇੰਡੀਆ ਦੇ ਨੌਰਥ ਕਹਿ ਲਓ ਜੋ ਵੀ ਸਾਰਾ ਸਿਸਟਮ ਹੈਗਾ ਉੱਥੇ, ਉਹ ਬੜੀ ਤੇਜ਼ੀ ਦੇ ਨਾਲ ਪਹਾੜਾਂ ਦੇ ਉੱਤੇ ਦੇਖੋ ਜਦੋਂ ਗਰਮੀਆਂ ਦਾ ਸੀਜ਼ਨ ਆ ਜਾਂਦਾ ਤੇ ਸਾਡੇ ਲੋਕਾਂ ਨੂੰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਭਾਰਤ ਮਤਲਬ ਕਿ ਪਹਾੜਾਂ ਦੇ ਹਿਮਾਚਲ ਨੂੰ ਚੜ ਜਾਂਦਾ ਜੀ, ਤੇ ਹਾਲੇ ਕਿ ਉੱਥੇ ਮਿਆਦ ਰੱਖੀ ਹੁੰਦੀ ਹੈ ਕਿ ਇੰਨੀ ਕੁ ਪਬਲਿਕ ਇੱਥੇ ਆਵੇ, ਫਿਰ ਖਲਾਰਾ ਵੀ ਜ਼ਿਆਦਾ ਪਾਉਂਦੇ ਆ, ਉੱਥੇ ਸਾਫ਼ ਸਫ਼ਾਈ ਦੀ ਵੀ ਜ਼ਰੂਰਤ ਰਹਿੰਦੀ ਹੈ, ਉਹ ਕਿਤੇ ਨਾ ਕਿਤੇ ਕਈ ਵਾਰੀ ਤਾਂ ਚਲੋ ਇਹ ਚੀਜ਼ਾਂ ਠੀਕ ਵੀ ਲੱਗਦੀਆਂ ਕਿ ਇਹਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਜਿਹੜੇ ਵੱਡੇ ਲੋਕ ਨੇ ਦੁਨੀਆਂ ਨੂੰ ਚਲਾਉਣ ਦੀ ਗੱਲ ਕਰਦੇ ਆ ਜਾਂ ਉਹਨੂੰ ਕਾਬੂ ਕਰਕੇ ਰੱਖਿਆ ਹੋਇਆ ਹੈ, ਕਿਤੇ ਨਾ ਕਿਤੇ ਉਹਨਾਂ ਦਾ ਪ੍ਰੋਪਾਗੰਡਾ ਵੀ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਕਿ ਤੀਜੀ ਅੱਖ ਦੀ ਗੱਲ ਜਦੋਂ ਕਰਦੇ ਹਾਂ ਦੁਨੀਆਂ ਦੇ ਉੱਤੇ, ਜਿਹੜੀ ਤੀਜੀ ਅੱਖ ਹੈ ਸਾਨੂੰ ਦੇਖ ਰਹੀ ਹੈ ਹਰ ਪਾਸੇ ਕੀ ਕਰ ਰਹੇ ਹਾਂ, ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਉਹ ਪਲੇਨ ਲੈ ਕੇ ਆਪਣੇ ਆਪਣੇ ਏਡੇ ਏਡੇ ਵੱਡੇ ਬੋਇੰਗ ਤੇ ਕਦੇ ਅਮਰੀਕਾ ਦੇ ਵਿੱਚ ਇਕੱਠੇ ਹੁੰਦੇ ਆ, ਹੁਣ ਵੀ ਇਕੱਠੇ ਹੋਏ ਨੇ, ਉੱਥੇ ਵੀ ਪ੍ਰਦੂਸ਼ਣ ਦੀ ਗੱਲ ਕਰ ਰਹੇ ਨੇ, ਤੇ ਚਾਹੇ ਉਹ ਧਰਤੀ ਦੇ ਕਿਸੇ ਵੀ ਕੋਨੇ ਦੇ ਉੱਤੇ ਜੁੜਦੇ ਆ, ਉਹ ਆਪਣਾ ਆਪਣਾ 10-15 ਜਾਂ ਵੱਧ ਤੋਂ ਵੱਧ 100 ਬੰਦੇ ਦੀ ਟੀਮ ਹੁੰਦੀ ਹੈ ਤੇ ਆਪਣਾ ਵੱਡਾ ਸਭ ਤੋਂ ਵੱਡਾ ਜੈੱਟ ਜਿਹੜਾ ਲੈ ਕੇ ਬੋਇੰਗ ਲੈ ਕੇ ਤਾਂ ਉਸ ਦੇਸ਼ ਦੇ ਵਿੱਚ ਜਿਹੜਾ ਚਲੇ ਜਾਂਦੇ ਆ, ਉਹ ਕਿੱਡੀ ਵੱਡੀ ਪੱਧਰ ਦੇ ਉੱਤੇ ਜਿਹੜਾ ਮਾਰ ਕਰ ਰਹੇ ਨੇ ਜੀ, ਤੇ ਉਹ ਹਜੇ ਉੱਪਰਲੇ ਪਾਸੇ ਤਾਂ ਅਸੀਂ ਦੇਖ ਨਹੀਂ ਰਹੇ, ਤੇ ਜਦੋਂ ਆਪਾਂ ਸੈਟੇਲਾਈਟਾਂ ਦੀ ਗੱਲ ਕਰ ਲਈਏ, ਹੁਣ ਚੰਦ ਦੇ ਉੱਤੇ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਭਾਈ ਕਿਹਦਾ ਕਬਜ਼ਾ ਹੋ ਜਾਵੇ, ਵੱਧ ਤੋਂ ਵੱਧ ਸੈਟੇਲਾਈਟਾਂ ਕੌਣ ਭੇਜ ਦੇਵੇ, ਕਿਵੇਂ ਅਸੀਂ ਉੱਥੇ ਵੀ ਜਿਹੜਾ ਟੁੱਟ ਫੁੱਟ ਜਿਹੜੀ ਹੈ ਜਾਂ ਕਚਰਾ ਹੈ ਜਿਹੜਾ ਸਾਨੂੰ ਦਿਖਦਾ ਹੀ ਨਹੀਂ ਗਾ ਇੰਨੀ ਦੂਰੀ ਦੇ ਉੱਤੇ, ਉਹ ਕਿਵੇਂ ਅੰਬਰ ਦੇ ਵਿੱਚ ਤੈਰ ਰਿਹਾ ਹੈ ਉਹਦੇ ਉੱਤੇ ਕੋਈ ਧਿਆਨ ਨਹੀਂ ਗਾ ਜੀ।
2: ਬਿਲਕੁਲ ਜੀ, ਅਸਮਾਨ ਜਿਹੜਾ ਨਾ ਉਹ ਰੋਕਟਾਂ ਰੁਕਟਾਂ ਨਾਲ ਤੇ ਅੱਜ ਨੇ ਸੈਟੇਲਾਈਟ ਉੱਪਰ ਸਿੱਟ ਸਿੱਟ ਕੇ ਉਹ ਤਾਂ ਐ ਬਣਾਇਆ ਪਿਆ ਜਿਵੇਂ ਦੀਵਾਲੀ ਤੋਂ ਅਗਲੇ ਦਿਨ ਨਾ ਸ਼ਹਿਰ ਦਾ ਹਾਲ ਹੁੰਦਾ ਪਟਾਕਿਆਂ ਨਾਲ,
1: ਬਿਲਕੁਲ
2: ਉਹ ਪੂਰਾ ਇੱਕ ਜਿਵੇਂ ਆਪਾਂ ਸ਼ਹਿਰਾਂ ਚ ਕਚੜਾ ਪਾ ਰੱਖਿਆ ਆਲੇ ਦੁਆਲੇ ਪਿੰਡਾਂ ਚ ਰੂੜੀਆਂ ਦਾ ਹਾਲ ਮਾੜਾ ਤੇ ਹੋਰ ਜੀ, ਉਹੀ ਵੇਸਟ ਮੈਨੇਜਮੈਂਟ ਵਾਲਾ ਸਿਸਟਮ ਹੈ ਉਹ ਉੱਪਰ ਵੀ ਹੈ ਨੀ,
1: ਉੱਪਰ ਵੀ ਹੈ
2: ਜਿਹੜੀ ਹਾਲਤ ਸਾਡੀ ਇੱਥੇ ਬਣੀ ਹੋਈ ਹੈ ਉਹੀ ਸਾਡੀ ਬ੍ਰਹਿਮੰਡ ਵਿੱਚ ਵੀ ਉਹੀ ਹਾਲ ਹੈ ਸਾਡਾ, ਉੱਥੋਂ ਵੀ ਆਪਾਂ ਦੱਸ ਰਹੇ ਹਾਂ ਚੀਕਾਂ ਮਾਰ ਮਾਰ ਕੇ ਪੂਰੀ, ਬਾਕੀ ਜੇ ਕੋਈ ਹੋਰ ਸਾਨੂੰ ਦੇਖਦਾ ਹੋਵੇ ਗ੍ਰਹਿ ਤੇ ਬੈਠਾ ਕਿ ਲੈ ਭਈਆ ਆ ਗਏ ਬੰਦੇ
1: ਜੀ,
2: ਇਹ ਮਤਲਬ ਡਸਟਬਿਨ ਇੱਥੇ ਸਿਰ ਤੇ ਟੰਗੀ ਬੈਠੇ,
1: ਬਿਲਕੁਲ
2: ਉਹ ਡੇਂਜਰਸ ਆਈਡੀਆ। ਦੇਖੋ ਸੋਚ ਬਦਲਣੀ ਪਏਗੀ। ਇੱਕ ਮੈਂ ਹੁਣ ਵੀਡੀਓ ਦੇਖ ਰਿਹਾ ਸੀਗਾ ਕਿ ਇੱਕ ਟ੍ਰੇਨ ਹੈ ਬੜੀ ਸ਼ਾਨਦਾਰ ਟ੍ਰੇਨ ਜਿਹੜੀ ਹੁਣ ਨਵੀਂ ਚੱਲੀ ਆ ਬੰਦੇ ਭਾਰਤ, ਉਹਦੇ ਵਿੱਚ ਲੋਕ ਬੈਠੇ ਆ। ਸੇਮ ਟ੍ਰੇਨ ਆ, ਇੱਕ ਡੱਬੇ ਦੇ ਵਿੱਚ ਮਿਜ਼ੋਰਮ ਦੇ ਲੋਕ ਸੀ, ਇੱਕ ਦੇ ਵਿੱਚ ਕੋਈ ਹੋਰ ਹੋਣਗੇ ਆਪਾਂ ਹੁਣ ਨਾਲ ਲੈਂਦੇ, ਤੇ ਉਹ ਜਿਹੜੇ ਨੋਨ ਮਿਜ਼ੋਰਮ ਵਾਲੇ ਸੀ, ਦੂਸਰੀ ਸਟੇਟ ਵਾਲੇ ਸੀ, ਉਹਨਾਂ ਨੇ ਉਹ ਖਲਰਾ ਪਾਇਆ ਵਿੱਚ ਕਿ ਰਹੇ ਰੱਬ ਦਾ, ਉਹਨਾਂ ਜਿਹਦਾ ਬਦਲਾ ਹੀ ਲੈਣਾ ਹੁੰਦਾ ਟ੍ਰੇਨ ਤੋਂ। ਇੱਥੇ ਲਿਫਾਫੇ ਸਿੱਟ, ਇੱਥੇ ਕੇਲੇ ਦੇ ਛਿੱਲੜ ਸਿੱਟ, ਇੱਥੇ ਡੱਬੇ ਸਿੱਟ ਲਿਫਾਫੇ, ਪੂਰਾ ਗੰਦ ਪਾਇਆ ਜਦੋਂ ਉੱਠ ਕੇ ਗਏ ਆ। ਜਿਹੜੇ ਮਿਜ਼ੋਰਮ ਵਾਲੇ ਲੋਕ ਸੀ ਸਵਾਰੀਆਂ, ਉਸੇ ਟ੍ਰੇਨ ਚ ਹੀ ਆ, ਉਹਨਾਂ ਦੇ ਪੂਰੇ ਏਰੀਏ ਦੇ ਵਿੱਚ, ਪੂਰੇ ਕੋਚ ਦੇ ਵਿੱਚ ਇੱਕ ਛਿਲਕਾ ਤੱਕ ਨੀ, ਇੱਕ ਕਾਗਜ਼ ਤੱਕ ਨੀ। ਉਹਨਾਂ ਨੇ ਆਪਣੇ ਜਿਹੜੇ ਪੋਲੀਥੀਨ ਦੇ ਜਾਂ ਕੋਈ ਲਿਫਾਫੇ ਉਹ ਜਿਹੇ ਥੈਲੇ ਜੇ ਉਹ ਟੰਗੇ ਹੋਏ ਆ, ਉਹਦੇ ਵਿੱਚ ਉਹ ਕਚੜਾ ਸਿੱਟ ਰਹੇ ਆ। ਬੱਚੇ ਖਾ ਰਹੇ, ਉਹ ਵੀ ਖਾ ਰਹੇ, ਉਧਰ ਵੀ ਬੱਚੇ ਖਾਂਦੇ ਸੀ, ਇੱਧਰ ਵੀ ਖਾਂਦੇ
1: ਜੀ।
2: ਲੇਕਿਨ ਉਹਨਾਂ ਦੇ ਹੁਣ ਜਿਹੜੇ ਪੇਰੈਂਟਸ ਆ, ਉਹ ਗੰਦ ਪਵਾ ਰਹੇ ਸੀ ਪੂਰਾ ਟ੍ਰੇਨ ਚ, ਆਪ ਵੀ ਸਿੱਟੀ ਜਾਂਦੇ ਆ, ਕੇਲਾ ਖਾ ਲਿਆ ਉਹਦੇ ਸਿੱਟ ਤਾ ਥੱਲੇ, ਉਹ ਸੰਤਰੇ ਛਿੱਲੇ ਉਹ ਸਿੱਟ ਲੇ, ਮੂੰਗਲੀ ਜੇ ਉਹ ਫਲਾਨਾ ਜੋ ਵੀ ਨਿਕਲਿਆ, ਰੈਪਰ ਆ ਗਏ ਚੀਜ਼ਾਂ ਦੇ, ਸਿੱਟੀ ਜਾ ਰਹੇ, ਠੰਡਾ ਪੀ ਲਿਆ, ਬੋਤਲ ਸਿੱਟਤੀ। ਪਰ ਉਹ ਜਿਹੜੇ ਮੈਂ ਸਲੂਟ ਕਰਦਾ ਭਾਈ, ਇਹੋ ਜਿਹੜੇ ਮਿਜ਼ੋਰਮ ਦੇ ਲੋਕ ਆ, ਉਹਨਾਂ ਦੇ ਕਰੈਕਟਰ ਚ ਇਹ ਚੀਜ਼ ਆਈ ਆ ਕਿ ਆਪਾਂ ਗੰਦ ਨਹੀਂ ਪਾਉਣਾ। ਤੇ ਤੁਸੀਂ ਦੇਖੋਗੇ ਕਿ ਉਹ ਜਿਹੜਾ ਨਾਰਥ ਈਸਟ ਆ, ਵੈਸੇ ਵੀ ਸਾਫ਼ ਸੁਥਰਾ, ਬਹੁਤ ਜ਼ਿਆਦਾ ਸਾਫ਼ ਸੁਥਰਾ। ਸਾਡੇ ਜਿਹੜੇ ਆ ਨਾਰਥ ਇੰਡੀਆ ਦੇ ਵਿੱਚ ਕਿਤੇ ਕਿਤੇ ਆਪਾਂ ਰੁਝਾਨ ਦੇਖਦੇ ਹਾਂ ਕਿ ਬਿਲਕੁਲ ਹੀ ਲਾਪਰਵਾਹੀ ਆਪਾਂ ਕਰਦੇ ਹਾਂ। ਪੰਜਾਬ ਚ ਵੀ, ਪੰਜਾਬ ਚ ਖਾਸ ਕਰਕੇ ਜਦੋਂ ਆਪਾਂ ਦੇਖਾਂਗੇ ਇਹ ਚੀਜ਼ ਜਿਹੜੀ ਆ, ਸਾਨੂੰ ਖਟਕਦੀ ਆ ਅੱਖਾਂ ਚ ਕਿ ਬਈ ਇਹ ਕਿਉਂ ਐ ਹੋ ਰਿਹਾ। ਕੋਈ ਮਿਊਨਸੀਪਲ ਕਾਰਪੋਰੇਸ਼ਨ ਨੂੰ, ਕੋਈ ਪੰਚਾਇਤ ਨੂੰ ਆਪਾਂ ਦੋਸ਼ ਦੇਈ ਜਾਂਦੇ ਕਿ ਇਹ ਨੀ ਕਰਦੇ ਕੁਛ, ਤੇ ਆਪ ਬੰਦਾ ਐਨ ਜਿਹੜੀਆਂ ਗਰਣੀਆਂ ਘਰੋਂ ਕੂੜਾ ਉਂਝ ਕੇ ਲਿਆਉਂਦਾ, ਰਾਤ ਸਿੱਟੀ ਜਾ ਰਹੇ, ਉਹਨੂੰ ਕੌਣ ਚੁੱਕੇਗਾ? ਉਹ ਆਪਣੇ ਉੱਤੇ ਉਹ ਜਿਹੜਾ ਸਵਾਲ ਖੜਾ ਹੁੰਦਾ, ਉਹਨੂੰ ਆਪਾਂ ਦੇਖਣਾ ਵੀ ਨੀ ਚਾਹੁੰਦੇ। ਤੋ ਇੱਕ ਹੋਰ ਭਾਰਤ ਸਾਹਿਬ ਜਿਹੜੀ ਆ, ਇਹ ਇਹਨਾਂ ਤੋਂ ਇਲਾਵਾ ਜਦੋਂ ਆਪਾਂ ਇੰਡਸਟਰੀਅਲ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ ਨਾ, ਜਦੋਂ ਕੋਲਾ ਆ ਗਿਆ, ਕੋਲੇ ਦੀ ਖਪਤ ਵੀ ਹੋ ਗਈ, ਚਲੋ
1: ਜੀ,
2: ਤੇ ਫੈਕਟਰੀਆਂ ਲੱਗ ਗਈਆਂ, ਹੋਰ ਸਾਰਾ ਕੁਛ, ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਜਿਹੜੇ ਐਮਿਸ਼ਨਸ ਆ
1: ਜੀ,
2: ਉਹ ਵਧੇ, ਹਵਾ ਜਿਹੜੀ ਆ ਉਹ ਖਰਾਬ ਹੋਈ, ਬਹੁਤ ਜ਼ਿਆਦਾ ਖਰਾਬ ਹੋਈ। ਆਪਾਂ ਨੇ ਇਹ, ਆਪਾਂ ਇੱਕ ਨਵੀਂ ਚੀਜ਼ ਨੂੰ ਵੀ ਫੇਸ ਕਰ ਰਹੇ ਹਾਂ, ਉਹ ਵੀ ਫਿਕਰਮੰਦੀ ਆ ਕਿ ਡਿਜੀਟਲ ਜਾਂ AI ਏਜ ਆ, ਇਹਦੇ ਵਿੱਚ ਵੀ ਰਿਸੋਰਸਿਸ ਦੀ ਵਰਤੋਂ ਹੋ ਰਹੀ ਆ, ਔਰ ਉਹ ਵੀ ਪੋਲਿਊਟ ਕਰ ਰਿਹਾ ਕਿਸੇ ਤਰੀਕੇ ਨਾਲ।
1: ਪਰ ਇਹਨੂੰ ਨਾ ਆਪਾਂ AI ਦੀ ਗੱਲ ਕੀਤੀ ਨਾ ਸ਼ਮੀ, ਥੋੜੀ ਜਿਹੀ ਗੱਲ ਵੱਡੀ ਕਰਦਾ ਇੱਥੇ ਕਾਫੀ, ਚਲੋ ਇਹ ਸੋਚਿਆ ਜਾ ਰਿਹਾ ਕਿਉਂਕਿ ਫਿਨਲੈਂਡ ਬੜਾ ਟੈਕਨੋਲੋਜੀ ਦੇ ਵਿੱਚ ਕਹਿ ਸਕਦੇ ਆ ਕਿ ਮੁਹਾਰਤ ਇਹਨਾਂ ਨੂੰ ਹੈਗੀ ਹੈ, ਕੋਈ ਵੀ ਚੀਜ਼ ਕ੍ਰੀਏਟ ਕਰਦੇ ਆ ਜਾਂ ਕਿੱਦਾਂ ਵੀ ਹੈ। ਹੁਣ ਦੇਖੋ ਇੱਥੇ ਫਿਨਲੈਂਡ ਦੇ ਵਿੱਚ ਪੂਰੇ ਦੇ ਵਿੱਚ ਪਤਾ ਨੀ ਕਿੰਨੇ 100 ਦੇ ਹਿਸਾਬ ਦੇ ਨਾਲ ਇਹ ਡਾਟਾ ਸੈਂਟਰ ਲਾ ਰਹੇ ਨੇ ਜੀ, ਤੇ ਉਹਨਾਂ ਦੇ ਲਈ ਪਾਣੀ ਦੀ ਵੀ ਜ਼ਰੂਰਤ ਹੈ ਤੇ ਉਹਦੇ ਲਈ ਬਿਜਲੀ ਦੀ ਵੀ ਜ਼ਰੂਰਤ ਹੈ, ਕਿਉਂਕਿ ਉਹ ਸੁਪਰ ਕੰਪਿਊਟਰ ਕਹਿ ਲਓ ਜਾਂ ਵੱਡੇ ਵੱਡੇ ਘਰਾਂ ਵਰਗੇ ਜਿਹੜੇ ਨੇ ਬਾਕਸ ਆ, ਉਹ ਪਾਣੀ ਦੇ ਵਿੱਚ ਡੁੱਬੇ ਹੋਣੇ ਚਾਹੀਦੇ ਆ ਕਿਉਂਕਿ ਹੀਟ ਦੇ ਵਿੱਚ ਗਰਮ ਬਹੁਤ ਹੁੰਦੇ ਆ, ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ ਕਿੰਨਾ ਇਫੈਕਟ ਪੈਂਦਾ ਹੈ। ਹਾਲਾਂਕਿ ਇੱਥੇ ਦਰਖਤ ਬਹੁਤ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਬਹੁਤ ਨੇ ਜ਼ਿਆਦਾਤਰ, ਪਰ ਜਿਹੜਾ ਇੱਕ ਫੋਟੋ AI ਦੀ ਤਿਆਰ ਕਰਨ ਦੇ ਲਈ ਤਕਰੀਬਨ ਸਾਨੂੰ 2-3 ਲੀਟਰ ਪਾਣੀ ਦਾ ਜਿਹੜਾ ਅਸੀਂ ਮਤਲਬ ਕਿ ਉਹਦੇ ਨਾਲ ਪੇ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਨਹੀਂ ਦਿੰਦਾ ਕਿ ਅਸੀਂ ਚਲੋ ਫੋਟੋਆਂ ਤਾਂ ਜਾਂ ਹੋਰ ਸਾਰੀਆਂ ਜਾਣਕਾਰੀਆਂ ਤਾਂ ਇੰਨਾ ਨਹੀਂ, ਫੋਟੋਆਂ ਜਾਂ ਵੀਡੀਓਜ਼ ਜਿਹੜੀਆਂ ਜਿੰਨੀ ਚੀਜ਼ ਐਨਰਜੀ ਖਿੱਚਦੀਆਂ ਨੇ, ਤਾਂ ਉਹਦੇ ਨਾਲ ਫਿਰ ਲੋਕਾਂ ਦੇ ਵਿੱਚ ਇੱਥੇ ਬਿਜਲੀ ਮਹਿੰਗੀ ਹੋਣ ਦਾ ਵੀ ਡਰ ਦੇਖਣ ਨੂੰ ਮਿਲ ਰਿਹਾ ਕਿ ਇੰਨੀ ਇਲੈਕਟ੍ਰਿਸਿਟੀ ਉੱਥੇ ਜਾਏਗੀ ਤੇ ਉਹ ਫਿਰ ਕੰਪੀਟੀਸ਼ਨ ਜਿਹੜਾ ਉਹ ਵੀ ਘੱਟ, ਤੇ ਉਹ ਹਰ ਚੀਜ਼ ਜਿਹੜੀ ਕਿਤੇ ਨਾ ਕਿਤੇ ਨਾਲ ਜੁੜੀ ਹੋਈ ਹੈ ਜੀ।
2: ਪਰ ਸਾਹਿਬ ਬਿਲਕੁਲ ਜੀ, ਇਹ ਜਿਹੜਾ ਨਾ ਆਪਾਂ ਨੂੰ ਜਿਹੜਾ AI ਦੀ ਜੇ ਆਪਾਂ ਦੇਖੀਏ ਕਿ ਇਹਦਾ ਕੰਸਰਨ ਦੇਖੀਏ ਪੋਲੂਸ਼ਨ ਨੂੰ ਲੈ ਕੇ
1: ਜੀ,
2: ਇਹ ਬਿਲਕੁਲ ਓਦਾਂ ਹੀ ਆ, ਸਾਨੂੰ ਲੱਗਦਾ ਕਿ ਡਿਜੀਟਲ ਹੈ ਸਾਰਾ ਕੁਛ, ਜਦਕਿ ਇਹ ਫਿਜ਼ੀਕਲ ਰਿਸੋਰਸਿਸ ਨੂੰ ਬਹੁਤ ਜ਼ਿਆਦਾ ਯੂਜ਼ ਕਰਦਾ ਹੈ। ਇਹ ਤਾਂ ਐਂ ਮਹਿਸੂਸ ਕਰਦੇ ਹਾਂ ਜਿਵੇਂ ਆਪਾਂ ਕ੍ਰੈਡਿਟ ਕਾਰਡ ਲੈ ਕੇ ਖਰਚਾ ਕਰਦੀਏ ਨਾ, ਉਹ ਮਹਿਸੂਸ ਨਹੀਂ ਹੁੰਦਾ ਕਿ ਪੈਸੇ ਦਿੱਤੇ ਆ
1: ਜੀ,
2: ਤੇ ਉਹ ਚਾਹੇ ਲੱਖਾਂ ਦਾ ਹੀ ਸਮਾਨ ਲੈ ਆਓ, ਜਦੋਂ ਗਿਣ ਕੇ ਦੇਣੇ ਪੈਣ ਨੋਟ ਦਾ ਫਿਰ ਲੱਗਦਾ ਉਹ ਬੜਾ ਮਹਿੰਗਾ ਸਮਾਨ ਆ ਗਿਆ, ਵੀ ਇਹ ਤਾਂ ਔਖਾ ਹੋ ਗਿਆ
1: ਬਿਲਕੁਲ।
2: ਤੇ ਇਹ ਜੇ ਲੋਕ ਸਾਹਮਣੇ ਦੇਖ ਲੈਣ ਕਿ ਬੈਕ ਐਂਡ ਦੇ ਉੱਤੇ ਕੀ ਚੱਲ ਰਿਹਾ ਤੇ ਕਿਵੇਂ ਮਸ਼ੀਨਰੀ ਕੰਮ ਕਰਦੀ ਆ, ਤੇ ਫਿਰ ਹੋ ਸਕਦਾ ਕਿ ਆਪਾਂ ਇਹਦੀ ਵਰਤੋਂ ਜਿਹੜੀ ਹੈ ਸੰਜਮ ਨਾਲ ਕਰੀਏ, ਜਾਂ ਇਹਨੂੰ ਆਪਾਂ ਜਸਟ ਇੱਕ ਜਿਵੇਂ ਸਰਚ ਇੰਜਣ ਦੀ ਤਰ੍ਹਾਂ ਓਨਾ ਕੁ ਇਹਨੂੰ ਹਲਕੇ ਦੇ ਵਿੱਚ ਨਾ ਲੈ ਕੇ ਜੇ ਸੀਰੀਅਸ ਕੰਮ ਹੈਗਾ ਉਹ ਕਰੀਏ ਇਹਦੇ ਉੱਤੇ।
1: ਬਿਲਕੁਲ,
2: ਯਾਨੀ ਕਿ ਇੱਕ ਬਹੁਤ ਹੀ ਕੀਮਤੀ ਟੂਲ ਹੈ ਜਿਹੜਾ ਬੜਾ ਲਾਹੇਵੰਦ ਵੀ ਹੈ
1: ਜੀ,
2: ਕਿਉਂਕਿ ਇੱਕ ਚੀਜ਼ ਨੂੰ ਆਪਾਂ ਦੇਖਦੇ ਹਾਂ, ਕੀਮਤੀ ਜਦੋਂ ਆਪਾਂ ਕਹਿੰਦੇ ਹਾਂ ਵੀ ਠੀਕ ਆ, ਇਹਦੇ ਚ ਜਿਹੜੇ ਸਰਵਰ ਹੈ, ਡਾਟਾ ਸੈਂਟਰ ਹੈ, ਜਾਂ ਇਹਦੇ ਵਿੱਚ ਇਲੈਕਟ੍ਰੀਸਿਟੀ ਜਨਰੇਸ਼ਨ ਹੋ ਰਹੀ ਹੈ, ਕੂਲਿੰਗ ਸਿਸਟਮ ਦੇ ਵਿੱਚ, ਇਹ ਸਾਰਾ ਫਿਜ਼ੀਕਲ ਸੋਰਸ ਚੱਲਦਾ ਹੈ। ਡਿਜੀਟਲ ਦੁਨੀਆ ਭਾਵੇਂ ਪੇਪਰਲੈਸ ਹੈ
1: ਜੀ,
2: ਪਰ ਏਦਾਂ ਨਹੀਂ ਹੈ, ਬਲਕਿ ਰਿਸੋਰਸਿਸ ਬਹੁਤ ਯੂਜ਼ ਹੋ ਰਹੇ ਹੈ
1: ਜੀ।
2: ਹੁਣ ਕੰਸਰਨ ਜਿਹੜੇ ਸਾਡੇ ਮੇਨ, ਆਪਾਂ ਜੇ ਕੈਟਾਗਰੀ ਬਣਾਈ ਹੋਵੇ ਤਾਂ ਹਵਾ, ਪਾਣੀ, ਮਿੱਟੀ, ਆਵਾਜ਼ ਦਾ, ਲਾਈਟ ਦਾ ਪੋਲੂਸ਼ਨ ਵੀ ਹੈਗਾ,
1: ਬਿਲਕੁਲ,
2: ਪਲਾਸਟਿਕ ਹੋ ਗਈ, ਸੋਲਿਡ ਵੇਸਟ ਹੋ ਗਿਆ, ਇਹ ਸਾਡਾ ਸਾਰਾ ਸਿਸਟਮ ਦੇ ਆਪਾਂ ਧਿਆਨ ਦੇਣ ਯੋਗ ਆ
1: ਜੀ।
2: ਪੰਜ ਜਿਹੜੇ ਮੇਨ ਜਿਹੜੇ ਆਪਾਂ ਪਾਣੀ ਨੂੰ ਲੈ ਕੇ ਚੱਲਦੇ ਆ
1: ਜੀ,
2: ਪੰਜ ਜਿਹੜੇ ਮੇਨ ਸੈਕਟਰ ਹੈਗੇ ਆ ਪਾਣੀ ਨੂੰ ਜ਼ਿਆਦਾ ਯੂਜ਼ ਕਰਦੇ ਆ, ਐਗਰੀਕਲਚਰ ਹੈ, ਇਹ ਪੂਰੀ ਲਾਰਜੈਸਟ ਹੈ ਗਲੋਬਲ ਦੇ ਵਿੱਚ, ਜਿਹੜਾ ਕਿ ਫਰੈਸ਼ ਵਾਟਰ ਨੂੰ ਧਰਤੀ ਚੋਂ ਜਿਹੜਾ ਨਿਕਾਲਦੇ ਆ ਆਪਾਂ ਤੇ ਉਹ ਪੀਣ ਵਾਲਾ ਪਾਣੀ
1: ਜਿਹੜਾ ਕਹਿ ਲਓ ਪੂਰੀ ਧਰਤੀ ਦੇ ਉੱਤੇ ਮੇਰੇ ਖਿਆਲ ਨਾਲ 2% ਜਿਹੜਾ ਪਾਣੀ ਪੀਣ ਯੋਗ ਹੈ ਪੂਰੀ ਧਰਤੀ ਤੇ, ਤੇ ਬਾਕੀ 98% ਖਾਰਾ ਜਾਂ ਲੂਣ ਵਾਲਾ ਹੀ ਆ ਜਿਹੜਾ ਯੂਜ਼ ਨਹੀਂ ਕੀਤਾ ਜਾ ਸਕਦਾ ਪੀਣ ਲਈ,
2: ਉਹ ਇਹਦੇ ਚ ਨਹੀਂ ਵਰਤਿਆ ਜਾਂਦਾ ਜੀ ਬਿਲਕੁਲ। ਹਾਲਾਂਕਿ ਇੰਡਸਟਰੀ ਜਾਂ ਹੋਰ ਕੈਮੀਕਲ ਟੈਕਸਟਾਈਲ ਲਾ ਲਓ ਜਾਂ ਪੇਪਰ, ਉਹਦੇ ਵਿੱਚ ਵੀ ਇਹ ਪਾਣੀ ਵਰਤਿਆ ਜਾ ਰਿਹਾ, ਤੇ ਇਲੈਕਟ੍ਰੀਸਿਟੀ ਜਿਹੜੀ ਖਾਸ ਕਰਕੇ ਉਹ ਆਪਾਂ ਨਿਊਕਲੀਅਰ ਲੈ ਲਓ ਜਾਂ ਥਰਮਲ ਪਾਵਰ ਵਾਲੇ ਜਿਹੜੇ ਆ ਉਹਦੇ ਵਿੱਚ ਕੂਲਿੰਗ ਬਹੁਤ ਜ਼ਿਆਦਾ ਪਾਣੀ ਚਾਹੀਦਾ
1: ਜੀ।
2: ਹੁਣ ਬਾਕੀ ਡੋਮੈਸਟਿਕ ਘਰਾਂ ਵਿੱਚ ਤੇ ਉਹ ਵੀ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਬਹੁਤ ਵੱਡੇ ਪੱਧਰ ਤੇ ਆਪਾਂ ਪਾਣੀ ਪੀਣ ਲਈ ਵਰਤ ਰਹੇ ਆ, ਨਹਾਉਣ ਧੋਣ ਲਈ ਤੇ ਉਹ ਸੈਨੀਟੇਸ਼ਨ ਲਈ, ਵਾਸ਼ਿੰਗ ਲਈ ਹੋ ਰਿਹਾ, ਖਾਣੇ ਵਿੱਚ ਫੂਡ ਪ੍ਰੋਸੈਸ ਹੋ ਰਿਹਾ
1: ਜੀ,
2: ਕੱਪੜੇ ਵੀ ਧੋਣੇ
1: ਜੀ,
2: ਕਲੀਨਿੰਗ ਹੋ ਗਈ, ਕੂਲਿੰਗ ਹੋ ਗਈ, ਤਾਂ ਹੋਰ ਖਾਣਾ ਬਣਾਉਣ ਲਈ ਸਾਰੇ ਉਧਰ ਪਾਣੀ ਦੀ ਵਰਤੋਂ ਤਾਂ ਹੈਗੀ ਹੈਗੀ
1: ਜੀ।
2: ਤੋ ਇਹਨੂੰ ਜੇ ਕਹਿ ਲੋ ਵੀ ਇਹਨੂੰ ਪੋਲੂਟ ਕਰ ਲਿਆ ਜਾਵੇ
1: ਜੀ,
2: ਕਿਉਂਕਿ ਜਿਵੇਂ ਤੁਸੀਂ ਦੱਸਿਆ ਜੀ ਕਿ ਭਾਈ ਹੈ ਹੀ ਬਹੁਤ ਥੋੜਾ, ਤੇ ਥੋੜੇ ਨੂੰ ਵੀ ਜੇ ਆਪਾਂ ਪੋਲੂਟ ਕਰਕੇ ਬਹਿ ਗਏ ਤਾਂ ਪ੍ਰੋਬਲਮ ਹੈ, ਇਹਦੇ ਬਾਰੇ ਸੋਚਣਾ ਜ਼ਰੂਰ ਪਏਗਾ
1: ਜੀ।
2: ਬਲੇਮ ਕਰਦੇ ਆਪਾਂ ਆਮ ਤੌਰ ਤੇ ਕਿਹਨੂੰ, ਕਿਉਂਕਿ ਬਲੇਮ ਹੋ ਜਾਂਦਾ ਜੀ ਇੰਡਸਟਰੀਅਲ ਵੇਸਟ ਵਾਟਰ ਹੈ, ਕੈਮੀਕਲ ਹੈ, ਮੈਟਲ ਹੈ, ਫਾਰਮਾਸਿਊਟੀਕਲ ਹੈ, ਪੈਟਰੋਕੈਮੀਕਲ, ਇਹ ਸਾਰੇ ਕਰਦੇ ਆ,
1: ਬਿਲਕੁਲ,
2: ਟੈਕਸਟਾਈਲ ਵਾਲੇ ਆ, ਪੇਪਰ ਵਾਲੀ ਇੰਡਸਟਰੀ ਹੈ, ਸ਼ੂਗਰ ਇੰਡਸਟਰੀ ਹੈ, ਫਿਰ ਸੀਵਰ ਵਾਲਾ ਕੰਮ ਹੈ
1: ਜੀ,
2: ਇਹ ਬਿਲਕੁਲ ਇੱਕ ਚੀਜ਼ ਨਹੀਂ ਹੈ ਕਿ ਜਿਹੜੀ ਪੋਲੂਸ਼ਨ ਕਰ ਰਹੀ ਹੈ
1: ਜੀ,
2: ਬਹੁਤ ਜ਼ਿਆਦਾ ਜਿਹੜਾ ਮਲਟੀਪਲ ਇਹਦੀਆਂ ਜਿਹੜੀਆਂ ਤਹਿਆਂ ਹੋ ਸਕਦੀਆਂ ਨੇ
1: ਜੀ। ਕਿਉਂਕਿ ਦੇਖੋ
2: ਪੰਜਾਬ ਦੇ ਵਿੱਚ ਤੇ
1: ਸ਼ਮੀ ਜੀ ਇੱਕ ਚੀਜ਼ ਹੋਰ ਹੈ ਕਿ ਇਹਨਾਂ ਚਲੋ ਐਡਵਾਂਸ ਮੁਲਕ ਨੇ, ਤੇ ਮੈਂ ਇੱਕ ਆਰਟੀਕਲ ਇੱਥੇ ਦੀ ਲੈਂਗੁਏਜ ਦੇ ਵਿੱਚ ਅਖਬਾਰ ਦੇ ਵਿੱਚ ਲੱਗਿਆ ਹੋਇਆ ਪੜ੍ਹਦਾ ਸੀ ਕਿ ਜਿਹੜਾ ਚਾਹੇ ਉਹ ਫਿਨਲੈਂਡ ਦਾ ਪਾਣੀ ਹੈ ਜੀ, ਉਹ ਮਤਲਬ ਕਿ ਕਹਿ ਸਕਦੇ ਹਾਂ ਜਿੱਦਾਂ ਆਪਣੇ ਪੰਜਾਬ ਦਾ ਪਾਣੀ ਹੈ ਨਾ, ਅਸੀਂ ਟੂਟੀ ਖੋਲ ਕੇ ਅੱਜ ਵੀ ਪਾਣੀ ਦੀ ਵਰਤੋਂ ਕਰਦੇ ਹਾਂ, ਕਿਤੇ ਉਹ ਬੋਤਲਾਂ ਨਹੀਂ ਲਈਦੀਆਂ। ਥੱਲੇ ਚਲੇ ਜਾਓ ਥੋੜਾ ਜਿਹਾ, ਜਰਮਨ ਦੇ ਵੱਲ ਨੂੰ ਚਲ ਜਾਓ, ਇਟਲੀ ਚਲ ਜਾਓ, ਇੰਗਲੈਂਡ ਚਲ ਜਾਓ, ਜਾਂ ਉਹਨਾਂ ਕੋਲ ਤਾਂ ਪਾਣੀ ਦਾ ਸੋਰਸ ਹੈ ਹੀ ਨਹੀਂਗਾ, ਉਹ ਬਰਸਾਤ ਦਾ ਕਹਿ ਲਓ ਇਕੱਠਾ ਕਰਕੇ ਉਹਨੂੰ ਸ਼ੁੱਧ ਕਰਕੇ ਘਰਾਂ ਤੱਕ ਪਹੁੰਚਾਉਂਦੇ ਆ ਜਾਂ ਪੀਣ ਲਈ ਵਰਤਦੇ ਆ, ਤੇ ਜ਼ਿਆਦਾਤਰ ਬੋਤਲ ਵਾਲਾ ਪਾਣੀ ਹੀ ਜਿਹੜਾ ਉਹ ਯੂਜ਼ ਕਰਦੇ ਆ ਪੀਣ ਦੇ ਲਈ ਵੀ। ਤੇ ਅਸੀਂ ਇੱਥੇ ਆਰਾਮ ਨਾਲ ਘਰੋਂ ਟੂਟੀ ਖੋਲ ਕੇ ਤੇ ਅਸੀਂ ਪਾਣੀ ਬਹੁਤ ਘੱਟ ਮੁੱਲ ਲੈ ਆਈਦਾ, ਜੇ ਉਹਨੂੰ ਦੇਖਿਆ ਜਾਵੇ ਘੱਟੋ ਘੱਟ ਇੱਥੇ ਜੇ ਯੂਰਪ ਦੇ ਵਿੱਚ ਸਕੈਂਡੀਨੇਵੀਆ ਚ ਰਹਿੰਦੇ ਆ, ਤੇ ਕੱਲੋ ਕੱਲਾ ਹੀ ਜੇ ਤੁਸੀਂ ਪਾਣੀ ਦਾ ਹੀ ਖਰਚਾ ਲਾ ਲਓ ਨਾ ਮਹੀਨੇ ਦੇ ਵਿੱਚ, ਜੇ ਟੱਬਰ ਦੇ ਵਿੱਚ 4 ਵਿਅਕਤੀ ਨੇ, ਘੱਟੋ ਘੱਟ ਨੀ 300-400 ਯੂਰੋ ਦਾ ਪਾਣੀ ਹੀ ਲੱਗ ਜਾਂਦਾ ਜੀ ਕੱਲਾ ਪੀਣ ਦੇ ਲਈ ਜਾਂ ਵਰਤੋਂ ਦੇ ਵਿੱਚ, ਤੇ ਬਾਕੀ ਜਿਹੜਾ ਧੋਣ ਦੇ ਲਈ ਵੱਖਰਾ ਜੀ। ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ, ਉਹ ਤਾਂ ਕਹੀਦਾ ਵੀ ਅਸੀਂ ਤਾਂ ਸਵਰਗ ਚ ਰਹਿ ਰਹੇ ਹਾਂ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ। ਤੇ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਗੱਲ ਹੋ ਰਹੀ ਸੀ ਕਿ ਜਿਹੜਾ ਪਾਣੀ ਆ, ਜਿੱਦਾਂ ਕਿ ਯੂਰਪੀਅਨ ਯੂਨੀਅਨ ਹੈ ਕਿ ਫਿਨਲੈਂਡ ਦਾ ਪਾਣੀ ਜਿਹੜਾ ਮਤਲਬ ਕਿ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਮਤਲਬ ਕਿ ਸ਼ੇਅਰਿੰਗ ਦੇ ਵਿੱਚ ਕਰ ਲਈਏ ਜਾਂ ਇੱਦਾਂ ਕੁਝ ਕਰ ਲਈਏ, ਪਰ ਉਹ ਲੋਕ ਇਸ ਚੀਜ਼ ਦੇ ਖਿਲਾਫ ਨੇ ਕਿਉਂਕਿ ਆਉਣ ਵਾਲੇ ਸਮੇਂ ਤੇ ਜੋ ਭਵਿੱਖਬਾਣੀਆਂ ਨੇ ਜਾਂ ਗੱਲਬਾਤ ਹੁੰਦੀ ਹੈ ਕਿ ਅਗਲੀ ਵਰਲਡ ਵਾਰ ਜਿਹੜੀ ਲੱਗੇਗੀ ਪਾਣੀ ਨੂੰ ਲੈ ਕੇ ਲੱਗੇਗੀ, ਉਹ ਜਿੱਥੇ ਮਰਜ਼ੀ ਦੇਖ ਲਓ ਜੋ ਹਾਲਾਤ ਬਣੇ ਹੋਏ ਨੇ, ਤੇ ਉਹ ਸੋਰਸ ਜਿਹਦੇ ਕੋਲ ਹੈਗੇ ਨੇ ਮੈਨੂੰ ਲੱਗਦਾ ਉਹ ਤਾਂ ਬਹੁਤ ਰਿਚ ਹੈ, ਪਰ ਸ਼ੇਅਰ ਵੀ ਕਰਨਾ ਚਾਹੀਦਾ। ਪਰ ਜਿਹਨਾਂ ਕੋਲ ਇਹਦੇ ਮਿਸ ਯੂਜ਼ ਕਰ ਰਹੇ ਨੇ ਜਾਂ ਜਰਮਨ ਵਰਗੇ ਮੁਲਕ ਜਿਹੜੇ ਨੇ ਉੱਥੇ ਜਿਹੜਾ ਵਰਲਡ ਵਾਰ 2 ਹੋਈਆਂ ਜਾਂ 1 ਹੋਈ ਹੈ, ਤਾਂ ਉਹ ਉਸ ਸਮੇਂ ਦੇ ਜੋ ਬੰਬਾਰੀ ਕੀਤੀ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਕਰਕੇ ਉਹ ਜ਼ਮੀਨਾਂ ਜਿਹੜੀਆਂ ਨੇ ਇੰਨਾ ਕੁ ਜ਼ਹਿਰ ਉਹਨਾਂ ਦੇ ਵਿੱਚ ਪਿਆ ਕਿ ਅਜੇ ਤੱਕ ਵੀ ਉਹ ਵਰਤੋਂ ਦੇ ਵਿੱਚ ਨਹੀਂ ਨੇ ਜੀ। ਜੀ ਸ਼ਮੀ ਜੀ,
2: ਜੀ ਹਾਂਜੀ ਹਾਂਜੀ
1: ਜੀ
2: ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਸਾਡੇ ਕੋਲ ਬਹੁਤ ਹੀ ਸ਼ਾਨਦਾਰ ਰਿਸੋਰਸਿਸ ਹੈਗੇ ਆ, ਨੇਚਰ ਨੇ ਕੋਈ ਜਿਹੜਾ ਲਕੋ ਨਹੀਂ ਰੱਖਿਆ, ਸਭ ਸਾਡੇ ਕੋਲ ਜਿਹੜਾ ਬਲੈਸਿੰਗ ਦਿੱਤੀ ਹੋਈ ਹੈ, ਹਵਾ ਪਾਣੀ ਸਭ ਕੁਛ ਹੈ।
1: ਜੀ
2: ਹੁਣ ਜਦੋਂ ਜੇ ਅਸੀਂ ਇਹ ਕਹੀਏ ਕਿ ਜਿਹੜਾ ਇਹ ਪੋਲਿਊਸ਼ਨ ਜਿਹਦੀ ਆਪਾਂ ਅੱਜ ਚਰਚਾ ਕਰ ਰਹੇ ਹਾਂ, ਕੀ ਇਹ ਸਾਡੀ ਡਿਵੈਲਪਮੈਂਟ ਦੀ ਕੀਮਤ ਹੈ? ਕੀ ਡਿਵੈਲਪਮੈਂਟ ਤੇ ਇਨਵਾਇਰਮੈਂਟ? ਬਿਲਕੁਲ ਆਪਾਂ ਇਹ ਤੋਂ ਮੰਨਦੇ ਆ ਕਿ ਬਿਲਕੁਲ ਇਹਦੀ ਗੱਲ ਨਹੀਂ ਹੈ, ਡਿਵੈਲਪਮੈਂਟ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ, ਲੇਕਿਨ ਸਵਾਲ ਤਾਂ ਇਹ ਹੈ ਕਿ ਡਿਵੈਲਪਮੈਂਟ ਅਸੀਂ ਕਰ ਕੇ ਹੀ ਰਹੇ ਹਾਂ, ਜਿਹੜਾ ਓਲਡ ਮਾਡਲ ਹੈ ਨਾ ਉਹਨੂੰ ਬਦਲਣਾ ਪੜਿਆ। ਓਲਡ ਮਾਡਲ ਚ ਕੀ ਹੈ, ਆਪਾਂ ਕੋਈ ਚੀਜ਼ ਚੁੱਕੋ, ਟੇਕ ਮੇਕ ਯੂਜ ਐਂਡ ਥਰੋ, ਆਪਾਂ ਉਧਰੋਂ ਸਮਾਨ ਚੁੱਕਿਆ ਇਧਰੋਂ ਤੇ ਉਹਦਾ ਚੀਜ਼ ਬਣਾਈ ਕੋਈ, ਉਹਨੂੰ ਵਰਤਿਆ ਤੇ ਸੁੱਟ ਦਿੱਤਾ। ਹੁਣ ਜਿਹੜਾ ਜ਼ਿਆਦਾ ਆਪਾਂ ਧਿਆਨ ਦਿੰਦੇ ਹਾਂ ਕਿ ਇਸ ਚੀਜ਼ ਦੇ ਉੱਤੇ, ਸਕੂਲਾਂ ਚ ਵੀ ਬੱਚਿਆਂ ਨੂੰ ਪੜਾਇਆ ਜਾਂਦਾ ਕਿ ਭਾਈ ਆਪਾਂ ਨੂੰ ਮਾਡਲ ਬੈਟਰ ਇੱਕ ਥੋੜਾ ਕਰਨਾ ਪੈਣਾ ਕਿ ਇੱਕ ਤਾਂ ਰਿਡਿਊਸ ਕਰੀਏ ਵਰਤੋਂ, ਸੰਜਮ ਨਾਲ ਕਰੀਏ ਇਹਨਾਂ ਚੀਜ਼ਾਂ ਦੀ, ਫੇਰ ਜਿਹੜੀ ਵਰਤੋਂ ਆਪਾਂ ਕਰ ਲਈਏ ਉਹਨੂੰ ਆਪਾਂ ਰੀਯੂਜ ਵੀ ਕਰ ਲਈਏ
1: ਜੀ,
2: ਜਾਂ ਉਹਨੂੰ ਰਿਪੇਅਰ ਕਰ ਲਈਏ, ਰੀਸਾਈਕਲ ਕਰ ਲਈਏ ਤੇ ਰਿਕਵਰ ਵੀ ਕਰੀਏ
1: ਜੀ। ਖਨਨ ਬਹੁਤ ਹੋ ਰਹੀ ਹੈ ਤੇ ਉਹਦੇ ਵਿਚ ਜਿਹੜਾ ਪ੍ਰੋਡਕਟ ਯੂਜ ਕੀਤੇ ਜਾਂਦੇ ਆ ਉਹ ਦੇਖੋ। ਹੁਣ ਅੱਜ ਮੈਂ ਕੰਮ ਦੀ ਗੱਲ ਦੱਸਦਾ ਤੁਹਾਡੇ ਤੇ, ਤੁਹਾਨੂੰ ਕੋਈ ਕੰਮ ਦੇ ਉੱਤੇ ਸੀਗਾ, ਸਾਡੇ ਇੱਕ ਬੰਦਾ ਆਇਆ ਜੀ ਜਿਹੜਾ ਸਾਰਾ ਕੰਪਿਊਟਰ ਸਿਸਟਮ ਨੂੰ ਫੋਨਾਂ ਵਗੈਰਾ ਨੂੰ ਸਾਰਾ ਸਾਡੇ ਮੈਨੇਜ ਕਰਦੇ ਆ। ਮੁਕੱਦਰ ਜੀ ਮੈਂ ਇਹ ਬਸ ਗੱਲ ਕਰਕੇ ਤੁਹਾਡੀ ਗੱਲ ਲੈਣਾ ਤੇ ਸ਼ਮੀ ਜੀ ਨੂੰ ਵੀ ਅੱਜ ਜਲਦੀ ਛੁੱਟੀ ਦੇਣੀ ਆ ਤੇ ਉਹ ਆਇਆ ਜੀ ਬੜੇ ਸੋਹਣੇ। ਸ਼ਮੀ ਜੀ ਕੰਪਿਊਟਰ ਕੰਮ ਕਰ ਰਹੇ ਨੇ 3 ਸਾਲ ਤੋਂ, ਕੋਈ ਕੰਪਲੇਂਟ ਨਹੀਂ ਹੈ, ਫੋਨ ਵਧੀਆ ਚੱਲ ਰਿਹਾ, ਸਾਰਾ ਕੁਝ ਚੱਲ ਰਿਹਾ। ਉਹ ਆਇਆ ਜੀ, ਅਖੇ ਜੀ ਇਹਨਾਂ ਦੀ ਲੀਸਿੰਗ ਖਤਮ ਹੋ ਗਈ ਹੈ ਤੇ ਆਹ ਨਵੇਂ ਡੱਬਾ ਬੰਦ ਲਿਆਇਆ, ਉਹਨਾਂ ਦੀ ਸੈਟਿੰਗ ਕੀਤੀ, ਸਾਰਾ ਕੁਝ ਅਪਡੇਟ ਕੀਤਾ ਤੇ ਓਦਾਂ ਹੀ ਦੁਬਾਰਾ ਉਹ ਸਾਰੇ ਜਿੱਦਾਂ ਪਹਿਲਾਂ ਚੱਲਦੇ ਸੀ ਓਦਾਂ ਚੱਲਣ ਲਾ ਤੇ ਜੀ। ਤੇ ਹੁਣ ਇਹ ਨੀ ਸਮਝ ਆਉਂਦੀ ਕਿ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਬਣ ਰਹੀਆਂ ਨੇ ਉਹਨਾਂ ਨੂੰ ਡੰਪਿੰਗ ਕਰਨ ਦਾ ਜਾਂ ਸੋਰਸ ਜਿਹੜੇ ਨੇ ਸਾਡੇ ਕੋਲ ਦੁਨੀਆਂ ਦੇ ਉੱਤੇ ਜੰਗਾਂ ਲੱਗ ਰਹੀਆਂ ਨੇ ਇਹਨਾਂ ਚੀਜ਼ਾਂ ਦੇ ਲਈ, ਵੀ ਸਾਨੂੰ ਵੱਧ ਤੋਂ ਵੱਧ ਲਿਥੀਅਮ ਚਾਹੀਦਾ ਹੈ, ਸਾਨੂੰ ਵੱਧ ਤੋਂ ਵੱਧ ਇਹ ਚੀਜ਼ਾਂ ਚਾਹੀਦੀਆਂ ਨੇ, ਬੈਟਰੀਆਂ ਬਣਾਉਣੀਆਂ ਨੇ ਕਾਰਾਂ ਦੇ ਲਈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੋਈ ਹੈ ਪੋਲੂਸ਼ਨ ਦੀ। ਇਸੇ ਤਰ੍ਹਾਂ ਹੀ ਕਹਿ ਲਓ ਕਿ ਜਿਹੜੀਆਂ ਪੌਣ ਚੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਯੂਰਪੀਅਨ ਕੰਟਰੀਆਂ ਜਿਹੜੀਆਂ ਨੇ ਲੱਖਾਂ ਅਰਬਾਂ ਟਨ ਜਿਹੜੀਆਂ ਨੇ ਪੌਣ ਚੱਕੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਸਪੈਸ਼ਲ ਜਿਹੜੇ ਨੇ ਪਲਾਸਟਿਕ ਜਾਂ ਹੋਰ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਮੈਟਲ ਯੂਜ਼ ਕੀਤਾ ਜਾਂਦਾ ਤੇ ਉਹਨਾਂ ਦੇ ਵਿੱਚ ਐਗਰੀਮੈਂਟ ਵੀ ਇੱਦਾਂ ਦੇ ਕੀਤੇ ਜਾਂਦੇ ਆ ਕਿ ਤੁਸੀਂ ਜ਼ਮੀਨ ਦੇ ਉੱਤੇ ਜਿੰਨਾ ਚਿਰ ਲੱਗੀ ਹੈ ਆਪਣਾ ਕਿਰਾਇਆ ਲਈ ਜਾਓ ਵਧੀਆ ਤਰੀਕੇ ਨਾਲ। ਉਹਦੇ ਨਾਲ ਪੰਛੀ ਵੀ ਡਿਸਟਰਬ ਹੋ ਰਹੇ ਨੇ, ਉਹਨਾਂ ਦੇ ਰੂਟ ਬਦਲ ਗਏ, ਉਹਨਾਂ ਦਾ ਰਹਿਣ ਸਹਿਣ ਜਿਹੜਾ ਉੱਥੋਂ ਦੌੜ ਗਏ ਨੇ ਜੀ, ਅਲੱਗੇ ਨਹੀਂ ਰਹਿੰਦੇ ਉਸ ਚੀਜ਼ ਦੇ ਵਿੱਚ। ਤੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੈ ਕਿ ਆਉਣ ਵਾਲੇ 10 ਸਾਲਾਂ ਚ ਜਾਂ 20 ਸਾਲਾਂ ਦੇ ਵਿੱਚ ਇਹ ਜਿੰਨੀਆਂ ਵੀ ਪੌਣ ਚੱਕੀਆਂ ਨੇ ਇਹਨਾਂ ਨੂੰ ਡਿਸਟਰੋਏ ਕਿੱਥੇ ਕਰਨਾ ਜੀ?
2: ਜੀ ਉਹ ਉਹ ਨਹੀਂ ਸੋਚਿਆ ਗਿਆ ਨਾ, ਇਹੀ ਤਾਂ ਗੱਲ ਆ ਕਿ ਇਹਨੂੰ ਆਪਾਂ ਜਦ ਤੱਕ ਇੰਨੀ ਦੂਰ ਅੰਦੇਸ਼ੀ ਵਾਲੀ ਸੋਚ ਲੈ ਕੇ ਨਹੀਂ ਇਹਨੂੰ ਅੱਗੇ ਵਧਾਂਗੇ, ਫੇਰ ਇਹ ਪ੍ਰੋਬਲਮ ਸਿਰ ਤੇ ਰਹੇਗੀ, ਤਲਵਾਰ ਲਟਕਦੀ ਰਹਿਣੀ ਹੈ। ਇਹ ਸੋਚਣ ਦੀ ਲੋੜ ਆ ਕਿ ਜਦੋਂ ਵੀ ਅਸੀਂ ਕੋਈ ਡਿਵੈਲਪਮੈਂਟ ਕਰਦੇ ਹਾਂ ਤੇ ਉਸ ਜਿਹੜਾ ਉਹਦਾ ਮੇਨ ਪਲਾਨ ਬਣਦਾ ਉਹਦੇ ਵਿੱਚ ਘੱਟੋ ਘੱਟ ਮੰਨ ਲਓ ਕਿ ਆਪਾਂ ਕੋਈ ਪ੍ਰੋਡਿਊਸ ਕੀਤਾ ਕੁਛ ਵੀ ਚੀਜ਼ ਬਣਾਈ ਆ ਤੇ ਉਹਦਾ ਜੋ ਜੋ ਬਾਇਓ ਹਜ਼ਾਰਡ ਆ ਜਾਂ ਕੋਈ ਉਹਦਾ ਵੈਸੇ ਵੇਸਟ ਨਿਕਲ ਰਿਹਾ ਕੁਛ, ਉਹਨੂੰ ਕਿਵੇਂ ਡੰਪ ਕਰਨਾ, ਡੰਪ ਕਰਨਾ, ਡੰਪਿੰਗ ਕਿਹੜਾ ਕੋਈ ਉਹਦਾ ਸੋਲੂਸ਼ਨ ਹੈ? ਉਹਦੇ ਵਿੱਚ ਤਾਂ ਉਹ ਹੋਰ ਪਹਾੜ ਬਣਦੇ ਆ, ਸਾਡੇ ਸ਼ਹਿਰਾਂ ਚ ਕੂੜੇ ਦੇ ਪਹਾੜ ਬਣ ਗਏ,
1: ਬਿਲਕੁਲ ਜੀ,
2: ਉਹ ਸਹੀ ਸੋਲੂਸ਼ਨ ਨਹੀਂ ਹੋਏਗਾ। ਆਪਾਂ ਨੂੰ ਇਹਦਾ ਕੁਛ ਨਾ ਕੁਛ ਇਹਦੀ ਵਰਤੋਂ ਦਾ ਜਿਹੜਾ ਸੋਚਣਾ ਪਏਗਾ, ਜੋ ਨੀਤੀ ਘੜੇ ਆ ਉਹਨਾਂ ਨੂੰ ਇਹਦੇ ਉੱਤੇ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਔਰ ਇੰਪਲੀਮੈਂਟ ਕਰਨਾ ਚਾਹੀਦਾ। ਐਜ਼ ਇੰਡੀਵਿਜੁਅਲ ਸਾਨੂੰ ਬੜਾ ਜਿਹੜਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਕਿ ਭਾਈ ਆਪਣੇ ਰਿਸੋਰਸ ਦੀ ਵਰਤੋਂ ਸੋਚ ਸਮਝ ਕੇ ਕਰੀਏ, ਤਾਂ ਕਿ ਘੱਟੋ ਘੱਟ ਅਸੀਂ ਕਲਪਰੇਟ ਨਾ ਬਣੀਏ, ਅਸੀਂ ਗੁਨਾਹਗਾਰ ਨਾ ਬਣੀਏ, ਜਿਹੜਾ ਕਲਾਰਾ ਜ਼ਿਆਦਾ ਪਾ ਕੇ।
1: ਜੀ ਬਿਲਕੁਲ
2: ਜੀ
1: ਜੀ। ਤੇ ਸ਼ਮੀ ਜੀ ਇੱਕ ਕਾਲ ਲੈ ਕੇ ਫਿਰ ਮੈਂ ਤੁਹਾਡੇ ਤੋਂ ਆਗਿਆ ਲੈਣਾ ਜੀ। ਮੁਕੱਦਰ ਜੀ ਜੇ ਲੇਟ ਹੋ ਰਹੇ ਹੋ ਤਾਂ ਦੱਸ ਦੇਣਾ ਜੀ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
3: ਜੀ
1: ਬਿਲਕੁਲ
3: ਜੀ ਭਾਰਤ ਭਾਈ ਜੀ, ਸ਼ਮੀ ਭਾਈ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਮੁਕੱਦਰ ਜੀ,
2: ਸਤਿ ਸ੍ਰੀ ਅਕਾਲ ਜੀ।

0: ਘੁੰਮ ਕੇ ਆਉਂਦੀ, ਐਂ ਲੱਗਦਾ ਜਿਵੇਂ ਪਿੱਛੇ ਗੱਲ ਕਰੀ ਜਾਂਦੇ ਹਾਂ।
1: ਅੱਛਾ ਜੀ, ਵੈਸੇ
0: ਲਾਓ
1: ਹੋਣਾ ਨਹੀਂ
0: ਤੁਸੀਂ ਕੋਈ
1: ਚਾਹੀਦਾ
0: ਗੱਲ
1: ਇੱਧਰ
0: ਕਰਵਾ ਲਓ।
1: ਹੁਣ ਦੇਖੋ ਤਾਂ। ਹਾਂਜੀ
0: ਹੁਣ ਮਸ਼ਹੂਰੀ ਆ ਗਈ, ਹੁਣ
1: ਮਸ਼ਹੂਰੀ,
0: ਇੱਕੋ ਨੀ, ਹੁਣ ਮਸ਼ਹੂਰੀ ਆ, ਮਸ਼ਹੂਰੀ ਆ ਇਹ ਵੀ।
1: ਮਸ਼ਹੂਰੀ ਕਿੱਧਰ ਦੇਖੀ ਜਾਂਦੇ ਹੋ, ਗੱਲ ਕਰਦੇ ਕਰਦੇ ਦੇਖਿਓ।
0: ਨਹੀਂ ਨਹੀਂ ਉਹ ਮੈਂ ਇੱਕ ਸੈਕਿੰਡ,
1: ਪਿੱਛੇ ਤਾਂ ਨਹੀਂ ਚੱਲਦਾ ਆਪਣਾ, ਰੇਡੀਓ ਤਾਂ ਨਹੀਂ ਚੱਲ ਰਿਹਾ
0: ਨਹੀਂ
1: ਬੈਕਗ੍ਰਾਉਂਡ ਦੇ?
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਬੈਕਗ੍ਰਾਉਂਡ ਤੇ ਕੁਝ ਨਹੀਂ ਚੱਲਦਾ ਪਿਆ, ਮੈਂ ਬੰਦ ਕੀਤਾ ਹੋਇਆ।
1: ਲਓ ਫਿਰ ਮੈਂ ਦੂਸਰੀ ਲਾਈਨ ਤੇ ਲੈ ਲੈਣਾ ਤੁਹਾਨੂੰ ਇੱਧਰ। ਹਾਂਜੀ, ਇੱਕ ਮਿੰਟ
0: ਹਾਂ
1: ਰੁਕੋ
0: ਜੀ,
1: ਜੀ ਦੋਸਤ। ਹਾਂਜੀ ਸ਼ਮੀ ਜੀ, ਕੰਟੀਨਿਊ ਪਲੀਜ਼। ਇੱਧਰੋਂ ਮੈਂ ਲੈ ਲੈਂਦਾ ਦੂਸਰੀ ਲਾਈਨ ਤੇ ਜੀ, ਇੱਧਰ ਥੋੜੀ ਪ੍ਰੋਬਲਮ ਹੋ ਸਕਦੀ ਹੈ ਜੀ।
0: ਜੀ ਠੀਕ ਹੈ, ਠੀਕ ਹੈ ਜੀ, ਬਿਲਕੁਲ ਬਿਲਕੁਲ ਜੀ, ਇਹ ਤਕਨੀਕੀ ਮਾਮਲੇ ਕਈ ਵਾਰੀ ਬਣ ਜਾਂਦੇ ਆ ਤੇ ਫਿਰ
1: ਬਣ
0: ਔਖਾ ਹੋ
1: ਜਾਂਦੇ ਨੇ,
0: ਜਾਂਦਾ ਕੁਝ
1: ਭਾਰੂ
0: ਕੰਮ।
1: ਪੈ ਜਾਂਦੇ ਨੇ ਜੀ। ਹਾਂਜੀ ਮੁਕੱਦਰ ਜੀ, ਸਵਾਗਤ ਹੈ ਜੀ।
0: ਜੀ ਹਾਂਜੀ ਹਾਂਜੀ ਹਾਂਜੀ, ਬਸ ਮੈਂ ਤਾਂ ਚਲੋ ਉਹ ਅਸਲ ਚ ਨਾ ਉਹ ਮੈਨੂੰ ਤਾਂ ਹੁਣ ਆ ਦਿਨ ਦਿਨ ਵੀ ਪਤਾ ਨਹੀਂ ਲੱਗਦਾ ਕਦੋਂ ਸ਼ਨੀ ਵੀਰਵਾਰ ਆ ਗਿਆ ਤੇ ਕੱਲ ਨੂੰ ਸ਼ੁੱਕਰਵਾਰ ਆ ਜਾਣਾ,
1: ਜੀ
0: ਪਰਸੋਂ ਨੂੰ ਸ਼ਨੀਵਾਰ ਤੇ ਐਤਵਾਰ ਆ ਜਾਣਾ।
1: ਜੀ ਜੀ
0: ਮੈਂ ਬੋਲ ਮਿੱਤਰਾਂ ਵੀ ਵਾਲਾ,
1: ਜੀ
0: ਹੁਣ ਸ਼ਮੀ ਬਾਈ ਜੀ ਹੌਲੀ ਹੌਲੀ ਬਾਅਦ ਨੇੜੇ ਹੁੰਦੇ ਜਾਂਦੇ ਨੇ
1: ਜੀ,
0: ਨੇੜੇ
1: ਨੇੜੇ ਹੁੰਦੇ
0: ਨਹੀਂ
1: ਅੱਜ ਕੱਲ ਸੋਹਣੇ ਹੋ, ਦੂਰ ਦੂਰ ਰਹਿੰਦੇ ਹੋ ਹੈ,
0: ਦੂਰ ਦੂਰ ਰਹਿੰਦੇ ਹੋ। ਨਹੀਂ ਨਹੀਂ ਮੈਨੂੰ ਅੱਜ ਮੈਂ ਤਾਂ ਕੁਦਰਤੀ ਆ ਪ੍ਰੋਗਰਾਮ ਤੁਹਾਡਾ ਖੋਲਿਆ ਸੀ, ਮੈਨੂੰ ਪਤਾ ਹੀ ਨਹੀਂ ਮੈਂ ਵੀ ਸ਼ਮੀ ਬਾਈ ਜੀ ਜੁੜੇ ਹੋਏ ਨੇ
1: ਜੀ,
0: ਤੇ ਚਲੋ ਕੋਈ ਗੱਲ ਨੀ, ਜੁੜੇ ਹੋਏ ਨੇ ਤੇ ਆਪਾਂ ਉਹਨਾਂ ਦਾ ਲਾਹਾ ਲੈ ਲੈਂਦੇ ਹਾਂ। ਪਰ ਉਹ ਗੱਲ ਐ ਬਾਈ ਜੀ, ਅਸਲ ਚ ਨਾ ਜਿਹੜਾ ਤੁਸੀਂ ਪ੍ਰਦੂਸ਼ਣ ਜਾਂ ਜੋ ਵੀ ਆਪਾਂ ਕੁਛ ਕਰਦੇ ਪਏ ਆ, ਚਲੋ ਮੈਂ ਗੱਲ ਮੈਂ ਨਾ ਬਾਈ ਜੀ ਮੈਂ ਅਕਸਰ ਸੋਚਦਾ ਨਾ ਕਿ ਆਪਾਂ ਨੂੰ ਚਲੋ ਠੀਕ ਹੈ ਉਹਨੂੰ ਕੋਈ ਕਿਸੇ ਗੱਲ ਗੱਲ ਦੇ ਹਿਸਾਬ ਨਾਲ ਜੋੜ ਦੂਗਾ, ਕੋਈ ਕਿਵੇਂ ਜੋੜ ਦੇਗਾ
1: ਜੀ,
0: ਵੀ ਇਹਦੇ ਕੋਲ ਪੈਸੇ ਪਤਾ ਨੀ ਹੈਗੇ ਕਿ 3 ਕਰੋੜ ਦੀ ਗੱਡੀ ਖਰੀਦਣ ਵਾਸਤੇ ਜਾਂ 5 ਕਰੋੜ ਦੀ ਖਰੀਦਣ ਵਾਸਤੇ
1: ਜੀ,
0: ਪਰ ਇਹ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਜਿੰਨਾ ਅਸੀਂ ਵੀ ਜਿਹੜੇ ਸਾਡੇ ਬਜ਼ੁਰਗ ਜਾਉਂਗੇ ਬਾਈ ਜੀ, ਜਾਂ ਅਸੀਂ ਵੀ ਸਾਨੂੰ ਜ਼ਰੂਰੀ ਜ਼ਰੂਰੀ 3 ਕਰੋੜ ਦੀ ਗੱਡੀ ਚਾਹੀਦੀ ਹੈ ਜਾਂ 5 ਕਰੋੜ ਦੀ ਚਾਹੀਦੀ ਹੈ, ਇਹ ਕਿੰਨੇ ਸਾਨੂੰ ਇਹ ਆ ਜਿਹੜੇ ਸੁਪਨੇ ਵਿਖਾਏ ਜਾਂ ਆ ਸਾਰਾ ਕੁਝ ਜੋ ਵੀ ਹੈਗਾ
1: ਜੀ,
0: ਇਹ ਕਿੰਨੇ ਵਿਖਾਇਆ ਸਾਨੂੰ ਜਿਹੜੀ ਲਗਜ਼ਰੀ ਲਾਈਫ ਲਾਈਫ ਦੇ ਵਿੱਚ। ਪ੍ਰਦੂਸ਼ਣ ਬਾਈ ਜੀ, ਪ੍ਰਦੂਸ਼ਣ ਕਾਰਨ ਕੀ ਹੈ ਬਾਈ ਜੀ? ਇਹੀ ਤਾਂ ਲੋਕ ਕਾਰਨ ਆ ਜਿੰਨੇ ਫੈਕਟਰੀਆਂ ਵਾਲੇ ਨੇ, ਜਾਂ ਅਸੀਂ ਵੀ ਹੈਗੇ ਹਾਂ, ਮੈਂ ਨੀ ਕਹਿੰਦਾ ਹੈਗਾ ਵੀ ਅਸੀਂ ਆਮ ਲੋਕ ਵੀ, ਜੇ ਜੇ ਕੋਈ ਚੀਜ਼ ਖਾਧੀ ਤੇ ਲਿਫਾਫਾ ਉੱਥੇ ਸੁੱਟਤਾ ਤੇ ਉਸੇ ਸੁੱਟਤਾ, ਕਾਰਨ ਸਾਡਾ ਵੀ ਹੈਗਾ। ਪਰ ਜਿੰਨੇ ਵੱਡੇ ਪੱਧਰ ਤੇ ਇਹ ਪਲਿਊਟ ਕਰਦੇ ਨੇ ਆਪਣੇ ਵਾਤਾਵਰਨ ਨੂੰ, ਫੈਕਟਰੀਆਂ ਵਾਲੇ ਜਾਂ ਲੁਧਿਆਣੇ ਤੋਂ ਜੋ ਤੁਸੀਂ ਲੁਧਿਆਣੇ ਤੁਸੀਂ ਚਿੱਟਾ ਕਮੀਜ਼ ਤੁਸੀਂ ਉੱਤੇ ਸੁੱਕਣੇ ਪਾ ਕੇ ਵੇਖ ਲਿਓ ਲਾਂ ਤੇ, ਸਵੇਰ ਨੂੰ ਵੇਖੋ ਤਾਂ ਕੀ ਰੰਗ ਹੋਊਗਾ। ਜਿੱਥੇ ਜਿੱਥੇ ਉਹ ਡਾਇੰਗ ਫੈਕਟਰੀਆਂ ਨੇ ਉੱਥੇ ਉਹ ਲੱਗ ਹੀ ਨੀ ਸਕਦੀਆਂ
1: ਜੀ,
0: ਕੱਪੜੇ ਰੰਗਾਂ ਵਾਲੀਆਂ ਜੋ ਵੀ ਕੁਛ ਹੈ, ਇਹ ਕਿਵੇਂ ਹੋਈ ਜਾਂਦਾ?
1: ਬਿਲਕੁਲ।
0: ਤੇ ਗੱਲ ਤੁਸੀਂ ਪ੍ਰਦੂਸ਼ਣ ਦੀ ਕਰਦੇ ਹੋ ਬਾਈ ਜੀ, ਇਸ ਵਾਸਤੇ ਤਾਂ ਅਸੀਂ ਸਾਰੇ ਜੇ ਪਹਿਲਾਂ ਤਾਂ ਆਪਣਾ ਸਟੈਪ ਹੋਣਾ ਚਾਹੀਦਾ ਵੀ ਅਸੀਂ ਪੋਲਿਊਟ ਵੀ ਅਸੀਂ ਖੁਦ ਨਾ ਕਰੀਏ
1: ਜੀ,
0: ਦੂਜੇ ਨੰਬਰ ਤੇ ਅਸੀਂ ਦੂਜਿਆਂ ਤੇ ਉਂਗਲ ਚੁੱਕ ਲਈ
1: ਜੀ,
0: ਪਰ ਅਸੀਂ ਜ਼ਿੰਮੇਵਾਰੀ ਤੇ ਕੋਈ ਲੈਣ ਨੂੰ ਤਿਆਰ ਹੀ ਨਹੀਂ ਹੈਗਾ ਬਾਈ।
1: ਬਿਲਕੁਲ ਹੈ ਜੀ,
0: ਤੇ ਵਿਸ਼ਾ ਤੁਹਾਡਾ ਵਧੀਆ ਹੈਗਾ,
1: ਥੈਂਕ ਯੂ।
0: ਅੱਜ ਪਤਾ ਨੀ ਮੈਨੂੰ ਇਹ ਨੀ ਪਤਾ ਵੀ ਕਿਵੇਂ ਕਿਵੇਂ ਫਰਦਰ ਘੱਟ ਵੱਧ ਕੇ ਵੀ ਚਲੋ ਹੋ ਜਾਂਦਾ
1: ਜੀ,
0: ਪਰ ਗੱਲ ਤਾਂ ਇਹ ਵੀ ਪਹਿਲੇ ਸਟੈਪ ਤੇ ਸਾਨੂੰ ਜ਼ਿੰਮੇਵਾਰੀ ਸਾਨੂੰ ਲੈਣੀ ਪਊਗੀ, ਦੂਜੇ ਚਲੋ ਦੂਜਾ ਫਿਰ ਜੇ ਕਿਉਂਕਿ ਜਦੋਂ ਆਪਾਂ ਲੈ ਲਾਂਗੇ ਫਿਰ ਦੂਜੇ ਨੰਬਰ ਤੇ ਉਂਗਲ ਆਪਾਂ ਦੂਜੇ ਵਾਲਾ ਕਰਾਂਗੇ।
1: ਬਿਲਕੁਲ ਹੈ ਜੀ,
0: ਜਿੰਨਾ ਪਰ ਜ਼ਿੰਦਗੀ ਜਿਉਣ ਵਾਸਤੇ ਜਿਵੇਂ ਤੁਸੀਂ ਗੱਲ ਕਰਦੇ ਹੋਏ ਸੀ ਨਾ, ਮੈਨੂੰ ਨਹੀਂ ਲੱਗਦਾ ਹੈਗਾ ਕਿ ਇੰਨੀਆਂ ਚੀਜ਼ਾਂ ਦੀ ਲੋੜ ਹੈਗੀ ਹੈ। ਜੇ ਅਸੀਂ ਵਧੀ ਜਾਵਾਂਗੇ ਤਾਂ ਉਹ ਅਮਰੀਕਾ ਦਾ ਰਾਸ਼ਟਰਪਤੀ ਕੋਈ ਜਹਾਜ਼ ਲਈ ਫਿਰਦਾ, ਫਿਰ ਕੋਈ ਹੋਰ ਲੈ ਲੂਗਾ।
1: ਬਿਲਕੁਲ ਹੈ ਜੀ,
0: ਫਿਰ ਸਾਨੂੰ ਵੀ ਚਾਹੀਦਾ ਬਾਈ
1: ਜੀ,
0: ਤੁਹਾਨੂੰ ਵੀ ਚਾਹੀਦਾ ਭਾਰਤ ਬਾਈ
1: ਜੀ,
0: ਜੇ ਕੱਲ ਨੂੰ ਦੁਨੀਆ ਖਤਮ ਹੋਣ ਲੱਗੀ ਉਹ ਕਹਿੰਦੇ ਵੀ ਉਹਨਾਂ ਕੀ ਕਹਿੰਦੇ ਸੀ ਉਹਨਾਂ ਅਮਰੀਕਾ ਦੇ ਜਹਾਜ਼ ਵਾਲੇ ਨੂੰ
1: ਜੀ,
0: F1 ਪਤਾ ਨਹੀਂ ਕੀ ਕਹਿੰਦੇ ਸੀ ਵੀ ਉਹ ਲੈ ਕੇ ਉੱਡ ਜੂਗਾ
1: ਜੀ,
0: ਫਿਰ ਉਹਦੇ ਵਾਸਤੇ ਤੁਹਾਨੂੰ ਵੀ ਬਚਣ ਵਾਸਤੇ ਵੀ ਜਾਣ ਵਾਸਤੇ ਤੁਹਾਨੂੰ ਵੀ ਚਾਹੀਦੀ ਜ਼ਿੰਦਗੀ, ਮੈਨੂੰ ਵੀ ਚਾਹੀਦੀ
1: ਜੀ,
0: ਤੇ ਕਿਉਂ ਨਾ ਅਸੀਂ ਇਸ ਧਰਤੀ ਨੂੰ ਹੀ ਉਹੀ ਗੱਲ ਵੀ ਇਹਦੇ ਇਹਦੇ ਹਿਸਾਬ ਨਾਲ ਇਹਨੂੰ ਹੀ ਅਸੀਂ ਵਧੀਆ ਬਣਾ ਕੇ ਜਿਉਣ ਲਈਏ,
1: ਬਿਲਕੁਲ
0: ਜਿਹੜੀ ਸਾਡੇ ਵਾਸਤੇ ਬਣੀ ਬਣਾਈ ਸਾਰੀ ਕੁਦਰਤ ਹੈ, ਇਹਨੂੰ ਅਸੀਂ ਕਿਉਂ ਖਰਾਬ ਕਰਨ ਲਈ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਕੋਈ ਸ਼ੱਕ ਨਹੀਂ। ਅਸੀਂ ਉਹ ਕਈ ਵਾਰੀ ਕਹਿੰਦੇ ਜੇ ਇੱਥੇ ਕੋਈ ਉਲਕਾ ਡਿੱਗ ਪਿਆ, ਫਲਾਣਾ ਡਿੱਗ ਪਿਆ, ਇੱਥੇ ਕੁਦਰਤ ਨਸ਼ਟ ਹੋ ਗਈ, ਦੂਜੀ ਦੁਨੀਆਂ ਤੇ ਉੱਡ ਜਾਂਗੇ
1: ਜੀ,
0: ਵੀ ਤੁਹਾਨੂੰ ਕਿਉਂ ਕੀ ਲੋੜ ਹੈ ਤੁਸੀਂ ਇੱਥੇ ਖਰਾਬ ਕਰਕੇ ਫਿਰ ਦੂਜੀ ਦੁਨੀਆਂ ਤੇ ਜਾ ਕੇ ਉੱਥੇ ਖੱਪ ਪਾਈ ਜਾਇਆ
1: ਜੀ, ਬਿਲਕੁਲ ਹੈ ਜੀ,
2: ਉਧਰ ਵੀ ਇਹੀ ਹਾਲ ਰਹਿਣਾ।

0: ਉਹੀ ਮੈਂ ਤੁਹਾਡੀ ਗੱਲ ਮੈਂ ਉਹ ਤਾਂ ਹੀ
1: ਜੀ ਨਹੀਂ, ਹੁਣ ਇਸ ਧਰਤੀ ਤੇ ਕਹਿੰਦੇ ਆ ਕਿ ਸ਼ੁੱਕਰਵਾਰ ਹੈ, ਗ੍ਰਹਿ ਲੱਗਿਆ ਭਾਈ, ਕੁਛ ਨੀ ਕਰਨਾ, ਲੋਹਾ ਨੀ ਲੈਣਾ ਜਾਂ ਇੱਦਾਂ ਨੀ ਕਰਨਾ। ਫਿਰ ਉਹ ਜਦੋਂ ਸ਼ੁੱਕਰ ਦੇ ਉੱਤੇ ਚਲੇ ਗਏ, ਉਹ ਕਹਿਣਗੇ ਭਈ ਆ ਸਾਰਿਆਂ ਨਾਲੋਂ ਵੱਡੇ ਗ੍ਰਹਿ ਤਾਂ ਮੇਰੇ ਉੱਤੇ ਆ ਕੇ ਚੜ ਗਏ ਨੇ ਜੀ। ਇਹਨਾਂ ਨੂੰ ਇਹ ਹੁਣ ਹੱਥ ਕਿਹਨੂੰ ਦਿਖਾਵੇ? ਬਿਲਕੁਲ ਹੈ ਜੀ,
0: ਉਹੀ ਗੱਲ ਹੈ। ਇਹਨਾਂ ਨੂੰ ਪ੍ਰਿਥਵੀ ਨੇ ਮਗਰ ਲਾਇਆ ਸੀ, ਜਿਹਨਾਂ ਨੂੰ ਸਾਰੀ ਹਵਾ ਪਾਣੀ ਸਾਰਾ ਕੁਛ ਦਿੱਤਾ ਇਹਨਾਂ ਲੋਕਾਂ ਨੂੰ, ਹੈ ਇਹ ਹੁਣ ਉਹਨੂੰ ਬਰਬਾਦ ਕਰਕੇ ਹੁਣ ਭਾਲ ਦੇ ਵੀ ਹੁਣ ਨਵਾਂ ਦੇ ਦੋ ਸਾਨੂੰ।
1: ਬਿਲਕੁਲ ਹੈ ਜੀ, ਉਹ ਕਹਿੰਦੇ ਹੋਣੇ ਮੰਗਲ ਵਾਲੇ ਕਹਿੰਦੇ ਹੋਣੇ ਮਸੀਂ ਤਾਂ ਇਹਨਾਂ ਨੂੰ ਪ੍ਰਿਥਵੀ ਚ ਪ੍ਰਵੇਸ਼ ਕਰਾਇਆ ਸੀ, ਭਈ ਉੱਥੇ ਜਾ ਕੇ ਤਬਾਹੀ ਮਚਾਓ ਜਿਹੜੀ ਮਚਾਉਣੀ ਆ, ਇੱਧਰ ਨੂੰ ਨਾ ਇਹ ਫਿਰ ਮੁੜ ਮੁੜੋ ਤੇ ਇੱਧਰ ਨੂੰ, ਮਸੀਂ ਤਾਂ ਇਹਨਾਂ ਨੂੰ ਉੱਥੇ ਛੱਡ ਕੇ ਆਏ ਜੀ।
0: ਬਿਲਕੁਲ ਨਹੀਂ ਨਹੀਂ ਭਰਜਵਾ ਜੀ, ਗੱਲ ਚਲੋ ਹਾਸੇ ਮਜ਼ਾਕ ਚ, ਪਰ ਅਸੀਂ ਨਾ ਪਹਿਲੇ ਨੰਬਰ ਤੇ ਜੇ ਆਪਣੀ ਜ਼ਿੰਮੇਵਾਰੀ ਸਮਝਾਂਗੇ ਫਿਰ ਸਾਰਾ ਕੁਝ, ਫਿਰ ਉਦੋਂ ਬਾਅਦ ਦੂਜਾ ਸਟੈਪ ਫਿਰ
1: ਜੀ।
0: ਉਹ ਚਲੋ ਸ਼ਮੀ ਬਾਈ ਜੀ ਜੁੜੇ ਹੋਏ ਨੇ, ਆਪਾਂ ਹਾਸੇ ਮਜ਼ਾਕ ਤੇ ਗੱਲ, ਹਾਸੇ ਮਜ਼ਾਕ ਜੀ ਵੀ ਚਲੋ ਆਪਾਂ ਗੱਲ ਉਹੀ ਕਰਨੀ ਜੀ, ਕੋਈ ਗੱਲ ਨਿਕਲੇ ਜੇ।
1: ਬਿਲਕੁਲ ਹੈ ਜੀ,
0: ਗੱਲ ਉਹੀ ਹੈ।
2: ਬਿਲਕੁਲ ਜੀ ਬਿਲਕੁਲ,
0: ਜਿਹੜੇ ਮਰਜ਼ੀ ਗ੍ਰਹਿ ਤੇ ਲੈ ਜਾਓ, ਜੋ ਉਸਤੇ ਬੈਠਾ ਉਹ ਤੁਹਾਨੂੰ ਸੁੱਟੂਗਾ ਥੱਲੇ
1: ਜੀ। ਬਿਲਕੁਲ,
0: ਫਿਰੀ ਜਾਏ ਵਾਤਾਵਰਨ ਦੇ ਵਿਚਾਰੇ, ਉਹ ਕਹਿੰਦੇ ਵੀ ਉਹ ਕੀ ਕਹਿੰਦੇ ਹੁੰਦੇ ਗੁਰਤਵਾਕਰਸ਼ਣ, ਨਾ ਉੱਠਾਂ ਨੂੰ ਥੱਲੇ ਆਉਣ ਦੇਣਾ, ਨਾ ਨਹੀਂ ਸਾਡੇ ਲੋਕ ਹੈ ਵੀ ਇਸੇ ਵਾਹ ਵਾਲੀ, ਨਾ ਇਹ ਥੱਲੇ ਆਉਣ ਤੇ ਨਾ ਉੱਤੇ ਜਾਣੇ, ਕਿਸੇ ਗ੍ਰਹਿ ਤੇ ਜਾਣ ਜੋਗੇ ਹੈ
1: ਜੀ,
0: ਗੁਰਤਵਾਕਰਸ਼ਣ ਵਾਲੀ
1: ਅਸਮਾਨ ਤੇ ਗਿਰਾ ਕਹਿੰਦੇ ਖਜੂਰ ਪੇ ਅਟਕਾ,
0: ਖਜੂਰ ਪੇ ਅਟਕਾ
2: ਜੀ, ਰੌਲਾ ਹੀ ਹੈ,
0: ਰੌਲਾ ਹੀ ਇਹ ਹੈ। ਸਭ ਜਿੱਥੇ ਵੀ ਜਾਂਦਾ ਇਨਸਾਨ ਤਬਾਹ ਹੀ ਕਰਦਾ ਹੈ ਬਾਈ
1: ਜੀ,
0: ਹੈ ਹੀ ਪਤਾ ਨੀ ਹੁਣ ਕੀ ਹੈ। ਠੀਕ ਹੈ ਜਮੀ ਬਾਈ ਜੀ, ਹਾਸਾ ਖੇਡਾ,
1: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਮੁਕੱਦਰ ਜੀ, ਸ਼ੁਕਰੀਆ ਜੀ,
2: ਸ਼ੁਕਰੀਆ ਜੀ,
1: ਥੈਂਕ ਯੂ,
2: ਜਿੰਦਗੀ ਜਿੰਦਾਬਾਦ
1: ਜਿੰਦਾਬਾਦ ਜੀ ਜੀ, ਸ਼ਮੀ ਜੀ ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸ਼ਮੀ ਜੀ, ਲੰਘਿਆ ਜੀ ਦੋ
2: ਜੀ, ਪਰ ਸਾਹਿਬ ਬਿਲਕੁਲ ਜੀ, ਜਾਂਦੇ ਜਾਂਦੇ ਬਸ ਮੈਂ ਇੱਕ ਜ਼ਰੂਰ, ਜਿਹੜੀ ਚਰਚਾ ਆਪਣੀ ਹੋਈ ਹੈ ਬੜੀ ਸ਼ਾਨਦਾਰ ਹੈ, ਜਿਵੇਂ ਮੁਕੱਦਰ ਬਾਈ ਜੀ ਨੇ ਤੇ ਤੁਸੀਂ ਵੀ ਬਹੁਤ ਕਮਾਲ ਧਮਾਲ ਜਿਹੜਾ ਇਸ ਦੇ ਵਿੱਚ ਗੱਲਬਾਤ ਹੋਈ ਆ,
1: ਥੈਂਕ ਯੂ ਜੀ।
2: ਪਰ ਇਹ ਚਰਚਾ ਜਿਹੜੀ ਆ ਇਹ ਕੰਟੀਨਿਊ ਰਹਿਣੀ ਚਾਹੀਦੀ ਆ, ਔਰ ਚਰਚਾ ਤੋਂ ਅੱਗੇ ਜਾ ਕੇ ਜੇ ਮੈਂ ਆਪ ਸਭ ਤੋਂ ਪਹਿਲਾਂ ਇਹਦਾ ਹਿੱਸਾ ਬਣਾ ਕਿ ਮੈਂ ਭਾਈ ਖਲਾਰਾ ਨਹੀਂ ਪਾਉਣਾ, ਮੈਂ ਉਹਨੂੰ ਘੱਟੋ ਘੱਟ ਜਿਹੜੀ ਵੇਸਟ ਮੈਨੇਜਮੈਂਟ ਹੈ ਉਹ ਆਪਣੀ ਠੀਕ ਹੋਏ, ਇੰਡੀਵਿਜੁਅਲ ਤੋਂ ਕਹਾਣੀ ਚੱਲੂਗੀ, ਬੰਦੇ ਤੋਂ ਜਿਹੜੀ ਹੈ ਸਮਾਜ ਤੱਕ ਜਾਏਗੀ, ਬੰਦੇ ਤੋਂ ਪਰਿਵਾਰ ਤੱਕ ਹੈ, ਪਰਿਵਾਰ ਸਮਾਜ ਬਣਦਾ ਹੈ ਤੇ ਸਮਾਜ ਤੋਂ ਮੁਲਕ ਬਣ ਜਾਂਦੇ ਆ, ਪੂਰੀ ਧਰਤੀ ਆ
1: ਜੀ।
2: ਪਰ ਸ਼ੁਰੂਆਤ ਖੁਦ ਕਰਨੀ ਪਏਗੀ, ਆਪਾਂ ਦੂਜੇ ਤੋਂ ਆਸ ਨਹੀਂ ਰੱਖ ਸਕਦੇ ਕਿ ਉਹ ਪਹਿਲਾਂ ਸੁਧਰੇ ਫਿਰ ਮੈਂ ਸੁਧਰੂ, ਪਹਿਲਾਂ ਆਪ ਹੀ ਕਰ ਲਈ ਥੋੜਾ ਜਿਹਾ ਫਿਰ ਠੀਕ ਆ, ਤੇ ਜਿੰਨਾ ਹੋ ਸਕੇ, ਕਿਉਂਕਿ ਇਹ ਵਰਤਮਾਨ ਦੇ ਵਿੱਚ ਜਿਹੜੀ ਸਾਨੂੰ ਇਹ ਚੈਲੰਜ ਨਜ਼ਰ ਆ ਰਿਹਾ ਹੈ ਅਸਲ ਵਿੱਚ ਫਿਕਰਮੰਦੀ ਫਿਊਚਰ ਦੀ ਆ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੀ ਆ, ਕਿ ਉਹ ਅਸੀਂ ਉਹਨਾਂ ਲਈ ਕੀ ਛੱਡ ਕੇ ਚੱਲੇ ਆ, ਕਿ ਅਸੀਂ ਉਹ ਇਹੋ ਜਿਹਾ ਇੱਕ ਮਾਹੌਲ ਕ੍ਰੀਏਟ ਕਰਕੇ ਚਲੇ ਜਾਵਾਂਗੇ ਜਿਹੜਾ ਬਿਲਕੁਲ ਹੀ ਉਹਨਾਂ ਲਈ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਮਹਾਲ ਹੋ ਜਾਏਗੀ
1: ਜੀ,
2: ਉਹ ਸਾਨੂੰ ਅੱਜ ਹੀ ਸੋਚਣਾ ਪਏਗਾ। ਇਹ ਟੈਕਨੋਲੋਜੀ ਦਾ ਇਸ ਜਿੰਨੀ ਵੀ ਆਪਾਂ ਤਰੱਕੀ ਕਰ ਰਹੇ ਹਾਂ ਉਹਦਾ ਕੋਈ ਅਰਥ ਨਹੀਂ ਰਹਿ ਜਾਏਗਾ ਜੇ ਅੱਗੇ ਸਾਡੇ ਕੋਲ ਸ਼ੁੱਧ ਹਵਾ ਪਾਣੀ ਨਾ ਬਚਿਆ,
1: ਬਿਲਕੁਲ,
2: ਔਰ ਜਲ ਜੰਗਲ ਜ਼ਮੀਨ ਜਿਹੜੀ ਹੈ ਇਹਦੇ ਉੱਤੇ ਪਹਿਰਾ ਦੇਣਾ, ਇਹਨੂੰ ਸਾਂਭਣਾ, ਇਹ ਹਰੇਕ ਦਾ ਸਾਡਾ ਸਭ ਦਾ ਹੀ ਫਰਜ਼ ਬਣਦਾ, ਇਹਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਜਦੋਂ ਆਪਾਂ ਨੂੰ ਇਹ ਇੰਨੀ ਕੁ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਏਗਾ ਤੇ ਫਿਰ ਇਹ ਪੋਲੂਸ਼ਨ ਨਾਮ ਦਾ ਜਿਹੜਾ ਭੂਤ ਆਪੇ ਹੀ ਉੱਡ ਜਾਏਗਾ ਤੇ ਕਾਬੂ ਆ ਜਾਏਗਾ।
1: ਬਿਲਕੁਲ ਹੈ ਜੀ
2: ਜੀ, ਪਰ ਸਾਹਿਬ
1: ਜੀ, ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਇਨ ਸੋਹਣੇ ਵਿਚਾਰਾਂ ਦੇ ਲਈ ਜੀ, ਤੇ ਨਾਲ ਜੁੜਨ ਦੇ ਲਈ, ਤੇ ਆਉਣ ਵਾਲੇ ਦਿਨਾਂ
2: ਸ਼ੁਕਰੀਆ ਜੀ,
1: ਜੁੜਦੇ ਆ ਜੀ ਤੇ ਸੁਣਦੇ ਆ ਮਹਿਫਲ ਮਿੱਤਰਾਂ ਦੀ ਵੀ, ਤੇ ਅਗਲੇ ਹਫਤੇ ਖੁੱਲ ਕੇ ਹੋਰ ਗੱਲਾਂ ਬਾਤਾਂ ਕਰਾਂਗੇ ਕੁਝ ਨਵੇਂ ਮੁੱਦੇ ਦੇ ਉੱਤੇ ਵੀ ਜੀ।
2: ਜੀ ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੇ ਸਾਰੇ ਦੋਸਤਾਂ ਦਾ ਵੀ, ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ ਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਪ੍ਰਦੂਸ਼ਣ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ। ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਰਹੇਗਾ, ਚੱਲਦੇ ਆ ਆਪਾਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਤੇ ਕੀ ਕਹਿੰਦੀਆਂ ਨੇ ਖਬਰਾਂ ਤੇ ਪੰਜਾਬ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਜੋ ਕੁਝ ਈਡੀ ਦੇ ਛਾਪੇ ਪਏ ਨੇ ਤੇ ਉਹਨਾਂ ਨੇ ਕੀ ਕੁਝ ਜਿਹੜਾ ਹੁੰਝਾ ਫੇਰਿਆ ਹੈ, ਈਡੀ ਦੀ ਹੁੰਝਾ ਫੇਰ ਜਿਹੜੀ ਕਾਰਵਾਈ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਚੱਲਿਆ ਉਹਦੇ ਵੱਲ ਨੂੰ ਚੱਲਦੇ ਹਾਂ ਤੇ ਹੋਰ ਸਮਾਂ ਲਾਉਂਦੇ ਹਾਂ ਤੁਹਾਡੇ ਨਾਲ ਤੇ ਤੁਹਾਡੇ ਫੋਨ ਕਾਲਾਂ ਦੀ ਵੀ ਜਿਹੜੀ ਨਾਲ ਨਾਲ ਅਡੀਕ ਰਹੇਗੀ। +358 449 76 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਮਿਲਾ ਸਕਦੇ ਹੋ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਅੱਜ 24 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਰਿਸ਼ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਦਿੰਦੇ ਹਾਂ। ਈਡੀ ਦੀ ਹੁੰਝਾ ਫੇਰ ਕਾਰਵਾਈ, ਕਿਸ ਦੀ ਕੁਰਸੀ ਦਹਿਲਾਈ ਹੈ ਤੇ ਵਲਟੋਹੇ ਤੇ ਐਕਸ਼ਨ, ਭੁੱਲਰ ਦੇ ਰਿਐਕਸ਼ਨ ਤੇ ਈਰਾਨ ਦੀ ਜਿਹੜੀ ਹੈ ਡਾਇਰੈਕਸ਼ਨ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਝਾਤ ਮਾਰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਤੋਂ ਲੈ ਕੇ ਈਡੀ ਦੀਆਂ ਕਾਰਵਾਈਆਂ, ਗਮਾਂਡਾ ਮਾਮਲਾ, ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਤੇ ਮਹਿਲਾ ਕਮਿਸ਼ਨ ਦਾ ਨੋਟਿਸ, ਵੋਟਰ ਲਿਸਟਾਂ ਨੂੰ ਲੈ ਕੇ ਉੱਠ ਰਹੇ ਨੇ ਸਵਾਲ ਕਿ ਸਿਰਫ ਖ਼ਬਰਾਂ ਤੱਕ ਹੀ ਸੀਮਤ ਰਹਿਣਗੇ ਜਾਂ ਇਹਨਾਂ ਦੇ ਉੱਤੇ ਹੋਰ ਵੀ ਜਿਹੜਾ ਅੱਗੇ ਜਿਹੜੇ ਨੇ ਸਟੈਪ ਲੈ ਜਾਣਗੇ। ਪੰਜਾਬ ਦੀ ਆਉਣ ਵਾਲੀ ਸਿਆਸਤ ਦੀ ਜਿਹੜੀ ਤਸਵੀਰ ਹੈ ਉਹ ਕੀ ਸੰਕੇਤ ਦਿੰਦੀ ਹੈ? ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ, ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਤੇ ਟਰੰਪ ਦੇ ਬਿਆਨ, ਈਰਾਨ ਅਮਰੀਕਾ ਤਣਾਅ ਤੇ UNSC ਦੇ ਵਿੱਚ ਭਾਰਤ ਦੀ ਦਾਅਵੇਦਾਰੀ, ਦੁਨੀਆ ਦੇ ਵੱਡੇ ਮਸਲੇ ਸਾਡੇ ਦਰਵਾਜ਼ੇ ਤੱਕ ਜਿਹੜੇ ਨੇ ਪਹੁੰਚ ਰਹੇ ਨੇ ਤੇ ਤਿਕੜਮਬਾਜ਼ੀ ਦੁਨੀਆ ਦੇ ਵਿੱਚ ਭਾਰੀ ਹੈ ਤੇ ਗੱਲਬਾਤ ਕਰਦੇ ਹਾਂ ਸਾਰੇ ਇਸ ਮਸਲਿਆਂ ਦੇ ਉੱਤੇ ਤੇ ਨਾਲ ਦੀ ਨਾਲ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ। ਸ਼੍ਰੋਮਣੀ ਅਕਾਲੀ ਦਲ ਨੇ ਯੋਧ ਸਿੰਘ ਸਮਰਾ ਨੂੰ ਅਜਨਾਲਾ ਤੋਂ ਜਿਹੜਾ ਉਮੀਦਵਾਰ ਐਲਾਨਿਆ ਤੇ ਅੱਜ ਮਜੀਠਾ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਜ਼ਰ ਆਏ ਨੇ ਤੇ ਪੰਜਾਬ ਬਚਾਓ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਇਹਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਜਨਾਲਾ ਦੇ ਪਿੰਡ ਉੱਗਰ ਔਲਖ ਦੇ ਵਿਖੇ ਪੰਜਾਬ ਬਚਾਓ ਰੈਲੀ ਕੀਤੀ ਗਈ ਤੇ ਇਸ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਨੇ। ਇਸ ਰੈਲੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਯੋਧ ਸਿੰਘ ਸਮਰਾ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਪਾਰਟੀ ਦਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਆਟਾ ਦਾਲ ਸਕੀਮ ਨੂੰ ਮੁੜ ਮਜ਼ਬੂਤ ਕੀਤਾ ਜਾਵੇਗਾ ਤੇ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 50 ਕਿਲੋ ਅਨਾਜ ਦੇਣ ਦੀ ਗੱਲ ਕਹਿ ਦਿੱਤੀ ਫਿਰ ਤੋਂ ਤੇ ਉਹਨਾਂ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਨ ਦਾ ਵੀ ਜਿਹੜਾ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਯੋਧ ਸਿੰਘ ਸਮਰਾ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣ ਦੀ ਜਿਹੜੀ ਹੈ ਅਪੀਲ ਵੀ ਨਾਲ ਕੀਤੀ ਹੈ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਾਜਜੀਤ ਖੋਲੇਗਾ ਰਾਜ ਕੂ ਕਹਿੰਦੇ ਨੇ ਜੀ ਤੇ ਪੁਰਾਣਾ ਮਾਮਲਾ ਜੀ, ਦੇਖਦੇ ਹਾਂ ਕੀ ਕੁਝ ਖੁੱਲਦਾ ਅੱਗੇ ਜਾ ਕੇ। ਤੇ ਸੀਐਮ ਮਾਨ ਹੁਣਾਂ ਦੀ ਗੱਲ ਕਰ ਲਈਏ ਤੇ ਵੈਸੇ ਇੱਕ ਸੁਨੇਹਾ ਹੋਰ ਆਇਆ ਸੀ ਉਹ ਅੱਗੇ ਜਾ ਕੇ ਪੜਾਂਗੇ। ਸੀਐਮ ਮਾਨ ਹੁਣਾਂ ਨੇ ਹਰੀਆਂ ਝੰਡੀਆਂ ਦੇ ਰਹੇ ਨੇ ਜੀ, ਹੁਣ ਲਾਲ ਝੰਡੀ ਜਿਹੜੀ ਹੈ ਪਾਸੇ ਰੱਖ ਦਿੱਤੀ ਹੈ ਤੇ ਹਰੀ ਝੰਡੀ ਹੱਥ ਦੇ ਵਿੱਚ ਫੜ ਲਈ ਹੈ। 2027 ਦੀ ਚੋਣ ਕਿਉਂਕਿ ਲਾਗੇ ਆ ਗਈ ਹੈ ਤੇ ਸਭ ਭਰਤੀਆਂ ਵੀ ਹੋ ਰਹੀਆਂ ਨੇ ਤੇ ਨਾਲ ਦੀ ਨਾਲ 450 ਨਵੇਂ ASI ਅਹੁਦੇ ਦੇ ਉੱਤੇ ਜਿਹੜੇ ਲਾਉਣ ਦੀ ਤਿਆਰੀ ਹੋ ਗਈ ਹੈ ਪੰਜਾਬ ਪੁਲਿਸ ਦੇ ਵਿੱਚ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਸਹਾਇਕ ਸਬ ਇੰਸਪੈਕਟਰ ਜਿਹੜੇ ਨੇ ASI ਦੇ 450 ਨਵੇਂ ਅਹੁਦਿਆਂ ਦੇ ਉੱਤੇ ਭਰਤੀ ਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ 450 ਨਵੇਂ ASI ਭਰਤੀ ਹੋਣ ਦੇ ਨਾਲ ਜਿੱਥੇ ਇੱਕ ਪਾਸੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਨਵਾਂ ਮੌਕਾ ਮਿਲੇਗਾ ਉੱਥੇ ਦੂਜੇ ਪਾਸੇ ਥਾਣਿਆਂ ਤੇ ਜਾਂਚ ਏਜੰਸੀਆਂ ਦੇ ਵਿੱਚ ਅਮਲੇ ਦੀ ਘਾਟ ਨੂੰ ਵੀ ਕਹਿੰਦੇ ਦੂਰ ਕੀਤਾ ਜਾ ਸਕੇਗਾ। ਭਾਈ ਆ ਜਿਹੜੇ ਜਣੇ ਖਰੇ ਨੂੰ ਗਨਮੈਨ ਦਿੱਤੇ ਹੋਏ ਨੇ ਉਹਨਾਂ ਨੂੰ ਹਟਾਓ, ਉਹਨਾਂ ਨੂੰ ਆਪਣੀਆਂ ਡਿਊਟੀਆਂ ਤੇ ਲਾਓ ਭਾਈ, ਥਾਣਿਆਂ 'ਚ ਬਿਠਾਓ, ਲੋਕਾਂ ਦੀ ਸੇਵਾ ਕਰਨ ਦੇ ਲਾਓ ਤੇ ਆਪੇ ਹੀ ਮਸਲੇ ਹੱਲ ਹੋ ਜਾਣੇ ਆ ਤੇ ਆਪਣੇ ਲਈ ਜਿਹੜੇ ਨੇ ਇੱਕ ਦੋ ਜਿਹੜੇ ਨੇ ਕੋਈ ਵੀ ਚਾਹੇ ਉਹ ਹੈਗਾ ਕਿਸੇ ਨੇ ਵੀ ਗਨਮੈਨ ਲੈਣੇ ਨੇ ਤਾਂ ਭਾਈ ਉਹ ਇੱਕ ਜਿਹੜਾ ਸਰਕਾਰੀ ਦੇ ਦਿਓ ਤੇ ਬਾਕੀ ਜਿਹੜੇ ਜਿੰਨੇ ਚਾਹੇ ਉਹਨੇ 10 ਰੱਖਣੇ ਚਾਹੇ 1000 ਰੱਖਣਾ ਹੈ ਆਪਣਾ ਪ੍ਰਾਈਵੇਟ ਲੈਵੇ ਜੀ, ਸਿਕਿਉਰਿਟੀ ਜੋ ਲੈਣੀ ਹੈ ਨਾਲੇ ਉਹ ਪੇ ਕਰੇ ਜਾਂ ਸਰਕਾਰ ਤੋਂ ਲੈਣੇ ਤਾਂ ਉਹ ਪੇ ਕਰੇ ਫਿਰ ਜੇ ਉਹਨੂੰ ਵੀ ਚਾਹੀਦੇ ਨੇ ਤੇ ਸਰਕਾਰੀ ਕੋਟੇ ਦੇ ਵਿੱਚ ਭਾਈ ਪੈਸਾ ਵੀ ਆਏਗਾ ਤੇ ਆਪੇ ਸਾਰਾ ਕੁਝ ਸੂਤ ਆਏਗਾ। ਪੰਜਾਬ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਦੇ ਦੌਰਾਨ ਸੂਬੇ ਦੇ ਵਿਚ 65,000 ਦੇ ਕਰੀਬ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਤੇ ਸੂਬਾ ਸਰਕਾਰ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਵਿਭਾਗਾਂ ਦੇ ਵਿਚ ਵੀ ਅਸਾਮੀਆਂ ਭਰੀਆਂ ਜਾਣਗੀਆਂ। ਦੂਸਰੇ ਪਾਸੇ ਸੱਤਾ ਦਾ ਸ਼ਹਿਦ ਕੁਰਸੀ ਮਾਮੇ ਦੀ ਤੇ ਰੋਬ ਚਾਚੇ ਦਾ ਈਡੀ ਦੀ ਜਿਹੜੀ ਖ਼ਬਰ ਹੈ ਵਿਸਤਾਰ ਦੇ ਨਾਲ ਸਾਂਝੀ ਕਰਦੇ ਹਾਂ। ਈਡੀ ਦੀ ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਗੱਲ ਪਹਿਲਾਂ ਪਹਿਲ ਕਰਦੇ ਹਾਂ ਉਹਨਾਂ ਦੇ ਨਾਲ। ਈਡੀ ਦੀ ਛਾਪੇਮਾਰੀ ਨੇ ਜਿਹੜਾ ਰਿਸ਼ਤੇ ਨਾਤੇ ਕਲਚਰ ਦੀ ਜਿਹੜੀ ਹੈ ਨਵੀਂ ਗੱਠ ਖੋਲ ਦਿੱਤੀ ਹੈ, ਜਿੱਥੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਭਤੀਜਾ ਗੁਰਪ੍ਰੀਤ ਸਿੰਘ ਸੈਣੀ ਕੇਂਦਰੀ ਏਜੰਸੀ ਦੇ ਬੀਤੇ ਦਿਨ ਪਏ ਛਾਪੇ ਤੋਂ ਬਾਅਦ ਚਰਚਾ ਦੇ ਵਿਚ ਆਇਆ, ਉਥੇ ਹੁਣ ਇਕ ਹੋਰ ਮਾਮੇ ਭਾਣਜੇ ਦਾ ਮਾਮਲਾ ਸਾਹਮਣੇ ਆ ਗਿਆ। ਅੱਜ ਪੰਜਾਬ ਪੁਲਿਸ ਦੇ ਬਰਖਾਸਤ AIG ਜਿਹੜੇ ਨੇ ਰਾਜਜੀਤ ਸਿੰਘ ਦਾ ਉਨ੍ਹਾਂ ਦਾ ਵੀ ਮੁੱਦਾ ਚੱਕਦੇ ਆ। ਪਰ ਦੂਸਰੇ ਪਾਸੇ ਅਮਰਿੰਦਰ ਸਿੰਘ ਮੱਲੀ PCS ਅਧਿਕਾਰੀ ਨੇ ਜੋ ਕਿ ਬਰਖਾਸਤ AIG ਰਾਜਜੀਤ ਸਿੰਘ ਹੁਣੇ ਸਕੇ ਭਾਣਜੇ ਨੇ ਤੇ ਅਮਰਿੰਦਰ ਸਿੰਘ ਹੁਣੀ ਜਿਹੜੇ ਨੇ ਮੱਲੀ ਗਮਾਂਡਾ ਵਿਚ ਵਧੀਕ ਮੁੱਖ ਪ੍ਰਸ਼ਾਸਕ ਵਜੋਂ ਤਾਇਨਾਤ ਨੇ, ਜਿੱਥੇ ਅੱਜ ਮਾਮਾ ਰਣਜੀਤ ਸਿੰਘ ਸੁਰਖੀਆਂ ਦੇ ਵਿਚ ਆਏ ਨੇ। ਰਣਜੀਤ ਸਿੰਘ ਕਹਿ ਮੂੰਹ ਤੋਂ ਨਿਕਲੀ ਜਾਂਦਾ ਰਾਜਜੀਤ ਹੈ ਜੀ, ਰਾਜਜੀਤ ਸਿੰਘ ਸੁਰਖੀਆਂ ਦੇ ਵਿਚ ਆਏ ਨੇ। ਉਥੇ ਹੀ ਅਮਰਿੰਦਰ ਸਿੰਘ ਮੱਲੀ ਵੀ ਈਡੀ ਦੇ ਵੱਲੋਂ ਕੀਤੀ ਗਈ ਪੁੱਛਗਿੱਛ ਕਾਰਨ ਚਰਚਾ ਦਾ ਹਿੱਸਾ ਬਣੇ ਰਹੇ ਨੇ। ਰਿਸ਼ਤਿਆਂ ਦੀ ਮਿਠਾਸ ਦੇ ਵਿਚ ਕਦੇ ਈਡੀ ਨੇ ਭੰਗ ਪਾਈ ਤੇ ਕਦੇ ਪੁਲਿਸ ਨੇ, ਤੇ ਲੰਘੇ ਕੱਲ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਉਨ੍ਹਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਸੈਣੀ ਦੀ ਚਰਚਾ ਸਿਖਰ ਦੇ ਉਤੇ ਰਹੀ ਹੈ। ਈਡੀ ਨੇ ਗੁਰਪ੍ਰੀਤ ਸਿੰਘ ਦੇ ਘਰ ਉਤੇ ਜਿਹੜਾ ਛਾਪਾ ਵੀ ਮਾਰਿਆ ਸੀ, ਕਿਸੇ ਵੇਲੇ ਜਿਹੜਾ ਗਮਾਂਡਾ ਦਫ਼ਤਰ ਦੇ ਵਿਚ ਦੋ ਦਿਨ ਛਾਪੇਮਾਰੀ ਤੋਂ ਬਾਅਦ 30 ਬੈਗ ਲੈ ਕੇ ਨਿਕਲੇ ਨੇ ਈਡੀ ਅਧਿਕਾਰੀ, ਤੇ ਜ਼ਬਤ ਦਸਤਾਵੇਜ਼ਾਂ ਦੇ ਆਧਾਰ ਦੇ ਉਤੇ ਆਉਣ ਵਾਲੇ ਦਿਨਾਂ ਚ ਗਮਾਂਡਾ ਅਧਿਕਾਰੀਆਂ ਨੂੰ ਸਮਨ ਭੇਜੇ ਜਾ ਸਕਦੇ ਨੇ। ਤੇ ਈਡੀ ਦੀ ਕਾਰਵਾਈ ਦੇ ਉਤੇ ਪੰਜਾਬ ਦੇ ਵਿਚ ਸਿਆਸੀ ਭੁਚਾਲ ਜਿਹੜਾ ਆਇਆ ਤੇ ਹਰਪਾਲ ਚੀਮਾ ਨੇ ਜਨਤਕ ਜਿਹੜਾ ਪੰਚਨਾਮਾ ਵੀ ਕੀਤਾ ਹੈ ਤੇ ਕੇਂਦਰ ਤੇ ਏਜੰਸੀਆਂ ਦੀ ਦੁਰਵਰਤੋਂ ਦਾ ਇਲਜ਼ਾਮ ਵੀ ਲਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਪਾ ਕੇ ਈਡੀ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਚੀਮਾ ਨੇ ਆਪਣੀ ਪੋਸਟ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੈਣੀ ਉਰਫ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ਦੀ ਜਿਹੜੀ ਹੈ 23 ਸਤੰਬਰ ਨੂੰ ਹੋਈ ਤਲਾਸ਼ੀ ਦੇ ਨਾਲ ਸੰਬੰਧਿਤ ਪੰਚਨਾਮਾ ਵੀ ਜਿਹੜਾ ਸਾਂਝਾ ਕੀਤਾ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਦੇ ਵਿਚ ਐਨਫੋਰਸਮੈਂਟ ਡਾਇਰੈਕਟਰ ਈਡੀ ਨੇ ਡਾਇਰੈਕਟੋਰੇਟ ਨੇ ਚਲਾਈ ਗਈ ਦੋ ਦਿਨ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਦੇ ਸਵੇਰੇ ਜਿਹੜਾ ਅੱਜ ਖਤਮ ਕੀਤੀ ਹੈ ਤੇ ਆਮ ਆਦਮੀ ਪਾਰਟੀ ਆਪ ਦੇ ਵਰਕਰਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਵਿਚਾਲੇ ਪੁਲਿਸ ਟੀਮ ਨੂੰ ਈਡੀ ਦੀਆਂ ਟੀਮਾਂ ਨੂੰ ਗਮਾਂਡਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਜਿਹੜਾ ਸੁਰੱਖਿਅਤ ਬਾਹਰ ਕੱਢਣਾ ਪਿਆ। ਈਡੀ ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਜਿਹੜਾ ਆਪਣੇ ਨਾਲ ਲੈ ਤੁਰੀਆਂ। ਕੇਂਦਰੀ ਏਜੰਸੀ ਨੇ ਅੱਗੇ ਦੀ ਕਾਰਵਾਈ ਕਰਨ ਦੇ ਲਈ ਕਾਫੀ ਮਹੱਤਵਪੂਰਨ ਸਮੱਗਰੀ ਇਕੱਠੀ ਕਰ ਲਈ ਹੈ। ਈਡੀ ਦੀਆਂ ਟੀਮਾਂ ਵੱਲੋਂ ਗਮਾਂਡਾ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਦੇ ਵਿਚ ਨਹੀਂ ਲਿਆ ਗਿਆ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਗਮਾਂਡਾ ਦੇ ਉੱਚ ਅਧਿਕਾਰੀ ਵਾਪਸ ਆਪਣੇ ਕੰਮ ਦੇ ਉੱਤੇ ਪਰਤ ਆਏ ਨੇ। ਇਹ ਜਾਣਕਾਰੀ ਦਿੱਤੀ ਗਈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਈਡੀ ਆਉਣ ਵਾਲੇ ਦਿਨਾਂ ਦੇ ਵਿਚ ਅਧਿਕਾਰੀਆਂ ਨੂੰ ਸਮਨ ਜਾਰੀ ਕਰਕੇ ਪੁੱਛ ਦੇ ਗਿੱਛ ਦੇ ਲਈ ਵੀ ਜਿਹੜਾ ਬੁਲਾ ਸਕਦੀ ਹੈ। ਦੂਸਰੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਨੇ ਉਨ੍ਹਾਂ ਨੇ ਆਪ ਤੋਂ ਲੋਕਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਦੇ ਵਿਚ 4,000 ਈਡੀ ਅਧਿਕਾਰੀ ਕੀਤੇ ਨੇ ਤੈਨਾਤ। ਸਿਸੋਦੀਆ ਹੁਣਾਂ ਨੇ ਇਹ ਇਲਜ਼ਾਮਬਾਜ਼ੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਲੋਕਾਂ ਵੱਲੋਂ ਸਮਰਥਨ ਪ੍ਰਾਪਤ ਕਰਨ ਦੇ ਵਿਚ ਸਫਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਜੰਗ ਛੇੜ ਦਿੱਤੀ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਵਿਖੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ 50 ਘੰਟੇ ਚੱਲੀ ਤਲਾਸ਼ੀ ਤੇ ਨਿਗਰਾਨੀ ਕਾਰਵਾਈ ਜਿਹੜੀ ਹੈ ਜੋ ਅੱਜ ਦੁਪਹਿਰ ਖਤਮ ਹੋਈ ਉਹਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਸੋਦੀਆ ਨੇ ਕਿਹਾ ਕਿ ਈਡੀ ਜਿਹੜੀ ਹੈ ਉਹਦਾ ਨਾਮ ਬਦਲ ਕੇ PM ਮੋਦੀ ਦੇ ਜਿਹੜਾ ਇੰਪਲਾਈਡ ਡਾਕੂ ਤੱਕ ਕਹਿ ਦਿੱਤਾ ਉਹਨਾਂ ਨੂੰ ਰੱਖ ਦੇਣਾ ਚਾਹੀਦਾ। ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਵਾਲੇ ਪੰਜਾਬ ਦੇ ਵਿਚ ਨਸ਼ਾ ਮੁਕਤ ਯਾਤਰਾ ਸ਼ੁਰੂ ਕਰਨ ਦੇ ਲਈ ਆਪਣੀ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੂੰ ਭੇਜਿਆ। ਇਸ ਯਾਤਰਾ ਨੂੰ ਲੋਕਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਤੇ ਭਾਜਪਾ ਪ੍ਰਧਾਨ ਦੇ ਪ੍ਰੋਗਰਾਮ ਦੇ ਦੌਰਾਨ ਵੀ 2/3 ਕੁਰਸੀਆਂ ਖਾਲੀ ਰਹੀਆਂ। ਹਰ ਦਿਨ ਇਸ ਯਾਤਰਾ ਨੂੰ 400 ਲੋਕਾਂ ਦਾ ਸਮਰਥਨ ਵੀ ਨਹੀਂ ਮਿਲ ਪਾ ਰਿਹਾ। ਇਹ ਮਹਿਸੂਸ ਕਰਦੇ ਹੋਏ ਕਿ ਇਹ ਆਉਣ ਵਾਲੀਆਂ ਚੋਣਾਂ ਦੇ ਵਿਚ ਭਾਜਪਾ ਦੇ ਲਈ ਚੰਗਾ संकेत नहीं होवेगा ते प्रधानमंत्री ने पंजाब दे विच ईडी तैनात कर दित्ती है। 4000 ईडी अधिकारी पंजाब दे विच ने जिन्हां नूं इक्को इक काम सौंपिया गया है कि लोकां नूं आप तो दूर करना है। उन्हां दोष लाया कि सरकारी अधिकारियों तो इलावा उन्हां दे कुछ आगुआं ते वर्करां दे घरां समेत कई थावां दे उत्ते दो दिन तक ईडी की छापेमारी जारी रही है। आप आगू ने दावा किया कि हर थां जिन्हां लोकां तों पुछगिछ कीती जा रही सी उन्हां ने ईडी अधिकारियों नूं तलाशी दा कारण भी पुछया पर ईडी दे कोल कोई भी जवाब नहीं सी। ओह सिर्फ खांदे पींदे ने ते गद्दे मंगवाउंदे ने ते अपने सियासी आकावां दे लई कहिंदे सियासी एजेंडा तय करन वास्ते तस्वीरां खिचवाउंदे ने। किसी कोलो कुछ भी बरामद कहिंदे नहीं होया पर आउण वाले दिनां च सब कुछ स्पष्ट हो जाएगा जी। सिसोदिया जी काले गा तों पैंदे हो। ਉਨ੍ਹਾਂ ਕਿਹਾ ਕਿ ਆਪ ਨੇ ਸਭ ਤੋਂ ਇਮਾਨਦਾਰ ਸ਼ਾਸਨ ਦਿੱਤਾ ਹੈ ਕੱਟੜ ਇਮਾਨਦਾਰ ਨੇ ਤੇ ਐਲਾਨ ਕੀਤਾ ਕਿ ਭਾਜਪਾ ਜਿੰਨੀ ਮਰਜ਼ੀ ਜਾਂਚ ਕਰਵਾ ਲਵੇ ਉਸ ਨੂੰ ਆਪ ਆਗੂਆਂ ਦੇ ਵਿਰੁੱਧ ਕੁਝ ਨਹੀਂ ਮਿਲੇਗਾ। ਦੂਸਰੇ ਪਾਸੇ ਨਾ ਗੈਰ ਕਾਨੂੰਨੀ ਹਿਰਾਸਤ ਦੇ ਵਿਚ ਰਖਿਆ ਤੇ ਨਾ ਦਬਾਅ ਪਾਇਆ। ਗਮਾਂਡਾ ਅਧਿਕਾਰੀਆਂ ਨੇ ਵਾਰੰਟ ਅਫਸਰਾਂ ਨੂੰ ਬਿਆਨ ਦਿੱਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਨਿਯੁਕਤ ਵਾਰੰਟ ਅਫਸਰ ਜਿਹੜੇ ਨੇ ਜਿਨ੍ਹਾਂ ਨੇ ਵੀਰਵਾਰ ਤੜਕੇ ਕਰੀਬ 2:50 ਦੇ ਉੱਤੇ ਗਮਾਂਡਾ ਹੈੱਡਕੁਆਰਟਰ ਦਾ ਦੌਰਾ ਕੀਤਾ ਉਨ੍ਹਾਂ ਨੇ ਆਪਣੀ ਰਿਪੋਰਟ ਅਦਾਲਤ ਦੇ ਵਿਚ ਪੇਸ਼ ਕੀਤੀ। ਰਿਪੋਰਟ ਦੇ ਵਿਚ ਕਿਹਾ ਗਿਆ ਕਿ ਗਮਾਂਡਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਖੁਦ ਦਸਿਆ ਕਿ ਉਨ੍ਹਾਂ ਨੂੰ ਉਥੇ ਕਿਸੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਦੇ ਵਿਚ ਨਹੀਂ ਰਖਿਆ ਗਿਆ। ਜਸਟਿਸ ਸੰਜੇ ਵਸ਼ਿਸ਼ਟ ਦੇ ਬੈਂਚ ਅੱਗੇ ਪੇਸ਼ ਕੀਤੀ ਆਪਣੀ ਰਿਪੋਰਟ ਦੇ ਵਿਚ ਵਾਰੰਟ ਅਫਸਰ ਰਾਜਨ ਨੰਦਾ ਨੇ ਇਹ ਵੀ ਜਿਹੜਾ ਲਿਖਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਉਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ ਤੇ ਰਿਪੋਰਟ ਚ ਕਿਹਾ ਕਿ ਸਾਰੇ ਅਧਿਕਾਰੀਆਂ ਨੇ ਮੈਨੂੰ ਦਸਿਆ ਕਿ ਉਨ੍ਹਾਂ ਨੂੰ ਇਮਾਰਤ ਦੇ ਵਿਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਦੇ ਵਿਚ ਨਹੀਂ ਰੱਖਿਆ ਗਿਆ। ਕਿਸੇ ਵੀ ਕਾਗਜ਼ ਦੇ ਉਤੇ ਦਸਖਤ ਜਿਹੜੇ ਨੇ ਕਰਨ ਜਾਂ ਮੰਨਣ ਦੇ ਲਈ ਉਨ੍ਹਾਂ ਦੇ ਉਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ। ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ। ਨੰਦਾ ਨੇ ਦੱਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਲਗਭਗ 2 ਘੰਟਿਆਂ ਦੇ ਲਈ ਆਪਣੇ ਘਰ ਜਾਣ ਦੀ ਵੀ ਇਜਾਜ਼ਤ ਦਿੱਤੀ ਗਈ। ਗਮਾਂਡਾ ਦੇ ਸਟੇਟ ਅਫਸਰ ਅਮਨ ਗੁਪਤਾ ਨੂੰ ਆਪਣੇ ਭਰਾ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਤੇ ਲੈਂਡ ਐਕੁਜੀਸ਼ਨ ਕੁਲੈਕਟਰ ਰੋਹਿਤ ਜਿੰਦਲ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਜਾਂ ਦੋਸਤਾਂ ਨੂੰ ਉਨ੍ਹਾਂ ਦੇ ਲਈ ਖਾਣਾ ਲਿਆਉਣ ਦੀ ਇਜਾਜ਼ਤ ਵੀ ਸੀ। ਨੰਦਾ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਹਿਲਾ ਸਟਾਫ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦੇ ਵੱਲੋਂ ਸ਼ਾਮ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਦਫ਼ਤਰ ਛੱਡਣ ਦੀ ਇਜਾਜ਼ਤ ਦਿੱਤੀ ਗਈ। ਇਹ ਘਟਨਾਕ੍ਰਮ ਜਸਟਿਸ ਵਸ਼ਿਸ਼ਟ ਵੱਲੋਂ 23 ਸਤੰਬਰ ਦੀ ਅੱਧੀ ਰਾਤ ਨੂੰ ਦਿੱਤੇ ਉਸ ਹੁਕਮ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿਚ ਗਮਾਂਡਾ ਇਮਾਰਤ ਦਾ ਦੌਰਾ ਕਰਨ ਤੇ ਸਮੁੱਚੀ ਸਥਿਤੀ ਦੀ ਜਾਂਚ ਕਰਨ ਦੇ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਗਿਆ ਜਿਸ ਦੇ ਵਿਚ ਇਹ ਵੀ ਸ਼ਾਮਲ ਸੀ ਕਿ ਕਿਸੇ ਅਧਿਕਾਰੀ ਨੂੰ ਬੇਲੋੜਾ ਹਿਰਾਸਤ ਦੇ ਵਿਚ ਰੱਖਿਆ ਜਾ ਰਿਹਾ ਤੇ ਕੀ ਅਧਿਕਾਰੀਆਂ ਜਾਂ ਗਮਾਂਡਾ ਵਿਰੁੱਧ ਪਹਿਲਾਂ ਹੀ ਕੋਈ ਮੂਲ ਅਪਰਾਧ ਜਿਹੜਾ ਦਰਜ ਕੀਤਾ ਗਿਆ। ਜਸਟਿਸ ਵਸ਼ਿਸ਼ਟ ਦੇ ਇਹ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਵਿਚ ਇਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਏ ਜਿਸ ਦੇ ਵਿਚ ਦੋਸ਼ ਲਾਇਆ ਗਿਆ ਸੀ ਕਿ ਕਈ ਅਧਿਕਾਰੀਆਂ ਨੂੰ 22 ਸਤੰਬਰ ਤੋਂ ਗਮਾਂਡਾ ਹੈੱਡਕੁਆਰਟਰ ਵਿਖੇ ਹਿਰਾਸਤ ਦੇ ਵਿਚ ਲਿਆ ਗਿਆ। ਪਟੀਸ਼ਨ ਦੇ ਵਿਚ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਤੇ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਇਕ ਵਾਰੰਟ ਅਫਸਰ ਇਮਾਰਤ ਦਾ ਦੌਰਾ ਕਰੇ ਤੇ ਹਿਰਾਸਤ ਦੇ ਵਿਚ ਰੱਖੇ ਗਏ ਵਿਅਕਤੀਆਂ ਦੀ ਭਾਲ ਕਰੇ ਤੇ ਉਨ੍ਹਾਂ ਨੂੰ ਜਿਹੜਾ ਆਜ਼ਾਦ ਕਰਵਾਵੇ। ਇਕ ਖ਼ਬਰ ਹੋਰ ਲੈ ਕੇ ਤੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਮਹਿਲਾ ਕਮਿਸ਼ਨ ਦੇ ਵੱਲੋਂ ਵਿਰਸਾ ਸਿੰਘ ਵਲਟੋਆ ਨੂੰ ਨੋਟਿਸ ਜਿਹੜਾ ਦਿੱਤਾ ਗਿਆ। ਪੰਜਾਬ ਜਿਹੜੇ ਰਾਜ ਮਹਿਲਾ ਕਮਿਸ਼ਨ ਨੇ ਜਬਰ ਜਨਾਹ ਪੀੜਤ ਔਰਤ ਦੇ ਬਾਰੇ ਕਥਿਤ ਤੌਰ ਦੇ ਉੱਤੇ ਇਤਰਾਜ਼ਯੋਗ ਜਿਹੜੀਆਂ ਟਿੱਪਣੀਆਂ ਕਰਨ ਤੇ ਉਸਦੀ ਪਛਾਣ ਉਜਾਗਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਨੋਟਿਸ ਜਾਰੀ ਕਰ ਦਿੱਤਾ। ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ 26 ਸਤੰਬਰ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਤੱਕ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਸੂਬੇ ਦੇ ਵਿਚ ਔਰਤਾਂ ਦੇ ਅਧਿਕਾਰਾਂ ਮਾਨ ਸਨਮਾਨ ਤੇ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ ਤੇ ਭਾਈ ਜਦੋਂ ਆਹ 5 ਕਰੋੜ ਦਾ ਮਾਮਲਾ ਸੀ ਉਦੋਂ ਮਹਿਲਾ ਕਮਿਸ਼ਨ ਨੇ ਕੋਈ ਐਕਸ਼ਨ ਨਹੀਂ ਲਿਆ। ਕਮਿਸ਼ਨ ਦੇ ਅਨੁਸਾਰ ਮੀਡੀਆ ਦੇ ਵਿਚ ਆਈਆਂ ਖ਼ਬਰਾਂ ਤੇ ਵੀਡੀਓਜ਼ ਦੇ ਵਿਚ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਪੀੜਤ ਔਰਤ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ਦੀ ਜਾਣਕਾਰੀ ਸਾਹਮਣੇ ਆਈ। ਮਹਿਲਾ ਕਮਿਸ਼ਨ ਨੇ ਪੰਜਾਬ ਦੇ DGP ਅਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਹੁਕਮ ਦਿੱਤੇ ਨੇ ਕਿ ਉਹ ਇਸ ਮਾਮਲੇ ਦੀ ਤੱਥਾਂ ਦੇ ਆਧਾਰ ਦੇ ਉੱਤੇ ਡੂੰਘਾਈ ਦੇ ਨਾਲ ਪੜਤਾਲ ਕਰਨ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਪਤਾ ਲਗਾਉਣ ਦੇ ਲਈ ਕਿਹਾ ਗਿਆ ਕਿ ਇਸ ਮਾਮਲੇ ਦੇ ਵਿਚ ਕਾਨੂੰਨੀ ਵਿਵਸਥਾਵਾਂ ਦੀ ਕੋਈ ਉਲੰਘਣਾ ਹੋਈ ਹੈ ਜਾਂ ਨਹੀਂ ਹੈ। ਜੇਕਰ ਕਿਸੇ ਵੀ ਕਾਨੂੰਨ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਨਿਯਮ ਦੇ ਤਹਿਤ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਤਿਆਰ ਕਰਕੇ 26 ਸਤੰਬਰ ਤੱਕ ਕਮਿਸ਼ਨ ਦੇ ਦਫ਼ਤਰ ਦੇ ਵਿਚ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਿਹੜੇ ਨੇ ਇਹਦੇ ਵਿਚ ਦੇ ਦਿੱਤੇ ਗਏ ਨੇ। ਤੇ ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅੱਜ ਦੇ ਮੁੱਦਿਆਂ ਨੂੰ ਜਿਹੜਾ ਖੰਗੋਲਦੇ ਆ ਥੋੜਾ ਜਿਹਾ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਉਂਝਾ ਫੇਰ ਛੱਡਿਆ ਜੀ?
3: ਹਾਲ ਜੀ, ਹਾਲ ਚਾਲ ਠੀਕ ਹੈ ਜੀ। ਉਹ ਕਹਿੰਦੇ ਨਾ ਜੀ, ਨੀਚੋ ਊਂਚ ਕਰੇ ਮੇਰਾ ਗੋਬਿੰਦ, ਤੇ ਫਿਰ ਉੱਚੋ ਨੀਚ ਜਿਹੜਾ ਉਹ ਵੀ ਓਹੋ ਹੀ ਕਰਦਾ ਜੀ। ਨੀਚੋ ਊਂਚ ਜੇ ਉਹ ਕਰਦਾ ਆ ਤੇ ਉੱਚੋ ਨੀਚ ਵੀ ਓਹੋ ਹੀ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ।
3: ਹੁਣ ਦੁੱਖ ਦੀ ਗੱਲ ਤਾਂ ਇਹ ਹੈਗੀ ਆ ਭਾਰਾਈ ਸਾਹਿਬ, ਗੁਰਬਾਣੀ ਕਹਿੰਦੀ ਕਿਆ ਹੰਸ ਕਿਆ ਬਗਲਾ, ਹਾਂਜੀ, ਜਾਸ ਤੇ ਨਜ਼ਰ ਕਰੇ, ਨਜ਼ਰ ਕਰੇ ਤੇ ਸਾਪਣੀ ਤਾਂ ਕਾਕੋ ਹੰਸ ਕਰੇ।
1: ਹਾਂਜੀ,
3: ਇਹ ਨਾ ਇਹਨਾਂ ਤੇ ਨਜ਼ਰੇ ਨਾਇਤ ਪਰਮਾਤਮਾ ਦੀ ਹੋਈ ਸੀ ਤੇ ਇਹਨਾਂ ਨੂੰ ਮਿਲੀਆਂ ਪਾਵਰਾਂ, ਇਹਨਾਂ ਨੇ ਜਿਹੜਾ ਹੈਗਾ ਆ ਪੰਜਾਬ ਦੇ ਵਿਚ ਕੀਤਾ ਰਾਜ
1: ਜੀ।
3: ਪਰ ਸਵਾਲ ਇਹ ਹੈਗਾ ਆ ਜੀ ਕਿ ਇੰਟੈਂਸ਼ਨ ਜੇ ਮੈਲਾਫਾਈਡ ਹੋਵੇ ਤੇ ਫੇਰ ਉਹਦਾ ਰਿਜ਼ਲਟ ਵੀ ਮੈਲਾਫਾਈਡ ਹੀ ਆਉਂਦਾ ਹੁੰਦਾ
1: ਜੀ।
3: ਸਰ ਅੱਜ ਜਿਹੜੇ ਉੱਥੇ ED ਦੇ ਵਿਚ ਜਦੋਂ ਇਹਨਾਂ ਨੇ ਜਾ ਕੇ ਹੰਗਾਮਾ ਕੀਤਾ, ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ, ਰਿਪੋਰਟਾਂ ਤਾਂ ਸਾਰੀਆਂ ਵੀਡੀਓਗ੍ਰਾਫੀ ਨਾਲ ਆਉਂਦੀਆਂ ਆ ਜਾਂਦੀਆਂ ਉਸੇ ਵੇਲੇ
1: ਜੀ।
3: ਇਸ ਤਰ੍ਹਾਂ ਲੱਗਦਾ ਸੀ ਜਿੱਦਾਂ ਪੰਜਾਬ ਦੇ ਵਿਚ ਅਰਾਜਕਤਾ ਫੈਲੀ ਹੁੰਦੀ ਆ।
1: ਬਿਲਕੁਲ ਹੈ ਜੀ।
3: ਤੁਸੀਂ ਇਹ ਦੇਖੋ ਕਿ ਉੱਥੇ ਜਿਹੜੇ ਬੰਦੇ ਗਏ ਸੀਗੇ ਉਹ ਭੇਜੇ ਗਏ ਸੀ, ਨਾ ਕਿ ਉਹ ਗਏ ਸੀ ਜੀ।
1: ਬਿਲਕੁਲ ਹੈ ਜੀ।
3: ਆਪ MLA ਮੰਤਰੀ ਜਿਹੜੇ ਆ ਆਰਾਮ ਨਾਲ ਬੈਠੇ ਜੀ, ਲਾਲਾ ਜੀ ਦਾ ਹੁਕਮ ਆਇਆ ਤੇ ਬੰਦੇ ਜਿਹੜੇ ਆ ਭਜਾ ਤੇ ਜੀ।
1: ਜੀ,
3: ਅੱਜ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣ ਲੱਗਾ ਆ ਕਿ ਇਹਨਾਂ ਲੀਡਰਾਂ ਨੂੰ ਨਾ ਤਾਂ ਕਿਸੇ ਪਬਲਿਕ ਪ੍ਰੋਪਰਟੀ ਨਾਲ ਤੇ ਹੁੰਦਾ ਆ ਜੀ,
1: ਜੀ
3: ਨਾ ਇਹਨਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਨਾਲ ਜਿਹੜਾ ਆ ਪਿਆਰ ਹੁੰਦਾ ਆ ਜੀ।
1: ਜੀ,
3: ਇਹਨਾਂ ਦਾ ਪਿਆਰ ਜਿਹੜਾ ਹੁੰਦਾ ਆ ਸਿਰਫ ਆਪਣੇ ਸਵਾਰਥ ਨਾਲ ਹੁੰਦਾ ਜੀ।
1: ਜੀ,
3: ਕੇਜਰੀਵਾਲ ਸਾਹਿਬ ਦਾ ਤਾਂ ਇਹ ਆ ਜੀ ਕਿ ਜਦੋਂ ਆਪਣੇ ਤੇ ਭਾਰੀ ਪੈਂਦੀ ਹੈ ਇਹਨਾਂ ਨੂੰ ਕੋਈ ਦੇਸ਼ ਨੂੰ ਅੱਗ ਵੀ ਲਾਉਣੀ ਪਵੇ ਤੇ ਇਹਨਾਂ ਨੇ ਜਿਹੜਾ ਸੰਕੋਚ ਨਹੀਂ ਕਰਨਾ ਜੀ।
1: ਬਿਲਕੁਲ ਹੈ ਜੀ।
3: ਸਰ ਹੁਣ ਗੱਲ ਤਾਂ ਇਹ ਹੈਗੀ ਆ ਵੀ ਜੇ ਉੱਥੇ ਕੁਛ ਗਲਤ ਨਹੀਂ ਹੋ ਰਿਹਾ ਸੀ ਤੇ ਫਿਰ ਤੁਹਾਨੂੰ ਡਰ ਕਾਹਦਾ ਜੀ?
1: ਜੀ,
3: ਦੇਖੋ ਇੱਕ ਸੈਂਟਰ ਦੀ ਏਜੰਸੀ ਆਈ ਹੈਗੀ ਆ, ਉਹ ਆ ਕੇ ਪਹਿਲਾਂ ਤੁਹਾਨੂੰ ਉਹਨਾਂ ਨੇ ਚਾਰ ਚਿੱਠੀਆਂ ਲਿਖੀਆਂ ਵੀ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਤੁਸੀਂ ਕਾਰਵਾਈ ਕਰੋ
1: ਜੀ।
3: ਹਾਂਜੀ, ਤੁਸੀਂ ਉਹਨਾਂ ਨੂੰ ਕਦੀ ਕਹਿੰਦੇ ਹੈਗੇ ਸਬੂਤ ਜਿਹੜੇ ਹੈਗੇ ਆ ਸਾਨੂੰ ਦਿਖਾਓ ਤੁਹਾਡੇ ਕੋਲ ਕੀ ਆ ਜੀ, ਇਹਦਾ ਸੋਰਸ ਕੀ ਆ ਜੀ? ਕਦੀ ਤੁਸੀਂ ਜਿਹੜਾ ਹੈਗਾ ਟਾਲ ਮਟੋਲ ਕਰਦੇ ਜੀ। ਅਲਟੀਮੇਟਲੀ ਉਹਨਾਂ ਨੇ ਫਿਰ ਜਿਹੜਾ ਹੈਗਾ ਆ ਆਪਣੀ ਜਾਂਚ ਦਾ ਘੇਰਾ ਵਧਾਇਆ ਤੇ ਬੈਠੇ ਆ ਗਏ ਜੀ,
1: ਘੇਰਾ ਪਾਇਆ ਜੀ ਮੁੜ ਕੇ
3: ਹੁਣ। ਹਾਂਜੀ, ਇਹ ਬਿਨਾ ਮਤਲਬ ਜਿਹੜਾ ਹੈਗਾ ਆ ਕਿ ਸਾਨੂੰ ਨਾ ਮਤਲਬ ਜਿਹੜਾ ਆ ਸੇਕ ਲੱਗੇ, ਇਹਨਾਂ ਨੇ ਇਹ ਵੀ ਨੀ ਦੇਖਿਆ ਕਿ ਉਹਦੇ ਵਿਚ ਜਿਹੜਾ ਆ ਇੱਕ ਫਾਈਲ ਜਿਹਦੀ ਉਹ ਜਾਂਚ ਕਰ ਰਹੇ ਸੀ ਉਹ ਤਾਂ ਕਾਂਗਰਸ ਦੇ ਟਾਈਮ ਦੀ ਸੀ
1: ਜੀ,
3: ਅਮਰਿੰਦਰ ਸਿੰਘ ਦੇ ਟਾਈਮ ਦੀ ਸੀ, ਜਦੋਂ ਅਮਰਿੰਦਰ ਸਿੰਘ ਨੇ ਜਿਹੜਾ ਆ ਹਾਰਸ ਰਾਈਡਿੰਗ ਦੀ ਜਿਹੜੀ ਹੈਗੀ ਉਹ ਵਾਸਤੇ ਜਿਹੜਾ ਆ ਇੱਕ ਰੁਪਇਆ ਗਮਾਡਾ ਦੇ ਵਿਚ ਇੱਕ ਰੁਪਇਆ ਪ੍ਰਤੀ ਗਜ ਦੇ ਰੇਟ ਦੇ ਉੱਤੇ ਲੀਜ਼ ਤੇ ਜਗ੍ਹਾ ਦੇ ਦਿੱਤੀ ਸੀ ਜੀ।
1: ਜੀ,
3: ਤੋ ਇਸ ਕਰਕੇ ਫਾਈਲਾਂ ਤਾਂ ਸਾਰਿਆਂ ਦੀ ਜਾਂਚ ਕਰ ਰਹੇ ਹੈਗੇ ਜਿੱਥੇ ਜਿੱਥੇ ਇਰੈਗੂਲਰਟੀਜ਼, ਇਲੀਗੈਲਿਟੀਜ਼ ਤੇ ਕਰਪਸ਼ਨ, ਇਹਨਾਂ ਤਿੰਨਾਂ ਚੀਜ਼ਾਂ ਦੀ ਜਿੱਥੇ ਜਿੱਥੇ ਸਮੈਲ ਆ ਰਹੀ ਸੀ ਉੱਥੇ ਉੱਥੇ ਅਗਲੇ ਬੰਦੇ ਦੇਖ ਰਹੇ ਸੀ ਜੀ। ਅਧਿਕਾਰੀਆਂ ਦਾ ਉੱਥੇ ਰਹਿਣਾ ਇਸ ਲਈ ਜ਼ਰੂਰੀ ਸੀਗਾ ਜੀ ਕਿ ਅਧਿਕਾਰੀਆਂ ਨੇ ਤਾਂ ਦੱਸਣਾ ਹੈਗਾ ਆ ਜੀ ਵੀ ਅਸੀਂ ਜਿਹੜਾ ਹੈਗਾ ਕੀ ਪ੍ਰੋਸੈਸ ਫੋਲੋ ਕੀਤੀ ਆ ਤੇ ਕੀ ਕਿੱਥੇ ਕਿੱਥੇ ਲੈਕਸ ਹੈਗੇ ਉਹ ਉਹਨਾਂ ਨੇ ਲੱਭਣੇ ਆ ਜੀ।
1: ਜੀ,
3: ਦੂਜੀ ਗੱਲ ਇਹ ਹੈਗੀ ਕਿ ਮੀਡੀਆ ਚ ਜੋ ਪ੍ਰਚਾਰਿਆ ਗਿਆ ਜੀ ਵੀ ਉੱਥੇ ED ਦੇ ਜਿਹੜੇ ਅਧਿਕਾਰੀ ਆ ਜੀ ਉਹ ਸ਼ਰਾਬ ਪੀ ਕੇ ਬੈਠੇ ਜੀ ਤੇ ਉਹਨਾਂ ਨੇ ਉੱਥੇ ਸ਼ਰਾਬ ਪੀ ਲੈ ਆਪ ਉੱਥੇ ਬੈਠੇ ਆ ਜੀ, ਇਹਨਾਂ ਨੂੰ ਅੰਤਰ ਕੀਤਾ ਆ ਜੀ। ਹਾਈ ਕੋਰਟ ਦੇ ਵਿੱਚ ਮਸਲਾ ਤੁਸੀਂ ਲੈ ਗਏ, ਇਹ ਤੁਹਾਨੂੰ ਹਾਈ ਕੋਰਟ ਦੇ ਉੱਤੇ ਭਰੋਸਾ ਹੈਗਾ ਸੀ ਤੇ ਫਿਰ ਆਹ ਹੰਗਾਮਾ ਕਰਨ ਦੀ ਕੀ ਲੋੜ
1: ਜ਼ਰੂਰਤ ਸੀ ਜੀ?
3: ਵਾਰੰਟ ਅਫਸਰ ਤੁਹਾਡਾ ਚਲਾ ਗਿਆ ਜੀ, ਵਾਰੰਟ ਅਫਸਰ ਕੋਲ ਜਿਹੜੇ ਆ ਆਫੀਸਰ ਦਾ ਸਟੇਟਮੈਂਟ ਦਿੰਦੇ ਹੈਗੇ ਆ ਕਿ ਸਾਨੂੰ ਮਤਲਬ ਏਦਾਂ ਦੀ ਕੋਈ ਗੱਲ ਨੀ ਹੈਗੀ ਜੀ, ਵੀ ਸਾਨੂੰ ਘਰੋਂ ਜਿਹੜਾ ਆ ਵੀ ਖਾਣਾ ਵੀ ਮੰਗਵਾਇਆ ਮਿਲਿਆ ਹੈਗਾ ਜੀ, ਤੇ ਕਿਉਂਕਿ ਨੋ ਡਾਊਟ ਹਿਊਮਨ ਟੇਰੀਅਨ ਗਰਾਊਂਡ ਤੇ ਜੇ ਦੇਖਿਆ ਜਾਵੇ ਭਾਰਤ ਸਾਹਿਬ ਇੱਕ ਜਿਹੜੇ ਏਜ ਤੋਂ ਬਾਅਦ ਨਾ ਹਰ ਇੱਕ ਬੰਦਾ ਜਿਹੜਾ ਆ ਕਿਸੇ ਨਾ ਕਿਸੇ ਰੈਗੂਲਰ ਕੋਈ ਨਾ ਕੋਈ ਦਵਾਈ ਜਿਹੜੀ ਆ ਖਾਂਦਾ ਹੁੰਦਾ ਆ ਜੀ, ਤੇ ਕੋਈ ਬਲੱਡ ਪ੍ਰੈਸ਼ਰ ਦੀ ਕੋਈ ਖਾ ਰਿਹਾ, ਕੋਈ ਡਾਇਬਟਿਕ ਹੈਗਾ ਆ ਜੀ, ਸੋ ਇਹ ਏਦਾਂ ਦਾ ਰਿਸਕ ਏਜੰਸੀ ਲੈਂਦੀਆਂ ਨੀ ਹੁੰਦੀਆਂ, ਉਹਨਾਂ ਨੂੰ ਵੀ ਪਤਾ ਹੁੰਦਾ ਜੀ,
1: ਸੋ
3: ਇਸ ਕਰਕੇ ਸੋ ਜੋ ਪ੍ਰਚਾਰਿਆ ਗਿਆ ਨਾ ਜੀ ਉਹ ਟੋਟਲੀ ਮਤਲਬ ਗਲਤ ਸੀ। ਇੱਕ ਜਿਹੜਾ ਹੈਗਾ ਆ ਸ਼ਡਯੰਤਰ ਦਾ ਇੱਕ ਹਿੱਸਾ ਸੀ ਜੀ, ਈੜੀ ਵਾਲਿਆਂ ਦੀ ਗੱਡੀ ਭੰਨ ਦਿੱਤੀ, ਉਹਦੀ ਹਵਾ ਕੱਢਦਿਆਂ ਦੀ ਵੀਡੀਓ ਆ ਗਈਆਂ ਜੀ। ਸਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਦਿੱਲੀ ਵਾਲਿਆਂ ਨੇ ਜੇ ਸਰਕਾਰ ਬਦਲ ਗਈ ਸਾਨੂੰ ਨੀ ਪਤਾ ਕਿਹਦੀ ਆਉਣੀ ਕਿਹਦੀ ਨਹੀਂ ਆਉਣੀ ਹੈਗੀ, ਹੋ ਸਕਦਾ ਇਹ ਵੀ ਕਹਿੰਦੇ ਦਾਵਾ ਕਰਦੇ ਆ ਰਿਪੀਟ ਕਰ ਜਾਈਏ, ਜੇ ਤਾਂ ਇਹ ਰਿਪੀਟ ਕਰ ਜਾਣਗੇ ਤੇ ਇਹ ਆਪਣਾ ਪ੍ਰੋਟੈਕਸ਼ਨ ਇਹਨਾਂ ਨੂੰ ਮਿਲ ਜਾਊਗੀ। ਪਰ ਜਿਸ ਤਰੀਕੇ ਨਾਲ ਮੈਂ ਤਾਂ ਕੱਲ ਵੀ ਕਿਹਾ ਸੀ ਜੀ ਆਪਣੇ ਸ਼ੈਲੀ ਵੀਰ ਜੀ ਹੁਣਾਂ ਨੂੰ ਗੱਲ ਕਹੀ, ਮੈਂ ਕਿਹਾ ਜੀ ਅੱਧਾ ਪੰਜਾਬ ਤਾਂ ਜਿਹੜਾ ਆ ਰਾਤ ਨੂੰ ਮੂੰਹ ਮਲ ਕੇ ਸੌਂਦਾ ਹੈਗਾ ਆ ਕਿ ਹਰਕ ਦੀਆਂ ਤਾਂ ਹੱਡੀਆਂ ਸੇਕੀਆਂ ਹੀ ਆ,
1: ਬਿਲਕੁਲ
3: ਹਾਂਜੀ, ਹਜੇ ਆਸ ਰੱਖਦੇ ਹੈਗੇ ਆ ਕਿ ਅਸੀਂ ਦੁਬਾਰਾ ਆ ਜਾਣਾ ਆ
1: ਜੀ,
3: ਤੇ ਜਦੋਂ ਦੂਜੀ ਸਰਕਾਰ ਬਦਲ ਗਈ ਆ ਜਿਹੜੇ ਬੰਦੇ ਜਿਹੜੇ ਆ ਅੱਜ ਹੁਬ ਹੁਬ ਕੇ ਆਪਣੇ ਸਵਾਰਥ ਸਿੱਧੀ ਵਾਸਤੇ ਉੱਥੇ ਜਿਹੜਾ ਆ ਲਾ ਐਂਡ ਆਰਡਰ ਨੂੰ ਵਾਇਲੇਟ ਕਰਦੇ ਆ। ਨੋ ਡਾਊਟ ਕਿ ਪੰਜਾਬ ਪੁਲਿਸ ਦਾ ਤਾਂ ਉਹਨਾਂ ਨਾਲ ਸੋਫਟ ਕਾਰਨਰ ਹੈਗਾ ਸੀ, ਇਹ ਗਏ ਵੀ ਉੱਥੇ ਤੱਕ ਹੀ ਹੈਗੇ ਆ ਜੀ ਜਿੱਥੇ ਤੱਕ ਪੰਜਾਬ ਪੁਲਿਸ ਸੀ, ਜਦੋਂ ਅੱਗੇ ਜਾ ਕੇ ਦੇਖਿਆ ਨਾ ਵੀ ਸੀਆਰਪੀ ਖੜੀ ਆ ਜੀ, ਫਿਰ ਉੱਥੋਂ ਆਪਣੇ ਆਪ ਇਹਨਾਂ ਦੇ ਪੈਰ ਦੱਬੇ, ਪੈਰ ਮੁੜ ਪਏ ਪਿੱਛੇ ਨੂੰ,
1: ਪਤਾ ਉਹਨਾਂ ਨੇ ਖਿੱਚ ਵੀ ਦੇਣਾ ਕੰਮ ਜੀ।
3: ਦੇਖੋ ਜੀ ਉਹਨਾਂ ਦੇ ਦੇ ਆਰ ਬੈਂਟ ਫੋਰ ਦਾ ਜੋਬ
1: ਉਹਨਾਂ
3: ਤੇ ਜਾਂਦਾ ਹੀ ਸਿਕਿਉਰਿਟੀ ਵਾਸਤੇ ਆ ਜੀ, ਸਿਕਿਉਰਿਟੀ ਵਾਸਤੇ ਉਹਨਾਂ ਨੂੰ ਅਲਾਊਡ ਆ ਜੀ ਕਿ ਉਹ ਗੋਲੀ ਵੀ ਚਲਾ ਸਕਦੇ ਆ।
1: ਅਗਲੇ ਦੇ ਕਾਰਜ ਦੇ ਵਿੱਚ ਵਿਘਨ ਪਾਉਂਦੇ ਅਗਲੇ ਕਹਿਣਗੇ ਜੀ।
3: ਦੇਖੋ ਇਹ ਨਾ ਜੀ ਮਤਲਬ ਉੱਥੇ ਵੀ ਅੱਤ ਹੋਈ ਸੀਗੀ, ਏਦਾਂ ਦੀ ਗੱਲ ਹੈ ਨੀ ਕਿ ਆਪਾਂ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਸਾਰਾ 100% ਦੀ ਸਹੀ ਨਹੀਂ ਸੀ ਜੀ, ਉਹਨੇ ਵੀ ਆਪਣਾ ਰਾਜ ਭਾਗ ਕਾਇਮ ਰੱਖਣ ਵਾਸਤੇ ਕਈ ਤਾਮ ਝਾਮ ਕੀਤੇ ਹੋਏ ਸੀ ਜੀ, ਤੇ ਸਟੇਟ ਪੁਲਿਸ ਜਿਹੜੀ ਹੈਗੀ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਪਾਰਟੀ ਦੇ ਹੱਕ ਦੇ ਵਿੱਚ ਹੋ ਹੀ ਜਾਂਦੀ, ਉਹ ਟੂਲਸ ਉਹਨਾਂ ਦੇ ਹੋ ਹੀ ਜਾਂਦੇ ਆ
1: ਜੀ।
3: ਤੁਸੀਂ ਅੱਜ ਦੀ ਖਬਰ ਦੇਖ ਲਓ ਮਾਨ ਸਾਹਿਬ ਜਿਹੜੇ ਹੈਗੇ ਆ ਹੁਣ 450 ASI ਭਰਤੀ ਕਰਨ ਲੱਗੇ ਆ ਜੀ,
1: ਬਿਲਕੁਲ
3: ਇਹ ਕਿਉਂ ਭਰਤੀ ਕਰਨ ਦੀ ਲੋੜ ਆ, ਛੇਤੀ ਤੋਂ ਛੇਤੀ ਇਹਨਾਂ ਦੀ ਭਰਤੀ ਕਰਕੇ ਇਹਨਾਂ ਨੂੰ ਟ੍ਰੇਨਿੰਗ ਦਵਾ ਕੇ ਚੱਲ ਜਾਈਏ ਕਿ ਕੱਲ ਨੂੰ ਜਿਹੜਾ ਹੈਗਾ ਆ ਜੇ ਕਿਤੇ ਡਾਂਗ ਡੂੰਗ ਫੇਰਦੇ ਹੋਣ ਤੇ ਉਹਨਾਂ ਨੂੰ ਖਿਆਲ ਆ ਜਾਏ ਵੀ ਇਹਨਾਂ ਨੇ ਭਰਤੀ ਕੀਤਾ ਸਾਨੂੰ,
1: ਬਿਲਕੁਲ ਹੈ ਜੀ ਜੀ।
3: ਸੋ ਇਸ ਕਰਕੇ
1: ਪਰ ਇੱਕ ਦੂਸਰੇ ਦੀ ਏਜੰਸੀ ਨੂੰ ਇੰਪਲੋਇਡ ਡਾਕੂ ਕਹਿ ਦੇਣਾ ਇਹ ਕਿੱਦਾਂ ਕ ਜਾਇਜ਼ ਹੈ ਜੀ? ਪੀ ਐਮ ਮੋਦੀ ਦੀ ਕਹਿੰਦੇ ਇੰਪਲੋਇਡ ਡਾਕੂ ਹੈ ਜੀ, ਹੁਣ ਚਾਹੇ ਉਹ ਈਡੀ ਹੈ ਚਾਹੇ ਕੋਈ ਵੀ ਏਜੰਸੀ ਹੈ ਉਹ ਆਪਣਾ ਕਾਜ ਕਰ ਰਹੀ ਹੈ, ਤੁਹਾਨੂੰ ਇਹ ਚੀਜ਼ ਲੱਗਦੀ ਕਾ ਤੋ ਉੱਤੋਂ ਤੁਸੀਂ ਕਹਿੰਦੇ ਹੋ ਅਸੀਂ ਕੱਟੜ ਇਮਾਨਦਾਰ ਆ, ਤਾਂ ਤੁਸੀਂ ਤਾਂ ਕਹੋ ਭਾਈ ਆਓ ਜੀ ਜੀਆਂ ਨੂੰ ਜੀ ਚਾਹ ਪਾਣੀ ਵੀ ਪਿਲਾਉਂਦੇ ਆ ਬੈਠੋ, ਜੇ ਤੁਸੀਂ 50 ਘੰਟੇ ਦੀ ਬਜਾਏ 100 ਘੰਟੇ ਤੁਸੀਂ ਜਾਣਕਾਰੀ ਲਓ ਜਿਹੜੀ ਲੈਣੀ ਹੈ ਜੀ ਅਸੀਂ ਕੋਆਪਰੇਟ ਕਰਦੇ ਹਾਂ ਜੀ।
3: ਪਰ ਸਾਹਿਬ ਉਹ ਇਹ ਗੱਲ ਤਾਂ ਹੈਗੀ ਆ ਕਿ ਉਹ ਜੇ ਆਹ ਗੱਲ ਹੋਵੇ ਤੇ ਉਹ ਆਉਣੀ ਕਿਉਂ?
1: ਬਿਲਕੁਲ
3: ਉਹ ਸਮੈਲ ਆਊਟ ਹੋਇਆ ਨਾ ਜੀ ਕੁਛ
1: ਜੀ,
3: 100 ਕਰੋੜ ਦਾ ਇੱਕ ਘੁਟਾਲਾ ਸਾਹਮਣੇ ਆ ਰਿਹਾ, 290 ਕਰੋੜ ਦਾ ਇੱਕ ਘੁਟਾਲਾ ਆਇਆ, ਉਹਦੀ ਫਾਈਲ ਚੱਕੀ ਆ ਉਹਨਾਂ ਨੇ ਜੀ
1: ਜੀ।
3: ਸੋ
1: ਉਹ ਮੈਂ ਪੜ ਰਿਹਾ ਸੀ ਇੱਕ ਮੰਤਰੀ ਦੇ ਕੋਲ 2.5 ਕਰੋੜ ਰੁਪਇਆ ਵੀ ਮਿਲਿਆ ਜੀ, ਮੰਤਰੀ ਨੇ ਸ਼ਾਇਦ ਕੋਈ ਆਪਣਾ ਸੀਗਾ
3: ਆਫੀਸਰ ਦੇ
1: ਮਿਲਿਆ ਜੀ।
3: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ 1.5 ਕਿਲੋ ਸੋਨਾ ਵੀ ਹੈ ਜੀ, ਉਹ ਵੀ ਤੁਸੀਂ ਲਿਖ ਲਓ
1: ਕਿਆ ਬਾਤ
3: ਹੈ। ਹਾਂਜੀ ਏਦਾਂ ਦੀ ਜਿਹੜੀ ਗੱਲ ਹੈਗੀ ਹੈ ਸਰ
1: ਜੀ,
3: 2.5-3 ਲੱਖ ਕਰੋੜ ਤੱਕ ਤਾਂ ਕਰਜ਼ਾ ਇਹਨਾਂ ਨੇ ਲੈ ਲਿਆ ਹੈਗਾ ਆ ਜੀ, ਇਹਨਾਂ ਵਾਲਾ ਤੇ ਇਹਨਾਂ ਕੋਲ ਹੀ ਆ ਨਾ ਜੀ, ਇਹਨਾਂ ਦੇ ਅਫਸਰ ਤੇ ਇਹਨਾਂ ਦੇ ਵਿਧਾਇਕਾਂ ਦੀ ਜਾਂਚ ਹੋ ਜਾਏ ਸਾਰਾ ਜਿਹੜਾ ਕਰਜ਼ਾ ਤੁਹਾਨੂੰ ਪਤਾ ਲੱਗ ਜੂਗਾ
1: ਤੇ
3: ਕਿੰਨਾ ਪੈਸਾ ਦਿੱਲੀ ਰਾਹੀਂ ਉੱਡ ਗਿਆ ਜੀ, ਕਿੰਨਾ ਇੱਥੇ ਹੀ ਵੰਡ ਹੋਇਆ
1: ਜੀ,
3: ਇੱਥੇ ਸਟੇਟ ਦੇ ਉੱਤੇ ਡਿਵੈਲਪਿੰਗ ਚਾਰਜਿਸ ਜਿਹੜੇ ਹੈਗੇ ਆ ਉਹ ਤਾਂ ਕਿਹੜੇ ਲੱਗੇ ਹੈਗੇ ਆ ਜੀ
1: ਜੀ,
3: ਕਹਿੰਦੇ ਨਾ ਜੀ ਵੀ ਹਾਂ ਜੀ, ਬਾਕੀ ਤਾਂ ਜਿਹੜਾ ਇਹ ਆ ਐਸੀ ਗੱਲ ਨੀ ਕਿ ਸਟੇਟ ਤੋਂ ਰੈਵਨਿਊ ਜਨਰੇਟ ਨੀ ਹੁੰਦਾ, ਰੈਵਨਿਊ ਜਨਰੇਟ ਹੁੰਦਾ ਆ ਜੀ, ਬਟ ਉਹਦੇ ਵਿੱਚ ਜਿਹੜਾ ਹੈਗਾ ਆ ਸੈਲਰੀ ਜਿਹੜੀ ਹੈਗੀ ਆ ਜੇ ਆਉਂਦੀਆਂ ਹੈਗੀਆਂ ਆ ਤੇ ਉਹ ਤੋਂ ਇਲਾਵਾ ਵੀ ਤਾਂ ਪੈਸੇ ਬਚਦੇ, 52% ਜੇ ਸੈਲਰੀ ਹੋ ਜਾਂਦੀ ਹੈਗੀ ਤੇ 48% ਜਿਹੜਾ ਆ ਉਹ ਕਿੱਥੇ ਜਾਂਦਾ
1: ਜੀ,
3: ਹੁਣ ਸਾਰੀਆਂ ਫ੍ਰੀ ਬੀਜ ਜੇ ਤੁਸੀਂ ਦਿੰਨੇ ਆ ਤੇ ਇਟ ਮੀਨ ਸਟੇਟ ਪੈਸਾ ਜਨਰੇਟ ਕਰਦੀ ਆ ਜੀ
1: ਜੀ
3: ਤੁਸੀਂ ਤਾਂ ਜਿਹੜਾ ਹੈਗਾ ਜੀ 16 ਸਟੇਟਾਂ ਦੇ ਵਿੱਚ ਤੁਹਾਡੀਆਂ ਮਸ਼ਹੂਰੀਆਂ ਚੱਲਦੀਆਂ ਹੈਗੀਆਂ ਜੀ ਇਨ ਸਪਾਈਟ ਆਫ ਦਾ ਗਾਈਡਲਾਈਨਸ ਆਫ ਦਾ ਹਾਈ ਕੋਰਟ ਉਹ ਇਸ ਕਰਕੇ ਐਡਮਿਨਿਸਟ੍ਰੇਸ਼ਨ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਇਹ ਪਹਿਲੀ ਗੱਲ ਤਾਂ ਇਹ ਆ ਕਿ ਗਵਾਡਾ ਦੇ ਵਿੱਚ ਜਿਹੜਾ ਆ ਸਾਰਿਆਂ ਨੂੰ ਪਤਾ ਵੀ ਉਹ ਸੋਨੇ ਦੀ ਖਾਨ ਆ
1: ਜੀ
3: ਸੋ ਉੱਥੋਂ ਕਿਸਾਨਾਂ ਕੋਲੋਂ ਜਿਹੜਾ ਆ ਐਕੁਜੀਸ਼ਨ ਦੇ ਵਿੱਚ ਸਟੇਟ ਕੋਲ ਰਾਈਟ ਹੁੰਦਾ ਆ ਜੀ ਵੀ ਪ੍ਰੋਪਰਟੀ ਐਕਵਾਇਰ ਕਰ ਸਕਦੀ ਆ ਜੀ ਉਹਦੇ ਵਿੱਚ ਜਿਹੜਾ ਆ ਫਿਰ ਕਿਸਾਨਾਂ ਕੋਲੋਂ ਜਿਹੜਾ ਹੈਗਾ ਆ ਲੈ ਕੇ ਉਹਦਾ ਜਿਹੜਾ ਆ ਅੱਗੇ ਡਿਵੈਲਪਰ ਨੂੰ ਦੇ ਕੇ ਤੇ ਸਰਕਾਰਾਂ ਬਿਜਨਸ ਕਰਦੀਆਂ ਜੀ ਜਿਹਦੇ ਵਿੱਚ ਉਹ ਪੈਸਾ ਕਮਾਉਂਦੀਆਂ ਹੈਗੀਆਂ ਜੀ ਹੁਣ ਇਹ ਇੱਕ ਸੋਰਸ ਏਦਾਂ ਦਾ ਸੀਗਾ ਜਿਹਦੇ ਕੋਲੋਂ 15,000 ਕਰੋੜ ਰੁਪਏ ਦੀ ਆਸ ਲਾ ਕੇ ਬੈਠੇ ਸੀ ਇਹ ਮੈਨੂੰ ਲੱਗਦਾ ਆ ਕਿ ਜਿਹੜੇ ਪ੍ਰੋਜੈਕਟ ਉੱਥੇ ਚੱਲ ਰਹੇ ਜੀ ਦੇਖੋ ਇਹ ਪਬਲਿਕ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਹੁੰਦੇ ਆ ਏਦਾਂ ਦੇ ਉਹਦੇ ਵਿੱਚ ਲੋਕਾਂ ਦਾ ਵੀ ਸਰ ਬਹੁਤ ਸਾਰਾ ਪੈਸਾ ਲਗਾਇਆ ਹੁੰਦਾ ਜੀ
1: ਬਿਲਕੁਲ
3: ਕਈਆਂ ਨੇ ਅਪਰੂਵਡ ਕਲੋਨੀਆਂ ਦੇ ਵਿੱਚ ਫਲੈਟ ਬੁੱਕ ਕਰਾਏ ਹੋਣੇ ਉਹਨਾਂ ਦਾ ਜਿਹੜੀ ਅਰਨੈਸਟ ਮਨੀ ਜਮਾਂ ਕਰਾਈ ਹੋਣੀ ਜੀ ਹੁਣ ਅਰਨੈਸਟ ਮਨੀ ਜਿਹਦੀ ਜਮਾਂ ਹੈਗੀ ਆ ਉਹ ਤਾਂ ਸੋਚਦਾ ਹੋਊਗਾ ਜੀ ਵੀ ਸਾਲ ਨੂੰ ਜਾਂ 2 ਸਾਲ ਨੂੰ ਪਲਾਟ ਲੈਵਲ ਜਾਣਾ ਉਹ ਤਾਂ ਕਹਿੰਦੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਤਿਆਰ ਦੇ ਦੇਣਾ ਜੀ ਉਹ ਸਾਰੇ ਪ੍ਰੋਜੈਕਟ ਰੁਕ ਜਾਣੇ ਆ ਜੀ ਤੇ ਹੁਣ ਦੇਖਦੇ ਆ ਈਡੀ ਦਾ ਜਿਹੜਾ ਆ ਉਹ ਕਿੱਥੇ ਕੁ ਤੱਕ ਪਹੁੰਚਦੀ ਹੈਗੀ ਆ ਜੀ ਤੇ ਉਹਦਾ ਜਿਹੜਾ ਆ ਕੀ ਮਤਲਬ ਆਊਟਕਮ ਆਉਂਦਾ ਜੀ ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਕਿ ਇਸ ਏਜੰਸੀ ਦੇ ਕੰਮ ਕਰਨ ਦਾ ਜੀ ਪਰ ਸਾਹਿਬ ਇਟ ਇਜ਼ ਸੈਡ ਟੂ ਸੇ ਇਹ ਵੀ ਜਿਹੜੀ ਹੈਗੀ ਆ ਅਫਸੋਸ ਦੀ ਗੱਲ ਹੈਗੀ ਆ ਜੀ ਇਹ ਜਦੋਂ ਈਡੀ ਕੰਮ ਕਰਦੀ ਹੈਗੀ ਆ ਜੀ ਜਾਂ ਤਾਂ ਕਿਸੇ ਕੰਕਰੀਟ ਰਿਜ਼ਲਟ ਤੇ ਪਹੁੰਚੇ
1: ਜੀ
3: ਜਦੋਂ ਉਦੋਂ ਇਲੈਕਸ਼ਨ ਸੀਗਾ ਚੰਨੀ ਦੇ ਭਾਂਜੇ ਨੂੰ ਫੜ ਲਿਆ ਸੀਗਾ ਜੀ ਉਦੋਂ ਜਿਹੜਾ ਹੈਗਾ ਆ ਵੀ ਉਹਦੇ ਕੋਲੋਂ ਪੈਸੇ ਨਿਕਲੇ ਸਾਰਾ ਕੁਛ ਹੋ ਗਿਆ ਜੀ ਤੁਸੀਂ ਦੱਸੋ ਤੁਸੀਂ ਉਹਦੇ ਵਿੱਚ ਕੀਤਾ ਕੀ ਜੀ ਅੱਜ ਤੱਕ ਕੰਕਰੀਟ ਰਿਜ਼ਲਟ ਤੇ ਤੁਹਾਡਾ ਚਲਾਨ ਜੇ ਪੇਸ਼ ਹੋਇਆ ਹੋਵੇ ਤੁਹਾਡੀ ਐਵੀਡੈਂਸ ਹੋਈ ਹੋਵੇ ਆਈਦਰ ਕਨਵਿਕਸ਼ਨ ਔਰ ਅਕੁਇਟਲ ਕੋਈ ਚੀਜ਼ ਤਾਂ ਹੋਈ ਹੋਵੇ ਜਾਂ ਸਜ਼ਾ ਹੋਵੇ ਜਾਂ ਵਰੀ ਹੋਵੇ ਬੰਦੇ ਨੂੰ ਤੁਹਾਡਾ ਆਊਟਕਮ ਤਾਂ ਆਵੇ ਨਾ ਪਤਾ ਤਾਂ ਲੱਗੇ ਵੀ ਤੁਹਾਡਾ ਨੈਟ ਰਿਜ਼ਲਟ ਕੀ ਆ ਕਦੋਂ ਕਦੋਂ ਦੇ ਕੇਸ ਆ ਤੁਸੀਂ ਜਿਹੜਾ ਹੈਗਾ ਕਦੀ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਦੇ ਦਿੱਤਾ ਜੀ ਵੀ ਵਿਦੇਸ਼ੀ ਖਾਤਿਆਂ ਚ ਤੁਹਾਡੇ ਪੈਸਿਆਂ ਦਾ ਹਿਸਾਬ ਕਿਤਾਬ ਦੱਸਿਓ ਉਹ ਭਾਈ ਤੁਹਾਡਾ ਤਾਂ ਇਹ ਹੈਗਾ ਵੀ ਫਾਈਲਾਂ ਤੁਹਾਡੀਆਂ ਫਿਰ ਕਿੱਥੇ ਚੱਲ ਜਾਂਦੀਆਂ ਹੈਗੀਆਂ
1: ਜੇ
3: ਤੁਸੀਂ ਇੱਥੇ ਬੰਦਾ 100-100 ਬੰਦਾ ਨਾਲ ਡਿਪਿਊਟ ਕਰਕੇ ਤੇ ਲਾ ਸਕਦੇ ਹੈਗੇ ਆ ਛਾਪਾ ਮਾਰਨ ਵਾਸਤੇ ਇਟ ਮੀਨ ਤੁਹਾਡੇ ਕੋਲ ਸਟਾਫ ਦੀ ਤਾਂ ਕਮੀ ਹੈ ਨੀ ਗੀ
1: ਬਿਲਕੁਲ
3: ਤੇ ਤੁਸੀਂ ਕਿਉਂ ਨੀ ਜਿਹੜੇ ਉਹ ਪੁਰਾਣੇ ਕੇਸ ਹੈਗੇ ਆ ਉਹਨਾਂ ਨੂੰ ਡਿਸਾਈਡ ਆਈਦਰ ਦਿਸ ਵੇ ਔਰ ਦੈਟ ਵੇ ਇਸ ਗੱਲੋਂ ਆਮ ਆਦਮੀ ਪਾਰਟੀ ਠੀਕ ਕਹਿੰਦੀ ਹੈਗੀ ਆ ਜੀ ਕਿ ਭਾਈ ਤੁਸੀਂ ਜਿਹੜਾ ਹੈਗਾ ਇਹਨੂੰ ਈਡੀ ਨੂੰ ਇੱਕ ਬਲੈਕਮੇਲਿੰਗ ਦਾ ਹਥਿਆਰ ਵਜੋਂ ਵਰਤਦੇ ਆ ਜੀ ਬਤੌਰ ਏਜੰਸੀ ਅਸੀਂ ਉਹਨੂੰ ਕੰਡੈਮ ਨਹੀਂ ਕਰਦੇ ਪਰ ਉਸ ਏਜੰਸੀ ਦੀ ਵਰਕਿੰਗ ਤੁਸੀਂ ਦੇਖੋ ਨਾ ਵੀ ਤੁਸੀਂ ਜਿਹੜਾ ਹੈਗਾ ਉਹਨੇ ਕੰਕਰੀਟ ਰਿਜ਼ਲਟ ਤੇ ਕਿਉਂ ਨੀ ਲੈ ਕੇ ਜਾਂਦੀ ਆਪਣੇ ਸਪੀਡੀ ਟ੍ਰਾਇਲ ਕਿਉਂ ਨੀ ਕਰਦੀ ਜੀ ਇਹਦੇ ਨਾਲ ਲੋਕਾਂ ਦਾ ਵੀ ਫੇਥ ਬਣੇ ਜਿਹੜੀਆਂ ਗੱਲਾਂ ਜਿਹੜੀ ਹੈਗੀ ਲੋਕਾਂ ਨੂੰ ਬੋਲਣ ਦਾ ਮੌਕਾ ਮਿਲਦਾ ਹੈਗਾ ਆ ਤੁਸੀਂ ਉਸ ਚੀਜ਼ ਨੂੰ ਤਾਂ ਪਹਿਲਾਂ ਐਡਰੈਸ ਕਰੋ
1: ਜੀ ਨਿਰੰਜਨ ਸਿੰਘ ਖਬਰਾਂ ਤਾਂ ਇਹ ਨੇ ਕਿ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਕਾਫੀ ਸਮੇਂ ਤੋਂ ਭਗੌੜਾ ਸੀ ਜਾਂ ਸਾਰੀਆਂ ਚੀਜ਼ਾਂ ਛਪੀਆਂ ਨੇ ਪਰ ਅਸਲ ਇਹ ਖਬਰ ਦੇ ਪਿੱਛੇ ਕੀ ਚਰਚਾ ਕੀ ਹੈ ਦੂਸਰੇ ਪਾਸੇ ਇਹ ਵੀ ਸਾਹਮਣੇ ਆ ਰਿਹਾ ਉਨ੍ਹਾਂ ਦੇ ਵਕੀਲ ਨੇ ਸਤੰਬਰ 2026 ਚ ਰਾਜਜੀਤ ਉਹਨਾਂ ਦੇ ਜਿਹੜੇ ਵਕੀਲ ਨੇ ਸੁਪਰੀਮ ਕੋਰਟ ਨੂੰ ਉਹਨਾਂ ਨੇ ਦੱਸਿਆ ਸੀ ਕਿ ਉਸਦਾ ਜਿਹੜਾ ਮੁਵੱਕਲ ਹੈ ਆਤਮ ਸਮਰਪਣ ਕਰਨ ਦੇ ਲਈ ਤਿਆਰ ਹੈ ਤੇ ਬੈਂਚ ਨੇ ਉਸਨੂੰ ਜਿਹੜਾ ਸੀਗਾ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਿਸਦੇ ਨਾਲ ਉਸਦੇ ਆਤਮ ਸਮਰਪਣ ਦਾ ਜਿਹੜਾ ਰਸਤਾ ਸਾਫ਼ ਹੋ ਗਿਆ ਸੀ ਪਰ ਖ਼ਬਰਾਂ ਇਹ ਨੇ ਕਿ ਪਟਿਆਲੇ ਤੋਂ ਗ੍ਰਿਫ਼ਤਾਰੀ ਕਰ ਲਈ ਹੈ ਜੀ ਅਸੀਂ ਗ੍ਰਿਫ਼ਤਾਰ ਕਰ ਲਿਆ ਜੀ ਉਹ ਨਸ਼ੇ ਦਾ ਮੁੱਦਾ ਕਿਤੇ ਨਾ ਕਿਤੇ ਫਿਰ ਚਮਕਾ ਰਹੇ ਨੇ ਜੀ ਕਿ ਅਸੀਂ ਪੂਰੇ ਐਕਸ਼ਨ ਦੇ ਵਿੱਚ
3: ਉਹ ਆਪਣੀ ਪਿੱਠ ਤਪਤ ਪਾਉਣੀ ਹੁੰਦੀ ਸਰਕਾਰਾਂ ਨੇ
1: ਜੀ
3: ਤੁਸੀਂ ਪਹਿਲਾਂ ਕਿਉਂ ਨੀ ਜਦੋਂ ਸੁਪਰੀਮ ਕੋਰਟ ਚ ਗਿਆ ਆ ਤਾਂ ਤੁਹਾਨੂੰ ਪਤਾ ਲੱਗਾ ਵੀ ਜੇ ਉਹ ਕਰ ਰਿਹਾ ਹੈਗਾ ਆ ਤੇ ਦੈਟ ਮੀਨਸ ਹੀ ਇਜ਼ ਹੇਅਰ ਉਦੋਂ ਤੋਂ ਸਰਕਾਰ ਦੀ ਬਦਨਾਮੀ ਬਹੁਤ ਹੋ ਰਹੀ ਸੀ ਥੂ ਥੂ ਹੋ ਰਹੀ ਸੀ ਜੀ ਮੋਰ ਓਵਰ ਸਰ ਇਹਦੀ ਥੋੜੀ ਜੀ ਬੈਕਗਰਾਉਂਡ ਦੱਸਾਂ ਸਰ ਇਹ ਰਾਜਜੀਤ ਤੇ ਪਿਤਾ ਜੀ DSP ਸੀਗੇ ਜੀ
1: ਜੀ
3: ਉਹ ਡਿਊਰਿੰਗ ਟੈਰਰਿਜ਼ਮ ਏਰਾ ਉੱਥੇ ਉਹਨਾਂ ਦੇ ਸ਼ੂਟ ਕਰ ਦਿੱਤਾ ਗਿਆ ਸੀ ਤੇ ਹਾਂਜੀ ਉਹ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਇਹਨਾਂ ਨੂੰ ਨੌਕਰੀ ਮਿਲੀ ਸੀ ਇਹਨਾਂ ਨੇ ਕਿਹੜਾ ਕੋਈ ਟੈਸਟ ਪਾਸ ਕੀਤਾ ਸੀ ਇਹਨਾਂ ਦੇ ਸਾਡੇ ਤੋਂ 2 ਸਾਲ ਪਿੱਛੇ ਪੜ੍ਹਦੇ ਹੁੰਦੇ ਸੀ ਉਸੇ ਕਾਲਜ ਚ ਪੜ੍ਹੇ ਆ ਜਿੱਥੇ ਮੈਂ ਪੜ੍ਹਿਆ ਜੀ ਤੇ ਇਹਨਾਂ ਦੇ ਜਿੱਦਾਂ ਹੀ ਗ੍ਰੈਜੂਏਸ਼ਨ ਹੋਈ ਤੇ ਇਹਨਾਂ ਦੀ ਜੁਆਇਨਿੰਗ ਕਰਾ ਲਈ ਸੀ ਐਜ਼ ਇੰਸਪੈਕਟਰ
1: ਜੀ।
3: ਤੇ ਉਸ ਵੇਲੇ ਜਿਹੜਾ ਹੈਗਾ ਆ ਫੇਰ ਹੁਣ ਜਦੋਂ ਬੰਦੇ ਨੂੰ ਜਿਹੜਾ ਆ ਖੇਤੀ ਅਹੁਦਾ ਮਿਲ ਜਾਏ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਜਿਹੜੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਐਸ ਐਸ ਪੀ ਵੀ ਰਹੇ ਜੀ, ਬੋਕੇ ਵੀ ਰਹੇ ਜੀ, ਹੁਸ਼ਿਆਰਪੁਰ ਵੀ ਰਹੇ ਜੀ। ਇੱਕ ਮੇਰੀ ਨਿੱਜੀ ਜਾਣਕਾਰੀ ਵੀ ਹੈਗੀ ਆ ਜੀ, ਕਿਉਂਕਿ ਮੇਰੇ ਕੋਲ ਕੋਈ ਏਦਾਂ ਦੇ ਕੇਸ ਹੈਗੇ ਸੀ ਵੱਡੇ ਬੰਦਿਆਂ ਦੇ ਜਿਹਨਾਂ ਨੂੰ ਮਤਲਬ ਕਾਮੀ ਜਿਹਨਾਂ ਦੇ ਏਦਾਂ ਦੇ ਹੈਗੇ ਸੀ ਕਿ ਉਹ ਲਾਟਰੀਆਂ ਲੂਟਰੀਆਂ ਵਾਲੇ ਜਿਹੜੇ ਆ ਉੱਥੇ ਸਟਾਲ ਚੱਲਦੇ ਹੈਗੇ ਆ ਜੀ, ਉਹ ਐਸ ਐਚ ਓ ਜਿਹੜੇ ਲੱਗੇ ਸੀਗੇ ਜੀ, ਐਸ ਐਚ ਓ ਬਿਲਕਦੇ ਹੁੰਦੇ ਸੀ ਵੀ ਸਾਡਾ ਜਿਹੜਾ ਹੁਣ ਨਵਾਂ ਕਪਤਾਨ ਆਇਆ ਆ
1: ਜੀ,
3: ਇਹ ਪੈਸਿਆਂ ਚ ਰਿਸ਼ਵਤ ਨਹੀਂ ਲੈਂਦਾ, ਇਹਨੂੰ ਡਾਲਰ ਦੇਣੇ ਪੈਂਦੇ ਆ,
1: ਬਾਹਰਲੀ ਕਰੰਸੀ ਚ ਲੈਂਦਾ,
3: ਡਾਲਰਾਂ ਚ ਲੈਂਦਾ ਸੀ ਜੀ।
1: ਉਹ
3: ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਉਹ ਤੋਂ ਵਿਦ ਇਨ 7 or 8 months ਆਫਟਰ ਉੱਥੇ ਨੋਟਬੰਦੀ ਹੋਈ ਜੀ, ਮੈਂ ਸ਼ੌਕਡ ਸੀਗਾ, ਮੈਂ ਕਿਹਾ ਦੇਖੋ ਵੀ ਲੋਕੀ ਕਿੰਨੇ, ਮੈਂ ਕਿਹਾ ਕਰਪਟ ਲੋਕ ਕਿੰਨੇ ਦਿਮਾਗੀ ਹੁੰਦੇ ਆ
1: ਜੀ,
3: ਹਾਂਜੀ। ਪਰ ਇਹ ਆ ਵੀ ਕੁਦਰਤ ਜਿਹੜੀ ਹੈਗੀ, ਜਿਹੜੀ ਮੈਂ ਗੱਲ ਕਹਿੰਦਾ ਹੈਗਾ ਆ ਜੀ, ਵੀ ਨੀਚੋਂ ਉਂਚ ਕਰੇ ਮੇਰਾ ਗੋਬਿੰਦ, ਤੇ ਗੋਬਿੰਦ ਜਿਹੜਾ ਹੈਗਾ ਆ ਫੇਰ ਉਂਚੋਂ ਨੀਚ ਵੀ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
3: ਸੋ ਇਸ ਕਰਕੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈਗੀ ਆ, ਜੋ ਤੁਸੀਂ ਕਹਿ ਰਹੇ ਹੋ ਗਏ 3.5 ਸਾਲ ਜਿਹੜਾ ਬੰਦਾ ਅਕਾਊਂਟ ਕੀਤਾ ਆ ਜੀ, ਭਗੌੜਾ ਰਿਹਾ ਆ, ਇਹ ਉਹਨੂੰ ਪਤਾ ਆ ਜੀ।
1: ਜੀ,
3: ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹੈਗੇ ਆ ਜੀ ਵੀ ਕੀ ਕਰੂਗਾ ਬੰਦਾ, ਹੋਟਲਾਂ ਦੇ ਵਿੱਚ ਤਾਂ ਰਹਿ ਨੀ ਸਕਦਾ ਇੰਨਾ ਲੰਬਾ ਸਮਾਂ ਜੀ, ਰਿਸ਼ਤੇਦਾਰਾਂ ਕੋਲ ਰਹਿਣਾ ਹੁੰਦਾ ਜੀ।
1: ਬਿਲਕੁਲ ਆ ਜੀ,
3: ਉਹ ਇਹ ਰਿਸ਼ਤੇਦਾਰ ਵੀ ਕਿਉਂਕਿ ਪੁਲਿਸ ਵਾਲੇ ਵੀ ਲੱਭਦੇ ਸੀਗੇ ਜੀ, ਰੇਡ ਹੁੰਦੀ ਸੀ ਜੀ, ਹਾਂਜੀ, ਜਿੱਥੋਂ ਉਹਨਾਂ ਨੂੰ ਸੂਹ ਮਿਲਦੀ ਸੀ ਜਾਂਦੇ ਜਰੂਰ ਸੀਗੇ ਜੀ। ਤੇ ਹੁਣ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਵੱਧ ਗਏ ਸੀ, ਕਹਿੰਦੇ ਵੀ ਇੱਕ ਰਿਸ਼ਤੇਦਾਰ ਨੇ ਤਾਂ ਡਿਊਰਿੰਗ ਦਿਸ ਟੈਨਿਓਰ ਉਹ ਜਿਹੜਾ ਹੈਗਾ ਆ ਸੁਸਾਈਡ ਕਰ ਲਏ, ਵੀ ਰੋਜ਼ ਹੀ ਪੁਲਿਸ ਸਾਡੇ ਘਰ ਤੁਰੀ ਰਹਿੰਦੀ ਆ ਜੀ।
1: ਜੀ ਬਿਲਕੁਲ ਹੈ ਜੀ,
3: ਉਹਦੇ ਨਾਲ ਰਿਸ਼ਤੇਦਾਰੀ ਦੇ ਵਿੱਚ ਬੜੀ ਨਬੋਸ਼ੀ ਹੋਈ ਸੀ, ਹੁਣ ਰਿਸ਼ਤੇਦਾਰ ਵੀ ਹੱਥ ਜੋੜਨ ਲੱਗ ਪਏ ਸੀ ਵੀ ਬਾਈ ਸਾਡੇ ਕੋਲੋਂ ਨਹੀਂ ਏਦਾਂ ਮਤਲਬ ਸਹਿ ਹੁੰਦਾ ਜੀ, ਤੁਸੀਂ ਜਾਂ ਤਾਂ ਸਰੈਂਡਰ ਕਰੋ
1: ਜੀ।
3: ਇੱਥੇ ਤੱਕ ਕਿ ਮਤਲਬ ਇਹਨਾਂ ਦੀ ਬੇਟੀ ਤੇ ਵਾਈਫ ਜਿਹੜੀ ਹੈਗੀ ਆ ਉਹਦੇ ਵੀ ਪੇਕਿਆਂ ਤੱਕ ਨੇ ਵੀ ਜਿਹੜਾ ਹੈਗਾ ਹੱਥ ਜੋੜ ਦਿੱਤੇ ਸੀ, ਤੇ ਰਿਸ਼ਤੇਦਾਰੀ ਚ ਤਿਰਸਕਾਰ ਹੁੰਦਾ ਦੇਖ ਕੇ
1: ਜੀ,
3: ਤੇ ਉਹਨਾਂ ਨੇ ਫਿਰ ਸਰੈਂਡਰ ਦਾ ਮਨ ਬਣਾਇਆ ਤੇ ਸੁਪਰੀਮ ਕੋਰਟ ਚ ਐਪਲੀਕੇਸ਼ਨ ਦਿੱਤੀ
1: ਜੀ।
3: ਔਰ ਜਿਸ ਹੋਲੀਏ ਚ ਦੇਖੇ ਗਏ ਹੈਗੇ ਦੱਸਦੇ ਹੈਗੇ ਕਿ 30 ਕਿਲੋ ਤਾਂ ਵਜਨ ਘੱਟ ਗਿਆ ਆ ਜੀ।
1: ਜੀ ਬਿਲਕੁਲ,
3: ਤੋ ਇਹੋ ਜੀ ਪਰ ਸਾਹਿਬ ਨਹੀਂ ਮਤਲਬ ਜਿਹੜਾ ਹੈਗਾ ਜੀ ਆਪਾਂ ਕਹਿ ਦਿੰਨੇ ਹੈਗੇ ਆ ਸਰ, ਇਹ ਜਿਹੜਾ ਆ ਪੈਸਾ ਜਿਹੜਾ ਆ ਇਹ ਬੰਦੇ ਦਾ ਸਕੂਨ ਖਾ ਜਾਂਦਾ ਜੀ।
1: ਜੀ ਬਿਲਕੁਲ,
3: ਪੈਸਾ ਮਿਹਨਤ ਦਾ,
1: ਮਾਨਸਿਕ ਤੌਰ ਤੇ
3: ਮੈਨੂੰ ਔਜਲਾ ਸਾਹਿਬ ਨੇ ਇੱਕ ਗੱਲ ਕਹੀ ਸੀ ਜੀ, ਮੈਨੂੰ ਕਹਿੰਦੇ ਵੀ ਮੈਂ ਏਦਾਂ ਹੀ ਕਰਕੇ ਸ਼ੁਗਲ ਮੇਲਾ ਕੀਤਾ ਤੇ ਮੈਨੂੰ ਕਹਿੰਦੇ ਜਿਹੜਾ ਨਾ ਵਿਦੇਸ਼ੀ ਪੈਸਾ ਹੁੰਦਾ ਹੈਗਾ ਆ ਐਨ ਆਰ ਆਈ ਦਾ ਪੈਸਾ ਜਿਹੜਾ ਆ ਜਿਸ ਬੰਦੇ ਨੇ ਖਾਧਾ ਨਾ ਉਹਦੇ ਵੀ ਹੱਡਾਂ ਚ ਬੈਠਾ ਬਈ ਪਚਦਾ ਬੜਾ ਔਖਾ ਬਈ, ਕਿਉਂਕਿ ਮੈਂ ਕਿਹਾ ਜੀ ਉਹ ਕਿਉਂ ਕਾਰਨ, ਕਹਿੰਦੇ ਕਾਰਨ ਇਹ ਇੱਕ ਤਾਂ ਉਸ ਬੰਦੇ ਦੇ 10-9 ਦੀ ਕਿਰਤ ਹੁੰਦੀ ਆ,
1: ਕਿਉਂਕਿ
3: ਵਿਦੇਸ਼ਾਂ ਵਿੱਚ ਨਾ ਤੁਸੀਂ ਟੈਕਸ ਚੋਰੀ ਕਰ ਸਕਦੇ ਨਾ ਤੁਸੀਂ ਕਿਸ ਤਰੀਕੇ ਕਰ ਸਕਦੇ, ਮਿਹਨਤ ਦਾ ਪੈਸਾ ਹੁੰਦਾ, ਕਿਸੇ ਨੇ 8 ਘੰਟੇ ਦਿਹਾੜੀਆਂ ਲਾਈਆਂ ਤੇ ਕਿਸੇ ਨੇ 16 ਘੰਟੇ ਲਾਈਆਂ।
1: ਬਿਲਕੁਲ
3: ਹਾਂਜੀ, ਦੂਜਾ ਫੇ ਇਹਨੇ ਰਿਸੀਵ ਕੀਤਾ ਆ ਉਹਦੇ ਲਈ ਹੁੰਦੀ ਆ ਉਹ ਈਜ਼ੀ ਮਨੀ
1: ਜੀ,
3: ਨਾ ਤਾਂ ਉਹ ਸਦ ਉਪਯੋਗ ਕਰ ਸਕਦਾ ਹੈਗਾ ਆ,
1: ਠੀਕ
3: ਹੈ ਜੀ, ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਉਹਨੇ ਕੋਈ ਕੰਸਟਰਕਟਿਵ ਕੰਮ ਦੇ ਵਿੱਚ ਲਾਉਣੇ ਹੋਣ ਤੇ ਫਿਰ ਜਿਹੜਾ ਹੈਗਾ ਆ ਉੱਥੋਂ ਅਰਨ ਕਰਕੇ ਉਹਦੀ ਇੰਟੈਂਸ਼ਨ ਹੋਵੇ ਕਿ ਮੈਂ ਇਹ ਰਿਟਰਨ ਕਰਨੇ ਆ ਜੀ, ਫਿਰ ਤਾਂ ਜਿਹੜਾ ਹੈਗਾ ਆ ਉਹ ਜੀ ਇਹ ਹੈਗਾ ਆ ਵੀ ਚਲੋ ਕੋਈ ਗੱਲ ਨੀ, ਬਤੌਰ ਜਿਹੜਾ ਨਾ ਹੈਲਪ ਨਾਂ ਦੇ ਮੰਗਣ ਤੇ ਵੀ ਹੈਲਪ ਚਾਹੀਦੀ ਹੈ ਜੀ, ਹੈਲਪ ਭੇਜ ਦਿਓ ਜੀ, ਉਹ ਹੈਲਪ ਜਿਹੜੀ ਹੈਗੀ ਆ ਨਾ ਜੀ ਉਹ ਫਿਰ ਬੰਦੇ ਨੂੰ ਜਿਹੜਾ ਆ ਬਹੁਤ ਤੰਗ ਕਰਦੀ ਹੈ।
1: ਬਿਲਕੁਲ ਹੈ ਜੀ,
3: ਉਹ ਇਸੇ ਕਰਕੇ ਹੈਗਾ ਇਹ ਪੈਸਾ ਸਕੂਨ ਨਹੀਂ ਦਿੰਦਾ ਜਿਹੜਾ ਇੱਦਾਂ ਹੇਰਾ ਫੇਰੀ ਦੇ ਵਿੱਚ ਆਇਆ ਹੋਵੇ ਜਾਂ ਕਿਸੇ ਬੰਦੇ ਕੋਲੋਂ ਜਿਹੜਾ ਐਕਸਪਲਾਇਟ ਕਰਕੇ ਚਾਹੇ ਉਹਦੇ ਸੈਂਟੀਮੈਂਟਸ ਨਾਲ ਖੇਡ ਕੇ ਲਿਆ ਹੋਵੇ, ਇਹ ਪੈਸਾ ਸੁੱਖ ਨਹੀਂ ਦਿੰਦਾ ਜੀ,
1: ਨਹੀਂ ਦਿੰਦਾ।
3: ਹੁਣ ਦੇਖੋ ਨਾ ਬਹੁਤ ਪੈਸਾ ਸੀਗਾ ਇਹਨਾਂ ਨੇ, ਜਾਇਦਾਦਾਂ ਵੀ ਪਹਿਲਾਂ ਹੀ ਜਦੋਂ ਕੇਸ ਪੈਣ ਤੋਂ ਪਹਿਲਾਂ ਹੀ ਇਹ ਸਾਰੀਆਂ ਜਿਹੜੀਆਂ ਆਪਣੀਆਂ ਵੇਚ ਦਿੱਤੀਆਂ ਸੀ, ਔਰ ਮੈਨੂੰ ਉਮੀਦ ਹੈਗੀ ਆ ਕਿ ਜਿਹੜੇ ਕਿਤੇ ਰਿਸ਼ਤੇਦਾਰਾਂ ਨੂੰ ਕਿਤੇ ਪੈਸੇ ਫੜਾਏ ਹੋਣੇ ਉਹ ਵੀ ਗੁੱਡ ਬਾਏ ਕਹਿ ਗਏ ਹੋਣੇ ਆ ਜੀ, ਕਿਉਂਕਿ ਫਿਰ ਪੈਸਾ ਜਿਹੜਾ ਹੈਗਾ ਇਹ ਏਦਾਂ ਦਾ ਪੈਸਾ ਏਦਾਂ ਹੀ ਜਾਂਦਾ ਹੁੰਦਾ ਆ ਜੀ।
1: ਬਿਲਕੁਲ ਹੈ ਜੀ,
3: ਤੇ ਮੈਨੂੰ ਤਾਂ ਔਜਲਾ ਸਾਹਿਬ ਕਹਿੰਦੇ ਸੀ ਵੀ ਕਿਤੇ ਏਦਾਂ ਦੀ ਗੱਲ ਨਾ ਹੋਵੇ ਕਿ ਮੰਨ ਲਓ ਜਿਹੜਾ ਆ ਇਹ ਬੰਦਾ ਟੋਰਚਰ ਬਰਦਾਸ਼ਤ ਹੀ ਨਾ ਕਰ ਸਕੇ
1: ਜੀ,
3: ਕਿਉਂਕਿ ਜੇ ਤਾਂ ਇਹ ਤਾਂ ਸਰਕਾਰਾਂ ਜਿਹੜੀਆਂ ਮਦਦ ਕਰਦੀਆਂ ਹੋਣ ਜੀ, ਫੇਰ ਤਾਂ ਅਫਸਰਾਂ ਲਈ ਜੇਲ੍ਹ ਕੋਈ ਜੇਲ੍ਹ ਨਹੀਂ ਜੀ
1: ਜੀ
3: ਫੇਰ ਤਾਂ ਸਤਿੰਦਰ ਜੈਨ ਵਰਗਿਆਂ ਦੀਆਂ ਵੀ ਫੋਟੋਆਂ ਆ ਜਾਂਦੀਆਂ ਆ ਵੀ ਜੇਲ੍ਹ ਦੇ ਵਿੱਚ ਮਾਲਿਸ਼ ਕਰਾਉਣ ਲੱਗੇ ਹੈਗੇ ਆ ਜੀ
1: ਜੀ
3: ਤੇ ਕੇਜਰੀਵਾਲ ਹੁਣੀ ਜਿਹੜੇ ਹੈਗੇ ਆ 65 ਕਿਲੋ ਜਿਹੜੇ ਅੰਬ ਖਾਣ ਡਏ ਆ ਜਿਹਨਾਂ ਦੀ ਕੀਮਤ 65 ਲੱਖ ਸੀ
1: ਜੀ
3: ਤੇ ਤਿਹਾੜ ਵਾਲੇ ਹੱਥ ਚੋੜਨ ਭਾਈ ਇਹਨੂੰ ਲੈ ਜਾਓ
1: ਜੀ
3: ਵੈਸੇ ਕਹਿੰਦੇ ਸ਼ੂਗਰ ਦੇ ਪੇਸ਼ੈਂਟ ਹੈਗੇ ਆ ਤੇ ਇੱਥੇ ਅੰਬ ਗਾੜ ਵੰਡਦੇ ਨੇ ਵਾਪਰਿਆ ਜੀ ਸਾਰਾ ਕੁਛ ਵਾਪਰਿਆ ਜੀ
1: ਬਿਲਕੁਲ
3: ਇਸ ਕਰਕੇ ਜਿਹੜਾ ਹੈਗਾ ਆ ਤੇ ਰਾਜੀਤ ਹੋਣਾ ਦਾ ਜਿਹੜਾ ਆ ਉਹ ਹੋ ਗਿਆ ਹੈ ਜੀ ਗ੍ਰਿਫਤਾਰੀ ਹੋ ਗਈ ਆ ਕਿਉਂਕਿ ਕਾਗਜ਼ਾਂ ਚ ਪੁਲਿਸ ਗ੍ਰਿਫਤਾਰ ਹੀ ਕਰਦੀ ਹੁੰਦੀ ਹੈ ਤੇ ਬਾਕੀ ਉਹ ਦੇਖਦੇ ਹੈਗੇ ਆ ਜੀ ਹੁਣ ਮੈਨੂੰ ਲੱਗਦਾ ਨੀ ਛੇਤੀ ਕਿਤੇ ਮਤਲਬ ਕਿਉਂਕਿ ਅਕਾਊਂਟਿੰਗ ਬਹੁਤ ਆ ਨਾ ਜੀ ਕੋਰਟ ਨੇ ਏਡੀ ਛੇਤੀ ਜਿਹੜਾ ਹੈਗਾ ਆ ਰਬੇਲ ਦੀ ਰਿਲੀਫ ਦੇਣੀ ਨੇ ਜੀ
1: ਬਿਲਕੁਲ ਹੈ ਜੀ ਬਿਲਕੁਲ
3: ਉਹ ਤਾਂ ਹੁਣ ਅੰਦਰ ਦੀਆਂ ਰੋਟੀਆਂ ਖਾਣੀਆਂ ਹੀ ਪੈਣੀਆਂ ਹੈ ਜੀ ਅੰਦਰ ਕਿੰਨੀ ਕੋਆਪਰੇਸ਼ਨ ਮਿਲਦੀ ਹੈਗੀ ਆ ਉਹ ਹੁਣ ਦੇਖੋ ਨਾਲ ਉਹਨਾਂ ਨੇ ਪ੍ਰੇਅਰ ਵੀ ਕੀਤੀ ਸੀ ਇਹ
1: ਜੀ
3: ਮੇਰਾ ਕੇਸ ਜਿਹੜਾ ਹੈਗਾ ਆ ਵੀ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਨੂੰ ਦਿੱਤਾ ਜਾਵੇ
1: ਜੀ
3: ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਹੋਰ ਅਫਸਰਾਂ ਦੇ ਨਾਲ ਡਿਸਕਲੋਜ਼ ਕਰਨਾ ਚਾਹੁੰਦੇ ਹੈਗੇ ਆ
1: ਜੀ
3: ਮੇਰੇ ਤੱਕ ਤਾਂ ਪਹੁੰਚ ਗਏ ਮੇਰੇ ਤੋਂ ਤਾਂ ਉੱਪਰ ਵੀ ਆਕਾ ਬੈਠੇ ਸੀਗੇ ਮੈਂ ਇਕੱਲਾ ਹੀ ਥੋੜਾ ਖਾਂਦਾ ਸੀ
1: ਬਿਲਕੁਲ
3: ਹੈ ਜੀ
1: ਬਿਲਕੁਲ
3: ਜਾਂ ਮੈਂ ਇਕੱਲਾ ਹੀ ਥੋੜਾ ਰੈਕਡ ਚਲਾਉਂਦਾ ਸੀ
1: ਤੇ
3: ਇੱਥੇ ਤਾਂ ਜੇ ਕਿਤੇ ਗੱਲ ਕੀਤੀ ਤੇ ਅਗਲਿਆਂ ਨੇ ਜਿਹੜੀ ਇਹ ਗੱਲ ਬਾਹਰ ਹੀ ਨੀ ਆਉਣ ਦੇਣੀ ਤੇ ਕਿਸੇ ਮਤਲਬ ਇਹ ਹੈਗਾ ਕਿ ਇੱਕ ਪੁਲਿਸ ਦਾ ਆਫਿਸਰ ਵੀ ਜਿਹੜਾ ਕਿ ਲੋਕਾਂ ਨੂੰ ਮਤਲਬ ਜਿਹੜਾ ਆ ਬੁੱਕ ਕਰਦਾ ਰਿਹਾ ਲੋਕਾਂ ਤੇ ਟ੍ਰਾਇਲ ਚਲਾਉਂਦਾ ਰਿਹਾ ਹੈਗਾ ਆ ਉਹ ਵੀ ਅੱਜ ਜਦੋਂ ਸਮਾਂ ਪਿਆ ਹੈਗਾ ਆ ਤੇ ਉਹ ਵੀ ਆਪਣੀ ਪੁਲਿਸ ਤੇ ਫੇਥ ਨਹੀਂ ਕਰ ਰਿਹਾ ਉਹ ਵੀ ਕਹਿੰਦਾ ਆ ਜਾਂਚ ਏਜੰਸੀ ਕੋਈ ਹੋਰ ਹੋਵੇ ਇੱਥੋਂ ਪਤਾ ਲੱਗਦਾ ਹੈਗਾ ਆ ਜੀ ਕਿ ਸਾਡਾ ਸਿਸਟਮ ਜਿਹੜਾ ਹੈਗਾ ਆ ਉਹ ਕਿੰਨਾ ਕੁ ਜਿਹੜਾ ਆ
1: ਰਾਹਤ ਮਹਿਸੂਸ ਕਰਦੇ ਸੀ ਬਹੁਤ ਸਾਰੀਆਂ ਉਹਨਾਂ ਦੀਆਂ ਐਪਲੀਕੇਸ਼ਨਾਂ ਵੀ ਰੱਦ ਹੋਈਆਂ ਨੇ ਤੇ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਖਬਰ ਕੀਤੀ ਸੀ ਕਿ ਜਿਹੜੇ ਸਨ ਆਕਾਸ਼ ਬੱਟਾ ਜਿਹੜੇ ਸੀ ਪਟੀਸ਼ਨ ਕਰਤਾ ਵੀ ਕਹਿ ਸਕਦੇ ਆ ਸੀ ਬੀ ਆਈ ਅਦਾਲਤ ਦੀ ਵਿਸ਼ੇਸ਼ ਜੱਜ ਜਿਹੜੇ ਨੇ ਭਾਵਨਾ ਜੈਨ ਨੇ ਭ੍ਰਿਸ਼ਟਾਚਾਰ ਮਾਮਲੇ ਚ ਅਗਲੇ ਸਰਕਾਰੀ ਗਵਾਹ ਦੇ ਵਜੋਂ ਸ਼ਿਕਾਇਤ ਕਰਤਾ ਆਕਾਸ਼ ਬੱਟਾ ਨੂੰ ਸਮਨ ਭੇਜਣ ਦੀ ਸੀ ਬੀ ਆਈ ਦੀ ਜਿਹੜੀ ਸੀ ਅਰਜੀ ਸੀ ਉਹ ਪ੍ਰਵਾਨ ਕਰ ਲਈ ਸੀ ਤੇ ਉਹਦੇ ਉੱਤੇ ਹੁਣ ਜਿਹੜੇ ਨੇ ਇਗਜ਼ਾਮੀਨੇਸ਼ਨ ਇਨ ਚੀਫ ਜਿਹੜੇ ਨੇ ਉਹਨਾਂ ਦੇ ਬਿਆਨ ਜਿਹੜੇ ਨੇ ਦਰਜ ਕਰਨ ਦੀ ਪ੍ਰਕਿਰਿਆ ਜਿਹੜੀ ਆ ਜੀ ਸ਼ੁਰੂ ਹੋ ਗਈ ਹੈ ਤੇ ਡੀ ਆਈ ਜੀ ਭੁੱਲਰ ਸਾਹਿਬ ਦੀਆਂ ਮੁਸੀਬਤਾਂ ਵੱਧਦੀਆਂ ਨੇ ਕਿ ਘਟਦੀਆਂ ਨਜ਼ਰ ਆਉਂਦੀਆਂ ਨੇ
3: ਬਾਰੇ ਸਾਹਿਬ ਜਦੋਂ ਕੰਪਲੇਨੈਂਟ ਆਪਣੇ ਸਟੈਂਡ ਤੇ ਖੜਾ ਰਹਿ ਜਾਏ ਨਾ ਜੀ ਤੇ ਉਸ ਵੇਲੇ ਕੇਸ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ
1: ਜੀ
3: ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸਰ ਜਿਹੜਾ ਹੈਗਾ ਆ ਜਦੋਂ ਬਰੀ ਕਰਾਉਂਦੇ ਆ ਤੇ ਇਹ ਟੈਕਨੀਕ ਨਾਲ ਹੀ ਜਿੱਤਦੇ ਆ ਵੀ ਗਵਾਹ ਨੂੰ ਬਿਠਾਲ ਲਓ ਜੀ ਉਹ ਕਹਿ ਦੇਵੇ ਜੀ ਮੈਨੂੰ ਪਤਾ ਨੀ ਸੀ ਮੈਂ ਇੱਦਾਂ ਕਰਕੇ ਆ ਜੀ ਮੈਂ ਉਹ ਕੁਛ ਨਾ ਕੁਛ ਦੋ ਚਾਰ ਬਿਆਨਾਂ ਦੇ ਵਿੱਚ ਨਾ ਥੋੜੀ ਮੋਡੀਫਿਕੇਸ਼ਨ ਕਰਾ ਦੇਈਦੀ ਹੁੰਦੀ ਆ ਦੋ ਚਾਰ ਗੱਲਾਂ ਟਵਿਸਟ ਕਰਾ ਦੇਈਦੀਆਂ ਆ ਬਾਕੀ ਉਹਨੂੰ ਕ੍ਰੋਸ ਐਗਜ਼ਾਮੀਨੇਸ਼ਨ ਦੇ ਵਿੱਚ ਲੈ ਜਾਈਦਾ ਤਾਂ ਕਿ ਉਹਨੂੰ ਹੋਸਟਾਈਲ ਡਿਕਲੇਅਰ ਕਰਾ ਕੇ ਬਾਅਦ ਦੇ ਵਿੱਚ ਜਿਹੜਾ ਆ ਸਰਕਾਰੀ ਵਕੀਲ ਫਿਰ ਜਿਹੜਾ ਆ ਹੋਸਟਾਈਲ ਦੇ ਜਿਹੜੇ ਆ ਬਿਆਨ ਲਿਖਾ ਲੈਂਦਾ ਆ ਜੀ ਤੇ ਇਹ ਬੰਦੇ ਬਰੀ ਹੋ ਜਾਂਦੇ ਆ ਜੀ ਹੁਣ ਕਾਰਨ ਇਹ ਹੈਗਾ ਆ ਕਿ ਇੱਥੇ ਬਿਆਨ ਜਿਹੜੇ ਆ ਆਕਾਸ਼ ਬੱਟਾ ਦੇ ਹੋਏ ਆ ਜੀ ਉਹ ਬੰਦਾ ਆਪਣੇ ਬਿਆਨਾਂ ਤੇ ਕਾਇਮ ਰਹਿ ਗਿਆ ਹੈਗਾ ਜੀ ਉਹਨੇ ਸਾਰੀ ਡਿਟੇਲ ਜਿਹੜੀ ਆ ਦੱਸੀ ਆ ਵੀ ਕਿੱਦਾਂ ਕਿੱਦਾਂ ਵਾਪਰਿਆ ਸੀ ਵੀ ਇਹਨਾਂ ਨੇ ਜਿਹੜਾ ਆ ਪਹਿਲਾਂ 4 ਲੱਖ ਰੁਪਇਆ ਮੰਗਿਆ ਸੀਗਾ ਜੀ ਤੇ ਬਾਅਦ ਦੇ ਵਿੱਚ ਕਹਿਤਾ ਜੀ ਵੀ ਤੂੰ ਹੁਣ ਦਿਨ ਬੜੇ ਪਾ ਤੇ 8 ਲੱਖ ਰੁਪਇਆ ਲੱਗੂ ਹੈਜੀ ਉਹ ਕਹਿੰਦਾ ਮੈਂ ਤਾਂ ਮਰ ਜਾਊਂਗਾ ਜੀ ਤੇ ਉਹਨੇ ਫਿਰ ਜਿਹੜਾ ਹੈਗਾ ਆ ਤੇ ਇਹਨਾਂ ਨੇ ਵਟਸਐਪ ਦੇ ਉੱਤੇ ਜਿਹੜਾ ਆ ਜਦੋਂ ਚੰਡੀਗੜ੍ਹ ਆਦੇ ਤੇ ਇਹਨਾਂ ਨੇ ਵਟਸਐਪ ਕਾਲ ਕੀਤੀ ਤੇ ਇਹਨਾਂ ਨੇ ਕਾਲ ਚੱਕ ਲਈ ਤੇ ਇਹਨਾਂ ਨੇ ਕਾਲ ਚੱਕ ਕੇ ਕਿਹਾ ਹੁਣ ਤਾਂ ਭਾਈ ਤੈਨੂੰ 8 ਲੱਖ ਦੇਣੇ ਪੈਣੇ ਆ ਚਾਰ ਚ ਗੱਲ ਨਹੀਂ ਬਣਨੀ 8 ਚ ਬਣਨੀ ਆ ਜੀ ਉਹ ਦੇਖੋ ਸੀ ਬੀ ਆਈ ਨੇ ਪ੍ਰੂਫ ਪਹਿਲਾਂ ਇਕੱਠੇ ਕੀਤੇ ਸੀਗੇ ਜੀ ਦੋ ਅਰੈਸਟ ਪਾਈ ਉਹਨਾਂ ਨੂੰ ਵੀ ਪਤਾ ਸੀ ਏਡੇ ਵੱਡੇ ਅਫਸਰ ਨੂੰ ਹੱਥ ਪਾਉਣ ਲੱਗੇ ਆ ਤੇ ਕੱਚਾ ਹੱਥ ਨਹੀਂ ਪਾਉਣਾ ਚਾਹੀਦਾ
1: ਜੀ
3: ਨੋ ਡਾਊਟ ਕੇ ਸਾਡੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਮਦਦ ਦੇ ਵਿੱਚ ਆਈ ਉਹਨਾਂ ਨੇ ਇਸ ਅਫਸਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਵਿਜੀਲੈਂਸ ਦਾ ਇੱਕ ਪਰਚਾ ਦਰਜ ਕਰ ਲਿਆ
1: ਜੀ
3: ਵੀ ਆਪਣੀ ਕਸਟਡੀ ਚ ਲੈ ਲਈਏ ਹਾਂਜੀ ਤੇ ਜਦੋਂ ਦੇਖਿਆ ਵੀ ਉਹਦਾ ਇੱਕ ਟੈਕਨੀਕਲ ਗਰਾਊਂਡ ਹੁੰਦੀ ਆ ਵੀ ਜਿਹਨੇ ਪਰਚਾ ਪਹਿਲਾਂ ਦਰਜ ਕੀਤਾ ਹੋਵੇ ਉਸ ਏਜੰਸੀ ਕੋਲ ਰਹਿ ਜਾਂਦਾ ਜੀ ਬੰਦਾ
1: ਜੀ
3: ਤੇ ਸੀ ਬੀ ਆਈ ਵਾਲੇ ਪਹਿਲਾਂ ਹੀ ਜਿਹੜਾ ਹੈਗਾ ਆ ਕੰਮ ਕਰਕੇ ਹੀ ਆਏ ਸੀਗੇ ਹਾਂਜੀ ਤੇ ਇਸ ਕਰਕੇ ਉਹ ਦੇਖਿਆ ਵੀ ਉਹਨਾਂ ਦੀ ਟਾਈਮਿੰਗ ਤੇ ਇਹਨਾਂ ਦੀ ਟਾਈਮਿੰਗ ਚ ਫਰਕ ਸੀਗਾ, ਇਸ ਕਰਕੇ ਉਹਨਾਂ ਦਾ ਪਹਿਲਾਂ ਬਣਦਾ ਸੀ ਤੇ ਫਿਰ ਪਹਿਲਾਂ ਹੱਕ ਉਹਨਾਂ ਦਾ ਹੀ ਰਹਿ ਗਿਆ ਜੀ।
1: ਸੋ
3: ਸਰਕਾਰ ਨੇ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਕੰਪਲੇਨਟ ਹੁਣ ਆਪਣੇ ਸਟੈਂਡ ਤੇ ਕਾਇਮ ਰਹਿ ਗਿਆ ਆ ਜੀ, ਤੇ ਇਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਵਧੀਆਂ ਆ ਜੀ, ਹੁਣ ਥੋੜਾ ਜਿਹਾ ਜਿਹੜਾ ਹੈਗਾ ਆ ਔਖਾ ਨਿਕਲ ਹੋਣਾ, ਜੇ ਬੇਲ ਦਾ ਵੀ ਕੰਮ ਚੱਲਦਾ ਸੀਗਾ ਤੇ ਉਹ ਵੀ ਥੋੜਾ ਜਿਹਾ ਹੁਣ ਰੁਕ ਜਾਊਗਾ, ਡਿਲੇ ਹੋਊਗਾ ਜੀ ਕਿਸੇ ਸਟੇਜ ਤੇ। ਵੈਸੇ ਵੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਜੀ ਵੀ ਤੁਸੀਂ ਅੱਜ ਬੇਲ ਰਿਜੈਕਟ ਕਰਾਉਣੀ ਆ ਕਿ ਬਾਅਦ ਚ ਕਰਾਉਣੀ ਆ ਜੀ, ਉਹ ਵਕੀਲ ਬਹਾਨਾ ਨਾਲ ਲੈ ਗਿਆ ਜੀ ਤਰੀਕ ਵੀ ਅੱਜ ਹੀ ਕੱਲ ਨੂੰ